ਕਿਚਨ ਰੂਫਿੰਗ ਦੇ ਗੁਰਲਾਲ ਭਾਅ ਜੀ, ਮੈਂ ਖੁਦ ਇਹਨਾਂ ਤੋਂ ਰੂਫ ਦਾ ਕੰਮ ਕਰਾਇਆ, ਮੇਰੇ ਯਾਰਾਂ ਦੋਸਤਾਂ ਨੇ, ਰੈਲੇਟਿਵਸ ਨੇ ਵੀ ਕਰਵਾਇਆ। ਪੈਸ਼ਨ ਰੂਫਿੰਗ 6479194139 ਗਿੱਲ ਫਾਰਮ, ਗਿੱਲ ਫਾਰਮ ਡਿਕਸੀ ਤੇ ਕਿੰਗ ਤੇ ਹੈ। ਇੱਥੇ ਪਨੀਰੀ ਮਿਲ ਰਹੀ ਹਰ ਇੱਕ ਸਬਜ਼ੀ ਦੀ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ ਤੇ ਪਨੀਰੀ $2.49 ਤੋਂ 14085 ਡਿਕਸੀ ਰੋਡ, ਡਿਕਸੀ ਕਿੰਗ, ਕੈਲਡਨ। ਤੇ ਫਰੈਸ਼ ਦੇਸੀ ਆਂਡੇ, ਸੋਇਲ, ਮਨੂਰ, ਫਰੈਸ਼ ਸ਼ਹਿਦ, ਫਰੈਸ਼ਲੀ ਮਿਲ ਕੀਤਾ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ ਆਦਿ ਰੋਜ਼ 11 to 7 ਓਪਨ। ਗਿੱਲ ਫਾਰਮ 905-925-2300 905-925-2300 ਗਿੱਲ ਫਾਰਮ ਤੇ ਇੱਕ ਵਾਰ ਗੇੜਾ ਤੁਸੀਂ ਜ਼ਰੂਰ ਮਾਰ ਕੇ ਆਓ। ਲਾਈਏ ਫਿਰ ਵਧੀਆ ਜਿਹਾ ਮਿੱਠਾ ਜਿਹਾ।

0: ਬਾਵੇ ਸਾਹਿਬ, ਬਾਵਾ ਸਾਹਿਬ ਚੱਕ ਤੇ ਫੱਟੇ ਯਾਰ। ਰਣਜੀਤ ਬਾਵਾ ਵੀ ਬਹੁਤ ਪਿਆਰਾ ਇਨਸਾਨ ਹੈ। ਅਸੀਂ ਨਾ ਅੱਜ ਮੈਂ ਆਪਣੇ ਡੈਡ ਨਾਲ ਗੱਲ ਕਰ ਰਹੇ ਸੀ ਤੇ ਅਸੀਂ ਕਿਹਾ ਕਿ ਜਿਹੜੇ ਸੀਨੀਅਰ ਪੁਰਾਣੇ ਆਰਟਿਸਟ ਨੇ ਨਾ ਉਹਨਾਂ ਨੂੰ ਕਦਰ ਕਰਨੀ, ਕਮਿਊਨੀਕੇਸ਼ਨ ਆਉਂਦੀ ਆ। ਤੇ ਚਲੋ ਨਵੇਂ ਵੀ ਮੁੰਡੇ ਸਾਡੇ ਬਹੁਤ ਪਿਆਰੇ ਨੇ, ਬਟ ਥੋੜ੍ਹਾ ਜਿਹਾ ਫਰਕ ਹੈ ਸੁਭਾਅ ਦੇ ਵਿੱਚ। ਰਣਜੀਤ ਬਾਵਾ ਵੀ ਯਾਰ ਬਹੁਤ ਪਿਆਰਾ ਮਿੱਤਰ ਹੈ, ਕਦੇ ਮਿਲਣਾ ਤਾਂ ਕਹਿ ਲਓ ਕਿ ਬੜੇ ਪਿਆਰ ਨਾਲ ਮਿਲਣਾ। ਕੁਝ ਜਿਹੜੇ ਸਾਡੇ ਨਵੇਂ ਸੱਜਣ ਮਿੱਤਰ ਨੇ ਉਹ ਮਾੜਾ ਜਿਹਾ ਹੱਥ ਵੀ ਮਸਾਂ ਹੀ ਮਿਲਾਉਂਦੇ ਆ, ਹੈ। ਸੋ ਨਵੇਂ ਸੱਜਣਾਂ ਨੂੰ ਬੇਨਤੀ ਆ ਯਾਰ ਕਿ ਦੇਖੋ ਆਰਟਿਸਟ ਦਾ ਤਾਂ ਕੰਮ ਹੈ ਗਰਾਊਂਡਡ ਰਹਿਣਾ ਹੈ, ਹਰੇਕ ਨੂੰ ਮਿਲੋ ਤੇ ਥੋੜ੍ਹੇ ਪਿਆਰ ਨਾਲ ਮਿਲ ਲਓ ਤਾਂ ਤੁਹਾਡਾ ਕਿਹੜਾ ਕੁਛ ਘੱਟ ਜਾਣਾ ਹੈ। ਬਟ ਜਿਹੜੇ ਪੁਰਾਣੇ ਸਾਡੇ ਸੀਨੀਅਰ ਆਰਟਿਸਟ ਨੇ ਉਹਨਾਂ ਨੂੰ ਵਾਕਈ, ਹੁਣ ਵਡਾਲੀ ਸਾਹਿਬ ਨੇ, ਵਡਾਲੀ ਸਾਹਿਬ ਇੱਥੇ ਆਏ, ਲੈਂਡ ਹੋਏ ਤੇ ਮੇਰੇ ਡੈਡ ਨੂੰ ਮੈਸੇਜ ਆਇਆ ਕਿਸੇ ਦਮਾ ਸਾਹਿਬ ਪਹੁੰਚੇ ਹਾਂ ਟੋਰਾਂਟੋ ਤੇ। ਕਿੰਨੀ ਪਿਆਰੀ ਗੱਲ ਹੈ ਯਾਰ ਕਿ ਇਹ ਕਮਿਊਨੀਕੇਸ਼ਨ ਦੇ ਨਾਲ ਫਿਰ ਅਸੀਂ, ਚਲੋ ਮੈਂ ਏਅਰ 'ਤੇ ਲੈ ਕੇ ਆਇਆ, ਤੁਹਾਡੇ ਤੱਕ ਮੈਸੇਜ ਪਹੁੰਚਦਾ ਕੀਤਾ ਕਿ ਵਡਾਲੀ ਸਾਹਿਬ ਦਾ ਸ਼ੋਅ ਆ ਰਿਹਾ। ਬੜੇ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਵਡਾਲੀ ਸਾਹਿਬ ਆਏ ਹੋਏ ਨੇ। ਸੋ ਇਹੀ ਹੁੰਦਾ ਯਾਰ, ਕਮਿਊਨੀਕੇਸ਼ਨ ਕਰਦੇ ਰਹੋਗੇ, ਚੰਗੇ ਰਹੋਗੇ, ਆਪਣੇ ਆਪ ਨੂੰ ਬਸ ਕਲੋਜ਼ ਆਫ ਹੀ ਕਰ ਲਿਆ, ਕਿਸੇ ਨੂੰ ਬੁਲਾਉਣਾ ਨਹੀਂ, ਫਿਰ ਰਿਜ਼ਲਟ ਉਹੀ ਨਿਕਲਣਾ। ਸੋ ਓਕੇ, ਇੱਕ ਤਾਂ ਤੁਹਾਨੂੰ ਅਸੀਂ ਮੈਸੇਜ ਦੇ ਦਈਏ, ਤੁਸੀਂ ਯਾਦ ਰੱਖੋ ਜ਼ਰੂਰ ਇੰਡੀਅਨ ਫਰੂਟ ਲੈਂਡ ਨੂੰ, ਗਰੋਸਰੀ ਕਰਨੀ ਹੈ ਇੰਡੀਅਨ ਫਰੂਟ ਲੈਂਡ ਗਰੋਸਰੀ ਸਟੋਰ, ਮਲਟੀਪਲ ਲੋਕੇਸ਼ਨ, 5 ਲੋਕੇਸ਼ਨਾਂ ਬਰੈਂਪਟਨ ਦੇ ਵਿੱਚ ਨੇ ਯਾਰ, ਸੈਂਡਲਵੁੱਡ ਹਰਿੰਟੀਰੀ 'ਤੇ ਨਵੀਂ ਲੋਕੇਸ਼ਨ ਹੈ, ਅਤੇ ਬਾਕੀ ਕੁਈਨ ਐਂਡ ਸ਼ਿੰਕਿਊਜ਼ੀ, ਬਵੇਡ ਐਂਡ ਸ਼ਿੰਕਿਊਜ਼ੀ, ਮਕਵੀਨ ਐਂਡ ਕੈਸਲਮੋਰ, ਮੇਫੀਲਡ ਕ੍ਰੈਡਿਟ ਵਿਊ, ਜਾਂ ਤੁਸੀਂ ਇੱਧਰ ਆ ਜਾਓ ਕੇਂਬਰਿਜ, ਕੇਂਬਰਿਜ ਲੋਕੇਸ਼ਨ ਹੈ, ਗੁਐਲਫ ਆ ਜਾਓ, ਗੁਐਲਫ ਵੀ ਲੋਕੇਸ਼ਨ ਹੈ। ਯਾਦ ਰੱਖੋ ਜ਼ਰੂਰ ਇੰਡੀਅਨ ਫਰੂਟ ਲੈਂਡ, ਇੰਡੀਅਨ ਫਰੂਟ ਲੈਂਡ ਨੂੰ। ਉਸ ਤੋਂ ਇਲਾਵਾ ਹਾਰਡਵੁੱਡ ਜਾਇੰਟ, ਹਾਰਡਵੁੱਡ, ਲੈਮਨੇਟ, ਵਾਈਨਲ, ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਹਾਰਡਵੁੱਡ ਜਾਇੰਟ, ਟੋਰਬਰਮ ਸਟੀਲਸ, ਹਾਰਡਵੁੱਡ ਜਾਇੰਟ, ਟੋਰਬਰਮ ਐਂਡ ਸਟੀਲਸ ਦੇ ਬਿਲਕੁਲ ਕੋਰਨਰ 'ਤੇ ਤੁਸੀਂ ਗੇੜਾ ਮਾਰ ਸਕਦੇ ਹੋ। ਅਤੇ ਕੋਸ਼ਿਸ਼ ਕਰ ਲਈਏ ਜੇ ਹਰਮਨ ਬੱਤਾ ਜੀ ਸਾਡੇ ਨਾਲ ਨੇ, ਜੇ ਨਾ ਮੋਰਗੇਜ ਕਰਾਉਣੀ ਆ, ਪੈਸੇ ਚਾਹੀਦੇ ਆ ਥੋੜ੍ਹੇ ਜ਼ਿਆਦਾ, ਮੈਂ ਇੱਕ ਤੁਹਾਨੂੰ ਕਹਿੰਦਾ ਹੁੰਦਾ ਜੇ ਤੁਸੀਂ ਹਰਮਨ ਨਾਲ ਇੱਕ ਵਾਰ ਕੰਮ ਕਰ ਲਿਆ ਨਾ, ਤੁਸੀਂ ਸਾਰੇ ਆਪਣੇ ਯਾਰਾਂ ਦੋਸਤਾਂ ਨੂੰ ਕਹੋਗੇ ਕਿ ਯਾਰ ਜੇ ਮੋਰਗੇਜ ਕਰਾਉਣੀ ਹੈ ਹਰਮਨ ਕੋਲੋਂ ਕਰਾਓ, ਤੁਹਾਨੂੰ ਬਹੁਤ ਫਾਇਦਾ ਹੋਊਗਾ। ਹਰਮਨ ਬਹੁਤ ਟਰੱਸਟਵਰਦੀ ਬੰਦੇ ਆ, ਮੈਂ ਖੁਦ ਇਹਨਾਂ ਤੋਂ ਮੋਰਗੇਜ ਕਰਾਈ ਹੈ, ਹੁਣ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਦਾ। ਸੋ ਤੁਸੀਂ ਇਹਨਾਂ ਨਾਲ ਕੰਮ ਕਰੋਗੇ, ਯੂ ਵਿਲ ਬੀ ਵੈਰੀ ਹੈਪੀ। ਟੀਮ ਹਰਮਨ ਬੱਤਾ, 647-685-9000। ਕੋ ਵੀ ਨਵੀਨ ਕਹੋ ਹਰਮਨ ਨੂੰ, ਕਹੋ ਕਿ ਹਰਮਨ ਨਵੀਂ ਨੇ ਬਹੁਤ ਥੋੜ੍ਹੀ ਤਾਰੀਫ ਕੀਤੀ। 647-685-9000, 647-685-9000। ਹਰਮਨ ਕਿਵੇਂ ਹੋ?
1: ਥੈਂਕ ਯੂ ਨਵੀ, ਈਵਨਿੰਗ ਐਵਰੀਵਨ। ਨਵੀ, ਇੱਕ ਕੁਇਕਲੀ ਆਪਾਂ ਅਪਡੇਟ ਕਰਦੇ ਹਾਂ, ਜੋ ਕਿ ਅਕਸਰ ਮੈਂ ਦੇਖਦਾ ਕਿ ਚੀਜ਼ ਮਿਸ ਹੋ ਜਾਂਦੀ ਹੈ ਜਦੋਂ ਕਲਾਇੰਟਸ ਘਰ ਬਾਏ ਕਰਦੇ ਨੇ ਜਾਂ ਕਿਤੇ ਨਾ ਕਿਤੇ ਕੋਈ ਪ੍ਰੋਫੈਸ਼ਨਲ ਦੱਸਣਾ ਭੁੱਲ ਜਾਂਦਾ ਕਲੋਜ਼ਿੰਗ ਕੋਸਟ ਬਾਰੇ, ਐਸਪੈਸ਼ਲੀ ਫਸਟ ਟਾਈਮ ਹੋਮ ਬਾਇਰ। ਜਦੋਂ ਵੀ ਕੋਈ ਘਰ ਲੈਂਦੇ ਹੋ ਤੁਸੀਂ, ਫਸਟ ਟਾਈਮ ਹੋਮ ਬਾਇਰ ਐਸਪੈਸ਼ਲੀ ਜਦੋਂ ਵੀ ਕੋਈ ਘਰ ਲੈਂਦੇ ਹੋ ਤੁਸੀਂ, ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਕਿ ਨਾਟ ਓਨਲੀ ਡਾਊਨ ਪੇਮੈਂਟ ਪਲੱਸ ਤੁਹਾਡੀ ਕਲੋਜ਼ਿੰਗ ਕੋਸਟ ਵੀ ਹੋਣੀ ਚਾਹੀਦੀ ਆ। ਤੇ ਜਦੋਂ ਬੈਂਕ ਨੇ ਤੁਹਾਡੀ ਫਾਈਲ ਅਪਰੂਵ ਕਰਨੀ ਆ, ਤੇ ਉਹਨਾਂ ਨੇ ਕਲੋਜ਼ਿੰਗ ਕੋਸਟ ਦੇਖ ਕੇ ਹੀ ਅਪਰੂਵ ਕਰਨੀ ਆ। ਇੱਕ ਰੂਲ ਆਫ ਥੰਬ ਆ ਕਿ ਫਸਟ ਟਾਈਮ ਹੋਮ ਬਾਇਰ ਲਈ ਜਿਹੜੀ ਕਲੋਜ਼ਿੰਗ ਕੋਸਟ ਆ 1.5% ਦੇ ਕਰੀਬ ਹੁੰਦੀ ਆ ਪਰਚੇਸ ਪ੍ਰਾਈਸ ਦਾ। ਸੋ ਜੇ ਫੋਰ ਐਗਜ਼ਾਮਪਲ ਤੁਸੀਂ $1,000,000 ਦਾ ਘਰ ਬਾਏ ਕਰ ਰਹੇ ਹੋ, ਤਾਂ $15,000-$16,000 ਤੁਹਾਡੇ ਕੋਲ ਕਲੋਜ਼ਿੰਗ ਕੋਸਟ ਹੋਣੀ ਚਾਹੀਦੀ ਹੈ ਔਨ ਟਾਪ ਆਫ ਡਾਊਨ ਪੇਮੈਂਟ, ਜਿਹਦੇ ਚ ਬਿਗ ਚੰਕ ਆਫ ਮਨੀ ਗੋਸ ਟੂ ਲੈਂਡ ਟ੍ਰਾਂਸਫਰ ਟੈਕਸ। ਐਂਡ ਫਸਟ ਟਾਈਮ ਹੋਮ ਬਾਇਰਸ ਨੂੰ ਉਹ $4,000 ਦੀ ਰਿਬੇਟ ਮਿਲਦੀ ਹੈ, ਜਿਹਦੇ ਕਰਕੇ ਥੋੜੀ ਜਿਹੀ ਉਹਨਾਂ ਦੀ ਕਲੋਜ਼ਿੰਗ ਕੋਸਟ ਘੱਟ ਜਾਂਦੀ ਹੈ ਐਜ਼ ਕੰਪੇਅਰ ਟੂ ਅ ਸੈਕਿੰਡ ਟਾਈਮ ਹੋਮ ਬਾਇਰ। ਸੈਕਿੰਡ ਟਾਈਮ ਹੋਮ ਬਾਇਰ ਜੇ ਤੁਸੀਂ ਹੋ, ਤਾਂ ਮੰਨ ਕੇ ਚੱਲੋ ਕਿ ਕਲੋਜ਼ ਟੂ 2% ਜੇ ਤੁਸੀਂ ਘਰ ਲੈ ਰਹੇ ਹੋ ਦੂਜੀ ਵਾਰ ਅਦਰ ਦੈਨ ਟੋਰਾਂਟੋ, ਤੇ ਟੋਰਾਂਟੋ ਚ ਲੈਂਡ ਟ੍ਰਾਂਸਫਰ ਟੈਕਸ ਵੀ ਡਬਲ ਪੈ ਜਾਂਦਾ। ਸੋ ਇਹ ਚੀਜ਼ ਲਈ ਹਮੇਸ਼ਾ ਪ੍ਰਪੇਅਰ ਰਹਿਣਾ ਤੁਸੀਂ। ਮੈਂ ਬਹੁਤ ਵਾਰ ਦੇਖਿਆ ਕਲਾਇੰਟ ਕਹਿੰਦੇ ਜੀ ਸਾਡੇ ਕੋਲ 10% ਡਾਊਨ ਹੈਗੀ ਆ, ਮਿਲੀਅਨ ਦਾ ਘਰ ਆ, 100,000 ਸਾਡੇ ਕੋਲ 15-16,000 ਨਹੀਂ ਹੈਗਾ, ਨਾ ਸਾਨੂੰ ਕਿਸੇ ਨੇ ਦੱਸਿਆ। ਸੋ ਤੁਸੀਂ ਪਹਿਲਾਂ ਪ੍ਰਪੇਅਰ ਕਰਨਾ ਹੈ, ਬਾਅਦ ਚ ਪ੍ਰੋਬਲਮ ਹੋ ਜਾਂਦੀ ਹੈ, ਬਾਅਦ ਚ ਤੁਸੀਂ ਲਾਈਨ ਆਫ ਕ੍ਰੈਡਿਟ ਯੂਜ ਕਰਦੇ ਹੋ ਜਾਂ ਕ੍ਰੈਡਿਟ ਕਾਰਡ ਯੂਜ ਕਰਦੇ ਹੋ, ਓਬਵੀਅਸਲੀ ਹਾਈ ਇੰਟਰਸਟ ਰੇਟ ਪੇ ਕਰਦੇ ਹੋ। ਇਹ ਤੋਂ ਇਲਾਵਾ ਕੋਈ ਹੋਰ ਮੋਰਗੇਜ ਦਾ ਕੁਐਸਚਨ ਆ ਤੁਹਾਡਾ, ਮੋਰਗੇਜ ਘੱਟ ਅਪਰੂਵ ਕਰਕੇ ਦੇ ਰਹੇ ਨੇ ਬੈਂਕ, ਜਾਂ ਤੁਹਾਨੂੰ ਰੇਟ ਨਹੀਂ ਵਧੀਆ ਮਿਲ ਰਿਹਾ, ਜਾਂ ਤੁਸੀਂ ਸੈਲਫ ਇੰਪਲੋਇਡ ਹੋ, ਤੁਹਾਨੂੰ ਪਰਸਨਲ ਟੈਕਸਿਸ ਤੇ ਇਨਕਮ ਘੱਟ ਆ ਤੁਹਾਡੀ, ਬਟ ਬਿਜ਼ਨਸ ਦੀ ਇਨਕਮ ਹੈਗੀ ਆ, ਇਹ ਬੈਂਕ ਤੋਂ ਮੋਰਗੇਜ ਹੁੰਦੀ ਆ। ਬੜੇ ਹੀ ਵਧੀਆ ਪ੍ਰੋਡਕਟਸ ਨੇ ਤੁਹਾਡੇ ਲਈ ਵੀ, ਇੱਕ ਵਾਰ ਜ਼ਰੂਰ ਕਾਲ ਕਰ ਲਿਓ ਟੀਮ ਹਰਮਨ ਬੱਤਾ, 647-685-9000, 647-685-9000. Thank you, Navi.
0: Thank you, Herman. 647-685-9000. G6539, hello.
2: ਸਤਿ ਸ਼੍ਰੀ ਅਕਾਲ
0: ਚਲੋ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਨਾਂ ਕੀ ਹੈ ਹਾਂਜੀ ਹਾਂਜੀ ਬੇਟੇ ਦਾ ਕੀ ਨਾਮ ਹੈ ਜਸਤੇਜ ਸਿੰਘ ਚਲੋ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਬੱਚੇ ਦਾ ਤੇ ਤੁਹਾਡਾ ਵੀ
3: ਹਾਂਜੀ ਹਾਂਜੀ ਕੁਆਲਿਟੀ ਬਾਈ ਥੈਂਕ ਯੂ ਇੱਕ ਗਾਣਾ ਫਰਮਾਇਸ਼ ਕਰ ਰਿਹਾ ਸੀ
0: ਕਿਹੜਾ ਜੀ ਕਿਹੜਾ ਦੱਸੋ ਡਾਲਰ ਸਿੱਧੂ ਮੂਸੇ ਲਾ ਓਕੇ ਮੈਂ ਤੁਹਾਡੇ ਲਈ ਲਾ ਦਿੰਦਾ ਫੋਰ ਸ਼ੋਰ ਓਕੇ
3: ਓਕੇ ਭਾਜੀ ਥੈਂਕ ਯੂ
0: ਓਕੇ ਜੀ ਨੋ ਪ੍ਰੋਬਲਮ ਜੀ ਐਨੀ ਟਾਈਮ ਬੱਚੇ ਰਿਕੁਐਸਟ ਕਰਨ ਯਾਰ ਇੰਨੇ ਪਿਆਰ ਨਾਲ ਤੇ ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ ਵਾਹ ਹੈ ਹੀ ਬੜਾ ਖੂਬਸੂਰਤ ਗੀਤ ਹੈ ਤੁਸੀਂ ਕੈਲਡਿਨ ਮਿਤਸੂਬਿਸ਼ੀ ਤੇ ਵੀ ਜਾਓ ਗੱਡੀ ਲੈਣੀ ਹੈ ਕੈਲਡਿਨ ਮਿਤਸੂਬਿਸ਼ੀ ਕੈਲਡਿਨ ਮਿਤਸੂਬਿਸ਼ੀ ਜੀਵਨ ਸਿੱਧੂ ਬਾਈ ਜੀ ਐਂਡ ਟੀਮ ਕੈਲਡਿਨ ਮਿਤਸੂਬਿਸ਼ੀ 6476782754 ਦਸ ਸਾਲ ਦੀ ਵਾਰੰਟੀ ਹੈ ਗੱਡੀਆਂ ਤੇ 6476782754 ਕੈਲਡਿਨ ਮਿਤਸੂਬਿਸ਼ੀ ਨੂੰ ਤੁਸੀਂ ਯਾਦ ਰੱਖੋ ਵੀ ਬੈਕ ਫਿਰ ਡਾਲਰ ਲਾਉਂਦੇ ਹਾਂ

0: multiple locations in GTA. For more information, visit rajdhanisweets.ca.
1: किसी ने भी अगर कार वैन एसयूवी लेना टॉप टॉप टॉप द नाम एक है वो है एरन मिल्स एक्यूरा। एरन मिल्स एक्यूरा दे जगदीप भला अते करण शर्मा नु कॉल करो। नंबर वन सर्विस, नंबर वन रेट्स, प्रोफेशनल अते ऑनेस्ट टीम ते रिलायबल। सो कार वैन एसयूवी कोई भी लेना होवे एरन मिल्स एक्यूरा 905-828-5800 905-828-5800 ते कॉल करो।
2: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या पर हुण ओ इंसाफ दी मांग करदे हन अते मैनूं इह कहंदे होए बहुत ही मान महसूस हो रिहा है कि असीं कानूनी अदालत विच उस इंसाफ नूं प्राप्त करन च उहनां दी ਪਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com।
1: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984।

0: ਵਾਹ ਕਿਆ ਬਾਤ ਹੈ ਯਾਰ, ਸਾਰੇ ਗਾਣੇ ਐਵਰਗ੍ਰੀਨ ਹੈ ਸੁਪਰ ਗ੍ਰਾਮ ਪੰਜਾਬੀ ਤਰ੍ਹਾਂ। ਤੇ ਸਮਾਂ ਦੇਖ ਲਓ 8:22 ਹੋ ਵੀ ਗਏ ਯਾਰ, ਪਤਾ ਹੀ ਨਹੀਂ ਲੱਗਿਆ। ਸੋ ਇਹ ਫਿਰ ਸਵਾਲ ਹੈ ਪੰਜਾਬੀ ਦਰਾਂ ਦਾ। ਇੱਕ ਤਾਂ ਤੁਸੀਂ ਈਗਲ ਟਰੱਕ ਐਂਡ ਅਲਾਈਨਮੈਂਟ ਸੈਂਟਰ ਨੂੰ ਯਾਦ ਰੱਖੋ। ਈਗਲ ਟਰੱਕ ਐਂਡ ਅਲਾਈਨਮੈਂਟ ਇਹ ਮਿਲਟਨ ਦੇ ਵਿੱਚ ਨੇ ਬਈ, ਮਿਲਟਨ ਦੇ ਆਸ ਪਾਸੋਂ ਸਟੀਅਰਸ ਅਤੇ ਜੇਮਸ ਸਨੋ ਦੇ ਨੇੜੇ। ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਅਲਾਈਨਮੈਂਟ ਐਂਡ ਓਇਲ ਚੇਂਜ। 6472346293 6472346293 1087 4 Steels Avenue East। ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੇੜਾ ਮਾਰ ਕੇ ਆਓ ਅਤੇ ਲੈ ਕੇ ਚੱਲਦੇ ਇੱਕ ਵਾਰ ਫਿਰ ਤੁਹਾਨੂੰ ਵਨ ਐਂਡ ਓਨਲੀ ਗ੍ਰੈਂਡ ਹੋਮ ਫਰਨੀਚਰ ਜੀ ਭਾਜੀ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ 6085 ਟੌਮਕਨ ਰੋਡ ਦੇ ਉੱਪਰ ਪਰਿਵਾਰ ਸਵੀਕਰ ਦੇ ਉੱਪਰ ਪਹੁੰਚ ਸਕਦੇ ਨੇ। ਜੇ ਤੁਸੀਂ ਆਪਣੇ ਘਰ ਦੇ ਲਈ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਤੁਸੀਂ ਜ਼ਰੂਰ ਇੱਕ ਚੱਕਰ ਲਾਓ ਸਵੀਕਰ ਦੇ ਉੱਪਰ। ਖਾਸ ਪਰਿਵਾਰ ਪਹੁੰਚ ਸਕਦੇ ਨੇ ਕਿਉਂਕਿ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ 6085 ਟੌਮਕਨ ਰੋਡ ਦੇ ਉੱਪਰ। 6685 ਟੌਮਕਨ ਟੌਮਕਨ ਟੌਮਕਨ ਰੋਡ ਨੂੰ ਯਾਦ ਰੱਖਿਓ। ਤੇ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਲੱਗੀਆਂ ਹੋਣਗੀਆਂ, ਥੱਲੇ ਸਾਰੀ ਹਾਈਡ੍ਰੋਲਿਕ ਸਟੋਰੇਜ, ਸੋ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਐਲਈਡੀ ਲਾਈਟਾਂ ਦੇ ਨਾਲ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਤੇ ਡਰੋਰ ਸੌਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ ਆ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $4,000 ਸੀ, ਪਰ ਇਸ ਵੀਕਐਂਡ ਸਪੈਸ਼ਲ 6085 ਟੌਮਕਨ ਰੋਡ ਦੇ ਉੱਪਰ ਪੂਰਾ ਬੈਡਰੂਮ ਸੈੱਟ $1499 ਦਾ, $1499 ਦਾ, ਤੇ ਤੋਹਫਾ ਓਰਿਜਨਲ ਓਰਿਜਨਲ ਐਪਲ ਦੀ ਸਮਾਰਟ ਵਾਚ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਪਹੁੰਚਣਾ ਕਿੱਥੇ ਹੈ ਜੀ? 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੌਮਕਨ ਰੋਡ, 6685 ਟੌਮਕਨ ਟੌਮਕਨ ਟੌਮਕਨ ਰੋਡ ਨਵੀਂ ਭਾਜੀ।
0: ਕਿਆ ਬਾਤ ਹੈ, ਵੈਰੀ ਗੁੱਡ। ਸੋ ਜ਼ਰੂਰ 6085 ਟੌਮਕਨ ਟੌਮਕਨ ਟੌਮਕਨ ਟੌਮਕਨ ਰੋਡ ਤੇ ਤੁਸੀਂ ਗੇੜਾ ਮਾਰ ਲਓ। ਏਸੀ ਬਿਨਾਂ ਨਹੀਂ ਸਰਦਾ ਹੁਣ ਬਈ, ਮਸਾਂ ਏਸੀ ਚਲਾਉਣ ਜੋਗੇ ਹੋਏ ਹਾਂ। ਸੋ ਤੁਸੀਂ ਯਾਦ ਰੱਖੋ, ਗਲੋਬਲ ਕੰਫਰਟ ਏਅਰ ਏਸੀ ਨਵਾਂ ਲਵਾਉਣਾ ਜਾਂ ਫਰਨਿਸ ਏਸੀ ਨਵਾਂ, ਤੇ $1800 ਤੱਕ ਦੀ ਰੀਬੇਟ ਪਾਓ। ਗਲੋਬਲ ਕੰਫਰਟ ਏਅਰ 905-790-9080 905-790-9080 ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਤੁਸੀਂ ਜ਼ਰੂਰ ਇੱਕ ਵਾਰ ਕਾਲ ਕਰ ਲਵੋ। ਬਰੈਂਪਟਨ ਕ੍ਰੈਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਵੱਲੋਂ ਹੁਣ ਫਿਊਨਰਲ ਦੀ ਪ੍ਰੀ ਪਲੈਨਿੰਗ ਆਫਰ ਕੀਤੀ ਜਾ ਰਹੀ ਹੈ। ਫਿਊਨਰਲ ਪ੍ਰੀ ਪਲੈਨ ਕਰੋ, ਅੱਜ ਦਾ ਰੇਟ ਲੋਕ ਕਰੋ, ਭਾਵੇਂ ਫਿਊਨਰਲ ਅੱਜ ਤੋਂ 25-30 ਸਾਲ ਬਾਅਦ ਹੈ ਨਾ, ਅੱਜ ਦਾ ਰੇਟ ਮਿਲ ਰਿਹਾ। 905-458-2222 ਫਿਊਨਰਲ ਦੀ ਪ੍ਰੀ ਪਲੈਨਿੰਗ। ਦੁਆਬਾ ਟਰੈਵਲ, ਇੰਡੀਆ ਦੀਆਂ ਟਿਕਟਾਂ ਲੈਣੀਆਂ, ਦੁਆਬਾ ਦੁਆਬਾ ਦੁਆਬਾ ਟਰੈਵਲ ਨੂੰ ਯਾਦ ਰੱਖੋ। ਇੰਡੀਆ ਦੀਆਂ ਟੌਪ ਦੀਆਂ ਟਿਕਟਾਂ ਲਈ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਹਾਜ਼ਰ ਹੈ ਤੁਹਾਡੇ ਲਈ। 905-796-7800 ਕਿਸਨੇ ਇੰਡੀਆ ਜਾਣਾ ਜਾਂ ਆਉਣਾ, 905-796-7800।

0: आप भी अपनी फैमिली और दोस्तों के साथ जरूर आएं। वेज थाली, चना भटूरा, अमृतसरी कुलचे का स्वाद बाय वन गेट वन ऑफर के साथ जरूर उठाएं। फ्रॉम 10 AM टू 8 PM सिंपली इंडियन स्वीट्स एंड रेस्टोरेंट सर्विंग यू फ्रॉम 3 लोकेशन 15 फेंटर वे 85 मॉन्टपेलियर स्ट्रीट 275 गार्डन ब्रूक ट्रेल इन ब्रैम्पटन।
1: वाह थोड़े नाल यार स्वाद आ जांदा प्रोग्राम करके पूरा एन रौनक मेला फन शन देखो यही तो फिर एंटरटेनमेंट है यही तो फिर अपना सब का एक प्यार है तो इदा प्यार बनया रहे तो थोड़ा गल्ला बातें इदा चलदिया रहन तो थैंक यू सो मच यार ऑलवेज फॉर लविंग फॉर सपोर्टिंग इंस्टाग्राम पेज है साडा पंजाबी लहरा कोई भी नंबर चाहिए किसी भी बिजनेस दे ਤੁਸੀਂ ਕੋਈ ਹੋਰ ਗੱਲਬਾਤ ਕਰਨੀ ਹੈ ਇੰਸਟਾਗ੍ਰਾਮ ਪੰਜਾਬੀ ਲਹਿਰਾਂ PUNJABILHRAN ਜਾਂ ਤੁਸੀਂ ਸਾਨੂੰ ਕਾਲ ਟੈਕਸਟ ਮੈਸੇਜ ਕਰ ਸਕਦੇ ਹੋ ਜੇ ਕੋਈ ਬਿਜ਼ਨਸ ਦੀ ਵੀ ਐਡਵਰਟਾਈਜ਼ਮੈਂਟ ਕਰਾਉਣੀ ਹੈ 6475041557 6475041557 ਤੇ ਤੁਸੀਂ ਰੀਚ ਕਰ ਸਕਦੇ ਹੋ ਸਾਨੂੰ ਐਂਡ ਅਸੀਂ ਤੁਹਾਡੇ ਲਈ ਆਲਵੇਜ਼ ਹਾਜ਼ਰ ਹਾਂ ਮੈਂ ਨਿਊ ਹਾਈਟਸ ਕਿਚਨ ਦਾ ਨੰਬਰ ਫਿਰ ਤੋਂ ਦੇ ਦੇਵਾਂ ਵਧੀਆ ਟੌਪ ਦੀ ਨੰਬਰ 1 ਕਿਚਨ ਰੈਡੀ ਕਰਾਉਣੀ ਆ ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਕਾਲ ਕਰੋ ਭਾਜੀ ਹੁਣੇ ਇਨਸਾਨ ਬੜੇ ਕਮਾਲ ਦੇ ਨੇ ਕਿਚਨ ਨਵਾਂ ਬਾਰ ਵੈਨਿਟੀਜ਼ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਤਿਆਰ ਕਰਾਉਣਾ ਤਾਂ ਨੰਬਰ ਨੋਟ ਕਰ ਲਓ ਜ਼ਰੂਰ ਨਿਊ ਹਾਈਟਸ ਕਿਚਨ 416-859 New Heights Kitchen 416-859-1920 ਤੇ ਜ਼ਰੂਰ ਤੁਸੀਂ ਸੰਪਰਕ ਕਰ ਲਵੋ ਤੇ ਤੁਹਾਡੇ ਲਈ ਨਿਊ ਹਾਈਟਸ ਕਿਚਨ ਦੀ ਟੀਮ ਬਿਲਕੁਲ ਹਾਜ਼ਰ ਹੈ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ ਓਕੇ ਸੁਣਾਈਏ ਤੁਹਾਨੂੰ ਫਿਰ ਇੱਕ ਹੋਰ ਵਧੀਆ ਜਿਹਾ ਟੌਪ ਦਾ ਗੀਤ ਤੇ ਮੇਕ ਸ਼ੋਰ ਕਰੋ ਯਾਰ ਕੋਈ ਵੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਹਾਨੂੰ ਰੈਫਰੈਂਸਿਸ ਚਾਹੀਦੇ ਆ ਨੰਬਰ ਚਾਹੀਦੇ ਆ ਤਾਂ ਪੰਜਾਬੀ ਲਹਿਰਾਂ ਪੰਜਾਬੀ ਲਹਿਰਾਂ ਪੰਜਾਬੀ ਲਹਿਰਾਂ ਹੁਣ ਤੁਸੀਂ ਸੁਬਹਾ ਵੀ ਪੰਜਾਬੀ ਲਹਿਰਾਂ ਸੁਣਦੇ ਹੋ ਬਈ ਸੁਬਹਾ 7 ਤੋਂ ਲੈ ਕੇ 8 ਵਜੇ ਤੱਕ ਤੁਸੀਂ ਬਹੁਤ ਹੀ ਰੌਣਕੀ ਤੇ ਖਬਰਾਂ ਨਾਲ ਭਰਪੂਰ ਮੈਂ ਕਹਿੰਦਾ ਕਿ ਉਸ ਤੋਂ ਵਧੀਆ ਖਬਰਾਂ ਹੀ ਨਹੀਂ ਗਈਆਂ ਸਾਰੇ ਤੁਸੀਂ ਆਲੇ ਦੁਆਲੇ ਟੋਰਾਂਟੋ ਘੁੰਮ ਕੇ ਦੇਖ ਲਓ ਤੇ ਸਵੇਰੇ ਜੋ 7 ਵਜੇ ਪੰਜਾਬੀ ਲਹਿਰਾਂ 'ਤੇ ਖਬਰਾਂ ਆਉਂਦੀਆਂ ਉਹ ਫਿਰ ਯੂਨੀਕ ਡਿਟੇਲਡ ਤੇ ਰਮੇਸ਼ ਹੁਸ਼ਿਆਰਪੁਰੀ ਜੀ ਦੀ ਜ਼ੁਬਾਨੀ ਹੈ ਹੀ ਕਮਾਲ ਤੇ ਸਵੇਰੇ ਹੁਣ ਤੁਸੀਂ ਨਾਲ ਦੀ ਨਾਲ 6 ਵਜੇ ਤੋਂ ਲੈ ਕੇ 7 ਵਜੇ ਤੱਕ ਇੰਜੋਏ ਕਰਦੇ ਹੋ ਵਿਰਾਸਤ ਰੇਡੀਓ ਬਲਜਿੰਦਰ ਤੰਬੜ ਸਾਹਿਬ ਦੇ ਨਾਲ ਤੋ 6 ਵਜੇ ਜੁੜਿਆ ਕਰੋ ਬਹੁਤ ਖੜਕ ਕੇ

ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
ਸੈਂਟਰ ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, psoriasis, experienced homeopaths de rene effective ilaaj, care you can trust, healing you can feel. Appointment de layi call karo 647-856-2516. Do locations, Mississauga and Brampton de vich available, 647-856-2516.

ਸਤਿ ਸ਼੍ਰੀ ਅਕਾਲ ਜੀ, ਆਦਾਬ, ਨਮਸਕਾਰ। ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਇੱਥੋਂ ਗੱਡੀ ਦਾ ਸਟੀਅਰਿੰਗ ਮੇਰੇ ਹੱਥ ਵਿੱਚ। ਤੁਸੀਂ ਰੋਡਾਂ 'ਤੇ ਹੋ, ਘਰਾਂ ਦੇ ਵਿੱਚ, ਗੱਡੀਆਂ ਦੇ ਵਿੱਚ, ਜਿੱਥੋਂ ਜਿੱਥੋਂ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਸੁਣ ਰਹੇ ਹੋ, ਸਭ ਨੂੰ ਸਤਿ ਸ਼੍ਰੀ ਅਕਾਲ, ਪਿਆਰ, ਮੁਹੱਬਤ, ਲਵ ਯੂ।

ਕਿਆ ਬਾਤ ਆ, ਪੰਜਾਬੀ ਪੰਜਾਬ ਅਤੇ ਪੰਜਾਬੀ ਦੀ ਜਦੋਂ ਵੀ ਗੱਲ ਕਰੀ ਨਾ, ਇੱਕ ਵਾਰੀ ਚਿਹਰੇ ਦੇ ਉੱਪਰ ਸਮਾਈਲ ਆ ਜਾਂਦੀ, ਖੁਸ਼ੀਆਂ ਆ ਜਾਂਦੀਆਂ, ਚਾਹੇ ਪੰਜਾਬੀ ਦੀ ਗੱਲ ਹੋਵੇ। ਐਵੇਂ ਥੋੜ੍ਹੀ ਫਿਰ ਬਾਬਾ ਨਜ਼ਮੀ ਕਹਿ ਗਏ ਕਿ ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਅਤੇ ਝੱਖੜ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ। ਕਿਆ ਬਾਤ ਆ। ਉਧਰੋਂ ਫਿਰ ਸ਼ਮੀ ਜਲੰਧਰੀ ਜੀ ਵੀ ਕਹਿੰਦੇ ਕਿ ਨਹੀਂ ਏਦਾਂ ਨਹੀਂ, ਮੈਂ ਅੱਖਰਾਂ ਤੋਂ ਪੁੱਛਾਂ, ਕਿਤਾਬਾਂ ਤੋਂ ਪੁੱਛਾਂ, ਮੈਂ ਵੰਜਲੀ ਤੇ ਬਰਤਬ ਰਬਾਬਾਂ ਤੋਂ ਪੁੱਛਾਂ, ਖੁਦਾਇਆ ਵੇ ਤੇਰੀ ਸਕਾਫਤ ਦੇ ਕਿੱਸੇ ਮੈਂ ਸੁਖਨਵਰ ਆਪਣੇ ਖੁਆਬਾਂ ਤੋਂ ਪੁੱਛਾਂ, ਮੈਂ ਅੱਖਰਾਂ ਤੋਂ ਪੁੱਛਾਂ ਤੇ ਕਿਤਾਬਾਂ ਤੋਂ ਪੁੱਛਾਂ।

9056733337 ਪੰਜਾਬ ਦੇ ਨਾਲ ਜਿਹੜੇ ਗਾਣੇ ਸੁਣ ਕੇ ਤੇ ਫਿਰ ਆਪਣੇ ਆਪ ਜੋਸ਼ ਆਉਣਾ ਬੰਦ ਆਇਆ ਤੇ ਆ ਵੀ ਜਾਂਦਾ। ਸੋ 905-673-3337 ਦੇਖੋ ਅੱਜ ਹੈਗਾ ਜੀ ਦਿਨ ਉਹ ਜਿਹਦਾ ਤੁਹਾਨੂੰ ਇੰਤਜ਼ਾਰ ਰਹਿੰਦਾ, ਅੱਜ ਫਰਮਾਇਸ਼ੀ ਗਾਣੇ ਤੁਹਾਡੇ ਦਗਾਣੇ ਕਿਸੇ ਵੀ ਤਰ੍ਹਾਂ ਦੇ ਰੇਡੀਓ ਪ੍ਰੋਗਰਾਮ ਉਡਾਣ 'ਚ ਵੀ ਚੱਲਣਗੇ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਵੀ ਜਿੰਨੇ ਵੀ ਸਮਾਂ ਹੈਗਾ, ਅਤੇ ਫਰਮਾਇਸ਼ੀ ਗਾਣੇ ਗੀਤ ਸੰਗੀਤ ਅਤੇ ਅੱਜ ਥੋੜ੍ਹਾ ਜਿਹਾ ਫੰਕਸ਼ਨ ਚੱਕ ਕੇ ਰੱਖੀਏ ਕੰਮ ਨੂੰ। 905-673-3337 ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

ਕਿਆ ਬਾਤ ਆ ਜੀ। 905-673-3337 ਪੰਜਾਬ ਦੀ ਗੱਲ ਯਾਰ ਹੋਵੇ ਵੀ ਕਿਵੇਂ ਨਾ, ਪੰਜਾਬ ਦੀ ਗੱਲ ਫਿਰ 905-673-3337 9056733337 ਪੰਜਾਬ ਨੂੰ ਤਾਂ ਮੈਂ ਇੱਦਾਂ ਯਾਦ ਕਰਦਾ ਜਿਵੇਂ ਮੈਂ ਤੁਹਾਨੂੰ ਯਾਦ ਕਰਦਾ, ਜਿਵੇਂ ਤੁਹਾਡੇ ਨਾਲ ਮੈਨੂੰ ਮੁਹੱਬਤ ਆ ਨਾ। ਜਦੋਂ ਮੈਂ ਇਸ ਰੇਡੀਓ ਸਟੇਸ਼ਨ 'ਤੇ ਆ ਕੇ ਇਸ ਮਾਈਕ 'ਤੇ ਆ ਕੇ ਬੈਠ ਜਾਂਦਾ ਤਾਂ ਫਿਰ ਮੈਨੂੰ ਆਈ ਥਿੰਕ ਕਿ ਜਿਹੜਾ ਵਿਚਲਦਾ ਜਿਹੜਾ ਸਵੇਰੇ 7 to 8 ਮਾਈਕ ਛੱਡ ਕੇ ਜਾਈਦਾ ਅਤੇ 8 ਤੋਂ ਲੈ ਕੇ ਇਹ 8 ਵਜਣ ਤੱਕ ਜਿਹੜਾ ਸਫ਼ਰ ਆ ਨਾ, ਇਹ ਮੇਰੇ ਵਾਸਤੇ ਇਹ ਹੁੰਦਾ ਕਿ ਜਿਵੇਂ ਈਦ ਨੂੰ ਕਹਿੰਦੇ ਨਾ ਕਿ ਘੁਲੇ ਮਿਸ਼ਰੀ ਹਵਾ ਦੇ ਵਿੱਚ ਸੱਜਣ ਅਤੇ ਗੱਲ ਸ਼ਹਿਰ ਤੋਂ ਤੇਰੀ ਸਵਾਦ ਲੱਗੇ, ਤੇਰੀ ਦੀਦ ਹੈ ਈਦ ਦੇ ਦਿਨ ਵਰਗੀ ਅਤੇ ਸਾਨੂੰ ਅੱਜ ਜੇ ਤੇਰੀ ਯਾਦ ਲੱਗੇ। ਸੋ ਇੱਦਾਂ ਹੁੰਦਾ ਸਮਾਂ, ਮੈਨੂੰ ਲੱਗਦਾ ਕਿ ਜਿਵੇਂ ਈਦ ਹੀ ਹੋ ਗਿਆ ਸਮਾਂ, 8 ਘੰਟੇ ਆਉਣ 'ਚ ਨਹੀਂ ਹੁੰਦੇ।

ਧੰਨਵਾਦ। ਅੱਛਾ ਮੈਂ ਇੱਕ ਵਾਰ ਫਿਰ ਰਿਕੁਐਸਟ ਕਰਨਾ ਚਾਹੂੰਗਾ, ਕੱਲ੍ਹ ਜਿਹੜੇ ਮੈਂ ਚਾਰ ਨਾਮ ਅਨਾਊਂਸ ਕੀਤੇ ਸੀ ਨਾ, ਤਾਂ ਮੈਨੂੰ ਪਲੀਜ਼ ਉਹ ਇਨਬੋਕਸ ਕਰ ਦੇਣ। ਦੋ ਨਾਮ ਮੇਰੇ ਕੋਲ ਆ ਗਏ ਆ, ਤਾਂ ਕਿ ਤੁਹਾਨੂੰ ਮੋਮੋ ਖਵਾ ਦਈਏ ਵੀ ਕੱਲ੍ਹ ਦੇ ਜਿਹੜੀਆਂ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ ਉਹਦਾ ਮੁੱਲ ਵੀ ਮੋੜਨਾ ਜ਼ਰੂਰੀ ਹੈ ਨਾ। ਮੈਨੂੰ ਮੈਸੇਜ ਨਹੀਂ ਆਏ।

ਹੋਏ ਕਿਆ ਬਾਤ ਹੈ। ਲਓ ਗੱਲਬਾਤ ਅੱਜ ਮਿਲ ਗਈ, ਅੱਜ ਦੀ ਗੱਲਬਾਤ ਸਾਈਕਲ। ਯਾਰ ਸਾਈਕਲ ਦੇਖੋ, ਇਹ ਵੀ ਇੱਥੇ ਫਿਰ ਜੈਨਜ਼ੀਆਂ ਨਾਲ ਧੱਕਾ ਹੋ ਜਾਣਾ। ਜੈਨਜ਼ੀਆਂ ਨੂੰ ਨਹੀਂ ਪਤਾ ਕਿ ਸਾਈਕਲ ਦਾ ਕਿੰਨਾ ਚਾਅ ਹੁੰਦਾ ਸੀ। 60s, 70s, 80s, 90s ਵਾਲੇ ਸਮਝ ਸਕਦੇ ਆ। 60s, 70s ਵਾਲਿਆਂ ਵਾਸਤੇ ਸਾਈਕਲ ਕਾਰ ਵਰਗਾ, ਕਾਰ ਦਾ ਰੂਪ ਹੁੰਦਾ ਸੀਗਾ। ਸੋ ਜਿਹਦੇ ਕੋਲ ਸਾਈਕਲ ਹੋਣਾ ਉਹ ਬਸ ਇੱਦਾਂ ਹੁੰਦਾ ਸੀ ਕਿ ਬਈ ਇਹ ਬੰਦਾ ਘੈਂਟ ਆ। ਸੋ ਸਾਈਕਲ ਵਾਲੇ ਬੰਦੇ ਦੀ ਫੁੱਲ ਚੜ੍ਹਾਈ ਹੁੰਦੀ ਸੀ। 80s, 90s ਆਉਂਦਿਆਂ ਆਉਂਦਿਆਂ ਫਿਰ ਜਦੋਂ ਬੱਚਿਆਂ ਦੇ ਕੋਲ, ਫਿਰ ਬਾਪੂਆਂ ਨੇ ਲੈ ਲਏ ਵੈਸਪੇ ਚੇਤਕੇ, ਅਤੇ ਫਿਰ ਬੱਚਿਆਂ ਦੇ ਕੋਲ ਆ ਗਏ ਸਾਈਕਲ। ਅਤੇ ਕਮਾਲ ਆ ਯਾਰ, ਥੋੜ੍ਹਾ ਪਹਿਲਾਂ ਸਾਈਕਲ ਤੁਸੀਂ ਸਕੂਲ, ਅੱਛਾ ਕਈ ਤਾਂ ਸਕੂਲ ਵੀ ਸਾਈਕਲ 'ਤੇ ਜਾਂਦੇ ਸੀਗੇ, ਅਤੇ ਕਈ ਸੱਜਣਾਂ ਨੇ ਫਿਰ ਕੰਮ ਕਾਰ ਸਾਈਕਲਾਂ 'ਤੇ ਜਾਣਾ, ਖੇਤ ਨੂੰ ਸਾਈਕਲਾਂ 'ਤੇ ਜਾਣਾ, ਪੱਠੇ ਸਾਈਕਲਾਂ 'ਤੇ ਲੈ ਕੇ ਆਉਣੇ, ਖੇਤਰ ਗੇੜਾ ਸਾਈਕਲਾਂ 'ਤੇ ਮਾਰਨ ਜਾਣਾ। ਸਾਈਕਲ ਦੇ ਨਾਲ ਇੱਕ ਅਲੱਗ ਜਿਹੀ ਮੁਹੱਬਤ ਹੁੰਦੀ ਸੀ। ਅੱਛਾ ਪੁਰਾਣੇ ਸਮੇਂ ਦੇ ਵਿੱਚ ਸਾਈਕਲ ਨੂੰ ਸ਼ਿੰਗਾਰਦੇ ਵੀ ਹੁੰਦੇ ਸੀ। ਅੱਜ ਕੱਲ੍ਹ ਤਾਂ ਯਾਰ ਆਪਾਂ ਆਪਣੇ ਆਪ ਨੂੰ ਸ਼ਿੰਗਾਰਨਾ ਭੁੱਲ ਗਏ ਹਾਂ, ਆਪਾਂ ਜ਼ਿੰਦਗੀ ਨੂੰ ਸ਼ਿੰਗਾਰਨਾ ਭੁੱਲ ਗਏ ਹਾਂ। ਸੋ ਜ਼ਿੰਦਗੀ ਕਿੰਨੀ ਖੂਬਸੂਰਤ ਹੁੰਦੀ ਸੀ, ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚੋਂ ਕਿੰਨੀਆਂ ਖੁਸ਼ੀਆਂ ਲੱਭ ਲੈਂਦੇ ਸੀ। ਇਮੈਜਿਨ ਕਿ ਫੁੱਲ ਝੜੀਆਂ ਲਾਉਣੀਆਂ ਸਾਈਕਲ ਨੂੰ, ਲਾਈਟਾਂ ਲਾਉਣੀਆਂ, ਸ਼ੀਸ਼ੇ ਲਾਉਣੇ, ਟੱਲੀਆਂ ਲਾਉਣੀਆਂ, ਯਾਰ ਕਿਆ ਬਾਤ, ਕਿਆ ਬਾਤ, ਉਹ ਸਮੇਂ ਬੜੇ ਖੂਬਸੂਰਤ ਸੀ। ਸਾਈਕਲ ਦੀਆਂ ਕਹਾਣੀਆਂ ਨਾ, ਸਾਈਕਲ ਪਿੱਛੇ ਬਹੁਤ ਖੂਬਸੂਰਤ ਕਹਾਣੀਆਂ। ਇਹ ਜਿਨ੍ਹਾਂ ਜਿਨ੍ਹਾਂ ਨੇ ਸਾਈਕਲ ਚਲਾਏ ਆ ਜਾਂ ਸਾਈਕਲ ਹੰਡਾਏ ਆ, ਉਹ ਹੀ ਜਾਣ ਸਕਦੇ ਕਿ ਸਾਈਕਲ ਦੇ ਨਾਲ ਕਿਆ ਮੁਹੱਬਤ।

0: ਓਏ ਹੋਏ
1: ਇਸ਼ਕ ਦੀ ਗੱਲ ਫੇਰ ਛੇੜ ਦਿੱਤੀ ਆ। ਕਹਿੰਦੇ ਕਿ ਕਾਸ਼ ਆਪਾਂ ਮਿਲੇ ਨਾ ਹੁੰਦੇ, ਕਾਸ਼ ਆਪਾਂ ਮਿਲੇ ਨਾ ਹੁੰਦੇ, ਫਿਰ ਇੱਕ ਦੂਜੇ ਨਾਲ ਗਿਲੇ ਨਾ ਹੁੰਦੇ, ਆਪਾਂ ਵੀ ਫਿਰ ਟੁੱਟਣਾ ਨਹੀਂ ਸੀ ਜੇ ਫੁੱਲਾਂ ਵਾਂਗੂ ਖਿਲੇ ਨਾ।

0: क्या बात है जी, 905-673-3337 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ ਪੰਜਾਬੀ ਲਾੜਾ ਨਾਲ ਤੁਸੀਂ ਜੁੜੇ ਹੋਏ ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ 2825 2825, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
1: ਹਾਂ ਜੀ ਬ੍ਰਾ ਸੰਧੂ, ਸਤਿ ਸ਼੍ਰੀ ਅਕਾਲ, ਕਿੱਦਾਂ ਜੀ?
0: ਓ ਬੱਲੇ ਬੱਲੇ, ਸਤਿ ਸ਼੍ਰੀ ਅਕਾਲ ਜੋ, ਕੀ ਹਾਲ ਚਾਲ? ਮੇਰਾ ਕੰਮ ਆ ਬਸ ਤੈਨੂੰ ਪਿੱਛੇ ਲੈ ਕੇ ਜਾਣਾ, ਅੱਗੇ ਤਾਂ ਆਪਾਂ ਦੌੜੀ ਜਾਣਾ, ਅੱਗੇ ਤਾਂ ਤੁਸੀਂ ਨਾ ਚਾਹੋਗੇ ਤਾਂ ਵੀ ਦੌੜਨਾ ਹੀ ਪੈਣਾ, ਪਰ ਜੇ ਆਪਾਂ ਪਿਛੋਕੜ ਯਾਦ ਰੱਖੀਏ ਤੇ ਬੜਾ ਕੁਛ ਯਾਦ ਰਹਿੰਦਾ, ਫਿਰ ਉਹ ਸਮਾਈਲ ਚਿਹਰਿਆਂ ਤੇ ਆ ਜਾਂਦੀ ਆ, ਬੰਦਾ ਸਟ੍ਰੈਸ ਭੁੱਲ ਜਾਂਦਾ, ਦੁੱਖ ਭੁੱਲ ਜਾਂਦਾ, ਇੱਕ ਪਾਲੀ ਬੰਦਾ ਫਿਰ ਪੰਜਾਬ ਬਿਨਾਂ ਟਿਕਟ ਤੋਂ ਗੇੜਾ ਮਾਰ ਆਉਂਦਾ। ਕਿਆ ਬਾਤ ਆ, ਕਿਆ ਖੂਬ ਯਾਦ ਕਰਾਇਆ।
1: ਫੇਰ ਕੀ ਹੋਇਆ ਬਾਅਦ ਦੇ ਵਿੱਚ, ਉਹ ਮੇਰੇ ਭਰਾ ਨੇ ਮੋਹਰੇ ਪੈ ਜਾਣਾ ਆਪਣੇ ਤੌਲੀਆ ਬੰਨ ਕੇ, ਮੈਂ ਕਾਠੀ ਦੇ ਪਿੱਛੇ।
0: ਓਏ ਹੋਏ, ਇਹ ਤੁਸੀਂ ਹੋ, ਮੈਂ ਤੁਹਾਨੂੰ ਪਿੱਛੇ ਲੈ ਗਏ, ਤੁਸੀਂ ਜ਼ਿਆਦਾ ਹੀ ਪਿੱਛੇ ਲੈ ਗਏ ਯਾਰ, ਪਰ ਕਿਆ ਬਾਤ ਆ, ਬਹੁਤ ਬਹੁਤ ਜਣਾ ਨੇ ਉਹ ਤੌਲੀਏ ਤੇ ਬਹਿ ਕੇ। ਅੱਛਾ, ਬਾਅਦ ਵਿੱਚ ਉਹ ਸੀਟਾਂ ਵੀ ਆ ਗਈਆਂ ਸੀ ਛੋਟੀਆਂ ਛੋਟੀਆਂ ਬੱਚਿਆਂ ਵਾਸਤੇ।
1: ਹਾਂ, ਸੀਟਾਂ ਵੀ ਆ ਗਈਆਂ ਸੀ ਆਪਣੇ, ਉਹ ਜਿੱਦਾਂ ਨਰਮ
0: ਸੀਗੀਆਂ। ਹਾਂ ਜੀ,
1: ਤੇ ਪਲੱਸ ਹੋਰ ਮੈਂ ਤੁਹਾਨੂੰ ਦੱਸਾਂ, ਜਿਹੜੀ ਮਤਲਬ ਹੈਰਾਨੀ ਕਰ ਗਿਆ, ਚਲੋ ਹੈਰਾਨੀ ਵੀ ਨਹੀਂ, ਬਾਕੀ ਲੋਕਾਂ ਨਾਲ ਵੀ ਹੈਗੀ ਆ
0: ਜੀ।
1: ਮੇਰਾ ਡੈਡੀ ਮਤਲਬ ਮੰਮੀ ਨੂੰ ਆਪਣੇ ਪੇਕੀ ਸਾਡੇ ਨਾਨਕੀ ਲੱਗ ਜਾਂਦੇ ਸਾਈਕਲ ਤੇ ਬਿਠਾ ਕੇ।
0: ਕਾਰ ਦਾ ਕੰਮ ਦਿੰਦਾ ਸੀ ਜੀ, ਮੇਲਿਆਂ ਤੇ ਜਾਣਾ। ਮੈਂ ਆਪਣੇ ਫਾਦਰ ਸਾਹਿਬ ਨਾਲ ਨਿੱਕਾ ਜਿਹਾ ਹੁੰਦਾ ਸੀ, ਮੈਂ ਮੇਲੇ ਬੜੀ ਵਾਰ ਸਾਈਕਲ ਤੇ ਬੈਠ ਕੇ ਗਿਆ, ਅੱਗੇ ਬੈਠ ਕੇ ਉਹੀ ਜਿਹੜੀ ਛੋਟੀ ਜਿਹੀ ਸੀਟ ਹੁੰਦੀ ਸੀ, ਤੇ ਕਾਰ ਵਰਗਾ ਹੁੰਦਾ ਸੀ, ਠੰਡੀਆਂ ਹਵਾਵਾਂ ਏਦਾਂ ਵੱਜਣੀਆਂ। ਅੱਜ ਕੱਲ ਉਹ ਮਰਸਡੀ ਤੇ ਬਹਿ ਕੇ ਵੀ ਉਹ ਆਨੰਦ ਨਹੀਂ ਆਉਂਦਾ ਜਿਹੜਾ ਸਾਈਕਲ ਦੇ ਅਗਲੇ ਪਾਸੇ ਬਹਿ ਕੇ ਬਾਪੂ ਦੇ ਨਾਲ ਆਉਂਦਾ ਸੀਗਾ। ਕਿੱਥੇ ਉਹ ਚੀਜ਼ਾਂ, ਮਜ਼ਾ ਯਾਰ, ਕਿਆ ਬਾਤ ਆ। 905-673-3337 ਜੀ, ਬਹੁਤ ਸ਼ੁਕਰੀਆ ਵੀਰ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਕਿਆ ਬਾਤ ਆ। 905-673-3337 ਉਹ ਮੋਰੇ, ਕੀ ਯਾਦ ਕਰਾ ਛੱਡਿਆ ਜੀ। ਜੀ ਭਾਜੀ, ਸਤਿ ਸ਼੍ਰੀ ਅਕਾਲ। ਕੁਲਵੀਰ ਜੀ, ਤੁਸੀਂ ਆਉਣੇ ਰਹੋ।
2: ਬੜੀਆਂ ਮਿੰਨਤਾਂ ਕੀਤੀਆਂ ਲਿਆ, ਤੇ ਭਾਜੀ ਉਹਨੂੰ ਧੋਣਾ ਡੇਲੀ, ਤੇ ਪਹਿਲੇ ਤਾਂ ਮੈਨੂੰ ਯਾਦ ਆ ਜਿੱਦਾਂ ਸਾਈਕਲ ਲਿਆਂਦਾ ਸੀ, ਕੱਪੜਾ ਪਾ ਕੇ ਖੜਾਇਆ ਸੀ ਮੈਨੇ ਅੰਦਰ ਕੋਠੜੀ ਦੇ ਵਿੱਚ,
0: ਮੈਂ
2: ਕਿਹਾ ਵੀ ਇਹਨੂੰ ਕਿਤੇ ਉਹ ਮਿੱਟੀ ਨਾ ਲੱਗ
0: ਜਾਏ।
2: ਹਾਂ, ਤੇ ਫੇਰ ਉਹਨੂੰ ਧੋਣਾ ਜੀ, ਤੇ ਬਾਕੀ ਟੱਲੀ ਦਾ ਬੜਾ ਸ਼ੌਕ ਹੁੰਦਾ ਸੀ, ਟੱਲੀ ਲਵਾਉਣੀ ਇਹਦੇ ਉੱਪਰ, ਹਨਾ,
0: ਇੱਕ ਇੱਕ ਚੱਕਿਆਂ ਦੇ ਵਿੱਚ ਫਸਾ ਲੈਂਦੇ ਹੁੰਦੇ ਸੀ ਫੁੱਲ ਜੇ, ਉਹ ਵੀ
2: ਚੱਕਿਆਂ ਦੇ ਵਿੱਚ ਫੁੱਲ ਫਸਾਉਂਦੇ ਸੀ, ਉਹਦੇ ਨਾਲ ਉਹ ਗੰਦਾ ਨਹੀਂ ਹੁੰਦਾ ਸੀ, ਤੇ ਜਿਹੜੇ ਗਜ ਹੁੰਦੇ ਸੀਗੇ ਟਾਇਰਾਂ ਦੇ, ਉਹਦੇ ਵਿੱਚ ਵੀ ਉਹ ਇੱਕ ਪਲਾਸਟਿਕ ਦਾ ਉਹ ਜਦ ਮੂਵ ਹੁੰਦਾ,
0: ਗੋਲੀਆਂ ਜਿਹੀਆਂ ਲਾ ਦਿੰਦੇ ਸੀ ਉਹ ਛੋਟੀਆਂ ਛੋਟੀਆਂ,
2: ਜਦੋਂ ਮੂਵ ਹੁੰਦਾ ਸੀ ਤਾਂ ਉਹਦੇ ਨਾਲ ਉਹ ਗਜ ਸਾਫ ਰਹਿੰਦੇ ਸੀਗੇ, ਤੇ ਨੀਚੇ ਜਿਹੜਾ ਚੇਨ ਕਵਰ ਹੁੰਦਾ ਸੀਗਾ, ਚੇਨ ਕਵਰ ਦੇ ਉੱਪਰ ਲਿਖੀ ਹੁੰਦਾ ਸੀ ਆਪਦਾ ਨਾਮ। ਚੂੜਾ ਨੀ
0: ਟੁੱਟਿਆ, ਕਿਆ ਬਾਤ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
2: ਨਾਭੇ ਤੋਂ ਲੈ ਕੇ ਖੰਨਾ ਲੁਧਿਆਣਾ ਤੱਕ ਉਹ ਸਾਈਕਲ ਤੇ ਜਾਂਦੇ
0: ਹੁੰਦੇ। ਕਿਆ ਬਾਤ ਆ, ਕਿਆ ਬਾਤ ਆ, ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਜੀ। ਖਬਰਾਂ ਦਾ ਸਮਾਂ ਹੋ ਗਿਆ, ਸੋ 905-673-3337 ਖਬਰਾਂ ਦਾ ਸਮਾਂ ਹੋ ਗਿਆ, ਖਬਰਾਂ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਇੱਦਾਂ ਹੀ ਸਾਈਕਲ ਭਜਾਵਾਂਗੇ ਤੇ ਰੇਸਾਂ ਲਾਵਾਂਗੇ ਤੇ ਪੰਜਾਬ ਨੂੰ ਬਿਨਾਂ ਟਿਕਟ ਤੋਂ ਗੇੜਾ ਲਾ ਕੇ ਆਵਾਂਗੇ। ਸਤਿ ਸ਼੍ਰੀ ਅਕਾਲ ਮਿੰਦਰ ਜੀ, ਤੁਸੀਂ ਆਉਣੇ ਰਹੋ।
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਮੈਂ ਕਿਹਾ ਜੀ ਸਾਈਕਲ ਬਹੁਤ ਵਧੀਆ ਜੀ, ਸਾਈਕਲ ਦਾ ਬੜਾ ਚੰਗਾ ਚੇਤਾ ਕਰਾਇਆ, ਮੈਂ ਚੇਤੇ ਕਰਾਉਣਾ ਵੀ ਕਿਹਦਾ ਪੈਰ ਆਇਆ ਤਾਰਾਂ ਦੇ ਵਿੱਚ, ਕਿਹਨੇ ਕਾਠੀ ਦੇ ਸਪਰਿੰਗ ਦੇ ਵਿੱਚ ਆਪਣੀ ਉਂਗਲਾਂ ਦੀ ਚੁੰਡੀ ਉਡਾਈ।
0: ਤੇਰਾ ਕਿਆ ਬਾਤ ਆ, ਤੁਸੀਂ ਤਾਂ ਚਾਰ ਚਾਰ ਲਾ ਦੇ, ਆਪਾਂ ਹੁਣ ਏਦਾਂ ਹੀ ਗੱਲਾਂ ਬਾਤਾਂ ਕਰਨੀਆਂ 9 ਤੋਂ 10 ਰੇਡੀਓ ਪ੍ਰੋਗਰਾਮ ਦੇ ਵਿੱਚ, ਏਦਾਂ ਹੀ ਚੁੰਡੀਆਂ ਵੱਢਾ ਇੱਕ ਦੂਜੇ ਨੂੰ। ਬਹੁਤ ਸ਼ੁਕਰੀਆ, ਕਿਆ ਬਾਤ ਆ ਯਾਰ, ਤੁਸੀਂ ਤਾਂ, ਮੈਂ ਤੁਹਾਨੂੰ ਯਾਦ ਕਰਾਂ, ਤੁਸੀਂ ਤਾਂ ਮੈਨੂੰ ਯਾਦ ਕਰਾਤਾ ਅੱਜ, ਬਹੁਤ ਮੁਹੱਬਤ, ਬਹੁਤ ਪਿਆਰ ਯਾਰ। ਫੋਨ ਬਹੁਤ ਆ ਰਿਹਾ, ਆਪਾਂ 9 ਤੋਂ 10 ਕਰੀਏ ਪ੍ਰੋਗਰਾਮ ਤੇ ਗੱਲਾਂ ਬਾਤਾਂ ਫਿਰ ਸਾਈਕਲ ਤੇ। ਬਾਈ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ। 4133 ਤੁਸੀਂ ਆਨਰ ਹੋ ਜੀ।
3: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ,
3: ਛੋਟੀ ਜੀ
0: ਜੀ।
3: ਵੀ ਸਾਈਕਲ ਤੇ ਨਾ ਬੋਰੀ ਦੀਆਂ ਦੋ ਪਾਸੇ ਗੋਜੇ ਬਣਾ ਕੇ ਤੇ ਖੁਰਜੀਆਂ ਕਹਿੰਦੇ ਸੀ ਉਹਨਾਂ ਨੂੰ, ਖੁਰਜੀਆਂ ਪਾਉਂਦੇ ਸੀ ਨਾ ਦੋ ਪਾਸੇ ਸਾਈਕਲ ਦੇ ਡੰਡੇ ਤੇ,
0: ਬਿਲਕੁਲ ਜੀ ਬਿਲਕੁਲ,
3: ਤੇ ਸਬਜ਼ੀਆਂ ਪਾ ਵਿੱਚ ਰੱਖ ਕੇ ਲੈ ਜਾਣੀਆਂ ਜਾਂ ਰਾਸ਼ਨ ਲਿਆਉਣਾ,
0: ਤੇ
3: ਇੱਕ ਹੋਰ ਬੇਟਾ ਕਾਲੀ ਦੇ ਉੱਤੇ ਨਾ ਲਾ ਕੇ ਨਾ ਸੂਲ ਤੇ ਪੰਬੀਰੀ ਲਾਈ ਹੁੰਦੀ ਸੀ ਪੇਪਰ ਦੀ ਬਣਾ ਕੇ
0: ਜੀ, ਬਿਲਕੁਲ,
3: ਜਦੋਂ ਸਾਈਕਲ ਜਾਂਦਾ ਸੀ ਤਾਂ ਪੰਬੀਰੀ ਉੱਡਦੀ ਜਾਂਦੀ ਹੁੰਦੀ ਸੀ ਫਿਰ ਕੈਰੀਅਰ ਤੇ ਪਿੱਛੇ ਤੇ,
0: ਜੀ ਬਿਲਕੁਲ, ਅੱਜ
3: ਤਾਂ ਇੱਕ ਟੋਕਰੀ ਹੁੰਦੀ ਸੀ ਛੋਟੀ ਜਿਹੀ ਲੱਗੀ ਲੱਕੜ ਜੀ ਦੀ,
0: ਹਾਂ ਟੋਕਰੀ ਵੀ ਲਾਉਂਦੇ ਸੀ, ਬਿਲਕੁਲ,
3: ਉਹਦੇ ਵਿੱਚ ਵੀ ਨਿੱਕੇ ਬੱਚਿਆਂ ਨੂੰ ਬਿਠਾ ਲੈਣਾ ਜਾਂ ਸਬਜ਼ੀ ਪਾ ਕੇ ਵਾਧੂ ਘੱਟੂ ਢੋਲੇ ਉਹਨਾਂ ਦੇ ਡੰਡਿਆਂ ਨਾਲ ਟੰਗ ਲੈਣੇ
0: ਜੀ,
3: ਗੱਲੀਆਂ ਵਜਾਉਂਦੇ ਜਾਣਾ,
0: ਕਿਆ ਬਾਤ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਯਾਰ, ਕਿਆ ਬਾਤ ਆ, ਅੱਜ ਤਾਂ ਫਿਰ ਰੌਣਕਾਂ ਲੱਗਣਗੀਆਂ, ਸਾਈਕਲ ਭਜਾਵਾਂਗੇ ਔਰ ਸਾਈਕਲਾਂ 'ਚ ਪਹੁੰਚ ਚੜਾਵਾਂਗੇ, 9 to 10 ਰੇਡੀਓ ਪ੍ਰੋਗਰਾਮ ਉਡਾਨ, ਸਟੇ ਟਿਊਨਡ। ਸੋ ਬਸ ਖਬਰਾਂ ਲੈ ਲਈਏ ਆਪਾਂ, ਖਬਰਾਂ ਦੇ ਨਾਲ ਜੁੜੀਏ, ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਜੁੜ ਚੁੱਕੇ ਨੇ ਖਬਰਾਂ ਲੈ ਕੇ, ਫਿਰ ਰੇਡੀਓ ਪ੍ਰੋਗਰਾਮ ਉਡਾਨ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਗੱਲਾਂ ਬਾਤਾਂ ਕਰਾਂਗੇ, ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਹੋਣਗੀਆਂ, ਬਸ ਸਟੇ ਟਿਊਨਡ, 9 to 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਜੁੜਾਂਗੇ। ਹੁਣ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ, ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
4: ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪੰਜਾਬ ਅੰਦਰ ਸਥਾਨਕ ਪੱਧਰ ਦੀਆਂ ਚੋਣਾਂ ਦਾ ਕੰਮ ਮੁਕੰਮਲ ਹੋਇਆ, ਪਰ ਇਸ ਦਰਮਿਆਨ ਕਾਫੀ ਥਾਵਾਂ ਉੱਤੇ ਹਿੰਸਾ ਵੀ ਹੋਈ ਹੈ ਤੇ ਗੜਬੜੀ ਦੇ ਇਲਜ਼ਾਮ ਵੀ ਲੱਗੇ ਨੇ, ਕਿਉਂਕਿ ਇਹ ਵੋਟਾਂ ਬੈਲਟ ਪੇਪਰ ਰਾਹੀਂ ਪਈਆਂ ਨੇ, ਇਸ ਕਰਕੇ ਕਈ ਥਾਵਾਂ ਉੱਤੇ ਹਿੰਸਾ ਤੇ ਬੂਥ ਕੈਪਚਰਿੰਗ ਦੇ ਮਾਮਲੇ ਵੀ ਸਾਹਮਣੇ ਆਏ ਨੇ, ਅਤੇ ਕੁੱਲ 63.94 ਯਾਨੀ ਕਿ ਲਗਭਗ 64% ਪੋਲਿੰਗ ਹੋਈ ਹੈ। ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਵੋਟਰਾਂ ਨੇ ਝੁਲਸਾ ਦੇਣ ਵਾਲੀ ਗਰਮੀ ਦੇ ਬਾਵਜੂਦ ਪੋਲਿੰਗ ਵਿੱਚ ਖੂਬ ਜੋਸ਼ ਵਿਖਾਇਆ। 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਸਮੇਤ ਕੁੱਲ 102 ਸੰਸਥਾਨਾਂ ਲਈ ਪੋਲਿੰਗ ਹੋਈ ਹੈ। ਦੇਰ ਰਾਤ ਲਗਭਗ 11 ਵਜੇ ਤੱਕ ਸੂਬਾ ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ ਚੋਣਾਂ ਵਿੱਚ ਤਕਰੀਬਨ 64% ਪੋਲਿੰਗ ਹੋਈ ਹੈ। ਫਰਵਰੀ 2021 ਵਿੱਚ ਹੋਈਆਂ ਚੋਣਾਂ ਵਿੱਚ 71% ਪੋਲਿੰਗ ਹੋਈ ਸੀ। ਇਸ ਦਰਮਿਆਨ ਹਿੰਸਾ ਦੀਆਂ ਕਈ ਘਟਨਾਵਾਂ ਵਾਪਰੀਆਂ ਨੇ। ਲੁਧਿਆਣਾ ਦੇ ਰਾਏਕੋਟ ਵਿੱਚ ਕਾਂਗਰਸੀ ਉਮੀਦਵਾਰ ਉੱਤੇ ਤਲਵਾਰਾਂ ਨਾਲ ਹਮਲਾ ਹੋਣ ਦੀ ਖਬਰ ਸਾਹਮਣੇ ਆਈ। ਪਟਿਆਲਾ ਦੇ ਸਮਾਣਾ ਵਿੱਚ ਕੁੱਝ ਲੋਕ ਬੈਲਟ ਪੇਪਰ ਲੈ ਕੇ ਭੱਜ ਗਏ, ਜਿਸ ਕਾਰਨ ਉੱਥੇ ਦੁਬਾਰਾ ਚੋਣ ਹੋਵੇਗੀ। ਇਸੇ ਤਰ੍ਹਾਂ ਪੱਟੀ ਵਿੱਚ ਚੋਣ ਅਮਲੇ ਨਾਲ ਮਾਰਕੁੱਟ ਅਤੇ ਪੋਲਿੰਗ ਬੂਥ ਤੇ ਕਬਜ਼ੇ ਦੀ ਕੋਸ਼ਿਸ਼ ਹੋਈ ਹੈ। ਕਹਿਰ ਦੀ ਗਰਮੀ ਹੋਣ ਦੇ ਬਾਵਜੂਦ ਵੋਟਰਾਂ ਨੇ ਕਾਫੀ ਦਿਲਚਸਪੀ ਵਿਖਾਈ। ਮਤਦਾਨ ਯਾਨੀ ਕਿ ਪੋਲਿੰਗ ਦੀ ਸ਼ੁਰੂਆਤ ਹੌਲੀ ਸੀ, ਪਰ ਸ਼ਾਮ ਹੁੰਦੇ ਹੁੰਦੇ ਪੋਲਿੰਗ ਕੇਂਦਰਾਂ ਉੱਤੇ ਲੰਮੀਆਂ ਕਤਾਰਾਂ ਵਿਖਾਈ ਦਿੱਤੀਆਂ। ਇਸ ਦਰਮਿਆਨ ਨਗਰ ਕੌਂਸਲ ਗੁਰਦਾਸਪੁਰ, ਨਗਰ ਕੌਂਸਲ ਦੀਨਾ ਨਗਰ ਅਤੇ ਨਗਰ ਕੌਂਸਲ ਕਾਦੀਆਂ ਦੀ ਚੋਣ 13 June ਨੂੰ ਹੋਵੇਗੀ। ਪੰਜਾਬ ਸੂਬਾ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਪ੍ਰੋਗਰਾਮ ਮੁਤਾਬਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 30 May ਦਿਨ ਸ਼ਨੀਚਰਵਾਰ ਤੋਂ ਸ਼ੁਰੂ ਹੋਵੇਗੀ। ਇਹਨਾਂ ਚੋਣਾਂ ਦੇ ਨਤੀਜੇ 29 May ਨੂੰ ਐਲਾਨੇ ਜਾਣੇ ਨੇ ਅਤੇ 1 June ਤੱਕ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਣੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਸਿਆਸਤ ਗਰਮਾ ਗਈ ਹੈ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਚੋਣਾਂ ਵਿੱਚ ਭਾਜਪਾ ਪਠਾਨਕੋਟ ਜ਼ਿਲ੍ਹੇ ਵਿੱਚ 1-2 ਸੀਟਾਂ ਜਿੱਤੇਗੀ, ਕਾਂਗਰਸ ਨੂੰ ਵੱਧ ਤੋਂ ਵੱਧ 9 ਸੀਟਾਂ ਮਿਲਣਗੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਖਾਤਾ ਵੀ ਨਹੀਂ ਖੁੱਲੇਗਾ। ਮੁੱਖ ਮੰਤਰੀ ਨੇ ਪ੍ਰਾਈਵੇਟ ਮੀਡੀਆ ਹਾਊਸ ਦੇ ਇੰਟਰਵਿਊ ਦੌਰਾਨ ਇਹ ਗੱਲ ਲਿਖਤੀ ਰੂਪ ਵਿੱਚ ਕਹੀ ਹੈ। ਮੁੱਖ ਮੰਤਰੀ ਦੇ ਸਿਆਸੀ ਭਵਿੱਖਬਾਣੀ ਬਾਰੇ ਬਿਆਨ ਦੀ ਕਾਫੀ ਚਰਚਾ ਹੋ ਰਹੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬਿਆਨ ਕਿਸੇ ਵਿਗਿਆਨਕ ਅੰਕੜੇ ਉੱਤੇ ਆਧਾਰਿਤ ਨਹੀਂ, ਬਲਕਿ ਨਗਰ ਨਿਗਮ ਅਤੇ ਸਥਾਨਕ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਮਾਹੌਲ ਬਣਾਉਣ ਦੀ ਕੋਸ਼ਿਸ਼ ਵਜੋਂ ਲੱਗਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ 1801 ਸਥਾਨਕ ਚੋਣਾਂ ਦੀਆਂ ਉਮੀਦਵਾਰਾਂ ਲਈ ਖੁਦ ਪ੍ਰਚਾਰ ਤਾਂ ਨਹੀਂ ਕੀਤਾ, ਪਰ ਉਹਨਾਂ ਦੀ ਮਾਤਾ ਜੀ ਨੇ ਕੁਝ ਉਮੀਦਵਾਰਾਂ ਲਈ ਚੋਣ ਪ੍ਰਚਾਰ ਜ਼ਰੂਰ ਕੀਤਾ। ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਇੱਕ ਮਾਤਰ ਮਜ਼ਬੂਤ ਸਿਆਸੀ ਧਿਰ ਵਜੋਂ ਪੇਸ਼ ਕਰਕੇ ਮੁੱਖ ਮੰਤਰੀ ਨੇ ਆਪਣੇ ਪਾਰਟੀ ਵਰਕਰਾਂ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਅਤੇ ਭਾਜਪਾ ਵਰਗੀਆਂ ਵਿਰੋਧੀ ਧਿਰਾਂ ਇਹਨਾਂ ਚੋਣਾਂ ਵਿੱਚ ਸ਼ਹਿਰੀ ਖੇਤਰਾਂ ਵਿੱਚ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਰਹੀਆਂ ਨੇ। ਸਾਧਵੀਆਂ ਦੇ ਜਬਰ ਜਨਾਹ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਹਰਿਆਣਾ ਸਰਕਾਰ ਵੱਲੋਂ 30 ਦਿਨਾਂ ਦੀ ਪੈਰੋਲ ਦੇ ਦਿੱਤੀ ਗਈ ਹੈ। ਪੈਰੋਲ ਮਿਲਣ ਤੋਂ ਤੁਰੰਤ ਬਾਅਦ ਸਵੇਰੇ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚੋਂ ਬਾਹਰ ਆ ਗਿਆ ਅਤੇ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਸਿੱਧਾ ਹਰਿਆਣਾ ਦੇ ਸਿਰਸਾ ਸਥਿਤ ਡੇਰਾ ਹੈੱਡਕੁਆਰਟਰ ਲਈ ਰਵਾਨਾ ਹੋ ਗਿਆ। ਸਾਲ 2020 ਤੋਂ ਲੈ ਕੇ ਹੁਣ ਤੱਕ ਰਾਮ ਰਹੀਮ ਦੀ ਜੇਲ੍ਹ ਤੋਂ 16ਵੀਂ ਆਰਜ਼ੀ ਰਿਹਾਈ ਹੈ। ਸਿਰਸਾ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਰਾਮ ਰਹੀਮ ਨੂੰ ਇਸ ਵਾਰ ਸਿਰਸਾ ਡੇਰੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਉਸ ਉੱਤੇ ਸ਼ਰਤਾਂ ਵੀ ਲਾਈਆਂ ਗਈਆਂ ਨੇ ਜਿਸ ਦੌਰਾਨ ਰਾਮ ਰਹੀਮ ਪੈਰੋਲ ਦੌਰਾਨ ਆਪਣੇ ਡੇਰੇ ਵਿੱਚ ਪੈਰੋਕਾਰਾਂ ਦਾ ਇਕੱਠ ਜਾਂ ਸਤਸੰਗ ਨਹੀਂ ਕਰ ਸਕੇਗਾ, ਪਰ ਉਹ ਵੀਡੀਓ ਕਾਨਫਰੰਸਿੰਗ ਜਾਂ ਵਰਚੁਅਲ ਮਾਧਿਅਮ ਰਾਹੀਂ ਆਪਣੇ ਸ਼ਰਧਾਲੂਆਂ ਨੂੰ ਸੰਬੋਧਨ ਕਰ ਸਕੇਗਾ। ਜੇਲ੍ਹ ਪ੍ਰਬੰਧਾਂ ਮੁਤਾਬਕ ਇੱਕ ਕੈਦੀ ਇੱਕ ਕੈਲੰਡਰ ਸਾਲ ਯਾਨੀ ਕਿ ਜਨਵਰੀ ਤੋਂ ਦਸੰਬਰ ਦਰਮਿਆਨ ਕੁੱਲ 10 ਹਫ਼ਤੇ ਯਾਨੀ ਕਿ 70 ਦਿਨ ਦੀ ਪੈਰੋਲ ਲੈ ਸਕਦਾ ਹੈ। ਰਾਮ ਰਹੀਮ ਨੂੰ ਇਸ ਤੋਂ ਪਹਿਲਾਂ ਜਨਵਰੀ ਮਹੀਨੇ 40 ਦਿਨਾਂ ਦੀ ਪੈਰੋਲ ਮਿਲੀ ਸੀ ਅਤੇ ਹੁਣ ਮਿਲੀ 30 ਦਿਨਾਂ ਦੀ ਤਾਜ਼ਾ ਪੈਰੋਲ ਨਾਲ ਉਸਨੇ ਇਸ ਸਾਲ ਦਾ ਆਪਣਾ ਪੈਰੋਲ ਕੋਟਾ ਪੂਰਾ ਕਰ ਲਿਆ ਅਤੇ ਉਹ 24 ਜੂਨ ਨੂੰ ਵਾਪਸ ਜੇਲ੍ਹ ਪਰਤੇਗਾ। ਉਧਰ ਪੰਜਾਬ ਦੇ ਸਾਬਕ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਮਾਮਲੇ ਵਿੱਚ ਜਗਤਾਰ ਸਿੰਘ ਹਵਾਰਾ ਵੱਲੋਂ ਮੰਗੀ ਗਈ 4 ਹਫ਼ਤਿਆਂ ਦੀ ਪੈਰੋਲ ਦਾ CBI ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸਖ਼ਤ ਵਿਰੋਧ ਕੀਤਾ। ਦਰਅਸਲ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਬਿਮਾਰ ਚੱਲ ਰਹੇ ਨੇ ਤੇ ਉਹਨਾਂ ਦੀ ਸੇਵਾ ਲਈ ਜੋ ਪੈਰੋਲ ਦੀ ਮੰਗ ਕੀਤੀ ਗਈ ਸੀ ਉਸ ਦਾ ਕੇਂਦਰੀ ਜਾਂਚ ਏਜੰਸੀ ਨੇ ਵਿਰੋਧ ਕੀਤਾ। ਵਿਰੋਧ ਕਰਦਿਆਂ CBI ਨੇ ਅਦਾਲਤ ਵਿੱਚ ਦਾਖਲ ਆਪਣੇ ਜਵਾਬ ਵਿੱਚ ਕਿਹਾ ਕਿ ਭਾਈ ਹਵਾਰਾ ਨੂੰ ਪੈਰੋਲ ਦਿੱਤੇ ਜਾਣ ਦੀ ਸਥਿਤੀ ਵਿੱਚ ਉਹਨਾਂ ਦੇ ਫਰਾਰ ਹੋਣ ਅਤੇ ਪਾਬੰਦੀ ਸ਼ੁਦਾ ਜਥੇਬੰਦੀ ਨਾਲ ਮੁੜ ਜੁੜਨ ਦਾ ਖਦਸ਼ਾ ਹੈ। ਜਗਤਾਰ ਸਿੰਘ ਹਵਾਰਾ ਨੇ 4 ਹਫ਼ਤਿਆਂ ਦੀ ਪੈਰੋਲ ਮੰਗੀ ਸੀ ਅਤੇ ਪਟੀਸ਼ਨ ਵਿੱਚ ਹਵਾਲਾ ਦਿੱਤਾ ਗਿਆ ਸੀ ਕਿ ਉਹਨਾਂ ਦੀ ਮਾਤਾ ਬਿਮਾਰ ਹੈ ਤੇ ਉਹਨਾਂ ਦੀ ਦੇਖਭਾਲ ਲਈ ਉਹਨਾਂ ਦਾ ਬਾਹਰ ਆਉਣਾ ਜ਼ਰੂਰੀ ਹੈ, ਜਦਕਿ CBI ਨੇ ਇਸ ਮੰਗ ਦਾ ਵਿਰੋਧ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ 3 ਜੂਨ ਤੱਕ ਮੁਲਤਵੀ ਹੋਈ ਹੈ। ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦਰਮਿਆਨ ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਇੱਕ ਵਿਵਾਦ ਖੜਾ ਹੋ ਗਿਆ। ਮਸ਼ਹੂਰ ਰੈਪਰ ਤੇ ਗਾਇਕ ਯੋ-ਯੋ ਹਨੀ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਨਸ਼ਿਆਂ ਖਿਲਾਫ ਮਿੱਟੀ ਭਾਜਪਾ ਦੀ ਮੁਹਿੰਮ ਵਿੱਚ ਹੱਥ ਮਿਲਾਇਆ। ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਦੋਵੇਂ ਆਗੂ ਯਾਨੀ ਕਿ ਭਾਜਪਾ ਦੇ ਤਰੁਣ ਚੁੱਗ ਅਤੇ ਗਾਇਕ ਯੋ-ਯੋ ਹਨੀ ਸਿੰਘ ਨਸ਼ਿਆਂ ਤੋਂ ਦੂਰ ਰਹਿਣ ਦਾ ਹੋਕਾ ਦਿੰਦੇ ਹੋਏ ਅਤੇ ਦੁੱਧ ਪੀਂਦੇ ਹੋਏ ਨਜ਼ਰ ਆਏ। ਤਰੁਣ ਚੁੱਗ ਨੇ ਯੋ-ਯੋ ਹਨੀ ਸਿੰਘ ਦੇ ਨਸ਼ਾ ਮੁਕਤੀ ਦੇ ਆਪਣੇ ਸਫ਼ਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਹਨੀ ਸਿੰਘ 8 ਸਾਲਾਂ ਦੇ ਸੰਘਰਸ਼ ਤੋਂ ਬਾਅਦ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਆ ਸਕਦਾ ਤਾਂ ਪੰਜਾਬ ਦਾ ਕੋਈ ਵੀ ਨੌਜਵਾਨ ਇਹ ਬਦਲਾਅ ਲਿਆ ਸਕਦਾ। ਇੱਕ ਤਰ੍ਹਾਂ ਨਾਲ ਭਾਜਪਾ ਨੇ ਪੰਜਾਬ ਵਿੱਚ ਆਪਣੀ ਨਸ਼ਾ ਵਿਰੋਧੀ ਮੁਹਿੰਮ ਜਾਂ ਲਹਿਰ ਵਿੱਚ ਯੋ-ਯੋ ਹਨੀ ਸਿੰਘ ਨੂੰ ਇੱਕ ਕਿਸਮ ਦੇ ਬ੍ਰਾਂਡ ਅੰਬੈਸਡਰ ਵਜੋਂ ਪੇਸ਼ ਕੀਤਾ। ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿੱਚ ਕਈ ਥਾਈਂ ਇਸ ਚੀਜ਼ ਦਾ ਵਿਰੋਧ ਵੀ ਹੋਇਆ। ਪੰਜਾਬ ਸੰਗੀਤ ਜਗਤ ਦੇ ਨਾਮਵਰ ਗਾਇਕ ਜਸਬੀਰ ਜੱਸੀ ਨੇ ਪ੍ਰਮੁੱਖ ਤੌਰ ਤੇ ਇਸ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਯੋ-ਯੋ ਹਨੀ ਸਿੰਘ ਦਾ ਇਸ ਮੁੱਦੇ ਵਿੱਚ ਮੂਹਰੇ ਆਉਣਾ ਭਾਜਪਾ ਦੀ ਮੁਹਿੰਮ ਤੇ ਸਵਾਲ ਖੜੇ ਕਰਦਾ। ਜੱਸੀ ਨੇ ਹਨੀ ਸਿੰਘ ਦੇ ਪੁਰਾਣੇ ਗੀਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਤਾਂ ਖੁਦ ਵੀ ਇਸ ਮਾਮਲਿਆਂ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਗਲਤ ਪਾਸੇ ਤੋਰਨ ਦਾ ਕਥਿਤ ਤੌਰ ਤੇ ਜ਼ਿੰਮੇਵਾਰ ਹੈ। ਜਸਬੀਰ ਜੱਸੀ ਨੇ ਇਸ ਮੌਕੇ ਵੀ ਸਵਾਲ ਪੁੱਛਿਆ ਕਿ ਜਾਂ ਤਾਂ ਭਾਜਪਾ ਨੂੰ ਪੰਜਾਬ ਦੇ ਹਾਲਾਤ ਦੀ ਸਮਝ ਨਹੀਂ ਜਾਂ ਫਿਰ ਅਜਿਹਾ ਕਰਕੇ ਜਾਣ ਬੁੱਝ ਕੇ ਪੰਜਾਬ ਨੂੰ ਚੜਾਇਆ ਜਾ ਰਿਹਾ ਹੈ। ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸਾਬਕਾ ਕ੍ਰਿਕਟਰ ਤੇ ਸੀਨੀਅਰ ਅਦਾਕਾਰ ਯੋਗਰਾਜ ਸਿੰਘ ਵੱਲੋਂ ਦਾਇਰ ਕੀਤੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਹ ਅਰਜ਼ੀ ਚੰਡੀਗੜ੍ਹ ਵਿੱਚ ਉਹਨਾਂ ਖਿਲਾਫ਼ ਦਰਜ ਉਸ FIR ਦੇ ਸੰਬੰਧ ਵਿੱਚ ਹੈ ਜਿਸ ਵਿੱਚ ਇੱਕ ਵੈਬ ਸੀਰੀਜ਼ ਦੀ ਵਾਇਰਲ ਵੀਡੀਓ ਕਲਿੱਪ ਦੌਰਾਨ ਯੋਗਰਾਜ ਸਿੰਘ ਦਾ ਔਰਤਾਂ ਖਿਲਾਫ ਇੱਕ ਇਤਰਾਜ਼ਯੋਗ ਡਾਇਲੋਗ ਚਰਚਿਤ ਹੋ ਗਿਆ ਸੀ। ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਚੰਡੀਗੜ੍ਹ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ 16 ਮਈ ਨੂੰ ਅਗਾਊਂ ਜ਼ਮਾਨਤ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ। ਦੋ ਵਕੀਲਾਂ ਵੱਲੋਂ 14 ਮਈ ਨੂੰ ਇਹ ਮਾਮਲਾ ਅਦਾਲਤ ਵਿੱਚ ਪਾਇਆ ਗਿਆ ਸੀ ਅਤੇ ਦੋਸ਼ ਲਾਇਆ ਸੀ ਕਿ ਯੋਗਰਾਜ ਸਿੰਘ ਦੇ ਉਸ ਡਾਇਲੋਗ ਕਰਕੇ ਸਮਾਜ ਵਿੱਚ ਔਰਤਾਂ ਪ੍ਰਤੀ ਨਫ਼ਰਤ ਵੱਧਦੀ ਹੈ ਅਤੇ ਸਨਮਾਨ ਨੂੰ ਠੇਸ ਪਹੁੰਚਦੀ ਹੈ। ਪਰ ਪੂਰੇ ਮਾਮਲੇ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਾਰਾ ਵਿਵਾਦ ਸਿਰਫ ਯੋਗਰਾਜ ਸਿੰਘ ਦੇ ਆਲੇ ਦੁਆਲੇ ਘੁੰਮ ਰਿਹਾ ਹੈ, ਜਦਕਿ ਇਸ ਡਾਇਲੋਗ ਨੂੰ ਲਿਖਣ ਵਾਲੇ ਅਤੇ ਇਸ ਵੈਬ ਸੀਰੀਜ਼ ਨੂੰ ਬਣਾਉਣ ਵਾਲੇ ਸ਼ਖਸ ਸੰਬੰਧੀ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਖਬਰਾਂ ਦੇ ਬਰੇਟਨ ਵਿੱਚ ਕੁਝ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੇਸ਼ ਵਿੱਚ ਇੱਕ ਵਾਰ ਫੇਰ ਪੈਟਰੋਲ ਡੀਜ਼ਲ ਮਹਿੰਗਾ ਹੋ ਸਕਦਾ ਹੈ ਅਤੇ ਸੰਭਾਵਨਾ ਦੱਸੀ ਗਈ ਹੈ ਕਿ 10 ਰੁਪਏ ਤੱਕ ਪੈਟਰੋਲ ਡੀਜ਼ਲ ਦੀ ਕੀਮਤ ਵੱਧ ਸਕਦੀ ਹੈ, ਕਿਉਂਕਿ ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਵਾਧੇ ਦੇ ਬਾਵਜੂਦ ਹਾਲੇ ਵੀ ਘਾਟੇ ਵਿੱਚ ਜਾ ਰਹੀਆਂ। ਇਸ ਦਰਮਿਆਨ ਰਾਜਧਾਨੀ ਦਿੱਲੀ ਦੇ ਆਸ ਪਾਸ ਦੇ ਖੇਤਰ ਵਿੱਚ CNG ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੀਅਲ ਅਸਟੇਟ ਗਰੁੱਪ ਅਤੇ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਸ ਪ੍ਰਾਈਵੇਟ ਲਿਮਿਟਡ ਦੇ ਚੰਡੀਗੜ੍ਹ, ਜ਼ੀਰਕਪੁਰ ਤੇ ਪੰਜਾਬ ਦੇ ਹੋਰਾਂ ਹਿੱਸਿਆਂ ਵਿੱਚ ਭਾਰੀ ਛਾਪੇਮਾਰੀ ਕੀਤੀ ਹੈ। ਨਿਊ ਚੰਡੀਗੜ੍ਹ ਦੀ ਪ੍ਰਾਈਮ ਜ਼ਮੀਨ ਦੇ ਸੌਦੇ ਵਿੱਚ ਘੁਟਾਲੇ ਦੇ ਦੋਸ਼ ਲੱਗੇ ਨੇ ਅਤੇ ਕਾਰੋਬਾਰੀ ਪਾਰਟਨਰ ਦੀ
5: ਉਹ ਹੀਟ ਵੇਵ ਆ ਗਈ।
6: ਕੀ ਗੱਲ ਇੰਨੀ ਜਲਦੀ?
5: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
6: ਸਨਸਕ੍ਰੀਨ, ਹਾਈਡਰੇਸ਼ਨ, ਐਨਕਾ ਤੇ ਸੇਵਿੰਗਸ ਵੀ।
5: ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ, ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ।
6: ਓਹੋ,
5: ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
6: ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ।
5: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ wholesaleclub.ca ਜਾਓ।
7: ਹੋਲਸੇਲ ਕਲੱਬ, whole lot of value.
8: This is AM 530, CHLO AM, serving Brampton, Mississauga, Toronto, the GTA, and the world at AM530.ca.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
3: Rushmeet Kaur at 647-539-4499.
4: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਿਨੇਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311
5: ਇਹ ਸੱਚ ਕਿਹੋ ਜਿਹਾ ਹੁੰਦਾ
6: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
7: ਮਿੱਟੀ ਚੁਗਦੀ ਫਸਲ ਸੱਚ ਹੈ
6: ਖੁਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ, ਚੜ੍ਹਦੀ ਕਲਾ ਵਾਲਾ ਅਤੇ ਖੁਸ਼ ਗਵਾ ਰਿਹਾ ਹੋਵੇਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਜੀ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਨੇ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਸੋ ਸਟੂਡੀਓ ਦੀ ਘੜੀਆਂ ਦੇ ਮੁਤਾਬਿਕ ਨੌ ਵੱਜ ਕੇ 6 ਮਿੰਟ ਹੋ ਚੁੱਕੇ ਆ ਅਤੇ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਸੋ ਜਿੱਥੋਂ ਗੱਲ ਬੰਦ ਕੀਤੀ ਸੀ, ਜਿੱਥੋਂ ਗੱਲ ਖਤਮ ਕੀਤੀ ਸੀ, ਉੱਥੇ ਗੱਲ ਸ਼ੁਰੂ ਕਰ ਲਈਏ। ਸਾਈਕਲ 'ਤੇ 905-673-3337 905-673-3337। ਸੋ ਸਾਈਕਲ 'ਤੇ ਗੱਲਾਂ ਬਾਤਾਂ ਕਰ ਰਹੇ ਸੀ। ਇੱਕ ਸਮਾਂ ਸੀ ਕਿ ਜਦੋਂ ਸਾਈਕਲ ਹੀ ਸਾਰਾ ਕੁਛ ਹੁੰਦਾ ਸੀ, ਸਾਈਕਲ ਬਹੁਤ ਵੱਡੀ ਚੀਜ਼ ਸੀ। ਉਦੋਂ ਇਹ ਉਹ ਵੇਲੇ ਸੀ ਜਦੋਂ ਤੁਹਾਡੀਆਂ ਖੁਆਇਸ਼ਾਂ ਬਹੁਤ ਥੋੜ੍ਹੀਆਂ ਸੀ ਅਤੇ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਸੀ ਅਤੇ ਸਾਰਾ ਕੁਛ ਬਸ ਸਭ ਚੜ੍ਹਦੀ ਕਲਾ ਵਾਲਾ ਲੱਗਦਾ ਸੀ, ਸਾਰੇ ਪਾਸੇ ਖੁਸ਼ੀਆਂ ਸੀ, ਪਰ ਉਦੋਂ ਦੌੜਨ ਦੀ ਭੁੱਖ ਨਹੀਂ ਸੀ। ਇਸੇ ਕਰਕੇ ਸਾਈਕਲ ਵੀ ਸਾਨੂੰ ਬਸ ਹਵਾਈ ਜਹਾਜ਼ ਵਰਗਾ ਲੱਗਦਾ ਸੀ। ਸੋ ਉਸ ਸਮੇਂ ਦੀਆਂ ਗੱਲਾਂ ਬਾਤਾਂ ਕਰ ਰਹੇ ਹਾਂ। 905-673

ਕਿਆ ਬਾਤ ਹੈ ਜੀ। ਉਹ ਜ਼ਿੰਦਗੀ ਬੜੀ ਪਿਆਰੀ ਸੀ ਜਦੋਂ ਨਾਲ ਸਾਈਕਲ ਦੇ ਯਾਰੀ ਸੀ। ਸੋ ਸਾਈਕਲ ਦੀਆਂ ਗੱਲਾਂ ਬਾਤਾਂ ਕਰ ਰਹੇ ਹਾਂ। ਸਾਈਕਲ ਦੇ ਨਾਲ ਜਿਹੜੇ 80-90s ਵਾਲੇ ਨਾ, ਇਹਨਾਂ ਦੀਆਂ ਬੜੀਆਂ ਯਾਦਾਂ ਜੁੜੀਆਂ ਹੋਈਆਂ। ਸਾਈਕਲ ਵੀ ਤੁਸੀਂ ਬਸ ਗੱਡੀਆਂ ਵਾਂਗੂ ਸ਼ਿੰਗਾਰ ਸ਼ਿੰਗਾਰ ਕੇ ਰੱਖਦੇ ਸੀ, ਪਰ ਅੱਜ ਕੱਲ੍ਹ ਤਾਂ ਉੱਦਾਂ ਗੱਡੀਆਂ ਵੀ ਨਹੀਂ ਸ਼ਿੰਗਾਰਦੇ। ਸੋ ਜਿੰਨਾ ਪਿਆਰ ਉਹਨਾਂ ਵੇਲਿਆਂ ਸਾਈਕਲ ਦਾ ਹੁੰਦਾ ਸੀ, ਜਿੰਨੀ ਮੁਹੱਬਤ ਸਾਈਕਲ ਦੇ ਨਾਲ ਹੁੰਦੀ ਸੀ, ਚਾਹੇ ਤੁਸੀਂ ਸਾਈਕਲ ਦੇ ਸਕੂਲ ਜਾਣ ਵੇਲੇ ਸਾਈਕਲ ਨੂੰ ਸਾਂਭ ਸਾਂਭ ਰੱਖਣਾ, ਜਾਂ ਪਿੰਡ ਦੇ ਵਿੱਚ ਗੇੜੇ ਛੇੜੇ ਮਾਰਨੇ, ਯਾਰਾਂ ਦੋਸਤਾਂ ਨਾਲ ਨਹਿਰਾਂ 'ਤੇ ਨਹਾਉਣ ਜਾਣਾ, ਸਾਈਕਲ ਬਸ ਇੱਕ ਇਹੋ ਜਿਹੀ ਸਵਾਰੀ ਸੀ ਬਸ, ਜਿੱਥੇ ਬਹਿ ਕੇ ਲੱਗਦਾ ਸੀ ਕਿ ਬਸ ਹੁਣ ਉਡਾਨ ਉੱਚੀ ਆ।

ਸਾਈਕਲ ਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਣੀਆਂ, ਸਾਈਕਲ ਦੇ ਨਾਲ ਸਾਡੀਆਂ ਬੜੀਆਂ ਸਾਰੀਆਂ ਯਾਦਾਂ ਜੁੜੀਆਂ। ਤੁਸੀਂ ਆਪਣੇ ਬਚਪਨ ਦੇ ਵਿੱਚ ਸਾਈਕਲ ਦੇ ਨਾਲ ਕਿੰਨਾ ਕੁ ਲਗਾਵ ਹੁੰਦਾ ਸੀ? ਤੁਸੀਂ ਸਾਈਕਲ 'ਤੇ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਕਰਦੇ ਸੀ? ਬਸ ਘੁੰਮਣ ਫਿਰਨ ਜਾਂਦੇ ਸੀ ਜਾਂ ਸਕੂਲ ਵੀ ਜਾਂਦੇ ਸੀ? ਸਾਈਕਲ ਦੇ ਨਾਲ ਤੁਹਾਡੀਆਂ ਕਿਹੜੀਆਂ ਕਿਹੜੀਆਂ ਯਾਦਾਂ? ਅੱਛਾ, ਮੈਂ ਦੱਸਦਿਆਂ ਕਿ ਜਿੰਨੇ ਵੀ ਦੋਸਤ ਇਸ ਟਾਈਮ ਸਾਨੂੰ AM 530 ਤੋਂ ਲਾਈਵ ਸੁਣ ਰਹੇ ਆ, ਮੈਂ ਉਹਨਾਂ ਨੂੰ ਦੱਸਣਾ ਚਾਹੂੰਗਾ ਕਿ ਅੱਜ ਮੈਂ ਲਾਈਵ ਚਲਾਉਣਾ ਸਿੱਖ ਰਿਹਾ ਹਾਂ। ਸੋ ਮੈਂ ਇੰਸਟਾਗ੍ਰਾਮ 'ਤੇ ਪਹਿਲੀ ਵਾਰੀ ਲਾਈਵ ਹੋਇਆ ਹਾਂ, ਸੋ ਨਾਲ ਦੀ ਨਾਲ ਤੁਸੀਂ ਸਾਨੂੰ ਲਾਈਵ ਵੀ ਦੇਖ ਸਕਦੇ ਹੋ ਇੰਸਟਾਗ੍ਰਾਮ 'ਤੇ, ਰੇਡੀਓ ਉਡਾਨ ਇੰਸਟਾਗ੍ਰਾਮ, ਆਰ ਜੇ ਪ੍ਰਭ ਸੰਧੂ ਕਰਕੇ ਤੁਸੀਂ ਸਰਚ ਕਰ ਲਿਓ। ਸੋ ਅੱਜ ਲਾਈਵ ਵੀ ਹੋਏ ਹਾਂ, ਸੋ ਸਾਈਕਲ 'ਤੇ ਗੱਲਾਂ ਬਾਤਾਂ ਕਰ ਰਹੇ ਹਾਂ। ਸੋ ਸਾਈਕਲ ਦੇ ਨਾਲ ਤੁਹਾਡੀਆਂ ਕਿਹੜੀਆਂ ਕਿਹੜੀਆਂ ਯਾਦਾਂ ਜੁੜੀਆਂ ਹੋਈਆਂ? ਸਾਈਕਲ ਤੁਸੀਂ ਬਚਪਨ 'ਚ ਕਿਹੜੀ ਏਜ ਦੇ ਵਿੱਚ ਸਾਈਕਲ ਚਲਾਉਣਾ ਸਿੱਖ ਲਿਆ ਸੀਗਾ? ਸੋ 905-673-3337 905-673-3337 'ਤੇ ਗੱਲਾਂ ਬਾਤਾਂ ਕਰ ਰਿਹਾ। ਸੋ ਸਾਈਕਲ ਦੀਆਂ ਗੱਲਾਂ ਬਾਤਾਂ, ਸੋ ਸਾਈਕਲ ਦੇ ਨਾਲ ਬਾਈ ਜੇ ਤੁਹਾਡੀ ਕੋਈ ਯਾਦ ਜੁੜੀ ਆ। ਅੱਛਾ, ਸਾਈਕਲ ਦੇ ਨਾਲ ਦੇਖੋ ਮੇਲੇ ਵੀ ਦੇਖਣ ਜਾਣਾ ਬਾਪੂ ਦੇ ਨਾਲ ਬਹਿ ਕੇ, ਸਾਈਕਲ ਦੇ ਨਾਲ ਤੁਸੀਂ ਪਿੰਡ ਦੇ ਵਿੱਚ ਯਾਰਾਂ ਦੋਸਤਾਂ ਨਾਲ ਗੇੜੇ ਵੀ ਲਾਉਂਦੇ ਹੋਵੋਗੇ, ਸਾਈਕਲ 'ਤੇ ਬਹੁਤ ਸਾਰੇ ਮਿੱਤਰ ਸਕੂਲ ਜਾਂਦੇ ਸੀ। ਸੋ ਸਾਈਕਲ ਨੂੰ ਇੱਦਾਂ ਸ਼ਿੰਗਾਰ ਸ਼ਿੰਗਾਰ ਰੱਖਦੇ ਸੀ, ਸ਼ੀਸ਼ੇ ਲਾਉਣੇ, ਅੱਗੇ ਇੱਕ ਲਾਈਟ ਜੀ ਆਉਂਦੀ ਹੁੰਦੀ ਸੀ, ਲਾਈਟ ਕਿਹਨੇ ਕਿਹਨੇ ਲਾਈ ਆਪਣੇ ਸਾਈਕਲ 'ਤੇ? ਸੋ ਕਰਕੇ ਕਹੋ, ਦੱਸਿਓ ਕਹੋ 905-673-3337। ਫਿਰ ਤੁਸੀਂ ਸਕੂਲ ਜਾਂਦੇ ਜਾਂਦੇ ਆਪਣੀਆਂ ਦੋਸਤਾਂ ਮਿੱਤਰਾਂ ਸੱਜਣਾਂ ਦੇ ਨਾਲ ਸਾਈਕਲਾਂ 'ਤੇ ਰੇਸ ਵੀ ਲਾਉਂਦੇ ਹੋਵੋਗੇ, ਅਤੇ ਸਾਈਕਲਾਂ 'ਤੇ ਤੁਸੀਂ ਪਿੱਛੇ ਵੀ ਬੜੇ ਕੀਤੇ ਹੋਣੇ ਲੱਗ ਗਿਆ ਮੈਨੂੰ ਪਤਾ ਤੁਹਾਡਾ। 905-673-3337। ਸੋ ਸਾਈਕਲ ਦੀਆਂ ਗੱਲਾਂ ਬਾਤਾਂ, ਮੈਂ ਟੱਲੀਆਂ ਵਜਾਉਂਦਾ ਜਾਊਂ, ਨਹੀਂ ਬਹਿ ਜਾ ਮੇਰੇ ਸਾਈਕਲ 'ਤੇ, ਆਏ ਤੇਰਾ ਕਿਆ ਬਾਤ ਆ।

0: ਕਿਆ ਬਾਤ ਆ ਜੀ, ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਜਿੰਨੇ ਵੀ ਦੋਸਤ ਸਾਡੇ ਹੁਣ ਜੁੜੇ ਆ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਜੁੜੇ ਹੋਏ, ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਗੱਲਾਂ ਬਾਤਾਂ ਚੱਲ ਰਹੀਆਂ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਸਾਈਕਲ ਦੀਆਂ ਯਾਦਾਂ। ਸੋ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ, ਕੀ ਹਾਲ ਚਾਲ?
1: ਵਧੀਆ ਵਧੀਆ ਭਾਅ ਜੀ, ਤੁਸੀਂ ਦੱਸੋ?
0: ਚੜ੍ਹਦੀ ਕਲਾ ਭਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਠਾਕ ਹੋ?
1: ਹਾਂਜੀ ਭਾਅ ਜੀ, ਚੜ੍ਹਦੀ ਕਲਾ ਸਾਡੀ ਵੀ।
0: ਤੇ ਕੀ ਯਾਦਾਂ ਸਾਈਕਲ ਦੇ ਨਾਲ ਤੁਹਾਡੀਆਂ?
1: ਲੜਕੇ ਲਈ ਰੇਂਜਰ ਸਾਈਕਲ ਹੀ ਆਈ ਅਸੀਂ ਆਪਣੇ ਉਦੋਂ।
0: ਰੇਂਜਰ ਸਾਈਕਲ ਦੀ ਗੱਲ ਕਰ ਰਹੇ ਹੋ ਤੁਸੀਂ?
1: ਹਾਂਜੀ, ਉਹ ਲਏ ਹਨਾ, ਤੇ ਉਹਨਾਂ ਵਿੱਚ ਉਹ ਪਾਉਣਾ, ਉਹ ਜਿਹੜੇ ਟਮਕਣੇ ਜਿਹੇ ਆਉਂਦੇ ਸੀਗੇ ਆਪਣੇ ਮਾਲਵੇ ਚ, ਟਮਕਣੀ ਕਹਿੰਦੇ ਸੀ ਉਹਨਾਂ ਨੂੰ,
0: ਕੋਲ ਪਲਾਸਟਿਕ ਦੇ,
1: ਉਹ ਪਲਾਸਟਿਕ ਦੇ, ਹਾਂ, ਚੱਕਿਆਂ ਦੇ ਵਿੱਚ ਪਾਉਣੇ ਹਨਾ, ਗਜਾਂ ਚ।
0: ਜੀ ਜੀ,
1: ਤੇ ਗਜਾਂ ਚ ਪਾਉਣੇ, ਤੇ ਉਹਨਾਂ ਨੂੰ ਸ਼ਿੰਗਾਰਨਾ ਤੇ ਆਲੇ ਦੁਆਲੇ ਥੋੜਾ ਜਿਹਾ ਉਹ ਇੱਕ ਲਾਈਕ ਜਿੱਦਾਂ ਪਾਉਂਦਾ ਸੀਗਾ ਨਾ, ਕੋਈ ਚਮਕਣੀ ਚੀਜ਼ ਹੁੰਦੀ ਸੀਗੀ, ਉਹ ਘੁੰਮ ਕੇ ਚਿਪਕੀ ਜਾਂਦੀ ਸੀਗੀ ਚੱਕਿਆਂ ਚ। ਤੇ ਉਦੋਂ ਬਾਅਦ ਇੱਕ ਬਲੂਨ ਲੈ ਲੈਣਾ, ਉਹ ਲਮਕਾ ਕੇ ਉਹਨੂੰ ਘੱਟ ਹਵਾ ਭਰ ਕੇ ਉਹ ਚਮਕਾ, ਉਹਨੇ ਮਤਲਬ ਪਿੱਛੇ ਬੰਨ ਲੈਣਾ ਨਾ ਕਿਸੇ ਚੀਜ਼ ਨਾਲ।
0: ਜੀ ਜੀ,
1: ਤਾਂ ਉਹ ਟਕ ਟਕ ਟਕ ਉਹ ਬੁਲਟ ਦੀ ਆਵਾਜ਼ ਕੱਢਦਾ ਸੀਗਾ। ਸੋ
0: ਕਿਹੜੀ ਏਜ ਦੇ ਵਿੱਚ ਤੁਸੀਂ ਸਾਈਕਲ ਲੈ ਲਿਆ ਸੀਗਾ?
1: ਮੈਂ ਏਜ ਦੇ ਵਿੱਚ ਆਈ ਥਿੰਕ 10-11 ਸਾਲ ਦਾ ਹੋਣਾ।
0: ਅੱਛਾ, ਉਹਨਾਂ ਵੇਲਿਆਂ ਦੇ ਵਿੱਚ ਜਦੋਂ ਬਾਪੂ ਦਾ ਸਾਈਕਲ ਚਲਾਉਂਦਾ ਸੀ, ਬਾਪੂਆਂ ਨੇ ਵੀ ਸਾਈਕਲ ਬੜੇ ਸਾਂਭ ਸਾਂਭ ਰੱਖੇ ਹੁੰਦੇ ਸੀ, ਜੇ ਕਿਤੇ ਬਾਪੂ ਦਾ ਸਾਈਕਲ।
1: ਮੈਨੂੰ ਬਾਪੂ ਨੇ ਅੱਜ ਤੱਕ ਆਪਣੇ ਸਾਈਕਲ ਤੇ ਕਦੇ ਹੱਥ ਨਹੀਂ ਲਾਉਣ ਦਿੱਤਾ ਸੀਗਾ ਜਦੋਂ ਮੈਂ ਆਪਣੀ ਰੇਂਜਰ ਲੈ ਕੇ।
0: ਅੱਛਾ, ਤੁਹਾਡਾ ਵੀ ਬਾਪੂ ਫਿਰ ਮਲੇਸ਼ਪੁਰੀ ਵਾਂਗੂ ਸਟ੍ਰਿਕਟ ਹੀ ਸੀ?
1: ਹਾਂ, ਕਿਉਂਕਿ ਬਾਪੂ ਉਦੋਂ ਨਾ ਪਤਾ ਕੀ ਹੁੰਦਾ ਸੀਗਾ, ਬਾਪੂ ਨੇ ਆਏ ਸਾਲ ਮਤਲਬ ਐ ਨੀ ਹੁੰਦਾ ਭਾਜੀ ਜਿਵੇਂ ਅੱਜ ਆਪਾਂ ਗੱਡੀਆਂ ਚੇਂਜ ਕਰਦੇ ਨਾ, ਬਾਪੂ ਨੇ ਆਏ ਸਾਲ ਸਾਈਕਲ ਚੇਂਜ ਕਰਨਾ ਸੀਗਾ। ਬਾਪੂ ਦੀ ਪਸੰਦ ਸੀਗੀ A1 ਦਾ ਸਾਈਕਲ,
0: A1 ਦਾ ਸਾਈਕਲ, ਹਾਂ, ਇੱਕ A1 ਹੁੰਦਾ ਸੀ, ਇੱਕ ਐਟਲਸ ਹੁੰਦਾ ਸੀ ਆਈ ਥਿੰਕ।
1: ਹਾਂ, ਇੱਕ ਐਟਲਸ ਹੁੰਦਾ ਸੀਗਾ, ਇੱਕ ਹੀਰੋ ਤਾਂ ਆਉਂਦੀ ਜਾ, ਹੀਰੋ ਐਟਲਸ ਹੈ ਨਾ, ਤੇ A1 ਦੇ ਬਹੁਤ ਵਧੀਆ ਸੀਗੇ। ਉਹ ਕਹਿੰਦੇ ਭਾਦੀ ਗਿਆ ਇਹਨਾਂ ਦਾ, ਇਹ ਟੁੱਟਦੇ ਨੀ ਹੈਗੇ, ਇਹਨਾਂ ਨੂੰ ਯਾਦ ਨੀ ਲੱਗਦੀ ਕੁਛ ਏਦਾਂ ਬਜ਼ੁਰਗਾਂ ਨਾਲ ਹੁੰਦਾ ਸੀਗਾ। ਤੇ ਕਲੀਅਰ ਤੇ ਬੈਠ ਕੇ, ਤੇ ਜਿਹੜਾ ਤੁਸੀਂ ਦਾਣਾ ਗਿਆ ਉਹ ਚੱਕੀਆਂ ਤੋਂ ਬੜਾ ਚੱਕਿਆ।
0: ਕਿਆ ਬਾਤ! ਅੱਛਾ, ਪੀਣਾ ਜਦੋਂ ਪਿਆ ਕੇ ਲਿਆਉਣਾ ਸਾਈਕਲ ਦੇ, ਕੈਰੀਅਰ ਨਾ ਹੋਣਾ, ਬੋਰੀ ਡੰਡਿਆਂ ਵਿੱਚ ਫਸਾ ਲੈਣੀ, ਕਿਆ ਬਾਤ!
1: ਡੰਡਿਆਂ ਵਿੱਚ ਬੜੀ ਫਸਾਈ ਆ ਭਾਜੀ,
0: ਬਾਤ ਕਿਆ ਬਾਤ!
1: ਕਿਉਂਕਿ ਕੁਲਵਿੰਦਰ ਬਿੱਲੇ ਨੂੰ ਅਸੀਂ ਉਦੋਂ ਵੀ ਦੇਖਿਆ ਨਾ ਭਾਜੀ, ਜਦੋਂ ਭਾਜੀ ਆਪਣੇ ਸਟਰਗਲ ਟਾਈਮ ਚ ਸੀਗੇ ਯੂਨੀਵਰਸਿਟੀ ਚ ਪੜਿਆਲੇ।
0: ਓਕੇ, ਸੋ ਕੁਲਵਿੰਦਰ ਬਿੱਲੇ ਹੋਣਾ ਤੁਸੀਂ ਪੜੇ ਹੋਏ ਹੋ, ਉਹ ਸੇਮ ਕਾਲਜ ਜਾਂ ਸੇਮ?
1: ਪੜੇ ਨੀ ਹੋਏ ਭਾਜੀ, ਕਿੱਥੇ ਵੱਡੇ ਬੰਦੇ ਆ ਉਹ ਜਾਣਦੇ ਨੀ, ਬਟ ਓਦਾਂ ਅਸੀਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਨਾ ਉੱਥੇ ਯੂਨੀਵਰਸਿਟੀ ਚ ਮਿਲੇ ਆ, ਚੰਗੀ ਤਰ੍ਹਾਂ ਵਧੀਆ ਜਾਣਦੇ ਆ ਨਾ।
0: ਕਿਆ ਬਾਤ! ਆਪਾਂ ਕੁਲਵਿੰਦਰ ਬਿੱਲੇ ਨੂੰ ਲੈ ਕੇ ਆ ਰਹੇ ਹਾਂ ਜਲਦੀ, ਤੇ ਫਿਰ ਉਦੋਂ ਸੁਣਾਂਗੇ ਆਪਾਂ ਆਪਣਾ ਪੰਜਾਬ ਗਾਣਾ ਸੁਣਦੇ।
1: ਕੁਲਵਿੰਦਰ ਬਿੱਲੇ ਕੋਲ ਸਵਿਫਟ ਹੁੰਦੀ ਸੀ ਜਦੋਂ।
0: ਓਕੇ, ਸਵਿਫਟ ਗੱਡੀ, ਕਿਆ ਬਾਤ! ਸਵਿਫਟ ਨੇ ਵੀ ਬੜਾ ਰਾਜ ਕੀਤਾ, ਪਰ ਯਾਰ ਸਾਈਕਲ ਜਿਹੜਾ ਸੀ ਨਾ, ਉਹਨਾਂ ਸਾਈਕਲ ਵੀ ਸਵਿਫਟ ਤੋਂ ਘੱਟ ਨਹੀਂ ਸੀ, ਸਾਈਕਲ ਦੀ ਵੀ ਜਿਹੜੀ ਉਸ ਸਮੇਂ ਮੌਤ ਸੀ ਨਾ ਉਹਨਾਂ ਸਮਿਆਂ ਦੇ ਵਿੱਚ।
1: ਭਾਜੀ, ਸਾਈਕਲ ਤਾਂ ਉਹ ਟਾਈਮਾਂ 'ਚ ਮਰਸਡੀ ਸੀਗੀ।
0: ਮਰਸਡੀ, ਕਿਆ ਬਾਤ!
1: ਉਹ ਭਾਜੀ ਆਪਣੀ ਇੱਕ ਆਪਣੀ ਚੀਜ਼ ਹੁੰਦੀ ਸੀਗੀ, ਜਦੋਂ ਜਾਣਾ ਵੀ ਆ ਤਾਂ ਵੀ ਉਹਦੇ ਇਕੱਲੇ ਇਕੱਲੇ ਡੰਡੇ ਦੇ ਕੱਪੜਾ ਮਾਰ ਕੇ, ਗਜਾਂ ਦੇ ਕੱਪੜਾ ਮਾਰ ਕੇ, ਸੀਟ ਤੇ ਕੱਪੜਾ ਮਾਰ ਕੇ ਚਲਾਉਂਦੇ ਸੀਗੇ ਹਨਾ। ਹੁਣ ਇੱਥੇ ਗੱਡੀਆਂ ਸਾਫ਼ ਵੀ ਨਹੀਂ ਕਰਦੇ ਆਪਾਂ।
0: ਬਿਲਕੁਲ ਜੀ, ਥੈਂਕ ਯੂ ਸੋ ਮਚ ਵੀਰੇ, ਬਹੁਤ ਸ਼ੁਕਰੀਆ, ਅਗਲੀ ਕਾਲ ਵੱਲ ਚੱਲਦੇ ਹਾਂ, ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ, 4133।
2: ਹਾਂਜੀ ਬੇਟਾ, ਅੱਗੇ ਮੈਂ ਦੱਸੀਆਂ ਗੱਲਾਂ ਤੁਹਾਡੀਆਂ ਜੀਆਂ, ਤੇ ਹੁਣ ਜਿਹੜੀਆਂ ਰਹਿ ਗਈਆਂ ਹੋਰ ਦੱਸ ਦਵਾਂ।
0: ਹਾਂਜੀ ਜੀ ਜੀ, ਜ਼ਰੂਰ।
2: ਹਾਂਜੀ, ਇਹ ਲੜਕਿਆਂ ਨੂੰ ਕਹਿੰਦੇ ਸੀ ਜਾਂ ਕਣਕ ਪਿਆ ਕੇ ਲਿਆ ਆਟਾ,
0: ਉਹ
2: ਸਾਈਕਲ ਤੇ ਜਾਂਦੇ ਹੁੰਦੇ ਸੀ, ਫਿਰ ਲੈ ਕੇ ਬੋਰੀ ਜੀ ਰੱਖ ਕੇ
0: ਜੀ।
2: ਲੜਕੀਆਂ ਤਾਂ ਨਹੀਂ ਸੀ ਕਹਿੰਦੇ, ਪਰ ਕਈ ਵਾਰੀ ਚੁੰਨੀ ਸਟੱਕ ਹੋ ਜਾਂਦੀ ਹੁੰਦੀ ਸੀ ਚੇਨ ਵਿੱਚ।
0: ਅੱਛਾ, ਹਾਂ, ਚੁੰਨੀ ਤੇ ਚੈਨ ਦੇ ਵਿੱਚ, ਚੁੰਨੀਆਂ ਤੇ ਪਹੁੰਚਿਆਂ ਦਾ ਅੜਨਾ ਤਾਂ ਆਮ ਹੀ ਸੀਗਾ, ਘਰੋਂ ਫਿਰ ਗਾਲਾਂ ਵੀ ਪੈਂਦੀਆਂ ਸੀ, ਉਹ ਚੈਨ ਦਾ ਜਿਹੜੀ ਕਾਲੋ ਉਹ ਲੈਂਦੀ ਨਹੀਂ ਸੀ ਪਹਿਲਾਂ।
2: ਹਾਂ, ਪਰ ਚੁੰਨੀ ਦੇ ਨਾਲ ਫਾਹ ਦਾ ਵੀ ਡਰ ਲੱਗਦਾ ਹੁੰਦਾ ਸੀ, ਕੁੱਟੀ ਜਾਂਦੀ ਸੀਗੀ ਚੁੰਨੀ ਗਲੇ 'ਚ।
0: ਤੁਸੀਂ ਆਪ ਸਾਈਕਲ ਚਲਾਇਆ ਕਿ ਤੁਸੀਂ ਸਾਈਕਲ ਦੀ ਸਵਾਰੀ ਕੀਤੀ ਆ?
2: ਮੈਂ ਸਭ ਸਵਾਰੀ ਵੀ ਕੀਤੀ, ਮੈਂ ਚਲਾਇਆ ਵੀ ਆ ਬੇਟੇ ਲੇਡੀ ਸਾਈਕਲ।
0: ਓਕੇ, ਤੁਸੀਂ ਚਲਾਉਂਦੇ ਵੀ ਰਹੇ ਹੋ? ਓਕੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਤਾਂ ਬਹੁਤ ਘੱਟ ਹੁੰਦਾ ਸੀਗਾ, ਪਰ ਤੁਸੀਂ ਜੇ ਤਾਂ ਸ਼ਹਿਰਾਂ 'ਚ ਤਾਂ ਆਮ ਕਰਕੇ ਸੀ, ਪਿੰਡਾਂ ਦੇ ਵਿੱਚ ਤਾਂ ਕੁੜੀਆਂ ਨੂੰ ਇਜਾਜ਼ਤ ਨਹੀਂ ਹੁੰਦੀ ਸੀ ਸਾਈਕਲਾਂ ਤੇ ਇਕੱਲੇ ਚਲਾਉਣ?
2: ਮੈਂ ਤਾਂ ਬੇਟੇ ਸ਼ਹਿਰ 'ਚ ਹੀ ਰਹੀ ਹਾਂ ਸ਼ੁਰੂ ਤੋਂ, ਤੇ ਬਸਤਾ ਲੈ ਕੇ ਵਿੱਚ ਪਿੱਛੇ ਕੈਰੀਅਰ 'ਤੇ ਰੱਖ ਲੈਣਾ, ਤੇ ਲੇਡੀ ਸਾਈਕਲ ਹੁੰਦਾ ਸੀ। ਫਿਰ ਇੱਕ ਲੜਕੇ ਦਾ ਇਕੱਲਾ ਟਾਇਰ ਲੈ ਕੇ ਭਜਾਈ ਜਾਂਦੇ ਹੁੰਦੇ ਸੀ ਛੋਟੀ ਜੀ ਦੇ ਨਾਲ।
0: ਹਾਂ, ਸੋ ਸਾਈਕਲ ਦਾ ਜਿਹੜਾ ਟਾਇਰ ਜਦੋਂ ਬਦਲੇ ਉਹਨਾਂ, ਉਹ ਵੀ ਇੱਕ ਗੇਮ ਬਹੁਤ ਖੂਬਸੂਰਤ ਸੀ।
2: ਸ਼ਰਾਰਤ ਨਾਲ ਟਿਊਬ ਚੋਂ ਹਵਾ ਕੱਢ ਦਿੰਦੇ ਸੀ ਸਾਈਕਲ ਚੋਂ ਇੱਕ ਦੂਜੇ

905-673-3337 905-673-3337 ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਏਮ 530 ਤੋਂ ਪ੍ਰਭ ਸੰਧੂ ਦੇ ਨਾਲ ਅਤੇ ਗੱਲਾਂ ਪਤਾ ਕਰ ਰਹੇ ਹਾਂ ਤੁਹਾਡੇ ਬਚਪਨ ਦੀਆਂ ਯਾਦਾਂ। ਸਾਈਕਲ ਦੇ ਨਾਲ ਤੁਹਾਡੀ ਕਿੰਨੀ ਕੁ ਮੁਹੱਬਤ ਹੁੰਦੀ ਸੀ, ਸਾਈਕਲ ਤੁਸੀਂ ਕਦੋਂ ਲਿਆ ਸੀ, ਸਾਈਕਲ 'ਤੇ ਤੁਸੀਂ ਕਿਹੜੀਆਂ ਕਿਹੜੀਆਂ ਐਕਟੀਵਿਟੀ ਕਰਦੇ ਸੀਗੇ, ਅਤੇ ਸਾਈਕਲ ਨੂੰ ਸ਼ਿੰਗਾਰ ਸ਼ਿੰਗਾਰ ਕੇ ਵੀ ਬਹੁਤ ਰੱਖਦੇ ਸੀ ਬਚਪਨ ਦੇ ਵਿੱਚ, ਕਿਉਂਕਿ ਉਹਨਾਂ ਵੇਲੇ ਤਾਂ ਸਾਈਕਲ ਹੀ ਗੱਡੀਆਂ ਸੀ, ਸਾਈਕਲ ਹੀ ਮੋਟਰ ਕਾਰਾਂ ਸੀ, ਸਾਈਕਲ ਹੀ ਮੋਟਰ ਬਾਈਕ ਹੁੰਦੀ ਸੀ। ਸੋ ਸਾਈਕਲ ਦਾ ਜਿਹੜਾ ਚਾਅ ਸੀ ਨਾ, ਉਹ ਅੱਜ ਚਾਹੇ ਮਰਸੜੀਆਂ ਆ ਗਈਆਂ, ਪਰ ਸਾਈਕਲ ਵਾਲੀ ਮੁਹੱਬਤ, ਸਾਈਕਲ ਵਾਲਾ ਚਾਅ ਅਤੇ ਸਾਈਕਲ ਜਿਹੜੀ ਉਹ ਕਹਿੰਦੇ ਨਾ ਕਿ ਜਿਹੜਾ ਐਕਸਾਈਟਮੈਂਟ ਹੁੰਦੀ ਸੀ ਸਾਈਕਲ ਵਾਲੀ, ਉਹ ਸਾਈਕਲ ਦੇ ਨਾਲ ਹੀ ਸੀਗੀ। ਸੋ ਤੁਸੀਂ ਆਪਣੇ ਸਾਈਕਲ ਦੇ ਨਾਲ ਕੋਈ ਜੁੜੀ ਯਾਦ ਸਾਂਝਾ ਕਰਨਾ ਚਾਹੁੰਦੇ ਹੋ ਕਿ ਤੁਸੀਂ ਆਪਣੇ ਸਾਈਕਲ ਨੂੰ ਇੱਦਾਂ ਹੀ ਸਾਂਭ ਸਾਂਭ ਰੱਖਦੇ ਸੀ, 905-673-3337 905-673-3337।

0: ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ, ਕੀ ਹਾਲ ਚਾਲ? ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਠਾਕ ਹੋ?
1: ਰਿਮੋਟ ਵਾਲੀਆਂ ਉਹਨਾਂ ਦੀ ਵਿੱਚੋਂ ਕੱਢ ਲੈਂਦੇ ਸੀ ਅਸੀਂ ਮੋਟਰ ਕੱਢ ਕੇ ਉਹਨੂੰ ਸਾਈਕਲ ਦੇ ਚੱਕੇ ਨਾਲ ਲਾਉਂਦੇ ਸੀ, ਉਹ ਘੁੰਮਦੀ ਸੀ ਤੇ ਪਿੱਛੇ ਲਾਈਟ ਚੱਲਦੀ ਸੀ ਛੋਟੀ ਜਿਹੀ।
0: ਯਾਰ ਕਿਆ ਬਾਤ ਹੈ, ਬਿਲਕੁਲ।
1: ਤੇ ਤੁਸੀਂ ਯਕੀਨ ਨੀ ਕਰੋਗੇ, ਰਾਤ ਸਾਰਾ ਦਿਨ ਬੈਠ ਕੇ ਅਸੀਂ ਸੈੱਟ ਕਰਨਾ, ਰਾਤ ਨੂੰ ਜਦੋਂ ਮੋਟਰ ਸਾਈਕਲ ਕੱਢਣਾ ਵੀ ਹੁਣ ਗੇੜੀ ਮਾਰ ਕੇ ਆਉਂਦੇ ਆ, ਉਦੋਂ ਮੋਟਰ ਟੁੱਟ ਜਾਂਦੀ ਸੀ।
0: ਕਾਲਜ਼ ਆ ਰਹੀਆਂ, ਪਲੀਜ਼ ਤੁਸੀਂ ਹੋਲਡ ਰੱਖੋ ਸਾਰਿਆਂ ਨੂੰ, ਵਨ ਬਾਏ ਵਨ ਮੈਂ ਹੋਲਡ ਕੀਤਾ, ਤੁਸੀਂ ਕਾਲ ਕੱਟੀ ਜਾ ਰਹੇ ਹੋ, ਤੁਸੀਂ ਕਾਲਜ਼ ਹੋਲਡ ਰੱਖੋ, ਆਪਾਂ ਸਭ ਨਾਲ ਗੱਲਬਾਤ ਕਰਾਂਗੇ ਕਿਉਂਕਿ ਅੱਜ ਬਚਪਨ ਦੀਆਂ ਯਾਦਾਂ, ਅੱਜ ਬਿਨਾਂ ਵੀਜ਼ੇ ਤੋਂ ਤੁਹਾਨੂੰ ਪੰਜਾਬ ਲੈ ਕੇ ਜਾਣਾ, ਬਿਨਾਂ ਵੀਜ਼ੇ ਤੋਂ ਤੁਹਾਡਾ ਪੰਜਾਬ ਗੇੜਾ ਲਵਾ ਦੇਣਾ, ਉਹ ਯਾਦਾਂ, ਉਹ ਬਚਪਨ ਦੇ ਵਿੱਚ ਮੈਨੂੰ ਲੱਗਦਾ ਕਿ ਸਾਈਕਲ ਤਾਂ ਬਹੁਤ ਪਿਆਰੀ ਯਾਦ ਆ, ਹਰ ਇੱਕ ਇਨਸਾਨ ਦੀ ਯਾਦ ਸਾਈਕਲ ਦੇ ਨਾਲ, ਚਾਹੇ ਉਹ ਮੈਨੂੰ ਲੱਗਦਾ ਕਿ ਜੇ ਜੈਨਜ਼ੀਆਂ ਦੀ ਵੀ ਗੱਲ ਕਰਦੀ ਭਾਈ, ਉਹਨਾਂ ਦੀ ਵੀ ਯਾਦ ਜੁੜੀ ਹੋਈ ਆ, ਸੋ ਸਾਈਕਲ ਦੇ ਨਾਲ ਸਾਡੀਆਂ ਬੜੀਆਂ ਯਾਦਾਂ ਜੁੜੀਆਂ ਹੋਈਆਂ।
1: ਸਾਰਿਆਂ ਦੀ ਪਹਿਲੀ ਸਵਾਰੀ ਸਾਈਕਲ ਹੁੰਦੀ ਆ ਜੀ।
0: ਕਿਆ ਬਾਤ ਆ,
1: ਬੱਚੇ ਦੀ ਹਰੇਕ ਦੀ ਪਹਿਲੀ ਸਵਾਰੀ ਸਾਈਕਲ ਆ, ਕਿਉਂਕਿ ਆਪਣੀ ਸ਼ੁਰੂਆਤ ਜਿਹੜੀ ਹੁੰਦੀ ਆ ਸਾਈਕਲ ਹੀ ਤੋਂ ਲਾ ਲਓ, ਸਾਈਕਲ ਤੋਂ ਸਾਈਕਲ।
0: ਕਿਆ ਬਾਤ ਆ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-3337 905-673-3337 ਸਾਈਕਲ ਦੀਆਂ ਗੱਲਾਂ ਬਾਤਾਂ ਹੋ ਰਹੀਆਂ, ਤੁਹਾਡੇ ਬਚਪਨ ਦੀਆਂ ਗੱਲਾਂ ਬਾਤਾਂ ਹੋ ਰਹੀਆਂ, ਸਾਈਕਲ ਦੇ ਨਾਲ ਤੁਸੀਂ ਕਿਹੜੀ ਕਿਹੜੀ ਐਕਟੀਵਿਟੀ ਕਰਦੇ ਸੀ, ਸਾਈਕਲ ਤੁਸੀਂ ਕਿਹੜੀ ਏਜ ਦੇ ਵਿੱਚ ਸਾਈਕਲ ਚਲਾਉਣਾ ਸਿੱਖ ਲਿਆ, ਅਤੇ ਫਿਰ ਸਾਈਕਲ ਨੂੰ ਸ਼ਿੰਗਾਰ ਸ਼ਿੰਗਾਰ ਕੇ ਰੱਖਦੇ ਹੁੰਦੇ ਸੀ, ਕਿੰਨਾ ਕੁ ਸਾਈਕਲ ਦੇ ਨਾਲ ਤੁਹਾਡੀ ਮੁਹੱਬਤ ਸੀ? 905-673-3337 ਬਾਈ ਜੀ ਆਏ, ਕਹਿੰਦੇ ਮੇਰੇ ਬਾਪੂ ਨੇ ਕਦੀ ਮੇਰੇ ਸਾਈਕਲ ਨੂੰ ਹੱਥ ਹੀ ਨਹੀਂ ਲਾਉਣ ਦਿੱਤਾ, ਉਹਨਾਂ ਵੇਲਿਆਂ ਦੇ ਬਾਪੂ ਵੀ ਨਾ ਬਹੁਤ ਅੜਬ ਹੁੰਦੇ ਸੀ। 905-673-3337

0: ਕਿਆ ਬਾਤ ਹੈ, ਕਹਿੰਦਾ ਮੇਰੇ ਕੋਲੇ ਤੁਸੀਂ ਮੈਨੂੰ ਇਸ ਕਰਕੇ ਚਾਹੁੰਦੀ ਸੀ ਕਿਉਂਕਿ ਮੇਰੇ ਕੋਲੇ ਹੀਰੋ ਜੈੱਟ ਦਾ ਸਾਈਕਲ ਸੀ। ਕਿਆ ਬਾਤ ਹੈ। ਅੱਛਾ, ਸਾਈਕਲਾਂ ਦੇ ਵਿੱਚ ਵੀ ਉਹਦਾ ਬ੍ਰਾਂਡ ਚੱਲਦੇ ਸੀ 905-673-3337। ਅੱਜ ਕੱਲ੍ਹ ਜਿੱਡੇ ਮਰਜ਼ੀ ਵੱਡੇ ਬ੍ਰਾਂਡ ਪਾ ਲਓ ਪਰ ਸਾਈਕਲ ਵਾਲਾ ਚਾਹ ਇਹ ਨਹੀਂ ਕਿਤੋਂ ਰਹਿਣਾ। 905-673-3337। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ 5722।
1: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਰਜਤ ਕੀ ਹਾਲ ਚਾਲ?
1: ਵਧੀਆ ਵਧੀਆ, ਤੁਸੀਂ ਦੱਸੋ ਜੀ।
0: ਗੁੱਡ ਬਾਈ ਜੀ, ਚੜ੍ਹਦੀ ਕਲਾ
1: ਜੀ। ਮੇਰਾ ਹੈਗਾ, ਮੈਂ ਮਤਲਬ ਮੈਂ ਜੋ ਬਾਈ ਇੱਕ ਦਿਨ ਨਾ ਪਨਾਲਾ ਰਿਹਾ ਸੀਗਾ ਘਰੇ ਵਾਪਸ ਰਾਤ ਨੂੰ
0: ਜੀ,
1: ਤੇ ਉਦੋਂ ਮਤਲਬ ਸਾਡੀ ਸਾਈਕਲ ਦੀ ਚੈਨ ਹੀ ਟੁੱਟ ਗਈ ਸੀਗੀ ਤੇ ਆਪ ਫਿਰ ਪੈਦਲ ਪੈਦਲ, ਮਤਲਬ ਮੇਰਾ ਐਕਸਪੀਰੀਅੰਸ ਰਿਹਾ ਆਪਾਂ ਨਾਲ ਫਸਟ ਟਾਈਮ ਹੀ।
0: ਓਕੇ, ਸਾਈਕਲ ਦੀ ਚੈਨ ਟੁੱਟ ਗਈ। ਅੱਛਾ, ਇਹ ਵੀ ਯਾਰ ਕਮਾਲ ਆ, ਚੈਨ ਟੁੱਟ ਜਾਣੀ ਬੰਦੇ ਕੋਲ, ਕਿੰਨਾ ਸਾਡੇ ਕੋਲ ਟਾਈਮ ਹੁੰਦਾ ਸੀ, ਕਿੰਨਾ

0: ਹੁੰਦਾ ਸੀ, ਕਿੱਦਾਂ ਅਸੀਂ ਆਪਣੇ ਸਮੇਂ ਸਪੈਂਡ ਕਰਦੇ ਸੀ। ਕੋਈ ਵੀ ਚੀਜ਼ ਹੋ ਜਾਣੀ ਨਾ ਤਾਂ ਉਹਨੂੰ ਵੀ ਇੰਜੋਏ ਕਰਨਾ, ਕੁਛ ਨੈਗੇਟਿਵ ਵੀ ਚੀਜ਼ ਹੋਣੀ ਉਹਨੂੰ ਵੀ ਪੋਜ਼ਿਟਿਵਿਟੀ ਨਾਲ ਇੰਜੋਏ ਕਰਨਾ। ਉਦੋਂ ਸਮੇਂ ਆ, ਇਹ ਸਮੇਂ ਦੀ ਖੇਡ ਸੀ ਸਾਰੀ।
1: ਜੀ
0: ਬਹੁਤ ਸ਼ੁਕਰੀਆ ਰਾਜੇ, ਥੈਂਕ ਯੂ ਸੋ ਮਚ। 905-673-3337 905-673-3337 ਪਲਵਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
2: ਹੈਲੋ
0: ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਆਲ ਗੁੱਡ ਜੀ, ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਠਾਕ ਹੋ?
2: ਹਾਂਜੀ, ਸਾਈਕਲ ਬਹੁਤ ਜ਼ਿਆਦਾ ਬਾਈ ਜੀ ਮੰਨੀ ਤੰਨੀ ਚੀਜ਼ ਸੀਗੀ।
0: ਹਾਂ, ਬਹੁਤ ਮੰਨੀ ਪਰ ਮੰਨੀ ਚੀਜ਼ ਸੀ ਸਾਈਕਲ।
2: ਹਾਂਜੀ, ਦੇਖੋ ਕਿ ਸਾਡੀ ਬੇਟੀ ਦਾ ਸਾਈਕਲ ਮਤਲਬ ਇੱਥੇ ਆ ਗਈ, ਉਹ ਵਿਆਹ ਕਰਾ ਕੇ ਗਈ, ਉਹਦੀ 7 ਸਾਲ ਦੀ ਬੱਚੀ ਨੇ ਉਹਦਾ ਸਾਈਕਲ ਚਲਾਇਆ ਜਾ ਕੇ ਇੰਡੀਆ।
0: ਸਾਈਕਲ ਦੀ ਗੱਲ ਕਰੋ, ਸੇਮ ਸਾਈਕਲ ਉਹਨੇ ਉਹਨਾਂ ਦੀ ਬੇਟੀ ਨੇ ਚਲਾਇਆ,
2: ਆਪਦੀ ਮੰਮੀ ਦਾ ਸਾਈਕਲ ਉਹਨੇ ਚਲਾਇਆ ਇੰਡੀਆ ਜਾ ਕੇ, ਹਜੇ ਵੀ ਸਾਡੇ ਸਾਹਮਣੇ ਹੋਇਆ ਸਾਈਕਲ ਉਹਨਾਂ ਦੇ ਬੱਚਿਆਂ ਦੀ।
0: ਅਜੇ ਵੀ ਤੁਹਾਡੇ ਕੋਲ ਉਹ ਤੁਹਾਡੀ ਬੇਟੀ ਦੀ ਗੱਲ ਕਰ ਰਹੇ ਹੋ ਤੁਸੀਂ?
2: ਹਾਂ, ਜੋ ਮੇਰੀ ਬੇਟੀ ਹੈ ਨਾ, ਉਹਦੀ ਕਹਾ ਬੇਟੀ ਨੇ ਸਾਈਕਲ ਚਲਾਇਆ ਆਪਦੀ ਮੰਮੀ ਦਾ ਜਾ ਕੇ।
0: ਤੁਹਾਡੀ ਦੋਤੀ ਨੇ ਜਾ ਕੇ ਤੁਹਾਡੀ ਧੀ ਵਾਲਾ ਸਾਈਕਲ ਤੁਹਾਡੀ ਦੋਤੀ ਨੇ ਚਲਾਇਆ?
2: ਉਹਨੇ ਚਲਾਇਆ।
0: ਕਿਆ ਬਾਤ ਆ! ਸੋ ਇੰਨਾ ਚਿਰ ਸਾਈਕਲ ਤੁਸੀਂ ਸਾਂਭ ਕੇ ਰੱਖਿਆ?
2: ਸਾਡੇ ਪਾਪਾ ਜੀ ਨੂੰ ਕੋਈ ਇੰਨੀ ਕਿ ਆਦਤ ਆ ਕਿ ਉਹ ਪੁਰਾਣੀ ਤੋਂ ਪੁਰਾਣੀ ਚੀਜ਼ ਸਾਂਭ ਕੇ ਰੱਖਦੇ ਵਾ ਜੀ।
0: ਕੀ ਬਾਤ ਆ, ਕੀ ਬਾਤ ਆ! ਅੱਛਾ, ਦੇਖੋ
2: ਸਾਈਕਲ ਤਾਂ ਸ਼ੁਰੂ ਤੋਂ ਹੀ ਆਦਤ ਸੀ ਸਾਡੇ, ਹਰ ਇੱਕ ਨੇ ਸਾਈਕਲ ਰਾਤ ਨੂੰ ਅੰਦਰ ਲਾਉਣਾ, ਬਾਹਰ ਨਹੀਂ ਸਿਖਾਉਣੇ ਹੁੰਦੇ।
0: ਸੋ ਅੱਜ ਦੇ ਸਮੇਂ ਤਾਂ ਹੋ ਸਕਦਾ ਕਿ ਸਾਈਕਲ ਨੂੰ ਜ਼ਿਆਦਾ ਸੀਰੀਅਸ ਨਾ ਲਿਆ ਜਾਵੇ, ਪਰ ਉਹਨਾਂ ਸਮੇਂ ਦੇ ਵਿੱਚ ਤਾਂ ਸਾਈਕਲ ਦੀ ਵੀ ਪੂਰੀ ਇੱਜ਼ਤ ਹੁੰਦੀ ਸੀ। ਕਾਰ ਮੋਟਰਸਾਈਕਲ ਨੂੰ ਕਹਿੰਦੇ ਸੀ ਵੀ ਇਹਨੂੰ ਅੱਗੇ ਕਰਕੇ ਲਾਓ।
2: ਹਾਂਜੀ ਜੀ, ਤੇਲ 'ਚ ਨਹੀਂ ਸਿਖਾਉਂਦੇ ਸੀ, ਆਪੋ ਆਪਣੇ ਲਾਉਣੇ ਮਤਲਬ ਸਾਈਕਲ, ਇੱਕ ਦੂਜੇ ਦਾ ਨਹੀਂ ਸੀ ਲਾਉਂਦੇ ਜੀ, ਖੜਾ ਵਾ ਤਾਂ ਉਹਨੇ ਆਪਦਾ ਦੇਖ ਕੇ ਆਪ ਹੀ ਸਾਈਕਲ ਅੰਦਰ ਲਾਉਣਾ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
2: ਕੋਈ ਬੇਟੀ ਦਾ ਜ਼ਿਆਦਾ ਵੱਡਾ ਨਹੀਂ, 7 ਸਾਲ ਦੀ ਬੇਟੀ ਹੈ ਜਿਹਨੇ ਜਾ ਕੇ ਚਲਾਇਆ ਤੁਸੀਂ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸਾਈਕਲ, ਕੀ ਬਾਤ! ਸਾਈਕਲ ਨਾਲ ਤੁਹਾਡੀਆਂ ਕਿਹੜੀ ਕਿਹੜੀਆਂ ਯਾਦਾਂ ਜੁੜੀਆਂ ਹੋਈਆਂ ਬਾਈ? ਸਾਈਕਲ ਤੁਸੀਂ ਕਿੱਦਾਂ ਇੰਜੋਏ ਕਰਦੇ ਸੀ, ਕਿੱਥੇ ਸਕੂਲ ਜਾਂਦੇ ਸੀ ਇਕੱਲਾ, ਜਾਂ ਫਿਰ ਜਿੱਦਾਂ ਕੁਲਵਿੰਦਰ ਬਿੱਲੇ ਨੇ ਕਿਹਾ ਕਿ ਪੀਣ ਆਟਾ ਪਿਆ ਕੇ ਲਿਆਉਣਾ ਅਤੇ ਜਿਹੜੀ ਬੋਰੀ ਡੰਡਿਆਂ ਵਿੱਚ ਫਸਾ ਲੈਣੀ ਅਤੇ ਬੋਰੀ ਦਾ ਮੂੰਹ ਖੁੱਲ ਜਾਣਾ, ਫਿਰ ਘਰੋਂ ਛਿੱਤਰ ਪੈਣੇ, ਗਾਲਾਂ ਪੈਣੀਆਂ। 905-673-3337 ਜੀ, ਸਤਿ ਸ਼੍ਰੀ ਅਕਾਲ ਗੁਰਦੀਪ ਬਾਈ ਜੀ, ਤੁਸੀਂ ਆਉਣੇ ਰਹੋ। ਚੜ੍ਹਦੀ ਕਲਾ ਬਾਈ ਜੀ, ਆਲ ਗੁੱਡ, ਤੁਸੀਂ ਸੁਣਾਓ, ਠੀਕ ਠਾਕ ਹੋ?
1: ਟੌਪਿਕ ਬਹੁਤ ਹੀ ਲੈ ਗਿਆ ਤਾਂ, ਸਾਰਾ ਬਚਪਨਾ ਯਾਦ ਕਰਾਤਾ ਮੈਨੂੰ।
0: ਹਾਂ, ਬਿਨਾਂ ਵੀਜ਼ੇ ਤੋਂ ਪੰਜਾਬ ਲੈ ਗਏ ਨਾ।
1: ਹਾਂਜੀ, ਮੈਂ ਦਾਦਾ ਜੀ ਨਾਲ ਜਾਂਦਾ ਹੁੰਦਾ ਸੀ ਪੂਰੇ ਡੰਡੇ ਤੇ ਬਹਿ ਕੇ, ਤੇ ਦੁਨੀਆ ਏਡੀ ਵੱਡੀ ਲੱਗਣੀ, ਅਰੇ ਰੱਬ ਦਾ ਨਾਂ, ਤੇ ਸਬਜ਼ੀ ਲੈਣ ਜਾਣਾ ਸ਼ਾਮੀ, ਹੈ ਨਾ, ਦਾਦਾ ਜੀ ਨੇ ਕਹਿਣਾ ਆ ਚੱਲੀਏ ਆਪਾਂ, ਹਨਾ, ਤੇ ਡੰਡੇ ਦੇ ਮੂਹਰੇ ਬਹਿ ਜਾਣਾ ਮੈਂ, ਹਨਾ, ਤੇ ਮੈਂ ਉਹਨਾਂ ਇਹ ਗੱਲ ਕਹਿਣੀ, ਮੈਂ ਕਿਹਾ ਮੈਂ ਫਿਰ ਜਾਊਂ ਜੀ, ਮੈਨੂੰ ਆਈਸਕ੍ਰੀਮ ਖਾ ਕੇ ਲਿਆਉਂਗੇ, ਹਨਾ।
0: ਕਿਆ ਬਾਤ!
1: ਉਸ ਤੋਂ ਬਾਅਦ ਫਿਰ ਸਕੂਲ ਜਾਣਾ ਸਾਈਕਲ ਤੇ, ਫਿਰ ਮੈਂ ਹੌਲੀ ਹੌਲੀ ਦੇਖਦੇ ਕਰਦੇ ਨੇ ਸਾਈਕਲ ਸਿੱਖ ਲਿਆ, ਤੇ ਮੈਂ ਸਾਈਕਲ ਆਪ ਲੈ ਕੇ ਜਾਣ ਲੱਗ ਗਿਆ ਡੰਡੇ ਵਾਲਾ। ਉਹ ਸਾਰੇ ਕਿਹਾ ਕਿ ਨਾਨਕਵਾਂਡ ਵਿੱਚ ਇਹਨੂੰ ਨਾ ਸਾਈਕਲ ਦਿਆ ਕਿ ਉਹਨੂੰ ਡਿੱਗ ਡੁੱਗ ਪਊਗਾ, ਤੇ ਇਹ ਕਹਿੰਦੇ ਕਰਦੇ ਕਿਹਾ ਕਿ ਸਾਡੇ ਅੱਖੀ ਲੱਗਦਾ ਇਹ ਪਰ ਸਾਈਕਲ ਤੇ ਜਾਂਦਾ ਆੜੂ ਤੋਂ ਕਿਉਂ ਨੀ ਜਾਂਦਾ ਇਹ। ਤੇ ਉਸ ਤੋਂ ਬਾਅਦ ਫਿਰ ਜਿਹੜਾ ਗੁਬਾਰਾ ਹੁੰਦਾ ਸੀ ਨਾ ਪੀਲੇ ਪਾਸੇ ਲੀਵਰ ਦੇ ਕੋਲੇ ਫਸਾ ਕੇ ਨਾ, ਉਹ ਟੱਕ ਟੱਕ ਟੱਕ ਦੀ ਆਵਾਜ਼ ਆਉਣੀ, ਉਹ ਇੰਨਾ ਕੀਤਾ ਨਾ, ਇੰਨਾ ਨੂੰ ਮਜ਼ਾ ਆਉਂਦਾ ਸੀ ਉਸ ਟਾਈਮ ਬਈ, ਹਨਾ, ਜਿਹੜਾ ਆਵਾਜ਼ ਹੀ ਕਰਦਾ ਸੀਗਾ, ਉਹ ਆਵਾਜ਼ ਨੂੰ ਦੇਖ ਦੇਖ ਕੇ ਇੰਜੋਏ ਕਰੀ ਜਾਣਾ। ਉਸ ਤੋਂ ਬਾਅਦ ਹਾਂਜੀ, ਉਹ ਸਾਈਕਲ ਮਤਲਬ ਕਹਿੰਦਾ ਫਿਰ, ਹਨਾ, ਚਲੋ ਉਦੋਂ ਬਾਅਦ ਵੱਡੇ ਹੋ ਗਏ, ਫਿਰ ਇੱਕ ਮੋਪਿਡ ਹੁੰਦੀ ਸੀਗੀ ਸਕੂਟਰੀ, ਉੜ ਕੇ ਉਹ ਚਲਾਉਣ ਲੱਗ ਗਏ ਜੀ। ਦਾਦੇ ਚੋਰੀ ਹੈ ਨਾ, ਉਹ ਵੀ ਕੱਢਣੀ, ਉਹ ਤਾਂ ਸਿੱਖੀ ਮੈਂ ਨਾ ਡਰਾਈਵਿੰਗ ਕਰਨੀ ਮਾੜੀ ਮੋਟੀ, ਬੜਾ ਮਜ਼ਾ ਆਉਣਾ ਉੱਤੇ। ਫਿਰ ਉਸ ਤੋਂ ਬਾਅਦ ਸਾਈਕਲ ਕੱਢਿਆ ਮੈਂ ਜਦੋਂ ਕਰੋਨਾ ਆਇਆ 2020 ਵਿੱਚ, ਉਸ ਤੋਂ ਬਾਅਦ ਫਿਰ ਜਾਣਾ ਸਾਈਕਲਿੰਗ ਕਰਨ ਬਹੁਤ ਦੂਰ। ਸਾਈਕਲਾਂ ਬਹੁਤ ਜ਼ਿਆਦਾ ਜੁੜੀਆਂ ਜੀ
0: ਸਾਈਕਲ ਦੇ ਨਾਲ।
1: ਕੈਨੇਡਾ ਵਿੱਚ ਅੱਗ ਵੀ ਸਾਈਕਲ ਮਤਲਬ ਕਹਿੰਦਾ ਪਹਿਲੀ ਸਵਾਰੀ ਜੇ ਆਪਾਂ ਨਾ ਪੈਦਲ ਤੁਰਦੇ ਆਪਾਂ ਜੇ ਨਵੇਂ ਆਉਂਦੇ, ਉਸ ਤੋਂ ਬਾਅਦ ਇੱਕ ਸਾਈਕਲ ਮਿਲਿਆ, ਉਦੋਂ ਐਂ ਲੱਗਣਾ ਯਾਰ ਬਈ ਯਾਰ ਮਜ਼ਾ ਆ ਗਿਆ, ਚਲੋ ਹੁਣ ਸਾਈਕਲ ਮਿਲ ਗਿਆ, ਸਾਈਕਲ ਜਾਣ ਲੱਗ ਗਿਆ। ਉਸ ਤੋਂ ਬਾਅਦ ਮੈਂ ਜਦੋਂ ਗੱਡੀ ਲਈ, ਉਹ ਜਿਹੜਾ ਸਵਾਦ ਮੈਨੂੰ ਪਹਿਲਾਂ ਸਾਈਕਲ ਸੀ ਨਾ, ਉਹ ਨਵੀਂ ਗੱਡੀ ਲੈਣ ਦਾ ਨੀ ਮੈਨੂੰ ਮਜ਼ਾ ਆਇਆ ਜਿੰਨਾ।
0: ਕਿਆ ਬਾਤ ਆ, ਬਹੁਤ ਸ਼ੁਕਰੀਆ, ਆਹੀ ਗੱਲ ਆ ਬਸ। 905-673-3337 ਬਾਈ ਜੀ ਕਹਿੰਦੇ ਕਿ ਮੈਨੂੰ ਪਹਿਲੀ ਗੱਡੀ ਲਈ ਦਾ ਇੰਨਾ ਚਾਅ ਨਹੀਂ ਸੀ ਜਿੰਨਾ ਮੈਨੂੰ ਆਪਣੇ ਸਾਈਕਲ ਦਾ ਚਾਅ ਹੋਇਆ ਸੀ। ਸੋ ਇਹੀ ਗੱਲਾਂ ਬਾਤਾਂ ਕਰ ਰਿਹਾ ਕਿ ਪਹਿਲਾ ਸਾਈਕਲ ਤੁਹਾਡਾ ਕਿਹੜਾ ਸੀ, ਕਦੋਂ ਲਿਆ ਸੀ, ਕਿਵੇਂ ਚਲਾਉਣਾ ਸਿੱਖਿਆ, ਤੇ ਕਿੰਨਾ ਕੁ ਸ਼ਿੰਗਾਰ ਸ਼ਿੰਗਾਰ ਰੱਖਦੇ ਹੁੰਦੇ ਸੀ, ਕਿੰਨਾ ਕੁ ਧਿਆਨ ਤੁਸੀਂ ਆਪਣੇ ਸਾਈਕਲ ਦਾ ਰੱਖਦੇ ਸੀ। 905-673-3337 905-673-3337 ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਆ ਜਾਓ, ਇੱਕ ਗੇੜਾ ਲਾ ਕੇ ਆਈਏ, ਬਿਨਾਂ ਜਹਾਜ਼ ਤੋਂ, ਬਿਨਾਂ ਵੀਜ਼ੇ ਤੋਂ ਪੰਜਾਬ ਦੀ ਧਰਤੀ ਦਾ ਗੇੜਾ ਲਾ ਕੇ ਆਈਏ, ਅਤੇ ਆਪਣੇ ਬਚਪਨ ਦੇ ਵਿੱਚ ਫਿਰ ਇੱਕ ਕਦਮ ਝਾਕ ਪਾ ਕੇ ਆਈਏ ਵੀ ਕੀ ਕਰਦੇ ਰਹੇ ਸਾਈਕਲਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। 0418
3: ਸਤਿ ਸ਼੍ਰੀ ਅਕਾਲ ਜੀ, ਸੰਧੂ ਸਾਹਿਬ, ਕੀ ਹਾਲ ਹੈ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
3: ਹਾਂਜੀ, ਮੇਰੇ ਨਾ ਦੋ ਪੱਖ ਮਤਲਬ ਮੈਨੂੰ ਤੰਗ ਕਰ ਰਿਹਾ ਸਾਈਕਲ ਦੇ ਮਾਮਲੇ ਚ। ਪਹਿਲਾ ਤਾਂ ਇਹ ਕਿ ਮੈਂ ਇਹਨਾਂ ਦਿਨਾਂ ਚ ਦੇਖਦਾ ਅੱਜ ਕੱਲ ਵੀ ਸਾਈਕਲ ਨਾ ਜਦੋਂ ਉਹ ਬਾਹਰ ਸੁੱਟ ਦਿੰਦੇ ਆ ਵੀ ਯਾਰ ਰੁਲਦਾ, ਮਤਲਬ ਮੈਂ ਦੇਖਦਾ ਉਹਨੂੰ
0: ਜੀ,
3: ਤੁਹਾਨੂੰ ਪਤਾ ਹੀ ਆ ਵੀ ਉਹ ਜਦੋਂ ਹੁੰਦਾ ਨਾ ਬਾਹਰ ਸੁੱਟ ਦਿੰਦੇ ਆ ਵੀ ਉਹ ਆਪੇ ਚਲੋ ਜੋ ਵੀ ਆ ਕੈਨੇਡਾ ਚ। ਤੇ ਦੂਜਾ ਪੱਖ ਇਹਦਾ ਇਹ ਆ ਵੀ 1980 ਚ ਮੈਂ ਛੇਵੀਂ ਕਲਾਸ ਪੜ੍ਹਦਾ ਸੀ ਤੇ ਉਦੋਂ ਆਪਣੀਆਂ ਧੀਆਂ ਨੂੰ ਦਾਜ ਚ ਸਾਈਕਲ ਦਿੰਦੇ ਹੁੰਦੇ ਸੀ ਪੰਜਾਬ ਚ। ਸਾਈਕਲ ਦਾ ਬੜਾ ਇਹ ਹੁੰਦਾ ਸੀ ਵੀ ਵਿਆਹ ਦੇ ਵਿੱਚ ਨਾ ਸਾਈਕਲ ਦਿੱਤਾ ਜਾ ਰਿਹਾ ਤੇ ਇੱਥੇ ਹੁਣ ਮੈਂ ਗਲੀਆਂ ਚ ਦੇਖਦਾ ਵੀ ਜਦੋਂ ਉਹ ਆਪਣਾ ਹੁੰਦਾ ਨਾ ਆਪਣਾ ਇਹਦੇ ਵਾਲਾ ਵੀ ਕੱਲ ਨੂੰ ਇਹ ਗਾਰਬੇਜ ਹੈ ਦੂਜਾ ਲੈਣ ਆਉਣਾ ਤਾਂ ਸਾਈਕਲ ਪਏ ਹੁੰਦੇ ਆ ਗਲੀਆਂ ਚ ਏਦਾਂ ਰੁਲਦੇ ਹੁੰਦੇ ਆ। ਤੇ ਇੱਕ ਤਾਂ ਇਹ ਗੱਲ ਕਰਨੀ ਸੀ ਵੀ ਉਹ ਦੁੱਖ ਹੁੰਦਾ ਦੇਖ ਕੇ, ਤੇ ਇੱਕ ਗੱਲ ਕਰਨੀ ਸੀ ਵੀ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪੁੱਛ ਲਓ ਵੀ ਜੇ ਪਤਾ ਹੋਵੇ ਕਿਸੇ ਨੂੰ ਵੀ ਸਾਈਕਲ ਦੇ ਕੁੱਤੇ ਇੰਡੀਆ ਦੇ ਵਿੱਚ ਨਾ ਜਦੋਂ ਫੇਲ ਹੋ ਜਾਂਦੇ ਸੀ ਤੇ ਉਹਦਾ ਦੇਸੀ ਤਰੀਕਾ ਵੀ ਹੈਗਾ ਸੀ ਉਹਨਾਂ ਨੂੰ ਚਾਲੂ ਕਰਨ ਦਾ।
0: ਜੀ ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਆਪਾਂ ਹੁਣ ਗੱਲ ਕਰੀਏ ਅਗਲੀ ਕਾਲ ਲਈਏ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਸਾਈਕਲ ਦੇ ਨਾਲ ਕਿਹੜੀਆਂ ਕਿਹੜੀਆਂ ਯਾਦਾਂ ਜੁੜੀਆਂ ਹੋਈਆਂ। ਮੈਂ ਐਕਚੁਲੀ ਇੰਸਟਾਗ੍ਰਾਮ 'ਤੇ ਦੂਜੇ ਪਾਸੇ ਲਾਈਵ ਆ, ਸੋਰੀ ਤੁਹਾਡੀ ਕਾਲਸ ਤੁਸੀਂ ਕੱਟੋ ਨਾ, ਮੈਂ ਤੁਹਾਨੂੰ ਹੋਲਡ 'ਤੇ ਪਾਇਆ ਹੋਇਆ। ਗੱਲਬਾਤ ਜ਼ਰੂਰ ਕਰਾਂਗੇ, ਜਿੰਨੇ ਵੀ ਦੋਸਤ ਭੈਣਾਂ ਸਾਡੀਆਂ ਸਾਡੇ ਦੋਸਤ ਸੱਜਣ ਮਿੱਤਰ ਕਾਲ ਕਰ ਰਹੇ ਆ ਸਭ ਨਾਲ ਗੱਲਬਾਤ ਕਰਾਂਗੇ। ਇੱਕ ਤੁਸੀਂ ਵੀ ਓਨੇ ਰਹੋ, ਬਸ 2 ਸੈਕਿੰਡ ਗੱਲਬਾਤ ਕਰਦੇ ਹਾਂ। ਬਾਈ ਜੀ ਕਹਿੰਦੇ ਮੈਨੂੰ, ਮੈਂ ਇੰਸਟਾਗ੍ਰਾਮ 'ਤੇ ਐਕਚੁਲੀ ਰੇਡੀਓ ਉਡਾਨ ਆਰ ਜੇ ਪ੍ਰਭ ਸੰਧੂ ਇੰਸਟਾਗ੍ਰਾਮ 'ਤੇ ਮੈਂ ਲਾਈਵ ਹਾਂ। ਅਤੇ ਬਾਈ ਜੀ ਕਹਿੰਦੇ ਕਿ ਮੈਂ ਆਪਣੇ ਮਾਮੇ ਦੇ ਮੁੰਡੇ ਨੂੰ ਸਾਈਕਲ 'ਤੇ ਸਾਰਾ ਚੰਡੀਗੜ੍ਹ ਘੁਮਾਇਆ। ਬਾਈ ਜੀ ਅਸੀਂ ਤਾਂ ਪਿੰਡਾਂ ਵਾਲੇ ਹਾਂ, ਅਸੀਂ ਤਾਂ ਚੰਡੀਗੜ੍ਹ ਕਿਤੇ ਸਾਲ ਛਮਾਈ ਜਾਂਦੇ ਹੁੰਦੇ, ਪਰ ਕਿਆ ਬਾਤ, ਚੰਡੀਗੜ੍ਹ ਘੁੰਮ ਲਿਆ ਤੁਸੀਂ ਸਾਈਕਲ 'ਤੇ। ਸੋ ਸਾਈਕਲ ਦੇ ਨਾਲ ਬਹੁਤ ਯਾਦਾਂ ਜੁੜੀਆਂ ਸਾਰਿਆਂ ਦੀਆਂ। ਸਾਈਕਲ ਨੂੰ ਤੁਸੀਂ ਕਿੰਨਾ ਕੁ ਸਾਂਭ ਸਾਂਭ ਕੇ ਰੱਖਦੇ ਸੀ, ਸਾਈਕਲ ਦਾ ਕਿੰਨਾ ਕੁ ਚਾਅ ਹੁੰਦਾ ਸੀ। 905-673-3337। ਅੱਛਾ, ਇੱਕ ਰੇਂਜਰ ਸਾਈਕਲ ਆਏ ਸੀਗੇ, ਉਹਨਾਂ ਦਾ ਵੀ ਬੜਾ ਕਰੇਜ਼ ਹੁੰਦਾ ਸੀ। ਮੇਰਾ ਤਾਂ ਸੁਪਨਾ ਹੀ ਰਿਹਾ ਕਿ ਮੈਂ ਰੇਂਜਰ ਸਾਈਕਲ ਲੈਣਾ, ਪਰ ਬਾਪੂ ਮੰਨਿਆ ਨਹੀਂ। 905-673-3337 ਜੀ। ਏਕੇ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਏਕੇ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
4: ਹੈਲੋ
0: ਜੀ, ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ
4: ਜੀ। ਕਾਲ ਦਾ ਬੋਲ ਰਹੇ
0: ਉਹ ਜੀ ਜੀ ਕਾਲਾ ਸਾਹਿਬ, ਕੀ ਹਾਲ ਚਾਲ ਆ, ਠੀਕ ਠਾਕ ਹੋ? ਮੋਟਰਸਾਈਕਲ ਤੇ ਮੋਟਰ ਗੱਡੀਆਂ ਵਾਲੇ ਹੋਵੋ, ਪਰ ਸਾਈਕਲ ਦੇ ਨਾਲ ਤਾਂ ਮੈਨੂੰ ਲੱਗਦਾ ਕੋਈ ਨਾ ਕੋਈ ਯਾਦ ਤਾਂ ਹੋਊਗੀ ਤੁਹਾਡੀ ਵੀ। ਹਾਂ, ਟ੍ਰਾਈ ਸਾਈਕਲ ਸ਼ੁਰੂ ਤਾਂ ਸਾਰਿਆਂ ਟ੍ਰਾਈ ਸਾਈਕਲ ਦਾ ਕੀਤਾ ਹੈ ਨਾ।
4: ਬਰਫ ਤੇ ਨਿੰਬੂ ਰੁਮਾਲ ਚ ਬੰਨ ਕੇ ਹੈਂਡਲ ਤੇ ਟੰਗ ਦੇਣੇ, ਉਹ ਲੈ ਕੇ ਮੈਂ ਘਰ ਆ ਜਾਣਾ। ਹੈਲੋ
0: ਜੀ ਜੀ, ਮੈਨੂੰ ਲੱਗਦਾ ਕਿ ਥੋੜੀ ਆਵਾਜ਼ ਨੀ ਆ ਰਹੀ ਸਰ। ਕਾਲਾ ਸਾਹਿਬ ਜੀ, ਜੀ ਕਾਲਾ ਸਾਹਿਬ ਤੁਸੀਂ ਹੋਲਡ ਰੱਖਿਓ 2 ਸੈਕਿੰਡ ਜੀ। ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ? ਅੰਚਲ ਜੀ, ਅਚਲ ਜੀ, ਅਚਲ ਸਿੰਘ ਜੀ ਸਰ, ਅਚਲ ਜੀ।
5: ਹਾਂ
0: ਜੀ ਜੀ, ਅਚਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ?
5: ਅੱਛਾ ਅੱਛਾ, ਉਹ ਜਿੱਦਾਂ ਨਾ ਕਿ ਸਾਈਕਲ ਦੀ ਗੱਲ ਗੱਲ ਦੀ, ਮੈਂ ਜਦ 3 ਚ ਸੀ, ਫਾਦਰ ਸਾਹਿਬ ਨੇ ਮੈਨੂੰ ਛੋਟਾ ਸਾਈਕਲ ਲਿਆ ਕੇ ਦਿੱਤਾ ਦਿੱਲੀਓ
0: ਜੀ, ਛੋਟਾ ਸਾਈਕਲ।
5: ਹਾਂ, ਤੇ ਪਿੰਡ ਦੇ ਵਿੱਚ ਕਿਸੇ ਕੋਲ ਸਾਈਕਲ ਨਹੀਂ ਸੀ। ਜਦੋਂ ਸਕੂਲ ਛੁੱਟੀ ਹੋਣੀ, ਨਿਆਣੇ ਨੇ ਕਹਿਣਾ ਜਰਾ ਇੱਕ ਗੇੜੀ ਲਾਉਣ ਦੇ ਮੈਨੂੰ, ਮੇਰੇ ਸਾਰੇ ਦੋਸਤਾਂ ਨੇ ਸਾਈਕਲ ਚਲਾਉਣਾ ਪਹਿਲਾਂ ਚਾਹਣਾ।
0: ਕਿਆ ਬਾਤ ਆ। ਸੋ ਸਾਈਕਲਾਂ ਦੀ ਜਿਹੜੀ ਇੱਕ ਅਲੱਗ ਰਾਜ ਹੁੰਦਾ ਸੀ, ਰਾਜਿਆਂ ਵਰਗੀ ਫੀਲਿੰਗ ਆਉਂਦੀ ਸਾਈਕਲ ਚਲਾ ਕੇ, ਪਰ ਉਦੋਂ ਉਦੋਂ ਨਾ ਆਪਾਂ ਇਹਨਾਂ ਦੌੜ ਭੱਜ ਦੇ ਵਿੱਚ ਲੱਗੇ ਨਹੀਂ ਸੀ, ਅੱਜ ਕੱਲ੍ਹ ਤਾਂ ਗੱਡੀ ਵੀ ਲੈ ਆਓ ਅਤੇ ਉਹਦਾ ਦੋ ਦਿਨ ਚਾਅ ਰਹਿੰਦਾ, ਪਰ ਉਸ ਵੇਲੇ ਸਾਈਕਲ ਦਾ ਰੋਜ਼ ਚਾਅ ਹੋਣਾ, ਉਦੋਂ ਖਵਾਹਿਸ਼ਾਂ ਬਹੁਤ ਘੱਟ ਸੀ, ਜ਼ਰੂਰਤਾਂ ਸੀਗੀਆਂ ਉਹ ਪੂਰੀਆਂ ਹੋ ਜਾਂਦੀਆਂ ਸੀ, ਇਸੇ ਕਰਕੇ ਜ਼ਿੰਦਗੀ ਬਹੁਤ ਖੂਬਸੂਰਤ ਸੀ। ਬਹੁਤ ਸ਼ੁਕਰੀਆ ਭਾਈ ਜੀ, ਥੈਂਕ ਯੂ ਸੋ ਮੱਚ। ਅਗਲੀ ਕਾਲ ਵੱਲ ਚੱਲਦੇ ਹਾਂ, ਨਾਲ ਸਾਡੇ ਕਾਲਰ ਸਾਹਿਬ ਵੀ ਜੁੜੇ ਹੋਏ ਨੇ, ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ, ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਉਹ ਚਲੋ ਕਾਲ ਕੱਟ ਗਈਆਂ ਸਾਰੀਆਂ ਮੇਰੇ ਤੋਂ ਗਲਤੀ ਨਾਲ, ਕਾਲ ਸਾਰੀਆਂ ਡ੍ਰੌਪ ਹੋ ਗਈਆਂ, ਤੁਸੀਂ ਦੁਬਾਰਾ ਕਾਲ ਕਰ ਲਓ ਜੀ। ਕਾਲਰ ਸਾਹਿਬ ਤੁਸੀਂ ਆਉਂਦੇ ਰਹੋ।
6: ਅੱਛਾ, ਟ੍ਰਾਈਸਾਈਕਲ ਤੋਂ ਇੱਕ ਕਾਲਜ ਟ੍ਰਿਪ ਦੇ ਵਿੱਚ ਪਟਿਆਲਾ ਤੋਂ ਕਾਲਕਾ ਅਸੀਂ ਸਾਈਕਲ ਟ੍ਰਿਪ ਤੇ ਗਏ ਸੀਗੇ।
0: ਹਾਂ, ਕਾਲਕਾ ਤੁਸੀਂ ਕਿੱਥੋਂ ਲੈ ਕੇ, ਕਿੱਥੋਂ ਕਾਲਕਾ ਗਏ ਸੀ?
6: ਪਟਿਆਲਾ ਤੋਂ।
0: ਪਟਿਆਲਾ ਤੋਂ ਕਾਲਕਾ ਸਾਈਕਲ ਤੇ? ਅੱਛਾ, ਮੈਨੂੰ ਕਾਲਾ ਸਾਹਿਬ ਤੁਹਾਡੀ ਗੱਲ ਤੋਂ ਯਾਦ ਆਇਆ, ਸਾਈਕਲ ਤੇ ਲੋਕੀ ਯਾਤਰਾ ਵੀ ਬਹੁਤ ਜਾਂਦੇ ਹੁੰਦੇ ਸੀਗੇ।
6: ਬਿਲਕੁਲ ਜੀ, ਬਿਲਕੁਲ,
0: ਕਿਉਂਕਿ ਲੋਕਾਂ ਨੂੰ ਇਹ ਹੁੰਦਾ ਸੀ ਕਿ ਯਾਤਰਾ, ਮੈਂ ਦੇਖਿਆ ਕਿ ਯਾਤਰਾਵਾਂ ਬਹੁਤ ਲੋਕਾਂ ਨੇ ਇਹਨਾਂ ਤੇ ਕੱਢਣੀਆਂ, ਵੀ ਸਾਈਕਲ ਤੇ ਯਾਤਰਾ ਤੇ ਜਾਂਦੇ ਹਾਂ, ਜਾਂ ਸਾਈਕਲਾਂ ਤੇ ਮੇਲੇ ਜਾਣਾ, ਇਹ ਰੁਝਾਨ ਹੁੰਦਾ ਸੀ, ਜਾਂ ਯਾਰਾਂ ਮਿੱਤਰਾਂ ਨੇ ਇਕੱਠੇ ਹੋ ਕੇ ਸਾਈਕਲਾਂ ਤੇ ਜਾਣਾ, ਤੇ ਕਿਆ ਬਾਤ ਆ, ਉਹ ਤਾਂ ਸਮੇਂ ਹੀ ਬਹੁਤ ਖੂਬਸੂਰਤ ਸੀ ਕਾਲਾ ਸਾਹਿਬ।
6: ਹੇਮਕੁੰਡ ਸਾਹਿਬ ਗਏ ਸੀ ਇੱਕ ਵਾਰ, ਪਟਿਆਲੇ ਵਾਲਿਆਂ ਨੂੰ ਯਾਦ ਕਰਦੇ ਸੀ, ਕਿਉਂਕਿ
0: ਜੀ ਜੀ
7: ਸਾਈਕਲ
0: ਭਜਾ ਰਹੇ ਜੋਰੋ ਜੋਰ। ਅੱਛਾ, ਆਪਾਂ ਇੱਕ ਗੱਲ ਤਾਂ ਪੁੱਛੀ ਨੀ, ਸਾਈਕਲ ਚ ਪਹੁੰਚਾ ਕਿਹਦਾ ਕਿਹਦਾ ਆਇਆ, ਫਿਰ ਛਿੱਤਰ ਕਿਹਨੇ ਖਾਦੇ ਘਰੋਂ ਬੇਬੇ ਤੋਂ, ਕਿਉਂਕਿ ਉਹ ਪਹੁੰਚੇ ਤੇ ਜਿਹੜੀ ਕਾਲ ਖਾਣਾ ਉਹ ਲੈਂਦੀ ਨੀ ਸੀ। ਅਜੇ ਵੀ ਹੈਗਾ? ਕਿਆ ਬਾਤ ਹੈ, ਕਿਆ ਬਾਤ ਹੈ।
7: ਇੱਥੋਂ ਜਾਣਾ, ਡੈਡੀ ਨੇ ਉਹਨੂੰ ਪਿਆਰ ਕਰਕੇ ਪੂਰਾ ਘੋੜੇ ਵਾਂਗੂ ਸ਼ਿੰਗਾਰ ਕੇ ਖੜਾ ਕਰ ਦੇਣਾ।
0: ਕਿਆ ਬਾਤ ਹੈ, ਸਾਈਕਲ ਦੀਆਂ ਫਿਰ ਰੀਸਾਂ ਉਸ ਟਾਈਮ, ਫਿਰ ਸਾਈਕਲ ਦੀ ਜਿਹੜੀ ਮੌਤ ਸੀ ਉਸ।
7: ਆਪਣੇ ਪਿੰਡੋਂ ਮੋਗੇ ਨੂੰ ਨਾ ਆਵਾਂ, ਘੰਟਾ ਜਾਵਾਂ ਜੇ ਰਾਮ ਜੀ ਨਾਲ ਜਾਈਏ, ਤੇ ਡੈਡੀ ਹਰੀ ਗੈਦ ਕੇ ਬਹੁਤ ਭਜਾਉਂਦੇ ਸੀ, ਇੱਕ ਦੋ ਹੋਰ ਸੀ, ਤੇ ਇਹਨਾਂ ਨੇ 15-20 ਮਿੰਟ ਹੀ ਮੋਗੇ ਲਾ ਦੇਣਾ ਸਾਈਕਲ। ਨਹਿਰ ਜਾਣਾ ਇੱਧਰ ਦੀ, ਆਪਣੇ ਪਿੰਡਾਂ ਕੋਲ ਆ ਜਿਹੜੀ ਮੋਗੇ ਲੁਧਿਆਣੇ ਵਾਲੀ ਨਹਿਰ ਹੈ ਆਪਣੇ, ਇਹਦੀ ਪਰਣੀ ਜਾਂਦੀ ਸੀ ਮੋਗੇ ਨੂੰ
0: ਜੀ,
7: ਪੱਕੀਆਂ ਸੜਕਾਂ ਨੀ ਸੀ, ਪਰੜੀ ਪਾ ਦੇਣਾ, ਉਹ ਜੀ ਸੀ ਰੋਡ ਵਰਗੀ ਪਰੜੀ ਹੁੰਦੀ ਸੀ ਬਸ।
0: ਜਦ
7: ਮੇਰੇ ਭਾਈ ਸਾਈਕਲ ਉਹ ਆਉਣਾ ਮਗਰੋਂ ਚੱਕ, ਅਸੀਂ ਕਹਿ ਲੈਣਾ ਵੀ ਅਸੀਂ ਕੱਢ ਕੇ ਆਉਣੇ ਜਿਹੜੇ ਮੋਗੇ।
0: ਕਿਆ ਬਾਤ ਹੈ, ਸਾਈਕਲ ਦੇ ਨਾਲ ਮੈਨੂੰ ਲੱਗਦਾ ਕਿ ਲੈਲਾ ਸਾਹਿਬ, ਸਾਈਕਲ ਦੇ ਨਾਲ ਹਰ ਇੱਕ ਇਨਸਾਨ ਦੀ ਬਹੁਤ ਗੂੜੀ ਯਾਦ ਜੁੜੀ ਹੋਈ ਆ। ਸਾਈਕਲ, ਚਾਹੇ ਸਾਡੀ ਭੈਣ ਕੋਈ ਇਸ ਟਾਈਮ ਸਾਡੇ ਰੇਡੀਓ ਸੁਣ ਰਹੀ ਆ, ਜਾਂ ਅਸੀਂ ਇੰਸਟਾਗ੍ਰਾਮ 'ਤੇ ਲਾਈਵ ਹਾਂ ਜੀ, ਉੱਥੋਂ ਸਾਨੂੰ ਕੋਈ ਸੁਣ ਰਿਹਾ, ਸਾਈਕਲ ਹਰ ਇਨਸਾਨ ਨੇ ਚਲਾਇਆ, ਅਤੇ ਸਾਈਕਲ ਨਾਲ ਪਹਿਲੀ ਮੁਹੱਬਤ ਹੁੰਦੀ ਸੀ, ਸਾਈਕਲ ਚਲਾਉਣ ਦਾ ਜਿਹੜਾ ਚਾਹ ਨਾ ਉਹ ਬਸ ਗੱਡੀ 'ਚ ਨਹੀਂ ਹੁੰਦਾ ਸੀ।
7: ਸਕੂਲੇ ਜਾਣਾ ਵੀ ਸਾਨੂੰ ਸਾਈਕਲ ਦਿਓ, ਜੇ ਕਹਿਣਾ ਨਾ ਤਾਂ ਰਾਹ 'ਚ ਮੁੰਡਾ ਨੂੰ ਵੀ ਅਸੀਂ ਤਾਂ ਲੇਟ ਹੋ ਗਏ, ਦੂਜੇ ਦਿਨ ਕਹਿਣਾ ਲੈ ਜਾਓ ਆ ਸਾਈਕਲ ਹੀ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਲੈਲਾ ਸਾਹਿਬ, ਥੈਂਕ ਯੂ ਸੋ ਮਚ। 905-673-33-37 ਮਾਫ ਕਰਨਾ, ਕਾਲਸ ਸਾਰੀਆਂ ਕੱਟ ਗਈਆਂ ਬਾਏ ਮਿਸਟੇਕ, ਕੁਛ ਟੈਕਨੀਕਲ ਇਸ਼ੂ ਆ, ਪਲੀਜ਼ ਦੁਬਾਰਾ ਕਾਲ ਕਰ ਲਓ। ਬਹੁਤ ਸਾਰੇ ਦੋਸਤ ਕਾਲਸ ਆ ਰਹੀਆਂ ਤੁਹਾਡੀਆਂ, ਅਤੇ ਮੇਰੇ ਤੋਂ ਕਾਲ ਆਈ ਥਿੰਕ ਕੱਟੀਆਂ ਗਈਆਂ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਸਾਈਕਲ 'ਤੇ ਗੱਲਬਾਤ ਚੱਲ ਰਹੀ ਆ, ਸਾਈਕਲ ਦੇ ਨਾਲ ਤੁਹਾਡੀਆਂ ਕਿਹੜੀਆਂ ਕਿਹੜੀਆਂ ਯਾਦਾਂ ਜੁੜੀਆਂ ਹੋਈਆਂ, ਸਾਈਕਲ ਤੁਸੀਂ ਕਿੱਦਾਂ ਸਾਂਭ ਸਾਂਭ ਰੱਖਦੇ ਸੀ? 905-673-33-37 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਬਲਰਾਜ ਜੀ, ਤੁਸੀਂ ਆਉਣੇ ਰਹੋ। ਮੁੰਜਲ ਬਲਰਾਜ ਜੀ, ਤੁਸੀਂ ਆਉਣੇ ਰਹੋ ਜੀ, ਸਤਿ ਸ਼੍ਰੀ ਅਕਾਲ। ਚਲੋ ਤੁਸੀਂ ਦੁਬਾਰਾ ਕਾਲ ਕਰ ਲਓ, 905-673, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। 4790 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
8: ਸਤਿ ਸ਼੍ਰੀ ਅਕਾਲ ਪ੍ਰਭਵੀਰ, ਕੀ ਹਾਲ ਆ?
0: ਉਹ ਚੜ੍ਹਦੀ ਕਲਾ ਵੀਰੇ, ਚੜ੍ਹਦੀ ਕਲਾ, ਆਲ ਗੁੱਡ, ਕੀ ਹਾਲ ਚਾਲ?
8: ਬਹੁਤ ਵਧੀਆ, ਬਹੁਤ ਵਧੀਆ ਵੀਰੇ, ਤੇ ਰੌਣਕਾਂ ਤੁਸੀਂ ਬਹੁਤ ਲਾਈਆਂ, ਮੈਂ ਦੇਖੀਆਂ ਤੁਹਾਡੀਆਂ ਵੀਡੀਓ ਤੇ ਆਪਣਾ ਮੇਲੇ ਤੇ।
0: ਹਾਂ, ਬਹੁਤ ਰੌਣਕ ਲੱਗੀ
8: ਜਿਹਦਾ, ਮਤਲਬ ਉਹਨਾਂ ਨੇ ਜਿਵੇਂ ਗੁਰਦਾਸ ਮਾਨ ਸਾਹਿਬ ਕਰਦੇ ਆ, ਉਹਦੀ ਤਾਂ ਪੂਰੀ ਫੀਲਿੰਗ ਲੈ ਰਹੀ ਸੀ, ਮੈਂ ਦੇਖੀਆਂ ਤੁਹਾਡੀਆਂ ਵੀਡੀਓ ਟਿਕਟੋਕ ਤੇ ਵੀ।
0: ਕਿਆ ਬਾਤ, ਕਿਆ ਬਾਤ
8: ਲੱਗਿਆ ਵੀਰੇ, ਵਧੀਆ। ਹਾਂ, ਤੁਸੀਂ ਮਤਲਬ ਪੂਰਾ ਸਟੇ ਸੰਭਾਲ ਦਿਓ ਹਨਾ, ਵਧੀਆ ਖੁਸ਼ੀ ਹੋਈ ਤੁਹਾਨੂੰ ਵੇਖ ਕੇ ਉੱਥੇ।
0: ਮੈਂ
8: ਆਪਣੇ ਟੋਪਿਕ ਤੇ ਗੱਲ ਕਰਦਾ ਸੀ ਵੀਰੇ, ਮੈਨੂੰ ਸਾਈਕਲ ਮਿਲਿਆ ਸੀ 2004-05 ਚ
0: ਜੀ,
8: ਤੇ ਉਦੋਂ ਲਾਈਕ ਬੜਾ ਚਾਅ ਸੀਗਾ ਉਹਦਾ ਨਾ, ਸਾਈਡ ਵਾਲਾ ਸਟੈਂਡ ਹੁੰਦਾ ਸੀਗਾ, ਟੇਢਾ ਲੱਗਦਾ ਸੀਗਾ
0: ਜੀ।
8: ਰੇਂਜਰ ਤੋਂ ਇੱਕ ਛੋਟਾ ਮਾਡਲ ਸੀਗਾ ਉਹ, ਮੈਨੂੰ ਪਤਾ ਨੀ ਕੀ ਕਹਿੰਦੇ ਸੀ ਉਹਨੂੰ, ਤੇ ਉਹਦਾ ਮਤਲਬ ਏਦਾਂ ਸੀਗਾ ਵੀ ਐਂ ਗੇੜਾ ਕੱਢਣ ਜਾਣਾ ਬਾਹਰ ਜਿਵੇਂ ਤਾਏ ਚਾਚਿਆਂ ਦੇ ਘਰਾਂ ਚ ਹਨਾ, ਫਿਰ ਉੱਥੇ ਉਹ ਸਟੈਂਡ ਲਾ ਲਾ ਵੇਖੀ ਜਾਣਾ ਵੀ ਟੇਢਾ। ਉਹ ਨਾ ਐਕਚੁਲੀ ਉਦੋਂ ਫਿਲਮਾਂ ਚ ਮੋਟਰਸਾਈਕਲ ਦੇਖਦੇ ਹੁੰਦੇ ਸੀ, ਉਹ ਟੇਢੇ ਖੜਦੇ ਹੁੰਦੇ ਸੀ ਟੇਢੇ ਸਟੈਂਡ ਤੇ, ਤੇ ਉਹ ਵਾਲੀ ਫੀਲਿੰਗ ਹੀ ਲਈ ਜਾਣੀ ਵੀ ਸਾਈਕਲ ਨਾਲ ਵੀ ਟੇਢਾ ਸਟੈਂਡ ਲਾ ਕੇ ਹਨਾ। ਤੇ ਇੱਕ ਦੱਸਣਾ ਸੀ ਮੈਂ ਅੱਜ ਨਾ, ਮੇਰੇ ਡੈਡੀ ਦੇ ਭੂਆ ਦਾ ਬੇਟਾ ਵੈਸੇ ਕਾਫੀ ਏਜ ਆ ਉਹਨਾਂ ਦੀ 70 ਸਾਲ, ਤੇ ਉਹ ਹਜ਼ੂਰ ਸਾਹਿਬ ਗਏ ਸੀ ਵੀਰੇ ਸਾਈਕਲ ਤੇ, ਤੇ ਲਾਈਕ 2 ਵਾਰੀ ਜਾ ਆਏ ਉਹ ਹਜ਼ੂਰ ਸਾਹਿਬ ਸਾਈਕਲ ਤੇ, ਤੇ ਉਹਨਾਂ ਨੇ
0: ਵੀ
8: ਸਾਈਕਲ ਦੇ ਲਾਈਕ ਦਰਸ਼ਨ ਕਰਨ ਆਉਂਦੇ ਆ ਲੋਕ ਨੇੜੇ ਨੇੜੇ ਪਿੰਡਾਂ ਤੋਂ ਆਉਂਦੇ ਆ ਉੱਥੇ ਹਨਾ
0: ਜੀ,
8: ਤੇ ਵੀ ਇੰਨੀ ਦੂਰ ਗਏ ਆ, ਤੇ ਮਤਲਬ ਉਹਨਾਂ ਨੇ ਦੱਸੀਆਂ ਗੱਲਾਂ ਬਹੁਤ ਸੀਗਾ ਤਾਂ ਔਖਾ ਉਹਨਾਂ ਨੂੰ ਲਾਈਕ, ਕਿਉਂਕਿ ਕਿੰਨੀਆਂ ਸਟੇਟਾਂ ਲੰਘੀਆਂ ਉਹਨਾਂ ਨੇ, ਤੇ ਬਹੁਤ ਔਖਾ ਸੀਗਾ ਬਟ ਮਤਲਬ ਇੰਨੀ ਦੂਰ ਗਏ, ਮੈਂ ਤਾਂ ਬਹੁਤ ਹੈਰਾਨ ਹੋਇਆ ਸੀਗਾ ਵੀ ਬਹੁਤ ਔਖਾ ਇੰਨੀ ਦੂਰ ਤਾਂ ਜਾਣਾ।
0: ਕਿਆ ਬਾਤ ਹੈ। ਅੱਛਾ ਨਹੀਂ, ਐਕਚੁਅਲੀ ਸਾਈਕਲ ਦਾ ਚਾਅ ਹੁੰਦਾ ਸੀ ਨਾ ਜਿਹੜਾ, ਫਿਰ ਤੁਸੀਂ ਯਾਤਰਾਵਾਂ ਤੇ ਜਾਣਾ ਜਾਂ ਯਾਰਾਂ ਦੋਸਤਾਂ ਦਾ ਮੇਲਿਆਂ ਤੇ ਇਕੱਠੇ ਹੋ ਕੇ ਜਾਣਾ ਸਾਈਕਲਾਂ ਤੇ, ਉਹ ਝੁੰਡ ਜੇ ਬਣਾ ਕੇ ਜਾਣਾ, ਗੱਲਾਂ ਬਾਤਾਂ ਕਰਦੇ ਜਾਣਾ, ਰੇਸਾਂ ਲਾਉਣੀਆਂ, ਯਾਰ ਉਹ ਕਿਆ ਬਾਤ ਹੈ। ਕਿਆ ਉਹ ਉਹ ਜਿਹੜੇ ਵੇਲੇ ਸੀ ਨਾ ਉਹ ਪ੍ਰਾਈਜ਼ਲੈਸ ਸੀਗੇ, ਉਹ ਨਹੀਂ ਆ ਸਕਦੇ, ਨਾ ਤਾਂ ਕਦੇ ਯਾਰਾਂ ਦੋਸਤਾਂ ਨੇ ਇਕੱਠੇ ਹੋਣਾ ਇੰਨਾ, ਨਾ ਸਾਈਕਲਾਂ ਨਾਲ ਇੰਨਾ ਇੰਜੋਏ ਕਰਨਾ, ਉਹ ਵੇਲੇ ਗਵਾਚ ਗਏ ਯਾਰ ਉਹ। ਕਿਆ ਬਾਤ ਹੈ।
8: ਇੱਕ ਮੈਂ ਹੋਰ ਤੁਹਾਨੂੰ ਫਣੀ ਗੱਲ ਦੱਸਦਾ, ਅਸੀਂ ਨਾ ਮਤਲਬ ਪਿੰਡ ਦੇ ਨਾਲ ਹੀ ਆਪਣੇ ਮੰਡੀ ਆ ਹਨਾ, ਤੇ ਉੱਥੇ ਮੇਰੇ ਦੋਸਤ ਸੀਗੇ ਨਾਲ, ਤੇ ਮੈਨੂੰ ਘਰਦਿਆਂ ਨੇ ਨਾ ਵੀ ਜਿਵੇਂ ਆਪਾਂ ਕੱਪੜੇ ਮਤਲਬ ਮੇਰੇ ਮਾਤਾ ਅੱਗੇ ਸਵਾਉਂਦੇ ਸੀ ਉੱਥੋਂ
0: ਮੰਡੀਆਂ,
8: ਤੇ ਉਹ ਕਹਿੰਦੇ ਵੀ ਕੱਪੜੇ ਫੜ ਕੇ ਲਿਆਉਣੇ ਆ, ਤੇ ਬੱਸ ਤੇ ਲੱਗ ਜਾਂਦੇ ਸੀ 4 ਰੁਪਏ, ਮਤਲਬ ਇੱਕ ਸਾਈਡ ਦੇ 4-5 ਕਿਲੋਮੀਟਰ ਦੂਰ ਹੀ ਸੀ ਮੰਡੀ ਉਹ, ਤੇ ਮੈਂ ਕਿਹਾ ਵੀ ਮੈਂ ਸਾਈਕਲ ਤੇ ਜਾਊਂਗਾ ਵੀ ਪੈਸੇ ਬਚ ਜਾਣਗੇ, ਵੀ ਬੱਸ ਤੇ ਕਿਰਾਇਆ ਲੱਗੂਗਾ ਨਾ, ਠੀਕ ਹੈ ਚੱਲ ਤੂੰ ਸਾਈਕਲ ਲੈ ਜਾ, ਤੇ ਮੈਂ ਵੀ ਲੈ ਗਿਆ ਨਾਲ 2-3 ਮੇਰੇ ਦੋਸਤ ਸੀਗੇ, 3 ਜਾਵੜੇ ਅਸੀਂ, ਤੇ ਉੱਥੇ ਜਾ ਕੇ ਸਮੋਸੇ ਸਮੋਸੇ ਖਾਧੇ, ਤੇ ਉਦੋਂ ਬੱਤੇ ਹੁੰਦੇ ਸੀ ਨਾ ਆਪਣੇ ਕੋਕਾ ਕੋਲਾ ਦਾ, ਤੇ ਉਹ ਫੈਂਟਾ ਦੇ
0: ਜੀ ਬਿਲਕੁਲ
8: ਗੋਸ਼ਤਾਂ ਸੀ ਉਹ ਭਾਜੀ ਪੀਤੇ, ਤੇ ਮੈਂ ਨਾ ਐਮ ਲਗਾ 20 ਰੁਪਏ ਲਾਇਆ, 15-20 ਰੁਪਏ ਕਿਰਾਇਆ ਮੇਰਾ ਲੱਗਣਾ ਸੀਗਾ 4-5 ਰੁਪਏ, ਤੇ ਉਹ ਘਰਦਿਆਂ ਨੇ ਕਿੰਨੀ ਕੁ ਬਚਤ ਕਰ ਲਿਆ, ਤੂੰ ਤਾਂ ਉਦੋਂ ਦੁੱਗਣੇ ਤਿੱਗਣੇ ਲਾਇਆ ਬੰਦੇ।
0: ਕਿਆ ਬਾਤ, ਬਹੁਤ ਸ਼ੁਕਰੀਆ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
8: ਥੈਂਕ ਯੂ ਵੀਰੇ, ਤੁਸੀਂ ਨਾ ਬਚਪਨ ਯਾਦ ਕਰਾ ਦਿੰਦੇ ਐਵੀ ਡੇ, ਮੈਂ ਸੁਣਦਾ
0: ਤੁਹਾਡਾ। ਕਿਆ ਬਾਤ, ਬਸ ਇਦਾਂ ਹੀ ਬਿਨਾਂ ਵੀਜ਼ਿਆਂ ਤੋਂ ਤੁਹਾਡੀ ਉਡਾਰੀ ਲਵਾ ਦੇਣੀ ਆ। 905-673-3337 ਰੇਡੀਓ ਪ੍ਰੋਗਰਾਮ ਦਾ ਕੰਮ ਇਹ ਆ ਕਿ ਉਡਾਨ ਭਰਨੀ, ਜਦੋਂ ਉਡਾਨ ਭਰੇਗੀ ਫਿਰ ਤੁਹਾਡੇ ਪਿਆਰ ਮੁਹੱਬਤ ਦੀ ਤੇ ਫਿਰ ਬਚਪਨ ਦੀ ਉਡਾਨ ਸਿੱਧੀ ਬਿਨਾਂ ਵੀਜ਼ਿਆਂ ਤੋਂ ਤੇ ਬਿਨਾਂ ਟਿਕਟਾਂ ਤੋਂ ਤੁਹਾਡੇ ਬਚਪਨ 'ਚ ਜਾ ਕੇ ਲੈਂਡ ਹੋ ਜਾਣੀ ਹੈ। 905-673-3337 ਆਪਾਂ ਸਪੋਂਸਰ ਦੇ ਸੁਨੇਹੇ ਦੇ ਦਈਏ, ਫਿਰ ਆਪਾਂ ਸਾਈਕਲ ਤੋਂ ਗੱਲ ਸ਼ੁਰੂ ਤੇ ਸਾਈਕਲ ਤੇ ਖਤਮ ਕਰਾਂਗੇ। 905-673-3337 ਫੈਸ਼ਨ ਆਈਕਨ ਨੂੰ ਯਾਦ ਰੱਖਣਾ, ਜੇ ਤੁਸੀਂ ਥੀਮ ਵੈਡਿੰਗ ਕਰਵਾਉਣੀ ਆ ਤਾਂ ਪ੍ਰੀਮੀਅਮ ਕੁਆਲਿਟੀ ਦਾ ਪ੍ਰੀਮੀਅਮ ਫੈਸ਼ਨ ਆਈਕਿਊ, ਪ੍ਰੀਮੀਅਮ ਬ੍ਰਾਂਡ ਫੈਸ਼ਨ ਆਈਕਿਊ, ਪ੍ਰੀਮੀਅਮ ਕੱਪੜਾ, ਤੁਸੀਂ ਲਹਿੰਗੇ ਗਰਾਰੇ ਸ਼ਰਾਰੇ ਜਾਂ ਤੁਸੀਂ ਕੋਟ ਪੈਂਟ ਸੂਟ ਬਲੇਜ਼ਰ ਸ਼ੇਰਵਾਨੀਆਂ ਜਾਂ ਤੁਸੀਂ ਕਿਡਜ਼ ਕਲੈਕਸ਼ਨ ਭੈਣਾਂ ਵਾਸਤੇ, ਜਿੰਨੀ ਵੀ ਸਾਰੀ ਭੈਣਾਂ ਦੀ ਕਲੈਕਸ਼ਨ ਆ, ਸੂਟ ਆ ਜਾਂ ਲਹਿੰਗੇ ਗਰਾਰੇ ਸ਼ਰਾਰੇ ਆ, 20% ਤੋਂ ਲੈ ਕੇ 50% ਔਫ ਲੱਗਿਆ ਹੋਇਆ, ਤੁਸੀਂ ਇਹਨਾਂ ਨੂੰ ਜਾ ਕੇ ਇੰਜੋਏ ਕਰਨਾ ਆ ਔਰ ਇਸ ਡਿਸਕਾਊਂਟ ਦਾ ਫਾਇਦਾ ਲੈ ਲਓ। 5 ਬੈੱਡਸ਼ੀਟਾਂ $50 ਦੇ ਵਿੱਚ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਨਾਲ ਦੀ ਨਾਲ ਤੁਸੀਂ ਇਨ ਹਾਊਸ, ਇਹਨਾਂ ਕੋਲ ਟੇਲਰ ਟੀਮ ਆ ਥੀਮ ਵੈਡਿੰਗ ਦੇ ਲਈ, ਇਹਨਾਂ ਕੋਲ ਇਨ ਹਾਊਸ ਟੇਲਰ ਟੀਮ ਆ, ਅਤੇ ਜ਼ਰੂਰ ਕੁੜਤੇ ਪਜਾਮੇ ਟੋਪ ਕਲਾਸ ਦੇ, ਜਾਂ ਤੁਸੀਂ ਲਗੇ ਸੈੱਟ ਲੈਣੇ ਆ ਤਾਂ ਫੈਸ਼ਨ ਆਈਕਨ ਨੂੰ ਯਾਦ ਰੱਖੋ, 905-453-2225 9052-453-2225 ਫੈਸ਼ਨ ਆਈਕਿਊ ਡਰੀਮ ਹੋਮ ਅਪਲਾਈਸਿਸ, 905-805-3000 ਡਰੀਮ ਹੋਮ ਅਪਲਾਈਸਿਸ, ਤੁਸੀਂ ਘਰ ਵਾਸਤੇ, ਬੇਸਮੈਂਟ ਪ੍ਰੋਪਰਟੀ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੈਣੇ ਆ ਤਾਂ ਡਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖਾਂ, ਕਿਉਂਕਿ ਬਹੁਤ ਸਾਰੀ ਤੁਹਾਡੀ ਸੇਵਿੰਗ ਅਸੀਂ ਕਰਵਾ ਕੇ ਦੇਣੀ ਆ ਡਰੀਮ ਹੋਮ ਅਪਲਾਈਸਿਸ ਤੋਂ। ਬਾਈ ਜੀ ਕਹਿੰਦੇ ਕਿ ਅਸੀਂ ਪ੍ਰਾਈਜ਼ ਮੈਚ ਨਹੀਂ, ਪ੍ਰਾਈਜ਼ ਬੀਟ ਕਰਕੇ ਦੇਵਾਂਗੇ, ਗਰੰਟਿਡ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਡਿਲੀਵਰੀ ਵੀ ਫ੍ਰੀ, ਇੰਸਟਾਲੇਸ਼ਨ ਵੀ ਫ੍ਰੀ, ਨਾਲ ਤੋਹਫੇ ਵੀ ਮਿਲਣਗੇ, ਪਰ ਡਰੀਮ ਹੋਮ ਅਪਲਾਈਸਿਸ 'ਤੇ ਜਾ ਕੇ ਤੁਹਾਨੂੰ ਇੱਕ ਵਾਰ ਕਹਿਣਾ ਪੈਣਾ ਕਿ ਰੇਡੀਓ ਉਡਾਨ ਸੁਣ ਕੇ ਆਏ ਹਾਂ। 905-805-3000 2915 ਅਰਜੈਂਟੀਆ ਰੋਡ ਮਿਸੀਸਾਗਾ, ਬਸ ਪਹੁੰਚੋ। ਅਤੇ ਜੇ ਤੁਸੀਂ ਵਾਲਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਵਾਲ ਝੜ ਰਿਹਾ, ਗੰਜੇ ਹੋਣ ਦਾ ਡਰ ਸਤਾ ਰਿਹਾ, ਤਾਂ ਫਰੈਸ਼ ਹੇਅਰ ਟੋਨਿਕ ਨੂੰ ਯਾਦ ਰੱਖੋ, ਜਫਰ ਮਲਕ ਹੋਣਾ ਦਾ ਫਰੈਸ਼ ਹੇਅਰ ਟੋਨਿਕ, 647-521-5519 5159 ਜਫਰ ਮਲਕ ਹੁਣ ਨੂੰ ਕਾਲ ਕਰ ਲਓ। 21 ਸਾਲਾਂ ਦੇ ਤਜਰਬੇ ਦੇ ਬਾਅਦ ਇਹ ਇਹਨਾਂ ਨੇ ਅਰਕ ਕੱਢ ਕੱਢ ਕੇ ਨਾ ਇੰਨੇ ਐਕਸਪੀਰੀਅੰਸ ਦੇ ਬਾਅਦ ਕਹਿੰਦੇ ਗਰੰਟੀ ਹੈ ਸਾਡੀ ਫਰੈਸ਼ ਹੇਅਰ ਟੋਨਿਕ ਵਾਲਾਂ ਦੀਆਂ ਸਮੱਸਿਆ ਦੇ ਲਈ ਕਾਲ ਕਰ ਲਓ ਜਫਰ ਮਲਕ ਉਹਨਾਂ ਨੂੰ 6475215159 ਅਤੇ ਬਹੁਤ ਸਾਰੀਆਂ ਕਾਲ ਸਾਈਕਲ 'ਤੇ ਗੱਲਾਂ ਬਾਤਾਂ ਤੁਹਾਡੇ ਬਚਪਨ ਦੀਆਂ ਗੱਲਾਂ ਬਾਤਾਂ ਸਾਈਕਲ ਦਾ ਕਿੰਨਾ ਕੁਛ ਆ ਸਾਈਕਲ ਦਾ ਤੁਸੀਂ ਕਿੰਨਾ ਕੁ ਖਿਆਲ ਰੱਖਦੇ ਸੀ ਸਾਈਕਲ ਨੂੰ ਕਿੰਨਾ ਕੁ ਸਵਾਰ ਕੇ ਰੱਖਦੇ ਸੀ 905 673 33

0: ਗੱਲਾਂ ਬਾਤਾਂ ਕਰ ਰਹੇ ਹਾਂ ਅੱਜ ਬਚਪਨ ਤੇ, ਬਚਪਨ ਦੀਆਂ ਯਾਦਾਂ ਤੇ, ਸਾਈਕਲ ਦੇ ਉੱਪਰ ਤੁਹਾਡਾ ਸਾਈਕਲ ਦੇ ਨਾਲ ਕੀ ਮੁਹੱਬਤ ਸੀ, ਕਿਹੜੀਆਂ ਯਾਦਾਂ ਜੁੜੀਆਂ ਸਾਈਕਲ ਨੂੰ, ਕਿੰਨਾ ਕੁ ਸਾਂਭ ਸਾਂਭ ਕੇ ਰੱਖਦੇ ਸੀ। ਸੋ ਸਾਈਕਲ 'ਤੇ ਗੱਲਾਂ ਬਾਤਾਂ ਕਰ ਰਹੇ ਹਾਂ ਬਚਪਨ ਦੀਆਂ ਗੱਲਾਂ ਬਾਤਾਂ। 905-673-3337 ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ। ਸਾਈਕਲ, ਸਾਈਕਲ ਦੀਆਂ ਯਾਦਾਂ। ਐਸਾ ਕੋਈ ਇਨਸਾਨ ਨਹੀਂ ਹੋਣਾ ਜਿਹਦੀ ਸਾਈਕਲ ਦੇ ਨਾਲ ਯਾਦ ਨਾ ਹੋਵੇ। ਸਾਈਕਲ ਕਦੋਂ ਚਲਾਉਣਾ ਸਿੱਖਿਆ, ਕਿੰਨੀ ਵਾਰੀ ਡਿੱਗੇ, ਬੇਬੇ ਤੋਂ ਕਿੰਨੇ ਕੁ ਛਿੱਤਰ ਖਾਧੇ। 905-673-3337 ਸਾਈਕਲ ਦੇ ਨਾਲ ਗੱਲਾਂ ਬਾਤਾਂ, ਸਾਈਕਲ ਦੀਆਂ ਯਾਦਾਂ। 905-673-3337 ਤੁਹਾਡੀ ਸਾਈਕਲ ਦੇ ਨਾਲ ਕੋਈ ਯਾਦ ਜੁੜੀ ਹੈ ਤਾਂ ਜ਼ਰੂਰ ਸ਼ੇਅਰ ਕਰਿਓ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ 4133।
1: ਹਾਂਜੀ ਬੇਟੇ, ਮੈਂ ਹੋਰ ਦੱਸਣ ਲੱਗੀ ਸੀ
0: ਜੀ,
1: ਪੰਪ ਵੀ ਹੁੰਦੇ ਸੀ ਹਵਾ ਭਰਨ ਵਾਲੇ ਸਾਈਕਲ 'ਚ।
0: ਜੀ ਬਿਲਕੁਲ ਬਿਲਕੁਲ, ਪੰਪ, ਪੰਪਾਂ ਨੂੰ ਕਿਵੇਂ ਭੁੱਲ ਸਕਦੇ ਹਾਂ।
1: ਪੰਪਾਂ ਨਾਲ ਬਾਕੀ ਡਾਕੀਆ ਜਿਹੜਾ ਹੁੰਦਾ ਸੀ, ਉਹ ਵੀ ਛੁੱਟੀਆਂ ਸਾਈਕਲ 'ਤੇ ਦੇਣ ਆਉਂਦਾ ਹੁੰਦਾ ਸੀ।
0: ਡਾਕੀਆ, ਡਾਕੀਆ ਨੂੰ ਕਿਵੇਂ ਭੁੱਲ ਸਕਦੇ, ਡਾਕੀ ਕੋਲ ਤਾਂ ਮੇਨ ਪਰਪਸ ਹੀ ਸਾਈਕਲ ਸੀਗਾ। ਸੋ ਜੀ,
1: ਫਿਰ ਕੋਈ ਚੰਗੀ ਚੀਜ਼ ਖਬਰ ਹੋ ਗਈ
0: ਉਹ ਵੀ ਸਾਈਕਲ ਤੇ। ਹਾਂ,
1: ਤੇ ਬਾਕੀ ਸੜਕ ਦੇ ਤਾਂ ਆਮ ਹੀ ਨਾ ਸੜਕ ਦੇ ਕਿਨਾਰਿਆਂ ਤੇ ਸਾਈਕਲ ਠੀਕ ਕਰਨ ਵਾਲੇ ਬੈਠੇ ਹੁੰਦੇ ਸੀਗੇ।
0: ਅੱਜ ਕੱਲ ਤਾਂ ਹੋਣੇ ਨਹੀਂ ਆ ਕਿ ਸ਼ਾਇਦ ਸਾਈਕਲ ਹੀ ਘਟ ਗਏ ਮੈਨੂੰ ਲੱਗਦਾ।
1: ਹਾਂ, ਕਿਤੇ ਕਿਤੇ ਹੈਗੇ ਆ ਸਾਈਕਲ ਤਾਂ ਬੈਠੇ ਹੈਗੇ ਆ, ਜੇ ਵੀ ਬਹੁਤ ਆਪਣੇ ਇੱਥੇ ਕੈਨੇਡਾ 'ਚ ਵੀ ਲੋ ਚਲਾਉਂਦੇ ਆ ਬੱਚੇ ਤੇ, ਇੱਥੇ ਵੀ ਹੈਗੇ ਆ।
0: ਬਹੁਤ ਸ਼ੁਕਰੀਆ ਜੀ, ਆਪਾਂ ਅਗਲੀਆਂ ਟੈਲੀਕਾਲ ਬਹੁਤ ਸਾਰੀਆਂ ਆ ਗਈਆਂ, ਸਭ ਨੂੰ ਸਮਾਂ ਦੇ ਦਈਏ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਸਾਈਕਲ ਦੇ ਨਾਲ ਅਸੀਂ ਟਿਕਟੋਕ 'ਤੇ ਵੀ ਹੁਣ ਲਾਈਵ ਹੋ ਗਏ ਹਾਂ। ਸੋ ਟਿਕਟੋਕ ਵਾਲੇ ਦੋਸਤ, ਜੇ ਤੁਹਾਡੀ ਕੋਈ ਸਾਈਕਲ ਦੇ ਨਾਲ ਯਾਦ ਜੁੜੀ ਹੈ ਤਾਂ ਜ਼ਰੂਰ ਦੱਸਿਓ, ਸਾਈਕਲ ਦੇ ਨਾਲ ਤੁਹਾਡੀਆਂ ਯਾਦਾਂ ਹੈਗੀਆਂ ਤਾਂ ਜ਼ਰੂਰ ਦੱਸਿਓ। 905-673-3337 ਸਾਈਕਲ ਦੀ ਗੱਲਬਾਤ ਕਰ ਰਹੇ ਹਾਂ। ਸੋ ਸਾਈਕਲ ਦੀਆਂ ਯਾਦਾਂ ਸ਼ੇਅਰ ਕਰਨੀਆਂ, ਤਾਂ ਸਾਈਕਲ ਦੀ ਤੁਹਾਡੇ ਨਾਲ ਯਾਦ। ਅੱਛਾ, ਇੱਕ ਬਾਈ ਜੀ ਆਏ ਕਹਿੰਦੇ ਕਿ ਮੇਰੀ ਬਾਪੂ ਨੇ ਕਦੇ ਮੈਨੂੰ ਆਪਣੇ ਸਾਈਕਲ ਨੂੰ ਹੱਥ ਨਹੀਂ ਲਾਉਣ ਦਿੱਤਾ। ਸੋ ਸਾਈਕਲ ਦੇ ਨਾਲ ਤੁਹਾਡੀਆਂ ਕਿਹੜੀਆਂ ਕਿਹੜੀਆਂ ਯਾਦਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਜੀ? ਪਰਮੀਤ
2: ਬੋਲ ਰਹੀ ਹੈਗੀ ਆ।
0: ਓਕੇ ਜੀ, ਸਤਿ ਸ਼੍ਰੀ ਅਕਾਲ ਰਸ਼ਮੀਤ ਜੀ, ਤੁਸੀਂ ਓਨਰ। ਮੈਨੂੰ ਇੱਕ ਸੈਕਿੰਡ ਦੇ ਦਿਓ, ਇੱਕ ਸੈਕਿੰਡ। ਮੈਂ ਦੂਸਰੇ ਪਾਸੇ 1177 ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ, ਤੁਸੀਂ ਸੁਣਾਓ, ਠੀਕ ਠਾਕ ਹੋ?
3: ਹਾਂਜੀ ਹਾਂਜੀ, ਸਭ ਠੀਕ ਠਾਕ ਜੀ। ਮੈਂ ਚਲੋ ਸਾਈਕਲ ਦਾ ਮੈਂ ਵੀ ਆਪਣਾ ਦੱਸ ਦਵਾਂ, ਚਲੋ ਮੈਂ ਐਡਾ ਪੁਰਾਣਾ ਦਾ ਨਹੀਂ ਹੈਗਾ, ਬਟ ਮੇਰੇ ਕੋਲ ਜਿਹੜਾ ਸਾਈਕਲ ਹੁੰਦਾ ਸੀਗਾ ਉਹ ਮੈਂ ਐਡਾ ਜ਼ਿਆਦਾ ਮੋਡੀਫਾਈ ਕਰਾਇਆ ਸੀਗਾ, ਉੱਤੇ ਬੈਟਰੀ ਲਿਖਾਈ ਸੀ ਜਿਹੜੇ ਉਹ ਪਾਈਪਾਂ ਵਾਲੇ ਹੋਰਨ ਹੁੰਦੇ ਆ ਵੱਡੇ, ਉਹ ਲਵਾਏ ਸੀ ਸਾਈਕਲ ਤੇ ਕੁਛ ਲਾਇਆ ਸੀ, ਤੇ ਸਾਰੇ ਲੋਕ ਖੜ ਖੜ ਕੇ ਸਾਈਕਲ ਦੇ ਰਹੇ ਸੀ, ਯਾਨੀ ਕਿ ਸਪੈਸ਼ਲ ਜਿਹੜੇ ਹੋਰਨ ਹੁੰਦੇ ਨਾ ਵੱਡੇ, ਉਹ ਲਵਾ ਕੇ ਰੱਖੇ ਸੀ। ਸੋ ਮੇਰੀ ਮੈਮਰੀ ਏਦਾਂ ਵੀ ਸੀ ਸਾਈਕਲ ਦੇ ਨਾਲ
0: ਜੀ। ਮੈਨੂੰ ਲੱਗਦਾ ਕਿ ਸਾਈਕਲ ਦਾ ਜਿਹੜਾ ਚਾਅ ਸੀ ਨਾ ਉਹ ਇੱਕ ਵੱਖਰੇ ਤਰ੍ਹਾਂ ਦਾ ਚਾਅ ਸੀਗਾ। ਸੋ ਸਾਈਕਲ ਦੇ ਨਾਲ ਸਾਡੀ ਹਰ ਇੱਕ ਇਨਸਾਨ ਦੀ ਯਾਦ ਜੁੜੀ ਹੋਈ ਆ, ਤੇ ਮੈਨੂੰ ਲੱਗਦਾ ਸਾਈਕਲ ਸਾਡੀ ਪਹਿਲੀ ਸਵਾਰੀ ਸੀ, ਸਾਈਕਲ ਤੋਂ ਬਾਅਦ ਹੀ ਅਸੀਂ ਕਿਸੇ ਹੋਰ ਚੀਜ਼ ਨੂੰ ਹੱਥ ਪਾਇਆ, ਸਾਈਕਲ ਹੀ ਸਾਡੀ ਪਹਿਲੀ ਸਵਾਰੀ ਸੀ। ਮੈਨੂੰ ਲੱਗਦਾ ਇਸ ਕਰਕੇ ਸਾਡੀਆਂ ਜ਼ਿਆਦਾ ਯਾਦਾਂ ਜੁੜੀਆਂ ਜੀ। ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡੀ ਆਵਾਜ਼ ਦੇ ਵਿੱਚ ਨਾ ਕੁਛ ਇਸ਼ੂ ਆ, ਦੁਬਾਰਾ ਕਾਲ ਕਰਿਓ। 905-673-3337 ਸਾਈਕਲ ਬਾਰੇ ਗੱਲਾਂ ਬਾਤਾਂ ਕਰ ਰਹੇ ਸੀ, ਸਾਈਕਲ ਦੇ ਨਾਲ ਤੁਹਾਡੀਆਂ ਕਿਹੜੀਆਂ ਕਿਹੜੀਆਂ ਯਾਦਾਂ ਜੁੜੀਆਂ ਹੋਈਆਂ। ਸੋ ਚੱਲਦੇ ਹਾਂ ਜੀ ਆਪਾਂ ਰਸ਼ਮੀਤ ਹੋਣਾ ਵੱਲ, ਸਾਡੇ ਪ੍ਰਾਊਡ ਸਪੋਂਸਰ ਨੇ ਅਕਾਲ ਮੋਰਗ ਦੇ ਪ੍ਰਿੰਸੀਪਲ ਬ੍ਰੋਕਰ ਨੇ। ਬਸ ਸੁਨੇਹਾ ਲੈ ਕੇ ਗਏ ਅਤੇ ਆਏ, ਸਾਰੀਆਂ ਲਾਈਨ ਬਿਜ਼ੀ ਨੇ, ਤੁਹਾਡੀਆਂ ਕਾਲ ਸਾਰੀਆਂ ਲਵਾਂਗੇ, ਸਭ ਦੇ ਨਾਲ ਗੱਲਬਾਤ ਕਰਾਂਗੇ, ਬਸ ਸਟੇ ਟਿਊਨਡ ਅਤੇ ਸਟੇ ਹੋਲਡ। ਸਤਿ ਸ਼੍ਰੀ ਅਕਾਲ ਰਸ਼ਮੀਤ ਜੀ, ਤੁਸੀਂ ਆਉਣੇ ਹੋ ਜੀ।
2: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ,
0: ਵੈਰੀ ਗੁੱਡ ਈਵਨਿੰਗ ਜੀ।
2: ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ, ਕੋਈ ਡੈਟ ਕੰਸੋਲੀਡੇਟ ਕਰਨਾ, ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ, ਰਿਨਿਊਅਲ ਆ ਗਿਆ ਹੈਗਾ, ਕਿਸੇ ਵੀ ਤਰ੍ਹਾਂ ਦਾ ਮੋਰਗੇਜ ਰਿਲੇਟਡ ਕੋਈ ਵੀ ਕੁਐਸਚਨ ਹੈ ਤੁਹਾਡਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਹੀਲੋਕ ਬਾਰੇ, ਹੀਲੋਕ ਮਤਲਬ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ। ਸੋ ਘਰ ਦੀ ਅਗੇਂਸਟ ਜਿਹੜੀ ਐਕੁਇਟੀ ਹੈ ਉਹਦੇ ਪਿੱਛੇ ਅਸੀਂ ਇੱਕ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੈਗੇ ਆ। ਪ੍ਰੋਡਕਟ ਕੀ ਹੈਗਾ ਕਿ ਇੱਕ ਲਿਮਿਟ ਬਣਾ ਕੇ ਰੱਖ ਲਈ, ਸੇ ਸਪੋਜ਼ 2 ਲੱਖ ਦੀ ਲਿਮਿਟ ਬਣ ਗਈ, ਜਿੰਨੀ ਵਰਤਾਂਗੇ ਉਨੇ ਤੇ ਕਿਸ਼ਤ ਬਣੇਗੀ, ਨਹੀਂ ਵਰਤਾਂਗੇ ਕੋਈ ਕਿਸ਼ਤ ਨਹੀਂ ਹੈਗੀ ਹੈ। ਓਪਨ ਲੋਨ ਹੈ, ਜਦੋਂ ਮਰਜ਼ੀ ਉਹਨੂੰ ਸਾਰਾ ਪੇ ਆਫ ਕਰ ਦਿਓ, ਸਾਰੀ ਲਿਮਿਟ ਜਿਹੜੀ ਹੈ ਫਿਰ ਰੈਡੀ ਹੈਗੀ ਹੈ ਯੂਜ਼ ਕਰਨ ਵਾਸਤੇ, ਉਹਦੀ ਮੈਚਿਓਰਟੀ ਡੇਟ ਨਹੀਂ ਆਉਂਦੀ ਹੈਗੀ ਹੈ। ਮਿਨੀਮਮ ਕਿਸ਼ਤ ਪੇ ਕਰ ਸਕਦੇ ਹੋ, ਮਤਲਬ ਕਿ ਸਿਰਫ ਵਿਆਜ ਦੇ ਸਕਦੇ ਹੈਗੇ ਹੋ, ਜਾਂ ਜਿੰਨਾ ਐਕਸਟਰਾ ਪਾਓਗੇ ਉਹ ਪ੍ਰਿੰਸੀਪਲ ਵੱਲ ਜਾਏਗਾ। ਹੁਣ ਕਿਸ ਬੈਂਕ ਕੋਲ ਜਾ ਸਕਦੇ ਹੋ ਉਹਦੇ ਵਾਸਤੇ? ਮੇਜਰ ਬੈਂਕਾਂ ਕੋਲ ਵੀ ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਹੈਗਾ, ਟਰਸਟ ਕੰਪਨੀਆਂ ਕੋਲ, ਕ੍ਰੈਡਿਟ ਯੂਨੀਅਨਸ ਕੋਲ ਤੇ ਪ੍ਰਾਈਵੇਟ ਲੈਂਡਰਸ ਕੋਲ ਵੀ। ਸੋ ਬੇਸਿਕਲੀ ਹਰ ਤਰ੍ਹਾਂ ਦੇ ਲੈਂਡਰ ਕੋਲ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਹੁੰਦਾ, ਡਿਪੈਂਡਿੰਗ ਔਨ ਕਲਾਇੰਟ ਦੀ ਕੀ ਸਿਚੁਏਸ਼ਨ ਹੈਗੀ ਹੈ। ਅਸੀਂ ਦੇਖਦੇ ਹਾਂ ਕਿ ਤੁਸੀਂ ਕਿਹੜੇ ਬੈਂਕ ਨਾਲ, ਕਿਹੜੇ ਲੈਂਡਰ ਦੇ ਨਾਲ ਕੁਆਲੀਫਾਈ ਕਰੋਗੇ ਤਾਂ ਕਿ ਤੁਹਾਨੂੰ ਜਿਹੜੀ ਇਹ ਲਾਈਨ ਆਫ ਕ੍ਰੈਡਿਟ ਮਿਲ ਸਕੇ। ਕਿਸੇ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ, ਤੁਸੀਂ ਕੋਈ ਕਰਜ਼ਾ ਕੰਸੋਲੀਡੇਟ ਕਰਨਾ, ਘਰ ਦੀ ਰੈਨੋਵੇਸ਼ਨ ਕਰਨੀ ਹੈ, ਬੇਸਮੈਂਟ ਬਣਾਉਣੀ ਹੈ ਬੱਚਿਆਂ ਦੀ ਐਜੂਕੇਸ਼ਨ ਲਈ, ਭਾਵ ਕਿ ਕਿਸੇ ਵੀ ਰੀਜ਼ਨ ਕਰਕੇ ਤੁਹਾਨੂੰ ਪੈਸਾ ਚਾਹੀਦਾ, ਤੁਸੀਂ ਇਹ ਲਾਈਨ ਆਫ ਕ੍ਰੈਡਿਟ ਜਿਹੜੀ ਹੈ ਵਰਤ ਸਕਦੇ ਹੈਗੇ ਹੋ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਫਰੋਮ ਅਕਾਲ ਮੋਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਸ਼ਮੀਤ ਜੀ। ਸੋ ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ, ਤੁਹਾਨੂੰ ਸਾਰੀ ਡਿਟੇਲ ਉੱਥੇ ਮਿਲ ਜਾਣੀ ਆ। ਸੋ ਕੋਈ ਵੀ ਤੁਹਾਡਾ ਸਵਾਲ ਮੋਰਗਨ ਲੈ ਕੇ ਰਸ਼ਮੀਤ ਕੌਰ ਹੁਣ ਤੁਸੀਂ ਗੱਲਬਾਤ ਕਰ ਸਕਦੇ ਹੋ, 6475394499। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਨੈਕਸਟ ਕਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ, 3698।
4: ਅਸਲਾਮੁਅਲੈਕੁਮ।
0: ਵਾਲੇਕੁਮ ਸਲਾਮ ਜੀ, ਕੀ ਹਾਲ ਚਾਲ?
4: ਬਸ ਜੀ, ਅੱਲਾਹ ਦਾ ਸ਼ੁਕਰ ਹੈ ਜੀ, ਮੈਂ ਅਬਦੁਲ ਗੱਲ ਕਰ ਰਿਹਾ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਿਹਾ।
0: ਕੀ ਬਾਤ ਹੈ ਜੀ,
4: ਥੈਂਕ ਯੂ ਜੀ। ਉਹ ਨਾ ਜੀ, ਸਾਡੇ ਅਸੀਂ ਛੋਟੇ ਛੋਟੇ ਸਨ, ਸਾਡੇ ਪਿੰਡ ਇੱਕ ਬੰਦਾ ਹੁੰਦਾ ਸੀ ਪਠਾਨ
0: ਜੀ,
4: ਉਹ ਸਾਈਕਲ ਨੂੰ ਬੜਾ ਸਜਾਉਂਦਾ ਸੀ ਬੂਟੀ ਦੀ ਤਰ੍ਹਾਂ। ਉਹ ਬੰਦੇ ਮਜ਼ਾਕ ਕਰਦੇ ਕਹਿੰਦੇ, ਬੇਬੇ ਨੂੰ ਪਹੁੰਚਾਉਣੀ ਦਵਾਈ ਨਾ ਲੈ ਕੇ ਦੇ, ਸਾਈਕਲ ਉੱਪਰ ਬੜੇ ਪੈਸੇ ਲਾ ਛੋੜਦਾ। ਤੇ ਸਾਡੀ ਯਾਦ ਹੈ ਕਿ ਜੀ ਮੈਂ ਸਾਈਕਲ ਜਦੋਂ ਲਈ ਨਾ ਜੀ, ਤੇ ਨੌਵੀਂ ਕਲਾਸ ਮੈਂ ਪੜ੍ਹਦਾ ਸਾਂ, ਉਹ ਇਕਦਮ ਹੀ ਅੱਬਾ ਜੀ ਨੇ ਲੈ ਦਿੱਤੀ। ਪਹਿਲੇ ਕੋਈ ਪਲਾਨ ਵੀ ਨਹੀਂ ਥਾ, ਸ਼ਾਮ ਨੂੰ ਸਾਈਕਲ ਆ ਗਈ ਤੇ ਸੁਬਹਾ ਮੈਂ ਚਲਾ ਗਿਆ ਸਕੂਲੇ। ਤੇ ਜਨਾਬ ਯਾਦ ਹੀ ਨਹੀਂ ਸੀ ਰਿਹਾ ਕਿ ਮੈਂ ਸਾਈਕਲ ਤੇ ਆਇਆ, ਤੇ ਜਾਣੇ ਛੁੱਟੀ ਵੇਲੇ ਮੈਂ ਪੈਦਲ ਕਾਰ ਚਲਾ ਗਿਆ। ਉਹ ਫਿਰ ਜਨਾਬ ਕਾਫੀ ਦੇਰ ਟੀਚਰਾਂ ਕੋਲੋਂ ਅੱਗੋਂ ਪਿੱਛੋਂ ਪੁੱਛਦੇ ਰਹੇ, ਪਰ ਉਹ ਨਵੀਂ ਸਾਈਕਲ ਕੋਈ ਲੈ ਕੇ ਚਲਾ ਗਿਆ, ਮੁੜ ਕੇ ਨਹੀਂ ਉਹ ਲੱਭੀ, ਇੱਕੋ ਦਿਨ ਚਲਾਈ ਉਹ।
0: ਕਿਆ ਬਾਤ ਹੈ ਜੀ। ਅੱਛਾ, ਸਾਈਕਲ ਨੂੰ, ਬਿਲਕੁਲ ਤੁਸੀਂ ਦਰੁਸਤ ਕਿਹਾ, ਬਹੁਤ ਚਾਅ ਹੁੰਦਾ ਸੀ ਸਾਈਕਲ ਨੂੰ ਵੀ, ਮਤਲਬ ਇੰਨੇ ਪਿਆਰ ਨਾਲ ਸ਼ਿੰਗਾਰਦੇ ਹੁੰਦੇ ਸੀਗੇ। ਤੇ ਆਈ ਡੋਨਟ ਨੋ, ਬਸ ਸਾਈਕਲ ਤਾਂ ਬਈ ਸਾਈਕਲ ਸੀ, ਸਾਈਕਲ ਦੇ ਨਾਲ ਜਿਹੜੀਆਂ ਯਾਦਾਂ ਨਾ ਉਹ ਤੁਸੀਂ ਭੁਲਾ ਹੀ ਨਹੀਂ ਸਕਦੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ,
4: ਥੈਂਕ ਯੂ ਸੋ ਮਚ,
0: ਬਹੁਤ ਪਿਆਰ, ਥੈਂਕ ਯੂ ਸੋ ਮਚ। ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਬਹੁਤ ਸਾਰੀਆਂ ਕਾਲਸ ਆ, ਬਸ ਤੁਸੀਂ ਸਟੇ ਟਿਊਨਡ। ਸੋ ਸਾਰੀਆਂ ਲਾਈਨ ਬਿਜ਼ੀ ਆ, ਪਰ ਉਸ ਤੋਂ ਪਹਿਲਾਂ ਇੱਕ ਗੇੜਾ ਅਸੀਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਲਾਈਏ ਜੀ। ਸਤਿ ਸ਼੍ਰੀ ਅਕਾਲ ਯਾਦਵਿੰਦਰ ਜੀ, ਤੁਸੀਂ ਓਨਰ ਹੋ, ਆਪਣੇ ਰੇਡੀਓ ਦੀ ਆਵਾਜ਼ ਘੱਟ ਕਰ ਲਓ। ਤੁਸੀਂ ਆਪਣੇ ਰੇਡੀਓ ਦੀ ਆਵਾਜ਼ ਘੱਟ ਕਰ ਲਓ ਯਾਦਵਿੰਦਰ ਜੀ, ਸਤਿ ਸ਼੍ਰੀ ਅਕਾਲ। ਬਾਜਵਾ ਸਾਹਿਬ, ਚਲੋ ਐਨੀਵੇ, ਬਾਜਵਾ ਸਾਹਿਬ ਆਪਣੇ ਰੇਡੀਓ ਦੀ ਆਵਾਜ਼ ਘੱਟ ਕਰਕੇ ਕਾਲ ਕਰੋ, ਫਿਰ ਗੱਲਾਂ ਬਾਤਾਂ ਕਰਾਂਗੇ। ਅਸੀਂ ਹੁਣ ਇੱਕ ਗੇੜਾ ਲਾ ਕੇ ਆਈਏ, ਗ੍ਰੈਂਡ ਹੋਮ ਫਰਨੀਚਰ 6085 ਟੋਮਕਨ ਰੋਡ, ਤੋਹਫੇ ਦਵਾਉਣੇ ਆ ਔਰ ਗੱਲਾਂ ਬਾਤਾਂ ਕਰਦੇ ਆ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਰਹੋ, ਸੁਖ ਜੀ।
5: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ, ਬਿਲਕੁਲ 6085 ਟੋਮਕਨ ਰੋਡ ਦਾ ਪਰਿਵਾਰਾਂ ਤੱਕ ਸੁਨੇਹਾ ਦੇਵਾਂਗੇ। ਇਸ ਵੀਕਐਂਡ ਦਾ ਫਰਾਈਡੇ, ਸੈਟਰਡੇ, ਸੰਡੇ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਜਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ, ਟੋਮਕਨ, ਟੋਮਕਨ ਰੋਡ ਨੂੰ ਯਾਦ ਰੱਖਿਓ। ਤੇ ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਸਿਰਫ 399 ਦਾ ਜੀ, ਹਾਂ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਸਿਰਫ 399 ਦਾ ਮਿਲੂਗਾ। ਤੇ ਰੇਡੀਓ ਉਡਾਨ ਦਾ ਅਗਰ ਰੈਫਰੈਂਸ ਦੇ ਰਹੇ ਹੋ, ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ $399 ਡਾਲਰ ਦਾ, ਤੇ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਮਿਲਣਾ ਕਿੱਥੋਂ ਆ, 6085 ਟੋਮਕਨ ਰੋਡ ਦੇ ਉੱਪਰੋਂ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਉੱਪਰ, 6085 ਟੋਮਕਨ ਰੋਡ, ਸੰਧੂ ਸਾਹਿਬ।
0: ਬੰਦ ਹੋ ਗਈ ਸੁਖ ਬਾਈ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ।
5: ਮੈਂ ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ,
0: ਕਿਆ ਬਾਤ ਆ ਜੀ। ਸੋ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਤੁਹਾਨੂੰ ਦੇ ਦਈਏ ਕਿ ਤੁਸੀਂ ਫਰਾਈਡੇ ਵਾਲੇ ਦਿਨ, ਤੁਹਾਨੂੰ ਬਹੁਤ ਤੋਹਫੇ, ਬਹੁਤ ਗ੍ਰੈਂਡ ਹੋਮ ਫਰਨੀਚਰ ਦਾ ਅਸੀਂ ਲਾਈਵ ਲੋਕੇਸ਼ਨ ਕਰ ਰਹੇ ਹਾਂ, ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ 6085 ਟੋਮਕਨ ਰੋਡ। ਯਾਦਵਿੰਦਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
6: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਮੈਂ ਉਹੀ ਯਾਦਾਂ ਅੱਜ ਸ਼ੇਅਰ ਕਰਨ ਲੱਗਾ ਸੀ, ਮੇਰੀਆਂ ਸਾਈਕਲਾਂ ਦੋ ਯਾਦਾਂ ਜੁੜੀਆਂ। ਇੱਕ ਬਚਪਨ ਚ ਦਵਾਇਆ ਸੀ ਬਾਪੂ ਜੀ ਨੇ, ਮੇਰੇ ਫਾਦਰ ਸਾਹਿਬ ਨੇ ਸਾਈਕਲ, ਉਹ ਲਾਲ ਕਲਰ ਦਾ ਸੀ ਹਨਾ
0: ਜੀ,
6: ਉਹ ਬਹੁਤ ਚਲਾਇਆ ਬਚਪਨ ਚ। ਉਹ ਤੋਂ ਬਾਅਦ ਕਨੇਡਾ ਆ ਕੇ ਸਾਈਕਲ ਲਿਆ ਸੀ। ਇੱਕ ਵਧੀਆ ਯਾਦ ਦੱਸਾਂ ਤੇ ਆਪਣੀ ਕਮਿਊਨਿਟੀ ਵੀ ਦੱਸਾਂ, ਆਪਣੇ ਲੋਕ ਕਰਦੇ ਕੀ ਆ, ਸਾਈਕਲ ਲਿਆ ਆਪਣਾ ਮੇਰੀ ਵਾਈਫ ਉਹਨੇ ਬੱਚਿਆਂ ਲੈ ਕੇ ਗਏ ਸਿਸਟਰ ਘਰੇ, ਮੈਂ ਕੰਮ ਤੋਂ ਆਇਆ, ਮੈਂ ਕਿਹਾ ਚੱਲ ਮੈਂ ਸਾਈਕਲ ਲੈ ਜਾਂਦਾ, ਗੱਡੀ ਆਪਣੀ ਯਾਰਡ ਵਾਲੀ ਡਰਾਈਵੇ ਤੇ ਲਾਈ ਤੇ ਸਾਈਕਲ ਚੱਕ ਕੇ ਮੈਂ ਭੈਣ ਘਰੇ ਚਲੇ ਗਿਆ ਹਨਾ। ਵਾਪਸੀ ਸਾਈਕਲ ਉੱਥੇ ਪਾਰਕ ਲਾਤਾ ਤੇ ਅਸੀਂ ਆ ਗਏ ਬਾਈ ਕਾਰ, ਪੰਜਾਂ ਮਿੰਟਾਂ ਚ ਕੋਈ ਆਇਆ ਭਾਜੀ ਆਪਣਾ ਸਿੱਖ ਸਰਦਾਰ ਮੁੰਡਾ, ਡਰਾਈਵੇ ਤੋਂ ਸਾਈਕਲ ਚੱਕ ਕੇ ਲੈ ਗਿਆ। ਮੇਰੀ ਸਿਸਟਰ ਅੰਦਰ ਸੀ, ਉਹਨੇ ਕੈਮਰੇ ਚ ਦੇਖਿਆ ਜਿੰਨੇ ਨੂੰ ਭੱਜ ਕੇ ਬਾਹਰ ਆਈ, ਉਹ ਮੁੰਡਾ ਸਾਈਕਲ ਲੈ ਕੇ ਫਰਾਰ ਹੋ ਗਿਆ। ਦੇਖ ਲਓ ਤੁਸੀਂ ਨਵਾਂ ਸਾਈਕਲ, ਉਹ ਵੀ ਬਿਲਕੁਲ ਨਵਾਂ ਸੀ। ਮੈਂ ਕਿਹਾ ਕਮਾਉਣ ਯਾਰ, ਇੰਡੀਆ ਚ ਤਾਂ ਚੋਰੀ ਹੋ ਜੇ ਹੋ ਜੇ, ਕੈਨੇਡਾ ਚ ਚੋਰੀ ਹੋ ਜਾਂਦੇ ਸਾਈਕਲ। ਭਰਾ ਸਾਈਕਲਾਂ ਦਾ ਬਹੁਤ ਧਿਆਨ ਰੱਖਿਆ ਕਰੋ ਇੱਥੇ।
0: ਹਾਂ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। 905-673-3337। ਬਿਲਕੁਲ ਬਾਈ ਜੀ, ਕਹਿੰਦੇ ਸਾਡਾ ਸਾਈਕਲ ਚੋਰੀ ਹੋ ਗਿਆ। 905-673-3337 ਸਾਈਕਲ ਬਾਰੇ ਗੱਲਾਂ ਬਾਤਾਂ ਕਰ ਰਹੇ ਹਾਂ। ਸਾਈਕਲ ਦੇ ਨਾਲ ਤੁਹਾਡੀਆਂ ਕਿਹੜੀਆਂ ਕਿਹੜੀਆਂ ਯਾਦਾਂ ਜੁੜੀਆਂ ਹੋਈਆਂ? ਕਦੀ ਤੁਹਾਡਾ ਪਹੁੰਚਾ ਸਾਈਕਲ ਦੇ ਵਿੱਚ ਆਇਆ? ਯਾਰ ਪਹੁੰਚੇ ਤਾਂ ਆਪਾਂ ਗੱਲ ਹੀ ਨਹੀਂ ਕੀਤੀ, ਸੋ ਕਿੰਨੀਆਂ ਗੱਲਾਂ ਬਾਤਾਂ ਕਰ ਲਈਆਂ। ਇਹ ਪਹੁੰਚੇ ਵਾਲਾ ਜਿਹੜਾ ਸਬਜੈਕਟ ਹੈ ਸਭ ਤੋਂ ਪਿਆਰਾ ਆ, ਘਰੋਂ ਗਾਲਾਂ ਵੀ ਪੈਂਦੀਆਂ ਸੀਗੀਆਂ, ਮਾਤਾ ਤੋਂ ਛਿੱਤਰ ਵੀ ਪੈਂਦੇ ਸੀਗੇ। 905-673-3337 905-673-3337 ਤੇ ਗੱਲਾਂ ਬਾਤਾਂ ਚੱਲ ਰਹੀਆਂ ਰੇਡੀਓ ਪ੍ਰੋਗਰਾਮ ਉਡਾਨ ਤੇ। ਜੀ ਸਤਿ ਸ਼੍ਰੀ ਅਕਾਲ ਸਿੰਗਲਾ ਸਾਹਿਬ, ਤੁਸੀਂ ਆਉਂਦੇ ਹੋ, ਕੀ ਹਾਲ ਚਾਲ?
7: ਸਤਿ ਸ਼੍ਰੀ ਅਕਾਲ ਬਾਈ, ਬਹੁਤ ਵਧੀਆ, ਤੁਸੀਂ ਦੱਸੋ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
7: ਮੈਨੂੰ ਨਾ ਇੱਕ ਸਾਈਕਲ ਤੋਂ ਗੱਲ ਯਾਦ ਆ ਕਿ 17-18 ਸਾਲ ਪਹਿਲਾਂ ਸਾਡੇ ਪਿੰਡ ਇੱਕ ਮੁੰਡੇ ਨੇ ਗਾਣਾ ਲਿਖਿਆ ਸੀਗਾ, ਉਹ ਆਇਆ ਤਾਂ ਹੈ ਨੀ ਹਾਲੇ ਤੱਕ, ਉਹ ਮੈਨੂੰ ਬੋਲ ਯਾਦ ਨੇ ਕੁਛ ਕੁਛ, ਮੈਂ ਸੁਣਾਉਣਾ ਚਾਹੁੰਦਾ।
0: ਸ਼ਾਰਟ ਚ ਰੱਖਿਓ ਤੇ ਆਜੋ।
7: ਇੱਕ ਮੈਂ ਦੋ ਲੈਣੇ ਨੇ ਆ ਜੀ, ਉਹ ਗਾਣਾ ਕਿਹਾ ਐਵੇਂ ਸੀਗਾ ਮੁੰਡੇ ਦਾ, ਬਸ ਸਬਰ ਸ਼ੁਕਰ ਦੀ ਖਾਨੇ ਆ, ਨਾ ਦੌਲਤ ਕੋਲ ਪੁਰਾਣੀ ਹੈ, ਮਿਹਨਤ ਕਰਦੇ ਰਹਿੰਦੇ ਆ, ਇੱਕ ਦਿਨ ਮੰਜ਼ਿਲ ਮਿਲ ਜਾਣੀ ਹੈ। ਹਾਲੇ ਤਾਂ ਯਾਰ ਜੀ ਕੱਲੇ ਨੇ, ਯਾਰਾਂ ਵਾਲੇ ਵੀ ਹੋ ਜਾਂਗੇ, ਹਾਲੇ ਤਾਂ ਹੀਰੋ ਸਾਈਕਲ ਕਾਰਾਂ ਵਾਲੇ ਵੀ ਹੋ ਜਾਂਗੇ।
0: ਕਿਆ ਬਾਤ ਹੈ, ਕਿਆ ਬਾਤ ਹੈ, ਮੈਨੂੰ ਲੱਗਦਾ ਮੈਂ ਇਹ ਗਾਣਾ ਹੁਣੇ ਸੁਣ ਕੇ ਹਟਿਆ। ਯੂ ਸ਼ੋਰ ਭਾਜੀ ਨਹੀਂ ਆਇਆ?
7: ਨਹੀਂ, ਇਹ ਤਰਜ ਮਿਲਦੀ ਹੋਗੀ ਕਿਉਂਕਿ ਤਰਜ ਮਿਲ ਜਾਂਦੀ ਹੈ ਗਾਣੇ ਦੀ, ਗਾਣਾ ਨਹੀਂ ਹੋ ਸਕਦਾ।
0: ਕਿਆ ਬਾਤ, ਮੈਂ ਕਹਿੰਦਾ ਕਿ ਕਮਾਲ ਸੀ ਉਹ ਬਚਪਨ, ਉਹ ਯਾਦਾਂ ਸਾਈਕਲ ਦੇ ਨਾਲ ਤਾਂ ਹਰ ਇੱਕ ਇਨਸਾਨ ਦੀ ਇੰਨੀ ਕੁ ਯਾਦ ਜੁੜੀ ਹੋਈ ਆ। ਥੋੜਾ ਕਦੀ ਪਹੁੰਚਿਆ ਆਇਆ ਸਾਈਕਲ ਦੀ ਚੈਨ ਚ?
7: ਪਹੁੰਚਾ ਬਹੁਤ ਵਾਰ ਆਇਆ ਜੀ, ਹੋਰ ਵੀ ਬਹੁਤ, ਕੀ ਕਹਿੰਦੇ ਇੱਥੇ ਗੁਬਾਰਾ ਬੰਨ ਦਿੰਦੇ ਸੀਗੇ ਜਿੱਥੇ ਕੁੱਤੇ ਨਹੀਂ ਹੁੰਦੇ ਸਾਈਕਲ ਦੇ, ਉੱਥੇ ਗੁਬਾਰਾ ਬੰਨ ਲੈਣਾ, ਉਹ ਤਾਰਾਂ ਨਾਲ ਫਿਰ ਆਵਾਜ਼ ਕਰਦਾ ਜਾਂਦਾ ਹੁੰਦਾ ਸੀ ਪੂਰਾ।
0: ਆ ਬਾਤ ਹੈ, ਕਿਆ ਬਾਤ ਆ, ਸਾਈਕਲ ਦੇ ਨਾਲ ਪੰਗੇ ਵੀ ਬਹੁਤ ਲਏ ਆ, ਸਾਈਕਲ ਦੇ ਨਾਲ ਐਕਸਪੈਰੀਮੈਂਟ ਵੀ ਬਹੁਤ ਜਨਤਾ ਕਰਦੀ ਹੁੰਦੀ ਸੀ। ਤੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭਾਈ ਜੀ, ਸਿੰਗਲਾ ਸਾਹਿਬ ਬਹੁਤ ਸ਼ੁਕਰੀਆ। 905-673-3337 ਨੈਕਸਟ ਕਾਲ ਵੱਲ ਚੱਲੀਏ, ਕਾਲਸ ਬਹੁਤ ਸਾਰੀਆਂ, ਲਾਈਨ ਸਾਰੀਆਂ ਬਿਜ਼ੀ ਆ। ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ 2118 2118 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ ਜੀ। ਆਵਾਜ਼ ਸਰ ਤੁਹਾਡੀ ਨਹੀਂ ਆ ਰਹੀ, 2118 ਤੁਸੀਂ ਆਨਰ ਹੋ ਜੀ। ਚਲੋ ਐਨੀਵੇ, 905-673-3337 ਤੁਸੀਂ ਦੁਬਾਰਾ ਕਾਲ ਕਰ ਲਓ।

0: ਮਨਮੋਹਨ ਸਿੰਘ ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ, ਕੀ ਹਾਲ ਚਾਲ?
1: ਬਹੁਤ ਵਧੀਆ ਪ੍ਰਭ ਜੀ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ ਜੀ,
0: ਚੜ੍ਹਦੀ ਕਲਾ ਸਰ, ਚੜ੍ਹਦੀ ਕਲਾ।
1: ਹਾਂਜੀ ਹਾਂਜੀ, ਮੈਂ ਕਿਹਾ ਤੁਸੀਂ ਸਾਈਕਲ ਦਾ ਜੇ ਛੇੜ ਕੇ ਤੇ ਦਿਲਾਂ ਦੀਆਂ ਰੂਹਾਂ ਛੇੜਤੀਆਂ ਨੇ।
0: ਹਾਏ ਹਾਏ, ਕੀ ਬਾਤ ਆ।
1: ਛੋਟਾ ਹੁੰਦਾ ਸੀ ਤੇ ਮੇਰੇ ਕੋਲ ਸਾਈਕਲ ਨਹੀਂ ਸੀ, ਤੇ ਮੇਰੇ ਪੜੋਸ ਦੇ ਵਿੱਚ ਮੇਰੇ ਅੰਕਲ ਸੀ, ਉਹਨਾਂ ਕੋਲ ਸਾਈਕਲ ਹੁੰਦਾ ਸੀ। ਮੈਂ ਹਰ 2 ਘੰਟੇ ਬਾਅਦ ਉਹਨਾਂ ਦੇ ਘਰੇ ਚਲੇ ਜਾਣਾ, ਬਹਾਨੇ ਸੀ ਸਾਈਕਲ ਫੜ ਕੇ ਤੇ ਘੁੰਮਦੇ ਰਹਿਣਾ।
0: ਅੱਛਾ, ਸਾਈਕਲ ਤੁਹਾਨੂੰ ਦੇ ਦਿੰਦੇ ਸੀ ਉਹ?
1: ਹਾਂਜੀ ਹਾਂਜੀ, ਉਹ ਦੇ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ, ਉਹ ਸਾਈਕਲ ਦੇ ਦਿੰਦੇ ਸੀ। ਤੇ ਉਹ ਮੈਂ ਸਾਈਕਲ ਨੂੰ ਚਲਾਉਂਦਾ ਤਾਂ ਸੀ ਜਿੱਦਾਂ ਬੱਸ ਚਲਾਉਂਦੇ ਆ, ਮੈਂ ਉਹਦੇ ਹੈਂਡਲ ਨੂੰ ਇੰਜ ਘੁਮਾਉਣਾ। ਰੱਬ ਦੀ ਮਿਹਰ ਹੋਈ ਗੁਰੂ ਰਾਮਦਾਸ ਦੀ, ਜਦੋਂ ਮੈਂ ਵੱਡਾ ਹੋਇਆ ਤੇ ਮੈਂ ਟਰਾਂਸਪੋਰਟਰ ਹੀ ਬਣ ਗਿਆ। ਗੁਰੂ ਮਹਾਰਾਜ ਨੇ ਮੈਨੂੰ 10 ਬੱਸਾਂ ਆਪਣੀਆਂ ਦੇ ਦਿੱਤੀਆਂ।
0: ਕੀ ਬਾਤ ਆ, ਕੀ ਬਾਤ ਆ! ਤੁਹਾਨੂੰ ਫਿਰ ਅਜੇ ਉਹ ਪਰਿਵਾਰ ਯਾਦ ਆ ਜਿਹੜਾ ਤੁਹਾਨੂੰ ਸਾਈਕਲ ਦੇ ਦਿੰਦਾ ਸੀ?
1: ਭੈਣ ਜੀ, ਹੁਣ ਮੈਨੂੰ ਪਰਿਵਾਰ ਪੂਰਾ ਯਾਦ ਹੈ, ਸਾਰਿਆਂ ਦੀ ਡੈਥ ਹੋ ਗਈ ਉਹਨਾਂ ਦੇ, ਇੱਕ ਬੇਟਾ ਬੇਟਾ ਰਹਿ ਗਿਆ ਉਹਨਾਂ ਦਾ, ਬਾਕੀ ਉਹਨਾਂ ਦੀ ਆਂਟੀ ਦੀ ਅੰਕਲ ਦੀ ਸਾਰਿਆਂ ਦੀ ਡੈਥ ਹੋ ਗਈ।
0: ਓ ਜੀ, ਬਿਲਕੁਲ
1: ਆ ਗਿਆ ਕਿ ਮੈਂ ਉਸ ਟਾਈਮ ਸਾਈਕਲ ਨੂੰ ਕਿੱਦਾਂ ਘੁਮਾਉਂਦਾ। ਮੇਰੇ ਦੋਸਤ ਕਹਿੰਦੇ ਤੂੰ ਹੈਂਡਲ ਨੂੰ ਇੰਜ ਕਿਉਂ ਘੁਮਾਉਂਦਾ ਹੈ?
0: ਕੀ ਬਾਤ ਆ,
1: ਇੰਜ ਕਰਦਾ ਪੱਕ ਚਲਾ ਰਿਹਾ ਜਿਵੇਂ। ਤੇ ਜਦੋਂ ਵੱਡਾ ਹੋਇਆ ਤੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ, ਮੈਨੂੰ ਟਰਾਂਸਪੋਰਟਰ ਹੀ ਬਣਾ ਦਿੱਤਾ, ਤੇ ਫਿਰ ਕੋਈ 10 ਬੱਸਾਂ ਮਹਾਰਾਜ ਨੇ ਬਖਸ਼ਤੀਆਂ।
0: ਕੀ ਬਾਤ ਆ ਸਰ! ਬਿਲਕੁਲ ਬਾਈ ਜੀ, ਬਹੁਤ ਸਾਡੀਆਂ ਯਾਦਾਂ ਸਾਈਕਲ ਦੇ ਨਾਲ, ਮੈਨੂੰ ਲੱਗਦਾ ਇਸ ਕਰਕੇ ਕਿਉਂਕਿ ਸਾਈਕਲ ਸਾਡੀ ਪਹਿਲੀ ਸਵਾਰੀ ਸੀ, ਇਸ ਕਰਕੇ ਸਾਈਕਲ ਨਾਲ ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ।
1: ਪਰ ਚਲੇ ਜਾਣਾ ਬਹਾਨੇ ਸੀ 2 ਘੰਟਿਆਂ ਬਾਅਦ, ਅੰਕਲ ਜਿਹੜਾ ਕੰਮ ਜਾਣਾ ਸਾਈਕਲ ਦੇਣਾ, ਅੰਕਲ ਜਿਹੜਾ ਕੰਮ ਜਾਣਾ ਦੇਣਾ ਸਾਈਕਲ ਆਪਣੀ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸੋ ਬਹੁਤ ਖੂਬਸੂਰਤ ਸਾਥ ਰਿਹਾ ਅੱਜ ਦਾ ਤੁਹਾਡਾ ਸਾਡਾ। ਹੁਣ ਮੈਂ ਬਹੁਤ ਸਾਰੀਆਂ ਕਾਲਜ਼ ਆ ਰਹੀਆਂ, ਮੈਂ ਹੁਣ ਕਾਲਜ਼ ਨਹੀਂ ਲੈ ਪਾਊਂਗਾ ਕਿਉਂਕਿ ਸਮਾਂ ਸਾਡੇ ਕੋਲ ਬਹੁਤ ਸੀਮਿਤ ਆ। ਸੋ ਕੱਲ੍ਹ ਨੂੰ ਜੁੜਾਂਗੇ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਹਾਜ਼ਰੀ ਭਰਾਂਗੇ, ਗੱਲਾਂ ਬਾਤਾਂ ਕਰਾਂਗੇ। ਸੋ ਸਾਈਕਲ 'ਤੇ ਗੱਲਾਂ ਬਾਤਾਂ ਕਰ ਰਹੇ ਸੀ, ਬਹੁਤ ਖੂਬਸੂਰਤ ਗੱਲਾਂ ਬਾਤਾਂ, ਸਾਈਕਲ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ। ਟਿਕਟੋਕ 'ਤੇ ਅਸੀਂ ਜੁੜੇ ਹੋਏ ਹਾਂ, ਰੇਡੀਓ ਪ੍ਰੋਗਰਾਮ ਉਡਾਣ, ਰੇਡੀਓ ਉਡਾਣ ਇੰਸਟਾਗ੍ਰਾਮ 'ਤੇ ਆਰ ਜੇ ਪ੍ਰਭੂ ਸੰਦੇ ਕਰਕੇ ਸਾਡਾ ਪੇਜ ਆ, ਅਤੇ ਉੱਥੇ ਜੁੜੇ ਹੋਏ ਹਾਂ। ਹੋਰ 5-7 ਮਿੰਟ ਗੱਲਾਂ ਬਾਤਾਂ ਕਰਾਂਗੇ ਟਿਕਟੋਕ 'ਤੇ, ਪਰ ਇੱਥੇ ਸਾਡੇ ਕੋਲ ਰੇਡੀਓ ਦਾ ਸਮਾਂ ਸਾਡਾ ਆਲਮੋਸਟ ਹੋ ਚੁੱਕਿਆ ਆ। ਸੋ ਨਾਲ ਦੀ ਨਾਲ ਦੱਸ ਦਈਏ ਕਿ ਫੈਸ਼ਨ ਆਈ ਕਿਊ ਦਾ ਨੰਬਰ ਦੇ ਦਈਏ ਇੱਕ ਵਾਰ, 905-453-2225। ਪ੍ਰੀਮੀਅਮ ਕਲੋਦਿੰਗ ਬ੍ਰਾਂਡ ਫੈਸ਼ਨ ਆਈ ਕਿਊ ਨੂੰ ਤੁਸੀਂ ਯਾਦ ਰੱਖਣਾ ਆ। ਨਾਲ ਦੀ ਨਾਲ ਤੁਸੀਂ BDS ਹੋਮ ਪੇਂਟਿੰਗ ਨੂੰ ਯਾਦ ਰੱਖਣਾ, ਤੁਸੀਂ ਆਪਣੇ ਘਰ ਨੂੰ, ਬੇਸਮੈਂਟ ਨੂੰ ਰੰਗ ਕਰਵਾਉਣਾ ਆ, ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ ਤਾਂ BDS ਹੋਮ ਪੇਂਟਿੰਗ ਦੇ ਜਗਰਾਜ ਬਾਈ ਨੂੰ ਯਾਦ ਰੱਖੋ, 905-65-6311, 905-965-6311। ਬੇਸਮੈਂਟ ਫਿਨਿਸ਼ ਕਰਵਾਉਣੀ ਆ, ਡੈੱਕ ਫੈਂਸ ਪੇਂਟ ਕਰਵਾਉਣਾ ਆ, ਤਾਂ BDS ਹੋਮ ਪੇਂਟਿੰਗ, ਵਧੀਆ ਅਤੇ ਪ੍ਰੋਫੈਸ਼ਨਲ ਕੰਮ BDS ਹੋਮ ਪੇਂਟਿੰਗ ਦੇ ਜਗਰਾਜ ਬਾਈ ਜੀ ਕਰਕੇ ਦੇਣਗੇ। ਨਾਲ ਦੀ ਨਾਲ ਫਰੈਸ਼ ਹੇਅਰ ਟੋਨਿਕ ਦਾ ਨੰਬਰ ਤੁਸੀਂ ਯਾਦ ਰੱਖੋ, ਵਾਲਾਂ ਦੀਆਂ ਪਰੇਸ਼ਾਨੀਆਂ, ਤੁਹਾਨੂੰ ਵਾਲ ਝੜ ਰਹੇ ਆ, ਵਾਲ ਗੰਜੇ ਹੋਣ ਦਾ ਖਤਰਾ ਆ, ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਵਾਲਾਂ ਦੇ ਪਰੇਸ਼ਾਨੀਆਂ ਤੋਂ ਪਰੇਸ਼ਾਨ ਹੋ ਚੁੱਕੇ ਹੋ, ਇਹ ਪਰੇਸ਼ਾਨੀਆਂ ਮੁੱਕ ਨਹੀਂ ਰਹੀਆਂ, ਤਾਂ ਜਫਰ ਮਲਕ ਜੀ ਨੂੰ ਕਾਲ ਕਰ ਲਓ, ਹੇਅਰ ਟੋਨਿਕ ਲੈ ਕੇ ਆਓ, ਗਰੰਟੀਡ ਆ, ਕਹਿੰਦੇ ਵਾਲ ਝੜਨੋਂ ਵੀ ਬੰਦ ਹੋ ਜਾਣਗੇ, ਨਵੇਂ ਵੀ ਆਉਣਗੇ। ਸੋ ਫਰੈਸ਼ ਹੇਅਰ ਟੋਨਿਕ ਜਫਰ ਮਲਕ, 9-647-521-5159 'ਤੇ ਗੱਲਬਾਤ ਕਰ ਸਕਦੇ ਹੋ, ਅਤੇ ਡ੍ਰੀਮ ਹੋਮ ਪਲਾਈਸਿਸ 905-805-3000। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਮਿਲਦੇ ਹਾਂ ਕੱਲ੍ਹ ਨੂੰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ। ਅੱਜ ਤੱਕ ਦਾ ਸਫ਼ਰ ਇਹ ਤੱਕ, ਅਤੇ ਸਾਨੂੰ ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਤੁਸੀਂ ਸਾਡੇ ਰੇਡੀਓ ਪ੍ਰੋਗਰਾਮ 'ਤੇ ਕਰਨਾ ਚਾਹੁੰਦੇ ਹੋ, ਤਾਂ ਸਾਨੂੰ ਤੁਸੀਂ 437-870-0001 ਜਾਂ ਤੁਸੀਂ ਮੈਨੂੰ ਰੇਡੀਓ ਉਡਾਣ ਇੰਸਟਾਗ੍ਰਾਮ ਜਾਂ ਰੇਡੀਓ ਉਡਾਣ ਟਿਕਟੋਕ 'ਤੇ ਤੁਸੀਂ ਮੈਨੂੰ ਰਿਕੁਐਸਟ ਕਰ ਸਕਦੇ ਹੋ, ਉੱਥੇ ਆਪਾਂ ਗੱਲਾਂ ਬਾਤਾਂ ਕਰ ਸਕਦੇ ਹਾਂ। ਸੋ ਬਿਲਕੁਲ ਜੀ, 905-673-3333, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਮਿਲਦੇ ਹਾਂ, ਗੁੱਡ ਨਾਈਟ, ਸ਼ੁਭ ਰਾਤਰੀ, ਮਿਲਦੇ ਹਾਂ ਸਵੇਰੇ 7 ਤੋਂ 8 ਵਜੇ ਰੇਡੀਓ ਪ੍ਰੋਗਰਾਮ।
2: Swing in the golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee, support community services, and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਲਈ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ

ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਪ੍ਰੋਗਰਾਮ ਸਭ ਰੰਗ। ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਔਰ ਅਸੀਂ ਮਿਲਦੇ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਲਗਾਤਾਰ 5:30 AM ਦੀ ਫ੍ਰੀਕੁਐਂਸੀ ਤੇ ਸਵੇਰੇ 4 ਵਜੇ ਤੋਂ ਲੈ ਕੇ ਹੁਣ ਰਾਤ ਨੂੰ 10 ਵਜੇ ਤੱਕ। ਬਹੁਤ ਸਾਰੇ ਦੋਸਤ, ਮਿੱਤਰ, ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਆਪਣੇ ਆਪਣੇ ਰੰਗ ਬਖੇਰਦੇ ਨੇ। ਤੁਸੀਂ ਇੰਜੋਏ ਕਰਦੇ ਹੋ, ਮੌਜ ਮਸਤੀ ਦੇ ਨਾਲ ਸਾਰਿਆਂ ਪ੍ਰੋਗਰਾਮਾਂ ਨੂੰ ਬਹੁਤ ਪਿਆਰ ਦੇ ਨਾਲ ਸੁਣਦੇ ਹੋ, ਰਿਸਪੌਂਡ ਵੀ ਕਰਦੇ ਹੋ। ਹੁਣੇ ਹੁਣੇ ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਸੁਣਿਆ ਪ੍ਰਭ ਸੰਧੂ ਦੇ ਨਾਲ। ਸਾਡਾ ਛੋਟਾ ਭਰਾ ਕਦੇ ਕਦੇ ਥੋੜਾ ਜਿਹਾ ਇਮੋਸ਼ਨਲ ਹੋ ਜਾਂਦਾ ਬੋਲਦਿਆਂ ਬੋਲਦਿਆਂ, ਤੇ ਟਾਈਮ ਹੌਲੀ ਹੌਲੀ ਹੌਲੀ ਹੌਲੀ ਨਾ ਥੋੜਾ ਜਿਹਾ ਜ਼ਿਆਦਾ ਹੋ ਗਿਆ ਸੀ ਅੱਜ। ਕੋਈ ਨੀ, ਯੰਗ ਬੱਚਾ ਹੈ ਤੇ ਇਮੋਸ਼ਨਲ ਹੋ ਜਾਂਦਾ ਹੈ, ਤੇ ਸਾਡੀਆਂ ਬੈਸਟ ਵਿਸ਼ਿਜ਼ ਉਹਦੇ ਨਾਲ ਨੇ। ਬਹੁਤ ਖੂਬਸੂਰਤ ਪ੍ਰੋਗਰਾਮ ਕਰਦਾ ਤੇ ਅਸੀਂ ਤੁਸੀਂ ਜੁੜੇ ਹਾਂ ਹੁਣ 10 ਵਜੇ ਤੋਂ ਲੈ ਕੇ 11 ਵਜੇ ਤੱਕ। ਤੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਪੇਸ਼ ਕੀਤਾ ਜਾਂਦਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ। ਐਪ ਡਾਊਨਲੋਡ ਕਰਕੇ VPS24.ca 24 ਘੰਟੇ ਚੱਲਣ ਵਾਲਾ IPTV ਚੈਨਲ। ਕਿਸੇ ਕਾਰਨ ਜਾਂ ਕਿਸੇ ਰੁਝੇਵੇਂ ਦੇ ਕਾਰਨ ਇਸ ਵੇਲੇ ਅਗਰ ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਨਹੀਂ ਜੁੜ ਸਕੇ, ਤਾਂ ਅਗਲੇ ਦਿਨ ਸ਼ਾਮ ਨੂੰ 6:30 ਅਸੀਂ ਦੁਬਾਰਾ ਫਿਰ ਇਸ ਪ੍ਰੋਗਰਾਮ ਨੂੰ, ਰਿਕਾਰਡਡ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ IPTV ਚੈਨਲ ਤੇ। ਵਿਸ਼ਵ ਪੰਜਾਬੀ ਭਵਨ ਪੰਜਾਬ ਪੰਜਾਬੀ ਪੰਜਾਬੀਆਂ ਲਈ ਬਹੁਤ ਹੀ ਖੂਬਸੂਰਤ ਆਡੀਟੋਰੀਅਮ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿਸ ਨੂੰ ਤੁਸੀਂ ਅਗਰ ਦੇਖੋਗੇ ਜਾਂ ਤੁਸੀਂ ਦੇਖਿਆ ਤਾਂ ਤੁਸੀਂ ਵਾਕਿਆ ਰੀਅਲਾਈਜ਼ ਕਰੋਗੇ, ਜਾਂ ਤੁਹਾਨੂੰ ਲੱਗਦਾ ਹੋਏਗਾ ਕਿ ਐਸਾ ਕੋਈ ਆਡੀਟੋਰੀਅਮ ਐਡਾ ਖੂਬਸੂਰਤ ਨਹੀਂ ਹੈ ਬ੍ਰਮਟਨ ਦੇ ਵਿੱਚ ਆਪਣੀਆਂ ਐਕਟੀਵਿਟੀਜ਼ ਨੂੰ ਆਰਗੇਨਾਈਜ਼ ਕਰਨ ਵਾਸਤੇ। 30 ਤਰੀਕ ਨੂੰ ਸ਼ਨੀਵਾਰ ਵਾਲੇ ਦਿਨ ਬੜਾ ਖੂਬਸੂਰਤ ਪ੍ਰੋਗਰਾਮ, ਡਾਕਟਰ ਸੁਰਜੀਤ ਪਾਤਰ ਜੀ ਦੀ ਬਰਸੀ ਦੇ ਉੱਪਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ। ਵੈਸੇ ਤਾਂ 11 ਮਈ ਸੀ, ਲੇਕਿਨ ਕਿਉਂਕਿ ਇੱਥੇ ਸੈਟਰਡੇ ਸੰਡੇ ਦਾ ਦਿਨ ਹੀ ਅਵੇਲੇਬਲ ਹੁੰਦਾ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨ ਵਾਸਤੇ। ਸੋ 30 ਮਈ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ 2-3 ਘੰਟੇ ਦਾ ਪ੍ਰੋਗਰਾਮ ਆ, ਬਹੁਤ ਖੂਬਸੂਰਤ ਹੈ। ਤੁਸੀਂ ਜਿਹੜੇ ਜਿਹੜੇ ਸੱਜਣ ਮਿੱਤਰ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਪੋਇਟਰੀ ਨੂੰ, ਜਾਂ ਪੰਜਾਬੀ ਪੋਇਟਰੀ ਸੁਣਨ ਦੇ ਸ਼ੌਕੀਨ ਹੋਣ, ਤਾਂ ਉਹਨਾਂ ਦੀ ਪੋਇਟਰੀ ਦਾ ਗਾਇਨ ਕੀਤਾ ਜਾਏਗਾ ਵੱਖਰੇ ਵੱਖਰੇ ਸਿੰਗਰਸ ਦੁਆਰਾ, ਤੇ ਤੁਸੀਂ ਉੱਥੇ ਆ ਸਕਦੇ ਹੋ। ਖੁੱਲਾ ਸੱਦਾ ਹੈ, ਕੋਈ ਉੱਥੇ ਟਿਕਟ ਨਹੀਂ ਹੈ। ਸੋ ਅੱਜ ਦੋਸਤੋ ਟਾਈਮ ਹੋ ਗਿਆ ਇਸ ਵੇਲੇ 10:12, ਆਪਾਂ ਥੋੜਾ ਜਿਹਾ ਕੰਪੈਰੇਟਿਵਲੀ ਥੋੜਾ ਜਿਹਾ ਲੇਟ ਅੱਜ ਪ੍ਰੋਗਰਾਮ, 3-4 ਮਿੰਟ ਲੇਟ ਸ਼ੁਰੂ ਹੋਇਆ ਆਪਣਾ। ਇਸ ਵੇਲੇ ਟੈਂਪਰੇਚਰ ਹੈ ਜੀ 23 ਡਿਗਰੀ ਦੇ ਕਰੀਬ, ਤੇ ਕੱਲ ਨੂੰ 27 ਤਰੀਕ ਹੋ ਜਾਣੀ ਹੈ ਟੈਂਪਰੇਚਰ ਰਹਿਣਾ 25 ਡਿਗਰੀ। 25 ਕਿਲੋਮੀਟਰ ਦੀ ਹਵਾ ਚੱਲਦੀ ਰਹੇਗੀ। 5:43 ਤੇ ਸਵੇਰੇ ਸੂਰਜ ਨੇ ਚੜਨਾ, ਔਰ 8:49 ਤੇ ਸ਼ਾਮ ਨੂੰ ਉਹਨੇ ਘਰ ਆਪਣੇ ਵਾਪਸ ਚਲੇ ਜਾਣਾ। ਔਰ ਇੱਕ ਬੜੀ ਹੋਰ ਅੱਛੀ ਜਾਣਕਾਰੀ ਜਿਹੜੀ ਕਿ ਸੋਮਵਾਰ ਤੱਕ, ਅਗਲੇ ਸੋਮਵਾਰ ਤੱਕ ਟੈਂਪਰੇਚਰ ਜਿਹੜਾ 20 ਤੋਂ ਉੱਪਰ ਹੀ ਰਹਿਣਾ ਹੈ। ਸੋ ਮੌਜਾਂ ਕਰੋ, ਬਹੁਤ ਬਹੁਤ ਵਧੀਆ ਮੌਸਮ ਹੈ। ਇਸ ਤਰ੍ਹਾਂ ਦੇ ਮੌਸਮ ਨੂੰ ਉਡੀਕਦੇ ਰਹਿੰਦੇ ਨੇ ਅਕਸਰ ਕੈਨੇਡਾ ਦੇ ਵਿੱਚ ਰਹਿਣ ਵਾਲੇ ਦੋਸਤ ਮਿੱਤਰ, ਜਿਹੜੇ ਜ਼ਿਆਦਾ ਸਮਾਂ ਕਿਉਂਕਿ ਸਰਦੀ ਦੇ ਵਿੱਚ ਗੁਜ਼ਾਰਦੇ ਨੇ। ਆ ਪਿਛਲੇ ਤੁਸੀਂ ਦੇਖੋ ਆ 2 ਦਿਨ ਸੈਟਰਡੇ ਸੰਡੇ ਨੂੰ ਕੀ ਮੌਸਮ ਦਾ ਲੁਤਫ ਜਿਹੜਾ ਇੱਕ ਵੱਖਰੀ ਤਰ੍ਹਾਂ ਦਾ ਸੀ। ਸਾਰਾ ਦਿਨ ਸੈਟਰਡੇ ਨੂੰ ਬਾਰਿਸ਼ ਹੁੰਦੀ ਰਹੀ ਹੈ, ਤੇ ਸੰਡੇ ਨੂੰ ਵੀ ਬੱਦਲਵਾਈ ਕਾਫੀ ਰਹੀ ਹੈ, ਲੇਕਿਨ ਥੋੜੀ ਥੋੜੀ ਭੂਰ ਉਸ ਦਿਨ ਵੀ ਪੈਂਦੀ ਰਹੀ ਹੈ। ਤੇ ਹੁਣ ਸੋਮਵਾਰ ਤੱਕ ਬਿਲਕੁਲ ਕਲੀਅਰ ਰਹੇਗਾ ਮੌਸਮ, ਬਿਲਕੁਲ ਤੁਸੀਂ ਆਰਾਮ ਨਾਲ ਆਪਣੇ ਕੰਮਾਂ ਕਾਰਾਂ ਦੇ ਘਰਦਿਆਂ ਨੂੰ ਕਰ ਸਕਦੇ ਹੋ, ਬੱਚਿਆਂ ਦੇ ਨਾਲ ਇੱਧਰ ਉੱਧਰ ਜਾ ਸਕਦੇ ਹੋ। ਵੀਕਐਂਡ ਵੀ ਆ ਜਾਣਾ ਵਿੱਚ, ਵੀਕਡੇਜ਼ ਵੀ ਨੇ, ਤੇ ਤੁਸੀਂ ਆਪਣੇ ਆਪਣੀ ਪਲੈਨਿੰਗ ਦੇ ਮੁਤਾਬਕ ਕੋਈ ਵੀ ਪ੍ਰੋਗਰਾਮ ਚੈੱਕ ਆਊਟ ਕੀਤਾ ਹੋਇਆ ਤਾਂ ਤੁਹਾਨੂੰ ਕਿਸੇ ਕਿਸਮ ਦਾ ਮੌਸਮ ਦੇ ਪੱਖੋਂ ਕੋਈ ਵਿਘਨ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਸੋ ਅੱਜ ਆਪਾਂ ਗੱਲਬਾਤ ਜਿਹੜੀ ਕਰਦੇ ਹਾਂ, ਕਿਉਂਕਿ ਸਾਡੀ ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਾਂ ਪੰਜਾਬ ਦੇ ਵਾਸੀ ਹਾਂ, ਸਾਡੀ ਰੂਹ ਉੱਥੇ ਪੰਜਾਬ ਦੇ ਵਿੱਚ ਵਸਦੀ ਹੈ, ਤੇ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਅਸੀਂ ਤੁਹਾਨੂੰ ਪੰਜਾਬ ਦੇ ਨਾਲ ਹੀ ਜੋੜ ਕੇ ਰੱਖੀਏ। ਸੋ ਗੱਲਾਂ ਬਾਤਾਂ ਛੋਟੀਆਂ ਛੋਟੀਆਂ ਹੁੰਦੀਆਂ ਨੇ, ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਨਾ ਬੜੇ ਬੜੇ ਵੱਡੇ ਮੈਸੇਜ ਛੁਪੇ ਹੁੰਦੇ ਨੇ। ਇੱਕ ਆਮ ਤੌਰ ਤੇ ਨਾ ਆਪਾਂ ਕਹਾਵਤ ਪੜ੍ਹਦੇ ਹਾਂ, ਆਮ ਤੌਰ ਤੇ ਇੱਕ ਮੁਹਾਵਰਾ ਤੁਸੀਂ ਇਸਤੇਮਾਲ ਕਰਦੇ ਹੋ, ਸਾਰੇ ਹੀ ਅਸੀਂ ਕਰਦੇ ਹਾਂ, ਕਿ ਦੂਰ ਦੇ ਢੋਲ ਸੁਹਾਵਣੇ। ਦੂਰ ਦੇ ਢੋਲ ਸੁਹਾਵਣੇ ਬੜਾ ਖੂਬਸੂਰਤ ਇੱਕ ਮੁਹਾਵਰਾ ਹੈ, ਅਸੀਂ ਵੱਖਰੇ ਵੱਖਰੇ ਪ੍ਰਸੰਗਾਂ ਦੇ ਵਿੱਚ ਇਸ ਨੂੰ ਅਸੀਂ ਇਸਤੇਮਾਲ ਕਰਦੇ ਹਾਂ, ਕਿ ਦੂਰੋਂ ਚੀਜ਼ਾਂ ਨਾ ਬਹੁਤ ਅੱਛੀਆਂ ਲੱਗਦੀਆਂ ਨੇ, ਬਹੁਤ ਖੂਬਸੂਰਤ ਲੱਗਦੀਆਂ ਨੇ, ਬਹੁਤ ਮਨ ਨੂੰ ਲੁਭਾਉਣੀਆਂ ਲੱਗਦੀਆਂ ਨੇ। ਅਸੀਂ ਸਾਰੇ ਕੈਨੇਡਾ ਦੇ ਵਿੱਚ ਆਏ
ਪੰਜਾਬ ਦੇ ਵਿੱਚ ਰਹਿੰਦਿਆਂ ਸਾਰਿਆਂ ਨੂੰ ਖੂਬਸੂਰਤ ਲੱਗਦਾ ਹੈ ਕਿ ਕੈਨੇਡਾ ਬਹੁਤ ਖੂਬਸੂਰਤ ਹੈ, ਬਹੁਤ ਮਜ਼ੇ, ਬੜੀ ਜ਼ਿੰਦਗੀ ਦਾ ਉੱਤੇ ਲੁਤਫ ਹੈ। ਅਸੀਂ ਸਾਰੇ ਇਸ ਦੂਰ ਦੇ ਢੋਲ ਸੁਹਾਵਣੇ ਨੂੰ ਵੇਖ ਵੇਖ ਕੇ ਸਾਰਿਆਂ ਨੇ ਕੈਨੇਡਾ ਦੇ ਵੱਲ ਮੂਵ ਕੀਤਾ, ਇੱਥੇ ਆ ਗਏ, ਇੰਜੋਏ ਕਰ ਰਹੇ ਹਾਂ, ਆਪਣੀ ਆਪਣੀ ਲਾਈਫ ਦੇ ਵਿੱਚ ਰਹਿ ਰਹੇ ਹਾਂ। ਬਹੁਤ ਖੂਬਸੂਰਤ ਲੱਗਦਾ ਸੀ, ਲੇਕਿਨ ਹੁਣ ਤੁਸੀਂ ਇੱਥੇ ਸੁਣਦੇ ਹੋਗੇ ਬਹੁਤ ਸਾਰੇ ਦੋਸਤਾਂ ਦੇ ਮੂੰਹੋਂ, ਮੈਂ ਤਾਂ ਸੁਣਿਆ ਬਹੁਤ ਸਾਰੇ ਰੇਡੀਓ ਚੈਨਲਾਂ ਦੇ ਉੱਪਰ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਮੂੰਹੋਂ ਵੀ ਇਹ ਗੱਲਾਂ ਬਾਤਾਂ ਸੁਣਦੇ ਰਹੇ ਹਾਂ ਕਿ ਨਹੀਂ ਨਹੀਂ ਯਾਰ ਕੈਨੇਡਾ ਦੇ ਵਿੱਚ ਕੁਝ ਨਹੀਂ ਹੈ, ਕੈਨੇਡਾ ਦੇ ਵਿੱਚ ਕੁਝ ਨਹੀਂ ਹੈ, ਪੰਜਾਬ ਵਧੀਆ ਸੀ, ਪੰਜਾਬ ਵਧੀਆ ਸੀ, ਇਦਾਂ ਕਰਕੇ। ਕਿਉਂ? ਕਿਉਂਕਿ ਹੁਣ ਪੰਜਾਬ ਇੱਥੋਂ ਦੂਰ ਹੋ ਗਿਆ, ਹੁਣ ਦੂਰ ਦੇ ਢੋਲ ਸੁਹਾਵਣੇ ਉਧਰ ਨੂੰ ਲੱਗਣ ਲੱਗ ਪਏ ਆ। ਇਹ ਸਾਡੀ ਜਿਹੜੀ ਮਨ ਦੀ ਇੱਕ ਮੈਂਟੈਲਿਟੀ ਹੈ ਨਾ, ਜਿਹੜੀ ਉੱਥੋਂ ਦੇ ਢੋਲ ਸੁਹਾਵਣੇ ਦਾ ਤੁਹਾਨੂੰ ਪਤਾ ਜਿਹੜਾ ਨਾ ਉਹ ਬੜੇ ਆਰਾਮ ਨਾਲ ਲੱਗ ਜਾਏਗਾ। ਤੁਸੀਂ ਦੇਖਿਆ ਨਾ ਕੱਲ੍ਹ ਉੱਥੇ ਇਲੈਕਸ਼ਨ ਹੋਏ ਜਿਹੜੇ ਮਿਊਂਸੀਪਲ ਕਮੇਟੀਆਂ ਦੇ, ਕਿੰਨੇ ਲੋਕ ਜ਼ਖਮੀ ਹੋਏ, ਕਿੰਨੇ ਜਗ੍ਹਾ ਦੇ ਉੱਪਰ ਗੋਲੀ ਚੱਲੇ, ਕਿੰਨੇ ਲੜਾਈ ਝਗੜੇ ਹੋਏ, ਕਿੰਨੀ ਮਾਰ ਕਟਾਈ ਹੋਈ, ਕਿੰਨੇ ਪਰਚੇ ਹੋਏ ਇੱਕ ਦੂਸਰਿਆਂ ਦੇ ਉੱਪਰ। ਜੋ ਹਾਲਾਤ ਉੱਥੇ ਬਣੇ ਹੋਏ ਨੇ ਨਾ ਇਸ ਵੇਲੇ, ਇਸ ਕਿਸਮ ਦੇ ਹੁਣ ਰਿਜ਼ਲਟ ਆਉਣਾ ਉੱਥੇ 29 ਤਰੀਕ ਨੂੰ, ਉਦੋਂ ਦੇਖਿਓ ਕੀ ਹਾਲ ਹੁੰਦਾ ਉੱਥੇ, ਔਰ 27 ਨੂੰ ਇਲੈਕਸ਼ਨ ਹੋਣੇ ਤੇ ਉਦੋਂ ਦੇਖਿਓ ਕੀ ਹਾਲ ਹੁੰਦਾ ਲੋਕਾਂ ਨੂੰ। ਤਰ੍ਹਾਂ ਤਰ੍ਹਾਂ ਦੇ ਲਭਾਉਣੇ ਲਭਾਉਣੇ ਵਾਅਦੇ ਦੇ ਦੇ ਕੇ ਲੋਕਾਂ ਨੂੰ, ਮੁਫ਼ਤ ਦੀਆਂ ਆਦਤਾਂ ਪਾ ਪਾ ਕੇ ਲੋਕਾਂ ਨੂੰ ਬਿਲਕੁਲ ਹੀ ਨਕਾਰੇ ਕਰਨ ਦੀ ਸੋਚ ਜਿਹੜੀ ਹੈ, ਆਪਣੀ ਆਰਥਿਕਤਾ ਭਾਵੇਂ ਇਸ ਚੀਜ਼ ਦੀ ਇਜਾਜ਼ਤ ਦਿੰਦੀ ਹੋਵੇ ਜਾਂ ਨਾ ਦਿੰਦੀ ਹੋਵੇ। ਲੇਕਿਨ ਇੱਥੇ ਮੈਂ ਬਹੁਤ ਸਾਰੇ ਲੋਕਾਂ ਤੋਂ ਅਜੇ ਵੀ ਸੁਣਿਆ, ਕਹਿੰਦੇ ਉੱਥੇ ਯਾਰ ਵਧੀਆ ਸੀ, ਉੱਥੋਂ ਦੇ ਢੋਲ ਸੁਹਾਵਣੇ ਲੱਗਦੇ ਸੀ। ਸੋ ਇਹ ਨਾ ਚੀਜ਼ਾਂ ਲੱਗਦੀਆਂ ਹੁੰਦੀਆਂ, ਦੂਰੋਂ ਚੀਜ਼ਾਂ ਜਿਹੜੀਆਂ ਹਮੇਸ਼ਾ ਅੱਛੀਆਂ

0: ਉਹਦੇ ਬਾਰੇ ਜਾਣਦੇ ਜਾਓਗੇ, ਤੁਸੀਂ ਉਹਦੇ ਸੁਭਾਅ ਬਾਰੇ ਜਾਣਦੇ ਜਾਓਗੇ, ਤੁਸੀਂ ਉਹਦੀ ਨੇਚਰ ਦੇ ਬਾਰੇ ਜਾਣਦੇ ਜਾਓਗੇ, ਤੁਸੀਂ ਉਹਦੇ ਮਿਲਵਰਤਨ ਦੇ ਬਾਰੇ ਜਾਣਦੇ ਜਾਓਗੇ, ਉਵੇਂ ਉਵੇਂ ਉਹਦਾ ਕੱਡ ਤੁਹਾਡੇ ਮੁਤਾਬਕ ਨਾ ਛੋਟਾ ਹੁੰਦਾ ਜਾਊਗਾ, ਛੋਟਾ ਹੁੰਦਾ ਜਾਊਗਾ। ਸੋ ਅੱਜ ਆਪਾਂ ਗੱਲਬਾਤ ਇਹ ਕਰਨੀ ਹੈ ਕਿ ਦੂਰ ਦੇ ਢੋਲ ਸੁਹਾਵਣੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਦੋਸਤ ਮਿੱਤਰ ਸੱਜਣ ਐਸੇ ਹੋਣਗੇ ਜੋ ਤੁਹਾਨੂੰ ਲੱਗਿਆ ਹੋਏਗਾ ਕਿ ਬਹੁਤ ਅੱਛੇ ਦੋਸਤ ਬਣ ਸਕਦੇ ਨੇ, ਬਹੁਤ ਅੱਛੇ ਸਾਡੇ ਰਿਲੇਟਿਵ ਬਣ ਸਕਦੇ ਨੇ, ਬੜਾ ਅੱਛਾ ਇਹਨਾਂ ਨਾਲ ਰਿਸ਼ਤਾ ਕਾਇਮ ਕੀਤਾ ਜਾ ਸਕਦਾ। ਲੇਕਿਨ ਜਦੋਂ ਤੁਹਾਡਾ ਉਹਨਾਂ ਨਾਲ ਵਿਆਹ ਵਾਹ ਪਿਆ ਹੋਏਗਾ ਨਾ, ਉਹ ਜਿੱਦਾਂ ਉਹ ਕਹਿੰਦੇ ਨਾ ਕਿ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਬਹੁਤ ਦੂਰੋਂ ਸਾਨੂੰ ਕਈ ਦੋਸਤ, ਕਈ ਬਹੁਤ ਅੱਛੇ ਲੱਗਦੇ ਆ ਲੋਕ, ਸਾਡਾ ਦਿਲ ਕਰਦਾ ਯਾਰ ਉਹਦੇ ਨਾਲ ਦੋਸਤੀ ਕਰੀਏ, ਸਾਡਾ ਦਿਲ ਕਰਦਾ ਯਾਰ ਉਹਦੇ ਨਾਲ ਸਾਡੀ ਕੋਈ ਰਿਸ਼ਤੇਦਾਰੀ ਹੋਵੇ, ਸਾਡਾ ਦਿਲ ਕਰਦਾ ਯਾਰ ਉਹਦੇ ਨਾਲ ਸਾਡੀ ਕੋਈ ਨੇੜਤਾ ਹੋਵੇ। ਪਰ ਜਦੋਂ ਅਸੀਂ ਉਹਦੇ ਨੇੜੇ ਹੁੰਨੇ ਆ, ਜਦੋਂ ਅਸੀਂ ਉਹਦੇ ਨਾਲ ਵਰਤਦੇ ਆ, ਜਦੋਂ ਅਸੀਂ ਉਹਦੇ ਨਾਲ ਵਿਵਹਾਰ ਕਰਦੇ ਆ, ਜਦੋਂ ਅਸੀਂ ਉਹਦੇ ਨਾਲ ਇੰਟਰੈਕਸ਼ਨ ਕਰਦੇ ਆ, ਤਾਂ ਉਹ ਗੱਲਾਂ ਬਾਤਾਂ ਦੇ ਵਿੱਚ ਬੜਾ ਹਲਕਾ ਸਾਬਤ ਹੁੰਦਾ। ਸਾਨੂੰ ਉਦੋਂ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਕਿ ਨਹੀਂ ਯਾਰ ਮੈਂ ਨਹੀਂ ਇਸ ਬੰਦੇ ਨੂੰ ਆਪਣਾ ਦੋਸਤ ਬਣਾਉਣਾ ਸੀ, ਮੈਂ ਤਾਂ ਗਲਤੀ ਕਰ ਬੈਠਾ। ਸੋ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਤੁਹਾਡੇ ਮੌਕੇ ਆਏ ਹੋਣਗੇ, ਤੁਹਾਨੂੰ ਅਹਿਸਾਸ ਹੋਇਆ ਹੋਵੇਗਾ ਇਸ ਚੀਜ਼ ਦਾ ਕਿ ਯਾਰ ਨਹੀਂ ਉਸ ਦੋਸਤ ਦੇ ਨਾਲ ਮੈਂ ਦੋਸਤੀ ਕਰਕੇ ਨਾ ਮੈਨੂੰ ਕੋਈ ਫਾਇਦਾ ਨਹੀਂ ਹੋਇਆ, ਮੈਨੂੰ ਨੁਕਸਾਨ ਹੀ ਹੋਇਆ, ਮੈਂ ਜਿਸ ਤਰ੍ਹਾਂ ਦੀ ਉਮੀਦ ਕੀਤੀ ਸੀ ਨਾ ਕੋਈ ਇਸ ਤਰ੍ਹਾਂ ਦਾ ਦੋਸਤ ਮਿੱਤਰ ਹੈ, ਉਸ ਤਰ੍ਹਾਂ ਦਾ ਉਹ ਸਾਬਤ ਨਹੀਂ ਹੋਇਆ। ਸੋ ਗੱਲਬਾਤ ਕਰਾਂਗੇ ਆਪਾਂ ਇਸ ਵਿਸ਼ੇ ਦੇ ਉੱਪਰ, ਇਸ ਵਿਸ਼ੇ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਤੁਸੀਂ ਵੀ ਮੇਰੇ ਨਾਲ ਸ਼ੇਅਰ ਕਰੋ। ਸਾਡੇ ਸਟੂਡੀਓ ਦਾ ਨੰਬਰ 647-367-5353, 6473-6757-5353, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਮੈਂ ਤੁਹਾਡੇ ਫੋਨ ਦੀ ਵੀ ਇੰਤਜ਼ਾਰ ਕਰਦਾ ਕਿ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਇੱਕ ਪਿਆਰੇ ਜੇ ਖੂਬਸੂਰਤ ਜੇ ਇੱਕ ਗਾਣੇ ਤੋਂ, ਜਿਹੜਾ ਇਸ ਵਿਸ਼ੇ ਦੇ ਨਾਲ ਹੀ ਕੋਸ਼ਿਸ਼ ਕੀਤੀ ਮੈਂ ਲੱਭਣ ਦੀ, ਤੇ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਕਰਾਂਗੇ ਅੱਗੇ। ਸਾਡੇ ਇੱਕ ਕਾਲਰ ਆ ਗਏ ਨੇ ਤੇ ਆਪਾਂ ਗੱਲਬਾਤ, ਮੇਰਾ ਖਿਆਲ ਢੀਂਡਸਾ ਸਾਹਿਬ, ਢੀਂਡਸਾ ਸਾਹਿਬ ਹੈ ਜੀ। ਹੈਲੋ, 8418-8418, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਚਲੋ ਜੀ ਆਪਾਂ ਗੱਲ ਕਰਦੇ ਆ ਬਈ, ਪੰਜਾਬ ਦੇ ਹਾਲਾਤ ਆਪਾਂ ਹੁਣੇ ਦੀ ਗੱਲ ਕਰਕੇ ਸਾਡੇ ਬਾਰੇ ਠੀਕ ਨਹੀਂ
0: ਜੀ ਜੀ ਜੀ,
1: ਤੇ ਹਾਲਾਤ ਜੇ ਸੋਚਿਆ ਜਾਵੇ ਡਾਕਟਰ ਸਾਹਿਬ, ਚਲੋ ਤੁਹਾਨੂੰ ਥੋੜਾ ਟਾਈਮ ਆਇਆ ਜੀ ਆਇਆਂ ਨੂੰ, ਜਿੱਦਾਂ ਅਸੀਂ ਹੁਣ ਪਹਿਲਾਂ ਕੈਨੇਡਾ, ਜਿਹੜਾ ਪਹਿਲਾਂ ਕੈਨੇਡਾ ਦੇਖਿਆ ਆ
0: ਜੀ ਜੀ ਜੀ,
1: ਤੁਸੀਂ ਪਹਿਲਾਂ ਕੈਨੇਡਾ, ਤੁਸੀਂ ਪਹਿਲਾਂ ਕੈਨੇਡਾ ਨੀ ਦੇਖਿਆ?
0: ਨਹੀਂ ਨਹੀਂ ਦੇਖਿਆ, ਬਿਲਕੁਲ ਨੀ ਦੇਖਿਆ,
1: ਹਨਾ। ਪਰ ਉਹਦਾ ਵੀ ਹੁਣ ਬਹੁਤ ਜ਼ਿਆਦਾ ਦੁੱਗਣਾ ਫਰਕ ਪੈ ਗਿਆ, ਹਾਲਾਤ ਕੋਈ ਬਾਹਲੇ ਵਧੀਆ ਨੀ ਰਹਿਗਾ ਇੱਥੇ ਵੀ
0: ਜੀ ਜੀ ਜੀ ਜੀ,
1: ਜੇ ਆਪਾਂ ਵਧਿਆਈ ਪੱਖੋਂ ਰੱਖੀਏ ਉਹ ਵੀ ਉਹਦਾ, ਦੂਸਰਾ ਜਿਹੜਾ ਆਪਣੇ ਰਿਸ਼ਵਤ ਵਾਲਾ ਕੰਮ ਵੀ ਤਕਰੀਬਨ ਇੱਥੇ
0: ਜੀ ਜੀ ਜੀ
1: ਚਾਲੂ ਹੋ ਗਿਆ
0: ਜੀ ਜੀ ਜੀ,
1: ਇਸ ਕਰਕੇ ਹਾਲਾਤ ਇੱਥੇ ਵੀ ਬਾਹਲੇ ਵਧੀਆ ਨਹੀਂ ਹੈਗੇ।
0: ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਤੇ ਇਹ ਬਿਲਕੁਲ ਸਹੀ ਗੱਲ ਹੈ ਕਿ ਮੈਂ ਆਪਾਂ, ਸਾਡਾ ਵਿਸ਼ਾ ਹੀ ਸਾਡਾ ਅੱਜ ਕੱਲ੍ਹ ਏਦਾਂ ਦਾ ਹੈ ਕਿ ਦੂਰ ਦੇ ਢੋਲ ਸੁਹਾਵਣੇ ਸਾਨੂੰ ਦੂਰੋਂ ਬੜੀ ਚੀਜ਼ ਕਈ ਵਾਰੀ ਲਭਾਉਂਦੀ ਹੈ, ਅਟਰੈਕਟ ਕਰਦੀ ਹੈ, ਲੇਕਿਨ ਜਦੋਂ ਅਸੀਂ ਕੋਲ ਚਲੇ ਜਾਂਦੇ ਨਾ ਉਸ ਚੀਜ਼ ਦੇ, ਸਾਨੂੰ ਅਹਿਸਾਸ ਹੁੰਦਾ ਨਹੀਂ ਯਾਰ ਮੇਰਾ ਐਵੇਂ ਮਨ ਦਾ ਵਹਿਮ ਜਿਹਾ ਸੀ, ਕੋਈ ਐਸੀ ਗੱਲਬਾਤ ਹੈ ਨਹੀਂ ਸੀ ਹੈਗੀ ਇਹਦੇ।
1: ਗਵਰਨਮੈਂਟਾਂ ਵੀ ਹੁਣ ਆਲਮੋਸਟ ਆਪਣੇ ਬੈਕ ਉਹ ਮਾਰ ਗਈਆਂ ਹੋ ਗਈਆਂ ਇੱਥੇ, ਆਪਾਂ ਜੇ ਕਹੀਏ ਗਵਰਨਮੈਂਟਾਂ, ਗਵਰਨਮੈਂਟਾਂ ਦਾ ਵੀ ਹਾਲ ਉਹੀ ਹੋ ਗਿਆ, ਇਸ ਕਰਕੇ ਹਾਲਾਤ ਇੱਥੇ ਪਹਿਲਾਂ ਕੈਨੇਡਾ ਜਿਹਨਾਂ ਨੇ ਦੇਖਿਆ
0: ਜੀ ਜੀ ਜੀ,
1: ਉਹਨਾਂ ਨੂੰ ਪੁੱਛੋ ਫਿਰ ਪਹਿਲਾਂ ਕੈਨੇਡਾ ਕੀ ਹੁੰਦਾ।
0: ਹਾਂ ਚਲੋ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਤੁਹਾਡੀ ਕਾਲ ਪਹੁੰਚ ਗਈ ਜੀ, ਤੇ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਗੱਲ ਪਹੁੰਚ ਗਈ ਔਨ ਏਅਰ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ 647-367-5353

ਦੁਨੀਆ ਮਤਲਬ ਦੀ ਬਿਲਕੁਲ ਇਹ ਫੈਕਟ ਇਹਦੇ ਵਿੱਚ ਉਸਨੇ ਦੱਸਿਆ। ਸਾਡਾ ਵਿਸ਼ਾ ਵੀ ਅੱਜ ਕੱਲ ਇਹੀ ਹੈ ਕਿ ਅਸੀਂ ਕਈ ਵਾਰ ਕਿਸੇ ਸੱਜਣ ਮਿੱਤਰ ਦੋਸਤ ਭੈਣ ਭਰਾ ਸਾਡੇ ਮਨ ਦੇ ਵਿੱਚ ਬੜੀ ਇੱਛਾ ਹੁੰਦੀ ਕਿ ਯਾਰ ਸਾਡਾ ਉਹਦੇ ਨਾਲ ਬੜੀ ਨੇੜਤਾ ਹੋ ਜਾਵੇ, ਸਾਡੀ ਉਹਦੇ ਨਾਲ ਬੜੀ ਦੋਸਤੀ ਹੋ ਜਾਵੇ, ਸਾਡਾ ਉਹਦੇ ਨਾਲ ਬੜੇ ਅੱਛੇ ਸੰਬੰਧ ਹੋ ਜਾਣ, ਕਿਉਂਕਿ ਅਸੀਂ ਉਹਦੇ ਬਾਰੇ ਸੁਣਿਆ ਹੁੰਦਾ ਹੈ ਕਿ ਬਹੁਤ ਵਧੀਆ ਹੈ, ਬਹੁਤ ਹੈਲਪਫੁੱਲ ਹੈ, ਬਹੁਤ ਹਰ ਇੱਕ ਆਦਮੀ ਦੀ ਉਹ ਸੁੱਖ ਦੁੱਖ ਦੇ ਵਿੱਚ ਨਾਲ ਖੜਨ ਵਾਲਾ ਹੈ। ਲੇਕਿਨ ਜਦੋਂ ਸਾਨੂੰ ਉਸ ਦੇ ਨਾਲ ਨੇੜਤਾ ਹੁੰਦੀ ਹੈ ਤੇ ਸਾਨੂੰ ਇਮੇਜ ਉਸ ਦਾ ਜੋ ਬਣਿਆ ਹੋਇਆ ਸੀ ਸਾਡੇ ਮਨ ਦੇ ਵਿੱਚ, ਉਹ ਸਾਡਾ ਮਹਿਸੂਸ ਸਾਨੂੰ ਉਸ ਤੋਂ ਉਲਟ ਹੁੰਦਾ ਕਿ ਨਹੀਂ ਯਾਰ ਜੋ ਕੁਝ ਸੁਣਿਆ ਸੀ ਇਹ ਤਾਂ ਗਲਤ ਸਾਬਤ ਹੋ ਗਿਆ। ਬਹੁਤ ਸਾਰੇ ਸਾਡੇ ਜ਼ਿੰਦਗੀ ਦੇ ਵਿੱਚ ਐਸੇ ਲੋਕ ਆਏ ਹੋਣਗੇ ਬਿਲਕੁਲ ਕਿ ਜਿਹੜੇ ਸਾਨੂੰ ਲੱਗਿਆ ਹੋਏਗਾ ਕਿ ਬਹੁਤ ਵਧੀਆ ਹਨ, ਲੇਕਿਨ ਉਹ ਪ੍ਰੂਵ ਜਿਹੜੇ ਉਹ ਗਲਤ ਹੋ ਗਏ, ਉਹ ਉਨੇ ਵਧੀਆ ਨਹੀਂ ਸੁਣਦੇ। ਆਮ ਤੌਰ ਤੇ ਅਸੀਂ ਕਹਿੰਦੇ ਨਾ ਕਿ ਆਦਮੀ ਦੀ ਜਿਹੜੀ ਪਰਸਨੈਲਿਟੀ ਹੁੰਦੀ ਨਾ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਐਕਸਟਰਨਲ ਪਰਸਨੈਲਿਟੀ, ਇੱਕ ਹੁੰਦੀ ਹੈ ਇੰਟਰਨਲ, ਇੱਕ ਹੁੰਦੀ ਹੈ ਬਾਹਰੀ ਸ਼ਖਸੀਅਤ, ਇੱਕ ਹੁੰਦੀ ਹੈ ਅੰਦਰੂਨੀ ਸ਼ਖਸੀਅਤ। ਬਾਹਰੀ ਸ਼ਖਸੀਅਤ ਤਾਂ ਦੇਖੋ ਹੁੰਦੀ ਹੈ ਕਿ ਆਦਮੀ ਦੇਖੋ ਦੇਖਣ ਦੇ ਵਿੱਚ ਕਿੱਦਾਂ ਲੱਗਦਾ, ਯਾਰ 6 ਫੁੱਟ ਉੱਚਾ ਜਵਾਨ ਹੈ, ਬੜਾ ਸੂਟਡ ਬੂਟਡ ਹੈਂਡਸਮ ਸਮਾਰਟ, ਬਹੁਤ ਖੂਬਸੂਰਤ ਉੱਚਾ ਲੰਮਾ ਜਵਾਨ ਹੈ। ਲੇਕਿਨ ਇੱਕ ਅੰਦਰਲੀ ਸ਼ਖਸੀਅਤ ਹੁੰਦੀ ਹੈ ਕਿ ਜਦੋਂ ਤੁਸੀਂ ਉਸ ਆਦਮੀ ਦੇ ਨਾਲ ਵਰਤਦੇ ਹੋ, ਉਸ ਦੇ ਨਾਲ ਗੱਲਬਾਤ ਕਰਦੇ ਹੋ, ਉਸ ਦੇ ਨਾਲ ਵਿਵਹਾਰ ਕਰਦੇ ਹੋ, ਉਸ ਦੇ ਨਾਲ ਬੈਠਦੇ ਉੱਠਦੇ ਹੋ, ਉਹਨਾਂ ਬੈਠਣ ਉੱਠਣ ਦੇ ਵਿਵਹਾਰ ਦੇ ਵਿੱਚ ਤੁਹਾਨੂੰ ਉਹ ਆਦਮੀ ਲੱਗੇ ਯਾਰ ਨਾ ਤਾਂ ਇਹਨੂੰ ਬੋਲਣ ਦੀ ਕੋਈ ਅਕਲ ਹੈ, ਨਾ ਹੀ ਇਹਨੂੰ ਕੋਈ ਖਾਣ ਪੀਣ ਦਾ ਸਲੀਕਾ ਹੈ, ਨਾ ਹੀ ਇਸ ਨੂੰ ਕੋਈ ਬੈਠਣ ਉੱਠਣ ਦਾ ਢੰਗ ਢੁੰਗ ਹੈ ਵੀ ਕਿਵੇਂ ਅੱਛੀ ਕੰਪਨੀ ਦੇ ਵਿੱਚ ਕਿਵੇਂ ਬੈਠਣਾ। ਸੋ ਐਸੇ ਵੇਲੇ ਅਸੀਂ ਕਹਿ ਦਿੰਦੇ ਹਾਂ ਨਾ ਕਿ ਉੱਚਾ ਨੀਵਾਂ ਗੱਭਰੂ ਤੇ ਪੱਲੇ ਠੀਕਰੀਆਂ, ਉੱਚਾ ਨੀਵਾਂ ਗੱਭਰੂ ਤੇ ਪੱਲੇ ਠੀਕਰੀਆਂ। ਸੋ ਜਿਹੜੇ ਆਦਮੀ ਦੀ ਅੰਦਰ ਦੀ ਸ਼ਖਸੀਅਤ ਔਰ ਬਾਹਰ ਦੀ ਸ਼ਖਸੀਅਤ ਦੋਨੋਂ ਸੁੰਦਰ ਹੋਣ ਨਾ, ਉਹ ਸੋਨੇ ਤੇ ਸੁਹਾਗਾ ਹੁੰਦਾ ਹੈ। ਕਈ ਆਦਮੀ ਦੇਖੋ ਦੇਖਣ ਨੂੰ ਖੂਬਸੂਰਤ ਨਹੀਂ ਹੁੰਦੇ, ਦੇਖਣ ਨੂੰ ਹੈਂਡਸਮ ਨਹੀਂ ਹੁੰਦੇ, ਦੇਖਣ ਨੂੰ ਉਹਨਾਂ ਨੇ ਸੋਹਣੇ ਕੱਪੜੇ ਨਹੀਂ ਪਾਏ ਹੁੰਦੇ, ਲੇਕਿਨ ਜਦੋਂ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਦੇ ਹੋ, ਉਹਨਾਂ ਦੀ ਗੱਲਬਾਤ ਦਾ ਸਲੀਕਾ, ਉਹਨਾਂ ਦੇ ਬੈਠਣ ਉੱਠਣ ਦਾ ਤਰੀਕਾ, ਉਹਦੇ ਨਾਲ ਵਰਤਨ ਵਰਤਾਉਣ ਦਾ ਜਿਹੜਾ ਤਰੀਕਾ, ਇੰਨਾ ਖੂਬਸੂਰਤ ਹੁੰਦਾ ਹੈ ਕਿ ਤੁਹਾਨੂੰ ਉਹ ਲੁਭਾ ਜਾਂਦਾ ਹੈ। ਤੁਸੀਂ ਚਾਹੁੰਦੇ ਹੋ ਕਿ ਨਹੀਂ ਯਾਰ ਇਸ ਆਦਮੀ ਦੇ ਨਾਲ ਦੋਸਤੀ ਕਰਨੀ ਅੱਛੀ ਹੋ ਸਕਦੀ ਹੈ, ਇਸ ਆਦਮੀ 'ਚ ਬੜੀਆਂ ਕੁਆਲਿਟੀਜ਼ ਨੇ, ਬੜੇ ਗੁਣ ਹਨ ਇਹਦੇ ਵਿੱਚ। ਤੇ ਗਲਤੀਆਂ ਅਸੀਂ ਕਰ ਬੈਠਦੇ ਹਾਂ ਕਿ ਆਦਮੀ ਦੀ ਬਾਹਰੀ ਪਰਸਨੈਲਿਟੀ ਦੇਖ ਕੇ, ਨਾ ਯਾਰ ਬੜਾ ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਹੈ, ਬੜੇ ਕਾਰ ਸ਼ਾਰ ਦੇ ਉੱਪਰ ਆਉਂਦਾ, ਬੜਾ ਪਹਿਨਣ ਪੁੱਛਣ ਬਹੁਤ ਅੱਛਾ ਇਹਦਾ। ਸੋ ਐਸੇ ਭੁਲੇਖੇ ਸਾਨੂੰ ਜ਼ਿੰਦਗੀ ਦੇ ਵਿੱਚ ਕਈ ਪੈ ਜਾਂਦੇ ਆ, ਇਹਨਾਂ ਭੁਲੇਖਿਆਂ ਦੇ ਵਿੱਚ ਪੈ ਕੇ ਅਸੀਂ ਦੋਸਤਾਂ ਮਿੱਤਰਾਂ ਦੇ ਨਾਲ ਦੋਸਤੀਆਂ ਮਿੱਤਰਤਾਵਾਂ ਜਿਹੜੀਆਂ ਅੱਗੇ ਕਰ ਲੈਂਦੇ ਹਾਂ, ਲੇਕਿਨ ਉਹ ਕਈ ਵਾਰੀ ਪ੍ਰੂਵ ਗਲਤ ਹੁੰਦੀਆਂ ਨੇ ਤੇ ਸਾਨੂੰ ਉਹ ਫਿਰ ਜਿਹੜਾ ਨਾ ਨੁਕਸਾਨ ਜ਼ਿੰਦਗੀ ਦੇ ਵਿੱਚ ਉਠਾਉਣਾ ਪੈ ਸਕਦਾ ਹੈ। ਸੋ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 647-367-5353 ਸਾਡਾ ਨੰਬਰ ਹੈ, 6473675353। ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਸਪੌਂਸਰਡ ਨੇ, ਪ੍ਰਾਊਡ ਸਪੌਂਸਰਡ ਜਿਹੜੇ ਨੇ, ਬ੍ਰਮਟਨ ਕੈਸ਼ ਐਂਡ ਕੈਰੀ,

ਤੇ ਤੁਹਾਨੂੰ ਬਲਕ ਦੇ ਵਿੱਚ ਕੋਈ ਚੀਜ਼ ਚਾਹੀਦੀ ਹੋਏ ਲੈ ਸਕਦੇ ਹੋ। ਘਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਛੋਟੀਆਂ ਮੋਟੀਆਂ ਦਵਾਈਆਂ ਜਿਹੜੀਆਂ ਫਸਟ ਏਡ ਦੇ ਤੌਰ ਤੇ ਅਸੀਂ ਅਕਸਰ ਪੰਜਾਬ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਰੱਖਦੇ ਹੁੰਦੇ ਆ, ਛੋਟੇ ਬੱਚਿਆਂ ਵਾਸਤੇ, ਵੱਡਿਆਂ ਵਾਸਤੇ, ਹੋਰ ਕੁਝ ਛੋਟੀਆਂ ਮੋਟੀਆਂ ਜਿਹੜੀਆਂ ਸਮੱਸਿਆਵਾਂ ਘਰਾਂ ਚ ਆਉਂਦੀਆਂ ਨੇ ਉਹਨਾਂ ਤੋਂ ਰਾਹਤ ਪਾਉਣ ਦੇ ਲਈ ਉਹ ਸਾਰੀਆਂ ਛੋਟੀਆਂ ਮੋਟੀਆਂ ਦਵਾਈਆਂ ਤੁਹਾਨੂੰ ਇੱਥੇ ਮਿਲ

ਸੋ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਏ ਤਾਂ ਫੋਨ ਨੰਬਰ ਹੈ 905-230-4348-100 905-230-4800। ਇਸ ਵੇਲੇ ਇੱਕ ਨਵੀਂ ਆਫਰ ਜਿਹੜੀ ਇਹਨਾਂ ਨੇ ਦੇਸੀ ਘਿਓ ਦੇ ਉੱਪਰ

0: ਤੁਹਾਨੂੰ ਪੁੱਜਦਾ ਕਰਨਗੇ। ਸਟਰੀਟ ਫੂਡ, ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ ਵੀ ਅਵੇਲੇਬਲ ਹੁੰਦੀਆਂ ਨੇ ਸਾਰਾ ਦਿਨ। ਇੱਥੇ ਕੋਈ ਫੰਕਸ਼ਨ ਕਰਨ ਵਾਸਤੇ ਤੁਸੀਂ ਹਾਲ ਬੁੱਕ ਕਰਵਾਉਣਾ ਹੈ ਤਾਂ 100 ਤੋਂ ਲੈ ਕੇ 125 ਆਦਮੀਆਂ ਦੇ ਲਈ ਪ੍ਰੋਗਰਾਮ ਕਰਨ ਦਾ ਹਾਲ ਬਹੁਤ ਖੂਬਸੂਰਤ ਹੈ। ਲਾਈਟ ਐਂਡ ਸਾਊਂਡ ਦਾ ਪੂਰਾ ਇੰਤਜ਼ਾਮ ਹੈ। 100 ਤੋਂ 125 ਗੱਡੀਆਂ ਦੀ ਪਾਰਕਿੰਗ ਵੀ ਅਵੇਲੇਬਲ ਹੈ। ਟਿਫਨ ਵੀ ਤੁਸੀਂ ਲਗਵਾ ਸਕਦੇ ਹੋ 7 ਦਿਨ ਲਈ, 6 ਦਿਨ ਲਈ, 5 ਦਿਨ ਲਈ। ਉਹਦਾ ਮੈਨਿਊ ਤੁਸੀਂ ਖੁਦ ਡਿਸਾਈਡ ਕਰ ਸਕਦੇ ਹੋ। ਰੇਟ ਉਹਦਾ ਕੀ ਹੈ, ਇਹ ਸਾਰੀ ਕਿਸਮ ਦੀ ਜਾਣਕਾਰੀ ਦੇ ਲੈਣ ਲਈ ਫੋਨ ਨੰਬਰ ਕਰੋ ਨੋਟ, 905-450-33-33-114 ਕੈਨੇਡੀ ਰੋਡ, ਵਿਲੇਜ ਆਫ ਇੰਡੀਆ ਦਾ ਨੰਬਰ ਹੈ, ਔਰ 905-542-1333-6430 ਐਰਨ ਮਿਲ ਪਾਰਕਵੇ ਮਿਸੀਸਾਗਾ ਦਾ ਫੋਨ ਨੰਬਰ। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਦੂਰ ਦੇ ਢੋਲ ਸੁਹਾਵਣੇ ਜਿਹੜੀਆਂ ਜਿਹੜੀਆਂ ਚੀਜ਼ਾਂ ਕਈ ਵਾਰੀ ਦੂਰੋਂ ਸਾਨੂੰ ਬਹੁਤ ਖੂਬਸੂਰਤ ਲੱਗਦੀਆਂ ਨੇ, ਲੇਕਿਨ ਜਦੋਂ ਅਸੀਂ ਉਹਨਾਂ ਚੀਜ਼ਾਂ ਦੇ ਕੋਲ ਪਹੁੰਚਦੇ ਹਾਂ ਨਾ, ਤਾਂ ਉਹ ਚੀਜ਼ਾਂ ਸਾਨੂੰ ਓਨੀਆਂ ਲੁਭਾਉਣੀਆਂ ਨਹੀਂ ਲੱਗਦੀਆਂ ਜਿੰਨੀਆਂ ਸਾਨੂੰ ਦੂਰੋਂ ਲੱਗਦੀਆਂ ਸੀ। ਮੈਂ ਨਾ ਇੱਕ ਛੋਟੀ ਜਿਹੀ ਕਹਾਣੀ ਪੜ੍ਹ ਰਿਹਾ ਸੀ। ਉਹ ਕਹਿੰਦਾ ਵੀ ਇੱਕ ਬਾਪ ਦੇ ਨਾ 2 ਬੇਟੇ ਸੀ, ਇੱਕ ਵੱਡਾ ਬੇਟਾ ਸੀ, ਇੱਕ ਛੋਟਾ ਬੇਟਾ ਸੀ, ਦੋਨੋਂ ਵਿਆਹੇ ਸਨ। ਵੱਡਾ ਜਿਹੜਾ ਥੋੜਾ ਜਿਹਾ ਚਲਾਕ ਸੀ, ਛੋਟਾ ਜਿਹੜਾ ਥੋੜਾ ਜਿਹਾ ਸਾਊ ਸੀ, ਬਿਲਕੁਲ ਸਿਧਰਾ ਸੀ। ਵੱਡਾ ਜਿਹੜਾ ਬੇਟਾ ਸੀ ਨਾ, ਉਹਨੇ ਜਦੋਂ ਵੀ ਸਹੁਰੇ ਜਾਣਾ, ਦੋਨੋਂ ਮੀਆਂ ਬੀਵੀ ਉਹ ਤੇਜ਼ ਤਰਾਰ ਸਨ, ਜਦੋਂ ਉਹਨੇ ਆਪਣੇ ਸਹੁਰਿਆਂ ਦੀ ਆਪਣੀ ਬੜੀ ਤਾਰੀਫ ਕਰਨੀ, ਯਾਰ ਮੇਰੇ ਸਹੁਰੇ ਬਹੁਤ ਠਾਠ ਬਾਠ ਦੇ ਨਾਲ ਮੈਨੂੰ ਰੱਖਦੇ ਨੇ, ਬਹੁਤ ਮੇਰੀ ਸੇਵਾ ਕਰਦੇ ਨੇ, ਦਿਨ ਰਾਤ ਪੂਰੀ ਵੈਜ ਨੋਨ ਵੈਜ ਜਿਹੜੀ ਚੀਜ਼ ਦੀ ਮੈਂ ਫਰਮਾਇਸ਼ ਕਰਾਂ ਬਹਿਜਾ ਕਰਵਾ ਦਿੰਦੇ ਨੇ। ਘਰੇ ਆਪਣੇ ਛੋਟੇ ਭਰਾ ਦੇ ਨਾਲ ਉਹਨੇ ਗੱਲਾਂ ਕਰਦੇ ਰਿਹਾ ਕਰਨੀਆਂ ਆ ਕੇ ਆਪਣੇ ਸਹੁਰੇ ਦੀਆਂ। ਉਹ ਛੋਟਾ ਭਰਾ ਨਾ ਉਹਦੀਆਂ ਗੱਲਾਂ ਸੁਣ ਸੁਣ ਕੇ ਬੜਾ ਇੰਪ੍ਰੈਸ ਹੋਇਆ ਕਰੇ, ਯਾਰ ਮੇਰੇ ਵੱਡੇ ਭਰਾ ਦੇ ਸਹੁਰੇ ਬੜੇ ਅਮੀਰ ਹੈ ਭਾਈ, ਉਹ ਬੜੀ ਉਹਦੀ ਠਾਠ ਬਾਠ ਦੇ ਨਾਲ ਇੱਜ਼ਤ ਮਾਨ ਕਰਦੇ ਆ, ਬਹੁਤ ਉਹਦੀ ਪੁੱਛ ਦੱਸ ਕਰਦੇ ਆ। ਤੇ ਉਹਦੇ ਵੱਡੇ ਭਰਾ ਨੂੰ ਦੇਖ ਦੇਖ ਕੇ ਨਾ ਆਪਣੀ ਪਤਨੀ ਨੂੰ, ਜਿਹੜਾ ਛੋਟਾ ਭਰਾ, ਕਹਿੰਦਾ ਰਿਹਾ ਕਰੇ, ਯਾਰ ਦੇਖ ਮੇਰੇ ਵੱਡੇ ਭਰਾ ਦੇ ਸਹੁਰੇ ਕਿੰਨੀ ਸੇਵਾ ਕਰਦੇ ਆ। ਕਹਿੰਦਾ ਮੈਂ ਮੇਰੇ ਸਹੁਰਿਆਂ ਤੇ ਜਾਣਾ, ਮੈਨੂੰ ਚੁੱਪ ਕਰਕੇ ਆਰਾਮ ਨਾਲ ਸਾਦੀ ਜੀ ਚਾਹ ਪਾਣੀ ਪਿਲਾ ਦਿੰਦੇ ਆ, ਤੇ ਐਵੇਂ ਰਾਤ ਨੂੰ ਸਬਜ਼ੀ ਛੋਟੀ ਮੋਟੀ ਬਣਾ ਕੇ ਰੋਟੀ ਪਾਣੀ ਖਵਾ ਦਿੰਦੇ, ਕੋਈ ਸੇਵਾ ਸੁਵਾ ਨਹੀਂ ਕਰਦੇ। ਉਹਦੀ ਪਤਨੀ ਨੇ ਉਹਨੂੰ ਸਮਝਾਇਆ ਕਰਨਾ, ਛੋਟੇ ਦੀ ਪਤਨੀ ਨੇ ਸਮਝਾਇਆ ਕਰਨਾ ਕਿ ਸੇਵਾ ਸਿਰਫ ਖਾਣ ਪੀਣ ਦੇ ਨਾਲ, ਕੋਈ ਚੰਗਾ ਪਰੋਸਣ ਦੇ ਨਾਲ ਕੋਈ ਇਹ ਸੇਵਾ ਨਹੀਂ ਹੁੰਦੀ। ਸੇਵਾ ਹੁੰਦੀ ਹੈ ਕਿ ਤੁਸੀਂ ਦਿਲੋਂ ਇੱਜ਼ਤ ਕਰੋ ਆਏ ਹੋਏ ਦੀ, ਉਹਦਾ ਸਤਿਕਾਰ ਕਰੋ, ਵੱਡਿਆਂ ਛੋਟਿਆਂ ਦੇ ਮੁਤਾਬਕ ਉਹਦੀ ਇੱਜ਼ਤ ਕਰੋ, ਉਹਨੂੰ ਮਾਣ ਦਿਓ, ਉਹਨੂੰ ਬਣਦੀ ਇੱਜ਼ਤ ਮਾਣ ਸਤਿਕਾਰ ਦਿਓ, ਉਹਨੂੰ ਪਿਆਰ ਕਰੋ, ਸੁੱਖ ਦੁੱਖ ਦੇ ਵਿੱਚ ਉਹਦੇ ਨਾਲ ਖੜੋ। ਇਸ ਤਰ੍ਹਾਂ ਦੀ ਰਿਸ਼ਤੇਦਾਰੀ ਵਧੀਆ ਲੱਗਦੀ ਹੈ, ਨਾ ਕਿ ਖਾਣ ਪੀਣ ਦੇ ਵਿੱਚ ਬਹੁਤ ਵਧੀਆ ਹੋਏ ਤੇ ਉਦਾਂ ਦੁਆ ਸਲਾਮ ਵੀ ਨਾ ਹੋਵੇ। ਉਹ ਛੋਟੀ ਵੋਟੀ ਜਿਹੜੀ ਸੀ ਨਾ, ਵੱਡਾ ਜਿਹੜਾ ਛੋਟਾ ਭਰਾ ਸੀ ਉਹਦੇ ਨਾਲ ਲੜਦਾ ਰਿਹਾ ਕਰੇ, ਵੱਡੇ ਭਰਾ ਦੇ ਲਾਲਚ ਦੇ ਵਿੱਚ ਆ ਕੇ ਉਹਦੀਆਂ ਲੁਭਾਉਣੀਆਂ ਗੱਲਾਂ ਸੁਣ ਸੁਣ ਕੇ। ਇੱਕ ਵਾਰ ਕੀ ਹੋਇਆ, ਬਾਈ ਚਾਂਸ ਸਬੱਬ ਦੇ ਨਾਲ ਦੋਵੇਂ ਭਰਾ ਨਾ ਕਿਸੇ ਮੰਡੀ ਲੱਗੀ ਹੋਈ ਸੀ, ਡੰਗਰਾਂ ਦੀ ਮੰਡੀ, ਉੱਥੋਂ ਕੋਈ ਮੱਝ ਮੁੱਝ ਉਹਨਾਂ ਨੇ ਖਰੀਦਣੀ ਸੀ ਤੇ ਮੱਝ ਮੁੱਝ ਖਰੀਦਣ ਗਏ, ਉਹ ਲੇਟ ਹੋ ਗਏ, ਮੌਸਮ ਖਰਾਬ ਹੋ ਗਿਆ, ਤੇ ਵੱਡੇ ਭਰਾ ਦੇ ਸਹੁਰੇ ਉੱਥੇ ਨੇੜੇ ਹੀ ਪੈਂਦੇ ਸੀ ਤੇ ਦੋਨੋਂ ਜਾਣੇ ਉੱਥੇ ਚਲੇ ਗਏ, ਛੋਟਾ ਭਰਾ ਵੀ ਨਾਲ, ਵੱਡਾ ਵੀ ਨਾਲ, ਦੋਨੋਂ ਉੱਥੇ ਚਲੇ ਗਏ, ਉਹਨਾਂ ਦੇ ਘਰ ਗਏ, ਉਹਨਾਂ ਨੇ ਚਲੋ ਜੋ ਹੈਲੋ ਹਾਏ ਹੋਈ, ਸਤਿ ਸ੍ਰੀ ਅਕਾਲ ਹੋਈ, ਤੇ ਜੋ ਕੁਝ ਵੱਡੇ ਭਰਾ ਨੇ ਘਰ ਆ ਕੇ ਦੱਸਿਆ ਸੀ ਨਾ ਛੋਟੇ ਭਰਾ ਨੂੰ, ਉਹ ਸਾਰਾ ਕੁਝ ਹੀ ਉੱਥੇ ਗਲਤ ਸਾਬਤ ਹੋਇਆ। ਛੋਟੇ ਭਰਾ ਨੇ ਆਪਣੇ ਅੱਖੀਂ ਦੇਖਿਆ, ਜੋ ਵੱਡਾ ਭਰਾ ਆ ਕੇ ਕਹਿੰਦਾ ਰਹਿੰਦਾ ਹੁੰਦਾ ਸੀ ਨਾ, ਉਹ ਸਾਹਿਬ ਉਹਨੇ ਕੁਝ ਵੀ ਨਹੀਂ ਦੇਖਿਆ, ਨਾ ਤਾਂ ਉਸ ਤਰ੍ਹਾਂ ਦੀ ਕੋਈ ਖਾਣ ਪੀਣ ਦੀ ਸੇਵਾ ਹੋਈ, ਨਾ ਉਹਦੀ ਕੋਈ ਇਸ ਤਰ੍ਹਾਂ ਦੀ ਪੁੱਛਗਿੱਛ ਹੋਈ, ਨਾ ਹੀ ਉਹਨਾਂ ਨੇ ਕੋਈ ਉਹਨਾਂ ਇੱਜ਼ਤ ਮਾਨ ਸਤਿਕਾਰ ਦਿੱਤਾ ਜਿੰਨੀ ਉਹ ਕਹਿੰਦਾ ਹੁੰਦਾ ਸੀ ਘਰ ਆ ਕੇ। ਤੇ ਉਹ ਦੋਨੋਂ ਭਰਾ ਘਰ ਆ ਗਏ, ਘਰ ਆ ਕੇ ਵੱਡਾ ਛੋਟੇ ਵੱਲ ਦੇਖੇ ਤੇ ਛੋਟਾ ਵੱਡੇ ਵੱਲ ਦੇਖੇ, ਸਾਰੀ ਚੀਜ਼ ਦਾ ਪਰਦਾ ਜਿਹੜਾ ਉਹਨੂੰ ਖੁੱਲ ਗਿਆ ਸੀ, ਤੇ ਛੋਟੇ ਭਰਾ ਨੇ ਫਿਰ ਆ ਕੇ ਆਪਣੀ ਪਤਨੀ ਤੋਂ ਨਾ ਹੱਥ ਜੋੜ ਕੇ ਮਾਫ਼ੀ ਮੰਗੀ ਕਿ ਮੈਂ ਭਾਈ ਤੇਰੇ ਨਾਲ ਐਵੇਂ ਲੜਦਾ ਰਿਹਾ, ਤੇ ਅਸਲੀਅਤ ਜਿਹੜੀ ਹੈ ਨਾ, ਮੈਂ ਹੁਣ ਵੱਡੇ ਭਰਾ ਦੇ ਸਹੁਰਿਆਂ ਤੇ ਆਪ ਨਾਲ ਜਾ ਕੇ ਉਹਦੇ ਜਾਣ ਦਾ ਮੈਨੂੰ ਸਬੱਬ ਬਣਿਆ, ਮੈਂ ਗਿਆ ਸੀ ਉੱਥੇ ਤੇ ਉੱਥੇ ਜਾ ਕੇ ਮੈਂ ਦੇਖਿਆ ਐਸੀ ਕੋਈ ਗੱਲ ਨਹੀਂ ਜੋ ਕੁਝ ਉਹ ਕਰਦਾ ਰਹਿੰਦਾ ਸੀ। ਤਾਂ ਫੇਰ ਵਾਕਿਆ ਉਹਦੀ ਪਤਨੀ ਨੇ ਉਹਨਾਂ ਨੂੰ ਗੱਲਾਂ ਸਮਝਾਈਆਂ ਕਿ ਤੂੰ ਐਵੇਂ ਲਾਈ ਲੱਗ ਹੈ ਦੂਜਿਆਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਜਾਣਾ, ਤੇ ਮੈਂ ਤੈਨੂੰ ਪਹਿਲਾਂ ਨਹੀਂ ਕਹਿੰਦੀ ਸੀ ਕਿ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਤੇ ਦੂਰ ਦੇ ਢੋਲ ਸੁਹਾਵਣੇ, ਉਹ ਕਹਿੰਦੀ ਕਿ ਬਿਲਕੁਲ ਇਹ ਗੱਲ ਉਹੀ ਸਾਬਤ ਹੋਈ ਨਾ ਕਿ ਦੂਰ ਦੇ ਢੋਲ ਸੁਹਾਵਣੇ, ਦੂਰੋਂ ਬਹੁਤ ਵਧੀਆ ਲੱਗਦੇ ਸੀ, ਜਿਵੇਂ ਤੈਨੂੰ ਉਹ ਕਹਿੰਦਾ ਸੀ ਕਿ ਬੜੀ ਠਾਠ ਬਾਠ ਹੈ, ਬੜੀ ਐਸ਼ੋ ਇਸਰਤ ਹੈ, ਮੈਨੂੰ ਬੜਾ ਪੁੱਛਗਿੱਛ ਕਰਦੇ ਆ, ਤਾਂ ਉਹ ਵੇਲਾ। ਸੋ ਏਦਾਂ ਦੇ ਦੂਰ ਦੇ ਢੋਲ ਸੁਹਾਵਣੇ ਜਿਹੜੀ ਅਸੀਂ ਗੱਲਬਾਤ ਦਾ ਵਿਸ਼ਾ ਅਸੀਂ ਅੱਜ ਰੱਖਿਆ ਨਾ, ਤੁਸੀਂ ਕੋਈ ਨਾ ਕੋਈ ਆਪਣਾ ਐਕਸਪੀਰੀਅੰਸ ਐਸਾ ਸ਼ੇਅਰ ਕਰੋ ਕਿ ਕਿਸੇ ਜਗ੍ਹਾ ਤੇ ਤੁਸੀਂ ਗਏ ਹੋ ਬੜੀ ਉਮੀਦ ਦੇ ਨਾਲ, ਬੜੀ ਇੱਛਾ ਦੇ ਨਾਲ, ਕਿਸੇ ਦੇ ਕਹਿਣ ਤੇ, ਕਿਸੇ ਦੋਸਤ ਮਿੱਤਰ ਦੇ ਨਾਲ, ਜਾਂ ਕਿਸੇ ਨੇ ਕੋਈ ਤਾਰੀਫ ਕੀਤੀ ਹੋਵੇ ਕਿਸੇ ਚੀਜ਼ ਦੀ ਕਿ ਤੁਸੀਂ ਉੱਥੇ ਜਾਓ, ਉੱਥੇ ਜਾਓ, ਉਹ ਵੇਖ ਕੇ ਆਓ, ਉਹ ਵੇਖ ਕੇ ਆਓ, ਲੇਕਿਨ ਜਦੋਂ ਤੁਸੀਂ ਗਏ ਹੋ ਤੇ ਤੁਹਾਨੂੰ ਲੱਗਿਆ ਹੋਵੇ ਕਿ ਨਹੀਂ ਯਾਰ ਇਹ ਤਾਰੀਫਾਂ ਤਾਂ ਝੂਠੀਆਂ ਸੀ, ਇਹ ਇਦਾਂ ਕਰਦਾ ਸੀ ਕਿ ਮੈਂ ਵੀ ਉੱਥੇ ਜਾ ਕੇ ਇੱਕ ਵਾਰੀ ਫਸ ਗਿਆ ਤੇ ਇਹ ਵੀ ਮੇਰਾ ਦੋਸਤ ਵੀ ਜਾ ਕੇ ਉੱਥੇ ਇੱਕ ਵਾਰੀ ਫਸੇ, ਵੇਖੇ ਕੋਈ ਐਸੀ ਕੋਈ ਗੱਲਬਾਤ ਨਹੀਂ ਹੈ। ਸੋ ਤੁਹਾਡੇ ਫੋਨ ਦੀ ਮੈਂ ਇੰਤਜ਼ਾਰ ਕਰ ਰਿਹਾ, ਕੋਈ ਨਾ ਕੋਈ ਗੱਲਬਾਤ ਜ਼ਰੂਰ ਸ਼ੇਅਰ ਕਰੋ। ਫੋਨ ਨੰਬਰ ਹੈ 647-367-5353 ਤੇ ਅਸੀਂ ਕੋਈ ਸੁਣਦੇ ਹਾਂ ਬੜਾ ਖੂਬਸੂਰਤ ਜਿਹਾ ਇੱਕ ਗੀਤ, ਬਹੁਤ ਖੂਬਸੂਰਤ ਇੱਕ ਗੀਤ ਮੈਨੂੰ ਲੱਗਦਾ ਇਹ ਓਰਿਜਿਨਲ ਸਿੰਗਰ ਨੇ ਨਹੀਂ ਗਾਇਆ ਹੋਇਆ, ਗਾਇਆ ਹੋਇਆ ਕਿਸੇ ਹੋਰ ਸਿੰਗਰ ਨੇ ਪਰ ਹੈ ਕਿਸੇ ਹੋਰ ਸਿੰਗਰ ਦਾ, ਪਰ ਗਾਣਾ ਇਹ ਬਹੁਤ ਖੂਬਸੂਰਤ ਹੈ। ਪਹਿਲਾਂ ਇੱਕ ਸਾਡੇ ਕਾਲਰ ਨੇ, ਬੀਬੀ ਕੁਲਦੀਪ ਗੋਸਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬੀਬੀ ਜੀ, ਤੁਸੀਂ ਆਉਂਦੇ ਰਹੋ।
1: ਹਾਂਜੀ ਸਤਿ ਸ਼੍ਰੀ ਅਕਾਲ, ਬੜਾ ਅੱਛਾ ਤੁਸੀਂ ਵਿਸ਼ਾ ਲਿਆ ਅੱਜ ਕੱਢ ਕੇ।
0: ਵਿਸ਼ਾ ਮੈਨੂੰ ਲੱਗਿਆ ਕਿ ਇਹ ਵਿਸ਼ਾ ਵਾਕਿਆ ਸਾਰਿਆਂ ਨੇ ਫੇਸ ਆਪਾਂ ਕਰਦੇ ਹਾਂ ਲਾਈਫ ਦੇ ਵਿੱਚ, ਉਹ ਵੱਖਰੀ ਗੱਲ ਹੈ ਕਿ ਅੱਜ ਕੋਈ ਸ਼ੇਅਰ ਨਹੀਂ ਕਰਦਾ ਪਿਆ, ਕਿਉਂਕਿ ਐਸੀ ਕੋਈ ਗੱਲ ਨਹੀਂ ਹੈਗੀ। ਬੜੇ ਅਕਸਰ ਐਕਸਪੀਰੀਅੰਸ ਹੁੰਦੇ ਆ ਕਿ ਅਸੀਂ ਜਾਂਦੇ ਹਾਂ ਬੜੀ ਉਮੀਦ ਦੇ ਨਾਲ, ਬੜੀ ਆਸ ਦੇ ਨਾਲ, ਕਈ ਵਾਰੀ ਦੋਸਤੀਆਂ ਮਿੱਤਰਾਂ ਵੀ ਅਸੀਂ ਐਸੇ ਐਸੇ ਲੋਕਾਂ ਨਾਲ ਕਰ ਲੈਂਦੇ ਸਾਨੂੰ ਬੜੇ ਅੱਛੇ ਲੱਗਦੇ ਆ, ਲੇਕਿਨ ਬਾਅਦ ਚੋਂ ਪ੍ਰੂਵ ਹੁੰਦਾ ਕਿ ਇਹ ਮੈਂ ਇਹਨਾਂ ਗਲਤ ਕੀਤਾ। ਔਲੇ ਦਾ ਸਵਾਦ ਮਗਰੋਂ ਜਦੋਂ ਆਇਆ ਤੁਹਾਨੂੰ ਤੇ ਕਿੱਦਾਂ ਲੱਗਾ ਫਿਰ ਤੁਹਾਨੂੰ? ਉਦੋਂ
1: ਦੇਖੋ ਜਦੋਂ ਕਹਿੰਦੇ ਪਹਾੜ ਬੜੇ ਚੰਗੇ ਲੱਗਦੇ, ਚੜ੍ਹਨ ਲੱਗਾ ਉਦੋਂ ਪਤਾ ਲੱਗਾ ਕਿੱਦਾਂ ਚੜ੍ਹੂ।
0: ਹਾਂ ਬਿਲਕੁਲ ਬਿਲਕੁਲ, ਕਹਿੰਦੇ ਵੀ ਪੇੜ ਪੌਦੇ ਜਿਹੜੇ ਆ ਨਾ ਦੂਰੋਂ ਸਾਨੂੰ ਲੱਗਦੇ ਆ ਛੋਟੇ ਛੋਟੇ, ਲੇਕਿਨ ਜਦੋਂ ਸਾਡੇ ਦੂਰ ਨੇੜੇ ਆਉਂਦੇ ਜਾਂਦੇ ਨਾ ਸਾਨੂੰ ਲੱਗਦੇ ਵੱਡੇ ਵੱਡੇ, ਤੇ ਇਨਸਾਨ ਜਿਹੜੇ ਦੂਰੋਂ ਬਹੁਤ ਵੱਡੇ ਲੱਗਦੇ ਆ ਸਾਨੂੰ ਕਿ ਬੜਾ ਉੱਚਾ ਅਹੁਦਾ ਹੈ, ਬੜੀ ਉੱਚੀ ਪਦਵੀ ਹੈ, ਬੜਾ ਉੱਚਾ ਨਾਮ ਹੈ, ਜਿਵੇਂ ਜਿਵੇਂ ਅਸੀਂ ਉਹਦੇ ਨੇੜੇ ਜਾਂਦੇ ਹਾਂ, ਜਿਵੇਂ ਜਿਵੇਂ ਅਸੀਂ ਉਹਦੇ ਗੁਣਾਂ ਬਾਰੇ ਜਾਣਦੇ, ਸਾਨੂੰ ਲੱਗਦਾ ਕਿ ਨਹੀਂ ਯਾਰ ਇਹ ਤਾਂ ਵੱਡਾ ਵੱਡਾ ਕੋਈ ਨਹੀਂ, ਇਹ ਤਾਂ ਨਿਕੰਮਾ ਆਦਮੀ ਜਿਹੜਾ ਜਿਹਦੇ ਨਾਲ ਮੈਂ ਸੋਚਦਾ ਰਿਹਾ ਇੰਨਾ ਇਹਦੇ ਬਾਰੇ। ਸੋ ਇਸ ਤਰ੍ਹਾਂ ਦੇ ਐਕਸਪੀਰੀਅੰਸ ਲਾਈਫ ਚ ਬਹੁਤ ਹੁੰਦੇ ਆ, ਤੇ ਤੁਸੀਂ ਸ਼ੇਅਰ ਕਰੋ, ਤੁਹਾਡੇ ਵੀ ਕੋਈ ਹੋਇਆ ਹੋਵੇ ਤਾਂ ਜ਼ਰੂਰ।
1: ਬਹੁਤ ਲੋਕਾਂ ਨਾਲ ਹੋਇਆ, ਇੱਕ ਨਾ ਨੀ ਹੋਇਆ, ਘਰਦੇ ਘਰ ਜਾਂਦੇ, ਰਿਸ਼ਤੇਦਾਰ ਘਰਦੇ ਜਾਂਦੇ ਆ, ਇਹ ਤਾਂ ਮਾਮੂਲੀ ਗੱਲ ਆ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਚਲੋ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਬਹੁਤ ਵਧੀਆ ਤੁਸੀਂ ਫੋਨ ਕੀਤਾ, ਥੈਂਕ ਯੂ ਵੈਰੀ ਮੱਚ। ਸੋ ਦੋਸਤੋ ਤੁਸੀਂ ਕੋਈ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੋਵੇ ਤਾਂ ਜ਼ਰੂਰ ਕਰੋ, ਤੇ ਆਪਾਂ ਸੁਣਦੇ ਉਨੀ ਦੇਰ ਤੱਕ ਖੂਬਸੂਰਤ ਜਿਹਾ ਗਾਣਾ, ਇੰਜੋਏ ਕਰੋ, ਮੇਰਾ ਇਹ ਫੇਵਰੇਟ ਗਾਣਾ ਇੱਕ।

ਗਾਣਾ ਤੁਸੀਂ ਸੁਣਿਆ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ। ਸੋ ਗੱਲਬਾਤ ਆਪਣੀ ਚੱਲ ਰਹੀ ਹੈ ਕਿ ਦੂਰ ਦੇ ਢੋਲ ਸੁਹਾਵਣੇ ਦੂਰੋਂ ਦੂਰੋਂ ਜਿਹੜੇ ਬਹੁਤ ਸਾਨੂੰ ਲੋਕ ਅਟਰੈਕਟ ਕਰਦੇ ਨੇ, ਬਹੁਤ ਚੀਜ਼ਾਂ ਜਿਹੜੀਆਂ ਸਾਨੂੰ ਅਟਰੈਕਟ ਕਰਦੀਆਂ ਨੇ, ਬਹੁਤ ਇਨਸਾਨ ਜਿਹੜੇ ਸਾਨੂੰ ਅਟਰੈਕਟ ਕਰਦੇ ਨੇ, ਤੇ ਨੇੜੇ ਜਾਈਏ ਨਾ ਤੇ ਉਹ ਗੱਲ ਜਿਹੜੀ ਨਾ ਬਣੇ, ਜੋ ਅਸੀਂ ਮਨ ਦੇ ਵਿੱਚ ਉਹਨਾਂ ਚੀਜ਼ਾਂ ਦਾ ਇਮੇਜ ਬਣਾ ਰੱਖਿਆ ਹੋਵੇ। ਤੇ ਸਾਡੀ ਲਾਈਫ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਇਨਸੀਡੈਂਟ, ਬਹੁਤ ਛੋਟੀਆਂ ਛੋਟੇ, ਜਿਉਂ ਜਿਉਂ ਅਸੀਂ ਬਚਪਨ 'ਚ ਵੱਡੇ ਹੁੰਦੇ ਆਏ ਹਾਂ, ਜਿਵੇਂ ਜਿਵੇਂ ਸਾਡੀ ਸੋਚ ਜਿਹੜੀ, ਸਮਝ ਜਿਹੜੀ ਮਚਿਓਰ ਹੁੰਦੀ ਗਈ ਹੈ, ਜਿਵੇਂ ਜਿਵੇਂ ਸਾਨੂੰ ਇਸ ਚੀਜ਼ ਦੀ ਸਮਝ ਆਉਂਦੀ ਗਈ ਹੈ ਕਿ ਦੋਸਤ ਮਿੱਤਰ ਬਣਾਉਣ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪਰ ਇੱਕ ਨਾ ਵਿਦਵਾਨ ਨੇ ਇਹ ਵੀ ਬੜਾ ਕਿਹਾ, ਉਹ ਕਹਿੰਦੇ ਵੀ ਜਦੋਂ ਦੋਸਤ ਤੁਸੀਂ ਬਣਾਉਣਾ ਨਾ, ਉਦੋਂ ਆਪਣੀਆਂ ਦੋਵੇਂ ਅੱਖਾਂ ਖੁੱਲੀਆਂ ਰੱਖੋ, ਪੂਰੀ ਤਰ੍ਹਾਂ ਖੁੱਲੀਆਂ ਰੱਖੋ ਦੋਸਤ ਬਣਾਉਣ ਵੇਲੇ। ਪਰ ਜਦੋਂ ਤੁਸੀਂ ਕਿਸੇ ਨੂੰ ਦੋਸਤ ਬਣਾ ਲਓ, ਫਿਰ ਕਹਿੰਦੇ ਆਪਣੀਆਂ ਨਾ ਅੱਖਾਂ ਅੱਧੀਆਂ ਬੰਦ ਕਰ ਲਵੋ, ਕਿਉਂਕਿ ਫਿਰ ਦੋਸਤ ਜਦੋਂ ਤੁਸੀਂ ਬਣਾ ਲਿਆ ਨਾ, ਫਿਰ ਤੁਸੀਂ ਉਸ ਦੇ ਕੋਈ ਛੋਟੇ ਮੋਟੇ ਜੇ ਕੋਈ ਉਹਦੇ 'ਚ ਔਗਣ ਤੁਹਾਨੂੰ ਨਜ਼ਰ ਆਇਆ ਨਾ, ਇਹ ਦੋਸਤੀ ਦਾ ਇੱਕ ਤਕਾਜ਼ਾ ਹੈ, ਦੋਸਤੀ ਦਾ ਇੱਕ ਅਸੂਲ ਹੈ ਕਿ ਜਾਂ ਤਾਂ ਦੋਸਤ ਬਣਾਓ ਨਾ, ਜੇ ਕਿਸੇ ਨੂੰ ਦੋਸਤ ਤੁਸੀਂ ਸਹੀ ਮਨ ਦੇ ਨਾਲ ਬਣਾ ਲਿਆ ਨਾ, ਡਿਸਾਈਡ ਕਰ ਲਿਆ, ਤਾਂ ਫਿਰ ਉਸ ਦੀਆਂ ਜਿਹੜੀਆਂ ਗਲਤੀਆਂ ਉਹਨੂੰ ਵੀ ਐਕਸੈਪਟ ਕਰ ਲੈਣਾ ਚਾਹੀਦਾ ਹੈ। ਦੋਸਤੀ ਦਾ ਅਸੂਲ ਤਾਂ ਇਹੀ ਬਣਦਾ। ਸੋ ਇੱਕ ਹੋਰ ਤੁਹਾਨੂੰ ਮੈਂ ਨੰਬਰ ਦੇਣਾ ਚਾਹੂੰਗਾ, ਸਾਡੇ ਡਾਕਟਰ ਜਸਬੀਰ ਸਿੰਘ ਚੌਹਾਨ ਜੀ ਨੇ, ਹੋਮਿਓਪੈਥੀ ਦੇ ਡਾਕਟਰ, ਉਹਨਾਂ ਦਾ ਨੰਬਰ ਹੈ 6479394814 6479931484। ਡਾਕਟਰ ਜਸਬੀਰ ਚੌਹਾਨ, 40 ਸਾਲ ਦਾ ਇਹਨਾਂ ਦਾ ਤਜਰਬਾ ਹੋਮਿਓਪੈਥੀ ਦੇ ਵਿੱਚ। ਮੈਂ ਇਹਨਾਂ ਦਾ ਨਾਮ ਇਸ ਕਰਕੇ ਲੈ ਰਿਹਾ ਰੇਡੀਓ ਸਟੇਸ਼ਨ ਦੇ, ਕਿਉਂਕਿ ਉਹ ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ। ਮੈਂ ਖੁਦ ਇਸ ਚੀਜ਼ ਨੂੰ ਡਾਕਟਰ ਸਾਹਿਬ ਨੂੰ ਅਜਮਾਇਆ ਕਿ ਪਿੱਛੇ ਜੇ ਤੁਸੀਂ ਇੱਕ ਦਿਨ ਦਿਨ ਮੈਂ ਤੁਹਾਡੇ ਨਾਲ ਗੱਲ ਵੀ ਕੀਤੀ ਸੀ ਰੇਡੀਓ ਤੋਂ, ਮੈਂ ਮਿਸ ਕੀਤਾ ਸੀ ਉਸ ਦਿਨ ਕਿ ਮੈਨੂੰ ਉਹ ਜਿਹੜੀ ਉਹ ਧਰਨ ਪੈ ਗਈ, ਇਹਨੂੰ ਧਰਨ ਪੈ ਗਈ ਸੀ, ਲੇਕਿਨ ਡਾਕਟਰ ਸਾਹਿਬ ਦੇ ਹੱਥ ਦੇ ਵਿੱਚ ਸ਼ਫਾ ਹੈ। ਸੋ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ 15 ਮਿੰਟ ਦੇ ਵਿੱਚ ਹੀ ਉਹ ਪ੍ਰੋਸੈਸ ਕੀਤਾ, ਤੇ ਬਿਲਕੁਲ ਮੈਨੂੰ ਉਸ ਦਰਦ ਤੋਂ ਜਿਹੜੀ ਸਾਰੀ ਰਾਤ ਜਿਸ ਨੇ ਮੈਨੂੰ ਨਹੀਂ ਟਿਕਣ ਦਿੱਤਾ ਤੇ ਇਦਾਂ ਲੱਗਦਾ ਸੀ ਕਿ ਬਹੁਤ ਹੀ ਬੁਰੀ ਹਾਲਤ ਹੈ, ਉਸ ਤੋਂ ਰਾਹਤ ਮਿਲ ਗਈ ਤੇ ਬਿਲਕੁਲ ਉਦੋਂ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੋਈ। ਤੇ ਤੁਸੀਂ ਵੀ ਉਹਨਾਂ ਦੀ ਇਸ ਲਿਆਕਤ ਦਾ, ਉਹਨਾਂ ਦੇ ਹੱਥ ਦੀ ਇਸ ਸ਼ਫਾ ਦਾ ਫਾਇਦਾ ਉਠਾ ਸਕਦੇ ਹੋ। ਤੁਹਾਨੂੰ ਕੋਈ ਵੀ ਛੋਟੀ ਮੋਟੀ ਪ੍ਰੋਬਲਮ, ਕਿਉਂਕਿ ਇੱਥੇ ਹੈਲਥ ਦੀਆਂ ਜਿਹੜੀਆਂ ਏਡ ਜਿਹੜੀ ਹੈਗੀ ਆ, ਹੈਲਪ ਜਿਹੜੀ ਕੰਪੈਰੇਟਿਵਲੀ ਆਪਣੇ ਘੱਟ ਮਿਲਦੀ ਹੈ, ਬੜੀ ਬੜੀ ਵੇਟ ਕਰਨੀ ਪੈਂਦੀ ਹੈ, ਕੋਈ ਛੋਟੀ ਮੋਟੀ ਜੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਆ ਜਾਏ, ਕੋਈ ਲੱਤ ਬਾਂਹ ਦੇ ਵਿੱਚ ਕੋਈ ਪੇਨ ਦੀ, ਕੋਈ ਪੇਟ ਦੇ ਵਿੱਚ ਪੇਨ ਦੀ, ਜਾਂ ਕੋਈ ਹੋਰ ਛੋਟੀ ਮੋਟੀ ਸਮੱਸਿਆ ਆਏ, ਤਾਂ ਕੋਈ ਤਰਨ ਪੈਂਦੀ ਹੈ ਜਾਂ ਕੋਈ ਚੁੱਕ ਪਈ ਹੈ, ਜਿਵੇਂ ਅਕਸਰ ਸਾਡੇ ਪਿੰਡਾਂ ਦੇ ਵਿੱਚ ਹੋ ਜਾਂਦੀਆਂ ਕਈ ਛੋਟੀਆਂ ਮੋਟੀਆਂ ਪ੍ਰੋਬਲਮਾਂ ਤੁਰਦਿਆਂ ਫਿਰਦਿਆਂ ਕੰਮ ਕਰਦਿਆਂ, ਤੇ ਤੁਸੀਂ ਇਹਨਾਂ ਦੀ ਸਿਆਣਪ ਦਾ, ਇਹਨਾਂ ਦੀ ਹੱਥ ਦੀ ਸ਼ਫਾ ਦਾ, ਇਹਨਾਂ ਦੇ ਇਸ ਟੇਲੈਂਟ ਦਾ ਫਾਇਦਾ ਲੈ ਸਕਦੇ ਹੋ। ਡਾਕਟਰ ਜਸਬੀਰ ਚੌਹਾਨ ਇਹਨਾਂ ਦਾ ਨਾਮ ਹੈ ਜੀ, ਫੋਨ ਨੰਬਰ ਹੈ 6479394814 6479931484 ਡਾਕਟਰ ਜਸਬੀਰ ਚੌਹਾਨ। ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ ਜੀ 11 ਵਜੇ ਤੱਕ। ਸਟੂਡੀਓ ਦਾ ਨੰਬਰ ਹੈ 6473763553 6473673553 ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਭਾਗ ਦੇ ਜਿਹੜੇ ਮੇਨ ਸਪੌਂਸਰ ਨੇ ਉਹ ਹੈ ਜੀ ਅਮਾਇਰਾ ਅਕੈਡਮੀ। ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਸਾਡੀਆਂ ਬੀਬੀਆਂ ਭੈਣਾਂ ਨੇ, ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ

0: ਤੁਸੀਂ ਜਾਣਕਾਰੀ ਲੈਣੀ ਹੋਏ ਫੋਨ ਨੰਬਰ ਹੈ 905-300-9898-10-9053-99-6110 ਅਮਾਇਰਾ ਅਕੈਡਮੀ ਹੇਅਰ ਐਂਡ ਸਥੈਟਿਕਸ। ਕੋਈ ਪ੍ਰੋਪਰਟੀ ਤੁਸੀਂ ਲੈਣ ਦੀ ਸੋਚ ਰਹੇ ਹੋ ਜਾਂ ਕੁਝ ਪ੍ਰੋਪਰਟੀ ਵੇਚਣ ਦੀ ਤੁਹਾਡੀ ਕੋਈ ਪਲਾਨ ਹੈ, ਉਹ ਪ੍ਰੋਪਰਟੀ ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ, ਤਾਂ ਤੁਸੀਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਹੈ ਉਹਨਾਂ ਦਾ 416-525-7400 416-525-7400। ਬਿਲਕੁਲ ਟਰਾਂਸਪੇਰੈਂਟ ਤਰੀਕੇ ਦੇ ਨਾਲ, ਪਾਰਦਰਸ਼ੀ ਢੰਗ ਦੇ ਨਾਲ ਤੁਹਾਡੇ ਨਾਲ ਹਰ ਇੱਕ ਗੱਲਬਾਤ ਜਿਹੜੀ ਹੋਏਗੀ ਉਹ ਸ਼ੇਅਰ ਕਰਨਗੇ, ਤੁਹਾਨੂੰ ਬਿਲਕੁਲ ਵਧੀਆ ਗਾਈਡ ਕਰਨਗੇ ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਔਰ ਜੋ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੜੇ ਵਿਸਤ੍ਰਿਤ ਜਾਣਕਾਰੀ ਤੁਹਾਨੂੰ ਹਰ ਇੱਕ ਚੀਜ਼ ਦੀ ਦੇਣਗੇ। ਤੁਸੀਂ ਇਹਨਾਂ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਅਗਰ ਤੁਹਾਡੀ ਇਸ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਹੈ। ਫੋਨ ਨੰਬਰ ਹੈ 416-525-7400 416-525-7400। ਸੋ ਸਾਡੀ ਗੱਲਬਾਤ ਚੱਲ ਰਹੀ ਹੈ ਜੀ, ਦੂਰ ਦੇ ਢੋਲ ਸੁਹਾਵਣੇ, ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ, ਉੱਚਾ ਲੰਮਾ ਗੱਭਰੂ ਤੇ ਪੱਲੇ ਠੀਕਰੀਆਂ, ਜਾਂ ਇੱਕ ਹਿੰਦੀ ਦੇ ਵਿੱਚ ਵੀ ਬੋਲਦੇ ਹੁੰਦੇ ਨਾ ਕਿ ਥੋਥਾ ਚਣਾ ਭੜਕੇ ਕਣਾ। ਜਿਹੜਾ ਬੰਦਾ ਅੰਦਰੋਂ ਥੋਥਾ ਹੋਵੇ ਨਾ, ਅੰਦਰੋਂ ਖੋਖਲਾ ਹੋਵੇ, ਉਹ ਸ਼ੋਅ ਆਫ ਜਿਹੜਾ ਜ਼ਿਆਦਾ ਕਰਦਾ, ਸ਼ੋਅ ਆਫ ਜ਼ਿਆਦਾ ਕਰਦਾ, ਲੇਕਿਨ ਅੰਦਰੋਂ ਜਿੰਨਾ ਆਪਣੇ ਆਪ ਨੂੰ ਸ਼ੋਅ ਆਫ ਕਰਦਾ ਉਨਾ ਹੁੰਦਾ ਨਹੀਂ। ਸਾਡੇ ਖਲੀਲ ਜੀ ਆ ਗਏ ਨੇ, ਸਤਿ ਸ੍ਰੀ ਅਕਾਲ ਜੀ ਖਲੀਲ ਜੀ, ਕਿਆ ਹਾਲ ਚਾਲ
1: ਜੀ? ਸਤਿ ਸ੍ਰੀ ਅਕਾਲ, ਕੈਸੇ ਹੈਂ ਦਰਸ਼ਨ?
0: ਬਹੁਤ ਬੜੀਆ ਜੀ, ਬਹੁਤ ਬੜੀਆ, ਆਪ ਸੁਣਾਓ। ਹੈਲੋ, ਔਨ ਏਅਰ ਹੋ ਜੀ, ਤੁਸੀਂ, ਆਪਕੀ ਆਵਾਜ਼ ਆ ਰਹੀ ਹੈ। ਹੈਲੋ ਖਲੀਲ ਜੀ, ਆਪਕੀ ਆਵਾਜ਼ ਨਹੀਂ ਆ ਰਹੀ, ਇੱਕ ਬਾਰ ਆਈ ਥੀ ਉਸਕੇ ਬਾਅਦ ਆਵਾਜ਼ ਆਪਕੀ ਬੰਦ ਹੋ ਗਈ, ਆਪ ਔਨ ਏਅਰ ਹੋ ਯਾ ਤੋ ਇੱਕ।
1: ਹੈਲੋ,
0: ਹਾਂਜੀ ਹਾਂਜੀ, ਅਬ ਆ ਰਹੀ ਆਵਾਜ਼ ਆਪਕੀ।
1: ਜੀ ਜੀ, ਮੈਨੇ ਕਿਹਾ ਆਪਕੇ ਜੋ ਪ੍ਰੋਗਰਾਮ ਹੈ, ਜੋ ਟੌਪਿਕ ਲਾਤੇ ਹੈ ਆਪ, ਵੋ ਇਨਸਾਨ ਕੋ ਝੰਜੋੜ ਦੇਤੇ ਹੈ ਬੁਲਾ, ਯਾਨੀ ਕਿ ਉਸ ਵਕਤ ਲੈ ਜਾਤੇ ਹੈ ਜਹਾਂ ਵੈਸੇ ਵਾਕਿਆਤ ਉਸਕੇ ਸਾਥ ਪੇਸ਼ ਆਏ ਹੈ। ਤੇ ਇਹ ਬਹੁਤ ਬੜੀ ਬਾਤ ਹੈ, ਸੋਸਾਇਟੀ ਕੋ ਜਾਗਾਨਾ, ਅਵੇਅਰਨੈਸ ਲਾਨਾ ਵੀ ਬਹੁਤ ਬੜੇ ਦਿਲ ਕੀ ਬਾਤ ਹੈ, ਹਰ ਬੰਦੇ ਕੇ ਹਾਥ ਮੇ ਨਹੀਂ ਹੈ ਯੇ ਸਬ ਚੀਜ਼ੇ ਕਰ ਦੇਣਾ। ਦੂਸਰੀ ਬਾਤ ਆਪਸੇ ਮੈਂ ਯੇ ਕਹਿ ਰਹਾ ਥਾ ਕਿ ਵੋ ਜੋ ਬੜੇ ਭਰਾ ਕੇ ਸਾਹਮਣੇ ਆ ਕੇ ਇਤਨੀ ਤਾਰੀਫੇ ਕਰ ਰਹਾ ਥਾ, ਉਹ ਬਿਲਾ ਵਜੇ ਦੇਖੀਏ ਉਸਕੀ ਬੀਵੀ ਕੇ ਪਾਸ, ਛੋਟੀ ਬੀਵੀ ਕੇ ਪਾਸ, ਉਸਕੀ ਭਾਭੀ ਕੇ ਜ਼ਹਿਨ ਮੇ ਗਲਤ ਬਾਤੇ ਡਾਲਾ,
0: ਗਲਤ ਬਾਤ
1: ਬਹਿਸ ਹੋਈ। ਤੋ ਹਾਂ, ਤੋ ਉਸਸੇ ਕਿਆ ਹੋਤਾ, ਦੇਖੀਏ ਸੰਸਾਰ ਮੇ ਖਰਾਬੀ ਇਸਲੀ ਆਤੀ, ਪਹਿਲੀ ਚੀਜ਼ ਤੋ ਇਹ ਕਿ ਆਪ ਝੂਠ ਬਿਆਨੀ ਕਰੇ, ਜਬਕਿ ਆਪਕੋ ਵੋ ਇੱਜ਼ਤ ਮਿਲਤੀ ਨਹੀਂ, ਨਾ ਪ੍ਰੋਪਰ ਆਪਕੋ ਚੈਨ ਮਿਲਤਾ, ਕਿਸੀ ਕਿਸਮ ਕਾ ਕੋਈ ਚੀਜ਼ ਉਸਕੇ ਸਾਥ ਨਹੀਂ ਹੈ, ਸਾਰੀ ਚੀਜ਼ੇ ਆਪੋਜ਼ਿਟ ਹੈ। ਲੇਕਿਨ ਆਪ ਇਹ ਦੇਖੀਏ, ਯੇ ਕਰਨੀ ਪਰਮਾਤਮਾ ਕਰਤਾ ਯੇ ਸਭ,
0: ਬਿਲਕੁਲ ਬਿਲਕੁਲ,
1: ਕਿ ਵੋ ਵਹਾਂ ਗਯਾ ਔਰ ਉਸਕੋ ਅਚਾਨਕ ਉਸਕੋ ਐਸਾ ਹੋ, ਯਾਰ ਮੇਰੇ ਸੁਸਰਾ ਖਰੀਬ ਮੈਂ ਚਲੋ ਯਹੀ ਚਲਤੇ ਘਰ ਪੇ। ਤੋ ਆਪ ਯੇ ਦੇਖੀਏ ਹਾਲਾਤ ਕੈਸੇ ਬਨਤੇ, ਕਿਉਂਕਿ ਵੋ ਜੋ ਇਸਕੀ ਭਾਭੀ ਕੀ ਜੋ ਉਹਨੇ ਇਨਸਲਟ ਕਰ ਰਹਾ ਥਾ ਬਾਰ ਬਾਰ, ਉਹ ਯਾਰ ਮੈਂ ਤੋ ਤੁਹਾਨੂੰ ਘਰ ਵਾਲੇ ਕੋਈ ਪੁੱਛਦੇ ਨਹੀਂ, ਮੈਨੂੰ ਕੋਈ ਕੁਝ ਨਹੀਂ ਕਰਦੇ, ਤੋ ਉਸਕੇ ਦਿਲ ਸੇ ਯਹ ਆ ਨਿਕਲ ਰਹੀ ਥੀ ਕਿ ਪਰਮਾਤਮਾ ਤੂੰ ਦੇਖ ਰਹਾ ਨਾ ਰੱਬਾ, ਯੇ ਮੇਰੇ ਸਾਥ ਕਿਸ ਤਰ੍ਹਾਂ ਪੇਸ਼ਾ ਰਹਾ, ਕੁਛ ਐਸਾ ਜੁਗਾੜ ਕਰਦੇ। ਔਰ ਜਬ ਉਹਨੇ ਕਰਤਾ ਨਾ, ਬੜਾ ਕਾਰੀਗਰ ਹੈ ਉਹਨੇ, ਉਸਕੀ ਕਾਰੀਗਰੀ ਆਜ ਤੱਕ ਕਿਸੀ ਕੋ ਸਮਝ ਮੇ ਨਹੀਂ ਆਈ, ਕਿਉਂਕਿ ਉਹਨੇ ਬੋਲਤਾ ਮੈਂ ਹੂੰ ਯੇ ਕਰਨੇ ਵਾਲਾ। ਤੋ ਬਹਰਹਾਲ ਉਸ ਬਾਤ ਪੇ ਮੁਝੇ ਯਾਦ ਆਇਆ ਕਿ ਅਗਰ ਤੁਮੇ ਇਸ ਬਾਤ ਪੇ, ਯਾਨੀ ਉਸਕੀ ਛੋਟੀ ਬੀ ਕੀ ਵਾਈਫ ਜੋ ਹੈ ਆਪਣੇ ਹਸਬੈਂਡ ਸੇ ਬੋਲ ਰਹੀ ਹੈ ਕਿ ਤੁਮੇ ਇਸ ਬਾਤ ਪੇ ਨਦਾਮਤ ਹੈ, ਤੋ ਬਸ ਇਤਨਾ ਕਰਨਾ, ਫਿਰ ਕਿਸੀ ਔਰ ਕੋ ਇਸ ਤਰ੍ਹਾਂ ਨਾ ਰੁਸਵਾ ਕਰਨਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਯੇ ਕਿਆ ਹੈ, ਯੇ ਬਹੁਤ ਬੜੀ। ਔਰ ਫਿਰ ਸਬਸੇ ਬੜੀ ਬਾਤ ਦਰਸ਼ਨ ਸਾਹਿਬ, ਮੈਂ ਆਪਕਾ ਵਕਤ ਲੇਤਾ ਹੂੰ, ਮਗਰ ਬੜੀ ਪਿਆਰੀ ਬਾਤੇ ਬਤਾਤਾ ਹੂੰ, ਟਾਈਮ ਜ਼ਰੂਰ ਲਗਤਾ, ਲੇਕਿਨ ਅੱਛੀ ਬਾਤ ਬੋਲਣੇ ਕੇ ਲਿਏ ਵਕਤ ਹੀ ਲਗੇਗਾ ਨਾ। ਅਗਰ ਕਿਸੀ ਕਾ ਆਪਰੇਸ਼ਨ ਚਾਹ ਰਹੇ ਹੈ, ਕੋਈ ਦਵਾ ਚਾਹ ਰਹੇ ਹੈ, ਆਪ ਕਿਸੀ ਕੋ ਜੈਸਾ ਆਪ ਬੋਲੇ ਸਿਹਤਯਾਬੀ ਹੋ ਗਈ, ਬੜੀ ਤਕਲੀਫ ਥੀ, ਮੇਰੇ ਕੋ ਨਹੀਂ ਫੋਨ ਕਰੇ ਆਪ, ਮੁਝੇ ਫੋਨ ਕਰਦੇ ਤੋ ਮੇਰਾ ਬੱਚਾ ਵੀ ਡਾਕਟਰ ਹੈ, ਕੁਛ ਨਾ ਕੁਛ ਬਤਾ ਦੇਤਾ ਹੈ, ਮੈਂ ਖੁਦ ਆ ਜਾਤਾ ਆਪਕੇ ਪਾਸ। ਹਾਂ, ਕਾਰਡੀਓਲੋਜਿਸਟ ਹੈ ਵੋ, ਯਹਾਂ ਪੇ ਪੜਾ ਹੁਆ, ਵਾਲਦਾ ਮੇਰੀ ਇੰਡੀਆ ਮੇ ਡਾਕਟਰ, ਇਨਕੇ ਯਹਾਂ ਪੇ, ਤੋ ਮੈਂ ਖੁਦ ਟਿਪ ਸੇ ਕਾਫੀ ਵਾਕਿਫ ਹੂੰ, ਦੇਖਣਾ ਕਿਆ ਚੀਜ਼ ਹੈ, ਕਿ ਆਪ ਯੇ ਗੌਰ ਕਰੀਏ ਕਿ ਵੋ ਕਿਆ ਚੀਜ਼ ਥੀ ਜਿਸਕੀ ਵਜ੍ਹਾ ਸੇ ਵੋ ਹੋਈ, ਉਸਕੋ ਹਟਾਨਾ ਵਾਸਤੇ, ਜੋ ਵੀ ਤਕਲੀਫ ਹੈ ਉਸਕੋ ਮਰਜ਼ ਕੋ ਹਟਾਨੇ ਮੇ ਅਕਲਮੰਦੀ ਹੈ, ਜੈਸੇ ਹੋਮਿਓਪੈਥੀ ਹੈ, ਐਲੋਵੇਦੀ, ਯੂਰਾਨੀ, ਜਿਤਨੇ ਵੀ ਦਵਾ ਹੈ ਭਾਈ, ਯੂਨਾਨੀ ਉਰਦੂ ਮੇ ਬੋਲਤੇ ਹੈ, ਹਿੰਦੀ ਮੇ ਐਲੋਵੇਦਿਕ ਬੋਲਤੇ, ਸੇਮ ਚੀਜ਼ ਹੈ, ਆਪ ਪੰਜਾਬੀ ਮੇ ਗੱਡੀ ਬੋਲ ਰਹੇ।
0: ਹਾਂ, ਵੋ ਡਿਸਪਲੇਸਮੈਂਟ ਹੋ ਜਾਤੀ ਹੈ ਨਾ, ਵੋ ਉਸਕੀ ਬਸ, ਤੋ ਉਸਨੇ ਮਲ ਕੇ ਥੋੜਾ
1: ਸਲਿਪ ਡਿਸ ਸਲਿਪ अच्छा अच्छा तो बहरहाल वो चीज हो उसका,
0: नेवल डिस्प्यूट।
1: हाँ समझ गया मैं, उसके लिए क्या है आप खड़े होके, खड़े होके बिल्कुल अपने पंजों को अपने खड़े रहने के बाद झुकते हुए अपने अंगों, सबसे जो मेन उंगली है आपकी बड़ी वाली हाथ की, उस उंगली से अपने अंगूठों को टच करना, यानी कि पाओ के थंब को जैसी टच करेंगे वो जगह पे आ जाती। कहने तरीके कई है, जैसा आप खुद इससे पहले एक पंजाबी प्रोग्राम में मेरे को बताए थे कि वो जगह ले जाते थे हमको बचपने में, वो क्या था नहीं मालूम है, वो यूं हाथ फिराता था ठीक हो जाते थे।
0: बिल्कुल बिल्कुल बिल्कुल बिल्कुल।
1: तो इसको बोलते तोड़गे, ये जो होते हैं ना तोड़गे, चुटकुले काम के होते। बहरहाल मैं आपको ये कहना चाह रहा था दर्शन भाई कि जितने बदअखलाक लोग होते ना उनसे आप अखलाक की तवज्जो या तवक्को मत रखें, आप
0: नहीं कर सकते,
1: वरना फिर इससे क्या होता आपकी दिल में आजारी होती। आप एक्सपेक्ट कर रहे हैं गुलाब का फूल, वो यार अंदर से गेंदे का फूल निकल गया। आप बोले यार ये कितने आ गया सी, ये तो आते छुप गया मुझे।
0: यही आज का विषय है कि आप किसी को देखकर आपने उम्मीदें कुछ और लगाई हो लेकिन निकले कुछ और।
1: नहीं नहीं बिल्कुल नहीं लगाना चाहिए, क्योंकि देखिए मशहूर मुहावरा है, बचपन से सुन रहे बुढ़े हो गए, और वो मुहावरा पंजाब में इंडिया में यही है कि आदमी में बस के देखो सोने को घस के देखो।
0: जी जी जी जी
1: क्यों घसते कसो, आप बड़े से बड़े सुनार के पास चले आइए, ब्रेम्पटन रहो, दुनिया का कोई गोल्ड स्मिथ हो, उसको बोले यार ये मेरी रिंग है देख मैं पंजाब में लिया था, ये तकरीबन इतनी इतने तोले की है, वो तो चंगी बात है। पहले मैं थे दाके ये जो कटोस कसोटी है उते एक मैं एसिड का एक खतरा डालूंगा, उते पाके मैं इसे घसूंगा और फिर मैं तुझे बताऊंगा ये कितने कैरेट है। और तुम तो बोल रहे 24 है 25 है, मैंने नहीं मानता, मैं मानता हूँ ये आंखों से। तो ये जो चीजें होती है ना, तो ये बड़े लोग ऐसी नहीं बोले सियाने।
0: चलो बहुत बहुत शुक्रिया
1: जनाब
0: जी, बहुत बढ़िया।
1: आपका भी बहुत बहुत शुक्रिया जनाब वक्त देने के लिए, सदा खुश रहिए, कभी कुछ काम रहा दर्शन भाई प्लीज कॉल करिए, इसमें कोई गैरियत नहीं है, मैं ऑन एयर बोल रहा हूँ, ऑफ द एयर भी आपको पहले दिन भी ये मुलाकात हुई तो बोला था, आप बोल के देखिए फिर देखिए क्या करता हूँ।
0: श्योर सर आई एम प्राउड ऑफ यू, थैंक यू वेरी मच,
1: लव यू मेरी जान, खुदा हाफिज़।
0: थैंक यू थैंक यू। सो दोस्तों तुसी भी कोई गलबात कर सकते हो 647-367-5353 ते लाओ फिर आप थोड़ा जा तड़का शड़का लाने एक बड़े प्यारे जे गीत दा, मानक साहब नू तुहाडे सामने पेश करदे हां बहुत प्यारे जे गीत दे।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 0169।
1: ਸਤਿ ਸ਼੍ਰੀ ਅਕਾਲ ਜੀ ਭਾਜੀ,
0: ਕੀ ਹਾਲ ਚਾਲ ਨੇ
1: ਜੀ? ਜੀ ਆਪਣੇ ਗੱਲ ਬਾਤ ਕਰ ਰਹੇ ਸੋ ਦੁਨੀਆਂ ਏ ਕੇ ਮਤਲਬ ਜੀ
0: ਜੀ ਜੀ ਜੀ ਜੀ
1: ਦੇਖੋ ਪਿੱਛੇ 40 ਸਾਲ 50 ਸਾਲ ਪਿੱਛੇ ਚਲੇ ਜਾਓ, ਮਕਾਨ ਕੱਚੇ ਤੇ ਲੋਕਾਂ ਦੇ ਮਨ ਸੱਚੇ।
0: ਮਨ ਸੱਚੇ, ਬਿਲਕੁਲ ਸਹੀ ਗੱਲ।
1: ਉਸਲੇ ਦੁਨੀਆਂ ਵਾਲੇ ਮਤਲਬ ਦੇ ਨਹੀਂ ਹੈ। ਜਿਸਲੇ ਕਿ ਮਕਾਨ ਉਸਲੇ ਹਰ ਵਰਗ ਦੇ ਕੇ ਲੋਕੀ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਇਲਾਕਿਆਂ ਚ ਹੁੰਦੇ ਸਨ
0: ਜੀ ਜੀ ਜੀ ਜੀ ਜੀ।
1: ਲੇਕਿਨ ਜਿਸ ਵੇਲੇ ਕਿ ਪੱਕੀਆਂ ਇੱਟਾਂ ਵਾਲੇ ਆਏ, ਸੰਗੇ ਮਰਮਰ ਆ ਗਏ ਹੈ, ਉਹ ਲੋਕਾਂ ਦੇ ਉਹੀ ਦਿਲ ਏ ਕਿ ਮਕਾਨ ਕੱਚੇ ਦੇ ਮਨ ਸੱਚੇ
0: ਜੀ।
1: ਉਹੀ ਏ ਕਿ ਦਿਲਾਂ ਦੇ ਵਿੱਚ ਉਹ ਕਿਸ ਤਰ੍ਹਾਂ ਦੀਆਂ ਹੋ ਗਈਆਂ। ਉਸ ਟਾਈਮ ਇਹ ਕਿ ਰੋਸ਼ਨਦਾਨ ਵੀ ਹੁੰਦੇ
0: ਜੀ ਜੀ,
1: ਫਿਰ ਉਹੀ ਲੋਕਾਂ ਨੇ ਕਿ ਰੋਸ਼ਨਦਾਨਾਂ ਨੂੰ ਉਹ ਖਤਮ ਕਰ ਦਿੱਤਾ, ਆਪਣੇ ਆਪ ਨੂੰ ਇਹ ਕਿ ਜਿਸ ਤਰ੍ਹਾਂ ਜੇਲ ਹੁੰਦੀ ਹੈ ਨਾ, ਉਹਦੇ ਚ ਬੰਦ ਕਰ ਲਿਆ
0: ਜੀ ਜੀ ਜੀ ਜੀ ਜੀ।
1: ਠੀਕ ਹੈ, ਫਿਰ ਇਹ ਕਿ ਉਹ ਦੂਰੀਆਂ ਹੋ ਗਈਆਂ, ਇਹ ਕਿ ਗੁਆਂਢੀ ਦੇ ਉੱਪਰ ਇੱਕ ਕੋਈ ਇੱਕ ਚੰਗੀ ਮਾੜੀ ਹੋਵੇ ਤਾਂ ਉਹ ਆਦਾ ਹੋਣੇ ਕਿ ਇਸੇ ਨੇ ਕਰਾਇਆ ਹੋਣਾ। ਖਾਣਾ ਵਗੈਰਾ ਵੀ ਬਣਦਾ ਨਾ, ਆਦੇ ਦੂਸਰੇ ਦੇ ਘਰ ਦੇ ਵਿੱਚ ਇਹ ਕਿ ਆਪਣੇ ਨਾ ਖੁਸ਼ਬੋ ਨਾ ਜਾਏ ਤਾਂ ਕਿ ਆ ਕੇ ਦਰਵਾਜ਼ਾ ਨਾ ਖੜਕਾਉਣਾ ਸ਼ੁਰੂ ਕਰਦੇ ਆ।
0: ਬਿਲਕੁਲ ਬਿਲਕੁਲ ਸਹੀ,
1: ਇਹਨੂੰ ਕਹਿੰਦੇ ਨੇ ਦੁਨੀਆਂ ਮਤਲਬ ਦੀ ਹੋਣ।
0: ਮਤਲਬ ਬਿਲਕੁਲ ਸਹੀ ਗੱਲ ਹੈ, ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਥੈਂਕ ਯੂ। ਸੋ ਇੱਕ ਫੋਨ ਆ ਰਿਹਾ ਸੀ ਜੀ, 8045 8045 ਨੰਬਰ ਹੈ ਸੀ, ਤੇ ਉਹ ਗੱਲਬਾਤ ਹੋ ਰਹੀ ਸੀ, ਇਸ ਕਰਕੇ ਪਿੱਕ ਨਹੀਂ ਹੋ ਸਕਿਆ। ਤੁਸੀਂ ਹੁਣ ਕਾਲ ਕਰ ਲਓ ਤੇ ਤੁਹਾਡੀ ਕਾਲ ਮੈਂ ਜ਼ਰੂਰ ਸੇਵ ਕਰੂੰਗਾ। 8045 ਫੋਨ ਨੰਬਰ ਹੈ ਸੀ ਜੀ।

0: ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਦੇ ਨਾਲ ਸਭ ਰੰਗ ਦੇ ਨਾਲ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਉਹ ਕਿਸੇ ਦੋਸਤ ਇੱਕ ਦਿਨ ਗੱਲ ਕਰ ਰਿਹਾ ਸੀ, ਉਹ ਕਹਿੰਦਾ ਵੀ ਜਿਸ ਦਿਨ ਅਸੀਂ ਆਪਣੇ ਹਾਸੇ ਦੇ ਮਾਲਕ ਆਪ ਖੁਦ ਬਣ ਜਾਵਾਂਗੇ ਨਾ, ਤੇ ਉਸ ਤੋਂ ਬਾਅਦ ਸਾਨੂੰ ਕੋਈ ਰਵਾ ਨਹੀਂ ਸਕਦਾ। ਅਸੀਂ ਆਪਣੇ ਖੁਸ਼ੀ ਦੇ ਮਾਲਕ ਖੁਦ ਬਣੀਏ, ਅਸੀਂ ਕਿਸੇ ਤੋਂ ਕੋਈ ਲੱਭਣ ਦੀ ਕੋਸ਼ਿਸ਼ ਨਾ ਕਰੀਏ, ਕਿਸੇ ਤੇ ਡਿਪੈਂਡ ਨਾ ਹੋਈਏ, ਕਿਸੇ ਤੋਂ ਕੁਝ ਐਕਸਪੈਕਟ ਨਾ ਕਰੀਏ, ਤਾਂ ਫਿਰ ਵਾਕਿਆ ਸਾਨੂੰ ਕੋਈ ਦੁਖੀ ਨਹੀਂ ਕਰ ਸਕਦੇ ਜੇ ਅਸੀਂ ਆਪਣੀ ਖੁਸ਼ੀ ਦੇ ਮਾਲਕ ਆਪਣੇ ਆਪ ਕਰ ਜਾਵਾਂਗੇ। ਤੇ ਉਹ ਕਹਿੰਦਾ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਪਰਮਾਤਮਾ ਮਿਲੇ, ਤਾਂ ਕਰਮ ਅਜਿਹੇ ਕਰੋ ਕਿ ਦੁਆਵਾਂ ਤੁਹਾਨੂੰ ਮਿਲ ਜਾਣ। ਇਸ ਤਰ੍ਹਾਂ ਨਹੀਂ ਹੈ ਕਿ ਜਾ ਕੇ ਮੰਗਤੇ ਬਣ ਕੇ ਤੁਸੀਂ ਮੰਗ ਕੇ ਉਸ ਪਰਮਾਤਮਾ ਦੀਆਂ ਦੁਆਵਾਂ ਲੈ ਸਕਦੇ ਹੋ, ਨਹੀਂ। ਕਰਮ ਐਸੇ ਕਰੋ, ਐਸੇ ਕਰਮ ਕਰੋ, ਦੁੱਖ ਦੇ ਵਿੱਚ ਕਿਸੇ ਦੀ ਮਦਦ ਕਰੋ, ਸੁੱਖ ਦੇ ਵਿੱਚ ਕਿਸੇ ਦੇ ਸ਼ਰੀਕ ਬਣੋ, ਉਹਦੇ ਨਾਲ ਉਹਦੇ ਸੁੱਖ ਦੇ ਵਿੱਚ ਵਾਧਾ ਕਰੋ, ਦੁੱਖ ਦੇ ਵਿੱਚ ਉਹਦੇ ਨਾਲ ਮਦਦ ਕਰੋਗੇ, ਉਸਦਾ ਦੁੱਖ ਘਟ ਜਾਏਗਾ। ਸੋ ਇਸ ਤਰ੍ਹਾਂ ਦੇ ਕਰਮ ਕਰੋਗੇ ਨਾ, ਤਾਂ ਉਹਨਾਂ ਕਰਮਾਂ ਦੇ ਨਾਲ ਤੁਹਾਨੂੰ ਉਸ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਹੈ ਨਾ, ਤੁਹਾਨੂੰ ਪ੍ਰਾਪਤ ਹੋ ਸਕਦੀ ਹੈ। ਸੋ ਵਧੀਆ ਇਨਸਾਨ ਬਣਨ ਦੇ ਲਈ, ਵਧੀਆ ਇਨਸਾਨ ਚੁਣਨ ਦੇ ਲਈ ਆਪਣੇ ਆਪ ਤੇ ਤੁਹਾਨੂੰ ਫੋਕਸ ਕਰਨ ਦੀ ਜਿਹੜੀ ਜ਼ਰੂਰਤ ਹੈ। ਜਿਹੜਾ ਸਾਡਾ ਅੱਜ ਦਾ ਵਿਸ਼ਾ ਵੀ ਸੀ ਨਾ, ਉਹਦੇ ਵੀ ਇਹਦੇ ਨਾਲ ਹੀ ਲਿੰਕ ਸੀ ਕਿ ਦੂਰ ਦੇ ਢੋਲ ਸਾਨੂੰ ਚੀਜ਼ਾਂ ਚੰਗੀਆਂ ਜ਼ਰੂਰ ਲੱਗਦੀਆਂ ਨੇ। ਤੇ ਸਾਡੇ ਬੀਬੀ ਗੋਸਲ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਉਹ ਕਹਿੰਦੇ ਨਾ ਜੀਓ ਤਾਂ ਐਸੇ ਜੀਓ ਜੇ ਤੁਹਾਡਾ ਸਾਰਾ ਕੁਛ ਹੱਸ ਕੇ ਜੀਓ, ਮਰੋ ਤਾਂ ਐਸੇ ਜੇ ਤੁਹਾਡਾ ਕੁਛ ਵੀ ਨਹੀਂ ਹੈਗਾ। ਬਾਕੀ ਜਿਹੜੇ ਦੋਸਤ ਬਣਾਉਣੇ ਉਹਨਾਂ ਨੂੰ ਦੋਸਤੀ ਦੇ, ਜਿੱਦਾਂ ਉਹਨਾਂ ਤੋਂ ਕੋਈ ਆਸ ਨਾ ਰੱਖੋ,
0: ਬਸ ਐਕਸਪੈਕਟ ਨਾ ਕਰੋ ਕਿਸੇ ਤੋਂ ਕੁਝ ਵੀ। ਬਿਲਕੁਲ, ਉਮੀਦ ਰੱਖੋਗੇ ਤਾਂ ਫਿਰ ਨੁਕਸਾਨ ਉਠਾਓਗੇ। ਬਿਲਕੁਲ,
1: ਉਹ ਤਾਂ ਕਿਸੇ ਇਹ ਤਾਂ ਪੁਰਾਣੀ ਹੋ
0: ਗਈ। ਚਲੋ, ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਸੋ ਦੋਸਤੋ, ਸਾਡਾ ਤੁਹਾਡਾ ਸਾਥ, ਬਸ ਅੱਜ ਦੇ ਪ੍ਰੋਗਰਾਮ ਚ ਤਾਂ ਮਿੰਟ ਰਹਿ ਗਏ 2, ਤੇ ਹੁਣ ਆਪਾਂ ਮਿਲਾਂਗੇ ਕੱਲ ਨੂੰ। ਕੱਲ ਹੈ ਜੀ ਬੁੱਧਵਾਰ, ਤੇ ਬੁੱਧ ਕੰਮ ਸੁੱਧ, ਵਧੀਆ ਜਿਹਾ ਕੋਈ ਨਾ ਕੋਈ ਵਿਸ਼ਾ ਹੋਰ ਆਪਾਂ ਛੂਵਾਂਗੇ। ਤੇ ਅੱਜ ਵਿਸ਼ਾ ਜਾਂ ਤੇ ਤੁਹਾਨੂੰ ਥੋੜਾ ਜਿਹਾ ਕੋਈ ਔਖਾ ਲੱਗਿਆ, ਦੂਰ ਦੇ ਢੋਲ ਸੁਹਾਵਣੇ ਹੈ ਤਾਂ ਗੱਲਬਾਤ ਕੋਈ ਵਸੀ ਨਹੀਂ, ਦੋਸਤ ਮਿੱਤਰ ਸਾਰਿਆਂ ਦੀ ਲਾਈਫ ਚ ਹੁੰਦੇ ਆ, ਰਿਸ਼ਤੇਦਾਰ ਸਕੇ ਸੰਬੰਧੀ ਸਾਰਿਆਂ ਦੀ ਲਾਈਫ ਚ ਹੁੰਦੇ ਆ, ਔਰ ਸਾਰਿਆਂ ਦੀ ਉਮੀਦ ਦੇ ਮੁਤਾਬਕ ਨਹੀਂ ਹੁੰਦੇ। ਮੈਂ ਅਕਸਰ ਦੇਖਦਾ ਕਿ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵਿੱਚ ਅਕਸਰ ਲੋਕ ਅਸੀਂ ਨੁਕਸ ਕੱਢਦੇ ਰਹਿੰਦੇ ਆ, ਨਗੋਚਾਂ ਕੱਢਦੇ ਰਹਿੰਦੇ ਆ, ਅਸੀਂ ਗਿਲੇ ਸ਼ਿਕਵੇ ਕੱਢਦੇ ਰਹਿੰਦੇ ਆ। ਲੇਕਿਨ ਅੱਜ ਸ਼ੇਅਰ ਘੱਟ ਕੀਤੇ ਆ ਕਿ ਸਾਨੂੰ ਕਈ ਵਾਰ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ, ਆਸਾਂ ਉਮੀਦਾਂ ਅਸੀਂ ਬੜੀਆਂ ਲਾਈਆਂ ਹੁੰਦੀਆਂ ਨੇ, ਲੇਕਿਨ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ। ਉਹੀ ਸਾਡਾ ਅੱਜ ਦਾ ਵਿਸ਼ਾ ਸੀ ਕਿ ਜਨ ਦੂਰੋਂ ਜਿਹੜੀਆਂ ਚੀਜ਼ਾਂ ਬਹੁਤ ਅੱਛੀਆਂ ਲੱਗਦੀਆਂ, ਲੇਕਿਨ ਸਾਨੂੰ ਕੋਲ ਜਦੋਂ ਅਸੀਂ ਪਹੁੰਚੀਏ ਉਹਨਾਂ ਚੀਜ਼ਾਂ ਤੇ, ਉਹਨਾਂ ਚੀਜ਼ਾਂ ਦੇ ਬਾਰੇ ਜੋ ਸਾਡਾ ਇਮੇਜ ਬਣਿਆ ਹੁੰਦਾ, ਉਹ ਜਿਹੜਾ ਇੰਨਾ ਵਧੀਆ ਨਹੀਂ ਲੈਂਦਾ। ਸੋ ਅੱਜ ਦੇ ਪ੍ਰੋਗਰਾਮ ਦੀ ਦਿਓ ਇੱਥੇ ਇਜਾਜ਼ਤ, ਕੱਲ ਸਭ ਕੁਝ ਠੀਕ ਠਾਕ ਰਿਹਾ ਤੇ ਆਪਾਂ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ, ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: www.radiomahogany.ca.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ Number one service, number one rates, professional, ate honest team, te reliable. So car, van, SUV, koi bhi lena hove, Erin Mills, Acura, 905-828-5800, 905-828-5800, te call karo.
5: Main thoda apna vakeel, Brij Mohan.

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: जी तुसी भी करना चाहते हो अपना खुद का रेडियो प्रोग्राम तो अज ही सानू कॉल करो 647-504-1557।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

0: locations in GTA. For more information, visit rajdhanisweets.ca.
1: ਟੈਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਟੈਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਟੈਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਟੈਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ, 416-655-2000।
1: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਵੈਲਕਮ, ਪਿਆਰ ਸਤਿਕਾਰ, ਹੈਪੀ ਹੈਪੀ ਟਿਊਜ਼ਡੇ, ਸੋਹਣੀ ਜੀ, ਮਿੱਠੀ ਜੀ, ਪਿਆਰੀ ਜੀ ਈਵਨਿੰਗ, ਤੇ ਗਰਮੀ ਉਹ ਬੱਲੇ।

है यार, बहुत वधिया खूबसूरत मौसम है। जे ड्राइव कर रही हूं, विंडो डाउन कर लो, सनरूफ खोल लो, अरमानी दी एनका पा लो, ते वधिया पंजाबी जरा सुनते जाओ। हुण जे रेड लाइट ते खड़े हो ते विंडो डाउन ने थोड़े नाल दी गड्डी नूं पता लगे कि चलो AM 530 ਤੇ ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜ ਚੁੱਕੇ ਹੋ, ਤੇ ਇਸ ਤੋਂ ਵੱਧ ਯਾਰ ਮਸ਼ਹੂਰੀ ਕੀ ਹੋ ਸਕਦੀ ਹੈ। ਮੈਨੂੰ ਯਾਦ ਹੈ ਕਿ ਮੈਨੂੰ ਇੱਕ ਵੀਰ ਦਾ ਫੋਨ ਆਇਆ, ਉਹ ਕਹਿੰਦੇ ਕਹਿੰਦਾ ਵੀ ਮੈਂ ਗੈਸ ਭਰਨ ਗਿਆ ਗੈਸ ਸਟੇਸ਼ਨ ਤੇ, ਤੇ ਕਹਿੰਦੇ ਵਧੀਆ ਮੌਸਮ ਸੀ, ਡੋਰ ਖੁੱਲਾ ਤੇ ਵਿੰਡੋ ਵੀ ਥੱਲੇ, ਤੁਹਾਡਾ ਪ੍ਰੋਗਰਾਮ ਚੱਲ ਰਿਹਾ ਸੀ। ਕਹਿੰਦੇ ਮੇਰੇ ਨਾਲ ਇੱਕ ਮੁੰਡਾ ਖੜਾ ਤੇ ਉਹ ਵੀ ਤੁਹਾਡਾ ਹੀ ਪ੍ਰੋਗਰਾਮ ਸੁਣ ਰਹੇ ਸੀ। ਅਸੀਂ ਇੱਕ ਦੂਜੇ ਵੱਲ ਦੇਖੀ ਕਿ ਅੱਛਾ ਤੂੰ ਵੀ ਪੰਜਾਬੀ ਲਹਿਰਾ ਸੁਣ ਰਿਹਾ ਹੈ। ਮੈਨੂੰ ਬੜਾ ਯਾਰ ਇੱਕ ਮਾਣ ਹੋਇਆ, ਬੜੀ ਖੁਸ਼ੀ ਹੋਈ ਕਿ ਦੋਨੋਂ ਜਾਣੇ ਇਕੱਠੇ ਦੇਖੋ ਤੁਸੀਂ ਪ੍ਰੋਗਰਾਮ ਸੁਣ ਰਹੇ ਤੇ ਵਧੀਆ ਇੰਜੋਏ ਕਰ ਰਹੇ, ਤੇ ਇਹ ਕੋਇਨਸੀਡੈਂਸ ਜਦੋਂ ਹੁੰਦੀ ਹੈ ਨਾ ਤਾਂ ਫਿਰ ਇਹਦੀ ਵੀ ਰੀਸ ਕੋਈ ਨਹੀਂ। ਸੋ 905-673-3337 ਨੰਬਰ ਆਪਣਾ, 905-673-3337 ਤੇ ਕਰਦੇ ਹਾਂ ਗੱਲਾਂ ਬਾਤਾਂ, ਲਾਉਂਦੇ ਹਾਂ ਰੌਣਕਾਂ ਤੇ ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜ ਚੁੱਕੇ ਹੋ। ਤੇ ਆ ਜਾਓ ਫਿਰ, ਕੀ ਪਲੈਨ ਹੈ, ਕੀ ਅੱਜ ਖਾ ਪੀ ਰਹੇ ਹੋ, ਕਿੱਥੇ ਜਾ ਰਹੇ ਹੋ? 905-673-3337 ਆਪਣਾ ਨੰਬਰ ਹੈ, 905-673-3337 9056733337।

ਵਾਹ ਬਈ ਵਾਹ। ਸੋ ਗੀਤ ਸਿੰਘ ਜੀ ਤੇ ਨਾਲ ਬਹੁਤ ਹੀ ਪਿਆਰੇ ਸਾਡੇ ਸਪੋਂਸਰਸ ਦੇ ਮੈਸੇਜ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਤੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਆ। ਗੀਤ ਸਿੰਘ ਜੀ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਸ਼ੁਰੂ ਕਰ ਦੇਈਦਾ ਤਾਂ ਫਿਰ ਬੱਲੇ ਬੱਲੇ ਹੀ ਹੁੰਦੀ ਆ। 905-673-3337-905-673-3337 ਕੋਈ ਵੀ ਰਿਕੁਐਸਟ ਕਰਨੀ ਹੈ ਜਾਂ ਤਾਂ ਕਾਲ ਕਰ ਲਓ। ਤੁਸੀਂ ਕਹਿੰਦੇ ਹੋ ਨਵੀਂ ਯਾਰ ਅਸੀਂ ਕਾਲ ਕਰਨ ਨੂੰ ਥੋੜ੍ਹਾ ਜਿਹਾ ਸੰਗਦੇ ਹਾਂ, ਫਿਰ ਤੁਸੀਂ ਸਾਨੂੰ ਟੈਕਸਟ ਮੈਸੇਜ ਕਰ ਦਿਓ, ਵਟਸਐਪ ਕਰ ਦਿਓ। ਨੰਬਰ ਹੈ 647-504-1557 647-504-1557 ਵਟਸਐਪ ਟੈਕਸਟ ਕਰ ਦਿਓ ਜਾਂ ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾ PUNJABILEHRAN ਪੰਜਾਬੀ ਲਹਿਰਾ ਸਾਡਾ ਇੰਸਟਾਗ੍ਰਾਮ ਪੇਜ ਹੈ, ਉਹਤੇ ਵੀ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ। ਸੋ ਸਾਨੂੰ ਰੀਚ ਕਰਨ ਦੇ ਬੜੇ ਤਰੀਕੇ ਨੇ, ਠੀਕ ਹੈ, ਐਨੀ ਟਾਈਮ ਕਰੋ ਤੇ ਵਧੀਆ ਤੁਸੀਂ ਆਪਣੇ ਮਨਪਸੰਦ ਦੇ ਗਾਣੇ ਲਵਾਓ। ਇੱਕ ਤਾਂ ਰੇਡੀਓ 'ਤੇ ਗਾਣਾ ਲਵਾਉਣਾ ਨਾ ਉਹਦੀ ਟੌਰ ਹੀ ਵੱਖਰੀ ਹੈ। ਕਈ ਸੱਜਣ ਮਿੱਤਰ ਤਾਂ ਕਿਸੇ ਕਹਿੰਦੇ ਹੁੰਦੇ ਨਾ ਕਿ ਕੁੜੀ ਨੂੰ ਖੁਸ਼ ਕਰਨਾ ਹੁੰਦਾ ਤਾਂ ਕਹਿੰਦੇ ਆਹ ਦੇਖ ਕਰਦਾ ਰੇਡੀਓ 'ਤੇ ਫੋਨ, ਦੇਖੀ ਮੇਰਾ ਗਾਣਾ ਲੱਗਦਾ। ਫਿਰ ਬੰਦਾ ਕਹਿੰਦਾ ਨਵੀਂ ਭਾਅ ਜੀ ਯਾਰ ਨਾਲ ਸਹੇਲੀ ਬੈਠੀ ਹੈ ਲਾ ਦਿਓ ਗਾਣਾ। ਸੋ ਫਿਰ ਤਾਂ ਜ਼ਰੂਰ ਜ਼ਰੂਰ ਕੋਸ਼ਿਸ਼ ਕਰੀਦੀ ਹੈ। 905-673-3337 ਨੰਬਰ ਹੈ ਆਪਣਾ, 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਅੱਜ ਤਾਂ ਫਿਰ ਬੈਂਗਲੌਰ ਵਾਲਿਆਂ ਨੇ ਫੱਟੇ ਚੁਕਾਤੇ ਹੈ ਗੁਜਰਾਤ ਦੇ, ਗੁਜਰਾਤ ਤੋਂ ਬਣੀਆਂ ਹੀ ਕੱਖ ਨਹੀਂ ਯਾਰ, 162 ਰਨ ਸਿਰਫ। ਚਲੋ ਕੋਈ ਗੱਲ ਨਹੀਂ, ਹੁਣ ਰੋਇਲ ਚੈਲੰਜਰ ਵਾਲੇ ਨੇ ਤਾਂ ਵੈਸੇ ਫੱਟੇ ਚੱਕਤੇ ਅੱਜ, 254 ਰਨ, ਵੈਰੀ ਨਾਈਸ। ਕੋਹਲੀ ਸਾਹਿਬ ਦੀ ਟੀਮ ਨੇ ਫਿਰ ਕਮਾਲ ਕਰ ਦੀ ਅਤੇ ਉੱਤੇ ਹੁਣ ਕੀ ਫਾਈਨਲ ਦੇ ਵਿੱਚ ਚਲ ਗਏ ਨਾ ਆਈ ਥਿੰਕ, ਕਿ ਹੁਣ ਕੀ ਕਹਿੰਦੇ ਆ ਬੈਂਗਲੌਰ ਵਾਲੇ, ਦੇ ਵਿਲ ਪਲੇ ਇਨ ਦਾ ਫਾਈਨਲਸ 31 ਤਰੀਕ ਨੂੰ, ਅਤੇ ਦੇਖਦੇ ਹਾਂ ਅਗਲੀ ਟੀਮ ਹੁਣ ਕਿਹੜੀ ਨਾਲ ਫਾਈਨਲ ਦੇ ਵਿੱਚ ਪਹੁੰਚਦੀ ਹੈ। ਸੋ 905-673-3337 ਹਜੇ ਹੋਈ ਡਿਸਾਈਡ ਹੀ ਨਹੀਂ ਜਿਹੜੀ ਨੈਕਸਟ ਟੀਮ ਹੈ। ਇੱਕ ਤਾਂ ਯਾਰ ਔਨਲਾਈਨ ਸਾਰੇ ਸਕੋਰ ਸਕੂਰ ਲੱਭਣੇ ਥੋੜ੍ਹੇ ਜਿਹੇ ਮੁਸ਼ਕਿਲ ਹੋ ਜਾਂਦੇ ਆ। ਹੁਣ ਰੋਇਲ ਚੈਲੰਜਰਸ ਤਾਂ ਹੈ, ਅਤੇ ਅਗਲੀ ਟੀਮ ਕਿਹੜੀ ਹੈ ਯਾਰ ਜਿਹੜੀ ਪਹੁੰਚ ਰਹੀ ਹੈ? ਲੈਟਸ ਸੀ, ਔਨਲਾਈਨ ਪਤਾ ਚੱਲ ਹੀ ਜਾਏਗਾ। ਆਈ ਪੀ ਐਲ ਦੀ ਵੈਬਸਾਈਟ 'ਤੇ ਮਾੜਾ ਨਿਗਾਹ ਮਾਰਦੇ ਆ ਅਤੇ ਫਿਰ ਤੁਹਾਨੂੰ ਦੱਸਦੇ ਹਾਂ।

ਅੱਛਾ ਹਜੇ ਡਿਸਾਈਡ ਹੋਣਾ, ਠੀਕ ਹੈ ਗੋਟ ਇਟ। ਸੋ ਹੁਣ ਕੁਆਲੀਫਾਇਰ 2 29 ਨੂੰ ਹੋਊਗਾ ਗੁਜਰਾਤ ਦਾ, ਤੇ ਜਿਹੜੀ ਟੀਮ ਬਿਟਵੀਨ ਹੈਦਰਾਬਾਦ ਤੇ ਰਾਜਸਥਾਨ ਜਿੱਤੇਗੀ ਉਹਨਾਂ ਵਿੱਚ। ਓਕੇ ਓਕੇ ਓਕੇ ਗੋਟ ਇਟ ਗੋਟ ਇਟ ਗੋਟ ਇਟ। ਦੇਖਿਆ ਮਿੰਟ ਲੱਗਦਾ ਆਨਲਾਈਨ ਤੇ ਯਾਰ ਚੀਜ਼ਾਂ ਕਹਿੰਦੇ ਹੁੰਦੇ ਨਾ ਕਿ ਇੰਗਲਿਸ਼ ਕੇ ਤੁਹਾਡੇ ਫਿੰਗਰ ਟਿਪਸ ਤੇ ਅਵੇਲੇਬਲ ਨੇ। ਹੁਣ ਨਹੀਂ ਕੋਈ ਬੜਾ ਕਿਸੇ ਨੂੰ ਕੋਈ ਪੁੱਛਣ ਦੀ ਲੋੜ, ਆਨਲਾਈਨ ਗੂਗਲ ਕਰ ਲਓ, ਹੁਣ ਤਾਂ ਚੈਟ GPT ਨੂੰ ਪੁੱਛ ਲਓ, ਜੈਮੇਨਾਈ ਨੂੰ ਪੁੱਛ ਲਓ, ਪਰਪਲੈਕਸਿਟੀ ਨੂੰ ਪੁੱਛ ਲਓ ਕਿ ਮੈਨੂੰ ਬਈ ਆਹ ਬੀਬਾ ਇਨਫੋਰਮੇਸ਼ਨ ਚਾਹੀਦੀ ਹੈ, ਮਿੰਟਾਂ ਸਕਿੰਟਾਂ ਦੇ ਵਿੱਚ ਇਨਫੋਰਮੇਸ਼ਨ ਮਿਲ ਜਾਂਦੀ ਹੈ। ਸੋ ਮੱਲੀ ਟੈਂਟ, ਮੱਲੀ ਟੈਂਟ, ਮੱਲੀ ਟੈਂਟ ਵਾਲਿਆਂ ਨੂੰ ਯਾਦ ਰੱਖੋ ਬਈ, ਤੁਸੀਂ ਅਗਰ ਹੁਣ ਕੋਈ ਵਿਆਹ ਸ਼ਾਦੀ, ਕੋਈ ਬਰਥਡੇ ਪਾਰਟੀ, ਕੋਈ ਵੀ ਫੰਕਸ਼ਨ ਘਰੇ ਕਰ ਰਹੇ ਹੋ ਤੇ ਟੈਂਟ ਲਵਾਉਣਾ, ਤਾਂ ਮੱਲੀ ਟੈਂਟ ਦੀ ਰੀਸ ਹੀ ਕੋਈ ਨਹੀਂ। ਸੋ ਲਗ ਇੱਕ ਦੋ ਚੀਜ਼ਾਂ ਨੇ। ਸੋ ਲਗਜ਼ਰੀ ਟੈਂਟ 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦੇ ਟੈਂਟ, 1500 ਬੰਦੇ ਨੂੰ ਭਾਵੇਂ ਬਿਠਾ ਲਓ ਟੈਂਟ ਦੇ ਵਿੱਚ, ਨੋ ਪ੍ਰੋਬਲਮ। ਇਹਨਾਂ ਕੋਲ ਕਲੀਅਰ ਟੈਂਟ ਵੀ ਨੇ, ਵਾਈਟ ਟੈਂਟ ਵੀ ਨੇ, ਡਾਂਸ ਫਲੋਰ ਵੀ ਹੈ, ਟੈਂਟ ਫਲੋਰ ਵੀ ਹੈ, ਸਟੇਜਿਸ ਵੀ ਨੇ, LED ਬਾਰ ਵੀ ਹੈ, ਸ਼ੈਂਡਲੀਅਰ ਵੀ ਹੈ, ਚੇਅਰਾਂ ਵੀ ਨੇ, ਸਾਰਾ ਕੁਛ, ਹੀਟਰ, ਫੈਨ, ਤੇ ਨਾਲ ਇਹਨਾਂ ਕੋਲ ਨਾ ਪੋਰਟੇਬਲ ਲਗਜ਼ਰੀ ਵਾਸ਼ਰੂਮ ਆਏ ਨੇ। ਦੇਖੋ ਤੁਹਾਡੇ ਘਰ ਦੇ ਵਾਸ਼ਰੂਮਾਂ ਨਾਲੋਂ ਵੀ ਵਧੀਆ ਵਾਸ਼ਰੂਮ ਨੇ, ਬਾਹਰ ਖੜਾ ਦਿਓ ਇਹ ਟ੍ਰੇਲਰ ਹੈ ਜਿਹੜਾ ਲਗਜ਼ਰੀ ਵਾਸ਼ਰੂਮ ਦਾ, ਤੇ ਵਧੀਆ ਸਾਰੇ ਕਹਿਣਗੇ ਬੱਲੇ ਯਾਰ ਤਾਂ ਵਾਸ਼ਰੂਮ ਹੀ ਬੜੇ ਤਕੜੇ ਨੇ। ਸੋ ਮੱਲੀ ਟੈਂਟ 6479259696 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569 6479259569

ਯਾਰ ਮਹਿੰਗਾਈ ਬਹੁਤ ਹੋ ਗਈ ਹੈ। ਮੈਂ ਅੱਜ ਹੁਣ ਮੈਂ ਨਾਂ ਨਹੀਂ ਲੈਣਾ ਮੈਂ ਕਿੱਥੇ ਗਿਆ, ਮੈਂ ਕਿਤੇ ਗਿਆ ਸੀ ਕੌਫੀ ਲੈਣ। ਕੌਫੀ ਲੈਣ ਗਏ ਤੇ ਯਾਰ ਦੋ ਕੌਫੀਆਂ $25 ਦੀਆਂ। ਮੈਂ ਹੈਰਾਨ ਹੋਇਆ ਦੇਖ ਕੇ, ਮੈਂ ਕਿਹਾ ਚਲੋ ਹੋਣਗੇ $10-12 ਦੀਆਂ ਦੋ। ਉੱਥੇ ਮੈਂ ਗਿਆ ਤੇ ਜਦੋਂ ਉਹਨਾਂ ਨੇ ਫਿਰ ਮਸ਼ੀਨ ਦਿਖਾਈ, $24 ਤੇ 81 ਸੈਂਟ ਦੀਆਂ ਦੋ ਕੌਫੀਆਂ, ਉਹ ਵੀ ਰੈਗੂਲਰ ਸਾਈਜ਼ ਲਾਰਜ ਨੇ, ਨਾ ਕੋਈ ਕੁੱਕੀ ਲਈ ਆ ਨਾ ਕੋਈ ਖਾਣ ਨੂੰ ਕੁਛ ਲਿਆ, ਸਿਰਫ ਦੋ ਕੌਫੀ ਟੇਕ ਆਊਟ $24.81 ਤੇ ਨਾਲ ਫਿਰ ਲਿਖਿਆ 15% ਟਿਪ ਦੇਣੀ ਹੈ $3.72, 20% ਦੇਣੀ ਹੈ $4.96, $25% ਦੇਣੀ ਹੈ ਤੇ $6.20 ਤੇ 30% ਟਿਪ ਦੇਣੀ ਹੈ $7.44। ਮੈਂ ਹੱਸਾ ਯਾਰ ਟਿਪ ਕਦ ਲਈ, ਉਹਨੇ ਪੁੱਛਿਆ ਯੈਸ ਸਰ, ਮੈਂ ਕਿਹਾ 2 ਲਾਟੇਜ਼, ਕਹਿੰਦੀ ਠੀਕ ਹੈ ਜੀ ਖੜ ਜਾਓ। ਪਿੱਛੇ ਖੜੇ ਲੱਗੇ ਵੀ ਉਹਨਾਂ ਨੂੰ ਯਾਰ ਦੋ ਕੌਫੀਆਂ ਬਣਾਉਣ ਨੂੰ ਲੱਗ ਗਏ ਹੋਣਗੇ 7-8 ਮਿੰਟ। ਹੁਣ ਆਪਾਂ ਨਾਂ ਨਹੀਂ ਲੈਣਾ ਜਗ੍ਹਾ ਦਾ, ਕਿਉਂਕਿ ਯਾਰ ਦੇਖੋ ਆਪਾਂ ਇੱਥੇ ਤਾਂ ਨਹੀਂ ਬੈਠੇ ਵੀ ਕਿਸੇ ਦਾ ਨਾਂ ਬਦਨਾਮ ਕਰੀਏ, ਬਟ $25 ਦੀਆਂ ਦੋ ਕੌਫੀਆਂ ਤੇ ਟੂ ਬੀ ਵੈਰੀ ਓਨੈਸਟ ਮੈਂ ਸੈਟਿਸਫਾਈਡ ਨਹੀਂ ਹੋਇਆ ਟੇਸਟ ਤੋਂ। ਇੱਕ ਤਾਂ ਕੈਫੇਜ਼ ਇੰਨੇ ਖੁੱਲ੍ਹ ਗਏ, ਚਲੋ ਕਈ ਕੈਫੇਜ਼ ਨੇ ਆਮ ਸ਼ੋਰ ਕਿ ਉਹਨਾਂ ਦੀਆਂ ਕੌਫੀਜ਼ ਦੇ ਮਸਟ ਬੀ ਵੈਰੀ ਗੁੱਡ, ਬਟ ਪਤਾ ਨਹੀਂ ਯਾਰ ਮੈਂ ਨੋਟਿਸ ਕੀਤਾ ਕਿ ਨਿਰਾ ਦੁੱਧ ਹੀ ਦੁੱਧ ਪਾਇਆ। ਇੱਕ ਤਾਂ ਮੇਰੀ ਵੀ ਗਲਤੀ ਹੈ, ਮੈਂ ਕਹਿਣ ਦਾ ਐਕਸਟਰਾ ਆਈਸ ਅਤੇ ਉਹਦੇ ਨਾਲ ਚਲੋ ਮਿਲਕ ਥੋੜ੍ਹਾ ਜਿਹਾ ਘੱਟ ਜਾਂਦਾ, ਬਟ ਸਟਾਰਬਕਸ ਨਾਲੋਂ ਵੀ ਮੈਂ ਨੋਟ ਕੀਤਾ ਕਿ ਕੌਫੀ ਮਹਿੰਗੀ ਸੀ। ਬਟ ਇੰਨਾ ਕਹਿ ਕਿ ਯਾਰ ਬਿਜ਼ੀ ਬਹੁਤ ਸੀ ਜਿਹੜੀ ਲੋਕੇਸ਼ਨ ਹੈ, ਲੋਕੀ ਬੈਠੇ ਕਾਫੀ ਹੱਦ ਤੱਕ ਫੁੱਲ ਹਾਊਸ, ਉਹ ਵੀ ਵੀਕਡੇ ਟਿਊਜ਼ਡੇ ਦੁਪਹਿਰ ਨੂੰ। ਸੋ ਆਈ ਡੋਨਟ ਨੋ, ਖੈਰ ਹੁਣ ਮੈਂ ਨਾ ਇੱਥੇ ਜਾਣਾ ਹੁੰਦਾ ਕਲਾਈਨਬਰਗ, ਉੱਥੇ ਇੱਕ ਬਹੁਤ ਹੀ ਕਮਾਲ ਦੀ ਕੌਫੀ ਸ਼ੋਪ ਹੈ ਬੈਲਜ਼ੈਕਸ, ਕੌਫੀ ਵੀ ਉਹਨਾਂ ਦੀ ਬਹੁਤ ਹੀ ਵਧੀਆ ਹੁੰਦੀ ਹੈ। ਉੱਥੇ ਇੱਕ ਲਾਟੇ ਤੁਸੀਂ ਰੈਗੂਲਰ ਸਾਈਜ਼ ਖਰੀਦਦੇ ਹੋ ਨਾ, $5 ਤੇ 75 ਸੈਂਟ ਨੂੰ ਇੱਕ ਹੈ। ਸੋ ਤੁਸੀਂ ਹਿਸਾਬ ਲਾ ਲਓ ਕਿ ਪ੍ਰਾਈਸ ਦਾ ਯਾਰ ਫਿਰ ਵੀ ਕਿੰਨਾ ਡਿਫਰੈਂਸ ਹੈ। ਬਟ ਚਲੋ ਜੇ ਅਗਲੇ ਬਿਜ਼ੀ ਆ, ਉਹਨਾਂ ਨੂੰ ਗਾਹਕ ਮਿਲ ਰਹੇ ਆ ਤੇ ਵਧੀਆ ਨੂੰ ਕਲਾਇੰਟਲ ਮਿਲ ਰਿਹਾ, ਤਾਂ ਹੁਣ ਮੈਂ ਕੌਣ ਹੁੰਦਾ ਕਹਿਣ ਵਾਲਾ ਕਿ ਮਹਿੰਗੇ ਆ ਜਾਂ ਸਵਾਦ ਨਹੀਂ ਸੀ ਕੌਫੀ।

0: ਖਰੀਦ ਰਹੇ ਆ ਬਿਜ਼ੀ ਯਾਰ, ਕੋਈ ਵਾਈ ਗਰਲਫ੍ਰੈਂਡ ਨੂੰ ਲੈ ਕੇ ਜਾ ਰਿਹਾ, ਕੋਈ ਦੋ ਯਾਰ ਮਿੱਤਰ ਬੈਠੇ, ਤੇ ਮੈਨੂੰ ਲੱਗਿਆ ਕਿ ਯਾਰ ਖਾਲੀ ਹੋਊ, ਬਟ ਵਾਸ ਬਿਜ਼ੀ। ਸੋ ਖੈਰ 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ, 905-673-3337। ਇੱਕ ਤਾਂ ਯਾਰ ਕੈਫੇਜ਼ ਦਾ ਇੱਕ ਕਰੇਜ਼ ਬੜਾ ਵਧਿਆ ਹੋਇਆ ਹੈ, ਜਿਹੜੇ ਹਿਸਾਬ ਨਾਲ ਕੋਨੇ ਕੋਨੇ ਚ ਕੈਫੇਜ਼ ਖੋਲ ਰਹੇ ਆ, ਮੈਨੂੰ ਲੱਗਦਾ ਜਿੰਨੀਆਂ ਕੈਫੇਜ਼ ਖੋਲ ਰਹੀਆਂ ਨੇ ਉਨੇ ਸਟਾਰਬਕ ਨਹੀਂ ਖੋਲ ਰਹੇ, ਇੰਡੀਪੈਂਡੈਂਟ ਲੋਕ ਜਿਹੜੇ ਹਿਸਾਬ ਨਾਲ ਖੋਲ ਰਹੇ ਆ। ਸੋ ਆਈ ਥਿੰਕ ਕਿ ਇੰਡੀਆ ਦੇ ਵਿੱਚ ਜ਼ਰੂਰ ਹੋਣਾ ਯਾਰ, ਕਾਫੀ ਕਰੇਜ਼ ਹੈ ਕੈਫੇਜ਼ ਦਾ, ਕਿਉਂਕਿ ਇੱਥੇ ਵੀ ਜੇ ਆਪਾਂ ਜਾ ਰਹੇ ਹਾਂ ਬਰੈਂਪਟਨ ਦੇ ਵਿੱਚ ਤਾਂ ਕਲਾਇੰਟਲ ਤਾਂ ਆਈ ਥਿੰਕ ਉਹੀ ਹੈ, ਐਂਡ ਉੱਥੇ ਕਿਹੜੀ ਕੈਫੇ ਹੈ, CCD ਹੈ ਜਾਂ ਕੀ ਹੈ ਪਤਾ ਨਹੀਂ, ਉਹ ਬੜੀ ਮਸ਼ਹੂਰ ਹੈ। ਓਕੇ, ਇੱਕ ਤੁਹਾਨੂੰ ਨੰਬਰ ਦਿੰਦੇ ਹਾਂ ਗਿੱਲ ਫਾਰਮ ਵਾਲਿਆਂ ਦਾ, ਗਿੱਲ ਫਾਰਮ 'ਤੇ ਗੇੜਾ ਲਗਾਓ ਡਿਕਸੀ ਅਤੇ ਕਿੰਗ, ਡਿਕਸੀ ਅਤੇ ਕਿੰਗ ਦੇ ਉੱਤੇ ਗਿੱਲ ਫਾਰਮ ਹੈ, ਅਤੇ ਗਿੱਲ ਫਾਰਮ 'ਤੇ ਹਰ ਇੱਕ ਸਬਜ਼ੀ ਦੀ ਪਨੀਰੀ ਮਿਲ ਰਹੀ ਹੈ, ਰਾਮ, ਤੋਰੀ, ਲੌਕੀ, ਕੱਦੂ, ਭਿੰਡੀ, ਬੈਂਗਣ ਐਂਡ ਮੱਚ ਮੋਰ। ਗਿੱਲ ਫਾਰਮ 'ਤੇ ਤੁਸੀਂ ਗੇੜਾ ਲਗਾਓ, $2.49 ਤੋਂ ਪਨੀਰੀ ਸ਼ੁਰੂ ਹੈ, 14085 ਡਿਕਸੀ ਰੋਡ ਕੈਲਡਨ ਦੇ ਵਿੱਚ ਕਿੰਗ ਐਂਡ ਡਿਕਸੀ ਤੇ ਗਿੱਲ ਫਾਰਮ। ਇੱਥੇ ਫਰੈਸ਼ ਫਾਰਮ ਦੇ ਦੇਸੀ ਆਂਡੇ ਮਿਲ ਰਹੇ ਆ, ਫਰੈਸ਼ ਫਾਰਮ ਦਾ ਸ਼ਹਿਦ ਮਿਲ ਰਿਹਾ, ਫਰੈਸ਼ਲੀ ਮਿਲ ਕੀਤਾ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ, ਸੋਇਲ ਵੀ ਮਿਲ ਰਿਹਾ, ਮਨੂਰ ਵੀ ਮਿਲ ਰਿਹਾ, ਔਰਗੈਨਿਕ ਕੰਪੋਸਟ ਵੀ ਮਿਲ ਰਿਹਾ। ਗਿੱਲ ਫਾਰਮ ਰੋਜ਼ 11 to 7 ਖੁੱਲ੍ਹੇ ਨੇ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ ਇਨ ਕੈਲਡਨ। ਗਿੱਲ ਫਾਰਮ ਤੇ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਮਾਰ ਕੇ ਆਓ। ਤੇ ਮੈਸੇਜ ਆਇਆ ਹਰਪ੍ਰੀਤ ਸੈਣੀ ਜੀ ਦਾ, ਥੈਂਕ ਯੂ ਹਰਪ੍ਰੀਤ ਸੋ ਮਚ ਫੋਰ ਲਿਸਨਿੰਗ। ਤੇ ਹਰਪ੍ਰੀਤ ਹੁਣੇ ਕਹਿੰਦੇ ਨਾਈਸ ਵੈਦਰ ਐਂਡ ਨਾਈਸ ਸ਼ੋ, ਕਿਆ ਬਾਤ ਹੈ। ਬਾਕੀ ਹਰਪ੍ਰੀਤ ਜਦੋਂ ਮੌਸਮ ਵਧੀਆ ਹੋਵੇ ਨਾ ਤੇ ਉੱਤੋਂ ਦੀ ਪੰਜਾਬੀ ਲਹਿਰ ਲੱਗਿਆ ਹੋਵੇ ਫਿਰ ਤਾਂ ਸੋਨੇ ਤੇ ਸੁਹਾਗਾ ਹੀ ਆ। ਯਾਦ ਰੱਖੋ ਜ਼ਰੂਰ ਤੁਸੀਂ ਵੀ ਸਭ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਹਰਪ੍ਰੀਤ ਸੈਣੀ, ਕੋਈ ਵੀ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਮਦਦ ਚਾਹੀਦੀ ਹੈ ਤਾਂ 416-817-6565 ਇੱਕ ਫੋਨ ਨੰਬਰ ਹੈ, 416-817-6500 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਹਰਪ੍ਰੀਤ ਨੂੰ। ਪ੍ਰੋਗਰਾਮ ਪੰਜਾਬੀ ਲਹਿਰਾ ਦੇ ਸਵਰੇ ਲਾਈਏ ਫਿਰ ਦੋ ਬੋਲ, ਕਰੀਏ ਕੰਮ ਗਰਮਾ ਗਰਮ ਥੋੜ੍ਹਾ। ਹਾਂ ਕਿਹੜਾ ਲਾਈਏ, ਤਾਂ ਆਪਾਂ ਲਾਉਂਦੇ ਰਹਿੰਦੇ ਨਵੀਂ ਕੁਛ ਥੋੜ੍ਹਾ ਨਵਾਂ ਜਿਹਾ ਹੋ ਜਾਵੇ ਤੇ ਪਤਾ ਤਾਂ ਲੱਗੇ ਕਿ ਪੰਜਾਬੀ ਲਹਿਰਾ ਤੇ ਕੋਈ ਗਾਣਾ ਲੱਗਿਆ ਤੇ ਸਵਾਦ ਹੋਣਾ ਚਾਹੀਦਾ। ਸੋ ਕੁਛ ਵਧੀਆ ਜਿਹਾ ਚੁੜ ਕੇ ਥੋੜ੍ਹਾ ਲਾਉਣੇ ਆ। ਤੁਹਾਡੀ ਕੋਈ ਰਿਕੁਐਸਟ ਹੋਵੇ ਤਾਂ ਨੰਬਰ ਹੈ ਆਪਣਾ ਸਟੂਡੀਓ ਦਾ, 905-673-3337 ਪੈਸ਼ਨ ਰੂਫਿੰਗ ਨੂੰ ਇੱਕ ਵਾਰ ਜ਼ਰੂਰ ਕਾਲ ਕਰ ਲਓ, ਨਵੀਂ ਰੂਫ ਲਗਵਾਉਣੀ ਹੈ, ਤੁਸੀਂ ਚਾਹੇ ਮੈਟਲ ਰੂਫ ਲਗਵਾਉਣੀ ਹੈ, ਕੋਈ ਨਵਾਂ ਘਰ ਬਣਾ ਰਹੇ ਹੋ, ਨਿਊ ਰੂਫ ਦਾ ਕੰਮ ਹੈ, ਰੂਫ ਦੀ ਕੋਈ ਰਿਪੇਅਰ ਹੈ ਜਾਂ ਵੈਸੇ ਆਪਣੀ ਛੱਤ ਚੇਂਜ ਕਰਾਉਣੀ ਹੈ, ਵਿਥ ਵਾਰੰਟੀ ਕੰਮ ਕਰਦੇ ਆ ਪੈਸ਼ਨ ਰੂਫਿੰਗ ਦੇ, ਗੁਰਲਾਲ ਬਾਈ ਜੀ ਦੀ ਸਰਵਿਸ ਨੰਬਰ 1 ਹੈ। ਸੋ ਕਿਸੇ ਨੇ ਵੀ ਨਵੀਂ ਰੂਫ ਲਗਵਾਉਣੀ ਹੋਵੇ ਤਾਂ 647-919-9414-9913। ਮੈਂ ਵੀ ਕਿਹਾ ਕੋਈ ਕਾਲ ਨਹੀਂ ਤੁਹਾਡੀ ਖੜਕੀ ਮੇਰਾ ਨਵੀਂ ਯਾਰ, ਗਲਤ ਗੱਲ ਹੈ, ਮੈਂ ਨਾ ਕਈ ਵਾਰ ਕਾਲ ਜੀ ਹੋ ਜਾਂਦੀ ਹੈ, ਨੰਬਰ ਮੈਂ ਆਪਣਾ ਇੱਥੇ ਬੰਦ ਕਰਕੇ ਬੈਠਾ ਹੈ, ਜੇ ਨੰਬਰ ਬੰਦ ਹੈ ਤਾਂ ਫਿਰ ਕਾਲ ਕਿੱਥੋਂ ਆਉਣੀ ਹੈ। ਮੈਂ ਸੱਚੀ ਪਤਾ ਨਹੀਂ, ਮੈਂ ਜਿਹੜਾ ਫੋਨ ਹੈ ਨਾ ਉਹਨੂੰ ਆਫ ਹੀ ਕਰਕੇ ਬੈਠਾ ਹੋਇਆ। ਚਲੋ ਫੋਨ ਨੂੰ ਪਹਿਲਾਂ ਆਨ ਕਰੀਏ। ਸੋ ਸਦੀਕ ਸਾਹਿਬ ਵੀ ਤੁਹਾਨੂੰ ਸੁਣਾਉਣੇ ਆ ਤੇ ਨੰਬਰ ਸਟੂਡੀਓ ਦਾ ਚਾਲੂ ਹੋ ਗਿਆ, ਹੁਣ ਕਰੋ ਕਾਲ ਯਾਰ, ਸੋਰੀ 3631 ਆ ਗਈ ਕਾਲ ਜੀ, ਵੈਲਕਮ।
1: ਨਵੀਂ ਸਤਿ ਸ੍ਰੀ ਅਕਾਲ, ਮੈਂ ਅਮਰਜੀਤ ਬੋਲਦਾ।
0: ਸੀਮਾ ਸਾਹਿਬ ਤੁਸੀਂ ਵੀ ਕਹਿੰਦੇ ਹੋਗੇ ਕਿ ਨਵੀਂ ਨੇ ਨੰਬਰ ਹੀ ਬੰਦ ਕਰਤਾ।
1: ਮੈਨੂੰ ਵੀ ਆਪਣੀ ਯਾਦ ਆ ਗਈ, 3 ਸਾਲ ਪਹਿਲਾਂ ਅਸੀਂ ਤੁਰਕੀ ਗਏ,
0: ਤੁਰਕੀ ਠੀਕ ਹੈ,
1: ਸਾਨੂੰ ਨਾ ਟੈਕਸੀ ਵਾਲਾ ਹਰ ਮੈਂ ਪੁੱਛਿਆ, ਸਵੇਰੇ ਸਵੇਰੇ ਉਹਨੂੰ ਕੀਤਾ, ਪੂਰੀ ਦਿਹਾੜੀ ਚ ਕੀਤਾ ਸੀ, ਸ਼ਾਮ ਜੀ ਨੂੰ

0: ਜਦੋਂ ਵਾਪਸ ਮੁੜਿਆ ਮੈਂ ਕਿਹਾ ਚਲੋ ਵੀ ਹੁਣ ਆਪਣਾ ਟਾਈਮ ਟੂਮ ਹੋਇਆ ਆ, ਚਲੋ ਵੀ ਆਪਾਂ ਮੇਰਾ ਬੱਚਾ ਨਾਲ ਸੀ ਵਾਈਫ ਸੀ ਤੇ ਉਹ ਸਾਨੂੰ ਲੈ ਗਿਆ ਉੱਤੇ ਸ਼ਾਪ ਤੇ ਜਿਹੜੇ ਰੈਸਟੋਰੈਂਟ ਆ। ਅਸੀਂ ਆਰਡਰ ਕੀਤਾ ਦੋ ਫਿਸ਼ ਆਰਡਰ ਤੇ ਵਾਈਫ ਤੇ ਮੇਰੀ ਵੈਜੀਟੇਰੀਅਨ ਸੀ ਤੇ ਇੱਕ ਮੈਂ ਲੈ ਵਾਢ ਕੇ ਛੋਟੀ ਬੋਟਲ ਛੋਟੀ ਜਿਹੜੀ ਹੁੰਦੀ ਆ ਮੇਰਾ 350 ਔਂਸ ਦੀ ਹੋਊਗੀ ਜਦੋਂ ਬਿੱਲ ਬਣਾ ਕੇ ਉਹਨੂੰ ਸਾਡੇ ਮੂਹਰੇ ਲੈਂਦਾ ਤੇ $364 ਅਮੈਰੀਕਨ
1: $364 ਅਮੈਰੀਕਨ ਦੀ ਮੱਛੀ
0: ਮੱਛੀ ਦੋ ਮੱਛੀਆਂ ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ ਇੱਕ ਵਾਰੀ ਚੈੱਕ ਕਰੋ ਵੀ ਪ੍ਰਾਈਸ ਠੀਕ ਆ ਕਿੰਨੇ ਲਈ ਸਾਡੇ ਏਦਾਂ ਇਹ ਪ੍ਰਾਈਸ ਆ ਸਾਡੀ। ਫਿਰ ਮੈਂ ਸਮਝ ਗਿਆ ਨਹੀਂ ਫਿਰ ਟੈਕਸੀ ਆ ਜਿਹੜੀ ਮਿਲੀ ਭੁਗਤ ਇਹਨਾਂ ਨਾਲ ਤੇ ਮੈਂ ਮੁਰਗਾ ਲਿਆਊਂਗਾ ਤੁਸੀਂ ਉਹਨੂੰ ਕੱਟਿਓ ਵੱਢਿਓ ਤੇ ਮੇਰਾ ਕਮਿਸ਼ਨ ਮੈਨੂੰ ਦੇ ਦਿਓ।
1: ਚਲੋ
0: ਤੇ ਮਤਲਬ ਏਦਾਂ ਏਦਾਂ ਹੋ ਜਾਂਦੀ ਆ ਬਹੁਤ ਮਤਲਬ ਥਾਵਾਂ ਤੇ ਪਰ 12 ਦੀ ਇੱਕ ਕਾਫੀ ਮੈਨੂੰ ਤੇ ਨਹੀਂ ਹਾਜ਼ਮ ਹੁੰਦੀ
2: ₹3,300
1: ਪਰ ਇੰਡੀਆ ਦੇ ਵਿੱਚ ਮੈਨੂੰ ਨੀ ਸੀ ਪਤਾ ਵੀ ਕੈਫੇ ਦਾ ਇੰਨਾ ਕਰੇਜ਼ ਆ। ਹੁਣ ਭਾਜੀ ਮੈਂ ਅੱਜ ਗਿਆ ਤੁਸੀਂ ਦੇਖੋ ਟਿਊਜ਼ਡੇ ਵੀਕਡੇ ਆ ਵਰਕਿੰਗ ਡੇ ਆ, ਮੈਂ ਦੁਪਹਿਰੇ ਤਕਰੀਬਨ 3 ਵਜੇ ਗਿਆ ਤੇ ਪੂਰਾ ਬਿਜ਼ੀ ਸੀਗਾ ਸਾਰੇ ਆਪਣੇ ਬੰਦੇ
2: ਬਹੁਤ ਲੋਕੇਸ਼ਨ ਥਾਂ ਥਾਂ ਖੁੱਲੀਆਂ ਪਈਆਂ ਹੁਣ ਤੇ ਬਾਕੀ ਓਦਾਂ ਵੀ ਕੈਫੇ ਦਾ ਬਹੁਤ ਟ੍ਰੈਂਡ ਇੰਡੀਆ ਚ ਲੋ ਉੱਥੇ ਪੈਸੇ ਖਰਚ ਲੱਗਿਆ ਨੀ ਦੁਨੀਆਂ ਵੇਚ ਦਿਓ ਕਹਿੰਦੇ ਕੋਈ ਕਹਿੰਦੇ ਸਾਨੂੰ ਸਟੈਂਡਰਡ ਚਾਹੀਦਾ। ਤੇ ਦੂਸਰੀ ਨਾਲ ਜਿਹੜੀ ਤੁਸੀਂ ਗੱਲ ਪੁੱਛ ਰਹੇ ਸੀ ਜਿਹੜੀ ਫਾਈਨਲ ਚ ਪਹੁੰਚਣ ਨੂੰ ਹਜੇ ਕੱਲ ਰਾਜਸਥਾਨ ਤੇ ਸਨਰਾਈਜ਼ਰ ਦਾ ਮੈਚ ਉਹਨਾਂ ਚ ਜਿਹੜੀ ਟੀਮ ਜਿੱਤੂਗੀ ਉਹਦਾ ਫਿਰ ਜੀ ਟੀ ਦਾ ਮੈਚ ਹੋਣਾ
1: ਡਿਸਾਈਡ
2: ਹੋਣਾ।
1: ਹਾਂਜੀ ਗੱਲਬਾਤ ਸਾਡੀ ਹੋ ਸਕਦੀ ਹੁਣ ਕਰ ਸਕਦੇ ਹੋ ਫੋਨ। ਸੋਰੀ ਪਹਿਲਾਂ ਫੋਨ ਬੰਦ ਸੀ ਹੁਣ ਤੁਹਾਡੀ ਕਾਲ ਆ ਰਹੀ ਹੈ ਤੇ ਨੰਬਰ ਹੈ 905-677-3337। ਇੱਕ ਨਾ ਤੁਸੀਂ ਯਾਦ ਜ਼ਰੂਰ ਰੱਖੋ HK ਮੂਵਰਸ ਬਹੁਤ ਵਧੀਆ ਮੂਵਿੰਗ ਕੰਪਨੀ ਹੈ ਨਵਾਂ ਕਰ ਲਿਆ ਮੂਵ ਹੋਣਾ ਤਾਂ HK ਮੂਵਰਸ ਨੂੰ ਫੋਨ ਕਰ ਲਓ 416-524-6704 ਵਧੀਆ ਟੌਪ ਦੀ ਮੂਵਿੰਗ ਕੰਪਨੀ 416-524-6704। ਦੇਖੋ ਜੇ ਤੁਸੀਂ ਇੰਟਰਲੋਕਿੰਗ ਕਰਾਉਣੀ ਹੈ ਨਾ ਨਵਾਂ ਡਰਾਈਵੇ ਬਣਵਾਉਣਾ ਜਾਂ ਬੈਕਹੇਡ ਪੱਕੀ ਕਰਾਉਣੀ ਹੈ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਤਲਵਿੰਦਰ ਬਾਈ ਜੀ ਦਾ TSC ਕੰਸਟਰਕਸ਼ਨ ਕੰਪਨੀ ਹੈ ਬਾਈ ਜੀ ਦੀ ਰੀਸ ਕੋਈ ਨਹੀਂ ਯਾਰ ਮੈਂ ਨਾ ਬਾਈ ਜੀ ਨੂੰ ਬਹੁਤ ਬਹੁਤ ਬਹੁਤ ਚੰਗੀ ਤਰ੍ਹਾਂ ਮਿਲਿਆ ਜਾਣਦਾ ਮੈਂ ਪਰਖਿਆ ਤੇ ਬੰਦੇ ਬਹੁਤ ਵਧੀਆ ਨੇ ਇਹਨਾਂ ਦਾ ਕੰਕਰੀਟ ਦਾ ਇੰਟਰਲੋਕਿੰਗ ਦਾ ਸਟੋਨ ਦਾ ਕੰਮ ਦੇਖੋਗੇ ਨਾ ਤੁਹਾਨੂੰ ਪਤਾ ਲੱਗੂ ਬਾਈ ਜੀ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰਦੇ। ਬਹੁਤ ਵਧੀਆ ਟੀਮ ਹੈ। 416-930-4278 416-930-4238 416-930-4278 ਇੱਕ ਵਾਰ ਕਾਲ ਕਰ ਲਓ, ਇਹਨਾਂ ਦਾ ਕੰਮ ਦੇਖੋ ਤੇ ਤੁਸੀਂ ਵੀ ਕਹੋਗੇ ਨਵੀਂ ਵਾਹ ਕਿਆ ਹੀ ਬਾਤਾਂ ਨੇ ਤੇ ਬਾਈ ਜੀ ਨੇ ਬਸ ਕਮਾਲ ਹੀ ਕਰਤੀ। 416 ਬਸ ਸਾਰੀ ਮੈਂ ਨੰਬਰ ਗਲਤ ਦਿੱਤਾ ਯਾਰ, ਨੰਬਰ ਹੈ 416-930-4238
3: ਨੰਬਰ
1: ਇਹੀ ਹੈ ਬਸ, ਥੋੜੇ ਨੰਬਰ ਮੈਂ ਬੰਦ ਹੀ ਕੀਤਾ ਹੋਇਆ ਸੀ।
3: ਮੈਨੂੰ ਪਰਸੋਂ ਮੇਰਾ ਬੇਟਾ ਸੀਗਾ ਇਹ ਉੱਥੋਂ ਗਏ ਕਾਫੀ ਲਈ, ਇਹਨਾਂ ਨੇ 10,000 ਪਤਾ ਨੀ 10,000 ਕਿ 7-7 ਡਾਲਰ ਦੀ। ਉਹ ਮੈਂ ਕਹਿੰਦਾ ਘਰੋਂ ਲਾ ਕੇ ਲੈ ਜਾ ਕਰੋ ਕੱਪ ਚ ਪਾ ਕੇ। ਅਸੀਂ ਜਦੋਂ ਕੰਮ ਤੇ ਜਾਂਦੇ ਹੋਏ ਜਾਂ ਬਾਹਰ ਜਾਣਾ ਕੱਪ ਤਰਮੋ ਚ ਪਾ ਕੇ ਘਰੋਂ ਹੀ ਲੈ ਜਾਈ ਸੀ।
1: ਮੈਂ ਨਾ ਤੁਹਾਨੂੰ ਸੱਚ ਗੱਲ ਦੱਸਾਂ, ਅੱਜ ਅਸੀਂ ਲਈ ਤੇ ਅਸੀਂ ਘਰੇ ਆ ਕੇ ਫਿਰ ਘਰੇ ਹੀ ਬਣਾਈ।
3: ਹਾਂਜੀ ਹਾਂਜੀ ਪਤਾ ਨੀ ਅਸੀਂ ਜਦੋਂ ਕੰਮ ਤੇ ਜਾਣਾ ਜਾਂ ਬਾਹਰ ਵੀ ਜਾਣਾ ਮੈਂ ਤਰਮੋ ਚ ਪਾ ਦਿੰਦਾ ਹੁੰਦਾ ਜੀ, ਉੱਥੋਂ ਉਹ ਗਰਮ ਰਹਿੰਦੇ ਉਹ ਵੀ ਪੀ ਲੈਣੀ।
1: ਨਹੀਂ ਦੇਖੋ ਉਦੋਂ ਤਾਂ ਚਲੋ ਠੀਕ ਹੈ, ਸੈਂਟਾਂ ਚ ਮਿਲ ਦਿੰਦੀ ਸੀ, ਹੁਣ ਤਾਂ ਤੁਸੀਂ ਦੇਖੋ ਮੈਂ 2 ਕਾਫੀਆਂ ਲਈਆਂ $24 ਦੀਆਂ ਟਿਪ ਤੋਂ ਬਿਨਾਂ, ਫਿਰ ਟਿਪ ਥੋੜੀ ਜਿਹੀ ਦੇਣੀ ਵੀ ਪੈਂਦੀ ਹੈ। ਮੈਨੂੰ ਲੱਗਦਾ ਮੇਰਾ ਬਿੱਲ $28-29 ਬਣ ਗਿਆ ਸੀਗਾ 2 ਕਾਫੀਆਂ ਦਾ।
3: ਹਾਂਜੀ ਹਾਂਜੀ ਹਾਂ
1: ਚਲੋ ਕਰੋ ਇੰਜੋਏ। ਥੈਂਕ ਯੂ ਬਾਈ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 905-673-3337 ਐਂਡ ਰਾਜਵੰਤ ਕੌਰ ਨੂੰ ਜ਼ਰੂਰ ਯਾਦ ਰੱਖੋ, ਰਾਜਵੰਤ ਕੌਰ ਤੁਹਾਡੇ ਲਈ ਹਾਜ਼ਰ ਨੇ। ਅਗਰ ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ, ਇੱਕ ਵਾਰ ਤੁਸੀਂ ਰਾਜਵੰਤ ਨੂੰ ਕਾਲ ਕਰ ਲਓ, ਤੁਹਾਡਾ ਕੋਈ ਖਰਚਾ ਤਾਂ ਨਹੀਂ ਲੱਗਦਾ ਕਾਲ ਦਾ। ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ। 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਕੰਮ ਕਰਦੇ ਆ। ਰਾਜਵੰਤ ਕੌਰ 647-674-4735 647-674-4735 ਰਾਜਵੰਤ 6009 ਹੈਲੋ ਹੈਲੋ ਜੀ 6009
4: ਹੈਲੋ
1: ਹਾਂਜੀ
4: ਸਤਿ
1: ਸ਼੍ਰੀ ਅਕਾਲ
4: ਹੋਰ ਕੀ ਹਾਲ ਨੇ?
1: ਵਧੀਆ ਜੀ, ਤੁਸੀਂ ਸੁਣਾਓ?
4: ਵਧੀਆ ਵਧੀਆ ਵੀਰੇ, ਮੈਂ ਬਸ ਆ ਕੈਫੇ ਬਾਰੇ ਕਹਿਣਾ ਸੀ ਜੀ,
1: ਜਿਵੇਂ
4: ਹੁਣ ਇੰਡੀਆ ਦੀ ਕਾਫੀ ਮਿਲਦੀ ਹੈ ਨਾ, ਜਿਹੜੇ ਕੈਫੇ ਦਾ ਕਲਚਰ ਮਤਲਬ ਕਾਫੀ ਵਗੈਰਾ ਦਾ ਟੇਸਟ ਇੱਥੇ ਨੂੰ ਬੈਟਰ ਆ ਇੰਡੀਆ 'ਚ।
1: ਇੰਡੀਆ 'ਚ
4: ਹਾਂ
1: ਠੀਕ ਹੈ,
4: ਮੈਨੂੰ 2 ਸਾਲ ਹੋ ਗਏ, ਮੈਂ ਕਾਫੀ ਮਿਸ ਕਰਦਾ ਆਪਣੇ ਉੱਥੇ ਦੀ ਲਾਈਫ ਨੂੰ, ਉੱਥੇ ਦਾ ਖਾਣ ਪੀਣ ਨੂੰ।
1: ਫਿਰ ਵੀ ਮੈਂ ਨੀ ਕਹਿੰਦਾ ਬਾਲੀ ਪ੍ਰੀਮੀਅਮ ਹੈ, ਬਟ ਵਧੀਆ ਠੀਕ ਹੈ।
4: ਮੈਂ ਜਿਵੇਂ ਆਪਾਂ ਟਿਮ ਦਾ ਟੇਸਟ ਇੰਡੀਆ ਦੇ ਟਿਮ ਨਾਲ ਕੰਪੇਅਰ ਕੀਤਾ ਜਾਵੇ ਤਾਂ ਇੰਡੀਆ ਦੇ ਵਿੱਚ ਟਿਮ ਦਾ ਟੇਸਟ ਕਾਫੀ ਬੈਟਰ ਹੈ ਇੱਥੇ ਤੋਂ।
1: ਅੱਛਾ, ਇੰਡੀਆ ਦਾ ਟਿਮ ਬੈਟਰ ਹੈ ਇੱਥੇ ਨਾਲੋਂ? ਠੀਕ ਹੈ,
4: ਹਾਂ ਉੱਥੇ ਦਾ ਟੇਸਟ ਦਾ ਬਹੁਤ ਡਿਫਰੈਂਸ ਹੈ, ਕਿਉਂਕਿ ਉਹ ਮੇਰੇ ਫਰੈਂਡ ਦੇ ਰੈਸਟੋਰੈਂਟ ਨੇ ਕੈਫੇ ਵਗੈਰਾ ਨੇ, ਮੈਂ ਜਾਂਦਾ ਰਹਿੰਦਾ ਉੱਥੇ।
1: ਠੀਕ ਹੈ, ਕੁਆਲਿਟੀ ਮਿਲੂਗੀ ਜ਼ਰੂਰ। ਬਿਜ਼ੀ ਬਹੁਤ ਸੀ, ਮੈਨੂੰ ਇਹ ਅੰਦਾਜ਼ਾ ਨਹੀਂ ਸੀ ਵੀ ਲੋਕ ਕਿੰਨੇ ਜਾਂਦੇ ਆ।
4: ਕਾਫੀ ਚੀਜ਼ਾਂ ਦਾ ਟੇਸਟ ਦਾ ਫਰਕ ਆ, ਜਿਵੇਂ ਹੁਣ ਆਪਾਂ ਇੰਡੀਆ ਦੇ ਮੈਕਡੀ ਦਾ ਇੱਥੇ ਦਾ ਕੰਪੇਅਰ ਕੀਤਾ ਜਾਵੇ ਉਹ ਵੀ ਕਾਫੀ ਬੈਟਰ ਆ ਇੰਡੀਆ ਦੇ ਵਿੱਚ।
1: ਜੀ ਜੀ,
4: ਮਤਲਬ ਜਿਹੜੇ ਵੈਜ ਆਪਸ਼ਨ ਖਾ ਰਹੇ ਨੇ।
1: ਹਾਂ ਹਾਂ ਬੱਲੇ ਬੱਲੇ ਤੁਸੀਂ ਗੂਗਲ ਕਰ ਲੋ ਕੈਫੇ ਨੀਅਰ ਮੀ, ਤੁਹਾਡੇ ਨੇੜੇ ਤੇੜੇ ਕੋਈ ਨਾ ਕੋਈ ਤੁਹਾਨੂੰ ਮਿਲੂਗੀ ਜ਼ਰੂਰ। ਮੈਂ ਕੈਫੇ ਵਾਲਿਆਂ ਨੂੰ ਕਹਿੰਦਾ ਬਟ ਤੁਸੀਂ ਫੋਕਸ ਕਰਿਆ ਕਰੋ ਕੌਫੀ ਤੇ, ਵਧੀਆ ਬੀਨਸ ਹੋਣ, ਐਂ ਨਹੀਂ ਕਿ ਪੂਰਾ ਐਨ ਤੁਸੀਂ ਕੱਪ ਦੁੱਧ ਨਾਲ ਹੀ ਭਰ ਦਿਓ, ਫਿਰ ਵਿੱਚ ਇੱਕ ਐਸਪ੍ਰੈਸੋ ਸ਼ਾਟ ਪਾਤੀ, ਕੌਫੀ ਦਾ ਫਿਰ ਟੇਸਟ ਹੀ ਨਹੀਂ ਹੁੰਦਾ, ਨਿਰਾ ਤੁਹਾਨੂੰ ਦੁੱਧ ਹੀ ਟੇਸਟ ਹੁੰਦਾ, ਪਤਾ ਨਹੀਂ ਆਪਾਂ ਦੁੱਧ ਦੇ। ਚਲੋ ਸ਼ੌਕੀਨ ਬਹੁਤ ਆ। ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ, ਨਵੀਂ ਕਿਚਨ ਰੈਡੀ ਕਰਾਉਣੀ ਹੈ, ਨਵਾਂ ਬਾਰ ਰੈਡੀ ਕਰਾਉਣਾ, ਤੁਸੀਂ ਯਾਦ ਰੱਖੋ ਜ਼ਰੂਰ ਵਨ ਐਂਡ ਓਨਲੀ ਨਿਊ ਹਾਈਟਸ ਕਿਚਨ ਕਿਚਨ ਦੇ ਜਸਪਾਲ ਰਾਏ ਭਾਜੀ। ਜਸਪਾਲ ਭਾਜੀ ਬਹੁਤ ਸੋਹਣਾ ਕੰਮ ਕਰਦੇ ਆ ਯਾਰ, ਨਵਾਂ ਬਾਰ ਰੈਡੀ ਕਰਾਉਣਾ, ਪੂਰਾ ਕਿਚਨ ਕਾਊਂਟਰ ਟੋਪ ਵੈਨਿਟੀਜ਼ ਰੈਡੀ ਕਰਵਾਉਣੇ ਨੇ, ਜਾਂ ਤੁਸੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ, ਤਾਂ 416-859-1920 ਨਿਊ ਹਾਈਟਸ ਕਿਚਨ, ਡਿਸਕਾਊਂਟ ਵੀ ਮਿਲੂਗਾ, ਇੱਕ ਡਬਲ ਅੰਡਰਮਾਊਂਟ ਸਿੰਕ ਵੀ ਫ੍ਰੀ ਮਿਲੂਗਾ। ਨਿਊ ਹਾਈਟਸ ਕਿਚਨ 416-859-1920 6100 ਹੈਲੋ
5: ਟੋਟਲੀ ਮਕੈਨਿਕ ਤੋਂ ਲੈ ਕੇ ਕੱਲੀ ਕੱਲੀ ਚੀਜ਼ ਮਹਿੰਗੀ ਕਰ ਰੱਖੀ ਹੈ, ਨਜਾਇਜ਼ ਹੀ ਕਰ ਰੱਖੀ ਹੈ। ਤੁਸੀਂ ਪਾੜਾ ਤਾਂ ਲੱਗੀ ਹੋ ਮਕੈਨਿਕ ਸ਼ਾਪ ਤੇ, ਤਾਂ ਉਹਨਾਂ ਨੇ ਕਿਹਾ ਵੀ ਸਾਨੂੰ
1: ਤੁਸੀਂ ਹੁਣ ਹਿਸਾਬ ਲਾਓ ਕਿ ਹੁਣ ਜੇ ਮੈਂ ਗੱਲ ਕਰਾਂ ਆਪਦੀ, ਮੈਂ ਕੌਫੀਆਂ ਦੋ ਲਈਆਂ, ਮੈਨੂੰ 25-26 ਡਾਲਰ ਦੀਆਂ ਦੋ ਪਈਆਂ, ਤੇ ਲੋਕ ਯਾਰ ਖਰੀਦ ਰਹੇ ਆ, ਬਿਜ਼ੀ ਆ,
5: ਪਤਾ ਨੀ ਯਾਰ ਵੀ ਕਿੱਥੋਂ ਪੈਸਾ ਇੰਨਾ ਖੜਦੇ ਤਾਂ ਆਪਦਾ
1: ਮੈਂ ਨਾ ਚਲੋ ਆਪਾਂ ਜਦੋਂ ਕਿਤੇ ਜਾਣੇ, ਮੈਂ ਉੱਥੇ ਖੜਾ 5-7 ਮਿੰਟ ਵੇਟ ਕਰ ਰਿਹਾ ਸੀ, ਮੈਂ ਦੇਖ ਰਿਹਾ ਸੀ ਹੁਣ ਉੱਥੇ ਐਗਜ਼ਾਮਪਲ ਹੈ ਕੋਈ ਪਾਸਤਾ 18 ਡਾਲਰ ਦਾ, ਜੇ 19 ਡਾਲਰ ਦਾ 20 ਡਾਲਰ ਦਾ ਪਾਸਤਾ ਤੁਸੀਂ ਬਹਿ ਕੇ ਖਾ ਰਹੇ ਹੋ, ਤੁਸੀਂ ਫਿਰ ਉੱਤੋਂ ਦੀ ਜੇ ਆਪਣਾ ਕਹਿ ਲਓ ਕਿ ਸਪੋਜ਼ ਕਰੋ 20 ਡਾਲਰ ਦਾ ਪਾਸਤਾ, ਤੁਸੀਂ ਟੈਕਸ ਪਾ ਕੇ ਤੁਹਾਡਾ 22-22 ਡਾਲਰ ਹੋ ਗਿਆ, ਉੱਤੋਂ ਦੀ ਤੁਸੀਂ 5 ਡਾਲਰ ਟਿਪ ਦਿੱਤੀ, ਤੁਹਾਡਾ ਇੱਕ ਪਾਸਤਾ ਤੁਹਾਨੂੰ ਤਕਰੀਬਨ 30 ਡਾਲਰ ਦਾ ਪੈ ਗਿਆ।
5: ਹਾਂ
1: ਪੀਓਗੇ ਵੀ, ਹੁਣ ਜੇ ਕੌਫੀ ਲੈ ਲਈ 30 ਦਾ, ਤੁਹਾਡਾ 40 ਦਾ ਇੱਕ ਕੌਫੀ ਤੇ ਇੱਕ ਪਾਸਤਾ ਤੁਹਾਨੂੰ 40 ਡਾਲਰ ਦਾ ਪੈ ਗਿਆ। ਹੁਣ ਮੈਂ ਨੀ ਕਹਿੰਦਾ ਕਿ ਚੀਜ਼ ਇਹ ਜਿਹੜੇ ਕੈਫੇ ਆ ਕੋਈ ਮਾੜੇ ਨੇ, ਆਪਾਂ ਚਲੋ ਰਿਸਪੈਕਟ ਕਰਦੇ ਹਾਂ ਸਾਰਿਆਂ ਦੀ, ਬਟ ਜੇ ਮੈਂ ਹੁਣ 40 ਡਾਲਰ ਹੀ ਖਰਚ ਰਿਹਾ, ਮੈਂ ਕਿਉਂ ਨਾ ਸ਼ੇਰਵੇ ਗਾਰਡਨ ਵਰਗੇ ਮਾਲ ਦੇ ਨੇੜੇ ਜਾ ਕੇ, ਕੈਕਟਸ ਕਲੱਬ ਵਰਗੇ ਰੈਸਟੋਰੈਂਟ 'ਚ ਜਾ ਕੇ ਖਾਣਾ ਖਾ ਲਵਾਂ, ਰਾਈਟ? ਕੈਕਟਸ ਕਲੱਬ ਹੁਣ ਫਿਰ ਵੀ ਚਲੋ,
5: ਹਾਂਜੀ ਹਾਂਜੀ, ਜਾਂ ਪੇ ਭਾਜੀ ਉਨੀਆਂ ਹੋਣ ਨਾ ਵੀ ਆਪਣੀਆਂ ਪੇਮਾਂ ਵੀ ਪੂਰੀਆਂ ਵਧੀਆ ਨੇ, ਤੇ ਆਪਣਾ ਵਰਥ ਇਟ ਆ, ਪੇਆਂ ਤਾਂ 29 ਖੜੀਆਂ ਤੇ ਮਹਿੰਗਾਈ ਇੰਨੀ ਚੱਕ ਰੱਖੀ ਹੈ,
1: ਚਲੋ ਠੀਕ ਹੈ ਕੋਈ ਨਾ, ਜਿਹੜੇ ਜਾਂਦੇ ਆ ਉਹ ਫਿਰ ਕਹਿੰਦੇ ਜਾਂਦੇ ਮੌਜਾਂ ਭੁੱਲਣੀਆਂ ਨੇ ਜੋ ਬਾਪੂ ਦੇ ਸਿਰ ਤੇ ਕਰੀਆਂ। ਹੁਣ ਮੈਂ ਨਾ ਕੈਕਟਸ ਕਲੱਬ ਜੋਈਜ਼ ਮੇਰੇ ਬੜੇ ਚਲੋ ਪਸੰਦੀਦੇ ਰੈਸਟੋਰੈਂਟ ਨੇ, ਹੁਣ ਜੇ ਮੈਂ ਕੈਕਟਸ ਕਲੱਬ ਜਾਂਦਾ, ਮੈਂ ਉੱਥੇ ਹੁਣ ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ, ਉੱਥੋਂ ਟਾਕੋਸ ਲੈਂਦਾ, ਚਿਕਨ ਟਾਕੋਸ 21 ਡਾਲਰ ਦੇ ਨੇ, ਜੇ ਇਹ ਕੰਪੇਅਰ ਟੂ ਇਹ ਪਾਸਤਾ $21 ਦਾ, ਤੇ ਪਾਸਤਾ $21 ਦਾ ਮੈਂ ਕੀ ਪ੍ਰੈਫਰ ਕਰੂੰਗਾ ਉਹ ਹੁਣ ਤੁਸੀਂ ਦੱਸ ਦਿਓ। ਸਾਡੇ ਨਾਲ ਸੁੱਖ ਭਾਅ ਜੀ ਜੁੜਿਆ ਸੀ, ਸੇਵਿੰਗ ਕਰਾਉਂਦੇ ਹਾਂ। ਚਲੋ ਹੁਣ ਮੰਗਿਆਈ ਬਹੁਤ ਥਾਵਾਂ ਤੇ ਹੋ ਗਈ, ਬਟ ਸੁੱਖ ਭਾਅ ਜੀ ਤੇ ਗ੍ਰੈਂਡ ਹੋਮ ਫਰਨੀਚਰ ਵਾਲੇ ਬਿਲਕੁਲ ਮੰਗਿਆਈ ਨਹੀਂ ਕਰਦੇ। ਸੁੱਖ ਭਾਅ ਜੀ ਨੂੰ ਯਾਦ ਰੱਖੋ। ਸੁੱਖ ਜੀ ਵੈਲਕਮ,
6: ਬਹੁਤ ਸ਼ੁਕਰੀਆ, ਧੰਨਵਾਦ ਨਵੀ ਭਾਈ ਜੀ। ਬਿਲਕੁਲ ਸੇਵਿੰਗ ਸੇਵਿੰਗ ਸੇਵਿੰਗ ਦਾ ਦੂਸਰਾ ਨਾਮ ਗ੍ਰੈਂਡ ਹੋਮ ਫਰਨੀਚਰ, ਤੇ ਨਾਲ ਦੀ ਨਾਲ ਡੀਲ ਦਿੰਦੇ ਆ ਪਰਿਵਾਰਾਂ ਨੂੰ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ। 6085 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, 6685 ਟੋਮਕਨ ਰੋਡ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, ਹੈੱਡਬੋਰਡ ਫੁੱਟਬੋਰਡ ਰੇਲ ਦੇ ਨਾਲ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, ਜਿਹੜਾ $600 ਦਾ ਲੈਂਦੇ ਆ, ਉਹ ਸਿਰਫ $299 ਦਾ। ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 $299 ਦਾ ਮਿਲੂਗਾ, ਤੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ। ਫਿਰ ਸੇਵਿੰਗ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ ਫ੍ਰੀ ਫ੍ਰੀ ਫ੍ਰੀ, ਕੁਈਨ ਸਾਈਜ਼ ਦਾ ਬੈੱਡ ਬਾਈ ਕਰੋ $299 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲੈ ਕੇ ਜਾ ਸਕਦੇ ਹੋ ਆਪਣੇ ਘਰ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ, ਬੈਡਰੂਮ ਸੈੱਟ, ਸੋਫਾ ਸੈੱਟ, ਕਸਟਮਾਈਜ਼ ਸੋਫਾ ਸੈੱਟ ਤੇ ਮਿਲ ਰਹੀਆਂ ਨੇ, ਰੀਅਲ ਮਾਰਬਲ ਡਾਇਨਿੰਗ ਟੇਬਲ ਤੇ ਮਿਲ ਰਹੀਆਂ ਨੇ। ਇਸ ਵੀਕਐਂਡ ਦੇ ਉੱਪਰ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਹਰੇਕ ਪਰਚੇ ਦੇ ਨਾਲ ਤੋਹਫਾ ਗਿਫਟ ਵੀ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ, ਟੋਮਕਨ, ਟੋਮਕਨ ਰੋਡ। ਨਵੀ ਭਾਜੀ
1: ਬਹੁਤ ਸ਼ੁਕਰੀਆ ਭਾਜੀ, ਤੇ 247-0000 ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਆ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1478, 799-1478-1

0: locations in GTA. For more information, visit rajdhanisweets.ca.
1: ਵਾਹ ਕੁਝ ਕਾਲਾਂ ਕੱਟ ਹੋ ਗਈਆਂ ਯਾਰ, ਦੁਬਾਰਾ ਤੋਂ ਕਰ ਲਿਓ ਜਿਹੜੇ ਸੱਜਣਾ ਨੇ ਕੱਟੀਆਂ ਨੇ ਤੇ 7570 ਹਾਂਜੀ ਬਾਈ ਜੀ
2: ਹਾਂਜੀ ਸਤਿ
1: ਸ਼੍ਰੀ ਅਕਾਲ ਜੀ ਸਤਿ ਸ਼੍ਰੀ ਸਵਾਦ ਨਾ ਮਿਲੇ ਫਿਰ ਕੀ ਫਾਇਦਾ।
2: ਹਾਂ ਟੇਸਟ ਜਿਹੜਾ ਆ ਉਹ ਤਾਂ ਕਹਾਣੀ ਹੈ ਨਾ, ਉਹ ਹੁਣ ਬ੍ਰਿਸਤੇ ਤੇ ਡਿਪੈਂਡ ਵਾ ਵੀ ਯਾਨੀ ਕਿ ਖੁੱਲੀ ਸਾਰੇ ਜਾਂਦੇ ਐਂਬੀਅੰਸ ਵੇਚਦੇ ਪਏ ਆ, ਬਟ ਟੇਸਟ ਜਿਹੜਾ ਉਹ ਕੋਈ ਕੋਈ ਬਣਾ ਸਕਦਾ।
1: ਬਿਲਕੁਲ ਨਹੀਂ ਟੇਸਟ
2: ਇੰਡੀਆ ਦੇ ਵਿੱਚ ਨਾ, ਇੰਡੀਆ ਦੇ ਵਿੱਚ ਉੱਥੇ ਜਿੱਦਾਂ ਬਣਾ ਬਣ ਜਾਂਦਾ ਟੇਸਟ, ਪਤਾ ਨੀ ਕੀ ਕਾਰਨ ਹੈ। ਇੰਡੀਆ ਦੇ ਵਿੱਚ ਬਹੁਤ ਵਧੀਆ ਹੁੰਦੀ ਹੈ।
1: ਅੱਛਾ ਇੰਡੀਆ ਚ ਤੁਸੀਂ ਵੀ ਕਹਿੰਦੇ ਵੀ ਇੰਡੀਆ ਦੀ ਕਾਫੀ ਥੋੜੀ ਜ਼ਿਆਦਾ ਸਵਾਦ ਬਣਦੀ ਹੈ, ਹੈ
2: ਕਿਉਂਕਿ ਉੱਥੇ ਜਿਵੇਂ ਜਿਵੇਂ ਕਾਫੀ ਬਣਾਉਣੀ ਆ, ਉਹ ਫਿਰ ਜਿੱਦਾਂ ਪੂਰੇ ਸ਼ੌਂਕ ਨਾਲ ਹੀ ਵੀ ਕਾਫੀ ਬਣਾਉਂਦਾ ਆ ਜਿੱਦਾਂ ਹਨਾ, ਇੱਥੇ ਤਾਂ ਫਿਰ ਜਿੱਦਾਂ ਇਹਨਾਂ ਨੂੰ ਬਿਜ਼ਨਸ ਬਣ ਗਿਆ ਨਾ, ਉੱਥੇ ਕੁਝ ਹੋਰ ਫੀਲ
1: ਹੁੰਦੀ ਆਪਣੇ ਬੰਦੇ ਨਾ। ਵੈਸੇ ਆਪਾਂ ਕਾਫੀ ਦੀ ਇੱਕ ਸਿਰਫ ਕੁਆਲਿਟੀ ਨਹੀਂ ਭਾਲਦੇ ਆਪਾਂ, ਥੋੜਾ ਨਾਲ ਸ਼ੋਸ਼ੇਬਾਜ਼ੀ ਜੀ ਵੀ ਹੋਵੇ, ਪਤਾ ਨਹੀਂ ਕੁਛ ਵੀ ਤੁਹਾਨੂੰ ਉੱਤੇ ਸੋਨਾ ਜਿਹਾ ਛਾਪਿਆ ਹੋਵੇ ਜਾਂ ਕੋਈ ਇੱਦਾਂ ਦੀ ਚੀਜ਼, ਪਤਾ ਨਹੀਂ ਲੋਕ ਹੁਣ ਜੇ ਕੋਈ ਉੱਥੇ ਸੋਨਾ ਪਤਾ ਨਹੀਂ ਕਹਿੰਦੇ ਹੁੰਦੇ ਨਾ ਵੀ 24 ਕੈਰੇਟ ਦੀ ਤੁਹਾਨੂੰ ਕਾਫੀ ਮਿਲਦੀ, ਹੁਣ ਸੋਨੇ ਦਾ ਕਿਹੜਾ ਟੇਸਟ ਹੋਣਾ, ਬਟ ਚਲੋ ਲੋਕ ਹੈਗੇ ਆ ਸ਼ੌਕੀਨ। ਡਾਊਨ ਟਾਊਨ ਤੁਸੀਂ ਜਾਓ ਯਾਰ, ਬੈਸਟ ਕਾਫੀ ਸ਼ੋਪਸ ਟੋਰਾਂਟੋ। ਮੈਂ ਤੁਹਾਨੂੰ ਕੁਝ ਦੱਸਦਾ ਮੈਂ ਯਾਰ, ਮੈਂ ਕੋਈ ਬਾਹਲਾ ਵੱਡਾ ਕਾਫੀ ਦਾ ਮੈਂ ਨਹੀਂ ਕਹਿੰਦਾ ਕਿ ਇੱਕ ਮੇਰੇ ਕੋਲ ਇੰਨੀ ਨੌਲੇਜ ਹੈ, ਬਟ ਫਿਰ ਵੀ ਜਦੋਂ ਆਪਾਂ ਟਰਾਈ ਕਰਦੇ ਹਾਂ ਥੋੜ੍ਹਾ ਜਿਹਾ ਤਾਂ ਟੇਸਟ ਦਾ ਆਪਾਂ ਨੂੰ ਇੱਕ ਕਹਿੰਦੇ ਹੁੰਦੇ ਨਾ ਕਿ ਅੰਦਾਜ਼ਾ ਜਿਹਾ ਹੋ ਜਾਂਦਾ। ਸੋ ਮੈਂ ਤੁਹਾਨੂੰ ਦੱਸਦਾ ਦੋ ਚਾਰ ਯਾਰ ਮੈਂ ਟਰਾਈ ਕੀਤੀਆਂ ਨੇ ਕੈਫੇਜ਼ ਇਨ ਟੋਰਾਂਟੋ, ਉਹਨਾਂ ਦਾ ਵੀ ਤੁਹਾਨੂੰ ਮੈਂ ਥੋੜ੍ਹਾ ਜਿਹਾ ਇੱਕ ਜਾਣਕਾਰੀ ਦਿੰਦਾ ਅਤੇ ਤੁਸੀਂ ਟਰਾਈ ਕਰਿਓ ਅਤੇ ਦੱਸਿਓ ਕਿੱਦਾਂ ਲੱਗੇ ਤੁਹਾਨੂੰ। ਇੱਕ ਦੋ ਮੈਸੇਜ ਨੇ, ਪਹਿਲਾਂ ਤਾਂ ਤੁਸੀਂ ਯਾਦ ਜ਼ਰੂਰ ਰੱਖੋ ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ੇ ਨੇ ਬਹਿਜਾ ਬਹਿਜਾ ਕਰਵਾਈ ਪਈ ਹੈ। ਮਿਸਟਰ ਸਿੰਘ ਪੀਜ਼ੇ ਦੀ ਟੀਮ ਨੇ ਇੱਕ ਡੀਲ ਆਈ ਹੈ, ਡੀਲ ਸੁਣੋ, ਸਾਰੀਆਂ ਇਹਨਾਂ ਦੀਆਂ ਲੋਕੇਸ਼ਨ 'ਤੇ ਇਹ ਡੀਲ ਹੈ। 2 ਲਾਰਜ ਪੀਜ਼ੇ, 4 ਟੋਪਿੰਗ, 4 ਡਿਪਿੰਗ ਸੌਸ ਫਰੀ, 2 ਲੀਟਰ ਕੋਕ ਦੀ ਬੋਤਲ ਫਰੀ, ਸਾਰਾ ਕੁਝ ਸਿਰਫ $40 'ਚ। ਮਿਸਟਰ ਸਿੰਘ ਪੀਜ਼ਾ, ਨੌਰਥ ਪਾਰਕ, ਟੋਰਬਰਮ, ਕੁਈਨ ਮੈਕਲੋਗਲਿਨ, ਵੈਨਕਿਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਰੂਥ ਐਂਡ ਕੈਨੇਡੀ, ਕੈਸਲਮੋਰ ਐਂਡ ਮਕਵੀਨ, ਫਾਈਨੈਂਸ਼ੀਅਲ ਐਂਡ ਮਿਸੀਸਾਗਾ, ਬਾਕੀ ਬੋਲਟਨ, ਹੈਮਿਲਟਨ, ਮਿਸੀਸਾਗਾ, ਗੋਲਫ, ਹਰ ਇੱਕ ਸ਼ਹਿਰ 'ਚ ਲੋਕੇਸ਼ਨ ਹੈ। ਨੰਬਰ ਇੱਕੋ ਇੱਕ 905-500-4000, 905-500-4000, 905-500-4000, 6179। ਹੈਲੋ
3: ਹੈਲੋ
1: ਹੈਲੋ ਜੀ,
3: ਸਤਿ
1: ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬਸ ਠੀਕ ਹੈ, ਸੁਣਾਓ ਜੀ।
1: ਵਧੀਆ, ਕਿੱਥੇ ਰਹਿੰਦੇ ਹੋ?
3: ਤੁਹਾਡੀ
1: ਵੀ ਕਾਲ ਬਹੁਤ ਚਿਰ ਬਾਅਦ ਆਈ ਹੈ ਮਤਲਬ।
3: ਹਾਂਜੀ, ਬੜੀ ਦੇਰ ਬਾਅਦ। ਬਸ
1: ਠੀਕ ਹੈ, ਸਿਹਤ ਸੂ ਠੀਕ ਹੈ?
3: ਮੈਂ ਕਾਫੀ ਬਾਰੇ ਸੁਣ ਰਿਹਾ ਸੀਗਾ।
1: ਹਾਂ, ਮੈਂ ਕਿਹਾ ਤੁਹਾਡੀ ਸਿਹਤ ਠੀਕ ਹੈ?
3: ਹਾਂਜੀ ਹਾਂਜੀ ਠੀਕ ਹੈ ਜੀ।
1: ਚਲੋ ਵਧੀਆ।
3: ਹੋਰ ਜੀ, ਮੈਂ ਸੁਣ ਰਿਹਾ ਕਾਫੀ ਬਾਰੇ। ਕਾਫੀ ਇੰਡੀਆ 'ਚ ਤਾਂ ਜੀ ਐਕਸਪ੍ਰੈਸੋ ਬਣਦੀ ਆ, ਉਹ ਵੀ ਦੁੱਧ ਨਾਲ। ਅਸਲੀ ਤਾਂ ਬਲੈਕ ਕਾਫੀ ਪੀਓ ਤਾਂ ਪਤਾ ਚੱਲਦਾ ਟੇਸਟ ਦਾ।
1: ਨਹੀਂ, ਐਕਸਪ੍ਰੈਸੋ ਵੀ ਵਧੀਆ, ਐਕਸਪ੍ਰੈਸੋ ਪੀਓ ਤਾਂ ਵੀ ਪਤਾ ਲੱਗਦਾ ਟੇਸਟ ਦਾ।
3: ਨਹੀਂ, ਐਕਸਪ੍ਰੈਸੋ ਬਲੈਕ ਹੀ ਹੁੰਦੀ ਆ ਨਾ, ਪਰ ਜੇ ਤੁਸੀਂ ਕਰੀਮ ਪਾਲੀ ਵਿੱਚ ਫਿਰ ਤਾਂ ਐਕਸਪ੍ਰੈਸੋ ਨਹੀਂ ਰਹੀ ਹੋ।
1: ਹਾਂਜੀ ਹਾਂਜੀ, ਨਹੀਂ ਪਾਉਂਦੇ ਆ ਅੱਜ ਕੱਲ ਤਾਂ ਬੜਾ ਕੁਝ ਪਾਉਂਦੇ ਆ ਕਾਫੀ 'ਚ।
3: ਅੱਜ ਕੱਲ ਤਾਂ ਬਹੁਤ ਕੁਝ ਪਾਉਣ ਲੱਗ ਗਏ ਜੀ, ਮਤਲਬ ਕਿ ਜੋ ਮਰਜ਼ੀ ਸਿਰਪ ਪਵਾ ਲਓ, ਕੁਝ ਪਵਾ ਲਓ।
1: ਹਾਂ, ਸਿਰਪ ਤਰ੍ਹਾਂ ਤਰ੍ਹਾਂ ਦੇ, ਬਿਲਕੁਲ।
3: ਉਹ ਅਸਲੀ ਤਾਂ ਮਤਲਬ ਕਿ ਜੇ ਟੇਸਟ ਦੇਖਣਾ ਤਾਂ ਫਿਰ ਬਲੈਕ 'ਚ ਹੀ ਦੇਖਦਾ।
1: ਹਾਂ ਨਹੀਂ, ਉਹ ਤਾਂ ਚਲੋ ਹੈਗਾ ਹੀ ਆ, ਜਿਹੜੇ ਵਾਕਈ ਕਾਫੀ ਦੇ ਸ਼ੌਕੀਨ ਨੇ ਉਹ ਨੇ ਜਿਹੜੇ ਬਲੈਕ ਕਾਫੀ ਪੀਂਦੇ ਆ।
3: ਹਾਂਜੀ,
1: ਤੇ ਵੈਸੇ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਹੁਣ ਮੈਨੂੰ ਪਤਾ ਲੱਗਿਆ ਵੀ ਇੰਡੀਆ 'ਚ ਕੈਫਿਆਂ ਦਾ ਕਿੰਨਾ ਕਰੇਜ਼ ਆ, ਤਾਂ ਹੀ ਇੱਥੇ ਇੰਨੇ ਖੁਰ ਰਿਹਾ ਹੁਣ।
3: ਇੰਡੀਆ 'ਚ ਕਰੇਜ਼ ਹੋਇਆ, ਪਰ ਸਾਊਥ 'ਚ ਜ਼ਿਆਦਾ ਐਕਚੁਅਲੀ। ਪੰਜਾਬ ਚ ਹੁਣੇ ਹੋਇਆ।
1: ਅੱਛਾ ਸਾਊਥ ਦੇ ਵਿੱਚ ਹੋਰ ਹੈ?
3: ਸਾਊਥ ਚ ਤਾਂ ਸ਼ੁਰੂ ਤੋਂ ਹੀ ਹੈ ਜੀ, ਕੈਫੇ ਐਕਚੁਅਲੀ ਬਹੁਤ ਹੈ ਸਾਊਥ ਚ।
1: ਅੱਛਾ,
3: ਕਾਫੀ ਐਕਚੁਅਲੀ ਹੈ ਹੀ ਸਾਊਥ ਦੀ, ਮਤਲਬ ਨੈਚੁਰਲੀ ਉੱਥੇ ਹੁੰਦੀ ਆ ਦਿੱਲੀ ਏਰੀਆ ਚ, ਮਤਲਬ ਕਲਟੀਵੇਸ਼ਨ ਹੈਗੀ ਉੱਥੇ ਕਾਫੀ ਦੀ ਕਾਫੀ।
1: ਜੀ ਜੀ ਜੀ, ਨਹੀਂ ਕਾਫੀ
3: ਨਾਰਥ ਚ ਇੰਡੀਆ ਚ ਟੀ ਚੱਲਦੀ ਜ਼ਿਆਦਾ, ਸਾਊਥ ਚ ਕਾਫੀ ਚੱਲਦੀ ਆ।
1: ਕਾਫੀ ਦੀ ਭਾਜੀ ਇੰਡਸਟਰੀ ਬਹੁਤ ਵੱਡੀ ਆ, ਕਹਿੰਦੇ ਆ ਕਿ ਤਕਰੀਬਨ 250 billion ਤੋਂ ਲੈ ਕੇ $400 billion ਤੱਕ ਦੀ ਇੰਡਸਟਰੀ ਹੈ ਇਹ।
3: ਹਾਂਜੀ, ਬਹੁਤ ਵੱਡੀ ਹੋ ਗਈ, ਸਹੀ ਗੱਲ,
1: ਬਹੁਤ ਜ਼ਿਆਦਾ। ਤਾਂ ਜਿਹੜੇ ਹਿਸਾਬ ਨਾਲ ਹੁਣ ਦੁਨੀਆ ਭਰ ਦੇ ਵਿੱਚ ਕਾਫੀ ਦੀ ਕੰਜ਼ੰਪਸ਼ਨ ਹੋ ਰਹੀ ਹੈ ਉਹਦਾ ਕੋਈ ਹਿਸਾਬ ਹੀ ਨਹੀਂ। ਹੁਣ ਬ੍ਰਾਜ਼ੀਲ ਦੇ ਵਿੱਚ ਤਕਰੀਬਨ 2.6 million ਮੈਟ੍ਰਿਕ ਟਨ ਦੀ ਕਾਫੀ ਪ੍ਰੋਡਿਊਸ ਕੀਤੀ ਜਾਂਦੀ ਹੈ, ਤੁਸੀਂ ਹਿਸਾਬ ਲਾ ਲਓ।
3: ਹਾਂਜੀ,
1: ਤੇ ਯੂਰਪ ਦੇ ਵਿੱਚ ਤਾਂ ਕਮਾਲ ਹੀ ਹੈ।
3: ਕੋਲੰਬੀਆ ਚ ਵੀ ਹੁੰਦੀ ਹੈ, ਸਾਰੀ ਬੈਲਟ ਚ ਹੁੰਦੀ ਹੈ ਇਹ, ਉਸ ਬੈਲਟ ਚ ਹੁੰਦੀ ਹੈ।
1: ਹਾਂ, ਕੋਲੰਬੀਅਨ ਕਾਫੀ ਵੀ ਬਹੁਤ ਮਸ਼ਹੂਰ ਹੈ।
3: ਹਾਂਜੀ, ਤੇ ਗਏ ਸੀ ਕੋਈ ਕਾਫੀ ਫਾਰਮ ਚ ਗਏ ਸੀ, ਉਹ ਨੈਚੁਰਲ ਜਿਹੜੇ ਬੀਨਸ ਜੇ ਹੁੰਦੇ, ਟੇਸਟ ਕਰਕੇ ਦੇਖੋ ਉਹ ਅਲੱਗ ਹੀ ਡਿਫਰੈਂਟ ਹੀ ਲੱਗਦੇ, ਗ੍ਰੀਨ ਜੇ ਹੁੰਦੇ ਨੇ।
1: ਯਾ ਨਹੀਂ, ਹੁਣ ਬਹੁਤ ਸਾਰੇ ਬੀਨਸ ਵੀ ਹੁਣ ਜਿਹੜੇ ਲੋਕ, ਚਲੋ ਵਧੀਆ, ਕਿਸੇ ਕੋਲ ਕੋਈ ਬ੍ਰੈਵਲ ਦੀ ਮਸ਼ੀਨ ਹੈ ਕੋਈ ਹੋਰ ਹੈ, ਉਹ ਫਿਰ ਬੀਨਸ ਵੀ ਬੜੇ ਚੁਣ ਚੁਣ ਕੇ ਖਰੀਦਦੇ ਨੇ, ਵੀ ਕੋਈ ਕੋਲੰਬੀਆ ਦਾ ਹੋਵੇ, ਕੋਈ ਬ੍ਰਾਜ਼ੀਲ ਦਾ ਹੋਵੇ,
3: ਕੋਸਟਾਰੀਕਾ ਦਾ ਅਲੱਗ ਆ, ਅਰੂਬਾ ਅਲੱਗ ਆ।
1: ਤੁਸੀਂ ਫਿਰ ਕਿਹੜੀ ਮਸ਼ੀਨ ਰੱਖੀ ਹੈ ਕਾਫੀ ਦੀ ਘਰੇ?
3: ਐਕਸਪ੍ਰੈਸੋ ਰੱਖੀ ਹੈ ਜੀ।
1: ਨੈਸਪ੍ਰੈਸੋ
3: ਮਿਸਟਰ ਕਾਫੀ ਹੈ।
1: ਅੱਛਾ, ਮਿਸਟਰ ਕਾਫੀ,
3: ਐਸਪ੍ਰੈਸੋ ਵੀ ਬਣ ਜਾਂਦੀ ਹੈ, ਉਹ ਤੇ ਕੈਪਿਚਿਨੋ ਵੀ ਬਣ ਜਾਂਦੀ ਹੈ, ਦੋਨੋਂ ਬਣ ਜਾਂਦੇ ਨੇ ਜੇ ਮਿਲਕ ਪਾਓ।
1: ਕਿੰਨੀਆਂ ਕਾਫੀਆਂ ਪੀਨੇ ਆ ਰੋਜ਼ ਦੀਆਂ?
3: ਰੋਜ਼ ਦੀ 2 ਪੀ ਲੈਂਦੇ ਬਸ ਜੀ,
1: 2 ਪੀਨੇ
3: ਰੱਖੀ ਹੈ ਜੀ।
1: ਚਲੋ ਠੀਕ ਹੈ, 2 ਬਹੁਤ ਹੈ, ਥੈਂਕ ਯੂ। ਮੈਂ ਵੀ 2 ਹੀ ਪੀਨੇ, 2 ਨਹੀਂ, ਮੈਂ ਇੱਕ ਤਾਂ ਸਵੇਰੇ ਮੈਂ ਥੋੜੇ ਪ੍ਰੀ ਵਰਕਆਊਟ ਪੀ ਲੈਂਦਾ ਜਿਮ ਤੋਂ ਪਹਿਲਾਂ, ਤੇ ਫਿਰ ਇੱਕ ਕਾਫੀ ਪੀ ਲਈ ਦੀ ਦੁਪਹਿਰ ਜੀ ਨੂੰ। ਦੁਆਬਾ ਟਰੈਵਲ ਨੂੰ ਯਾਦ ਰੱਖੋ, ਸੋ ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲੈਣੀਆਂ, ਚਾਹੇ ਤੁਸੀਂ ਇੰਡੀਆ ਜਾਣਾ ਜਾਂ ਕਿਸੇ ਨੇ ਇੱਥੇ ਆਉਣਾ ਇੰਡੀਆ ਤੋਂ, ਦੁਆਬਾ ਟਰੈਵਲ ਦੀ ਪ੍ਰਾਈਸ ਤਾਂ ਸਭ ਤੋਂ ਲੋ ਹੈਗੀ ਆ, ਜੋ ਇਹਨਾਂ ਦੀ ਸਰਵਿਸ ਹੈ ਯਾਰ ਉਹ ਕਮਾਲ ਹੈ। ਦੁਆਬਾ ਟਰੈਵਲ 905 796 7

0: ਬੜਾ ਨਾ ਕੰਪਲੇਨ ਕਰਦਾ ਨਾ ਬੰਦੇ ਨੂੰ ਬੜਾ ਦੁੱਖ ਲੱਗਦਾ। ਇੱਕ ਤੁਸੀਂ ਟੈਕਸੈਲ ਅਕਾਊਂਟਿੰਗ ਨੂੰ ਯਾਦ ਰੱਖੋ, ਟੈਕਸੈਲ ਅਕਾਊਂਟਿੰਗ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਐਂਡ ਬਹੁਤ ਵਧੀਆ ਯਾਰ ਬੰਦੇ ਨੇ। ਇੱਕ ਤਾਂ ਜੇ ਤੁਸੀਂ ਬਿਜ਼ਨਸ ਚਲਾਉਣੇ ਹੋ ਤੇ ਟੈਕਸੈਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ, ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਤੇ ਈਅਰ ਅਰਾਊਂਡ ਪੂਰਾ ਸਾਲ ਟੈਕਸ ਪਲੈਨਿੰਗ ਦੇ ਵਿੱਚ ਪ੍ਰੋਫੈਸ਼ਨਲ ਮਦਦ ਕਰਦੇ ਨੇ। ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ, ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸੈਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਕਲੀਨ, ਔਰਗਨਾਈਜ਼ ਤੇ CRA ਰੈਡੀ ਰੱਖਣ 'ਚ ਮਦਦ ਕਰਦੇ ਆ। ਅੱਜ ਹੀ ਆਪਣਾ 15 ਮਿੰਟ ਬਿਲਕੁਲ ਫ੍ਰੀ ਟੈਕਸ ਰਿਵਿਊ ਬੁੱਕ ਕਰੋ। ਟੈਕਸੈਲ ਅਕਾਊਂਟਿੰਗ 6474610361 6474610361 ਟੈਕਸੈਲ ਅਕਾਊਂਟਿੰਗ ਨੂੰ ਯਾਦ ਰੱਖੋ। 7322 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਬਰਥਡੇ ਲਈ ਰਿਕੁਐਸਟ ਕਰਨੀ ਸੀ, ਮੇਰੇ ਸਾਨੀ ਲਾ ਦਾ ਬਰਥਡੇ, ਉਹ ਗਾਣਾ ਸੁਣਨਾ ਸੀਗਾ। ਸੋ ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ।
0: ਓ ਵਾਹ, ਸਨ ਇਨ ਲਾ ਦਾ ਬਰਥਡੇ ਆ।
2: ਪੰਜਾਬੀ ਲਹਿਰਾਂ,
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: Kisi ne bhi agar car, van, SUV lena, top da naam ikko hai. Oh hai Aaron Mills Acura. Aaron Mills Acura de Jagdeep Pala ate Karan Sharma nu call karo. Number one service, number one rates, professional ate honest team, they reliable. So car, van, SUV, koi bhi lena hove, Aaron Mills Acura, 905-828-5800, 905-828-5800, te call karo.
5: Main thoda apna vakeel,

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: जे तुसी भी करना चाहते हो अपना खुद का रेडियो प्रोग्राम तो अज ही सानू कॉल करो 647-504-1557।
2: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਤੇ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ ਚਾਰ ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: शादी दी मूवी बनवाने ली या रिंग सेरेमनी ली वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट कर ली याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नु 416-930-1251 416-930-1251
1: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
2: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
0: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
0: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
3: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
0: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
3: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
0: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172
4: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
5: Second, third mortgage, home equity, business loan, debt consolidation, refinance, rent to own lay, call karo Devinder Pawar nu 647-988-8731, 647-988-8731.
4: Je nahi hona khajjal khwar, ta call karo
5: Devinder Pawar.
4: Jekar ek vaar inna tuhadi file vekh ke haan keh ditti, ta apne vaade te hamesha khare utar de haan. License number 10845, independently owned and operated.
6: Oho, sardi cha heat nahi chaldi te garmi cha
7: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਦਾ ਗੱਲ ਤੇ ਕਰਦੇ ਆ ਮਸਲੇ ਦਾ ਹੱਲ
6: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਉ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
7: 647-706-6640
8: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
9: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ TNJ ਸਪ੍ਰਿੰਗ ਵੀਲ ਅਲਾਈਨਮੈਂਟ
10: ਪਹੁੰਚੋ 5530 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਕਸਨ
11: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
9: ਕਾਲ ਕਰੋ ਜੇਐਨ ਗੈਰੀ ਨੂੰ
11: 905-459-5533
9: 905-459-5533
11: TNJ Spring Wheel Alignment

0: 8850 ਟੋਰਬ੍ਰਮ ਰੋਡ ਯੂਨਿਟ ਨੰਬਰ 1 905-799-8877 sofastudio.ca ਥੈਂਕ ਯੂ ਜੀ
1: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
2: ਹਾਈ ਗਾਇਜ਼ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054561111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
3: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542947 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਸ਼ਹਿਰ ਦੇ ਸ਼ਾਹੂਕਾਰ ਮੈਂ ਦੇਖੇ ਅੱਜ ਵੀ ਲੰਘਦੇ। ਕਹਿੰਦਾ ਸ਼ਹਿਰ ਦੇ ਸ਼ਾਹੂਕਾਰ ਮੈਂ ਦੇਖੇ ਅੱਜ ਵੀ ਲੰਘ ਨੇ, ਉੱਤੋਂ ਉੱਤੋਂ ਜ਼ਿਮੀਂਦਾਰ ਨੇ, ਅੰਦਰੋਂ ਸਾਰੇ ਤੰਗ ਨੇ। ਉਹ ਬਾਪ ਦਾਦੇ ਦੀ ਜਾਇਦਾਦ 'ਤੇ ਕਾਬਜ਼ ਨੇ, ਅਕਲੋਂ ਉਣੇ ਨੀਤ ਦੇ ਭੁੱਖੇ ਸਾਰੇ ਹੀ ਮਲੰਗ ਨੇ। ਰਹਿੰਦੇ ਨੇ ਉਹ ਭਾਵੇਂ ਸਾਰੇ ਸ਼ੀਸ਼ ਮਹਿਲਾਂ ਵਿੱਚ, ਪਰ ਦੀਵੇ ਨਹੀਂ ਬਲਦੇ, ਸਭ ਕੁਦਰਤ ਦੇ ਰੰਗ ਨੇ। ਇਹ ਅਗਲੇ ਪਿੱਛੇ ਕਰਮਾਂ ਦੀ ਹੀ ਮਾਇਆ ਹੈ। ਕਿਸੇ ਦੇ ਹੁੰਦੇ 32 ਦੰਦ, ਕਿਸੇ ਦੇ ਅੱਧੇ ਅੰਗ ਨੇ। ਲੋਭ ਮੋਹ ਹੰਕਾਰ ਨੇ, ਜਿਨ੍ਹਾਂ ਪਰਿਵਾਰਾਂ ਵਿੱਚ ਸ਼ਿਵ ਬ੍ਰਹਮਾ ਵਿਸ਼ਨੂੰ ਵੀ ਉਹਨਾਂ ਦੇ ਸੰਗ ਨੇ। 2 ਗਜ ਜ਼ਮੀਨ ਦਾ ਹੈ ਮਸਲਾ ਹਰ ਪ੍ਰਾਣੀ ਦਾ, ਫਿਰ ਵਿਸ਼ਵ ਵਿੱਚ ਛਿੜੇ ਕਾਹਤੋਂ ਭਾਰੀ ਜੰਗ ਨੇ। ਆਪਣੇ ਹੱਥੀਂ ਲੱਕੜਾਂ ਅਤੇ ਆਪ ਪਾ ਕੇ ਆਏ ਸੀ। ਕਿਸ ਤਰ੍ਹਾਂ ਜਿਉਂਦੇ ਮਦਹੋਸ਼ ਬੈਰੀ ਵੀ ਤੰਗ ਨੇ। ਕਿਆ ਬਾਤ ਆ, ਕਹਿੰਦੀ ਗੱਲ ਸੁਣ ਰੋਇਆ ਨਾ ਕਰ, ਕਹਿੰਦੀ ਗੱਲ ਸੁਣ ਰੋਇਆ ਨਾ ਕਰ, ਐਵੇਂ ਕਮਲਾ ਹੋਇਆ ਨਾ ਕਰ, ਗੱਲਾਂ ਕਰਦਾ ਚੰਗਾ ਲੱਗਦਾ, ਆਪਣੇ ਆਪ 'ਚ ਖੋਇਆ ਨਾ ਕਰ। ਛੱਡ ਕੇ ਨਹੀਂ ਗਈ ਨਾਲ ਆ ਤੇਰੇ, ਕਹਿੰਦੀ ਛੱਡ ਕੇ ਨਹੀਂ ਗਈ ਨਾਲ ਆ ਤੇਰੇ, ਚਾਰ ਸਪੇਰੇ ਟੋਇਆ ਨਾ ਕਰ, ਜਿੰਨੀਆਂ ਮੇਰੇ ਨਾਲ ਸ਼ਿਕਾਇਤਾਂ ਮਨ ਵਿੱਚ ਰੱਖ ਕੇ ਸੋਇਆ ਨਾ ਕਰ। ਪਰ ਸੱਚ ਆਖਾਂ ਉਹ ਗੱਲ ਨਹੀਂ ਬਣਨੀ, ਮੂੰਹ ਦੇ ਬੀਜ ਜਿਹੇ ਬੋਇਆ ਨਾ ਕਰ। ਚੰਦਰੀ ਆਪ ਰਵਾ ਕੇ ਕਹਿੰਦੀ ਸੋਹਣਾ ਨਹੀਂ ਲੱਗਦਾ ਓਏ ਰੋਇਆ ਨਾ ਕਰ, ਸੋਹਣਾ ਨਹੀਂ ਲੱਗਦਾ ਓਏ ਰੋਇਆ ਨਾ ਕਰ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ, ਮਿਡ ਵੀਕ ਲੈ ਲਿਆ ਕੰਮ ਗੇੜ 'ਚ, ਆ ਗਿਆ ਨੇੜੇ ਤੇੜੇ। 27 ਮਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 5:30 AM ਦੀ ਫਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ ਇਸ ਵਕਤ ਤਾਂ ਮਿਸਿਸਾਗਾ ਦੇ ਵਿੱਚ, ਮਾਲਟਨ ਦੇ ਵਿੱਚ 18 ਟੈਂਪਰੇਚਰ ਆ, ਫੀਲ ਲਾਈਕ 17 ਕਰਦੇ ਹਾਂ। ਦੁਪਹਿਰ ਨੂੰ ਹੈਗਾ 23 ਅਤੇ ਸ਼ਾਮ ਨੂੰ 24 ਅਤੇ ਰਾਤ ਨੂੰ 18 ਟੈਂਪਰੇਚਰ ਆ। ਅਤੇ 5:43 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:49 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337 ਅਤੇ 905-673-3337 'ਤੇ ਤੁਸੀਂ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 ਅਤੇ ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ। ਅਤੇ 647-8534-9 'ਤੇ ਆਪਣੀਆਂ ਗੱਲਾਂ ਬਾਤਾਂ ਮੈਸੇਜ ਦੇ ਜ਼ਰੀਏ, ਵਟਸਐਪ ਦੇ ਜ਼ਰੀਏ ਹੋ ਸਕਦੀਆਂ ਨੇ। ਅਤੇ ਅੱਜ ਬਕਰੀਦ ਦਾ ਦਿਨ ਆ, ਸਾਰੇ ਭਰਾਵਾਂ ਨੂੰ, ਮੁਸਲਮਾਨ ਕਮਿਊਨਿਟੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਕਰੀਦ ਦੀਆਂ। ਈਦ ਅਤੇ ਬਕਰੀਦ 'ਚ ਕੀ ਫਰਕ ਹੁੰਦਾ ਜੇ ਤੁਸੀਂ ਦੱਸਣਾ ਚਾਹੁੰਦੇ ਹੋ, ਜੇ ਸੁਣਦੇ ਆ ਆਪਣੇ ਭਰਾ ਮੁਸਲਮਾਨ ਕਮਿਊਨਿਟੀ ਤੋਂ ਕੋਈ ਪ੍ਰੋਗਰਾਮ ਸੁਣਦਾ ਤਾਂ ਜ਼ਰੂਰ ਕਾਲ ਕਰਿਓ 905-673-3337 'ਤੇ। ਅੱਜ ਸਾਡੇ ਹਮੇਰਾ ਜੀ ਵੀ ਪ੍ਰੋਗਰਾਮ ਸੁਣਦੇ ਆ ਪਾਕਿਸਤਾਨ ਦੇ ਵਿੱਚ, ਜਿਹੜੇ ਸਾਡੇ ਮੇਰੇ ਅਤੇ ਸੰਧੂ ਸਾਹਿਬ ਦੇ ਸੋਸ਼ਲ ਮੀਡੀਆ ਨੂੰ ਸਾਰਿਆਂ ਨੂੰ ਹੈਂਡਲ ਕਰਦੇ ਆ, ਅਤੇ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ, ਮੁਬਾਰਕਾਂ, ਕੰਗਰੈਚੁਲੇਸ਼ਨ। ਅਤੇ ਵਾਹਿਗੁਰੂ ਪਰਮਾਤਮਾ ਅੱਲਾਹ ਐਂ ਕਹਿ ਸਕਦੇ ਹਾਂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਅਤੇ ਵਧੀਆ ਵਧੀਆ ਤੁਹਾਡੇ 'ਤੇ ਹੱਥ ਮੇਰਾ ਭਰਿਆ ਰੱਖੇ। ਅਤੇ ਜੇ ਇਹਦੇ ਬਾਰੇ ਕੁਛ ਹੋਰ ਕਹਿਣਾ ਚਾਹੁੰਦੇ ਹੋ ਹੁਣ, ਕਿਉਂਕਿ ਮੇਰੇ ਕੋਲ ਲਫਜ਼ ਮੁੱਕ ਗਏ ਇਸ ਬਾਰੇ, ਅਤੇ ਸੰਧੂ ਸਾਹਿਬ ਤੋਂ ਲਫਜ਼ ਲੈ ਲਾਂਗੇ ਆਪਾਂ। ਅਤੇ ਸੰਧੂ ਸਾਹਿਬ ਵੀ ਸਟੂਡੀਓ ਪਹੁੰਚੇ ਹੋਏ ਆ, ਸੰਧੂ ਸਾਹਿਬ ਖੜਾਕਾ ਹੀ ਬਹੁਤ ਕਰਦੇ ਆਉਂਦੇ, ਜਦ ਮਰਜ਼ੀ ਦੇਖ ਲਓ ਇੰਨਾ ਖੜਾਕਾ ਕਰਦਾ ਨਾ, ਤਾਂ ਹੀ ਪਰ ਹੁਣ ਮੈਂ ਕੀ ਕਹਾਂ, ਬਸ ਅੱਗੇ ਨਹੀਂ ਕਹਿਣਾ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ
1: ਸਤਿ ਸ਼੍ਰੀ ਅਕਾਲ ਜੀ।
0: ਖੜਾਕਾ ਕਾਹਤੋਂ ਕਰਦੇ ਤੁਸੀਂ, ਇਹਨਾਂ ਚਾਬੀ ਭਗਾ ਕੇ ਮਾਰੀ ਤੁਸੀਂ,
1: ਖੜਕਾ ਸੰਧੂ ਬਾਰੇ ਖੜਕਾ ਨਾ ਗੱਲ ਹੈ ਕਦੇ,
0: ਖੜਕਾ ਕਈ ਵਾਰ ਜ਼ਿਆਦਾ ਹੀ ਵੱਜ ਜਾਂਦਾ। ਚਾਹ ਵਾਲਾ ਕੱਪ ਖੋਲਣਾ ਤੁਸੀਂ, ਚਾਬੀ ਨਾਲ ਚਾਹ ਵਾਲਾ ਕੱਪ ਖੋਲਦੇ ਹੋ, ਲੈ ਦੱਸੋ ਸੰਧੂ ਸਾਹਿਬ, ਚਾਬੀ ਨਾਲ ਚਾਹ ਵਾਲਾ ਕੱਪ ਖੋਲਦੇ ਆ ਟਿਮ ਵਾਲਾ?
1: ਕਈ ਚੀਜ਼ਾਂ ਖੋਲੀਆਂ ਚਾਬੀ ਨਾਲ ਜਾਂਦੀਆਂ,
0: ਆ ਤੁਸੀਂ ਤਾਂ ਹੈ ਹੀ ਚਾਬੀਆਂ ਦੇ ਮਾਹਰ, ਇਹਨੂੰ ਐਂ ਟਕਾ ਕੇ ਜੇ ਰੱਖ ਦਿਓ ਹੁਣ, ਨਹੀਂ
1: ਸਾਡਾ ਇਰਾਦਾ ਮਤਲਬ ਅਸੀਂ
0: ਚਾਬੀਆਂ ਪਾਉਂਦੇ ਵਾਲੇ ਹੋ?
1: ਨਹੀਂ ਨਹੀਂ, ਚਾਬੀਆਂ ਕੋਈ ਨਹੀਂ, ਦੂਜੇ ਜਿਹੜੇ ਤਾਲੇ ਖੋਲਦੇ ਆ
0: ਮਾਸਟਰ ਚਾਬੀ, ਮਾਸਟਰ ਚਾਬੀਆਂ ਵਾਲੇ ਹੋ ਤੁਸੀਂ, ਕੀ ਕਰੀਏ ਭਾਈ ਅਸੀਂ। ਚਲੋ ਸੰਧੂ ਸਾਹਿਬ ਪਹੁੰਚੇ ਨੇ, ਸੰਧੂ ਸਾਹਿਬ ਚਾਹ ਲੈ ਕੇ ਆਏ ਆ, ਥੈਂਕ ਯੂ ਸੋ ਮੱਚ। ਅਤੇ ਸੰਧੂ ਸਾਹਿਬ ਤੋਂ ਵੀ ਲਾਹਾ ਲਵਾਂਗੇ, ਅੱਜ ਕੋਈ ਨਾ ਕੋਈ ਡੀਲ ਡੂਲ ਤੁਹਾਨੂੰ ਲੈ ਕੇ ਦਿੰਦੇ ਹਾਂ। ਅਤੇ ਸੰਧੂ ਸਾਹਿਬ ਫਿਰ, ਸੰਧੂ ਸਾਹਿਬ ਤੁਹਾਨੂੰ ਬਕਰੀਦ ਦੀਆਂ ਵਧਾਈਆਂ ਬਹੁਤ ਬਹੁਤ।
1: ਤੁਹਾਨੂੰ ਵੀ ਸਰ, ਤੁਹਾਨੂੰ ਵੀ,
0: ਤੁਹਾਨੂੰ ਈਦ ਦੇ ਬਕਰੀਦ 'ਚ ਕੀ ਫਰਕ ਹੁੰਦਾ?
1: ਇਹ ਦੇਖੋ, ਇੱਕ ਤਾਂ ਨਾਰਮਲ ਈਦ ਆ ਜਦੋਂ ਇਹ ਕੁਰਬਾਨੀ ਨਹੀਂ ਕਰਦੇ ਨਾ, ਤੇ ਜਦੋਂ ਇਹ ਬੱਕਰੀ ਦੀ ਕੁਰਬਾਨੀ ਕਰਦੇ ਉਂਝ ਤਾਂ ਊਂਠ ਦੀ ਕੁਰਬਾਨੀ ਵੀ ਕਰਦੇ ਆ।
0: ਊਂਠ ਦੀ?
1: ਹਾਂਜੀ ਹਾਂਜੀ।
0: ਉਹ ਕੌਣ ਕਰਦਾ?
1: ਇਹ ਮੁਸਲਮਾਨ ਕਮਿਊਨਿਟੀ 'ਚ ਕਰਦੇ ਜੀ
0: ਊਂਠ ਦੀ।
1: ਹਾਂਜੀ ਸਾਰੇ, ਮੈਂ ਗਲਤ ਨਹੀਂ ਕਹਿ ਰਿਹਾ।
0: ਤੁਹਾਨੂੰ ਕਰਦੇ ਕੀ ਹੈ ਫਿਰ?
1: ਕੁਰਬਾਨੀ ਕਰਕੇ ਲੋਕਾਂ 'ਚ ਗੋਸ਼ਤ ਵੰਡਦੇ ਜੀ।
0: ਅੱਡਾ ਬੜੇ ਰੂ?
1: ਹਾਂਜੀ
0: ਤੁਹਾਡੀ। ਹਾਂ ਅੱਧਾ ਪਿੰਡ ਰਾਜੂ।
1: ਬਿਲਕੁਲ, ਵੇਖੋ ਜਿਹੜੇ ਚੌਧਰੀ ਲੋਕ ਨੇ ਵੱਡੇ ਲੋਕ ਆ, ਫਿਰ ਆਮ ਜਿਹੜੇ ਤੁਹਾਡੇ ਸੜਕੇ ਗਰੀਬ ਲੋਕ ਆ ਉਹਨਾਂ 'ਚ ਫਿਰ ਮਤਲਬ ਵੰਡਦੇ।
0: ਚਲੋ ਦਾਣਾ ਮੰਡੀ 'ਤੇ ਜਾ ਕੇ ਆਪਾਂ ਤਾਂ ਗਰੋਸਰੀ ਵਾਲੇ ਹੀ ਆ, ਆਪਾਂ ਤਾਂ ਆਟੇ ਵਾਲੇ ਹਾਂ ਬਾਈ, ਸ਼ੇਰ ਆਟੇ ਵਾਲੇ। ਹੋਰ ਕੀ ਕਰੀਏ, ਆਟਾ ਉੱਟਾ ਖਾਇਆ ਹੋਇਆ ਭਾਈ, ਲੈ ਆਇਓ ਉੱਥੋਂ ਜੇ ਖਾਣਾ ਤਾਂ ਖਾਣਾ ਹੀ ਹੁੰਦਾ, ਚੌਲ ਚੂਲ ਖਾਣੇ ਹੁੰਦੇ ਆ। ਅਤੇ ਇਹ ਬਕਰੀਦ ਨਾਲ ਚੌਲ ਵੀ ਬਣਾਉਂਦੇ ਆ ਮੈਨੂੰ ਲੱਗਦਾ ਰਾਈਸ, ਹੈ ਨਾ?
1: ਦੇਖੋ ਖੈਰ ਸਾਰੀ ਦੁਨੀਆਂ ਦਾ ਖਾਣਾ ਇੱਕ ਹੀ ਹੈ ਜੀ,
0: ਇੱਕੋ ਹੀ ਆ,
1: ਔਰ ਸਾਰਾ ਧਰਤੀ ਤੋਂ ਹੀ ਨਿਕਲਦਾ ਵਾ।
0: ਤੁਸੀਂ ਇਹਨੂੰ ਡੋਲ ਲਾ ਲਿਓ?
1: ਨਹੀਂ ਨਹੀਂ ਡੋਲਦਾ ਨਹੀਂ,
0: ਡੁੱਲ ਜਾਣੀ ਆ,
1: ਉਹ ਢੱਕਣ ਖਰਾਬ ਹੋ ਗਿਆ, ਪਿੰਚ ਨਹੀਂ ਹੁੰਦਾ ਵਿੱਚ। ਤੇ ਇਸ ਕਰਕੇ ਦੇਖੋ ਖਾਣਾ ਦੁਨੀਆਂ 'ਚ ਇੱਕ ਆ, ਧਰਤੀ ਤੋਂ ਉਪਜ ਹੁੰਦੀ ਆ, ਔਰ ਬਹੁਤ ਦੁਨੀਆਂ ਕਣਕ ਹੀ ਖਾਂਦੀ ਵੇਖਿਆ ਜਾਵੇ ਤੇ,
0: ਹਾਂ,
1: ਤੇ ਕਣਕ ਤੋਂ ਬਹੁਤ ਕੁਝ ਬਣਦਾ। ਬਾਕੀ ਪਾਕਿਸਤਾਨ ਕਮਿਊਨਿਟੀ ਵਾਲੇ ਤਾਂ ਵੇਖੋ ਭਾਵੇਂ ਉਹ ਬਣਾਉਣ, ਕੀ ਕਹਿੰਦੇ, ਹਰ ਚੀਜ਼ 'ਚ ਗੋਸ਼ਤ ਪਾਉਂਦੇ ਆ ਜੀ, ਕੜਾਈ ਗੋਸ਼ਤ ਆ, ਪਾਲਕ ਪਨੀਰ ਆ, ਭਿੰਡੀ ਗੋਸ਼ਤ ਆ, ਉਹ ਗੋਸ਼ਤ ਤੋਂ ਬਿਨਾਂ ਗੁਜ਼ਾਰੇ ਨੇ, ਤਕੜੇ ਵੀ ਸੜਦੇ ਸੀ ਘਰ।
0: ਗੋਸ਼ਤ ਕੀ ਹੁੰਦਾ? ਇਹੀ ਬੱਕਰੀ
1: ਗੋਸ਼ਤ ਨੂੰ ਕਹਿੰਦੇ, ਮੀਟ ਨੂੰ ਕਹਿੰਦੇ,
0: ਮੀਟ ਨੂੰ ਬੱਕਰੇ ਨੂੰ?
1: ਨਹੀਂ, ਗੋਸ਼ਤ ਮੀਟ ਆ, ਬਾਕੀ ਕਿਸੇ ਦਾ ਵੀ ਹੋ ਸਕਦਾ, ਬੱਕਰੇ ਦਾ ਹੋ ਸਕਦਾ, ਕਿਸੇ ਦੂਜੀ ਚੀਜ਼ ਦਾ ਹੋ ਸਕਦਾ,
0: ਊਂਠ ਦਾ ਵੀ ਹੋ ਸਕਦਾ,
1: ਊਂਠ ਦਾ ਵੀ। ਈਵਨ ਕਿ ਮੈਨੂੰ ਯਾਦ ਆ, ਅਸੀਂ ਬਿਲਕੁਲ ਬਾਰਡਰ ਦੇ ਕੰਢੇ ਤੋਂ, ਇੱਧਰੋਂ ਸਾਡੇ ਲੋਕ ਕੱਟੇ ਭੇਜਦੇ, ਉੱਧਰੋਂ ਫੇਮ ਆਉਂਦੀ ਹੁੰਦੀ ਕੱਟੇ ਦੇ ਮੰਡੇ ਦੇ।
0: ਉਹ ਤੁਹਾਡੀ?
1: ਹਾਂਜੀ।
0: ਅੱਛਾ,
1: ਹਾਂਜੀ, ਇੱਧਰੋਂ ਕੱਟੇ ਪਾਸਾ ਤੋੜਨੇ, ਉਹਨਾਂ ਉੱਧਰੋਂ ਫੇਮ ਆਉਣੀ।
0: ਅੱਛਾ, ਇੱਕ ਚੀਜ਼ ਆ, ਦਾਰੂ ਛੱਡਣ ਦੀ ਦਵਾਈ ਹੈਗੀ ਆ,
1: ਹਾਂਜੀ,
0: ਫੀਮ ਛੱਡਣ ਦੀ ਵੀ ਦਵਾਈ ਬਣਦੀ ਹੈ।
1: ਅਸਲ ਚੰਗੀ ਸਭ ਗੱਲ ਹੁੰਦੀ
0: ਹੈ, ਦਾਰੂ ਬੰਦਾ ਵੱਧ ਪੈਂਦਾ, ਅਗਲਾ ਕਹਿੰਦਾ ਯਾਰ ਦਾਰੂ ਛੱਡਣ ਦੀ, ਨਸ਼ਾ ਛਡਾਊ ਕੇਂਦਰ 'ਚ ਜਮ੍ਹਾਂ ਕਰਾ ਦਿਉ, ਇਹ ਦਾਰੂ ਛੱਡ ਦਿਉ। ਆ ਫੀਮ ਜਿਹੜੇ ਬੰਦੇ ਖਾਂਦੇ ਆ, ਉਹ ਵੀ ਤਾਂ ਨਸ਼ਾ ਹੀ ਆ।
1: ਫੀਮ ਨੂੰ ਵੈਸੇ ਆਪਣੇ ਪੰਜਾਬੀ ਕਮਿਊਨਿਟੀ 'ਚ ਕਹਿ ਲਓ ਸਰਦਾਰੀ ਨਸ਼ਾ ਗਿਣਿਆ ਗਿਆ।
0: ਅਤੇ ਜਦ ਫਿਰ ਅੱਖਾਂ ਐਂ ਕਰਦੀਆਂ ਹੁੰਦੀਆਂ,
1: ਫੀਮ ਆ ਨਾ ਤੁਹਾਡੀ ਜਿਹੜੀ ਬੋਡੀ ਨੂੰ ਜਦੋਂ ਇਹ ਰਚ ਜਾਂਦੀ ਆ ਨਾ, ਅਤੇ ਜਿਹੜੇ ਆਮ ਲੋਕ ਫੀਮ ਖਾਂਦੇ ਉਹਨਾਂ ਦਾ ਫਿਰ ਮੁੜ ਕੇ ਗੁਜ਼ਾਰਾ ਨਹੀਂ ਰਹਿੰਦਾ,
0: ਖਾਣੀ ਪੈਂਦੀ ਹੈ
1: ਨੈਚੁਰਲੀ ਤੁਹਾਡੀ ਬੋਡੀ। ਫਿਰ
0: ਫਿਰ ਨਸ਼ਾ ਸ਼ਰਾਬ ਵੀ ਉਹੀ ਚੀਜ਼ ਆ?
1: ਨਹੀਂ ਨਹੀਂ, ਸ਼ਰਾਬ ਡਿਫਰੈਂਟ ਚੀਜ਼ ਹੈ। ਸ਼ਰਾਬ ਤੁਸੀਂ ਚਾਹੋ ਮੈਂ ਅੱਜ ਨਹੀਂ ਪੀਣੀ, ਅਤੇ ਜਿਹੜੇ ਲੋਕ ਜ਼ਿਆਦਾ ਪੀਂਦੇ ਆ ਕੋਈ ਮੇਰੇ ਤੁਹਾਡੇ ਵਰਗੇ, ਉਹ ਤਾਂ ਉਹਨਾਂ ਨੂੰ ਮੁਸ਼ਕਿਲ ਆਊਗੀ। ਜਿਹੜੇ ਲੋਕ ਸਾਦੇ ਨੇ ਘੱਟ ਪੀਂਦੇ ਆ, ਮੇਰੇ ਫਾਦਰ ਆ ਉਹ ਕਦੀ ਜ਼ਿੰਦਗੀ 60 ml ਪੀਂਦੇ ਆ, ਅਤੇ
0: ਜਾਂਦੇ ਕਦੀ,
1: ਹਾਂਜੀ
0: ਕਦੀ
1: ਨਹੀਂ, ਹੁਣ ਤਾਂ ਖਰਚਾ ਉਮਰ ਉਹਨੇ ਹੋ ਗਈ 90 ਸਾਲ,
0: ਨਹੀਂ ਕਦੀ ਪੀਂਦੇ 60 ml?
1: ਉਹਨਾਂ ਨੇ ਜ਼ਿੰਦਗੀ 'ਚ ਜਾਣਾ, ਜਿੱਦਾਂ ਕਹਿੰਦੇ ਮੈਂ ਬਿਸਤਰਾ ਸਿੱਧਾ ਕਰਾਂ,
0: ਰੋਜ਼ ਪੀਣੀ ਆ?
1: ਹੁਣ ਨਹੀਂ, ਹੁਣ ਰੋਜ਼ ਪੀਂਦੇ 60 ml?
0: ਗੱਲ ਤਾਂ ਉਹੀ ਆ ਗਈ ਨਾ, ਵੀ ਰੋਜ਼ ਵਾਲਾ
1: ਦਵਾਈ ਦੇ ਤੌਰ 'ਤੇ ਮਾੜੀ, ਪਰ
0: ਚਲੇ ਜਿੱਦਾਂ ਮਰਜ਼ੀ 60 ml ਵੀ ਅਸਲ ਨਸ਼ਾ ਤਾਂ ਨਸ਼ਾ ਹੀ ਆ।
1: ਨਹੀਂ ਸਰ, ਉਹ ਸਾਨੂੰ ਇਹ ਕਹਿੰਦੇ ਆ ਕਿ ਸ਼ਰਾਬ ਨਹੀਂ ਮਾੜੀ, ਤੁਹਾਨੂੰ ਪੀਣੀ ਨਹੀਂ ਆਉਂਦੀ, ਅਫਸਰਾਂ ਵਾਂਗੂ ਪੀਓ, ਆਰਾਮ ਨਾਲ ਕੁਟਕੀ ਬੈਠੇ ਗੱਪਸ਼ਾ ਮਾਰੀ, ਆਪਾਂ ਤਾਂ ਮਤਲਬ ਸੁੱਟਣੀ ਦੇ ਅੰਦਰ, ਉਹ ਮਾੜੀ ਚੀਜ਼,
0: ਉਹ ਮਾੜੀ ਚੀਜ਼,
1: ਉਹ ਮਾੜੀ।
0: ਵੈਸੇ ਫੀਮ ਵੀ ਮਾੜੀ ਆ?
1: ਮੈਂ ਕਹਿੰਦਾ ਨਸ਼ਾ ਚਾਹਦਾ ਵੀ ਮਾੜਾ ਜੀ,
0: ਅਤੇ ਫੀਮ ਵਾਲੇ ਕਹਿੰਦੇ ਦਾਰੂ ਮਾੜੀ ਆ, ਦਾਰੂ ਛਡਾਉਣ ਚੱਲ ਜਾਓ।
1: ਪਤਾ ਨਹੀਂ ਹੁਣ ਸੋਸ਼ਲ ਮੀਡੀਆ 'ਤੇ ਕਈ ਕੁਛ ਚੱਲਦਾ ਜੀ।
0: ਚਲੋ ਤੁਸੀਂ ਆਟਾ ਉੱਟਾ ਖਾਓ, ਛੱਡੋ ਪਰੇ, ਆਪਾਂ ਕੀ ਲੈਣਾ, ਆਪਾਂ ਚੌਲ ਖਾਂਦੇ, ਆਪਾਂ ਤਾਂ ਚੌਲਾਂ ਵਾਲੇ, ਚੌਲ ਖਾ ਲਿਓ ਭਾਈ, ਆਟਾ ਖਾ ਲਿਓ, ਦੁੱਧ ਲੈ ਲਿਓ, ਨੀਲੇ ਲਾਲ ਬੈਗ, ਅਤੇ ਗੰਢੇ ਲੈ ਲਿਓ ਤੁਸੀਂ ਉੱਥੋਂ, ਲਾਲ ਪੀਲੇ, ਲਾਲ ਪੀਲੇ ਹੀ, ਹਾਂ, ਅਤੇ ਦਾਲਾਂ ਲੈ ਲਿਓ ਕੱਚੀਆਂ ਪੱਕੀਆਂ, ਅਤੇ ਬੈਠ ਕੇ ਤੁਸੀਂ ਭੋਜਨ ਖਾਣਾ ਚਾਹੁੰਦੇ ਹੋ, ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜ਼ਰੂਰ ਜਾ ਕੇ ਆਇਓ। 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ, ਅਤੇ ਉੱਥੇ ਫਿਰ ਜਾ ਕੇ ਤੁਸੀਂ ਭਾਈ ਬ੍ਰੈਮਲੀ ਐਂਡ ਕੁਈਨ ਦਾ ਏਰੀਆ 905-286-9957 ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਵੈੱਜ ਬਿਰਿਆਨੀ ਖਾਣੀ ਆ, ਬਟਰ ਚਿਕਨ ਵਿਦ ਨਾਨ ਖਾਣਾ, ਚਿਕਨ ਲੈ ਕੇ ਜਾਣਾ ਬਕਰੀ ਦਾ, ਜੇ ਉੱਥੋਂ ਤੁਸੀਂ ਬਕਰੀ ਬੱਕਰੇ ਦਾ ਮੀਟ ਲੈ ਕੇ ਜਾਣਾ ਚਾਹੁੰਦੇ ਹੋ, ਅਤੇ ਜਾਂ ਫਿਰ ਫਿਸ਼ ਫੁਸ਼ ਲੈ ਕੇ ਜਾਣੀ ਆ, ਅਤੇ ਬਸ ਵੀਕਐਂਡ ਦੀਆਂ ਕਰ ਦਿਓ ਫਿਰ ਤਿਆਰੀਆਂ, ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜ਼ਰੂਰ ਜ਼ਰੂਰ ਜ਼ਰੂਰ ਜਾ ਕੇ ਆਇਓ।
1: ਇਹ ਫੁੱਲ ਬੂਟੇ ਵੇਚਦੇ?
0: ਇਹ ਫੁੱਲ ਬੂਟੇ ਵੇਚਦੇ 100%। ਤੁਸੀਂ ਕਿਹਾ ਪਨੀਰੀਆਂ, ਮਿਰਚਾਂ ਦੀਆਂ, ਟਮਾਟਰਾਂ ਦੀਆਂ, ਜ਼ਿਆਦਾ ਮਰਜ਼ੀ
1: ਪਨੀਰੀਆਂ ਲੈ ਸਕਦੇ, ਇਹਦੇ ਮਿਲੇ ਹੋਣੇ ਜਿਹੜਾ ਵੇਚਦੇ?
0: ਨਹੀਂ ਨਹੀਂ ਨਹੀਂ, ਉਹ ਵੀ ਆ,
1: ਉਹ ਵੀ ਮਿਲੇ,
0: ਸਾਰਾ ਇਕੱਠਾ ਹੀ ਆ। ਫਰੇਮ ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਇੱਧਰ ਬਟਨ ਨਹੀਂ ਆਉਣ ਹੁੰਦਾ। ਹਾਂਜੀ ਭਾਈ, ਲੰਘਿਆ ਸਤਿ ਸ਼੍ਰੀ ਅਕਾਲ ਜੀ, ਇਹਨੂੰ
2: ਸਤਿ ਸ਼੍ਰੀ ਅਕਾਲ ਜੀ,
0: ਕਿੱਦਾਂ ਜੀ?
2: ਬਹੁਤ ਵਧੀਆ, ਦੋਨਾਂ ਭਰਾਵਾਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ।
2: ਹਾਂਜੀ, ਤੇ ਗੱਲਾਂ ਬਹੁਤ ਵਧੀਆ ਵਧੀਆ ਭਾਜੀ ਸਾਡੇ ਕਰਦੇ ਆ, ਦੂਸਰੇ ਵੀ ਆਪਣੇ,
0: ਸੰਧੂ ਸਾਹਿਬ।
2: ਹਾਂਜੀ ਸੰਧੂ ਸਾਹਿਬ, ਤੇ ਵਧੀਆ ਲੱਗਦੀਆਂ ਇਹਨਾਂ ਜੀ ਗੱਲਾਂ। ਵੈਸੇ ਮੈਂ ਨਸ਼ੇ ਦੇ ਕਿਸੇ ਦੇ ਵੀ ਫੇਵਰ 'ਚ ਨਹੀਂ ਹੈਗਾ। ਸ਼ਰਾਬ ਹੋਵੇ ਤੇ ਚਾਹੇ ਹੋਵੇ ਅਫੀਮ, ਤੇ ਚਾਹੇ ਹੋਵੇ ਭੰਗ, ਕਿਉਂਕਿ ਨਸ਼ਾ ਕੋਈ ਵੀ ਆ ਨਾ, ਇਹ ਮਾੜਾ ਹੀ ਆ।
0: ਸਹੀ ਗੱਲ,
2: ਕੋਈ ਵੀ ਤੁਸੀਂ ਲਾ ਲਓ ਨਾ, ਮਾੜਾ ਹੀ ਆ। ਠੀਕ ਆ, ਚਾਹ ਜਿਹੜੀ ਉਹ ਨਸ਼ਾ ਨੀ ਕਿਹਾ ਸਕਦੇ, ਚਾਹ ਪੀ ਕੇ ਕੌਣ ਬੋਲਾ ਟੰਡੀਆਂ ਦਾ ਦੇਖਿਆ ਅੱਜ ਤੇ, ਦੱਸੋ ਮੈਨੂੰ ਬੋਆ
0: ਬਾਈ, ਗੱਲ ਤਾਂ ਸਹੀ ਆ ਤੁਹਾਡੀ ਇਹ।
2: ਠੀਕ ਆ, ਚਾਹ ਹੈਗਾ, ਬਟ ਏਦਾਂ ਨੀ ਨਸ਼ਾ ਹੈਗਾ ਕਿ ਆਪਾਂ ਕਹੀਏ ਹੁਣ ਕਈ ਲੋਕੀ ਕਹਿੰਦੇ ਜੀ ਕੋਕ ਵੀ ਨਸ਼ਾ ਹੀ ਹੈ, ਮੈਨੂੰ ਦੱਸੋ ਕੋਕ ਪੀ ਕੇ ਕਿਹੜਾ ਪਤਾ ਚੱਲੀ ਹੋਇਆ, ਦੱਸੋ ਅੱਜ ਤੱਕ ਕਿਹੜਾ ਲੜਖੜਾਇਆ ਬੰਦਾ ਕੋਕ ਪੀ ਕੇ, ਹਨਾ ਐਵੇਂ ਕਹਿਣ ਨੂੰ. ਹੁਣ ਜਿਹੜੇ ਪੀਣ ਵਾਲੇ ਆ ਉਹਨਾਂ ਨੇ ਤਾਂ ਕਹੀ ਜਾਣਾ ਹਰੇਕ ਚੀਜ਼ ਨਸ਼ਾ ਹੀ ਹੈ ਜੀ, ਮੰਨ ਲਓ ਮਾੜਾ ਇੰਨਾ ਮੈਂ ਕਹਿ ਸਕਦਾ. ਅੱਛਾ ਮੈਂ ਇੱਕ ਜ਼ਰੂਰੀ ਗੱਲ ਤੁਹਾਨੂੰ ਦੱਸਣੀ ਸੀਗੀ, ਇੱਕ ਨਾ ਜਿਹੜਾ ਅਮੈਰੀਕਾ ਦਾ ਨੋਟ ਆ ਇੱਕ ਡਾਲਰ ਦਾ,
0: ਹਾਂਜੀ
2: ਇਹਦੇ ਬਾਰੇ ਬੜੀ ਸਰਚ ਹੋਈ ਆ ਕਿ ਇਹ 13 ਫੈਮਲੀਆਂ ਸੀਗੀਆਂ ਗੋਲਡ ਦੀਆਂ ਜਿਹੜੀਆਂ ਰਿਚੈਸਟ ਫੈਮਲੀ ਆ ਨਾ, ਉਹਨਾਂ ਨੇ ਇਹ ਨੋਟ ਕੱਢਿਆ. ਇਹਦੇ ਵਿੱਚ ਕਾਫੀ ਕਾਫੀ ਕੁਛ ਹੈਗਾ ਜਿਹੜਾ 13 ਹੀ ਆ ਸਾਰਾ ਕੁਛ ਨਾ. ਇਹਦਾ ਜਿਹੜਾ ਇਹਦੇ ਵਿੱਚ ਨਾ ਇੱਕ ਕਹਿ ਲਓ ਕਿ ਜਿਹੜਾ ਟ੍ਰੈਂਗਲ ਬਣਿਆ ਆ ਉਹ ਜੇ ਤੁਸੀਂ ਦੇਖੋ ਉਹਦੇ ਵਿੱਚ 13 ਪੜਾ ਆ.
0: ਅੱਛਾ
2: ਹਾਂ ਅੱਛਾ ਉਹਦੇ ਵਿੱਚ ਇੱਕ ਈਗਲ ਆ, ਈਗਲ ਹੈ ਨਾ ਉਹਦੇ ਤੇ ਸਟਾਰ ਆ ਉਹ ਵੀ 13 ਆ.
0: ਓ
2: ਜਿਹੜੇ ਈਗਲ ਦੇ ਪੰਜੇ ਆ ਉਹ ਵੀ 13 ਆ.
0: ਉਹਦਾ ਮਤਲਬ ਕੀ ਆ 13 ਦਾ? ਹੁਣ
2: 13 ਫੈਮਿਲੀਜ਼ ਨੇ ਨੋਟ ਬਣਾਇਆ ਹੈ, ਉਹ ਫੈਮਿਲੀਜ਼ ਜਿਹੜਾ ਦੁਨੀਆਂ ਨੂੰ ਕੰਟਰੋਲ ਕਰਨਾ ਚਾਹੁੰਦੀਆਂ. ਤੁਸੀਂ ਸਮਝਦੇ ਗੱਲ ਕਿ ਹੁਣ ਇਸ ਵੇਲੇ ਗੱਲ ਕਿੱਥੇ ਢੁੱਕਦੀ ਆ, ਅਮੇਰੀਕਾ ਜਿਹੜਾ ਆ ਉਹ ਕਿੱਦਾਂ ਮਤਲਬ ਭੁੱਸ ਰਿਹਾ ਆ ਸਾਰੀ ਦੁਨੀਆਂ ਦੇ ਉਹ ਵਕਤ ਪਾਇਆ ਆ.
0: ਕੱਲ ਫੇਰ ਹਮਲਾ ਕਰਤਾ ਕਹਿੰਦੇ ਨੇ ਹਨਾ.
2: ਹਾਂ ਹਾਂ ਹੈ ਨਾ. ਮੈਂ ਇਸ ਕਰਕੇ ਗੱਲ ਦੱਸਣੀ ਚਾਹੁੰਦਾ ਸੀ ਸਾਡੇ ਰੱਬ ਵਰਗੇ ਸਰੋਤਿਆਂ ਨੂੰ ਕਿ ਇਹ ਮਤਲਬ ਬਹੁਤ ਡੂੰਘੀ ਗੱਲ ਮੈਂ ਦੱਸ ਰਿਹਾ ਕਿ ਇਹ 13 ਫੈਮਲੀਆਂ ਹੈ ਜਿਹੜੀਆਂ ਦੁਨੀਆਂ ਨੂੰ ਕੰਟਰੋਲ ਕਰਨਾ ਚਾਹੁੰਦੀਆਂ, ਰਿਚੈਸਟ ਫੈਮਲੀ ਇਨ ਦਾ ਵਰਲਡ.
0: ਵਧੀਆ ਕੀਤਾ ਤੁਸੀਂ ਦੱਸਤਾ, ਪਤਾ ਹੀ
2: ਇਹ ਵਰਲਡ ਇਕਨੋਮਿਕ ਫੋਰਮ ਦਾ ਆਰਗੇਨਾਈਜੇਸ਼ਨ ਜਿਹੜੀ ਬਣਾਈ ਆ ਨਾ ਉਹ ਉਹਦੇ ਉਹਨੂੰ ਵੀ ਇਹੀ ਬਣਾਉਣ ਵਾਲੀਆਂ ਫੈਮਲੀ ਆ.
0: ਅੱਛਾ
2: ਤੇ ਹਾਂਜੀ ਜੋ ਹੋ ਰਿਹਾ ਇਸ ਵੇਲੇ ਦੁਨੀਆਂ ਦੇ 13 ਫੈਮਲੀਆਂ ਕਰਵਾ ਰਹੀਆਂ.
0: ਚਲੋ ਵਧੀਆ ਹੋ ਗਿਆ, ਥੈਂਕ ਯੂ ਸੰਧੂ ਸਾਹਿਬ. ਤੁਸੀਂ ਚਾਹ ਪੀ ਲਓ ਪਹਿਲਾਂ, ਕੁਝ ਚਾਹ ਪੀ ਲਓ ਸਵੇਰੇ ਸਵੇਰੇ. ਏਸੀ ਲੋਕਾਂ ਦੇ ਚੱਲ ਪਏ ਆ
1: ਬਿਲਕੁਲ ਜੀ.
0: ਏਸੀ ਚਲਾਉਣ ਤੋਂ ਪਹਿਲਾਂ ਡਕਟ ਕਲੀਨ ਕਰਾਉਣਾ ਜ਼ਰੂਰੀ ਹੈ ਕਿ ਨਹੀਂ?
1: ਡਕਟ ਕਲੀਨ ਕਰਨਾ ਜੀ ਬਹੁਤ ਜ਼ਰੂਰੀ ਆ. ਉਹਦਾ ਰੀਜ਼ਨ ਇਹ ਆ ਕਿ ਮੈਂ ਕਦੇ ਦੇਖਿਆ ਜਿੱਥੇ ਰੈਂਟਲ ਪ੍ਰੋਪਰਟੀਆਂ ਨੇ ਉੱਥੇ ਲੋਕੀ ਸ਼ੂ ਹੀ ਨਹੀਂ ਲਾਉਂਦੇ ਜੀ. ਔਰ ਮੈਂ ਕੱਲ੍ਹ ਵੀ ਕਿਹਾ ਰੈਂਟਲ ਦੇ ਗਿਆ, ਮੇਰੇ ਕੋਲ ਫੋਟੋ ਵੀ ਪਈ ਆ, ਉਹਨਾਂ ਦਾ ਬਿਲਕੁਲ ਬਲੈਕ ਫਿਲਟਰ ਹੋਇਆ ਕਿਉਂਕਿ ਬੱਚੇ ਜੋ ਮੇਰੀ ਸਮਝਦੇ ਨਹੀਂ ਆ, ਇਹ ਜਿਹੜਾ ਓਨਰ ਆ ਬਿਜੀ ਹੁੰਦੀ ਆ ਆਪਾਂ ਜਾਇਆ ਨਹੀਂ ਜਾਂਦਾ. ਅਤੇ ਇਹਨਾਂ ਚੀਜ਼ਾਂ ਦਾ ਮੈਂ ਕੱਲ੍ਹ ਵੀ ਕਿਹਾ ਕਿ ਤੁਸੀਂ ਕਿਸੇ ਨੂੰ ਜ਼ਿੰਮੇਵਾਰੀ ਦਿਓ, ਅੱਜ ਕੱਲ੍ਹ 'ਚ ਹੈਗੇ ਆ ਫਿਲਟਰ .ca 'ਤੇ ਵਧੀਆ ਫਿਲਟਰ ਮਿਲਦੇ ਆ, ਉਹਦੀ ਇੱਕ ਰੇਟਿੰਗ ਹੁੰਦੀ ਆ, ਉਹ ਆਪਾਂ ਕਰਾਂਗੇ ਬਾਅਦ 'ਚ ਗੱਲ. ਅਤੇ ਉਹਨਾਂ ਨੂੰ ਕਹੋ ਕਿ ਸਾਨੂੰ ਹਰ ਮਹੀਨੇ ਪਿੱਛੋਂ ਚੁੱਪ ਕਰਕੇ ਫਿਲਟਰ, 7 ਡਾਲ ਦਾ ਫਿਲਟਰ ਆਉਂਦਾ, ਵਧੀਆ ਗ੍ਰੇਡ ਦਾ ਵਾ, ਮਰਬ ਬੋਲ ਦਿੰਦੇ ਉਹਨੂੰ, ਉਹਦੀ ਰੇਟਿੰਗ ਹੁੰਦੀ ਆ. ਅਤੇ ਫੋਟੋ ਖਿੱਚ ਕੇ ਭੇਜ ਦੇਣ ਤੁਹਾਨੂੰ ਕਿ ਫਿਲਟਰ ਬਲਤਾ ਪੁਰਾਣੇ ਦੀ ਭੇਜ ਦੇਣ, ਤੁਹਾਨੂੰ ਪਤਾ ਲੱਗੂ ਕਿ ਜਿਹੜੇ ਆਮ ਰੈਂਟਲ ਪ੍ਰੋਪਰਟੀਆਂ ਉੱਥੇ ਬੱਚੇ ਜਾਂ ਕੁਝ ਵੀ ਆ ਛੂ ਨਹੀਂ ਲਾਉਂਦੇ, ਇੰਨੇ ਕੇਅਰਲੈਸ ਫਿਰ ਵੈਕਿਊਮ ਨਹੀਂ ਕਰਦੇ ਕਿਉਂਕਿ ਉਹ ਜਿਹੜੀ ਤੁਹਾਡੀ ਨਿੱਜੀ ਪ੍ਰੋਪਰਟੀ ਉਹਦਾ ਆਪਾਂ ਨੂੰ ਦੁੱਖ ਹੁੰਦਾ, ਆਪਾਂ ਪੈਸੇ ਖਰਚੇ ਹੁੰਦੇ ਆ. ਅਤੇ ਵੈਕਿਊਮ ਜਿਹੜਾ ਜੀ ਬਹੁਤਾ ਨਹੀਂ ਤਾਂ 2 ਸਾਲ ਬਾਅਦ 3 ਸਾਲ ਵੈਕਿਊਮ ਕਲੀਨਰ ਜ਼ਰੂਰ ਕਰਾਓ
0: ਸਾਰੇ ਘਰ ਨੂੰ
1: ਸਾਰੇ ਘਰ. ਈਵਨ ਕਿ ਮੇਰੇ ਇੱਕ ਮਿੱਤਰ ਨੇ ਉਹ ਵੈਕਿਊਮ ਕਰਦੇ ਆ, ਪਰ ਉਹਨਾਂ ਨੇ ਉਹ ਕੀ ਕਰਦੇ, ਉਹਨਾਂ ਕੋਲ ਅੱਛਾ ਵੈਕਿਊਮ ਪੰਪ ਵੀ ਅੱਛਾ ਹੋਣਾ ਚਾਹੀਦਾ ਵਾ. ਉਹ ਫਿਰ ਦੋਨੇ ਲਾਈਨਾਂ ਜਾਣੀ ਕਿ ਰਿਟਰਨ ਏਅਰ ਸਪਲਾਈ ਦੋਨਿਆਂ ਨੂੰ ਹੀ ਵੈਕਿਊਮ ਕਰਦੇ, ਫਿਰ ਤੁਹਾਡੇ ਡਰਾਇਰ ਨੂੰ ਵੈਕਿਊਮ ਪਿੱਛੇ ਤੱਕ ਘਰ ਨੂੰ ਅੱਗ ਵੀ ਲੱਗੀ ਸੀ. ਈਵਨ ਕਿ ਤੁਸੀਂ ਡਰਾਇਰ ਜਿਹੜਾ ਆਪਾਂ ਯੂਜ਼ ਕਰਦੇ ਉਹਦਾ ਫਿਲਟਰ ਜ਼ਰੂਰ ਕਲੀਨ ਕਰੋ, ਕਿ ਕਾਫੀ ਲਿੱਟ ਫਸੀ ਹੁੰਦੀ ਉੱਥੇ. ਅਤੇ ਕਿਹੜੀ ਕਹਿੰਦੀਆਂ ਹੁੰਦੀਆਂ ਨੇ ਖਾਸ ਕਰਕੇ ਰੈਂਟਲ ਪ੍ਰੋਪਰਟੀਆਂ, ਉੱਥੇ ਦਿੱਕਤਾਂ ਜ਼ਿਆਦਾ ਨੇ.
0: ਇਸ ਚੀਜ਼ ਕਹਿੰਦੇ ਟਿਊਨਅਪ ਕਰਾਉਣੀ ਹੋਵੇ ਆ ਵੀ ਸਾਰੀ ਕਿੰਨੇ ਪੈਸੇ ਲੈਂਦੇ ਹੋ ਤੁਸੀਂ, ਅੱਜ ਕਿੰਨੇ ਲਓਗੇ?
1: ਵੈਸੇ ਤਾਂ ਜਿੱਦਾਂ ਜੀ ਸਾਰਾ ਏਸੀ ਖੋਲ੍ਹ ਕੇ ਉਹਨੂੰ ਜਿਹੜੀ ਆਊਟਰ ਬਾਡੀ ਆ ਕਿਉਂਕਿ ਉਹਦੇ ਅੰਦਰ ਕਈ ਵਾਰੀ ਪੋਲਣ ਫਸਿਆ ਹੁੰਦਾ, ਡੈਡੀ ਲੈਨ ਦੇ ਫੁੱਲ ਆ, ਅਤੇ ਇਸ ਕਰਕੇ ਅਸੀਂ ਉੱਦਾਂ ਦੇ 180 ਡਾਲ ਲੈਂਦੇ ਹਾਂ. ਬਾਕੀ ਤੁਸੀਂ ਜੋ ਵੀ ਅਨਾਊਂਸ ਕਰ ਦਿਓਗੇ ਤੁਹਾਡਾ ਨਾਂ ਲੈਣ ਸਾਂਝੇ ਵਿਰਸੇ ਦਾ ਅਤੇ ਜ਼ਰੂਰ ਮਾਨਤਾ ਕਰਾਂਗੇ. ਵੈਸੇ ਵੀ ਕਰਦੇ ਹਾਂ ਮਤਲਬ, ਅਤੇ
0: ਅੱਜ ਸਪੈਸ਼ਲ ਆ
1: ਸਪੈਸ਼ਲ ਆ ਜੀ ਬਿਲਕੁਲ. ਹੁਣ ਕਈ ਬੰਦੇ ਧੱਕੇ ਨਾਲ ਕੋਲ ਫਿਰ ਵੀ ਕਰਾ ਜਾਂਦੇ, ਉਹਨੇ ਕਰਨਾ ਵੀ ਪੈਣਾ, ਜਾਣਾ ਵੀ ਪੈਣਾ, ਵੀਕਐਂਡ 'ਤੇ ਕਹਿਣ ਡੇ ਆ ਜਾਓ
0: ਸਾਨੂੰ. ਉਹ ਤੁਸੀਂ ਕੱਲ੍ਹ ਆਉਣਾ ਸੀ ਭੁਪਿੰਦਰ ਭਾਈ ਗਵਾਹ ਹੈ, ਤੁਸੀਂ ਕੱਲ੍ਹ ਆਉਣਾ ਸੀ ਆਏ ਨਹੀਂ
1: ਕੱਲ੍ਹ. ਸਰ ਤੁਹਾਨੂੰ ਬੜਾ ਭੁਪਿੰਦਰ ਭਾਈ ਮੈਂ ਬਿਜੀ ਕਿੰਨਾ ਅੱਜ ਕੱਲ੍ਹ,
0: ਚਲੋ
1: ਮੌਸਮ ਗਰਮ ਹੋਇਆ ਪਿਆ.
0: ਜੇ ਕਿਸੇ ਨੇ ਆਹ ਵੀਕ ਦੇ ਵਿੱਚ ਥੋਤੋਂ, ਅੱਜ ਬੁੱਧਵਾਰ ਹੋ ਗਿਆ,
1: ਹਾਂਜੀ
0: ਅਗਲੇ ਐਤਵਾਰ ਤੱਕ
1: ਹਾਂਜੀ
0: ਏ ਸੀ ਦਾ ਟਿਊਨਅਪ ਕਰਾਉਣੀ ਆ,
1: ਠੀਕ ਹੈ ਜੀ,
0: ਤੁਸੀਂ 180 ਕਹਿੰਦੇ ਹੋ,
1: ਹਾਂਜੀ
0: ਚਲੋ 150 ਚ ਕਰ ਦਿਓ
1: ਆਪਾਂ, 140 ਚ ਕਰਦੇ
0: ਕੱਲ੍ਹ ਬਣ ਗਈ ਗੱਲ ਫਿਰ ਤਾਂ. 140 ਰੁਪਏ ਚ ਟਿਊਨਅਪ ਆਪਣੇ ਏਸੀ ਦੀ ਕਰਾ ਲਓ।
1: ਇਕੱਲਾ ਏਸੀ ਨਹੀਂ ਜੀ, ਤੁਹਾਡੀ ਫਰਨਸ ਨੂੰ ਵੀ ਅੰਦਰੋਂ ਸਾਰਾ ਜਿਹੜੀਆਂ ਸੇਫਟੀਆਂ ਚੈੱਕ ਕਰਾਂਗੇ, ਔਰ ਜਿੰਨਾ ਵੀ ਤੁਹਾਡਾ ਡਰੇਨ ਸਿਸਟਮ ਹੁੰਦਾ, ਕਿਹੜੀ ਡਰੇਨ ਆ ਬਲੋਕ ਹੁੰਦੀਆਂ, ਈਵਨ ਕਿ ਏਸੀ ਦੀ ਇੱਕ ਟ੍ਰੇ ਹੁੰਦੀ ਜਿਹ 'ਚ ਕੰਡੀਸ਼ਨ ਦਾ ਪਾਣੀ ਹੁੰਦਾ, ਉਹ 'ਚ ਵੀ ਲਿੱਟ ਫਸ ਕੇ ਬਲੋਕ ਹੁੰਦੀ ਆ, ਉਹਦੀ ਵੀ ਖੋਲ੍ਹ ਕੇ ਆਲਮੋਸਟ 1.5-2 ਘੰਟੇ ਦੀ ਜੋਬ ਆ, ਅਤੇ ਮਤਲਬ ਅਸੀਂ ਪੂਰਾ ਆਪਣਾ ਤੁਹਾਨੂੰ ਗਰਮੀਆਂ 'ਤੇ ਕੋਈ ਦਿੱਕਤ ਨਹੀਂ ਆਊਗੀ। ਫਰਨਸ ਵੀ ਤੁਹਾਡੀ ਸਾਰੀ ਚੈੱਕ ਕਰਾਂਗੇ, ਵੈਂਟਿੰਗ ਚੈੱਕ ਕਰਾਂਗੇ, ਜੋ ਵੀ ਕੁਛ ਸਾਡੇ ਰਿਲੇਟਡ ਕੰਮ ਆ ਉੱਥੇ, ਤੁਹਾਨੂੰ ਵਾਟਰ ਹੀਟਰ
0: ਦੱਸਿਆ ਜਾਊਗਾ ਵੀ ਆਹ ਕਰਾ ਲਓ,
1: ਹਿਊਮਿਡੀ ਫਿਲਟਰ, ਜੋ ਵੀ ਸਾਡੇ ਕੰਮ ਨਾਲ ਰਿਲੇਟਡ ਆ ਉਹਦੇ ਬਾਰੇ ਜ਼ਰੂਰ ਉਹਨਾਂ ਨੂੰ ਪੂਰੀ ਜਿੰਨੀ ਕੁ ਸਾਡੀ ਯੋਗਤਾ ਉਹ ਜਾਣਕਾਰੀ ਦੇ ਕੇ ਆਵਾਂ।
0: ਕਿਆ ਬਾਤ ਆ, 140 ਦੇ ਵਿੱਚ ਵਿਜਿਟ ਹੋ ਜਾਣਾ ਸਾਰਾ। 76 ਜੀਰੋ ਤਾਂ ਨਫਾ, ਸਤਿ ਸ਼੍ਰੀ ਅਕਾਲ ਚੰਗੀ ਗੱਲ ਆ, ਗੱਲ ਦੱਸੀ। ਅਮਰਜੀਤ ਬਲਦਾਨੀ ਭਾਈ, ਸਤਿ ਸ਼੍ਰੀ ਅਕਾਲ ਜੀ ਆਨੂੰ ਨੰਗਾ।
3: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ, ਸੰਧੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
3: ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਲੱਗਣਾ ਪ੍ਰੋਗਰਾਮ, ਆਪਣਾ ਪ੍ਰੋਗਰਾਮ ਬਣ ਰਿਹਾ ਜਿਹਦਾ ਘਰ ਬੈਠ ਕੇ ਗੱਲਾਂ
0: ਬਣ ਰਹੀਆਂ। ਇਹੀ ਤਾਂ ਚੀਜ਼ਾਂ ਦੇਖ ਲਓ, ਹੁਣ ਉਹ ਕਹਿ ਕੇ ਆਪਾਂ ਜਦੇ ਕਹਿੰਦਾ ਵੀ ਠੀਕ ਆ ਭਾਈ, ਬਣ ਗਈ ਗੱਲ,
1: ਸਿਰ ਮੱਥੇ ਕਹਿਣਾ, ਮੰਨ ਲੈਣਾ
0: ਚਾਹੀਦਾ, ਇਹੀ ਤਾਂ ਚੀਜ਼ ਆ, ਮੰਨ ਲੈਣਾ।
3: ਸੰਧੂ ਸਾਹਿਬ, ਮੈਂ ਮੇਰਾ ਲਿਖ ਲਓ ਜੀ, ਡੀਲ ਜ਼ਰੂਰ ਇਸ ਵੀਕ ਦੇ ਕਰਨੀ ਪਲੀਜ਼।
0: ਠੀਕ ਹੈ ਠੀਕ
1: ਹੈ, ਮੈਸੇਜ ਕਰ ਦਿਓ,
0: ਕਾਲ ਕਰਕੇ ਡਰੈਸ ਸੈਂਡ ਕਰ ਦਿਓ। ਬਿਲਕੁਲ
3: ਠੀਕ ਹੈ ਜੀ, ਆਲਰਾਈਟ, ਥੈਂਕ ਯੂ ਸੋ ਮਚ।
0: 647-706-4640 ਸੰਧੂ ਸਾਹਿਬ ਦਾ ਨੰਬਰ ਆ, 647-706-4640 ਦਾ ਸੰਪਰਕ ਕੀਤਾ ਜਾ ਸਕਦਾ। ਤੇ ਨਾਲ ਦੀ ਨਾਲ ਜੇ ਤੁਹਾਡੇ ਗਰਾਜ ਨੂੰ ਕੋਈ ਰਿਪੇਅਰ ਕਰਾਉਣਾ ਗਰਾਜ ਦਾ ਤੁਸੀਂ, ਤਾਂ ਸਨੀ ਭਾਈ ਨਾਲ ਸੰਪਰਕ ਕਰ ਲਿਓ, 647-470-1245 ਦੇ ਉੱਪਰ। ਗਰਾਜ ਡੋਰ ਓਪਨਰ ਉਹਨਾਂ ਨੇ ਨਵੇਂ, ਉਹ ਕਹਿੰਦੇ ਸੇਲ 'ਤੇ ਲੱਗੇ ਹੋਏ ਆ, ਮੈਂ ਚੱਕੇ ਹੋਏ ਆ ਕਹਿੰਦੇ, ਉਹ ਤੁਸੀਂ ਲਗਾਉਣਾ ਚਾਹੁੰਦੇ ਹੋ $650 ਦੇ ਵਿੱਚ, ਉਹ ਵੀ ਲਗਾ ਲਓ, ਸਾਰੀ ਲੇਬਰ ਲੂਬਰ ਵਿੱਚ ਆ, ਨਾਲੇ ਕੈਮਰੇ ਵਾਲਾ। 647-470-1245 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਇੱਕ ਜੇ ਘਾਹ ਕੱਟਣ ਵਾਲੀਆਂ ਜਿਹੜੀਆਂ ਮਸ਼ੀਨਾਂ ਹੁੰਦੀਆਂ, ਲਾਨ ਮੂਵਰ ਕਹਿ ਦਿੰਦੇ ਆ ਉਹਨੂੰ, ਉਹਦੀ ਰਿਪੇਅਰ ਕਰਾਉਣੀ ਆ ਜਾਂ ਤੁਸੀਂ ਉਹਨੂੰ ਮੁੱਲ ਲੈਣਾ ਚਾਹੁੰਦੇ ਹੋ, ਤਾਂ ਸੁਖਜਿੰਦਰ ਬਰਾੜ ਸਾਹਿਬ ਨੇ, ਉਹਨਾਂ ਨਾਲ ਸੰਪਰਕ ਕਰ ਲਿਓ ਭਾਜੀ ਨਾਲ, 647-402-2341। ਸਾਡੇ ਵੀ ਮੇਰੇ ਘਰੇ ਵੀ ਤਕਰੀਬਨ 2 ਸਾਲ ਪੁਰਾਣੀ ਮਸ਼ੀਨ ਆ, ਨਵੀਂ ਬ੍ਰਾਂਡ ਦੇ ਉਹ ਲਈ ਸੀ, ਉਹ ਪਿਛਲੇ ਸਾਲ ਤੋਂ ਹੀ ਖੜੀ ਸੀ, ਚੱਲਦੀ ਨਹੀਂ ਸੀ, ਸਟਾਰਟ ਹੀ ਨਹੀਂ ਹੁੰਦੀ ਕਹਿਣ ਦਾ ਭਾਵ। ਕੱਲ੍ਹ ਫਿਰ ਬਰਾੜ ਸਾਹਿਬ ਨੂੰ ਮੈਂ ਕਾਲ ਕੀਤੀ, ਉਹ ਸਾਰੀ ਉਹਨੂੰ ਟਿਊਨਅਪ ਸਾਰਾ ਵਗੈਰਾ ਵਗੈਰਾ ਜੋ ਵੀ ਕਰਨਾ ਸੀ ਉਹਨਾਂ ਨੇ ਉਹਦੀ ਕਰ ਗਏ, ਅਤੇ ਚੱਲਦੀ ਆ ਇਸ ਟਾਈਮ ਉਹ, ਅਤੇ ਉਹ ਕਹਿੰਦੇ ਨੇ ਚਾਹੇ ਸਾਡੇ ਕੋਲ ਲੈ ਕੇ ਆ ਜਾਓ, ਚਾਹੇ ਸਾਨੂੰ ਘਰ ਸੱਦ ਲਓ, ਤੁਹਾਡੀ ਮਸ਼ੀਨ ਹੈ ਟੋਪੋ ਟੋਪ ਬਣਦੀ ਕਰ ਦਾਂਗੇ। 647-402-2341 ਅਤੇ ਸੁਖਜਿੰਦਰ ਬਰਾੜ ਸਾਹਿਬ ਨਾਲ ਸੰਪਰਕ ਕਰ ਲਿਓ, ਜੇ ਘਾਹ ਕੱਟਣ ਵਾਲੀਆਂ ਮਸ਼ੀਨਾਂ ਜਾਂ ਸਨੋਹ ਚੱਕਣ ਵਾਲੀਆਂ ਮਸ਼ੀਨਾਂ ਦੇ ਵਿੱਚ ਤੁਹਾਡੇ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਤੁਸੀਂ ਉਹਨਾਂ ਤੋਂ ਯੂਜ਼ ਲੈਣੀਆਂ ਚਾਹੁੰਦੇ ਹੋ, 647-402-2341 ਦਾ ਸੰਪਰਕ ਕਰ ਲਿਓ, ਮੈਥੋਂ ਐਨੀ ਟਾਈਮ ਇਹ ਨੰਬਰ ਲਿਆ ਜਾ ਸਕਦਾ। ਅਤੇ ਜਸਜੀਤ ਬਜਾਜ ਭਾਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਟਨ ਨਹੀਂ ਆਉਂਦਾ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ, ਲੰਘਿਓ ਜੀ ਇਹਨਾਂ ਨੂੰ।
4: ਇੱਕ ਨਾ ਜੀ ਆਪਣੇ ਸੰਧੂ ਵੀਰਾ ਜੀ ਨੂੰ ਪੁੱਛਿਓ ਵੀ ਇੱਕ ਨਾ ਫਿਲਟਰ ਬਾਰੇ ਬੜਾ ਕਨਫਿਊਜ਼ਨ ਜਿਹਾ ਹੁਣ, ਜਿਹੜੇ ਕਾਸਟਕੋ ਉਸ ਵਿੱਚ ਮਿਲਦੇ ਨੇ MERV, ਜਿਹੜੇ ਉਹਨਾਂ ਦੀ ਹਾਈ ਰੇਟਿੰਗ ਹੁੰਦੀ ਹੈ ਜੋ ਵੀ ਹੈ, ਉਹ ਕਹਿੰਦੇ ਉਹ ਜ਼ਿਆਦਾ ਥਿੱਕ ਨਹੀਂ ਲਾਉਣੇ ਚਾਹੀਦੇ, ਫਰਨਸਾ ਖਰਾਬ ਕਰਦੇ ਨੇ, ਆਪਣਾ ਆਮ ਨੋਰਮਲ ਜਿਹੜੇ 5-7-10 ਸਾਲ ਜਿਹੜਾ ਚੱਲਣ ਵਾਲੇ ਉਹ ਲਾਉਣੇ ਚਾਹੀਦੇ ਨੇ। ਹੁਣੇ ਪੁੱਛਿਆ ਜੀ, ਉਹ ਗਾਈਡੈਂਸ ਦਿਓ ਸਾਨੂੰ ਸਭ ਨੂੰ ਜੀ ਆ, ਕਿ ਕਿਹੜਾ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ, ਜਦੋਂ ਫਰਨਸ ਦੇ ਕੋਈ ਇਫੈਕਟ ਪੈਂਦਾ ਕਿ ਨਹੀਂ ਪੈਂਦਾ, ਜੇ ਮੋਟਰ ਲਾ ਦਈਏ ਆਪਾਂ, ਥਿੱਕਨੈਸ ਵਾਲਾ ਲਾ ਦਈਏ, ਮੈਂ ਉਹ ਵੀ ਸੁਣਨਾ ਤੁਹਾਡੀ ਗੱਲ।
0: ਥੈਂਕ ਯੂ ਸੰਧੂ ਸਾਹਿਬ।
1: ਅਸਲ ਵਿੱਚ ਜਿਹੜਾ MRP ਦੀ ਰੇਟਿੰਗ ਆ ਜੀ, ਮੋਸਟਲੀ 90% ਲੋਕ ਜਿਹੜੇ 8 ਨੰਬਰ ਦਾ ਯੂਜ ਕਰਦੇ ਆ, ਇੱਥੇ ਆਪਣੇ ਫਿਲਟਰ .CG ਵਾਲੇ ਹੈਗੇ ਆ, ਉਹ $72 ਦੇ 12 ਆਉਂਦੇ ਆ, ਅਤੇ ਉਹ ਬੈਟਰ ਆ। ਪਰ ਕਈ ਵਾਰੀ ਕੀ ਹੁੰਦਾ ਕਿ ਜਿੱਦਾਂ ਘਰ 'ਚ ਪੈਟ ਰੱਖੇ ਆ, ਜਾਂ ਮੰਨ ਲਓ ਕਿ ਜਿੱਥੇ ਕਿਤੇ ਜ਼ਿਆਦਾ ਆਵਾਜਾਈ ਆ, ਤੁਸੀਂ 10 ਗ੍ਰੇਡ ਦਾ ਵੀ ਪਾਲੋਗੇ MRV ਆ, ਅਤੇ ਉਹ ਵੀ ਨਾਟ ਬੈਡ। ਪਰ ਇਹਨਾਂ ਦੀ ਗੱਲ ਬਿਲਕੁਲ ਸਹੀ ਆ ਕਿ ਜਦੋਂ ਜ਼ਿਆਦਾ ਆਪਾਂ ਮੋਟਾ ਫਿਲਟਰ ਪਾਉਂਦੇ ਹਾਂ, ਅਤੇ ਜਿਹੜਾ ਬਲੋਵਰ ਆ ਉਹਨੂੰ ਦਿੱਕਤ ਆਉਂਦੀ ਹੈ ਥੋੜ੍ਹੀ ਬਹੁਤ, ਕਿਉਂ ਜਿੱਦਾਂ ਜ਼ਿਆਦਾਤਰ ਸ਼ਾਇਦ ਆਪਾਂ ਕੂਲਰ ਯੂਜ਼ ਕਰਦੇ ਹਾਂ, ਅਤੇ ਢੱਕਣ ਲਾਉਂਦੇ ਹਾਂ ਅਤੇ ਉਹਦਾ ਕੂਲਰ ਦੀ ਸਪੀਡ ਵੱਧ ਜਾਂਦੀ ਸੀ। ਇਹ ਗੱਲ ਬਿਲਕੁਲ ਸਹੀ ਹੈ, ਪਰ ਫਿਰ ਵੀ ਜੇ ਤੁਹਾਡੇ ਘਰ ਪੈਟ ਆ ਅਤੇ 10 ਤੱਕ 9 ਬੈਟ ਬਲੋਅਰ ਦੀ ਸਪੀਡ ਵੀ ਵਧਾਈ ਜਾ ਸਕਦੀ ਆ, ਉਹ ਵੀ ਇੱਕ ਆਪਸ਼ਨ ਹੈਗੀ।
0: ਬਿਲਕੁਲ 647-746-4640 'ਤੇ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕ ਆਪਣੇ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, ਜਦੋਂ ਡਾਕਟਰ ਸਾਹਿਬ ਵੀ ਉੜ ਗਏ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆ ਨੂੰ ਲੰਘੇ ਹੋ।
5: ਸਤਿ ਸ਼੍ਰੀ ਅਕਾਲ ਜੀ,
0: ਡਾਕਟਰ ਸਾਹਿਬ ਕਿੱਦਾਂ ਸਿੱਟਾ?
5: ਬਹੁਤ ਵਧੀਆ, ਕੀ ਕਹਿ ਲਓ, ਗਰਾਰੀਆਂ ਪੁੱਠੀਆਂ ਖੇਡਦੀਆਂ।
0: ਗਰਾਰੀ ਪੁੱਠੀ ਐਡ ਗਈ, ਨੰਬਰ ਤੁਹਾਡੇ ਵਾਲਾ ਮੇਰੇ ਦਿਮਾਗ 'ਚ ਚੜ ਗਿਆ, ਗੱਲ ਉੱਧਰ ਸੰਧੂ ਸਾਹਿਬ ਨਾਲ ਚੱਲਦੀ ਸੀ।
5: ਮੈਂ ਤਾਂ ਹੀ
0: ਚਲੋ, ਉਹ ਕਹਿ ਲਓ ਵੀ ਇਲੈਕਟ੍ਰੀਕਲ ਚੀਜ਼ਾਂ ਦੇ ਡਾਕਟਰ ਨੇ ਤੇ ਤੁਸੀਂ ਬੰਦਿਆਂ ਦੇ ਡਾਕਟਰ ਹੋ।
5: ਸਿਗਨਲ
0: ਮਿਸ ਹੋ ਜਾਂਦਾ। ਕੀ ਕਹਿਣਾ ਚਾਹੁੰਦੇ ਹੋ, ਕੀ ਕੀ ਲੈ ਕੇ ਆਏ ਹੋ ਦੱਸੋ?
5: ਸਾਡੇ ਕੋਲ ਸਾਰਾ ਕੁਛ ਹੀ ਹੈ ਜੀ। ਮਹਾਰਾਜ ਦਾ ਦਿੱਤਾ
0: ਆ ਚੱਕ, ਹੱਥਾਂ 'ਚ ਇੰਨਾ ਗੋਣਾ ਹੈ
5: ਮਹਾਰਾਜ ਕਰਨ ਵਾਲਾ ਜੀ, ਉਹ ਦੇਣ ਵਾਲਾ। ਅਸੀਂ ਕਹੇ ਜੋਗੇ ਨਹੀਂ ਕਿ, ਪਰ ਉਹਨੇ ਦਿੱਤਾ ਬੜਾ ਕੁਛ।
0: ਬਿਲਕੁਲ ਬਿਲਕੁਲ ਬਿਲਕੁਲ
5: ਜੀ,
0: ਸਹੀ ਗੱਲ।
5: ਉਹਦੀ ਮਿਹਰ ਹੋਵੇ ਤੇ ਸਾਰਾ ਕੁਛ ਮਿਲ ਜਾਂਦਾ,
0: ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ।
5: ਕਿਸੇ ਦੇ ਵੀ ਬੈਕ ਪੇਨ ਜਿੰਨੀ ਮਰਜ਼ੀ ਆ, ਮੋਢੇ ਦੀ, ਗੋਡੇ ਦੀ, ਸ਼ੋਲਡਰ ਠੀਕ ਨਹੀਂ ਹੋ ਰਿਹਾ ਜੀ, ਗੋਡਾ ਨਹੀਂ ਚੱਲਦਾ, ਬੈ ਪੈਰਾਂ ਚ ਪੇਨ ਆ, ਪੈਰ ਸੁੱਕੇ ਆ, ਕੋਈ ਵੀ ਚੀਜ਼ ਆ, ਤੁਹਾਨੂੰ ਮਾਈਗ੍ਰੇਨ ਆ, ਕੋਈ ਝਟਕਾ ਨਹੀਂ ਮਾਰਦੇ, ਕੋਈ ਮਾਲਿਸ਼ ਨਹੀਂ ਕਰਦੇ, ਸਾਰੀ ਇੰਸ਼ੋਰੈਂਸ ਕਵਰ ਕਰਦੇ ਆ। ਤੇ ਤੁਸੀਂ ਫਿਜ਼ੀਓ ਕਰਾ ਕਰਾ ਥੱਕ ਗਏ ਹੋ, ਕੈਰੋਪ੍ਰੈਕਟਰ ਕੋ ਜਾ ਕੇ ਥੱਕ ਗਏ ਹੋ, ਸਿਰਫ 2-3 ਵਾਰ ਚ ਤੁਸੀਂ ਆਪਣਾ ਪਰਫੈਕਟ ਹੋ ਕੇ ਚਲੇ ਜਾਓਗੇ।
0: ਬਿਲਕੁਲ,
5: ਔਰ ਸਾਰਾ ਸਰੀਰ ਫਿਕਸ ਕਰਦੇ ਆ। ਇਹਦੀ 10 ਸੈਲਬੋ 4-4 ਮਹੀਨੇ ਲੈ ਲੈਂਦੀ ਜੀ, ਕੱਲੀ 10 ਸੈਲਬੋ ਹੀ।
0: ਅੱਛਾ,
5: ਹਾਂਜੀ,
0: ਕਿਆ ਬਾਤ ਆ।
5: ਆਲਮੋਸਟ ਸੇਮ ਡੇ ਨਹੀਂ, ਇਹਦਾ ਨੈਕਸਟ ਡੇ। ਵਧੀਆ ਹੋ ਜੂ,
0: ਵਧੀਆ ਹੋ ਜੂ। 416-884-5486 ਤੇ ਡਾਕਟਰ ਸਾਹਿਬ ਨਾਲ ਸੰਪਰਕ ਲਿਓ। ਡਾਕਟਰ ਸਾਹਿਬ ਕਿੱਥੇ ਆਉਣ ਤੇ ਕਿਹੜੇ ਕਿਹੜੇ ਟਾਈਮ ਆਉਣ?
5: ਸਵੇਰੇ 10 ਵਜੇ ਤੋਂ ਲੈ ਕੇ ਤੇ 6:30 ਤੱਕ ਜੀ।
0: ਕਿੰਨੇ ਵਜੇ ਤੋਂ ਕਿੰਨੇ?
5: ਸਵੇਰੇ 10 ਤੋਂ ਲੈ ਕੇ 6:30।
0: ਆ ਚੱਕ, 8.5 ਘੰਟੇ,
5: 7 ਡੇਜ਼,
0: 7 ਦਿਨ।
5: ਹਾਂਜੀ, ਮੇਰਾ ਘਰ ਦੇ ਵਿੱਚ ਹੀ ਆਫਿਸ ਹੈ, ਵਿਲੀਅਮ ਪਾਰਕ ਵਿੱਚ ਚੰਬੂ ਜੀ, ਬ੍ਰੈਂਪਟਨ। ਤੇ 416-884-5486,
0: 416-884-5486। ਡਾਕਟਰ ਸਾਹਿਬ ਥੈਂਕ ਯੂ ਸੋ ਮਚ।
5: ਥੈਂਕ
0: ਯੂ ਸਰ, ਥੈਂਕ ਯੂ। ਬਿਲਕੁਲ ਜੀ, ਸਟੀਫਨ ਫਰਨੀਚਰ 'ਤੇ ਜਾ ਕੇ ਆਇਓ ਜੇ ਤੁਸੀਂ ਆਪਣੇ ਫਰਨੀਚਰ ਲੈਣਾ ਚਾਹੁੰਦੇ ਹੋ। ਤੁਸੀਂ ਸਟੀਫਨ ਫਰਨੀਚਰ 'ਤੇ ਹੋ, 905-790-0560 'ਤੇ ਸੰਪਰਕ ਕੀਤਾ ਜਾ ਸਕਦਾ। ਪਰਮਿੰਦਰ ਜੀ ਲੰਘਿਆ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ
6: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ। 10:37 ਤੋਂ ਕੰਗ ਸਾਹਿਬ ਵੀ ਸੁਣਦੇ, ਗੁੱਡ ਮਾਰਨਿੰਗ ਤੁਹਾਨੂੰ ਭੇਜਦੇ ਆ। ਤੇ 23:96 ਤੋਂ ਆਂਟੀ ਕੁਮਾਰੀ ਜੀ ਵੀ ਭੇਜਦੇ ਆ ਮੈਸੇਜ, ਗੁੱਡ ਮਾਰਨਿੰਗ ਦਾ। ਕਹਿੰਦੇ ਵਾਹਿਗੁਰੂ ਸਾਹਿਬ ਤੇਰੀਆਂ, ਤੇਰੀ ਦਾਤ ਹੈ, ਬਿਨਾਂ ਤੇਰੇ ਮੰਗੇ ਕੀ ਔਕਾਤ ਹੈ। ਕਿਆ ਬਾਤ ਆ। ਬੂਟਾ ਸਿੰਘ ਧਾਮੀ ਸਾਹਿਬ ਦਾ ਵੀ ਮੈਸੇਜ ਆ ਗਿਆ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ, ਥੈਂਕ ਯੂ। ਅਤੇ ਪਰਮਿੰਦਰ ਜੀ ਕਹਿੰਦੇ ਰਵਨੀਤ ਬਿੱਟੂ ਇਹੋ ਹੀ ਪਈ ਆ। ਹੈ ਬੰਦਾ ਲੈ ਗਿਆ ਜਿਹੜਾ ਉਹਨੇ ਨੰਬਰ ਬਣਾਉਣੇ ਸੀ ਆਪਣੇ, ਬਣਾ ਲਏ।
6: ਦੇਖੋ ਜੀ, ਇਹ ਤਾਂ ਪਤਾ ਲੱਗੂਗਾ ਜਦੋਂ ਰਾਜ ਸਭਾ ਦੀ ਟਿਕਟ ਮਿਲੂਗੀ, ਫਿਰ ਪਤਾ ਲੱਗੂਗਾ। ਕੋਸ਼ਿਸ਼ ਕਰ ਰਹੇ ਨੇ ਰਵਨੀਤ ਬਿੱਟੂ ਸੂਬੇ ਦੇ ਵਿੱਚ ਹਰ ਨਵੀਂ ਕੰਟਰੋਵਰਸੀ ਕਰਨ ਦੇ ਲਈ, ਵਿਵਾਦਾਂ ਦੇ ਚ ਰਹਿਣ ਦੀ ਔਰ ਸੁਰਖੀਆਂ ਦੇ। ਵੈਸੇ ਵੀ ਜਿਹੜਾ ਭਾਜਪਾ ਦਾ ਕਲਚਰ ਆ ਉਹ ਇਸੇ ਕਿਸਮ ਦਾ ਕਲਚਰ ਆ, ਕਾਂਗਰਸ ਦਾ ਕਲਚਰ ਇਸ ਕਿਸਮ ਦਾ ਨਹੀਂ ਆ। ਸੋ ਬਿਲਕੁਲ, ਰਵਨੀਤ ਬਿੱਟੂ ਕੱਲ ਧੂਰੀ ਪਹੁੰਚੇ ਸੀ, ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਉੱਥੇ ਇੱਕ ਭਾਜਪਾ ਵਰਕਰ ਦੀ ਗ੍ਰਿਫਤਾਰੀ ਹੋਈ ਸੀ, ਪਰ ਕਿਉਂਕਿ ਕੱਲ ਇਲੈਕਸ਼ਨ ਦੀ ਵੋਟਿੰਗ ਵੀ ਚੱਲ ਰਹੀ ਸੀ, ਇਸੇ ਸਮੇਂ ਰਵਨੀਤ ਬਿੱਟੂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਆਈਆਂ ਨੇ ਕਿ ਉਹਨਾਂ ਦੀ ਪੁਲਿਸ ਅਧਿਕਾਰੀਆਂ ਨਾਲ ਤੂੰ ਮੈਂ ਹੁੰਦੀ ਆ। ਪੁਲਿਸ ਅਧਿਕਾਰੀਆਂ ਨੂੰ ਦਲਾਲ ਕਹਿੰਦੇ ਨੇ, ਔਰ ਇੱਕ ਜਿਹੜੀ ਲੇਡੀ ਪੁਲਿਸ ਆਫਿਸਰ ਸੀ ਉਹਨਾਂ ਨੂੰ ਕਹਿੰਦੇ ਨੇ ਕਿ ਜੇ ਤੂੰ ਔਰਤ ਨਾ ਹੁੰਦੀ ਤਾਂ ਮੈਂ ਤੈਨੂੰ ਪਤਾ ਨਹੀਂ ਇੱਥੋਂ ਭਜਾ ਦੇਣਾ ਸੀ ਜਾਂ ਇੱਥੋਂ ਪਰੇ ਕਰ ਦੇਣਾ ਸੀ। ਨਾਲ ਦੀ ਨਾਲ ਇੱਕ ਪੁਲਿਸ ਮੁਲਾਜ਼ਮ ਦੇ ਮੁੱਕੇ ਵੀ ਮਾਰੇ ਤੇ ਧੱਕੇ ਵੀ ਮਾਰੇ, ਔਰ ਕੁਝ ਪੁਲਿਸ ਅਧਿਕਾਰੀਆਂ ਨੂੰ ਉਹਨਾਂ ਨੇ ਉਹਨਾਂ ਦੇ ਜਾਤੀ ਸੂਚਕ ਜਿਹੜੇ ਸ਼ਬਦ ਵੀ ਬੋਲੇ ਨੇ। ਸੋ ਹਰ ਹਰਬਾ ਵਰਤਿਆ ਰਵਨੀਤ ਬਿੱਟੂ, ਤੇ ਇਸੇ ਕਰਕੇ ਅੱਜ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਵੀ ਆ ਗਏ ਨੇ, ਚਾਹੇ ਅਮਨ ਹੁਣ ਚਾਹੇ ਕੁਲਦੀਪ ਧਾਲੀਵਾਲ ਹੋਣ ਜਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਹੋਣ, ਸਾਰੇ ਕਹਿ ਰਹੇ ਨੇ ਕਿ ਰਵਨੀਤ ਬਿੱਟੂ ਨੇ ਗੁੰਡਾਗਰਦੀ ਕੀਤੀ ਆ। ਔਰ ਨਾਲ ਦੀ ਨਾਲ ਇੱਕ ਪੁਰਾਣਾ ਮਾਮਲਾ ਵੀ ਰਵਨੀਤ ਬਿੱਟੂ ਦਾ ਸਾਹਮਣੇ ਆ ਰਿਹਾ ਕਿ ਉਹਨਾਂ ਦੇ ਭਰਾ ਗੁਰਪ੍ਰੀਤ ਸਿੰਘ ਜਿਹਨਾਂ ਦਾ ਨਾਂ ਆ, ਉਹਨਾਂ ਦੀ ਜਿਹੜੀ ਪੁਲਿਸ 'ਚ ਭਰਤੀ ਹੋਈ ਆ ਡੀਐਸਪੀ ਵਜੋਂ, ਉਹ ਕਹਿੰਦੇ ਉਹ ਵੀ ਜਿਹੜੀ ਆ ਪੂਰੇ ਮਾਪਦੰਡ ਦੇ ਅਨੁਸਾਰ ਨਹੀਂ ਹੋਈ। ਸੋ ਬਹੁਤ ਸਾਰੀਆਂ ਕੰਟਰੋਵਰਸੀਆਂ ਦੇ ਵਿੱਚ ਲੱਗ ਤਾਂ ਇਹ ਰਿਹਾ ਕਿ ਰਵਨੀਤ ਬਿੱਟੂ ਹੋਈ ਪਈ ਆ, ਪਰ ਕੀ ਹੁਣ ਉਹਨਾਂ ਨੂੰ ਰਾਜ ਸਭਾ ਦੀ ਟਿਕਟ ਮਿਲੇਗੀ ਤਾਂ ਹੀ ਉਹ ਮੰਤਰੀ ਰਹਿ ਸਕਦੇ ਨੇ, ਜਾਂ ਆਉਣ ਵਾਲੇ 27 ਦੇ ਵਿੱਚ ਜਿਵੇਂ ਉਹ ਬਾਕੀ ਭਾਜਪਾ ਆਗੂਆਂ ਦੇ ਬਰਾਬਰ ਲੰਬੀ ਲਕੀਰ ਖਿੱਚ ਰਹੇ ਨੇ, ਕੀ ਉਹ ਲੰਬੀ ਲਕੀਰ ਵਾਕਈ ਕਾਇਮ ਰਹੇਗੀ? ਇਹ ਵੀ ਇੱਕ ਸੋਚਣ ਵਿਚਾਰਨ ਵਾਲੀ ਤੇ ਸਮਝਣ ਵਾਲੀ ਗੱਲ ਹੈ।
1: ਮੈਂ ਇੱਕ ਟਿੱਪਣੀ ਕਰਨੀ ਚਾਹਾਂਗਾ ਇੱਥੇ ਪਰਮੇਸ਼ਰ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ
6: ਜੀ।
1: ਅਸਲ ਵਿੱਚ ਮੈਂ ਚਾਹੁੰਦਾ ਲੋਕਤੰਤਰ 'ਚ ਜਿਹੜੇ ਖਾਨਦਾਨੀ ਬੱਚੇ ਗਾਹ ਆਉਂਦੇ ਆ, ਕਿਸੇ ਦਾ ਪੁੱਤਰ ਆ, ਕਿਸੇ ਦਾ ਪੁੱਤਰ ਆ, ਮੈਨੂੰ ਲੱਗਦਾ ਕਿ ਲੋਕਤੰਤਰ 'ਚ ਜਿਹੜਾ ਲੀਡਰ ਆ ਉਹ ਲੋਕਾਂ 'ਚੋਂ ਨਿਕਲਿਆ ਹੋਣਾ ਚਾਹੀਦਾ, ਨਾ ਕਿ ਖਾਨਦਾਨ 'ਚੋਂ। ਇਹ ਉਹ ਲੋਕ ਨੇ ਜਿਹੜੇ ਆਪਣੇ ਦਾਦਿਆਂ ਦਾ, ਆਪਣੇ ਪੜਦਾਦਿਆਂ ਦਾ ਨਾਂ ਵਰਤ ਕੇ ਲੋਕਤੰਤਰ 'ਚ ਆਏ ਆ, ਅਤੇ ਮੈਨੂੰ ਲੱਗਦਾ ਵੀ ਸਾਨੂੰ ਇਹਨਾਂ ਤੋਂ ਬਹੁਤੀ ਉਮੀਦ ਨਹੀਂ ਕਰਨੀ ਚਾਹੀਦੀ। ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ
6: ਜਤਿੰਦਰ ਸੰਧੂ ਸਾਹਿਬ, ਗੱਲ ਇਹ ਆ ਕਿ ਰਵਨੀਤ ਬਿੱਟੂ ਨਾਲੋਂ ਹੋਰ ਕਿਹੜਾ ਵੱਧ ਜਾਣ ਸਕਦਾ ਕਿ ਪੰਜਾਬ ਪੁਲਿਸ ਦੀਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ। ਉਸ ਵੇਲੇ ਜਦੋਂ ਉਹਨਾਂ ਦੇ ਦਾਦਾ ਖੁਦ ਸ਼ਹੀਦ ਹੋਏ ਸੀ, 17-18 ਬੰਦੇ ਪੁਲਿਸ ਵਾਲੇ ਉਹ ਉਸ ਵੇਲੇ ਨਾਲ ਮਰ ਗਏ ਸੀ ਜਦੋਂ ਬੰਬ ਧਮਾਕਾ ਹੋਇਆ। ਅਦਰਵਾਈਜ਼ ਵੀ ਅੱਤਵਾਦ ਦੇ ਵੇਲੇ ਜਾਂ ਖੜਕੂਵਾਦ ਦੇ ਵੇਲੇ ਪੰਜਾਬ ਪੁਲਿਸ ਨੇ ਕਿਸ ਤਰ੍ਹਾਂ ਜਿਹੜੀਆਂ ਆਪਣੀਆਂ ਜਾਨਾਂ ਮਾਰੀਆਂ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੇ। ਸੋ ਮੈਨੂੰ ਲੱਗਦਾ ਕਿ ਸਮੇਂ ਦੇ ਹਿਸਾਬ ਨਾਲ ਉਹ ਹੇਰ ਫੇਰ ਕਰ ਜਾਂਦੇ ਨੇ ਸਿਰਫ ਰਾਜਨੀਤੀ ਲਈ। ਸੋ ਦੇਖਦੇ ਹਾਂ ਕਿ ਉਹਨਾਂ ਦੀ ਰਾਜਨੀਤੀ ਨੂੰ ਕਿੰਨਾ ਕੁ ਫਲ ਲੱਗਦਾ। ਬਿਲਕੁਲ ਤੁਸੀਂ ਠੀਕ ਆ, ਹੋਣਾ ਤਾਂ ਬਹੁਤ ਕੁਝ ਚਾਹੀਦਾ, ਪਰ ਗੱਲ ਇਹ ਆ ਕਿ ਹੁੰਦਾ ਕਿਵੇਂ ਆ, ਹੁਣ ਕੌਣ ਦਊਗਾ? ਜਿਹੜੇ ਬਕਾਇਦਾ ਰਾਜਨੀਤੀ ਦੇ ਵਿੱਚ ਵੱਡੇ ਵੱਡੇ ਖਾਨਦਾਨ ਜਿਹਨਾਂ ਦਾ ਵਾਰਾ ਪਹਿਰਾ ਆ, ਉਹ ਹੁਣ ਆਮ ਆਦਮੀ ਨੂੰ ਜਾਂ ਬਿਲਕੁਲ ਜਿਹੜੇ ਜਨ ਸਧਾਰਨ ਨੇ ਉਹਨਾਂ ਦੇ ਨੌਜਵਾਨਾਂ ਨੂੰ ਕਿਵੇਂ ਅੱਗੇ ਜਿਹੜਾ ਆਉਣ ਦੇਣ, ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਕਿਉਂਕਿ ਰਾਜਨੀਤੀ ਹੁਣ ਇੱਕ ਬਿਜ਼ਨਸ ਬਣ ਗਿਆ, ਬਹੁਤ ਸਾਰੇ ਕਰੋੜਾਂ ਰੁਪਈਏ ਤੁਹਾਨੂੰ ਖਰਚਣੇ ਪੈਂਦੇ ਨੇ ਜਿਹੜੇ ਆਮ ਆਦਮੀਆਂ ਕੋਲ ਹੁੰਦੇ ਨਹੀਂ, ਇਸ ਕਰਕੇ ਉਹ ਰਾਜਨੀਤੀ ਤੋਂ ਕਿਨਾਰਾ ਕਰ ਜਾਂਦੇ ਨੇ।
1: ਮੈਂ ਜੀ ਪ੍ਰਮੇਰ ਜੀ ਤੁਹਾਨੂੰ ਚਾਈਨਾ ਦੇ ਦੱਸਣਾ ਚਾਹੁੰਦਾ ਸਿਸਟਮ ਬਾਰੇ। ਉੱਥੇ ਜਿਹੜਾ ਲੀਡਰ ਚੁਣਦੇ ਪਹਿਲਾਂ ਤੋਂ ਉਹਦੀ ਇੱਕ ਪ੍ਰੋਪਰ ਅਕੈਡਮੀ 'ਚ ਪੜ੍ਹਾਈ ਹੁੰਦੀ ਆ, ਬਾਅਦ 'ਚ ਉਹਨੂੰ ਟਾਸਕ ਦਿੰਦੇ ਆ, ਉਹ ਜੇ ਆਪਣੇ ਟਾਸਕ ਪੂਰੇ ਕਰਦਾ ਤਾਂ ਉਸ ਤੋਂ ਬਾਅਦ ਉਹਦੀ ਤਰੱਕੀ ਹੁੰਦੀ ਆ, ਫਿਰ ਉਹਨੂੰ ਗਵਰਨਰ ਲਾਉਂਦੇ ਆ, ਫਿਰ ਟਾਸਕ ਦਿੰਦੇ ਆ, ਫਿਰ ਜਾ ਕੇ ਕਿਤੇ ਉਹ PM ਲੈਵਲ 'ਤੇ ਜਾਂ ਰਾਸ਼ਟਰਪਤੀ ਲੈਵਲ 'ਤੇ ਪਹੁੰਚਦਾ ਵਾ।

0: ਤੈਨੂੰ ਪਤਾ ਕੀ ਕਰ ਰਿਹਾ ਸੀ ਇੱਥੋਂ ਤੱਕ
1: ਵਾਈਫ ਦੀ ਸੁਣਦਾ ਕੌਣ
0: ਸਾਰੇ ਸੁਣਦੇ
1: ਜੇ ਪ੍ਰਧਾਨ ਮੰਤਰੀ ਹੋਵੇ ਬੰਦਾ ਰਾਸ਼ਟਰਪਤੀ
0: ਦੇਖੋ ਮੈਂ ਕੱਲ ਪੜ੍ਹਦਾ ਸੀ ਕਿ ਜੋ ਕੋਈ ਆਪਣੇ ਅਕਸਰ ਬੇਗਮਾਂ ਕਹਿ ਦਿੰਦੀਆਂ ਨੇ ਕਿ ਮੈਂ ਪੁੱਛ ਕੇ ਦੱਸੂਗੀ ਜਦੋਂ ਕਿ ਅਸੀਂ ਪੁੱਛ ਕੇ ਉਹਨਾਂ ਨੂੰ ਤੁਰਦੇ ਉਲਟਾ ਕੰਮ ਆ ਜੀ
1: ਚਲੋ ਕੈਨੇਡਾ ਵਿੱਚ ਭਾਰਤ ਦੇ ਰਾਜਦੂਤ ਦਿਨੇਸ਼ ਪਟਨਾਇਕ ਨੇ ਕੈਨੇਡਾ ਦੀਆਂ ਰਾਸ਼ਟਰੀ ਸੁਰੱਖਿਆ ਏਜੰਸੀਆਂ CSIS ਅਤੇ RCMP ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ਦੇ ਗੰਭੀਰ ਇਲਜ਼ਾਮ ਲਾਏ ਹਨ। ਕੈਨੇਡਾ ਦੇ ਕੌਮੀ ਅਖ਼ਬਾਰ ਦਾ ਗਲੋਬਲ ਐਂਡ ਮੇਲ ਦੀ ਦਿੱਤੀ ਇੱਕ ਇੰਟਰਵਿਊ ਵਿੱਚ ਪਟਨਾਇਕ ਨੇ ਦਾਅਵਾ ਕੀਤਾ ਕਿ CSIS ਸਿੱਖ ਵੱਖਵਾਦੀਆਂ ਦੇ ਪ੍ਰਭਾਵ ਹੇਠ ਆ ਗਈ ਆ ਅਤੇ ਜੋ ਕੈਨੇਡਾ ਨੂੰ ਭਾਰਤ ਵਿੱਚ ਖਾਲਿਸਤਾਨ ਬਣਾਉਣ ਦੀ ਮੁਹਿੰਮ ਲਈ ਆਧਾਰ ਵਜੋਂ ਵਰਤ ਰਹੇ ਹਨ। ਉਹਨਾਂ ਕਿਹਾ ਕਿ BC ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜਾਂਚ ਨੂੰ ਤੋੜਿਆ ਮਰੋੜਿਆ ਅਤੇ ਰਾਜਨੀਤਿਕ ਬਣਾਇਆ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਹਾਲਾਂਕਿ RCMP ਇੱਕ ਸੁਤੰਤਰ ਅਤੇ ਬਹੁਤ ਵਧੀਆ ਸੰਸਥਾ ਹੈ ਪਰ ਬੀਤੇ ਵਿੱਚ ਇੱਕ ਇਹ ਫੋਰਸ ਰਾਜਨੀਤਿਕ ਦਿਸ਼ਾ ਨਿਰਦੇਸ਼ਾਂ ਦੇ ਪ੍ਰਭਾਵ ਹੇਠ ਆਉਂਦੀ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਸਾਥੀਆਂ ਸਮੇਤ ਵਿਰੋਧੀ ਧਿਰਾਂ ਕੰਜ਼ਰਵੇਟਿਵ ਅਤੇ NDP ਦੇ ਆਗੂ ਕੈਨੇਡਾ ਦੀਆਂ ਰਾਸ਼ਟਰੀ ਸੁਰੱਖਿਆ ਏਜੰਸੀ CSIS ਅਤੇ RCMP ਅਤੇ ਭਾਰਤੀ ਰਾਜਦੂਤ ਵੱਲੋਂ ਲਾਏ ਗਏ ਗੰਭੀਰ ਇਲਜ਼ਾਮਾਂ ਦਾ ਜਵਾਬ ਦਿੰਦੇ ਹਨ ਜਾਂ ਵਪਾਰਕ ਹਿੱਤਾਂ ਕਰਕੇ ਚੁੱਪ ਕਰਦੇ ਹਨ। ਚੁੱਪ ਰਹਿਣਾ ਇਹਨਾਂ ਦੋਸ਼ਾਂ ਨਾਲ ਅਣਕਹੀ ਸਹਿਮਤੀ ਵਜੋਂ ਵੀ ਦੇਖਿਆ ਜਾ ਸਕਦਾ ਹੈ। ਇਹ ਗੁਰਪ੍ਰੀਤ ਸਿੰਘ ਸਹੋਤਾ ਸਾਹਿਬ ਨੇ ਸਰੀ ਤੋਂ ਚੜ੍ਹਦੀ ਕਲਾ ਕਹਿੰਦੇ ਰਹੇ ਪੂਰਾ ਆਰਟੀਕਲ ਪਹਿਲੇ ਕਮੈਂਟ ਵਿੱਚ ਦੇਖ ਦਿੰਦੇ ਅਤੇ ਉਹਨਾਂ ਵੱਲੋਂ ਲਾਈ ਗਈ ਖਬਰ ਆ ਅਤੇ ਆਪਾਂ ਦੁੱਖ ਕਰਲਾ ਲੈ ਕੇ ਫਿਰ ਇੱਦਾਂ ਵੀ ਕਰਨੀ ਅਤੇ ਉਹ ਵੀ ਕਰਨਾ ਆਪਾਂ ਗਾਣੇ ਵੀ ਲਾਉਣੇ ਆ ਕਿਉਂਕਿ ਮੇਲਾ ਆ ਰਿਹਾ ਆਪਣੇ ਸ਼ਹਿਰ 'ਚ। ਕਮਲਜੀਤ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਲੰਘੇ ਹੋ ਸਵਾਗਤ।
2: ਹਾਂਜੀ ਸਤਿ ਸ਼੍ਰੀ ਅਕਾਲ ਅਤੇ ਸੰਧੂ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ ਦਰਸ਼ਨ ਦੇ ਦਿਓ ਕਿ ਉਹ ਤਾਂ ਬਹੁਤ ਵੀ ਕਰਨ ਲੰਘੇ।
0: ਸਰ ਜੀ ਤੁਸੀਂ ਯਾਦ ਕਰਿਓ ਬਿਜੀ ਆ ਥੋੜਾ ਸਕੈਜੂਲ ਜੇ
2: ਤੁਸੀਂ ਬਸ ਬਿਜੀ ਰਹਿੰਦੇ ਆ ਦੇਖ ਲਓ ਹੁਣ ਚਲੋ ਹੁਣ ਕੀ ਕਰੀਏ ਗੱਲ ਚਲੋ ਨੀ ਵੇਖੋ ਗੱਲ
0: ਦਰਸ਼ਨ ਮਹਿੰਗੇ ਅੱਜ ਕੱਲ੍ਹ ਥੋੜ੍ਹੇ ਜਿਹੇ
2: ਹੋ ਗਏ ਪੰਜਾਬੀ ਹੁੰਦੇ ਨਾ ਅਸੀਂ
0: ਦਰਸ਼ਨ ਮਹਿੰਗੇ ਹੋ ਗਏ ਜੀ ਥੋੜ੍ਹੇ ਜਿਹੇ
2: ਹਾਂਜੀ ਅੱਛਾ ਤੇ ਹੁਣ ਦੇਖੋ ਗੱਲ ਹੈਗੀ ਤਾਂ ਕਦੀ ਤੇ ਮਜੀਠੀਆ ਪਹੁੰਚ ਜਾਂਦਾ ਹਾਂਜੀ ਓਦਾਂ ਦੀ ਹੋ ਹੱਲਾ ਹੁਣ ਕੱਲ ਆਪਣੇ ਉਹ ਬਿੱਟੂ ਨੇ ਦੇਖੋ ਮਤਲਬ ਯਾਰ ਇੱਥੋਂ ਹੀ ਪਤਾ ਲੱਗ ਜਾਂਦਾ ਇਹ ਲੋਕੀ ਪਹਿਲਾਂ ਹੀ ਹਤਾਸ਼ਾ ਹੋ ਗਏ ਨੇ ਔਰ ਹਾਰ ਰਹੇ ਨੇ ਇੱਥੋਂ ਪਤਾ ਲੱਗ ਜਾਂਦਾ ਜਦੋਂ ਬੰਦੇ ਨੂੰ ਪਤਾ ਹੋਵੇ ਹਾਂ ਵੀ ਯਾਰ ਆਪਾਂ ਪੰਗੇ ਕਿਉਂ ਕਰਨੇ ਆ ਸਾਡਾ ਕੱਲ ਨੂੰ ਰਾਜ ਆਉਣੇ ਆ ਅਸੀਂ ਇਹਨਾਂ ਪੁਲਿਸਾਂ ਦਾ ਕੰਮ ਕਰਨਾ ਹੁਣ ਇੱਕ ਉਹ ਮਾਹੌਲਦਾਰ ਸੀਗਾ ਮੁੰਡਾ ਜੰਗ ਦੇਖੋ ਤੇ ਸਾਰੇ ਪੁਲਿਸ ਵਾਲੇ ਇੱਕੋ ਜਿਹਾ ਨੀ ਹੈਗੇ ਔਰ ਭਰਤੀ ਵੀ ਨਵਾਂ ਆਇਆ ਔਰ ਜਿਹੜਾ ਕਿ SP ਸੀਗਾ ਮੈਂ SSP ਦੀ ਗੱਲ ਨੀ ਕਰ ਰਿਹਾ SP ਦੀ ਗੱਲ ਕਰ ਰਿਹਾ ਤੇ ਉਹ ਕਹਿੰਦਾ ਯਾਰ ਅਸੀਂ ਤੇ ਗਵਰਨਰ ਰਾਜ ਦੇ ਭਰਤੀ ਹੋਏ ਆ ਮਤਲਬ ਸਿਪਾਹੀ ਤੋਂ ਬੰਦਾ ਭਰਤੀ ਹੋਇਆ ਹੋਊਗਾ ਤੇ ਅੱਜ ਆ ਕੇ ਉਹ SP ਤੇ ਹੁਣ ਆਇਆ ਤੇ ਅੱਗੇ ਉਹਦੀ ਰਿਟਾਇਰਮੈਂਟ ਹੋਏਗੀ ਉਹ ਘਸੁੰਨ ਵੀ ਮਾਰਿਆ ਉਹਦੇ ਔਰ ਵੀਡੀਓ ਵਿੱਚ ਸ਼ਰੇਆਮ ਦਿਖ ਰਿਹਾ ਉਹ ਬੰਦਾ ਦੇਖ ਰਿਹਾ ਆ ਫਿਰ ਉਹ ਕਹਿ ਰਿਹਾ ਜੀ ਇੱਕ ਪੁਲਿਸ ਵਾਲੇ ਨੂੰ ਤੂੰ ਪੁਲਿਸ ਵਾਲਾ ਯਾਰ ਉੱਥੇ ਅੰਡਰ ਕਵਰ ਨੀ ਹੁੰਦੇ ਆ ਇੱਥੇ ਸਰ ਕਿਸੇ ਨੂੰ ਹੱਥ ਲਾ ਦਿੰਦੇ ਤੁਸੀਂ ਜਿਹੜੇ ਸਿੱਧਾ ਅਸੋਲਟ ਹੋ ਜਾਂਦਾ ਉਹ ਬੰਦਾ ਅਸੋਲਟ ਦੇ ਚਾਰਜ ਲੱਗਦੇ ਉਹਦੇ ਇਹ ਤੇ ਮਤਲਬ ਉਹਨਾਂ ਦੇ ਹਾਲਾਤ ਹੈ
1: ਇਹ ਹੁਣ ਸਰਕਾਰ ਥੋੜੀ ਆ ਕਮਲਜੀਤ ਭਾਜੀ ਹੁਣ ਕੁਛ ਨਾ ਕੁਛ ਤਾਂ ਕਰਾਓ ਫਿਰ
2: ਉਹ ਸਾਡੀ ਕੁਛ ਨਾ ਕੁਛ ਡਾਂਗਾ ਥੋੜੀ ਮਾਰ ਸਕਦੀ ਸਰਕਾਰ ਵੀ ਤਾਂ ਕਾਨੂੰਨ ਦੇ ਦਾਇਰੇ
1: ਨਹੀਂ ਡਾਂਗਾ ਥੋੜੀ ਮਾਰਨੀਆਂ ਹੁੰਦੀਆਂ ਕਾਨੂੰਨ ਦੇ ਦਾਇਰੇ ਚ ਕੋਈ ਨਾ ਕੋਈ ਪਰਚਾ ਕੋਈ FIR
2: ਮੈਂ ਤੁਹਾਨੂੰ ਦਾਦਾ ਕਰ ਦਾਂਗੇ ਆ ਵੋਟਾਂ ਪੈਣ ਦੇ ਪੰਜਾਬ ਦੀਆਂ ਪਿੱਟੋ ਰੰਗ ਲਾ ਕੇ ਉਹਨੇ ਸੜਕਾਂ ਤੇ ਛੱਡ ਦੇਣਾ ਡਾਂਗਾ ਖਾਣ ਨੂੰ ਕਿਸਾਨਾਂ ਦੀਆਂ
1: ਨਹੀਂ ਨਹੀਂ ਸਰਕਾਰ ਪੰਜਾਬ ਸਰਕਾਰ ਕੀ ਕਰ ਗਈ ਇਸ ਮਸਲੇ ਚ
2: ਕਰਨਾ ਸਰ ਉਹ ਕਰੇਗੀ ਕਾਰਵਾਈ ਤੁਹਾਨੂੰ ਦੱਸਣ ਦਿਆ ਜਿਹੜੀ ਵੀ ਹੋਏਗੀ ਕਾਨੂੰਨ ਦੇ ਤਾਰੇ
1: ਕਿਉਂਕਿ ਉਹੀ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਦੇਖੋ ਤੁਸੀਂ ਨੁਮਾਇੰਦੇ ਹੋ ਉਹਨਾਂ ਦੇ ਹਨਾ ਇੱਥੇ ਤੁਹਾਨੂੰ ਮੈਨੂੰ ਨਹੀਂ ਪਤਾ ਕੀ ਤੁਹਾਡੇ ਕੋਲ ਉਹਦਾ ਉਹਨਾਂ ਦਾ ਪਰ ਤੁਸੀਂ ਨੁਮਾਇੰਦੇ ਬਣ ਕੇ ਆਉਣੇ ਵੱਖ ਵੱਖ ਰੇੜੀਆਂ ਤੇ ਫਿਰ ਤੁਹਾਨੂੰ ਹੱਕ ਦਾ ਹੁਣ ਦੱਸਣਾ ਤਾਂ ਪੈਣਾ ਹੀ ਹੈ ਨਾ ਸਾਨੂੰ ਵੀ ਪੰਜਾਬ ਸਰਕਾਰ ਕੀ ਐਕਸ਼ਨ ਲੈ ਰਹੀ ਹੈ ਉਹਨਾਂ ਦੇ ਖਿਲਾਫ ਜਾਂ ਪੁੱਛ ਕੇ ਪਹਿਲਾਂ ਪੁੱਛਿਆ ਕਰੋ ਉਹਨਾਂ ਨੂੰ ਉੱਥੇ ਫਿਰ ਆਪਾਂ ਕਿਉਂਕਿ ਅਸੀਂ ਤਾਂ ਹੁਣ ਤੁਹਾਨੂੰ ਕੁਐਸਚਨ ਕਰਾਂਗੇ
2: ਜੋ ਦੇਖੋ ਸਰ ਗੱਲ ਤੇ ਸੁਣੋ ਜੋ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਜਾਂ ਤੁਸੀਂ ਇੱਥੇ ਚੌਕੀ ਦੀ ਜੋਬ ਕਰਦੇ ਜਾਂ ਤੁਸੀਂ ਹੋਸਟ ਹੋ ਜਿਹੜੀ ਵੀ ਤੁਹਾਡੀ ਜੋਬ ਹੈਗੀ ਆ
1: ਸਰਕਾਰ ਐਡਾ ਬੜਾ ਮਸਲਾ ਹੋ ਗਿਆ ਦੇਖੋ ਤੁਸੀਂ ਆਪ ਕਿਹਾ ਵੀ ਇੱਥੇ ਕਿਸੇ ਨੂੰ ਹੱਥ ਲਾ ਦੋ ਉਹਦੇ ਤੇ ਪਰਚਾ ਦਰਜ ਹੁੰਦਾ ਜਾਂ ਹੁੰਦਾ ਉੱਥੇ ਕੀ ਕਰ ਰਹੀ ਹੈ ਤੁਹਾਡੀ ਸਰਕਾਰ ਹੁਣ ਇਹ ਦੱਸੋ ਨਾ
2: ਸਰਕਾਰ ਜੀ ਮੈਂ ਤੁਹਾਨੂੰ ਦੱਸਣ ਡਿਆ ਹੋਈ ਕਿ ਸਰਦਾਰ ਦੇ ਮਾਪਦੰਡ ਹੋਣਗੇ ਕਿ ਇਨਕੁਆਇਰੀ ਕਰਨਗੇ ਜੋ ਵੀ ਆ ਉਹ ਤੋਂ ਬਾਅਦ ਅੱਗੇ ਕਾਰਵਾਈ ਕਰਨਗੇ ਉਹ
1: ਤੁਹਾਨੂੰ ਨੁਮਾਇੰਦੇ ਤੁਹਾਨੂੰ ਬਣਾਉਂਦੇ ਆ ਉਰੇ ਦੇ ਮੈਂ ਕਹਿੰਦਾ
2: ਨਹੀਂ ਮੈਂ ਨੁਮਾਇੰਦਾ ਨਹੀਂ ਆਣਾ ਅਸੀਂ ਐਡੇ ਮੁੱਖ ਮੰਤਰੀ ਜਿੰਨੀ ਫੀਲਿੰਗ
1: ਨਹੀਂ ਫਿਰ

0: ਤੁਸੀਂ ਦਾਵਾ ਤਾਂ ਐ ਕਰਦੇ ਹੋ ਨਾ ਹਰ ਚੀਜ਼ ਦਾ ਵੀ ਅਸੀਂ ਇਲੈਕਸ਼ਨ ਅਸੀਂ ਜਿੱਤਣਾ ਨਹੀਂ ਆ।
1: ਇਸ ਗੱਲ ਦੀ ਬਹਿਸ ਕਰਨੀ ਪੈਣਾ ਮੇਰਾ
0: ਜਵਾਬ। ਕਮਲਜੀਤ ਭਾਜੀ, ਕਮਲਜੀਤ ਭਾਜੀ ਗੱਲ ਸੁਣੋ, ਫਿਰ ਤੁਸੀਂ ਐ ਨਾ ਕਹੋ ਵੀ ਅਸੀਂ ਜਿੱਤ ਲੈਣੇ, ਫਿਰ ਇਹ ਕਹੋ ਵੀ ਸਰਕਾਰ ਨੇ ਜਾਂ ਉੱਥੇ ਆਮ ਆਦਮੀ ਪਾਰਟੀ ਨੇ ਜਿੱਤ ਲੈ। ਅਸੀਂ ਦਾ ਮਤਲਬ ਹੁੰਦਾ ਵੀ ਅਸੀਂ ਨੁਮਾਇੰਦੇ ਆ ਉਸ ਪਾਰਟੀ ਦੇ।
1: ਹਾਂਜੀ, ਹੋ ਗਿਆ ਤੁਹਾਡਾ ਜੀ। ਚਲੋ ਹੁਣ ਮੈਂ ਅਗਲੀ ਗੱਲ ਕਰ ਲਾ। ਜਿਹੜਾ ਪੇਪਰ ਲੀਕ ਹੋਇਆ,
0: ਹਾਂਜੀ,
1: ਉਹਦੇ ਵਿੱਚ ਹੁਣ ਤੱਕ ਕੀ ਕੋਈ ਕਾਰਵਾਈ ਹੋਈ ਆ? ਕਿੰਨੇ ਦਿਨ ਹੋ ਗਏ ਤੁਹਾਡੇ ਸਾਹਮਣੇ ਹੀ ਆ? ਕਿਸੇ ਮੰਤਰੀ ਨੇ ਜਾਂ ਕਿਸੇ ਬੰਦੇ ਨੇ ਕੋਈ ਜਵਾਬਦਾਰੀ ਲਈ ਆ ਇਹਦੇ ਵਿੱਚ? ਹਾਂ ਵੀ ਸਾਡਾ ਕਸੂਰ ਸੀ ਜਾਂ ਕੋਈ ਅਸਤੀਫਾ ਦਿੱਤਾ ਜਾਂ ਨਹੀਂ? ਔਰ ਪੰਜਾਬ ਦੇ ਵਿੱਚ ਵੀ ਕਿੰਨੇ ਕੁ ਬੱਚੇ ਹੋਣਗੇ ਜਿਹੜੇ ਨੀਟ ਦੀ ਪ੍ਰੀਖਿਆ ਦੇ ਵਿੱਚ ਜਿਹਨਾਂ ਨੂੰ ਦੁਬਾਰਾ ਕਿ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਕਿਉਂਕਿ ਤੁਹਾਡੇ ਕੋਲ ਡਾਟਾ ਹੈਗਾ, ਮੈਂ ਆਉਂਦੀ ਸੁਣ ਲੈਣਾ। ਬਾਕੀ ਸਰਕਾਰ ਕਾਰਵਾਈ ਜ਼ਰੂਰ ਕਰੇਗੀ, ਹਰਜੀਤ ਸਿੰਘ ਜੀ ਫਿਕਰ ਨਾ ਕਰੋ।
0: ਥੈਂਕ ਯੂ ਸੋ ਮਚ। ਅਮਰਜੀਤ ਮਲਤਾਨੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ।
2: ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸੋਰੀ, ਮੈਂ ਦੁਬਾਰਾ ਇੱਕ ਮਿੰਟ ਲੈਣਾ।
0: ਹਾਂਜੀ,
2: ਮੈਂ ਪੁੱਛਣਾ ਜੀ ਭਾਈ ਹੋਰਾਂ ਨੂੰ ਕਿ ਜਿਹੜੀ ਪੱਛਮ ਬੰਗਾਲ ਦੇ ਵਿੱਚ ਚੋਣ ਜਿੱਤੀ ਜੀ ਇਹਨਾਂ ਨੇ, ਬੀਜੇਪੀ ਵਾਲਿਆਂ ਨੇ, ਕਹਿੰਦੇ ਨੇ ਉੱਥੇ ਬੰਗਲਾਦੇਸ਼ੀਆਂ ਨੂੰ ਸਾਰਿਆਂ ਨੂੰ ਬਾਹਰ ਕੱਢ ਰਹੇ ਨੇ ਜੀ, ਬੜਾ ਰੌਲਾ ਪਾ ਜੇ ਪਿਆ ਜੀ ਉੱਥੇ ਉਹ ਖਬਰ ਵਾਲੇ ਤੇ। ਇੱਕ ਮੈਂ ਜਿੱਦਾਂ ਨਵਨੀਤ ਬਿੱਟੂ ਬਾਰੇ ਪੁੱਛਣਾ ਜੀ ਵੀ ਇਹ ਮਤਲਬ ਇੱਕ ਪਾਵਰ ਦਾ ਇਸਤੇਮਾਲ ਕਰ ਰਹੇ ਨੇ ਜਿੱਥੇ ਮਰਜ਼ੀ, ਧੱਕਾਸ਼ਾਹੀ ਕਰ ਰਹੇ ਨੇ ਜੀ, ਜਾਂ ਜਿਸ ਤਰ੍ਹਾਂ ਮਤਲਬ ਇੱਥੇ ਪੰਜਾਬ ਦਾ ਪੈਸਾ ਦੇਣਾ ਬਿੱਟੂ ਦੀ ਉਦੋਂ ਨੀ ਅੱਖਾਂ ਖੋਲਦੀਆਂ ਬੀਜੇਪੀ ਅੱਗੇ। ਇਹ ਆਪਣਾ ਮਤਲਬ ਆਪਣਾ ਆਪ ਦੇਖਦਾ ਜਦੋਂ ਵੀ ਪਾਵਰ ਦਾ ਇਸਤੇਮਾਲ ਕਰਦਾ, ਜਾਂ ਜਿਮੀਦਾਰਾਂ ਦਾ ਹੱਕ ਦੇ ਵਿੱਚ ਉਦੋਂ ਵੀ ਇਹਨੇ ਗਲਤ ਕੀਤਾ ਇਹ ਕੰਮ। ਆਖਿਰਕਾਰ ਇਹਦਾ ਅੰਤ ਤੇ ਆਉਣਾ ਜੀ ਬਿੱਟੂ ਦਾ, ਕਿਸੇ ਨਾ ਕਿਸੇ ਟਾਈਮ ਜਿਹੜੇ ਕੰਮ ਇਹਨੇ ਫੜੇ ਨੇ ਜੀ। ਤੇ ਦੂਜਾ ਜਿਸ ਤਰ੍ਹਾਂ ਦੇਖ ਲਓ ਮਤਲਬ ਕਹਿਣ ਦਾ ਮੇਰਾ ਕਿ ਕਹਿੰਦੇ ਨੇ ਹੱਥਾਂ ਨਾਲ ਬੰਨੀਆਂ ਤੇ ਮੂੰਹ ਨਾਲ ਖੋਲਣੀਆਂ ਪੈਣੀਆਂ ਕਿਸੇ ਟਾਈਮ ਨੂੰ, ਦੇਖ ਲਿਓ ਆਖਿਰ ਦਿਨ ਇੱਕ ਦਿਨ ਆ ਹੀ ਜਾਣਾ ਇਹਦਾ।
0: ਥੈਂਕ ਯੂ,
2: ਓਕੇ, ਧੰਨਵਾਦ ਜੀ।
0: ਥੈਂਕ ਯੂ, ਬਿਲਕੁਲ ਜੀ। ਤੇ ਤੁਸੀਂ ਦੇਸੀ ਸਿਨੇ ਫਿਲਮ ਦਾ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ। ਵੀਡੀਓ ਫੋਟੋਗ੍ਰਾਫੀ ਡੀਜੀ ਦੇ ਕੋਈ ਸਮਾਂ ਲੈਣੇ ਚਾਹੁੰਦੇ 416-930-1251 ਤੇ ਸੰਪਰਕ ਹੋ ਸਕਦਾ। ਤੰਦੂਰੀ ਬੋਇਜ਼ ਦੇ ਵਧੀਆ ਖਾਣਾ ਖਾਣਾ ਚਾਹੁੰਦੇ ਟੋਪ ਦਾ 905-956-2111-7171 ਟੋਰਬਲਮ ਰੋਡ ਯੂਨਿਟ ਨੰਬਰ 5 ਬੈਠ ਕੇ ਖਾਣਾ, ਘਰੇ ਲਿਜਾ ਕੇ ਖਾਣਾ, ਕੇਟਰਿੰਗ ਕਰਾਉਣੀ, LLB ਦਾ ਲਾਇਸੈਂਸ ਹੈਗਾ ਉੱਥੇ। ਅਤੇ ਤੁਸੀਂ ਭਾਈ ਦਾਰੂ ਪੀ ਕੇ ਪਲੀਜ਼ ਗੱਡੀ ਨਹੀਂ ਚਲਾਉਣੀ, ਅਤੇ ਇਸ ਕਰਕੇ ਫਿਰ 905-956-2111 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਨਾਲ ਦੇ ਨਾਲ ਆਪਾਂ PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕ ਐਂਡ ਰੇਲ ਦੀ ਕਮਾਣੀਆਂ ਦਾ ਕੋਈ ਕੰਮ ਕਰਾਉਣਾ ਚਾਹੁੰਦੇ, 5330 ਬ੍ਰੈਡਕੋ ਬੁਲੇਵਰਡ ਮਿਸਿਸਾਗਾ ਡਿਕਸੀ ਐਂਡ ਮੈਥਸਨ ਦਾ ਏਰੀਆ, 9 ਤੋਂ ਲੈ ਕੇ 6 ਤੱਕ ਖੁੱਲਦੇ ਆ ਮੰਡੇ ਟੂ ਸੈਟਰਡੇ। 905-459-5533 ਦੇ ਜੇ ਐਂਡ ਕਰੀ ਭਾਈ ਨਾਲ ਸੰਪਰਕ ਕਰ ਲਿਓ। 10% ਡਿਸਕਾਊਂਟ ਲੇਬਰ 'ਤੇ ਲੈਣਾ ਨਾ ਭੁੱਲਿਓ, ਕਹਿ ਦਿਓ ਜਾ ਕੇ ਵੀ ਅਸੀਂ ਸੁਣ ਕੇ ਆਏ ਹਾਂ ਰੇਡੀਓ ਨੂੰ, ਅਤੇ ਫਿਰ 905-459-5533 'ਤੇ ਸੰਪਰਕ ਹੋ ਸਕਦਾ। ਅਤੇ ਵਾਲਾਂ ਦਾ ਝੜਨਾ ਕਹਿੰਦੇ ਰੋਕਦਾ ਅਤੇ ਨਵੇਂ ਵਾਲ ਉਗਾਉਣ ਵਿੱਚ ਮਦਦ ਕਰਦਾ। ਫਰੈਸ਼ ਹੇਅਰ ਟੋਨਿਕ ਕੰਡੀਸ਼ਨਰ ਆ, ਤੇਲ ਓਇਲ ਵਾਲਾਂ ਨੂੰ ਲਾਉਣ ਲਈ ਸੌਣ ਵੇਲੇ ਕਹਿੰਦੇ ਲਾ ਲਓ, 5-7 ਦਿਨਾਂ ਦੇ ਵਿੱਚ ਐਨ ਤੁਹਾਨੂੰ ਪੂਰਾ ਮਹਿਸੂਸ ਕਰੋਗੇ ਫਰਕ ਕੀ ਆ। ਪਿਛਲੇ 20 ਸਾਲਾਂ ਦੇ ਵਿੱਚ ਉਹ ਸੇਵਾ 'ਚ ਕਹਿੰਦੇ ਸਿੱਧਾ ਗ੍ਰਾਹਕ ਤੱਕ ਪਹੁੰਚਾਇਆ ਜਾਂਦਾ, 100% ਖਾਲਸ ਜੜੀ ਬੂਟੀਆਂ ਵਾਲਾ। 647-521-5159 647-521-5159 'ਤੇ ਸੰਪਰਕ ਕੀਤਾ ਜਾ ਸਕਦਾ। ਜਿੰਦਾਬਾਦ ਮੇਲਾ ਆਪਣੇ ਸ਼ਹਿਰ ਦੇ ਵਿੱਚ ਹੋ ਰਿਹਾ 30 ਮਈ 2026 ਦਿਨ ਸ਼ਨੀਵਾਰ ਨੂੰ, ਆਉਣ ਵਾਲੇ ਨੂੰ, ਪਰਸੋਂ ਚੌਥੇ ਨੂੰ ਮੇਜਰ ਚੱਕ ਸਾਬੂ ਕਰਾ ਰਹੇ ਆ, ਜਿਹਦੇ ਵਿੱਚ ਸੁਖਵਿੰਦਰ ਸੁੱਖੀ, ਹਰਮਨਦੀਪ ਕੌਰ ਅਤੇ ਆਪਣੇ ਬੁੱਕਣ ਜੱਟ ਸਾਹਿਬ ਅਤੇ ਬੋਬੀ ਭੰਦੇਰ ਆਪਣਾ ਲੋਕਲ ਕਲਾਕਾਰ ਮੁੰਡਾ, 519-577-5577 'ਤੇ ਸੰਪਰਕ ਕਰ ਲਿਓ। ਪੈਸਾ ਕੋਈ ਨਹੀਂ ਟਿਕਟਦਾ, ਫਰੀ ਟਿਕਟ ਆ, ਫਰੀ ਐਂਟਰੀ ਆ। ਅਤੇ 1370 ਵਿਲੀਅਮ ਪਾਰਕਵੇ ਈਸਟ ਬ੍ਰੈਂਪਟਨ ਚੰਗਿਊਜੀ ਸੈਕੰਡਰੀ ਸਕੂਲ ਦੇ ਵਿੱਚ ਐਂ ਕਹਿ ਲਓ ਇੱਥੇ ਹੋ ਰਿਹਾ। ਹੋਲਡ ਰੱਖਿਓ ਸਾਰੇ ਜਾਣੇ।

0: ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
1: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
0: ਇੱਕ ਵਾਰ ਆਓਗੇ ਫਿਰ

0: 0525-286-9257.
1: Ladies and gentlemen, you are not ready for this.
2: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮਾਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
3: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮਾਰਗੇਜਸ, ਪ੍ਰਾਈਵੇਟ ਫੰਡਸ।
2: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
3: ਕਾਲ 6476068110
2: ਔਰ ਵਿਜ਼ਿਟ sharmamortgages.com।
4: ਕਨਿੰਜਰ ਵੈਲ ਪਾਰਟੀ ਕੈਨੇਡੀਅਨ ਖੁਫੀਆ ਏਜੰਸੀਆਂ ਤੇ ਉਹਨਾਂ ਦੀ ਕਹੀ ਗੱਲ ਨਾਲ ਖੜੀ ਹੈ। ਕਹਿੰਦੇ ਭਾਰਤ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਵਿੱਚ ਸ਼ਾਮਲ ਮੁਲਕਾਂ ਵਿੱਚੋਂ ਇੱਕ ਹੈ ਅਤੇ ਅਸੀਂ ਭਾਰਤ ਦੇ ਹਾਈ ਕਮਿਸ਼ਨਰ ਦੇ ਕਹੇ ਸ਼ਬਦਾਂ ਨਾਲ ਸਹਿਮਤ ਨਹੀਂ ਹਾਂ ਅਤੇ ਕੈਨੇਡੀਅਨ ਖੁਫੀਆ ਏਜੰਸੀ ਭਰੋਸੇਯੋਗ ਨਹੀਂ ਹਨ, ਜੋ ਉਹਨਾਂ ਨੇ ਕਿਹਾ। ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਨੰਗਾ ਸਵਾਗਤ। ਸਤਿ
5: ਸ਼੍ਰੀ ਅਕਾਲ ਮਾਨਯੋਗ ਦੋਵਾਂ ਸ਼ਖਸੀਅਤ ਤੁਹਾਨੂੰ।
4: ਕਿਆ ਬਾਤ ਆ, ਬੱਲੇ ਬੱਲੇ।
5: ਬਾਕੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਆ ਵੀ ਬਿੱਟੂ ਸਿੰਘ ਦਾ ਦੋਸ਼ ਬੜਾ ਵੱਡਾ ਆ, ਉੱਥੇ ਹਲਕੇ ਚ ਨਾ ਲਾਓ ਤੁਸੀਂ ਉਹ ਸਰਕਾਰ ਨੂੰ। ਕਹਿੰਦੇ ਵੀ 40-45 ਸਾਲ ਤਫਤੀਸ਼ ਚੱਲਣੀ ਆ, ਉਹ ਤੋਂ ਬਾਅਦ ਸਿੱਧੀ ਫਾਂਸੀ ਹੋਣੀ ਆ।
4: ਤੁਹਾਡੀ ਇੰਨੀ ਛੇਤੀ?
5: ਬਿਲਕੁਲ, ਬਹੁਤ ਤੱਤ ਭੜਾਤਾ ਕੰਮ ਚੱਲ ਰਿਹਾ।
4: ਇਹ ਤਾਂ ਸੱਤ ਪੰਜਾਬ ਨੀ ਬਣਦੀ। ਅੱਛਾ, ਉਹਨਾਂ ਨੂੰ ਜਾਂ ਉੱਥੇ ਵਾਲਿਆਂ ਨੂੰ ਪਤਾ ਬਣਾਓ ਇੰਨੀਆਂ ਗੱਲਾਂ ਤਾਂ ਜਿੰਨੀਆਂ ਸਾਡੇ ਉਰੇ ਬਣੀਆਂ।
6: ਉੱਥੇ ਬੇਫਿਕਰ ਲੋਕ ਨੇ,
4: ਉਹ ਤਾਂ ਪਤਾ ਵੀ ਨਹੀਂ ਹੋਣਾ, ਉੱਥੇ ਪਤਾ ਵੀ ਨਹੀਂ ਹੋਣਾ।
6: ਇਹ ਭਿੰਦਰ ਭਾਈ ਸਾਹਿਬ ਨੂੰ ਨਹੀਂ ਹੋਣਾ,
4: ਸੱਤ ਪੰਜਾਬ ਨੀ ਬਣਦੀ ਇਹਦੀ। ਇੱਥੇ
5: ਲੀਡਰ
4: ਨਾ ਕਰੂ, ਹੋਰ ਕੌਣ ਕਰੂ?
5: ਹੋਰ ਕਿਹੜੇ ਕਰਨੀ?
4: ਆਮ ਆਦਮੀ ਪਾਰਟੀ ਦੇ MLA ਨੇ ਸ਼ਰੇਆਮ ਕਿਹਾ ਵੀ ਵੋਟ ਪਾਉਣੀਆਂ ਪਾ ਦਿਓ, ਨਹੀਂ ਤਾਂ ਅੰਦਰ ਪੋਲਿੰਗ ਬੂਥ ਤਾਂ ਅਸੀਂ ਬੰਦ ਕਰੇ ਲੈਣਾ। ਕਹਿੰਦਾ ਸਿੱਖਿਆ ਦੂਜਿਆਂ ਤੋਂ, ਉਹ ਮੰਨਣਾ ਹੈ ਨੀ ਉਹਨਾਂ ਨੇ।
6: ਕਹਿੰਦੇ ਦੂਜਿਆਂ ਪਾਰਟੀ ਨੂੰ ਸਿੱਖਿਆ ਗੱਲ ਇਹ।
4: ਆਹੋ, ਫਿਰ ਉਹ ਤਾਂ ਪਹਿਲਾਂ ਕਰਦੇ ਸੀ, ਉਹਨਾਂ ਨੂੰ ਤਾਂ ਹੀ ਬਦਲਿਆ ਸੀ ਨਾ। ਗੱਲ ਤਾਂ ਇੱਥੇ ਹੋਵੇ, ਉਹ ਬਦਲੇ ਤਾਂ ਸੀ।
5: ਵੋਟਾਂ ਚ ਘਪਲੇ ਤਾਂ ਇੱਥੇ ਹੋ ਜਾਂਦੇ ਨੇ, ਉਹ ਕਿਹੜੇ ਬਾਗ
4: ਉਹ ਕਿਹੜੇ ਬਾਗ ਦੀ ਮੋਲੀ ਆ।
5: ਜਿੰਨੀਆਂ ਮਰਜ਼ੀ ਵੋਟਾਂ ਦੇ ਵਿੱਚ ਪਾ ਕੇ ਜਿਹਨੂੰ ਮਰਜ਼ੀ ਜਿੱਤਾ।
4: ਸੱਚਾ ਦਾ ਦੇਖੋ, ਉਸ ਗੱਲ ਤੇ ਸੱਚਾ ਦਾ ਰਵਨੀਤ ਬਿੱਟੂ ਵੀ ਸੀ, ਉਹ ਕਹਿੰਦਾ ਵੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਵਾਲੇ ਮੈਂਬਰ ਅੰਦਰ ਫਿਰਦੇ ਆ, ਪਿੰਡਾਂ ਵਾਲੇ ਹੁੰਦੇ ਆ ਜਿਵੇਂ ਕਿ ਉਹ ਤਾਂ ਸ਼ਹਿਰਾਂ ਦੇ ਨਹੀਂ। ਉਹ ਕਹਿੰਦਾ ਸ਼ਹਿਰ ਦੇ ਵਿੱਚ ਕੀ ਉੱਥੇ ਕੀ ਕਰਦੇ ਇਲੈਕਸ਼ਨ ਚ?
6: ਸਾਡੇ ਸਾਰੇ ਕਰਦੇ, ਕਿਹੜੇ ਘੱਟ ਕਰਦੇ?
4: ਨਹੀਂ ਨਹੀਂ, ਮੈਂ ਉਹ ਨਹੀਂ ਗੱਲ ਕਰਦੇ ਕੋਈ ਕਰੇ ਨਾ ਕਰੇ, ਪਰ ਉਹਦਾ ਕੁਐਸਚਨ ਤਾਂ ਸਹੀ ਆ ਨਾ।
6: ਉਹਨੇ ਪੁੱਛੋ, ਤੇਰੇ ਟਾਈਮ ਤੇ ਨਹੀਂ ਹੁੰਦਾ?
4: ਫਿਰ ਉਹੀ ਨਿਆਣੇ ਵਾਲੀ ਗੱਲ ਤੁਸੀਂ ਸਾਰੇ ਕਰਦੇ ਹੋ। ਉਹਦਾ ਕੁਐਸਚਨ ਤਾਂ ਉਸ ਵਕਤ ਸਹੀ ਸੀ ਨਾ?
6: ਬਿਲਕੁਲ ਸਹੀ,
4: ਪਰ ਉਹ ਕੁਐਸਚਨ ਤਾਂ ਉਹ ਲੜਦਾ ਸੀ। ਉਹਦਾ ਚੋਰ ਨੇ ਪਹਿਲੇ ਤਾਂ, ਉਹ ਲੁਟੇਰੇ ਨੇ, ਉਹ ਠੱਗ ਨੇ, ਉਹ ਕਾਤਲ ਨੇ, ਉਹ ਫਲਾਨੇ ਨੇ। ਉਹ ਕੁਐਸਚਨ ਉਹਦਾ ਉਸ ਵਕਤ ਦਾ ਸਹੀ ਸੀ ਵੀ ਜੇ ਮੈਂ ਚੱਲਿਆ ਅੰਦਰ ਨੂੰ ਜਾਂ ਮੈਂ ਇੱਥੇ ਉਹ ਕਰਦਾ, ਮੈਂ ਗਲਤ ਹੋ ਗਿਆ। ਜਿਹੜੇ ਬਾਹਰਲੇ ਬੰਦੇ ਹੁਣ ਬੈਠੇ ਆ ਇਸ ਤਰ੍ਹਾਂ ਮੌਜੂਦਾ, ਉਹ ਕਿਉਂ ਸਹੀ ਨੇ?
6: ਉਹ ਸਰਕਾਰ 'ਚ
4: ਗੱਲ ਤਾਂ ਕੁਐਸਚਨ ਦਾ ਆ ਬਣਦਾ।
5: ਲੋਕ ਤਾਂ ਵੋਟਾਂ ਪਾਉਂਦੇ ਹੁੰਦੇ ਆ, ਕਿਸੇ ਵਿਦੇਸ਼ ਜਾ ਉਹਨਾਂ ਨੂੰ ਬਹੁਤ ਹੀ ਸਾਫ਼ ਸੁਥਰਾ ਪ੍ਰਬੰਧ ਦਿਓ, ਉਹ ਕੋਈ ਮੁਲਕ ਦੇ ਨਹੀਂ ਸਕਦਾ। ਉਹਦੇ ਲਈ ਉਹ ਤੋਂ ਹਟ ਕੇ ਫਿਰ ਉਹ ਜਾ
4: ਅੱਜ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ 100 ਸੀਟਾਂ ਸਾਡੀਆਂ, 1-2 ਸੀਟਾਂ ਪਠਾਨਕੋਟ ਦੇ ਏਰੀਏ ਦੇ BJP ਦੀਆਂ,
6: ਠੀਕ ਹੈ ਜੀ,
4: 8-9 ਸੀਟਾਂ ਕਾਂਗਰਸ ਦੀਆਂ ਤੇ ਅਕਾਲੀ ਦਲ 0 ਆ। ਅੱਜ ਇੰਨੀ ਇਸ ਚਰਚਾ ਤੇ ਉੱਥੇ ਮੀਡੀਆ ਸਪੈਸ਼ਲ ਇਸ ਗੱਲ ਤੇ ਚੱਲ ਰਿਹਾ ਵੀ ਭਗਵੰਤ ਮਾਨ ਸਾਹਿਬ ਦੀਆਂ, ਚਲੋ ਉਹਨਾਂ ਨੇ ਉੱਦਾਂ ਹੀ ਲਿਖ ਕੇ ਦੇ ਤਾ ਸਾਈਨ ਕਰਤੇ ਇੱਕ ਮੀਡੀਆ ਨੂੰ, ਹੈ ਨਾ। ਚਲੋ ਤੁਸੀਂ ਕਹਿ ਦਿਓ ਮੈਂ ਖੜ ਮੇਰੇ 500 ਸੀਟਾਂ, ਆ ਕਾਂਗਰਸ ਪਾਰਟੀ ਕਹਿ ਦਿਓ ਮੇਰੀ 1000 ਸੀਟਾਂ, ਚਾਹੇ ਹੋਣ 543 ਹੋ ਆਪਣੇ ਇੰਡੀਆ 'ਚ, ਹੈ ਨਾ। ਆਪਾਂ ਉਰੇ ਕਹੀ, ਇੱਦਾਂ ਕਹਿਣ ਨੂੰ ਕੀ ਆ, ਬਿਆਨ ਹੀ ਦੇਣਾ?
5: ਤੇਰੀ ਆਂਖੋਂ ਕੀ ਤੋਹੀਨ ਹੈ ਕਿ ਤੇਰਾ ਚਾਹਨੇ ਵਾਲਾ ਸ਼ਰਾਬ ਪੀਤਾ ਹੈ, ਜੇ ਤੂੰ ਅੱਖਾਂ ਚੋਂ ਪਲਾਂਦੀ ਹੋਵੇ ਤਾਂ ਕਰੂ ਪੀਵੇ।
4: ਹਾਂ ਚੱਕ, ਥੈਂਕ ਯੂ, ਲਵ ਯੂ। 47-01, ਹਾਂਜੀ ਬਲੈਸਰ ਸਾਹਿਬ ਜੀ, ਸਤਿ ਸ਼੍ਰੀ ਅਕਾਲ।
7: ਪਰਮਿੰਦਰ ਜੀ ਨੂੰ ਤੇ ਇਹਨਾਂ ਨੂੰ ਸੰਧੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਦੇਖੋ, ਤੁਸੀਂ ਕਹਿਣੇ ਹੋ ਵੀ ਪੋਲੀਟਿਕਸ ਦਾ ਬੰਦਾ ਆ ਨੀ ਸਕਦਾ, ਜੇ ਡਾਕਟਰ ਦਾ ਬੇਟਾ ਕਹਿੰਦਾ ਮੈਂ ਡਾਕਟਰ ਬਣੇ ਮੇਰਾ ਬੇਟਾ, ਹੈ ਨਾ, ਪੋਲੀਟਿਕਸ ਦਾ ਕਿਉਂ ਨਾ ਆਵੇ? ਇੰਜੀਨੀਅਰ ਦਾ ਬੇਟਾ ਕਹਿੰਦਾ ਮੈਂ
4: ਇੰਜੀਨੀਅਰ ਆਉਂਦਾ ਜੀ, ਉਹ ਪੜ੍ਹ ਕੇ ਆਉਂਦਾ ਵਾ?
7: ਨਹੀਂ, ਪੜ੍ਹ ਕੇ ਆਉਂਦਾ।
4: ਪੋਲੀਟਿਕਸ ਦੀ ਪੜ੍ਹਾਈ ਕਿਹੜੀ ਆ ਆਪਣੇ? ਉਹਦੀ ਕਾਬਲੀਅਤ
7: ਪੜ੍ਹਾਈ, ਉਹ ਜਿਹੜੀ ਉਹਨਾਂ ਦੀ
4: ਲੀਡਰਸ਼ਿਪ ਭਾਵਨਾ, ਉਹਦੇ ਚ ਗੁਣ ਵੇਖੇ ਜਾਣ, ਕਰਦਾ ਕੀ ਜੋ ਨਹੀਂ ਦੇਖੇ।
7: ਮੈਂ ਪਰਮਿੰਦਰ ਜੀ ਨੂੰ ਕੁਐਸਚਨ ਪੁੱਛਣਾ। ਪਰਮਿੰਦਰ ਜੀ, ਜਿਹੜੀ ਉਹ ਵਾਇਰਲ ਹੋ ਰਹੀ ਆ, ਬਾਰ ਬਾਰ ਪਹਿਲਾਂ ਕਿਹਾ ਸੀ ਭਗਵੰਤ ਮਾਨ ਜੀ ਨੇ ਸਿੱਧੂ ਸਾਹਿਬ ਲਈ, ਉਹ ਵਾਇਰਲ ਹੁਣ ਦੁਬਾਰਾ ਕਿਉਂ ਹੋ ਰਹੀ ਆ, ਕੀ ਕਾਰਨ ਆ, ਦੱਸੋਗੇ ਸਰ? ਮੈਂ ਅਪਡੇਟ ਤੁਹਾਨੂੰ, ਥੈਂਕ ਯੂ ਜੀ,
4: ਥੈਂਕ ਯੂ। ਇੱਕ ਕਾਲ ਹੋ ਲੈ ਲਈਏ। ਹਰਨਾਮ ਜੀ, ਸਤਿ ਸ਼੍ਰੀ ਅਕਾਲ ਜੀ, ਆਨੂੰ
8: ਸਤਿ ਸ਼੍ਰੀ ਅਕਾਲ ਜੀ। ਜੇ ਉਹ ਮਾੜੇ ਸੀ ਤਾਂ ਹੀ ਇਹਨਾਂ ਨੂੰ ਵਧੀਆ ਨੂੰ ਲਿਆਂਦਾ ਸੀ।
4: 100% ਇਹ ਤਾਂ ਮੰਨਣਾ ਪੈਣਾ ਨਾ। ਡਾਕਟਰ ਜਸਵੀਰ ਆ ਜੀ ਉੱਥੇ, ਔਰ ਮੇਰੇ ਸਹੁਰੇ ਜ਼ਮੀਨ ਦਾ ਝਗੜਾ ਸੀ, ਕਰੋੜਾਂ ਦੀ ਜ਼ਮੀਨ ਸੀ, ਕਹਿੰਦਾ ਮੈਨੂੰ ਛੱਡ ਦਿਓ 35% ਹਿਸਾਬ ਨਾਲ ਮੈਂ ਆਪੇ ਨਿਬੇੜ ਦੂੰਗਾ। ਉਹਦਾ ਭਰਾ ਵੀ ਕਰਪਸ਼ਨ ਕਰਨ ਲੱਗ ਪਿਆ,
8: ਸਾਰੇ ਜਿੰਨੇ ਮਿਨਿਸਟਰ ਇਹਨਾਂ ਨੇ ਹਟਾਏ ਹੋਏ ਸੀ ਕੰਮਾਂ ਚ ਗਏ ਨੇ,
4: ਪਲਾਟ ਵੀ ਬਹੁਤ ਚੋਖਾ ਯੂਨੀਵਰਸਿਟੀ ਸਾਹਮਣੇ ਲੈ ਲਿਆ। ਜੇ ਕੋਈ ਆਪ ਲੈ ਚਾਹੇ ਤਾਂ ਮੈਨੂੰ ਗੱਲ ਕਰ ਲੈ, ਮੈਂ ਇਕੱਲੇ ਇਕੱਲੇ ਬੰਦੇ ਦੱਸ ਦੂੰਗਾ ਵੀ ਕਿੰਨੇ ਕੀ ਕੀਤਾ ਤੇ ਕੀ ਬਣਾਇਆ, ਕਿਹੜਾ ਆਪਦਾ ਕੀ ਕੁਛ ਕਰ ਰਿਹਾ।
8: ਚਲੋ
4: ਸੁਨਾਬਾ ਜੀ, ਹਾਂਜੀ
9: ਕਿਉਂ ਵੀ
4: ਰੂਹ ਭੜਕਦੀ ਆ। ਜੰਗ ਸਟੀਲ ਬੋਰਡ ਵਾਲਿਆਂ ਦੇ ਪਿੱਕਾ ਲੈ ਕੇ ਆਓ, 416-704-4940 ਬਨੀਤ ਜੀ ਨਾਲ ਕਰ ਲਿਓ ਸੰਪਰਕ। ਉੱਥੋਂ ਕਾਫੀ ਸਾਰੇ ਪਿੱਕੇ ਆ ਰਹੇ ਆ ਭਾਈ ਆਪਣੇ ਸ਼ਹਿਰ ਦੇ ਵਿੱਚ, ਤੇ ਬੱਲੇ ਬੱਲੇ ਕਰਾ ਰਹੇ ਆ। ਤੇ ਨਾਲ ਦੀ ਨਾਲ ਤੁਸੀਂ ਤਵਾ ਕਿਚਨ ਵਾਲਿਆਂ ਦੇ ਜ਼ਰੂਰ ਜਾ ਕੇ ਆਓ। ਤਵਾ ਕਿਚਨ ਵਾਲਿਆਂ ਦੇ ਹਜੇ ਤੱਕ ਤੁਸੀਂ ਖਾਣਾ ਨਹੀਂ ਖਾਧਾ ਤੇ ਫਿਰ ਬਹੁਤ ਤੁਸੀਂ ਘਾਟੇ 'ਚ ਹੋ। ਐਂ ਕਹਿ ਲਓ 905-790-1699 ਤੇ ਸੰਪਰਕ ਕਰ ਲਿਓ। ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ। 416-717-1739 ਤੇ ਜਸਵੀਰ ਭਾਈ ਨਾਲ ਸੰਪਰਕ ਕਰ ਲਿਓ। ਪਰਮਿੰਦਰ ਜੀ, ਦੋ ਤਿੰਨ ਕੁ ਖਬਰਾਂ ਆਪਾਂ ਮੇਨ ਜਿਹੜੀਆਂ ਇੱਕ ਕਰ ਲਈ, ਅੱਧੇ ਅੱਧੇ ਮਿੰਟ ਦੇ ਵਿੱਚ ਨਿਬੇੜ ਦਿੰਦੇ ਹਾਂ। ਕਹਿੰਦੇ ਪੁਲਿਸ ਮੁਲਾਜ਼ਮਾਂ ਨੂੰ ਮੁੱਕੇ ਮਾਰਨ ਤੇ ਰਵਨੀਤ ਬਿੱਟੂ ਆਪ ਦੇ ਨਿਸ਼ਾਨੇ ਤੇ, ਪੁਲਿਸ ਅਧਿਕਾਰੀਆਂ ਨੂੰ ਦਲਾਲ ਤੇ ਜਾਤੀ ਸੂਚਕ ਸ਼ਬਦ ਕਹਿਣ ਦੇ ਮਾਮਲਾ ਵੀ ਗਰਮਾਇਆ। ਗਿਆਨੀ ਹਰਪ੍ਰੀਤ ਸਿੰਘ ਤੇ ਸੁਰਜੀਤ ਰੱਖੜਾ, ਮਨਪ੍ਰੀਤ ਤੇ ਆਲੀ ਉੱਧਰ ਵੀ ਕਹਿੰਦੇ ਇੱਕ ਸਮਾਨ ਜਿਹਾ ਪੈ ਗਿਆ, ਕੀ ਕਹਿਣਾ ਚਾਹੁੰਦੇ?
10: ਬਿਲਕੁਲ ਬਿਲਕੁਲ, ਅੱਜ ਗਿਆਨੀ ਹਰਪ੍ਰੀਤ ਸਿੰਘ ਦਾ ਬੜਾ ਅਜੀਬੋ ਗਰੀਬ ਬਿਆਨ ਆਇਆ ਸੁਰਜੀਤ ਰੱਖੜਾ ਤੇ ਮਨਪ੍ਰੀਤ ਏਆਲੀ ਬਾਰੇ। ਉਹ ਕਹਿੰਦੇ ਪੁਨਰ ਸੁਰਜੀਤ ਛੱਡ ਗਏ ਨੇ, ਸਾਡੇ ਲਈ ਸ਼ੁਭ ਸ਼ਗਨ ਆ। ਉਹਨਾਂ ਨੇ ਚੰਗਾ ਕਿਹਾ, ਕਹਿੰਦੇ ਸਾਨੂੰ ਕੋਈ ਟੈਨਸ਼ਨ ਨੀ ਹੈਗੀ। ਪੰਥ ਕਹਿੰਦੇ ਏਦਾਂ ਹੀ ਵੱਧਦਾ ਫੁੱਲਦਾ ਹੁੰਦਾ ਚੜ੍ਹਦੀ ਕਲਾ ਚ। ਉਹ ਕਹਿੰਦੇ ਇਹਨਾਂ ਨਾਲ ਸਾਡੀ ਕਦੇ ਰਾਸ ਹੀ ਨੀ ਰਲੀ ਸੀ। ਸੋ ਮੈਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਹਾਲੇ ਕੁਝ ਹੋਰ ਉਡੀਕ ਰਹੇ ਨੇ। ਵੈਸੇ ਪੁਨਰ ਸੁਰਜੀਤ ਅਕਾਲੀ ਦਲ ਚ ਰੱਖੜਾ ਤੇ ਮਨਪ੍ਰੀਤ ਏਆਲੀ ਨੇ, ਬਹੁਤ ਸਾਰੇ ਆਗੂ ਹੋਰ ਵੀ ਜਿਹੜੇ ਚਲੇ ਗਏ ਨੇ, ਲਗਭਗ ਸੁਣ ਮਸਾਨ ਮਚੀ ਹੋਈ ਆ। ਪਰ ਗਿਆਨੀ ਹਰਪ੍ਰੀਤ ਸਿੰਘ ਆਪਣੀ ਗੱਲ ਤੇ ਅੜੇ ਹੋਏ ਨੇ ਜੀ।
4: ਚਲੋ ਆਉਣ ਤੋਂ ਬੈਠ ਲੈਣ, 57 ਹੋ ਗਏ
10: ਜੀ ਹੈਡਲਾਈਨ। ਪੰਜਾਬ ਦੇ ਸ਼ਹਿਰਾਂ ਦੀ ਸਰਕਾਰ ਚੁਣ ਲਈ ਹਿੰਸਕ ਘਟਨਾਵਾਂ ਦੌਰਾਨ 61.5% ਪੋਲਿੰਗ ਬਠਿੰਡਾ, ਮੋਗਾ ਤੇ ਫਰੀਦਕੋਟ ਸਮੇਤ ਮਾਲਵੇ ਦੇ ਵੋਟਰਾਂ ਨੇ ਵਿਖਾਇਆ ਉਤਸ਼ਾਹ। ਸਮਾਣਾ, ਬਠਿੰਡਾ, ਜਲੰਧਰ 'ਚ ਚੱਲੀਆਂ ਗੋਲੀਆਂ, ਇੱਕ ਗੰਭੀਰ ਜ਼ਖਮੀ। ਬਿਗ ਬ੍ਰੇਕਿੰਗ, ਪੰਜਾਬ ਦੇ ਪਾਣੀ ਖੋਹਣ ਤੇ SYL ਨੂੰ ਲੈ ਕੇ ਮੋਦੀ ਸਰਕਾਰ ਦਾ ਨਵਾਂ ਜਾਲ। ਹਿਮਾਚਲ ਪ੍ਰਦੇਸ਼ ਚਨਾਬ ਦੇ ਪਾਣੀ ਨੂੰ ਬਿਆਸ 'ਚ ਸੁੱਟਣ ਲਈ ਬਣੇਗੀ 8.7 ਕਿਲੋਮੀਟਰ ਲੰਬੀ ਸੁਰੰਗ। ਪਾਕਿਸਤਾਨ ਜਾਣ ਵਾਲੇ ਪਾਣੀ ਚਨਾਬ ਦੇ ਪਾਣੀ ਉੱਤੇ ਲੱਗੇਗੀ ਰੋਕ। 2600 ਕਰੋੜ ਦੇ ਪ੍ਰੋਜੈਕਟ ਨੂੰ ਹਰੀ ਝੰਡੀ। ਇਸ ਪ੍ਰੋਜੈਕਟ ਨੂੰ ਆਧਾਰ ਬਣਾ ਕੇ ਹੋਰਨਾਂ ਸੂਬਿਆਂ ਨੂੰ ਪੰਜਾਬ ਦੇ ਦਰਿਆਵਾਂ ਦੇ ਪਾਣੀ ਲਿਜਾਣ ਦਾ ਆਧਾਰ ਹੋਵੇਗਾ, ਕਾਨੂੰਨੀ ਤੌਰ ਤੇ ਮਜ਼ਬੂਤ। ਪੰਜਾਬੀ ਰੈਪਰ ਜੋਜੋ ਹਨੀ ਸਿੰਘ ਬਣਨਗੇ ਪੰਜਾਬ ਭਾਜਪਾ ਦਾ ਪੋਸਟਰ ਬੁਆਏ। ਪੰਜਾਬ ਭਾਜਪਾ ਦੀ ਨਸ਼ਿਆਂ ਖਿਲਾਫ਼ ਮੁਹਿੰਮ 'ਚ ਕਰਨਗੇ ਸਹਿਯੋਗ। ਸੀਨੀਅਰ ਭਾਜਪਾ ਆਗੂ ਤਰਨ ਚੁੱਗ ਨਾਲ ਕੀਤੀ ਮੀਟਿੰਗ। ਉੱਧਰ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਲਾਇਆ ਟੋਣਾ, ਕਹਿੰਦੇ ਨਸ਼ੀਲੇ ਪਦਾਰਥਾਂ ਨੂੰ ਪ੍ਰਮੋਟ ਕਰਨ ਲਈ ਗਾਉਣ ਵਾਲਾ ਹਨੀ ਸਿੰਘ ਪੰਜਾਬ 'ਚ ਕਿਵੇਂ ਬਣ ਸਕਦਾ ਭਾਜਪਾ ਦੀ ਨਸ਼ਾ ਮੁਕਤੀ ਮੁਹਿੰਮ ਦਾ ਚਿਹਰਾ? ਆਪ ਵਿਧਾਇਕ ਜਗਰੂਪ ਸਿੰਘ ਨੇ ਆਪਣੀ ਪਾਰਟੀ ਦੇ ਆਗੂਆਂ ਨੂੰ ਵਿਖਾਈਆਂ ਅੱਖਾਂ, ਕਿਹਾ ਮੇਰੀ ਭੈਣ ਦੀ ਨੂੰਹ ਦੀ ਚੋਣ ਮੁਹਿੰਮ ਦੌਰਾਨ ਆਪ ਆਗੂ ਨੇ ਕੀਤੀ ਫਾਇਰਿੰਗ ਅਤੇ ਕੁੱਟਮਾਰ। ਬਟਾਲਾ 'ਚ ਆਪ ਆਗੂ ਦੀ ਕਾਰ 'ਚ ਪੈਟਰੋਲ ਬੰਬ ਨਾਲ ਧਮਾਕਾ, ਵਾਲ ਵਾਲ ਬਚੇ ਭਾਜਪਾ ਆਗੂ ਹੀਰਾ ਵਾਲੀਆ। ਵੈੱਬ ਸੀਰੀਜ਼ 'ਚ ਔਰਤਾਂ ਸੰਬੰਧੀ ਅਪਮਾਨਜਨਕ ਟਿੱਪਣੀ ਕਰਨ ਵਾਲੇ ਅਦਾਕਾਰ ਯੋਗਰਾਜ ਸਿੰਘ ਨੂੰ ਰਾਹਤ ਨਹੀਂ, ਜ਼ਮਾਨਤ ਅਰਜ਼ੀ ਕੈਂਸਲ ਜੀ।
4: ਥੈਂਕ ਯੂ ਪ੍ਰਮੋਦ, ਜੁੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ। ਬਹੁਤ ਵਧੀਆ, ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਵਾਧਾ ਘਾਟਾ ਬੋਲਾ ਗਿਆ ਹੋਵੇ ਕਰਦੇ ਹੋ, ਮਾਫ਼ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ। 530 ਦਾ ਸਾਂਝਾ ਵਿਰਸਾ ਤਾਂ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਸੰਧੂ ਸਾਹਿਬ ਚੱਲੀਏ ਕਰਨ, ਆਪਣੇ ਤੋਂ ਬਾਅਦ ਸ਼ਮੀ ਪਟਲੂਣੀ ਹਾਜ਼ਰ, ਦੋ ਇਜਾਜ਼ਤ, ਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵੀਜ਼ੇ ਦੀ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी
1: ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਜਿਹੜੀ ਕਿ ਤੁਹਾਡੇ ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ। ਵਧੀਆ ਪ੍ਰੋਡਕਟ ਹੈ ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹੁੰਦੇ ਕਿਸੇ ਵੀ ਰੀਜ਼ਨ ਕਰਕੇ ਕਿ ਵਧੀਆ ਰੇਟ ਮਿਲਿਆ ਹੋਇਆ ਜਾਂ ਫਿਕਸ ਰੇਟ ਤੇ ਹੈਗੀ ਹੈ ਜਿਹਨੂੰ ਤੋੜਨ ਤੇ ਪੈਨਲਟੀਜ਼ ਪੈ ਰਹੀਆਂ ਨੇ, ਬਟ ਐਟ ਦ ਸੇਮ ਟਾਈਮ ਘਰ ਵਿੱਚ ਇਨਫ ਐਕੁਇਟੀ ਬਣ ਚੁੱਕੀ ਹੈ ਜਿਹਨੂੰ ਅਸੀਂ ਯੂਜ਼ ਕਰਕੇ ਫਰਦਰ ਕੋਈ ਇਨਵੈਸਟਮੈਂਟਸ ਕਰਨਾ ਜਾ ਰਹੇ ਹਾਂ ਜਾਂ ਆਪਣੀ ਡੈਟ ਕੰਸੋਲੀਡੇਸ਼ਨ ਹੈਗੀ ਹੈ ਜਾਂ ਵੈਸੇ ਹੀ ਬਣਾ ਕੇ ਰੱਖਣਾ ਚਾਹੁੰਦੇ ਹੈਗੇ ਹਾਂ ਕਿ ਕਿਸੇ ਵੀ ਸਮੇਂ ਸਾਨੂੰ ਲਾਈਨ ਆਫ ਕ੍ਰੈਡਿਟ ਦੀ ਲੋੜ ਪੈ ਸਕਦੀ ਹੈਗੀ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ। ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ, ਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499
2: 646 543 44 99 ਧੰਨਵਾਦ।
3: ਕਰਦੀ ਡਾਊਨ ਪੇਮੈਂਟ ਤੇ ਮੋਰਗੇਜ ਦੀ ਬਣੀ ਕੋਈ ਗੱਲ?
4: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੋਰਗੇਜ ਦਾ ਵੀ ਮਸਲਾ ਕਰਨਗੇ ਹੱਲ।
5: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਕਿਆ ਬਾਤ ਹੈ ਜੀ, ਹੈਪੀ ਵੈਡਨਸਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਖਿਦਮਤ ਦੇ ਵਿੱਚ ਹਾਜ਼ਰ ਹਾਂ। 6 ਵਜੇ ਤੱਕ ਤੁਹਾਡਾ ਸਾਥ ਰਹੇਗਾ, ਜਿਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਵੀ ਕਰਾਂਗੇ, ਬਾਕੀ ਜਿਹੜੀਆਂ ਤੁਹਾਨੂੰ ਖਬਰਾਂ ਦੇ ਨਾਲ ਜਿਹੜੀਆਂ ਸਵੇਰੇ ਸਵੇਰੇ ਹੀ ਅਪਡੇਟਸ ਆ ਜਿਹੜੀਆਂ ਦੇ ਦੇਵਾਂਗੇ। ਅੱਜ ਇਤਿਹਾਸ ਦੇ ਪੰਨੇ ਫਰੋਲਦਿਆਂ, ਅੱਜ ਦੇ ਦਿਨ 27 ਤਰੀਕ ਨੂੰ ਮਈ ਵਾਲੇ ਦਿਨ ਕੀ ਕੁਝ ਵਾਪਰਿਆ ਉਹ ਇੱਕ ਸਾਂਝਾ ਕਰਿਆ ਕਰਾਂਗੇ। ਕੋਸ਼ਿਸ਼ ਰਿਹਾ ਕਰੇਗੀ ਵੀ ਹਰ ਦਿਨ ਕੁਛ ਨਾ ਕੁਛ ਸਾਂਝ ਪਾਈ ਜਾਵੇ, ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡੇ ਨਾਲ ਇੱਕ ਸਾਇੰਸ ਦੇ ਨਾਲ ਰਿਲੇਟਡ ਕੋਈ ਨਾ ਕੋਈ ਇਹੋ ਜਿਹਾ ਵਾਕਿਆ ਜਾਂ ਇਹੋ ਜਿਹੀ ਘਟਨਾ ਸਾਂਝੀ ਕਰਿਆ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਬੜੇ ਹੀ ਹੈਰਾਨ ਹੋ ਜਾਇਆ ਕਰੋਗੇ। ਸੋ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਦੇ ਨਾਲ ਦੋਸਤੋ ਜੁੜੇ ਰਹੀਓ। ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ, ਕੋਈ ਖਬਰ ਦੀ ਸਾਂਝ ਪਾਉਣਾ ਚਾਹੁੰਦੇ ਹੋ ਜਾਂ ਫਿਰ ਕੋਈ ਹੋਰ ਨਿਊਜ਼ ਵਿਊਜ਼ ਤੁਹਾਡੇ ਤੱਕ ਕੋਈ ਅਪਡੇਟ ਹੈਗੀ ਹੈ ਜਾਂ ਫਿਰ ਟ੍ਰੈਫਿਕ ਦੇ ਵਿੱਚ ਕੋਈ ਵਿਘਨ ਦੇਖਦੇ ਪਏ ਹੋ ਤਾਂ ਸਟੂਡੀਓ ਦਾ ਨੰਬਰ ਤਾਂ ਉੱਦਾਂ ਤੁਹਾਡੇ ਦਿਲਾਂ ਦੇ ਉੱਤੇ ਲਿਖਿਆ ਹੋਇਆ ਪਰ ਫਿਰ ਵੀ ਨਿੱਤ ਦਿਨ ਸਰੋਤੇ ਸਾਡੇ ਨਾਲ ਜੁੜਦੇ ਨੇ। ਸੋ ਸਟੂਡੀਓ ਦਾ ਨੰਬਰ 905-673-3337 9056733337 ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅੱਜ 27 ਮਈ ਵਾਲੇ ਦਿਨ 4 ਇਤਿਹਾਸਿਕ ਘਟਨਾਵਾਂ ਜਿਹੜੀਆਂ ਉਹ ਘਟੀਆਂ ਸਨ। ਪਹਿਲਾਂ ਤਾਂ 27 ਮਈ 1332 ਦੇ ਵਿੱਚ ਜਾਣੇ ਹਾਂ, ਉਸ ਵਕਤ ਦੁਨੀਆਂ ਦੇ ਮਹਾਨ ਮੁਸਲਿਮ ਇਤਿਹਾਸਕਾਰ, ਸਮਾਜ ਸ਼ਾਸਤਰੀ ਅਤੇ ਫਿਲਾਸਫਰ ਇਬਨ ਖਲਦੂਨ ਦਾ ਜਨਮ ਟਿਨੋਸ਼ੀਆ ਵਿੱਚ ਹੋਇਆ ਸੀ ਤੇ 27 ਮਈ 1910 ਨੂੰ ਟੀਬੀ ਅਤੇ ਹੈਜਾ ਦੇ ਬੈਕਟੀਰੀਆ ਦੀ ਖੋਜ ਕਰਨ ਵਾਲੇ ਨੋਬਲ ਪੁਰਸਕਾਰ ਜੇਤੂ ਡਾਕਟਰ ਅਤੇ ਵਿਗਿਆਨੀ ਰਾਬਰਟ ਕੋਚ ਉਹਨਾਂ ਦਾ ਦੇਹਾਂਤ ਹੋਇਆ ਸੀ ਤੇ 27 ਮਈ 1928 ਨੂੰ ਭਾਰਤ ਦੇ ਪ੍ਰਸਿੱਧ ਇਤਿਹਾਸਕਾਰ ਅਤੇ ਲੇਖਕ ਬਿਪਨ ਚੰਦਰ ਦਾ ਜਨਮ ਹਿਮਾਚਲ ਪ੍ਰਦੇਸ਼, ਉਸ ਵਕਤ ਇਹ ਪੰਜਾਬ ਦਾ ਹੀ ਹਿੱਸਾ ਸੀ, ਕਾਂਗੜਾ ਵਿੱਚ ਹੋਇਆ ਸੀ ਤੇ 27 ਮਈ 1964 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਦੇਹਾਂਤ ਹੋਇਆ ਸੀ। ਸੋ ਇਹ ਕੁਝ ਕੁ ਖਾਸ ਘਟਨਾਵਾਂ ਅੱਜ ਦੇ ਦਿਨ ਵਾਪਰੀਆਂ ਸੀ, ਸੋ ਉਹਦੀ ਸਾਂਝ ਹੈ ਜਿਹੜੀ ਅਸੀਂ ਤੁਹਾਡੇ ਨਾਲ ਪਾਈ ਹੈ। ਸੋ ਦੋਸਤੋ ਕੁਛ ਕੁ ਤੁਹਾਡੇ ਟੈਕਸਟ ਮੈਸੇਜ ਮੇਰੇ ਤੱਕ ਪਹੁੰਚ ਚੁੱਕੇ ਨੇ, ਉਹ ਆਪਾਂ ਸ਼ੇਅਰ ਕਰਦੇ ਹਾਂ। ਉਸ ਤੋਂ ਪਹਿਲਾਂ ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਆਪਣੀਆਂ ਫਿਕਰਾਂ ਉਸ ਮਾਲਕ ਦੇ ਚਰਨਾਂ ਦੇ ਵਿੱਚ ਰੱਖ ਦਿਓ ਜੋ ਪੂਰੀ ਜ਼ਿੰਦਗੀ ਦੀ ਮਿਹਨਤ ਨਾਲ ਨਹੀਂ ਮਿਲਦਾ, ਉਹਦੀ ਇੱਕ ਰਹਿਮਤ ਦੀ ਨਜ਼ਰ ਨਾਲ ਪਲ ਦੇ ਵਿੱਚ ਮਿਲ ਜਾਂਦਾ ਹੈ। ਕਦੇ ਵੀ ਪਰਮਾਤਮਾ ਦੀ ਅਜ਼ਮਾਇਸ਼ ਤੇ ਸ਼ੱਕ ਨਾ ਕਰੀ, ਉਹ ਖਾਮੋਸ਼ ਰਹਿ ਕੇ ਵੀ ਤੇਰੀ ਰਾਖੀ ਕਰ ਰਿਹਾ ਹੁੰਦਾ। ਸਿਆਣੇ ਕਹਿੰਦੇ ਹੁੰਦੇ ਸੀ ਜਦੋਂ ਇਨਸਾਨ ਦੀ ਲੋੜ ਬਦਲ ਜਾਂਦੀ ਹੈ ਉਦੋਂ ਇਨਸਾਨ ਦੇ ਗੱਲ ਕਰਨ ਦਾ ਢੰਗ ਤੇ ਤਰੀਕਾ ਵੀ ਬਦਲ ਜਾਂਦਾ ਹੈ। ਆਪਣੇ ਹਾਲਾਤ ਉਸ ਪਰਮਾਤਮਾ ਤੇ ਛੱਡ ਦਿਓ ਕਿਉਂਕਿ ਜਿੰਨਾ ਤੁਸੀਂ ਜੀਵਨ ਭਰ ਵਿੱਚ ਕਰ ਸਕਦੇ ਹੋ ਉਸ ਤੋਂ ਕਿਤੇ ਜ਼ਿਆਦਾ ਉਹ ਇੱਕ ਪਲ ਵਿੱਚ ਕਰ ਸਕਦਾ ਹੈ। ਹਰ ਰੁਕਾਵਟ ਵਿੱਚ ਕੋਈ ਨਾ ਕੋਈ ਭਲਾਈ ਜ਼ਰੂਰ ਲੁਕੀ ਹੁੰਦੀ ਹੈ, ਇਹ ਗੱਲ ਸਾਨੂੰ ਚਾਹੇ ਨਾ ਸਮਝ ਆਵੇ ਪਰ ਪਰਮਾਤਮਾ ਦੀ ਸਭ ਤੋਂ ਵੱਧ ਜਾਣਦੇ ਹਨ। ਹੰਕਾਰ ਕਹਿੰਦਾ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ, ਮੈਂ ਇਕੱਲਾ ਹੀ ਕਾਫੀ ਹਾਂ, ਪਰ ਜਿਹੜਾ ਤਜ਼ਰਬਾ ਹੈ ਉਹ ਕਹਿੰਦਾ ਗਲੀ ਦੇ ਕੱਖ ਦੀ ਵੀ ਕਦੇ ਵੀ ਲੋੜ ਪੈ ਸਕਦੀ ਹੈ। ਬਦਲਾ ਲੈਣ ਦੀ ਲੋੜ ਨਹੀਂ ਹੁੰਦੀ, ਜੋ ਜਿਵੇਂ ਕਰਦਾ ਹੈ ਉਵੇਂ ਹੀ ਭਰਦਾ ਹੈ। ਸਬਰ ਰੱਖੋ, ਵਕਤ ਨੂੰ ਆਪਣੀ ਖੇਡ ਖੇਡਣ ਦਿਓ। ਕਿਆ ਬਾਤ ਹੈ, ਲਾਲੀ ਹੈ ਜਿਹੜੀ ਦਿਖਣ ਲੱਗ ਪਈ ਹੈ। ਸੋ ਬੜੀ ਜਲਦੀ ਹੈ ਜਿਹੜਾ ਹੁਣ ਸੂਰਜ ਹੈ ਜਿਹੜਾ ਚੜ੍ਹਿਆ ਹੁੰਦਾ, ਸੂਰਜ ਦੀਆਂ ਰਿਸ਼ਮਾਂ ਧਰਤੀ ਨੂੰ ਭਾਗ ਲਾ ਦਿੰਦੀਆਂ ਨੇ। ਦੋਸਤੋ ਪਾਓ ਫਟਾਲਾ ਇੱਕ ਨਾਵਲ ਵੀ ਹੋਇਆ, ਤੁਸੀਂ ਹੈ ਜਿਹੜਾ ਮੈਂ ਇਹ ਵਰਡ ਕਈ ਵਾਰ ਤਾਂ ਯੂਜ਼ ਕਰਦਾ, ਸ਼ਾਇਦ ਕਈ ਵਾਰ ਮੇਰੀ ਜਿਹੜੀ ਪ੍ਰੋਨਾਊਂਸੀਏਸ਼ਨ ਹੈ ਉਹਦੇ ਵਿੱਚ ਵੀ ਸ਼ਾਇਦ ਫਰਕ ਹੋਵੇ। ਕਹਿੰਦੇ ਨਾ ਕੋਹ ਕੋਹ 'ਤੇ ਬੋਲੀ ਬਦਲ ਜਾਂਦੀ ਹੈ ਪੰਜਾਬ ਦੇ ਵਿੱਚ, ਪਰ ਪਾਓ ਫਟਾਲਾ ਜੇ ਤੁਸੀਂ ਇਹ ਨਾਵਲ ਪੜ੍ਹਿਆ ਜਾਂ ਤੁਸੀਂ ਇਸ ਦਾ ਮੀਨਿੰਗ, ਇਹਨੂੰ ਕਹਿੰਦੇ ਕੀ ਹੈ, ਕੀ ਮਤਲਬ ਹੈ ਇਸ ਦਾ, ਜੇ ਦੱਸ ਸਕੋ ਤਾਂ ਪਤਾ ਚੱਲ ਜਾਵੇ ਵੀ ਅੱਜ ਵੀ ਆ ਜਿਹੜਾ ਕਈ ਇਹੋ ਜਿਹੇ ਸ਼ਬਦ ਹੈ ਜਿਹੜੇ ਉਹਨਾਂ ਨੂੰ ਅਸੀਂ ਸੰਭਾਲ ਕੇ ਰੱਖਿਆ ਹੋਇਆ, ਉਹਨਾਂ ਦਾ ਮਤਲਬ ਅਸੀਂ ਜਾਣਦੇ ਹਾਂ। ਸੋ ਬਹੁਤ ਵੱਡੀ ਤਾਦਾਦ ਦੇ ਵਿੱਚ ਵਿਦਵਾਨ ਬੁੱਧੀਜੀਵ ਪ੍ਰੋਗਰਾਮ ਨੂੰ ਸੁਣਦੇ ਹੈ, ਸੋ ਮੇਰੀ ਕੋਸ਼ਿਸ਼ ਰਿਹਾ ਕਰੇਗੀ ਇਹੋ ਜਿਹੇ ਕੋਈ ਨਾ ਕੋਈ ਜਿਹੜੇ ਸ਼ਬਦ ਹੈ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਇਸਤੇਮਾਲ ਕੀਤਾ ਜਾਵੇ ਤਾਂ ਕਿ ਆਪਾਂ ਇਹ ਜਿਹੜੇ ਅਲੋਪ ਹੋ ਰਹੇ ਸ਼ਬਦ ਹੈ ਇਹਨਾਂ ਨੂੰ ਆਪਣੇ ਦਿਲਾਂ ਦੇ ਵਿੱਚ ਉਵੇਂ ਹੀ ਵਸਾ ਕੇ ਰੱਖੀਏ। ਸੋ ਪੋ ਫਟਾਲਾ ਜੇ ਨਾਵਲ ਪੜ੍ਹਿਆ ਤੇ ਨਾਵਲ ਆ ਜਿਹੜਾ ਉਹ ਕਿਹਨਾਂ ਨੇ ਲਿਖਿਆ ਸੀਗਾ ਤੇ ਇੱਕ ਇਸ ਸ਼ਬਦ ਦਾ ਮਤਲਬ ਕੀ ਹੈ, ਇਸ ਸ਼ਬਦ ਦਾ ਮੀਨਿੰਗ ਕੀ ਹੈ ਜ਼ਰੂਰ ਦੱਸਿਓ। ਸਟੂਡੀਓ ਦਾ ਨੰਬਰ 905-673-3337 ਤੇ ਦੋਸਤੋ ਤੁਸੀਂ ਕਾਲ ਕਰਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅੱਜ ਜਿੱਥੇ ਮੈਂ ਤੁਹਾਡੇ ਨਾਲ ਕਈ ਜਿਹੜੀਆਂ ਖਬਰਾਂ ਦਿਲਚਸਪ ਆ ਉਹ ਵੀ ਸਾਂਝੀਆਂ ਕਰਾਂਗਾ ਤੇ ਇੱਕ ਇਹੋ ਜਿਹਾ ਵਿਸ਼ਾ ਵੀ ਲੈ ਕੇ ਆਉਂਦਾ ਹੁੰਦਾ ਜਿਹਦੇ ਤੇ ਮੈਂ ਚਾਹੁੰਦਾ ਹੁੰਦਾ ਵੀ ਤੁਸੀਂ ਆਪੋ ਆਪਣੇ ਜ਼ਰੂਰ ਵਿਊ ਪੁਆਇੰਟ ਆਪਣੇ ਵਿਚਾਰ ਆ ਜਿਹੜੇ ਉਹਨਾਂ ਦੀ ਸਾਂਝ ਜ਼ਰੂਰ ਪਾਇਆ ਕਰੋ, ਉਹ ਵੀ ਅੱਗੇ ਜਾ ਕੇ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ। ਸੋ ਸਟੂਡੀਓ ਦਾ ਨੰਬਰ 905-673-3337 905-673-3337 ਤੇ ਤੁਸੀਂ ਕਾਲ ਕਰ ਸਕਦੇ ਹੋ। ਮੇਰੀਆਂ ਦੋ ਲਾਈਨਾਂ ਫਲੈਸ਼ ਹੋਣੀਆਂ ਸ਼ੁਰੂ ਹੋ ਗਈਆਂ। ਤੁਹਾਡੇ ਟੈਕਸਟ ਮੈਸੇਜ ਵਟਸਐਪ ਮੈਸੇਜ ਆਏ ਨੇ ਉਹਨਾਂ ਵੱਲ ਵੀ ਆਪਾਂ ਰੁੱਖ ਕਰਦੇ ਹਾਂ। ਇਸ ਤੋਂ ਪਹਿਲਾਂ ਇੱਕ ਨਾਲ ਦੀ ਨਾਲ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰ ਦਿੰਦਾ, ਇਹ ਹੈ ਬਾਦਸ਼ਾਹ ਅਕਬਰ ਤੇ ਬੀਰਬਲ। ਹਾਂਜੀ, ਇੱਕ ਦਿਨ ਬਾਦਸ਼ਾਹ ਅਕਬਰ ਨੇ ਸੋਚਿਆ ਅਸੀਂ ਰੋਜ਼ ਰੋਜ਼ ਇਨਸਾਫ ਕਰਦੇ ਹਾਂ, ਇੰਨਾ ਜ਼ਿਆਦਾ ਇਨਸਾਫ ਕਰਦੇ ਹਾਂ, ਪਰ ਕਹਿੰਦੇ ਵੀ ਇਸ ਲਈ ਸਾਨੂੰ ਆ ਜਿਹੜਾ ਇਹ ਪਤਾ ਲਗਾਉਣਾ ਪਵੇਗਾ ਵੀ ਸਹੀ ਤੇ ਗਲਤ ਦੇ ਵਿੱਚ ਕਿੰਨਾ ਫਾਸਲਾ ਆ, ਪਰ ਸਹੀ ਤੇ ਗਲਤ ਦੇ ਵਿਚਕਾਰ ਆਖਿਰ ਕਿੰਨਾ ਫਰਕ ਹੁੰਦਾ, ਇਹ ਉਸ ਵਕਤ ਉਹਨੂੰ ਸਭ ਤੋਂ ਵੱਡਾ ਜਿਹੜਾ ਸਵਾਲ ਆ ਗਿਆ। ਦੂਸਰੇ ਦਿਨ ਬਾਦਸ਼ਾਹ ਅਕਬਰ ਨੇ ਸਵਾਲ ਇਹ ਦਰਬਾਰੀਆਂ ਨੂੰ ਪੁੱਛਿਆ, ਸਾਰੇ ਦਰਬਾਰੀ ਆ ਜਿਹੜੇ ਪ੍ਰਸ਼ਨ ਸੁਣ ਕੇ ਇੱਕ ਦੂਜੇ ਦੀਆਂ ਸ਼ਕਲਾਂ ਦੇਖਣ ਲੱਗ ਪਏ। ਬਾਦਸ਼ਾਹ ਸਮਝ ਗਏ ਵੀ ਕਿਸੇ ਕੋਲ ਇਸ ਦਾ ਜਵਾਬ ਨਹੀਂ ਹੈ, ਇਸ ਲਈ ਫਿਰ ਉਹਨਾਂ ਨੇ ਰੁੱਖ ਬੀਰਬਲ ਵੱਲ ਕੀਤਾ ਤੇ ਬੀਰਬਲ ਨੂੰ ਪੁੱਛਿਆ, ਬੀਰਬਲ ਤੁਸੀਂ ਦੱਸੋ ਸਹੀ ਅਤੇ ਗਲਤ ਦੇ ਵਿੱਚ ਕਿੰਨਾ ਅੰਤਰ ਹੁੰਦਾ, ਕਿੰਨਾ ਕੁ ਫਰਕ ਹੁੰਦਾ। ਤੇ ਬੀਰਬਲ ਵੀ ਤੁਰੰਤ ਬੋਲੇ, ਬੀਰਬਲ ਕਹਿੰਦੇ ਜੀ ਚਾਰ ਉਂਗਲਾਂ ਦਾ ਜਹਾਂ ਪਹਾਂ। ਬਾਦਸ਼ਾਹ ਹੈਰਾਨ ਹੋ ਗਏ, ਉਹ ਤਾਂ ਸਮਝਦੇ ਸੀ ਕਿ ਇਸ ਸਵਾਲ ਦਾ ਦੋਸਤੋ ਕੋਈ ਜਵਾਬ ਹੋ ਹੀ ਨਹੀਂ ਸਕਦਾ, ਪਰ ਇਸ ਦਾ ਜਵਾਬ ਸੁਣ ਕੇ ਉਹਨਾਂ ਨੂੰ ਬੜੀ ਹੈਰਾਨੀ ਹੋਈ ਤੇ ਉਹਨਾਂ ਨੇ ਬੀਰਬਲ ਨੂੰ ਪੁੱਛਿਆ, ਥੋੜ੍ਹਾ ਜਿਹਾ ਸਮਝਾ ਕੇ ਦੱਸੋ ਵੀ ਸਹੀ ਤੇ ਗਲਤ ਦਾ ਜਿਹੜਾ ਅੰਤਰ ਹੈ ਉਹ ਚਾਰ ਉਂਗਲਾਂ ਦਾ ਕਿਵੇਂ ਹੋ ਸਕਦਾ। ਤੇ ਇਹੀ ਗੱਲ ਹੈ ਹੁਣ ਤੁਸੀਂ ਵੀ ਜਦੋਂ ਤੱਕ ਸੋਚੋ ਵੀ ਸਹੀ ਤੇ ਗਲਤ ਦਾ ਜਿਹੜਾ ਫਾਸਲਾ ਜਿਹੜਾ ਅੰਤਰ ਹੈ ਉਹ ਚਾਰ ਉਂਗਲਾਂ ਦਾ, ਕਿੱਦਾਂ ਬੀਰਬਲ ਨੇ ਜਵਾਬ ਦਿੱਤਾ ਹੋਵੇਗਾ। ਲਓ ਜੀ ਤੁਹਾਡੀ ਵੀ ਥੋੜ੍ਹੀ ਚਤੁਰਾਈ ਅਸੀਂ ਟੈਸਟ ਕਰਦੇ ਹਾਂ। ਸਟੂਡੀਓ ਦਾ ਨੰਬਰ 905-673-3337 ਬਾਕੀ ਪਾਓ ਫਟਾਲਾ ਕੀ ਹੈ, ਇਹਦਾ ਮਤਲਬ ਕੀ ਹੈ, ਤੇ ਜੇ ਨਾਵਲ ਤੁਸੀਂ ਉਹ ਪੜ੍ਹਿਆ ਤੇ ਉਹ ਨਾਵਲ ਕਿਹਨਾਂ ਨੇ ਲਿਖਿਆ ਸੀਗਾ। ਮੈਨੂੰ ਲੱਗਦਾ ਵੀ ਹਰ ਕੋਈ ਆ ਜਿਹੜਾ ਉਹ ਸਕੂਲੇ ਜਿਹੜਾ ਗਿਆ ਉਸਨੇ ਉਹ ਨਾਵਲ ਦੇ ਨਾਲ ਉਹਦਾ ਵਾਹ ਵਾਸਤਾ ਜ਼ਰੂਰ ਪਿਆ ਹੋਵੇਗਾ। ਸਟੂਡੀਓ ਦਾ ਨੰਬਰ 905-673-3337 ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ ਤੇ ਤਾਪਮਾਨ 18 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ। ਅਸਮਾਨ ਵੱਲ ਝਾਤੀ ਮਾਰਦੇ ਹੋ, ਕਿਤੇ ਕਿਤੇ ਬੱਦਲਬਾਈ ਦਿਖਦੀ ਪਈ ਹੈ ਤੇ ਅੱਜ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 26 ਡਿਗਰੀ ਨੂੰ ਛੂਹੇਗਾ ਤੇ ਫੀਲ ਲਾਈਕ 28 ਡਿਗਰੀ। ਸੋ ਬਹੁਤ ਬਹੁਤ ਧੰਨਵਾਦ ਪਰਮਾਤਮਾ ਜੀ, ਇਹ ਤੁਸੀਂ ਇੱਦਾਂ ਦਾ ਮੌਸਮ ਲੈ ਕੇ ਆਏ। ਹਰ ਇੱਕ ਮੌਸਮ ਦਾ ਲੁਤਫ ਲੈਣਾ ਚਾਹੀਦਾ। ਜਦੋਂ ਗਰਮੀਆਂ ਹੁੰਦੀਆਂ ਤੇ ਅਸੀਂ ਗਰਮੀਆਂ ਦੀ ਕੰਪਲੇਂਟ ਕਰ ਲਓ, ਬਹੁਤ ਗਰਮੀ ਹੈ। ਜਦੋਂ ਸਰਦੀਆਂ ਹੁੰਦੀਆਂ ਤੇ ਸਰਦੀਆਂ ਮੁੱਕਦੀਆਂ ਨਹੀਂ। ਮੈਂ ਕਹਿੰਦਾ ਵੀ ਜਿਹੜਾ ਵੀ ਮੌਸਮ ਜਿਹੜੀ ਵੀ ਰੁੱਤ ਆਉਂਦੀ ਹੈ ਉਸ ਦਾ ਮਜ਼ਾ ਲੈਣਾ ਚਾਹੀਦਾ, ਕਿਉਂਕਿ ਰੁੱਤਾਂ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਂਦਾ। ਸੋ ਦੋਸਤੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪੱਠਲ, ਤੁਹਾਡੀਆਂ ਕਾਲਸ ਆ ਰਹੀਆਂ ਨੇ, ਲੈਟਸ ਗੋ ਵਨ ਬਾਈ ਵਨ। ਸੰਧੂ ਸਾਹਿਬ ਵੈਲਕਮ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ।
1: ਸਰ ਮੈਨੂੰ ਜਿੱਥੇ ਤੱਕ ਮੈਂ ਗਲਤ ਨਾ ਸ਼ਾਇਦ ਹੋਣਾ, ਇਹ ਪੋ ਫਟਾਲਾ ਫੱਫੇ ਨਾਲ ਆਇਆ, ਤੁਸੀਂ ਫਟਾਲਾ ਕਹਿੰਦੇ,
0: ਫਟਾਲਾ ਫੱਫੇ ਨਾਲ ਹੈ ਜੀ, ਫੱਫੇ ਨਾਲ ਹੈ, ਬਿਲਕੁਲ ਫੱਫੇ ਨਾਲ ਹੈ। ਮੈਂ ਤਾਂ ਫੱਫੇ ਨਾਲ ਹੀ ਗਿਆ, ਮੈਨੂੰ ਲੱਗਦਾ ਸ਼ਾਇਦ ਮੇਰੀ
1: ਨਹੀਂ, ਮੈਨੂੰ ਥੋੜਾ ਜਿਹਾ ਸੁਣ ਚ ਲੱਗਾ
0: ਜੀ ਜੀ।
1: ਜਦੋਂ ਪੋ ਪੋ ਫੁੱਟੀ ਪੋ ਹਨੇਰੇ ਤੋਂ ਬਾਅਦ ਜਦੋਂ ਪਹਿਲੀ ਕਿਰਨ ਧਰਤੀ ਤੇ ਪੈਂਦੀ ਹੈ ਨਾ ਜੀ,
0: ਹਾਂਜੀ,
1: ਤੇ ਜਦੋਂ ਆਪਾਂ ਕਹਿ ਦਿੰਦੇ ਹਾਂ ਕਿ ਹੁਣ ਇਸ ਵੇਲੇ ਜਦੋਂ ਆਪਾਂ ਅੱਜ ਕੱਲ੍ਹ ਦੇਖਿਆ ਲੋਹ ਲੱਗ ਜਾਂਦੀ, ਆਪਾਂ ਵੈਸੇ ਲੋਹ ਲਫ਼ਜ਼ ਯੂਜ ਕਰਦੇ ਹਾਂ, ਤੇ ਉਹ ਇੱਕ ਬੜਾ ਪੰਜਾਬੀ ਦਾ ਸੱਭਿਆਚਾਰ ਲਫ਼ਜ਼ ਆ ਕਿ ਪੋ ਫੁੱਟਦੀ ਹੈ, ਉਹ ਸੱਭਿਆਚਾਰ ਵਰਡ ਨੇ। ਬਾਕੀ ਲੋਹ ਲੱਗਣਾ ਵਰਡ ਵੀ ਆਪਾਂ ਕੋਮਨ ਯੂਜ ਕਰ ਸਕਦੇ ਹਾਂ, ਬਾਕੀ ਬੜੇ ਐਨਰਜੈਟਿਕ ਹੋਏ ਪਏ ਅੱਜ ਕੱਲ੍ਹ, ਕੀ ਚੱਕਰ ਆ?
0: ਬਸ ਤੁਹਾਡਾ ਸਾਰਿਆਂ ਦਾ ਪਿਆਰ ਹੈ ਜੀ, ਤਾਂ ਕਰਕੇ ਐਨਰਜੈਟਿਕ ਹੋਣਾ ਪੈਂਦਾ। ਜੇ ਮੈਂ ਐਨਰਜੈਟਿਕ ਹੋਊਗਾ ਤਾਂ ਹੀ ਤੁਹਾਨੂੰ ਸਾਰਿਆਂ ਨੂੰ ਐਨਰਜੈਟਿਕ ਕਰੂੰਗਾ।
1: ਅੱਜ ਅੱਜ ਸੋਹਣੇ ਵਾਹ ਲੱਗ ਰਹੇ ਤੁਸੀਂ।
0: ਅੱਛਾ ਜੀ, ਥੈਂਕ ਯੂ ਜੀ,
1: ਤੁਹਾਡੇ ਰੰਗ ਵਰਗਾ ਦਿਨ ਚੜਿਆ ਜੋ ਹੈ।
0: ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ।
1: ਆਫੀਸ਼ੀਅਲੀ ਕੱਲ ਤੋਂ ਅੱਜ ਤੋਂ ਦਿਨ ਥੋੜੇ ਵਧੀਆ ਹੋ ਗਏ ਆ ਆਪਣਾ ਸ਼ਮੀ ਜੀ
0: ਜੀ ਜੀ
1: ਵਧੀਆ ਤੁਹਾਡਾ ਪ੍ਰੋਗਰਾਮ ਹੈ ਤੇ ਸਭ ਨੂੰ ਜਿੰਨੇ ਵੀ ਮੁਸਲਮਾਨ ਕਮਿਊਨਿਟੀ ਹੈ ਸਭ ਦੇ ਤਿਉਹਾਰ ਸਾਂਝੇ ਆ, ਅੱਜ ਉਹਨਾਂ ਦੀ ਬਕਰੀਦ ਆ ਤੇ ਆਪਾਂ ਸਾਰੇ ਉਹਨਾਂ ਨੂੰ ਵਧਾਈ ਦਿੰਦੇ ਹਾਂ। ਪਰਮਾਤਮਾ ਏਦਾਂ ਸਭ ਨੇ ਪਰਿਵਾਰਾਂ ਚ ਏਦਾਂ ਖੁਸ਼ੀਆਂ, ਸਾਡੇ ਤਿਉਹਾਰ ਸਾਨੂੰ ਮੁਬਾਰਕ, ਉਹਨਾਂ ਦੇ ਤਿਉਹਾਰ ਉਹਨਾਂ ਨੂੰ ਮੁਬਾਰਕ। ਇੱਕ ਇਨਸਾਨ ਆ ਤੇ ਇਨਸਾਨੀ ਨਾਤੇ ਸਾਡਾ ਫਰਜ਼ ਬਣਦਾ ਕਿ ਆਪਾਂ ਸਭ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਆ ਸਾਡੇ ਗੁਰੂ ਸਾਹਿਬਾਨਾਂ ਦਾ ਜ਼ਰੂਰ ਉਹ ਲਾਗੂ ਵੀ ਹੋਣਾ ਚਾਹੀਦਾ।
0: ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਜੀ, ਬਹੁਤ ਖੂਬ। ਥੈਂਕ ਯੂ ਸੰਧੂ ਸਾਹਿਬ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਭਾਜੀ। ਅਗਲੀ ਕਾਲ ਤੇ ਚੱਲਦਾ ਮੈਂ, 2396 ਜੀ ਸਵਾਗਤ ਹੈ ਜੀ।
2: ਸ਼ੁਰੂਆਤ ਦਿਨ ਦੀ ਹੋਣ ਲੱਗੀ, ਪੋਹ ਫੁੱਟ ਗਈ ਆ। ਨੰਬਰ ਦੋ, ਨੰਬਰ ਦੋ, ਪੋਹ ਕਲਾ ਦਾ ਨਾਵਲ ਪੜਿਆ।
0: ਅੱਛਾ ਜੀ,
2: ਨਾਨਕ ਸਿੰਘ ਦਾ ਲਿਖਿਆ ਆ।
0: ਬਿਲਕੁਲ, ਕੀ ਬਾਤ ਹੈ।
2: ਇੱਕ ਹੋਰ ਸਪੈਸ਼ਲ ਗੱਲ ਮੈਨੂੰ ਪਲੀਜ਼ ਦੱਸਿਓ।
0: ਹਾਂਜੀ,
2: ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰਦੇ ਹੋ, ਬੱਚਾ ਜਿਹੜੀ ਪਹਿਲੀ ਪੌੜੀ ਪੜ੍ਹਦਾ ਆ ਉਹ ਕੌਣ ਆ? ਬੱਚਾ ਸਵੀਟ ਹੈ ਕਿਹੜੇ, ਕੌਣ ਮਾਂ ਪਿਓ ਉਹਦੇ? ਤੁਸੀਂ ਵਧਾਈ ਦੇ ਪਾਤਰ ਹੋ
0: ਸ਼ਮੀ
2: ਜੀ। ਉਹ ਬੱਚੇ ਨੇ ਜਿੱਦਾਂ ਸਮਾਂ ਬੰਦ ਦਿੱਤਾ ਹੁੰਦਾ, ਇੰਨੇ ਪਿਆਰੇ ਸਪਸ਼ਟ ਆਵਾਜ਼ ਵਿੱਚ
0: ਚਾਰ ਉਂਗਲਾਂ ਦਾ ਫਰਕ ਹੈ ਜੀ, ਬਿਲਕੁਲ। ਸੋਸ਼ਲ ਮੀਡੀਆ ਨੇ ਕਹਾਵਤ ਝੂਠੀਆਂ ਕਰ ਦਿੱਤੀਆਂ ਜੀ। ਥੈਂਕ ਯੂ ਜੀ, ਥੈਂਕ ਯੂ ਆਂਟੀ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਬਰਾੜ ਸਾਹਿਬ ਜੀ ਆਏ ਨੂੰ ਸਤਿ ਸ੍ਰੀ ਅਕਾਲ ਜੀ। ਚਾਰ ਸਾਲ ਪਹਿਲਾਂ ਰਿਕਾਰਡ ਕੀਤਾ ਸੀ ਆਪਾਂ,
3: ਅਸੀਂ ਪਹਿਲਾਂ ਵੀ ਸੁਣਦੇ ਪੰਜ ਛੇ ਸਾਲ ਦੀ ਗੱਲ
0: ਜੀ ਜੀ ਜੀ।
3: ਬਾਕੀ ਬਾਈ ਤੁਸੀਂ ਗੀਤ ਬਹੁਤ ਵਧੀਆ ਲਾਇਆ ਸੀ, 17 ਤੁਸੀਂ ਬਹੁਤ ਵਧੀਆ ਪੜ੍ਹਿਆ ਬਾਈ
0: ਜੀ। ਥੈਂਕ ਯੂ ਭਾਜੀ, ਥੈਂਕ ਯੂ।
3: ਗੀਤ ਵੀ ਪਹਿਲਾਂ ਪੁਰਾਣਾ ਸੀ, ਲਾਉਂਦੇ ਨੇ ਬੱਸ ਦੇ ਵਿੱਚ 1985 ਦੀ ਗੱਲ ਬਾਈ ਜੀ, ਬਹੁਤ ਟਾਈਮ ਹੋ ਗਿਆ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ।
3: ਉਦੋਂ ਗੀਤ ਬੱਸ ਦੇ ਵਿੱਚ ਲਾਉਂਦੇ ਰਹੇ।
0: ਓ ਅੱਛਾ, ਤੁਸੀਂ ਬੱਸ ਚਲਾਉਂਦੇ ਸੀਗੇ ਕਿ ਲਵਾਉਂਦੇ ਹੁੰਦੇ?
3: ਨਹੀਂ ਚਲਾਈ, ਲੌਂਗ ਟਾਈਮ ਚਲਾਈ।
0: ਅੱਛਾ ਅੱਛਾ, ਲੌਂਗ ਟਾਈਮ। ਕਿਹੜੀ ਮਤਲਬ ਪ੍ਰਾਈਵੇਟ ਬੱਸ ਭਾਜੀ ਜਾਂ ਸਰਕਾਰੀ ਬੱਸ?
3: ਪ੍ਰਾਈਵੇਟ ਸੀ ਬਈ, ਮਾਨਸਾ ਚੱਲਦੀ ਸੀ ਸੰਗਰੂਰ ਨੂੰ ਬਾਈ ਜੀ, 10 ਮਿੰਟ ਸੀ ਸਾਡੀ ਬਾਈ ਜੀ, 15-10।
0: ਸਾਡੇ ਨਾਲ ਮੁਲਤਾਨੀ ਸਾਹਿਬ ਜੀ ਆਏ ਨੂੰ ਸਤਿ ਸ੍ਰੀ ਅਕਾਲ ਜੀ।
4: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ,
4: ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਰੇਸ਼ਮ ਬਰਾੜ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ, ਵੀਰ ਮੇਰੇ ਨੂੰ ਜੀ।
0: ਜੀ ਪਹੁੰਚ ਗਈ ਜੀ।
4: ਹਾਂਜੀ ਹਾਂਜੀ, ਧੰਨਵਾਦ। ਤੇ ਬਾਕੀ ਸ਼ਮੀ ਭਾਜੀ, ਧੰਨਵਾਦ ਤੁਹਾਡਾ ਵੀ ਦਿਲੋਂ ਜੀ, ਰਿਸਪੈਕਟ ਜੀ। ਮਤਲਬ ਇੱਕ ਤੁਹਾਡੇ ਸਪੋਂਸਰ ਨੇ ਇੱਕ ਇਮਾਨਦਾਰੀ ਦੱਸ ਰਿਹਾ ਜੀ, ਰਾਤੀ 9 ਵਜੇ ਮੈਨੂੰ ਕਾਲ ਆਈ, ਤੁਹਾਡਾ ਮੈਸੇਜ ਉਹਨਾਂ ਕੋਲ ਗਿਆ ਤੇ ਮੈਨੂੰ ਗੁੱਡ ਡੀਲ ਦਿੱਤੀ ਜੀ, ਰੀਅਲੀ ਸੱਚ ਕਹਿ ਰਿਹਾ, ਮਤਲਬ ਬਿਲਕੁਲ ਜੀ। ਜਿੰਨੇ ਵੀ ਮੇਰੇ ਭੈਣ ਭਰਾ ਸੁਣ ਰਹੇ ਨੇ, ਇੱਕ ਵਾਰੀ ਜ਼ਰੂਰ ਉਹਨਾਂ ਕੋਲ ਪਤਾ ਕਰਨ ਇੰਸ਼ੋਰੈਂਸ ਬਾਰੇ, ਮਨਵੀਰ ਸਾਹਿਬ ਕੋਲ,
0: ਤੇ
4: ਫਿਰ ਬੇਸ਼ਕ ਉਹਨਾਂ ਦਾ ਕੋਟ ਲੈ ਕੇ ਫਿਰ ਆਸੇ ਪਾਸੇ ਮਾਰ ਲਓ, ਚਾਤੀ ਤੁਹਾਡੇ 4 ਪੈਸੇ ਬਚਣਗੇ ਜੀ। ਮੈਂ ਦਿਲੋਂ ਸਤਿਕਾਰ ਕਰਦਾ ਜੀ, ਧੰਨਵਾਦ।
0: ਥੈਂਕ ਯੂ ਭਾਈ ਜੀ, ਜੀ ਬਹੁਤ ਬਹੁਤ ਧੰਨਵਾਦ ਮੁਲਤਾਨੀ ਸਾਹਿਬ, ਬਹੁਤ ਬਹੁਤ ਧੰਨਵਾਦ। ਇੰਨਾ ਤੁਸੀਂ ਦੇਖੋ ਟਰੱਸਟ ਕੀਤਾ ਤੇ ਟਰੱਸਟ ਦੇ ਆਧਾਰ ਤੇ ਹੈ ਦੋਸਤੋ। ਮੈਂ ਹਮੇਸ਼ਾ ਕਹਿੰਦਾ ਹੋਮ ਆਟੋ ਇੰਸ਼ੋਰੈਂਸ ਇੱਕ ਇਹੋ ਜਿਹੀ ਚੀਜ਼ ਹੈ, ਤੁਸੀਂ ਸ਼ੋਪ ਅਰਾਊਂਡ ਕਰੋ, ਜੋ ਅਸੀਂ ਤੁਹਾਨੂੰ ਨੰਬਰ ਦਿੰਦੇ ਹਾਂ ਉਹਨਾਂ ਨੂੰ ਵੀ ਇੱਕ ਵਾਰ ਕਾਲ ਕਰੋ, ਫਿਰ ਇੱਕ ਡਿਫਰੈਂਸ ਹੈ ਜਿਹੜਾ ਇਹ ਦੇਖੋ, ਤੁਹਾਡਾ ਪ੍ਰੀਮੀਅਮ ਘਟੇਗਾ ਹੀ ਘਟੇਗਾ, ਕੁਝ ਕੁ ਡਾਲਰ ਹੈ ਜਿਹੜੇ ਤੁਹਾਡੇ ਬਚਣਗੇ ਹੀ ਬਚਣਗੇ। ਅੱਜ ਦੇ ਮਹਿੰਗਾਈ ਦੇ ਵਿੱਚ ਬੰਦਾ ਕਹਿੰਦਾ ਜਿੱਥੋਂ ਜਿੱਥੋਂ ਪੈਸੇ ਦਾ ਬਚਾਅ ਹੁੰਦਾ ਕਰੀਏ। ਹਾਂਜੀ, ਸੋ ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ, 647-247-2870 647-2872870 ਤੇ ਤੁਸੀਂ ਆ ਜਿਹੜਾ ਮਨਵੀਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਆਓ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਕੁਝ ਕੁ ਜਿਹੜੀਆਂ ਤੁਹਾਡੇ ਨਾਲ ਖਬਰਾਂ ਮੈਂ ਸਾਂਝੀਆਂ ਕਰ ਦਿੰਦਾ, ਉਸ ਤੋਂ ਬਾਅਦ ਇੱਕ ਵਿਸ਼ਾ ਉਹਦੇ 'ਤੇ ਗੱਲਬਾਤ ਕਰਾਂਗੇ ਤੇ ਫਿਰ ਹੈਗੇ ਤਾਂ ਦੋ ਵਿਸ਼ੇ ਹੈ, ਲੈਟ ਸਟਾਰਟ ਵਿਦ ਦਾ ਫਸਟ ਜਿਹੜਾ ਇਸ਼ੂ ਹੈ ਉਹਦੇ ਨਾਲ, ਪਰ ਉਸ ਤੋਂ ਪਹਿਲਾਂ ਕੁਛ ਜਿਹੜੀਆਂ ਅੱਜ ਦੀਆਂ ਅਪਡੇਟਸ ਆ ਉਹਨਾਂ ਵੱਲ ਰੁੱਖ ਕਰਦੇ ਹਾਂ। ਦੋਸਤੋ ਕੱਲ੍ਹ ਇੱਕ ਥਰਡ ਸਸਪੈਕਟ ਹੈ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ, W5 ਇਨਵੈਸਟੀਗੇਸ਼ਨ। ਇਹ ਪੁਲਿਸ ਦੀ ਜਾਂ ਖੁਫੀਆ ਸੰਸਥਾ ਦੀ ਹੈ ਜਿਹੜੀ ਇੱਕ ਇਨਵੈਸਟੀਗੇਟਿਵ ਯੂਨਿਟ ਹੈ। ਇਹਨਾਂ ਨੇ ਪਹਿਲਾਂ ਇੱਥੇ ਏਅਰਪੋਰਟ ਦੇ ਵਿੱਚ, ਟੋਰੋਂਟੋ ਪੀਅਰਸਨ ਏਅਰਪੋਰਟ ਦੇ ਵਿੱਚ ਹੁੰਦੀ ਬਹੁਤ ਵੱਡੀ ਕਹਿ ਲਓ ਨਸ਼ਾ ਤਸਕਰੀ ਉਹਦੇ ਬਾਬਤ ਹੈ ਜਿਹੜਾ ਉਸ ਰੈਕਟ ਨੂੰ ਬੇਪਰਦ ਕੀਤਾ। ਉਸ ਤੋਂ ਬਾਅਦ ਉੱਥੇ ਹੈ ਜਿਹੜੀ ਹੁਣ ਕਹਿੰਦੇ ਸਖ਼ਤੀ ਹੈ ਜਿਹੜੀ ਉਹ ਵਧਣ ਲੱਗ ਪਈ ਹੈ, ਉਹ ਜਿਹੜੇ ਲੂਪ ਹੋਲਸ ਹੈ ਜਿਹੜੇ ਉਹ ਬੰਦ ਕਰਨੇ ਸ਼ੁਰੂ ਕਰ ਦਿੱਤੇ ਨੇ ਟੋਰੋਂਟੋ ਪੀਅਰਸਨ ਏਅਰਪੋਰਟ ਨੇ। ਅਤੇ ਹੁਣ ਜਿਹੜੀ ਇੱਕ ਹੋਰ ਖਬਰ ਆਈ ਹੈ ਵੀ ਇਹਨਾਂ ਨੇ ਜਿਹੜਾ ਤੀਜਾ ਸਸਪੈਕਟ, ਪਹਿਲਾਂ ਇੱਕ ਅਰੈਸਟ ਕੀਤਾ ਸੀਗਾ ਉਹ ਪਿਛਲੇ ਸਾਲ May 2025 ਦੇ ਵਿੱਚ, ਜਿਹਦਾ ਨਾਂ ਬ੍ਰਾਇਨ ਹੈਵਰਡ ਸੀਗਾ। ਇਹ ਕੀ ਕਰਦਾ ਸੀਗਾ, ਇਹ 37 ਸਾਲਾਂ ਦਾ ਸੀਗਾ। ਇਹਨੇ ਇੱਕ ਨੈੱਟਵਰਕ ਹੈ ਔਨਲਾਈਨ ਬਣਾਇਆ ਹੋਇਆ ਸੀਗਾ। ਇਹ ਕੈਨੇਡੀਅਨ ਵੂਮੈਨਸ ਨੂੰ ਆ ਝਾਸੇ ਦੇ ਵਿੱਚ ਲੈਂਦੇ ਸੀਗੇ, ਫਿਰ ਜਦੋਂ ਫਰੈਂਡ ਹੋ ਜਾਂਦੇ ਸੀਗੇ ਅਤੇ ਉਹਨਾਂ ਨੂੰ ਡਰੱਗ ਕਰਕੇ ਉਹਨਾਂ ਦਾ ਸੈਕਸ਼ੂਅਲ ਅਸੋਲਟ ਕਰਦੇ ਸੀਗੇ, ਅਤੇ ਫਿਰ ਉਹ ਜਿਹੜੀ ਵੀਡੀਓ ਹੈ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਪਾ ਦਿੱਤੀ ਜਾਂਦੀ ਸੀਗੀ, ਅਤੇ ਉਸ ਤੋਂ ਬਾਅਦ ਫਿਰ ਪੈਸਾ ਉਹਨਾਂ ਤੋਂ ਵੀ ਜਿੱਥੇ ਵੀਡੀਓ ਜਾਂਦੀ ਪਈ ਹੈ ਅਤੇ ਜਿਨ੍ਹਾਂ ਦੀ ਵੀਡੀਓ ਪਾਈ ਗਈ ਹੈ ਉਹਨਾਂ ਨੂੰ ਵੀ ਬਲੈਕਮੇਲ ਕਰਕੇ ਜਿਹੜਾ ਕੀਤਾ ਜਾਂਦਾ ਸੀ। ਅਤੇ ਇਹੋ ਇਸ ਤੋਂ ਵੱਧ ਖੁਲਾਸਾ ਇਹਨਾਂ ਦੀ ਐਕਸ ਵਾਈਫ ਹੈ ਚੈਲਸੀਆ ਡੇਵਿਸ, ਉਹਨੇ ਕੀਤਾ, ਕਹਿੰਦੀ ਵੀ ਮੈਂ ਪਹਿਲਾਂ ਇਹਦੇ ਨਾਲ ਫਰੈਂਡ ਬਣੀ, ਇਹਨੇ ਬਾਅਦ ਦੇ ਵਿੱਚ ਜਿਹੜਾ ਮੈਨੂੰ ਗਰਭਵਤੀ ਕਰ ਦਿੱਤਾ, ਫਿਰ ਮੈਂ ਇਹਦੇ ਨਾਲ ਵਿਆਹ ਕਰਾ ਲਿਆ, ਮੈਨੂੰ ਵੀ ਇਸੇ ਤਰ੍ਹਾਂ ਇਹਨੇ ਨਸ਼ੇ ਦਾ ਆਦੀ ਬਣਾ ਦਿੱਤਾ। ਅਤੇ ਕਹਿੰਦੀ ਵੀ ਜਦੋਂ ਮੈਨੂੰ ਸਮਝ ਆਈ ਫਿਰ ਮੈਂ ਇਸ ਤੋਂ ਆਪਣੇ ਆਪ ਨੂੰ ਵੱਖ ਕਰ ਦਿੱਤਾ। ਵੱਖ ਉਸ ਟਾਈਮ ਕੀਤਾ ਜਦੋਂ ਇਹਨੇ ਆਪਣੀ ਹੀ ਡਾਟਰ ਜਿਹੜੀ 11 ਸਾਲ ਦੀ ਸੀ ਉਸ ਨੂੰ ਜਿਹੜਾ ਡਰੱਗ ਦੇਣ ਦੀ ਹੈ ਜਿਹੜੀ ਕੋਸ਼ਿਸ਼ ਕੀਤੀ ਜਾਂ ਡਰੱਗ ਦੇ ਹੀ ਦਿੱਤਾ ਸੀ। ਇਹ 2023 ਦੇ ਵਿੱਚ ਘਟਨਾ ਹੋਈ ਸੀਗੀ। ਸੋ ਪੁਲਿਸ ਨੇ ਜਨਹਿਤ ਦੇ ਵਿੱਚ ਜਾਰੀ ਕੀਤਾ ਸੋਸ਼ਲ ਮੀਡੀਆ 'ਤੇ, ਜਦੋਂ ਵੀ ਤੁਸੀਂ ਕਿਸੇ ਦੇ ਨਾਲ ਇਨ ਟੱਚ ਹੁੰਦੇ ਹੋ, ਕਿਸੇ ਦੇ ਨਾਲ ਵੀ ਫਰੈਂਡ ਬਣਦੇ ਹੋ, ਆਪਣੇ ਆਪ ਦੇ ਵਿੱਚ ਜਿਹੜਾ ਪ੍ਰੀਕੋਸ਼ਨਸ ਲੈ ਕੇ ਚੱਲੋ, ਬਹੁਤ ਜ਼ਮਾਨਾ ਖਰਾਬ ਤੁਰ ਰਿਹਾ। ਕੱਲ੍ਹ ਕੈਨੇਡਾ ਨੇ ਆ ਜਿਹੜੀ ਜਰਮਨੀ ਦੇ ਨਾਲ ਆ ਜਿਹੜੀ ਉਹ ਸਾਈਨ ਆ ਜਿਹੜੀ ਡੀਲ ਆ ਜਿਹੜਾ ਅੱਜ ਸੋਰੀ ਕੱਲ੍ਹ ਡੀਲ ਸਾਈਨ ਹੋਈ ਹੈ, ਪਰ ਅੱਜ ਹੈ ਉਹਦੀ ਅਨਾਊਂਸਮੈਂਟ ਹੋਵੇਗੀ ਵੱਡੇ ਪੱਧਰ 'ਤੇ। LNG ਲਿਕੁਫਾਈਡ ਨੈਚੁਰਲ ਗੈਸ ਹੈ ਜਿਹੜੀ ਉਹ ਜਰਮਨੀ ਨੂੰ ਹੈ ਜਿਹੜਾ ਸੀ ਲਿਜ਼ਨਸ ਜਿਹੜੀ ਇੱਕ ਐਕਸਪੋਰਟ ਫੈਸਿਲਿਟੀ ਹੈ ਕੋਸਟ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਸ ਤੋਂ ਆ ਜਿਹੜੀ ਜਰਮਨੀ ਨੂੰ ਹੈ ਪੈਨਾਮਾ ਕੈਨਾਲ ਰਾਹੀਂ ਆ ਜਿਹੜਾ ਇਹ LNG ਆ ਜਿਹੜੀ ਜਾਇਆ ਕਰੇਗੀ। ਆਲਰੇਡੀ ਆ ਜਿਹੜਾ ਇਸ ਕੰਪਨੀ ਦੇ ਨਾਲ ਸ਼ੈਲ ਅਤੇ ਟੋਟਲ ਐਨਰਜੀਜ਼ ਉਹਨਾਂ ਨੇ 20 ਸਾਲ ਦਾ ਇਕਰਾਰ ਕੀਤਾ ਹੋਇਆ। ਸੋ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੇਡ ਨੂੰ ਆ ਜਿਹੜਾ ਹੋਰ ਬੂਸਟ ਮਿਲੇਗਾ। ਮੌਂਟਰੀਅਲ ਦੀ ਜਿਹੜੀ ਪਾਪੂਲੇਸ਼ਨ ਹੈ ਕਹਿੰਦੇ ਵੀ ਉਹ ਘੱਟਦੀ ਜਾ ਰਹੀ ਹੈ, 2050 ਤੱਕ ਬਾਕੀ ਸਾਰੇ ਸ਼ਹਿਰ ਜਿਹੜੇ ਵੱਡੇ ਵੱਡੇ ਹੈ ਮੈਟਰੋਪੋਲੀਟਨ ਉਹ ਕਹਿ ਰਹੇ ਨੇ ਵੀ ਉਹਨਾਂ ਦੀ ਪਾਪੂਲੇਸ਼ਨ ਵਧੇਗੀ, ਪਰ ਮੌਂਟਰੀਅਲ ਦੀ ਪਾਪੂਲੇਸ਼ਨ ਹੈ ਜਿਹੜੀ ਉਹ ਘੱਟ ਜਾਵੇਗੀ। ਇਹਦਾ ਹਵਾਲਾ ਜਿਹੜਾ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਵੀ ਦਿੱਤਾ ਗਿਆ ਵੀ ਇਮੀਗ੍ਰੇਸ਼ਨ ਡਿਕਲਾਈਨ ਹੋਈ ਹੈ, ਏਜਿੰਗ ਪਾਪੂਲੇਸ਼ਨ ਹੈ ਜਿਹੜੀ ਉੱਥੇ ਵੱਧ ਰਹੀ ਹੈ। ਸੋ ਦੱਸਿਆ ਗਿਆ 2050 ਤੱਕ, ਹੁਣ ਉੱਥੇ ਜਿਹੜੀ 2025 ਤੱਕ ਜਿਹੜੇ ਜਨਗਣਨਾ ਹੋਈ ਆ ਉੱਥੇ ਜਿਹੜੀ ਪਾਪੂਲੇਸ਼ਨ ਹੈ ਮੌਂਟਰੀਅਲ ਦੇ ਵਿੱਚ ਉਹ 4.3 ਮਿਲੀਅਨ ਮਤਲਬ 43 ਲੱਖ ਹੈ, ਅਤੇ ਇਹ ਜਿਹੜੀ ਪਾਪੂਲੇਸ਼ਨ ਹੈ 2050 ਤੱਕ ਘੱਟ ਕੇ 1.3% ਹੈ ਜਿਹੜੀ ਹੋਰ ਘੱਟ ਜਾਵੇਗੀ। ਜਦਕਿ ਟੋਰੋਂਟੋ ਵਰਗੇ ਸ਼ਹਿਰਾਂ ਦੇ ਵਿੱਚ ਮਹਾਂਨਗਰਾਂ ਦੇ ਵਿੱਚ ਇਹ ਪਾਪੂਲੇਸ਼ਨ 14.6% ਵੱਧ ਜਾਵੇਗੀ, ਅਤੇ ਵੈਨਕੂਵਰ ਦੇ ਵਿੱਚ ਇਹੀ ਪਾਪੂਲੇਸ਼ਨ ਹੈ ਜਿਹੜੀ 21.9 ਜਾਂ ਰਾਊਂਡ ਆਫ ਕਰ ਲਈਏ 22% ਹੈ ਜਿਹੜੀ ਉਹ ਵੱਧ ਜਾਵੇਗੀ। ਟਰੰਪ ਸਾਹਿਬ ਨੂੰ ਲੈ ਕੇ ਖਬਰ ਆਈ ਹੈ ਵੀ ਉਹ ਮੈਡੀਕਲ ਵਿਜ਼ਿਟ ਹੈ ਜਿਹੜੀ ਪਰਸੋਂ ਉਹਨਾਂ ਨੇ ਕੀਤੀ, ਜਿਹੜਾ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਹੈ ਉੱਥੇ ਪਹੁੰਚੇ ਹੋਏ ਸੀਗੇ, ਅਤੇ 3 ਘੰਟੇ ਤੱਕ ਉਹਨਾਂ ਦੀ ਜਾਂਚ ਪੜਤਾਲ ਹੈ ਜਿਹੜੀ ਉਹ ਚੱਲੀ। ਅਤੇ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਜਿੱਦਾਂ ਪਤਾ ਹੀ ਹੈ ਬੜੇ ਐਕਟਿਵ ਰਹਿੰਦੇ ਨੇ, ਉਹਨਾਂ ਨੇ ਕਿਹਾ ਐਵਰੀਥਿੰਗ ਚੈੱਕਡ ਆਊਟ ਪਰਫੈਕਟਲੀ, ਪਰ ਇੱਕ ਵਾਰ ਫਿਰ ਉਹਨਾਂ ਦੀ ਹੈਲਥ ਨੂੰ ਲੈ ਕੇ ਅਮੈਰੀਕਨਸ ਦੇ ਵਿੱਚ ਇੱਕ ਵਾਰ ਫਿਰ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ। ਤੁਹਾਨੂੰ ਯਾਦ ਕਰਾ ਦਈਏ, ਟਰੰਪ ਸਾਹਿਬ ਸਭ ਤੋਂ ਜ਼ਿਆਦਾ ਬ੍ਰਿਧ ਨੇ ਜਿਹੜੇ US ਰਾਸ਼ਟਰਪਤੀ ਜਦੋਂ ਇਲੈਕਟ ਹੋਏ, ਉਹਨਾਂ ਤੋਂ ਪਹਿਲਾਂ ਪ੍ਰੈਜੀਡੈਂਟ ਜੋ ਬਾਈਡਨ, ਜਿਨ੍ਹਾਂ 'ਤੇ ਟਰੰਪ ਸਾਹਿਬ ਕਟਾਕਸ਼ ਕਰਦੇ ਸੀਗੇ ਵੀ ਭਾਈ ਉਹ ਬੜਾ ਬੁੱਢਾ ਹੋ ਚੁੱਕਾ, ਉਹਨੂੰ ਪਤਾ ਨਹੀਂ ਚੱਲਦਾ ਪਿਆ ਕਿਹੜੀਆਂ ਕਿਹੜੀਆਂ ਨੀਤੀਆਂ ਅਪਣਾਉਣੀਆਂ ਚਾਹੀਦੀਆਂ, ਕਦੋਂ ਕਿਹੜਾ ਐਕਸ਼ਨ ਲੈਣਾ ਚਾਹੀਦਾ, ਬਹੁਤ ਭੁੱਲਦਾ ਆ ਉਹ। ਪਰ ਹੁਣ ਇਹੀ ਜਿਹੜੀ ਉਂਗਲ ਉਹਨਾਂ ਨੇ ਪਹਿਲਾਂ ਬਾਈਡਨ 'ਤੇ ਕੀਤੀ ਸੀ ਉਹ ਉਹਨਾਂ ਵੱਲ ਹੁਣ ਉੱਠਣੀ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਬਾਈਡਨ ਸਾਹਿਬ ਜਦੋਂ ਰਿਟਾਇਰ ਹੋਏ ਜਦੋਂ ਪਿਛਲੇ ਸਾਲ ਉਹਨਾਂ ਨੇ ਗੱਦੀ ਛੱਡੀ ਤੇ ਉਸ ਵਕਤ ਉਹ 82 ਸਾਲਾਂ ਦੇ ਸੀ, ਪਰ ਜਦੋਂ ਟਰੰਪ ਸਾਹਿਬ ਇਲੈਕਟਡ ਹੋਏ ਤੇ ਉਸ ਵਕਤ ਉਹ 79 ਤੇ ਅਗਲੇ ਮਹੀਨੇ 80 ਸਾਲ ਦੇ ਹੋਣ ਵਾਲੇ ਨੇ। ਤੇ ਉੱਥੇ ਕੈਨੇਡੀਅਨਸ ਤੋਂ ਪੁੱਛਿਆ ਗਿਆ, ਵਾਸ਼ਿੰਗਟਨ ਪੋਸਟ ਹੋ ਗਿਆ, ABC ਨਿਊਜ਼ ਹੋ ਗਿਆ, ਇਪਸੋਸ ਪੋਲ ਹੋ ਗਿਆ, ਵੀ ਭਾਈ ਤੁਸੀਂ ਮੰਨਦੇ ਹੋ ਵੀ ਟਰੰਪ ਸਾਹਿਬ ਹੈ ਜਿਹੜੇ ਫਿੱਟ ਨੇ ਪ੍ਰੈਜ਼ੀਡੈਂਟ ਦੀ ਜੌਬ ਵਾਸਤੇ? ਤਾਂ ਤਕਰੀਬਨ ਹਾਫ ਤੋਂ ਥੋੜ੍ਹਾ ਜਿਹਾ ਘੱਟ ਲੋਕਾਂ ਨੇ ਸਿੱਧਾ ਹੀ ਸਪਸ਼ਟ ਕਹਿਤਾ ਵੀ ਨਹੀਂ, ਅਸੀਂ ਨਹੀਂ ਮੰਨਦੇ ਵੀ ਉਹ ਸਹੀ ਹੈ। ਉੱਦਾਂ ਵੀ ਉੱਥੇ ਦਾ ਲਾਅ ਦੱਸਦਾ ਆ ਵੀ ਭਾਈ ਮੈਡੀਕਲ ਰਿਕਾਰਡਸ ਹੈ ਜਿਹੜੇ ਉਹ ਡਿਸਕਲੋਜ਼ ਕਰਨੇ ਇੱਕ ਪ੍ਰੈਜ਼ੀਡੈਂਟ ਦੇ, ਉਹ ਉਹਨਾਂ ਦੇ ਹੱਥ ਹੈ, ਅਤੇ ਜਿਹੜਾ ਡਿਸਕਲੋਜ਼ ਕਰਨੀ ਆ ਉਹੀ ਚੀਜ਼ ਉਹ ਕਰ ਸਕਦੇ ਆ ਜਿਹਦੇ 'ਤੇ ਪ੍ਰੈਜ਼ੀਡੈਂਟ ਟਰੰਪ ਹੈ ਜਿਹੜੇ ਸਹੀ ਭਰਨਗੇ, ਜਾਂ ਜਿਹਦੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਹੈ ਜਿਸ ਚੀਜ਼ ਨੂੰ ਗੋ ਕਰਨਗੇ। ਓਨਟਾਰੀਓ ਦੇ ਇੱਕ ਬੰਦੇ ਦਾ ਲਾਇਸੈਂਸ ਸਸਪੈਂਡ ਹੋ ਗਿਆ, ਇਹ ਖਬਰ ਜਿਹੜਾ ਸੁਣ ਕੇ ਮਤਲਬ ਕਿੰਨੇ ਸਾਲ ਪੁਰਾਣੀ ਇਹਦੀ ਟਿਕਟ ਸੀਗੀ, 30 ਸਾਲ ਪੁਰਾਣੀ, 3 ਦਹਾਕੇ ਪੁਰਾਣੀ ਹੈ ਜਿਹੜੀ ਇਹਨੂੰ ਇੱਕ ਪਾਰਕਿੰਗ ਟਿਕਟ ਮਿਲੀ ਸੀ ਟੋਰੋਂਟੋ ਦੇ ਵਿੱਚ, ਅਤੇ ਇਹਨੇ ਉਹ ਕੁਛ ਪੋਰਸ਼ਨ ਹੈ ਜਿਹੜਾ ਪੇ ਕਰ ਦਿੱਤਾ ਸੀਗਾ ਅਤੇ ਕੁਛ ਪੋਰਸ਼ਨ ਰਹਿ ਗਿਆ। ਅਤੇ 30 ਸਾਲਾਂ ਬਾਅਦ ਜੌਫ ਨੂੰ ਹੈ ਜਿਹੜਾ ਇੱਕ ਚਿੱਠੀ ਆਉਂਦੀ ਹੈ, ਲਾਈਮ ਹਾਊਸ ਓਨਟਾਰੀਓ ਦੇ ਵਿੱਚ ਰਹਿੰਦਾ, ਜੌਰਜ ਟਾਊਨ ਦੇ ਕੋਲ ਇੱਧਰਲੇ ਪਾਸੇ ਆਪਣੇ ਵੈਸਟ ਬ੍ਰੈਂਪਟਨ ਦੇ ਵੈਸਟ, ਅਤੇ ਇਹਨੂੰ ਚਿੱਠੀ ਆਉਂਦੀ ਹੈ ਵੀ ਭਾਈ ਤੁਹਾਡਾ ਜਿਹੜਾ ਲਾਇਸੈਂਸ ਹੈ ਜਿਹੜਾ ਸਸਪੈਂਡ ਕੀਤਾ ਗਿਆ ਕਿਉਂਕਿ ਤੁਸੀਂ ਪਾਰਕਿੰਗ ਟਿਕਟ ਜਿਹੜੀ 1996 'ਚ ਤੁਹਾਨੂੰ ਮਿਲੀ ਸੀ ਉਹ ਤੁਸੀਂ ਪੇ ਨਹੀਂ ਸੀ ਕੀਤੀ। ਲਓ ਜੀ ਇੱਕਦਮ ਭਾਜੜਾ ਪੈ ਗਈਆਂ, ਹੈ ਵੀ ਇਹ ਕਿੱਦਾਂ ਹੋ ਗਿਆ ਇੰਨੀ ਪੁਰਾਣੀ? ਪਹਿਲਾਂ ਤਾਂ ਲੱਗਿਆ ਵੀ ਭਾਈ ਕੋਈ ਸਕੈਮ ਤਾਂ ਨਹੀਂ ਹੈਗਾ, ਜਦੋਂ ਫਿਰ ਜਾ ਕੇ ਮਨਿਸਟਰੀ ਸਰਵਿਸ ਓਨਟਾਰੀਓ ਗਏ ਉੱਥੇ ਪਤਾ ਚੱਲਿਆ ਵੀ ਬਾਕੀ ਜਿਹੜੀ ਇੱਕ ਪਾਰਕਿੰਗ ਟਿਕਟ ਆ ਜਿਹੜੀ ਉਹ ਰਹਿੰਦੀ ਪਈ ਸੀਗੀ, ਸੋ ਉਹਨਾਂ ਨੇ ਇੱਕ ਉਹ ਟਿਕਟ ਪੇ ਕੀਤੀ। ਉਸ ਤੋਂ ਬਾਅਦ ਤੁਹਾਨੂੰ ਪਤਾ ਜੇ ਲਾਇਸੈਂਸ ਹੈ ਤੁਹਾਡਾ ਸਸਪੈਂਡ ਕੀਤਾ ਜਾਵੇ ਤਾਂ ਰੀਇਨਸਟੇਟਮੈਂਟ ਫੀਸ $281 ਦੀ ਹੈ ਜਿਹੜੀ ਉਹ ਪੇ ਕਰਨੀ ਪਈ। ਅਤੇ ਹੁਣ ਜੌਫ ਸਾਹਿਬ ਹੈ ਜਿਹੜੇ ਉਹਨਾਂ ਨੇ ਆ ਜਿਹੜਾ ਪਬਲਿਕ ਦੇ ਵਿੱਚ ਗਹਾਰ ਲਾਈ ਹੈ ਵੀ, ਅਤੇ ਨਾਲ ਦੀ ਨਾਲ ਹੈ ਜਿਹੜਾ ਵੱਖ ਵੱਖ ਮਿਨਿਸਟਰੀਆਂ ਨੂੰ ਹੈ ਜਿਹੜੇ ਕਈ ਪੱਤਰਕਾਰ ਉਹਨਾਂ ਨੂੰ ਵੱਲੋਂ ਵੀ ਈਮੇਲ ਗਈ ਹੈ ਵੀ ਇੱਦਾਂ ਨਹੀਂ ਕਰਨਾ ਚਾਹੀਦਾ, ਪਹਿਲਾਂ ਇੱਕ ਵਾਰ ਜਿਹੜਾ ਵਾਰਨਿੰਗ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਕਿ ਬੰਦਾ ਜੇ ਉਸ 15 ਦਿਨ ਦਾ ਪੀਰੀਅਡ ਹੋਵੇ ਚਾਹੇ ਮਹੀਨੇ ਦਾ ਪੀਰੀਅਡ ਹੋਵੇ, ਤਾਂ ਕਿ ਕਈ ਵਾਰ ਲਾਇਸੈਂਸ ਜਿੱਦਾਂ ਕਈ ਜਿਹੜੇ ਹੈ ਉਹਨਾਂ ਦਾ ਕੰਮ ਹੀ ਹੈ ਜਿਹੜਾ ਲਾਇਸੈਂਸ ਦੇ ਉੱਤੇ, ਜੇ ਸਸਪੈਂਡ ਹੋ ਗਿਆ ਲਾਇਸੈਂਸ ਤਾਂ ਕਈ ਵਾਰ ਪਤਾ ਵੀ ਨਹੀਂ ਚਾਹੀਦਾ, ਕਈ ਵਾਰ ਤਾਂ ਬੰਦਾ ਜਿਹੜਾ ਮੇਲ ਹੈ ਉਹ ਦੇਖਦਾ ਵੀ ਹਫ਼ਤੇ ਬਾਅਦ ਹੁੰਦਾ, ਰੋਜ਼ ਤਾਂ ਮੇਲ ਹਰ ਕੋਈ ਚੈੱਕ ਨਹੀਂ ਕਰਦਾ। ਸੋ ਫਿਲਹਾਲ ਹੈ ਜਿਹੜਾ ਉਹਨਾਂ ਨੇ ਕਿਹਾ ਵੀ ਫਿਲਹਾਲ ਕਹਿੰਦੇ ਵੀ ਜੋ ਲਾਅ ਆ ਉਹ ਲਾਅ ਇਹੀ ਕਹਿੰਦਾ ਵੀ ਜੇ ਤੁਸੀਂ ਕੋਈ ਟਿਕਟ ਹੈ ਪੇ ਨਹੀਂ ਕੀਤੀ ਅਤੇ ਉਹ ਅਦਾਲਤ ਦੇ ਵਿੱਚ ਜਾਂਦੀ ਹੈ ਅਤੇ ਤੁਹਾਡਾ ਜਿਹੜਾ ਲਾਇਸੈਂਸ ਹੈ ਜਿਹੜਾ ਉਹ ਸਸਪੈਂਡ ਹੈ ਜਿਹੜਾ ਉਹ ਹੋ ਸਕਦਾ ਹੈ। ਅਤੇ ਅਗਲੀ ਖਬਰ ਦੋਸਤੋ ਜਿਹੜੀ ਆ ਰਹੀ ਹੈ ਉਹ ਇਹ ਹੈ, ਅੱਛਾ ਸਟੀਵਨ ਗਿਲਬਰਟ ਜਿਹੜੇ MP ਨੇ ਲਿਬਰਲ ਕੌਕਸ ਦੇ ਵਿੱਚ, ਅਤੇ ਉਹ ਕਹਿੰਦੇ ਵੀ ਹੁਣ ਰਿਜ਼ਾਈਨ ਕਰ ਰਹੇ ਨੇ। ਰਿਜ਼ਾਈਨ ਕਿਉਂ ਕਰ ਰਹੇ ਨੇ? ਕਿਉਂਕਿ 21-25 ਜਦੋਂ ਟਰੂਡੋ ਐਰਾ ਚੱਲ ਰਿਹਾ ਸੀਗਾ ਉਦੋਂ ਉਹ ਇਨਵਾਇਰਮੈਂਟਲ ਚੇਂਜ ਮਿਨਿਸਟਰ ਰਹੇ ਸੀਗੇ, ਅਤੇ ਉਸ ਵਕਤ ਜਿਹੜਾ ਉਹਨਾਂ ਨੇ ਇਨਵਾਇਰਮੈਂਟ ਨੂੰ ਲੈ ਕੇ ਜਿਹੜਾ ਕਾਫੀ ਕੁਛ ਆਪਣੇ ਤੌਰ 'ਤੇ ਜਿਹੜੇ ਕਦਮ ਚੱਕੇ ਸੀਗੇ, ਕਈ ਪੋਲਿਸੀਜ਼ ਹੈ ਜਿਹੜੀਆਂ ਹੋਣ ਦੇ ਵਿੱਚ ਲਿਆਂਦੀਆਂ ਸੀਗੀਆਂ, ਜਿਹਦੇ ਵਿੱਚ ਇਹ ਸੀਗਾ 2030 ਤੱਕ 40-45% 2005 ਦਾ ਜਿਹੜਾ ਲੈਵਲ ਹੈ ਉਹ ਅਮਿਸ਼ਨਸ ਹੈ ਜਿਹੜਾ ਉੱਥੇ ਲੈ ਕੇ ਆਉਣਗੇ, ਉਨਾ ਘੱਟ ਕਰਨਗੇ, ਫਿਰ 2035 ਤੱਕ 45-50% ਤੱਕ ਜਿਹੜਾ ਮਿਸ਼ਨ ਹੈ ਜਿਹੜਾ ਘਟਾਇਆ ਜਾਵੇਗਾ। ਸੋ ਬਾਏ ਇਸੇ ਤਰ੍ਹਾਂ ਫੇਸ ਕਰਦੇ 2050 ਤੱਕ 0 ਨੈੱਟ ਅਮਿਸ਼ਨ ਕਰਨਾ। ਪਰ ਜਦੋਂ ਦੇ ਕਾਰਨੀ ਸਾਹਿਬ ਪਿਛਲੇ ਸਾਲ ਦਾ ਉਹਨਾਂ ਨੇ ਅਹੁਦਾ ਸੰਭਾਲਿਆ ਪ੍ਰਾਈਮ ਮਿਨਿਸਟਰ ਦਾ, ਇਨਵਾਇਰਮੈਂਟ ਨੂੰ ਲੈ ਕੇ ਹੈ ਜਿਹੜਾ ਕਾਫੀ ਵਾਰ ਉਹਨਾਂ 'ਤੇ ਉਂਗਲਾਂ ਉੱਠਦੀਆਂ ਰਹੀਆਂ ਕਿ ਕਾਫੀ ਇਹੋ ਜਿਹੀਆਂ ਪੋਲਿਸੀਜ਼ ਹੈ ਜਿਹੜੀਆਂ ਉਹ ਬਾਈਪਾਸ ਕਰ ਰਹੇ ਨੇ, ਅਤੇ ਉਹ ਹੈ ਜਿਹੜਾ ਹਵਾਲਾ ਦੇ ਰਹੇ ਨੇ ਵੀ ਸਾਨੂੰ ਕੁਛ ਕੁ ਕੋਰਨਰਸ ਹੈ ਜਿਹੜੇ ਕੱਟ ਕਰਨੇ ਪੈਣਗੇ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਕੈਨੇਡਾ ਨਿਕਲ ਰਿਹਾ, ਅਸੀਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਉਹ ਟਰੇਡ ਕੀਤਾ ਜਾਵੇ, ਵੱਧ ਤੋਂ ਵੱਧ ਜੋ ਸਾਡੇ ਕੋਲ ਖਜ਼ਾਨਾ ਭਰਿਆ ਹੋਇਆ ਤੇਲ ਦਾ LNG ਦਾ, ਸੋ ਉਸ ਨੂੰ ਹੈ ਜਿਹੜਾ ਅਸੀਂ ਹੈ ਜਿਹੜੀ ਪ੍ਰੋਡਕਸ਼ਨ ਕਰੀਏ ਅਤੇ ਉਸ ਨੂੰ ਐਕਸਪੋਰਟ ਕਰੀਏ। ਸੋ ਹੁਣ ਇਹ ਕਾਫੀ ਪੋਲਿਸੀ ਹੈ ਜਿਹੜੀ ਆ ਰੋਲ ਬੈਕਸ ਹੋਣ ਕਰਕੇ, ਪਹਿਲਾਂ ਤਾਂ ਸਟੀਵਨ ਸਾਹਿਬ ਨੇ ਹੈ ਜਿਹੜਾ ਨਵੰਬਰ ਪਿਛਲੇ

ਐਮਪੀ ਤੋਂ, ਤੋਂ ਜਿਸ ਦੇ ਨਾਲ ਮੈਜੋਰਟੀ ਹੈ ਜਿਹੜੀ ਉਹ ਖਤਰੇ ਦੇ ਵਿੱਚ ਪੈ ਜਾਏਗੀ, ਅਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਾਏ ਇਲੈਕਸ਼ਨਸ ਹੋਣੇ ਹੈ ਉਹਦੇ 'ਤੇ ਫਿਰ ਡਿਪੈਂਡ ਕਰੇਗਾ ਵੀ ਲਿਬਰਲ ਹੈ ਜਿਹੜੀ ਦੁਬਾਰਾ ਮੈਜੋਰਟੀ ਦੇ ਵਿੱਚ ਆਉਂਦੀ ਹੈ ਜਾਂ ਨਹੀਂ ਆਉਂਦੀ ਪਈ ਹੈ। ਕਿਉਂਕਿ ਐਡਸਕਿਨ ਸਮਿਥ ਹੈ ਜਿਹੜੇ ਉਹ ਆ ਜਿਹੜੇ ਓਨਟਾਰੀਓ ਦੀ ਲਿਬਰਲ ਲੀਡਰਸ਼ਿਪ ਵਾਸਤੇ ਵੀ ਆਪਣੇ ਕਾਗਜ਼ ਭਰ ਸਕਦੇ ਨੇ। ਉਸ ਤੋਂ ਬਾਅਦ ਜਿਹੜੇ ਵਿਲਕਿਨਸਨ ਹੈ ਉਹਨਾਂ ਨੂੰ ਕੈਨੇਡਾਸ ਨਿਊ ਅੰਬੈਸਡਰ ਟੂ ਦਾ ਯੂਰੋਪੀਅਨ ਯੂਨੀਅਨ ਵਾਸਤੇ ਆ ਜਿਹੜਾ ਨਿਯੁਕਤ ਕੀਤਾ ਗਿਆ। ਇਸ ਟਾਈਮ ਜੀ ਟੀ ਏ ਨੇ ਪੇਰੈਂਟਸ ਵਾਸਤੇ ਆ ਜਿਹੜਾ ਜਨਹਿਤ ਦੇ ਵਿੱਚ ਇਹ ਜਾਰੀ ਕੀਤਾ ਵੀ ਬੀਅਰ ਸਪਰੇਅ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਆ। ਕਈ ਬੱਚੇ ਆ ਜਿਹੜੇ ਉਹ ਆਪਣੇ ਜਿਹੜੇ ਵੱਡੇ ਸਿਬਲਿੰਗਸ ਹੈ ਉਹਨਾਂ ਤੋਂ ਬੀਅਰ ਸਪਰੇਅ ਆਪਣੇ ਬੈਗਾਂ ਦੇ ਵਿੱਚ ਪਾ ਕੇ ਸਕੂਲਾਂ ਦੇ ਵਿੱਚ ਲੈ ਕੇ ਜਾ ਰਹੇ ਨੇ। ਇੱਕ ਤਾਜ਼ੀ ਘਟਨਾ ਤੁਹਾਨੂੰ ਚੇਤਾ ਕਰਾ ਦਿੰਦੇ ਹਾਂ, ਜਿਹੜਾ ਸੈਂਡਲਵੁੱਡ ਸੈਕੰਡਰੀ ਸਕੂਲ ਹੈ ਉੱਥੇ ਇੱਕ ਬੱਚਾ ਜਿਹੜਾ ਆ ਬੀਅਰ ਸਪਰੇਅ ਸਕੂਲ ਲੈ ਗਿਆ ਸੀਗਾ ਅਤੇ ਉਸਨੇ ਉੱਥੇ ਸਪਰੇਅ ਕੀਤੀ ਅਤੇ 18 ਸਟੂਡੈਂਟਸ ਹੈ ਜਿਹੜੇ ਇੰਜਰਡ ਕਰਤੇ ਸੀਗੇ। ਪੁਲਿਸ ਨੇ ਕਿਹਾ ਵੀ ਜਿਹੜੀ ਬੀਅਰ ਸਪਰੇਅ ਆ ਇਲੀਗਲ ਹੈ ਕੈਰੀ ਕਰਨ ਵਾਸਤੇ, ਅਤੇ ਇੱਕ ਇਹਦੀ ਹੈ ਜਿਹੜੀ ਉਮਰ ਹੈ ਜਿਹੜੀ ਉਹ ਤੈਅ ਕੀਤੀ ਹੋਈ ਹੈ ਵੀ ਜਿਹੜੇ ਸ਼ੋਪਰਸ ਹੈ ਜਿਹੜੇ ਇਸ ਉਮਰ ਤੋਂ ਬਾਅਦ ਵਾਲੇ ਆ ਜਿਹੜਾ 17-18 ਸਾਲ ਤੋਂ ਬਾਅਦ ਵਾਲੇ ਆ ਉਹਨਾਂ ਨੂੰ ਹੀ ਆ ਜਿਹੜੀ ਇਹ ਬੀਅਰ ਸਪਰੇਅ ਆ ਜਿਹੜੀ ਵੇਚ ਸਕਦੇ ਆ। ਅਤੇ ਪੁਲਿਸ ਵੱਲੋਂ ਗੁਪਤ ਕਈ ਸ਼ੋਪਰਸ ਦੇ ਉੱਤੇ ਆ ਜਿਹੜਾ ਉਹਨਾਂ ਨੇ ਚੈਕਿੰਗ ਵੀ ਕੀਤੀ ਅਤੇ ਮੈਜੋਰਟੀ ਆ ਜਿਹੜੇ ਉਹ ਕੰਪਲਾਇੰਟ ਦੇ ਵਿੱਚ ਰਹੇ ਕਿਉਂਕਿ ਇਸ ਸਪਰੇਅ ਨੂੰ ਆ ਜਿਹੜਾ ਬੰਦ ਬਕਸਿਆਂ ਦੇ ਵਿੱਚ ਰੱਖਣਾ ਪੈਂਦਾ ਹੈ, ਲੋਕਡ ਸਪੇਸ ਦੇ ਵਿੱਚ ਰੱਖਿਆ ਜਾਂਦਾ ਜਾਣਾ ਚਾਹੀਦਾ ਹੈ। ਅਤੇ ਉੱਥੇ ਹੀ ਸਿਟੀ ਆਫ ਮਿਸੀਸਾਗਾ ਅਤੇ ਪੈਰਾਮਾਊਂਟ ਫਾਈਨ ਫੂਡਸ ਦੇ ਵਿੱਚ ਘਰ ਆ ਜਿਹੜਾ ਰੇੜਕਾ ਵੱਧ ਗਿਆ। ਮਿਸੀਸਾਗਾ ਦੇ ਮੇਅਰ ਹੈ ਜਿਹੜੇ ਉਹਨਾਂ ਨੇ ਕੱਲ੍ਹ ਇੱਕ ਚਿੱਠੀ ਵੀ ਹੈ ਜਿਹੜੀ ਹੈ ਜਿਹੜੀ ਜਨਹਿਤ ਦੇ ਵਿੱਚ ਪ੍ਰਕਾਸ਼ਿਤ ਕੀਤੀ ਜਿਹਦੇ ਵਿੱਚ ਦੱਸਿਆ ਗਿਆ ਵੀ ਪੈਰਾਮਾਊਂਟ ਫਾਈਨ ਫੂਡਸ ਹੈ ਜਿਹੜੇ ਉਹਨਾਂ ਦਾ 1.6 ਮਿਲੀਅਨ ਦਾ ਬਕਾਇਆ ਸ਼ਹਿਰ ਵੱਲ ਹੈ ਅਤੇ ਉਹ ਦੇ ਨਹੀਂ ਰਹੇ। ਕਾਫੀ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਪਰ ਜਦੋਂ ਕੋਈ ਹੱਥ ਪੱਲੇ ਨਹੀਂ ਪਿਆ ਤੇ ਹੁਣ ਜਿਹੜੀ ਸਿਟੀ ਆਫ ਮਿਸੀਸਾਗਾ ਆ ਅਦਾਲਤਾਂ ਦਾ ਦਰਵਾਜ਼ਾ ਖੜਕਾਵੇਗੀ। ਉਸ ਤੋਂ ਪਹਿਲਾਂ ਪੈਰਾਮਾਊਂਟ ਫਾਈਨ ਫੂਡਸ ਦੇ ਜਿਹੜੇ ਓਨਰ ਨੇ ਮੁਹੰਮਦ ਫਕੀਰ ਸਾਹਿਬ ਉਹਨਾਂ ਨੇ ਵੀ 2:32 ਦੀ ਹੈ ਜਿਹੜੀ ਪੈਰਾਮਾਊਂਟ ਫਾਈਨ ਫੂਡ ਜਿਹੜਾ ਇਹ ਸੈਂਟਰ ਹੈ ਉਹਦੇ ਬਾਹਰ ਪਾਰਕਿੰਗ ਦੇ ਵਿੱਚ ਜਿਹੜੀ ਇਹ ਆਪਣੀ ਵੀਡੀਓ ਅਪਲੋਡ ਕੀਤੀ ਜਿਹਦੇ ਵਿੱਚ ਉਹਨਾਂ ਨੇ ਸਿਟੀ ਆਫ ਮਿਸੀਸਾਗਾ ਦਾ ਥੈਂਕਸ ਕੀਤਾ, ਸਟਾਫ ਦਾ ਥੈਂਕਸ ਕੀਤਾ ਅਤੇ ਉਹਨਾਂ ਨੇ ਕਿਹਾ ਪਿਛਲੇ ਤਕਰੀਬਨ ਇੱਕ ਦਹਾਕੇ ਦੌਰਾਨ ਅਸੀਂ ਆ ਜਿਹੜਾ ਇਸ ਸਪੋਰਟਸ ਸੈਂਟਰ ਦੇ ਨਾਲ ਜੁੜੇ ਰਹੇ ਪਰ ਹੁਣ ਸਮਾਂ ਆ ਗਿਆ ਵੀ ਹੁਣ ਕੁਝ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਪ੍ਰਾਇਓਰਟੀ ਦੇ ਰਹੇ ਹਾਂ। ਪਰ ਇਹ ਗੱਲ ਉਹਨਾਂ ਨੇ ਆਪਣੀ ਵੀਡੀਓ ਵਿੱਚ ਨਹੀਂ ਕਹੀ ਸੀ ਵੀ ਉਹ ਸ਼ਹਿਰ ਦੇ 1.6 ਮਿਲੀਅਨ ਜਾਂ 16 ਲੱਖ ਹੈ ਜਿਹੜੇ ਉਹ ਦੇਣਦਾਰ ਨੇ। ਹੁਣ ਕਹਿੰਦੇ ਵੀ ਰੇੜਕਾ ਵੱਧ ਰਿਹਾ ਅਤੇ ਉਹ ਕਹਿ ਰਹੇ ਵੀ ਇਹ ਮਾਮਲਾ ਜਿਹੜਾ ਆ ਸਿਟੀ ਆਫ ਮਿਸੀਸਾਗਾ ਪਬਲਿਕ ਦੇ ਵਿੱਚ ਹੈ ਜਿਹੜੀ ਕਿਉਂ ਲੈ ਕੇ ਗਏ। ਮੈਨੂੰ ਆਪ ਸੰਗ ਆਉਂਦੀ ਪਈ ਹੈ ਵੀ ਇਹ ਮੈਂ ਤੁਹਾਡੇ ਨਾਲ ਅਗਲੀ ਖਬਰ ਸਾਂਝੀ ਕਰ ਰਿਹਾ। ਸ਼ੋਪਰ ਡਰੱਗ ਮਾਰਟ ਤੋਂ ਪਰਫਿਊਮ ਜਾਂ ਕਲੋਨ ਹੈ ਜਿਹੜੇ ਚੋਰੀ ਕਰਦੇ ਹੋਏ, ਹਾਂਜੀ 4 ਜਣੇ ਗ੍ਰਿਫਤਾਰ ਕੀਤੇ ਗਏ। ਸੋ ਇਹ ਗ੍ਰਿਫਤਾਰੀ ਹੈ ਜਿਹੜੀ ਇਹ ਹੋਈ May 21 ਨੂੰ ਹੈ ਜਿਹੜਾ ਇਹਨਾਂ ਨੇ ਲਗਾਤਾਰ 3 May 21, 22, 23 ਨੂੰ ਲਗਾਤਾਰ 3 ਸਟੋਰ ਜਿਹੜੇ ਸ਼ੋਪਰਸ ਦੇ ਹੈ ਉੱਥੇ ਆ ਜਿਹੜਾ ਅਟੈਕ ਕੀਤਾ ਅਤੇ ਹੈਮਰ ਸੀਗੇ ਉਹ ਤੋੜ ਕੇ ਜਿਹੜੇ ਮਹਿੰਗੇ ਪਰਫਿਊਮ ਆ ਕਲੋਨ ਆ ਚੋਰੀ ਕਰ ਲਏ। ਪਰ ਜਿੱਦਾਂ ਤੀਜੀ ਵਾਰ ਇਹਨਾਂ ਨੇ ਚੋਰੀ ਕੀਤੀ ਤਾਂ ਪੁਲਿਸ ਨੇ ਇਹਨਾਂ ਦੀ ਪੈਡ ਨੱਪ ਲਈ ਅਤੇ ਇਹਨਾਂ ਨੂੰ ਇੱਕ ਗੱਡੀ ਦੇ ਵਿੱਚ ਉਸ ਤੋਂ ਗ੍ਰਿਫਤਾਰ ਕਰ ਲਿਆ। ਸੋ ਅੱਜ ਦਾ ਵਿਸ਼ਾ ਆ, ਅੱਜ ਦੇ ਵਿੱਚ ਜਿਹੜੀ ਗੱਲ ਆਪਾਂ ਕਰਨਾ ਚਾਹੁੰਦੇ ਹਾਂ ਤੁਸੀਂ ਵੀ ਇਹਦੇ 'ਤੇ ਆਪਣਾ ਵਿਊ ਪੁਆਇੰਟ ਜ਼ਰੂਰ ਦਿਓ। ਕੱਲ੍ਹ ਓਨਟਾਰੀਓ ਮਿਊਂਸੀਪਲ ਕੌਂਸਲਰਸ ਜਿਹੜੇ ਨੇ ਲਾਅ ਜਿਹੜਾ ਪਾਸ ਕੀਤਾ ਗਿਆ ਕੁਈਨਸ ਪਾਰਕ ਦੇ ਵਿੱਚ ਵੀ ਜੇ ਕੌਂਸਲਰਸ ਹੈ ਜਿਹੜੇ ਕੋਡ ਆਫ ਕੰਡਕਟ ਹੈ ਜਿਹੜਾ ਵਾਇਲੇਟ ਕਰਦੇ ਪਏ ਹੈ ਤਾਂ ਉਹਨਾਂ ਨੂੰ ਹੈ ਜਿਹੜਾ ਰਿਮੂਵ ਹੈ ਜਿਹੜਾ ਆਪਣੀ ਸੀਟ ਤੋਂ ਕਰ ਦਿੱਤਾ ਜਾਵੇਗਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਪਹਿਲਾ ਬਿੱਲ ਹੈ ਜਿਹੜਾ ਉਹ ਪਾਸ ਹੋਇਆ ਕੱਲ੍ਹ। ਸੋ ਇਹਦੇ ਅਕੋਰਡਿੰਗਲੀ ਹੈ ਜਿਹੜਾ ਵੀ ਮਿਊਂਸੀਪਲ ਅਫੇਅਰ ਅਤੇ ਹਾਊਸਿੰਗ ਮਿਨਿਸਟਰ ਜਿਹੜੇ ਰੌਬ ਫਲੈਕ ਹੈ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਰੂਲਸ ਨੇ ਅਕਤੂਬਰ ਦੀਆਂ ਜਿਹੜੀਆਂ ਮਿਊਂਸੀਪਲ ਇਲੈਕਸ਼ਨਸ ਹੈ ਉਹਨਾਂ ਤੋਂ ਪਹਿਲਾਂ ਲਾਗੂ ਹੋ ਜਾਵੇਗਾ। ਸੋ ਬਿੱਲ ਹੈ ਜਿਹੜਾ ਇਹ ਪਾਸ ਹੋ ਚੁੱਕਾ। ਇਸ ਟਾਈਮ ਓਨਟਾਰੀਓ ਦੇ ਵਿੱਚ 444 ਮਿਊਂਸੀਪੈਲਿਟੀਜ਼ ਨੇ। ਸੋ ਜੇ ਕੋਈ ਕੌਂਸਲਰ ਹੈ ਜਿਹੜਾ ਉਹ ਗਲਤ ਪਾਇਆ ਗਿਆ, ਉਹਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਇਹ ਦੇਖਿਆ ਗਿਆ ਤਾਂ ਇੱਕ ਤਾਂ ਇੰਟੈਗਰਿਟੀ ਕਮਿਸ਼ਨਰ ਆ ਉਹਦੀ ਰਿਪੋਰਟ, ਫਿਰ ਓਨਟਾਰੀਓ ਦੇ ਇੰਟੈਗਰਿਟੀ ਕਮਿਸ਼ਨਰ ਅਤੇ ਬਾਕੀ ਜਿਹੜੇ ਕੌਂਸਲਰ ਨੇ ਉਸ ਏਰੀਏ ਦੇ ਜਾਂ ਫਿਰ ਉਸ ਸ਼ਹਿਰ ਦੇ, ਜੇ ਉਹ ਮੈਜੋਰਟੀ ਦੇ ਵਿੱਚ ਵੋਟਿੰਗ ਕਰਦੇ ਹੈ ਤਾਂ ਉਸ ਕੌਂਸਲਰ ਨੂੰ ਹੈ ਜਿਹੜਾ ਰਿਮੂਵ ਕੀਤਾ ਜਾ ਸਕਦਾ ਉਹਦੀ ਸੀਟ ਤੋਂ।
ਕੀ ਤੁਸੀਂ ਆ ਜਿਹੜਾ ਇਸ ਖਬਰ ਨੂੰ ਆ ਜਿਹੜਾ

0: ਦਿਓ ਵੀ ਇਹੋ ਜੀਆਂ ਜਿਹੜੇ ਲਾਜ਼ ਨੇ, ਇਹੋ ਜਿਹੇ ਜਿਹੜੇ ਬਿੱਲ ਨੇ, ਇਹ ਆਉਣੇ ਚਾਹੀਦੇ ਨੇ ਤਾਂ ਕਿ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਜਿਹਨਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ, ਕਈ ਵਾਰ ਕਹਿੰਦੇ ਹਾਂ ਆਪਾਂ ਅਸੀਂ ਉਹਨਾਂ ਨੂੰ ਚੁਣ ਤਾਂ ਲਿਆ ਵੀ ਭਾਈ ਉਹ ਕੰਮ ਨਹੀਂ ਕਰ ਰਹੇ ਜੋ ਉਹਨਾਂ ਨੂੰ ਕਰਨਾ ਚਾਹੀਦਾ। ਕਈ ਵਾਰ ਆਪਾਂ ਕਰਦੇ ਹਾਂ ਵੀ ਸਾਨੂੰ ਲੱਗਦਾ ਵੀ ਭਾਈ ਆਹ ਕਰਪਸ਼ਨ ਹੈ ਜਿਹੜੀ ਸਾਡੇ ਹੋ ਰਹੀ ਹੈ। ਕੀ ਤੁਸੀਂ ਲੱਗਦਾ ਵੀ ਇੱਦਾਂ ਦੇ ਹੋਰ ਬਿੱਲ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਉਣੇ ਚਾਹੀਦੇ ਨੇ ਤਾਂ ਕਿ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ, ਇਕੱਲੇ ਕੌਂਸਲਰ ਨਹੀਂ, ਮੇਅਰ ਵੀ, ਡਿਪਟੀ ਮੇਅਰ ਵੀ, ਕੌਂਸਲਰ ਦੇ ਵਿੱਚ ਤਾਂ ਰੀਜਨਲ ਵੀ ਆ ਗਏ, ਸਿਟੀ ਕੌਂਸਲਰਸ ਵੀ ਆ ਗਏ, ਸਾਡੇ ਐਮ ਪੀ ਪੀ ਵੀ ਆ ਗਏ, ਐਮ ਪੀ ਵੀ ਆ ਗਏ। ਸੋ ਇਹਨਾਂ ਨੂੰ ਵੀ ਹੈ ਮੈਨੂੰ ਲੱਗਦਾ ਵੀ ਆਪਾਂ ਇਹੋ ਜਿਹਾ ਕਾਨੂੰਨ ਆਉਣਾ ਚਾਹੀਦਾ ਆ। ਰੀਕੋਲ ਜਿਹੜਾ ਅਲਬਰਟਾ ਦੇ ਵਿੱਚ ਇੱਕ ਰੀਕੋਲ ਕਾਨੂੰਨ ਹੈ, ਉੱਥੇ ਜੇ ਉਸ ਵਾਰਡ ਦੇ ਏਰੀਏ ਦੇ ਲੋਕਾਂ ਨੂੰ ਲੱਗਦਾ ਵੀ ਭਾਈ ਸਾਡਾ ਚੁਣਿਆ ਹੋਇਆ ਐਮ ਪੀ ਪੀ ਹੈ ਜਿਹੜਾ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ, ਤੇ ਉਹ ਰੀਕਾਲ ਪਟੀਸ਼ਨ ਹੈ ਜਿਹੜੀ ਉਹ ਪਾ ਦਿੰਦੇ ਨੇ। ਸੋ ਤੁਹਾਨੂੰ ਲੱਗਦਾ ਵੀ ਇਹੋ ਜਿਹੇ ਕਾਨੂੰਨ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਉਣੇ ਚਾਹੀਦੇ ਨੇ? ਦੇਖੀਏ ਤੁਹਾਡੇ ਕੀ ਕੀਮਤੀ ਵਿਚਾਰ ਨੇ। ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337। ਪਿੱਛੇ ਜਿਹੇ ਆਪਾਂ ਨੂੰ ਵੀ ਪਤਾ ਕੁਝ ਕੌਂਸਲਰਸ ਦੇ ਉੱਤੇ ਆ ਜਿਹੜਾ ਕੋਡ ਆਫ ਕੰਡਕਟ ਵਾਇਲੇਸ਼ਨ ਦੇ ਇਲਜ਼ਾਮ ਲੱਗਦੇ ਰਹੇ ਨੇ, ਹਾਂਜੀ, ਪਰ ਉਹਨਾਂ ਨੂੰ ਆਪਣੀ ਟਰਮ ਦੇ ਦੌਰਾਨ ਹੈ ਜਿਹੜਾ ਸੀਟ ਤੋਂ ਨਹੀਂ ਹਟਾਇਆ ਜਾਏ ਕਿਉਂਕਿ ਉਸ ਵਕਤ ਇਹੋ ਜਿਹਾ ਕਾਨੂੰਨ ਨਹੀਂ ਸੀ, ਪਰ ਇਹ ਹੁਣ ਕਾਨੂੰਨ ਹੈ ਜਿਹੜਾ ਅਕਤੂਬਰ ਦੀ ਇਲੈਕਸ਼ਨਸ ਤੋਂ ਬਾਅਦ ਹੋਣ ਦੇ ਵਿੱਚ ਆ ਜਾਵੇਗਾ। ਸੋ ਸਟੂਡੀਓ ਦਾ ਨੰਬਰ 905-673-3337 'ਤੇ ਕਾਲ ਕਰਕੇ ਤੁਸੀਂ ਆਪਣੇ ਕੀਮਤੀ ਵਿਚਾਰ ਦੋਸਤੋ ਦੇ ਸਕਦੇ ਹੋ। ਭੁਪਿੰਦਰ ਭਾਜੀ, ਸਤਿ ਸ਼੍ਰੀ ਅਕਾਲ ਜੀ, ਐਨੂ ਜੀ।
1: ਸਤਿ ਸ਼੍ਰੀ ਅਕਾਲ ਸ਼ਮੀ ਜੀ, ਬਿਲਕੁਲ ਹੋਣਾ ਚਾਹੀਦਾ, ਪਰ ਮੈਂ ਤਾਂ ਇੱਥੋਂ ਤੱਕ ਮੰਨਦਾ ਵੀ ਇਹ ਜਿਹੜਾ ਸਿਆਸਤ ਦੇ ਵਿੱਚ ਉਮੀਦਵਾਰੀ ਹੈ ਨਾ, ਇਹ ਵੋਟਾਂ ਖਤਮ ਹੋਣੀਆਂ ਚਾਹੀਦੀਆਂ। ਵੋਟਾਂ ਦਾ ਕੀ ਮਤਲਬ ਹੈ? ਇੰਨੀਆਂ ਭੇਡਾਂ ਨੂੰ ਪਤਾ ਵੀ ਨਹੀਂ ਹੁੰਦਾ, ਵੋਟ ਪਾਉਣ ਵਾਲੇ ਨੂੰ ਇੱਕ ਵਿਧਾ ਚੁਣ ਲੈਂਦੇ ਆ ਬਸ, ਉਹ ਫਿਰ ਸਾਰਾ ਉਹ 3-4 ਸਾਲ ਹੱਕੀ ਫਿਰਦਾ ਉਹਨਾਂ ਨੂੰ, ਕਦੇ ਛੱਪੜ ਦੇ, ਕਦੇ ਟੋਬੇ ਦੇ, ਕਦੇ ਕਿਤੇ। ਇਹ ਇੱਕ ਯੋਗਤਾ ਦੇ ਤੌਰ ਤੇ ਨੌਕਰੀ ਨਿਕਲਣੀ ਚਾਹੀਦੀ ਆ, ਉਸ ਹਿਸਾਬ ਨਾਲ ਉਹਨੂੰ ਜਿੱਦਾਂ ਹੋਰ ਨੌਕਰੀਆਂ ਨਿਕਲਦੀਆਂ ਨੇ, ਇੱਦਾਂ ਉਹਨੂੰ ਤਨਖਾਹ ਮਿਲੇ, ਇੱਦਾਂ ਕੱਟੀ ਜਾਵੇ ਜੋ ਕੰਮ ਨਹੀਂ ਕਰਦਾ, ਉਹਨੂੰ ਅਲਵਿਦਾ ਕਰ ਦਿੱਤਾ ਜਾਵੇ, ਹੋਰ ਰੱਖ ਲਿਆ ਜਾਵੇ, ਇਵੇਂ ਹੋਣਾ ਚਾਹੀਦਾ। ਵੋਟਾਂ ਦਾ ਕੀ ਮਤਲਬ ਹੈ
0: ਭਾਈ? ਫਿਰ ਡੈਮੋਕ੍ਰੇਸੀ ਕੀ ਰਹਿ ਗਈ?
1: ਨਹੀਂ ਨਹੀਂ, ਵੋਟਾਂ ਨਾਲ ਤੁਸੀਂ ਕਹਿੰਦੇ ਡੈਮੋਕ੍ਰੇਸੀ ਆ? ਜੇ ਵੋਟਾਂ ਨਾਲ ਲੋਕਤੰਤਰ ਦਾ ਭਲਾ ਹੋਣਾ ਹੁੰਦਾ ਤਾਂ ਸਰਮਾਏਦਾਰੀ ਨੇ ਇਹ ਸਿਸਟਮ ਕਦੇ ਵੀ ਨਹੀਂ ਸੀ ਰੱਖਣਾ।
0: ਕਿੱਦਾਂ ਦਾ ਸਿਸਟਮ
1: ਹੈ ਉਹਨਾਂ ਦੇ? ਇਹ ਵੋਟ ਪੋਲਿਟਿਕਸ ਤਾਂ ਬਿਲਕੁਲ ਹੀ ਨਿਕੰਮੀ ਹੈ, ਜਿੱਥੇ ਇੱਥੇ ਵੋਟਾਂ ਨੇ ਉੱਥੇ ਹਾਲ ਕੀ ਹੋਇਆ ਪਿਆ। ਇਹ ਬਾਕੀ ਨੌਕਰੀਆਂ ਨਿਕਲਦੀਆਂ ਨੇ, ਇਹ ਨੌਕਰੀ ਨਹੀਂ ਨਿਕਲ ਸਕਦੀ, ਮੇਅਰ ਦੀ, ਫਲਾਨੇ ਧਮਕਾਨੇ ਦੀ, ਪ੍ਰਧਾਨ ਮੰਤਰੀ ਦੀ, ਉਹ ਜਿਹੜਾ ਯੋਗ ਹੋਊਗਾ ਉਹਨੂੰ ਉਹ ਤਨਖਾਹ ਤੇ ਰੱਖਿਆ ਜਾਵੇ, ਗੱਲ ਖਤਮ।
0: ਪਰ ਜੇ ਭਾਜੀ ਚੋਣਾਂ ਵਾਲਾ ਬੋਰਡ ਹੀ ਆ ਜਿਹੜਾ ਉਹ ਕਰਪਟ ਹੋਵੇ, ਫਿਰ ਆਪਾਂ ਇਹ ਦੇਖਦੇ ਆ ਨਾ, ਹੁਣ ਆਪਾਂ ਜਿਹੜੀਆਂ ਵੱਡੀਆਂ ਤੇ ਅਸੀਂ ਦੇਖ ਲਓ ਵੀ ਇਹੋ ਜਿਹੀਆਂ ਪੋਸਟਾਂ ਕਈ ਉੱਥੇ ਆ ਜਿਹੜੇ ਇਲਜ਼ਾਮ ਲੱਗੇ ਨੇ ਗਾਹੇ ਵਗਾਰੇ ਵੀ ਭਾਈ ਪੈਸੇ ਦੇ ਕੇ ਜਿਹੜੇ ਚੁਣ ਲਏ ਗਏ, ਫਿਰ ਤਾਂ ਦੇਸ਼ ਦਾ ਪੱਠਾ ਹੀ ਬੈਠ ਜਾਣਾ।
1: ਹਾਂ, ਹੁਣ ਵੀ ਤਾਂ ਬੈਠਾ ਹੋਇਆ। ਹੁਣ ਤੁਸੀਂ ਦੇਖੋ ਜੋ ਆਪਣੇ ਉਹ ਰੀਜਨਲ ਕੌਂਸਲ, ਕੌਂਸਲਰ, ਫਲਾਨਾ, ਇਹਨਾਂ ਦੀ ਕੀ ਲੋੜ ਹੈ? ਇੱਕ ਮੇਅਰ ਹੋਣਾ ਚਾਹੀਦਾ, ਇਹ ਸਿਰਫ ਇਹ ਤਨਖਾਹ ਹੀ ਲੁੱਟਦੇ ਨੇ, ਹੋਰ ਕਰਦੇ ਵੀ ਕੀ ਨੇ? ਕੀ ਕੰਮ ਇਹਨਾਂ ਦੇ? ਸਿਸਟਮ ਦਾ ਬੰਦਿਆ ਹੋਇਆ, ਆਪਣੇ ਆਪ ਚੱਲੀ ਜਾ ਰਿਹਾ, ਆਪਣੇ ਆਪ ਟੈਕਸ ਦੀਆਂ ਚਿੱਠੀਆਂ ਆਈ ਜਾ ਰਹੀਆਂ ਨੇ, ਜਾਈ ਜਾ ਰਹੀਆਂ ਨੇ, ਸਾਰਾ ਕੁਛ ਹੋ ਰਿਹਾ।
0: ਪਰ ਜਿੱਦਾਂ ਉਹ ਟੈਕਸ ਵਧਾ ਦਿੰਦੇ, ਜਿੱਦਾਂ ਟੈਕਸ ਭਾਜੀ ਇਹ ਵਧਾ ਦਿੰਦੇ, ਆਵਾਜ਼ ਉਠਾਉਣ ਨੂੰ ਵੀ ਚਾਹੀਦਾ ਵੀ ਭਾਈ ਇਹ ਵਧਾਈ ਜਾਂਦੇ ਆ, ਪਰ ਸਰਵਿਸਿਸ ਹੈ ਜਿਹੜੀਆਂ ਉਹਨਾਂ ਦੇ ਵਿੱਚ ਤਾਂ ਸਾਨੂੰ ਮਿਲ ਨਹੀਂ ਰਹੀ, ਉਹ ਤਾਂ ਘੱਟ ਹੋ ਰਹੀਆਂ ਦਿਨ ਬਰ ਦਿਨ।
1: ਬਸ ਆਹੀ ਤਾਂ ਗੱਲ ਹੈ, ਜਦੋਂ ਇਵੇਂ ਟੈਕਸ ਵਧਾ ਰਹੇ ਨੇ ਉਦੋਂ ਲੋਕ ਇਕੱਠੇ ਨਹੀਂ ਹੁੰਦੇ, ਕਿਸੇ ਦੇ ਧਰਮ ਕਰਮ ਨੂੰ ਮਾੜੀ ਜਿਹੀ ਉਂਗਲ ਲਾ ਦੋ, ਮਿਰਚਾਂ ਇੰਨੀਆਂ ਲੜਦੀਆਂ ਮਹੀਨਾ ਮਹੀਨਾ, ਲੋਕ ਗਡੋਇਆਂ ਵਾਂਗੂ ਇਕੱਠੇ ਹੋ ਜਾਂਦੇ ਆ।
0: ਜੀ ਜੀ,
1: ਉਹਦੇ ਕੱਢਣ ਪਾਉਣ ਨੂੰ ਕੱਖ ਨਹੀਂ ਹੁੰਦਾ ਨਾਲੇ। ਮਿਹਰਬਾਨੀ
0: ਜੀ, ਥੈਂਕ ਯੂ ਜੀ, ਥੈਂਕ ਯੂ ਭੁਪਿੰਦਰ ਭਾਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ, 5005 ਜੀ, ਸਵਾਗਤ ਹੈ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੈਂ ਰਾਜ ਬੋਲਦਾ ਜੀ।
0: ਜੀ ਰਾਜ ਜੀ,
2: ਤੇ ਆਪਾਂ ਜਿੱਦਾਂ ਮਿਊਨਿਸਪੈਲਿਟੀ ਦੀ ਜਿੱਦਾਂ ਗੱਲ ਕਰਦੇ ਆ, ਰਾਈਟ
0: ਜੀ,
2: ਉਹਦੇ ਵਿੱਚ ਜਿਹੜੇ ਲਾਜ ਹੈ ਹੁਣ ਮੇਰੇ ਹਿਸਾਬ ਨਾਲ ਹੋਣੇ ਚਾਹੀਦੇ ਸਾਰੇ ਜਿਹੜੇ ਗਵਰਨਮੈਂਟ ਦੇ ਲੈਵਲ ਆ, ਜਿਹੜੇ ਸਿਟੀ ਵਾਲੇ ਆ ਜਾਂ ਪ੍ਰੋਵਿੰਸ਼ੀਅਲ ਜਾਂ ਫੈਡਰਲ ਆ, ਹਨਾ, ਉਹਨਾਂ ਦੀ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਜਿੰਨੇ ਵੀ ਉਹ ਐਕਸਪੈਂਸਿਸ ਸਪੈਂਡ ਕਰਦੇ ਆ, ਕਿਉਂਕਿ ਸਾਰੇ ਸਿਟੀ ਦੇ ਵੈਬਸਾਈਟ ਹੈਗੇ ਆ, ਪ੍ਰੋਵਿੰਸ਼ੀਅਲ ਸਰਕਾਰ ਦੇ ਵੈਬਸਾਈਟ ਹੈਗੇ ਆ, ਫੈਡਰਲ ਸਰਕਾਰ ਦੇ ਵੈਬਸਾਈਟ ਹੈ, ਆਲਰੇਡੀ ਸਾਰੇ ਵੈਬਸਾਈਟ ਹੈਗੇ ਆ,
0: ਜੀ ਜੀ,
2: ਜਾਂ ਜਿਹੜੇ ਸਾਰੇ ਸਿਟੀ ਵਾਲੇ ਆ ਜੋ ਵੀ ਐਕਸਪੈਂਸਿਸ ਆ, ਜਾਂ ਕੌਂਸਲਰ ਆ, ਜਾਂ ਐਮ ਪੀ ਪੀ ਆ, ਜਾਂ ਐਮ ਪੀ ਪੀ ਆ, ਜਾਂ ਜਿਹੜੇ ਮਿਨਿਸਟਰ ਆ, ਉਹਨਾਂ ਦੇ ਸਾਰੇ ਐਕਸਪੈਂਸਿਸ ਆਨਲਾਈਨ ਹੋਣੇ ਚਾਹੀਦੇ ਆ, ਹਨਾ, ਵੀ ਇੱਥੇ ਆ ਇੰਨਾ ਅਸੀਂ ਪੈਸਾ ਖਰਚ ਕਰਿਆ, ਜਿਹੜੇ ਆ ਕੰਟਰੈਕਟ ਦਿੰਦੇ ਆ ਇਹ ਆਪਾਂ ਨੂੰ ਪਤਾ ਹੀ ਆ ਨਾ, ਜ਼ਿਆਦਾ ਜਿਹੜੇ ਕੰਟਰੈਕਟ ਆ ਇਹ ਜਿੱਦਾਂ ਇਹਨਾਂ ਦੇ ਲਾਈਕ ਬਹੁਤ ਜ਼ਿਆਦਾ ਜਿੰਨੇ ਲੋੜ ਤੋਂ ਜਿੰਨੇ, ਫੋਰ ਐਗਜਾਮਪਲ ਉਹਨਾਂ ਨੇ ਫੋਰ ਐਗਜ਼ਾਮਪਲ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਇਹਨਾਂ ਨੇ ਇੱਕ ਰੋਡ ਬਣਾਉਣਾ ਤੇ ਉਹਦੀ ਰੋਡ ਦੀ ਕੀਮਤ ਬਣਦੀ ਹੈ 1,00,000 ਤੇ ਇਹਨਾਂ ਨੇ 4-5 lakh ਦਾ ਕੰਟਰੈਕਟ ਦਿੰਦੇ ਆ ਤੇ ਉਹਨਾਂ ਚੀਜ਼ਾਂ ਦੇ ਵਿੱਚ ਵੀ ਹੁਣ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਆਹ ਚੀਜ਼ ਇੰਨੇ ਦੀ ਹੈ, ਇੰਨੇ ਦਾ ਖਰਚਾ ਹੋਣਾ ਚਾਹੀਦਾ ਤੇ ਇਹਨਾਂ ਨੇ ਕਿਹੜੀ ਕੋਲੋਂ ਕਰਿਆ ਹੋ ਸਕਦਾ ਉਹਨਾਂ ਨੇ ਆਪਣੇ ਕਲੈਕਸ਼ਨ ਵਾਲੇ ਬੰਦਿਆਂ ਨੂੰ ਦਿੱਤਾ ਹੋਵੇ ਜਾਂ ਜਿਹਨਾਂ ਨੇ ਉਹਨਾਂ ਨੂੰ ਵੋਟਾਂ ਪਾਉਣ ਦੇ ਵਿੱਚ ਉਹਨਾਂ ਨੂੰ ਪੈਸੇ ਦਿੱਤੇ ਹੋਣ ਹਨਾ ਇਲੈਕਸ਼ਨ ਵੇਲੇ ਉਹਨਾਂ ਨੂੰ ਉਹਨਾਂ ਦੀ ਫੇਵਰ ਕਰ ਦਿੱਤੀ ਇਹਨਾਂ ਚੀਜ਼ਾਂ ਦੇ ਵਿੱਚ ਜੇ ਟ੍ਰਾਂਸਪੇਰੈਂਸੀ ਨਹੀਂ ਹੁੰਦੀ ਕਿਸੇ ਚੀਜ਼ ਦੇ ਵਿੱਚ ਵੀ ਤੇ ਆਪਾਂ ਨੂੰ ਪਤਾ ਕੀ ਲੱਗੂਗਾ ਹਨਾ ਲੋਕਾਂ ਨੂੰ ਉਹ ਮੇਰੇ ਹਿਸਾਬ ਨਾਲ ਉਹ ਹੋਣਾ ਚਾਹੀਦਾ ਸਾਰੇ ਗਵਰਨਰ ਦੇ ਲੈਵਲ ਦੇ ਵਿੱਚ
0: ਜੀ ਜੀ ਜੀ
2: ਬਾਕੀ ਤੁਹਾਡੇ ਵਿਚਾਰ
0: ਜੀ ਜ਼ਰੂਰ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਬੜੇ ਸੁਹਿਰਦ ਵਿਚਾਰ ਹੈ ਤੁਹਾਡੇ ਸਾਰਿਆਂ ਦੇ ਤੇ ਦੋਸਤੋ ਜ਼ਰੂਰ ਦੱਸਿਓ ਵੀ ਇਹੋ ਜਿਹੇ ਜਿਹੜੇ ਬਿੱਲ ਹੈ ਇਹੋ ਜਿਹੇ ਲਾਅ ਜਿਹੜੇ ਆਉਣੇ ਚਾਹੀਦੇ ਹੈ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਤੁਹਾਡੇ ਮੁਤਾਬਕ ਕੰਮ ਨਹੀਂ ਕਰ ਰਿਹਾ ਜਾਂ ਕੋਡ ਆਫ ਕੰਡਕਟ ਤਾਂ ਚਲੋ ਉਹਨਾਂ ਨੇ ਲਾ ਦਿੱਤਾ ਪਰ ਕਈ ਵਾਰ ਇੱਦਾਂ ਹੁੰਦਾ ਵੀ ਆਪਾਂ ਚੁਣ ਲੈਂਦੇ ਹਾਂ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਪਰ ਉਹ ਵਾਅਦੇ ਬਾਅਦ ਦੇ ਵਿੱਚ ਪੂਰੇ ਨਹੀਂ ਹੁੰਦੇ ਹਾਂਜੀ ਫਿਰ ਧਰੇ ਦੇ ਧਰਾਏ ਰਹਿ ਜਾਂਦੇ ਕਮਲ ਜੀ ਜੀ ਜੀ ਆਇਆਂ ਨੂੰ ਜੀ
3: ਹਾਂਜੀ ਸਤਿ ਸ੍ਰੀ ਅਕਾਲ ਤੇ ਸ਼ਮੀਰ ਸਾਹਿਬ ਦੇਖੋ ਕੋਡ ਆਫ ਕੰਡਕਟ ਜਿਹੜਾ ਇਹਨੇ ਲਾਇਆ ਜੇ ਇੱਥੇ ਲਾਵੇ ਵੀ ਅਸੀਂ ਆਪਣੀਆਂ ਤਨਖਾਹਾਂ ਨਹੀਂ ਵਧਾਵਾਂਗੇ ਸਾਰੀ ਦੁਨੀਆਂ ਦੇ ਵਿੱਚ ਜੋਬਾਂ ਘੱਟ ਹੋ ਰਹੀਆਂ ਨੇ ਤੇ ਸਾਨੂੰ ਡਿਪਟੀ ਮੇਅਰ ਦੀ ਕੀ ਜ਼ਰੂਰਤ ਆ ਕੋਡ ਆਫ ਕੰਡਕਟ ਲੱਗਣਾ ਚਾਹੀਦਾ ਪਰ ਤੁਸੀਂ ਸਾਨੂੰ ਦੱਸੋ ਅੱਜ ਤੱਕ ਇਹਨਾਂ ਨੇ ਕਿਉਂ ਨੀ ਰਸੀਦਾ ਪੇ ਸਾਨੂੰ ਆ ਕੇ ਦੱਸਿਆ ਵੀ ਹਾਂ ਵੀ ਜਿਹੜੀ ਵੀ ਗੱਲਬਾਤ ਕਰ ਰਹੇ ਆ ਸਾਡੇ ਤੇ ਜੋ ਐਲੀਗੇਸ਼ਨ ਲੱਗੀ ਚਾਹੇ ਉਹ ਬਿਲਡਿੰਗ ਦਾ ਸੀ ਚਾਹੇ ਠੇਕੇਦਾਰੀਆਂ ਸੀ ਚਾਹੇ ਜਿਹੜੇ ਰੋਡ ਦੇ ਕੰਟਰੈਕਟ ਦੇਣੇ ਆ ਉਹ ਇਹਨਾਂ ਨੇ ਕਦੀ ਸਾਡੇ ਨਾਲ ਗੱਲ ਕੀਤੀ ਜਾ ਕੇ ਘਰਾਂ ਦਾ ਟੈਕਸ ਵਧਾਇਆ ਉਹਨਾਂ ਨੇ ਕਹਿ ਰਿਹਾ ਜੀ ਅਸੀਂ ਜਿਹੜਾ ਬੈਂਪਲ ਟ੍ਰਾਂਜੈਕਟ ਹੈ ਇਹ ਭੁੱਖਾ ਮਰ ਰਿਹਾ ਜਦੋਂ ਪੈਸਾ ਜਿਹੜਾ ਬਣਾਇਆ ਸੀ ਉਹ ਕਿੱਥੇ ਗਿਆ ਪੈਸਾ 24 ਘੰਟੇ ਬੱਸਾਂ ਭਰੀਆਂ ਹੁੰਦੀਆਂ ਸੀ ਇੰਡੀਆ ਵਾਂਗੂ ਅਸੀਂ ਦੇਖੀਆਂ ਖੁਦ ਉਹ ਵੀ ਦੂਜੀਆਂ
0: ਜੀ ਜੀ ਜੀ
3: ਉਹ ਪੈਸਾ ਕਿੱਥੇ ਗਿਆ ਫਿਰ ਤੁਸੀਂ ਮਤਲਬ ਇਹ ਹੁਣ ਜਿੱਦਾਂ ਹੁਣ ਕੱਲ ਜਿਹੜੇ ਆਪਣੇ 17 ਕਲਾਕਾਰ ਫੜੇ ਆਪਣੇ ਉਦੋਂ ਬਸ ਪੈਟਰਿਕ ਬਰਾਊਨ ਤੇ ਏਦਾਂ ਜ਼ੋਰ ਲਾ ਰਹੇ ਵੀ ਏਦਾਂ ਖੁਦ ਦੌੜ ਕੇ ਜਾ ਕੇ ਆਪ ਖੁਦ ਫੜੇ ਆ ਤੋ ਇਸ ਕਰਕੇ ਇਹ ਜਿਹੜੇ ਬੰਦੇ ਆ ਇਹਨਾਂ ਦਾ ਚੱਲਣਾ ਹੀ ਇੱਥੋਂ ਮਤਲਬ ਬਿਹਤਰਿਆ ਇਹ ਸਾਰੀ ਕੌਂਸਲ ਦਾ ਇਨਕਲੂਡ ਮੇਰਾ ਪੈਟਰਿਕ ਬਾਉ ਆਪਣੇ ਕੋਲ ਬਹੁਤ ਬੰਦੇ ਨੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਬਾਕੀ ਗੱਲ ਇਹ ਆ ਜੀ ਦੇਖੋ ਵੀ ਜੇ ਅਸੀਂ ਭਗਤ ਸਿੰਘ ਨੂੰ ਮੰਨਦੇ ਹਾਂ ਸਾਰੇ ਹੀ ਅਸੀਂ ਪਰ ਕਹਿੰਦੇ ਗੁਆਂਢੀਆਂ ਦੇ ਹੋ ਗਏ ਅਸੀਂ ਉਹਦੇ ਮਗਰ ਚੱਲਾਂਗੇ ਬੋਲਣਾ ਤੇ ਪੈਣਾ ਹੈ ਚਾਹੇ ਸਰਕਾਰਾਂ ਵੱਡੀਆਂ ਹੋਣ ਤੇ ਚਾਹੇ ਛੋਟੀਆਂ ਹੋਣ ਚਾਹੇ ਇੱਥੇ ਦੀਆਂ ਹੋਣ ਚਾਹੇ ਬੈਕ ਆਉਂਦੀਆਂ ਹੋਣ ਸੰਭਰ ਨੀਡ ਟੂ ਬੀ ਸਪੀਕ ਅਪ ਥੈਂਕ ਯੂ ਸਰ ਮਿਹਰਬਾਨੀ
0: ਬਹੁਤ ਬਹੁਤ ਧੰਨਵਾਦ ਕਮਲਜੀਤ ਭਾਜੀ ਗੋਸਲ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਭਾਜੀ
4: ਭਾਜੀ ਸਤਿ ਸ੍ਰੀ ਅਕਾਲ
0: ਜੀ ਸਤਿ ਸ੍ਰੀ ਅਕਾਲ ਜੀ
4: ਭਾਜੀ ਦੇਖ ਲਓ ਨੀ 27-28% ਪ੍ਰੋਫਿਟ ਟੈਕਸ ਵਧਾਇਆ ਪਿਛਲੇ 4 ਸਾਲਾਂ ਚ ਇੱਕ ਵੀ ਕੌਂਸਲ ਰੀਜਨਲ ਕੌਂਸਲ ਕਿਸੇ ਨੇ ਖਿਲਾਫ਼ ਵੋਟ ਨਹੀਂ ਪਾਈ ਜਦੋਂ ਸਿਟੀ ਚ ਗੁਰਪ੍ਰੀਤ ਢਿੱਲੋਂ ਹੁੰਦਾ ਸੀ ਉਹ ਹਮੇਸ਼ਾ ਖਿਲਾਫ਼ ਵੋਟ ਪਾਉਂਦਾ ਸੀ ਇਹਨਾਂ ਦੇ ਵਿਰੋਧ ਚ ਹਨਾ ਇਹਨਾਂ ਨੇ ਉਹਨੂੰ ਟਿਕਾਣੇ ਲਾ ਤਾ ਉਹਨੂੰ ਵਿਚਾਰੇ ਤੇ ਇਲਜ਼ਾਮ ਲਾ ਕੇ ਉਹਨੂੰ ਕੱਢਤਾ ਬਾਹਰ ਮੁੜ ਕੇ ਇਹਨੀ ਚੰਮ ਦੀਆਂ ਚਲਾਈਆਂ ਜੀ 4 ਸਾਲ ਹੋ ਗਏ ਹੁਣ ਲੋਕਾਂ ਦੀਆਂ ਚੀਕਾਂ ਕਢਾਤੀਆਂ ਨੀ ਪ੍ਰੋਫਿਟ ਟੈਕਸ ਨਾਲ ਹਾਂਜੀ ਅਸੀਂ ਬੜੇ ਖੁਸ਼ ਹੁੰਦੇ ਸਾਡੇ ਘਰਾਂ ਦੀ ਕੀਮਤ ਉੱਪਰ ਚੱਲ ਗਈ ਜੀ ਹਨਾ ਮੈਂ ਇਹਨਾਂ ਨੂੰ ਇਹੀ ਕਹਿੰਦਾ ਸੀ ਖੁਸ਼ ਨਾ ਹੋ ਇਹਨੀ ਇਹ ਘਰ ਥੱਲੇ ਆ ਜਾਣੇ ਇਹਨੇ ਪ੍ਰੋਫਿਟ ਟੈਕਸ ਨੀ ਥੱਲੇ ਆਉਣੇ ਤੁਹਾਡੇ ਉਹੀ ਗੱਲ ਹੋ ਗਈ ਹੁਣ ਤੁਹਾਡੇ ਪ੍ਰੋਫਿਟ ਟੈਕਸ ਦੇਖ ਲਓ ਹੁਣ ਆ ਬਾਕੀ ਸੁੱਤੇ ਪਏ ਆ ਜਿਹੜੇ ਇੰਨੇ ਚੁਣੇ ਹੋ ਆ ਇਹ ਖਿਲਾਫ਼ ਵੋਟ ਪਾ ਨੀ ਸਕਦੇ ਸੀ ਇਹਨਾਂ ਚ 2-4 ਜਣੇ ਵੀ ਹੁਣ ਤੂਰ ਨੇ ਤਾਂ ਐਤਕੀ ਇਲੈਕਸ਼ਨ ਲੜਨੀ ਨੀ ਹੈਗੀ ਉਹਨੂੰ ਰੇਡੀਓ ਤੇ ਭੇਜੀ ਜਾਂਦੇ ਆ ਉਹਨੂੰ ਮੋਹਰੇ ਕਰੀ ਜਾਂਦੇ ਆ ਜੀ ਬੜੇ ਸਕੀਮੀ ਆ ਜੀ ਇਹ ਇਹਨਾਂ ਨੇ ਕਿ ਭੁਪਿੰਦਰ ਭਾਈ ਦੀ ਗੱਲ ਸਹੀ ਆ ਜੀ ਤੇ ਵੋਟਾਂ ਨੀ ਪੈਣੀਆਂ ਚਾਹੀਦੀਆਂ ਸਿੱਧਾ ਚੁਣਨਾ ਚਾਹੀਦਾ ਬੰਦਾ ਉਹਨੂੰ ਜੋਬ ਦਿਓ ਜੇ ਜੋਬ ਵਧੀਆ ਕਰਦਾ ਠੀਕ ਹੈ ਉੱਤੇ ਏਜੰਸੀ ਲਾਓ ਨਹੀਂ ਤਾਂ ਕੱਢ ਕੇ ਬਾਹਰ ਮਾਰੋ ਜੀ ਇਹ ਡੱਗ ਫੁੱਟ ਦੇ ਉੱਤੇ ਕੌਣ ਕਾਨੂੰਨ ਬਣਾਊਗਾ ਜੀ ਜਿਹੜਾ ਗ੍ਰੀਨ ਘਬਲਾ ਨੇ ਜੀ
0: ਉਹ ਖਿੱਚ ਜਾਂਦੇ ਆ ਜੀ ਜੇ ਉਹਦੀ ਗੱਲ ਕਰਦੇ ਆ ਮੈਂ ਕਿਹਾ ਖਿੱਚ ਜਾਂਦੇ ਆ ਜੇ ਇਹਦੀ ਗੱਲ ਕਰਦੇ ਉਹਨਾਂ ਦੇ ਨਾਲ ਵੀ ਆਹੀ ਗੱਲ ਹੈ ਮੇਰੇ ਕੋਲ ਹੋਰ ਵੀ ਕੰਮ ਬਹੁਤ ਹੈ ਕਹਿੰਦੇ
4: ਆਪਣੇ ਘਪਲੇ ਵੀ ਲਕਾਉਂਦੇ ਆ ਉਹ ਵੀ ਬਾਹਰ ਦੱਸੋ ਲੋਕਾਂ ਨੂੰ ਵੀ ਉਹ ਇਨਵੈਸਟੀਗੇਸ਼ਨ ਸਾਥ ਦੀ ਆਰਸੀਐਮਪੀ ਦਾ ਕੋਈ ਸਾਥ ਨਹੀਂ ਦੇ ਰਿਹਾ ਜੀ
0: ਦੇਖੋ ਫਰੀਡਮ ਆਫ ਇਨਫੋਰਮੇਸ਼ਨ ਹੈ ਗੁਸਲ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ ਥੈਂਕ ਯੂ ਥੈਂਕ ਯੂ ਅੱਛਾ ਫਰੀਡਮ ਆਫ ਇਨਫੋਰਮੇਸ਼ਨ ਹੈ ਪਿਛੇ ਜੇ ਹੈ ਜਿਹੜੇ ਇਹ ਬਿੱਲ ਲੈ ਕੇ ਆਏ ਉਹਦੇ ਵਿੱਚ ਚੇਂਜਸ ਕੀਤੀਆਂ ਗਈਆਂ ਤੇ ਬਹੁਤ ਜਿਹੜੀਆਂ ਅਪੋਜੀਸ਼ਨ ਪਾਰਟੀਆਂ ਉਹਨਾਂ ਨੇ ਰੌਲਾ ਪਾਇਆ ਵੀ ਇਹਦੇ ਨਾਲ ਬਹੁਤ ਸਰਕਾਰ ਜਿਹੜੀ ਜਾਣਕਾਰੀ ਹੈ ਲੋਕਾਂ ਤੱਕ ਜਾਣੀ ਚਾਹੀਦੀ ਹੈ ਉਹ ਰੁਕ ਜਾਵੇਗੀ ਹੁਣ ਉਹੀ ਚੀਜ਼ ਲੈ ਲਓ ਜਿਹੜੀ ਆਪਣੇ ਜਹਾਜ਼ ਨੂੰ ਲੈ ਕੇ ਖਰੀਦੋ ਫਰੋਖਤ ਹੋਈ ਸੀ ਵੀ 190 million 190 lakh ਸੋਰੀ ਜਿਹੜਾ ਆ ਉਹ ਖਰਚ ਆਇਆ ਵੀ ਉਹ ਵੀ ਤਾਂ ਟੈਕਸਪੇਅਰ ਦਾ ਲੱਗਾ ਇਸ 'ਤੇ ਆ ਜਿਹੜਾ ਉਹ ਖਿੱਚ ਗਏ ਕਹਿੰਦੇ ਮੈਂ ਤਾਂ ਆਪ ਗੁੱਸੇ ਆ ਵੀ ਇੰਨਾ ਖਰਚਾ ਕਿੱਦਾਂ ਆ ਗਿਆ ਵੀ ਅਸੀਂ ਲਿਆ 12 ਦਿਨ ਹੀ ਰੱਖਿਆ ਅਤੇ ਵੇਚ ਵੀ ਦਿੱਤਾ, ਫਿਰ ਵੀ 1,90,000 ਦਾ ਖਰਚਾ ਖੜ੍ਹਾ ਆ। ਸੋ ਬਹੁਤ ਇਹੋ ਜਿਹੀਆਂ ਚੀਜ਼ਾਂ ਆ। ਸੋ ਤੁਹਾਨੂੰ ਜਾਗਰੂਕ ਹੋਣਾ ਪਵੇਗਾ ਜੇ ਤੁਸੀਂ ਚਾਹੁੰਦੇ ਹੋ ਵੀ ਇੱਥੇ ਦੀ ਪੋਲੀਟਿਕਸ ਜਾਂ ਇੱਥੇ ਦਾ ਕਲਚਰ ਆ ਜਿਹੜਾ ਇੱਕ ਵਧੀਆ ਨਰੋਇਆ ਸਮਾਜ ਬਣਿਆ ਰਹੇ, ਤਾਂ ਆਪਣੇ ਆਪ ਨੂੰ ਜ਼ਰੂਰ ਜਾਗਰੂਕ ਰੱਖੋ, ਆਪਣੇ ਹੱਕਾਂ ਦੇ ਬਾਬਤ ਜ਼ਰੂਰ ਅਪਡੇਟ ਰਹੋ। ਅਤੇ ਮੈਂ ਕਹਿੰਦਾ ਵੀ ਜੇ ਸਾਨੂੰ ਆ ਜਿਹੜਾ ਚੋਣਾਂ ਦਾ ਇਹ ਇੱਕ ਮਿਲਿਆ ਆ ਮੌਕਾ, ਅਤੇ ਉਹਦਾ ਭਰਪੂਰ ਆ ਜਿਹੜਾ ਮੌਕਾ ਜ਼ਰੂਰ ਚੱਕੋ, ਉਹਦਾ ਫਾਇਦਾ ਜ਼ਰੂਰ ਚੱਕੋ ਉਸ ਮੌਕੇ ਦਾ, ਕਿਉਂਕਿ ਦੋਸਤੋ ਤੁਹਾਡੇ ਹੱਥ ਇਹੀ ਹੈ ਵੀ ਤੁਸੀਂ ਕਿਹਨੂੰ ਚੁਣਨਾ। ਫਿਰ ਆ ਜਿਹੜਾ 4 ਸਾਲ ਆਪਾਂ ਇਹ ਦੇਖਣਾ, ਫਿਰ ਆਪਾਂ ਫਿਰ ਪਛਤਾਵਾ ਨਾ ਪੱਲੇ ਪਵੇ। ਇਸ ਕਰਕੇ ਪਹਿਲਾਂ ਹੀ ਦੇਖੋ ਵੀ ਕਿਹੜੇ ਕਿਹੜੇ ਉਮੀਦਵਾਰ ਤੁਹਾਡੀਆਂ ਜੋ ਮੁਸ਼ਕਲਾਂ ਨੇ ਉਹਨਾਂ ਦੇ ਕੋਲ ਉਹਨਾਂ ਦਾ ਰੋਡ ਮੈਪ ਹੈਗਾ, ਉਹਨਾਂ ਦਾ ਹੱਲ ਹੈਗਾ। ਜੇ ਤੁਹਾਨੂੰ ਲੱਗਦਾ ਪਿਆ ਵੀ ਉਹ ਯੋਗ ਅਤੇ ਸਹੀ ਉਮੀਦਵਾਰ ਹੈ, ਤਾਂ ਦਿਲ ਖੋਲ੍ਹ ਕੇ ਹੈ ਜਿਹੜਾ ਉਹਨੂੰ ਵੋਟਿੰਗ ਕਰੋ। ਭਾਵੇਂ ਉਹ ਮੇਅਰ ਸਾਡੇ ਪੈਟ੍ਰਿਕ ਬਰਾਊਨ ਸਾਹਿਬ ਹੋਣ ਜਾਂ ਡੈਪਟੀ ਮੇਅਰ ਹੋਣ ਜਾਂ ਫਿਰ ਕੋਈ ਵੀ ਰੀਜਨਲ ਜਾਂ ਸਿਟੀ ਕੌਂਸਲਰ ਹੋਵੇ, ਇਹ ਤੁਹਾਡੇ 'ਤੇ ਹੈ। ਤੁਸੀਂ ਦੇਖਣਾ ਵੀ ਸਾਡੇ ਵਾਰਡ ਦਾ, ਸਾਡੇ ਸ਼ਹਿਰ ਦਾ ਕਿੰਨਾ ਕੁ ਹੁਣ ਤੱਕ ਸਹੀ ਕੰਮ ਹੋਇਆ ਅਤੇ ਕਿੰਨਾ ਕੁ ਸਾਡੇ ਸ਼ਹਿਰ ਨੇ ਪ੍ਰੋਗਰੈਸ ਹੈ ਜਿਹੜੀ ਪਿਛਲੇ 4 ਸਾਲਾਂ ਦੇ ਵਿੱਚ ਕੀਤੀ ਹੈ। ਸੋ ਦੋਸਤੋ, ਡ੍ਰੀਮ ਹੋਮ ਅਪਲਾਇੰਸਸ 'ਤੇ ਜਾ ਸਕਦੇ ਹੋ, ਕੋਈ ਵੀ ਅਪਲਾਇੰਸਸ ਬਾਏ ਤੁਸੀਂ ਕਰਨਾ, ਅਤੇ 3 ਅਪਲਾਇੰਸਸ 'ਤੇ 600, 5 ਅਪਲਾਇੰਸਸ 'ਤੇ $1,200 ਤੱਕ ਦੀ ਬੱਚਤ, ਪਲੱਸ ਹੋਰ 10% ਐਡੀਸ਼ਨਲ ਔਫ ਹੈ ਜਿਹੜਾ ਔਨ ਪੈਕੇਜ ਮਿਲੇਗਾ। ਕਹਿੰਦੇ ਕੋਈ ਵੀ ਡੀਲ ਸਾਡੇ ਤੱਕ ਲਿਓ, ਅਸੀਂ ਮੈਚ ਨਹੀਂ ਬੀਟ ਕਰਕੇ ਦੇਵਾਂਗੇ। ਸੋ ਡ੍ਰੀਮ ਹੋਮ ਅਪਲਾਇੰਸਸ 'ਤੇ ਜਾਈਓ, ਅਪਲਾਇੰਸਸ ਭਾਵੇਂ ਇੱਕ ਲੈਣੀ ਹੈ ਜਾਂ ਬੰਡਲ ਪੈਕੇਜ ਲੈਣੀ ਹੈ, ਬੇਸਮੈਂਟ ਵਾਸਤੇ ਲੈਣੀ ਹੈ ਜਾਂ ਕਿਚਨ ਰੈਨੋਵੇਟ ਕਰਾਈ ਹੈ ਉਹਦੇ ਵਾਸਤੇ ਲੈਣੀ ਹੈ। ਸੋ 2915 ਅਰਜਨਟੀਆ ਰੋਡ, ਯੂਨਿਟ ਨੰਬਰ 2, ਡ੍ਰੀਮ ਹੋਮ ਅਪਲਾਇੰਸਸ ਦੀ ਟੀਮ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ 905-805-3000, 9058053000 'ਤੇ ਸੰਪਰਕ ਕੀਤਾ ਜਾ ਸਕਦਾ। ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ, ਟਰੱਕਾਂ ਟਰੇਲਾਂ ਦਾ ਕੋਈ ਵੀ ਕੰਮ ਕਰਾਉਣਾ, ਟਾਇਰ ਸਰਵਿਸ ਦਾ, ਆਇਲ ਚੇਂਜ, ਇੰਜਨ ਰਿਪੇਅਰ, ਏਸੀ ਰਿਪੇਅਰ ਜਾਂ ਫਿਰ ਟਰਾਂਸਮਿਸ਼ਨ ਡੈਫ ਰੀਬਲਟ, ਤਾਂ ਫਿਰ ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। 519-490-61, 519-400-9061। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡਸ ਹੈ ਜਿਹੜਾ ਇਹ ਜਿੱਤਦੇ ਆ ਰਹੇ ਨੇ। ਸੋ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ 519-490-61 'ਤੇ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ, ਜਾਂ ਫਿਰ 14 ਮੈਂਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ ਤੁਸੀਂ ਵਿਜ਼ਿਟ ਕਰ ਸਕਦੇ ਹੋ। ਕੈਪਟਨ ਸਾਹਿਬ, ਆਪਾਂ ਰੈਪ ਅਪ ਹੀ ਕਰਾਂਗੇ। ਕੈਪਟਨ ਸਾਹਿਬ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
5: ਇਹ ਵੀ ਪੁੱਛਿਆ ਕਰੋ ਵੀ ਗੁਰਮੁਖੋ ਕਿੰਨਾ ਚਿਰ ਹੋ ਗਿਆ ਇੱਥੇ ਆਇਆਂ ਨੂੰ, ਕੋਈ ਤੁਸੀਂ ਮੁੱਦਾ ਕਦੇ ਚੱਕਿਆ, ਕਦੇ ਮੁੱਦਾ ਚੱਕਣ ਵਾਲੇ ਦੇ ਪਿੱਛੇ ਗਏ, ਜਾਂ ਸਿਰਫ ਰੇਡੀਓ ਦੇ ਉੱਤੇ ਰੌਲਾ ਪਾਉਂਦੇ ਆ, ਜਾਂ ਸਿਰਫ ਫੋਟੋ ਘੁਆ ਖਿਚਵਾ ਕੇ ਇੰਡੀਆ ਭੇਜ ਦਿੰਦੇ ਆ ਕਿ ਮੈਂ ਤਾਂ ਆਹ ਕੰਮ ਇੱਥੇ ਕਰ ਰਿਹਾ। ਪੁੱਛੋ, ਮੈਂ ਤਾਂ ਦੇਖਿਆ ਨੀ ਕਦੇ ਕੋਈ ਜਾਂਦਾ ਹੋਵੇ, ਸਿਰਫ ਰੌਲਾ ਪਾਉਣ ਵਾਲੇ ਪੁੱਛ, ਇੱਕ ਦਿਨ ਇਹ ਪੁੱਛ
0: ਕਮਿਊਨਿਟੀ ਦੀ ਆਵਾਜ਼ ਹੈ ਜਿਹੜੀ ਉਹਨਾਂ ਤੱਕ ਪਹੁੰਚ ਰਹੀ ਹੈ। ਤੇ ਓਕੇ ਦੋਸਤੋ, ਜਾਂਦੇ ਜਾਂਦੇ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਫਸਟ ਟਾਈਮ ਹੋਮ ਬਾਇਰ ਹੋ ਜਾਂ ਫਿਰ ਤੁਸੀਂ ਡਾਊਨ ਸਾਈਜ਼ ਅਪ ਸਾਈਜ਼ ਕਰਨਾ ਚਾਹੁੰਦੇ ਹੋ, ਆਲ ਓਵਰ ਅੰਟਾਰੀਓ ਸਾਰੇ ਬੋਰਡਾਂ ਦਾ ਐਕਸੈਸ ਹੈ, ਤੇ ਅਸੀਂ ਆ ਜਿਹੜਾ ਬੜੀ ਜ਼ਿੰਮੇਵਾਰੀ ਦੇ ਨਾਲ ਕੰਮ ਕਰਦੇ ਹਾਂ। ਸੋ ਨੰਬਰ ਮੇਰਾ 416-917-63-416-917-7763। ਲਾਈਫ ਇੰਸ਼ੋਰੈਂਸ ਨਹੀਂ ਕਰਾਈ, ਕ੍ਰਿਟੀਕਲ ਇਲਨੈਸ ਡਿਸਬਿਲਟੀ ਇੰਸ਼ੋਰੈਂਸ ਨਹੀਂ ਕਰਾਈ ਤਾਂ ਜ਼ਰੂਰ ਲੈ ਕੇ ਰੱਖੋ, ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਪ੍ਰੋਟੈਕਟ ਰੱਖੋ। ਸੋ ਨੰਬਰ 416-917-7763। ਇੱਕ ਕਜ਼ਾਕਿਸਤਾਨ ਦੇ ਇੱਕ ਪਿੰਡ ਹੈ ਕਲਾਚੀ, ਉਹਦੇ ਨਾਲ ਇੱਕ ਘਟਨਾ ਆ, ਉੱਥੇ ਨਾ ਸਲੀਪੀ ਹੋਲੋ ਵਿਲੇਜ ਰਹਿੰਦ ਕਹਿੰਦੇ ਆ ਉਸਨੂੰ, 2013-15 ਦੇ ਵਿਚਕਾਰ ਉੱਥੇ ਕਈ ਲੋਕ ਆ ਜਿਹੜੇ ਅਚਾਨਕ ਬੜੀ ਗਹਿਰੀ ਨੀਂਦ ਦੇ ਵਿੱਚ ਚਲੇ ਜਾਂਦੇ ਤੇ ਕਈ ਘੰਟਿਆਂ ਤੱਕ ਤੇ ਕੁਝ ਤਾਂ ਕਈ ਦਿਨਾਂ ਤੱਕ ਸੁੱਤੇ ਰਹਿੰਦੇ ਸੀਗੇ। ਲੋਕਾਂ ਨੂੰ ਇਹ ਲੱਗਿਆ ਵੀ ਇੱਥੇ ਕੋਈ ਆਤਮਾ ਆ ਗਈ ਹੈ ਤੇ ਇੱਥੇ ਰਹਿਣਾ ਜਿਹੜਾ ਆ ਹੁਣ ਖਤਰੇ ਤੋਂ ਖਾਲੀ। ਬਾਅਦ ਤੋਂ ਫਿਰ ਤਫਤੀਸ਼ ਹੋਈ, ਡਾਕਟਰਾਂ ਨੂੰ ਪਤਾ ਚੱਲਿਆ ਵੀ ਇਹ ਰਹੱਸਮਈ ਬਿਮਾਰੀ ਕੀ ਹੈ। ਦਰਅਸਲ ਉੱਥੇ ਥੋੜ੍ਹੀ ਦੂਰ ਆ ਇੱਕ ਯੂਰੇਨੀਅਮ ਮਾਈਨ ਸੀਗੀ, ਉੱਥੋਂ ਜਿਹੜੀਆਂ ਗੈਸਾਂ ਨਿਕਲਦੀਆਂ ਸੀਗੀਆਂ ਉਹਨਾਂ ਦਾ ਪ੍ਰਕੋਪ ਆ ਜਿਹੜਾ ਉਸ ਏਰੀਏ ਦੇ ਵਿੱਚ ਸੀ। ਇਹ ਸੀ ਅੱਜ ਦਾ ਪ੍ਰੋਗਰਾਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
6: Another Don Clean with the Don Ducks. Whoa, he's doing dishes with Dawn Platinum.
7: The only soap trusted to save wildlife affected by oil.
6: And Platinum removes up to 99% of grease and food residue, so he doesn't have to work so hard.
7: Well, flap my wings. What'll he do with all that unused elbow grease?
6: Organize the fridge, the spice rack, the junk drawer.
7: What are you quacking on about? He's gonna make enchiladas.
6: More dishes? That's giving this duck goosebumps.
8: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ
10: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ ਕਿੱਦਾਂ ਸਵੈ ਮਾਣ ਲਈ ਹਨੇਰੀ ਬਣ ਵਗੀਦਾ ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ
9: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ

0: ਬਲਜਿੰਦਰ ਸਿੰਘ ਤੁਮਰ ਵੱਲੋਂ ਪੈਰ ਪਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 5:30 AM ਰਾਇਲ ਤੇ ਵਿਰਾਸਤ ਰੇਡੀਓ ਦੀ ਵਾਰੀ ਆ ਗਈ ਆ। ਬਹੁਤ ਸਾਰੇ ਪ੍ਰੋਗਰਾਮ 24 ਘੰਟੇ 7 ਦਿਨ ਚੱਲਦੇ ਹਨ 530 AM ਰਾਇਲ ਤੇ। ਸਪੋਰਟ ਕਰਿਆ ਕਰੋ, ਕਰਦੇ ਹੋ, ਬਹੁਤ ਬਹੁਤ ਧੰਨਵਾਦ। ਸਟੂਡੀਓ ਦੇ ਨੰਬਰ ਮੈਂ ਦੱਸ ਦਿੰਦਾ ਕਿਉਂਕਿ ਚੇਂਜ ਹੋ ਜਾਂਦੇ ਹਨ, ਅਗਲੇ ਹਫ਼ਤੇ ਸਭ ਕੁਝ ਸੈੱਟ ਕਰਦਾ। ਜੇ ਨੰਬਰ 'ਤੇ ਡਾਇਲ ਕਰੂੰਗੇ ਸਾਡੇ ਸਟੂਡੀਓ ਵਿੱਚ ਵੱਜ ਜਾਵੇਗਾ, ਜਦੋਂ ਖਤਮ ਕਰਾਂਗੇ ਪ੍ਰੋਗਰਾਮ ਅਤੇ ਵੱਖ ਵੱਖ ਸਟੂਡੀਓ ਵਿੱਚ ਚਲੇ ਜਾਵੇਗਾ। ਜੇ ਹੁਣ ਤੁਸੀਂ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ, ਨੰਬਰ ਹੁੰਦਾ 416-837-1515, 416-837-1515। ਕਾਫੀ ਸਾਰੀਆਂ ਖਬਰਾਂ, ਇੱਕ ਦੋ ਵਿਸ਼ਿਆਂ ਤੇ ਗੱਲਬਾਤ ਵੀ ਕਰਾਂਗੇ। ਗੁਰਮੁਖ ਸਿੰਘ ਬਾਰੀਆ ਸਾਹਿਬ ਵੀ ਥੋੜੀਆਂ ਠਹਿਰ ਕੇ ਆਣਗੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਬੁੱਧਵਾਰ ਦਾ ਦਿਨ ਆ ਤੇ ਮਈ ਮਹੀਨੇ ਦੀ 27 ਤਰੀਕ ਹੋ ਗਈ ਆ। ਪਰ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ ਤੇ। ਵਿਰਾਸਤ ਮੀਡੀਆ ਕੈਨੇਡਾ ਸਾਡਾ ਸੋਸ਼ਲ ਮੀਡੀਆ ਦਾ ਯੂਟਿਊਬ ਦਾ ਚੈਨਲ ਹੈਗਾ, ਸੋਸ਼ਲ ਮੀਡੀਆ ਸਾਨੂੰ ਲੱਭ ਸਕਦੇ ਹੋ, ਵਿਰਾਸਤ ਮੀਡੀਆ ਕੈਨੇਡਾ ਪਾ ਦਿਓ। ਕਾਫੀ ਸਾਰੀਆਂ ਖਬਰਾਂ, ਲਾਈਵ ਅਪਡੇਟਸ, ਲਾਈਵ ਔਨ ਲੋਕੇਸ਼ਨ, ਬਹੁਤ ਸਾਰੇ ਪ੍ਰੋਗਰਾਮ ਆਉਣ ਵਾਲੇ ਦਿਨਾਂ ਵਿੱਚ ਲੈ ਕੇ ਆਇਆ ਕਰਾਂਗੇ। 530 AM ਡਾਇਲ ਤੇ ਅਸੀਂ ਤੁਹਾਡਾ ਵੈਲਕਮ ਕਰਦੇ ਹਾਂ ਸਵੇਰੇ ਸਵੇਰੇ। ਜੀ ਆਇਆਂ ਨੂੰ ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਔਖੇ ਦਿਨ ਸੌਖੇ ਹੋ ਜਾਣਗੇ, ਸੌਖੇ ਦਿਨ ਤੁਹਾਨੂੰ ਬਹੁਤ ਕੁਝ ਸਿਖਾਲ ਦਿੰਦੇ ਹਨ ਵੀ ਸਪੈਸ਼ਲੀ ਪੈਸਾ, ਪੈਸੇ ਤੋਂ ਬਗੈਰ ਅੱਜ ਕੱਲ੍ਹ ਨਹੀਂ ਸਰਦਾ। ਸੋ ਜ਼ਿੰਦਗੀ ਹਰ ਪਾਸਿਓਂ ਜਿਹੜੀ ਹੈਗੀ ਆ ਕਈ ਵਾਰੀ ਦੁੱਖਾਂ ਵਿੱਚ ਚਲ ਜਾਂਦੀ ਹੈਗੀ ਆ, ਜਦੋਂ ਪੈਸੇ ਦਾ ਕਹਿੰਦੇ ਜੀ ਘਾਟ ਪੈ ਜਾਵੇ, ਕਿਸ਼ਤਾਂ ਵੀ ਦੇਣੀਆਂ, ਘਰ ਵੀ ਸਾਂਭਣਾ, ਬੱਚਿਆਂ ਨੂੰ ਐਜੂਕੇਸ਼ਨ ਵੀ ਲੈ ਕੇ ਦੇਣੀ ਆ, ਕਈ ਵਾਰੀ ਬੰਦਾ ਇੱਧਰ ਇਨਵੈਸਟਮੈਂਟ ਕਰ ਬੈਠਦਾ, ਕੰਮ ਔਖਾ ਹੋ ਜਾਂਦਾ। ਸੋ ਸੌਖਾ ਕਿੱਦਾਂ ਹੋਣਾ, ਉਸ ਗੁਰੂ ਨੂੰ ਯਾਦ ਕਰਕੇ, ਉਹਦੀ ਰਹਿਮਤ ਵਿੱਚ ਰਹਿ ਕੇ, ਅਤੇ ਨਾਲ ਦੀ ਹੈ ਨਾਲ ਜਦੋਂ ਵਿਹਲਾ ਟਾਈਮ ਹੁੰਦਾ ਸਟੱਡੀ ਕਰ ਲਿਆ ਕਰੋ, ਕੁਝ ਨਾ ਕੁਝ ਸਿੱਖਣ ਦੀ ਐਕਸਟਰਾ ਕੋਸ਼ਿਸ਼ ਕਰਿਆ ਕਰੋ, ਸਿੱਖ ਲਓਗੇ। ਹੱਥ ਵਿੱਚ ਤੁਹਾਡੇ ਕੋਲ ਬਹੁਤ ਤਕੜਾ ਟੂਲ ਹੁੰਦਾ, ਜਿਹੜਾ ਐਜੂਕੇਸ਼ਨ ਦਾ ਟੂਲ ਹੁੰਦਾ, ਕਿਤੇ ਵੀ ਜੋਬ ਕਰ ਸਕਦੇ ਹੋ। ਜੋਬ ਕੋਈ ਛੋਟੀ ਵੱਡੀ ਨਹੀਂ ਹੁੰਦੀ ਆ, ਕਿਉਂਕਿ ਹਰ ਇੱਕ ਨੇ ਵੱਖਰੇ ਵੱਖਰੇ ਤਰੀਕੇ ਆਪਣੀ ਫੈਮਿਲੀ ਨੂੰ ਪਾਲਣਾ। ਇਨਸਾਨ ਆ, ਇਨਸਾਨ ਦਾ ਹੱਥ ਫੜਿਆ ਕਰੋ, ਸਾਥ ਦਿਆ ਕਰੋ, ਪੋਜ਼ਿਟਿਵ ਸੋਚਣ ਦੀ ਬੰਦਾ ਕੋਸ਼ਿਸ਼ ਕਰਦਾ ਕੀ ਕਰੇ, ਬੰਦਾ ਕਹਿੰਦਾ ਕਿੱਦਾਂ ਸਾਂਭਾਂਗਾ, ਕਿਉਂਕਿ ਡੇ ਟਾਈਮ ਦੇ ਵਿੱਚ ਅਸੀਂ ਸ਼ੇਅਰ ਆਟੇ ਦੇ ਨਾਲ ਕੰਮ ਕਰਦੇ ਹਾਂ, ਕੰਸਲਟਿੰਗ ਕਰਦੇ ਹਾਂ, ਵੱਖ ਵੱਖ ਸਾਨੂੰ ਬਿਜ਼ਨਸਮੈਨਾਂ ਨੂੰ ਮਿਲਣਾ ਪੈਂਦਾ, ਕਮਿਊਨਿਟੀ ਵਿੱਚ ਕੀ ਹੋ ਰਿਹਾ ਅਤੇ ਕਿੱਦਾਂ ਦਾ ਟਾਈਮ ਲੰਘ ਰਿਹਾ ਹੈਗਾ ਸਾਨੂੰ ਪਤਾ ਲੱਗ ਜਾਂਦਾ ਹੈਗਾ ਆ। ਪਰ ਫਿਰ ਵੀ ਔਖੇ ਟਾਈਮ ਸੌਖੇ ਵਿੱਚ ਆ ਜਾਣਗੇ। ਅਸੀਂ ਖਬਰਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਗਰਮੀਆਂ ਸ਼ੁਰੂ ਹੋ ਗਈਆਂ ਹਨ, ਮੌਸਮ 22 ਡਿਗਰੀ ਤੱਕ ਪਹੁੰਚ ਜਾਵੇਗਾ, 10-12 ਡਿਗਰੀ ਇਸ ਵੇਲੇ ਚੱਲ ਰਿਹਾ ਹੈਗਾ ਆ। ਹਵਾ ਨਾਲ ਥੋੜ੍ਹੀ ਠੰਡ ਲੱਗਦੀ ਆ, ਬੱਦਲ ਵੀ ਛਾਏ ਰਹਿਣਗੇ, ਧੁੱਪ ਵੀ ਨਿਕਲੇਗੀ। ਸੋ ਲੈਸ ਨੋਟ ਕੰਪਲੇਨ ਬਹੁਤ ਹੌਟ ਵੈਦਰ, ਜੀ ਹਾਂ, ਲੱਭਦੇ ਸੀਗੇ ਵੀ ਕਦੋਂ ਆਵੇਗੀ, ਆਉਣ ਲੱਗ ਪਈ ਹੈਗੀ ਆ, ਅਤੇ ਆਉਣ ਵਾਲੇ ਦਿਨਾਂ ਵਿੱਚ ਕਾਫੀ ਗਰਮੀ ਰਹਿਣੀ ਆ। ਸੋ ਗਰਮੀਆਂ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ, ਕੋਈ ਇਨਡੋਰ ਹੁੰਦਾ, ਕੋਈ ਆਊਟਡੋਰ ਹੁੰਦਾ, ਸਪੈਸ਼ਲੀ ਇਹਨਾਂ ਟਾਈਮਾਂ ਵਿੱਚ ਜਿਹੜੇ ਫਰੀ ਹੁੰਦੇ ਆ, ਇੰਜੋਏ ਕਰਨ ਦੀ ਕੋਸ਼ਿਸ਼ ਕਰੋ। ਜ਼ਿੰਦਾਬਾਦ ਮੇਲਾ ਆ ਰਿਹਾ ਚੰਗੂਜ਼ੀ ਸੈਕੰਡਰੀ ਸਕੂਲ ਦੇ ਵਿੱਚ, ਇਹ ਸੈਚਰਡੇ 30 ਤਰੀਕ ਨੂੰ ਹੋਣਾ ਹੈ ਸ਼ਾਮ ਨੂੰ, ਫਰੀ ਹੈਗਾ, ਕਾਲ ਕਰਕੇ ਟਿਕਟ ਰਿਜ਼ਰਵ ਕਰ ਲਿਓ। ਸੋ ਮੈਂ ਚੱਕ ਸਾਹਿਬ ਨੂੰ ਕਹਿਣਾ ਚਾਹੁੰਦਾ ਬਈ, ਜਿਹਨੇ ਵੀ ਟਿਕਟ ਰਿਜ਼ਰਵ ਕੀਤੀ ਆ, ਪਾਸ ਰਿਜ਼ਰਵ ਕੀਤਾ, ਇਨਫੋਰਮੇਸ਼ਨ ਲੈ ਲਿਓ, ਕਿਉਂਕਿ ਸ਼ੋਅ ਕਰਾਉਣੇ ਸੌਖੇ ਨਹੀਂ ਹੁੰਦੇ ਸਪੈਸ਼ਲੀ ਫਰੀ ਵਾਲੇ। ਸੋ ਤੁਹਾਡੇ ਵਾਸਤੇ ਫਰੀ ਵਿੱਚ ਮੇਲਾ ਰੱਖਿਆ, ਪਾਸ ਲੈਣਾ ਪੈਣਾ ਆ, ਕਾਲ ਕਰ ਲਿਓ। ਹਰਮਨਦੀਪ ਆ ਰਹੀ ਆ ਅਤੇ ਬੁੱਕਨ ਜੱਟ, ਹੋਰ ਬਹੁਤ ਸਾਰੇ ਕਲਾਕਾਰ ਰੰਗੋ ਰੰਗ ਪ੍ਰੋਗਰਾਮ ਕਰਨਗੇ ਤੁਹਾਡੇ ਵਾਸਤੇ। ਕੋਈ ਟਿਕਟਾਂ ਤਾਂ ਹੈ ਨਹੀਂ, ਪਾਸ ਲੈਣ ਵਾਸਤੇ ਤੁਸੀਂ ਚੱਕ ਸਾਬੋ ਸਾਹਿਬ ਨਾਲ 519-577 ਅਤੇ 5577 'ਤੇ ਗੱਲਬਾਤ ਕਰ ਲੈਣੀ ਆ, ਜ਼ਿੰਦਾਬਾਦ ਮੇਲਾ। ਇਸਦੇ ਨਾਲ ਨਾਲ ਇਸ ਵੀਕਐਂਡ ਦੇ ਨੌਰਥ ਵੱਲ ਤੁਹਾਨੂੰ ਜਾਣ ਦਾ ਮੌਕਾ ਮਿਲਦਾ ਤਾਂ ਐਲਿਸਨ ਕਾਰ ਵਾਸ਼ ਅਤੇ ਸ਼ਿਵ ਸ਼ਾਈਨ ਕਾਰ ਵਾਸ਼ ਦੇ ਐਲਿਸਨ ਦੇ ਵਿੱਚ ਹਰ ਸਾਲ, ਚੱਲ ਇਸ ਸਾਲ ਵੀ ਵਿਸਾਖੀ ਦਾ ਮੇਲਾ ਲਗਾਇਆ ਜਾਂਦਾ ਆ। ਸੋ ਸੱਦਿਆ ਜਾਂਦਾ ਆ ਕਸਟਮਰਸ ਨੂੰ, ਫੈਮਿਲੀਜ਼ ਨੂੰ, ਬਈ ਆਵੋ, ਪਕੌੜਿਆਂ ਦੀ ਸੇਵਾ ਹੁੰਦੀ ਆ, ਫਰੈਂਚ ਫਰਾਈਜ਼ ਵੀ ਹੁੰਦੀਆਂ ਹਨ ਅਤੇ ਨਾਲ ਦੀ ਨਾਲ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਹੁੰਦਾ ਆ, ਇਹ ਵੀ ਬਿਲਕੁਲ ਫਰੀ ਹੈਗਾ ਆ। ਸੋ ਸ਼ਿਵ ਸ਼ੈਨ ਕਾਰ ਵਾਸ਼ ਦੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ, ਉੱਥੇ ਪਹੁੰਚਣਾ ਜ਼ਰੂਰ। ਕੋਈ ਜਾਣਕਾਰੀ ਲੈਣੀ ਵੀ ਸਾਡੀ ਕਿਸੇ ਵੀ IMLA ਟੀਮ ਦੇ ਮੈਂਬਰ ਨਾਲ ਗੱਲਬਾਤ ਕਰ ਲਿਓ। ਖਬਰਾਂ ਵੀ ਲੈ ਕੇ ਆਵਾਂਗੇ, ਸਪੋਂਸਰ ਵੀਰਾਂ ਦੇ ਸੰਦੇਸ਼ ਵੀ ਹਨ, ਉਹ ਵੀ ਪੜ੍ਹਨੇ ਬੜੇ ਜ਼ਰੂਰੀ ਆ। ਹਰ ਰੋਜ਼ ਸਾਨੂੰ ਨਵੀਂ ਬਿਜ਼ਨਸ ਜੁਆਇਨ ਕਰ ਰਹੀ ਹੈਗੀ ਆ। ਸੋ June 1 ਤੋਂ ਆਉਣ ਵਾਲੇ ਦਿਨਾਂ ਵਿੱਚ ਆਪਣੀ ਕਾਫੀ ਸਾਰੇ ਟਾਕ ਸ਼ੋਅਜ਼ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ। ਇੱਥੇ ਹੀ ਰਹਿਣਾ ਆਪਣਾ, ਇੱਥੇ ਹੀ ਕਮਾਉਂਦੇ ਹਾਂ, ਇੱਥੇ ਦੀ ਗੱਲਬਾਤ ਵੱਧ ਕਰਿਆ ਕਰੋ। ਇੰਡੀਆ ਦੇ ਵਿੱਚ ਕੀ ਕੁਝ ਹੋ ਰਿਹਾ, ਕੋਈ ਨੈਸ਼ਨਲ ਖਬਰ ਹੈਗੀ ਉਹਦੀ ਜਾਣਕਾਰੀ ਲੈ ਲੈਣੀ ਜ਼ਰੂਰੀ ਹੁੰਦੀ ਆ। ਪਰ ਜਿੱਥੇ ਤੁਸੀਂ ਬਿੱਲ ਬੱਤੀਆਂ ਦੇਣੀਆਂ, ਮਹਿੰਗਾਈ ਹੋ ਰਹੀ ਹੈਗੀ ਆ, ਉੱਥੇ ਦਾ ਖਿਆਲ ਰੱਖ ਲਵੋ। ਇੰਡੀਆ ਵਿੱਚ ਆਪਾਂ ਰਹਿੰਦੇ ਸੀ, ਕੀ ਕੀਤਾ, ਮੈਂ ਆਪਣੇ ਡੈਡੀ 'ਤੇ ਬਲੇਮ ਕਰਦਾ, ਮੈਂ ਕਿਹਾ ਇੱਕੋ ਸਰਕਾਰ ਨੂੰ ਵੋਟ ਪਾਈ ਗਏ, ਪਿੰਡ ਵਿੱਚ 10-10 ਗੁਰਦੁਆਰਾ ਖੋਲ੍ਹੇ, ਇੱਕ ਸਕੂਲ ਨਹੀਂ ਸਾਂਭ ਸਕੇ। ਐਜੂਕੇਸ਼ਨ ਮਸਟ, ਐਜੂਕੇਸ਼ਨ ਤੋਂ ਬਗੈਰ ਤੁਸੀਂ ਕਿਸੇ ਨਾਲ ਬਹਿਸ ਨਹੀਂ ਸਕਦੇ, ਵਧੀਆ ਜੋਬ ਨਹੀਂ ਲੈ ਸਕਦੇ, ਬਹਿਸ ਦਾ ਮਤਲਬ ਕਿਸੇ ਨਾਲ ਵਿਚਾਰਾਂ ਦਾ ਸਾਂਝ ਨਹੀਂ ਪਾ ਸਕਦੇ। ਸੋ ਅੱਜ ਕੱਲ੍ਹ ਇੱਥੇ ਵੀ ਬੜੇ ਭੰਗ ਦੇ ਸਟੋਰ ਖੁੱਲ੍ਹ ਰਹੇ ਹਨ ਅਤੇ ਨਸ਼ਿਆਂ ਵਿੱਚ ਡੋਬ ਰਹੇ ਹਨ। ਦੂਰ ਰਹੋ ਨਸ਼ਿਆਂ ਤੋਂ, ਦੇ ਆਰ ਨਾਟ ਗੁੱਡ ਫੋਰ ਯੂ। ਗੁਰੂ ਦੇ ਨਾਲ ਜੁੜੋ, ਨਿਮਰਤਾ ਵਿੱਚ ਰਹੋ, ਆਪਣੇ ਪਰਿਵਾਰ ਨੂੰ ਸਾਂਭੋ ਅਤੇ ਆਪਣੀ ਕੰਟਰੀ, ਆਪਣੇ ਸ਼ਹਿਰ ਦਾ ਖਿਆਲ ਰੱਖੋ। ਕੱਪ ਸਿੱਟਾਂਗੇ ਵਿੰਡੋ ਤੋਂ ਬਾਹਰ, ਤੁਹਾਡੀ ਆਪਣੀ ਕੰਟਰੀ ਹੈ ਯਾਰ, ਟਿਕਟ ਵੀ ਬਹੁਤ ਮਹਿੰਗੀ ਮਿਲਦੀ ਆ, ਮਿਲਣੀ ਵੀ ਚਾਹੀਦੀ ਹੈਗੀ। ਯੂ ਟਰਨ ਮਾਰੂੰਗੇ, ਟਿਕਟ ਮਿਲਦੀ ਆ, ਮਿਲਣੀ ਵੀ ਚਾਹੀਦੀ ਹੈਗੀ ਆ। ਪਤਾ ਨਹੀਂ ਕਿਹੜੇ ਵੇਲੇ ਕਿਹਦਾ ਐਕਸੀਡੈਂਟ ਹੋ ਜਾਣਾ, ਕੀ ਹੋ ਜਾਣਾ, ਤੋਂ ਬਚ ਕੇ ਰਿਹਾ ਕਰੋ। ਲੈਸ ਕੀਪ ਦਿਸ ਕੈਨੇਡਾ ਬਿਊਟੀਫੁਲ ਐਂਡ ਸੇਫ, ਦੈਟਸ ਵਾਟ ਆਈ ਐਮ ਸੇਇੰਗ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਸਟਾਰਗੇਟ ਲੋਜਿਸਟਿਕਸ ਦੇ ਵੱਲੋਂ, 905-564-9992 ਨੰਬਰ ਆ। ਗਲਾਡ ਹੈਪੀ ਸਰ ਜੀ ਦਵਿੰਦਰ ਸੋਤਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਇਸ ਦੇ ਡਰਾਈਵਰ ਅਤੇ ਓਨਰ ਓਪਰੇਟਰ ਅਤੇ ਮਕੈਨਿਕ ਦੀ ਲੋੜ ਪੈਂਦੀ ਰਹਿੰਦੀ ਹੈ, ਕਾਲ ਕਰ ਲਿਓ। ਅਵੀ ਧਾਲੀਵਾਲ ਜੀ 416-882-1200 ਇਹਦਾ ਨੰਬਰ ਹੈਗਾ, ਫਰੀ ਵੇ ਗਰੁੱਪ ਤੋਂ। ਜੇ ਤੁਸੀਂ ਅਮੈਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ, ਅਮੈਰੀਕਾ ਵਿੱਚ ਆਪਣੀ ਬਿਜ਼ਨਸ ਖੋਲ੍ਹਣਾ ਚਾਹੁੰਦੇ, ਸਪੈਸ਼ਲੀ ਆਪਣਾ ਟਰੱਕਿੰਗ ਦਾ ਯਾਰਡ, ਟਰੱਕਿੰਗ ਦਾ ਲਿੰਕ, ਸਪੈਸ਼ਲੀ ਜਿੱਥੋਂ ਲੋਡ ਚੱਕਦੇ ਹੋ ਉਸ ਏਰੀਏ ਦੇ ਵਿੱਚ ਕੋਈ ਯਾਰਡ ਲੈਣਾ ਚਾਹੁੰਦੇ ਹੋ, ਬਿਜ਼ਨਸ ਖੋਲ੍ਹਣੀ ਚਾਹੁੰਦੇ ਹੋ, ਤਾਂ ਤੁਸੀਂ ਅਵੀ ਧਾਲੀਵਾਲ ਨਾਲ 416-882-1200 'ਤੇ ਗੱਲਬਾਤ ਕਰ ਲਿਓ। ਮੈਂ ਦੱਸ ਦੇਵਾਂ, ਅਵੀ ਧਾਲੀਵਾਲ ਜੀ ਨੇ ਆਪਣੇ ਪੇਪਰ ਭਰ ਦਿੱਤੇ ਆ ਸਿਟੀ ਆਫ ਬਰੈਂਪਟਨ ਦੇ ਵਿੱਚ ਐਜ਼ ਅ ਮੇਅਰ। ਬੈਸਟ ਆਫ ਲੱਕ ਟੂ ਐਵਰੀਬਡੀ, ਬੈਸਟ ਆਫ ਲੱਕ ਟੂ ਅਵੀ ਧਾਲੀਵਾਲ। ਸੀਰੀਅਸ ਇਮੀਗ੍ਰੇਸ਼ਨ ਗੋਪੀ ਜੀ, ਖਹਿਰਾ ਸਾਹਿਬ ਨੰਬਰ ਦੇਣ ਦਾ, 905-670-4444। ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ ਹੋਵੇ ਤਾਂ ਤੁਸੀਂ ਗੱਲਬਾਤ ਕਰ ਲੈਣੀ ਆ। 905-670-4444 ਅਤੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ, ਅਤੇ ਨਾਲ ਨਾਲ ਮੈਂ ਦੱਸ ਦੇਵਾਂ, ਟੋਪ ਆਟੋ ਕਲੇਜਰ, ਮਾਈਨਰ ਜਾਂ ਮੇਜਰ ਰਿਪੇਅਰ ਕਰਵਾਉਣੀ ਹੋਵੇ, 24/7 ਟੋਇੰਗ ਸਰਵਿਸਿਜ਼ ਐਂਡ ਕੰਪਲੀਟ ਬੋਡੀ ਰਿਪੇਅਰ ਸ਼ੋਪ ਹੈਗੀ ਆ। ਗੁਰਦੇਵ ਸਿੰਘ ਦਾ ਨੰਬਰ 905-624-0770। ਜਿਹੜੀ ਪ੍ਰੀ ਸੇਲ ਲੱਗੀ ਸੀਗੀ ਟਿਕਟਾਂ ਦੀ ਪੰਜਾਬੀ ਵਿਰਸਾ ਮਨਮੋਹਨ ਵਾਰਸ ਦੇ ਕਮਲ ਹੀਰਾਂ ਦੇ ਸ਼ੋਅ ਦੀ, ਉਹ ਖਤਮ ਹੋ ਗਈ। ਹੁਣ ਰੈਗੂਲਰ ਟਿਕਟਾਂ ਤੁਸੀਂ ਲੈ ਸਕਦੇ ਹੋ ਟਿਕਟ ਮਾਸਟਰ 'ਤੇ ਜਾ ਕੇ। ਸ਼ੋਅ ਬਹੁਤ ਵਧੀਆ ਹੁੰਦਾ ਆ, ਫੈਮਿਲੀ ਸ਼ੋਅ ਹੁੰਦਾ ਆ, ਤੁਸੀਂ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਿਓ। ਉਹਦੀ ਜਾਣਕਾਰੀ ਆਉਣ ਵਾਲੇ ਦਿਨ ਵਿੱਚ ਲਿਆ ਕਰਾਂਗੇ, ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ। ਦੁਆਬਾ ਸਵੀਟਸ ਐਂਡ ਰੈਸਟੋਰੈਂਟ, ਡਾਈਨ ਇਨ, ਟੇਕ ਆਊਟ, ਕੇਟਰਿੰਗ ਵਾਸਤੇ 905-450-1455 'ਤੇ ਗੱਲਬਾਤ ਕਰ ਲਿਓ। 905-450-1455 'ਤੇ ਫੀਫਾ ਸੋਕਰ ਦਾ ਕੱਪ ਆ ਰਿਹਾ ਹੈਗਾ, ਵਰਲਡ ਕੱਪ, ਸੋਕਰ ਕੱਪ ਕਹਿ ਸਕਦੇ ਹੈਗੇ ਆ। ਸੋ ਜਿਹੜਾ ਇਹ ਸੋਕਰ ਦਾ ਵੱਡਾ ਜਿਹੜਾ ਸ਼ੋਅ ਹੈਗਾ ਆ, ਉਹ ਸਾਡੇ ਸ਼ਹਿਰ ਇੱਥੇ ਟੋਰਾਂਟੋ ਵਿੱਚ ਵੱਖ ਵੱਖ ਹੋਰ ਕੰਟਰੀਜ਼ ਦੇ ਵਿੱਚ ਹੋਣਾ ਆ, ਅਤੇ ਨੋ ਡਾਊਟ ਟ੍ਰੈਫਿਕ ਕੰਜਕਸ਼ਨ ਹੋਣੀ ਆ, ਕੰਜਕਸ਼ਨ ਹੋਣੀ ਆ। ਸੋ ਖਿਆਲ ਰੱਖਣਾ ਆਪਣਾ, ਕੀ ਬੋਲਾਂ ਜੀ, ਅਪਡੇਟ ਮੈਂ ਦੇਵਾਂਗਾ ਥੋੜ੍ਹੇ ਜਿਹਾ ਠਹਿਰ ਕੇ। ਵੈਕਸੀਨ ਹੈ ਨਹੀਂ, ਕੇਸਿਸ ਵੱਧ ਰਹੇ ਹਨ, ਲੋਕ ਮਰ ਰਹੇ ਹਨ, ਸੋ ਕਿਤੇ ਜਾ ਰਹੇ ਹੋ, ਬਹੁਤ ਸਾਰੇ ਕੰਟਰੀਜ਼ ਦੇ ਜਿਹੜੇ ਵੀਜ਼ੇ ਆ ਉਹ ਵੀ ਕੈਂਸਲ ਕਰ ਦਿੱਤੇ ਹੈਗੇ ਆ, ਅਪਲਾਈ ਵੀ ਨਹੀਂ ਕਰ ਸਕਦੇ ਕਿਉਂਕਿ ਜਦ ਤੱਕ ਇਹ ਹੈਂਡਲ ਹੀ ਹੁੰਦਾ। ਅਪ੍ਰੈਲ ਦੀ 24 ਨੂੰ ਕਹਿੰਦੇ ਆ ਵੀ ਸ਼ੁਰੂ ਹੋਇਆ ਸੀਗਾ, ਸੋ ਉਸ ਵੇਲੇ ਤੋਂ ਲੈ ਕੇ ਟਰੇਸਿੰਗ ਅਤੇ ਟਰੈਕਿੰਗ ਕਰਨੀ ਬੜੀ ਔਖੀ ਹੈਗੀ ਆ, ਪਰ ਇਹ ਫੈਲ ਰਿਹਾ ਹੈਗਾ। ਇਹਦੀ ਡੇਂਜਰਸ ਪੁਆਇੰਟ, ਇਹਦੀ ਵੈਕਸੀਨ ਕੋਈ ਹੈ ਨਹੀਂ, ਸੋ ਲੋਕ ਮਰ ਰਹੇ ਹਨ। ਅਤੇ ਕਹਿੰਦੇ ਵੀ ਅਮੈਰੀਕਾ ਦੇ ਵਿੱਚ ਡੋਨਲਡ ਟਰੰਪ ਨੇ ਜਿਹੜੀ ਉਹ ਕੱਟਬੈਕ ਕੀਤਾ ਫੰਡਿੰਗ ਦਾ, ਉਹ ਕਹਿੰਦਾ ਵਾਈ ਸ਼ੁਰ ਅਮੈਰੀਕਾ ਵੀ ਪੇਇੰਗ ਫੋਰ ਐਵਰੀਥਿੰਗ, ਉਹ ਵੀ ਸਹੀ ਹੈਗਾ, ਕਹਿੰਦਾ ਵਾਈ ਸ਼ੁਰ ਵੀ ਪੇਇੰਗ ਫੋਰ ਐਵਰੀਥਿੰਗ, ਆਪਣਾ ਸਾਰਾ ਫੇਰ ਸ਼ੇਅਰ ਕਰੋ ਅਤੇ ਕਾਫੀ ਸਾਰੀ ਕੱਟਬੈਕ ਕਰਕੇ। ਕਹਿੰਦੇ ਉਹ ਟਰੇਸ ਕਰਨਾ, ਟਰੈਕ ਕਰਨਾ, ਲੇ ਆਫ ਕੀਤੀ ਗਈ ਸੀ ਕਾਫੀ ਸਾਰੇ ਡਾਕਟਰ ਸੀ, ਉਹ ਬੜਾ ਮੁਸ਼ਕਿਲ ਹੋ ਗਿਆ ਹੈਗਾ, ਕੋਸ਼ਿਸ਼ ਲੱਗੇ ਹੋਏ ਆ ਵੈਕਸੀਨ ਜਿਹੜੀ ਹੈਗੀ ਆ ਉਹ ਬਣਾਉਣ ਵਾਸਤੇ, ਪਰ ਹਜੇ ਤੱਕ ਵੈਕਸੀਨ ਬਣੀ ਨਹੀਂ। ਸੋ ਜਸਟ ਬੀ ਕੇਅਰਫੁਲ, ਜੇ ਤੁਸੀਂ ਕਿਤੇ ਜਾਂਦੇ ਹੋ ਮਾਸਕ ਪਹਿਨਣਾ ਸੰਗਿਆ ਨਾ ਕਰੋ। ਕਈਆਂ ਵਿੱਚ ਵੀਕਨੈਸ ਹੁੰਦੀ ਆ ਬੋਡੀ ਦੇ ਵਿੱਚ, ਇਹ ਕੁਦਰਤ ਦੇ ਰੰਗ ਹਨ, ਹਰ ਇੱਕ ਦੀ ਬੋਡੀ ਵੱਖਰੀ ਵੱਖਰੀ ਆ। ਜੇ ਤੁਹਾਨੂੰ ਛੇਤੀ ਬੁਖਾਰ ਹੋ ਜਾਂਦਾ ਤਾਂ ਮਾਸਕ ਪਹਿਨ ਲਵੋ, ਤੁਹਾਡੇ ਆਪਣਾ ਸਰੀਰ ਆ, ਤੁਹਾਡੀ ਆਪਣੀ ਬੋਡੀ ਆ। ਮੈਂ ਬੱਚਿਆਂ ਨੂੰ ਵੀ ਕਹਿੰਦਾ ਵੀ ਬਜ਼ੁਰਗ ਕਿਤੇ ਲੈ ਕੇ ਜਾਂਦੇ ਹੋ, ਉਹਨਾਂ ਨੂੰ ਕੋਸ਼ਿਸ਼ ਕਰੋ ਵੀ ਮਾਸਕ ਪਹਿਨ ਲੈਣ। ਜੇ ਵੱਡੀ ਸੰਗਤ ਵਿੱਚ ਜਾਂਦੇ ਆ, ਲੋਕਾਂ ਦੇ ਵਿੱਚ ਜਾਂਦੇ ਆ, ਤਾਂ ਮਾਸਕ ਪਹਿਨ ਕੇ ਬਚ ਸਕਦੇ ਹਨ, ਬਿਮਾਰੀਆਂ ਤੋਂ ਦੂਰ ਹੋ ਸਕਦੇ। ਸੰਗਿਆ ਨਾ ਕਰੋ, ਇਸ ਯੋਰ ਓਨ ਬੋਡੀ, ਕੀ ਕਹਿ ਲਊਗਾ। ਕੱਲ ਨੂੰ ਜੇ ਕਿਤੇ ਵੱਡੇ ਸਟਾਰ ਨੇ ਫੈਸ਼ਨ ਦੇ ਤੌਰ ਤੇ ਮਾਸਕ ਪਹਿਨ ਲਿਆ, ਸਾਰਿਆਂ ਨੇ ਮਾਸਕ ਪਹਿਨਣ ਲੱਗ ਪੜੇ, ਪਾਰਟੀਆਂ ਜੀਨਾਂ ਪਾਉਣ ਲੱਗ ਪਏ, ਪਾਰਟੀਆਂ ਜੀਨਾਂ ਪਾਉਣ ਲੱਗ ਪੜੀਆਂ, ਜਿਹੜੀ ਅਸਲੀ ਚੀਜ਼ ਤੋਂ ਦੂਰ ਹੋ ਰਹੇ। ਸੋ ਰੱਬ ਨਾ ਕਰੇ ਕਿਸੇ ਨੂੰ ਬਿਮਾਰੀ ਲੱਗ ਜਾਵੇ। ਸੋ ਜੇ ਤੁਸੀਂ ਛੇਤੀ ਬਿਮਾਰ ਹੋ ਜਾਂਦੇ ਹੋ, ਸਾਡਾ ਸਰੀਰ ਵਿੱਚ ਇੰਨੇ ਇੰਨਾ ਜ਼ੋਰ ਹੈ ਨਹੀਂ ਵੀ ਵੱਖ ਵੱਖ ਬਿਮਾਰੀਆਂ ਤੋਂ ਦੂਰ ਰਹੋ, ਤਾਂ ਮਾਸਕ ਪਹਿਨ ਲਿਓ, ਬਸ ਇਹੀ ਕਹਿਣਾ ਚਾਹ ਰਹੇ। ਬਿਮਾਰ ਨਾ ਹੋ ਜਾਇਓ, ਕਿਉਂਕਿ ਹਜੇ ਤੱਕ ਵੈਕਸੀਨ ਲੱਭੀ ਨਹੀਂ ਹੈਗੀ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਬਰਾੜਾ ਦੀ ਚੱਕੀ ਮਿਲ ਦਾ ਆਟਾ ਜਿਹੜਾ ਵਿਨਾਪੈਗ ਦੇ ਵਿੱਚ ਬਣਦਾ ਅਤੇ ਵੈਂਕੂਵਰ ਐਵਰਸਪੋਰਟ ਦੇ ਵਿੱਚ, ਬਰਾੜਾ ਦਾ ਬੇਸਣ ਤੁਸੀਂ ਬੜਾ ਪਸੰਦ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਅਤੇ ਹੁਣ ਜਿਹੜਾ ਮਲਟੀਗ੍ਰੇਨ ਆਟਾ ਪਹੁੰਚਿਆ ਹੈਗਾ ਆ, ਉਹ ਵੀ ਕਾਫੀ ਰਿਸਪੋਂਸ ਮਿਲ ਰਿਹਾ ਹੈਗਾ, 7 ਗ੍ਰੇਨ ਆਟਾ ਬਣਾ ਕੇ ਦਿੱਤਾ ਸ਼ੇਰ ਆਟੇ ਵਾਲੇ ਨੇ। ਟਰਾਈ ਕਰਕੇ ਤੁਸੀਂ ਜ਼ਰੂਰ ਦੇਖਿਓ। ਬੜੀ ਜਲਦੀ ਆਪਾਂ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਗੱਲਬਾਤ ਕਰਨੀ, ਪਹਿਲਾਂ ਦੱਸ ਦੇਵਾਂ ਕਟਾਰੀਆ ਟੂਰਸ ਐਂਡ ਟਰੈਵਲ ਦਾ ਮੈਂ ਨੰਬਰ ਦੇ ਦਿੰਦਾ, 905-678-1200। ਮਾਲਟਨ ਵਿੱਚ ਹਨ ਏਅਰਪੋਰਟ ਐਂਡ ਡੈਰੀ ਰੋਡ ਤੇ, 2883 ਡੈਰੀ ਰੋਡ ਤੇ। ਬਰੈਂਪਟਨ ਵਿੱਚ ਹਨ ਗੋਰ ਐਂਡ ਅਵਨੀਜ਼ਰ ਤੇ, 4550 ਅਵਨੀਜ਼ਰ ਰੋਡ ਤੇ। ਹਵਾਈ ਜਹਾਜ਼ ਦੀਆਂ ਟਿਕਟਾਂ ਲੈਣੀਆਂ ਹੋਣ, ਕਿਤੇ ਟਰੈਵਲ ਕਰਨਾ ਹੋਵੇ, ਕੋਈ ਵਕੇਸ਼ਨ ਪੈਕੇਜ ਲੈਣਾ ਹੋਵੇ, ਤਾਂ ਤੁਸੀਂ ਕਾਲ ਕਰ ਲਿਓ 8:30 ਤੋਂ ਲੈ ਕੇ 11 ਵਜੇ ਤੱਕ ਖੁੱਲ੍ਹੇ ਰਹੇ। ਟਿਕਟਾਂ ਬੜੀਆਂ ਵਧੀਆ ਪ੍ਰਾਈਸ ਵਿੱਚ ਮਿਲਦੀਆਂ, ਸਸਤੀ ਪ੍ਰਾਈਸ ਮਿਲਦੀਆਂ ਅਤੇ ਸਰਵਿਸ ਬਹੁਤ ਵਧੀਆ ਉਹਨਾਂ ਦੀ। ਕਟਾਰੀਆ ਸਾਹਿਬ ਨਾਲ ਗੱਲਬਾਤ ਕਰ ਲੈਣੀ, ਕਟਾਰੀਆ ਟੂਰਸ ਐਂਡ ਟਰੈਵਲ, 905-678-1200 ਦੇ ਤੁਸੀਂ ਗੱਲਬਾਤ ਕਰ ਲਿਓ। ਮੋਰਗੇਜ, ਬਹੁਤ ਸਾਰੀਆਂ ਮੋਰਗੇਜ ਜਿਹੜੀਆਂ ਹੈਗੀਆਂ ਫੇਲ ਹੋ ਰਹੀਆਂ ਹਨ, ਲੋਕ ਆਪਣੇ ਪੇਮੈਂਟ ਤੋਂ ਬਿਹਾਈਂਡ ਹੋ ਗਏ ਹਨ। ਬਹੁਤ ਵਾਰੀ ਤੁਸੀਂ ਬੈਂਕ ਨਾਲ ਗੱਲ ਕਰਕੇ ਸਿਰਫ ਇੰਟਰਸਟ ਹੀ ਪੇ ਕਰ ਸਕਦੇ ਹੋ, ਬੈਂਕ ਮੰਨ ਜਾਂਦਾ ਹੈਗਾ ਤੁਹਾਡੀ ਹੈਲਪ ਕਰਦਾ, ਪਰ ਜੇ ਤੁਸੀਂ ਕੁਝ ਕਰੋਗੇ ਨਾ, ਬੋਲੂਗੇ ਨਾ, ਪੁੱਛੋਗੇ ਨਾ, ਫਿਰ ਤੁਹਾਡਾ ਕੱਖ ਨਹੀਂ ਬਣਨਾ। ਤੰਗੀਆਂ ਨਾ ਕਰੋ, ਔਖੇ ਸੌਖੇ ਔਖੇ ਟਾਈਮ ਕਈ ਵਾਰੀ ਆ ਜਾਂਦੇ ਹੈਗੇ ਆ, ਤਾਂ ਤੁਸੀਂ ਬੈਂਕ ਨਾਲ ਗੱਲ ਕਰਕੇ ਜਿੱਥੋਂ ਮੋਰਗੇਜ ਲਈ ਹੈਗੀ ਹੈ, ਕਹਿੰਦੇ ਆਪਾਂ ਸਿਰਫ ਇੰਟਰਸਟ ਹੀ ਦੇ ਸਕਦੇ ਹੈਗੇ, ਪ੍ਰਿੰਸੀਪਲ ਹੀ ਦੇ ਸਕਦੇ, ਬੈਂਕ ਵਾਲੇ ਵੀ ਮਰ ਜਾਂਦੇ ਹੈਗੇ ਆ, ਉਹਨਾਂ ਨੂੰ ਆਪਣੇ ਪੈਸੇ ਦਾ ਫਿਕਰ ਹੁੰਦਾ ਅਤੇ ਇੰਟਰਸਟ ਦਾ ਹੁੰਦਾ, ਇੰਟਰਸਟ ਤਾਂ ਮਿਲੀ ਜਾਂਦਾ ਨਾ, ਮੰਨ ਜਾਂਦੇ ਆ। ਸੋ ਜੇ ਔਖਾ ਟਾਈਮ ਆ ਗਿਆ, ਕੋਈ ਸਲਾਹ ਲੈਣੀ ਹੋਵੇ, ਮੋਰਗੇਜ ਕਰਵਾਉਣੀ ਹੋਵੇ, ਤਾਂ ਜਸ ਭੁੱਲਰ ਦਾ ਨੰਬਰ 416-732-2611 'ਤੇ ਗੱਲਬਾਤ ਕਰ ਲੈਣੀ। ਇੱਕ ਵਾਰੀ ਮੈਂ ਫੇਰ ਦੱਸ ਦੇਵਾਂ, ਇਸ ਵੀਕਐਂਡ 'ਤੇ ਐਲਸਟਨ ਦੇ ਵਿੱਚ ਸ਼ਿਵ ਸ਼ਾਈਨ ਕਾਰ ਵਾਸ਼ 'ਤੇ ਚੌਥਾ ਵਿਸਾਖੀ ਮੇਲਾ ਜਿਹੜਾ ਹੁੰਦਾ ਆ, ਖਾਣ ਪੀਣ ਨੂੰ ਰੱਖਿਆ ਹੁੰਦਾ ਆ ਅਤੇ ਚਾਹ ਰੱਖੀ ਹੁੰਦੀ ਆ, ਇੰਜੋਏ ਕਰਿਓ, ਉੱਥੇ ਆ ਕੇ ਮਿਲਿਓ ਇੱਕ ਦੂਸਰੇ ਨੂੰ ਆ ਕੇ, ਛੋਟੇ ਛੋਟੇ ਟਾਊਨਾਂ ਵਿੱਚ ਡਰਾਈਵ ਕਰਕੇ ਦੇਖਿਓ, ਵੱਖਰਾ ਹੀ ਨਜ਼ਾਰਾ ਹੈਗਾ ਆ। ਤੋ ਤੁਸੀਂ ਇਸ ਸ਼ਨੀਵਾਰ ਨੂੰ 11 ਵਜੇ ਲੈ ਕੇ 4 ਵਜੇ ਤੱਕ ਲੰਘ ਰਹੇ ਹੋ, ਸਾਨੂੰ ਮਿਲੋ, ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ, ਪਹੁੰਚੇ ਹੋਣਾ ਉੱਥੇ, ਅਤੇ ਜਿੱਥੇ ਲੰਗਰ ਵੀ ਲਾਏ ਜਾਣੇ ਆ, ਫਰੈਂਚ ਫਰਾਈਜ਼ ਲੰਗਰ ਲਾਉਂਦੇ ਆ, ਬਹੁਤ ਵਧੀਆ ਫਰੈਸ਼ ਬਣਾ ਕੇ ਦਿੰਦੇ ਹਨ, ਅਤੇ ਚਾਹ ਤਾਂ ਹੁੰਦੀ ਹੀ ਹੁੰਦੀ ਹੈਗੀ ਆ। ਅਤੇ ਇਹ ਐਲਸਨ ਸ਼ਿਵ ਸੈਨ ਕਾਰ ਵਾਸ਼ ਦੇ ਜਿਹੜਾ ਚੌਥਾ ਵਿਸਾਖੀ ਮੇਲਾ 11 ਵਜੇ ਤੋਂ ਲੈ ਕੇ 3 ਵਜੇ ਤੱਕ, ਅਤੇ ਜ਼ਿੰਦਾਬਾਦ ਮੇਲਾ ਸ਼ਨੀਵਾਰ ਨੂੰ ਸ਼ਾਮ ਨੂੰ, ਇਹ ਹੈਗਾ ਚਿੰਕਿਊਜ਼ੀ ਸੈਕੰਡਰੀ ਸਕੂਲ ਦੇ ਵਿੱਚ, ਬਹੁਤ ਵਧੀਆ ਆਡੋਟੋਰੀਅਮ ਆ, ਬਹੁਤ ਵਧੀਆ ਉਹ ਸਟੇਜ ਹੈਗੀ ਆ, 700 ਕੁ ਬੰਦੇ ਦੀ ਬਿਲਕੁਲ ਕਪੈਸਿਟੀ ਹੈਗੀ ਆ। ਪਰ ਕਾਲ ਕਰਕੇ ਪਤਾ ਕਰ ਲੈਣਾ, ਮਿਲ ਇਹ ਵੀ ਫਰੀ ਆ, ਪਰ ਤੁਹਾਨੂੰ ਪਾਸ ਲੈਣਾ ਪੈਣਾ ਆ, ਚੱਕ ਸਾਬੂ ਮੇਜਰ ਚੱਕ ਸਾਬੂ ਨਾਲ ਗੱਲਬਾਤ ਕਰ ਲੈਣੀ ਆ, 519-577-5577 ਦੂਰੋਂ ਹੀ ਪਛਾਣ ਸਕਦੇ, ਫੁੱਲਾਂ ਵਾਲੇ ਕੱਪੜੇ ਪਾਈ ਰੱਖਦੇ ਮੇਰੇ ਵੀਰ। ਗੁਰਮੁਖ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਜੀ ਤੰਬਰ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ, ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਬੁੱਧ ਕੰਮ ਸ਼ੁੱਧ ਹੁੰਦਾ, ਇਹ ਛੋਟੇ ਹੁੰਦੇ ਇਹ ਰਿਦਮ ਚੱਲਦੀ ਆ ਰਹੀ ਹੈਗੀ ਹੈ, ਦਿਨ ਤਾਂ ਹਰ ਇੱਕ ਵਧੀਆ ਹੁੰਦਾ ਆ, ਖਬਰਾਂ ਖਬਰਾਂ ਹੀ ਹੁੰਦੀਆਂ ਹਨ, ਜੋ ਹੈਗਾ ਆਪਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ, ਤੁਹਾਡੇ ਬਹੁਤ ਸਾਰੇ ਫੋਨ ਕਾਲਸ ਆਉਂਦੇ ਰਹਿੰਦੇ ਹਨ, ਬਹੁਤ ਬਹੁਤ ਧੰਨਵਾਦ। ਸਟੂਡੀਓ ਵਿੱਚ ਕੋਈ ਗੱਲਬਾਤ ਕਰਨੀ ਹੋਵੇ, 416-8-37-1515, 416-837-1515 ਡਾਇਲ ਕਰਕੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਕੋਈ ਪੁੱਛਣਾ ਹੋਵੇ ਪੁੱਛ ਸਕਦੇ ਹੋ, ਅਸੀਂ ਤੁਹਾਡਾ ਵੈਲਕਮ ਕਰਦੇ ਹਾਂ। ਕਾਫੀ ਸਾਰੀਆਂ ਖਬਰਾਂ ਲੈ ਕੇ ਆਈਆਂ ਬਾਰੀਆ ਸਾਹਿਬ ਨਾਲ, ਸਤਿ ਸ਼੍ਰੀ ਅਕਾਲ ਬੁਲਾ ਲਈ ਹੈਗੀ ਆ, ਅਤੇ ਬਾਰੀਆ ਸਾਹਿਬ ਖਬਰਾਂ ਵੱਲ ਚੱਲਦੇ ਆ। ਪਹਿਲਾਂ ਮੈਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੀ ਇਨਫੋਰਮੇਸ਼ਨ ਦੇ ਦੇਵਾਂ, 1136 ਮੈਸਲ ਬੁਲਵਾਰ ਤੇ ਮਿਸਾਕਾ ਦੇ ਵਿੱਚ, ਡਰਾਈਵ ਥਰੂ ਹੋਲ ਚੇਂਜ ਆ, ਬ੍ਰੇਕ ਰਿਪੇਅਰ ਐਂਡ ਸਰਵਿਸ, ਏਸੀ ਰਿਪੇਅਰ, ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੇ ਹੋ, ਇੰਜਨ ਟਾਇਰ ਐਗਜ਼ੌਸਟ, ਯੂ ਨੇਮ ਇਟ, ਦੇ ਡੂ ਇਟ, ਅਤੇ ਡਾਇਮੰਡ ਟਰੱਕ ਪਾਰਟ ਵੀ ਇੱਥੋਂ ਮਿਲਦੇ ਹਨ। ਤੁਸੀਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਸਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ ਆ। ਕਰੋਮ ਦੇ ਜਿਹੜੇ ਬੰਪਰ ਹੁੰਦੇ ਆ, ਗਾਰਡ ਹੁੰਦੇ, ਉਹ ਤੁਸੀਂ ਲੈ ਸਕਦੇ ਹੋ, ਡਾਇਮੰਡ ਟਰੱਕ ਪਾਰਟਸ, 905-212-9900 ਤੇ ਗੱਲਬਾਤ ਕਰ ਲੈਣੀ ਆ। ਬਾਈ ਸਾਹਿਬ ਜੀ ਆਇਆਂ ਨੂੰ ਖਬਰਾਂ ਵੱਲ ਚੱਲਦੇ ਆ, 1 by 1 ਸਾਰੀਆਂ ਖਬਰਾਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ। 6:17 ਹੋ ਗਏ ਹਨ ਅਤੇ ਸਾਡੇ ਕੋਲ ਹੈਗੇ ਆ ਕਾਫੀ ਸਾਰਾ ਟਾਈਮ, 43 ਮਿੰਟ ਹਜੇ ਬਾਕੀ ਹਨ, ਤੇ ਗੱਲਾਂ ਬਾਤਾਂ ਕਰਦੇ ਆ ਜੀ ਆਇਆਂ ਨੂੰ।
1: ਜੀ ਬਿਲਕੁਲ, ਤੰਬੜ ਸਾਹਿਬ, ਗੱਲ ਇਹ ਹੈਗੀ ਆ ਕਿ ਖਬਰਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਤੇ ਕੁਝ ਸਰੋਤਿਆਂ ਦੇ ਵਿਚਾਰ ਲੈ ਕੇ ਆਪਾਂ ਕੁਝ ਨਾ ਕੁਝ ਰਾਏ ਇੱਦਾਂ ਦੀ ਬਣਾਉਣੀ ਹੁੰਦੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਇੱਕ ਵਧੀਆ ਜੀਵਨ ਤੇ ਵਧੀਆ ਵਿਵਸਥਾ ਤੇ ਆਪਾਂ ਕੈਨੇਡਾ ਜਿਹੜਾ ਕੰਟਰੀ 'ਚ ਅਸੀਂ ਰਹਿ ਰਹੇ ਹਾਂ ਉਹਨੂੰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਉਹਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਕਿ ਮੁਲਕ ਕਿਵੇਂ ਤਰੱਕੀ ਕਰੇ ਤੇ ਆਪਾਂ ਕਿਵੇਂ ਇੱਥੇ ਵਧੀਆ ਤਰੀਕੇ ਨਾਲ ਰਹਿ ਸਕੀਏ। ਉਹ ਖਬਰਾਂ ਜਿਹੜੀਆਂ ਹੁੰਦੀਆਂ ਨੇ ਉਹ ਆਪਾਂ ਕਹਿ ਸਕਦੇ ਹਾਂ ਕਿ ਖਬਰ ਪੜ੍ਹ ਦੇਣੀ ਕੋਈ ਵੱਡੀ ਗੱਲ ਨਹੀਂ ਹੈਗੀ, ਖਬਰ ਦੇ ਨਾਲ ਕੋਈ ਰਾਏ ਜਾਂ ਉਹਦੇ ਨਾਲ ਜੁੜੇ ਹੋਏ ਹਾਲਾਤ ਜਿਹੜੇ ਆ ਉਹ ਸਾਡਾ ਮਕਸਦ ਹੈ ਕਿ ਸਰੋਤੇ ਸਾਡੇ ਦੇ ਨਾਲ ਕੋਈ ਵਿਚਾਰਾਂ ਦੀ ਸਾਂਝ ਪਾਉਣੀ ਚਾਹੁੰਦੇ ਹੋਣ ਅਸੀਂ ਵੈਲਕਮ ਕਰਦੇ ਹਾਂ। ਠੀਕ ਹੈ
0: ਜੀ,
1: ਤਾਂ ਕੁੱਲ ਮਿਲਾ ਕੇ ਆਪਾਂ ਕੁਛ ਸ਼ੁਰੂਆਤ ਕਰਾਂਗੇ ਕੈਨੇਡਾ। ਅੱਜ ਕੱਲ੍ਹ ਜਿਹੜਾ ਜਦੋਂ ਵਪਾਰ ਡਾਇਵਰਸੀਫਿਕੇਸ਼ਨ ਦੀ ਗੱਲ ਕਰ ਰਿਹਾ ਭਾਵ ਹੈ ਕਿ ਬਹੁਤ ਸਾਰਾ ਵਪਾਰ ਕੈਨੇਡਾ ਦਾ ਅਮੈਰੀਕਾ ਦੇ ਨਾਲ ਸੀਗਾ ਜੀ, 923 ਬਿਲੀਅਨ ਆਪਾਂ ਨੂੰ ਪਤਾ ਹੈਗਾ ਰਿਕਾਰਡ ਹੁਣ ਤੱਕ ਚੱਲਿਆ ਆਉਂਦਾ ਸੀਗਾ। ਲੇਕਿਨ ਪਹਿਲਾਂ ਵੀ ਆਪਾਂ ਇਹ ਗੱਲਾਂ ਕੀਤੀਆਂ ਕੈਨੇਡਾ ਦੀ ਧਰਤੀ ਕੋਲ ਬਹੁਤ ਸਾਰਾ ਭੰਡਾਰ ਕੁਦਰਤੀ ਗੈਸਾਂ ਦਾ ਹੈਗਾ ਜੀ, ਕਰੂਡ ਆਇਲ ਦਾ ਹੈਗਾ ਆ। ਤਾਂ ਹਾਲਾਂਕਿ ਜਿੰਨਾ ਆਪਣੀਆਂ ਰਿਫਾਇਨਰੀਜ਼ ਇੱਥੇ ਕੈਨੇਡਾ ਦੀ ਧਰਤੀ ਕੋਲ ਸਾਡੇ ਕੋਲ ਨਹੀਂ ਸੀਗੀਆਂ ਇੰਨੀਆਂ ਜ਼ਿਆਦਾ, ਤੇ ਜ਼ਿਆਦਾਤਰ ਸਾਡਾ ਕਰੂਡ ਆਇਲ ਸੀਗਾ ਉਹਦਾ ਬਾਇਰ ਅਮੈਰੀਕਾ ਸੀਗਾ ਜੀ, ਤੇ ਉਲਟਾ ਅਮੈਰੀਕਾ ਕੋਲ ਫਿਰ ਅਸੀਂ ਸੋਧਿਆ ਹੋਇਆ ਤੇਲ ਜਿਹੜਾ ਸੀਗਾ ਉਹ ਵਾਪਸ ਲੈਂਦੇ ਹਾਂ, ਤਾਂ ਉਹਨੂੰ ਕੈਨੇਡੀਅਨ ਲੋਕ ਜਿਹੜੇ ਵਰਤਦੇ ਹੈਗੇ ਸੀ। ਕਾਫੀ ਡਿਪੈਂਡੈਂਸੀ ਜਿਹੜੀ ਸੀ ਕੈਨੇਡਾ ਦੀ ਉਹ ਇਸ ਗੱਲ ਦੇ ਉੱਪਰ ਨਿਰਭਰ ਸੀ ਕਿਹੜਾ ਸਿਸਟਮ ਨੈਟਵਰਕ ਅਮੈਰੀਕਾ ਦਾ ਹੈਗਾ, ਤੇ ਬਹੁਤ ਸਾਰੀਆਂ ਦਿੱਕਤਾਂ ਵੀ ਕਦੇ ਮਹਿਸੂਸ ਇਸ ਗੱਲ ਦੀਆਂ ਨਹੀਂ ਸੀ ਹੋਈਆਂ। ਲੇਕਿਨ ਹੁਣ ਪਿਛਲੇ ਸਮੇਂ ਦਰਮਿਆਨ ਜਿਹੜੇ ਹਾਲਾਤ ਬਣੇ ਸੀ ਉਹਨੂੰ ਲੈ ਕੇ ਹੁਣ ਕੈਨੇਡਾ ਨੇ ਕੁਝ ਜਿਹੜੀਆਂ ਪਹਿਲ ਕਦਮੀਆਂ ਕੀਤੀਆਂ ਨੇ, ਉਹਦੇ ਵਿੱਚ ਪਿਛਲੇ 2-3 ਦਿਨਾਂ ਤੋਂ ਹੋਰ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਕੈਨੇਡਾ ਸਮੇਤ ਆਪਾਂ ਕਹੀਏ ਭਾਰਤ, ਜਰਮਨੀ, ਯੂਰਪ ਉਹਦੇ ਨਾਲ ਡੀਲਾਂ ਲਗਾਤਾਰ ਚੱਲ ਰਹੀਆਂ ਨੇ ਜੀ। ਇਹਦੇ ਤਹਿਤ ਹੀ ਹੁਣ ਕੱਲ ਜਿਹੜੀ ਅੱਜ ਡੀਲ ਇਹ ਸਾਈਨ ਹੋਣੀ ਆ, ਕੱਲ ਤੋਂ ਪ੍ਰੋਸੈਸਿੰਗ ਜਿਹੜੀ ਆ ਪਿਛਲੇ ਦਿਨਾਂ ਤੋਂ ਚੱਲ ਰਹੀ ਹੈਗੀ ਆ ਕਿ ਕੈਨੇਡਾ ਜਿਹੜੀ ਆਪਣੀ ਕੁਦਰਤੀ ਗੈਸ LNG ਸਪਲਾਈ ਵਾਸਤੇ ਇੱਕ ਵੱਡੀ ਡੀਲ ਜਰਮਨੀ ਦੇ ਨਾਲ ਕਰਨ ਜਾ ਰਿਹਾ ਜੀ। ਯੂਰਪ ਦੇ ਵਿੱਚ ਪਹਿਲੀ ਇਹ ਪਹਿਲ ਕਦਮੀ ਹੋਊਗੀ ਅਫੀਸ਼ੀਅਲ ਤੌਰ ਦੇ ਉੱਪਰ, ਜਿਹਦੇ ਵਿੱਚ ਨੈਚੁਰਲ ਸੋਰਸਿਸ ਜਿਹੜੇ ਹੈਗੇ ਆ ਉਹ ਮਿਨਿਸਟਰ ਹੈਗੇ ਆ ਟਿਮ ਹੈਜ਼ਨ ਉਹ ਐਲਾਨ ਕਰਨਗੇ, ਨਾਲ ਤੇ ਜਰਮਨੀ ਦੀ ਵੱਡੀ ਜਿਹੜੀ ਯੂਰਪ ਦੀ ਕੰਪਨੀ ਹੈ ਸੈਫੇ, ਤਾਂ ਉਹਦੇ ਵੱਲੋਂ ਇਹਦੇ ਇੱਧਰ BC ਵੱਲ ਸਾਡੀ ਕੈਨੇਡਾ ਦਾ ਜਿਹੜਾ ਪਲਾਂਟ ਹੈਗਾ ਵੱਡਾ ਜਿਹੜਾ ਸਰਵਿਸ ਦੇ ਲਈ ਪ੍ਰੋਜੈਕਟ ਲਗਾਇਆ ਗਿਆ KSE ਲਿਸਮਸ, ਤਾਂ ਇਹ ਜਿਹੜੇ ਹੈਗੀਆਂ ਫੈਸਿਲਿਟੀਜ਼ ਹੈਗੀਆਂ ਇਹਨਾਂ ਦਰਮਿਆਨ ਵੱਡਾ ਸਮਝੌਤਾ ਜਿਹੜਾ ਅੱਜ ਹੋਣਾ ਆ। ਜੇ ਇੱਦਾਂ ਹੁੰਦਾ ਆ ਤਾਂ ਇੱਕ ਪਹਿਲ ਕਦਮੀ ਸ਼ੁਰੂ ਹੋਊਗੀ, ਕੈਨੇਡਾ ਯੂਰਪ ਨੂੰ ਆਪਣੀ ਜਿਹੜੀ ਕੁਦਰਤੀ ਗੈਸ ਦਾ ਜਿਹੜਾ ਵਹਾਅ ਆ ਉਹ ਸ਼ੁਰੂ ਹੋ ਜੂਗਾ ਜੀ। ਸੋ ਇਹਦੇ ਨਾਲ ਕੀ ਹੋਊਗਾ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੇ ਵਪਾਰ ਦੀ ਡਾਇਵਰਸੀਫਿਕੇਸ਼ਨ ਦੀ ਗੱਲਬਾਤ ਚੱਲ ਰਹੀ ਸੀ
0: ਜੀ,
1: ਉਹਦੀ ਇੱਕ ਕਿਸਮ ਦੇ ਨਾਲ ਸ਼ੁਰੂਆਤ ਜਿਹੜੀ ਆ ਉਹ ਹੋ ਜਾਊਗੀ ਜੀ। ਸੋ ਕੁੱਲ ਮਿਲਾ ਕੇ ਆਪਾਂ ਇਹ ਕਹਾਂਗੇ ਕਿ ਇਹ ਸ਼ੁਰੂਆਤ ਹੋਣ ਦੇ ਨਾਲ ਕੁਛ ਇੱਕ ਦਿੱਕਤਾਂ ਅਮੈਰੀਕਾ ਵਾਲੇ ਪਾਸਿਓਂ ਵੀ ਜਿਹੜੀਆਂ ਖਬਰਾਂ ਹੁਣ ਆ ਰਹੀਆਂ ਨੇ ਕਿ ਲਗਾਤਾਰ ਜਿਹੜਾ ਆਪਾਂ ਜਦੋਂ ਟ੍ਰੇਡ ਦੀ ਗੱਲ ਕਰ ਰਹੇ ਹਾਂ ਤਾਂ ਆਪਣਾ ਫਰੀ ਟ੍ਰੇਡ ਐਗਰੀਮੈਂਟ ਬਿਲਕੁਲ ਡਿਊ ਹੈਗਾ ਜੀ ਜੁਲਾਈ ਦੇ ਵਿੱਚ, ਤੇ ਇਹਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਹੁਣ ਇਹ ਆਈਆਂ ਹੈਗੀਆਂ ਨੇ ਕਿ ਲਗਾਤਾਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਦਵੱਲੀ ਗੱਲਬਾਤ ਅੰਦਰ ਖਾਤੇ ਹਾਲੇ ਚੱਲੀ ਸੀ ਮਾਰਚ ਦੇ ਵਿੱਚ, ਜਿਹੜੇ ਆਟਵਾ ਦੇ ਚੀਫ ਨੈਗੋਸ਼ੀਏਟਰ ਹੈਗੇ ਆ ਜੈਨਿਸ ਚੈਰਿਟੀ, ਤਾਂ ਇਹਦੇ ਨਾਲ US ਅੰਬੈਸਡਰ ਮਾਰਕ ਬਿਸਮੈਨ ਹੈਗੇ ਆ ਉਹ ਸਟੇਟ ਵਿੱਚ ਮਾਰਚ ਦੇ ਵਿੱਚ ਇਸ ਗੱਲਬਾਤ ਸ਼ਾਮਲ ਸੀਗੇ, ਪਰ ਸਿੱਟਾ ਕੋ ਵਿਊ ਪੁਆਇੰਟ ਨਹੀਂ ਸੀ ਨਿਕਲਿਆ। ਹੁਣ ਕੁੱਲ ਮਿਲਾ ਕੇ ਜਿਹੜੀ ਕੱਲ ਖਬਰ ਆਈ ਹੈਗੀ ਹੈ ਜੀ ਕਿ ਜਿਹੜੇ ਜੈਮਿਸਨ ਗਰੀਰ ਹੈਗੇ ਆ ਅਮੈਰੀਕਾ ਦੇ ਪ੍ਰੈਜੀਡੈਂਟ ਜਿਹੜੇ ਰਿਪ੍ਰੈਜੈਂਟੇਟਿਵ ਹੈਗੇ ਆ ਟੈਰਿਫ ਦੇ ਕਜ਼ਾਰ ਹੈਗੇ ਆ ਜੀ, ਉਹ ਟ੍ਰੇਡ ਕਜ਼ਾਰ ਹੈਗੇ ਆ, ਉਹਨਾਂ ਨੇ ਇਹ ਗੱਲਾਂ ਕਹੀਆਂ ਕਿ ਜਦੋਂ ਵਰਲਡ ਭਾਰਤ ਵਿੱਚ ਮੁਲਕ ਅਮੈਰੀਕਾ ਦੇ ਟੈਰਿਫਾਂ ਨੂੰ ਪ੍ਰਵਾਨ ਕਰ ਰਿਹਾ ਤਾਂ ਫਿਰ ਅਮੈਰੀਕਾ ਦੀ ਅਪਰੋਚ ਜਿਹੜੀ ਆ ਉਹ ਕੈਨੇਡਾ ਦੀ ਅਪਰੋਚ ਜਿਹੜੀ ਆ ਉਹ ਵੱਖਰੀ ਹੈਗੀ ਆ। ਉਹਨਾਂ ਨਾਲ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਟ੍ਰੇਡ ਡੀਲ ਹੋਣੀ ਆ ਉਹ ਤੋਂ ਇਲਾਵਾ ਕੁਛ ਇੱਕ ਖੇਤਰ ਹੈਗੇ ਆ ਜਿੱਥੇ ਕੈਨੇਡਾ ਨੂੰ ਟੈਰਿਫ ਜਿਹੜੇ ਆ ਪ੍ਰਵਾਨ ਕਰਨੇ ਪੈਣੇ ਆ। ਇਹ ਖਬਰਾਂ ਉਦੋਂ ਆਈਆਂ ਨੇ ਜਦੋਂ ਜਿਹੜਾ ਕੈਨੇਡਾ ਵਾ ਭਾਰਤ ਤੇ ਯੂਰਪ ਦੇ ਨਾਲ ਆਪਣੀਆਂ ਕੁਛ ਪਹਿਲਕਦਮੀਆਂ ਜਿਹੜੀਆਂ ਉਹ ਕਰਨ ਜਾ ਰਿਹਾ ਹੈਗਾ ਆ। ਸੋ ਕੁੱਲ ਮਿਲਾ ਕੇ ਇਹ ਵੀ ਇੱਕ ਵੱਡਾ ਟਾਸਕ ਹੋਊਗਾ ਕਾਰਨੀ ਗੌਰਮੈਂਟ ਵਾਸਤੇ ਕਿ ਜਿਹੜਾ 923 ਬਿਲੀਅਨ ਦਾ ਵਪਾਰ ਹੈਗਾ ਆ ਆਟੋ ਸੈਕਟਰ ਦਾ ਜਿਹੜਾ ਵੱਡਾ ਆਪਾਂ ਕਹਿ ਸਕਦੇ ਹਾਂ, ਇਹਦੇ ਨਾਲ ਹੋਰ ਵੱਡੇ ਸਟੀਲ ਹੈ ਪਲਾਂਟ ਹੈਗੇ ਆ ਸਾਡੇ, ਮੈਂ ਕੁੱਲ ਮਿਲਾ ਕੇ ਕਹਾਂ ਕਿ ਸਾਰੀ ਲਾਈਫ ਹਾਲੇ ਡਿਪੈਂਡਡ ਹੈਗੀ ਆ ਇਸ ਡੀਲ, ਜਿਹੜੀ ਟ੍ਰੇਡ ਡੀਲ ਆ ਉਹਨੂੰ ਕਿੱਦਾਂ ਸਿਰੇ ਚਾੜਨਾ ਹੈਗਾ, ਤਾਂ ਅਮੈਰੀਕਾ ਨੂੰ ਨਾਲ ਲੈ ਕੇ ਐਜ਼ ਵੈਲ ਐਜ਼ ਕਿੱਦਾਂ ਚੱਲਣਾ ਹੈਗਾ, ਇਹ ਕਾਰਨੀ ਗੌਰਮੈਂਟ ਵਾਸਤੇ ਇੱਕ ਵੱਡਾ ਜਿਹੜਾ ਆ ਆਪਾਂ ਕਹਿ ਸਕਦੇ ਚੁਣੌਤੀ ਜੁਲਾਈ ਤੱਕ ਹੋਊਗੀ ਜੀ ਕਿ ਕਿਵੇਂ ਇਹਨੂੰ ਪੂਰਾ ਕਰਨਾ ਹੈਗਾ।
0: ਗੌਰਵ ਸਿੰਘ ਜੀ, ਡੋਨਲਡ ਟਰੰਪ ਦੇ ਨਾਲ ਕੰਮ ਕਰਨਾ ਇੰਨਾ ਸੌਖਾ ਨਹੀਂ ਹੈਗਾ, ਇਹਦੇ ਬਿਆਨ ਜਿਹੜੇ ਆ ਚੇਂਜ ਹੁੰਦੇ ਰਹਿੰਦੇ ਹਨ, ਕਿੱਥੇ ਸਾਨੂੰ ਕਹਿੰਦਾ ਚਾਈਨਾ ਨਾਲ ਤੁਸੀਂ ਡੀਲਾਂ ਬਣਾ ਰਹੇ, ਉਧਰ ਆਪ ਵੀ ਚਾਈਨਾ ਜਾ ਉੱਥੇ ਜਾ ਕੇ ਆ ਵਿਜ਼ਿਟ ਕਰਕੇ ਆਇਆ, ਤੋ ਕੈਨੇਡਾ ਦੇ ਕੋਲ ਸਭ ਕੁਛ ਹੈਗਾ ਪਰ ਬਹੁਤ ਲੰਬੇ ਸਮੇਂ ਤੋਂ ਆਪਾਂ ਕੱਢਿਆ ਨਹੀਂ ਧਰਤੀ ਤੋਂ ਬਾਹਰ, ਤੇ ਫੈਕਟਰੀਜ਼ ਨਹੀਂ ਇੱਥੇ ਲਗਾਈਆਂ ਗਈਆਂ, ਜੇ ਲਗਾ ਲੈਂਦੇ ਹੁਣ ਤੱਕ ਔਖੇ ਟਾਈਮ ਵਿੱਚ ਆਪਾਂ ਨਿਕਲਣਾ ਨਹੀਂ ਸੀਗਾ। ਵਨ ਆਫ ਦਾ ਰਿਚੈਸਟ ਕੰਟਰੀ ਹੈ ਜੇ ਦੇਖਿਆ ਜਾਵੇ ਕੈਨੇਡਾ, ਤੇ ਇਹਦੇ ਕੋਲ ਸਭ ਕੁਛ ਹੈਗਾ, ਸਾਫ਼ ਸੁਥਰਾ ਪਾਣੀ, ਜੇ ਲੇਕਸ ਦੀ ਗੱਲਬਾਤ ਕੀਤੀ ਜੇ ਪਾਣੀ ਦੀ ਗੱਲਬਾਤ ਕੀਤੀ ਜੇ ਦੁਨੀਆ ਭਰ ਸਭ ਤੋਂ ਵੱਧ ਪਾਣੀ ਦੇ ਵੱਧ ਲੇਕਸ ਜਿਹੜਾ ਹੈਗਾ ਇਹਨਾਂ ਕੋਲ ਹੈਗਾ, ਗਾਹਾਂ ਪਾਣੀ ਦੀ ਲੜਾਈ ਹੋਣੀ ਆ, ਜੇ ਹੋਣੀ ਆ ਤੇ ਗੈਸ ਦੀ ਨਾ ਹੋਈ ਤਾਂ ਪਾਣੀ ਦੀ ਹੀ ਚੱਲਣੀ ਆ ਲੜਾਈ, ਸਾਰੇ ਇਹਨਾਂ ਕੋਲ ਮਿਨਰਲਸ ਹਨ ਪਰ ਹੁਣ ਹੌਲੀ ਹੌਲੀ ਡਿਗ ਅਪ ਕਰਨ ਲੱਗ ਪਏ ਹਨ, ਕਰਨੇ ਵੀ ਚਾਹੀਦੇ ਹਨ, ਪਰ ਟਰੰਪ ਨਾਲ ਕੰਮ ਕਰਨ ਨੂੰ ਸੌਖਾ ਨਹੀਂ ਹੈਗਾ। ਤੋ ਆਉਣ ਵਾਲਾ ਟਾਈਮ ਥੋੜ੍ਹਾ ਔਖਾ ਹੋ ਸਕਦਾ ਪਰ ਹੌਲੀ ਜੇ ਆਪਾਂ ਆਪਸ ਵਿੱਚ ਪ੍ਰੋਡਿਊਸ ਕਰਨ ਲੱਗ ਪਏ, ਹੋਰ ਕੰਟਰੀਜ਼ ਦੇ ਹਿਸਾਬ ਨਾਲ ਡੀਲਾਂ ਬਣਾਉਣ ਲੱਗ ਪਏ ਤਾਂ ਕੰਮ ਸੌਖਾ ਹੋ ਜਾਵੇਗਾ, ਥੋੜ੍ਹਾ ਟਾਈਮ ਲੱਗੇਗਾ ਜ਼ਰੂਰ। ਤੋ ਗੁੱਸਾ ਤਾਂ ਆਉਣਾ ਹੀ ਆਉਣਾ ਡੋਨਲਡ ਟਰੰਪ ਨੂੰ, ਮੈਨੂੰ ਇਹ ਨਹੀਂ ਲੱਗਦਾ ਗੁਰਮੁਖ ਸਿੰਘ ਜੀ, ਜਿਹੜੀ ਮੈਂ ਆ ਇਹਦੀ ਮੈਂ ਮਾਰਦੀ ਆ ਵੀ ਮੈਂ ਹੀ ਵੱਡਾ, ਮੈਂ ਹੀ ਆਹ ਕੀਤਾ ਅਤੇ ਮੈਂ ਹੀ ਕਰਕੇ ਦਿਖਾ ਲਾਂਗਾ, ਉਹ ਮੈਂ ਇਹਦੀ ਮਾਰਦੀ ਆ ਤਾਂ ਸਾਰੇ ਪਾਸੇ ਦੇਖ ਰਹੇ ਹੋ। ਅਮੈਰੀਕਾ ਨੂੰ ਦੁਨੀਆ ਭਰ ਦੇ ਲੋਕ ਬਹੁਤ ਇੰਨਾ ਖਾਸ ਪਸੰਦ ਨਹੀਂ ਕਰਦੇ ਇਸ ਟਾਈਮ 'ਤੇ।
1: ਬਿਲਕੁਲ, ਤੁਸੀਂ ਜਿਹੜੀ ਗੱਲ ਕੀਤੀ ਆ ਕਿ ਜਿਹੜਾ ਅਮੈਰੀਕਾ ਸੀਗਾ ਉਹਦਾ ਵੱਡਾ ਹੋਲਡ ਜਿਹੜਾ ਸੀਗਾ ਈਵਨ ਵਰਲਡ ਭਰ ਦੀ ਇਕਾਨਮੀ ਦੇ ਉੱਪਰ ਹੈ, ਅਜੇ ਵੀ ਹੈ ਆਪਾਂ ਇਹ ਕਹਿ ਸਕਦੇ ਹਾਂ, ਲੇਕਿਨ ਉਹਦਾ ਤਿੜਕਣਾ ਕਿਤੇ ਨਾ ਕਿਤੇ ਇਹਦੇ ਵਿੱਚ ਇਹ ਵੀ ਇੱਕ ਵੱਡਾ ਕਾਰਨ ਹੈਗਾ। ਇੱਕ ਤਾਂ ਸਮੇਂ ਦਾ ਪਾਸ ਆਉਣ ਹੈਗਾ ਜੀ, ਦੂਜਾ ਟਰੰਪ ਸਾਹਿਬ ਜੀ ਨੇ ਜਦੋਂ ਤੱਕ ਜਦੋਂ ਤੋਂ ਆਪਣੀਆਂ ਜਿਹੜੀਆਂ ਅਹੁਦਾ ਸੰਭਾਲਿਆ ਹੈਗਾ ਜੀ, ਉਦੋਂ ਤੋਂ ਹੀ ਜਿਹੜਾ ਖਿਸਕ ਰਹੀ ਆਪਣੀ ਅਰਥ ਵਿਵਸਥਾ ਦੀ ਇੱਕ ਪੋਜੀਸ਼ਨ ਸੀਗੀ ਅਮੈਰੀਕਾ ਦੀ, ਉਹਨੂੰ ਕੰਸੈਂਟ ਬੇਸ ਦੇ ਨਾਲ ਅੱਗੇ ਵਧਾਉਣ ਦੀ ਬਜਾਏ ਜਿਸ ਤਰੀਕੇ ਦੇ ਨਾਲ ਉਹਨਾਂ ਸ਼ੁਰੂਆਤ ਕੀਤੀ ਟੈਰਫ ਦੇ ਨਾਲ ਆਪਣੇ ਈਵਨ ਮੇਨ ਭਾਈਵਾਲ ਮੈਕਸੀਕੋ, ਕੈਨੇਡਾ, ਯੂਰਪੀਅਨ ਜਿਹੜੇ ਅਲਾਈਸ ਹੈਗੇ ਸੀਗੇ, ਨੈਟੋ ਅਲਾਈਸ ਹੈਗੇ ਸੀਗੇ, ਸੋ ਉਹਨਾਂ ਨੇ ਇੱਕ ਡੋਮੀਨੈਂਟ ਤਰੀਕੇ ਦੇ ਨਾਲ, ਕੰਸੈਂਟ ਬੇਸ ਤੇ ਨਹੀਂ ਡੋਮੀਨੈਂਟ ਤਰੀਕੇ ਦੇ ਨਾਲ ਆਪਣੀਆਂ ਗੱਲਾਂ ਮਨਾਉਣੀਆਂ ਸ਼ੁਰੂ ਕੀਤੀਆਂ ਜਾਂ ਕਰਨ ਦੀ ਕੋਸ਼ਿਸ਼ ਕੀਤੀ। ਉਹਦਾ ਇੱਕ ਆਪਾਂ ਕੁੱਲ ਮਿਲਾ ਕੇ ਕਹਾਂਗੇ ਕਿ ਇਹਨਾਂ ਗੱਲਾਂ ਦਾ ਅਸਰ ਯੂਰਪ ਤੇ ਇਹ ਪਿਆ ਕਿ ਯੂਰਪ ਦੇ ਜਿਹੜੇ ਮੁਲਕ ਦੇ ਆਗੂਆਂ ਦੇ ਦੌਰੇ ਵੀ ਚੀਨ ਦੇ ਵਿੱਚ ਹੋਏ ਆ ਜੀ। ਸਾਡਾ ਜਿਹੜਾ ਕੈਨੇਡਾ ਮੁਲਕ ਸੀਗਾ, ਅਸੀਂ ਜਿਹੜਾ ਸੀਗਾ ਹਰ ਨੀਤੀ ਨੂੰ ਚੀਨ ਪ੍ਰਤੀ ਟੋਹ ਕਰਦੇ ਸੀ ਅਮੈਰੀਕਾ ਦੀ ਨੀਤੀ ਦੇ ਹਿਸਾਬ ਦੇ ਨਾਲ,
0: ਠੀਕ
1: ਹੈ ਜੀ। ਤੋ ਇਹੀ ਪ੍ਰਭਾਵ ਹੋਇਆ ਕਿ ਫਿਰ ਅਸੀਂ ਵੀ ਆਪਣੇ ਤੌਰ ਤੇ ਸੋਚਣਾ ਇਹ ਸ਼ੁਰੂ ਕਰ ਦਿੱਤਾ ਕਿ ਸਾਨੂੰ ਚੀਨ ਦੇ ਨਾਲ ਗੱਲਬਾਤ ਜਿਹੜੀ ਆ ਖਾਸ ਤੌਰ ਤੇ ਆਟੋ ਸੈਕਟਰ ਚ ਕੈਨੇਡਾ ਨੂੰ ਚਲਾਉਣੀ ਪਈ, ਜਦੋਂ ਤੋਂ ਵੱਡੇ ਟਾਇਰ ਜਿਹੜੇ ਸੀ ਆਟੋ ਸੈਕਟਰ ਚ ਟਰੰਪ ਸਾਹਿਬ ਵੱਲੋਂ ਲਾਏ ਗਏ। ਸੋ ਜਿਸ ਤਰੀਕੇ ਨਾਲ ਟਰੰਪ ਸਾਹਿਬ ਨੀ ਆਪਣਾ ਫੈਸਲੇ ਲੈ ਕੇ ਫਿਰ ਸੈਟਬੈਕ ਵੀ ਲੈਣਾ ਪਿਆ ਚੀਨ ਦੇ ਮਾਮਲੇ ਦੇ ਵਿੱਚ, ਉਹਨਾਂ ਨੂੰ ਲੈਣਾ ਪਿਆ ਜੀ। ਤੇ ਕੈਨੇਡਾ ਦੀ ਵੀ ਗੱਲ ਕਰੀਏ ਤੇ ਕੈਨੇਡਾ ਦੇ ਹੁਣ ਲਗਭਗ 18 ਮਹੀਨੇ ਤੋਂ ਉੱਪਰ ਟਰੰਪ ਸਾਹਿਬ ਨੂੰ ਹੋ ਗਏ ਜੀ ਆਇਆ ਹੋਇਆ। ਇਹ ਨਹੀਂ ਹੈ ਕਿ ਕੈਨੇਡਾ ਬਿਲਕੁਲ ਹੀ ਆਪਾਂ ਕਹਿ ਲਈਏ ਕਿ ਉਸ ਪੋਜੀਸ਼ਨ ਚ ਹੈ, ਮੈਂ ਪਹਿਲਾਂ ਵੀ ਇਹ ਗੱਲਾਂ ਕਹੀਆਂ, ਕੈਨੇਡਾ ਬਰਾਬਰ ਦਾ ਭਾਈਵਾਲ ਹੈ, ਸਿਰਫ ਤੇ ਸਿਰਫ ਕੋਈ 70 ਬਿਲੀਅਨ ਦਾ ਇਹ ਵਿੱਚ ਫਰਕ ਸੀਗਾ ਜੀ, ਆਪਾਂ ਡਿਫਰੈਂਸ ਸੀਗਾ। ਤਾਂ ਉਹਦੇ ਵਿੱਚ ਜਿਹੜੀਆਂ ਅਮੈਰੀਕਾ ਦੀਆਂ ਡਿਜੀਟਲ ਕੰਪਨੀਆਂ ਹੈਗੀਆਂ ਨੇ ਜਿਹਨਾਂ ਕੋਲ ਕਦੇ ਵੀ ਕੈਨੇਡਾ ਨੇ ਕੋਈ ਚਾਰਜ ਨਹੀਂ ਸੀ ਕੀਤਾ, ਜੇ ਉਹ ਵੀ ਲਾ ਲਈਏ ਤੇ ਫਿਰ ਬਰਾਬਰ ਦਾ ਵਪਾਰੀ ਸੀਗਾ। ਇਹ ਟਰੰਪ ਸਾਹਿਬ ਦੇ ਦਾਅਵੇ ਜਿਹੜੇ ਸੀਗੇ ਕਿ ਸਾਨੂੰ ਘਾਟਾ ਪੈ ਰਿਹਾ 200 ਬਿਲੀਅਨ ਦਾ, ਉਹ ਤੱਥਾਂ ਸਾਹਿਤ ਅੰਕੜਿਆਂ ਸਾਹਿਤ ਕਦੀ ਸਾਬਤ ਨਹੀਂ ਕਰ ਪਾਏ ਇਸ ਚੀਜ਼ ਨੂੰ। ਈਵਨ ਕੈਨੇਡਾ ਪ੍ਰਤੀ ਇਹ ਵੀ ਨਹੀਂ ਕਦੀ ਸਾਬਤ ਕਰ ਪਾਏ ਕਿ ਰੀਅਲੀ ਕੈਨੇਡਾ ਜਿਹੜਾ ਹੈਗਾ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਜਾਂ ਡਰੱਗ ਦੇ ਮਾਮਲੇ ਦੇ ਵਿੱਚ ਇਕੱਲਾ ਕੈਨੇਡਾ ਜ਼ਿੰਮੇਵਾਰ ਹੈ। ਇਹਦੇ ਲਈ ਇਹ ਸਮੱਸਿਆਵਾਂ ਹੈ ਉੱਤਰੀ ਅਮੈਰੀਕਾ ਦੇ ਵਿੱਚ, ਲੇਕਿਨ ਇਹਦੇ ਲਈ ਬਰਾਬਰ ਮੁਲਕ ਜਿਹੜੇ ਸੀਗੇ ਸਾਰੇ ਬੈਠ ਕੇ ਜੇ ਕੋਈ ਨੀਤੀ ਬਣਾਉਣਾ ਚਾਹੁਣ ਉਹ ਇੱਕ ਚੰਗੀ ਗੱਲ ਆ। ਲੇਕਿਨ ਤੁਸੀਂ ਬਿਲਕੁਲ ਸਹੀ ਕਿਹਾ ਕਿ ਟਰੰਪ ਸਾਹਿਬ ਆ ਉਹਨਾਂ ਦੀਆਂ ਨੀਤੀਆਂ ਹਾਲੇ ਤੱਕ ਅਮੈਰੀਕਨ ਲੋਕਾਂ ਨੂੰ ਜਿਹੜੀ ਗ੍ਰਾਸ ਰੂਟ ਉਹਨਾਂ ਦਾ ਸਿਵਾਏ ਉਹਨਾਂ ਦੀ ਇੱਕ ਟੀਮ ਜਿਹੜਾ ਹੈਗਾ ਮੈਗਾ ਟੀਮ ਨੂੰ ਛੱਡ ਕੇ ਅਮੈਰੀਕਨ ਲੋਕਾਂ ਨੂੰ ਇਹ ਸੂਟ ਅੰਦਰੇ ਅੰਦਰ ਨਹੀਂ ਆ ਰਹੀਆਂ। ਸੋ ਕੁੱਲ ਮਿਲਾ ਕੇ ਹਾਲਾਤ ਜਿਵੇਂ ਕਿ ਇਰਾਨ ਦੇ ਨਾਲ ਉਹਨਾਂ ਨੇ ਇੱਕਦਮ ਹਮਲਾ ਕਰਕੇ ਬੈਂਜੋਲਾ ਬੇਸ ਦੇ ਉੱਪਰ ਉਹ ਪੈਟਰਨ ਲੈ ਕੇ ਗਏ ਸੀ, ਲੇਕਿਨ ਸਥਿਤੀ ਜਿਹੜੀ ਕਸੂਤੀ ਬਣੀ ਹੋਈ ਆ ਤੇ ਅੱਗੇ ਨਾਲ ਹੀ ਆਪਾਂ
0: ਗੋਬਿੰਦ ਸਿੰਘ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬਈ ਜਿਹੜੇ ਜੋ ਕੁਝ ਹੋਇਆ ਬਹੁਤ ਸਾਰੇ ਇੱਥੇ ਸੋ ਕਾਲ ਲੀਡਰ ਨੂੰ ਕੰਮ ਤੇ ਲਾ ਦਿੱਤਾ ਵੀ ਸਾਨੂੰ ਵੀ ਕੁਝ ਨਾ ਕੁਝ ਕਰਨਾ ਪੈਣਾ, ਨਹੀਂ ਤਾਂ ਸੁੱਤੇ ਹੀ ਪਏ ਸੀਗੇ। ਜੋ ਚੱਲਦਾ ਸੀ ਅਮਰੀਕਾ ਵੱਲੋਂ ਚੱਲੀ ਜਾਂਦਾ ਸੀਗਾ, ਇੱਥੇ ਕੁਝ ਖੋਜੇ ਨੇ, ਇੱਥੇ ਕੋਈ ਇਨਵੈਸਟ ਨਹੀਂ ਕੀਤਾ, ਹੁਣ ਸੋਚਣ ਵਾਸਤੇ ਲਾ ਦਿੱਤਾ। ਸਾਨੂੰ ਆਪਣੇ ਵਾਸਤੇ ਆਪਣੇ ਆਪ ਕੁਝ ਨਾ ਕੁਝ ਕਰਨਾ ਪੈਣਾ, ਆਪਣੇ ਲੋਕਾਂ ਵਾਸਤੇ ਕਰਨਾ ਪੈਣਾ ਆ, ਤਾਂ ਹੀ ਕੰਟਰੀ ਗਰੋ ਕਰੇਗੀ। ਤੋ ਇੱਕ ਚੰਗਾ ਸਬਕ ਵੀ ਸਿਖਾ ਦਿੱਤਾ ਸਾਨੂੰ ਵੀ, ਕੰਮ ਕਰ ਲਵੋ, ਉੱਠੋ, ਜਾਗੋ, ਸੁੱਤੇ ਪਏ ਲੀਡਰੋ ਤੇ ਮਿਨਿਸਟਰੋ ਕੁਝ ਨਾ ਕੁਝ ਕੈਨੇਡਾ ਵਾਸਤੇ ਵੀ ਕਰੋ। ਕੈਨੇਡਾ ਕੰਸਿਊਮਰ ਕ੍ਰੈਡਿਟ ਸਿਸਟਮ ਜਸਵੀਰ ਸਿੰਘ ਹੁੰਡਲ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। 416-502-3100 ਨੰਬਰ ਹੈਗਾ। ਪਾਵਰ ਆਫ ਸੇਲ ਕਲੈਕਸ਼ਨ ਕਾਲਸ, ਦੇ ਕੈਨ ਸਟੋਪ ਦੈਮ ਆਲ। ਤੋ ਕੰਮ ਔਖਾ ਚੱਲ ਰਿਹਾ ਹੈਗਾ, ਬੈਂਕਰ ਅਸੀਂ ਫਾਇਲ ਕਰਨ ਤੋਂ ਪਹਿਲਾਂ ਜੇ ਕੋਈ ਪੈਸੇ ਚਾਹੀਦੇ ਆ ਜਾਂ ਕੋਈ ਸਲਾਹ ਚਾਹੀਦੀ ਆ, ਇੱਕ ਗਵਰਨਮੈਂਟ ਦਾ ਚਲਾਇਆ ਹੁੰਦਾ ਇੱਕ ਪ੍ਰੋਗਰਾਮ ਹੈਗਾ ਜਿਹਦੇ ਵਿੱਚ 70% ਤੱਕ ਕਰਜ਼ਾ ਮਾਫ਼ ਹੋ ਜਾਂਦਾ। ਕਾਲ ਕਰ ਲਿਓ ਜਸਵੀਰ ਸਿੰਘ ਹੁੰਡਲ ਨੂੰ 416-502-3100 ਤੇ ਗੱਲਬਾਤ ਕਰ ਲਿਓ। ਤੇ ਅਲਫਾ ਟਰਾਂਸ ਦੇ ਲੱਕੀ ਅਤੇ ਸੁੱਕੀ ਸੈਣੀ ਸਾਹਿਬ ਦਾ ਨੰਬਰ ਦਿੰਦਾ। ਏਜ਼ਡ ਡਰਾਈਵਰ ਤੇ ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਆ। ਅਲਫਾ ਟਰਾਂਸ 905-795-1525 ਤੇ ਗੱਲਬਾਤ ਕਰ ਲਿਓ। 905-795-1525 ਤੇ ਮੈਂ ਜੇ ਟਰੱਕ ਡਰਾਈਵਰ ਦੀ ਜੋਬ ਦੀ ਗੱਲ ਕਰਾਂ ਤੇ ਆਰ ਗਿੱਲ ਵਾਲੇ ਹਨ ਕਾਰਪੋਰੇਸ਼ਨ, USA ਦਾ ਵੀਜ਼ਾ ਹੈਗਾ, ਤਾਂ ਕਾਫੀ ਸਾਰੀਆਂ ਜੋਬਸ ਡਰਾਈਵਰ ਦੀਆਂ ਅਵੇਲੇਬਲ ਹਨ। ਤੇ ਇਹ ਦੱਸ ਦੇਵਾਂ 90% ਸਵਿਚ ਬੈਕ, ਨੋ ਹੋਲਡ ਬੈਕ, ਡੈਡੀਕੇਟਡ ਟ੍ਰਿਪਸ ਆ। 6473305850 ਤੇ ਗੱਲਬਾਤ ਤੁਸੀਂ ਕਰ ਲੈਣੀ ਆ। ਇੱਕ ਮੈਂ ਹੋਰ ਖਬਰ ਦੀ ਸਾਂਝ ਪਾਉਣਾ ਚਾਹੁੰਦਾ, ਆ ਜਾਣੀ ਆ ਬਾਹਰ ਇਹ, ਸੋ ਆਪਾਂ ਇਹਨੂੰ ਹਜੇ ਅਫੀਸ਼ੀਅਲ ਮਾੜੀ ਜਿਹਾ ਹਿੰਟ ਦੇ ਦਿੰਦੇ ਹੈਗੇ ਆ ਵੀ ਬਹੁਤ ਸਾਰੇ ਕੰਮ ਅਸੀਂ ਐਸੇ ਕੀਤੇ ਆ ਜਿਹਦੇ ਵਿੱਚ ਆਪਾਂ ਚੋਰੀ ਤਰੀਕੇ ਨਾਲ ਕਹਿ ਲਵੋ ਕਿਸੇ ਹੋਰ ਘੁੰਡੀਆਂ ਲੱਭ ਲੱਭ ਕੇ ਆਪਾਂ ਪੈਸੇ ਸੇਵ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਪਤਾ ਲੱਗ ਰਿਹਾ ਹੈਗਾ ਸੋ ਕਾਲਡ IP ਡਿਵਾਈਸਿਸ ਜਿਹੜੇ ਹਨ ਉਹਨਾਂ ਮਗਰ ਸਰਕਾਰ ਪੈ ਗਈ ਹੈਗੀ ਆ। ਇਹ ਵੀ ਪਤਾ ਲੱਗ ਰਿਹਾ ਹੈਗਾ ਵੀ ਕਈਆਂ ਨੂੰ ਚਿੱਠੀਆਂ ਵੀ ਚਲ ਗਈਆਂ ਹੈਗੀਆਂ ਵੀ ਹਿਸਾਬ ਕਿਤਾਬ ਦਿਓ, ਪੈਸਾ ਇੱਧਰੋਂ ਇੱਧਰੋਂ ਕਿੱਦਾਂ ਹੋਇਆ, ਕਿੱਧਰ ਕਿੱਧਰ ਗਿਆ, ਜਿਹੜੇ ਤੁਸੀਂ ਸਸਤੀ ਪ੍ਰਾਈਸ ਵਿੱਚ ਡਿਵਾਈਸ ਲੈਂਦੇ ਸੀਗੇ। ਤੋ ਕਈਆਂ ਨੇ ਲੀਗਲ ਤਰੀਕੇ ਨਾਲ ਸ਼ੁਰੂ ਕੀਤਾ ਸਾ ਕੰਮ, ਕਈਆਂ ਨੇ ਕੋਈ ਕੁੰਡੀ ਜੇ ਲਗਾ ਕੇ ਸ਼ੁਰੂ ਕੀਤਾ ਸਾ ਕੰਮ ਜਿਹੜਾ ਸਾਨੂੰ ਸਰ ਹੁਣ ਜਦੋਂ ਕਹਿ ਲੈ ਪਹਿਲਾਂ ਨੈੱਟਫਲਿਕਸ ਫਰੀ ਹੈਗਾ, ਆਈ ਥਿੰਕ ਉਹਨ ਕਾਫੀ ਸਾਰਾ ਨੁਕਸਾਨ ਕੀਤਾ ਵੀ ਤੁਸੀਂ ਨੈੱਟਫਲਿਕਸ ਵੀ ਦੇਖ ਸਕਦੇ ਹੋ, ਆਹ ਵੀ ਦੇਖ ਸਕਦੇ ਹੋ, ਤਾਂ IPTV ਦੇ ਡਿਵਾਈਸ ਸਟ੍ਰੀਮਿੰਗ ਡਿਵਾਈਸ ਵੀ ਕਾਫੀ ਮੁਸ਼ਕਲ ਆ ਸਕਦੀ ਹੈ। ਮੁਸ਼ਕਲ ਕੀ, ਸਾਨੂੰ ਵੱਧ ਪੈਸੇ ਦੇਣੇ ਪੈਣੇ ਆ ਪ੍ਰੋਪਰ ਤਰੀਕੇ ਦੇ ਨਾਲ, ਪਰ ਦੇਖੋ ਆਉਣ ਵਾਲੇ ਟਾਈਮ ਵਿੱਚ ਸਰਕਾਰ ਕੀ ਕਹੇ। ਪਰ ਇਹ ਬੈਕ ਐਂਡ ਤੁਹਾਨੂੰ ਪਹਿਲੇ ਤੁਹਾਨੂੰ ਅਪਡੇਟ ਦੇ ਦੇਵਾਂ ਵੀ ਸ਼ਾਇਦ ਉਹ ਡਿਵਾਈਸਿਸ ਤੇ ਵੀ ਕੁਝ ਨਾ ਕੁਝ ਹੋ ਜਾਵੇ, ਉਸ ਉਹਨਾਂ ਕੰਪਨੀ ਤੇ ਵੀ ਕੁਝ ਨਾ ਕੁਝ ਹੋਵੇ ਜਾਂ ਉਹਨੂੰ ਆਪਣੀ ਫੀਸ ਵਧਾਉਣੀ ਪਵੇ ਜੇ ਤੁਸੀਂ ਇੰਨੇ ਸਾਰੇ ਚੈਨਲ ਦੇਖਣੇ ਆ। ਪਰ ਸਰਕਾਰ ਪਤਾ ਲੱਗ ਰਿਹਾ ਵੀ ਚਿੱਠੀਆਂ ਭੇਜ ਰਹੀ ਹੈਗੀ ਆ। ਉਹ ਗੋਸਲ ਦੀ ਲਾਈਨ ਆ ਗਈ ਹੈ। ਗੁਰਜੀਤ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਭਾਜੀ ਸਤਿ ਸ੍ਰੀ ਅਕਾਲ, ਭਾਜੀ ਨੇ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ
1: ਭਾਜੀ, ਸਰਕਾਰ ਜਾਗੀ ਤਾਂ ਹੈਗੀ ਆ, ਤੁਸੀਂ ਦੇਖੋ ਇੱਥੇ 10 ਸਾਲ ਦਾ ਗੰਦ ਸੀ ਜਿਹੜਾ, 2 ਨੰਬਰ ਦਾ ਧੰਦਾ ਸੀ, ਤਾਂ 6 ਮਹੀਨਿਆਂ 'ਚ ਖਤਮ ਕਰਤਾ ਸਾਰਾ, ਨਕਲੀ ਮੋਰਗੇਜਾਂ ਤੋਂ ਲੈ ਕੇ ਕੈਸ਼ ਮਨੀ ਤੋਂ ਲੈ ਕੇ ਡਰੱਗ ਡਰੁੱਗ ਲੈ ਕੇ, ਤਾਂ ਕਿੰਨੇ ਚੱਕ ਹੋ ਰਹੇ ਆ ਰੋਜ਼, ਬਾਰਡਰਾਂ 'ਤੇ ਵੀ ਸਫਾਈ ਕਰਤੀ ਆ। ਹਾਂਜੀ
0: ਗੁਰਜੀਤ ਜੀ, ਤੁਸੀਂ ਗੱਲ ਜਿਹੜੀ ਕੀਤੀ ਆ ਨਾ, ਇਹਦੀ ਲੋੜ ਵੀ ਸੀਗੀ, ਕਿਤੇ ਨਾ ਮਾੜਾ ਮੋਟਾ ਚੱਲਦਾ ਹੋਵੇ ਸਰਕਾਰ ਅੱਖ ਮੀਚ ਲੈਂਦੀ ਆ। ਜਦੋਂ ਆਪਾਂ ਗਲਤ ਤਰੀਕੇ ਨਾਲ ਡਰਾਈਵਿੰਗ ਲਾਇਸੈਂਸ, ਗਲਤ ਤਰੀਕੇ ਨਾਲ ਮੋਰਗੇਜਸ, ਘਰਾਂ ਦੀ ਪ੍ਰਾਈਸਾਂ ਇੰਨੀਆਂ ਵੱਧ ਜਾਣੀਆਂ, ਇਹ 'ਚ ਸਰਕਾਰ ਖੁਦ ਵੀ ਇਨਵੋਲਵ ਸੀ ਮੈਂ ਕਹਿਣਾ ਚਾਹੁੰਦਾ। ਜੇ ਕਹਿੰਦੇ ਆ ਨਾ ਸਟੂਡੈਂਟ ਵੀ ਆਈਲੈਂਡ ਜਿਹੜੇ ਹੈਗੇ ਗਲਤ ਤਰੀਕੇ ਨਾਲ ਕਰਕੇ ਆਏ ਸੀ, ਉਹ ਰੋਕਣੇ ਕਿਸੇ ਰੋਕਣੇ ਵੀ ਸਰਕਾਰ ਨੇ ਸੀਗੇ। ਤੋ ਜਦੋਂ ਇੰਨਾ ਸਭ ਕੁਛ ਹੋ ਗਿਆ ਤੇ ਹੁਣ ਸਰਕਾਰ ਜਿਹੜੀ ਹੈਗੀ ਆ ਟਾਈਟ ਹੋਣ ਲੱਗ ਪਈ ਹੈ, ਇਹਦੀ ਗੱਲ ਸਹੀ ਕੀਤੀ ਹੈਗੀ ਆ।
1: ਤੁਸੀਂ ਆ ਗੱਲ ਕਰਦੇ ਸੀ ਨਾ IPTV ਬਾਕਸ ਦੀ, ਉਹ TV ਲਾਉਂਦੇ ਜਿਹੜਾ ਇਹ ਨਾ
0: ਜੀ,
1: ਇਹ 'ਚ ਉਹਨਾਂ ਨੂੰ 45 ਬੰਦਿਆਂ ਨੂੰ ਇੱਥੇ ਚਿੱਠੀਆਂ ਆਈਆਂ ਜੀ। ਮੇਰੀ ਕੱਲ ਕਿਸੇ ਬੰਦੇ ਨਾਲ ਲੰਬੀ ਚੌੜੀ ਗੱਲਬਾਤ ਹੋਈ ਸੀ
0: ਜੀ,
1: ਉਹਨਾਂ ਨੇ ਅਕਾਊਂਟ ਵੀ ਫਰੀਜ਼ ਕਰ ਲਿਆ ਇਹਨਾਂ ਦੇ, ਇਹਨਾਂ ਦੇ ਕੇਸ ਚੱਲਦਾ ਕੋਰਟ ਦੇ ਵਿੱਚ, ਇਹਨਾਂ ਨੂੰ ਫਰੋਡ ਦੇ ਵਿੱਚ ਚਾਰਜ ਕਰ ਰਹੇ। ਉਹ ਕਹਿੰਦੇ ਈ ਟ੍ਰਾਂਸਫਰ ਤੇ ਤੁਸੀਂ 20-25 ਹਜ਼ਾਰ ਰੁਪਇਆ ਕਿੱਦਾਂ ਲੈ ਰਹੇ ਮਹੀਨੇ ਦਾ, $25-25 ਲੈ ਰਹੇ ਆ ਈ ਟ੍ਰਾਂਸਫਰ ਤੇ ਲੋਕਾਂ ਤੋਂ, $100, $200 ਕਰਕੇ, $300-$300 ਕਰਕੇ
0: ਜੀ,
1: ਜਾਂ ਇਹ ਕੈਸ਼ ਲੈਂਦੇ ਆ ਜਾਂ ਈ ਟ੍ਰਾਂਸਫਰ ਲੈਂਦੇ ਆ, ਹਨਾ। ਇਹਨਾਂ ਨੂੰ ਚੱਕ ਲਿਆ ਇਹ ਸਰਕਾਰ, ਹੁਣ ਜੇ ਫਿਨਟ੍ਰੈਕ ਲਾਈ ਆ ਇਹਨਾਂ ਨੇ ਬੈਂਕਾਂ ਤੇ, ਇਹ ਤਾਂ ਹੀ ਫੜ ਹੋਣ ਲੱਗਿਆ 2 ਨੰਬਰ ਵਾਲੇ, ਨਹੀਂ ਤਾਂ ਇਹਨਾਂ ਦਾ ਗੰਦ ਪਾਇਆ ਸੀ ਪੂਰਾ ਮਾਰਕੀਟ 'ਚ।
0: ਗੁਰਜੀਤ ਜੀ ਧੰਨਵਾਦ ਤੁਹਾਡਾ ਕਾਲ ਕਰ, ਦੁਬਾਰਾ ਫਿਰ ਕਾਲ ਕਰ ਲਿਓ। 9445 ਕੈਪਟਨ ਸਾਹਿਬ ਆ ਗਏ, ਕੈਪਟਨ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਧੰਬਰ ਸਾਹਿਬ ਸਤਿ ਸ੍ਰੀ ਅਕਾਲ, ਨਵੀਂ ਜਗ੍ਹਾ ਤੇ ਆਇਓ, ਲੱਖ ਲੱਖ ਵਧਾਈਆਂ ਦਿੰਦਾ, ਸਮਾਂ ਹੋਇਆ ਤਾਂ ਬਾਅਦ ਚ ਫੋਨ ਜ਼ਰੂਰ ਕਰਿਆ ਜੇ। ਬਾਕੀ ਗੱਲ ਇਹ ਕਾਰਲੀ ਸਾਹਿਬ ਨੇ, ਕਾਰਲੀ ਸਾਹਿਬ ਬਹੁਤ ਚੰਗਾ ਕੰਮ ਕਰ ਰਿਹਾ, ਫਟੇ ਚੱਕੀ ਜਾਂਦਾ ਹੈਗਾ, ਆਓ ਸਾਰੇ ਮਿਲ ਕੇ ਆਪਾਂ ਵੀ ਚੰਗੇ ਕੰਮ ਕਰੀਏ, ਚੋਣਾਂ ਆਉਣੀਆਂ, ਚੰਗੇ ਚੰਗੇ ਲੋਕਾਂ ਨੂੰ ਚੁਣੀਏ, ਕਿਸੇ ਦਾ ਲਿਹਾਜ ਨਾ ਰੱਖਿਆ ਕਰੋ ਬਿਲਕੁਲ। ਔਰ ਦੇਖੋ ਐਸਾ ਸਮਾਂ ਸੀ ਕੋਈ ਮਾੜਾ ਮੋਟਾ ਬੰਦਾ ਤਾਂ ਘਰ ਹੀ ਨੀ ਖਰੀਦ ਸਕਦਾ ਸੀ, ਕੋਈ ਦਸ ਕੋਈ ਪੰਜ, ਚਲੋ ਠੀਕ ਆ ਉਹਨਾਂ ਨੇ ਨੇਕ ਕਮਾਈ ਕੀਤੀ ਸੀ, ਹੁਣ ਰੋਜ਼ ਪਿੱਟੀ ਜਾਂਦੇ ਆ। ਆਹ ਬੰਦਾ ਪਤਾ ਨੀ ਕਿਹੜਾ ਜਿਹੜਾ ਪਹਿਲਾਂ ਬੋਲ ਕੇ ਬੰਦਾ, ਇਹ ਖਰੀਆਂ ਖਰੀਆਂ ਸਲਾਹ ਦਿੰਦਾ, ਕਈਆਂ ਨੂੰ ਮਹਿਸੂਸ ਵੀ ਹੁੰਦਾ।
0: ਸਤਿ ਸ੍ਰੀ ਅਕਾਲ ਜੀ, ਗੁਰਮੁਖ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਗੁਰਜੀਤ ਨੇ ਵੀ ਸਾਂਝੀ ਕਰਦੀ, ਮੈਂ ਵੀ ਇਨਫੋਰਮੇਸ਼ਨ ਸਾਂਝੀ ਕਰਤੀ ਹੈਗੀ ਆ, ਬਹੁਤ ਸਾਰੀਆਂ ਖਬਰ ਅਸੀਂ ਆਪਾਂ ਇਹੀ ਕਿਹਾ ਵੀ ਹਜੇ ਬਾਹਰ ਨਹੀਂ ਆਈਆਂ, ਬੈਕਐਂਡ ਤੇ ਸਾਨੂੰ ਖਬਰ ਮਿਲੀ ਹੈਗੀ ਆ ਵੀ 45 ਜਣੇ ਨੂੰ ਚਿੱਠੀਆਂ ਚਲ ਗਈਆਂ ਜਿਹੜੇ ਸਟ੍ਰੀਮਿੰਗ ਡਿਵਾਈਸ, ਕਿਉਂਕਿ ਜਦੋਂ ਫਿਨ ਟਰੈਕ ਆਣੀ ਆ ਉਹਨਾਂ ਨੇ ਪੈਸਾ ਟਰੈਕ ਕਰਨਾ ਤੇ ਉਹਦੇ ਵਿੱਚ ਉਹਨਾਂ ਨੂੰ ਨੀ ਪਤਾ ਹੁੰਦਾ, ਉਹ ਤਾਂ ਨੰਬਰ ਦੇਖਦੇ ਆ, ਨੰਬਰ ਕਿੱਥੋਂ ਕਿੱਥੇ ਮੂਵ ਹੋ ਰਹੇ ਆ, ਫਿਰ ਚੈੱਕ ਕਰਦੇ, ਫਿਰ ਦੇਖਦੇ ਕਿਹੜੀ ਕਿਹੜੀ ਬਿਜ਼ਨਸ ਹਨ, ਫਿਰ ਉਹਨਾਂ ਦੇ ਬਿਜ਼ਨਸ ਦੇ ਨਾਂ ਬਾਹਰ ਆਉਣ ਲੱਗ ਪੈਂਦੇ, ਫਿਰ ਬਿਜ਼ਨਸ ਜਿਹੜੇ ਚਲਾਉਂਦੇ ਹਨ ਲੋਕਾਂ ਦੇ ਵੀ ਨਾਂ ਬਾਹਰ ਆਉਣ ਲੱਗ ਪੈਂਦੇ ਹਨ। 6145 ਆ ਜਾਓ ਏਅਰ ਤੇ, ਫਿਰ ਮੈਂ ਗੱਲਬਾਤ ਕਰਾਂਗਾ ਗੁਰਮੁਖ ਬਾਦ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ ਸਰ ਜੀ।
3: ਹੈਲੋ,
0: ਹਾਂਜੀ 6145 ਸਤਿ ਸ੍ਰੀ ਅਕਾਲ ਜੀ।
3: ਰਮਦਾਨ, ਸਤਿ ਸ੍ਰੀ ਅਕਾਲ, ਦਲਜੀਤ ਸਿੰਘ ਜੋਹਰ ਬੋਲਦਾ ਸੀ ਜੀ।
0: ਜੋਹਰ ਸਾਹਿਬ ਕੀ ਹਾਲ ਚਾਲ?
3: ਬਹੁਤ ਚਿਰ ਬਾਅਦ ਆਵਾਜ਼ ਸੁਣੀ,
0: ਬਹੁਤ ਬਹੁਤ ਧੰਨਵਾਦ। ਜਿਮ ਜਿਮ ਜਾਂਦੇ ਹੋ ਹਜੇ?
3: ਹਾਂਜੀ ਹਾਂਜੀ, ਮੈਂ ਇੰਡੀਆ ਗਿਆ ਸੀ, ਹੁਣ ਜਾਣਾ ਸ਼ੁਰੂ ਕਰਦਾ ਜੀ, ਇੰਡੀਆ ਤੋਂ ਲਾਸਟ ਵੀਕ ਨੂੰ ਆਇਆ।
0: ਮੇਰਾ ਵੀ ਟਾਈਮ ਥੋੜਾ ਲਾਵੇ ਕਰੋ ਮੇਰੇ
3: ਵੱਲੋਂ। ਠੀਕ ਹੈ ਜੀ,
0: ਸਭ ਠੀਕ ਠਾਕ ਆ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
3: ਚਲੋ ਬਸ ਮੈਂ ਇਹੀ ਮੈਂ ਅੱਜ ਫਤਿਹ ਬੁਲਾਉਣੀ ਸੀ।
0: ਬਹੁਤ ਬਹੁਤ ਧੰਨਵਾਦ, ਸਾਡੇ ਸਾਡੇ ਮਿੱਤਰ, ਸਾਡੇ ਦੋਸਤ, ਸਾਨੂੰ ਪ੍ਰੇਮ ਕਰਨ ਵਾਲੇ, ਵੱਖ ਵੱਖ ਚੈਨਲਾਂ ਦੇ ਉੱਪਰ ਆਪਾਂ ਜਿਹੜਾ ਰੇਡੀਓ ਪ੍ਰੋਗਰਾਮ ਚਲਾਇਆ, ਤੋ ਚੰਗਾ ਲੱਗਦਾ ਸੀਗਾ, ਤੁਸੀਂ ਸਪੋਰਟ ਦਿੱਤੀ ਹੈ, ਸਪੋਰਟ ਕਰਦੇ ਹੋ, ਐਡਵਰਟਾਈਜ਼ਮੈਂਟ ਆਪਣੇ ਆਪ ਆ ਰਹੀ ਹੈ। ਮੇਰਾ ਇਹ ਪੈਸ਼ਨ ਹੈਗਾ ਤੁਹਾਨੂੰ ਖਬਰਾਂ ਵਿੱਚ ਸਾਰੀ ਇਨਫੋਰਮੇਸ਼ਨ ਦੇਣ ਵਾਸਤੇ, ਪੈਸ਼ਨ ਹੈਗਾ ਕਮਿਊਨਿਟੀ ਵਿੱਚ ਚੰਗੇ ਕੰਮ ਕਰਨ ਵਾਸਤੇ, ਵੀ ਵਧੀਆ ਕਮਿਊਨਿਟੀ ਆਪਣਾ ਟਾਈਮ ਕੱਢ ਲਵੇ, ਆਪਣੇ ਪਰਿਵਾਰ ਨੂੰ ਤੁਸੀਂ ਸੰਭਾਲਣਾ। ਆਪਾਂ ਤਾਂ ਸਿਰਫ ਇਨਫੋਰਮੇਸ਼ਨ ਦੇ ਸਕਦੇ ਹੈਗੇ ਹਾਂ ਕੀ ਕੁਝ ਹੋ ਰਿਹਾ, ਕੀ ਕੁਝ ਹੋਣਾ ਚਾਹੀਦਾ, ਗਾਈਡੈਂਸ ਦੇ ਸਕਦੇ ਆ। ਆਰ ਐਸ ਵਾਲੇ ਦਾ ਫੋਨ ਨੰਬਰ ਆ ਗਿਆ, ਗੁਰਮੁਖ ਸਿੰਘ ਤੁਹਾਡਾ ਹੋਲਡ ਤੇ ਰੱਖਿਓ, ਆਰ ਐਸ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
3: ਆਰ ਐਸ ਨੀ, ਬਾਈ ਬਾਈ ਆ,
0: ਉਹ ਬਾਈ ਬਾਈ, ਮੇਰੇ ਮੇਰੇ ਨਾਲ ਫੋਨ ਤੇ ਆਰ ਐਸ ਆਈ ਯਾਰ, ਬਾਈ ਬਾਈ, ਕੀ ਹਾਲ ਚਾਲ?
3: ਹਾਲ ਚਾਲ ਤਾਂ ਬਹੁਤ ਵਧੀਆ, ਸਵੇਰੇ ਸਵੇਰੇ ਕਹਿੰਦਾ ਸੱਚੀਆਂ ਸੁਣਾਈਆਂ ਨੇ, ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
0: ਜੀ। ਦੁੱਖ ਨੀ ਲੱਗਣਾ ਚਾਹੀਦਾ ਵੀਰ ਮੇਰੇ, ਸੱਚੀਆਂ ਸੁਣਾਈਆਂ, ਕਈਆਂ ਕੋਲ ਗਲਤ ਕੰਮ ਹੋ ਜਾਂਦੇ ਹਨ, ਸਹੀ ਪਾਸੇ ਲਿਆਉਣ ਦੀ ਕੋਸ਼ਿਸ਼ ਕਰੀਦੀ ਆ। ਕਈ ਵਾਰੀ ਆਪਾਂ ਵੀ ਉਹ ਸਰਵਿਸ ਲੈ ਲਈਏ, ਸੋਚਿਆ ਫਿਰ ਕਿੰਨਾ ਕੁ ਪੈਸਾ ਬਚ ਜਾਣਾ, ਪਰ ਦੇਖਿਆ ਜਾਵੇ ਬਹੁਤ ਸਾਰੀਆਂ ਸਾਰੇ ਜੋਬ ਚਲੀ ਜਾਂਦੀ। ਗੋ ਹੈਡ ਗੋ ਹੈਡ,
3: ਗੁਰਜੀਤ ਸਿੰਘ ਬੋਲ ਕੇ ਗਿਆ ਗੱਲਬਾਤ, ਉਹਦੇ ਵਿੱਚ ਥੋੜੀ ਜੀ ਮੈਂ ਹੋਰ ਐਡ ਕਰਦੇ ਹਾਂ
0: ਜੀ।
3: ਇਹ ਤਾਂ ਹਜੇ ਥੋੜਾ ਜਿਹਾ ਜਿਹੜੇ ਵੱਡੇ ਵੱਡੇ ਮਗਰਮਾਸਾ, ਉਹਨਾਂ ਦੇ ਮਗਰ ਥੋੜੀ ਜਿਹੀ ਸਖਤਾਈ ਕਰੀ ਆ ਜੀ ਇਹਨਾਂ ਨੇ, ਤੇ ਬਾਰੀਆ ਸਾਹਿਬ ਤਾਂ ਮੇਰੇ ਤੋਂ ਵੱਧ ਜਾਣਦੇ, ਦੱਸ ਦੇਣਗੇ ਬਾਅਦ ਚ। ਤੇ ਜਿਹੜਾ ਹੁਣ ਆਪਾਂ ਸਿੰਗਲ ਘਰ ਵਾਲੇ, ਦੋ ਘਰ ਵਾਲੇ, ਤਿੰਨ, ਹੁਣ ਤੁਸੀਂ ਵੀ ਕਿਹਾ ਵੀ ਗੌਰਮੈਂਟਾਂ ਨੂੰ ਵਾਲਵਾ ਜਾਂ ਬੈਂਕਾਂ ਨੂੰ ਵਾਲਵਾ ਇਹ ਕੰਮਾਂ ਦੇ ਵਿੱਚ, 100% ਗਰੰਟੀ ਕਰਦਾ ਮੌਰਗੇਜਾਂ ਘਰਾਂ ਦੀਆਂ ਦੇ ਵਿੱਚ, ਬੈਂਕਾਂ ਨੂੰ ਸਾਰਾ ਪਤਾ ਵਾ, ਐਮ ਐਲ ਏ ਐਮ ਪੀਆਂ ਨੂੰ ਸਾਰੇ ਘੜਾ ਮਚਾਉਂਦੇ ਨੇ, ਉਹਨੂੰ ਪਤਾ ਵੀ ਕੀ ਹੁੰਦਾ ਇੱਥੇ। ਜੇ ਬਾਈ ਜੀ ਆਪਾਂ ਆਮਦਨ ਦੇ ਹਿਸਾਬ ਨਾਲ ਕਰ ਲੈਣਾ ਹੋਵੇ ਨਾ, ਬਾਰੀਆ ਸਾਹਿਬ ਸਰਦੀ ਕਰ ਦੇਣਗੇ ਮੇਰੀ, ਤੇ 5% ਵੀ ਨੀ ਕੁਆਲੀਫਾਈ ਕਰਨੇ। ਜੇ ਆਮਦਨ ਦੇ ਹਿਸਾਬ ਨਾਲ ਕਰ ਲਈਏ, $1,00,000 ਦੀ ਸੈਲਰੀ ਵਾਲਾ ਬੰਦਾ 3-4 lakh ਦੀ ਮੌਰਗੇਜ ਨੀ ਕੁਆਲੀਫਾਈ ਨੀ ਹੋ ਸਕਦਾ। ਤੇ ਸਭ ਪਤਾ ਬੈਂਕਾਂ ਨੂੰ ਪੇਪਰ ਵੀ ਜਿਵੇਂ ਲੱਗਦੇ ਆ, ਜਿਵੇਂ ਸੈਲਫ ਅਪਲਾਈਡ ਆ, ਸਾਰੇ ਡਿਪਾਰਟਮੈਂਟ ਬਹੁਤ ਜ਼ਿਆਦਾ ਲੋਕ ਸੈਲਫ ਅਪਲਾਈਡ, ਆਪਾਂ ਕਦੇ ਟਰੱਕਾਂ ਨੂੰ ਸਮਝ ਲੈਂਦੇ ਹਾਂ ਜਾਂ ਟੈਕਸੀਆਂ ਨੂੰ, ਡਾਕਟਰ ਤੋਂ ਲੈ ਕੇ ਕਾਰਪੋਰੇਸ਼ਨ ਸਭ ਵੀ ਹੈਗੀਆਂ, ਕੁਆਲੀਫਾਈ ਕੋਈ ਕਰੂਗਾ?
0: ਜਿਹੜੀ ਤੁਸੀਂ ਗੱਲ ਕੀਤੀ ਨਾ, ਤੁਸੀਂ ਹੋਲਡ ਤੇ ਰੱਖਿਓ। ਆ ਜਿਹੜੇ ਮੈਂ ਸਾਨੂੰ ਇਹ ਵੀ ਪਤਾ, ਬੈਂਕਾਂ ਦੇ ਵਿੱਚ ਨਾ ਕਈ ਵਾਰ ਮੋਰਗੇਜ ਜਿਹੜੇ ਐਡਵਾਈਜ਼ਰ ਹੁੰਦੇ ਆ ਉਹਦਾ ਕੰਮ ਕਰਦੇ ਆ, ਮੈਂ ਨੀ ਕਹਿੰਦਾ ਸਾਰੇ, ਕਈ ਏਦਾਂ ਕਰਦੇ ਸੀਗੇ, ਨਹੀਂ ਇਹ ਮੋਰਗੇਜ ਨੀ ਹੋਣੀ, ਏਦਾਂ ਕਰ, ਤੂੰ ਇਸ ਬੰਦੇ ਕੋਲ ਜਾ। ਉਹ ਬੰਦਾ ਕਿਸੇ ਦੀ ਵਾਈਫ ਹੁੰਦੀ ਸੀਗੀ, ਕਿਸੇ ਦਾ ਭਰਾ ਹੁੰਦਾ ਸਾ, ਕਿਸੇ ਦਾ ਦੋਸਤ ਹੁੰਦਾ ਸਾ, ਵੀ ਇੱਥੋਂ ਮੈਂ ਨਾ ਕਰਦੀ ਤੇ ਹੁਣ ਤੂੰ ਸਾਂਭਲਾ। ਇਹ ਕੰਮ ਹੁੰਦੇ ਰਹੇ ਆ, ਇਹ ਕੰਮ ਹੁੰਦੇ ਰਹੇ ਆ। ਹੁਣ ਜੇ ਕਹਿਣ ਦਾ ਸਖਤ ਹੋਈ ਹੈਗੀ ਨਾ, ਸਤਿਕਾਰ ਕਰੋ, ਰਿਸਪੈਕਟ ਕਰੋ, ਆਪਾਂ ਮੁੜ ਕੇ ਸਹੀ ਕੰਮਾਂ ਤੇ ਆ ਜਾਏ, ਪ੍ਰਾਈਸਾਂ ਸਹੀ ਹੋ ਜਾਣ। ਤੁਸੀਂ ਕਿਹਾ ਘਰਾਂ ਦੀ ਕੀਮਤਾਂ 5-5 ਲੱਖ ਹੋ ਜਾਣੀਆਂ, ਮੈਂ ਆਪ ਖੁਦ ਦੱਸ ਰਿਹਾ ਹੈਗਾ ਵੀ ਜਦੋਂ ਮਾਲਟਰ ਵਿੱਚ ਘਰ 1,50,000 2,00,000 ਦੇ ਸੀਗੇ, 2,10,000 ਵੱਧ ਗਏ, 20,000 ਵੱਧ, ਇੰਨੇ ਕੁ ਵੱਧਦੇ ਸੀਗੇ ਜਦੋਂ ਇੱਕਦਮ ਚ ਆਮ ਦਮ ਚ ਵੀ 2,50,000 ਤੋਂ ਲੈ ਕੇ ਹੁਣ 8-9 ਲੱਖ ਦੇ ਮਿਲੀ ਮਿਲ ਜਾਂਦੇ ਘਰ ਹੋ ਜਾਣ, ਲੋਕੀ ਕਿੱਦਾਂ ਫੋਰਡ ਕਰੋਗੇ?
3: ਰਾਤ ਬਾਈ ਜੀ ਘੰਟੇ ਘੰਟੇ ਬਾਅਦ ਪ੍ਰਾਈਸ ਵੱਧ ਜੇ ਲੈਣ ਚ ਲੱਗੇ, ਤੁਸੀਂ ਮੇਰੇ ਮੂਹਰੇ 8 ਲੱਖ ਦਾ, ਮੈਂ ਛੋਟੇ ਮਗਰ ਆ, ਮੈਨੂੰ 8-25 ਦਾ, ਏਦਾਂ ਚੱਲਦਾ ਸੀ ਕੰਮ ਤਾਂ ਇਹ।
0: ਜੀ ਹਾਂ, ਧੰਨਵਾਦ ਤੁਹਾਡਾ ਕਾਲ ਕਰਨ ਦਾ, ਕਾਲ ਕਰਦੇ ਰਿਹਾ ਕਰੋ। ਗੁਰਮੁਖ ਸਿੰਘ ਜੀ, ਤੁਸੀਂ ਆਪਣੇ ਵਿਚਾਰ ਦੇਣੇ, ਪਹਿਲਾਂ ਮੈਂ ਇੱਕ ਐਡਵਰਟਾਈਜ਼ਮੈਂਟ ਦੇਣਾ। ਮਜੈਸਟਿਕਸ ਕਿਚਨ ਵਾਲੇ ਹਨ, ਕਸਟਮ ਕਿਚਨ ਕੈਬਨਿਟ ਬਣਾ ਕੇ ਦਿੰਦੇ ਹਨ, ਬਹੁਤ ਵਧੀਆ ਕੰਮ ਕਰਦੇ ਹਨ। ਵੁੱਡ ਵਰਕਿੰਗ ਦਾ ਕੰਮ ਕਰਵਾਉਣਾ ਹੋਵੇ, ਕਸਟਮ ਕਿਚਨ ਕੈਬਨਿਟਸ ਬਣਾਉਣੀਆਂ ਹੋਣ, ਤਾਂ ਤੁਸੀਂ ਮਜੈਸਟਿਕ ਕਿਚਨ ਵਾਲਿਆਂ ਨਾਲ ਗੱਲਬਾਤ ਕਰ ਲੈਣੀ ਹੈ, 6479374537। ਤੇ ਸਾਨੂੰ ਮੋਨਾ ਮਹਿੰਗੀ ਜੀ ਨੇ ਜੁਆਇਨ ਕੀਤਾ। ਦੇਖੋ ਜੀ, ਭਾਵੇਂ ਤੁਸੀਂ ਇੰਸ਼ੋਰੈਂਸ ਦੀਆਂ ਗੱਲਾਂ ਸੁਣ ਕੇ ਨਾ ਤੰਗ ਹੁੰਦੇ ਹੋ, ਦੁਖੀ ਹੋ ਜਾਂਦੇ ਹੋ, ਪਰ ਇਹ ਸੁੱਖ ਵਾਸਤੇ ਆ, ਇਹ ਕੰਮ ਆਉਂਦੀ ਆ। ਥੋੜੇ ਥੋੜੇ ਪੈਸੇ ਜਮ੍ਹਾਂ ਵੀ ਹੋਈ ਜਾਂਦੇ ਆ, ਤੁਸੀਂ ਪ੍ਰੋਟੈਕਟਡ ਵੀ ਹੋ। ਸੋ ਮੋਨਾ ਮਹਿੰਗੀ ਜੀ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, 416-509-1509, ਅਤੇ ਫੈਮਿਲੀ ਮਾਰਟ ਗਰੋਸਰੀ ਸਟੋਰ ਆ, ਹੋਲਸੇਲ ਪ੍ਰਾਈਸ ਵਿੱਚ ਗਰੋਸਰੀ ਖਰੀਦ ਸਕਦੇ ਹੋ। ਐਵਰੀਡੇ ਗਰੋਸਰੀਜ਼ ਐਟ ਹੋਲਸੇਲ ਪ੍ਰਾਈਸਿਸ, ਇਹ ਖੁੱਲ੍ਹਿਆ ਸਕੁਅਰ 1 ਦੇ ਕੋਲ ਆ ਇਹ, ਦਾ ਫੈਮਿਲੀ ਮਾਰਟ 25 ਹਿੱਲ ਕ੍ਰੈਸਟ ਐਵਨਿਊ ਮਿਸਾਗਰ ਦੇ ਵਿੱਚ। ਚੌਲ ਬੜੇ ਸਸਤੇ ਲਾਏ ਹੋਏ ਹਨ, 6-8 ਆਈ ਬਿਲੀਵ 30.99 ਦਾ ਹੈਗਾ, ਪਤਾ ਕਰ ਲਿਓ। ਨੌਰਥ ਆਫ ਡੰਦੈਸ, ਸਾਊਥ ਆਫ ਸੈਂਟਰਲ ਪਾਰਕਵੇ, ਔਨ ਹਿੱਲ ਕ੍ਰੈਸਟ ਐਂਡ ਹਾਈਵੇ 10 ਹੇਰਨਟੇਜ, ਯੂ ਕੈਨ ਹੈਵ ਦਾ ਫੈਮਿਲੀ ਮਾਰਟ। ਗੁਰਮਤ ਸਿੰਘ ਜੀ ਆ ਜਾਓ
1: ਜੀ। ਤੰਬੜ ਸਾਹਿਬ, ਬਿਲਕੁਲ ਮੈਂ ਵਿਚਾਰ ਸਾਰਿਆਂ ਦੇ ਸੁਣੇ, ਪਰ ਮੈਂ ਦੋ ਗੱਲਾਂ ਇਹਦੇ ਚ ਐਡ ਕਰਨੀਆਂ, ਹੋਇਆ ਆਪਾਂ ਅੱਗੇ ਵਧਣਾ ਆ
0: ਜੀ।
1: ਠੀਕ ਹੈ ਜੀ। ਇੱਕ ਤਾਂ ਤੁਸੀਂ ਮੇਰੀ ਗੱਲ ਨੂੰ ਕਵਰ ਕਰ ਦਿੱਤਾ ਆ ਕਿ ਜਿਹੜਾ ਵੀ ਪ੍ਰੋਸੈਸ ਹੋਵੇ, ਚਾਹੇ ਉਹ ਰੀਅਲ ਸਟੇਟ ਦੇ ਵਿੱਚ ਘਰ ਲੈਣੇ ਹੋਣ ਆਪਾਂ, ਜਾਂ ਫਿਰ ਵੈਸੇ ਵੀ ਲੈਣ ਦੇਣ ਹੋਵੇ, ਇੱਕ ਨੀਡ ਬੇਸ ਤੇ ਹੁੰਦਾ ਜੀ। ਨੀਡ ਬੇਸ ਤੇ ਕੋਈ ਕੁਛ ਵੀ ਗਲਤ ਨਹੀਂ ਹੁੰਦਾ। ਜਦੋਂ ਨੀਡ ਬੇਸ ਤੇ ਹੋਊਗਾ ਨਾ ਜੀ, ਤਾਂ ਨੀਡ ਬੇਸ ਦੇ ਉੱਪਰ ਜਿਹੜੀਆਂ ਮੋਰਗੇਜਾਂ ਵੀ, ਤੁਹਾਨੂੰ ਪਤਾ ਕਿਸੇ ਸਮੇਂ ਇੱਥੇ ਮੈਂ ਸੁਣਿਆ ਕਿ ਬੜੀਆਂ ਪ੍ਰੋਪਰ ਮੋਰਗੇਜਾਂ ਵੀ ਇੱਕ ਸਟੇਟਮੈਂਟ, ਸਿੰਪਲ ਸਟੇਟਮੈਂਟ ਦੇ ਵਿਭਾਗ ਤੇ ਹੁੰਦੀਆਂ ਰਹੀਆਂ ਨੇ। ਬੈਂਕਾਂ ਬਿਨਾਂ ਫਰੋਡ ਤੋਂ ਜਿਹੜੀਆਂ ਮੋਰਗੇਜ ਅਪਰੂਵ ਹੁੰਦੀਆਂ ਰਹੀਆਂ ਨੇ। ਸੋ ਉਦੋਂ ਵੀ ਤਾਂ ਘਰ ਵਿਕਦੇ ਸੀਗੇ, ਉਦੋਂ ਵੀ ਲੋਕ ਘਰ ਲੈਂਦੇ ਸੀਗੇ ਰੀਅਲ ਸਟੇਟ, ਲੇਕਿਨ ਬੈਲੈਂਸ ਸੀਗਾ। ਠੀਕ ਹੈ ਜੀ। ਪ੍ਰੋਬਲਮ ਉਦੋਂ ਆਈ ਹੈ ਜਦੋਂ ਬੈਲੈਂਸ ਵਿਗੜਿਆ ਆ, ਜਦੋਂ ਨੀਡ ਬੇਸ ਤੇ ਨਾ ਹੋ ਕੇ ਬੂਮ ਜਿਹੜਾ ਆ ਹੋਇਆ, ਤਾਂ ਜਦੋਂ ਗਵਰਨਮੈਂਟ ਨੇ ਉਸ ਚੀਜ਼ ਨੂੰ ਨੋਇੰਗਲੀ ਅਨਲੋਇੰਗਲੀ ਅਲਾਓ ਕਰ ਛੱਡਿਆ, ਤੇ ਆਮ ਬੰਦਾ ਇਨਵੈਸਟਰ ਬਣ ਗਿਆ, ਤਾਂ ਫਿਰ ਜਦੋਂ ਪ੍ਰਾਈਜ਼ ਬਹੁਤ ਅਪ ਚਲੇ ਗਈਆਂ, ਤਾਂ ਫਿਰ ਬਹੁਤ ਸਾਰਾ ਪ੍ਰੋਸੈਸ ਵਿੱਚ ਇਦਾਂ ਦਾ ਵੀ ਚੱਲਿਆ ਜਿਹੜਾ ਕਿ ਨਹੀਂ ਸੀ ਚੱਲਣਾ ਚਾਹੀਦਾ, ਤੇ ਹਾਲੇ ਤੱਕ ਵੀ ਚੱਲ ਰਿਹਾ ਆ। ਇਹਨੂੰ ਹੀ ਲੈ ਕੇ ਹੁਣ ਗਵਰਨਮੈਂਟ, ਜਦੋਂ ਤੁਸੀਂ ਪੁੱਛਿਆ ਗਵਰਨਮੈਂਟ ਕੀ ਕਰ ਰਹੀ ਆ, ਤੇ ਜਿਹੜੀ ਫਾਈਨੈਂਸ਼ੀਅਲ ਕ੍ਰਾਈਮ ਏਜੰਸੀ ਹੈਗੀ FCA, ਉਹਨੂੰ ਐਸਟੈਬਲਿਸ਼ਮੈਂਟ ਉਹਦੀ ਪ੍ਰੋਸੈਸਿੰਗ ਵਿੱਚ ਹੈਗੀ ਆ ਜੀ, April 2026 ਤੋਂ। ਜੇ ਇੱਦਾਂ ਜਦੋਂ ਪ੍ਰੋਪਰ ਉਹ ਇਨਫੋਰਸ ਵਿੱਚ ਆਉਂਦੀ ਆ, ਤਾਂ ਉਹ ਫਿਰ ਜਿਹੜੀਆਂ ਹੋਰ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਹੈਗੀਆਂ ਨੇ ਜੀ।

0: ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ ਵਿੱਚ ਫੇਅਰਨੈਸ ਲਿਆਂਦੀ ਜਾਵੇ ਕਿ ਜਿਹੜਾ ਆਮ ਬੰਦਾ ਜਦੋਂ ਮੌਰਗੇਜ ਅਪਰੂਵ ਕਰਾਉਂਦਾ ਵਾ ਤਾਂ ਉਹਦੇ ਵਿੱਚ ਉਹਦੀ ਲਿੰਕੇਜ ਜਿਹੜੀ ਆ ਉਹ ਸਟੈਪ ਹੀ ਉਸ ਹਿਸਾਬ ਨਾਲ ਚੱਕੇ ਗਵਰਨਮੈਂਟ ਚ ਇਨਵੋਲਵ ਹੈਗੀ ਆ ਤੇ ਉਸ ਹਿਸਾਬ ਨਾਲ ਕਰ ਲਵੇ ਕਿ ਘਰ ਅੱਜ ਵੀ ਹੈਗੇ ਨੇ ਬਹੁਤ ਸਾਰੇ ਸਵਾਲ ਕਰਕੇ ਗਏ ਹੋਣੇ ਭਾਜੀ ਕਿ ਫਿਰ ਘਰ ਕਿੱਥੋਂ ਲੈਣਗੇ ਮਾਰਕੀਟਾਂ ਬੰਦੇ ਨੂੰ ਘਰ 5% ਰਹਿ ਜਾਣਗੇ ਮਾਰਕੀਟ ਪਹਿਲਾਂ ਹੀ ਕ੍ਰੈਸ਼ ਪਈ ਆ ਜੀ ਡਾਊਨ ਤਾਂ ਪਹਿਲਾਂ ਹੀ ਮਾਰਕੀਟ ਆਈ ਹੋਈ ਆ ਹੁਣ ਤਾਂ ਜਿਹੜੀਆਂ ਪ੍ਰਿਜਲਾਂ ਨਹੀਂ ਹੋ ਰਹੀਆਂ ਤੇ ਉਹਦਾ ਸੋਲਿਊਸ਼ਨ ਕਿਸੇ ਪਾਸੇ ਨੂੰ ਇਸੇ ਤਰ੍ਹਾਂ ਨਿਕਲਣਾ ਸੀ ਤੇ ਉਹੀ ਨਿਕਲਣਾ ਹੈਗਾ ਜਦੋਂ ਹੁਣ ਮਾਰਕੀਟ ਕ੍ਰੈਸ਼ ਹੋ ਗਈ ਆ ਤਾਂ ਉਸ ਤੋਂ ਬਾਅਦ ਜਿਹੜਾ ਜਦੋਂ ਗਵਰਨਮੈਂਟ ਵੀ ਸਟੈਪ ਅਪ ਕਰ ਜੂਗੀ ਤੇ ਫਿਰ ਬੈਲੈਂਸ ਬਣੂਗਾ ਤਾਂ ਮੌਰਗੇਜਾਂ ਵੀ ਹੋਣਗੀਆਂ ਸਾਰੇ ਕੰਮ ਹੋਣਗੇ ਪਰ ਨੀਡ ਬੇਸ ਤੇ ਹੋਣਗੇ ਜਿਹੜਾ ਮਤਲਬ ਇਹੀ ਸੀਗਾ ਸੋ ਇਹ ਇੱਕ ਸੀਗਾ
1: ਤੁਸੀਂ ਲਾਈਨ ਹੋਲਡ ਤੇ ਰੱਖਿਓ ਕਮਲ ਜੀ ਸਿੰਘ ਦੀ ਮੈਂ ਕਾਲ ਵੀ ਲਈ ਇੱਕ ਮੈਂ ਹੋਰ ਦੱਸ ਦੇਵਾਂ ਨਾ ਅਸੀਂ ਇੱਕ ਪਟੀਸ਼ਨ ਲੈ ਕੇ ਆ ਰਹੇ ਹੈਗੇ ਆ ਸਾਈਨ ਤੁਸੀਂ ਕਰਨਾ ਨਹੀਂ ਕਰਨਾ ਤੁਹਾਡੇ ਲਈ ਛੱਡ ਦੇਵਾਂਗੇ ਅਸੀਂ ਵੀ ਚਾਹੁੰਦੇ ਹਾਂ ਜਦੋਂ ਅਸੀਂ ਚੁਣਦੇ ਹਾਂ ਲੋਕੀ ਕਮਿਊਨਿਟੀ ਦੇ ਲੋਕੀ ਚੁਣਦੇ ਆ ਕਿਸੇ ਵੀ ਨੁਮਾਇੰਦੇ ਨੂੰ ਬਈ ਉਹਦੀ ਖੋਜ ਹੋਣੀ ਚਾਹੀਦੀ ਹੈ ਬਈ ਜਦੋਂ ਸਿਟੀ ਵਿੱਚ ਜਾਂ ਪ੍ਰੋਵਿੰਸ਼ੀਅਲ ਵਿੱਚ ਜਾਂ ਫੈਡਰਲੀ ਤੌਰ ਤੇ ਚੁਣਿਆ ਗਿਆ ਉਹਦੇ ਕੋਲ ਕਿੰਨਾ ਕੁ ਪੈਸਾ ਸੀਗਾ ਤੇ ਬਾਕੀ ਪੈਸਾ ਕਿੱਥੋਂ ਆਇਆ ਇਹ ਨਹੀਂ ਵੀ ਹੁਣ ਉਹ ਇੰਚਾਰਜ ਹੈਗਾ ਹੁਣ ਹੀ ਚੈੱਕ ਕਰੋ ਅਗਲੇ 10 ਸਾਲਾਂ ਵਿੱਚ ਵੀ ਇੱਦਾਂ ਦਾ ਕੇਸ ਲੈ ਕੇ ਆਵੋ ਵੀ ਇਹਨਾਂ ਨੇ ਲੁਕੋ ਕੇ ਜਿਹੜੀਆਂ ਪ੍ਰੋਪਰਟੀਆਂ ਖਰੀਦੀਆਂ ਹੋਈਆਂ ਬਾਅਦ 'ਚ ਇਹਨਾਂ ਨੇ ਕੈਸ਼ ਕਰਨੀ ਆ ਵੀ ਇਹਨਾਂ 'ਤੇ ਵੀ ਸਿਕੰਜਾ ਖਿੱਚਿਆ ਜਾਵੇ ਪੈਸਾ ਆਇਆ ਕਿੱਥੋਂ ਪ੍ਰੋਪਰਟੀ ਆਈਆਂ ਕਿੱਥੋਂ ਇਹਨਾਂ ਨੇ ਕਿੰਨਾ ਕੁ ਠੱਗਿਆ ਲੋਕਾਂ ਨੂੰ ਮੈਂ ਨਹੀਂ ਕਹਿੰਦਾ ਸਾਰੇ ਠੱਗਦੇ ਹਨ ਪਰ ਇੱਕ ਪਟੀਸ਼ਨ ਆਵੇਗੀ ਵੀ ਸਾਈਨ ਕਰਕੇ ਵੀ ਇਹਨਾਂ 'ਤੇ ਵੀ ਫਿਲ ਟਰੈਕ ਹੋਣੀ ਚਾਹੀਦੀ ਹੈ ਮੈਨੂੰ ਪਹਿਲਾਂ ਪੈਸਾ ਕਿੰਨਾ ਸੀਗਾ ਅਤੇ ਹੁਣ ਪੈਸਾ ਕਿੰਨਾ ਹੈਗਾ ਅਤੇ ਕਿੱਥੋਂ ਆਇਆ ਅਤੇ ਉਹ ਵੀ ਪਤਾ ਲੱਗ ਜਾਵੇ ਕਿਸੇ ਨੇ ਅਮਰੀਕਾ ਵਿੱਚ ਲਿਕਰ ਸਟੋਰ ਖੋਲ੍ਹਿਆ ਕਿਸੇ ਨੇ ਕੁਛ ਕੀਤਾ ਸਾਰਾ ਪਤਾ ਲੱਗ ਜਾਵੇਗਾ ਜਦੋਂ ਸਰਕਾਰ ਸਾਰਿਆਂ ਮਗਰ ਹੋ ਜਾਵੇਗੀ ਯਾਰ ਥੋੜ੍ਹੇ ਪੈਸੇ ਨਾਲ ਆਪਾਂ ਬੜੀ ਸੁੱਖ ਦੀ ਜ਼ਿੰਦਗੀ ਜੀ ਸਕਦੇ ਹੈਗੇ ਹਾਂ ਡਰਨ ਦੀ ਲੋੜ ਨਾ ਪਵੇਗੀ ਬਾਹਰ ਨਿਕਲੂਗੇ ਰਾਤ ਦਿਨ ਕੋਈ ਕ੍ਰਾਈਮ ਨਹੀਂ ਹੋਵੇਗਾ ਜੋਬਸ ਮਿਲਣਗੀਆਂ ਇੱਕ ਕਿਸੇ ਨੂੰ ਖੁਸ਼ੀ ਨਾਲ ਮਿਲਾਂਗੇ ਪਰ ਕੰਮ ਇਹਨਾਂ ਸਾਰਿਆਂ ਨੇ ਔਖੇ ਕੀਤੇ ਹੋਏ ਹਨ ਕਮਲਜੀਤ ਸਿੰਘ ਜੀ ਆ ਜਾਓ ਫਿਰ ਗੁਰਮੁਖ ਸਿੰਘ ਨਾਲ ਗੱਲਬਾਤ ਕਰਨੀ ਆ
2: ਹਾਂਜੀ ਤੰਬਰ ਸਾਹਿਬ ਸਤਿ ਸ਼੍ਰੀ ਅਕਾਲ ਦੇਖੋ ਜਿਹੜੀ ਈਮੇਲ ਪੈਸਾ ਜੋ ਜਾ ਰਿਹਾ ਸੀਗਾ ਈ ਟ੍ਰਾਂਸਫਰ ਕਰਕੇ ਸਰਕਾਰਾਂ ਨੇ ਇਨਕੁਆਇਰੀ ਕੀਤੀ ਤੇ ਬੰਦੇ ਫੜੇ ਗਏ ਪਤਾ ਸਰਕਾਰਾਂ ਦੀ ਇਨਕੁਆਇਰੀ ਨਹੀਂ ਕਦੀ ਵੀ ਹੁੰਦੀ ਉੱਥੇ ਆ ਕੇ ਕੰਮ ਖਰਾਬ ਹੋ ਜਾਂਦਾ ਕਿਉਂਕਿ ਉੱਥੇ ਹੋਰ ਵੀ ਮੋਟਾ ਮਾਲ ਚੱਲਦਾ ਪਿੱਛੇ ਜਾਂਦਾ ਤੁਹਾਡੇ ਇੰਟੀਰੀਅਰ ਦੀ ਗਵਰਨਮੈਂਟ ਨੇ ਇਹ ਗੱਲ ਕਹੀ ਹੈ ਵੀ ਅਸੀਂ ਤੁਹਾਨੂੰ ਬਾਇਓਡਾਟਾ ਨਹੀਂ ਦੇ ਸਕਦੇ ਫਲਾਣੇ ਫਲਾਣੇ ਬੰਦੇ ਦਾ ਜਾਂ ਪੁਲਿਸ ਡਿਪਾਰਟਮੈਂਟ ਜਾਂ ਕੋਈ ਹੋਰ ਹੈ ਤੇ ਸਰਕਾਰਾਂ ਦੀ ਇਨਕੁਆਇਰੀ ਕੌਣ ਕਰੂਗਾ ਚਾਹੇ ਲੋਕਲ ਹੈ ਚਾਹੇ ਉਹ ਦੂਜੀ ਆ ਬੈਂਕਲ ਕੌਂਸਲ ਹੈ ਜੀ ਕਹਿੰਦੇ ਇੱਕ ਮੇਰੇ ਆਪਣੇ ਬਰਾਉਨ ਸਾਹਿਬ ਹੋਣੀ ਦੂਜਾ ਕੀਤਾ ਕੱਲ ਇੱਕ ਕੋਡ ਆਫ ਕੰਡਕਟ ਦਾ ਕੀਤਾ ਪਰ ਕੀ ਹੈ ਕਦੀ ਦੱਸਣਗੇ ਵੀ ਆਮ ਲੋਕਾਂ ਦੇ ਲਈ ਜਦੋਂ ਹੇਰਾ ਫੇਰੀਆਂ ਹੁੰਦੀਆਂ ਤੁਹਾਡੇ ਜਦੋਂ ਪਲੱਸ ਵਿੱਚ ਬਿਜ਼ਨਸ ਹੁੰਦੇ ਚਾਹੇ ਰੈਂਟਲ ਟ੍ਰਾਂਜੈਕਟ ਹੋਵੇ ਜਾਂ ਘਰਾਂ ਦਾ ਪੈਸਾ ਟੈਕਸ ਵਧਾਇਆ ਜਿਹੜਾ ਤੁਸੀਂ ਉਹ ਪੈਸੇ ਦਾ ਜਾਂਦਾ ਕਿੱਥੇ ਆ ਉਹ ਕਦੀ ਉਹਦੇ ਬਾਰੇ ਵੀ ਦੱਸਣ ਕੋਡ ਆਫ ਕੰਡਕਟ ਲਾਉਣ ਡਿਪਟੀ ਮੇਅਰ ਦੀ ਸਾਨੂੰ ਕੀ ਜ਼ਰੂਰਤ ਹੈ ਇੱਥੇ ਇਹਨਾਂ ਚੀਜ਼ਾਂ ਦੇ ਉੱਤੇ ਵੀ ਦੇਖਣ ਬਾਕੀ ਕੈਪਟਨ ਸਾਹਿਬ ਉਹਨਾਂ ਦੇ ਨਾਲ ਮੈਂ ਜ਼ਰੂਰ ਕਹੂੰਗਾ ਵੀ ਧਾਰੀਵਾਲ ਸਾਹਿਬ ਉਹਨਾਂ ਨੂੰ ਉਹ ਰਾਬਤਾ ਕਰਨ ਤੇ ਬਹੁਤ ਵੱਡਾ ਹੋਲਡ ਆ ਇਹਨਾਂ ਦਾ ਇੱਥੇ ਕਮੇਟੀ ਦੇ ਵਿੱਚ ਤੇ ਅਸੀਂ ਵੀ ਇਹਨਾਂ ਨਾਲ ਮਿਲ ਕੇ ਗੱਲਬਾਤ ਕਰਾਂਗੇ ਸਾਰੀ ਜੋ ਵੀ ਆ ਤੇ ਬੜੇ ਪੁਰਾਣੇ ਸਾਡੇ ਮਤਲਬ ਉਹ ਇੱਥੇ ਟਰਾਂਟੋ ਦੇ ਵਲੰਟੀਅਰ ਆ ਬੇਟਾ ਕੈਨੇਡਾ ਦੇ ਭੱਲੇ ਦੀ ਗੱਲ ਕਰਦੇ ਬੈਂਟਨ ਦੀ ਕਰਦੇ ਆ ਗੱਲ ਤੇ ਬਾਕੀ ਕੀ ਪਰ ਅਫਸਰ ਥੈਂਕ ਯੂ ਵੈਰੀ ਮੱਚ
1: ਥੈਂਕ ਯੂ ਵੈਰੀ ਮੱਚ ਆਵਾਜ਼ ਠਾਣੀ ਦੇਰ ਇਜ਼ ਨਥਿੰਗ ਰੋਂਗ ਵਿਦ ਦ ਡੈਪਟੀ ਮੇਅਰ ਇਜ਼ ਨਥਿੰਗ ਰੋਂਗ ਵਿਦ ਦ ਮੇਅਰ ਜਾਂ ਹੋਰ ਪੋਜੀਸ਼ਨ ਦਾ ਕਈ ਵਾਰੀ ਜੇ ਲੱਗਦਾ ਹੈਗਾ ਆ ਤੁਸੀਂ ਸਵਾਲ ਕਰ ਸਕਦੇ ਹੋ ਨਥਿੰਗ ਰੋਂਗ ਵਿਦ ਇਹਦੇ ਕੋਈ ਗਲਤ ਗੱਲ ਤਾਂ ਕਹੀ ਨਹੀਂ ਹੈਗੀ ਕੀ ਸਾਨੂੰ ਇਸ ਚੀਜ਼ ਦੀ ਲੋੜ ਹੈਗੀ ਕਿ ਨਹੀਂ ਹੈ ਕਿਉਂਕਿ ਟੈਕਸ ਫਿਰ ਦਾ ਪੈਸਾ ਹੈਗਾ ਆ ਕਰਦੇ ਕੀ ਆ ਕਿੰਨਾ ਕੁਛ ਕੀਤਾ ਤੁਹਾਡੇ ਸਾਹਮਣੇ ਹੈਗਾ ਪਰ ਜੇ ਸਹੀ ਕਰਦੇ ਹੋ ਕੱਲ ਪਰਸੋਂ ਪੈਟਿੰਗ ਬੰਦ ਦੀ ਗੱਲਬਾਤ ਕੀਤੀ ਸੀ ਸਹੀ ਆਵਾਜ਼ ਉਠਾਈ ਉਹਨੂੰ ਕਹਿੰਦਾ ਕਹਿੰਦਾ ਇਹ ਲੋਕ ਤਾਂ ਬਹੁਤ ਉਹਦੇ ਪਹਿਲਾਂ ਦੇ ਰਿਪੋਰਟ ਹੋਣੇ ਚਾਹੀਦੇ ਹਨ ਜਿਹੜੇ ਇੱਥੇ ਅੱਗੇ ਇੰਨਾ ਕ੍ਰਾਈਮ ਕਰਦੇ ਆ ਜਿੱਥੇ ਸਹੀ ਬੋਲਦੇ ਆ ਉੱਥੇ ਆਪਾਂ ਸਹੀ ਗੱਲ ਕਰਾਂਗੇ ਜਿੱਥੇ ਗਲਤ ਹਨ ਉੱਥੇ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਗੁਰਮੁਖ ਸਿੰਘ ਲਾਈਨ ਹੋਲਡ ਤੇ ਰੱਖੋ ਤੁਹਾਡੇ ਮੈਂ ਵਿਚਾਰ ਰਹਿੰਦਾ ਟਾਈਮ ਬੜੀ ਛੇਤੀ ਲੰਘਦਾ ਜਾ ਰਿਹਾ ਹੈ ਮੈਂ ਦੱਸ ਦੇਵਾਂ ਮੈਟਰੋ ਇਮੀਗ੍ਰੇਸ਼ਨ ਵਾਲੇ ਕਹਿੰਦੇ ਟੈਂਪਰੇਰੀ ਰੈਜ਼ੀਡੈਂਸੀ ਐਪਲੀਕੇਸ਼ਨ ਭਰਵਾਉਣੀ ਹੋਵੇ ਕੋਈ ਰਿਫਿਊਜੀ ਕਲੇਮ ਹੋਵੇ ਸਪਾਊਸਲ ਸਪੌਂਸਰਸ਼ਿਪ ਹੋਵੇ ਕਾਫੀ ਲੰਬਾ ਇਹਨਾਂ ਦਾ ਐਕਸਪੀਰੀਅੰਸ ਹੈਗਾ ਆ PNP LMIA ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਐਕਸਟੈਂਸ਼ਨ ਚਾਹੀਦੇ ਹਨ ਸ੍ਰੇਸ਼ ਗੁਪਤਾ ਨਾਲ ਗੱਲਬਾਤ ਕਰਨੀ ਆ 905-673-1200 ਮੈਟਰੋ ਇਮੀਗ੍ਰੇਸ਼ਨ ਤੇ ਗ੍ਰੀਨ ਵੈਲੀ ਸੁਪਰ ਮਾਰਕੀਟ ਆ ਮੇਫੀਲਡ ਅਤੇ ਮਕਵੀਨ ਦੇ ਖੂੰਜੇ ਦੇ ਇੱਥੇ ਨਰਸਰੀ ਵੀ ਖੋਲ੍ਹੀ ਗਈ ਹੈਗੀ ਆ ਤੁਸੀਂ ਫਲ ਬੂਟੇ ਲੈਣੇ ਆ ਲੈ ਸਕਦੇ ਹੋ ਵਧੀਆ ਮੌਸਮ ਆ ਰਿਹਾ ਢੇਰ ਲੈਣਾ ਉਹ ਵੀ ਮਿਲਦਾ ਤੇ ਫਰੈਸ਼ ਗਰੋਸਰੀ ਫੂਡਸ ਵੈਜੀਟੇਬਲ ਤੇ ਰੈਸਟੋਰੈਂਟ ਵੀ ਹੈਗਾ ਡਾਈਨ ਇਨ ਟੇਕ ਆਊਟ ਗ੍ਰੀਨ ਵੈਲੀ ਸੁਪਰ ਮਾਰਕੀਟ ਵੈਜ ਨੌਨ ਵੈਜ ਛਕਣਾ ਹੋਵੇ ਠੰਡੀ ਬੀਅਰ ਤੇ ਚਿਲਡ ਵਾਈਨ ਵੀ ਹੋਵੇ ਵਾਈ ਨਾਟ ਤੇ ਕਹਿੰਦੇ ਬਾਸਕਿਟਸ ਫਲਾਵਰਸ ਸੋਇਲ ਐਂਡ ਮੋਰ ਤੁਸੀਂ ਗ੍ਰੀਨ

0: ਲੈ ਸਕਦੇ ਹੋ। ਇੱਕ ਮੈਂ ਗੱਲ ਕਰੀਏ, ਕਦੇ ਕਦੇ ਨਾ ਘਰ ਨੂੰ ਫੁੱਲ ਲੈ ਜਾਇਆ ਕਰੋ, ਤੁਹਾਡੇ ਆਪਣੇ ਹੀ ਹਨ। ਇੱਕ ਫਲਾਵਰ ਦੀ ਕੀਮਤ ਬਹੁਤ ਹੁੰਦੀ ਆ, ਉਹ ਔਰਤ ਹੀ ਸਮਝ ਸਕਦੀ ਹੈਗੀ ਆ। ਨਿਮਰਤਾ ਮਿਲ ਜਾਂਦੀ ਆ, ਪਿਆਰ ਮਿਲ ਜਾਂਦਾ ਹੈਗਾ। ਪਿਆਰ ਕਰੋ, ਤੁਹਾਡਾ ਆਪਣਾ ਪਰਿਵਾਰ ਆ, ਤੁਹਾਡੇ ਪਰਿਵਾਰ ਨੂੰ ਰੱਬ ਰਾਜਖੁਸ਼ੀ ਰੱਖੇ। ਚੜ੍ਹਦੀ ਕਲਾ ਵਿੱਚ ਰੱਖੇ। ਮੈਂ ਬੱਚਿਆਂ ਦੀ ਰਿਪੋਰਟ ਲੈ ਕੇ ਆਉਣੀ ਆ, ਅਮਰੀਕਾ ਨੇ ਰਿਪੋਰਟ ਕੱਢੀ ਆ, ਸੈੱਲਫੋਨਾਂ 'ਤੇ ਹੈਰਾਨ ਹੋ ਜਾਓਗੇ ਯਾਰ। ਜੇ ਬੱਚੇ ਛੋਟੇ ਹਨ, 18 ਸਾਲ ਤੋਂ ਥੱਲੇ ਆ, ਤੁਸੀਂ ਉਹਦੇ ਮਾਂ ਬਾਪ ਆ, ਤੁਹਾਡਾ ਰਾਈਟ ਬਣਦਾ ਉਹਨਾਂ ਉੱਪਰ ਸਖਤੀ ਕਰਨ ਦਾ। ਕੁੱਟਮਾਰ ਨਾ ਕਰ ਦਿਓ, ਫੱਟੀ ਨਾ ਚੱਕ ਲਿਓ ਜਿਹੜੀ ਰੀਬੂਟ ਸਟਿੱਕ ਹੁੰਦੀ ਹੈ, ਪਰ ਸਮਝਾ ਦਿਓ ਦੇਰ ਇਜ਼ ਨੋ ਨੀਡ ਫਾਰ ਅ ਸੈੱਲਫੋਨ ਇਨ ਦੇਅਰ ਬੈਡਰੂਮ, ਆਈਪੈਡ ਇਨ ਦੇਅਰ ਬੈਡਰੂਮ। ਰਾਤੇ ਨੂੰ ਸੁਣਦੇ ਹੈ ਨਹੀਂ, ਕਲਾਸਾਂ ਵਿੱਚ ਪ੍ਰੋਬਲਮ ਪੈ। ਹੁਣ ਇਸ ਤੋਂ ਵੱਧ ਸਰਕਾਰ ਅਤੇ ਟੀਚਰ ਕੀ ਕਰਨ? ਫਿਰ ਆਪਾਂ ਕਈ ਵਾਰ ਸਰਕਾਰਾਂ ਦੀ ਬਲੇਮ ਕਰਦੇ ਹਾਂ। ਤੁਹਾਨੂੰ ਵੱਖ ਵੱਖ ਜਿਹੜੇ ਸਰਵੇ ਆਉਂਦੇ ਆ ਬਾਹਰ, ਵੀ ਰਾਤਾਂ ਨੂੰ ਜਾਗਦੇ ਇਹ ਬੈਲਾਂ ਵੱਜਦੀਆਂ, ਪਤਾ ਨਹੀਂ ਕਿੱਧਰ ਚੈਟਾਂ ਕਰਦੇ ਆ, ਚੈਟ ਰੂਮ ਵਿੱਚ ਫਸੇ ਰਹਿੰਦੇ ਆ। ਜੇ ਜੇ ਪੜ੍ਹਨਾ ਹੈਗਾ ਆ, ਅੱਗੇ ਹੁੰਦਾ ਸਾ ਮਾਪੇ ਦੇ ਸਾਹਮਣੇ ਬੈਠ ਕੇ ਬੱਚਾ ਪੜ੍ਹਦਾ, ਪਤਾ ਲੱਗ ਜਾਂਦਾ ਬੱਚਾ ਪੜ੍ਹਦਾ ਹੈਗਾ ਆ। ਪਰ ਮੈਂ ਨਹੀਂ ਕਹਿੰਦਾ ਵੀ ਸਾਰੇ ਬੱਚੇ ਪੜ੍ਹਦੇ ਨਹੀਂ, ਬਈ ਗੇਮਾਂ ਖੇਡਦੇ ਆ ਜਾਂ ਇੱਕ ਦੂਸਰਾ ਚੈਟਿੰਗ ਕਰਦੇ ਜਾਂ ਵੀਡੀਓ ਕਾਲਾਂ ਕਰਦੇ ਆ। ਪਰ ਜਿਹੜੇ ਸਰਵੇ ਵਾਰ ਆ ਗਏ ਹਨ ਵੀ ਬੱਚਿਆਂ ਨੂੰ 8 ਤੋਂ 10 ਘੰਟੇ ਸਲੀਪ ਚਾਹੀਦੀ ਆ ਜੇ ਵਧੀਆ ਤਰੀਕੇ ਨਾਲ ਪੜ੍ਹਨਾ। ਦਿਮਾਗ ਕਲਾਸਰੂਮ ਵਿੱਚ ਸੁੱਤੇ ਰਹਿੰਦੇ ਹਨ ਅਤੇ ਬੈਡਰੂਮ ਵਿੱਚ ਖੁੱਲ੍ਹੇ ਰਹਿੰਦੇ ਹਨ। ਸੋ ਬੀ ਕੇਅਰਫੁਲ ਗਾਈਜ਼, ਮੈਂ ਅੰਕੜੇ ਬਾਅਦ ਸ਼ੇਅਰ ਕਰਦਾ, ਆਪਾਂ ਤੁਹਾਨੂੰ ਦੱਸ ਸਕਦੇ ਹਾਂ। ਬੀ ਕੇ ਟੈਕਸ ਐਂਡ ਅਕਾਊਂਟਿੰਗ, ਪਾਲ ਮਾਂਗੜ ਸਾਹਿਬ ਦਾ ਨੰਬਰ ਦਿੰਦਾ। ਟੈਕਸ ਭਰਾਉਣਾ ਬੜਾ ਜ਼ਰੂਰੀ ਆ, ਫਿਊਚਰ ਦੇ ਵਿੱਚ ਟੈਕਸ ਭਰੋਂਗੇ, CRA ਦੱਸੇਗੀ ਹਾਂ ਤੁਸੀਂ ਆਹ ਚੀਜ਼ ਲੈ ਸਕਦੇ ਕਿ ਨਹੀਂ ਲੈ ਸਕਦੇ, ਕਿਉਂਕਿ ਤੁਹਾਡੀ ਸਾਰੀ ਇਨਕਮ ਉੱਥੇ ਹੋਣੀ ਆ। ਬੀ ਕੇ ਟੈਕਸ ਐਂਡ ਅਕਾਊਂਟਿੰਗ, ਪਾਲ ਮਾਂਗੜ ਸਾਹਿਬ ਦਾ ਨੰਬਰ 905-451-1414। ਰੈੱਡ ਰੋਜ਼ ਕਨੈਕਸ਼ਨ ਸੈਂਟਰ ਤੁਸੀਂ ਬੁੱਕ ਕਰ ਸਕਦੇ, ਕੋਈ ਪਾਰਟੀ ਕਰਨੀ ਆ, ਬੈਂਕਰ ਹਾਲ ਹੈਗਾ ਆ, 905-565-6000। ਜਸਪਾਲ ਗੂਣੀ ਸਾਹਿਬ 25 ਸਾਲ ਐਕਸਪੀਰੀਅੰਸ ਹੈ ਫਾਈਨੈਂਸੀ ਸੈਕਟਰ ਦੇ ਵਿੱਚ, 416-676-7000। LP ਰੂਫਿੰਗ ਸਿੰਗਲ ਰਿਪਲੇਸ ਰਿਪੇਅਰ ਕਰਕੇ ਦਿੰਦੇ ਨੇ, ਕੌਂਕਰੀਟ ਦਾ ਕੰਮ ਵੀ ਕਰਦੇ LP ਰੂਫਿੰਗ ਤੇ। ਬਲਵਿੰਦਰ ਸਿੰਘ 416-600-7216। ਮੇਰੇ ਵੀਰ ਨਵੇਂ ਕੰਫਰਟ ਵਾਲੇ ਨਹੀਂ ਆ ਜੈ ਸੰਧੂ ਸਾਹਿਬ, ਕਿੱਧਰ ਲੁੱਕ ਗਏ? ਹੀਟਿੰਗ, ਵੈਂਟੀਲੇਸ਼ਨ ਐਂਡ ਏਅਰ ਕੰਡੀਸ਼ਨਿੰਗ, ਇਹ ਵੀ ਪਾਈਪਾਂ ਵਿੱਚ ਕਈ ਵਾਰੀ ਫਸੇ ਰਹਿੰਦੇ, ਕਿਉਂਕਿ ਕੰਮ ਬਹੁਤ ਵਧੀਆ ਕਰਦੇ ਹਨ। ਆਈ ਰਿਸਪੈਕਟ ਹਿਜ਼ ਵਰਕ, ਅਫੋਰਡੇਬਲ ਪ੍ਰਾਈਸਿੰਗ ਆ, ਰਿਲਾਈਬਲ ਸਰਵਿਸ ਆ, ਟਰਸਟਡ ਇਹ ਵੈਕ ਦੇ ਐਕਸਪਰਟਸ ਹਨ। ਇਹਨਾਂ ਕੋਲ ਮਾਡਰਨ ਇਕੁਪਮੈਂਟ ਹੈਗੀ ਆ, ਟੈਂਕਲੈਸ ਵਾਟਰ ਹੀਟਰ ਵੀ ਇੰਸਟਾਲ ਕਰ ਸਕਦੇ ਹੋ, ਏਅਰ ਕੰਡੀਸ਼ਨ ਵੀ ਇੰਸਟਾਲ ਕਰਵਾ ਸਕਦੇ ਹੋ। ਕੋਈ ਪ੍ਰੋਬਲਮ ਆ ਗਈ ਆ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ ਕਿਹਨੂੰ? ਨਵੇਰ ਕੰਫਰਟ ਤੇ ਜਤਿੰਦਰ ਸੰਧੂ ਸਾਹਿਬ ਨਾਲ, 6477066640 ਤੇ ਗੱਲਬਾਤ ਕਰ ਲਿਓ। ਇੱਕ ਨਵੀਂ ਬਿਜ਼ਨਸ ਨੇ ਨਵੀਂ ਕਹਿੰਦੇ, ਬਹੁਤ ਪੁਰਾਣੇ ਸਾਡੇ ਦੋਸਤ ਸਨ ਸਟਾਰ ਲੇਨ ਪੇਂਟਿੰਗ ਤੋਂ, ਹੋਟਲ ਮੋਟਲ ਬਿਜ਼ਨਸ ਪੇਂਟ ਕਰਾਉਣੇ ਅਤੇ ਪੇਂਟ ਕਰਾਉਣਾ ਹੋਵੇ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪੇਂਟਿੰਗ, ਬ੍ਰਿਕ ਪੇਂਟ ਕਰਕੇ ਦਿੰਦੇ ਹਨ। ਅਤੇ ਜਿਹੜੇ ਗਰਮੀਆਂ ਵਿੱਚ ਬਾਹਰ ਤੁਸੀਂ ਆਪਣੇ ਡੈੱਕ 'ਤੇ ਬੈਠਦੇ ਨੇ, ਉਹ ਲੱਕੜੀ ਨੂੰ ਵੱਖਰਾ ਵੱਖਰਾ ਸਟੇਜ 'ਤੇ ਪੇਂਟ ਕਰਕੇ ਦਿੰਦੇ ਆ। ਗੋਰਾ ਧਰੂਆ ਦਾ ਨੰਬਰ 416-230-4000 'ਤੇ ਗੱਲਬਾਤ ਕਰ ਲਿਓ। ਬਾਰੀਆ ਸਾਹਿਬ ਕਰੋ ਸ਼ੇਅਰ ਇੱਕ ਦੋ ਖ਼ਬਰਾਂ, ਅਤੇ ਮੈਂ ਬਾਅਦ ਫਿਰ ਐਡਾ ਪੜ੍ਹਦਾ ਹੋਰ।
1: ਜੀ ਕਮਲ ਜੀ, ਤੁਸੀਂ ਇੱਕ ਸਵਾਲ ਕਰਕੇ ਗਏ ਜੀ ਕਿ ਜਿਹੜਾ ਲਾਅ ਆਇਆ, ਨਵਾਂ ਬਿੱਲ ਪਾਸ ਹੋਇਆ, ਉਹ ਓਨਟਾਰੀਓ ਗਵਰਨਮੈਂਟ ਪਾਰਲੀਮੈਂਟ ਨੇ ਪਾਸ ਕੀਤਾ ਜੀ।
0: ਜੀ
1: ਇਹ ਜ਼ਰੂਰੀ ਸੀ ਗੱਲ ਕਰਨੀ ਹੁਣ ਆਪਣੇ ਸਰੋਤਿਆਂ ਦੇ ਨਾਲ ਕਿ ਇਹਦਾ ਮਕਸਦ ਕੀ ਆ, ਤਾਂ ਕੀ ਹੋਣਾ ਚਾਹੀਦਾ। ਅਸਲ 'ਚ ਜਿਹੜਾ ਇਹ ਲਾਅ ਲੈਂਦਾ ਗਿਆ ਆ ਹੁਣ, ਇਹ ਹੈਗਾ ਕਿ ਜਿਹੜਾ ਮਿਸਕੰਡਕਟ ਹੋਊਗਾ ਇਹਨੂੰ ਹੁਣ ਬੇਸ ਵਰਤਿਆ ਜਾ ਸਕੂਗਾ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੇ ਆਪਣੇ ਕੌਂਸਲਰ ਹੈਗੇ ਆ ਜੀ, ਮਿਊਨਸੀਪਲ ਕੌਂਸਲਰ, ਉਹਨਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਣਗੀਆਂ ਮਿਸਕੰਡਕਟ ਬਿਹਾਫ ਦੇ ਉੱਪਰ। ਇਹਦੀ ਤਫਸੀਲ ਇਹ ਹੈਗੀ ਆ ਕਿ ਜੇ ਜਿਹੜੇ ਨਵੇਂ ਰੂਲ ਆਏ ਆ ਇਹਦੇ ਤਹਿਤ ਜਿੰਨੇ ਵੀ ਨਵੇਂ ਕੌਂਸਲਰ ਚੁਣੇ ਹੋਏ ਕੌਂਸਲਰ ਹੈਗੇ ਆ
0: ਜੀ,
1: ਜੇ ਲੋਕਲ ਤੇ ਪ੍ਰੋਵਿੰਸ਼ੀਅਲ ਇੰਟੀਗ੍ਰੇਟਡ ਕਮਿਸ਼ਨਰ ਦੁਆਰਾ ਕੋਈ ਜਾਂਚ ਕੀਤੀ ਜਾਂਦੀ ਆ, ਤਾਂ ਉਹਦੇ ਵਿੱਚ ਉਹਨਾਂ ਦਾ ਕੋਈ ਮਿਸਕੰਡਕਟ ਪਾਇਆ ਜਾਂਦਾ, ਤਾਂ ਫਿਰ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਖਤਮ ਕੀਤੀਆਂ ਜਾ ਸਕਦੀਆਂ ਨੇ ਬ੍ਰੀਚ ਆਫ ਕੋਡ ਆਫ ਕੰਡਕਟ ਦੇ ਤਹਿਤ। ਪਰ ਇੱਕ ਗੱਲ ਇਹ ਵੀ ਹੈ ਕਿ ਪਹਿਲਾਂ ਵੀ ਇਹ ਲਾਅ ਸੀਗਾ, ਪਹਿਲਾਂ ਸੀਗਾ ਕਿ ਜੇ ਫਾਈਨੈਂਸ਼ੀਅਲ ਕ੍ਰਾਈਮਸ ਹੁੰਦਾ ਤਾਂ ਬਹੁਤ ਖਾਸ ਹਾਲਤਾਂ ਦੇ ਵਿੱਚ, ਜੇ ਕੋਈ ਬੇਨਿਯਮੀਆਂ ਹੋਈਆਂ ਤਾਂ ਉਹਨਾਂ ਹਾਲਤਾਂ ਦੇ ਵਿੱਚ ਕੌਂਸਲਰ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਨੇ
0: ਜੀ।
1: ਪਰ ਇਹਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀ ਹੈਗੀਆਂ ਨੇ? ਜੁੜੀਆਂ ਹੋਈਆਂ ਗੱਲਾਂ ਇਹ ਹੈਗੀਆਂ ਕਿ ਪਹਿਲਾਂ ਤੋਂ ਹੀ ਇਦਾਂ ਦੀਆਂ ਉਦਾਹਰਨਾਂ ਬਹੁਤ ਸਾਰੀਆਂ, ਬਾਏ ਨੇਮ ਹੁਣ ਦੇਣ ਦਾ ਮੇਰੇ ਕੋਲ ਸਮਾਂ ਨਹੀਂ ਹੈਗਾ, ਸਾਡੇ ਸਾਹਮਣੇ ਹੈਗੀਆਂ ਨੇ ਕਿ ਟਾਰਗੇਟ ਕੀਤਾ ਗਿਆ ਜੀ। ਉਹ ਕੁੱਲ ਮਿਲਾ ਕੇ ਇਹ ਕੀ ਗਰੰਟੀ ਹੋਊਗੀ ਇਸ ਕਾਨੂੰਨ ਦੇ ਵਿੱਚ, ਆਪਾਂ ਚਰਚਾ ਕਰਾਂਗੇ ਆਉਣ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ, ਵੀ ਇਹਦਾ ਮਿਸਯੂਜ਼ ਨਹੀਂ ਹੋਊਗਾ ਜੀ। ਭਾਵੇਂ ਕਿ ਸਿਆਸੀ ਵਿਰੋਧੀ ਧਿਰਾਂ ਜਾਂ ਆਪਣੇ ਵਿੱਚ ਜਿਹੜਾ ਇਨ ਕੌਂਸਲਰ ਦੇ ਵਿੱਚ, ਕੌਂਸਲ ਦੇ ਵਿੱਚ ਜਿੱਦਾਂ ਕਈ ਵਾਰੀ ਕੌਨਫਲਿਕਟ ਹੁੰਦੇ ਆ, ਤੇ ਇਸ ਗੱਲ ਦੀ ਕੀ ਗਰੰਟੀ ਹੋਊਗੀ ਕਿ ਕੌਂਸਲਰ ਦੇ ਖਿਲਾਫ ਕੋਈ ਏਦਾਂ ਦਾ ਐਂਡੀਵਰ ਨਹੀਂ ਕੀਤੀ ਜਾਊਗੀ, ਲੇਕਿਨ ਫਿਲਹਾਲ ਇਹ ਮਤਾ ਪਾਸ।
0: ਐਗਜ਼ਾਮਪਲ ਆਪਾਂ ਦੇ ਸਕਦੇ ਹੈਗੇ ਜਿਹੜੇ ਲੋਕਾਂ ਨੇ ਕਾਫੀ ਆਵਾਜ਼ ਉਠਾਈ ਸੀ ਵੀ ਇੱਕ ਬਿਲਡਿੰਗ ਸੀ ਬ੍ਰਹਮਟਨ ਦੇ ਵਿੱਚ ਉਹ 33 ਮੈਂ ਹੁਣ ਅੰਕੜੇ ਤੋਂ 33 million ਦੀ ਸੀਗੀ, ਕਿਰਾਏ ਤੇ ਚੜੀ ਹੋਈ ਸੀਗੀ, ਪਰ ਕਿਸੇ ਨੂੰ ਵੇਚ ਦਿੱਤੀ 33 million ਦੀ ਕਿਰਾਏ ਤੇ ਚੜੀ ਹੋਈ ਬਿਲਡਿੰਗ, ਵਾਪਸ ਫੇਰ ਖਰੀਦ ਲਈ 78 million ਦੀ। ਇਹਨਾਂ ਦਾ ਆਪਣਾ ਬੰਦਾ ਕਹਿੰਦਾ ਵੀ ਜਿਹਨਾਂ ਨੇ ਅਪਰੇਜ਼ਲ ਕਹਿੰਦਾ ਵੀ 10 million ਨਾਲ ਮਹਿੰਗੀ ਆ, ਇਹਨਾਂ ਨੇ ਫੇਰ ਵਾਪਸ ਖਰੀਦ ਲਈ, ਫੇਰ ਤਾਂ ਸਾਰਾ ਕੌਂਸਲ ਹੀ ਤੇ ਸਾਰੀ ਸਿਟੀ ਵੀ ਖਾਲੀ ਹੋ ਸਕਦੀ ਸੀਗੀ। ਸੋ ਲੱਗਦਾ ਇਹ ਸਭ ਦਾ ਕਾਨੂੰਨ ਆ, ਪਰ ਕੱਲ ਨੂੰ ਆਪਾਂ ਖੋਜ ਕੇ ਲੈ ਕੇ ਆਵਾਂਗੇ। ਪਹਿਲਾਂ ਮੈਂ ਦੋ ਕਾਲਾਂ ਲੈ ਲਵਾਂ। ਜਸਵੀਰ ਸਿੰਘ ਜੀ ਆ ਜਾਓ।
2: ਅੰਮ੍ਰਿਤ ਸਾਹਿਬ ਸਤਿ ਸ਼੍ਰੀ ਅਕਾਲ, ਗੁਰਮੁਖ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਅੰਮ੍ਰਿਤ ਸਾਹਿਬ, ਮਾਰਕੀਟ ਦੇ ਵਿੱਚ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਕੁਛ ਕੁ ਬੰਦੇ ਸੀਗੇ ਰੀਅਲ ਸਟੇਟ ਦੇ ਵਿੱਚ, ਕੁਛ ਕੁ ਬੰਦੇ ਸੀਗੇ ਮੌਰਗੇਜ ਦੇ ਵਿੱਚ, ਇਹ ਮਾਫੀਆ ਬਣ ਕੇ ਵਿਚਰੇ ਆ
0: ਜੀ।
2: ਇਹਨਾਂ ਨੇ ਆਪਣਾ ਗਰੁੱਪ ਬਣਾ ਲਿਆ ਪ੍ਰਾਈਸਾਂ ਵਧਾਉਣ ਲਈ, ਉਹ ਪ੍ਰੋਪਰਟੀਆਂ ਬਾਈ ਲੈ ਲਓ ਮੁੜ ਕੇ ਤੁਹਾਤੋਂ ਲੈ ਨਹੀਂ ਹੋਣੀਆਂ, ਲੋਕੀ ਪੈਸੇ ਝੋਲਿਆਂ ਚ ਲਈ ਫਿਰਦੇ ਆ। ਹੁਣ ਦੇਖੋ ਇਸ ਵੇਲੇ ਲੋਕਾਂ ਦਾ ਮੈਸੇਜ ਜਿਹੜਾ ਹੋਇਆ, ਇਸ ਵੇਲੇ ਮੌਰਗੇਜਾਂ ਪਿੱਛੇ ਜਾ ਰਹੀਆਂ, ਕਿੰਨਾ ਨੁਕਸਾਨ ਹੋ ਰਿਹਾ, ਉਹ ਸਿਰਫ ਇਹਨਾਂ ਦੇ ਕਹਿਣੇ ਤੇ ਉੜ ਕੇ ਆ ਗਏ। ਚਲੋ ਆਪਾਂ ਇਨਸਾਨ ਨੂੰ ਆਪ ਵੀ ਸੋਚਣਾ ਚਾਹੀਦਾ, ਪਰ ਹਰੇਕ ਨੂੰ ਬਿਜ਼ਨਸ ਆਪਣੇ ਤੰਬਰ ਸਾਹਿਬ ਏਦਾਂ ਦਾ ਕਰਨਾ ਚਾਹੀਦਾ, ਕਿਸੇ ਦਾ ਖੂਨ ਨਾ ਚੂਸੇ, ਆਪਣਾ ਤੁਸੀਂ ਕਮਿਸ਼ਨ ਤੱਕ ਰਹੋ। ਇਹਨਾਂ ਤਾਂ ਮੈਨੂੰ ਲੱਗਦਾ ਕੱਲੀਆਂ ਹੱਡੀਆਂ ਹੀ ਛੱਡ ਦਿੱਤੀਆਂ, ਇਨਸਾਨ ਦੇ ਵਿੱਚ ਖੂਨ ਹੀ ਚੂਸ ਗਿਆ ਸਾਰਾ। ਸਮਾਂ ਦੇਣ ਦਾ ਬਹੁਤ ਧੰਨਵਾਦ।
0: ਧੰਨਵਾਦ ਤੁਹਾਡਾ। ਟਾਈਆਂ ਬਾਰੇ ਤੁਸੀਂ ਕਿਹਾ ਕਿ ਬਲਵਿੰਦਰ ਸਿੰਘ ਜੀ ਤੁਸੀਂ ਆ ਜਾਓ।
3: ਹਾਂਜੀ ਤੰਬਰ ਸਾਹਿਬ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
3: ਆਪਣਾ ਨਾ ਮੈਂ ਮੇਰੀ ਖਾਲ ਨਾ ਪਲੀਜ਼ ਕੱਟਿਆ, ਮੈਂ 30 seconds ਲਾਂਗਾ।
0: ਲਓ ਜੀ
3: ਦੇਖੋ, ਆਪਣੇ ਲੇਅਰ ਪੈਟਰਿਕ ਬਰਾਊਨ ਜਿਹੜੇ ਬੜੇ ਚਤਰ ਚਲਾਕ ਦੇ ਇੰਟੈਲੀਜੈਂਟ ਬੰਦੇ ਆ, ਠੀਕ ਹੈ ਜੀ
0: ਜੀ।
3: ਇਹਨਾਂ ਨੇ ਜਦੋਂ ਆਪਣਾ ਬਣਨਾ ਸੀਗਾ, ਪ੍ਰੀਮੀਅਰ ਬਣਨਾ ਸੀ, ਆਲਮੋਸਟ ਬਣੇ ਪਏ ਸੀਗੇ
0: ਜੀ।
3: ਇਹਦਾ ਮਤਲਬ ਇੰਟੈਲੀਜੈਂਟ ਸੀਗੇ। ਫਿਰ ਇਹਨਾਂ ਨੂੰ ਬ੍ਰਹਮਟਨ ਦਾ ਕੋਈ ਲਗਾ ਨੀ ਹੈਗਾ, ਫਿਰ ਇਹ ਫੈਡਰਲ ਲੈਵਲ ਤੇ ਵੀ ਜਾਣਾ ਚਾਹੁੰਦੇ ਸੀਗੇ
0: ਜੀ,
3: ਪਰ ਫੈਡਰਲ ਲੈਵਲ ਤੇ ਇਹਨਾਂ ਨੂੰ ਅੱਗੇ ਕੋਈ ਰੁਕਾਵਟ ਆ ਗਈ ਤੇ ਨਹੀਂ ਜਾ ਸਕੇ। ਉਹ ਤੋਂ ਬਾਅਦ ਇੱਕ ਇੰਟੈਲੀਜੈਂਟ ਬੰਦੇ ਨੂੰ ਚਾਹੀਦਾ ਸੀ, ਜਿੱਦਾਂ ਬ੍ਰਹਮਟਨ ਦੇ ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਸੀਗਾ
0: ਜੀ,
3: ਤੇ ਇਹਨਾਂ ਨੂੰ ਬ੍ਰਹਮਟਨ ਦੇ ਵਿੱਚ ਕਾਫੀ ਅੱਛੇ ਕੰਮ ਕਰਨੇ ਚਾਹੀਦੇ ਸੀ, ਮਤਲਬ ਕਿ ਕੋਈ ਇੰਡਸਟਰੀ ਲੈ ਕੇ ਆਉਣ, ਕੁਛ ਇੱਦਾਂ ਦੇ ਕੰਮ ਕਰਨੇ ਚਾਹੀਦੇ ਸੀ। ਪਰ ਇਹਨੇ ਲੋਕਾਂ ਨੂੰ ਇੱਦਾਂ ਦਾ ਰੁਝਾ ਦਿੱਤਾ, ਇੱਦਾਂ ਦੇ ਘਰਾਂ ਦੇ ਵਿੱਚ RRL ਹੋਰ ਕਈ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਟੈਕਸ ਵਧਾ ਦਿੱਤੇ, ਪਰ ਬ੍ਰਹਮਟਨ ਦਾ ਭਲਾ ਨਹੀਂ ਸੋਚਿਆ ਇਹਨਾਂ ਨੇ ਕੋਈ ਖਾਸ। ਤੇ ਆਪਣੇ ਜਿਹੜੇ ਗਲਤ ਕਾਲੇ ਕਾਰਨਾਮੇ ਕੀਤੇ, ਜਿਹੜੇ ਕਾਲੇ ਕਾਰਨਾਮੇ ਦਾ ਮਤਲਬ ਕਿ ਆਪਣੇ ਪੈਸੇ ਬਣਾਏ ਨੇ ਸਾਰੀ ਕੌਂਸਲ ਦੇ ਨਾਲ ਮਿਲ ਕੇ, ਪਰ ਆਪਾਂ ਸਾਰੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈਗਾ ਇਸ ਤਰ੍ਹਾਂ ਦਾ ਇੰਟੈਲੀਜੈਂਟ ਬੰਦਾ ਸਾਨੂੰ ਨਹੀਂ ਚਾਹੀਦਾ ਹੈਗਾ, ਕਿਉਂਕਿ ਬ੍ਰਹਮਟਨ ਦੇ ਲੋਕਾਂ ਨੇ ਇਹਨੂੰ ਬੜਾ ਵਧੀਆ ਫਤਵਾ ਦਿੱਤਾ ਸੀਗਾ ਕਿ ਪ੍ਰੀਮੀਅਰ ਬੰਦਾ ਬੰਦਾ ਰਹਿ ਗਿਆ, ਪਰ ਇਹਨੂੰ ਮੇਅਰ ਘੱਟੋ ਘੱਟ ਇੱਥੇ ਬ੍ਰਹਮਟਨ ਵਿੱਚ ਬਣਾ ਦਿੱਤਾ ਗਿਆ
0: ਜੀ। ਧੰਨਵਾਦ ਤੁਹਾਡਾ। ਮਾਫ ਕਰਨਾ, ਲਾਈਨ ਮੈਂ ਹੋਰ ਦੇ ਪਾਣੀ ਸੀਗੀ, ਤੁਹਾਡੇ ਆਪਣੇ ਵਿਚਾਰ ਏਅਰ ਤੇ ਚਲ ਗਏ ਹਨ। ਟਾਈਮ ਆ ਜਾਣਾ ਅਕਤੂਬਰ ਵਿੱਚ, ਜੇ ਕੋਈ ਨਹੀਂ ਚੰਗਾ ਲੱਗਦਾ ਵੋਟ ਨਾ ਪਾਇਓ, ਜੇ ਕੋਈ ਚੰਗਾ ਲੱਗ ਰਿਹਾ ਉਹਨੂੰ ਵੋਟ ਪਾਇਓ, ਇਹੀ ਆਪਾਂ ਕਹਿ ਸਕਦੇ ਹੈਗੇ ਹਾਂ, ਕਿਉਂਕਿ ਬਹੁਤ ਸਾਰਾ ਸਾਡੇ ਕੋਲ ਟਾਈਮ ਹੋਣਾ ਹੈ ਉਹਦੇ ਵਿੱਚ। ਬਲਵਿੰਦਰ ਸਿੰਘ ਜੀ ਲਾਈਨ ਹੋਰ ਤੇ ਰੱਖੋ, ਪਹਿਲਾਂ ਮੈਂ ਚੱਕ ਸਾਹਿਬ ਬੋਰਾ ਦੱਸ ਦੇਵਾਂ, ਜ਼ਿੰਦਾਬਾਦ ਵੇਲਾ ਜਿਹਨਾਂ ਪਹਿਲਾਂ ਦੱਸਿਆ ਇਸ ਵੀਕਐਂਡ ਤੇ ਹੈਗਾ ਆ, ਕਾਲ ਕਰਕੇ ਫਰੀ ਵਿੱਚ ਪਾਸ ਲੈ ਲਿਓ, ਫਰੀ ਮਿਲਿਆ। ਹਰਮਨਦੀਪ ਕੌਰ ਜੀ ਆ ਰਹੇ ਨਾਲ ਦੀ ਨਾਲ, ਬੁੱਕਨ ਜੱਟ ਤੇ ਸੁੱਖਾ ਭਾਜੀ ਬਹੁਤ ਵੱਡੀ ਰੌਣਕ ਲਾਣਗੇ ਚੱਕ ਸਾਬੋ ਸਾਹਿਬ, ਦੂਰੋਂ ਪਛਾਣ ਲਿਆ ਉਹਨਾਂ ਨੂੰ, ਫੁੱਲਾਂ ਵਾਲੀ ਸ਼ਰਟ ਪਾਈ ਹੋਣੀ ਚੱਕ ਸਾਬੋ ਸਾਹਿਬ ਨੇ। ਪਰ ਕਾਲ ਕਰਕੇ ਆਪਣੀ ਟਿਕਟ ਬੁੱਕ ਕਰ ਲਿਓ ਤੇ ਤੁਸੀਂ ਮੇਲਾ ਬਿਲਕੁਲ ਫਰੀ ਵਿੱਚ ਦੇਖ ਸਕਦੇ। ਇਨਡੋਰ ਮੇਲਾ ਹੈਗਾ ਜ਼ਿੰਦਾਬਾਦ ਮੇਲਾ, ਤੇ ਐਲਿਸਟਨ ਦੇ ਵਿੱਚ ਆਪਾਂ ਰੌਣਕਾਂ ਲਾਣੀ ਇਸ ਵੀਕਐਂਡ ਤੇ, ਆਏ ਮੇਲਾ ਤੇ ਸ਼ਿਵ ਸੈਨ ਕਾਰਵਾਸ ਵਾਲੇ ਨੇ ਉੱਥੇ ਛੋਟੇ ਜਿਹੇ ਟਾਊਨ ਵਿੱਚ ਆਪਾਂ ਲੰਗਰ ਲਾ ਦੇਈਦੇ ਹਨ, ਜਿਹਦੇ ਵਿੱਚ ਚਾਹ ਪਾਣੀ ਤੇ ਫ੍ਰੈਂਚ ਫ੍ਰਾਈ ਜਿਹਦਾ ਸਮਾਨ ਖਾਣ ਪੀਣ ਹੁੰਦਾ ਆ, ਤੇ ਨਾਲੇ ਸਾਨੂੰ ਮਿਲ ਲਿਓ ਉੱਥੇ, ਅਸੀਂ ਤੁਹਾਨੂੰ ਮਿਲ ਲਵਾਂਗੇ ਉੱਥੇ, ਤੇ ਮੇਲੇ ਲੱਗਦੇ ਰਹਿਣਗੇ ਐਲਿਸਟਨ ਕਾਰਵਾਸ ਤੇ, ਇਹ ਵੀ ਮੇਲਾ ਲੱਗਣਾ। ਤੋ ਬਲਵਿੰਦਰ ਸਿੰਘ ਤੁਸੀਂ ਆ ਜਾਓ, ਫਿਰ ਜਸਵੰਤ ਸਰਾਏ ਆ ਜੀ, ਬਲਦੇਵ ਸਿੰਘ
4: ਹੈਲੋ,
0: ਗਲਿਆ ਰਜਾਈ ਤੋਂ ਸਰਾਣਾ ਕਰੋ ਪਾਸੇ ਨੂੰ ਆ ਜਾਓ।
4: ਸੱਚੀ ਵਾਰ ਰਜਾਈ ਜੀ
0: ਜੀ,
4: ਮੈਂ ਜਿਹੜੇ ਕਹਿੰਦੇ ਡਾਲਰ ਝੋਲਿਆਂ ਚ ਪਾਈ ਫਿਰਦੇ, ਹੁਣ ਡਾਲਰ ਝੋਲਿਆਂ ਚ ਬੜੇ ਗਲੇ ਪਾਈ ਫਿਰਦੇ, ਝੋਲਿਆਂ ਵਾਲੇ ਲੱਭਦੇ ਨੀ।
0: ਜਸਵੰਤ ਸਰਾਏ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ।
4: ਆਪਣੇ ਮੇਅਰ ਸਾਹਿਬ ਨੂੰ ਨਿੰਦੀ ਤਾਂ ਜਾਂਦੇ ਆ, ਤੇ ਚਾਲਾਂ ਸਿਖਾਈਆਂ ਕਿਹਦੇ ਆ?
0: ਹਾਂ ਲੋਕਾਂ ਨੇ ਫਿਰ ਸਾਹਮਣੀ ਹੈ ਸਭ ਕੁਛ,
4: ਤੇ ਆਪਣੇ ਬੰਦੇ ਨੇ ਸਿਖਾਈ ਨਾ ਕਰਨ ਚੱਲੋ
0: ਜੀ। ਵੈਲ ਸੈਡ ਭਾਜੀ, ਵੈਲ ਸੈਡ। ਤੋ ਜੇ ਤੁਸੀਂ ਹੁਣ ਐਕਸੈਪਟ ਕੀਤਾ ਤੁਹਾਡੇ ਸਾਹਮਣੇ ਹੈਗਾ ਜੇ ਇੱਕ ਘਰ ਵਿੱਚ ਚਾਰ ਚਾਰ ਬੇਸਮੈਂਟ ਬਣਾ ਦਿੱਤੀ ਆ, ਹੁਣ ਆਰ ਐਲ ਚੱਲ ਪਈ ਆ, ਸੇਫਟੀ ਚਾਹੁੰਦੇ ਤਾਂ ਪਹਿਲੇ ਸੇਫਟੀ ਚਾਹੁੰਦੇ ਸੀਗੇ, ਫਸਣਾ ਕਿਸ ਹੈਗਾ ਐਟ ਦੀ ਐਂਡ ਤੁਸੀਂ ਫਸਣਾ, ਤੋ ਹਿਸਾਬ ਤਾਂ
5: ਆਪਾਂ ਨੂੰ ਸਮਝ ਕੋਈ ਕਿਹੜੇ ਪਾਸੇ ਚੱਲੀਏ, ਕੋਈ ਕਿਸੇ ਤੁਰਿਆ ਫਿਰਦਾ, ਕੋਈ ਕਿਸੇ ਪਾਸੇ ਤੁਰਿਆ ਫਿਰਦਾ, ਆਪਣਾ ਬੰਦਾ ਜਿੱਤਣਾ ਇਹਨਾਂ ਨੇ ਹੀ ਥੋੜੇ ਕੋਲੇ ਆ, ਆਪਣੇ ਬੰਦਿਆਂ ਨੇ ਇਹਦੇ ਜਿਹੜੇ ਚਮਚੇ ਆਪਣੇ ਚਾਰ ਚਾਰ ਖੜੇ ਹੋ ਜਾਣਾ, ਇਹਨਾਂ ਦੀ ਵੋਟਾਂ ਪੱਕੀਆਂ ਨੇ, ਆਪਣੀਆਂ ਵੱਢੀਆਂ ਜਾਣੀਆਂ ਨੇ।
0: ਧੰਨਵਾਦ ਤੁਹਾਡਾ, ਮੈਂ ਕੱਲ ਲਾਸਟ ਕਾਲ ਲੈਣੀ ਆ ਨਾ ਫਿਰ ਕੰਫਰਟ ਤੋਂ। ਸੰਧੂ ਸਾਹਿਬ ਲੇਟ ਹੋ ਗਏ, ਆ ਜਾਓ, ਪਾਈਪਾਂ 'ਚ ਤਾਂ ਨਹੀਂ ਫਸੇ, ਮੈਂ ਕਹਿ ਬਟਾ ਬੱਕੇ ਨੇ ਪਾਈਪ 'ਚ ਫਸੇ ਹੋਣੇ, ਸਵੇਰੇ ਸਵੇਰੇ ਕੰਮ ਉਹ ਕਰਦੇ।
6: ਨਹੀਂ ਨਹੀਂ, ਉਹ ਮੈਂ ਕਹਿਣਾ ਸੀ ਕਿ ਤੁਸੀਂ ਚੱਕ ਸਾਹਿਬ ਦੀ ਮਸ਼ਹੂਰੀ ਕਰਨ ਕਿ ਮੇਲੇ ਦੀ ਫੁੱਲਾਂ ਵਾਲੀ ਰਜਾਈ ਸਾਡੇ ਤੋਂ ਹੁੰਦੀ ਹੈ।
0: ਕੀ ਬਾਤ ਆ, ਸੋ ਸੰਧੂ ਸਾਹਿਬ ਜੀ ਆਇਆਂ ਨੂੰ
6: ਗਾਣਾ ਨਾ ਜੀ ਸਾਡੇ ਤੇ ਰਾਜਨੀਤਿਕ ਫੁੱਲਾਂ ਵਾਲੀ ਰਜਾਈ ਹੁੰਦੀ, ਤੁਸੀਂ ਚੱਕ ਸਾਹਿਬ ਦੀ ਮਸ਼ਹੂਰੀ ਕਰਨ ਡੇ
0: ਜੀ
6: ਕਰੋ। ਐਨੀਵੇ ਥੈਂਕ ਯੂ ਜੀ,
0: ਥੈਂਕ ਯੂ, ਲਵ ਯੂ ਮੈਨ। ਸੋ ਉਹ ਚੱਕ ਸਾਹਿਬ ਤਾਂ ਮਸ਼ਹੂਰੀ ਕੀਤੇ, ਦੂਰੋਂ ਪਛਾਣ ਲੈਂਦੇ ਫੁੱਲਾਂ ਵਾਲੇ ਸ਼ਰਟ ਪਾਈ ਹੁੰਦੀ ਆ ਤੇ ਮੇਲਾ ਲੈ ਕੇ ਆ ਰਹੇ ਹਨ। ਚੱਕ ਸਾਹਿਬ ਜਿੰਦਾਬਾਦ ਮੇਲਾ ਦੇਖਣਾ ਜ਼ਰੂਰ। ਬਾਰੀਆ ਸਾਹਿਬ ਇੱਕ ਮਿੰਟ ਬਾਕੀ ਆ ਤੇ ਬਾਕੀ ਮੈਂ ਪਹਿਲੇ ਐਡ ਪੜ੍ਹ ਦੇਵਾਂ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ, ਵਾਇਰਿੰਗ, ਡੀ ਪੀ ਐਫ ਕਲੀਨਿੰਗ ਰਿਪੇਅਰ, ਇੰਜਨ ਡਾਇਗਨੋਸ ਕਰਕੇ ਦਿੰਦੇ ਹਨ। ਏ ਬੀ ਐਸ ਦਾ ਕੋਈ ਇਸ਼ੂ ਹੋਵੇ, ਸੈਂਸਰ ਦਾ ਕੋਈ ਇਸ਼ੂ ਹੋਵੇ, ਉਹ ਸੋਲਵ ਕਰਕੇ ਦਿੰਦੇ ਹਨ। ਸੋਨਾ ਭਾਜੀ 347-271-3834। ਸਮੋਸਾ ਐਂਡ ਸਵੀਟ ਫੈਕਟਰੀ ਦਾ ਬਹੁਤ ਬਹੁਤ ਧੰਨਵਾਦ ਹਰਪਾਲ ਸੰਧੂ ਸਾਹਿਬ, ਕੀਪ ਅਪ ਦ ਗੁੱਡ ਵਰਕ ਸਮੋਸਾ ਐਂਡ ਸਵੀਟ ਫੈਕਟਰੀ। ਤੇ ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ, ਥਰੂਵੇ ਬਿਲਸ ਅ ਬੈਸਟ ਟ੍ਰੇਲਰ ਇਨ ਦ ਇੰਡਸਟਰੀ। ਤੁਹਾਨੂੰ ਫਲੈਟ ਬੈਡ ਚਾਹੀਦਾ, ਕੋਇਲ ਟ੍ਰੇਲਰ ਚਾਹੀਦਾ, ਟ੍ਰੇਲਰ ਬਹੁਤ ਵੱਡੇ ਤੇ ਇੰਜੀਨੀਅਰਡ ਕਰਕੇ ਬਣਾ ਕੇ ਦਿੰਦੇ ਹਨ। ਫਲੈਟ ਬੈਡ ਬੀ ਟ੍ਰੇਨਸ 1170 ਫਿਊਸਟਰ ਡਰਾਈਵ ਤੇ 905-219-0080 ਤੇ ਇੰਡੀਅਨ ਪੰਜਾਬੀ ਬਾਜ਼ਾਰ ਐਲੇ ਟਰੱਕ ਤੋਂ ਰਾਜਾ ਬਾਈ ਜੀ। ਤੇ ਐਕਸਪੀਰੀਅੰਸ ਮਿਲ ਰਾਈਟ ਦੇ ਚਾਹੀਦੇ ਹਨ, ਵੈਲਡਰ ਚਾਹੀਦੇ ਹਨ, ਨੰਬਰ ਦੇਣ ਦਾ 30 ਨਾਲ ਤੋਂ ਲੈ ਕੇ 37 ਨਾਲ ਤੱਕ ਮਿਲਦੇ ਆ 437-242-3158 ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਤੇ ਮਨਮੋਹਰ ਬਾਜ ਦਾ ਸ਼ੋਅ 27 ਜੁਲਾਈ ਦੀ 25 ਤਰੀਕ ਨੂੰ ਹੋਣ ਜਾ ਰਿਹਾ ਤੇ 416-303-4444 ਤੇ ਗੱਲਬਾਤ ਕਰ ਲੈਣੀ ਆ। ਬਾਰੀ ਗੁਰਬਖਸ਼ ਸਿੰਘ ਜੀ ਸਾਡੇ ਕੋਲ ਇੱਕ ਮਿੰਟ ਡੇਢ ਕੁ ਮਿੰਟ ਹੈਗਾ।
7: ਤੁਸੀਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਬੋਲਾ ਆਊਟਬ੍ਰੇਕ ਦੀ,
0: ਜੀ
7: ਤਾਂ ਹੁਣ ਕੈਨੇਡਾ ਨੂੰ ਜਿਹੜੇ ਦੱਖਣੀ ਅਫਰੀਕਨ ਦੇਸ਼ ਹੈਗੇ ਆ ਕੁਛ, ਜਿਵੇਂ ਯੁਗਾਂਡਾ, ਸਾਊਥ ਸੁਡਾਨ ਤੇ ਕੋਂਗੋ, ਉਹਨਾਂ ਦੇ ਫਿਲਹਾਲ ਵੀਜ਼ੇ 90 ਦਿਨਾਂ ਵਾਸਤੇ ਸਸਪੈਂਡ ਕਰ ਦਿੱਤੇ ਆ ਜੀ। ਕੁਛ ਇੱਕ ਮੈਜਰਮੈਂਟ ਵੀ ਜਿਹੜੇ ਏਅਰਪੋਰਟਾਂ ਤੇ ਲਏ ਜਾ ਰਿਹਾ, ਹਾਲਾਂਕਿ ਕੋਵਿਡ ਵਾਂਗ ਜਿਹੜਾ ਆਊਟਬ੍ਰੇਕ ਉਹਦਾ ਰਿਸਕ ਨਹੀਂ ਹੈਗਾ, ਪਰ ਲਗਾਤਾਰ ਜਿਵੇਂ ਬਾਹਰਲੇ ਮੁਲਕਾਂ ਚ ਦੱਖਣ ਅਫਰੀਕਾ ਵੱਲ ਕੁਛ ਮੌਤਾਂ ਹੋਈਆਂ ਨੇ, ਉਹਨੂੰ ਲੈ ਕੇ ਗਵਰਨਮੈਂਟ ਜਿਹੜੀ ਆ ਸੀਰੀਅਸ ਹੈਗੀ ਆ। ਤੇ ਮੈਂ ਇਹਦੇ ਨਾਲ ਹੀ ਇੱਕ ਮਿੰਟ ਦੇ ਵਿੱਚ ਹੀ ਅੱਧੇ ਮਿੰਟ ਦੇ ਵਿੱਚ ਮੈਂ ਇਹ ਵੀ ਗੱਲ ਦੱਸ ਦਿੰਦਾ ਕਿ ਕੱਲ੍ਹ ਇੱਕ ਖ਼ਬਰ ਵੱਡੀ ਚਰਚਾ 'ਚ ਰਹੀ ਕਿ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਵੱਲੋਂ ਜਿਹੜਾ ਕੈਨੇਡਾ ਦੀ ਸੁਰੱਖਿਆ ਏਜੰਸੀਆਂ ਦੇ ਕੁਛ ਸਵਾਲ ਉਠਾਏ ਗਏ ਸੀਗੇ, ਕਾਫੀ ਘਟਨਾਕ੍ਰਮ ਚੱਲਿਆ, ਇੱਥੋਂ ਵੱਡਾ ਪ੍ਰਤੀਕਰਮ ਆਇਆ ਸੀ ਕੈਨੇਡੀਅਨ ਅਫੀਸ਼ੀਅਲਸ ਵੱਲੋਂ, ਆਪਾਂ ਕੁਝ ਰਾਜਸੀ ਆਗੂਆਂ ਵੱਲੋਂ, ਤਾਂ ਉਸ ਤੋਂ ਬਾਅਦ ਉਹਨਾਂ ਨੇ ਕਲੀਅਰ ਕਰ ਦਿੱਤਾ ਕਿਹੜੀ ਗਲੋਬਲ ਮੇਲ ਨੇ ਜਿਹੜੀ ਇੰਡੋ ਛਾਪੀ ਸੀ। ਉਹ ਮੈਂ ਨਿੱਜੀ ਤੌਰ ਤੇ ਗੱਲਾਂ ਕੁਛ ਕੀਤੀਆਂ ਸੀ, ਲੇਕਿਨ ਮੇਰੀ ਰੀਅਲ ਸੈਂਸ ਇਹ ਨਹੀਂ ਸੀ ਕਿ ਉਹ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਵਿਸ਼ਵਾਸ ਕਰਦੇ ਆ। ਗਲੋਬਲ ਮੇਲ ਨੇ ਇੱਕ ਵਿਸਥਾਰ ਜਿਹੜੀ ਖ਼ਬਰ ਛੇੜੀ ਸੀ ਇਹਦੇ ਵਿੱਚ ਛਾਪੀ ਸੀ। ਤੇ ਧੰਨਵਾਦ, ਆਪਾਂ ਫਿਰ ਕੱਲ ਮਿਲਦੇ ਹਾਂ।
0: ਕੱਲ ਮਿਲਦੇ ਬਾਰੇ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਰੱਖੇ ਚੜ੍ਹਦੀ ਕਲਮ ਵਿੱਚ ਰੱਖੇ। ਸਤਿ ਸ੍ਰੀ ਅਕਾਲ ਜੀ ਸਰ, ਗੁਰਮੁਖ ਸਿੰਘ ਬਾਰੇ ਸਾਹਿਬ, ਇਸ ਅੱਜ ਦਾ ਪ੍ਰੋਗਰਾਮ ਦੇਖਦੇ ਰਹੋ, ਸੁਣਦੇ ਰਹੋ, ਮੇਰੇ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-455 ਬਾਈ ਬਾਈ। ਮਾਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਘਰ ਹਨ ਥਾਂ ਲਵੋ, ਜੱਫੀਆਂ ਪਾ ਲਓ, ਮੁੜ ਕੇ ਨਹੀਂ ਮਿਲਣੇ। ਰੱਬ ਸਾਹਿਬ ਰਾਜਖੁਸ਼ੀ ਰੱਖੇ, ਚੜ੍ਹਦੀ ਕਲਮ ਵਿੱਚ ਰੱਖੇ। ਗੁੱਡ ਬਾਈ, ਸਤਿ ਸ੍ਰੀ ਅਕਾਲ।
8: This is AM 530, CHLO AM, serving Brampton, Mississauga, Toronto, the GTA, and the world at AM530.ca.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਇਹ ਸੱਚ ਕਿਹੋ ਜਿਹਾ ਹੁੰਦਾ?
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 7:03 ਹੋ ਚੁੱਕੇ ਆ ਜੀ। ਆਪਾਂ ਜੁੜ ਚੁੱਕੇ ਹਾਂ ਜੀ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਬਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਜੁੜ ਜਾਣਗੇ, ਫਿਰ ਖਬਰਾਂ ਦੇ ਨਾਲ ਸਾਂਝ ਪਾਵਾਂਗੇ, ਗੱਲਬਾਤ ਕਰਾਂਗੇ, ਖੂਬਸੂਰਤ ਦਿਨ ਦੀ ਸ਼ੁਰੂਆਤ ਕਰਾਂਗੇ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਜਿੱਥੇ ਵੀ ਰੋਡਾਂ ਦੇ ਉੱਪਰ, ਗੱਡੀਆਂ ਦੇ ਉੱਪਰ, ਬੱਸਾਂ, ਟਰੱਕਾਂ, ਘਰਾਂ ਦੇ ਵਿੱਚ, ਜਿੱਥੋਂ ਜਿੱਥੋਂ ਤੁਸੀਂ ਰੇਡੀਓ ਪ੍ਰੋਗਰਾਮ ਨੂੰ ਸੁਣ ਪਾ ਰਹੇ ਹੋ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀ ਦੀਆਂ ਗੱਲਾਂ ਬਾਤਾਂ ਅਤੇ ਪੰਜਾਬ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਜੁੜਾਂਗੇ ਅਤੇ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਕਰਾਂਗੇ। ਸੋ 905-600-73-33-37 ਸਟੂਡੀਓ ਦਾ ਨੰਬਰ ਇੱਕ ਵਾਰੀ ਦੇ ਦਈਏ, 905-600-73-33-37 'ਤੇ ਗੱਲਾਂ ਬਾਤਾਂ ਹੋਣਗੀਆਂ। ਹਮੇਸ਼ਾ ਦੀ ਤਰ੍ਹਾਂ ਇੱਕ ਰਿਕੁਐਸਟ, ਇੱਕ ਅਰਜ਼ ਕਿ ਕਾਲ ਸਿਰਫ ਤੁਹਾਡੀ 30 ਤੋਂ 40 ਸੈਕਿੰਡ ਦੀ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਆਪਾਂ ਸੀਮਤ ਸਮੇਂ ਦੇ ਵਿੱਚ ਦੇ ਸਕੀਏ। ਸੋ ਖੂਬਸੂਰਤ ਦਿਨ ਦੀ ਸ਼ੁਰੂਆਤ, ਮੈਂ ਅੱਖਰਾਂ ਤੋਂ ਪੁੱਛਾਂ, ਮੈਂ ਕਿਤਾਬਾਂ ਤੋਂ ਪੁੱਛਾਂ, ਮੈਂ ਵੰਜਲੀ ਅਤੇ ਬਰਤਬ ਰਬਾਬਾਂ ਤੋਂ ਪੁੱਛਾਂ, ਖੁਦਾਇਆ ਵੇ ਤੇਰੀ ਸਕਾਫਤ ਦੇ ਕਿੱਸੇ, ਮੈਂ ਸੁਖਨਵਰ ਆਪਣੇ ਖੁਆਬਾਂ ਤੋਂ ਪੁੱਛਾਂ, ਮੈਂ ਸੁਖਨਵਰ ਆਪਣੇ ਖੁਆਬਾਂ ਦਾ ਪੁੱਛਾਂ। ਸੋ 905-600-73-33-37 ਸਟੂਡੀਓ ਦਾ ਇੱਕੋ ਇੱਕ ਨੰਬਰ।

ਬਿਲਕੁਲ ਜੀ, ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰਨੀ ਹੈ ਮੱਲੀ ਟੈਂਟ ਸਰਵਿਸ। ਤੁਸੀਂ ਘਰ ਦੇ ਵਿੱਚ ਫੰਕਸ਼ਨ ਆ, ਈਵੈਂਟਸ ਆ, ਤੁਸੀਂ ਆਊਟਡੋਰ ਟੈਂਟ ਦੀਆਂ ਸੇਵਾਵਾਂ ਲੈਣੀਆਂ, ਸੋ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ, 647-999-2569 ਮੱਲੀ ਟੈਂਟ ਸਰਵਿਸਿਸ।

ਨਾਲ ਦੀ ਨਾਲ ਹਰਮਨ ਬੱਤਾਂ ਨੂੰ ਯਾਦ ਰੱਖਣਾ, ਮੌਰਗੇਜ ਦੇ ਰਿਲੇਟਡ ਤੁਸੀਂ ਸੇਵਾਵਾਂ ਦੇ ਨਾਲ ਗੱਲਬਾਤ ਕਰਨੀ ਆ, ਮੌਰਗੇਜ ਦੀਆਂ ਸੇਵਾਵਾਂ ਲੈਣ ਦੇ ਲਈ ਹਰਮਨ ਬੱਤਾ ਸਾਡੇ ਪ੍ਰਾਊਡ ਸਪੌਂਸਰ ਨੇ। ਤੁਸੀਂ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਰੀਨਿਊਲ, ਰੀਫਾਈਨਸਿੰਗ, ਪ੍ਰੀ ਅਪਰੂਵਲ, ਇਨਵੈਸਟਮੈਂਟ ਪ੍ਰੋਪਰਟੀ ਬਾਰੇ ਗੱਲਬਾਤ ਕਰਨੀ ਹੈ, ਹਰਮਨ ਬੱਤਾ ਮੌਰਗੇਜ ਬ੍ਰੋਕਰ 6476859000 ਹਰਮਨ ਬੱਤਾ। ਔਰ ਨਾਲ ਦੀ ਨਾਲ ਮੋਨਾ ਮਹਿੰਗੀ ਜੀ ਨੂੰ ਯਾਦ ਰੱਖਣਾ ਇੰਸ਼ੋਰੈਂਸ ਫੋਰ ਯੂ ਤੋਂ। ਤੁਸੀਂ ਆਪਣੇ ਬੱਚਿਆਂ ਦੀ ਇੰਸ਼ੋਰੈਂਸ, ਬੱਚਿਆਂ ਦੀ ਫਿਊਚਰ ਦੀ ਪਲਾਨਿੰਗ, ਜਾਂ ਤੁਸੀਂ ਡਿਸੇਬਿਲਿਟੀ ਕਵਰੇਜ, ਰਿਟਾਇਰਮੈਂਟ, ਫਾਈਨੈਂਸ਼ੀਅਲ ਪਲਾਨਿੰਗ ਕਰਨੀ ਹੋਵੇ, ਜਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ, ਇਹਨਾਂ ਦੇ ਬਾਬਤ ਗੱਲਬਾਤ ਕਰਨੀ ਹੈ, ਤਾਂ ਤੁਸੀਂ ਮੋਨਾ ਮਹਿੰਗੀ ਜੀ ਨੂੰ ਯਾਦ ਰੱਖੋ ਇੰਸ਼ੋਰੈਂਸ ਫੋਰ ਯੂ ਤੋਂ 416-509-1509।

0: 905-673-3330 ਕਹਿੰਦੇ ਕਿ ਜਿੱਥੇ ਮਤਲਬ ਭਾਰੀ ਹੋਵੇ ਉਹ ਸੱਜਣ ਨਾਲ ਨਾ ਯਾਰੀ ਹੋਵੇ, ਜਿੱਥੇ ਮਤਲਬ ਭਾਰੀ ਹੋਵੇ ਉਸ ਸੱਜਣ ਨਾਲ ਨਾ ਯਾਰੀ ਹੋਵੇ। ਪਲ ਵਿੱਚ ਰਿਸ਼ਤੇ ਤੋੜ ਜਾਂਦੇ ਨੇ, ਪਲ ਵਿੱਚ ਰਿਸ਼ਤੇ ਤੋੜ ਜਾਂਦੇ ਨੇ ਭਾਵੇਂ ਸਾਂਝ ਪੁਰਾਣੀ ਹੋਵੇ। ਸੋ 905-673-3330 ਸਾਡੇ ਨਾਲ ਜੁੜ ਚੁੱਕੇ ਨੇ ਰਮੇਸ਼ ਹੁਸ਼ਿਆਰਪੁਰੀ ਜੀ, ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਖਬਰਾਂ ਅਤੇ ਪੰਜਾਬ ਦਾ ਹਾਲ ਰਮੇਸ਼ ਹੁਸ਼ਿਆਰਪੁਰੀ ਜੀ ਨਾਲ ਆਪਾਂ ਹੁਣ ਗੱਲਾਂ ਬਾਤਾਂ ਕਰਾਂਗੇ। ਸੋ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ, ਤੁਹਾਡੀ ਸ਼ਾਮ ਦੀ ਸਾਂਝ ਜਾਂ ਕਹੀਏ ਤਰਕਾਲਾਂ ਅਤੇ ਸਾਡੇ ਕੈਨੇਡਾ ਦੀ ਖੂਬਸੂਰਤ ਚੜ੍ਹਦੀ ਕਲਾ ਵਾਲੀ ਤਿੱਖੀ ਸੂਰਜ ਦੀਆਂ ਕਿਰਨਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ, ਅਤੇ ਪੰਜਾਬੀ ਲਾਲ ਤੁਹਾਡਾ ਬਹੁਤ ਬਹੁਤ ਸਵਾਗਤ ਜੀ।
1: ਬੰਦੂ ਸਾਹਿਬ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਆ। ਇੱਕ ਨਵਾਂ ਦਿਨ, ਨਵੀਂ ਸ਼ੁਰੂਆਤ ਅਤੇ ਨਵੀਆਂ ਖਬਰਾਂ ਦੇ ਨਾਲ ਅੱਜ ਫਿਰ ਸਾਂਝ ਪਾਈਏ। ਬਹੁਤਾ ਸਮਾਂ ਨਾ ਆਪਾਂ ਲੈਂਦਿਆਂ ਹੋਇਆ ਸਿੱਧੀ ਪਹਿਲੀ ਖਬਰ ਵੱਲ ਚੱਲੀਏ, ਕਿਉਂਕਿ ਸਮੇਂ ਪਹਿਲਾਂ ਹੀ ਸਰਕਾਰਾਂ ਬਹੁਤ ਇੱਧਰ ਉੱਧਰ ਖਰਾਬ ਕਰ ਚੁੱਕੀਆਂ ਆ। ਸੋ ਸੁਪਰੀਮ ਕੋਰਟ SIR ਦਾ ਪਿਛਲੇ ਦਿਨ ਹੀ ਰਮੇਸ਼ ਜੀ ਬਹੁਤ ਰੌਲਾ ਪਿਆ, ਬਹੁਤ ਡਰ ਵੀ ਆਇਆ ਲੋਕਾਂ ਨੂੰ, ਲੱਗਿਆ ਕਿ ਇਹ ਪਤਾ ਨਹੀਂ ਕੀ ਕਾਨੂੰਨ ਆ, ਕਿੱਦਾਂ ਦਾ ਕਾਨੂੰਨ ਆ। NRIs ਦੇ ਵਿੱਚ ਬਹੁਤ ਸਾਰਾ ਡਰ ਫੈਲਿਆ। ਸੋ ਸੁਪਰੀਮ ਕੋਰਟ ਦਾ SIR ਨੂੰ ਲੈ ਕੇ ਕੋਈ ਵੱਡਾ ਫੈਸਲਾ ਆਇਆ ਜੀ?
1: ਪ੍ਰਭ ਸੰਧੂ ਜੀ, ਗੱਲ ਇਹ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ, ਵਾਕਿਆ ਹੀ SIR ਸ਼ਬਦ ਇੱਕ ਵੱਡਾ ਹੁਣ ਤੱਕ ਵੀ ਹਊਆ ਬਣਿਆ ਹੋਇਆ, ਕਿਉਂਕਿ SIR ਜਿੱਥੇ ਹਊਆ ਬਣਿਆ ਨਾ, ਉਹਦੇ ਮਗਰ ਇੱਕ ਕਾਰਨ ਇਹ ਹੈ ਕਿ ਭਾਰਤ ਦੇ ਵਿੱਚ ਜੋ ਕੁਛ ਚੱਲ ਰਿਹਾ ਵੱਖ ਵੱਖ ਸਕੀਮਾਂ ਦੇ ਨਾਂ ਤੇ, ਵੱਖ ਵੱਖ ਪ੍ਰੋਜੈਕਟਾਂ ਦੇ ਨਾਂ ਤੇ, ਉਹਦੇ ਵਿੱਚ ਬਹੁਤ ਵਾਰ ਸਿੱਧੇ ਜਾਂ ਅਸਿੱਧੇ ਤੌਰ ਤੇ ਬਿੰਗੀ ਟੇਢੀ ਸਿਆਸਤ ਦੀ ਦਖਲ ਅੰਦਾਜ਼ੀ ਹੁੰਦੀ ਹੈ, ਗੱਲ ਜਾ ਕੇ ਘੁਮਾ ਫਰਾ ਕੇ ਵੋਟਾਂ ਨਾਲ ਜਾ ਕੇ ਜੁੜ ਜਾਂਦੀ ਹੈ। ਤੇ ਵੋਟਾਂ ਹੀ ਭਾਰਤ ਦਾ ਸਭ ਤੋਂ ਵੱਡੀ ਇੱਕ ਉਹ ਵਸਤੂ ਹੈ, ਉਹ ਚੀਜ਼ ਹੈ ਜਿਹਦੇ ਨਾਲ ਰਾਜਨੀਤਿਕ ਪਾਰਟੀਆਂ ਲੋਕਾਂ ਤੇ ਰਾਜ ਕਰਦੀਆਂ
0: ਜੀ।
1: SIR ਤੇ ਫਿਰ ਸੰਧੂ ਸਾਹਿਬ ਸਿੱਧੇ ਤੌਰ ਤੇ 100% ਨਾ ਘੁਮਾ ਕੇ ਨਾ ਫਰਾ ਕੇ ਸਿੱਧਾ ਵੋਟਾਂ ਨਾਲ ਜੁੜੀ ਹੋਈ ਪ੍ਰਕਿਰਿਆ ਆ, ਜਿਹਨੂੰ ਆਪਾਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਖ ਤੇ ਜੇ ਪੰਜਾਬੀ ਚ ਕਹੀਏ, ਇੱਕ ਲੰਬੀ ਡੂੰਘੀ ਇੱਕ ਵਿਆਪਕ ਸੋਧ ਜਿਹੜੀ ਹੈ, ਉਹ ਇੱਕ ਤਕਨੀਕ ਹੈ ਜਿਹਨੂੰ SIR ਆਖਿਆ ਜਾਂਦਾ ਹੈ, ਵੋਟਾਂ ਦੇ ਵਿੱਚ ਜੋ ਸੋਧਾਂ ਕਰਨੀਆਂ ਹੈ। ਹੁਣ ਭਾਰਤ ਦੇ ਵਿੱਚ ਸੰਧੂ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ, ਇਹ ਏਡਾ ਕੁ ਹੂਗਾ ਬਣਿਆ ਨਾ ਕਿ ਭਾਰਤ ਵਿੱਚ ਵਸਦੇ ਲੋਕ ਤੇ ਕੀ ਭਾਰਤੀ ਲੋਕ ਜਿਹੜੇ ਦੁਨੀਆਂ ਤੇ ਹੋਰ ਮੁਲਕਾਂ ਚ ਹੈ, ਉਹਨਾਂ ਨੂੰ ਇਸ ਗੱਲ ਦਾ ਖਦਸ਼ਾ ਲਗਾਤਾਰ ਬਣਿਆ ਹੋਇਆ ਕਿ SIR ਦੇ ਨਾਲ ਸਾਡੀਆਂ ਵੋਟਾਂ ਕੱਟੀਆਂ ਜਾ ਸਕਦੀਆਂ, ਤੇ ਕੁਝ ਵੋਟਾਂ ਵੱਖ ਵੱਖ ਸੂਬਿਆਂ ਚ ਜਿੱਥੇ ਜਿੱਥੇ SIR ਹੋ ਗਈ ਹੈ ਉੱਥੇ ਸੰਧੂ ਸਾਹਿਬ ਕੱਟੀਆਂ ਵੀ ਗਈਆਂ, ਇਹ ਵੀ ਇੱਕ ਸੱਚ ਹੈ
0: ਜੀ।
1: ਹਾਲਾਂਕਿ ਜਿਸ ਪੰਜਾਬ ਦੇ ਅਸੀਂ ਵਾਸੀ ਹਾਂ, ਜਿਸ ਪੰਜਾਬ ਦੇ ਬਹੁਤ ਸਾਰੇ ਪੰਜਾਬੀ ਜਗਤ ਨਾਲ ਜੁੜੇ ਹੋਏ ਸਰੋਤੇ ਇਸ ਪਲੇਟਫਾਰਮ ਦਾ ਹਿੱਸਾ ਬਣਦੇ, ਹਾਲਾਂਕਿ ਦੂਸਰੇ ਸੂਬਿਆਂ ਦੇ ਵੀ ਲੋਕ ਹੈ, ਉਹ ਪੰਜਾਬ ਦੇ ਵਿੱਚ ਸੰਧੂ ਸਾਹਿਬ ਅਜੇ ਤੱਕ SIR ਵਿਧੀਵਤ ਸ਼ੁਰੂ ਨਹੀਂ ਹੋਈ, ਉਹਦੇ ਵਿੱਚ ਕੁਛ ਦਿਨ ਬਾਕੀ ਹੈ। 25 June ਤੋਂ ਵਿਧੀਵਤ ਸ਼ੁਰੂ ਹੋਣੀ ਹੈ, 15 June ਤੋਂ ਸਰਕਾਰੀ ਤੌਰ ਤੇ ਲੋਕਾਂ ਦੇ ਨਾਲ ਜਦੋਂ ਉਹਦਾ ਸੰਬੰਧ ਬਣਨਾ ਉਹ 25 June ਤੋਂ ਬਣਨਾ, ਭਾਵ ਕਿ ਕਰੀਬ ਕਰੀਬ ਅਸੀਂ ਕਹਿ ਸਕਦੇ ਹਾਂ ਜੇ 25-26 ਦਿਨ ਹੈਗੇ ਆ ਜਦੋਂ ਪੰਜਾਬ ਚ SIR ਸ਼ੁਰੂ ਹੋਣੀ ਹੈ। ਹੁਣ ਬਾਕੀ ਸੂਬਿਆਂ ਚ ਕਈਆਂ ਚ ਹੋ ਨਿਬੜੀ ਹੈ, ਕਈ ਥਾਵਾਂ ਤੇ SIR ਤੋਂ ਬਾਅਦ ਚੋਣ ਨਤੀਜੇ ਵੀ ਆ ਚੁੱਕੇ ਆ। ਹੁਣ ਅੱਜ ਭਾਰਤ ਦੇ ਸੁਪਰੀਮ ਕੋਰਟ ਨੇ, ਕਿਉਂਕਿ ਸੁਪਰੀਮ ਕੋਰਟ ਵਿੱਚ ਸੰਧੂ ਸਾਹਿਬ ਬੜੀਆਂ ਹੀ ਰਿੱਟ ਪਟੀਸ਼ਨਾਂ, ਇੱਕ ਰਿੱਟ ਪਟੀਸ਼ਨਾਂ ਦੀ ਪੰਡ ਪਹੁੰਚੀ ਹੋਈ ਸੀ SIR ਦੇ ਵਿਰੋਧ ਵਿੱਚ, ਅੱਜ ਸੁਪਰੀਮ ਕੋਰਟ ਨੇ ਸੰਧੂ ਸਾਹਿਬ ਫੈਸਲਾ ਸੁਣਾਤਾ
0: ਜੀ,
1: ਔਰ ਉਹ ਫੈਸਲੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹ ਲੋਕ, ਉਹ ਪਟੀਸ਼ਨਰ, ਉਹ ਰਾਜਨੀਤਿਕ ਵਿਅਕਤੀ ਜਿਹੜੇ ਕਹਿੰਦੇ ਸੀ SIR ਵਿੱਚ ਨੁਕਸ ਹੈ, ਜਿਹੜੇ ਕਹਿੰਦੇ SIR ਦੇ ਵਿੱਚ ਸਿਆਸਤ ਹੈ, ਜਿਹੜੇ ਕਹਿੰਦੇ ਕਿ SIR ਦੇ ਨਾਲ ਸਹੀ ਵੋਟਾਂ ਕੱਟੀਆਂ ਜਾ ਰਹੀਆਂ, SIR ਦੇ ਨਾਲ ਭਾਜਪਾ ਸਿਆਸਤ ਕਰ ਰਹੀ ਹੈ, ਉਹ ਸਾਰੀਆਂ ਚੀਜ਼ਾਂ ਤੇ ਜਿਹੜਾ ਸੰਧੂ ਸਾਹਿਬ ਬ੍ਰੇਕ ਲੱਗ ਗਈ ਹੈ, ਕਿਉਂਕਿ ਭਾਰਤ ਦੇ ਸੁਪਰੀਮ ਕੋਰਟ ਨੇ SIR ਨੂੰ ਮਾਨਤਾ ਦੇ ਦਿੱਤੀ ਹੈ। ਭਾਰਤ ਦਾ ਸੁਪਰੀਮ ਕੋਰਟ ਕਹਿੰਦਾ ਕਿ ਏਦਾਂ ਦੀ ਗੱਲ ਹੀ ਕੋਈ ਨਹੀਂ ਹੈਗੀ ਜਿਹੜੇ ਰੌਲੇ ਰੱਪੇ ਪੈ ਰਹੇ ਹੈ
0: ਜੀ।
1: ਸੁਪਰੀਮ ਕੋਰਟ ਨੇ ਜਿਹੜੀ ਚੀਜ਼ ਕਹੀ ਹੈ ਉਹ ਕਹਿੰਦੇ ਜੀ, ਗੱਲ ਇਹ ਹੈ ਕਿ ਇਹ ਚੋਣ ਕਮਿਸ਼ਨ ਦਾ ਅਧਿਕਾਰ ਖੇਤਰ ਹੈ, ਤੇ ਜਦੋਂ ਚੋਣ ਕਮਿਸ਼ਨ ਦਾ ਅਧਿਕਾਰ ਖੇਤਰ ਹੈ, ਇਲੈਕਸ਼ਨ ਕਮਿਸ਼ਨ ਦੇ ਕੋਲ ਨਾਗਰਿਕਤਾ ਦੀ ਪੁਸ਼ਟੀ ਕਰਨ ਦਾ ਅਧਿਕਾਰ ਹੈ। ਇਹ ਬੜੇ ਸਿੱਧੇ ਸ਼ਬਦ ਹੈ ਕਿ ਚੋਣ ਕਮਿਸ਼ਨ ਦੇ ਕੋਲ ਨਾਗਰਿਕਤਾ ਦੀ ਪੁਸ਼ਟੀ ਕਰਨ ਦਾ ਅਧਿਕਾਰ ਹੈ। ਹੁਣ SIR ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੌਲਾ ਰੱਪਾ ਆ ਉਹ ਨਾਗਰਿਕਤਾ ਹੀ ਹੈ, ਜਿਹਨੂੰ ਆਪਾਂ ਸਿਟੀਜਨਸ਼ਿਪ ਵੀ ਆਖਦੇ ਨੇ। ਹੁਣ ਉਹਦੇ ਵਿੱਚ ਸੁਪਰੀਮ ਕੋਰਟ ਨੇ ਹਾਲਾਂਕਿ ਇਹ ਵੀ ਗੱਲ ਕਹੀ ਆ ਕਿ ਜੇ ਵੋਟਰ ਸੂਚੀ ਚੋਂ ਕਿਸੇ ਦਾ ਨਾਂ ਕੱਟਿਆ ਗਿਆ ਤੇ ਇਹ ਨਾ ਸਮਝਿਓ ਕਿ ਉਹ ਹੁਣ ਭਾਰਤ ਦਾ ਨਾਗਰਿਕ ਨਹੀਂ, ਕਹਿੰਦੇ ਬਿਲਕੁਲ ਨਹੀਂ, ਏਦਾਂ ਦੀ ਗੱਲ ਵੀ ਨਹੀਂ ਹੈ। ਅਗਲੀ ਗੱਲ ਜਿਹੜੀ ਸੁਪਰੀਮ ਕੋਰਟ ਨੇ ਕਹੀ ਆ ਕਿ ਨਾਗਰਿਕਤਾ ਖਤਮ ਨਹੀਂ ਹੋਵੇਗੀ ਜੇ ਕਿਸੇ ਦੀ ਵੋਟਰ ਸੂਚੀ ਚੋਂ ਵੋਟ ਕੱਟੀ ਜਾਂਦੀ ਹੈ, ਦੋ ਹਦਾਇਤਾਂ ਕੀਤੀਆਂ ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਨੇ। ਇੱਕ ਹਦਾਇਤ ਕੀਤੀ ਕਿ 4 ਹਫ਼ਤਿਆਂ ਦੇ ਵਿੱਚ ਜਿਹਨਾਂ ਨੂੰ ਤੁਸੀਂ ਸ਼ੱਕੀ ਵੋਟਰ ਆਖਦੇ ਹੋ ਜਾਂ ਸ਼ੱਕੀ ਕਹਿ ਕੇ ਕੱਟ ਦਿੱਤੇ ਉਹਨਾਂ ਦੀ ਸੂਚੀ ਜਨਤਕ ਕਰੋ। ਦੂਜੀ ਗੱਲ ਉਹਨਾਂ ਨੇ ਆਖੀ ਕਿ ਜਿਹੜੀਆਂ ਵੋਟਾਂ ਨੂੰ ਤੁਸੀਂ ਸ਼ੱਕੀ ਕਹਿ ਕੇ ਕੱਟਦੇ ਹੋ ਉਹਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਵੀ ਦਿਓ। ਹੁਣ ਗੱਲ ਇਹ ਕਿ ਜਿਹੜਾ ਸ਼ਬਦ ਸੁਪਰੀਮ ਕੋਰਟ ਨੇ ਆਖਿਆ ਕਿ ਨਾਗਰਿਕਤਾ ਦੀ ਪੁਸ਼ਟੀ ਕਰਨ ਦਾ ਅਧਿਕਾਰ ਆ, ਸੰਧੂ ਸਾਹਿਬ SIR ਦੇ ਵਿੱਚ ਬੇਸਿਕਲੀ ਚੀਜ਼ ਹੀ ਉਹ ਜੁੜੀ ਹੈ। ਬਾਕੀ ਤੇ ਠੀਕ ਹੈ, ਜਿਹਨਾਂ ਦੀ ਮੌਤ ਹੋ ਗਈ ਉਹ ਵੋਟਰਾਂ ਦੀ ਵੋਟ ਕੱਟ ਹੋਣੀ ਚਾਹੀਦੀ ਹੈ, ਜੇ ਕਿਸੇ ਦੀ ਵੋਟ 2 ਥਾਂ ਤੇ ਹੈ ਉਹ ਵੀ ਕੱਟ ਹੋਣੀ ਚਾਹੀਦੀ ਹੈ, ਉਹ 'ਚ ਤਾਂ ਕੋਈ ਰੌਲਾ ਹੀ ਨਹੀਂ। ਹੁਣ ਜਿਹੜਾ ਰੌਲਾ ਇਹ ਆ, ਜਿਹੜੀ ਭਾਜਪਾ ਕਹਿੰਦੀ ਸੀ ਕਿ ਦੂਸਰੇ ਦੇਸ਼ਾਂ ਦੇ ਲੋਕਾਂ ਨੇ ਆ ਕੇ ਜਾਅਲੀ ਦਸਤਾਵੇਜ਼ਾਂ ਦੇ ਨਾਲ ਇੱਥੇ ਵੋਟਾਂ ਬਣਾਈਆਂ, ਭਾਜਪਾ ਇਹ ਸਿੱਧਾ ਦੋਸ਼ ਲਾਉਂਦੀ ਹੈ। ਪੱਛਮੀ ਬੰਗਾਲ ਵਿੱਚ ਤੇ ਬਹੁਤ ਵੱਡਾ ਮੁੱਦਾ ਬਣਿਆ ਔਰ ਬਹੁਤ ਵੱਡੀ ਤਾਦਾਦ 'ਚ ਵੋਟਾਂ ਕੱਟੀਆਂ ਵੀ ਗਈਆਂ ਪੱਛਮੀ ਬੰਗਾਲ ਦੇ ਵਿੱਚ। ਹੁਣ ਤਾਜ਼ਾ ਤਰੀਨ ਉਹਦੇ ਵਿੱਚ ਗੱਲ ਇਹ ਆ ਕਿ ਚੋਣ ਕਮਿਸ਼ਨ ਕਹਿੰਦਾ ਕਿ ਜਿਹੜਾ ਵੋਟਰ ਸੰਨ 2003 ਦੀ ਵੋਟਰ ਸੂਚੀ ਵਿੱਚ ਸੀਗਾ ਅਸੀਂ ਉਹਨੂੰ ਕੁਛ ਨਹੀਂ ਕਹਿੰਦੇ, ਉਹ ਅਸੀਂ ਮੰਨ ਲੈਂਦੇ ਕਿ ਉਹ ਸਾਡਾ ਵੋਟਰ ਹੈ। ਜਿਹੜਾ ਸੰਨ 2003 ਤੋਂ ਬਾਅਦ ਕਿਸੇ ਵੋਟਰ ਸੂਚੀ 'ਚ ਦੇਸ਼ ਵਿੱਚ ਸ਼ਾਮਲ ਹੋਇਆ, ਚਾਹੇ ਉਹ ਕਿਸੇ ਮਾਂ ਬਾਪ ਦਾ ਧੀ ਪੁੱਤਰ ਹੈ, ਚਾਹੇ ਵਿਆਹ ਕੇ ਆਈ ਨੂੰਹ ਹੈ, ਚਾਹੇ ਕੋਈ ਬੰਬੇ ਨੌਕਰੀ ਕਰਦਾ ਸੀ ਹੁਣ ਪੰਜਾਬ 'ਚ ਆ ਗਿਆ, ਚਾਹੇ ਕੋਈ ਪਹਿਲਾਂ ਇਟਲੀ ਰਹਿੰਦਾ ਸੀ ਫਰਾਂਸ ਰਹਿੰਦਾ ਸੀ ਹੁਣ ਪੰਜਾਬ ਆ ਕੇ ਰਹਿਣ ਲੱਗ ਪਿਆ, ਉਹਨੂੰ ਇਹ ਦੱਸਣਾ ਪਊਗਾ ਕਿ ਭਾਈ ਮੈਂ ਕੌਣ ਆ। ਉਹਦੇ ਲਈ ਉਹਨਾਂ ਨੇ 2 ਢੰਗ ਦਿੱਤੇ, ਇੱਕ ਦਸਤਾਵੇਜ਼ੀ ਪਰੂਫ, ਇੱਕ ਦਸਤਾਵੇਜ਼ੀ ਤੋਂ ਇਲਾਵਾ ਜਿਹੜਾ ਸੰਧੂ ਸਾਹਿਬ ਜਿਹਨੂੰ ਆਪਾਂ ਮੈਪਿੰਗ ਆਖਦੇ ਹਾਂ ਜਿਹੜੀ ਇਸ ਵੇਲੇ ਚੱਲ ਰਹੀ ਹੈ। ਚੋਣ ਕਮਿਸ਼ਨ ਨੇ ਵੋਟਰ ਨੂੰ ਆਖਿਆ ਕਿ ਤੂੰ ਇਹ ਦੱਸ ਦੇ ਕਿ ਤੇਰੇ ਮੰਮੀ ਡੈਡੀ ਦੀ ਵੋਟ 2003 ਵਿੱਚ ਸੀਗੀ ਜਾਂ ਨਹੀਂ ਸੀ। ਜੇ ਤੇ ਮੰਮੀ ਡੈਡੀ ਦੀ ਸੀ ਤੇ ਚੋਣ ਕਮਿਸ਼ਨ ਕਹਿੰਦਾ ਕਿ ਅਸੀਂ ਮੰਨ ਲੈਂਦੇ ਤੁਸੀਂ ਭਾਰਤੀ ਹੋ, ਕੋਈ ਰੌਲਾ ਨਹੀਂ। ਉਹ ਕਹਿੰਦਾ ਜੀ ਮੇਰੇ ਮੰਮੀ ਡੈਡੀ ਦੀ ਵੋਟ ਨਹੀਂ ਹੈ। ਉਹ ਫਿਰ ਅਗਲਾ ਸਵਾਲ ਚੋਣ ਕਮਿਸ਼ਨ ਪੁੱਛਦਾ ਕਿ ਤੂੰ ਆਪਣੇ ਦਾਦੇ ਦਾਦੀ ਦੀ ਦੱਸ ਦੇ, ਸੰਨ 2003 ਦੀ ਵੋਟਰ ਸੂਚੀ 'ਚ ਦੱਸਣੀ ਹੈ। ਜੇ ਦਾਦੇ ਦਾਦੀ ਦੀ ਹੈਗੀ ਤਾਂ ਵੀ ਠੀਕ ਹੈ। ਉਹ ਕਹਿੰਦਾ ਕਿ ਮੇਰੀ ਦਾਦੇ ਦਾਦੀ ਦੀ ਵੀ ਹੈ ਨਹੀਂ, ਉਹ ਕਹਿੰਦਾ ਨਾਨੇ ਜਾਂ ਨਾਨੀ ਦੀ ਦੱਸ ਦੇ। ਬਾਕੀ 6 ਲੋਕ ਤੈਅ ਕੀਤੇ, ਮਾਤਾ ਪਿਤਾ ਦਾਦਾ ਦਾਦੀ ਨਾਨਾ ਨਾਨੀ। ਜੇ ਤੁਹਾਡੀ ਵੋਟ ਸੰਨ 2003 ਤੋਂ ਬਾਅਦ ਬਣੀ ਹੈ ਪਰੰਤੂ ਉਸ ਵੋਟਰ ਦੇ ਵਿੱਚ ਤੁਸੀਂ ਨਵੇਂ ਹੋ ਗਏ ਕਿਉਂਕਿ ਸੰਨ 2003 ਤੋਂ ਬਾਅਦ ਹੈ, ਇਹਨਾਂ 6 ਚੋਂ ਤੁਸੀਂ ਇੱਕ ਦਾ ਨਾਮ ਪਤਾ ਦੱਸ ਦਿਓ, ਇੱਕ ਦਾ ਨੰਬਰ ਦੱਸ ਦਿਓ ਜੀ ਆਹ ਫਲਾਨੇ ਥਾਂ ਤੇ ਮੇਰੀ ਦਾਦੇ ਦੀ ਦਾਦੀ ਦੀ ਨਾਨੇ ਦੀ ਨਾਨੇ ਦੀ ਜਾਂ ਮੰਮੀ ਡੈਡੀ ਦੀ ਵੋਟ ਆ ਕਿਸੇ ਵੀ ਭਾਰਤ ਵਿੱਚ ਕੋਨੇ 'ਚ, ਤੇ ਤੁਹਾਡੀ ਵੋਟ ਨੂੰ ਸੋਫਟਵੇਅਰ ਕਰ ਦੇਗਾ ਕਲਿੱਕ, ਭਾਵ ਕਿ ਤੁਸੀਂ ਹੋ ਗਏ ਭਾਰਤੀ ਨਾਗਰਿਕ ਕਿਉਂਕਿ ਤੁਹਾਡੇ ਜਿਹੜੇ ਇੱਥੇ ਪਿਤਾ ਪੁਰਖੀ ਕੋਈ ਨਾ ਕੋਈ ਹੈਗਾ ਆ। ਤੇ ਜੇ ਤੁਸੀਂ 6 'ਚੋਂ 1 ਵੀ ਨਹੀਂ ਦੇ ਪਾਉਂਦੇ ਫਿਰ ਦੂਜੇ ਪਰੂਫ ਸ਼ੁਰੂ ਹੁੰਦੇ ਜਿਹਨੂੰ ਅਸੀਂ ਦਸਤਾਵੇਜ਼ੀ ਪਰੂਫ ਆਖਦੇ ਹਾਂ। ਉਹਦੇ ਵਿੱਚ ਫਿਰ ਇਹ ਨਹੀਂ ਕਿ ਆਧਾਰ ਕਾਰਡ ਚਲੇਗਾ, ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ। ਆਪਣਾ ਬਰਥ ਸਰਟੀਫਿਕੇਟ ਲੈ ਕੇ ਆਓ, ਆਪਣਾ ਪਾਸਪੋਰਟ ਲੈ ਕੇ ਆਓ, ਇੱਦਾਂ ਦੇ ਦਸਤਾਵੇਜ਼ਾਂ ਦੀ ਇੱਕ ਲੰਬੀ ਚੌੜੀ ਸੂਚੀ ਦਿੱਤੀ ਹੈ। ਔਰ ਉਸ ਸੂਚੀ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਆ, ਜਿਹੜੇ ਤੇ ਛੋਟੀ ਉਮਰ ਦੇ ਲੋਕ ਹੈ ਉਹਨਾਂ ਲਈ ਤੇ ਚੱਲ ਜਾਣਗੇ ਆ ਜਿਹੜੇ ਮੈਂ ਦੱਸੇ ਆ, ਜਿਹੜੇ ਵੱਡੀ ਉਮਰ ਦੇ ਲੋਕ ਹੈ ਕਿਸੇ ਕਾਰਨ ਵੀ ਲੇਟ ਵੋਟ ਬਣਾਈ ਉਹਨਾਂ ਨੂੰ ਪਿਛੋਕੜ ਵਾਲੇ ਦਸਤਾਵੇਜ਼ ਭਾਵ ਕਿ ਸੰਨ 87 ਵਾਲੇ ਮਾਤਾ ਪਿਤਾ ਦੇ ਦਸਤਾਵੇਜ਼ ਵੀ ਪੇਸ਼ ਕਰਨੇ ਪੈ ਸਕਦੇ ਆ। ਹੈ ਤੇ ਗੁੰਝਲਦਾਰ ਪ੍ਰਕਿਰਿਆ, ਪਰੰਤੂ ਇਸ ਗੁੰਝਲਦਾਰ ਪ੍ਰਕਿਰਿਆ 'ਚ ਅੱਜ ਸੁਪਰੀਮ ਕੋਰਟ ਨੇ ਕਾਨੂੰਨੀ ਠੱਪਾ ਲਾ ਦਿੱਤਾ ਹੈ, ਸਾਫ਼ ਕਹਿ ਦਿੱਤਾ ਕਿ ਚੋਣ ਕਮਿਸ਼ਨ ਦਾ ਅਧਿਕਾਰ ਖੇਤਰ ਹੈ ਉਹ ਵੋਟਰ ਸੂਚੀ ਵਿੱਚ ਜਿਹੜਾ ਛਪਿਆ ਹੋਇਆ ਵੋਟਰ ਹੈ, ਬਣੀ ਹੋਈ ਵੋਟ ਹੈ, ਉਹਦੀ ਨਾਗਰਿਕਤਾ ਦੀ ਪੁਸ਼ਟੀ ਕਰਨ ਦਾ ਅਧਿਕਾਰ ਰੱਖਦਾ ਹੈ ਤੇ ਰੋਕ ਟੋਕ ਕੋਈ ਨਹੀਂ। ਸੋ ਜਿੰਨੇ ਕਰੌਲੇ ਰੱਪੇ ਸੀ ਮੈਨੂੰ ਲੱਗਦਾ ਸੰਧੂ ਸਾਹਿਬ ਹੁਣ ਸੁਭਾਵਿਕ ਹੈ ਬ੍ਰੇਕ ਲੱਗ ਜਾਣੀ ਹੈ, ਕਿਉਂਕਿ ਸੁਪਰੀਮ ਕੋਰਟ ਨੇ ਸਿੱਧਾ ਕਹਿ ਦਿੱਤਾ ਆ ਕਿ ਜੋ ਇਹ ਵਿਆਪਕ ਸਧਾਈ ਚੱਲ ਰਹੀ ਵੋਟਾਂ ਦੀ ਇਹ ਬਿਲਕੁਲ ਠੀਕ ਤੇ ਕਾਨੂੰਨੀ ਪ੍ਰਕਿਰਿਆ ਹੈ।
0: ਜੀ ਬਿਲਕੁਲ ਜੀ, ਨਾਲ ਦੀ ਨਾਲ ਪ੍ਰੋਗਰਾਮ ਦੇ ਸੈਸ਼ਨ ਨੂੰ ਸਪਾਂਸਰ ਕਰਨੇ ਜੀ ਹਰਪ੍ਰੀਤ ਸੈਣੀ ਜੀ ਟੌਪ ਚੁਆਇਸ ਇੰਸ਼ੋਰੈਂਸ ਤੋਂ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਸੁਪਰ ਵੀਜ਼ਾ ਤੇ ਟਰੈਵਲ ਇੰਸ਼ੋਰੈਂਸ ਦੇ ਬਾਬਤ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਜਾਂ ਤੁਸੀਂ ਹੈਲਥ ਤੇ ਡੈਂਟਲ ਪਲਾਨ, ਇਨਵੈਸਟਮੈਂਟ ਪਲਾਨ ਦੀ ਗੱਲਬਾਤ ਕਰਨੀ ਹੋਵੇ ਤਾਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰਨੀ ਹੈ ਟੌਪ ਚੁਆਇਸ ਇੰਸ਼ੋਰੈਂਸ ਤੋਂ। 416-817-6516-8165500 ਹਰਪ੍ਰੀਤ ਸੈਣੀ ਜੀ। ਸਰ ਜੀ, ਮੈਂ ਪਿਛਲੇ ਸਮੇਂ ਤੋਂ ਬਹੁਤ ਸਾਰੀਆਂ ਖਬਰਾਂ ਸੁਣੀਆਂ, ਬਹੁਤ ਸਾਰੇ ਗਾਣੇ ਆਏ, ਬੜੇ ਸਾਰੇ ਮੁੱਦੇ ਪੱਕੇ, ਔਰ ਜੇ ਮੁਹਿੰਮਾਂ ਵੀ ਚੱਲੀਆਂ। ਪਿਛਲੇ ਸਮੇਂ ਦੀ ਗੱਲ ਕਰੀਏ, ਉਹ ਆ ਪੰਜਾਬ ਦੇ ਪਾਣੀਆਂ ਦਾ ਮਸਲਾ, ਜਿਹੜਾ ਅਜੇ ਤੱਕ ਉਹ ਕਹਿੰਦੇ ਹੁੰਦੇ ਨਾ ਕਿ ਇੱਕ ਰੇੜਕਾ ਬਣਿਆ ਹੋਇਆ, ਅਜੇ ਤੱਕ ਹੱਲ ਹੀ ਨਹੀਂ ਹੋਇਆ। ਪਰ ਇਹਦੇ 'ਤੇ ਵੀ ਕਹਿੰਦੇ ਕੋਈ ਖਬਰ ਆਈ ਹੈ ਜੀ, ਪੰਜਾਬ ਅਤੇ ਹਰਿਆਣੇ ਵਿੱਚ ਪਾਣੀਆਂ ਦਾ ਜਿਹੜਾ ਮਸਲਾ, ਉਹ ਕਹਿੰਦੇ ਪੱਕੇ ਤੌਰ 'ਤੇ ਹੱਲ ਹੋ ਜੂਗਾ।
1: ਬੰਧੂ ਸਾਹਿਬ, ਜਿਹੜਾ ਵੀ ਵਿਅਕਤੀ ਇਹ ਖਬਰ ਕਿਸੇ ਵੀ ਪੰਜਾਬੀ 'ਤੇ ਕੰਨਾਂ 'ਚ ਪਾਵੇ, ਮੈਂ ਸਮਝਦਾ ਹਾਂ ਕਿ ਉਹਦੇ ਮੂੰਹ 'ਚ ਘੇ ਸ਼ੱਕਰ ਚਾਹੇ ਤੁਸੀਂ ਹੋ
0: ਜੀ,
1: ਕਿਉਂਕਿ ਜੇ ਕਿਤੇ ਪਾਣੀਆਂ ਦਾ ਮਸਲਾ ਮੁੱਕ ਜਾਵੇ ਤੇ ਮੈਂ ਸਮਝਦਾ ਕਿ ਇਹ ਵੀ ਭਾਰਤ ਤੇ ਪਾਕਿਸਤਾਨ ਵਾਲਾ ਮਸਲਾ ਹੀ ਹੈ ਇਸ ਵੇਲੇ, ਜਿਹੜਾ ਪੰਜਾਬ ਤੇ ਹਰਿਆਣੇ ਦਾ ਪਾਣੀਆਂ ਦਾ ਮਸਲਾ ਹੈ
0: ਜੀ।
1: ਹੁਣ ਸੰਧੂ ਸਾਹਿਬ, ਅਸੀਂ ਮਸਲੇ ਵਾਲੇ ਪਾਸੇ ਨੂੰ ਬਹੁਤਾ ਨਹੀਂ ਜਾਂਦੇ, ਸਾਡੇ ਸਰੋਤੇ ਬਹੁਤ ਚੰਗੀ ਤਰ੍ਹਾਂ ਵਾਕਫ ਹੈ ਕਿ ਪੰਜਾਬ ਦਾ ਇੱਕ ਆਪਣਾ ਬੜਾ ਦਰਦਮਈ ਇਤਿਹਾਸ ਹੈ। ਕਦੇ ਪੰਜਾਬ ਲਾਹੌਰ ਤੱਕ ਹੁੰਦਾ ਸੀ, ਕਦੇ ਉੱਥੋਂ ਛੋਟਾ ਹੋਇਆ, ਫਿਰ ਉੱਥੋਂ ਛੋਟਾ ਹੁੰਦਾ ਹੁੰਦਾ ਨਿੱਕੀ ਜਿਹੀ ਸੂਬੀ ਬਣ ਗਈ ਪੰਜਾਬੀ ਸੂਬੀ, ਹਰਿਆਣਾ ਵੱਖਰਾ ਹੋ ਗਿਆ, ਹਿਮਾਚਲ ਬਹੁਤ ਕੁਛ ਵੱਖਰਾ ਹੋਇਆ। ਉਹਦੇ ਵਿੱਚ ਸੰਧੂ ਸਾਹਿਬ ਸਮੇਂ ਸਮੇਂ ਤੇ ਪਾਣੀਆਂ ਦੀ ਵੰਡ ਵੀ ਹੁੰਦੀ ਰਹੀ, ਤੇ ਪਾਣੀਆਂ ਦੀ ਵੰਡ, ਮਾਫ ਕਰਨਾ ਇਹ ਕਹਿਣਾ ਪਵੇਗਾ
0: ਜੀ,
1: ਪਾਣੀ ਵੰਡ ਹੋ ਗਈ। ਜਿਹੜਾ ਪੰਜਾਬ ਜਿਹਨੂੰ ਸੋਨੇ ਦੀ ਚਿੜੀ ਆਖਦੇ ਸੀ, ਉਹਦੇ ਕੋਲੋਂ ਪਾਣੀ ਦੇ ਬਹੁਤੇ ਅਧਿਕਾਰ ਖੁੱਸ ਚੁੱਕੇ ਹੈ। ਕੁਛ ਉਸ ਵੇਲੇ ਦੇ ਲੀਡਰਾਂ ਦੀ ਗਲਤੀ ਨਾਲ ਖੁੱਸ ਗਏ, ਕੁਛ ਵੋਟਾਂ ਖਾਤਰ ਖੁੱਸ ਗਏ, ਤੇ ਕੁਛ ਰਹਿੰਦੇ ਖੁੰਦੇ ਅੱਜ ਦੀਆਂ ਵੋਟਾਂ ਦੇ ਖਾਤਰ ਜਿਹੜੇ ਸੰਧੂ ਸਾਹਿਬ ਜਿਹੜੇ ਉਹ ਪੰਜਾਬ ਦੇ ਹੱਥੋਂ ਨਿਕਲ ਗਏ, ਚਾਹੇ ਉਹ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਗੱਲ ਹੋਵੇ ਜਾਂ ਹੋਰ ਗੱਲਾਂ ਜਾਂ ਹੋਰ ਬੜੇ ਸਾਰੀਆਂ ਚੀਜ਼ਾਂ ਨੇ। ਗੱਲ ਇਹ ਹੈ ਕਿ ਸੰਧੂ ਸਾਹਿਬ, ਪਾਣੀ ਨੂੰ ਲੈ ਕੇ ਪੰਜਾਬ ਦੇ ਹਾਲਾਤ ਇੰਨੇ ਕੁ ਚਿੰਤਾਜਨਕ ਹੈ ਕਿ ਪੰਜਾਬ, ਅੱਧਾ ਕੁ ਪੰਜਾਬ ਆਉਣ ਵਾਲੇ ਸਾਲਾਂ 'ਚ, ਦਹਾਕਿਆਂ 'ਚ ਸੋਕੇ ਵਾਲੀ ਸਥਿਤੀ 'ਚ ਚਲੇ ਜਾਏਗਾ। ਕਾਰਨ ਬਹੁਤ ਸਾਰੇ ਆ ਕਿ ਧਰਤੀ ਤੋਂ ਹੇਠਾਂ ਪਾਣੀ ਵੱਡੀ ਮਾਤਰਾ 'ਚ ਕੱਢਿਆ ਜਾਣਾ, ਚਾਹੇ ਉਹ ਝੋਨੇ ਦੀ ਫਸਲ ਇੱਕ ਕਾਰਨ ਹੈ ਜਾਂ ਹੋਰ ਪੰਜਾਬੀਆਂ ਦਾ ਆਪਣਾ ਜਿਹੜਾ ਜੀਵਨ ਦਾ ਇੱਕ ਢੰਗ ਹੈ, ਜੀਵਨ ਦਾ ਇੱਕ ਸਟਾਈਲ ਹੋ ਗਿਆ। ਜਿੱਡੇ ਵੱਡੇ ਪੱਧਰ ਤੇ ਜਿਹਨੂੰ ਆਪਾਂ ਮੱਛੀ ਮੋਟਰਾਂ ਆਖਦੇ ਹਾਂ, ਘਰਾਂ 'ਚ ਨਲਕੇ ਨਹੀਂ ਹੁੰਦੇ ਸੀ, ਤੇ ਇੱਥੇ ਅੱਜ ਘਰ ਘਰ ਮੱਛੀ ਮੋਟਰਾਂ ਲੱਗੀਆਂ ਫਿਰਦੀਆਂ, ਸਰਕਾਰੀ ਟੂਟੀਆਂ ਲੱਗ ਗਈਆਂ, ਬਿੱਲ ਹੈ ਨਹੀਂ ਮੇਰੇ ਵਰਗਾ, ਮੂਹਰੇ ਵੀ ਬਟਨ ਵੀ ਨਹੀਂ ਲਾਉਂਦਾ ਤੇ ਚੱਲਣ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਹਾਲਾਤ ਹੈ। ਅੱਜ ਵੀ ਰਹਿੰਦੀ ਖੁੰਦੀ ਕਸਰ ਪਾਣੀ ਲੀਕੇਜ ਕਰਕੇ ਨਿਕਲ ਜਾਂਦੀ ਹੈ। ਹਾਲਾਂਕਿ ਮੈਂ ਸੰਧੂ ਸਾਹਿਬ ਇੱਥੇ ਇੱਕ ਗੱਲ ਥੋੜ੍ਹੀ ਜਿਹੀ ਪਰੇ ਨੂੰ ਹਟ ਕੇ ਕਰਦਾ, ਕੱਲੀ ਗੱਲ ਇਹ ਪੰਜਾਬ ਦੀ ਨਹੀਂ। ਆ ਬੀਤੇ ਦਿਨਾਂ ਦੀ ਇੱਕ ਰਿਪੋਰਟ ਹੈ ਕਿ ਜਿਹੜਾ ਮੁੰਬਈ ਜਿਹਨੂੰ ਅਸੀਂ ਬੰਬੇ ਆਖਦੇ ਹਾਂ, ਸੰਧੂ ਸਾਹਿਬ, ਜਿੰਨਾ ਕੁ ਪਾਣੀ ਉੱਥੇ ਵੇਸਟ 'ਚ ਚਲੇ ਜਾਂਦਾ
0: ਕਿਉਂਕਿ
1: ਲੋਕਾਂ ਨੂੰ ਸਪਲਾਈ ਹੁੰਦਾ ਨਾ, ਕਹਿੰਦੇ ਜਿੰਨਾ ਕੁ ਵੇਸਟ 'ਚ ਚਲੇ ਜਾਂਦਾ ਪਾਣੀ ਉਹਦੇ ਵਿੱਚ, ਉਹਦੇ ਨਾਲ ਜਿਹੜਾ ਭੋਪਾਲ ਹੈ, ਇੰਦੌਰ ਹੈ, ਦੋ ਸ਼ਹਿਰਾਂ ਦੇ ਲੋਕ ਪਾਣੀ ਪੀ ਕੇ ਗੁਜ਼ਾਰਾ ਕਰ ਸਕਦੇ ਆ, ਇੰਨਾ ਪਾਣੀ ਬੰਬੇ ਦੇ ਵਿੱਚ ਰੋਜ਼ ਵੇਸਟ 'ਚ ਜਾਂਦਾ ਹੈ। ਬਾਕੀ ਇੱਕ ਦਿਨ 'ਚ ਜਿੰਨਾ ਪਾਣੀ ਜੇ ਉਹਨੂੰ ਕੰਟਰੋਲ ਕਰ ਲਿਆ ਜਾਵੇ, ਤੇ ਦੋ ਵੱਡੇ ਸ਼ਹਿਰ ਭੋਪਾਲ ਤੇ ਇੰਦੌਰ ਵਰਗੇ ਉਹ ਪਾਣੀ ਪੀ ਕੇ ਗੁਜ਼ਾਰਾ ਕਰ ਸਕਦੇ ਜਿੰਨਾ ਉੱਥੇ। ਇਹ ਹਾਲਾਤ ਪੰਜਾਬ ਦੇ ਵਿੱਚ ਹੈ। ਹੁਣ ਪਾਣੀ ਦੇ ਮਸਲੇ 'ਚ ਪੰਜਾਬ ਤੇ ਹਰਿਆਣਾ ਅਕਸਰ ਆਹਮੋ ਸਾਹਮਣੇ ਰਹਿੰਦੇ ਆ। ਧਰਤੀ ਹੇਠਲਾ ਪਾਣੀ ਵੀ ਗਿਆ, ਦਰਿਆਵਾਂ ਵਿੱਚ ਵੀ ਪਾਣੀ ਘਟਿਆ, ਪਾਣੀ ਦੀ ਕਿੱਲਤ ਹੈ। ਹੁਣ ਉਹਦੇ ਵਿੱਚ ਜਿਹੜੀ ਅੱਜ ਖਬਰ ਦਾ ਤੁਸੀਂ ਜ਼ਿਕਰ ਕੀਤਾ ਸੰਧੂ ਸਾਹਿਬ, ਇਹ ਖਬਰ ਵਾਕਿਆ ਹੀ ਕੰਨਾਂ ਨੂੰ ਸੁੱਖ ਦੇਣ ਵਾਲੀ ਖਬਰ ਹੈ। ਪਤਾ ਇਹ ਲੱਗਾ ਕਿ ਕੇਂਦਰ ਦੀ ਸਰਕਾਰ ਨੇ, ਭਾਰਤ ਦੀ ਸਰਕਾਰ ਨੇ, ਮੋਦੀ ਸਰਕਾਰ ਨੇ ਕੈਬਨਿਟ ਦੇ ਵਿੱਚ ਇੱਕ ਪ੍ਰਪੋਜ਼ਲ, ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਬਾਬਾ ਵੱਡਾ ਪ੍ਰੋਜੈਕਟ ਹੈ, 2600-2700 ਕਰੋੜ ਦਾ, 2620 ਕਰੋੜ ਕਹਿੰਦੇ ਲਾਗਤ ਦਾ ਇੱਕ ਪ੍ਰੋਜੈਕਟ ਅਲੀਕਣ ਲੱਗੀ ਹੈ ਮੋਦੀ ਸਰਕਾਰ। ਉਹਦੇ ਵਿੱਚ ਚਨਾਬ ਦਰਿਆ, ਸੰਧੂ ਸਾਹਿਬ, ਚਨਾਬ ਦਰਿਆ ਜਿਹੜਾ ਉਹ ਪਰੇ ਕਹਿ ਲਈਏ ਪਾਕਿਸਤਾਨ ਵਾਲੇ ਪਾਸੇ ਨੂੰ ਪਾਣੀ ਲੈ ਕੇ ਜਾਂਦਾ ਸਾਰਾ, ਚਨਾਬ ਤੋਂ ਬਿਆਸ ਵਿੱਚ ਇੱਕ ਲਿੰਕ ਨਹਿਰ, ਇੱਕ ਸੁਰੰਗ ਬਣਾਉਣੀ ਹੈ, ਚਨਾਬ ਤੋਂ ਬਿਆਸ ਵਿੱਚ ਪਾਣੀ ਪਾਉਣਾ ਹੈ। ਕਰੀਬ ਕਰੀਬ ਉਹ 8 ਕਿਲੋਮੀਟਰ ਲੰਬੀ ਸੁਰੰਗ ਹੋਵੇਗੀ, ਕਰੀਬ ਕਰੀਬ 7.5 ਕਿਲੋਮੀਟਰ। ਤੇ ਜੇ ਸੰਧੂ ਸਾਹਿਬ ਇਹ ਪੈ ਜਾਂਦਾ ਬਿਆਸ ਵਿੱਚ ਪਾਣੀ, ਤੇ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੋਵੇਗੀ। ਹਾਲਾਂਕਿ ਦੋ ਚੀਜ਼ਾਂ ਬੜੀਆਂ ਸਪਸ਼ਟ ਹੈ ਕਿ ਅਜੇ ਪ੍ਰੋਜੈਕਟ ਬਣੇ ਆ, ਕਿੰਨੇ ਸਾਲਾਂ 'ਚ ਹੁੰਦਾ ਹੈ, ਕਿਉਂਕਿ ਏਡੀ ਲੰਬੀ ਸੁਰੰਗ ਬਣਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ, ਕੋਈ ਖੇਡ ਨਹੀਂ ਹੈ, ਰਾਤੋ ਰਾਤ ਨਹੀਂ ਬਣਨੀ। ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਸੰਸਾਰ ਵਿਆਪੀ ਸੰਧੀਆਂ ਹੁੰਦੀਆਂ ਨੇ, ਭਾਵ ਕਿ ਭਾਰਤ ਪਾਕਿਸਤਾਨ ਸੰਧੀ, ਜਿਹਨੂੰ ਆਪਾਂ ਸਿੰਧ ਸਮਝੌਤਾ ਵੀ ਆਖਦੇ ਨੇ, ਪਾਣੀਆਂ ਦੇ ਬੜੇ ਸਮਝੌਤੇ ਨੇ ਜਿਹੜੇ ਪਾਕਿਸਤਾਨ ਦੇ ਨਾਲ ਹੋਏ ਹੈ, ਉਹ ਠੀਕ ਹੈ, ਭਾਰਤ ਇਸ ਵੇਲੇ ਅੜਿਆ ਹੋਇਆ ਉੱਥੇ, ਉਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਜੇ ਰੁਕਾਵਟ ਪੈਂਦੀ ਤੇ ਇਹ ਪ੍ਰੋਜੈਕਟ ਦੇ ਵਿੱਚ ਰੁਕਾਵਟ ਆ ਸਕਦੀ ਹੈ। ਬਾਕੀ ਖਬਰ ਬੜੀ ਸੁੱਖ ਸ਼ਾਂਤੀ ਵਾਲੀ ਹੈ, ਚੰਗੀ ਖਬਰ ਹੈ। ਜੇ ਪਾਣੀਆਂ ਦਾ ਸਹੀ ਢੰਗ ਦੇ ਨਾਲ ਵਰਤੋਂ ਹੋ ਜਾਵੇ, ਪਾਣੀ ਖਰਾਬ ਨਾ ਜਾਵੇ ਤੇ ਪਾਣੀ ਲੋਕਾਂ ਦੇ ਕੰਮ ਆ ਜਾਵੇ ਤੇ ਮੈਂ ਸਮਝਦਾ ਚੰਗੀ ਖਬਰ ਹੈ। ਸੋ ਖਬਰ ਪੰਜਾਬ ਦੇ ਸੰਦਰਭ ਦੇ ਵਿੱਚ ਭਾਜਪਾ ਇਸ ਵੇਲੇ ਪੇਸ਼ ਕਰ ਰਹੀ ਹੈ। ਹਾਲਾਂਕਿ ਜਿਹੜਾ ਉਹ ਪਾਣੀ ਆਉਣਾ ਹੈ ਕੇਵਲ ਤੇ ਕੇਵਲ ਕੀ ਪੰਜਾਬ ਲਈ ਆਉਣਾ ਜਾਂ ਪੰਜਾਬ ਦੇ ਹਿੱਕ ਦੇ ਉੱਪੋਂ ਦੀ ਅਗਲਿਆਂ ਸੂਬਿਆਂ ਨੂੰ ਲੈ ਕੇ ਜਾਣਾ, ਇਹ ਵੀ ਅਜੇ ਅਗਲੀ ਕਹਾਣੀ ਹੈ। ਜਦੋਂ ਸਾਰੇ ਪੱਤੇ ਖੁੱਲਣਗੇ ਫਿਰ ਵੇਖਾਂਗੇ। ਉਵੇਂ ਚਲੋ ਇੰਨਾ ਕੁ ਕਹਿ ਸਕਦੇ ਕਿ ਖਬਰ ਚੰਗੀ ਹੈ, ਚਨਾਬ ਵਾਲੇ ਪਾਸਿਓਂ ਪਾਣੀ ਦਾ ਇੱਧਰ ਨੂੰ ਮੋੜਾ ਪੈਣ ਲੱਗਾ ਹੈ।
0: ਜੀ ਬਿਲਕੁਲ, ਪਿਛਲੇ ਸਮਿਆਂ ਦੇ ਵਿੱਚ ਇੱਕ ਐਸਾ ਪੰਜਾਬ ਦਾ ਨਾਮਵਾਰ ਸਿੰਗਰ ਜਿਹੜਾ ਵੈਸਟਰਨ 뮤직 ਨੂੰ ਪੰਜਾਬ ਦੇ ਵਿੱਚ ਲੈ ਕੇ ਆਇਆ, ਉਹਦੇ ਨਾਲ ਵੱਖ ਵੱਖ ਵਿਵਾਦ ਜੁੜੇ। ਆਪਾਂ ਗੱਲ ਕਰ ਰਹੇ ਹਾਂ ਯੋ ਯੋ ਹਨੀ ਸਿੰਘ ਦੀ। ਹੁਣ ਉਹ ਕਹਿੰਦੇ ਕਿ ਪੰਜਾਬ 'ਚੋਂ ਨਸ਼ੇ ਖਤਮ ਕਰੂਗਾ, ਕਦੇ ਉਸਨੂੰ ਨਸ਼ਿਆਂ ਦੇ ਨਾਲ ਜੋੜਿਆ ਗਿਆ ਪਰ ਅੱਜ ਕਹਿੰਦੇ ਕਿ ਉਹੀ ਨਸ਼ੇ ਖਤਮ ਕਰੂਗਾ, ਇਹ ਕੀ ਖਬਰ ਹੈ ਜੀ?
1: ਦੇਖੋ ਕੁਝ ਗੱਲਾਂ ਨਾਲ ਸੰਧੂ ਸਾਹਿਬ ਵਾਕਿਆ ਹੀ ਬੜੀਆਂ ਹੈਰਾਨੀਜਨਕ ਹੈ ਕਿ ਪਤਾ ਨਹੀਂ ਇਹ ਰਾਜਨੀਤਿਕ ਧਿਰਾਂ ਜਾਂ ਸਰਕਾਰਾਂ ਦੇ ਰੂਪ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਕਿਵੇਂ ਇਹੋ ਜਿਹੇ ਫੈਸਲੇ ਲੈ ਲੈਂਦੇ ਆ। ਹਾਲਾਂਕਿ ਜੋ ਜੋ ਹਨੀ ਸਿੰਘ ਦੇ ਨਾਲ ਨਿੱਜੀ ਤੌਰ ਤੇ ਮੈਨੂੰ ਨਹੀਂ ਲੱਗਦਾ ਕਿ ਮੇਰੀ ਜਾਂ ਤੁਹਾਡੀ ਜਾਂ ਕਿਸੇ ਹੋਰ ਵਿਅਕਤੀਆਂ ਦੀ ਕੋਈ ਵਿਰੋਧਤਾ ਹੋਵੇ ਕਿ ਕਲਾਕਾਰ ਹੈ, ਕੋਈ ਗੱਲ ਨਹੀਂ। ਪਰੰਤੂ ਉਹਦੇ ਸ਼ਬਦਾਂ ਨੂੰ ਲੈ ਕੇ, ਉਹਦੇ ਬੀਤੇ ਸਮੇਂ ਦੇ ਆਪਣੇ ਅੰਦਾਜ਼ ਵਿੱਚ ਬੋਲੇ ਬੋਲਾਂ ਨੂੰ ਲੈ ਕੇ ਵੱਡੇ ਵਿਵਾਦ ਹੋਏ ਹੈ। ਜੋ ਜੋ ਹਨੀ ਸਿੰਘ ਦਾ ਸਟਾਈਲ, ਉਹਦੀ ਬਾਡੀ ਲੈਂਗੁਏਜ, ਉਹਦੇ ਬੋਲੇ ਹੋਏ ਸ਼ਬਦ, ਮਾਫ਼ ਕਰਨਾ ਇਹ ਕਹਿਣਾ ਪਵੇਗਾ ਕਿ ਉਹ ਤੇ ਉਸ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਹੈ ਜਿਹਨੂੰ ਆਪਾਂ ਨਸ਼ਿਆਂ ਵਾਲਾ ਕਲਚਰ ਆਖਦੇ ਹਾਂ, ਜਿਹਨੂੰ ਆਪਾਂ ਸ਼ੋਕਰ ਵਾਧੇ ਵਾਲਾ ਕਲਚਰ ਆਖਦੇ। ਹੁਣ ਪਤਾ ਇਹ ਲੱਗਾ ਕਿ ਭਾਰਤੀ ਜਨਤਾ ਪਾਰਟੀ ਦੇ ਬੜੇ ਭਾਰਤ ਪੱਧਰ ਤੇ ਆਗੂ ਹੈ ਤਰਨ ਚੁੱਗ ਜੀ, ਉਹ ਕਹਿੰਦੇ ਜੀ ਭਾਰਤੀ ਜਨਤਾ ਪਾਰਟੀ ਹੁਣ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਰਹੀ ਹੈ ਪੰਜਾਬ ਦੇ ਵਿੱਚ। ਤੇ ਜੋ ਜੋ ਹਨੀ ਸਿੰਘ ਨੂੰ ਉਹਦਾ ਬ੍ਰਾਂਡ ਅੰਬੈਸਡਰ ਚੁਣਿਆ ਹੈ, ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਹੈ। ਨਸ਼ਿਆਂ ਦੇ ਖਿਲਾਫ ਮੁਹਿੰਮ, ਕੀ ਤੁਹਾਨੂੰ ਕੋਈ ਪੰਜਾਬੀ ਕਲਾਕਾਰ ਹੀ ਨਹੀਂ ਲੱਭਿਆ? ਕੀ ਦੁਨੀਆਂ ਦੇ ਵਿੱਚ ਏਦਾਂ ਦਾ ਕੋਈ ਸਿੱਖ ਚਿਹਰਾ ਹੀ ਨਹੀਂ? ਮੈਂ ਇਹ ਵੀ ਨਹੀਂ ਕਹਿੰਦਾ ਸਿੱਖ ਚਿਹਰਾ, ਕੀ ਪੰਜਾਬੀ ਚਿਹਰਾ ਹੀ ਨਹੀਂ? ਜਿਹੜਾ ਵਾਕਿਆ ਨਸ਼ਿਆਂ ਤੋਂ ਰਾਹਤ ਹੋਵੇ, ਜਿਹਦਾ ਚਿਹਰਾ ਇਸ ਗੱਲ ਦਾ ਇਸ਼ਾਰਾ ਕਰਦਾ ਹੋਵੇ ਕਿ ਨੌਜਵਾਨ ਨੂੰ ਨਸ਼ੇ ਨਾ ਕਰੋ ਮਾੜੀ ਚੀਜ਼ ਹੈ, ਜਿਹਦੇ ਮੂੰਹੋਂ ਨਿਕਲੇ ਸ਼ਬਦ ਲੋਕਾਂ ਨੂੰ ਜਿਹੜਾ ਧਿਆਨ ਵੀ ਖਿੱਚਣ ਤੇ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਹੋਵੇ, ਕੀ ਭਾਰਤੀ ਜਨਤਾ ਪਾਰਟੀ ਨੂੰ ਇਹੋ ਜਿਹਾ ਵਿਅਕਤੀ ਨਹੀਂ ਲੱਭਿਆ? ਜਸਵੀਰ ਜੱਸੀ ਇੱਕ ਕਲਾਕਾਰ ਹੈ, ਜਸਵੀਰ ਜੱਸੀ ਨੇ ਸੰਧੂ ਸਾਹਿਬ ਜਿਹੜੇ ਸ਼ਬਦ ਬੋਲੇ, ਬੜੇ ਵਧੀਆ ਸ਼ਬਦ ਬੋਲੇ। ਉਹ ਕਹਿੰਦਾ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹਨਾਂ ਲੋਕਾਂ ਦੀਆਂ ਗਲਤੀਆਂ ਨੇ ਪੰਜਾਬ ਨੂੰ ਨਸ਼ੇ ਚ ਧੱਕਿਆ, ਉਹਨਾਂ ਨੂੰ ਇੱਥੇ ਨਸ਼ਾ ਖਤਮ ਕਰਨ ਵਾਲੀ ਮੁਹਿੰਮ ਦਾ ਬ੍ਰਾਂਡ ਅੰਬੈਸਡਰ ਬਣਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਜਾਂ ਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੀ ਸਮਝ ਨਹੀਂ, ਤੇ ਜਾਂ ਫਿਰ ਕਹਿੰਦੇ ਉਹ ਧੱਕ ਕੇ ਸਾਰਾ ਕੁਛ ਕਰ ਰਹੀ ਹੈ। ਗੱਲਾਂ ਉਹਦੀਆਂ ਬਿਲਕੁਲ ਠੀਕ ਹੈ ਕਿ ਅਸੀਂ ਕਹੀਏ ਜਾਣੇ ਅਣਜਾਣੇ ਵਿੱਚ ਹੀ ਉਹ ਲੱਗਾ ਜੀ, ਉਹਦਾ ਟੈਲੀਫੋਨ ਖੜਕਾਤਾ ਤੇ ਅਗਲਿਆਂ ਨੇ ਬੁੱਕ ਕਰ ਲਿਆ, ਐ ਤੇ ਹੁੰਦਾ ਨਹੀਂ ਇਹੋ ਜਿਹਾ ਫੈਸਲਾ। ਉਹ ਤਾਂਹੀਓ ਜਸਵੀਰ ਜੱਸੀ ਨੇ ਵੀ ਕਿਹਾ, ਔਰ ਜਸਵੀਰ ਜੱਸੀ ਨੇ ਤੇ ਇਹ ਵੀ ਕਹਿਤਾ ਕਿ ਮੈਨੂੰ ਪਤਾ ਮੇਰੇ ਸ਼ਬਦਾਂ ਨੂੰ ਲੈ ਕੇ ਮੇਰਾ ਨੁਕਸਾਨ ਵੀ ਹੋ ਸਕਦਾ ਹੈ, ਪਰੰਤੂ ਕਹਿੰਦੇ ਮੈਂ ਤਾਂ ਕਹੂੰਗਾ। ਜਿਹੜਾ ਬੰਦਾ ਪੰਜਾਬ ਨੂੰ ਲੈ ਕੇ ਇਹੋ ਜਿਹਾ ਗੰਭੀਰਤਾ ਨਹੀਂ ਦਿਖਾਊਗਾ, ਮੈਂ ਤੇ ਬੋਲਾਂਗਾ। ਹਾਲਾਂਕਿ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਜੀ ਵੀ ਸੁਣ ਲਓ,
0: ਜੀ
1: ਰਵਨੀਤ ਸਿੰਘ ਬਿੱਟੂ ਕਹਿੰਦੇ ਜੀ ਗੱਲ ਇਹ ਆ, ਅਸੀਂ ਤੇ ਜਾਣ ਕੇ ਉਸ ਬੰਦੇ ਨੂੰ ਚੁਣਿਆ, ਉਹ ਬੰਦਾ ਪਹਿਲਾਂ ਜੋ ਮਰਜ਼ੀ ਕਰਦਾ ਹੋਵੇ, ਹੁਣ ਉਹ ਬੰਦਾ ਹੀ ਬੜਾ ਵਧੀਆ ਸੁਧਰ ਚੁੱਕਾ ਹੈ, ਤੇ ਜਦੋਂ ਅਸੀਂ ਇਹੋ ਜਿਹੇ ਬੰਦੇ ਨੂੰ ਮੁੱਖ ਧਾਰਾ 'ਚ ਲੈ ਕੇ ਆਉਂਦੇ ਤੇ ਲੋਕਾਂ 'ਚ ਸੁਨੇਹਾ ਹੀ ਕਹਿੰਦੇ ਬਹੁਤ ਵਧੀਆ ਜਾਂਦਾ ਹੈ। ਇਸ ਕਰਕੇ ਕਹਿੰਦੇ ਮੈਂ ਤੇ ਤਰਨ ਚੁੱਕ ਦੇ ਨਾਲ ਆ ਜਿਹੜਾ ਤਰਨ ਚੁੱਕ ਨੇ ਫੈਸਲਾ ਲਿਆ, ਤੇ ਬਾਕੀ ਤੇ ਹੁਣ ਸੰਧੂ ਸਾਹਿਬ ਵੇਖਦੇ ਆ ਜੋ ਜੋ ਹਨੀ ਸਿੰਘ ਕਿੰਨੇ ਕੁ ਪੰਜਾਬ 'ਚੋਂ ਨਸ਼ੇ ਖਤਮ ਕਰਦਾ ਜਾਂ ਹੋਰ ਕੁਛ ਕਰਦਾ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਸੋ ਹੈ ਇਹ ਗੱਲਾਂ ਹੈਰਾਨੀਜਨਕ ਹੈ ਕਿ ਜਿਹੜੇ ਇੱਥੋਂ ਦੇ ਰਾਜਨੀਤਿਕ ਆਕਾ ਨੇ, ਜਿਹੜੇ ਸਰਕਾਰਾਂ ਦੇ ਨੁਮਾਇੰਦੇ ਨੇ, ਉਹ ਕਈ ਵਾਰ ਇੱਦਾਂ ਦੇ ਫੈਸਲੇ ਲੈ ਲੈਂਦੇ ਆ ਜਿਹੜੇ ਵਾਕਿਆ ਹੀ ਇੰਝ ਲੱਗਦਾ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਵੱਡੀ ਸਿਆਸਤ ਹੈ।
0: ਜੀ ਬਿਲਕੁਲ, ਔਰ ਨਾਲ ਦੀ ਨਾਲ ਦੱਸ ਦਈਏ ਕਿ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸਿੱਧੂ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਹਮੇਸ਼ਾ ਦੀ ਤਰ੍ਹਾਂ ਖਬਰਾਂ ਦੇ ਨਾਲ ਸਾਂਝ ਪਾ ਰਹੇ ਨੇ। ਤੁਹਾਡੀਆਂ ਬਹੁਤ ਸਾਰੀਆਂ ਕਾਲਸ, ਆਲਮੋਸਟ ਸਾਰੀਆਂ ਲਾਈਨਸ ਬਿਜ਼ੀ ਆ, ਬਸ 5 ਮਿੰਟ ਹੋਰ ਇੱਕ ਖਬਰ ਨਾਲ ਹੋਰ ਸਾਂਝ ਪਾਉਣੇ ਆ, ਫਿਰ ਸਭ ਦੀਆਂ ਗੱਲਾਂ ਬਾਤਾਂ ਰਮੇਸ਼ ਜੀ ਸਭ ਦੇ ਜਵਾਬ ਦੇਣਗੇ, ਸਾਰੀਆਂ ਖਬਰਾਂ ਤੁਹਾਡੇ ਸਵਾਲ ਰਮੇਸ਼ ਜੀ ਤੱਕ ਪਹੁੰਚਾਏ ਜਾਣਗੇ। ਬਸ ਤੁਸੀਂ ਹੋਰ 5 ਮਿੰਟ ਇੱਕ ਖਬਰ ਦੇ ਨਾਲ ਸਾਂਝ ਪਾ ਲਓ ਅਤੇ ਫਿਰ ਆਪਾਂ ਤੁਹਾਡੀਆਂ ਕਾਲਾਂ ਨੂੰ ਓਨਰ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਖਬਰ ਰਮੇਸ਼ ਜੀ ਨਾਲ ਹੋਰ ਸਾਂਝ ਪਾ ਲਈਏ। ਰਮੇਸ਼ ਜੀ, ਕੱਲ੍ਹ ਵੋਟਾਂ ਦੀ ਗੱਲ ਆਪਾਂ ਕੀਤੀ, ਔਰ ਵੋਟਾਂ ਜਿੱਦਾਂ ਪਿੰਡਾਂ ਦੇ ਵਿੱਚ ਜਿਹੜੀਆਂ ਪੇਂਡੂ ਖੇਤਰ ਦੀਆਂ ਵੋਟਾਂ ਉਹਨਾਂ ਦੇ ਵਿੱਚ ਹੁੜਦੰਗ ਹੋਣਾ, ਲੜਾਈਆਂ ਝਗੜੇ ਹੋਣੇ, ਇਹ ਆਮ ਜੀ ਗੱਲ ਸੀ। ਪਰ ਸ਼ਹਿਰਾਂ ਦੇ ਜਿਵੇਂ ਤੁਸੀਂ ਕੱਲ੍ਹ ਵੀ ਗੱਲ ਕੀਤੀ ਕਿ ਜਿਹੜਾ ਸ਼ਹਿਰੀ ਵੋਟਰ ਆ ਉਹ ਬਹੁਤ ਸਿਆਣਾ, ਸਮਝਦਾਰ ਅਤੇ ਸੁਲਝਿਆ ਮੰਨਿਆ ਗਿਆ, ਅਤੇ ਕੱਲ੍ਹ ਕਹਿੰਦੇ ਸਿਆਸੀ ਇਹਨਾਂ ਨੇ ਉੱਥੇ ਵੀ ਖਰੂਦ ਪਾਇਆ, ਇਹਨਾਂ ਵੋਟਾਂ ਦੇ ਵਿੱਚ ਵੀ ਉੱਥੇ ਵੀ ਖਰੂਦ ਪਿਆ, ਅਤੇ ਪਰ ਕੀ ਇਹਦੇ ਲਈ ਜ਼ਿੰਮੇਵਾਰ ਕੌਣ ਆ? ਕੀ ਉਹਨਾਂ ਨੇ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਜਾਂ ਕੋਈ ਕਿਸੇ ਨੇ ਇੱਕ ਬੰਦੇ ਨੇ ਜ਼ਿੰਮੇਵਾਰੀ ਲਈ ਕਿ ਹਾਂ ਭਾਈ ਮੇਰੇ ਤੋਂ ਗਲਤੀ ਹੋਈ?
1: ਸੰਧੂ ਸਾਹਿਬ, ਲੋਕ ਤੇ ਸਿਆਣੇ ਆ, ਪਰੰਤੂ ਇਹ ਸਿਆਣੇ ਰਹਿਣ ਕਿੱਥੇ ਦਿੰਦੇ ਆ ਲੋਕਾਂ ਨੂੰ? ਲੋਕਾਂ ਦੀ ਬੁੱਧੀ ਨੂੰ ਇੱਦਾਂ ਇਹਨਾਂ ਨੇ ਡਿਸਟਰਬ ਕੀਤਾ ਹੋਇਆ, ਬੁੱਧੀ ਨੂੰ ਇੰਨੀ ਬੁਰੀ ਤਰ੍ਹਾਂ ਇਹਨਾਂ ਨੇ ਪ੍ਰਭਾਵਿਤ ਕੀਤਾ ਹੋਇਆ ਕਿ ਲੋਕਾਂ ਨੂੰ ਕਈ ਵਾਰ ਸਮਝ ਹੀ ਨਹੀਂ ਆਉਂਦੀ ਕਿ ਅਸੀਂ ਕਿਹਦੇ ਲਈ ਵਰਤ ਹੋ ਰਹੇ ਹਾਂ, ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਹਾਂ। ਆ ਪੰਜ ਚਾਰ ਜਣੇ ਬਿਕਰਮ ਸਿੰਘ ਮਜੀਠੀਏ ਦੇ ਮਗਰ ਨਾਅਰੇ ਲਾਈ ਜਾਂਦੇ ਆ, 8-10 ਜਣੇ ਰਾਜਾ ਬੜਿੰਗ ਦੇ ਮਗਰ ਲਾਈ ਜਾਂਦੇ ਆ, 15-20 ਰਵਨੀਤ ਬਿੱਟੂ ਮੋਢੇ ਤੇ ਬਿਠਾਈ ਫਿਰਦਾ। ਆ ਬਾਕੀ ਭਗਵੰਤ ਮਾਨ ਵਾਲਾ ਤੇ ਚਲੋ ਭਾਈ ਅਗਲੇ ਸੱਤਾਧਾਰੀ ਆ, ਬਥੇਰੇ ਆ ਉਹਨਾਂ ਕੋਲ ਤੇ। ਆਹ ਤੇ ਹਾਲਾਤ ਆ ਪੰਜਾਬ ਦੇ ਵਿੱਚ। ਸੰਧੂ ਸਾਹਿਬ, ਮੈਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ, ਮੈਂ ਬਹੁਤਾ ਹੁਣ ਲੰਬਾ ਨਹੀਂ ਲੈ ਕੇ ਜਾਂਦਾ ਗੱਲ ਨੂੰ, ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਰੱਜ ਕੇ ਜਿਹਨੂੰ ਕਹਿੰਦੇ ਵੋਟਾਂ ਵਿੱਚ ਇੱਥੇ ਹੜਦੁੰਗ ਮਚਿਆ, ਸਿਰ ਪਾੜੇ ਗਏ, ਲੱਤਾਂ ਬਾਹਾਂ ਕੱਪੜੇ ਮਾਰ ਪਾੜਦੇ, ਕਿਸੇ ਦੀ ਪੱਗ ਲਾਤੀ, ਕਿਸੇ ਦਾ ਕੁਛ ਹੋ ਗਿਆ। ਕਿਤੇ ਇੱਕ ਥਾਂ ਦੀ ਖਬਰ ਹੈ, ਬੜੀਆਂ ਥਾਵਾਂ ਦੀਆਂ ਖਬਰਾਂ ਨੇ। ਬਹੁਤ ਸਿੱਧੀ ਪੱਧਰੀ ਗੱਲ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਪਰ ਸਿੱਧਾ ਸਵਾਲ ਹੈ। ਰਹੀ ਗੱਲ ਜਿਹੜੀ ਤੁਸੀਂ ਪੁੱਛੀ ਆ ਜ਼ਿੰਮੇਵਾਰੀ, ਸੰਧੂ ਸਾਹਿਬ ਉਲਟਾ ਹੈ। ਭਾਜਪਾ ਵਾਲੇ ਕਹਿੰਦੇ ਜੀ ਕਿ ਇਹ ਸਾਰਾ ਕੁਛ ਜਿਹੜਾ ਕਰਾਇਆ ਇਹ ਆਮ ਆਦਮੀ ਪਾਰਟੀ ਨੇ ਕਰਾਇਆ, ਕਿਉਂਕਿ ਉਹ ਸੱਤਾ ਦੇ ਨਸ਼ੇ ਵਿੱਚ ਲੋਕਾਂ ਦੀਆਂ ਵੋਟਾਂ ਬੂਥ ਕੈਪਚਰਿੰਗ ਕਰਕੇ ਠੱਗ ਰਹੀ ਹੈ। ਤੇ ਅੱਗੇ ਆਮ ਆਦਮੀ ਪਾਰਟੀ ਸੁਣ ਲਓ ਕੀ ਕਹਿੰਦੀ। ਆਮ ਆਦਮੀ ਪਾਰਟੀ ਕਹਿੰਦੀ ਕਿ ਇਹ ਤੇ ਭਾਜਪਾ ਦਾ ਸਟਾਈਲ ਹੈ, ਵਰਕਿੰਗ ਸਟਾਈਲ ਹੈ ਭਾਜਪਾ ਦਾ, ਗੁੰਡਾਗਰਦੀ ਕਰਨੀ, ਜਿੱਥੇ ਵੋਟਾਂ ਹੁੰਦੀਆਂ ਨੇ ਉੱਥੇ ਜਾ ਕੇ ਹੜਦੁੰਗ ਮਚਾਉਣਾ, ਅਫਸਰਾਂ ਨੂੰ ਡਰਾਉਣਾ। ਉਹ ਰਵਨੀਤ ਬਿੱਟੂ ਵਾਲਾ ਬੜਾ ਵੱਡਾ ਇਸ਼ੂ ਇਸ ਵੇਲੇ ਬਣਿਆ ਹੋਇਆ। ਹਾਲਾਂਕਿ ਇਹ ਵੀ ਗੱਲ ਵੀ ਕਿਤੇ ਹੱਦ ਤੱਕ ਠੀਕ ਹੈ, ਜੋ ਰਵਨੀਤ ਬਿੱਟੂ ਨੇ ਕੱਲ ਪੁਲਿਸ ਅਫਸਰਾਂ ਦੇ ਮੋਹਰੇ ਜਿੱਦਾਂ ਉਹ ਬੋਲ ਰਹੇ ਸੀ, ਉਹ ਜਿਵੇਂ ਪੁਰਾਣੇ ਰਾਜੇ ਆਪਣੇ ਸਿਪਾਹੀਆਂ ਨੂੰ ਬੋਲਦੇ ਹੁੰਦੇ ਸੀ, ਰਵਨੀਤ ਬਿੱਟੂ ਹੈ ਕਿਉਂਕਿ ਭਾਈ ਕੇਂਦਰੀ ਮੰਤਰੀ ਹੈ, ਉਹ ਜਿਵੇਂ ਬੋਲ ਰਹੇ ਸੀ। ਅੱਜ ਉਹ ਅਮਨ ਅਰੋੜਾ ਜੀ ਕਹਿੰਦੇ ਕਿ ਆਹ ਵੇਖ ਲਓ ਰਵਨੀਤ ਬਿੱਟੂ ਦੀ ਗੁੰਡਾਗਰਦੀ, ਸੜਕਾਂ ਤੇ ਉਤਰ ਕੇ ਗੁੰਡਾਗਰਦੀ ਕੀਤੀ ਜਾ ਰਹੀ, ਭਾਵ ਕਿ ਆਮ ਆਦਮੀ ਪਾਰਟੀ ਭਾਜਪਾ ਨੂੰ ਕਹਿ ਰਹੀ ਹੈ। ਅਕਾਲੀ ਤੇ ਕਾਂਗਰਸੀਆਂ ਨੂੰ ਤੇ ਭਗਵੰਤ ਮਾਨ ਬੋਲਣ ਹੀ ਨਹੀਂ ਦਿੰਦਾ, ਉਹ ਕਹਿੰਦਾ ਤੁਸੀਂ ਕਿਹੜੇ ਮੂੰਹ ਨਾਲ ਬੋਲਦੇ ਹੋ, ਆਹ ਕੁਛ ਤੇ ਤੁਸੀਂ ਕਰਦੇ ਰਹੇ ਹੋ, ਜਾਂ ਤਾਂ ਤੁਸੀਂ ਨਾ ਕਰਦੇ ਹੋ ਸਾਨੂੰ ਆਹ ਤੁਸੀਂ ਕਹੋ। ਹੁਣ ਗੱਲ ਵੀ ਕਿਤੇ ਨਾ ਕਿਤੇ ਠੀਕ ਹੈ। ਹੁਣ ਵੋਟਾਂ ਵਿੱਚ ਭਗਵੰਤ ਮਾਨ ਹੁਣੀ ਕਹਿੰਦੇ ਕਿ ਰਾਜਾ ਬੜਿੰਗ ਜੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ, ਜਦੋਂ ਪ੍ਰਚਾਰ ਕਰਨਾ, ਉਸ ਵੇਲੇ ਤੁਸੀਂ ਜਾਂਦੇ ਹੋ ਮਹਿੰਗੇ ਭਾਅ ਦੀਆਂ ਗੱਡੀਆਂ ਤੇ, ਡਿਫੈਂਡਰ ਗੱਡੀਆਂ ਤੇ, ਤੇ ਜਦੋਂ ਕਹਿੰਦੇ ਹੁਣ ਵੋਟ ਪਾਉਣ ਦੀ ਗੱਲ ਆ ਗਈ, ਤੁਹਾਨੂੰ ਗੱਡੇ ਦੀ ਯਾਦ ਆ ਕਿ ਗੱਡੇ ਤੇ ਬਹਿ ਕੇ ਕਿਉਂ ਡਰਾਮੇ ਕਰਨ ਲੱਗੇ ਹੋ? ਹੁਣ ਕੀਤੇ ਦਾ ਡਰਾਮਾ ਹੀ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ। ਸੰਧੂ ਸਾਹਿਬ, ਕੁੱਲ ਮਿਲਾ ਕੇ ਗੱਲ ਇਹ ਹੈ ਕਿ ਬੀਤੇ ਕੱਲ ਪਈਆਂ ਵੋਟਾਂ ਦੇ ਵਿੱਚ ਕਰੀਬ ਕਰੀਬ 10% ਪਿਛਲੇ 5 ਵਰਿਆਂ ਦੇ ਮੁਕਾਬਲੇ ਘੱਟ ਵੋਟਾਂ ਪਈਆਂ। ਭਾਵੇਂ ਲੋਕ ਨਿਰਾਸ਼, ਲੋਕ ਇਸ ਸਿਸਟਮ ਤੋਂ ਅੱਕੇ ਹੋਏ ਨਜ਼ਰ ਆਏ ਹੈ। 10% ਘੱਟ ਪੋਲਿੰਗ ਹੋਣੀ ਸਾਰੀਆਂ ਸਿਆਸੀ ਪਾਰਟੀਆਂ ਦੇ ਮੂੰਹ ਤੇ ਚਪੇੜ ਹੈ। ਬਾਕੀ ਨਤੀਜੇ ਕੀ ਨਿਕਲਦੇ ਹੈ ਉਹ 29 ਤਰੀਕ ਨੂੰ ਪਤਾ ਲੱਗੇਗਾ। ਖੋਰੂ ਰੱਜ ਕੇ ਸਾਰਿਆਂ ਨੇ ਪਾ ਲਿਆ, ਕਿਸੇ ਨੇ ਸਿਰ ਪਾੜ ਦਿੱਤਾ, ਕਿਸੇ ਨੇ ਪੜਾ ਲਿਆ, ਤੇ ਜੇ ਤੇ ਭਾਈ ਜਿੱਤ ਗਿਆ ਚਲੋ ਸਿਰ ਦੇ ਟਾਂਕੇ ਜਲਦੀ ਕਿਤੇ ਆਰਾਮ ਆ ਜੂਗਾ, ਨਹੀਂ ਤੇ ਕੀ ਇਹਨਾਂ ਨੇ ਖੱਟਿਆ ਕੱਪੜੇ ਪਾੜ ਕੇ ਤੇ ਕੱਪੜੇ ਪੜਾ ਕੇ। ਸੋ ਦੇਖਦੇ ਹਾਂ ਪਰਸੋਂ ਨੂੰ ਹੁਣ ਚੋਣ ਨਤੀਜੇ ਕੀ ਕਹਿੰਦੇ ਆ।
0: ਬਿਲਕੁਲ ਜੀ, ਸੋ ਕੌਲਾਂ ਦੇ ਵੱਲ ਵੀ ਚੱਲਦੇ ਆ, ਪਰ ਉਸ ਤੋਂ ਪਹਿਲਾਂ ਦੱਸੀਏ ਕਿ ਟੈਰਕਸ ਕੌਂਕਰੀਟ ਕੁਲਵਿੰਦਰ ਧਾਲੀਵਾਲ ਹੁਣਾਂ ਦਾ ਮੈਸੇਜ ਦੇ ਦਈਏ, ਕਿਉਂਕਿ ਬਾਹਰ ਮੌਸਮ ਖੁੱਲ ਗਿਆ, ਧੁੱਪਾਂ ਲੱਗ ਗਈਆਂ। ਜੇ ਤੁਸੀਂ ਕੌਂਕਰੀਟ ਦੀਆਂ ਸੇਵਾਵਾਂ ਲੈਣੀਆਂ, ਬੇਸਮੈਂਟ ਲੀਕੇਜ ਰਿਪੇਅਰ ਕਰਾਉਣੀ ਆ, ਡਰਾਈਵੇ ਬਣਾਉਣਾ, ਪੈਟੀਓ ਤੇ ਜਾਂ ਹੋਰ ਕੰਕਰੀਟ ਦੇ ਬਾਬਤ ਕੋਈ ਵੀ ਕੰਮ ਕਰਾਉਣਾ ਕੰਕਰੀਟ ਦੀਆਂ ਸੇਵਾਵਾਂ ਦੇ ਲਈ, ਕੌਂਕਰੀਟ ਦਾ ਲੰਬੇ ਸਮੇਂ ਦਾ ਤਜਰਬਾ, ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਜੀ ਨੂੰ ਕੰਟੈਕਟ ਕਰ ਲਓ ਵਧੀਆ ਅਤੇ ਪ੍ਰੋਫੈਸ਼ਨਲ ਕੰਮ ਦੇ ਲਈ। 647-5623-7 ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਰਮੇਸ਼ ਜੀ ਆਪਾਂ ਚੱਲੀਏ ਕਾਲਰਸ ਦੇ ਵੱਲ।
1: ਜੀ,
0: ਪਹਿਲੀ ਕਾਲ ਦਿਲਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਸਰ, ਤੁਸੀਂ ਆਨਰ ਹੋ ਪੰਜਾਬੀ ਲਹਿਰਾਂ 'ਚ, ਤੁਹਾਡਾ ਸਵਾਗਤ।
2: ਹੈਲੋ, ਸਤਿ ਸ੍ਰੀ ਅਕਾਲ ਸੰਧੂ ਸਾਹਿਬ।
0: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ
2: ਜੀ, ਸਤਿ ਸ੍ਰੀ ਅਕਾਲ ਜੀ।
0: ਜੀ ਸਰ,
2: ਹਾਂਜੀ ਹਾਂਜੀ, ਐਕਚੁਲੀ ਮੈਂ ਤਾਂ ਜੀ ਜੱਸਾ ਬੈਣੀਵਾਲ ਬੋਲਦਾ, ਬੇਟੇ ਦੇ ਨਾਂ ਤੇ ਨਾਂ ਆ ਰਿਹਾ
0: ਜੀ।
2: ਮੈਂ ਤਾਂ ਜੀ ਰਮੇਸ਼ ਜੀ ਨੂੰ ਧੰਨਵਾਦ ਹੀ ਕਹਿਣਾ ਚਾਹੁੰਦਾ ਸੀਗਾ। ਮੈਂ ਸੁਣੀ ਦਾ ਤਾਂ ਰੋਜ਼ ਆ ਪ੍ਰੋਗਰਾਮ, ਫੋਨ ਹੀ ਤੁਹਾਡਾ ਪਹਿਲੀ ਵਾਰੀ ਲਾਇਆ ਅੱਜ ਮੈਂ।
0: ਬਹੁਤ ਸ਼ੁਕਰੀਆ।
2: ਆਹ ਜਿਹੜਾ ਹਨੀ ਸਿੰਘ ਵਾਲਾ ਦੱਸਿਆ, ਇਹਨੂੰ ਸੁਣ ਕੇ ਜਾਣੀ ਕਿ ਐਂ ਲੱਗਿਆ ਵੀ ਕੀ ਸੋਚਦੇ ਕੀ ਨੇ ਜੀ ਬੀਜੇਪੀ ਵਾਲੇ। ਹਾਂਜੀ ਸਿੱਧੂ ਤਾਂ ਦਿਲਜੀਤ ਵਧੀਆ ਸੀ, ਚਲੋ ਇਹਨਾਂ ਦੀ ਮਰਜ਼ੀ ਹੈ ਜੋ ਉਹਨੂੰ ਮਰਜ਼ੀ ਕਰ ਲੈਂਦੇ, ਪਰ ਹਨੀ ਸਿੰਘ ਨੂੰ ਤਾਂ
0: ਹਾਂ ਬਿਲਕੁਲ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ। ਜਿਵੇਂ ਤੁਸੀਂ ਹੁਣੇ ਹੀ ਜ਼ਿਕਰ ਕੀਤਾ ਰਮੇਸ਼ ਜੀ, ਸੋ ਉਹਨਾਂ ਦੇ ਨਾਲ ਉਸੇ ਚੀਜ਼ ਨੂੰ ਬਣਦਾ ਤਣ ਦਾ ਸਵਾਲ ਆ ਕਿ ਬੀਜੇਪੀ ਮੈਨੂੰ ਲੱਗਦਾ ਕਿ ਜਾਣ ਬੁੱਝ ਕੇ ਐਸੇ ਚਿਹਰੇ ਜੱਸੀ ਨੇ ਜੱਸੀ ਦੇ ਬਿਆਨ ਆਏ। ਸੋ ਜੀ ਤੁਸੀਂ ਕੀ ਕਹਿਣਾ ਚਾਹੋਗੇ?
1: ਦੇਖੋ ਸਤਿ ਸਭ ਗੱਲ ਤੇ ਮਾੜੀ ਹੈ, ਅਸੀਂ ਮੈਂ ਫਿਰ ਦੱਸਦਾ ਕਿ ਅਸੀਂ ਵਿਸ਼ੇਸ਼ ਵਿਅਕਤੀ ਦੇ ਵਿਰੁੱਧ ਨਹੀਂ ਹੈ, ਸਾਨੂੰ ਜੋ ਹਨੀ ਸਿੰਘ ਨਾਲ ਕੋਈ ਇਤਰਾਜ਼ ਨਹੀਂ, ਚਲੋ ਬੜੇ ਲੋਕ ਉਹਨੂੰ ਵੀ ਸੁਣਦੇ ਹੋਣਗੇ, ਪਰੰਤੂ ਜਿਹੜਾ ਵੀ ਵਿਅਕਤੀ ਚਾਹੇ ਉਹਦਾ ਜਿਹੜਾ ਮਰਜ਼ੀ ਨਾ ਹੋਵੇ, ਜਿਹੜਾ ਸਮਾਜ ਦੇ ਵਿੱਚ ਗਲਤ ਚੀਜ਼ ਪਰੋਸਦਾ ਹੈ, ਮੈਂ ਤੇ ਨਿੱਜੀ ਤੌਰ ਤੇ ਉਹਨੂੰ ਕਦੇ ਨੀ ਸਹੀ ਕਹੂੰਗਾ। ਦੂਜੀ ਗੱਲ, ਚਲੋ ਇੱਥੇ ਤੱਕ ਵੀ ਅਸੀਂ ਸਮਝੌਤਾ ਕਰ ਲੈਣੇ, ਉਹ ਆਪਣਾ ਕਾਰੋਬਾਰ ਕਰੀ ਜਾਂਦਾ, ਕਰੀ ਜਾ ਸਾਨੂੰ ਅਸੀਂ ਮੰਨ ਲੈਂਦੇ ਹਾਂ, ਪਰੰਤੂ ਆਹ ਜਿਹੜੀ ਨਵੀਆਂ ਚੀਜ਼ਾਂ ਬ੍ਰਾਂਡ ਅੰਬੈਸਡਰ ਨਸ਼ਿਆਂ ਦੇ ਖਿਲਾਫ ਮੁਹਿੰਮ ਦੇ ਵਿੱਚ ਅਸੀਂ ਹੁਣ ਮੈਨੂੰ ਮੈਂ ਜੇ ਇਹੋ ਜਿਹੇ ਸ਼ਬਦ ਕਵਾਂਗਾ ਤੇ ਉਹ ਕਿਸੇ ਨੂੰ ਚੁੱਪ ਜਾਣੇ ਆ, ਭਾਈ ਜਿਹੜੇ ਲੋਕ ਉਸ ਪਾਸੇ ਆਪ ਲੱਗੇ ਰਹੇ, ਪਤਾ ਨੀ ਕੀ ਕੁਛ ਕਰਦੇ ਰਹੇ, ਚਿਹਰੇ ਤੇ ਵੇਖ ਲਓ ਤੁਸੀਂ ਕਿਹਨਾਂ ਲੋਕਾਂ ਨੂੰ ਲਿਆਉਂਦੇ ਹੋ। ਸੰਧੂ ਸਾਹਿਬ, ਪੰਜਾਬ ਦੀਆਂ ਬੜੀਆਂ ਸਾਰੀਆਂ ਧੀਮਾਂ, ਬੜੇ ਸਾਰੇ ਪੁੱਤਰ ਜਿਹਨਾਂ ਨੇ ਕਿਸੇ ਨੇ ਖੇਡਾਂ ਚ ਕਿਸੇ ਨੇ ਕਲਾਕਾਰੀ ਦੇ ਵਿੱਚ ਨਾਮ ਨਾ ਖੱਟਿਆ, ਕੀ ਇਹੋ ਜਿਹੇ ਮੌਕਿਆਂ ਤੇ ਸਾਨੂੰ ਉਹਨਾਂ ਨੂੰ ਲਿਆਉਣਾ ਚਾਹੀਦਾ ਜਾਂ ਉਹਨਾਂ ਲੋਕਾਂ ਨੂੰ ਲਿਆਉਣਾ ਚਾਹੀਦਾ ਜਿਹਨਾਂ ਦੇ ਚਿਹਰੇ ਦੇ ਉੱਪਰ ਪਹਿਲਾਂ ਹੀ ਕੋਈ ਨਾ ਕੋਈ ਦਾਗ ਹੈ? ਫਿਰ ਭਾਰਤੀ ਜਨਤਾ ਪਾਰਟੀ ਕਹਿੰਦੀ ਜੀ ਸਾਨੂੰ ਟੋਕਦੇ ਆ, ਫਿਰ ਭਾਰਤੀ ਜਨਤਾ ਪਾਰਟੀ ਕਹਿੰਦੀ ਜੀ ਸਾਡੇ ਤੇ ਉਂਗਲ ਚੁੱਕਦੇ ਆ। ਸੋ ਇਸ ਕਰਕੇ ਨਵੀਆਂ ਰਵਾਇਤਾਂ ਜਿਹੜੀਆਂ ਗਲਤ ਰਵਾਇਤਾਂ ਪੰਜਾਬ ਦੇ ਵਿੱਚ ਪੈਣਗੀਆਂ, ਚਾਹੇ ਉਹ ਭਾਜਪਾ ਪਾਵੇ ਚਾਹੇ ਕੋਈ ਹੋਰ ਪਾਰਟੀ, ਅਸੀਂ ਤੇ ਵਿਰੋਧ ਕਰਾਂਗੇ
0: ਜੀ। ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਮੈਸੇਜ ਦੇ ਦਈਏ ਗਿੱਲ ਫਾਰਮ ਦਾ, ਤੁਸੀਂ ਆਪਣੇ ਯਾਰਡ ਦੇ ਵਿੱਚ ਜਾਂ ਆਪਣੇ ਤੁਸੀਂ ਫਾਰਮ ਹਾਊਸ ਦੇ ਵਿੱਚ ਸਬਜ਼ੀਆਂ ਦੀ ਪਨੀਰੀ, ਫੁੱਲਾਂ ਦੀ ਪਨੀਰੀ, ਸੋ ਵਧੀਆ ਪਨੀਰੀ ਦੇ ਲਈ ਇੱਕ ਔਰ ਨਾਲ ਦੀ ਨਾਲ ਚੱਕੀ ਆਟਾ, ਪਿਓਰ ਸ਼ੁੱਧ ਚੱਕੀ ਆਟਾ, ਤਾਜ਼ੀਆਂ ਸਬਜ਼ੀਆਂ ਦੇ ਲਈ ਗਿੱਲ ਫਾਰਮ ਨੂੰ ਯਾਦ ਰੱਖਣਾ। ਗਿੱਲ ਫਾਰਮ ਮੇਲਾ ਲੱਗਿਆ ਰਹਿੰਦਾ, ਗਿੱਲ ਫਾਰਮ 'ਤੇ ਤੁਸੀਂ ਜਾਓਗੇ ਨਾ, ਨਾਲੇ ਤੁਹਾਡੀ ਆਊਟਿੰਗ ਹੋ ਜਾਣੀ ਆ, ਨਾਲੇ ਤਾਜ਼ਾ ਸਬਜ਼ੀਆਂ ਲੈ ਕੇ ਆਇਓ, ਤਾਜ਼ਾ ਚੱਕੀ ਆਟਾ ਲੈ ਕੇ ਆਇਓ ਅਤੇ ਪਹੁੰਚਿਓ ਫਿਰ ਪਨੀਰੀਆਂ ਲੈਣ ਦੇ ਲਈ। ਵਧੀਆ ਪਨੀਰੀਆਂ, ਬਹੁਤ ਸਾਰੀਆਂ ਸਬਜ਼ੀਆਂ ਦੀਆਂ ਪਨੀਰੀਆਂ ਤੁਹਾਨੂੰ ਮਿਲ ਜਾਣੀਆਂ ਆ ਗਿੱਲ ਫਾਰਮ 'ਤੇ, ਡਿਕਸੀ ਐਂਡ ਕਿੰਗ ਸਟਰੀਟ 'ਤੇ ਕੈਲਡਨ ਦੇ ਵਿੱਚ ਅਵੇਲੇਬਲ ਆ, ਕਿੰਗ ਸਟਰੀਟ ਐਂਡ ਡਿਕਸੀ ਦੇ ਉੱਪਰ। ਸੋ ਐਡਰੈਸ ਫਿਰ ਦੇ ਦਈਏ ਤੁਹਾਨੂੰ, ਡਿਕਸੀ ਐਂਡ ਗਿੱਲ ਫਾਰਮ, ਡਿਕਸੀ ਐਂਡ ਕਿੰਗ ਸਟਰੀਟ 'ਤੇ ਕੈਲਡਨ ਦੇ ਵਿੱਚ ਗਿੱਲ ਫਾਰਮ। ਨੰਬਰ ਤੁਹਾਨੂੰ ਦੇ ਦਈਏ 416-898-7878, 416-898-8778 ਗਿੱਲ ਫਾਰਮ। ਸੋ ਅਗਲੀ ਕਾਲ ਵੱਲ ਜਾਣ ਤੋਂ ਪਹਿਲਾਂ ਸਾਡੇ ਪ੍ਰਾਊਡ ਸਪੋਂਸਰ ਜੁੜ ਚੁੱਕੇ ਨੇ ਸਾਡੇ ਨਾਲ, 6085 ਟੋਮਕੋ ਰੋਡ, ਰੋਡ ਹੀ ਮਸ਼ਹੂਰ ਹੋ ਗਿਆ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਸੁੱਖ ਬਾਈ ਜੀ ਆਪਣਾ ਸੁਨੇਹਾ ਲੈ ਕੇ ਪਹੁੰਚ ਚੁੱਕੇ ਨੇ, ਉਸ ਤੋਂ ਬਾਅਦ ਫਿਰ ਆਪਾਂ ਨੈਕਸਟ ਕਾਲ ਵੱਲ ਚੱਲਦੇ ਹਾਂ। ਸੁੱਖ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
3: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ, ਪਰਿਵਾਰਾਂ ਤੱਕ ਮੈਸੇਜ ਦੇ ਰਹੇ ਹਾਂ ਜੀ, ਗ੍ਰੈਂਡ ਹੋਮ ਫਰਨੀਚਰ ਦਾ, ਤੇ ਜਿਹਨਾਂ ਪਰਿਵਾਰਾਂ ਨੇ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਇਸ ਵੀਕਐਂਡ ਦੇ ਉੱਪਰ, ਚਾਹੇ ਤੁਸੀਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤੇ ਵੀਕਐਂਡ ਨੂੰ ਮਿਸ ਨਾ ਕਰਿਓ। ਫਰਾਈਡੇ, ਸੈਚਰਡੇ, ਸੰਡੇ, ਤਿੰਨ ਦਿਨ ਇੱਕ ਚੱਕਰ ਜ਼ਰੂਰ ਲਾਓ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ, ਟੋਮਕਨ, ਟੋਮਕਨ ਰੋਡ ਤੋਂ ਯਾਦ ਰੱਖਣਾ ਪਰਿਵਾਰਾਂ ਨੇ, ਤੇ ਨਾਲ ਦੀ ਨਾਲ ਡੀਲ ਦੇਣ ਦੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਸੋਲਿਡ ਵੁੱਡ ਦਾ, ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1,200 ਸੀ। ਵੀਕਐਂਡ ਸਪੈਸ਼ਲ 6085 ਟੋਮਕਰ ਰੋਡ ਦੇ ਉੱਪਰ ਪਹੁੰਚਿਓ, 6685 ਟੋਮਕਰ ਰੋਡ ਦੇ ਉੱਪਰ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ ਸਿਰਫ $399 ਦਾ। ਜੀ ਹਾਂ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ $399 ਦਾ ਮਿਲੂਗਾ, ਤੇ ਆ ਕੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ, ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਪਹੁੰਚਣਾ ਕਿੱਥੇ ਆ ਜੀ? 6085 ਟੋਮਕਰ ਰੋਡ ਤੇ। ਸੋ ਪਹੁੰਚਣਾ ਕਿੱਥੇ ਆ ਜੀ? 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ, ਟੋਮਕਨ, ਟੋਮਕਨ ਰੋਡ ਦੇ ਉੱਪਰ। ਜੇ ਤੁਸੀਂ ਕੁਈਨ ਸਟਰੀਟ ਵਾਲੇ ਪਾਸੇ ਆ ਰਹੇ ਹੋ, ਮੇਫੀਲਡ ਸਟਰੀਟ ਵਾਲੇ ਪਾਸਿਓ ਆ ਰਹੇ ਹੋ, ਜਾਂ ਸਟੀਲ ਵਾਲੇ ਪਾਸਿਓ ਆ ਰਹੇ ਹੋ, ਤੇ ਹਾਈਵੇ 410 ਲੈ ਲੈਣਾ ਤੁਸੀਂ, ਸਿੱਧਾ ਹਾਈਵੇ 410 ਲੈ ਕੇ ਆ ਜਾਓ, ਡੈਰੀ ਰੋਡ ਤੇ ਆ ਕੇ ਲੈਫਟ ਮਾਰ ਲੈਣੀ। ਜੀ ਹਾਂ, ਡੈਰੀ ਰੋਡ ਤੇ ਲੈਫਟ ਮਾਰ ਕੇ ਟੋਮਕਨ ਰੋਡ ਦੇ ਉੱਪਰ ਰਾਈਟ ਕਰ ਲਓ, ਬਿਲਕੁਲ ਟੋਮਕਨ ਰੋਡ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ, ਟੋਮਕਨ, ਟੋਮਕਨ ਰੋਡ। ਸੰਧੂ ਸਾਹਿਬ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਔਰ ਨੈਕਸਟ ਕਾਲ ਵੱਲ ਚੱਲੀਏ, ਮਨਦੀਪ ਢਿੱਲੋਂ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਰਮੇਸ਼ ਜੀ, ਸਵਾਲ ਮੇਰਾ ਹੈ ਜੀ, ਜਿੱਦਾਂ ਆਪਾਂ ਤੁਸੀਂ ਵੀਡੀਓ ਵੇਖੀਆਂ ਹੁੰਦੀਆਂ, ਅਸੀਂ ਵੀ ਸੋਸ਼ਲ ਮੀਡੀਆ 'ਤੇ ਦੇਖਿਆ ਵੀਡੀਓ, ਰਵਨੀਤ ਬਿੱਟੂ ਨੇ ਪੁਲਿਸ ਵਾਲਿਆਂ ਨਾਲ ਕਿੱਦਾਂ ਕਾਫੀ ਝਗੜਾ ਹੋਇਆ, ਹੈ ਨਾ, ਕੀ ਹੁਣ ਇਹ ਤੇ ਰਵਨੀਤ ਬਿੱਟੂ 'ਤੇ ਵੀ NSA ਲੱਗੂਗੀ ਜਾਂ ਕੀ, ਇਹਦੇ ਬਾਰੇ ਦੱਸੋ ਕਿ ਇਹਨੂੰ ਵੀ ਡਿਬਰੂਗੜ੍ਹ ਭੇਜਣਗੇ, ਕਿਉਂਕਿ ਇਹ ਵੀ ਸੇਮ ਹੀ ਮਾਮਲਾ ਹੋ ਗਿਆ ਮਤਲਬ ਪਾਲਰ ਦਾ ਜੀ, ਇਹਦਾ ਕਾਲਰ ਨੂੰ ਹੱਥ ਪਾਈ ਬੈਠਾ ਜੀ, ਸਾਰਿਆਂ ਨੇ ਦੇਖਿਆ ਵੀਡੀਓ, ਹੁਣ ਇਹਦੇ ਬਾਰੇ ਦੱਸਿਆ ਜੀ ਵੀ ਕੀ ਇਹਦੇ 'ਤੇ ਕੋਈ ਐਕਸ਼ਨ ਲੈ ਰਹੇ ਆ ਜਾਂ ਕਿ ਬਸ ਉਹੀ ਆਪਣੀ ਪਾਵਰ ਦੇ ਨਸ਼ੇ 'ਚ ਹੀ ਉਹਨਾਂ ਨੇ ਆਜ਼ਾਦ ਹੀ ਰਹਿਣਾ ਆ।
0: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਮੈਨੂੰ ਨਾ ਉਹ ਵੀਡੀਓ ਤੇ ਉਹ ਸ਼ਬਦ ਸੰਧੂ ਸਾਹਿਬ ਯਾਦ ਆ ਕੇ, ਸਰੋਤੇ ਨਾ ਜੋ ਕੁਛ ਵੇਖਿਆ ਜੋ ਕੁਛ ਸੁਣਿਆ ਉਹ ਤੇ ਇਤਰਾਜ਼ ਕਰ ਰਹੇ ਹੈ, ਤੇ ਰਵਨੀਤ ਬਿੱਟੂ ਪਤਾ ਕੀ ਕਹਿੰਦੇ
0: ਜੀ,
1: ਉਹ ਕਹਿੰਦੇ ਮੈਂ ਤੇ ਛਿੱਲ ਦੇੜ ਦੇਣੀ ਸੀ, ਉਹ ਛੱਡ ਦਿੱਤੇ, ਉਹ ਕਹਿੰਦਾ ਕਿ ਤੁਸੀਂ ਯਾਦ ਰੱਖਦੇ ਸਾਰੀ ਉਮਰ, ਮੈਂ ਤੁਹਾਡੀ ਛਿੱਲ ਦੇੜ ਦੇਣੀ ਸੀ, ਛੱਡੇ ਪਤਾ ਕਹਿੰਦਾ ਕਿਉਂ, ਆ ਜਿਹੜੀ SSP ਆ ਇਹ ਧੀ ਭੈਣ ਹੈ, ਇਸ ਕਰਕੇ ਮੈਂ ਨਹੀਂ ਤੇ ਫਿਰ ਮੈਂ ਤੁਹਾਨੂੰ ਦੱਸਦਾ। ਬਾਕੀ ਅਜੇ ਜੋ ਰਵਨੀਤ ਬਿੱਟੂ ਨੇ ਉੱਥੇ ਦਿਖਾਇਆ ਟ੍ਰੇਲਰ, ਉਹ ਐਵੇਂ ਟ੍ਰੇਲਰ ਹੀ ਸੀ, ਉਹ ਕੋਈ ਅਜੇ ਪੂਰੀ ਪਿਕਚਰ ਤੋਂ ਵੀ ਬਾਕੀ ਹੈ। ਦੇਖੋ ਕਿੱਡਾ ਹੈਰਾਨੀਜਨਕ ਹੈ। ਦੇਖੋ ਸਾਨੂੰ ਸਭ ਦੋ ਗੱਲਾਂ ਨੇ ਇੱਥੇ, ਥੋੜੀ ਜਿਹੀ ਅਸੀਂ ਇਮਾਨਦਾਰੀ ਨਾਲ ਰੱਖੀਏ, ਰਵਨੀਤ ਬਿੱਟੂ ਦਾ ਪੱਖ, ਉਹਦੀ ਸ਼ਬਦਾਵਲੀ, ਉਹਦਾ ਬੋਡੀ ਲੈਂਗੁਏਜ ਮੈਂ ਵੀ ਸਮਝਦਾ ਠੀਕ ਨਹੀਂ ਸੀ। ਕੇਂਦਰੀ ਮੰਤਰੀ ਜੋ, ਅਸੀਂ ਇਕੱਲਾ ਇਹ ਨਹੀਂ ਦੇਖਦੇ ਕਿ ਤੁਸੀਂ ਕਿਹੜੀ ਪਾਰਟੀ ਤੇ ਹੋ, ਕੀ ਕਰ ਰਹੇ ਹੋ, ਤੁਹਾਡੇ 'ਚ ਇੱਕ ਹੋਰ ਚਿਹਰਾ ਵੀ ਜਾਂਦਾ ਕਿ ਤੁਸੀਂ ਭਾਰਤ ਸਰਕਾਰ ਦੇ ਨੁਮਾਇੰਦੇ ਹੋ, ਉਹ ਚੀਜ਼ ਨਹੀਂ ਗਈ, ਉਹ ਨਿੰਦਣਯੋਗ ਹੈ। ਪਰੰਤੂ ਦੂਜੇ ਪਾਸੇ ਨਾ ਜਿਹੜਾ ਵਰਤਾਰਾ ਵਾਪਰਿਆ ਜਿਸ ਸੰਦਰਭ ਵਿੱਚ, ਸਰੋਤੇ ਉਹ 'ਤੇ ਵੀ ਚਰਚਾ ਕਰਨੀ ਪਏਗੀ। ਪ੍ਰੋਫੈਸਰ ਅਹੰਕਾਰ ਸਿੰਘ ਨੂੰ ਗ੍ਰਿਫਤਾਰ ਨਹੀਂ ਕਹਾਂਗੇ, ਡਿਟੇਨ, ਬਾਕੀ ਥੋੜੇ ਸਮੇਂ ਲਈ ਵੋਟਾਂ ਦੇ ਸੰਦਰਭ 'ਚ ਜੋ ਕੱਲ੍ਹ ਖੋਰੂ ਖੱਪੇ ਪੈ ਰਹੇ ਸੀ ਉਹਦੇ ਸੰਦਰਭ ਦੇ ਵਿੱਚ ਉਹਨੂੰ ਫੜਿਆ ਜਾਂਦਾ ਹੈ ਧੁਰੀ ਦੀ ਪੁਲਿਸ ਕੋਲੋਂ। ਹੁਣ ਅਹੰਕਾਰ ਸਿੰਘ ਕੌਣ ਹੈ? ਉਹ ਹੈ ਜਿਹੜਾ OSP ਹੁੰਦਾ ਸੀ ਪੰਜਾਬ ਦਾ, ਮੁੱਖ ਮੰਤਰੀ ਦਾ, ਸੰਧੂ ਸਾਹਿਬ ਬੜੀ ਵੱਡੀ ਪਦਵੀ ਹੁੰਦੀ ਹੈ। ਉਹ ਅਹੰਕਾਰ ਸਿੰਘ ਬੀਤੇ ਸਮੇਂ 'ਚ ਭਾਜਪਾ 'ਚ ਚਲਾ ਗਿਆ। ਹੁਣ ਉਹ ਅਹੰਕਾਰ ਸਿੰਘ ਦੀ ਮਦਦ ਜਦੋਂ ਪਤਾ ਲੱਗਦਾ ਜੀ, ਅਹੰਕਾਰ ਸਿੰਘ ਡਿਟੇਨ ਕਰ ਲਿਆ ਤੇ ਅਹੰਕਾਰ ਸਿੰਘ ਦੀ ਮਦਦ ਦੇ ਉੱਪਰ ਇਹ ਰਵਨੀਤ ਬਿੱਟੂ ਜਾਂਦਾ ਹੈ। ਹੁਣ ਉੱਥੇ ਪੁਲਿਸ ਨੂੰ ਰੋਕ ਲੈਂਦੀ ਹੈ। ਦੇਖੋ ਮੈਨੂੰ ਲੱਗਦਾ ਕਿ ਪੰਜਾਬ ਪੁਲਿਸ ਨੂੰ ਵੀ ਉੱਥੇ ਜਿਹੜਾ ਹੈਗਾ ਕਹਿਣਾ ਪਏਗਾ ਕਿ ਉਹ ਵੀ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਦੇ ਪ੍ਰੈਸ਼ਰ ਹੇਠ ਕੰਮ ਕਰ ਰਹੀ ਸੀ। ਕੇਂਦਰੀ ਮੰਤਰੀ ਸੀ, ਉੱਥੇ ਕੋਈ ਕੰਡੀਸ਼ਨ ਲਾ ਦਿੰਦੇ ਕਿ ਭਾਈ ਤੁਸੀਂ ਆਪਣੀ ਸਿਕਿਉਰਿਟੀ ਦੇ ਜਿਹੜੇ ਸੀਮਿਤ ਵਿਅਕਤੀ ਆ ਆਪਣੇ PA ਦੇ ਨਾਲ ਆ ਜਾਓ, ਤੁਹਾਨੂੰ ਅਹੰਕਾਰ ਸਿੰਘ ਦੇ ਨਾਲ ਮਿਲਾ ਲੈਣੇ, ਇੱਥੇ ਜੇਲ੍ਹਾਂ ਦੇ ਵਿੱਚ ਮੋਬਾਇਲ ਜਾ ਸਕਦੇ ਆ, ਜੇਲ੍ਹਾਂ ਦੇ ਵਿੱਚ ਅੰਦਰ ਬੈਠ ਕੇ ਸੋਫਿਆਂ ਤੇ ਮੁਲਾਕਾਤਾਂ ਹੋ ਸਕਦੀਆਂ, ਜੇਲ੍ਹਾਂ ਦੇ ਵਿੱਚ ਅਲੀਸ਼ਾਨ ਸਾਰਾ ਕੁਛ ਹੋ ਸਕਦਾ, UP ਦੇ ਡਾਊਨ ਰੱਖੇ ਜਾ ਸਕਦੇ, ਸਾਰਾ ਕੁਛ ਹੋ ਸਕਦਾ, ਤੇ ਰਵਨੀਤ ਬਿੱਟੂ ਨੂੰ ਵੀ ਉਹਨਾਂ ਮਿਲਾ ਦਿੰਦੇ ਪ੍ਰੋਫੈਸਰ ਦੇ ਨਾਲ, ਕਿੱਡੀ ਕੁ ਗੱਲ ਸੀ। ਬਾਕੀ ਇੱਥੇ ਗਲਤੀ ਦੋਨਾਂ ਪਾਸਿਆਂ ਤੋਂ ਆ, ਉਹਨੂੰ ਅਕਸਾਇਆ ਗਿਆ, ਉਹ ਅੱਗੇ ਕਹਿ ਲਈਏ ਕਿ ਚੋਰ ਨਾਲੋਂ ਪੰਡ ਕਾਲੀ। ਇਸ ਕਰਕੇ ਮੈਂ ਸਮਝਦਾ ਕਿ ਇਹ ਸਿਸਟਮ ਦਾ ਵੀ ਸਾਨੂੰ ਨੁਕਸ ਕੱਢਣਾ ਚਾਹੀਦਾ ਹੈ। ਆਪਾਂ ਨੂੰ ਇੱਥੇ ਪੁਲਿਸ ਨੂੰ ਵੀ ਆਪਣਾ ਰੋਲ ਜਿਹੜਾ ਹੈਗਾ ਸਿਆਸਤ ਤੋਂ ਉੱਪਰ ਉੱਠ ਕੇ ਜਿਹੜਾ ਨਿਬੇੜਨਾ ਪੈਣਾ ਆ, ਨਹੀਂ ਤੇ ਆਉਣ ਵਾਲੇ ਸਮੇਂ 'ਚ ਹੋਰ ਖਰੂਤ ਵਧਣੇ ਆ।
0: ਜੀ ਬਿਲਕੁਲ, ਨੈਕਸਟ ਕਾਲ ਵੱਲ ਚੱਲੀਏ ਜੀ, ਲੰਬੇ ਸਮੇਂ ਤੋਂ ਹੋਲਡ ਨੇ 8900। ਸਤਿ ਸ੍ਰੀ ਅਕਾਲ ਸਰ, ਤੁਸੀਂ ਆਨਰ ਹੋ।
5: ਦੋ ਹਜ਼ਾਰ 3 ਦੇ ਵਿਚ ਵੀ SIR ਹੋਈ ਸੀ, ਉਦੋਂ ਕੋਈ ਰੌਲਾ ਰੱਪਾ ਅਪੋਜੀਸ਼ਨ ਨੇ ਪਾਇਆ ਨੀ, ਇਸ ਵਾਰ ਰੌਲਾ ਰੱਪਾ ਜ਼ਿਆਦਾ ਹੀ ਪੈ ਗਿਆ ਸੀ, ਜਿਹਦੇ ਨਾਲ ਇਹ ਕੁਛ ਸੁਣਨ ਨੂੰ ਸਾਨੂੰ ਮਿਲ ਰਿਹਾ। ਰਿਹਾ ਪਾਣੀਆਂ ਦੇ ਬਾਰੇ, ਦੇਖੋ ਜਿਹੜੀ ਤੁਸੀਂ ਉਹ ਕਹਿ ਰਹੇ ਹੋ ਚਨਾਬ ਦੇ ਨਾਲ ਜੋੜਨਾ ਬਿਆਸ, ਇਹ ਤਾਂ ਹੈ ਟ੍ਰਿਬਿਊਟਰੀ 8 ਕਿਲੋਮੀਟਰ ਦੀ ਪਹਿਲੇ ਵੀ ਸੀ, ਪਰ ਦਬ ਖਬ ਗਈ ਹੈ। ਅੱਜ ਤੋਂ ਕੋਈ 100-150 ਸਾਲ ਪਹਿਲਾਂ ਚੱਲਦੀ ਸੀ, ਪਰ ਹੁਣ ਉੱਥੇ ਸਿਲਟ ਹੋ ਚੁੱਕੀ ਹੈ, ਤੇ ਚਲੋ ਸਫਾਈ ਸਫੂਈ ਕਰਕੇ ਇਹਨੂੰ ਜੋੜ ਦੇਣਗੇ ਤੇ ਬਹੁਤ ਵਧੀਆ ਗੱਲ ਹੀ, ਅੱਛੀ ਗੱਲ ਹੈ। ਗੱਲ ਹੈ ਹੁਣ ਆਪੋਜੀਸ਼ਨ ਕੋਲ ਮੁੱਦਾ ਹੈ ਕੀ ਆ, ਮੁੱਦੇ ਨੀ ਲੱਭਦੇ ਪਏ ਨੇ, ਕਦੀ ਕੋਈ ਫੜਦੀ ਤੇ ਫਿਰ ਛੱਡ ਦਿੰਦੀ, ਕੋਈ ਕੋਈ ਫੜਦੀ, ਕੋਈ ਕੋਈ ਛੱਡ ਦਿੰਦੀ, ਤੇ ਇਹ ਹਿਸਾਬ ਨਾਲ ਜੇ ਆਪਾਂ ਕਹਿੰਦੇ ਰੌਲੇ ਰੱਪੇ ਨਾਲ ਸੱਤਾ ਦੇ ਉੱਤੇ ਹਾਸਲ ਕਰ ਲਵਾਂ ਤੇ ਮੈਨੂੰ ਤਾਂ ਨੀ ਲੱਗਦਾ ਮੁਸ਼ਕਲ ਹੈ। ਨਹੀਂ ਤਾਂ 2024 ਦੇ ਵਿੱਚ 250 ਸੀਟਾਂ ਮਿਲੀਆਂ ਸੀ ਇੰਡੀਆ ਅਲਾਇੰਸ ਨੂੰ, ਸਿਰਫ 20-22 ਸ਼ਾਰਟ ਸੀ, BJP ਦੇ ਕੋਲ ਵੀ ਪੂਰੀਆਂ ਸੀਟਾਂ ਨਹੀਂ ਸੀ, ਪਰ ਸੱਤਾ ਉਹ ਤੇ ਕਾਬਜ਼ ਹੋ ਗਏ, ਇਹ ਰਹਿ ਗਏ ਨੇ। ਇਹਦਾ ਮਤਲਬ ਕੋਈ ਲੀਡਰਸ਼ਿਪ ਦੀ ਕਮੀ ਰਹੀ, ਨਹੀਂ ਤਾਂ ਸੱਤਾ ਆ ਜਾਣੀ ਸੀ ਇਹਨਾਂ ਦੇ ਹੱਥ, ਤੇ ਹੁਣ ਤਾਂ ਆਉਣ ਵਾਲੇ ਦਿਨਾਂ 'ਚ ਮੁਸ਼ਕਲ ਹੀ ਲੱਗਦੀ ਜਿਸ ਹਿਸਾਬ ਨਾਲ ਉਹ BJP

0: ਬਾਕੀ ਰਹੀ ਗੱਲ ਕਾਂਗਰਸ ਦੀ, ਦੇਖੋ ਕਾਂਗਰਸ ਪਾਰਟੀ ਬਾਰੇ ਮੈਨੂੰ ਨਹੀਂ ਪਤਾ ਤੁਸੀਂ ਕਿਸ ਮੰਸ਼ਾ ਦੇ ਨਾਲ ਕਾਂਗਰਸ ਲਈ ਆਖਿਆ, ਕਿਉਂਕਿ ਇਹ ਤੇ ਗੁੱਡ ਐਡਵਾਈਸ ਹੀ ਹੈ, ਮੈਂ ਤੁਹਾਡੀ ਗੱਲ ਕੋਈ ਹੀ ਸਮਝਦਾ। ਗੁੱਡ ਐਡਵਾਈਸ ਤੋਂ ਭਾਵ ਹੈ ਕਿ ਕਾਂਗਰਸ ਪਾਰਟੀ ਆਪਣੀ ਲੀਡਰਸ਼ਿਪ ਨੂੰ ਦਰੁਸਤ ਕਰਕੇ ਆਉਣ ਵਾਲੇ ਸਾਲਾਂ ਨੂੰ ਦੇਖਦੇ ਹੋਏ ਇੱਕ ਏਜੰਡਾ ਤੈਅ ਕਰੇ, ਇੱਕ ਮੈਨੀਫੈਸਟੋ ਤੈਅ ਕਰੇ ਕਿ ਅਸੀਂ ਇਹੋ ਜਿਹਾ ਰਾਜ ਪ੍ਰਬੰਧ ਦੇਣਾ ਚਾਹੁੰਦੇ ਹਾਂ। ਤੇ ਮੈਨੂੰ ਲੱਗਦਾ ਕਾਂਗਰਸ ਚ, ਕਾਂਗਰਸ ਕੀ ਤੁਸੀਂ ਉਦਾਹਰਣ ਦਿੰਦਾ, ਮੈਂ ਨਰਿੰਦਰ ਮਾਫ ਕਰਨਾ ਅਰਵਿੰਦ ਕੇਜਰੀਵਾਲ, ਜਿਸਨੇ ਇੱਕ ਲੋਕਾਂ ਨੂੰ ਸੁਪਨਾ ਵਿਖਾਇਆ, ਦਿੱਲੀ ਵਿੱਚ ਰਾਜ ਕੀਤਾ, ਦਿੱਲੀ ਤੋਂ ਬਾਅਦ ਅਗਲੇ ਨੇ ਪੰਜਾਬ ਚ ਕੀਤਾ, ਹੋਰ ਵੀ ਟਾਵੀਆਂ ਟਾਵੀਆਂ ਸੀਟਾਂ ਜਿੱਤੀਆਂ। ਉਹ ਜੇ ਇਹੋ ਜਿਹਾ ਕੋਈ ਪ੍ਰੋਜੈਕਟ, ਸੱਚੀ ਦਾ ਪ੍ਰੋਜੈਕਟ, ਝੂਠ ਦਾ ਨਹੀਂ ਹੈ, ਮੈਂ ਕੇਜਰੀਵਾਲ ਵਾਂਗੂ ਨਹੀਂ ਕਹਾਂਗਾ ਕਿ ਦਿੱਲੀ ਮਾਡਲ, ਦਿੱਲੀ ਮਾਡਲ ਤੇ ਜੇ ਆਹ ਦਿੱਲੀ ਮਾਡਲ ਹੈ ਤਾਂ ਸਾਨੂੰ ਨਹੀਂ ਉਹ ਚਾਹੀਦਾ, ਬਾਕੀ ਜੇ ਇੱਕ ਸੱਚਾ ਕੁਛ ਲੈ ਕੇ ਮੈਨੀਫੈਸਟੋ ਕਾਂਗਰਸ ਮਾਰਕੀਟ ਚ ਆਉਂਦੀ ਹੈ, ਲੋਕਾਂ ਚ ਜਾਂਦੀ ਹੈ, ਤੇ ਮੈਂ ਸਮਝਦਾ ਕਿ ਕਾਂਗਰਸ ਲਈ ਜਿੱਤਣਾ ਕੋਈ ਭਾਰਤ ਵਿੱਚ ਔਖਾ ਨਹੀਂ। ਕਿਉਂਕਿ ਮੈਂ ਜਿਹੜੀ ਹਮੇਸ਼ਾ ਹੀ ਗੱਲ ਆਖਦਾ, ਮੈਂ ਫਿਰ ਕਹਾਂ, ਕਾਂਗਰਸ ਉਹ ਪਾਰਟੀ ਹੈ ਭਾਰਤ ਦੇ ਹਰ ਕੋਨੇ ਚ, ਸੰਧੂ ਸਾਹਿਬ ਕੋਈ ਕੋਨਾ ਅਜਿਹਾ ਨਹੀਂ ਜਿੱਥੇ ਕਾਂਗਰਸ ਦੀ ਜੜ ਨਾ ਹੋਵੇ। ਅੱਜ ਵੀ ਇਹਨਾਂ ਹਾਲਾਤਾਂ ਚ ਕਾਂਗਰਸ ਦੀ ਹਰੇਕ ਥਾਂ ਤੇ ਜੜ ਹੈ, ਬਸ ਮਾੜਾ ਜਿਹਾ ਪਾਣੀ ਪਾਉਣ ਦੀ ਲੋੜ ਹੈ, ਤੇ ਸਮਝ ਲਓ ਹਰੀ ਭਰੀ ਹੋਈ ਲਓ। ਇਹ ਹੁਣ ਲੀਡਰਸ਼ਿਪ ਤੇ ਨਿਰਭਰ ਹੈ
1: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। 7479 ਤੁਸੀਂ ਆਉਂਦੇ ਹੋ ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਜੀ ਭਾਜੀ, ਸਤਿ ਸ੍ਰੀ ਅਕਾਲ ਰਮੇਸ਼ ਜੀ,
1: ਸਤਿ ਸ੍ਰੀ ਅਕਾਲ ਜੀ।
2: ਮੇਰਾ ਸਵਾਲ ਇਹ ਹੈ ਜੀ, ਜਦੋਂ ਭਗਵੰਤ ਮਾਨ ਸਰਕਾਰ ਆਈ ਆ, ਉਦੋਂ ਦੇ ਦੇਖੋ ਉਹਦੇ ਸਾਰੇ ਪੁਲਿਸ ਸਟੇਸ਼ਨਾਂ ਤੇ ਹਮਲੇ ਅੰਮ੍ਰਿਤਪਾਲ ਨੇ ਕੀਤੇ, ਫਿਰ ਹੋਰ ਜਿਹੜੇ ਕਈ ਜਗ੍ਹਾ ਤੇ ਪੁਲਿਸ ਸਟੇਸ਼ਨਾਂ ਤੇ ਅਟੈਕ ਹੋਏ ਆ, ਮੋਹਾਲੀ ਵੀ ਇਹਨਾਂ ਦੇ ਹੈਡਕੁਆਟਰ ਤੇ ਹੋਇਆ ਸੀ। ਫਿਰ ਉਦੋਂ ਦਾ ਕ੍ਰਾਈਮ ਵਧਿਆ ਜਿੱਦਾਂ ਪੰਜਾਬ ਚ ਹੈ ਨਾ, ਤੇ ਇਹ ਇੰਨੇ ਨਰਮ ਕਿਉਂ ਰਹੇ, ਆਪਣੇ ਆਪ ਨੂੰ ਕਾਬਜ਼ ਕਰਨ ਲਈ ਹੌਲੀ ਹੌਲੀ ਪੈਰ ਜਮਾਉਣ ਲਈ ਨਰਮ ਰਹੇ ਆ ਵੀ ਸਾਡਾ ਵਿਰੋਧ ਨਾ ਹੋਵੇ, ਇਹਦੇ ਬਾਰੇ ਦੱਸੋ ਤੁਹਾਡਾ ਕੀ ਖਿਆਲ। ਇਹਨਾਂ ਦੇ ਆਇਆ ਤੇ ਬਹੁਤ ਜ਼ਿਆਦਾ ਹੋਇਆ, ਦੇਖੋ ਕਿੰਨੇ ਬਿਜ਼ਨਸਮੈਨਾਂ ਤੇ ਗੋਲੀਆਂ ਚੱਲੀਆਂ, ਹਰ ਰੋਜ਼ ਹੁੰਦੇ ਆ ਗੈਂਗਸਟਰ ਵਧਿਆ, ਤੇ ਇਹਦੇ ਬਾਰੇ ਤੁਸੀਂ ਦੱਸੋ ਕੀ ਖਿਆਲ ਆ
1: ਜੀ। ਬਹੁਤ ਸ਼ੁਕਰੀਆ। ਮੈਨੂੰ ਇਹਨਾਂ ਦੀ ਆਵਾਜ਼ ਦੇ ਇਹਨਾਂ ਦੇ ਸਵਾਲ ਦੇ ਵਿੱਚੋਂ ਕਟਾਸ਼ ਲੱਗ ਰਿਹਾ ਕਿ ਇਹ ਬੀਜੇਪੀ ਵੱਲ ਸਾਰਾ ਜਾ ਰਿਹਾ, ਕਿ ਇਹ ਤਾਂ ਸੇਮ ਸੇਮ ਫੋਟੋ ਕਾਪੀ ਹੋ ਰਹੀ ਆ ਜੀ ਰਮੇਸ਼ ਜੀ।
0: ਚਲੋ ਆਪਾਂ ਦੋਨੇ ਗੱਲਾਂ ਕਰ ਲੈਂਦੇ ਹਾਂ। ਦੇਖੋ ਇੱਕ ਗੱਲ ਬੜੀ ਸਾਫ਼ ਹੈ ਕਿ ਇੱਥੇ ਕਿਸੇ ਦੀ ਸਰਕਾਰ ਸੁੱਟਣ ਲਈ, ਕਿਸੇ ਨੂੰ ਬਦਨਾਮ ਕਰਨ ਲਈ ਭਾਰਤ ਵਿੱਚ ਬੰਬ ਚਲਾ ਦੇਣਾ, ਧਮਾਕਾ ਹੋ ਜਾਣਾ, ਕਿਸੇ ਦਾ ਬੰਬ ਚਲਾ ਦੇਣਾ, ਧਮਾਕਾ ਹੋ ਜਾਣਾ, ਕਿਸੇ ਦਾ ਕਤਲ ਹੋ ਜਾਣਾ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਇਹ ਹੋਇਆ ਆ ਤੇ ਹੋ ਰਿਹਾ। ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ, ਕੁੱਲ ਭਾਰਤ ਦੇ ਸਿਆਸੀ ਵਰਤਾਰੇ ਦਾ ਇਹ ਚੀਜ਼ ਹਿੱਸਾ ਆ। ਪਰੰਤੂ ਸਰੋਤਿਓ, ਗੱਲ ਇਹ ਆ ਕਿ ਜਿੱਥੇ ਅਸੀਂ ਆਮ ਆਦਮੀ ਪਾਰਟੀ ਵਾਲੇ ਦੋਸ਼ ਲਾਉਂਦੇ ਆ, ਭਗਵੰਤ ਮਾਨ ਜੀ ਨੇ ਜਿੱਦਣ ਜਲੰਧਰ BSF ਹੈਡਕੁਆਟਰ ਦੇ ਬਾਹਰ ਵਿਸਫੋਟ ਹੋਇਆ, ਬੜੇ ਸਿੱਧੇ ਸ਼ਬਦਾਂ ਚ, ਭੋਰਾ ਵੀ ਗੋਲ ਮੋਲ ਨਹੀਂ ਸੀ, ਭੋਰਾ ਵੀ ਜਿਹਨੂੰ ਕਹਿੰਦੇ ਆ, ਬੜੇ ਸਿੱਧੇ ਸ਼ਬਦਾਂ ਚ ਕਿਹਾ ਸੀ ਕਿ ਭਾਜਪਾ ਕਰਾ ਰਹੀ ਹੈ, ਕਿਉਂਕਿ ਉਹਦਾ ਢੰਗ ਹੀ ਇਹੋ ਹੈ ਕਿ ਜਿਸ ਸੂਬੇ ਚ ਚੋਣਾਂ ਹੋਣ ਉੱਥੇ ਹਿੰਸਾ ਕਰਾਓ, ਬੰਬ ਸੁੱਟੋ, ਲੋਕਾਂ ਨੂੰ ਡਰਾਓ ਤੇ ਵੋਟਾਂ ਠੱਗੋ। ਇਹ ਪੰਜਾਬ ਦਾ ਮੁੱਖ ਮੰਤਰੀ ਦੋਸ਼ ਲਾ ਚੁੱਕਾ ਹੈ। ਦੂਜੇ ਪਾਸੇ ਭਾਜਪਾ ਕਹਿੰਦੀ ਆ ਕਿ ਪੰਜਾਬ ਦੀ ਸਰਕਾਰ ਹੀ ਨਿਕੰਮੀ ਹੈ, ਇਹਨਾਂ ਤੋਂ ਚੱਲਦਾ ਹੀ ਨਹੀਂ ਹੈਗਾ, ਇਸ ਕਰਕੇ ਘਰ ਨੂੰ ਜਾਣ, ਇਹਨਾਂ ਦਾ ਕੰਮ ਆਪਣਾ ਹੋਰ ਕੋਈ ਦੁਕਾਨਾਂ ਦੁਕਾਨਾਂ ਪਾਲਣ, ਕੋਈ ਕਾਰੋਬਾਰ ਕਰਨ, ਇਹਨਾਂ ਦਾ ਕੰਮ ਨਹੀਂ, ਸਰਕਾਰਾਂ ਚਲਾਉਣਾ ਇਹਨਾਂ ਦੇ ਬੱਸ ਦਾ ਕੰਮ ਨਹੀਂ। ਕਾਂਗਰਸ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਜਿਹੜਾ ਕਿੱਦਾਂ ਦਾ ਮਟੀਰੀਅਲ ਆ ਚੁੱਕਾ ਆ। ਹੁਣ ਅਸੀਂ ਇਹ ਤੋਂ ਉੱਪਰ ਗੱਲ ਕਰਦੇ ਸਾਰੀਆਂ ਚੀਜ਼ਾਂ ਤੋਂ ਉੱਠ ਕੇ, ਦੇਖੋ ਸੰਧੂ ਸਾਹਿਬ ਇੱਕ ਚੀਜ਼ ਬੜੀ ਸਾਫ਼ ਹੈ, ਜੋ ਵੀ ਇੱਥੇ ਚੰਗਾ ਜਾਂ ਮਾੜਾ ਹੋਵੇਗਾ ਰਾਜੇ ਦੇ ਨਾਂ ਹੀ ਲੱਗਣਾ। ਇਹ ਨਹੀਂ ਹੋ ਸਕਦਾ ਕਿ ਭਗਵੰਤ ਮਾਨ ਕਹੇ ਜੀ ਜਿਹੜੀਆਂ ਤੇ ਸੜਕਾਂ ਪੱਕੀਆਂ ਹੋਈਆਂ, ਜਿਹੜੇ ਪੁਲ ਬਣੇ ਉਹ ਤੇ ਅਸੀਂ ਕਰਾਏ, ਤੇ ਜਿਹੜੀਆਂ ਇੱਥੇ ਹੋਰ ਕੁਛ ਹੁੰਦਾ ਰਿਹਾ ਮਾੜਾ ਚੰਗਾ ਉਹ ਕੋਈ ਹੋਰ ਕਰਾ ਗਿਆ, ਐ ਨਹੀਂ ਹੋਣਾ। ਜਾਂ ਤੇ ਚੰਗਾ ਵੀ ਛੱਡ ਦਿਓ ਜਾਂ ਸਾਰਾ ਚੁੱਕੋ। ਏਦਾਂ ਨਹੀਂ ਹੈ ਕਿ ਪਿਕ ਐਂਡ ਚੂਜ਼, ਕਿ ਜਿਹੜਾ ਕੁਛ ਮਾੜਾ ਜੀ ਉਹ ਦਿੱਲੀ ਵਾਲੇ ਕਰਾਉਂਦੇ, ਜਿਹੜਾ ਕੁਛ ਚੰਗਾ ਉਹ ਅਸੀਂ ਕਰਦੇ, ਸਾਡੀ ਪੁਲਿਸ ਕਰਦੀ, ਐ ਨਹੀਂ ਹੋਣਾ। ਦੇਖੋ ਇੱਥੇ ਬੜਾ ਸਿੱਧਾ ਆ, ਸਰੋਤਿਆਂ ਦਾ ਕਾਰਨ ਇੱਕੋ ਇੱਕ ਹੈ, ਇੱਥੋਂ ਦੇ ਰਾਜਨੀਤਿਕ ਤੰਤਰ ਦੇ ਵਿੱਚ ਨੁਕਸ, ਰਾਜਨੀਤਿਕ ਤੰਤਰ ਵਿੱਚ ਬੇਈਮਾਨੀ, ਜਿਹੜਾ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਇੱਥੋਂ ਦੀ ਦੂਜੀ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਹੱਥ ਖੰਡੇ ਅਪਣਾਉਣਾ। ਦੂਜਾ ਕਾਰਨ ਹੈ ਕਿ ਭ੍ਰਿਸ਼ਟ ਤੰਤਰ, ਭ੍ਰਿਸ਼ਟ ਤੰਤਰ ਤੋਂ ਭਾਵ ਹੈ ਕਿ ਇੱਥੇ ਪੈਸੇ ਦੇ ਕੇ ਛੁੱਟ ਜਾਂਦੇ ਨੇ ਬੰਦੇ, ਪੈਸੇ ਦੇ ਕੇ ਜੇਲ੍ਹਾਂ ਚ ਜਾਂਦੇ ਨੇ, ਜੇਲ੍ਹਾਂ ਚੋਂ ਉੱਥੇ ਆਪਣਾ ਸਾਰਾ ਧੰਦਾ ਚਲਾਉਂਦੇ ਨੇ, ਭਾਰਤੀ ਗੈਂਗਸਟਰ ਕਲਚਰ ਉਹਦੇ ਨਾਲ ਜੁੜਿਆ ਹੋਇਆ, ਸਿਆਸੀ ਕਲਚਰ ਕੀ ਵੋਟਾਂ ਲੈਣ ਲਈ ਉਹਨਾਂ ਗੈਂਗਸਟਰਾਂ ਦਾ ਸਹਾਰਾ ਲੈਣਾ, ਉਹਨਾਂ ਦੇ ਕੋਲੋਂ ਮੋਟੇ ਫੰਡ ਲੈਣੇ, ਫਰੋਤੀਆਂ ਫਰੂਤੀਆਂ ਤੇ ਪੁਲਿਸ ਵਾਲਿਆਂ ਵੱਲੋਂ ਮਹੀਨੇ ਲੈਣੇ, ਇਹ ਸਾਰਾ ਭ੍ਰਿਸ਼ਟ ਤੰਤਰ ਦੇ ਨਾਲ ਜੁੜਿਆ ਹੋਇਆ। ਜੇ ਇਹ ਭ੍ਰਿਸ਼ਟ ਤੰਤਰ ਤੇ ਬ੍ਰੇਕ ਲੱਗ ਜੇ ਕਿਸੇ ਹੱਦ ਤੱਕ, ਤੇ ਮੈਨੂੰ ਲੱਗਦਾ ਕਿ ਇਹ ਗੋਲੀਆਂ ਤੇ ਬ੍ਰੇਕ ਵੀ ਲੱਗ ਸਕਦੀ ਹੈ, ਕਿਉਂਕਿ ਫਿਰ ਪੁਲਿਸ

0: ਸਿਆਸੀ ਸਰਪ੍ਰਸਤੀ ਤੋਂ ਬਿਨਾਂ ਬਿਲਕੁਲ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਨਾ, ਤੇ ਜਿਹੜਾ ਕੰਮ ਇਮਾਨਦਾਰੀ 'ਚ ਹੋਵੇ ਫਿਰ ਉਹ ਕੰਮ ਹਮੇਸ਼ਾ ਹੀ ਫਰੂਟਫੁੱਲ ਹੁੰਦਾ ਹੈ।
1: ਜੀ ਬਿਲਕੁਲ, ਇੱਕ ਮੈਸੇਜ ਤੁਹਾਨੂੰ ਦੇ ਦਈਏ, ਬਹੁਤ ਹੀ ਇੰਪੋਰਟੈਂਟ ਮੈਸੇਜ ਹੈ ਟੈਕਸਲ ਅਕਾਊਂਟਿੰਗ ਦਾ, ਕਿਉਂਕਿ ਟੈਕਸ ਸੀਜ਼ਨ ਚੱਲ ਵੀ ਰਿਹਾ ਔਰ ਬਹੁਤ ਸਾਰੇ ਦੋਸਤਾਂ ਨੇ ਟੈਕਸ ਭਰਤਾ, ਬਹੁਤ ਸਾਰੇ ਦੋਸਤ ਟੈਕਸ ਤੋਂ ਅਜੇ ਵਾਂਝੇ ਨੇ, ਅਤੇ ਤੁਸੀਂ ਟੈਕਸ ਫਾਈਲਿੰਗ ਕਰਨ ਦੀ ਟੈਨਸ਼ਨ ਹੋ ਰਹੀ ਆ ਤਾਂ ਤੁਸੀਂ ਰਿਫੰਡ ਕਿਵੇਂ ਵਧੂਗਾ ਇਹ ਸੋਚ ਰਹੇ ਹੋ ਤਾਂ ਯਾਦ ਰੱਖੋ ਟੈਕਸਲ ਅਕਾਊਂਟਿੰਗ ਤੁਹਾਡੇ ਨਾਲ ਆ, ਇੱਕ ਭਰੋਸੇਮੰਦ ਤਜਰਬੇਕਾਰ ਅਕਾਊਂਟਿੰਗ ਫਰਮ ਟੈਕਸਲ ਅਕਾਊਂਟਿੰਗ, ਚਾਹੇ ਨਵੇਂ ਇਮੀਗ੍ਰਾਂਟਸ ਪਰਿਵਾਰਾਂ ਦੇ ਲਈ, ਊਬਰ ਡਰਾਈਵਰ, ਸਮਾਲ ਬਿਜ਼ਨਸਮੈਨ, ਓਨਰ ਆਪਰੇਟਰ, ਅਤੇ ਨਾਲ ਦੀ ਨਾਲ ਔਨਲਾਈਨ ਸੇਲਿੰਗ ਦਾ ਜਿਹੜੇ ਵੀ ਸੱਜਣ ਸਾਡੇ ਕੰਮ ਕਰਦੇ ਆ, ਅਤੇ ਕੰਟਰੈਕਟਰਸ ਦੇ ਲਈ ਤੁਸੀਂ ਰਿਸਪੋਂਸੀਬਲ ਸਲਾਹ ਅਤੇ ਪੂਰੀ ਮਿਹਨਤ ਦੇ ਨਾਲ ਤੁਹਾਡਾ ਰੀਫੰਡ CRA ਤੋਂ ਲੈ ਕੇ ਦੇਣਗੇ। ਪਰਸਨਲ ਟੈਕਸ ਦੇ ਨਾਲ ਨਾਲ ਇਹ ਕਹਿੰਦੇ ਕਿ ਜਿਹੜੇ ਬੁੱਕ ਕੀਪਿੰਗ ਤੁਸੀਂ ਆਪ ਕਰਵਾਉਣੀ ਆ, ਕਾਰਪੋਰੇਟ ਟੈਕਸ ਫਾਈਲ ਕਰਨੇ ਆ, ਤਾਂ ਸਾਡੇ ਨਾਲ ਅੱਜ ਹੀ ਰਾਬਤਾ ਕਰੋ। ਪੰਜਾਬੀ ਲਹਿਰਾਂ ਦੇ ਰੈਫਰੈਂਸ ਦੇ ਨਾਲ 50% ਡਿਸਕਾਊਂਟ ਤੁਹਾਨੂੰ ਮਿਲ ਜਾਣਾ ਟੈਕਸਲ ਅਕਾਊਂਟਿੰਗ, ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ, 50% ਦੀ ਤੁਹਾਡੀ ਸੇਵਿੰਗ ਹੋ ਜਾਣੀ ਆ। 647-4361-0361-0361 ਟੈਕਸਲ ਅਕਾਊਂਟਿੰਗ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨ ਰਹੋ, ਗਗਨਦੀਪ ਸਿੰਘ ਜੀ। ਗਗਨਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ ਰਹੋ।
2: ਹਾਂਜੀ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਰਮੇਸ਼ ਜੀ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਕੱਲ ਇੱਕ ਸਰੋਤੇ ਆਏ ਸੀ ਕਾਲ ਕਰਕੇ, ਉਹਨਾਂ ਨੇ ਗੱਲ ਵੀ ਕਲੀਅਰ ਕੀਤੀ ਸੀ, ਧੰਨਵਾਦ ਉਹਨਾਂ ਦਾ ਦੱਸਣ ਦਾ ਕਿ ਸੱਚਾਈ ਦਾ ਸਾਥ ਦੇਣ ਦਾ। ਔਰ ਸੱਚਾਈ ਦਾ ਮੇਰਾ ਮਤਲਬ ਇਹ ਨਹੀਂ ਹੈ ਕਿ ਮੈਂ ਸਹੀ ਹਾਂ, ਸੱਚਾਈ ਦਾ ਮਤਲਬ ਇਹ ਹੈ ਕਿ ਜੋ ਇਸ ਪਲੇਟਫਾਰਮ ਦੀ, ਇਸ ਪ੍ਰੋਗਰਾਮ ਦੀ ਰੀਤ ਬਣੀ ਹੋਈ ਹੈ, ਰਮੇਸ਼ ਜੀ ਔਰ ਜਿਹੜੇ ਹੋਸ ਸਾਹਿਬਾਨ ਨੇ ਸਮੇਂ ਸਮੇਂ ਤੇ ਦੱਸਦੇ ਰਹਿੰਦੇ ਨੇ ਕਿ ਕਿਸੇ ਦੂਜੇ ਦੀ ਗੱਲ ਨਹੀਂ ਕੱਟਣੀ, ਆਪਣੀ ਗੱਲ ਅੱਗੇ ਰੱਖੋ, ਮੈਂ ਉਸ ਚੀਜ਼ ਦੀ ਰਿਸਪੈਕਟ ਕਰਦਾ ਔਰ ਉਹਨਾਂ ਸਰੋਤਿਆਂ ਦਾ ਵੀ ਧੰਨਵਾਦ। ਰਮੇਸ਼ ਜੀ, ਅੱਜ ਦਾ ਸਵਾਲ ਜਿਹੜਾ ਹੈ ਉਹ ਇਹ ਹੈ ਕਿ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਤੇਲ ਦੀਆਂ ਪਿਛਲੇ ਸਮੇਂ ਚ ਵਧੀਆਂ ਭਾਰਤ ਦੇ ਵਿੱਚ, ਉਹਦੇ ਵਿੱਚ ਇੱਕ ਖਬਰ ਦੇਖੀ ਸੀ ਰਮੇਸ਼ ਜੀ, ਅਸੀਂ ਖਬਰਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਜਾਂ ਕਿਸੇ ਨਿਊਜ਼ ਚੈਨਲ ਤੇ ਦੇਖਦੇ ਹਾਂ, ਤੇ ਤਾਂ ਅਸੀਂ ਤੁਹਾਨੂੰ ਕਾਲ ਕਰ ਲੈਂਦੇ ਹਾਂ, ਸਾਡੇ ਕੋਈ ਮਨ ਚ ਨਹੀਂ ਖਬਰ ਬਣਦੀ ਵੀ ਅਸੀਂ ਫਲਾਣੀ ਪਾਰਟੀ ਦੇ ਵਿਰੋਧ ਚ ਕਰਨੀ ਹੈ ਜਾਂ ਉਹਦੇ ਹੱਕ ਚ ਕਰਨੀ ਹੈ। ਸੋ ਇੱਕ ਖਬਰ ਦੇਖੀ ਸੀ ਰਮੇਸ਼ ਜੀ, ਤੇਲ ਦੀਆਂ ਜਿਹੜੀਆਂ ਕੀਮਤਾਂ ਵਧੀਆ ਨੇ ਉਹਦੇ ਵਿੱਚ ਮੈਨੂੰ ਲੱਗਦਾ ਵੀ ਸ਼ਾਇਦ 1,32,000 ਕਰੋੜ ਦਾ ਜਿਹੜਾ ਤੇਲ ਹੈ ਉਹ ਕੱਚਾ ਤੇਲ ਉਹ ਆਯਾਤ ਕੀਤਾ ਗਿਆ, ਭਾਰਤ ਦੇ ਵਿੱਚ ਲਿਆਂਦਾ ਗਿਆ, ਤੇ ਉਹਦੇ ਵਿੱਚੋਂ 52,000 ਕਰੋੜ ਦਾ ਬਾਹਰਲੇ ਦੇਸ਼ਾਂ ਨੂੰ, ਸ਼ਾਇਦ 40+ ਦੇਸ਼ਾਂ ਨੂੰ ਵੇਚ ਦਿੱਤਾ ਗਿਆ। ਮਤਲਬ ਜਿਹੜੀਆਂ ਕੰਪਨੀਆਂ ਨੇ ਤੇਲ ਦੀਆਂ ਉਹਨਾਂ ਨੇ ਬਾਹਰ ਵੇਚਤਾ ਜਦੋਂ ਕਿ ਇੰਡੀਆ ਦੇ ਵਿੱਚ ਲੋੜ ਹੈ। ਇਹ ਕੀ ਖਬਰ ਸੱਚ ਹੈ? ਜੇ ਸੱਚ ਹੈ ਤਾਂ ਇਹ ਭਾਰਤ ਦੇ ਵਿੱਚ ਜਿੱਥੇ ਲੋੜ ਹੈ ਉੱਥੇ ਨਹੀਂ ਦੇਣਾ ਚਾਹੀਦਾ? ਮੈਂ ਇਹ ਗੱਲ ਵੀ ਸਮਝਦਾ ਵੀ ਬਾਹਰ ਦੀਆਂ ਕੰਟਰੀਆਂ ਦੇ ਨਾਲ ਵੀ ਕੰਟਰੈਕਟ ਹੁੰਦੇ ਨੇ, ਬਟ ਸਟਿਲ ਉਹਦੇ ਉੱਤੇ ਕੁਛ ਵਰਕ ਕਰਕੇ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਵੀ ਜਿਹੜੀ ਦੇਸ਼ ਦੀ ਤੇਲ ਦੀ ਕਮੀ ਆਈ ਹੈ, ਕਿੱਲਤ ਆਈ ਹੈ, ਉਹਨੂੰ ਕਿਸੇ ਹੱਦ ਤੱਕ ਪੂਰਾ ਕੀਤਾ ਜਾਵੇ। ਔਰ ਦੂਜੀ ਚੀਜ਼, ਦੂਜਾ ਸਵਾਲ ਰਮੇਸ਼ ਜੀ ਹੈ ਕਿ 2013-14 ਦੇ ਵਿੱਚ ਜਿਹੜੀ ਕੱਚੇ ਤੇਲ ਦੀ ਕੀਮਤ ਸੀ ਉਹ $108 ਪ੍ਰਤੀ ਬੈਰਲ ਦੇ ਆਸ ਪਾਸ ਸੀ, 106-8 ਕੁਛ ਇੰਨੀ, ਔਰ ਅੱਜ ਦੀ ਰੇਟ ਚ ਵੀ 19 ਹੈ, ਤਕਰੀਬਨ 19 ਹੈ, ਥੋੜਾ ਬਹੁਤ ਉੱਪਰ ਥੱਲੇ ਹੋਊਗੀ $5, ਪਰ ਜਿਹੜਾ ਤੇਲ ਦਾ ਫਰਕ ਹੈ ਉਹ ਉਸ ਸਮੇਂ 55-60 ਰੁਪਏ ਸੀਗਾ ਤੇ ਇਸ ਸਮੇਂ 102-103 ਰੁਪਏ ਹੈ। ਇੰਨਾ ਜ਼ਿਆਦਾ ਫਰਕ ਸਮਝਾ ਸਕਦੇ ਹੋ ਰਮੇਸ਼ ਜੀ? ਧੰਨਵਾਦ ਵੀਰ ਜੀ ਤੁਹਾਡਾ ਸਮਾਂ ਦੇਣ
1: ਲਈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
0: ਤੇਲ ਵਾਲੇ ਮਸਲੇ ਚ ਸੰਤੋਸ਼, ਮੈਂ ਨਾ ਕਾਫੀ ਦਿਨ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ, ਅਸਲ ਵਿੱਚ ਓਡਾ ਮੁੱਦਾ ਹੈ ਨੀ ਜਿੱਡਾ ਮੁੱਦਾ ਖੜਾ ਕੀਤਾ ਜਾ ਰਿਹਾ
1: ਜੀ।
0: ਉਸ ਮੁੱਦੇ ਦਾ ਕਾਰਨ ਸਰੋਤਿਓ ਬੜਾ ਸਿੱਧਾ ਪੱਧਰ ਹੈ, ਭਾਰਤ ਦੇ ਵਿੱਚ ਇਸ ਵੇਲੇ ਤੇਲ ਦੇ ਵਿੱਚ ਨਿੱਜੀ ਕੰਪਨੀਆਂ ਦੀ ਮੋਨੋਪੋਲੀ ਹੈ, ਖਾਸ ਕਰਕੇ 4
1: ਜੀ।
0: ਔਰ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਵਿਦੇਸ਼ਾਂ ਨੂੰ, ਦੂਸਰੇ ਦੇਸ਼ਾਂ ਨੂੰ ਵੇਚਣਾ, ਉਹ ਇੱਕ ਬਿਲਕੁਲ ਸੱਚੀ ਗੱਲ ਹੈ ਜੀ। ਇਹ ਠੀਕ ਹੈ ਕਿ ਬੀਤੇ ਸਮੇਂ ਦੇ ਮੁਕਾਬਲੇ ਘੱਟ ਵੇਚਿਆ ਗਿਆ ਸਰਕਾਰ ਦੇ ਦਬਾਅ ਕਰਕੇ, ਭਾਰਤ ਸਰਕਾਰ ਦੇ ਦਬਾਅ ਕਰਕੇ, ਪਰੰਤੂ ਵੇਚਣ ਦਾ ਕਾਰਨ ਵੀ ਸਰਕਾਰ ਹੀ ਹੈ, ਕਿਉਂਕਿ ਜਦੋਂ ਰੂਸ ਤੋਂ ਅਸੀਂ ਤੇਲ ਲਿਆ, ਜਦੋਂ ਯੂਕਰੇਨ ਦੇ ਨਾਲ ਇੱਕ ਪਾਸੇ ਯੂਰਪ ਵਰਗੇ ਮੁਲਕ ਵੀ ਉੱਥੇ ਯੂਕਰੇਨ ਦੀ ਸਪੋਰਟ ਤੇ ਆ ਗਏ ਸੀ, ਤੇ ਰਸ਼ੀਆ ਤੇ ਭਾਰਤ ਦੇ ਸੰਬੰਧ ਹਮੇਸ਼ਾ ਹੀ ਵਧੀਆ ਰਹੇ, ਹੁਣ ਵੀ ਵਧੀਆ, ਉਹਦੇ ਵਿੱਚੋਂ ਭਾਰਤ ਨੂੰ ਤਾਂ ਤੇਲ ਆ ਰਿਹਾ ਸੀ, ਯੂਰਪ ਵਾਲੇ ਪਾਸੇ ਬ੍ਰੇਕ ਲੱਗੀ, ਕੁਛ ਮੁਲਕਾਂ ਨੂੰ ਭਾਰਤ ਵਿੱਚੋਂ ਹੋ ਕੇ ਤੇਲ ਗਿਆ, ਕਿਉਂਕਿ ਤੇਲ ਤੇ ਲੈਣਾ ਸੀ ਡਾਇਰੈਕਟ, ਰੂਸ ਨਹੀਂ ਦਿੰਦਾ ਸੀ, ਉਹ ਰੂਸ ਤੋਂ ਲੈਂਦੇ ਨਹੀਂ ਸੀ। ਭਾਰਤੀ ਕੰਪਨੀਆਂ ਨੇ ਉੱਚੋਂ ਮੁਨਾਫਾ ਕਮਾਇਆ, ਕੋਈ ਮਾੜੀ ਗੱਲ ਨਹੀਂ, ਵਪਾਰ ਕੀਤਾ, ਪਰੰਤੂ ਵਪਾਰ ਐ ਨਹੀਂ ਸੀ ਕਿ ਜਤਨ ਚਿਤ ਕੀਤਾ ਦੇ ਦਿਓ ਜਤਨ, ਨਹੀਂ, ਉਹ ਕੁਛ ਸੰਧੀਆਂ ਹੁੰਦੀਆਂ ਨੇ, ਕੁਛ ਸਮਝੌਤੇ ਹੁੰਦੇ ਆ, ਉਹਦੇ ਕਰਕੇ ਸਰੋਤਿਓ ਹੁਣ ਵੀ ਭਾਰਤ ਤੇਲ ਵੇਚ ਰਿਹਾ, ਪਰੰਤੂ ਉਹਨੂੰ ਤੁਸੀਂ ਇਹਦੇ ਨਾਲ ਨਾ ਜੋੜ ਕੇ ਵੇਖਿਓ ਕਿ ਇਹਦੇ ਨਾਲ ਪਤਾ ਨਹੀਂ ਭਾਰਤ ਨੂੰ ਫਰਕ ਪੈਂਦਾ, ਉਹ ਪਹਿਲਾਂ ਵੀ ਇੱਕ ਐਕਸਟਰਾ ਸੀ, ਹੁਣ ਵੀ ਇੱਕ ਐਕਸਟਰਾ। ਹਾਂ, ਜਿਹੜੀ ਸਪਲਾਈ ਸਾਨੂੰ ਹੋਰਮਜ ਸਟੇਟ ਤੋਂ ਆਉਂਦੀ ਸੀ ਉਹ ਸਾਡੀ ਕਾਫੀ ਹੱਦ ਤੱਕ ਬ੍ਰੇਕ ਹੋਈ, ਉਹ ਬ੍ਰੇਕ ਹੋਣ ਕਰਕੇ ਤੇਲ ਦੀਆਂ ਕੀਮਤਾਂ ਵਧੀਆਂ, ਵਧਣ ਕਰਕੇ ਭਾਰਤ ਵਿੱਚ ਵੀ ਵਧੀਆਂ। ਪਰੰਤੂ ਇੱਥੇ ਦੋ ਚੀਜ਼ਾਂ ਹੈਰਾਨੀਜਨਕ ਹੈ। ਇੱਕ ਚੀਜ਼ ਮੈਂ ਪਹਿਲਾਂ ਵੀ ਦੱਸੀ, ਫਿਰ ਦੱਸਾਂ ਕਿ ਭਾਰਤ ਨੇ ਜਿਹੜਾ ਇੱਕ ਸੈਸ ਟੈਕਸ ਲੱਗਦਾ ਹੈ ਤੇਲ ਦੇ ਉੱਪਰ, ਪੈਟਰੋਲ ਡੀਜ਼ਲ ਦੇ ਉੱਪਰ, ਲਗਭਗ ਜ਼ੀਰੋ ਕਰ ਦਿੱਤਾ। ਹੁਣ ਉਹਦਾ ਸਿੱਧਾ ਫਾਇਦਾ ਕਿਹਾ ਤੇ ਇਹ ਜਾ ਰਿਹਾ ਮੋਦੀ ਸਰਕਾਰ ਵੱਲੋਂ ਕਿ ਲੋਕਾਂ ਨੂੰ ਜਾ ਰਿਹਾ, ਅਸੀਂ ਬੋਝ ਚੁੱਕ ਲਿਆ। ਪਰੰਤੂ ਉਹਦਾ ਸਿੱਧਾ ਫਾਇਦਾ ਨਿੱਜੀਕਰਨ ਕੰਪਨੀਆਂ ਨੂੰ ਜਾ ਰਿਹਾ। ਭਾਰਤੀ ਉਹਨਾਂ ਦੇ ਮੁਨਾਫੇ ਨੂੰ ਨਹੀਂ ਕਟੌਤੀ ਕੀਤੀ ਕਿ ਭਾਈ ਇਸ ਵੇਲੇ ਦਿੱਕਤ ਹੈ, ਤੁਸੀਂ ਆਪਣਾ 10-25% ਮੁਨਾਫਾ ਕਮਾ ਲਓ, ਘੱਟ ਕਰ ਲਓ। ਪਿਛਲੇ ਸਮੇਂ ਚ ਬਥੇਰਾ ਮੁਨਾਫਾ ਕਮਾਇਆ, ਜੇ ਨਾ ਕਮਾਇਆ 6 ਮਹੀਨੇ ਤੇ ਕਿਹੜੀ ਗੱਲ ਹੈ। ਉਲਟਾ ਸਰਕਾਰ ਨੇ ਆਪਣੇ ਤੇ, ਜਾਂ ਦੂਜੇ ਸ਼ਬਦਾਂ ਚ ਕਹੀਏ ਕਿ ਸਰਕਾਰੀ ਖਜ਼ਾਨੇ ਤੇ ਬੋਝ ਪਾ ਦਿੱਤਾ। ਨਿੱਜੀ ਕੰਪਨੀਆਂ ਦੀ ਮੋਨੋਪਲੀ ਅੱਜ ਵੀ ਬਰਕਰਾਰ ਹੈ। ਮਹਿੰਗਾਈ ਦਾ ਕਾਰਨ ਲੋਕਾਂ ਨੂੰ ਡਰਾ ਕੇ ਮਹਿੰਗਾਈ ਵਧਾਉਣਾ ਹੈ, ਨਾ ਕਿ ਕੱਲਾ ਹੌਰਮਚ ਸਟੇਟ ਹੈ। ਮੈਂ ਬੀਤੇ ਸਮੇਂ ਚ ਵੀ ਜ਼ਿਕਰ ਕੀਤਾ ਸੀ ਕਿ ਹੌਰਮਚ ਸਟੇਟ ਰਾਹੀਂ ਦੁਨੀਆਂ ਦਾ ਸ਼ਾਇਦ, ਜੋ ਮੇਰੀ ਗਿਆਨ ਹੈ, 19% ਤੇਲ ਦਾ ਆਦਾਨ ਪ੍ਰਦਾਨ ਹੁੰਦਾ ਹੈ, ਬਾਕੀ ਥੋੜਾ ਹੁੰਦਾ ਹੈ। ਹੁਣ 19% ਦੇ ਨਾਲ ਇੱਡੀ ਮਹਿੰਗਾਈ ਥੋੜੋ ਹੈ। ਸਰੋਤਿਓ, ਮੈਂ ਇੱਕ ਵਾਰ ਇਹ ਵੀ ਜ਼ਿਕਰ ਕੀਤਾ ਸੀ ਕਿ ਇਰਾਨ ਤੇ ਦੂਜੇ ਪਾਸੇ ਅਮਰੀਕਾ ਦੀ ਜੰਗ ਤੇ ਬ੍ਰੇਕ ਉਦੋਂ ਲੱਗਣੀ ਜਦੋਂ ਨਿੱਜੀ ਕੰਪਨੀਆਂ ਨੂੰ ਲੱਗਿਆ ਕਿ ਨਹੀਂ ਭਾਈ ਠੀਕ ਹੈ, ਭਾਰਤੀ ਦੁਨੀਆਂ ਦੇ ਕਾਰਪੋਰੇਟ ਜਗਤ ਨੂੰ ਜਦੋਂ ਲੱਗਿਆ ਕਿ ਹੁਣ ਬ੍ਰੇਕ ਲਾ ਦਿਓ, ਬਸ ਨਜ਼ਾਰੇ ਲੈ ਲਏ। ਇਹਦੇ ਨਾਲ ਕੋਈ ਸਰਕਾਰਾਂ ਦਾ ਸੰਬੰਧ ਤੇ ਹੈ ਹੀ ਆ। ਚਲੋ ਜਿਹੜੀਆਂ ਕੁਛ ਟਰੰਪ ਵਰਸਸ ਦੂਜਾ ਕੁਛ ਹੈ ਜਾਂ ਪਰਮਾਣੂ ਹਥਿਆਰ ਹੈ, ਇੱਥੇ ਕਾਰਪੋਰੇਟ ਜਗਤ ਰੱਜ ਕੇ ਮੁਨਾਫਾ ਕਮਾ ਰਿਹਾ ਹੈ, ਔਰ ਕੀਮਤਾਂ ਦਾ ਇਜਾਫੇ ਦਾ ਕਾਰਨ ਕਾਰਪੋਰੇਟ ਜਗਤ ਹੈ, ਨਾ ਕਿ ਇਕੱਲਾ ਜੰਗ ਹੈ। ਇਹ ਠੀਕ ਹੈ ਕਿ ਜੰਗ 40% ਹੋਊਗੀ, 60% ਇੱਥੋਂ ਦਾ ਨਿੱਜੀ ਢਾਂਚਾ ਕਾਰਪੋਰੇਟ ਜਗਤ ਜ਼ਿੰਮੇਵਾਰ ਹੈ ਮਹਿੰਗਾਈ ਲਈ।
1: ਜੀ ਬਹੁਤ ਸ਼ੁਕਰੀਆ। ਸੋ ਮੈਂਡੀ ਗਿੱਲ ਹੋਣਾ ਦਾ ਮੈਸੇਜ ਦੇ ਦਈਏ, ਏਬਲ ਇੰਸ਼ੋਰੈਂਸ ਤੋਂ ਪਰਸਨਲ ਅਤੇ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਮਾਹਿਰ ਨੇ, ਰਜਿਸਟਰਡ ਇੰਸ਼ੋਰੈਂਸ ਬ੍ਰੋਕਰ ਨੇ। ਤੁਸੀਂ ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ ਅਤੇ ਹੋਮ ਇੰਸ਼ੋਰੈਂਸ ਅਤੇ ਬਿਜ਼ਨਸ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣੀਆਂ, ਇਹਨਾਂ ਕੋਲ ਬੰਡਲ ਡਿਸਕਾਊਂਟਸ ਨੇ, ਬਹੁਤ ਸਾਰੇ ਡਾਲਰਸ ਤੁਹਾਡੇ ਸੇਵ ਕਰਕੇ ਤੁਹਾਡੀ ਜੇਬ ਦੇ ਵਿੱਚ ਪਾ ਸਕਦੇ ਨੇ। ਤੁਸੀਂ ਖਾਸ ਸੇਵਾਵਾਂ ਇਹ ਦਿੰਦੇ ਆ ਕਿ ਓਨਰ ਆਪਰੇਟਰ ਅਤੇ ਫਲੀਟ ਓਨਰਸ ਲਈ ਖਾਸ ਟਰੱਕਿੰਗ ਇੰਸ਼ੋਰੈਂਸ ਪ੍ਰੋਗਰਾਮ ਪੋਲਸੀ ਦੇ ਡਰਾਈਵਰ ਐਡ ਕਰਨ ਵਿੱਚ ਮਦਦ ਕਰਦੇ ਨੇ। ਬਹੁਤ ਸਾਰੀਆਂ ਇਹਨਾਂ ਕੋਲ ਐਸੀਆਂ ਕੰਪਨੀਆਂ ਨੇ ਜਿਹਨਾਂ ਕੋਲ ਬਹੁਤ ਸਾਰੇ ਡਿਸਕਾਊਂਟ ਆਏ ਹੋਏ ਨੇ। ਤੁਸੀਂ ਮੈਂਡੀ ਗਿੱਲ ਹੁਣ ਨਾਲ ਗੱਲਬਾਤ ਕਰ ਲਓ, ਏਬਲ ਇੰਸ਼ੋਰੈਂਸ ਤੋਂ ਨੇ, 647-929-9509। ਜੇ ਤੁਸੀਂ ਟਰੱਕ ਕਾਰ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ, ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਸੇਵਿੰਗ ਕਰਨਾ ਚਾਹੁੰਦੇ ਹੋ, ਤਾਂ ਰਾਈਟ ਨਾਓ ਕਾਲ ਕਰ ਲਓ ਮੈਂਡੀ ਗਿੱਲ ਹੁਣਾਂ ਨੂੰ, 647-929-9509, ਮੈਂਡੀ ਗਿੱਲ ਫਰੋਮ ਏਬਲ ਇੰਸ਼ੋਰੈਂਸ। ਨੈਕਸਟ ਕਾਲ, ਜਤਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ।
3: ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਰਮੇਸ਼ ਜੀ। ਤੇ ਮੇਰਾ ਸਵਾਲ ਇਹ ਸੀ ਜੀ, ਜਿੱਦਾਂ ਹੁਣ ਇੰਡੀਆ ਚ ਆਪਣੀ ਪੁਲਿਸ ਹੁੰਦੀ ਹੈ, ਇਹਨੂੰ ਤੇ ਇੰਡੀਪੈਂਡੈਂਟ ਬੋਡੀ ਰਹਿਣ ਦੋ, ਐਟਲੀਸਟ ਇਹਨਾਂ ਨੂੰ ਤੇ ਆਪਣਾ ਕੰਮ ਕਰਨ ਦੋ, ਹਨਾ। ਜਿੱਦਾਂ ਇੱਥੇ ਹੈ ਕਿ ਪੁਲਿਸ ਨੂੰ ਕਿਸੇ ਤੋਂ ਪਰਮਿਸ਼ਨ ਨੀ ਲੈਣੀ ਪੈਂਦੀ ਹੈ ਨਾ, ਜੇ ਉਹਨੇ ਟਿਕਟ ਦੇਣੀ ਦੇਣੀ, ਜੇ ਕਿਸੇ ਨੂੰ ਫੜਨਾ ਉਹਨੇ ਫੜਨਾ। ਤੇ ਇਹ ਇਹ ਆਪਾਂ ਟੈਕਸ ਪੇ ਕਰਦੇ ਹਾਂ ਉੱਥੇ ਕਿ ਪੁਲਿਸ ਸਾਡੀ ਸੇਫਟੀ ਵਾਸਤੇ ਹੋਵੇ, ਤੇ ਉਲਟਾ ਪੋਲੀਟੀਸ਼ੀਅਨਾਂ ਨੂੰ ਸਪੋਰਟ ਕਰ ਰਹੇ, ਉਹਨਾਂ ਦੀ ਸੇਫਟੀ ਕਰ ਰਹੇ, ਤੇ ਜੇ ਆਮ ਬੰਦਾ ਬੋਲਦਾ ਵੀ ਮਾਰਦੇ ਛਿੱਤਰ। ਤੇ ਮੇਰੇ ਹਿਸਾਬ ਨਾਲ ਇੱਕ ਐਟਲੀਸਟ ਇੱਦਾਂ ਦੇ ਡਿਪਾਰਟਮੈਂਟ ਨੂੰ ਤੇ ਇੰਡੀਪੈਂਡੈਂਟ ਰਹਿਣ ਨੂੰ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭਾਈ ਜੀ। ਜੀ ਰਮੇਸ਼ ਜੀ।
0: ਸੰਧੂ ਸਾਹਿਬ, ਇੱਕ ਸ਼ਬਦ ਹੁੰਦਾ ਅਮੀਨ, ਕਿ ਚਲੋ ਜਦੋਂ, ਮੈਂ ਤੇ ਇਹੀ ਕਹੂੰਗਾ ਕਿ ਭਾਈ ਤੁਹਾਡੇ ਸ਼ਬਦ ਹੂ ਬਹੂ ਲਾਗੂ ਹੋਣ, ਕਿਉਂਕਿ ਅਸੀਂ ਵੀ ਇਹੀ ਆਸ ਤੇ ਇੱਛਾ ਕਰਦੇ ਹਾਂ। ਔਰ ਇਹੀ ਇੱਕ ਵੱਡਾ ਹੱਲ ਹੈ, ਜਦੋਂ ਕਾਨੂੰਨ ਆਪਣੀ ਆਜ਼ਾਦ ਤਰਾਨਾ ਸੱਚ ਤੇ ਚੱਲ ਕੇ ਕੰਮ ਕਰੇਗਾ, ਫਿਰ ਹੀ ਭਾਰਤ ਦਾ ਭਲਾ ਹੋਣਾ। ਮੈਂ ਸਰੋਤਿਓ ਤੁਹਾਡੇ ਵਿਚਾਰਾਂ ਦੀ ਕਦਰ ਕਰਦਾ ਹਾਂ। ਬਾਕੀ ਚਲੋ ਇਹਦੇ ਲਈ ਆਪਾਂ ਜਦੋਂ ਜਹਿਦ ਜਾਰੀ ਰੱਖੀਏ, ਇੱਕ ਨਾ ਇੱਕ ਦਿਨ ਜਿੱਤ ਸੱਚ ਦੀ ਹੋਵੇ।
1: ਬਿਲਕੁਲ ਜੀ। ਸੋ ਨਾਲ ਦੀ ਨਾਲ ਇੱਕ ਮੈਸੇਜ ਦੇ ਦੀ, ਉਸ ਤੋਂ ਬਾਅਦ ਫਿਰ ਅਗਲੀ ਕਾਲ ਵੱਲ ਚੱਲਦੇ ਹਾਂ। ਅਪਲਾਈਂਸ ਜੰਕਸ਼ਨ, ਜੇ ਤੁਸੀਂ ਘਰ ਵਾਸਤੇ ਅਪਲਾਈਂਸਿਸ ਖਰੀਦਣੇ ਆ, ਬੇਸਮੈਂਟ ਅਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਖਰੀਦਣੇ ਆ, ਤਾਂ ਤੁਸੀਂ ਅਪਲਾਈਂਸ ਜੰਕਸ਼ਨ ਨੂੰ ਯਾਦ ਰੱਖੋ। ਫਰਿੱਜ, ਸਟੋਵ, ਡਿਸ਼ ਵਾਸ਼ਰ, ਡਰਾਈਵਰ, ਕਿਸੇ ਵੀ ਤਰ੍ਹਾਂ ਦੇ ਅਪਲਾਈਂਸਿਸ ਲੈਣੇ ਆ, ਬਸ ਤੁਸੀਂ ਅਪਲਾਈਂਸ ਜੰਕਸ਼ਨ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ, ਤਾਂ ਕਿ ਤੁਹਾਨੂੰ ਖੂਬਸੂਰਤ ਡਿਸਕਾਊਂਟ ਅਤੇ ਤੋਹਫੇ ਮਿਲ ਸਕਣ। 905-450-0054, ਅਪਲਾਈਂਸ ਜੰਕਸ਼ਨ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। 9445, ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਲਹਿਰਾਂ 'ਚ ਤੁਹਾਡਾ ਸਵਾਗਤ।
4: ਹੁਸ਼ਿਆਰਪੁਰੇ ਜੀ, ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ। ਹੁਸ਼ਿਆਰਪੁਰ ਜੀ, ਜੋ ਵੋਟਾਂ ਦੇ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਤੁਸੀਂ ਸਾਨੂੰ ਸਮਝਾਇਆ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ। ਮੈਨੂੰ ਕੀ ਤਕਲੀਫ ਹੈ, ਮੈਂ ਤਾਂ ਉੱਥੇ ਗਿਆ ਨੀ, ਜਾਣਾ ਨੀ, ਵੋਟ ਮੇਰੀ ਕੱਟੀ ਗਈ ਤਾਂ ਕੱਟੀ ਹੈ। ਬਹੁਤ ਚੰਗਾ ਫੈਸਲਾ ਦਿੱਤਾ, ਹੁਣ ਅਸੀਂ ਸਮਝ ਗਏ। ਹੁਣ ਉਹ ਪਾਣੀਆਂ ਦਾ ਫੈਸਲਾ, ਇਹ ਪਾਣੀਆਂ ਦਾ ਫੈਸਲਾ ਕਦੇ ਹੱਲ ਨੀ ਹੋਣਾ। 1906 ਤੋਂ ਪਹਿਲਾਂ ਪਾਣੀਆਂ ਦੀ ਕੋਈ ਸਮੱਸਿਆ ਨਹੀਂ ਸੀ। ਸਾਡੇ ਅਕਾਲੀਆਂ ਨੇ ਆਪਦੇ ਲਾਲਚ ਦੀ ਖਾਤਰ ਪੰਜਾਬ ਦੇ ਤਿੰਨ ਟੁਕੜੇ ਕਰਕੇ ਕਰ ਦਿੱਤੇ ਹੈ। ਤਾਰਾ ਸਿੰਘ ਹੋਏ, ਮਾਸ਼ ਤਾਰਾ ਸਿੰਘ ਹੋਇਆ, ਫਤਿਹ ਸਿੰਘ ਹੋਇਆ ਆਦਿ। ਹੁਣ ਕਈਆਂ ਨੂੰ ਤਾਂ ਇਸ ਗੱਲ ਦਾ ਪਤਾ ਨੀ, ਗੁੱਸਾ ਜੋਰ ਲਗੋਲ ਕਰਦੀਆਂ ਬਾਰੇ ਕਹਿ ਰਿਹਾ। ਮਸਲਾ ਹੀ ਕੋਈ ਨੀ ਸੀ 1906 ਤੋਂ ਪਹਿਲਾਂ ਜਦੋਂ ਪੰਜਾਬ ਦੇ ਟੁਕੜੇ ਨੀ, ਇਹ ਨੀ ਹੱਲ ਹੋਣਾ ਪੰਜਾਬ ਦਾ। ਕੋਵੇਰੀ ਦਾ ਫੈਸਲਾ ਅੱਜ ਤੱਕ ਨੀ ਹੋਊਗਾ, ਕਿਵੇਂ ਹੋਜੂਗਾ? ਤੁਸੀਂ ਦੱਸੋ, ਹੋਜੂਗਾ ਪਾਣੀ ਦਾ? ਨਹੀਂ, ਇਹ ਰੇੜਕਾ ਚੱਲਦਾ ਹੀ ਰਹਿਣਾ।
1: ਬਹੁਤ ਸ਼ੁਕਰੀਆ ਜੀ, ਇਹ ਤਾਂ ਤੁਸੀਂ ਦਿਲ ਦਿਖਾਉਣ ਲਈ ਗੱਲ ਕਰ ਗਏ, ਪਰ ਜੰਮੂ ਕਸ਼ਮੀਰ ਵਾਂਗੂ ਪਾਣੀਆਂ ਦਾ ਮਸਲਾ ਵੀ ਬਹੁਤ ਲੰਬੇ ਸਮੇਂ ਤੋਂ ਉਲਝਿਆ ਹੈ ਜੀ। ਰਮੇਸ਼ ਜੀ, ਤੁਹਾਡੇ ਮੂੰਹ ਸੁਣਦੇ ਹਾਂ ਜੀ।
0: ਚਲੋ, ਗੱਲ ਇਹ ਹੈ ਕਿ ਇਸ ਗੱਲ ਦੀ ਤੇ ਚਲੋ ਆਪਾਂ ਕਹਿ ਸਕਦੇ ਕਿ ਕਾਫੀ ਔਖਾ ਆ, ਹਰੇਕ ਢੰਗ ਦੇ ਨਾਲ ਹੀ ਔਖਾ, ਰਾਜਨੀਤਿਕ ਤੌਰ ਤੇ ਵੀ, ਭੂਗੋਲਿਕ ਸਥਿਤੀਆਂ ਦੇ ਤੌਰ ਤੇ ਵੀ, ਤੇ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਵੀ, ਕਿਉਂਕਿ ਪਾਣੀ ਦੀ ਜ਼ਰੂਰਤ ਜ਼ਿਆਦਾ ਆ। ਪਰੰਤੂ ਜੇ ਨਾ ਆਪਾਂ, ਮੈਨੂੰ ਲੱਗਦਾ ਕਿ ਤੱਕ ਲੈਣ ਸਰਕਾਰਾਂ ਵਿੱਚ, ਪੰਜਾਬ ਦੀ ਸਰਕਾਰ ਵੀ ਤੱਕ ਲਵੇ, ਕੇਂਦਰ ਵੀ ਤੱਕ ਲਏ, ਘੱਟੋ ਘੱਟ ਜਿਹੜਾ ਪਾਣੀ ਆਪਾਂ ਵੇਸਟੇ ਜਾ ਰਿਹਾ ਜਾਂ ਕਿਸੇ ਕਾਰਨ ਵੀ ਵੱਧ ਵਰਤਿਆ ਜਾ ਰਿਹਾ, ਉਹਨੂੰ ਕੰਟਰੋਲ ਕਰ ਲਈਏ ਤੇ ਥੋੜਾ ਬਹੁਤਾ ਪਾਣੀ ਚਨਾਬ ਵਿੱਚੋਂ ਆ ਜੇ, ਤੇ ਮੈਨੂੰ ਲੱਗਦਾ ਕਿ ਕਾਫੀ ਸਾਲ ਜਿਹੜਾ ਮਸਲਾ ਜਿਹੜਾ ਹੱਲ ਹੋ ਸਕਦਾ, ਹਾਲਾਂਕਿ ਚਿਰ ਸਥਾਈ ਨਹੀਂ, ਪਰੰਤੂ ਹੱਲ ਹੋ ਸਕਦਾ। ਕਿਉਂਕਿ ਏਦਾਂ ਦਾ ਮਸਲਾ ਨੀ, ਜਦੋਂ ਚਨਾਬ ਦੀ ਗੱਲ ਕਰਦੇ ਹਾਂ, ਇੱਕੋ ਹੀ ਅੜਚਨ ਆ ਨਾ, ਪਾਕਿਸਤਾਨ ਅੜਚਨ ਹੈ। ਹੁਣ ਪਾਕਿਸਤਾਨ ਦੇ ਨਾਲ ਵੀ ਏਦਾਂ ਦੀਆਂ ਸ਼ਰਤਾਂ ਤੇ ਹੈਗੀਆਂ ਹੀ ਆ ਕਿ ਭਾਈ 80% ਪਾਣੀ ਤੇਰਾ ਤੇ 20% ਅਸੀਂ 80 ਚੋਂ ਆਪਣੇ 20 ਲੈ ਲੈਂਦੇ ਹਾਂ, ਨਹੀਂ 80 ਮੰਗਦੇ। ਸੋ ਏਦਾਂ ਦੀਆਂ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਸਮਝਦਾ ਕਿ ਜੇ ਸਰਕਾਰਾਂ ਇਮਾਨਦਾਰੀ ਨਾਲ ਤੱਕ ਲੈਣ ਤੇ ਕਾਫੀ ਹੱਦ ਤੱਕ ਮਸਲਾ ਹੱਲ ਹੋ ਸਕਦਾ ਹੈ। ਬੜਾ ਕੁਛ ਹੁੰਦਾ ਸਰਕਾਰਾਂ ਤੋਂ ਡੈਮ ਬਣਾ ਕੇ ਪਾਣੀ ਨੂੰ ਸਟੋਰੇਜ ਕਰਕੇ ਲੋੜ ਪੈਣ ਤੇ ਵਰਤਣਾ, ਇਹੋ ਜਿਹੇ ਸਾਧਨ ਅੱਜ ਦੇ ਸਮੇਂ ਕੈਪਟਨ ਸਾਹਿਬ ਹੈਗੇ ਆ। ਰੌਲਾ ਸਰਕਾਰਾਂ ਦੀ ਮੰਸ਼ਾ ਤੇ ਹੈ, ਜੇ ਸਰਕਾਰਾਂ ਤੱਕ ਲੈਣ ਤੇ ਹੋ ਸਕਦਾ, ਜੇ ਨਾ ਤੱਕਿਆ ਤੇ ਫਿਰ ਤੇ ਨਤੀਜੇ ਜੋ ਤੁਸੀਂ ਕਿਹਾ ਉਹੀ ਹੈ
1: ਜੀ। ਬਹੁਤ ਸ਼ੁਕਰੀਆ ਜੀ। ਬਹੁਤ ਸਾਰੀਆਂ ਕਾਲਜ ਸਟਿਲ, ਅਜੇ ਵੀ ਬਹੁਤ ਸਾਰੀਆਂ ਕਾਲਜ ਨੇ, ਬਹੁਤ ਸਾਰੇ ਸਰੋਤੇ, ਬਹੁਤ ਸਾਰੇ ਸਵਾਲ ਰਮੇਸ਼ ਜੀ ਸਾਡੇ ਹਮੇਸ਼ਾ ਰਹਿ ਜਾਂਦੇ ਆ। ਹੁਣ ਕੱਲ੍ਹ ਨੂੰ ਇੱਕ ਨਵੀਂ ਸਵੇਰ, ਨਵੇਂ ਦਿਨ ਅਤੇ ਨਵੇਂ ਖਬਰਾਂ, ਨਵੇਂ ਪੰਜਾਬ ਦੀਆਂ ਉਸ ਹਵਾਵਾਂ ਦਾ ਜ਼ਿਕਰ ਫਿਰ ਕਰਾਂਗੇ। ਸੋ ਅੱਜ ਸਮਾਂ ਆਪਾਂ ਨੂੰ ਇੱਥੋਂ ਤੱਕ ਇਜਾਜ਼ਤ ਦੇ ਰਿਹਾ ਸੀ। ਰਮੇਸ਼ ਹੁਸ਼ਿਆਰਪੁਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਕੱਲ੍ਹ ਨੂੰ ਜੁੜਦੇ ਹਾਂ ਇੱਕ ਨਵੇਂ ਪ੍ਰੋਗਰਾਮ ਅਤੇ ਨਵੀਆਂ ਖਬਰਾਂ ਦੇ ਨਾਲ।
0: ਜੀ ਸੰਤੂ ਸਾਹਿਬ, ਬਹੁਤ ਬਹੁਤ ਮਿਹਰਬਾਨੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਖਬਰਾਂ ਲੈ ਕੇ ਜੁੜੇ ਹੋਏ ਸੀ। ਸੋ ਇੱਥੋਂ ਤੱਕ ਸਾਡਾ ਸਾਥ ਸੀ ਖਬਰਾਂ ਦਾ। ਸੋ ਰਮੇਸ਼ ਜੀ, ਫਿਰ ਕੱਲ੍ਹ ਨੂੰ ਇੱਕ ਨਵੇਂ ਦਿਨ ਦੇ ਵਿੱਚ, ਨਵੀਂ ਸ਼ੁਰੂਆਤ ਦੇ ਵਿੱਚ ਆਵਾਂਗੇ, ਨਵੀਆਂ ਖਬਰਾਂ ਲੈ ਕੇ ਅਤੇ ਨਵੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਸੋ ਜੇ ਤੁਸੀਂ ਰੇਡੀਓ ਪ੍ਰੋਗਰਾਮ ਦੇ 7 to 8 ਵਾਲੇ ਹਿੱਸੇ ਦੇ ਵਿੱਚ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸਾਡੇ ਹੈੱਡ ਆਫਿਸ ਕਾਲ ਕਰ ਲਿਓ, ਜਾਂ ਤੁਸੀਂ ਮੇਰੇ ਨੰਬਰ 'ਤੇ ਕਾਲ ਕਰ ਲਿਓ 4378700001। ਅਤੇ ਜਾਂਦੇ ਜਾਂਦੇ ਬਸ ਇਹੀ ਕਹੂੰਗਾ ਕਿ ਪਿਆਰ, ਸਬਰ, ਸੰਤੋਖ, ਵਿਸ਼ਵਾਸ ਬਣਾ ਕੇ ਰੱਖੋ ਅਤੇ ਜ਼ਿੰਦਗੀ ਬਹੁਤ ਖੂਬਸੂਰਤ ਆ, ਜ਼ਿੰਦਗੀ ਨੂੰ ਚੜ੍ਹਦੀ ਕਲਾ ਨਾਲ ਜਿਉਣਾ ਸਿੱਖੀਏ। ਜੇਬੋਂ ਭਰੇ ਅਤੇ ਢਿੱਡੋਂ ਰੱਜੇ, ਨਿੱਤੋਂ ਖਾਲੀ ਬੜੇ ਮਿਲਣਗੇ, ਥੋੜ੍ਹੀ ਖਾ ਕੇ ਭੁੱਖਿਆਂ ਤਾਂ ਹੀ ਰਜਾਉਣਾ ਜਾਣਦਾ ਕੋਈ ਕੋਈ, ਅੱਧ ਵਿਚਾਲੇ ਡੋਬਣ ਵਾਲੇ ਇੱਥੇ ਯਾਰ ਬਥੇਰੇ ਮਿਲਦੇ ਨੇ, ਜਿੰਦ ਵੇਚ ਕੇ ਯਾਰੀ ਤਾਂ।
5: Swing into golf season with AM 530 at the MITPA 33rd Annual Golf Tournament, June 10th at Piper's Heath Golf Club. Sponsored by Medi Systems, Avenue Building Group, Lyuna Local 183, Lyuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MITPA, meaningful interactions create benevolent acts. Register now or donate at micba.com. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਪੰਜਾਬੀ ਲਹਿਰਾਂ,
7: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
6: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
7: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
6: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
7: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
6: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
7: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
6: ਪ੍ਰੋਗਰਾਮ ਪੰਜਾਬੀ ਲਹਿਰਾਂ
7: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
10: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1518

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: ਵਾਤਾ ਪ੍ਰੋਗਰਾਮ ਹੈ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰ ਲੈ ਕੇ ਇੱਕ ਵਾਰ ਫਿਰ, ਅਤੇ ਆਲਵੇਜ਼ ਬਹੁਤ ਹੀ ਇੱਕ ਖੁਸ਼ੀਆਂ ਨਾਲ, ਬੜੀ ਇੱਕ ਐਕਸਾਈਟਮੈਂਟ ਦੇ ਨਾਲ ਤੁਹਾਡੇ ਨਾਲ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਸਵੇਰੇ ਉੱਠੀ ਦਾ ਉੱਠਣ ਸਾਰ ਹੁੰਦਾ ਬੱਲੇ ਨਵੀਂ ਸਿਆਂ, ਚੱਲ ਬਈ ਸਟੂਡੀਓ ਅਤੇ ਕਰੀਏ ਸਭ ਨਾਲ ਗੱਲਾਂ ਬਾਤਾਂ। ਤੁਸੀਂ ਵੀ ਆਲਵੇਜ਼ ਜੁੜਦੇ ਹੋ, ਆਪਣਾ ਯੋਗਦਾਨ ਪਾਉਂਦੇ ਹੋ, ਸੋ ਉਹਦੇ ਲਈ ਤੁਹਾਡਾ ਵੀ ਸਭ ਦਾ ਧੰਨਵਾਦ। ਸੇ ਪ੍ਰੋਗਰਾਮ ਪੰਜਾਬੀ ਲਹਿਰਾਂ ਸਟੂਡੀਓ ਦਾ ਨੰਬਰ ਹੈ 9056733337 ਆਪਣਾ ਫੋਨ ਨੰਬਰ ਹੈ, 905-673-3337 'ਤੇ ਆਲਵੇਜ਼ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਖੂਬਸੂਰਤ ਮੌਸਮ ਹੈ, ਮਿਡ ਵੀਕ ਹੈ ਅਤੇ ਅੱਜ ਵੀ ਕਹਿੰਦੇ ਆ ਕਿ 23-24 ਤੱਕ ਟੈਂਪਰੇਚਰ ਪਹੁੰਚ ਜਾਣਾ। ਸੋ ਵਾਹ ਵੀ ਵਾਹ, ਬੱਲੇ ਬੱਲੇ ਆ। ਦੇਖੋ ਮੌਸਮ ਸੋਹਣਾ ਹੋਵੇ, ਬੰਦੇ ਦਾ ਵੈਸੇ ਜੀ ਲੱਗ ਜਾਂਦਾ ਹੈ। ਸਵੇਰੇ ਉੱਠੋ, ਧੁੱਪ ਨਿਕਲੀ ਹੈ, ਬਹੁਤ ਸਾਰੇ ਸੱਜਣ ਮਿੱਤਰ ਤਾਂ ਸਵੇਰੇ ਹੁਣ ਸਮਰ ਆਉਂਦੀ ਹੈ ਤਾਂ ਕਹਿੰਦੇ ਆ ਯਾਰ ਵਾਕ ਲਈ ਨਿਕਲਦੇ ਆ। ਮੋਰਨਿੰਗ ਸਨ ਐਕਸਪੋਜ਼ਰ ਹੈ ਨਾ ਜਿਹੜਾ, ਵੀ ਤੁਸੀਂ ਸਵੇਰੇ ਉੱਠਦੇ ਹੋ ਅਤੇ ਸਵੇਰੇ ਤੁਸੀਂ ਬਾਹਰ ਵਿਟਾਮਿਨ ਡੀ ਲੈਂਦੇ ਹੋ, ਉਹਦੇ ਇੰਨੇ ਫਾਇਦੇ ਨੇ। ਮੈਂ ਝੂਠ ਨਹੀਂ ਬੋਲਣਾ, ਮੈਂ ਤਾਂ ਕਰਦਾ ਨਹੀਂ, ਬਟ ਮੈਨੂੰ ਇਹ ਪਤਾ ਵੀ ਉਹਦੇ ਫਾਇਦੇ ਬਹੁਤ ਨੇ। ਦੇਖੋ ਮੋਰਨਿੰਗ ਸਨ ਜੋ ਐਕਸਪੋਜ਼ਰ ਹੈ, ਇੱਕ ਤਾਂ ਆਫਕੋਰਸ ਨੈਚੁਰਲੀ ਬਾਹਰ ਜਾਂਦੇ ਹੋ ਅਤੇ ਤੁਹਾਨੂੰ ਉੱਠਣ ਦੇ ਵਿੱਚ ਥੋੜ੍ਹਾ ਜਿਹਾ ਬੰਦਾ ਅਵੇਕਿਨ ਹੁੰਦਾ। ਸੋ ਕਹਿੰਦੇ ਆ, ਸਟੱਡੀਜ਼ ਵੀ ਕਹਿੰਦੀਆਂ ਨੇ ਕਿ ਜਿਹੜੀਆਂ ਥੋੜ੍ਹੀਆਂ ਸਵੇਰ ਦੀਆਂ ਕੋਰਟੀਜ਼ੋਲ ਲੈਵਲਸ ਨੇ ਉਹ ਫਟੀਗ ਨਾਲ ਰਿਲੇਟਡ ਨੇ। ਬਟ ਸਵੇਰੇ ਉੱਠਦੇ ਹੋ ਤਾਂ ਇੱਕ ਤਾਂ ਮੋਰਨਿੰਗ ਜਿਹੜੀ ਸਨਲਾਈਟ ਹੈ, ਮੈਲਾਟੋਨਿਨ ਸਪਰੈਸ ਹੁੰਦਾ ਅਤੇ ਕੋਰਟੀਜ਼ੋਲ ਤੁਹਾਡਾ ਵੱਧਦਾ, ਉਹਦੇ ਨਾਲ ਤੁਸੀਂ ਟਾਇਰਡਨੈਸ ਪੂਰਾ ਦਿਨ ਥੋੜ੍ਹੀ ਜਿਹੀ ਘੱਟ ਫੀਲ ਕਰੋਗੇ। ਬਾਕੀ ਸਲੀਪ ਕੁਆਲਿਟੀ ਤੁਹਾਡੀ ਬਹੁਤ ਵੱਧਦੀ ਹੈ, ਕਿਉਂਕਿ ਤੁਹਾਡਾ ਸਰਕੇਡੀਅਨ ਰਿਦਮ ਹੈ ਜਿਹੜਾ ਉਹ ਰੈਗੂਲੇਟ ਹੁੰਦਾ। ਸੋ ਸਨਲਾਈਟ ਜਿਹੜੀ ਸਵੇਰ ਦੀ ਹੈ ਉਹਦੇ ਨਾਲ ਤੁਹਾਡੀ ਰਾਤ ਦੀ ਨੀਂਦ ਉੱਤੇ ਬਹੁਤ ਅਸਰ ਹੈ। ਹੁਣ ਕਿਹੜਾ ਸੋਚਦਾ ਕਿ ਯਾਰ ਸਵੇਰੇ ਉੱਠਾਂਗੇ, ਉਹਦਾ ਰਾਤ ਦੇ ਨਾਲ ਕਿਹੜਾ ਲੈਣਾ ਦੇਣਾ, ਬਟ ਹੈਗਾ। ਮੋਰਨਿੰਗ ਸਨਲਾਈਟ ਦੇ ਨਾਲ ਤੁਹਾਡਾ ਮੂਡ ਬੂਸਟ ਹੁੰਦਾ ਅਤੇ ਤੁਹਾਡੀ ਸਟ੍ਰੈਸ ਘੱਟਦੀ ਹੈ। ਹੁਣ ਹਰੇਕ ਕਹਿੰਦਾ ਯਾਰ ਮੈਨੂੰ ਤਾਂ ਟੈਨਸ਼ਨ ਹੀ ਬਹੁਤ ਹੈ, ਇੱਦਾਂ ਦੀਆਂ ਚੀਜ਼ਾਂ ਤੁਸੀਂ ਟਰਾਈ ਕਰੋ। ਸੋ ਵਿਟਾਮਿਨ ਡੀ ਸਪਲਾਈ ਵੱਧਦਾ, ਬਹੁਤ ਸਾਰੇ ਲੋਕਾਂ ਨੂੰ ਸਕਿਨ ਇਸ਼ੂਜ਼ ਨੇ ਉਹਦਾ ਬੜਾ ਬੈਨੀਫਿਟ ਹੁੰਦਾ, ਡਿਪਰੈਸ਼ਨ ਵਰਗੇ ਸਿਮਟਮਸ ਨੇ, ਹੋਰ ਮੈਂਟਲ ਹੈਲਥ ਕੰਡੀਸ਼ਨਸ ਨੇ, ਸਨਲਾਈਟ ਦੇ ਨਾਲ ਉਹਦਾ ਬਹੁਤ ਫਾਇਦਾ। ਤੁਹਾਡੀ ਐਪੇਟਾਈਟ ਜਿਹੜੀ ਹੈ ਉਹ ਰੈਗੂਲੇਟ ਹੁੰਦੀ ਹੈ। ਸੋ ਹੈ ਬੜੀਆਂ ਚੀਜ਼ਾਂ ਨੇ। ਸਵੇਰੇ ਉੱਠ ਕੇ ਦੇਖੋ, ਸਵੇਰੇ ਨਾ 10 ਮਿੰਟ ਤੁਸੀਂ ਬਾਹਰ ਵਾਕ ਕਰਕੇ ਦੇਖਿਆ ਕਰੋ ਰੋਜ਼, ਅਤੇ ਮੈਨੂੰ ਤੁਸੀਂ 2-4 ਹਫ਼ਤਿਆਂ ਬਾਅਦ ਦੱਸਿਓ ਵੀ ਤੁਹਾਨੂੰ ਕੀ ਕੋਈ ਅਸਰ ਉਸ ਚੀਜ਼ ਦਾ ਹੋਇਆ ਜਾਂ ਨਹੀਂ, ਅਤੇ ਆਈ ਐਮ ਸ਼ੋਰ ਕਿ ਜ਼ਰੂਰ ਹੋਊਗਾ। ਸੋ ਠੀਕ ਹੈ, ਨਵੀਂ ਇਹ ਅੱਜ ਦੀ ਤੁਹਾਡੀ ਹੈਲਥ ਦੀ ਅਪਡੇਟ। ਅਤੇ ਨੰਬਰ ਹੈ ਸਟੂਡੀਓ ਦਾ 9056733337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਤੁਹਾਡੀ ਹੋ ਸਕਦੀ ਹੈ ਆਲਵੇਜ਼। 905-673-3337 ਯਾਦ ਰੱਖੋ, ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਦੀ ਟੀਮ ਨੂੰ, ਇੱਕ ਤਾਂ ਗੱਡੀ ਦੀ ਕੋਈ ਵੀ ਰਿਪੇਅਰ ਹੋਣ ਵਾਲੀ ਹੈ ਨਾ, ਜੇ ਐਕਸੀਡੈਂਟ ਹੋ ਗਿਆ, ਕੋਈ ਬੰਪਰ ਟੁੱਟ ਗਿਆ, ਫੈਂਡਰ ਟੁੱਟ ਗਿਆ, A to Z ਗੱਡੀ ਦੀ ਕੋਈ ਵੀ ਰਿਪੇਅਰ, ਤਾਂ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਦੀ ਟੀਮ ਨਾਲ ਸੰਪਰਕ ਕਰੋ। ਜੇ ਐਕਸੀਡੈਂਟ ਹੋ ਗਿਆ, ਇੰਸ਼ੋਰੈਂਸ ਨਾਲ ਸਾਰੀ ਡੀਲਿੰਗ ਇਹ ਕਰਨਗੇ ਤੁਹਾਡੇ ਲਈ, ਤੁਹਾਨੂੰ ਰੈਂਟਲ ਗੱਡੀ ਵੀ ਲੈ ਕੇ ਦੇਣਗੇ। ਨੰਬਰ ਹੈ 9054536780। ਕੋਈ ਗੱਡੀ ਪੇਂਟ ਹੋਣ ਵਾਲੀ ਹੈ, ਕੋਈ ਡੈਂਟ ਪੈ ਗਿਆ, ਇਹਨਾਂ ਕੋਲ ਲੈ ਜਾਓ, ਟੈਨਸ਼ਨ ਫਰੀ ਹੋ ਜਾਓ। 181 ਰਦਰਫਰਡ ਰੋਡ ਸਾਊਥ ਦੇ ਉੱਤੇ ਲੋਕੇਟਡ ਹੈ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ। ਰਦਰਫਰਡ ਅਤੇ ਗਲੇਡਨ ਦੇ ਬਿਲਕੁਲ ਨਜ਼ਦੀਕ, ਰਦਰਫਰਡ ਅਤੇ ਸਟੈਫਰਡ ਦੇ ਬਿਲਕੁਲ ਕੋਰਨਰ ਤੇ। 9054536780 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਅਤੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਆਟੋ ਥੈਫਟ ਦੇ ਇੱਕ ਇਨਵੈਸਟੀਗੇਸ਼ਨ ਦੇ ਵਿੱਚ 9 ਲੋਕਾਂ ਨੂੰ ਅਰੈਸਟ ਕੀਤਾ ਗਿਆ, ਜਿਨ੍ਹਾਂ ਵਿੱਚੋਂ 7 ਟੀਨੇਜਰ ਨੇ। ਹੈ ਟੀਨੇਜ ਏਜ ਦੇ ਵਿੱਚ ਤੁਸੀਂ ਦੇਖੋ ਕੀ ਕੁਛ ਬੱਚੇ ਕਰ ਰਹੇ ਆ। ਜਨਵਰੀ ਦੇ ਵਿੱਚ ਹੀ 2-17 ਸਾਲ ਦੇ ਮੁੰਡੇ ਸੀਗੇ ਸੇਂਟ ਕੈਥਰੀਨ ਤੋਂ, ਉਹਨਾਂ ਨੂੰ ਅਰੈਸਟ ਕੀਤਾ ਗਿਆ। 23 ਸਾਲ ਦਾ ਮੁੰਡਾ ਤੇ 18 ਸਾਲ ਦਾ ਹੈਮਿਲਟਨ ਦੇ, ਉਹਨਾਂ ਨੂੰ ਚਾਰਜ ਕੀਤਾ ਗਿਆ। ਤੇ ਹੁਣ ਉਸ ਤੋਂ ਬਾਅਦ 5 ਸਸਪੈਕਟ 16-17 ਸਾਲ ਦੀ ਉਮਰ ਦੇ, ਉਹਨਾਂ ਨੂੰ ਵੀ ਹੁਣ ਅਰੈਸਟ ਕੀਤਾ ਗਿਆ। 16 ਤੇ 17 ਸਾਲ ਦੀ ਉਮਰ, ਤੁਸੀਂ ਹਿਸਾਬ ਲਾ ਲਓ ਹੈ। 2025 ਨਵੰਬਰ ਤੋਂ ਲੈ ਕੇ ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਸੋ ਤਕਰੀਬਨ 6-7 ਮਹੀਨਿਆਂ ਦੇ ਵਿੱਚ ਕਹਿੰਦੇ 50 ਥੈਫਟ ਹੋਏ। ਐਂਡ ਨਵੇਂ ਲੈਕਸਿਸ ਟੋਯੋਟਾ ਦੇ ਵਹੀਕਲਸ ਜ਼ਿਆਦਾਤਰ ਤਕਰੀਬਨ 20 ਮਿਲੀਅਨ ਦੇ ਵਿੱਚ ਲੋਸਿਸ ਹੈ ਨਾਇਗਰਾ ਰੀਜਨ ਦੇ ਵਿੱਚ ਸਿਰਫ। ਤਾਂ ਬੱਚਿਆਂ ਨੂੰ ਸੰਭਾਲ ਲਓ ਬਈ, ਤੁਹਾਡੇ ਬੱਚੇ ਕਿੱਥੇ ਨੇ, ਕੀ ਕਰ ਰਹੇ ਆ, ਕਿਹਦੇ ਨਾਲ ਜਾ ਰਹੇ ਆ, ਅੱਧੀ ਰਾਤ ਨੂੰ ਗੱਡੀਆਂ ਚੋਰੀ ਕਰ ਰਹੇ, ਕੀ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਬੱਚੇ ਬਾਹਰ ਨਿਕਲੇ ਹੋਏ ਨੇ ਗੱਡੀਆਂ ਚੋਰੀਆਂ ਕਰ ਰਹੇ ਆ ਅੱਧੀ ਰਾਤ ਨੂੰ ਉਹ ਵੀ। ਸੋ ਚਲੋ, ਇਹਨਾਂ ਨੂੰ ਕਹਿੰਦੇ ਨੇ ਜ਼ੀਰੋ ਐਫਰਟ ਪੇਰੈਂਟਸ, ਜਿਹੜੇ ਬਿਲਕੁਲ ਕੋਈ ਐਫਰਟ ਨਹੀਂ ਪਾਉਂਦੇ, ਨਾ ਪਤਾ ਬੱਚਾ ਕੀ ਕਰ ਰਿਹਾ, ਕਿੱਥੇ ਜਾ ਰਿਹਾ, ਕਿਹਦੇ ਨਾਲ ਹੈ, ਕਿੰਨਾ ਚਿਰ ਬਾਹਰ ਹੈ। ਸੋ ਜ਼ੀਰੋ ਐਫਰਟ ਪੇਰੈਂਟਸ ਦੇ ਫਿਰ ਬੱਚੇ ਵੀ ਦੰਦੇ ਨਿਕਲਦੇ ਨੇ। ਇੱਕ ਤੁਸੀਂ ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ, ਨਵੀਂ ਟੌਪ ਦੀ ਕਿਚਨ ਰੈਡੀ ਕਰਾਉਣੀ ਆ ਤਾਂ ਮਿਸਟਰ ਜਸਪਾਲ ਜੀ ਨੂੰ ਕਾਲ ਕਰੋ। ਇੰਨਾ ਸੋਹਣਾ ਭਾਜੀ ਕੰਮ ਕਰਦੇ ਆ ਨਾ, ਬਸ ਤੁਸੀਂ ਵੀ ਦੇਖਦੇ ਰਹਿ ਜਾਓਗੇ ਵੀ ਬੱਲੇ ਯਾਰ, ਸਾਨੂੰ ਯਕੀਨ ਨਹੀਂ ਸੀ ਸਾਡੀ ਕਿਚਨ ਇੰਨੀ ਸੋਹਣੀ ਬਣ ਜੂ। ਨਿਊ ਹਾਈਟਸ ਕਿਚਨ, ਮਿਸਟਰ ਜਸਪਾਲ ਰਾਏ, ਹਾਈ ਐਂਡ ਕੰਮ, ਬਹੁਤ ਹੀ ਰੀਜ਼ਨੇਬਲ ਜੇ ਰੇਟ ਦੇ ਵਿੱਚ। ਮੇਰਾ ਨਾਂ ਲੈ ਦਿਓ ਗੁੱਡ ਡਿਸਕਾਊਂਟ ਦੇ ਲਈ, ਅਤੇ ਨਾਲੇ ਇੱਕ ਡਬਲ ਅੰਡਰਮਾਊਂਟ ਦਾ ਸਿੰਕ ਵੀ ਤੁਹਾਨੂੰ ਨਾਲ ਫ੍ਰੀ ਮਿਲ ਰਿਹਾ, ਠੀਕ ਹੈ। ਸੋ ਕਾਲ ਕਰੋ, ਕੋਈ ਬਾਰ ਰੈਡੀ ਕਰਾਉਣਾ, ਤੁਸੀਂ ਕੋਈ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਤਿਆਰ ਕਰਾਉਣੇ ਆ, ਜਾਂ ਤੁਸੀਂ ਕਿਹਨੇ ਨਵੀਂ ਅਸੀਂ ਤਾਂ ਕਿਚਨ ਹੀ ਤਿਆਰ ਕਰਾਉਣਾ, ਕਿਚਨ ਤਿਆਰ ਕਰਾਓ, ਵੈਨਿਟੀਜ਼ ਵੀ, ਕਾਊਂਟਰ ਟੌਪ, ਸਾਰਾ ਕੁਛ। 416-859-1920 ਜਸਪਾਲ ਰਾਏ, ਨਿਊ ਹਾਈਟਸ ਕਿਚਨ, 416-859-1920 ਸੋ ਓਕੇ, ਕੱਲ ਓਕਲਾਹੋਮਾ ਸਿਟੀ ਦਾ ਮੈਚ ਹੋਇਆ ਸੈਨ ਐਂਟੋਨੀਓ ਨਾਲ, ਤੇ ਓਕਲਾਹੋਮਾ ਵਾਲੇ ਜਿੱਤੇ। ਹੁਣ NBA ਫਾਈਨਲਸ ਦੀ ਉਡੀਕ ਸਾਰੇ ਕਰ ਰਹੇ ਆ। ਜੇ ਹੁਣ ਅਗਲੀ ਗੇਮ ਵੀ ਓਕਲਾਹੋਮਾ ਵਾਲੇ ਜਿੱਤਦੇ ਆ, ਫਿਰ ਚਲੋ ਜੀ, ਦੇ ਵਿਲ ਬੀ ਇਨ ਦਾ ਫਾਈਨਲਸ ਇੱਕ ਵਾਰ ਫਿਰ ਤੋਂ। ਬਟ ਜੇ ਸੈਨ ਐਂਟੋਨੀਓ ਵਾਲੇ ਜਿੱਤਣਗੇ ਤਾਂ ਫਿਰ ਇੱਕ ਹੋਰ ਮੈਚ ਹੋਊਗਾ। ਬਟ ਨਿਊਯਾਰਕ ਵਾਲੇ ਹੁਣ ਥੋੜ੍ਹੇ ਜਿਹੇ ਰਿਲੈਕਸਡ ਨੇ, ਰੈਸਟ ਰੁਸਟ ਕਰ ਰਹੇ ਆ, ਕਿਉਂਕਿ ਨਿਊਯਾਰਕ ਦੇ ਵਿੱਚ ਫਾਈਨਲ ਹੋਣਾ ਹੀ ਬੜੀ ਵੱਡੀ ਗੱਲ ਆ। ਸੋ ਦੇਖਦੇ ਆ ਕੀ ਬਣਦਾ। ਅੱਜ ਫਿਰ ਪਤਾ ਚੱਲੇਗਾ ਕਿ ਕੁਆਲੀਫਾਇਰ ਦੇ ਵਿੱਚ ਕਿਹੜੀ ਟੀਮ ਪਹੁੰਚਦੀ ਹੈ। ਹੈਦਰਾਬਾਦ ਅਤੇ ਰਾਜਸਥਾਨ ਦਾ ਅੱਜ ਮੈਚ ਹੈ, ਅਤੇ ਵਿਨਰ ਵਿਲ ਫੇਸ ਗੁਜਰਾਤ, ਅਤੇ ਫਿਰ ਵਿਨਰ ਵਿਲ ਫੇਸ ਬੰਗਲੌਰ। ਸੋ ਅੱਜ 10 ਵਜੇ ਹੈਦਰਾਬਾਦ ਅਤੇ ਰਾਜਸਥਾਨ ਦਾ ਵੀ ਮੈਚ ਹੈ। IPL ਵੀ ਯਾਰ ਉਈ ਖਤਮ ਹੋ ਗਈ ਆ, ਪਤਾ ਨਹੀਂ ਲੱਗਿਆ, ਆਈ ਤਾਂ ਗਈ। ਸਮਾਂ ਹੀ ਇਹ ਹੈ, ਸਮੇਂ ਦੇ ਆਉਣ ਜਾਣ ਦਾ ਪਤਾ ਹੀ ਨਹੀਂ ਲੱਗਦਾ। ਮਿੰਟਾਂ ਸਕਿੰਟਾਂ ਦੇ ਵਿੱਚ ਚੀਜ਼ਾਂ, ਯੂਨੋ, ਬਸ ਬੱਚੇ ਵੀ ਦੇਖੋ, ਕਦੋਂ ਬੱਚੇ ਦਾ ਜਨਮ ਹੁੰਦਾ, ਕਦੋਂ ਬੱਚੇ ਦੀ 15 ਸਾਲ ਦੀ ਉਮਰ ਹੁੰਦੀ ਹੈ, ਪਤਾ ਹੀ ਨਹੀਂ ਚੱਲਦਾ। ਸੋ ਟਾਈਮ ਫਲਾਈਸ, ਅਤੇ ਸਮੇਂ ਸਮੇਂ ਦੀਆਂ ਕਹਿੰਦੇ ਨਹੀਂ ਹੁੰਦੇ ਕਿ ਸਮੇਂ ਸਮੇਂ ਦੀਆਂ ਗੱਲਾਂ ਨੇ ਬਈ, ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਆਪਾਂ ਬੜਾ ਯਕੀਨ ਨਹੀਂ ਕਰਨਾ, ਬਟ ਹੁਣ ਜਦੋਂ ਆਪਣੇ ਦੇ ਬੀਤੀ ਹੈ ਫਿਰ ਆਪਾਂ ਕਹਿੰਦੇ ਨਹੀਂ ਯਾਰ, ਵਾਕਈ ਗੱਲ ਠੀਕ ਹੈ ਕਿ ਹੁਣ 30 ਤੋਂ ਬੰਦਾ 35 ਦਾ ਕਦੋਂ ਹੁੰਦਾ ਉਹ ਹੀ ਨਹੀਂ ਪਤਾ ਲੱਗਦਾ। ਚਲੋ, ਇਟਸ ਟਾਈਮ, ਐਂਡ ਟਾਈਮ ਨੂੰ ਚੇਰਿਸ਼ ਕਰੋ, ਇੰਜੋਏ ਕਰੋ, ਅਤੇ ਉਹੀ ਕਹਿੰਦੇ ਹੁੰਦੇ ਕਿ ਕਦੇ ਚੀਜ਼ਾਂ ਨੂੰ ਬੜਾ ਨਾ ਇੰਨਾ ਡਿਲੇ ਕਰਿਆ ਕਰੋ। ਸਰਵਰਤਨ ਜੀ ਸਾਡੇ ਨਾਲ ਜੁੜ ਚੁੱਕੇ ਨੇ, 416-833-8333 ਨੰਬਰ ਸਰ ਜੀ, ਪਹਿਲਾਂ ਤਾਂ ਗੁੱਡ ਮਾਰਨਿੰਗ ਸਰ, ਕੀ ਹਾਲ?
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਆਲਸੋ, ਐਂਡ ਥੈਂਕ ਯੂ ਵੈਰੀ ਮੱਚ।
0: ਏਅਰਪੋਰਟ ਤੇ ਹੋ?
1: ਮੈਂ ਨਹੀਂ, ਅੱਜ ਜਿਮ ਚ ਆ ਜੀ।
0: ਮੈਂ ਕਿਹਾ ਕਿਤੇ ਆਇਆ ਲੱਗਦਾ ਜਿਵੇਂ ਏਅਰਪੋਰਟ ਦੇ ਵਿੱਚ, ਮੈਂ ਕਿਹਾ ਫਿਰ ਸਰਵ ਜੀ ਚੱਲੇ ਛੁੱਟੀਆਂ ਦੇ।
1: ਨਹੀਂ, ਹਜੇ ਨਹੀਂ।
0: ਚਲੋ, ਟਾਈਮ ਹੈਗਾ ਜਿਮ ਚ ਗੱਲ ਕਰਨ ਦਾ? ਸਾਰੀ ਉਮਰ ਮਰਦੇ ਦਮ ਤੱਕ ਉਹ ਬੰਦਾ ਕੰਮ ਕਰਦਾ ਰਹੂਗਾ। ਸੋ ਪਲੀਜ਼, ਥੋੜਾ ਜਿਹਾ ਫਾਈਨੈਂਸਿਸ ਵੱਲ ਤੁਸੀਂ ਧਿਆਨ ਜ਼ਰੂਰ ਦਿਓ। ਸੌਰਵ ਜੀ, ਅੱਜ ਇੱਕ ਮੈਨੂੰ ਲਿਸਨਰ ਦਾ ਮੈਸੇਜ ਆਇਆ, ਕਹਿੰਦੇ ਕਿ ਸੌਰਵ ਭਾਜੀ ਨੂੰ ਪਲੀਜ਼ ਪੁੱਛਿਓ ਕਿ ਸਪੇਸਐਕਸ ਫੰਡਸ ਦੇ ਬਾਰੇ ਉਹਨਾਂ ਦਾ ਕੀ ਖਿਆਲ ਹੈ।
1: ਡੈਫੀਨੇਟਲੀ, ਹਾਂਜੀ, ਉਹਨਾਂ ਨੇ ਮੈਨੂੰ ਵੀ ਮੈਸੇਜ ਕੀਤਾ ਦੇਖੋ ਸਪੇਸ ਦੀ ਜਿਹੜੀ ਟੈਕਨੋਲੋਜੀ ਹੈਗੀ ਹੈ ਤੇ ਜਿਹੜੀ ਇੰਡਸਟਰੀ ਹੈ ਉਹਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਾਫੀ ਰੈਵੋਲੂਸ਼ਨ ਹੋਣ ਵਾਲੀ ਹੈ। ਉਹਦੇ ਤਿੰਨ ਕਾਰਨ ਹੈਗੇ ਆ, ਇੱਕ ਤਾਂ ਸਪੇਸ ਦੀ ਜਿਹੜੀ ਇੰਪੋਰਟੈਂਸ ਹੈ ਫੋਰ ਡਿਫੈਂਸ ਉਹ ਵੀ ਵਧੀ ਹੋਈ ਹੈ, ਦੂਸਰਾ ਵੀ ਨੀਡ ਟੂ ਫਾਈਂਡ ਮੋਰ ਪਲੇਸ ਦੈਨ ਅਰਥ, ਕਿਉਂਕਿ ਅਰਥ ਤੇ ਜਿਹੜਾ ਹੈਗਾ ਵਾ ਜਗ੍ਹਾ ਘਟਦੀ ਜਾ ਰਹੀ ਹੈ, ਈਵਨ ਡੇਟਾ ਸੈਂਟਰ ਨੂੰ ਵੀ ਕ੍ਰੀਏਟ ਕਰਨ ਦੇ ਲਈ ਸਪੇਸ ਜਿਹੜਾ ਹੈਗਾ ਉਹ ਯੂਟੀਲਾਈਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਹੈ। ਔਰ ਮਿਸਟਰ ਈਲਨ ਮਸਕ ਦਾ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈਗਾ ਵਿਦਇਨ 3 ਇਅਰਸ, ਵਿਚ ਆਈ ਸਿੰਸੀਅਰਲੀ ਸਸਪੈਕਟ ਕਿ ਥੋੜਾ ਜਿਹਾ ਲੇਟ ਹੋ ਜਾਏਗਾ। ਲੇਕਿਨ ਓਵਰਆਲ ਜਿਹੜਾ ਹੈਗਾ ਵੈ ਇਹਦੇ ਹੁਣ ਤਿੰਨ ਇਹਦੇ ਚ ਆਸਪੈਕਟ ਨੇ। ਪਹਿਲੀ ਗੱਲ ਇਹ ਹੈ ਕਿ ਸਪੇਸ ਐਕਸ ਮੇ ਬੀ ਪਹਿਲੀ ਕੰਪਨੀ ਬਣੂਗੀ ਜਿਹੜੀ ਕਿ $1 trillion ਮਾਰਕ ਨੂੰ ਹਿੱਟ ਕਰ ਦੇਗੀ IPO ਦੇ ਨਾਲ। ਦੂਸਰੀ ਚੀਜ਼ ਇਹ ਹੈ ਕਿ ਫਿਊ ਕੰਪਨੀ ਜਿਹੜੀਆਂ ਆਪਣੇ ਲਿਸਟ ਨੇ ਮੈਂਸ਼ਨ ਕੀਤੀਆਂ ਜਿਵੇਂ ਰੈੱਡ ਵਾਇਰ ਹੈ ਤੇ ਦੂਸਰੀ ਹੈ, ਉਹਦੇ ਵਿੱਚ ਹੁਣ ਤਿੰਨ ਚੀਜ਼ਾਂ ਨੇ। ਡਿਫੈਂਸ ਜਨਰਲੀ ਉਦੋਂ ਮੂਵ ਕਰਦਾ ਹੈਗਾ ਜਦੋਂ ਲੜਾਈ ਹੋ ਰਹੀ ਹੁੰਦੀ ਹੈ, ਜਦੋਂ ਸਪੈਂਡਿੰਗ ਵੱਧਦੀ ਹੈ, ਜਦੋਂ ਨੀਡ ਫਾਰ ਨਿਊ ਵੈਪਨਸ ਹੁੰਦੀ ਹੈ, ਔਰ ਅਦਰਵਾਈਜ਼ ਡਿਫੈਂਸ ਜਿਹੜਾ ਹੈਗਾ ਉਹ ਲੇਟੈਂਟ ਸਪੀਡ ਦੇ ਨਾਲ ਵੱਧਦਾ ਹੈ। ਭਾਵ ਕਿ ਡਿਫੈਂਸ ਦੇ ਜਿਹੜੇ ਸਟਾਕਸ ਨੇ ਉਹ ਇੱਕ ਸਪੈਸੀਫਿਕ ਮੂਮੈਂਟ ਦੇ ਉੱਪਰ ਜ਼ਿਆਦਾ ਜਿਹੜਾ ਹੈਗਾ ਪ੍ਰੋਫਿਟ ਬੁਕਿੰਗ ਕਰਦੇ ਹੈਗੇ ਆ। ਔਰ ਦੂਸਰੀ ਚੀਜ਼ ਇਹ ਹੈ ਕਿ ਨਿਊ ਟੈਕਨੋਲੋਜੀ ਇਜ਼ ਵੈਰੀ ਇੰਪੋਰਟੈਂਟ, ਜਿਵੇਂ ਫਾਰਮਾ ਦੇ ਵਿੱਚ ਨਵੀਂ ਇਨੋਵੇਸ਼ਨ ਬੜੀ ਇੰਪੋਰਟੈਂਟ ਹੈ, ਡਿਫੈਂਸ ਦੇ ਵਿੱਚ ਵੀ ਜਿਹੜਾ ਚੇਂਜਿੰਗ ਲੈਂਡਸਕੇਪ ਹੈਗਾ ਉਹਦੀ ਬੜੀ ਵੱਡੀ ਇੰਪੋਰਟੈਂਸ ਹੈਗੀ ਹੈ। ਇਸ ਕਰਕੇ ਆਈ ਵੁੱਡ ਸੇ ਮੋਸਟਲੀ ਜਿਹੜੇ ਪੋਰਟਫੋਲੀਓ ਮੈਨੇਜਰਸ ਨੇ ਉਹ ਡਿਫੈਂਸ ਤੇ ਟੈਕਨੋਲੋਜੀ ਨੂੰ ਉਦੋਂ ਆਪਣੇ ਪੋਰਟਫੋਲੀਓ ਚ ਲੈ ਕੇ ਆਉਂਦੇ ਨੇ ਜਦੋਂ ਉਹਨਾਂ ਨੇ ਇੱਕ ਪਰਟੀਕੁਲਰ ਸਿਚੁਏਸ਼ਨ ਤੇ ਹੈਜ ਕਰਨਾ ਹੁੰਦਾ। ਅਦਰ ਦੈਨ ਦੈਟ ਦੇ ਸਟੇ ਅਵੇ ਫਰੋਮ ਡਿਫੈਂਸ ਸਟਾਕਸ, ਕਿਉਂਕਿ ਇਹਨਾਂ 'ਚ ਸਪੈਕੂਲੇਸ਼ਨ ਬਹੁਤ ਹੈ, ਮੂਵਮੈਂਟ ਬਹੁਤ ਹੈ, ਔਰ ਉਹ ਜਿਹੜੀ ਮੂਵਮੈਂਟ ਜਿਹੜੀ ਹੈਗੀ ਹੈ ਉਹ ਇੱਕ ਕੰਡਿਊਸਿਵ ਇਨਵੈਸਟਮੈਂਟ ਇਨਵਾਇਰਮੈਂਟ ਕ੍ਰੀਏਟ ਨਹੀਂ ਕਰਦੀ। ਸੋ ਦੈਟਸ ਦਾ ਰੀਜ਼ਨ ਕਿ ਇਟਸ ਜਨਰਲੀ ਕੰਸਿਡਰਡ ਅ ਸੋਲੋ ਪਲੇ ਰਾਦਰ ਦੈਨ ਅ ਪਲੇ ਆਫ ਇੰਸਟੀਟਿਊਸ਼ਨਸ, ਇਹੀ ਰੀਜ਼ਨ ਹੈਗਾ। ਸੋ ਕਿਉਂਕਿ ਆਮ ਬੰਦੇ ਨੂੰ ਇਹ ਹੁੰਦਾ ਨਾ ਵੀ ਕਿ ਹਾਊ ਟੂ ਮੇਕ ਮਨੀ ਵਿਦ ਅ ਕੰਸਿਸਟੈਂਟ ਐਫਰਟ ਐਂਡ ਲੈਸ ਸਪੈਕੂਲੇਸ਼ਨ। ਸਪੈਕੂਲੇਸ਼ਨ ਸੋਲੋ ਪਲੇ ਦੇ ਵਿੱਚ ਤਾਂ ਵਧੀਆ ਲੱਗਦੀ ਹੈ, ਲੇਕਿਨ ਜਦੋਂ ਅਸੀਂ ਗੱਲ ਕਰਦੇ ਹੈਗੇ ਕਿ ਆਰਗੇਨਾਈਜ਼ਡ ਮਨੀ ਮੇਕਿੰਗ ਦੇ ਵਿੱਚ ਜਾਣਾ ਹੈ, ਦੈਨ ਵੀ ਨੀਡ ਟੂ ਫਾਈਂਡ ਆਊਟ ਕਿ ਵੇਅਰ ਦਾ ਬਿਗੈਸਟ ਅਲਫਾ ਇਜ਼। ਜਿਵੇਂ ਫੋਰ ਐਗਜ਼ਾਮਪਲ ਇਸ ਵੇਲੇ ਜੇ ਆਪਾਂ ਦੇਖਦੇ ਪਏ ਹੈਗੇ ਹਾਂ ਕਿ ਬਿਟਵੀਨ ਐਨਵੀਡੀਆ, AMD, ਬ੍ਰੌਡਕਾਮ, TSMC ਤੇ ਇੰਸਟੀਟਿਊਸ਼ਨਲ ਇਨਵੈਸਟਰਸ ਜ਼ਿਆਦਾ TSMC ਤੇ ਐਨਵੀਡੀਆ ਦੇ ਉੱਪਰ ਹੀ ਉਹ ਕਰ ਰਹੇ ਹੈਗੇ ਨੇ, ਬੈਂਕ ਕਰ ਰਹੇ ਨੇ, ਉਹਦੇ ਨਾਲ ਬ੍ਰੌਡਕਾਮ ਹੈ। ਜੇ ਆਪਾਂ ਮੈਮਰੀ ਸਟਾਕਸ ਦੀ ਗੱਲ ਕਰੀਏ ਤੇ ਮਾਈਕਰੋਨ ਤੇ ਸੈਨਡਿਸਕ ਹੈਗਾ। ਹੁਣ ਕੰਪਨੀਜ਼ ਤਾਂ ਹੋਰ ਵੀ ਹੈਗੀਆਂ, ਲੇਕਿਨ ਦੇ ਆਰ ਨਾਟ ਦੈਟ ਬੁਲਿਸ਼ ਔਨ ਦੋਜ਼ ਕੰਪਨੀਜ਼ ਰਾਦਰ ਦੈਨ ਮੋਰ ਸਟਰਕਚਰਡ ਔਨ ਦੀਸ ਕਾਈਂਡ ਆਫ ਕੰਪਨੀ। ਸੋ ਇਹ ਰੀਜ਼ਨ ਹੋ ਜਾਂਦਾ ਹੈ। ਸੋ ਆਈ ਵਾਂਟ ਸੇ ਕਿ ਡਿਫੈਂਸ ਇਜ਼ ਨਾਟ ਅ ਗੁੱਡ ਸੈਕਟਰ, ਸਪੇਸ ਐਂਡ ਡਿਫੈਂਸ ਆਰ ਗੁੱਡ ਸੈਕਟਰਸ, ਬਟ ਦੇ ਹੈਵ ਵੀ ਨੀਡ ਟੂ ਹੈਵ ਅ ਕੌਸ਼ਨ ਔਨ ਦੈਟ। ਜੀ
0: ਵੈਰੀ ਗੁੱਡ। ਸੋ ਸੌਰਭ ਜੀ ਦਾ ਨੰਬਰ ਹੈ 416-833-8533। ਹੋਰ ਇੱਦਾਂ ਦੀ ਇਨਫੋਰਮੇਸ਼ਨ ਜਾਂ ਤੁਸੀਂ ਚਾਹੁੰਦੇ ਹੋ ਕਿ ਨਵੀਂ ਯਾਰ ਸਾਨੂੰ ਹੈਲਪ ਚਾਹੀਦੀ ਹੈ, ਅਸੀਂ ਕਿੱਥੇ ਇਨਵੈਸਟ ਕਰੀਏ, ਦੇਖੋ ਆਪਾਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਆਪਾਂ ਇਹਨਾਂ ਕੰਮਾਂ 'ਚ ਨਹੀਂ ਪਏ। ਹੁਣ ਜਿਹੜਾ ਕੋਈ ਜਿੰਮ ਦਾ ਟ੍ਰੇਨਰ ਹੈ, ਹੁਣ ਕੋਈ ਵੀ ਸੋਚੇ ਯਾਰ ਮੈਂ ਵੀ ਬਸ ਟ੍ਰੇਨ ਕਰ ਲਵਾਂ ਲੋਕਾਂ ਨੂੰ, ਨਹੀਂ ਹੋਣਾ ਕਿਉਂਕਿ ਤੁਸੀਂ ਉਸ ਚੀਜ਼ ਨੂੰ ਸਟੱਡੀ ਨਹੀਂ ਕੀਤਾ। ਉਵੇਂ ਸਟਾਕਸ ਨੇ, ਮਾਰਕੀਟ ਹੈ, ਸੌਰਭ ਜੀ ਤੁਹਾਡੀ ਮਦਦ ਕਰਨਗੇ, ਗਾਈਡ ਕਰਨਗੇ, ਤੁਹਾਨੂੰ ਹੈਲਪ ਕਰਨਗੇ ਕਿੱਥੇ ਪੈਸੇ ਲਾਉਣੇ ਆ ਤੇ ਤੁਹਾਡਾ ਫਿਊਚਰ ਸੈੱਟ ਹੋ ਜਾਊਗਾ। ਸੋ ਨੰਬਰ ਹੈ 416-833-8533, 416-833-8533। ਸੌਰਭ ਜੀ ਬਹੁਤ ਸ਼ੁਕਰੀਆ।
1: ਥੈਂਕ ਯੂ ਸਰ।
0: ਥੈਂਕ ਯੂ ਸਰ। ਸੋ ਪ੍ਰੋਗਰਾਮ ਪੰਜਾਬੀ ਲੈਣਾ ਤੁਸੀਂ ਸੁਣ ਰਹੇ ਹੋ, ਨੰਬਰ ਹੈ ਆਪਣਾ 9 0 5 6 7 3 3 3 3 7 9 0 5 6 7 3 3 3 7। ਕੱਲ ਟੋਰਾਂਟੋ ਦੇ ਵਿੱਚ ਤਿੰਨ ਹੋਰ ਸ਼ੂਟਿੰਗਾਂ ਹੋਈਆਂ, ਚੱਕ ਤੇ ਫੱਟੇ ਵੀ, ਕਿਆ ਬਾਤ ਹੈ, ਉਹ ਵੀ ਰਾਤੋ ਰਾਤ ਓਵਰਨਾਈਟ, ਤੇ ਪੁਲਿਸ ਹੁਣ ਦੇਖ ਰਹੀ ਹੈ ਕਿ ਕੀ ਇਹ ਸ਼ੂਟਿੰਗਸ ਲਿੰਕਡ ਨੇ ਜਾਂ ਨਹੀਂ, ਲਿੰਕਡ ਹੋਣ ਨਾ ਹੋਣ ਸ਼ੂਟਿੰਗਾਂ ਤਾਂ ਹੋ ਹੀ ਰਹੀਆਂ ਨੇ ਨਾ। ਸੋ ਥੋੜ੍ਹੇ ਜਿਹਾ ਬਚੋ, ਬਾਹਰ ਬੁਰ ਨਿਕਲ ਰਹੇ ਹੋ ਤੇ ਖਿਆਲ ਰੱਖਣ ਦੀ ਬਹੁਤ ਜ਼ਰੂਰਤ ਹੈ। ਕੱਲ੍ਹ ਆਪਾਂ ਵਿਆਹਾਂ ਦੀ ਗੱਲ ਕੀਤੀ ਸੀ, ਹੈ ਨਾ, ਵੀ ਵਿਆਹ ਹੋਣੇ ਕਿਵੇਂ, ਕੋਈ ਬੱਚੇ ਨਹੀਂ ਚਾਹੁੰਦੇ, ਅਤੇ ਉਸ ਤੋਂ ਬਾਅਦ ਮੈਨੂੰ ਇੱਕ ਕਾਲ ਆਈ, ਉਹਦੇ ਉੱਤੇ ਥੋੜ੍ਹੀ ਜਿਹੀ ਤੁਹਾਡੀ ਦੇਖੋ ਗੱਲਬਾਤ, ਤੁਹਾਡਾ ਓਪੀਨੀਅਨ ਸੁਣਾਂਗੇ। ਵਿਆਹਾਂ 'ਚ ਹੁੰਦਾ ਬਹੁਤ ਕੁਛ ਹੈ, ਕੱਲ੍ਹ ਹੋਈ ਨਹੀਂ ਸੀ ਕਾਲ, ਕਿਨਾ ਵੀ ਜੇ ਜਿੱਦਾਂ ਮਰਜ਼ੀ ਵਿਆਹ ਕਰ ਲਓ, ਕਿਸੇ ਨੇ ਕਹਿਣਾ ਲੂਣ ਘੱਟ ਹੈ, ਕਿਸੇ ਨੇ ਕਹਿਣਾ ਜ਼ਿਆਦਾ ਆ, ਅਤੇ ਹਰੇਕ ਨੇ ਥੋੜ੍ਹਾ ਬਹੁਤਾ ਕਿਤੇ ਨਾ ਕਿਤੇ ਕਮੈਂਟ ਕਰਨਾ ਹੀ ਹੁੰਦਾ। ਚਲੋ ਲੋਕਾਂ ਦੀ ਹੈਗੀ ਆਦਤ ਯਾਰ ਕਿ ਮੀਨੋ ਕੋਈ ਨਾ ਕੋਈ ਟੋਕਾ ਟਕਾਈ ਹੈ ਨਿੰਦਣਾ ਚੀਜ਼ਾਂ ਨੂੰ, ਭਾਵੇਂ ਚੀਜ਼ ਪਰਫੈਕਟ ਹੋਵੇ ਤਾਂ ਵੀ। ਇੱਕ ਨਾ ਬ੍ਰੈਂਪਟਨ 'ਚ ਇੱਕ ਬੜੀ ਵਧੀਆ ਚੀਜ਼ ਹੋ ਰਹੀ ਹੈ, ਤੁਸੀਂ ਦੇਖਿਆ ਹੋਊ, ਹੁਣ ਇੱਕ ਐਪ ਦੇ ਨਾਲ ਤੁਸੀਂ ਲੋਕਰ ਇੱਕ ਖੋਲ੍ਹੋ ਅਤੇ ਉਹਨਾਂ ਲੋਕਰਸ ਦੇ ਵਿੱਚ ਸਪੋਰਟਸ ਦੀ ਗੀਅਰ ਹੈ, ਯਾਨੀ ਕਿ ਬਾਸਕਿਟਬਾਲ ਮਿਲ ਜੂ ਤੁਹਾਨੂੰ, ਸੋਕਰ ਬਾਲ ਮਿਲ ਜੂ, ਵਾਲੀਬਾਲ ਮਿਲ ਜੂ, ਬਸ ਇਕਵਿਪ ਸਪੋਰਟਸ ਦੀ ਐਪ ਡਾਊਨਲੋਡ ਕਰੋ ਐਂਡ ਸੈਲਫ ਸਰਵ ਇਹ ਇਕਵਿਪਮੈਂਟ ਲੋਕਰ ਨੇ, ਵਧੀਆ ਚੀਜ਼ ਹੈ ਵੈਸੇ, ਬਟ ਇੰਨਾ ਕਹਿ ਕੇ ਲੋਕ ਹੁਣ ਚੋਰੀ ਨਾ ਕਰਨ ਲੱਗ ਜਾਣ। ਬਟ ਜੇ ਐਪ ਬਣੀ ਹੈ ਤੇ ਲੋਕਾਂ ਨੇ ਆਪਦੀ ਆਈ ਗੈਸ ਇਨਫੋਰਮੇਸ਼ਨ ਐਪ ਦੇ ਵਿੱਚ ਪਾਉਣੀ ਹੈ, ਫਿਰ ਚੀਜ਼ਾਂ ਚੋਰੀਆਂ ਕਰਨੀਆਂ ਔਖੀਆਂ ਨਹੀਂ ਹੁਣ। ਦੇਖੋ ਬ੍ਰੈਂਪਟਨ ਦੇ ਵਿੱਚ ਆਪਾਂ ਨੂੰ ਇਹ ਵੀ ਡਰ ਹੈ ਕਿ ਜੇ ਸਿਟੀ ਵੱਲੋਂ ਬਾਸਕਟਬਾਲਾਂ ਜਾਂ ਸੋਕਰ ਬਾਲਾਂ ਰੱਖੀਆਂ ਗਈਆਂ ਫ੍ਰੀ ਦੇ ਵਿੱਚ ਕਿ ਲੋਕ ਚੋਰੀ ਨਾ ਕਰ ਰਹੇ, ਹਰੇਕ ਚੀਜ਼ ਚੋਰੀ ਹੋਣ ਦਾ ਆਪਾਂ ਨੂੰ ਡਰ ਹੈ। ਚਲੋ ਨੈਚੁਰਲੀ ਹੁੰਦਾ ਹੀ ਹੈ ਜਿਹੜੇ ਹਿਸਾਬ ਨਾਲ ਨਾ ਆਪਣਾ ਆਪਣੇ ਸ਼ਹਿਰ ਦੇ ਵਿੱਚ ਚੀਜ਼ਾਂ ਹੋ ਰਹੀਆਂ ਨੇ। ਕੋਈ ਕਹਿੰਦਾ ਹੁਣ ਇਹਨਾਂ ਨੇ ਤਾਂ ਥੋੜੀਆਂ ਲੈ ਕੇ ਵਿੰਡੋਆਂ ਤੋੜ ਕੇ ਲੋਕਰ ਦੀਆਂ ਤੇ ਬਾਲਾਂ ਚੋਰੀ ਕਰ ਲੈਣੀਆਂ, ਬਟ ਨਹੀਂ ਯਾਰ, ਥੋੜੇ ਲੋਕ ਸਿਆਣੇ ਬਣਨ ਤੇ ਇੱਦਾਂ ਦੀਆਂ ਚੀਜ਼ਾਂ ਵਧੀਆ ਨੇ। ਹੁਣ ਹੋਰ ਕਈ ਸ਼ਹਿਰਾਂ 'ਚ ਤੁਸੀਂ ਕੰਟਰੀਜ਼ ਦੇ ਵਿੱਚ ਜਾਂਦੇ, ਉੱਥੇ ਉਈ ਆਮ ਹੀ ਬਾਲਾਂ ਪਈਆਂ ਹੁੰਦੀਆਂ, ਜਿਹਨੇ ਖੇਡਣਾ ਉਹ ਬਾਲ ਚੱਕਦਾ ਖੇਡਦਾ, ਚਲੋ ਜੀ ਡਨ। ਆਪਾਂ ਨੂੰ ਉੱਥੇ ਡਰ ਰਹਿੰਦਾ ਕਿ ਸਾਡਾ ਕੋਈ ਸਮਾਨ ਨਾ ਚੋਰੀ ਹੋ ਜਾਵੇ। ਚਲੋ ਵਿਆਹ ਨੂੰ ਛੱਡੋ, ਆਪਾਂ ਥੋੜ੍ਹੀ ਚੋਰੀ ਦੀ ਗੱਲ ਕਰਦੇ ਹਾਂ ਕਿਉਂਕਿ ਕੱਲ੍ਹ ਹੋ ਗਈ ਸੀ ਵਿਆਹ ਦੀ ਗੱਲ। ਮੈਂ ਨਾ ਕਿਹੜਾ ਇੱਕ ਟੋਪਿਕ ਕੀਤਾ ਸੀ ਵੀ ਤੁਹਾਡਾ ਕਿਹੜਾ ਕਿਹੜਾ ਸਮਾਨ ਹੈ ਐਸਾ ਜਿਹੜਾ ਕਦੇ ਚੋਰੀ ਹੋਇਆ। ਬੜੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਲੋਕਾਂ ਨੇ ਸ਼ੇਅਰ ਕੀਤੀਆਂ ਕਿ ਨਵੀਂ ਸਾਡਾ ਆਹ ਵੀ ਚੋਰੀ ਹੋਇਆ, ਉਹ ਵੀ ਹੋਇਆ। ਅਤੇ ਮੈਨੂੰ ਲੱਗਦਾ ਮੈਂ ਸਵੇਰੇ ਨਹੀਂ ਇਹ ਡਿਸਕਸ਼ਨ ਕੀਤੀ, ਸ਼ਾਮ ਨੂੰ ਮੈਂ ਜ਼ਰੂਰ ਕੀਤੀ ਹੈ ਕਿਉਂਕਿ ਮੈਂ ਸ਼ੇਅਰ ਕਰ ਦਿਉਂਦਾ ਕਿ ਮੇਰੀ ਇੱਕ ਚੀਜ਼ ਚੋਰੀ ਹੋਈ। ਤੁਸੀਂ ਹੱਸੋਗੇ ਸੁਣ ਕੇ ਜੇ ਤੁਸੀਂ ਨਹੀਂ ਗੱਲ ਸੁਣੀ, ਸਟੇ ਟਿਊਨਡ। ਉਸ ਤੋਂ ਪਹਿਲਾਂ ਸੁੱਖ ਭਾਅ ਜੀ ਸਾਡੇ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਫਰਾਈਡੇ ਪਰਸੋਂ ਅਸੀਂ ਲਾਈਵ ਸ਼ੋਅ ਕਰ ਰਹੇ ਹਾਂ 6885 ਟੋਮਕਨ ਰੋਡ ਲੋਕੇਸ਼ਨ ਤੇ, ਗ੍ਰੈਂਡ ਹੋਮ ਫਰਨੀਚਰ ਜੀ। ਸੁੱਖ ਭਾਅ ਜੀ
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਪਰਿਵਾਰਾਂ ਤੱਕ ਮੈਸੇਜ ਦੇ ਰਹੇ ਹਾਂ ਜੀ, ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ। ਸੋ ਇਸ ਵੀਕਐਂਡ ਦੇ ਉੱਪਰ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਭਾਰੀ ਡਾਲਰਾਂ ਦੀ ਸੇਵਿੰਗ ਤੇ ਨਾਲ ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਤੇ ਜਿਨ੍ਹਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਲੀ ਲੋਡਡ 3-ਸੀਟਰ ਸੋਫਾ, 2-ਸੀਟਰ ਲਫਸਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ 2500 ਸੀ, ਪਰ ਵੀਕਐਂਡ ਸਪੈਸ਼ਲ ਸਿਰਫ 999 ਦੇ ਵਿੱਚ 2500 ਵਾਲਾ ਰਿਕਲਾਈਨਰ ਸੋਫਾ ਸੈੱਟ $1000 ਦਾ ਮਿਲੂਗਾ। ਸੋਫਾ ਐਂਡ ਲਫਸਡ ਫੁੱਲੀ ਲੋਡਡ 999 ਦੇ ਵਿੱਚ $1000 ਦੇ ਤੁਸੀਂ ਵਿੱਚ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇਣ ਤੇ ਵੱਡੇ ਸਾਈਜ਼ ਦਾ ਟੈਲੀਵਿਜ਼ਨ LED ਟੀਵੀ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਰਿਕਲਾਈਨਰ ਸੋਫਾ ਸੈੱਟ ਸਿਰਫ ਤੁਹਾਨੂੰ $1000 ਦਾ ਦਿੱਤਾ ਜਾਊਗਾ ਤੇ ਨਾਲ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਜੇ ਤੁਸੀਂ ਮੇਫੀਲਡ ਵਾਲੀ ਪਾਸੇ ਆ ਰਹੇ ਹੋ ਜਾਂ ਤੁਸੀਂ ਕੁਈਨ ਸਟਰੀਟ ਵਾਲੇ ਪਾਸਿਓਂ ਆ ਰਹੇ ਹੋ, ਸਟਰੀਟ ਵਾਲੇ ਪਾਸੇ ਆ ਰਹੇ ਹੋ, ਤੇ ਹਾਈਵੇ 410 ਲੈ ਲਓ, ਹਾਈਵੇ 410 ਲੈ ਕੇ ਡੈਰੀ ਰੋਡ ਤੇ ਲੈਫਟ ਮਾਰ ਲਓ। ਜੀ ਹਾਂ, ਡੈਰੀ ਰੋਡ ਤੇ ਲੈਫਟ ਮਾਰ ਕੇ ਟੋਮਕਰ ਰੋਡ ਦੇ ਉੱਪਰ ਰਾਈਟ ਕਰ ਸਕਦੇ ਹੋ, ਬਿਲਕੁਲ ਟੋਮਕਰ ਰੋਡ ਦੇ ਉੱਪਰ 6885 ਟੋਮਕਰ ਰੋਡ, 6685 ਟੋਮਕਰ ਰੋਡ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਤੇ ਡੈਰੀ ਐਂਡ ਟੋਮਕਰ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਰ ਰੋਡ, 6685 ਟੋਮਕਰ ਰੋਡ ਨਵੀ ਭਾਜੀ,
0: 6885 ਟੋਮਕਰ ਰੋਡ। ਕੀ ਬਾਤ ਹੈ, 8270 ਹੈਲੋ।
3: ਹਾਂਜੀ ਨਵੀ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ, ਕਿਵੇਂ ਹੋ?
3: ਵਧੀਆ ਵਧੀਆ। ਮੈਂ ਨਾ ਐਲਐਸ ਵਿੱਚ ਜਾਂਦਾ ਜਿਮ ਲਾਈਕ 3-5 ਟਾਈਮਸ ਅ ਵੀਕ। ਤਾਂ ਪਿਛਲੇ 3 ਮਹੀਨੇ ਚ ਮੇਰੀ ਨਾ 2 ਫਨੀ ਜਿਹੀ ਚੋਰੀ ਹੋਈ ਹੈ। ਇੱਕ ਤਾਂ ਮੇਰਾ ਕੋਈ ਟਾਵਲ ਚੱਕ ਕੇ ਲੈ ਗਿਆ,
0: ਥੋੜਾ ਤੌਲੀਆ ਹੀ ਕੋਈ ਚੱਕ ਕੇ ਲੈ ਗਿਆ,
3: ਤੌਲੀਆ ਹੀ ਕੋਈ ਚੁੱਕ ਕੇ ਲੈ ਗਿਆ ਮੇਰਾ। ਇਟਸ ਨਾਟ ਦੈਟ ਆਈ ਫੋਰਗੇਟ ਓਵਰਨਾਈਟ, ਠੀਕ ਹੈ। ਮੈਂ ਸਵੇਰੇ ਸਵੇਰੇ ਚਲੋ ਮੈਂ ਕਿਹਾ ਲੇਜੀ ਜੀ ਹੈਗਾ, ਚੱਲ ਪਹਿਲਾਂ ਆਪਾਂ ਨਾ ਸੋਨਾ ਚ ਬੈਠ ਕੇ ਸ਼ਾਵਰ ਲੈ ਲੈਂਦੇ ਹਾਂ, ਵਰਕਆਊਟ ਆਫਟਰ ਨਾ। ਚਲ ਮੈਂ ਸ਼ਾਵਰ ਲੈ ਕੇ, ਚਲ ਮੈਂ ਕਿਹਾ ਤੌਲੀਆ ਮੈਂ ਬਾਹਰ ਸੁੱਕਣਾ ਪਾ ਦੇਣਾ, ਬਿਕਾਜ਼ ਆਫਟਰ ਵਰਕਆਊਟ ਮੈਨੂੰ ਦੁਬਾਰਾ ਫਿਰ ਸ਼ਾਵਰ ਲੈਣਾ ਪੈਣਾ ਹਨਾ। ਉਹ 2 ਘੰਟੇ ਦੀ ਵਿੰਡੋ ਦੇ ਵਿੱਚ ਵਿੱਚ ਹੀ ਸਮਰੀ ਟੋਕਿਟ ਦਸ ਵਨ ਸੇਮ ਜਿਮ ਜਨਵਰੀ ਦੇ ਵਿੱਚ ਨਾ ਇੱਕ ਦਿਨ ਬਹੁਤ ਵੱਡਾ ਸਟੋਰਮ ਆਇਆ, ਬਹੁਤ ਹੈਵੀ ਸਟੋਰਮ ਸੀਗਾ, ਆਪਾਂ ਡਰਾਈਵ ਨਹੀਂ ਕੀਤੀ ਉਸ ਦਿਨ ਹਨਾ। ਉਸ ਦਿਨ ਮੇਰੀ ਕੋਈ ਸ਼ੋਰਟ ਚੁੱਕ ਕੇ ਲੈ ਗਿਆ, ਸੇਮ ਸਿਨੈਰੀਓ। ਮੈਂ ਸਵੇਰੇ ਸਵੇਰੇ ਜਾ ਕੇ, ਚੱਲ ਮੈਂ ਠੰਡ ਲੱਗਦੀ ਆ, ਸੋਨਾ ਚ ਬਹਿਣਾ ਜਾ ਕੇ ਨਾ, ਅੱਧਾ ਪੌਣਾ ਘੰਟਾ ਸੋਨਾ ਚ ਬੈਠ ਕੇ, ਚੱਲ ਮੈਂ ਚਾਹ ਲੈ ਕੇ ਵਰਕਆਊਟ ਕਰਨ ਗਿਆ, ਵਾਪਸ ਆਇਆ ਮੇਰੀ ਕੋਈ ਸ਼ੋਰਟ ਚੁੱਕ ਲੈ ਗਿਆ, ਗਿੱਲੀ ਸ਼ੋਰਟ। ਕੀ ਕਰਨੀ ਕਿਸੇ ਨੇ?
0: ਨਹੀਂ, ਛੋਟੀ ਤੌਲੀਆ ਤੇ ਸ਼ੋਰਟਸ ਕੀ ਕਰਨੀਆਂ ਨੇ?
3: ਜੇ ਤਾਂ ਓਵਰਨਾਈਟ ਤੁਸੀਂ ਉੱਥੇ ਭੁੱਲ ਜਾਂਦੇ ਹੋ, ਫਿਰ ਉਹ ਗਰਮ ਛੱਡ ਦਿੰਦੇ ਆ ਚੀਜ਼ ਹਨਾ, ਠੀਕ ਹੈ। ਜੇ ਕੋਈ ਛੋਟੀ ਚੀਜ਼ ਹੈਗੀ ਆ, ਤੁਹਾਡਾ ਸੈੱਲਫੋਨ ਹੈ, ਤੁਹਾਡਾ ਹੈਡਫੋਨ ਹੈ, ਉਹ ਰੱਖ ਲੈਂਦੇ ਆ, ਵੀ ਚਲੋ ਕੋਈ ਭੁੱਲ ਗਿਆ ਹਨਾ। ਤਾਂ ਓਵਰਨਾਈਟ ਦਾ ਮੇਕ ਸੈਂਸ, ਮੈਂ ਉਹ ਮੈਂ ਸ਼ੇਅਰ ਕੀਤੀ ਜਿਹੜਾ ਜਿਮ ਦਾ ਮੈਨੇਜਰ ਹੈ, ਇਜ਼ ਵੈਰੀ ਗੁੱਡ ਫਰ ਮਾਈ ਫਿਰ ਦਿਸ ਇਜ਼ ਨਾਟ ਦਾ ਫਰਸਟ ਵਨ, ਕਹਿੰਦਾ ਦੈਟ ਨਾਰਮਲ ਹੇਅਰ, ਕਹਿੰਦਾ ਆਈ ਕੈਨ ਡੂ ਨਥਿੰਗ।
0: ਅੱਛਾ, ਕਹਿੰਦਾ ਇਟਸ ਨਾਰਮਲ ਦੇਅਰ ਹੈ,
3: ਇਹ ਨਾਰਮਲ ਹੀ, ਕਹਿੰਦਾ
0: ਤੌਲੀਆ ਤੇ ਗਿੱਲਾ ਕੱਚਾ, ਕੀ ਬਾਤ ਹੈ। ਚਲੋ ਥੈਂਕ ਯੂ,
3: ਐਗਜ਼ੈਕਟਲੀ।
0: ਸੋ ਦੇਖੋ ਮੈਂ ਬਾਸਕਟਬਾਲਾਂ ਦੀ ਗੱਲ ਕਰ ਰਿਹਾ, ਭਾਜੀ ਕਹਿੰਦੇ ਕਿ ਨਵੀਂ ਮੇਰਾ ਤੌਲੀਆ ਤੇ ਗਿੱਲਾ ਕੱਛਾ ਹੀ ਕੋਈ ਚੱਕ ਕੇ ਲੈ ਗਿਆ ਜਿਵੇਂ ਤੋਂ, ਇਹਨੂੰ ਕਹਿੰਦੇ ਦਿਸ ਇਜ਼ ਬ੍ਰੈਂਪਟਨ ਵੇਅਰ ਐਨੀਥਿੰਗ ਕੈਨ ਹੈਪਨ। ਸੋ ਖੈਰ ਨੰਬਰ ਹੈ ਆਪਣਾ 905-677-3337। ਦੱਸੋ ਫਿਰ ਬਈ ਤੁਹਾਡਾ ਕੀ ਚੋਰੀ ਹੋਇਆ ਦਿਲ ਤੋਂ ਇਲਾਵਾ? ਭਾਜੀ ਦਾ ਤੌਲੀਆ, ਭਾਜੀ ਦਾ ਕੱਛਾ ਚੋਰੀ ਹੋ ਗਿਆ, ਤੁਹਾਡਾ ਕੀ ਚੋਰੀ ਹੋਇਆ ਤੁਸੀਂ ਅੱਜ ਸ਼ੇਅਰ ਕਰੋ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337। ਚਾਹੇ ਜਿਮ 'ਚੋਂ ਚੋਰੀ ਹੋਵੇ, ਚਾਹੇ ਕੰਮ 'ਤੇ ਚੋਰੀ ਹੋਵੇ, ਚਾਹੇ ਤੁਹਾਡੇ ਘਰੋਂ ਚੋਰੀ ਹੋਵੇ। ਹੁਣ ਭਾਜੀ ਨੇ ਤਾਂ ਸਿਰਾ ਹੀ ਕਰਾਤਾ, ਅਤੇ ਤੁਸੀਂ ਦੱਸੋ ਤੁਹਾਡਾ ਕੀ ਚੋਰੀ ਹੋਇਆ ਅੱਜ ਥੋੜ੍ਹੇ ਜਿਹਾ ਕਰਦੇ ਆ ਫੰਕਸ਼ਨ। ਸੋ ਏਰੀਅਨ ਮਿਲਸ ਐਕਿਰਾ ਨੂੰ ਵੀ ਯਾਦ ਰੱਖੋ, ਐਕਿਰਾ ਦੀ ਗੱਡੀ ਲੈਣੀ ਹੋਵੇ ਤਾਂ ਏਰੀਅਨ ਮਿਲਸ ਐਕਿਰਾ ਅਤੇ ਜਗਦੀਪ ਭੱਲਾ ਜੀ ਅਤੇ ਕਰਨ ਸ਼ਰਮਾ ਜੀ ਹਾਜ਼ਰ ਨੇ। 905-828-5800, 905-828-5800 ਏਰੀਅਨ ਮਿਲਸ ਐਕਿਰਾ ਜੀ। 3053 ਹੈਲੋ।
4: ਹੈਲੋ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਬਸ ਠੀਕ ਠਾਕ ਹੈ ਭਾਜੀ, ਵਧੀਆ। ਤੁਸੀਂ ਸੁਣਾਓ?
0: ਬਹੁਤ ਵਧੀਆ ਜੀ।
4: ਮੈਂ ਸੁਣਾਉਂਦਾ ਭਾਜੀ ਤੁਹਾਨੂੰ, ਮੈਂ ਸੈਟਰਡੇ ਦੀ ਗੱਲ ਸੀਗੀ, ਚੋਰੀ ਦੀ ਗੱਲ ਚੱਲਦੀ ਪਈ ਆ, ਤੇ ਸੈਟਰਡੇ ਨੂੰ ਮੈਂ ਨੋ ਫ੍ਰੀਲ ਗਿਆ ਹਨਾ, ਤੇ ਨੋ ਫ੍ਰੀਲ ਜਾ ਕੇ ਮੈਂ ਕਿਹਾ ਕਿ ਚੱਲ ਅੰਦਰੋਂ ਸਮਾਨ ਲੈਣ ਗਿਆ, ਮੈਂ ਆਪਣਾ ਟਰੋਲੀ ਬਾਹਰ ਤੋਂ ਲੈ ਗਿਆ ਹਨਾ, ਵੰਡਾ $1 ਪੈਂਦਾ ਉਹਦੇ ਚ, ਉਹ ਪਾ ਕੇ ਲੈ ਗਿਆ। ਅੰਦਰ ਜਾ ਕੇ ਮੈਂ ਸ਼ੋਪਿੰਗ ਕਰਨ ਲੱਗਿਆ ਤਾਂ ਮੈਂ ਮੈਂਗੋ ਲਿੱਤੇ ਪਹਿਲਾਂ, ਫਿਰ ਮੈਂ ਹੋਰ ਸਮਾਨ ਲੈਣ ਲੱਗ ਗਿਆ, ਤੇ ਮੈਂ ਰੇਹੜੀ ਇੱਕ ਸਾਈਡ ਤੇ ਲਾ ਤੀ ਟਰੋਲੀ ਹੈ ਨਾ, ਕਿ ਚੱਲ ਇੱਕ ਸਾਈਡ ਤੇ ਲਾ ਦਿੰਦੇ ਕਿ ਨਾਲ ਨਾਲ ਲੈ ਘੁੰਮਣੇ ਨਾਲੋਂ ਵੀ ਸਮਾਨ ਚੱਕ ਲੈਂਦੇ। ਜਦੋਂ ਮੈਂ ਆਇਆ ਮੈਂ ਆ ਕੇ ਦੇਖਿਆ ਮੈਂ ਟਰੋਲੀ ਚੱਕੀ, ਮੈਂ ਤੁਰ ਪਿਆ ਆਪਣੀ, ਤੇ ਮੈਂ ਦੇਖਿਆ ਬਾਅਦ ਚ ਹੋਰ ਸਮਾਨ ਵਿੱਚ ਪਿਆ ਤੇ ਮੈਂਗੋ ਤੇ ਹੈ ਨੀ ਵਿੱਚ। ਚਲੋ ਆਪਾਂ ਜਿਹੜਾ ਪੇ ਕੀਤੇ ਸੀ, ਚਲੋ ਬੰਦਾ ਕਹਿੰਦਾ ਕੋਈ ਗੱਲ ਨੀ, ਚੱਲ ਕਿਸੇ ਨੂੰ ਪਸੰਦ ਆਏ ਹੁਣੇ ਲੈ ਗਿਆ। ਤੇ ਜਦੋਂ ਮੈਂ ਬਾਹਰ ਆ ਕੇ ਮੈਂ ਆਪਣੀ ਗੱਡੀ 'ਚ ਸਮਾਨ ਰੱਖਿਆ ਤੇ ਮੈਂ ਟਰੋਲੀ ਬੈਕ ਲਾਉਣ ਗਿਆ ਉੱਥੇ ਹੈ ਨਾ, ਜੇ ਆਪਾਂ ਆਪਣਾ ਕੋਇਨ ਕੱਢ ਲੈਂਦੇ ਹਾਂ ਦੁਬਾਰਾ ਜਾ ਕੇ, ਜਦੋਂ ਮੈਂ ਰੇਹੜੀ ਜੇ ਉਹਦੇ ਜੇ ਕੋਇਨ ਕੱਢਣ ਲਈ ਉਹ ਦੂਜੇ ਰੇਹੜੀ ਦਾ ਉਹ ਪਾਇਆ ਵਿੱਚ, ਕਹਿ ਲਓ ਕੀ ਪਾਈ, ਤਾਂ ਦੇਖਿਆ ਵਿੱਚ ਕੋਇਨ ਹੀ ਨੀ। ਕਹਿਣ ਦਾ ਮਤਲਬ ਕਿ ਬੰਦਾ ਰੇਹੜੀ ਲੈ ਗਿਆ, ਮੈਂਗੋ ਵੀ ਲੈ ਗਿਆ ਤੇ ਰੇਹੜੀ 1 ਰੁਪਏ ਕਰਕੇ ਉਹ ਰੇਹੜੀ ਵੀ ਲੈ ਗਿਆ ਨਾਲ, $1 ਕਰਕੇ ਉਹ ਰੇਹੜੀ ਚੇਂਜ ਕਰ ਗਿਆ। ਤੁਸੀਂ ਦੇਖ ਲਓ ਬਾਸਕਟਬਾਲ ਤੇ, ਫੇਰ ਕਹਿ ਲਓ 1 ਨਾਲੋਂ ਮਹਿੰਗੀ ਹੋਣੀ ਆ।
0: ਦੇਖੋ ਹੁਣ ਸਿਟੀ ਨੂੰ ਨੀ ਪਤਾ ਵੀ ਜੇ ਇੱਥੇ ਰੇਹੜੀਆਂ ਚੋਰੀ ਹੋ ਰਹੀਆਂ ਨੇ ਤਾਂ ਬੋਲਾਂ ਤਾਂ ਕੀ ਗੱਲ ਹੈ,
4: ਬੋਲਾਂ ਤੇ ਕਿਹੜੀ ਗੱਲ ਆ ਵੱਡੀ,
0: ਦੇਖ ਲਓ ਹੈ। ਚਲੋ ਠੀਕ ਹੈ ਸਰ, ਬਹੁਤ ਧੰਨਵਾਦ ਤੁਹਾਡਾ। ਸੋ ਨੰਬਰ ਹੈ ਆਪਣਾ 905-673-3337, 905-673-3337 ਨੰਬਰ ਹੈ ਆਪਣਾ। 5271 ਹੈਲੋ।
5: ਹੈਲੋ,
0: ਹੈਲੋ ਜੀ,
5: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸੋ ਚੋਰੀ ਦੀ ਗੱਲ ਤੋਂ ਮੈਨੂੰ ਯਾਦ ਆਇਆ, ਜਿਮ ਦੀ ਗੱਲ ਤੋਂ ਯਾਦ ਆਇਆ ਕਿ ਜਦੋਂ ਲੋਕਡਾਊਨ ਦਾ ਲਾਸਟ ਡੇ ਸੀਗਾ ਨਾ, 8 o'clock ਐਵਰੀਥਿੰਗ ਇਜ਼ ਕਲੋਜ਼ਿੰਗ ਐਂਡ ਆਲ ਦੈਟ, ਜਿਮ ਦੇ ਵਿੱਚ ਮੋਸਟਲੀ ਲੋਕੀ ਨਾ ਨਿਕਲ ਗਏ ਸੀਗੇ 8 ਵਜੇ ਕਿਉਂਕਿ ਬੰਦ ਕਰਨਾ ਸੀਗਾ। ਸੋ ਲੇਡੀਜ਼ ਜਿਹੜਾ ਚੇਂਜ ਰੂਮ ਹੁੰਦਾ ਹੈਗਾ ਉੱਥੇ ਮੇਰੀ ਜੈਕਟ ਮੈਂ ਹੀ ਸੀਗੀ, ਮਤਲਬ ਮੈਂ ਤਾਂ ਬਾਅਦ ਚ ਪਤਾ ਲੱਗਾ ਕਿ ਮੈਂ ਹੀ ਰਹਿ ਗਈ ਹੈਗੀ, ਬਾਕੀ ਹੋਰ ਲੋਕੀ ਪਤਾ। ਸੋ ਮੇਰੀ ਇਕੱਲੀ ਦੀ ਜੈਕਟ ਸੀਗੀ ਉੱਥੇ, ਰਾਈਟ। ਸੋ ਮੇਰੀ ਜੈਕਟ ਦੇ ਵਿੱਚੋਂ ਚਾਬੀਆਂ ਕੱਢੀਆਂ ਮੇਰੀ ਕਾਰ ਦੀਆਂ, ਐਂਡ ਪਾਰਕਿੰਗ ਲੋਟ ਚ ਵੀ ਕਾਰਾਂ ਥੋੜੀਆਂ ਸੀਗੀਆਂ ਉਸ ਟਾਈਮ, ਬਿਕੋਜ਼ ਐਵਰੀਬਡੀ ਵਾਜ਼ ਰਸ਼ਿੰਗ। ਸੋ ਮੇਰੀ ਕਾਰ ਉਹਨਾਂ ਨੇ ਖੋਲੀ, ਐਂਡ ਮੇਰਾ ਫੋਨ ਐਂਡ ਮੇਰਾ ਪੂਰਾ ਪਰਸ, ਐਵਰੀਥਿੰਗ, ਪੂਰਾ ਪਰਸ, ਸਾਰੇ ਕਾਰਡ ਐਂਡ ਐਵਰੀਥਿੰਗ, ਐਂਡ ਦੇ ਯੂਜ਼ ਮਾਈ 3 cards ਕਲੋਜ਼ ਬਾਈ, ਬਾਅਦ ਚ ਫਿਰ ਪਤਾ ਕੀਤਾ ਕਿੱਥੇ ਉਹ ਯੂਜ਼ ਹੋਏ ਹੈਗੇ ਆ, ਐਂਡ ਕਲੋਜ਼ ਬਾਈ ਜਿਹੜਾ 7-11 ਟਾਈਪ ਦੇ ਜਿਹੜੇ ਸਟੋਰ ਹੁੰਦੇ ਹੈਗੇ ਆ ਕਿਸੇ ਹੋਰ, ਐਂਡ ਸੋ ਦੇ ਯੂਜ਼ ਮਾਈ 3 cards ਜਿੰਨੇ ਵੀ ਮੈਕਸੀਮਮ $100 ਦੇ ਅੰਡਰ, ਐਂਡ ਐਵਰੀਥਿੰਗ, ਫੋਨ ਵੀ ਨੀ ਅੱਜ ਤੱਕ ਲੱਭਾ ਔਰ ਕੀ ਲੱਭਣਾ ਸੀਗਾ, ਐਂਡ ਉਸ ਟਾਈਮ ਜਿਸ ਦਿਨ ਸਾਰਾ ਫਿਰ ਬੰਦ ਹੋ ਰਿਹਾ, ਐਂਡ ਹੈਵ ਟੂ ਗੋ ਮਿਸਿਸਾਗਾ ਰਿਪੋਰਟ ਕਰਨ ਵਾਸਤੇ ਪੁਲਿਸ ਨੂੰ, ਐਂਡ ਪੁਲਿਸ ਵੀ ਪੂਰੇ ਆਰਾਮ ਨਾਲ ਬੈਠੀ ਹੋਈ ਸੀ, ਕਿਸੇ ਨੇ ਦੇਖਿਆ ਨੀਗਾ ਕਿ ਕੋਈ ਸ਼ਿਕਾਇਤ ਕਰਨ ਆਏ ਹੈਗੇ ਆ, ਇੱਥੇ ਲਿਖ ਦਿਓ, ਐਂਡ ਮਤਲਬ ਉਹਨਾਂ ਦੀ ਜਿਹੜਾ ਸੀਗਾ ਬਿਹੇਵੀਅਰ ਸੀਗਾ ਦੈਟ ਵਾਜ਼ ਵੈਰੀ ਵੀਅਰਡ, ਕਿ
0: ਚਲੋ ਵਾਲਟ ਤੇ ਫੋਨ ਤਾਂ ਬਿਲਕੁਲ ਆਮ ਹੀ ਇਹਦਾ ਤੁਸੀਂ ਕਿਤੇ ਵੀ ਵਾਲਟ ਫੋਨ ਆਪਣਾ ਛੱਡ ਜਾਓ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਚੱਕਿਆ ਜਾਊਗਾ ਅਤੇ ਦੇਖੋ ਕੀ ਹੋ ਰਿਹਾ ਹੈ। ਸੋ ਤੁਸੀਂ ਸਾਰੇ ਸ਼ੇਅਰ ਕਰੋ ਯਾਰ, ਚਾਹੇ ਤੁਹਾਡੇ ਘਰੋਂ ਕੋਈ ਚੋਰੀ ਹੋਇਆ, ਕੋਈ ਗਮਲਾ ਚੋਰੀ ਹੋ ਗਿਆ, ਕੋਈ ਤੁਹਾਡੀ ਗੱਡੀ ਚੋਰੀ ਹੋਈ, ਕੋਈ ਐਮਾਜ਼ੋਨ ਦੇ ਪੈਕੇਜ ਚੋਰੀ ਹੋਏ, ਕੋਈ ਕੰਮ 'ਤੇ ਤੁਸੀਂ ਗਏ ਹੋ, ਕੋਈ ਤੁਹਾਡਾ ਲੰਚ ਚੱਕ ਕੇ ਲੈ ਗਿਆ, ਕੁਛ ਵੀ ਹੈ, ਕੁਛ ਵੀ ਤੁਹਾਡਾ ਕਦੇ ਛੋਟਾ ਵੱਡਾ। ਹੁਣ ਜਦੋਂ ਭਾਅ ਜੀ ਨੇ ਸਿਰਾ ਹੀ ਲਾਤਾ ਵੀ ਨਵੀਂ ਮੇਰਾ ਗਿੱਲਾ ਕੱਛਾ ਹੀ ਜਿਮ ਤੋਂ ਚੋਰੀ ਹੋ ਗਿਆ, ਫਿਰ ਰਹਿ ਕੀ ਗਿਆ? ਕੁਛ ਵੀ ਸ਼ੇਅਰ ਕਰ ਸਕਦੇ ਹੋ ਤੁਸੀਂ। ਨੰਬਰ ਹੈ ਆਪਣਾ 9056733337, 905-673-3337 ਆਪਣਾ ਨੰਬਰ ਹੈ, 9056733337। ਜੇ ਤੁਸੀਂ ਬਿਜ਼ਨਸ ਚਲਾਉਂਦੇ ਹੋ, ਬੁੱਕ ਕੀਪਿੰਗ ਪਿੱਛੇ ਰਹਿ ਗਈ, ਤੁਸੀਂ ਨਾ ਟੈਕਸ ਐਲ ਅਕਾਊਂਟਿੰਗ ਨਾਲ ਇੱਕ ਵਾਰ ਸੰਪਰਕ ਕਰੋ। ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਅਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਇਹ ਪ੍ਰੋਫੈਸ਼ਨਲ ਮਦਦ ਕਰਦੇ ਨੇ। ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ, ਕਿਸੇ ਵੀ ਸਮਾਲ ਬਿਜ਼ਨਸ ਲਈ ਤੁਹਾਡੇ ਅਕਾਊਂਟਸ ਨੂੰ CRA ਰੈਡੀ ਰੱਖਣ 'ਚ ਮਦਦ ਕਰਦੇ ਨੇ। ਤੁਸੀਂ ਅੱਜ ਇਹਨਾਂ ਨੂੰ ਕਾਲ ਕਰੋ, 15-20 ਮਿੰਟ ਦੀ ਬਿਲਕੁਲ ਫ੍ਰੀ ਆਪਣੀ ਤੁਸੀਂ ਟੈਕਸ ਰਿਵਿਊ ਬੁੱਕ ਕਰੋ। ਨੰਬਰ ਹੈ 6474610361, 6474610361 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। 9390 ਹਾਂਜੀ ਭਾਈ,
3: ਹਾਂਜੀ ਨਵੀਂ ਮੇਰੇ, ਜਿੱਥੇ ਨਾ ਮਾੜੇ ਬੰਦੇ ਆ ਨਾ ਆਪਣੇ ਦੁਨੀਆ ਤੁਰੇ ਫਿਰਦੇ, ਚੰਗੇ ਵੀ ਹੈਗੇ। ਮੇਰਾ ਮੈਨੂੰ ਵੈਲਿਡ 4 ਮਹੀਨੇ ਬਾਅਦ ਮਿਲਿਆ।
0: 4 ਮਹੀਨੇ ਬਾਅਦ? ਅੱਛਾ,
3: ਮੇਰਾ ਲੋਸਟ ਹੋ ਗਿਆ ਸੀ ਬਰਲਿੰਟਨ ਚ, ਉਦੋਂ ਕਿਤੇ ਸਨੋਹ ਨਾ ਪੈਣ ਵਾਲੀ, ਸਨੋਹ ਕਿਤੇ ਥੱਲੇ ਦੱਬਿਆ ਗਿਆ ਹੋਣਾ ਹਨਾ, ਤੇ ਮੈਨੂੰ ਕਹਿ ਲਾ ਵੀ 2 ਕੁ ਵੀਕ ਪਹਿਲਾਂ ਹੀ ਮੈਨੂੰ ਕਿਸੇ ਨੇ ਨੋਟ ਪਾ ਕੇ ਕਰੇ ਵੀ ਜਿਹੜੇ ਤੇਰਾ ਵੈਲਿਡ ਟੋਟਲੀ ਡਿਸਟਰੋਏ ਸੀ, ਤੇ ਮੈਨੂੰ ਇੱਥੋਂ ਮਿਲਿਆ। ਤੇ ਪੈਸੇ ਤੇ ਚਲੋ ਨਹੀਂ ਮਿਲੇ, ਕਿਉਂਕਿ ਹੋ ਸਕਦਾ ਜਿਹਨੂੰ ਮਿਲਿਆ ਹੋਊਗਾ ਉਹਨੇ ਚੱਕ ਕੇ ਸੁੱਟਦੇ, ਪਰ ਆਈਡੀਆ ਸਾਰੀਆਂ ਵਿੱਚ ਸੀ। ਜਿਹੜੇ ਬੰਦੇ ਦੂਜੇ ਨੂੰ ਮਿਲਿਆ ਹੋਣਾ ਉਹਨੇ ਫਿਰ ਮੈਨੂੰ ਮੇਲ ਕਰਕੇ ਘਰੇ ਭੇਜਿਆ ਵੈਲਿਡ ਮੇਰਾ।
0: ਜਿੰਨੀਆਂ ਵੀ ਹੈਗੇ ਚੰਗੇ ਸੀ ਨਾ, ਹੁਣ ਜਦੋਂ ਕਰ ਨੌਲੇਜ ਦਾ ਸ਼ੋਅ ਹੋ ਕੇ ਹਟਿਆ, ਮੇਰਾ ਇੱਕ ਮਿੱਤਰ ਹੈ ਤੇ ਉਹਦਾ ਇੱਕ ਤਾਂ ਉੱਥੇ ਵਾਲਿਟ ਗੁੰਮ ਗਿਆ ਸਾਰਾ ਕੁਛ ਵਿੱਚ, ਤੇ ਨਾਲ ਬਹੁਤ ਹੀ ਵੱਡੀ ਰਕਮ ਦਾ ਉਹਨੂੰ ਕਿਸੇ ਕੰਪਨੀ ਨੇ ਕੋਈ ਚੈੱਕ ਲਿਖਿਆ ਸੀਗਾ, ਤੇ ਉਹ ਬੜਾ ਪਰੇਸ਼ਾਨ। ਉਹਨੇ ਆਈਡੀਆਂ ਨਵੀਆਂ ਬਣਵਾ ਲਈਆਂ, ਲਾਇਸੈਂਸ ਕਾਰਡ ਕੂਡ ਯੇ ਵੋ, ਤੇ 4-5 ਦਿਨਾਂ ਬਾਅਦ ਉਹਦੇ ਘਰੇ ਆ ਕੇ ਕੋਈ ਡ੍ਰੌਪ ਕਰਕੇ ਗਿਆ ਚੈੱਕ ਸਣੇ ਵਾਲਿਟ।
3: ਹਾਂਜੀ, ਮੇਰੇ ਵੀ ਚੈੱਕ ਹੈਗਾ ਸੀ, 1-2 ਚੈੱਕ ਸੀ। ਬੰਦੇ ਨੇ ਮਤਲਬ ਚਲੋ ਵਾਲਟ ਦੇ ਡਿਸਟਰੋਏ ਸੀ, ਕਿਉਂਕਿ ਜਦੋਂ ਕਹਿੰਦਾ ਵੀ ਤੇਰਾ ਸਰੋਂ ਥੱਲੇ ਦੱਬਿਆ ਗਿਆ ਹੋਣਾ, ਜਿਹੜੇ ਬੰਦੇ ਨੇ ਪੈਸੇ ਹੀ ਉਹ ਕੱਢ ਲਿਆਉਣੇ ਆ, ਤੇ ਉਹਨੇ ਜਿੰਨੇ ਵਿੱਚ ਉਹਨਾਂ ਨੇ ਸਪੈਸ਼ਲੀ ਨੋਟ ਪਾਇਆ, ਤੇ ਮੈਂ ਕਿਹਾ ਚਲੋ ਜੇ ਆਪਣਾ ਫੋਨ ਨੰਬਰ ਜਾਂ ਕੁਛ ਪਾਉਂਦਾ ਵਿਚਾਰੇ ਨੂੰ ਰਿਵਾਰਡ ਦਿੰਦੇ, ਭਾਈ ਥੈਂਕ ਯੂ ਤੂੰ ਮੇਰੀ ਆਈਡੀਆ ਮੋੜਤੀ ਆ ਹਨਾ। ਉਹਨੇ ਆਪਣਾ ਫੋਨ ਨੰਬਰ ਤੱਕ ਨੀ ਲਿਖਿਆ, ਨਾ ਕੋਈ ਐਡਰੈਸ ਜਿਹੜੇ ਮੇਲ ਤੋਂ ਆਇਆ ਹਨਾ, ਪਰ ਜਿੱਥੇ ਵੀ ਚਲੋ ਬੰਦਾ ਹੋਵੇ ਭਾਈ, ਰੱਬ ਦਾ ਭਲਾ ਹੀ ਕਰੇ।
0: ਚਲੋ ਵੈਰੀ ਗੁੱਡ, ਨਹੀਂ ਚੰਗੇ ਵੀ ਬਹੁਤ ਨੇ ਯਾਰ। ਜੇ ਕਿਸੇ ਕੋਈ ਚੋਰੀ ਕੀਤੀ ਜਾਂ ਗੁੰਮੀ ਹੋਈ ਚੀਜ਼ ਲੱਭੀ ਵੀ ਹੋਵੇ ਉਹ ਵੀ ਦੱਸ ਦਿਓ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵਾਲੇ ਨੂੰ ਯਾਦ ਰੱਖੋ, ਮਿਲਟਨ ਦੇ ਵਿੱਚ ਖੁਸ਼ਖਬਰੀ ਆ ਸਾਡੇ ਟਰੱਕਾਂ ਵਾਲੇ ਵੀਰਾਂ ਭੈਣਾਂ ਲਈ ਕਿ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵਾਲੇ ਖੁੱਲ ਚੁੱਕੇ ਆ। ਜਾਂ ਤੁਸੀਂ ਟਰੱਕ ਦਾ ਓਇਲ ਚੇਂਜ ਕਰਾਉਣਾ, ਸਟੀਅਰਸ ਅਤੇ ਜੇਮਸ ਨੋ ਪਾਰਕਵੇ, 10874 ਸਟੀਅਰਸ ਐਵਨਿਊ ਈਸਟ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਐਂਡ ਓਇਲ ਸੈਂਟਰ, 6472346293, 6472346293। ਈਗਲ ਟਾਇਰ 'ਤੇ ਜਾਓ। ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਮਨਪਸੰਦ ਦੀ ਆਪਣੀ ਗਰੋਸਰੀ ਕਰੋ, ਪਹੁੰਚੋ ਫਰੈਸ਼ ਫੂਡ ਸੈਂਟਰ ਜੀ। 0544 ਹੈਲੋ,
6: ਹਾਂਜੀ
0: ਜੀ, ਵਧੀਆ ਜੀ, ਕਿਵੇਂ ਹੋ?
6: ਠੀਕ ਹੈ ਜੀ। ਆਪਾਂ ਜੀ ਸ਼ੇਅਰ ਕਰ ਲਈ ਇੱਕ ਇਨਫੋ, ਆਪਣੇ ਇੱਥੇ ਜਿਮ ਗਏ ਸੀ ਜੀ ਇੱਕ ਵਾਰੀ, LA ਫਿਟਨੈਸ, ਤੇ ਉੱਥੇ ਸ਼ਾਵਰ ਤੋਂ ਜਾਣ ਤੋਂ ਪਹਿਲਾਂ ਸੋਨਾ ਬੈਠੇ ਸੀ ਤੇ ਕੱਪੜੇ ਉਪੜੇ ਟੰਗਦੇ ਸੀ ਉੱਥੇ ਰੇਲਿੰਗ ਦੇ ਉੱਤੇ, ਤੇ ਨਾ ਕੇ ਦੇਖਿਆ ਟੀ ਸ਼ਰਟ ਗਾਇਬ ਉੱਥੋਂ।
0: ਅੱਛਾ, ਟੀ ਸ਼ਰਟ ਕੋਈ ਸੀਗੀ ਗੁੱਚੀ ਅਰਮਾਨੀ ਦੀ?
6: ਨਹੀਂ ਨਹੀਂ, ਮਹਿੰਗੀ ਤਾਂ ਸਸਤੀ ਸੀਗੀ, ਪਤਾ ਨੀ ਕਿਉਂ ਲੱਗਾ ਚੱਕ ਕੇ ਵੇਲੇ।
0: ਅੱਛਾ, ਸਸਤੀ ਸ਼ਰਟ ਸੀ, ਚਲੋ ਕੋਈ ਚੱਕ ਲੈ, ਠੀਕ ਹੈ।
6: ਲੋਕਾਂ
0: ਦੀ ਮੈਨੂੰ ਸਮਝ ਜੀ ਨੀ ਆ ਰਹੀ, ਹੋਰ ਕਿਸੇ ਦਾ ਕੱਛਾ, ਹੋਰ ਕਿਸੇ ਦੀ ਟੀ ਸ਼ਰਟ ਕੀ ਕਰਨੀ ਆ? ਸੱਚੀ ਹੁਣ ਥੈਂਕ ਯੂ ਭਾਜੀ ਵੀ ਹੁਣ ਬੰਦੇ ਨੂੰ ਕਿਸੇ ਵੀ ਚੀਜ਼ ਦੇ ਉੱਤੇ ਟਰੱਸਟ ਨਹੀਂ ਵੀ ਯਾਰ ਮੇਰਾ ਕੋਈ ਮੇਰੀਆਂ ਚੱਪਲਾਂ ਵੀ ਬਾਹਰ ਪਈਆਂ ਰਹਿ ਜਾਣ ਉਹ ਵੀ ਚੱਕ ਹੋ ਜਾਣਗੀਆਂ, ਮੇਰੀ ਕੋਈ ਸ਼ਰਟ ਬਾਹਰ ਪਈ ਰਹਿ ਗਈ ਉਹ ਵੀ ਚੱਕੀ ਜਾਊਗੀ, ਹੁਣ ਬੰਦਾ ਕੋਈ ਆਮ ਜਿਹਾ ਵਾਲਮਾਰਟ ਵਾਲਾ ਪਜਾਮਾ ਵੀ ਪਾ ਕੇ ਕਿਤੇ ਜਾਂਦਾ ਉਹ ਵੀ ਦੇਖੋ ਲੋਕਰ 'ਚ ਰੱਖਣਾ ਪੈਂਦਾ ਵੀ ਕੋਈ ਪਜਾਮਾ ਹੀ ਨਾ ਚੱਕ

0: ਵਾਸਤੇ ਗੋਰਵੇ ਤੇ ਬਿਯੋਂਡ ਆਈਵਰ ਵਾਲੇ ਹਾਜ਼ਰ ਨੇ। ਸੋ ਬਹੁਤ ਵਧੀਆ ਯਾਰ, ਗਲਾਸਿਸ ਦਾ ਸਟੋਰ ਹੈ 9057933937 9057933937। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀ ਨਾਲ ਤੁਹਾਡੇ ਲਈ ਕਰਦੇ ਨੇ। ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਜੀ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੇ ਇੰਜਨ ਜਾਂ ਟਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਕੁਆਲਿਟੀ ਕਾਰ ਰਿਪੇਅਰ 905-460-1111। ਬਹੁਤ ਵਧੀਆ ਟੀਮ ਹੈ ਕੁਲਵੰਤ ਭਾਜੀ, ਬੰਦੇ ਹੀਰੇ ਨੇ। 905-460-1111 1469 ਹੈਲੋ,
1: ਸਤਿ ਸ਼੍ਰੀ ਅਕਾਲ ਜੀ। ਭਾਜੀ ਇਹ ਨਾ ਕਈ ਤਾਂ ਜਿਹੜੇ ਆਪਣੇ ਕਹਿ ਲਓ ਇਨਵੈਲਿਊਬਲ ਚੀਜ਼ਾਂ ਚੱਕਦੇ ਨੇ, ਇਹ ਤਾਂ ਕੰਡੀਸ਼ਨ ਵੀ ਹੁੰਦੀ ਆ। ਦੋ ਇੰਸੀਡੈਂਟ ਸ਼ੇਅਰ ਕਰੂੰਗਾ। ਇੱਕ ਨਾ ਪੁਰਾਣਾ ਇੰਸੀਡੈਂਟ ਆ ਇੰਡੀਆ ਦਾ, ਇੱਥੋਂ ਦਾ ਸੀਗਾ। ਕਾਫੀ ਚੰਗਾ ਮੇਰੇ ਕਾਲਜ ਚ ਮੇਰਾ ਇੱਕ ਸਾਡੇ ਬੈਚ ਮੁੰਡਾ ਸੀਗਾ, ਕਾਫੀ ਵੈਲ ਟੂ ਡੂ ਫੈਮਿਲੀ ਚੋ, ਉਹਦਾ ਅਕਾਊਂਟ ਵਗੈਰਾ ਵੀ ਕਿਸੇ ਕੀ, ਉਹਦੇ ਕੋਲ ਪੈਸੇ ਦੀ ਕਮੀ ਨੀ ਸੀਗੀ, ਪਰ ਉਹਨੂੰ ਆਦਤ ਸੀਗੀ ਛੋਟੀ ਮੋਟੀ ਚੀਜ਼ਾਂ ਚੱਕਣ ਦੀ। ਤੇ ਉਹ ਦੋ ਵਾਰੀ ਫੜਿਆ ਗਿਆ, ਇੱਕ ਵਾਰੀ ਸਟੋਰ ਚੋ ਛੋਟਾ ਜਿਹਾ ਪਰਫਿਊਮ ਚੱਕਦਾ, ਡੀਓ ਦੀ ਬੋਟਲ ਚੱਕਦਾ, ਤੇ ਇੱਕ ਵਾਰੀ ਕਿਸੇ ਦਾ ਕੁਕੀ ਦਾ ਪੈਕਟ ਚੱਕਦਾ। ਉਹ ਬਾਅਦ ਚੋ ਲੇਟਰ ਵੱਲੋਂ ਉਹਦਾ ਪਤਾ ਲੱਗਿਆ, ਐਂਡ ਉਸੇ ਕੰਡੀਸ਼ਨ ਤੋਂ ਪਤਾ ਲੱਗਿਆ ਤਿੰਨ ਹੋਰ ਨੇ ਉਸੇ ਬੈਚ ਦੇ ਵਿੱਚ ਬੱਚੇ, ਜਿਹਨਾਂ ਨੂੰ ਕੰਡੀਸ਼ਨ ਹੈ ਉਹ ਰਜਿਸਟ ਨਹੀਂ ਕਰ ਪਾਉਂਦੇ। ਜਦੋਂ ਅਰਜ ਉੱਠਦੀ ਹੈ ਉਹਨਾਂ ਨੂੰ ਕੁਝ ਨਾ ਕੁਝ ਚੀਜ਼ ਚੱਕਣੀ ਹੁੰਦੀ ਹੈ।
0: ਹਾਂ ਮੈਂ ਸੁਣਿਆ ਇਹਦੇ ਬਾਰੇ, ਇਹਨੂੰ ਕੀ ਕਹਿੰਦੇ ਨੇ ਮੈਂ ਭੁੱਲ ਗਿਆ
1: ਨਾ, ਮੈਨੂੰ ਵੀ ਨੀ ਪਤਾ, ਪਰ ਇਟਸ ਅ ਮੈਡੀਕਲ ਕੰਡੀਸ਼ਨ ਐਂਡ ਇਹਨੂੰ ਟ੍ਰੀਟ ਕਰਨ ਦੀ ਲੋੜ ਹੁੰਦੀ ਹੈ, ਐਂਡ ਇਹ ਕਾਫੀ ਜ਼ਿਆਦਾ ਹੈ।
0: ਇਹਨੂੰ ਕਹਿੰਦੇ ਆ ਭਾਜੀ ਕਲੈਪਟੋਮੇਨੀਆ।
1: ਹਾਂਜੀ, ਦੈਟਸ ਅ ਰਾਈਟ ਵਰਡ। ਸੋ ਇਹ ਵੀ ਇੱਕ ਹੈਗਾ ਜਿੱਥੇ ਇਨਵੈਲਿਊਬਲ ਚੀਜ਼ ਚੱਕ ਰਿਹਾ। ਦੂਜਾ ਬ੍ਰੈਂਪਟਨ ਦੀ ਸਟੋਰੀ ਹੈ, ਮੇਰਾ ਕਲੀਗ ਹੈ, ਉਹ ਬੰਦੇ ਨੇ ਨਾ ਨਵਾਂ ਘਰ ਲਿਆ, ਸਟੋਨ ਵਰਕ ਕਰਾਇਆ, ਕਾਫੀ ਅੱਗੇ ਪੱਥਰ ਪੁੱਥਰ ਰਖਾਏ, ਸਾਰਾ ਕੋਈ ਵਧੀਆ ਕਰਾਇਆ, ਤੇ ਉਹ ਕਹਿੰਦਾ ਹੌਲੀ ਹੌਲੀ ਸਾਰੇ ਗਾਇਬ ਹੋਈ ਜਾਣ, ਕਹਿੰਦਾ ਦੋ ਚਲੇ ਜਾਣ, ਚਾਰ ਚਲੇ ਜਾਣ। ਤੇ ਕਹਿੰਦਾ ਮੈਂ ਨਾ ਇੱਕ ਦਿਨ ਬਾਹਰ ਖੜਾ ਤੇ ਥੋੜੀ ਨਿਗਾਹ ਰੱਖੀ, ਤੇ ਕਹਿੰਦਾ ਇੱਕ ਲੇਡੀ ਆਈ ਆਰਾਮ ਨਾਲ, ਉਹਨੇ ਬੈਗ ਚ ਤਿੰਨ ਚਾਰ ਪਾਏ ਤੇ ਲੈ ਗਈ। ਤੇ ਕਹਿੰਦਾ ਮੈਂ ਰੁਕਿਆ, ਆਪਣੀ ਪੰਜਾਬੀ ਲੇਡੀ ਸੀਗੀ ਮਿਡਲ ਏਜ ਦੀ।
0: ਅੱਛਾ, ਉਹ ਬਾਹਰ ਕਿਸੇ ਦੇ ਘਰੇ ਕੰਮ ਹੋ ਰਿਹਾ, ਉਹ ਪੱਥਰ ਚੱਕ ਕੇ ਲੈ ਕੇ ਜਾ ਰਹੀ ਆ।
1: ਹਾਂਜੀ, ਉਹ ਕੰਮ ਹੋ ਚੁੱਕਿਆ, ਸਟੋਨ ਵਰਕ ਹੋ ਚੁੱਕਿਆ ਸਾਰਾ। ਉਹ ਜਿਹੜਾ ਆਪਾਂ ਡੈਕੋਰੇਸ਼ਨ ਲਈ ਥੋੜੇ ਵੱਡੇ ਸਟੋਨ ਨੀ ਰੱਖਦੇ ਗੇ ਪਲਾਂਟ ਗਰਾਉਂਡ, ਉਹ ਚੱਕ ਕੇ ਲੈ ਕੇ ਜਾ ਰਹੀ ਆ। ਉਹ ਲੇਡੀ ਨੂੰ ਪਤਾ ਹੀ ਨੀ ਵੀ ਇਹਨਾਂ ਦੇ ਪੈਸੇ ਲੱਗਦੇ ਆ। ਉਹ ਕਹਿੰਦੀ ਮੈਨੂੰ ਤਾਂ ਇਹ ਜੀ ਵਾਧੂ ਦੇ ਪਏ ਆ, ਇੰਨੇ ਜ਼ਿਆਦਾ ਤੂੰ ਇੰਨੇ ਕੀ ਕਰ ਰਿਹਾ, ਤੇ ਥੋੜੇ ਜਿਹੇ ਮੈਂ ਲੈ ਜਾਂਦੀ ਹੈ ਉਹਨੂੰ। ਅਗੇਨ, ਜਿੱਥੋਂ ਆਪਾਂ ਆਉਂਦੇ ਹਾਂ, ਜਿਸ ਜਗ੍ਹਾ ਤੇ ਆਉਂਦੇ ਹਾਂ, ਆਪਾਂ ਨੂੰ ਕਈ ਵਾਰੀ ਇਹ ਵੀ ਨੀ ਪਤਾ ਹੁੰਦਾ ਵੀ ਇੱਥੇ ਹਰ ਚੀਜ਼ ਦੀ ਵੈਲਿਊ ਹੈ। ਉਹਦੇ ਭਣ ਇਹ ਸੀਗਾ ਕਿ ਜਿਵੇਂ ਮੈਂ ਪੰਜਾਬ ਸੀਗੀ, ਕੋਈ ਇੱਟਾਂ ਪਈਆਂ ਸੀ, ਮੈਨੂੰ ਲੋੜ ਸੀ, ਮੈਂ ਚੱਕ ਲਿਆ ਗਲੀ ਚੋਂ,
0: ਚੋਰੀ ਨੀ ਹੈਗੀ। ਬਟ ਮੇਰੇ ਨਾ ਨੌਂ ਚ ਕੋਈ ਹੈਗਾ ਤੇ ਉਹਨਾਂ ਨੇ ਆਪਣੇ ਬੈਕਯਾਰਡ ਦੇ ਵਿੱਚ ਕਾਫੀ ਸਾਰੀਆਂ ਸਬਜ਼ੀਆਂ ਲਾਈਆਂ, ਤੇ ਉਹ ਕਹਿੰਦੇ ਨਾ ਵੀ ਅਸੀਂ ਨੋਟਿਸ ਕੀਤਾ ਇੱਕ ਲੇਡੀ ਸਾਡੀ ਸਟਰੀਟ ਦੇ ਉੱਤੇ ਸਾਡੀ ਬੈਕਯਾਰਡ ਚ ਆਵੇ, ਉਹ ਸਬਜ਼ੀਆਂ ਤੋੜ ਕੇ ਲੈ ਕੇ ਜਾਵੇ। ਇੱਕ ਦਿਨ ਆਈ, ਦੋ ਦਿਨ ਆਈ, ਕਹਿੰਦੇ ਫਿਰ ਤੀਜੀ ਚੌਥੀ ਵਾਰ ਉਹ ਆਈ, ਅਸੀਂ ਉਹਨੂੰ ਕਿਹਾ ਕਿ ਤੁਸੀਂ ਆਏ ਸਾਡੀ ਬੈਕਯਾਰਡ ਦੇ ਵਿੱਚ ਆ ਕੇ ਸਾਡੀ ਹੀ ਗਾਰਡਨ ਚੋਂ ਸਬਜ਼ੀਆਂ ਨਹੀਂ ਚੁੱਕ ਸਕਦੇ। ਚਲੋ ਜਿਵੇਂ ਬਾਈ ਜੀ ਨੇ ਕਿਹਾ, ਕਈ ਵਾਰ ਨਹੀਂ ਪਤਾ ਹੁੰਦਾ, ਕੋਈ ਬਜ਼ੁਰਗ ਹੋਣਗੇ ਉਹਨੂੰ ਲੱਗਿਆ ਕਿ ਫਿਰ ਕੀ ਹੋ ਗਿਆ ਯਾਰ, ਬੱਚੇ ਹੀ ਨੇ ਜਿਹਨਾਂ ਦੇ ਘਰੋਂ ਮੈਂ ਸਬਜ਼ੀਆਂ ਲੈ ਵੀ ਜਾਊਂਗੀ, ਇੱਡੀ ਕਿਹੜੀ ਗੱਲ ਹੈ। ਸੋ ਸਮਟਾਈਮਸ ਭਾਜੀ ਦੀ ਗੱਲ ਠੀਕ ਹੈ ਕਿ ਇੱਕ ਯੂਨੋ ਪਤਾ ਹੀ ਨਹੀਂ ਹੁੰਦਾ। ਸੋ ਨੰਬਰ ਹੈ ਆਪਣਾ 905-673-3337 9056733337 ਤੇ ਕਾਲ ਤੁਹਾਡੀ ਆ ਰਹੀ ਹੈ। ਇੱਕ ਤੁਸੀਂ ਜ਼ਰੂਰ ਯਾਦ ਰੱਖੋ, ਕੈਲਡਿਨ ਮਿਤਸੂਬਿਸ਼ੀ ਨੂੰ ਗੱਡੀ ਲੈਣੀ ਹੈ, ਜੀਵਨ ਸਿੱਧੂ ਬਾਈ ਜੀ ਉਹਨਾਂ ਨੂੰ ਕਾਲ ਕਰੋ ਕੈਲਡਿਨ ਮਿਤਸੂਬਿਸ਼ੀ ਤੇ। ਤੁਹਾਨੂੰ 10 ਸਾਲ ਦੀ ਵਾਰੰਟੀ ਗੱਡੀ ਇੱਥੇ ਮਿਲ ਰਹੀ ਹੈ। ਬਹੁਤ ਵਧੀਆ ਟੌਪ ਦੀ ਟੀਮ ਹੈ ਕੈਲਡਿਨ ਮਿਤਸੂਬਿਸ਼ੀ, ਬਹੁਤ ਵਧੀਆ ਟੌਪ ਦੀ ਟੀਮ ਹੈ ਕੈਲਡਿਨ ਮਿਤਸੂਬਿਸ਼ੀ। 6476782754 6476782754 ਕੈਲਡਿਨ ਮਿਤਸੂਬਿਸ਼ੀ ਨੂੰ ਯਾਦ ਤੁਸੀਂ ਜ਼ਰੂਰ ਰੱਖੋ। 9010 ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
2: ਹਾਂ ਤੁਹਾਡਾ ਟਾਪਿਕ ਚੱਲਦਾ, ਤੁਹਾਡਾ ਕੱਛਾ ਚੋਰੀ ਹੋ ਗਿਆ ਸੀ ਜੀ।
0: ਹਾਂਜੀ, ਮੇਰਾ ਨਹੀਂ ਹੋਇਆ, ਕਿਸੇ ਹੋਰ ਦਾ ਹੋਇਆ।
2: ਅੱਛਾ, ਚਲੋ ਖੈਰ ਕਿਸੇ ਦਾ ਹੋਇਆ, ਪਰ ਉਹ ਚੰਗਾ ਰਹਿ ਗਿਆ, ਕੱਛਾ ਹੀ ਚੋਰੀ ਹੋ ਕੇ ਉਹ ਛੁੱਟ ਗਿਆ। ਜੇ ਦਿਲ ਚੋਰੀ ਹੋ ਜਾਂਦਾ ਫੇਰ ਕੀ ਕਰਦਾ, ਜਿੱਦਾਂ ਉਹ ਕਹਿੰਦੇ ਸਾਡਾ ਦਿਲ ਚੋਰੀ ਹੋ ਗਿਆ।
0: ਦਿਲ ਚੋਰੀ ਹੋਣਾ ਸਭ ਤੋਂ ਵੱਡਾ ਇੱਕ ਕਹਿ ਲਓ ਕਿ ਚੋਰੀ ਕਰ ਸਕਦਾ ਹੈ।
2: ਫੇਰ ਤੁਸੀਂ ਗਏ ਹੋਏ।
0: ਚਲੋ ਦਿਲ ਕਿਉਂ, ਦਿਲ ਵਾਪਸ ਨੀ ਮਿਲਦਾ।
2: ਜਦੋਂ ਇੱਕ ਵਾਰੀ ਚਲੇ ਗਿਆ ਵਾਪਸ ਕਿਹਨੇ ਆਉਣਾ।

0: ਬਥੇਰੇ ਨੇ ਉਹਨਾਂ ਨੇ ਚਲੋ ਚੋਰੀ ਹੋ ਗਿਆ ਫਿਰ ਲੱਭ ਲਿਆ ਫਿਰ ਕਿਸੇ ਹੋਰ ਨੂੰ ਦਿੱਤਾ, ਕਈਆਂ ਦੇ ਤਾਂ 5-7 ਵਾਰ ਚੋਰੀ ਹੋ ਜਾਂਦੇ ਆ। ਯੂਨੀ ਗਲੋਬਲ ਐਡਵਾਈਜ਼ਰੀ ਤੋਂ ਤੇ ਸਰਾਜ ਤੁਹਾਨੂੰ ਗਵਰਨਮੈਂਟ ਕੋਲੋਂ ਗ੍ਰਾਂਟਸ ਲੈ ਕੇ ਦੇ ਰਹੇ ਨੇ ਤਾਂ ਕਿ ਤੁਸੀਂ ਆਪਣੀ ਸਟੱਡੀ ਐਜੂਕੇਸ਼ਨ ਦੇ ਵਿੱਚ ਵਾਧਾ ਕਰੋ, ਤੇ ਪੈਸੇ ਉਹ ਨੇ ਜਿਹੜੇ ਗਵਰਨਮੈਂਟ ਨੂੰ ਵਾਪਸ ਤੁਸੀਂ ਨਹੀਂ ਕਰਨੇ। ਸੋ ਸਰਾਜ ਸਾਡੇ ਨਾਲ। ਸਰਾਜ ਪਹਿਲਾਂ ਦੱਸੋ ਇਸ ਦੀ ਐਲੀਜੀਬਿਲਿਟੀ ਕੀ ਹੈ, ਕਿਹਨੂੰ ਕਿਹਨੂੰ ਇਹ ਗ੍ਰਾਂਟਸ ਮਿਲ ਸਕਦੀਆਂ ਨੇ?
1: भाई सभी को सत श्री अकाल जी। लाइक अगर आपका स्टेटस कनाडा में पीआर सिटीजन या प्रोटेक्टेड पर्सन है, आप ऑन्टारियो में कहीं भी रहते हैं, चाहे लाइक आप जीटीए है, बेरी, दैट डजंट मैटर एट ऑल। और बाकी लाइक अगर आपकी इनकम 2024 के नोटिस ऑफ असेसमेंट में फैमिली इनकम लेस देन $70,000 है, तब आप इसके लिए एलिजिबल है। एज लिमिट इसमें कुछ है नहीं, एंड लाइक चाहे आप 30, 40, 70 ईयर्स के, दैट डजंट मैटर। गवर्नमेंट की पॉलिसी एज पे डिस्क्रिमिनेट नहीं करती, एंड कोई भी क्रेडिट चेक नहीं है इसके अंदर। एंड अगर आप लाइक ऊबर ड्राइवर, सेल्फ एम्प्लॉयड है, अनएम्प्लॉयड है, सिंगल मदर है, आपको अच्छा बेनिफिट है। गवर्नमेंट फंडेड कोर्सेज करें, स्किल हासिल करें, फुली ऑनलाइन सोखे जे कोर्सेज ने जी, एंड ती तो लाइक $1,00,000 की फंडिंग अपने अकाउंट डायरेक्ट गवर्नमेंट से हासिल करें, जिसका आज की डेट में हाफ पोर्शन अप्रोक्सीमेटली इज non-refundable grants।
0: Number hai Siraj da 437-264-3175। And Siraj, tusi dass sakde ho kinne ki di grant ban jandi jehdi wapas nahi karni je koi family hai?
1: Depend karte hai family size pe। Agar family size 5 ka hai, husband wife dono padde ne, fully online easy to pass courses karde ne, and jisme assignments hai, examination nahi hai। Family of five में husband and wife को बनेंगे approximately up to $100,000, जिसका half portion $50,000 तो non-refundable grants है, जो rest $50,000 है optional loan है, जो कि एक साल तक 0% पे है। और आपने like payback भी course शुरू होने के 6 महीने, course खत्म होने के 6 महीने के बाद payback start होता है इसका। मतलब course अगर 1 year का है, 1.5 साल बाद payback start करना है आपने इसका, और उस time में ब्याज दर क्या है, 2.5% पूरे साल का। तो डिपेंड करता है, अगर फैमिली ऑफ टू है, वाइफ पढ़ते हैं, तो अप टू 45,000 की फंडिंग आज की डेट में बनती है जी। लोगों पे फोन करके कहते हैं हमारा लाइक एस्टिमेट निकालिए, हम बोलते हैं जी आपका एस्टिमेट बनेगा 22,000 ग्रांट, जिसमें से फीस जाएगी, अगर फैमिली ऑफ टू है तो 22,000 ग्रांट बन रही है आपकी जी, फीस जाएगी कॉलेज 11,000, आपको 11,000 बन गया अभी वो। फिर मतलब अब जब हमने मतलब पीपल आर वेरी हैप्पी दीज डेज, बट आगे जाके सारा लोन हो जाएगा ये 1 अगस्त के बाद जो एनरोल होगा, तो अभी एनरोल करें आप।
0: ਸੋ ਹੁਣੇ ਇਨਰੋਲ ਕਰੋ ਕਿਉਂਕਿ ਗ੍ਰਾਂਟਸ ਮੁੱਕਣ ਜਾ ਰਹੀਆਂ ਨੇ। 437-264-3175 ਸਰਾਸ਼ ਕੁਇਕਲੀ ਪਲੀਜ਼, ਕਿਹੜੇ ਕਿਹੜੇ ਕੋਰਸਿਸ ਨੇ?
1: ਹਾਂਜੀ ਕੋਰਸਿਸ ਜੀ ਲਾਈਕ ਸੋਖੇ ਜੇਬ ਮੇ ਲਾਈਕ ਮੈਨੇਜਮੈਂਟ ਕੇ ਹੈ, ਅਕਾਊਂਟੈਂਟ ਕੇ ਹੈ, ਜੋ ਫੁਲੀ ਆਨਲਾਈਨ ਹੈ। ਔਨ ਅਦਰ ਹੈਂਡ ਹਮਾਰੇ ਪਾਸ ਐਚਬੈਕ ਜੈਸੇ ਇਨ ਪਰਸਨ ਕੋਰਸਿਸ ਵੀ ਹੈ, ਬਟ ਮੇਨ ਕਲਾਇੰਟਸ ਲਾਈਕ ਕਰਦੇ ਨੇ ਫੁਲੀ ਆਨਲਾਈਨ ਈਜ਼ੀ ਵਾਲੇ ਕੋਰਸਿਸ, ਜੋ ਹਮਾਰੇ ਕਿਤਨੇ ਹੀ ਕਲਾਇੰਟਸ, ਹਮ 7 ਈਅਰ ਸੇ ਬਿਜ਼ਨਸ ਮੇ ਹੈ, ਪ੍ਰੋਪਰ ਆਫਿਸ ਹੈ ਹਮਾਰਾ ਜੀ, और हजारों क्लाइंट को ऑलरेडी हेल्प कर चुके हैं, तो आप हमारे ऑफिस आए हमें कॉल करें।
0: 437-264-3175 सुराज थैंक यू।
1: थैंक यू।
0: 2000 नंबर हेलो।
2: हाय, आई जस्ट वांट टू प्लेस एन एडवर्टाइजमेंट ऑन योर रेडियो, सो कॉल मी व्हेन यू आर फ्री।
0: कॉल यू व्हेन वी आर फ्री, श्योर सर, थोड़ा नंबर नोट कर लिए। श्योर, वी विल कॉल यू। ओके सर। थैंक यू सर, बहुत शुक्रिया। सो देखो चोरी की गल हो रही थी, मैं तुम दसदा, मैं पहला भी स्टोरी 2-4 बार दसी हुई है कि मैनू ना किसी ने क्रिसमस टाइम ते टर्की गिफ्ट की। हुण क्रिसमस ते आप टर्की बनाने होंने, राइट? उन्होंने ना 15 पाउंड की कोई निकी छोटी जी टर्की नहीं, काफ़ी वड्डी 15 पाउंड की टर्की उन्होंने मैनू तोहफा दिता। तो वह ना मैं घर नहीं सी, मैं उन्होंने कहता कि तुसी रख दो, मैं 5-10 मिनटां तक आया, मैं अंदर लै जाऊंगा। उ 5 मिनटां के अंदर अंदर एक बंदा आया, कोई मास्क नहीं, कोई कुछ नहीं, उन्हें डब्बा देखिया, डब्बा चक्या, गड्डी च लै गया। चलो जी, सोहनी गड्डी उहदे कोल नाले, हुण डब्बा बंद सी, उहनूं की पता विच है, ਉਹਦਾ ਹੱਸਦਾ ਉਹ ਦੇਖ ਕੇ ਬੱਲੇ ਯਾਰ ਕਿਸੇ ਦਾ ਮੈਂ ਸਮਾਨ ਚੋਰੀ ਕੀਤਾ, ਨਿਕਲੀ ਟਰਕੀ, ਟਰਕੀ ਚੋਰੀ ਹੋ ਗਈ। ਪਹਿਲੀ ਵਾਰ ਤੁਸੀਂ ਗੱਲ ਸੁਣੀ ਹੋਊਗੀ ਕਿ ਯਾਰ ਵੀ ਇੱਦਾਂ ਦੀਆਂ ਵੀ ਚੀਜ਼ਾਂ ਚੋਰੀਆਂ ਕੀਤੀਆਂ ਜਾ ਰਹੀਆਂ ਨੇ, ਹੈ। ਸੋ ਬਾਕੀ ਕੋਈ ਭਰੋਸਾ ਨਹੀਂ। ਕਿਹੜਾ ਮਨ ਲੱਗਦਾ ਕਿ ਖਬਰ ਵੀ ਆਈ ਸੀਗੀ ਅੱਜ ਤੋਂ ਕਾਫੀ ਸਾਲ ਪਹਿਲਾਂ, ਕੋਈ ਮੁੰਡੇ ਕਿਸਦੇ ਘਰੇ ਕੋਈ ਕੰਮ ਕੁੰਮ ਹੋ ਰਹੇ ਸੀ, ਉੱਥੇ ਪੱਥਰ ਪੁੱਥਰ ਪਏ ਸੀ, ਮੁੰਡੇ ਪੱਥਰ ਚੱਕ ਕੇ ਚੋਰੀ ਕਰ ਰਹੇ ਸੀਗੇ, ਫਿਰ ਬਾਅਦ ਦੇ ਵਿੱਚ ਫੜੇ ਫੁੜੇ ਗਏ ਉਹਨਾਂ ਨੇ, ਇੱਕ ਵਾਰ ਕੀਤਾ, ਦੋ ਵਾਰ ਕੀਤਾ, ਫਿਰ ਪਤਾ ਲੱਗ ਗਿਆ ਅਤੇ ਫਿਰ ਉਹਨੂੰ ਗਾਲਾਂ ਬਹੁਤ ਪਈਆਂ। ਸੋ ਅੱਜ ਅਸੀਂ ਪੁੱਛ ਰਹੇ ਹਾਂ ਵੀ ਤੁਹਾਡਾ ਕਦੇ ਕੁਛ ਚੋਰੀ ਹੋਇਆ ਹੋਵੇ। ਦੋ ਚਾਰ, ਇੱਕ ਬਾਈ ਜੀ ਕਹਿੰਦੇ ਨਵੀਂ ਮੇਰਾ ਤੌਲੀਆ ਚੋਰੀ ਹੋਇਆ, ਕੋਈ ਕਹਿੰਦਾ ਕੱਛਾ ਚੋਰੀ ਹੋਇਆ, ਕੋਈ ਕਹਿੰਦੇ ਨਵੀਂ ਜਿਮ ਤੋਂ ਮੇਰਾ ਪਜਾਮਾ ਹੀ ਚੋਰੀ ਹੋ ਗਿਆ, ਟੀ ਸ਼ਰਟ ਚੋਰੀ ਹੋ ਗਈ। ਇੱਕ ਬਾਈ ਜੀ ਨੇ ਸ਼ੇਅਰ ਕੀਤਾ, ਕਿਸੇ ਨੇ ਆਪਣੇ ਘਰ ਦੇ ਬਾਹਰ ਪਲਾਂਟਸ ਦੇ ਆਲੇ ਦੁਆਲੇ ਬਹੁਤ ਸੋਹਣੇ ਸਟੋਨ ਰੱਖੇ, ਇੱਕ ਔਰਤ ਆਵੇ ਸਟੋਨ ਚੱਕ ਚੱਕ ਕੇ ਆਪਣੇ ਘਰੇ ਰੱਖੀ ਜਾਵੇ, ਫਿਰ ਬਾਅਦ ਚੋਂ ਕਵੇ ਅੱਛਾ ਮੈਨੂੰ ਨਹੀਂ ਸੀ ਪਤਾ ਵੀ ਇਹ ਇਹਨਾਂ ਦਾ ਸਮਾਨ ਹੈ, ਮੈਂ ਕਿਹਾ ਵਾਧੂ ਦਾ ਪਿਆ, ਅਗਲੇ ਦੇ ਘਰੇ ਸਟੋਨ ਪਏ ਆ, ਕਿਸੇ ਨੂੰ ਪਤਾ ਨਹੀਂ ਕਿ ਉਹਨਾਂ ਦੀ ਚੀਜ਼ ਆ। ਸੋ ਆਰ ਨੂੰ ਕਈ ਵਾਰ ਲੋਕਾਂ ਨੂੰ ਮੇ ਬੀ ਹੋ ਸਕਦਾ ਨਹੀਂ ਪਤਾ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337। ਅਸੀਂ ਤੁਹਾਨੂੰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦਾ ਨੰਬਰ ਦੇ ਰਹੇ ਹਾਂ। ਟਰੱਕਾਂ ਦੀ ਅਲਾਈਨਮੈਂਟ ਕਰਾਉਣੀ ਹੈ ਇੱਥੋਂ ਕਰਾਓ, ਟਰੱਕ ਦੇ ਨਵੇਂ ਟਾਇਰ ਚਾਹੀਦੇ ਨੇ ਇੱਥੋਂ ਪਵਾਓ, ਟਰੱਕ ਦਾ ਓਇਲ ਚੇਂਜ ਕਰਾਉਣਾ ਇੱਥੋਂ ਕਰਾਓ। ਮਿਲਟਨ ਦੇ ਵਿੱਚ ਬਹੁਤ ਹੀ ਪ੍ਰਾਈਮ ਲੋਕੇਸ਼ਨ 'ਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਖੁੱਲ੍ਹ ਚੁੱਕਿਆ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ 'ਤੇ, 401 ਦੇ ਬਿਲਕੁਲ ਨਾਲ, 401 ਤੋਂ ਉਤਰਨ ਸਾਰ ਈਗਲ ਟਰੱਕ ਵਾਲੇ ਨੇ। ਕੋਈ ਵੀ ਜਾਣਕਾਰੀ ਲਈ ਅਪੁਆਇੰਟਮੈਂਟ ਬਣਾਓ, ਟਰੱਕ ਦੇ ਟਾਇਰ ਨਵੇਂ, ਅਲਾਈਨਮੈਂਟ ਜਾਂ ਓਇਲ ਚੇਂਜ ਟਰੱਕ ਦਾ, ਮਨੂ ਨੂੰ ਫੋਨ ਕਰੋ 6472346293, 6472346293, 6472346293, 6472346293 ਦੇ ਉੱਤੇ ਤੁਸੀਂ ਕਾਲ ਕਰੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਨੂੰ, 6472346293। ਸੋ ਸਟੂਡੀਓ 'ਚ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਜਿੱਥੇ ਕਿ ਤੁਹਾਡੀ ਕਾਲ ਸਾਡੇ ਤੱਕ ਆ ਰਹੀ ਆ। ਐਚ ਕੇ ਮੂਵਰਸ ਇੱਕ ਵਧੀਆ ਮੂਵਿੰਗ ਕੰਪਨੀ ਜੇ ਲੱਭ ਰਹੇ ਹੋ, ਐਚ ਕੇ ਮੂਵਰਸ ਦੀ ਟੀਮ ਤੁਹਾਡੇ ਲਈ ਅਵੇਲੇਬਲ ਹੈ। ਬਹੁਤ ਪੁਰਾਣੇ ਬੰਦੇ ਨੇ, 20-25 ਸਾਲ ਹੋ ਗਏ ਇਹਨਾਂ ਨੂੰ ਮੂਵਿੰਗ ਦੇ ਫੀਲਡ 'ਚ, ਰਿਲਾਇਬਲ, ਸੇਫ, ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਜੇ ਸਮਾਨ ਕੋਈ ਸਟੋਰ ਕਰਨਾ। ਐਚ ਕੇ ਮੂਵਰਸ 416-524-6704, 416-524-6704, ਅਤੇ ਤੁਸੀਂ ਐਚ ਕੇ ਮੂਵਰਸ ਵਾਲਿਆਂ ਨਾਲ ਗੱਲਬਾਤ ਜ਼ਰੂਰ ਕਰ ਸਕਦੇ ਹੋ। ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਹਮੇਸ਼ਾ ਤੁਹਾਨੂੰ ਕਹਿੰਦੇ ਹਾਂ ਮੋਰਗੇਜ ਕਰਾਉਣੀ ਹੈ, ਕੋਈ ਘਰ ਨੂੰ ਰੀਫਾਈਨੈਂਸ ਕਰਾਉਣਾ, ਹਰਮਨ ਕੋਲੋਂ ਕਰਾਓ, ਸਟ੍ਰੈਸ ਫ੍ਰੀ ਪ੍ਰੋਸੈਸ, ਬਹੁਤ ਹੀ ਰਿਲਾਇਬਲ। ਹਰਮਨ ਵੈਲਕਮ।
3: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਕਲੋਜ਼ਿੰਗ ਕਾਸਟ ਬਾਰੇ ਜ਼ਰੂਰ ਗਾਈਡ ਕਰਨਾ, ਅਕਸਰ ਦੇਖਿਆ ਜਾਂਦਾ ਕਿ ਇਹ ਇਨਫੋਰਮੇਸ਼ਨ ਮਿਸ ਹੋ ਜਾਂਦੀ ਆ, ਸਪੈਸ਼ਲੀ ਜਦੋਂ ਫਸਟ ਟਾਈਮ ਹੋਮ ਬਾਰੇ ਸਾਡੇ ਨੇ, ਐਂਡ ਕਹਿੰਦੇ ਨੇ ਕਿ ਅਸੀਂ 10% ਡਾਊਨ ਕਰਨੀ ਆ ਜਾਂ ਮਿਨੀਮਮ ਡਾਊਨ ਕਰਨੀ ਆ। ਅਕਸਰ ਕੇਸਾਂ 'ਚ ਦੇਖਿਆ ਜਾਂਦਾ ਕਿ ਉਹ ਪਲਾਨ ਨਹੀਂ ਕੀਤਾ ਹੁੰਦਾ ਉਹਨਾਂ ਨੇ ਕਲੋਜ਼ਿੰਗ ਕਾਸਟ ਦਾ, ਐਂਡ ਆਪਣੇ ਅੰਟਰੀਓ ਦੇ ਵਿੱਚ ਕਲੋਜ਼ਿੰਗ ਕਾਸਟ ਹੁੰਦੀ ਵੀ ਕਾਫੀ ਜ਼ਿਆਦਾ। ਫੋਰ ਐਗਜ਼ਾਮਪਲ, ਜੇ ਆਪਾਂ 700-800 thousand ਦਾ ਘਰ ਲੈਂਦੇ ਹਾਂ ਤਾਂ 12-13 thousand ਕਲੋਜ਼ਿੰਗ ਕਾਸਟ ਹੀ ਆ ਜਾਂਦੀ ਹੈ ਫਸਟ ਟਾਈਮ ਹੋਮ ਬਾਰ ਲਈ, ਆਫਟਰ ਟੈਕਸ ਰਿਬੇਟ, ਜਿਹੜੀ ਲੈਂਡ ਟ੍ਰਾਂਸਫਰ ਟੈਕਸ ਦੀ ਰਿਬੇਟ ਤੋਂ ਬਾਅਦ। ਸੋ ਜਦੋਂ ਉਹ ਮਨੀ ਉਹਨਾਂ ਨੂੰ ਇੱਕਦਮ ਪਤਾ ਲੱਗਦੀ ਹੈ, ਕਈ ਵਾਰ ਉਹ ਨਹੀਂ ਅਰੇਂਜ ਕਰ ਪਾਉਂਦੇ, ਫਿਰ ਉਹਨਾਂ ਨੂੰ ਲਾਈਨ ਆਫ ਕ੍ਰੈਡਿਟ ਯੂਜ ਕਰਨੀਆਂ ਪੈਂਦੀਆਂ ਨੇ ਜਾਂ ਕ੍ਰੈਡਿਟ ਕਾਰਡ, ਐਂਡ ਦੈਟ ਐਡਸ ਅਨਦਰ ਕੰਪਲੈਕਸਿਟੀ ਇਨ ਦੇਅਰ ਫਾਈਲ। ਸੋ ਜਦੋਂ ਵੀ ਤੁਸੀਂ ਪਲਾਨ ਕਰਨਾ ਘਰ ਲੈਣ ਦਾ, ਕਲੋਜ਼ਿੰਗ ਕਾਸਟ ਹਮੇਸ਼ਾ ਮਾਇੰਡ 'ਚ ਲੈ ਕੇ ਚੱਲਣੀ ਆ। ਇੱਕ ਪ੍ਰੋਫੈਸ਼ਨਲ ਨਾਲ ਬੈਠ ਕੇ ਪਹਿਲਾਂ ਹੀ ਚੈੱਕ ਕਰ ਲਓ ਕਿ ਕਿੰਨੇ ਦੇ ਘਰ ਲੈਣਾ ਚਾਹੁੰਦੇ ਹੋ ਤੁਸੀਂ, ਐਂਡ ਉਹਦੀ ਕਲੋਜ਼ਿੰਗ ਕਾਸਟ ਕਿੰਨੀ ਹੋਊ, ਕਿੰਨੀ ਡਾਊਨ ਪੇਮੈਂਟ ਹੋਊ। ਉਹ ਤੁਹਾਡੇ ਕੋਲ 90-day ਟ੍ਰਾਂਜੈਕਸ਼ਨ ਹਿਸਟਰੀ ਪੁਰਾਣੀ ਹੋਣੀ ਚਾਹੀਦੀ ਆ। ਕਾਫੀ ਦੇਖਿਆ ਜਾਂਦਾ, ਕਹਿੰਦੇ ਜੀ ਸਾਡੀ ਫਾਈਲ ਡਿਕਲਾਈਨ ਹੋ ਗਈ ਲਾਸਟ ਮਿੰਟ, 2 ਦਿਨ ਪਹਿਲਾਂ ਬੈਂਕ ਨੇ ਦੱਸਿਆ, ਤੁਸੀਂ ਪਹਿਲਾਂ ਪ੍ਰਪੇਅਰ ਪ੍ਰਿਪੇਅਰ ਪ੍ਰੋਪਰਲੀ ਰਹਿੰਦੇ ਹੋ ਤਾਂ ਇਹ ਇਦਾਂ ਦੇ ਸਰਪ੍ਰਾਈਜ਼ ਕਦੇ ਨਹੀਂ ਮਿਲਦੇ। ਐਂਡ ਅਸੀਂ ਆਪਣੇ ਕਰੀਅਰ ਚ ਕਦੇ ਨਹੀਂ ਦੇਖਿਆ ਕਿ ਸਾਡੇ ਕਿਸੇ ਕਲਾਇੰਟ ਦੀ ਇੱਕ ਜਾਂ ਦੋ ਦਿਨ ਪਹਿਲਾਂ ਫਾਈਲ ਡਿਕਲਾਈਨ ਹੋਈ ਹੋਵੇ। ਸੋ ਜੇ ਤੁਸੀਂ ਘਰ ਲੈਣ ਦਾ ਪਲਾਨ ਕਰ ਰਹੇ ਹੋ, ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਗੱਲ ਕਰੋ। ਟੀਮ ਹਰਮਨ ਬੱਤਾ 647-685-9000
0: ਸਟ੍ਰੈਸਫੁਲ ਜਿਹਾ ਇੱਕ ਐਕਸਪੀਰੀਅੰਸ। ਸੋ ਜ਼ਰੂਰ ਤੁਸੀਂ ਵੀ ਹਰਮਨ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਸੋਰੀ ਅਗੇਨ, ਤੁਹਾਡੀਆਂ ਕੁਝ ਕਾਲਸ ਕੱਟੀਆਂ ਗਈਆਂ। ਹਮੇਸ਼ਾ ਆਲਵੇਜ਼ ਆਲਵੇਜ਼ ਆਲਵੇਜ਼ ਇਹੀ ਬੇਨਤੀ ਹੁੰਦੀ ਹੈ ਕਿ ਸਟੇ ਔਨ ਦਾ ਲਾਈਨ, ਥੋੜ੍ਹੇ ਹੋਲਡ ਕਰ ਲਿਆ ਕਰੋ ਅਤੇ ਗੱਲਬਾਤ ਤੁਹਾਡੀ ਸਾਡੀ ਜ਼ਰੂਰ ਹੋਵੇਗੀ। ਅਤੇ ਫੋਨ ਨੰਬਰ ਹੈ ਆਪਣਾ 9057333377। ਕੋਈ ਵੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਕਰਾਉਣੀ ਹੈ, ਸਾਡੇ ਹੈੱਡ ਆਫਿਸ ਦਾ ਨੰਬਰ ਹੈ 647-504-1557 604-1557 ਦੇ ਉੱਤੇ ਤੁਸੀਂ ਸਾਡੇ ਨਾਲ ਰੀਚ ਕਰ ਸਕਦੇ ਹੋ। ਅਤੇ ਬਾਕੀ ਅਸੀਂ ਇਨਫੋਰਮੇਸ਼ਨ ਤੁਹਾਨੂੰ ਅਕਸਰ ਹੀ ਦਿੰਦੇ ਹੁੰਦੇ ਹਾਂ ਸਬਜ਼ੀ ਮਾਰਕੀਟ ਦੀ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ। ਇੱਥੇ ਤੁਹਾਨੂੰ ਵਿਆਹਾਂ ਵਾਸਤੇ ਵੀ ਜਾਗੋ, ਪੱਖੀਆਂ, ਨਾਨਕਿਆਂ, ਦਾਦਕਿਆਂ, ਮੁੰਡੇ ਦੇ ਵਿਆਹ, ਕੁੜੀ ਦੇ ਵਿਆਹ ਵਾਲੀਆਂ, ਛੱਜ, ਅਤੇ ਇੱਥੋਂ ਢੋਲਕੀਆਂ ਰੈਂਟ ਕਰੋ, ਬਰਥਡੇ ਪਾਰਟੀਆਂ ਲਈ ਹਰ ਇੱਕ ਕਿਸਮ ਦੇ ਕਾਰਟੂਨ ਬਲੂਨ, ਸਪੈਸ਼ਲ ਅੱਖਰਾਂ ਵਾਲੇ ਬਲੂਨ। ਸੋ ਤੁਸੀਂ ਸਬਜ਼ੀ ਮਾਰਕੀਟ 'ਤੇ ਜਾਓ, ਜਲੇਬੀ ਸਟੇਸ਼ਨ ਲਾਈਵ ਕਿਸੇ ਫੰਕਸ਼ਨ 'ਤੇ ਲਵਾਓ, ਵੈਜ ਨੋਨ ਵੈਜ ਕੇਟਰਿੰਗ, ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ, 24 ਘੰਟੇ ਅਵੇਲੇਬਲ, 10 ਲੋਰਮਲ ਗੇਟ, ਸੈਂਡਲਵੁੱਡ, ਮਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਐਂਡ ਕੰਟਰੀ ਸਾਈਡ, ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ। ਐਮਪਾਇਰ ਆਟੋ ਬੋਡੀ ਐਂਡ ਰਿਪੇਅਰ, ਗੱਡੀ ਦਾ ਕੋਈ ਐਕਸੀਡੈਂਟ ਹੋ ਗਿਆ, ਗੱਡੀ 'ਚ ਡੈਂਟ ਪੈ ਗਿਆ, ਬੰਪਰ ਟੁੱਟ ਗਿਆ, ਫੈਂਡਰ ਟੁੱਟ ਗਿਆ, ਕੋਈ ਵੀ ਕਾਰਵੈਨ ਟਰੱਕ ਦੇ ਐਕਸੀਡੈਂਟ ਤੋਂ ਬਾਅਦ ਗੱਡੀ ਰਿਪੇਅਰ ਕਰਾਉਣੀ ਹੈ, ਇਹ ਇੰਸ਼ੋਰੈਂਸ ਨਾਲ ਡੀਲ ਕਰਨਗੇ, ਤੁਹਾਨੂੰ ਰੈਂਟਲ ਲੈ ਕੇ ਦੇਣਗੇ, ਸਾਰੀ ਹੈਡਿਕ ਸਾਂਭਣਗੇ। ਐਮਪਾਇਰ ਆਟੋ ਬੋਡੀ 9054536780 ਸੋ ਖੈਰ, ਖਿਆਲ ਰੱਖੋ ਆਪਣਾ, ਦਿਲ ਚੋਰੀ ਨਾ ਹੋ ਜਾਵੇ, ਕੱਚੇ ਚੋਰੀ ਨਾ ਹੋ ਜਾਣ, ਬੀ ਕੇਅਰਫੁਲ, ਬਟ ਜੁੜੇ ਰਹੋ ਸਾਡੇ ਨਾਲ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ।
4: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
5: ਪਹਿਲਾਂ ਨਾਲੋਂ ਵੀ ਘੱਟ।
4: ਆ ਵੇਖੋ, ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 mm ਸਿਰਫ $5.99 ਚ।
5: ਇਹ ਤਾਂ ਹੋਰ ਵੀ ਘੱਟ ਹੈ,
4: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
5: ਓਏ ਤੂੰ ਕਿੱਥੇ ਜਾ ਰਹੀ ਹੈ?
4: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਇਹ ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ। Wholesale Club, whole lot of value.
6: Last night you went out drinking and you did the right thing. You left the car at home. Thank you. But even though you slept, do you think you're okay to drive? If you drank a lot the night before, you could still be intoxicated. Only time, not a cold shower, a hot coffee, or a big meal can lower your blood alcohol concentration. Plan ahead for your night out and the next morning. You'll be helping to keep our roads safe. A message from SmartServe Ontario and Arrive Alive, Drive Sober.
7: This is AM 530, CHLO AM, serving Brampton, Mississauga, Toronto, the GTA, and the world at AM530.ca.

ਮੈਂ ਕਹਿੰਦੀ ਫਿਰ ਉਹ ਕੂੜਾ ਮੇਰੇ ਸਾਹਿਤ ਦੀ ਉਡੀਂ ਆ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ ਤੇ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਪ੍ਰਕਾਸ਼ ਖੂਬਸੂਰਤ ਸਵੇਰ ਦਾ ਖੂਬਸੂਰਤ ਲੁੱਕ ਖੂਬਸੂਰਤ ਬੰਕਰ ਸੀ ਚੈਲੋ ਡਿਜੀਟਲ AM ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਤੱਕ ਸੁਣ ਰਹੇ ਹੋ ਉੱਥੇ ਸਾਨੂੰ ਸਾਰਨੀਆ ਤੋਂ ਲੈ ਕੇ ਚੈਟਮ ਲੰਡਨ ਵੁੱਡਸਟੋਕ ਹੁੰਦੇ ਹੋਏ 403 ਦੇ ਉੱਤੇ ਪੈਰਿਸ ਬ੍ਰੈਂਟਫਰਡ ਅਤੇ ਸਿਮਕੋ ਕਾਊਂਟੀ ਦੇ ਨਾਲ ਨਾਲ ਸਾਨੂੰ ਤੁਸੀਂ ਜੋ ਸੁਣ ਰਹੇ ਹੋ ਸਾਨੂੰ ਸੁਣ ਰਹੇ ਹੋ ਤੁਸੀਂ ਹੈਮਿਲਟਨ ਤੱਕ QW ਅਤੇ ਹੈਮਿਲਟਨ ਤੋਂ ਲੈ ਕੇ ਸਾਨੂੰ ਤੁਸੀਂ ਸੁਣ ਰਹੇ ਹੋ ਜੋ ਨੈਗਰਾ ਫੋਲਸ ਤੱਕ ਔਰ ਨੈਗਰਾ ਫੋਲਸ ਬਾਅਦ ਅਸੀਂ ਅਗਰ 403 QW ਦੇ ਉੱਪਰ ਜਾਂਦੇ ਹਾਂ ਤਾਂ ਬਰਲਿੰਗਟਨ ਓਕਵੈਲ ਦੇ ਨਾਲ ਨਾਲ ਸਾਨੂੰ ਮਿਸਿਸਾਗਾ ਜੋ ਪੀਲ ਰੀਜਨ ਦੇ ਵਿੱਚ ਜਾਂ ਤੁਸੀਂ ਸਾਨੂੰ ਸੁਣ ਰਹੇ ਹੋ ਨੌਰਥ ਦੇ ਵਿੱਚ 410 ਦੇ ਉੱਪਰ ਔਰੇਂਜਵਿਲ ਤੋਂ ਲੈ ਕੇ ਟੋਬਰਮਰੀ ਤੱਕ ਔਰ ਜੋ ਸਾਨੂੰ ਤੁਸੀਂ ਅਗਾਂਹ ਤੱਕ ਜੇ ਜਾਂਦੇ ਹਾਂ ਆਪਾਂ ਅੱਗੇ ਮੈਰੀਟਾਈਮ ਐਂਟਾਰੀਓ ਜਿਹੜਾ ਹੈਗਾ ਜੋ ਆਈਲੈਂਡ ਆ ਜਾਂਦੇ ਨੇ ਅੱਗੇ ਮੈਰੀਟਾਈਮ ਦੇ ਸੋ ਉਹਨਾਂ ਦੇ ਉੱਪਰ ਸਾਨੂੰ ਤੁਸੀਂ ਜ਼ਰੂਰ ਸੁਣ ਰਹੇ ਹੋਵੋਗੇ ਇਸ ਸਮੇਂ ਕੋਈ ਨਾ ਕੋਈ ਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਬਹੁਤ ਸਾਰੇ ਲੋਕ ਇਹਨਾਂ ਆਈਲੈਂਡਸ ਦੇ ਉੱਤੇ ਜਿਹੜਾ ਫੈਰੀ ਦੇ ਥਰੂ ਜਾਂਦਾ ਟੋਬਰਮਰੀ ਤੋਂ ਫੈਰੀ ਚੱਲਦੀ ਹੈ ਇਹ ਫੈਰੀ ਅਰਾਊਂਡ ਪਾਣੀ ਦੇ ਵਿੱਚ ਰੱਖਦੇ ਆ ਕਈ ਘੰਟੇ ਤੋਂ ਬਾਅਦ ਤੁਸੀਂ ਆਈਲੈਂਡਸ ਦੇ ਉੱਤੇ ਪਹੁੰਚਣਾ ਮੈਰੀਟੋਲਨ ਆਈਲੈਂਡ 'ਤੇ ਮਾਫੀ ਚਾਹੂੰਗਾ ਨਾਟ ਮੈਰੀਟਾਈਮ ਮੈਰੀਟੋਲਨ ਆਈਲੈਂਡ ਦੇ ਉੱਤੇ ਸੁਣਦੇ ਹੋ ਉੱਧਰ ਸਾਨੂੰ ਓਰੇਲੀਆ ਤੁਸੀਂ ਸੁਣਦੇ ਹੋ 11 ਹਾਈਵੇ ਦੇ ਉੱਤੇ ਅਤੇ ਗ੍ਰੈਵਨਹਸ ਦਾ ਏਰੀਆ ਹੋ ਗਿਆ ਅਤੇ ਸਾਨੂੰ ਤੁਸੀਂ ਜੋ ਬਲੂ ਮਾਊਂਟੇਨ ਤੋਂ ਲੈ ਕੇ ਜੋ ਸੁਣ ਰਹੇ ਹੋ ਈਸਟ ਨੂੰ ਅਗਰ ਜਾਂਦੇ ਲਿੰਡਜ਼ੀ ਪੀਟਰਬਰੋ ਹੁੰਦੇ ਹੋਏ 401 ਅਤੇ ਕੋਬਰਗ ਤੱਕ ਜਾਂਦੇ ਯਾਨੀ ਤਕਰੀਬਨ 600-700 ਕਿਲੋਮੀਟਰ ਦਾ ਏਰੀਆ ਸਾਨੂੰ ਤੁਸੀਂ ਸੁਣਦੇ ਹੋ ਇੱਕੋ ਇੱਕ ਫ੍ਰੀਕੁਐਂਸੀ ਹੈ ਜਿਹੜੀ ਇੰਨੇ ਏਰੀਏ ਨੂੰ ਕਵਰ ਕਰਦੀ ਹੈ ਉਹ ਹੈ AM 530 ਐਜ਼ ਏ ਬਿਜ਼ਨਸਮੈਨ ਤੁਸੀਂ ਅਗਰ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਹੋ ਤਾਂ ਤਕਰੀਬਨ 17-18 ਲੱਖ ਲੋਕ GTA ਤੋਂ ਬਾਹਰ ਰਹਿ ਰਹੇ ਨੇ ਜੋ ਤੁਹਾਡੀ ਲੈਂਗੁਏਜ ਬੋਲਦੇ ਆ ਤਕਰੀਬਨ ਮੈਂ ਕਹਿਣਾ ਨਹੀਂ ਚਾਹੁੰਦਾ ਹੁੰਦਾ ਕਿ ਲੱਖਾਂ ਹੀ ਲੋਕ ਤੁਹਾਨੂੰ ਸੁਣ ਰਹੇ ਨੇ ਬਟ ਦੈਟਸ ਟਰੂ ਹੋ ਸਕਦਾ ਲੱਖ ਦੇ ਵਿੱਚ ਲੋਕ ਜਿਹੜੇ ਤੁਹਾਨੂੰ ਸੁਣ ਰਹੇ ਨੇ ਇਸ ਸਮੇਂ ਤਕਰੀਬਨ ਅਸੀਂ ਜੋ 28-30 ਲੱਖ ਲੋਕ ਜਿਹੜੇ ਹੈਗੇ ਆ ਸਾਊਥ ਏਸ਼ੀਅਨ ਇਸ ਕੰਟਰੀ ਦੇ ਵਿੱਚ ਇਸ ਏਰੀਏ ਦੇ ਵਿੱਚ ਤਕਰੀਬਨ ਬੈਠੇ ਹਾਂ ਅਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹੋਏ ਚੱਲਦੇ ਹਾਂ ਇੱਕ ਖੂਬਸੂਰਤ ਸਵੇਰ ਦੇ ਵਿੱਚ ਜਿੱਥੇ ਤੁਸੀਂ ਸਾਡੇ ਨਾਲ ਜਿੱਥੇ ਆਗਾਜ਼ ਉਸ ਪਰਮਪੁਰਖ ਪਰਮੇਸ਼ਵਰ ਦੇ ਨਾਮ ਉਟਾਸਣਾ ਜਿਸ ਦੇ ਨਾਮ ਉਟਾਸਣਾ ਆਗਾਜ਼ ਦੁਨੀਆ ਦੀ ਹਰ ਸ਼ੈਦਾ ਦਿਨ ਖੁਸ਼ਗਵਾਰ ਚੜ੍ਹਦੀ ਕਲਾ ਵਾਲਾ ਮੁਹੱਬਤ ਵਰਿਆ ਨਿਰਭਉ ਨਿਰਵੈਰ ਰੋਸ਼ਨੀ ਰਸਤੇ ਦਿਖਾਵੇਗੀ ਤੁਸੀਂ ਚੱਲਦੇ ਰਹੋਗੇ ਇੱਕ ਵਾਰ ਫਿਰ ਤੋਂ ਰੋਸ਼ਨੀਆਂ ਦੇ ਇਸ ਦਿਨ ਦੇ ਵਿੱਚ ਪੀਅਰਸਨ ਏਅਰਪੋਰਟ ਦਾ ਟਰੈਕ 6 ਜਿੱਥੇ ਮੈਂ ਫੋਲੋ ਕਰ ਰਿਹਾ ਮੇਰੇ ਆਫਿਸ ਤੋਂ ਬਿਲਕੁਲ ਸਾਹਮਣੇ ਏਅਰ ਕੈਨੇਡਾ ਧਰਤੀ ਤੋਂ ਰੁਖਸਤ ਹੋਣ ਨੂੰ ਜਾ ਰਹੀ ਹੈ ਅਕਸਰ ਅਸੀਂ ਰਿਸਕ ਕਰਦੇ ਫਿਰਦੇ ਹਾਂ ਅਤੇ ਰਿਸਕ ਤਾਂ ਇਹ ਜਹਾਜ਼ ਲੈਣ ਲੱਗਿਆ ਹੈਗਾ ਜਿਹਨੇ ਹਵਾ ਨੂੰ ਚੀਰ ਕੇ ਆਪਣੀ ਮੰਜ਼ਿਲ ਵੱਲ ਸਾਰਿਆਂ ਨੂੰ ਪਹੁੰਚਾਉਣਾ ਅਤੇ ਸਭ ਦੇ ਕਾਰਜ ਰਾਸ ਕਰਨੇ ਨੇ ਇਸੇ ਤਰ੍ਹਾਂ ਪਾਣੀਆਂ 'ਚ ਡੁੱਬਣ ਦੇ ਡਰ ਤੋਂ ਨਿਕਲ ਕੇ ਸਮੁੰਦਰੀ ਲਹਿਰਾਂ ਨੂੰ ਚੀਰਦੇ ਹੋਏ ਸਮੁੰਦਰੀ ਜਹਾਜ਼ ਆਪਣੀਆਂ ਬੰਦਰਗਾਹਾਂ ਦੀ ਤਰਫ ਤੁਰ ਪੈਂਦੇ ਨੇ ਅਤੇ ਇਸੇ ਤਰ੍ਹਾਂ ਬੰਦੇ ਸਵੇਰੇ ਤੁਰ ਪੈਂਦੇ ਨੇ ਚੀਰਦੇ ਹੋਏ ਛੋਟੀਆਂ ਮੋਟੀਆਂ ਪ੍ਰੋਬਲਮਸ ਜਿਹੜੀਆਂ ਵੀ ਜ਼ਿੰਦਗੀ 'ਚ ਚੱਲਦੀਆਂ ਉਹਨਾਂ ਨੂੰ ਲੰਘਦੇ ਅੱਗੇ ਚਲੇ ਜਾਂਦੇ ਨੇ ਸੋ ਅੱਜ ਦੇ ਸ਼ੋਅ ਦੇ ਵਿੱਚ ਕੁਛ ਖਬਰਾਂ ਜਿਨ੍ਹਾਂ ਵਿੱਚੋਂ ਤੁਸੀਂ ਅਗਰ ਗੈਸ ਫਿਲਡ ਅਪ ਕਰਾਉਣੀ ਹੈ ਤੁਸੀਂ ਜ਼ਰੂਰ ਗੈਸ ਫਿਲਡ ਅਪ ਕਰਾਉਣ ਦੇ ਲਈ ਵੇਟ ਕਰੋਗੇ ਕੱਲ੍ਹ ਤੱਕ 10 ਸੈਂਟ ਪਰ ਲੀਟਰ ਜਿਹੜੀ ਹੈ ਗੈਸ ਉਹ ਥੱਲੇ ਚਲੀ ਜੂਗੀ ਐਨਰਜੀ ਦੇ ਵਿੱਚ ਜਰਮਨੀ ਨੇ ਇੱਕ ਬੜਾ ਵੱਡਾ ਕੰਟਰੈਕਟ ਮਾਰਿਆ ਹੈਗਾ ਕੈਨੇਡਾ ਦੇ ਨਾਲ ਅਤੇ ਉਸ ਕੰਟਰੈਕਟ ਦੇ ਵਿੱਚ ਐਨਰਜੀ ਪਰਚੇਸ ਜਿਹੜੀਆਂ ਨੇ ਗੈਸਿਸ ਨੇ ਜਿਹੜੀਆਂ ਜਰਮਨੀ ਹੁਣ ਆਪਣੀ ਐਨਰਜੀ ਜਿਹੜੀ ਪੂਰਤੀ ਲਈ ਕੈਨੇਡਾ ਨੂੰ ਆਪਣੀ ਇੱਕ ਜਗ੍ਹਾ ਬਣਾਉਣ ਜਾ ਰਿਹਾ ਹੈਗਾ ਅਮਰੀਕਾ ਤੋਂ ਬਾਹਰਲੇ ਜਿਹੜੇ ਨਵੇਂ ਬਿਜ਼ਨਸ ਸਟੈਬਲਿਸ਼ ਹੋ ਰਹੇ ਨੇ ਮੈਂ ਉਹਨਾਂ ਦੇ ਉੱਪਰ ਗੱਲ ਕਰ ਰਿਹਾ ਦੂਸਰੇ ਪਾਸੇ ਕੁਛ ਸਾਡੀਆਂ ਇਨਵੈਸਟਮੈਂਟ ਇਨਫਰਾਸਟ੍ਰਕਚਰ 'ਚ ਨਾ ਹੋਣ ਕਰਕੇ ਬਾਇਰ ਹੈਗੇ ਨੇ ਪਰ ਸਾਡੇ ਕੋਲ ਉਹਨਾਂ ਨੂੰ ਸਪਲਾਈ ਦੇਣ ਦੇ ਲਈ ਇਨਫਰਾਸਟ੍ਰਕਚਰ ਨਹੀਂ ਯਾਨੀ ਕਿ ਮੇਜਰ ਇਨਫਰਾਸਟ੍ਰਕਚਰ ਦੇ ਵਿੱਚ ਫੈਡਰਲ ਗਵਰਨਮੈਂਟ ਨੂੰ ਇਨਵੈਸਟ ਕਰਨਾ ਪੈਣਾ ਇਨਸਟੈਡ ਆਫ ਫੀਫਾ ਦੇ ਆ ਮੈਚ ਹੋ ਰਹੇ ਨੇ ਬਿਲੀਅਨ ਡਾਲਰ ਇੱਥੇ ਫੂਕਣ ਨਾਲੋਂ ਇਨਫਰਾਸਟ੍ਰਕਚਰ ਦੇ ਵਿੱਚ ਤੁਸੀਂ ਪੈਸਾ ਲਾਓਗੇ ਤਾਂ ਜ਼ਰੂਰ ਜਿਹੜਾ ਨੌਕਰੀਆਂ ਔਰ ਰੁਜ਼ਗਾਰ ਦੇ ਮੁਹੱਈਆ ਜਿਹੜੇ ਸਾਧਨ ਨੇ ਉਹਨਾਂ ਦੇ ਉੱਪਰ ਚੱਲੂਗੀ ਟਿਮ ਹੋਟਨ ਦੀ ਟਾਈਮ ਫਿਸ ਹੋ ਚੁੱਕੀ ਆ 10,000 ਜਿਹੜੇ ਲੋਕਾਂ ਨੂੰ ਲੋਕਲ ਕੈਨੇਡੀਅਨਸ ਨੂੰ ਹਾਇਰ ਕਰਨ ਦਾ ਵਾਅਦਾ ਕਰਕੇ ਆਪਣੀ ਅਨਾਊਂਸਮੈਂਟ ਰਿਲੀਜ਼ ਕਰ ਰਿਹਾ 600 ਤੋਂ ਵੱਧ ਸਟੋਰ ਡੰਕਨ ਡੋਨਲਡ ਜਿਹੜਾ ਹੈਗਾ ਉਹ ਸ਼ੁਰੂ ਕਰਨ ਜਾ ਰਿਹਾ 20 ਤੋਂ ਉੱਪਰ ਸਟੋਰ ਡੰਕਨ ਡੋਨਲਡ ਜਿਹੜਾ ਵੇਚ ਚੁੱਕਿਆ ਹੈਗਾ ਕੈਨੇਡਾ ਦੇ ਵਿੱਚ ਅਤੇ ਆਪਣੇ ਕੰਪੀਟੀਟਰ ਨੂੰ ਆਉਂਦਾ ਦੇਖ ਕੇ ਟਿਮ ਹੋਟਨ ਨੇ ਊਂਠ ਜਿਸ ਤਰ੍ਹਾਂ ਕਰਵਟ ਬਦਲ ਕੇ ਬੈਠਦਾ ਉਸ ਤਰ੍ਹਾਂ ਬੈਠ ਗਿਆ ਹੈਗਾ ਅਤੇ ਗਿਰਗਿਟ ਦੀ ਤਰ੍ਹਾਂ ਰੰਗ ਬਦਲਣੇ ਨੇ ਨਵੇਂ ਵੀਡੀਓਜ਼ ਪਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵਿੱਚ ਦਿਖਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਜੌਨ ਮੈਂ ਟੈਰੀ ਮੈਂ ਇੱਥੇ ਜੀ 4 ਸਾਲ ਤੋਂ ਕੰਮ ਕਰ ਰਿਹਾ 3 ਸਾਲ ਤੋਂ ਕਰ ਰਿਹਾ ਟਿਮ ਹੋਟਨ 'ਤੇ ਮੇਰਾ ਇੰਨਾ ਜੀ ਲੱਗਦਾ ਘਰ ਜਾਣ ਨੂੰ ਜੀ ਨਹੀਂ ਕਰਦਾ ਬੜੇ ਕੁੱਟ ਕੁੱਟ ਕੇ ਸਾਨੂੰ ਘਰ ਭੇਜਦੇ ਨੇ ਤਾਂ ਅਸੀਂ ਘਰ ਜਾਈਦਾ ਸੋ ਦੋਜ਼ ਕਾਇੰਡ ਆਫ ਫੇਕ ਐਡਵਰਟਾਈਜ਼ਮੈਂਟਸ ਜਿਹੜੇ ਨੇ ਉਹ ਸਟਾਰਟ ਕੀਤੇ ਨੇ ਇਹਨਾਂ ਨੇ ਆਪਣੇ ਕੈਂਪੇਨ ਦੇ ਵਿੱਚ ਇਸੇ ਤਰ੍ਹਾਂ ਕੁਛ ਹੋਰ ਖਬਰਾਂ ਗੱਲਾਂ ਬਾਤਾਂ ਸਭ ਕੁਛ ਹੈਗੀਆਂ ਨੇ ਜੋ ਇੱਕ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਿਹਾ ਸੀ ਉਸ ਦੇ ਲਈ 905-600-73-33-37 ਸਾਡੇ ਸਟੂਡੀਓਜ਼ ਦੇ ਨੰਬਰ ਨੇ 9056733337 ਹਮੇਸ਼ਾ ਹੀ ਤਰ੍ਹਾਂ ਸਾਥੀ ਸਾਥ ਨਿਭਾਉਣਾ ਏਕ ਅਕੇਲਾ ਥੱਕ ਜਾਏਗਾ ਮਿਲਕਰ ਬੋਝ ਉਠਾਉਣਾ ਸੈਂਟੋਸ ਜੀ ਮੇਰੇ ਨਾਲ ਸੰਤੋਸ਼ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਅਮਨ ਜੀ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ ਮੈਂ ਹਾਂ ਸੰਤੋਸ਼ ਕੌਰ ਅੱਜ ਮੈਂ ਬਹੁਤ ਵਧੀਆ ਕੁਐਸਚਨ ਲੈ ਕੇ ਆਵਾਂਗੀ ਸੰਤੋਸ਼
0: ਪਹਿਲਾਂ ਆਪਣੀ ਇੰਟਰੋਡਕਸ਼ਨ ਦੇ ਦੇ ਕੇ ਕੁਐਸਚਨ ਪਹਿਲਾਂ ਕਿਉਂ ਦੱਸ ਦਿੰਦੇ ਨੇ ਸਾਨੂੰ
1: ਹਾਂਜੀ ਮੈਂ ਹਰਦੀਪ ਹੰਦੇਰ ਜੀ ਨਾਲ ਕੰਮ ਕਰਦੀ ਹਾਂ ਸਾਡੇ ਬ੍ਰੋਕਰ ਆਫ ਰੈਕਰਡ ਆ ਫੇਅਰ ਡੀਲ ਰਿਅਲਟੀ ਬ੍ਰੋਕਰੇਜ ਨਾਲ ਤੇ ਅਮਨ ਜੀ ਬਹੁਤ ਵਧੀਆ ਕੁਐਸਚਨ ਵੀ ਹੈ ਤੇ ਬਹੁਤ ਵਧੀਆ ਡੀਲਸ ਵੀ ਹੈਗੀਆਂ ਸਾਡੇ ਕੋਲ ਤੇ ਅਸੀਂ ਕੁਛ ਪ੍ਰੋਪਰਟੀਜ਼ ਬਾਰੇ ਵੀ ਬੋਲਾਂਗੇ ਤੇ ਸਪੈਸ਼ਲੀ ਉਹਨਾਂ ਲਈ ਅੱਜ ਕੱਲ੍ਹ ਜਿਵੇਂ ਦਾ ਸਮਾਂ ਚੱਲ ਰਿਹਾ ਸਾਰੇ ਚਾਹੁੰਦੇ ਅਸੀਂ ਆਪਦਾ ਕੰਮ ਸ਼ੁਰੂ ਕਰੀਏ ਤੇ ਜੇ ਕਿਸੇ ਨੇ ਕੋਈ ਬਿਜ਼ਨਸ ਪਲੈਨਿੰਗ ਵੀ ਕਰਨੀ ਆ ਕਿਸੇ ਨੂੰ ਪਤਾ ਨਹੀਂ ਹੈ ਕਿ ਸ਼ੁਰੂਆਤ ਕਿਵੇਂ ਕਰਨੀ ਆ ਉਹਦੇ ਲਈ ਵੀ ਤੁਸੀਂ ਸਾਡੀ ਟੀਮ ਨਾਲ ਕੰਸਲਟ ਕਰ ਸਕਦੇ ਹੋ ਜਲਦੀ ਜਲਦੀ ਨੰਬਰ ਨੋਟ ਕਰੋ ਸਾਡੀ ਟੀਮ ਦਾ 416-473-42-42
0: ਤੇ ਸੰਤੋਸ਼ ਨੂੰ ਤੁਸੀਂ ਕਾਲ ਕਰਨੀ ਹੈ ਫੇਅਰ ਡੀਲ ਰਿਅਲਟੀ ਤੇ ਹਰਦੀਪ ਪੰਦੇਰ ਹੋਣਾ ਦੇ ਨਾਲ ਇਹ ਟੀਮ 'ਚ ਕੰਮ ਕਰਦੇ ਨੇ ਬ੍ਰੋਕਰ ਆਫ ਰੈਕਰਡ ਨੇ ਹਰਦੀਪ ਕੌਰ ਪੰਦੇਰ ਅਤੇ ਸੰਤੋਸ਼ ਹੋਣਾ ਕੋਲ ਇੱਕ ਸਟੋਰ ਹੈ ਬਰੈਂਪਟਨ ਦੇ ਵਿੱਚ ਐਮ ਐਲ ਐਸ 'ਤੇ ਨਹੀਂ ਹੈ ਇਸ ਸਟੋਰ ਦੇ ਵਿੱਚ ਕੀ ਹੈਗਾ ਇਹਦੇ ਵਿੱਚ ਇੱਕ ਡਰਾਈ ਕਲੀਨ ਦਾ ਪੋਰਸ਼ਨ ਬਣਿਆ ਹੋਇਆ ਡਰਾਈ ਕਲੀਨਿੰਗ ਦਾ ਕੰਮ ਆਉਂਦਾ ਇੱਕ ਪੋਰਸ਼ਨ ਦੇ ਵਿੱਚ ਇਸ ਸਟੋਰ ਦੇ ਵਿੱਚ ਜਿਹੜਾ ਹੈਗਾ ਜਿਹੜਾ ਤੁਸੀਂ ਕਹੋਗੇ ਉਹ ਪੋਰਸ਼ਨ ਹੈ ਕਿ ਯੂਜ਼ਡ ਸੈੱਲਫੋਨ ਦੀ ਅਸੈਸਰੀ ਅਤੇ ਸਾਰਾ ਕੰਮ ਚੱਲ ਰਿਹਾ ਪਿਛਲੇ ਮਲਟੀਪਲ ਈਅਰਸ ਤੋਂ ਅਪਰੋਕਸੀਮੇਟ ਜੇ ਹਸਬੈਂਡ ਔਰ ਵਾਈਫ ਕੰਮ ਕਰਦੇ ਨੇ ਅਰਾਊਂਡ $10,000-$12,000 $15,000 ਜੇ ਇੰਪਲੋਈ ਰੱਖਦੇ ਹੋ $8,000 ਤੁਹਾਨੂੰ ਬਚ ਸਕਦਾ ਜੇ ਕੁਛ ਘੰਟੇ ਆਪ ਨਾਲ ਕੰਮ ਕਰੋ 5 to 6 hours ਕੰਮ ਕਰੋ ਇਹ ਸਟੋਰ ਜਿਹੜਾ ਹੈਗਾ ਖਰੀਦਣ ਦੇ ਲਈ ਜਿਹੜਾ ਕਿ ਤੁਹਾਨੂੰ ਅਰਾਊਂਡ 1,70,000-80,000 ਦੇ ਵਿੱਚ ਮਿਲ ਜਾਣਾ ਤੁਸੀਂ ਇਹਦੀ ਜਾਣਕਾਰੀ ਵਾਸਤੇ ਕਾਲ ਕਰਨੀ ਹੈ 416-473-42-42 416-473-42-42 ਔਰ ਇਹਦੇ ਨਾਲ ਨਾਲ ਤੁਸੀਂ ਅਗਰ ਚਾਹੁੰਦੇ ਹੈਗੇ ਹੋ ਤੁਸੀਂ ਜਿਹੜੇ ਦੁਨੀਆਂ 'ਚ ਦੋ ਚੀਜ਼ਾਂ ਨੇ ਮੁੱਕਣੀਆਂ ਹੁੰਦੀਆਂ ਇੱਕ ਸ਼ੈਲਟਰ ਅਤੇ ਇੱਕ ਫੂਡ ਪੀਜ਼ਾ ਸਟੋਰ ਹੈ ਬਰੈਂਪਟਨ 'ਚ ਲੋਐਸਟ ਰੈਂਟ ਦੇ ਨਾਲ $3,500 ਪਰ ਮੰਥ ਰੈਂਟ ਹੈ ਇੰਕਲੂਡਿਡ TMI HST ਸਾਰਾ ਕੁਛ ਪਾ ਕੇ ਪੀਜ਼ਾ ਸਟੋਰ ਪ੍ਰਾਈਮ ਲੋਕੇਸ਼ਨ 'ਤੇ ਤੁਸੀਂ ਅਗਰ ਲੈਣਾ 2,00,000 ਅਤੇ 25,000 ਦੇ ਵਿੱਚ 2,25,000 'ਚ ਤੁਸੀਂ ਅਗਰ ਪੀਜ਼ਾ ਸਟੋਰ ਲੈਣਾ ਅਤੇ ਉਹਦੇ ਵਿੱਚ ਤੁਹਾਨੂੰ ਦੂਸਰੇ ਫੂਡ ਵੇਚਣ ਦੀ ਵੀ ਅਪਰੂਵਲ ਹੈ ਕਈ ਵਾਰੀ ਹੁੰਦਾ ਕਿ ਤੁਹਾਨੂੰ ਅਪਰੂਵਲ ਨਹੀਂ ਮਿਲਦੀ ਬਸ ਇੱਕੋ ਚੀਜ਼ ਵੇਚ ਸਕਦੇ ਹੋ ਤੁਹਾਡਾ ਕੋਈ ਹੋਰ ਆਈਡੀਆ ਵੀ ਹੈ ਆਪਣਾ ਖੁਦ ਦਾ ਬੇਕਰੀ ਨਾਲ ਸਟਾਰਟ ਕਰਨੀ ਆ ਕੁਛ ਹੋਰ ਸਟਾਰਟ ਕਰਨਾ ਯੂ ਮਸਟ ਕਾਲ ਨੰਬਰ ਟੂ ਕਾਲ 416-473-42-42 ਪਾਵਰ ਆਫ ਸੇਲ ਦੇ ਉੱਤੇ ਹੈਮਿਲਟਨ ਦੇ ਵਿੱਚ ਇੱਕ ਪ੍ਰੋਪਰਟੀ ਆ ਰਹੀ ਹੈ ਜਿਹਦੇ ਵਿੱਚ ਘਰ ਬਣਿਆ ਹੋਇਆ ਜੇ ਕਿਸੇ ਨੇ ਕੁਛ ਖਰੀਦਣਾ ਨਾ ਹੋਣਾ ਇਸ ਵੇਲੇ ਆਈ ਰੀਲੀ ਵਾਂਟ ਕਿ ਸਾਡਾ ਕੋਈ ਲਿਸਨਰ ਹੀ ਇਸ ਪ੍ਰੋਪਰਟੀ ਨੂੰ ਖਰੀਦੇ ਇਹ ਪ੍ਰੋਪਰਟੀ ਤੁਹਾਨੂੰ ਬੈਂਕ ਤੋਂ ਮਿਲਣੀ ਆ ਸੈਲਰ ਦੀਆਂ ਕਿਸ਼ਤਾਂ ਬੰਦ ਹੋ ਚੁੱਕੀਆਂ ਨੇ ਇਹ ਕਮਰਸ਼ੀਅਲ ਪ੍ਰੋਪਰਟੀ ਆ ਇਹਦੇ 'ਚ ਐਮਾਜ਼ੋਨ ਹੈਗਾ ਇਹਦਾ ਲੋਟ ਹੈਗਾ 200 feet ਅਪਰੋਕਸੀਮੇਟਲੀ 65 feet ਦਾ ਫਰੰਟ ਆ 65 or 68 feet ਦਾ ਇਸ ਪ੍ਰੋਪਰਟੀ ਦੇ ਵਿੱਚ 3 bedroom ਦਾ ਬੰਗਲੋ ਬਣਿਆ ਹੋਇਆ ਇੱਕ ਬ੍ਰਿਕ ਦਾ ਬੰਗਲੋ ਵਧੀਆ ਬੰਗਲੋ ਬਣਿਆ ਹੋਇਆ ਲਿਵ ਐਂਡ ਵਰਕ ਕਰਨਾ ਤੁਸੀਂ ਆਪਣੇ ਘਰ ਰਹਿ ਕੇ ਪਿੱਛੇ ਕੰਮ ਕਰਨਾ ਜਾਂ ਤੁਸੀਂ ਫਿਊਚਰ 'ਚ ਇਹਦੀ ਕੋਈ ਡਿਵੈਲਪਮੈਂਟ ਕਰਨੀ ਆ ਐਮ ਟੂ ਜ਼ੋਨਿੰਗ ਆ ਰਿਪੇਅਰ ਤੋਂ ਲੈ ਕੇ ਹਰ ਚੀਜ਼ ਅਲਾਊਡਡ ਆ ਤੁਸੀਂ ਕਾਲ ਕਰਨੀ ਹੈ 416-473-42-42 ਬਿਫੋਰ ਗੋਇੰਗ ਟੂ ਬੈਂਕ ਤੁਸੀਂ ਇਹਦੀਆਂ ਚਾਬੀਆਂ ਲੈ ਸਕਦੇ ਹੋ 416-473-42-42 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ ਅਤੇ ਤੁਸੀਂ ਅਗਰ ਪਾਵਰ ਆਫ ਸੇਲ 'ਚ ਕੋਈ ਪ੍ਰੋਪਰਟੀ ਖਰੀਦਣੀ ਚਾਹੁੰਦੇ ਤਾਂ ਵੀ ਕਾਲ ਕਰਨੀ 416-473-42-42 ਸਾਡਾ ਕੋਈ ਲਿਸਨਰ ਬੈਰੀ ਦੇ ਏਰੀਏ 'ਚ ਰੈਂਟਲ ਪ੍ਰੋਪਰਟੀ ਲੱਭ ਰਿਹਾ ਹੈਗਾ ਪੰਜਾਬੀਆਂ ਦਾ ਘਰ ਪਿਆ ਇੱਕ ਤੁਸੀਂ ਰੈਂਟ ਕਰਨਾ ਤਾਂ ਵੀ ਤੁਸੀਂ 416-473-42-42 ਬਰੈਂਪਟਨ ਦੇ ਵਿੱਚ ਕਿਰਾਏਦਾਰਾਂ ਦੇ ਝਗੜੇ ਬਹੁਤ ਨੇ ਆਪਣੇ ਦੇਸੀ ਲੋਕਾਂ ਦੇ ਵੀ ਬਹੁਤ ਜ਼ਿਆਦਾ ਨੇ ਹੁਣ ਪਹਿਲਾਂ ਹੁੰਦੇ ਸੀ ਨਾ ਗੋਰਿਆਂ ਘਰਾਂ ਦੇ ਤੁਸੀਂ ਉਹਦੇ ਵਾਸਤੇ ਕੰਟੈਕਟ ਕਰਨਾ ਕਿ ਪ੍ਰੋਪਰਟੀ ਰੈਂਟ ਕਰਨੀ ਹੈ ਆਪਣੀ ਬਿਲਕੁਲ ਸੇਫ ਟ੍ਰਾਂਜੈਕਸ਼ਨ ਦੇ ਨਾਲ ਵੈਰੀਫਾਈਡ ਲੋਕ ਉਹਨਾਂ ਦੇ ਪ੍ਰੋਪਰ ਪੇਪਰ ਵਰਕ ਹੋਇਆ ਹੋਵੇ ਅਤੇ ਤੁਸੀਂ ਜ਼ਰੂਰ 416-473-42-42 ਅਤੇ ਹਰਦੀਪ ਪੰਦੇਰ ਬ੍ਰੋਕਰ ਆਫ ਰੈਕਰਡ ਜਾਂ ਸੰਤੋਸ਼ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਅਤੇ ਸ਼ੋਅ ਦਾ ਹਿੱਸਾ ਤੁਹਾਡੇ ਤੱਕ ਜੋ ਸਾਡੇ ਸਪੋਂਸਰਸ ਨੇ ਉਹਨਾਂ ਦੇ ਵਿੱਚੋਂ ਲੈ ਕੇ ਆਉਂਦੇ ਨੇ ਅਗਰ ਤੁਸੀਂ ਘਰ ਦੇ ਵਿੱਚ ਕਿਸੇ ਨੇ ਵੀ ਜੋ ਡਰਾਈਵੇ ਚੇਂਜ ਕਰਾ ਰਹੇ ਹਾਂ ਡਰਾਈਵੇ ਚੇਂਜ ਕਰਨ ਲੱਗਿਆਂ ਜਿੰਨੇ ਵੀ ਕੰਟਰੈਕਟਰ ਸੁਣਦੇ ਨੇ ਤੁਹਾਨੂੰ ਮਸ਼ੀਨਰੀ ਦੀ ਲੋੜ ਆ ਤੁਹਾਨੂੰ ਡੰਪ ਬਿੰਨਾਂ ਦੀ ਲੋੜ ਆ ਜਾਂ ਤੁਸੀਂ ਆਪਣਾ ਜਿਹੜਾ ਗ੍ਰੈਵਲ ਆ ਜਿਹੜੇ ਆ ਐਸ਼ਫਾਲਟ ਦੇ ਹੁੰਦੇ ਨੇ ਡਰਾਈਵੇ ਐਸ਼ਫਾਲਟ, ਜਾਂ ਤੁਸੀਂ ਕੌਂਕਰੀਟ ਪੱਟੀ ਆ ਪੁਰਾਣੀ ਉਹ ਸਿੱਟਣੀ ਆ, ਸਿੱਟਣ ਜਾਣ ਲਈ ਬੜੀ ਸ਼ਿੱਦਤ ਲਾਉਣੀ ਪੈਂਦੀ ਆ। ਤੁਸੀਂ ਟਰੂ ਨੌਰਥ ਵਾਲਿਆਂ ਦੇ ਯਾਰਡ ਦੇ ਵਿੱਚ ਜਾਣਾ, ਕੈਨੇਡੀ ਐਂਡ ਡੈਲੀ ਦੇ ਉੱਪਰ ਆ। ਟਰੂ ਨੌਰਥ ਦਾ ਨੰਬਰ ਨੋਟ ਕਰ ਲਓ। ਮਸ਼ੀਨਰੀ ਰੈਂਟ ਕਰਨੀ ਆ, ਗ੍ਰੈਵਲ ਪਾਉਣੀ ਆ ਤੁਸੀਂ ਆਪਣੇ ਘਰਾਂ 'ਚ, ਜਾਂ ਕਿਸੇ ਕੰਟਰੈਕਟਰ ਨੇ ਆਪਣੀ ਡੰਪਿੰਗ ਕਰਨੀ ਆ, ਜਾਂ ਤੁਸੀਂ ਜਿਹੜਾ ਹੈਗਾ ਟਰੂ ਨੌਰਥ ਤੋਂ ਮਸ਼ੀਨਰੀ ਰੈਂਟ ਕਰਨੀ ਆ। 416-803-0623 416-803-0623 ਪਰਮ ਆਟੋ ਵਾਲੇ ਨੇ ਮਿੱਸਾ ਕੱਚ, ਪਰਮ ਆਟੋ ਸੁਣਾ ਗਿਆ, ਪਰਮ ਕੁਇਕ ਲਿਊਬ ਰਿਪੇਅਰ ਵੇਨ ਫਲੀਟ, ਜਾਂ ਤੁਸੀਂ ਵੈਲੈਂਡ 'ਚੋਂ, ਥੋਰਲ 'ਚੋਂ, ਜਾਂ ਐਲਨਪੋਰਟ 'ਚੋਂ, ਨੈਗਰਾ ਫਾਲ ਦੇ ਵਿੱਚੋਂ, ਨੈਗਰਾ ਔਨ ਦਾ ਲੇਕ, ਸੇਂਟ ਕੈਥਰੀਨ, ਜਾਂ ਤੁਸੀਂ ਫੋਰਟੇਰੀ 'ਚੋਂ, ਜਾਂ ਤੁਸੀਂ ਪੋਰਟਕਾਲਬਨ 'ਚੋਂ, ਤੁਸੀਂ ਕ੍ਰਿਸਟਲ ਬੀਚ 'ਤੇ ਹੋ, ਮੈਂ ਹਰੇਕ ਸ਼ਹਿਰ ਪਿੰਡ ਗਲੀ ਦਾ ਨਾਂ ਲੈ ਦੂੰਗਾ। ਤੁਸੀਂ ਆਪਣੀ ਗੱਡੀ ਦੀ ਰਿਪੇਅਰ ਕਰਾਉਣੀ ਆ, ਆਇਲ ਚੇਂਜ ਅਤੇ ਬ੍ਰੇਕ ਅਤੇ ਕੋਈ ਵੀ ਕੰਮ, ਪਰਮਸ ਕੁਇਕ ਲਿਊਬ ਰਿਪੇਅਰ ਖੁੱਲ੍ਹ ਗਿਆ, 131 ਰਿਚਮੰਡ ਸਟਰੀਟ, ਨੈਗਰਾ ਫਾਲ 'ਚ, 289-498-1300। ਔਰ ਸਭ ਤੋਂ ਵਧੀਆ ਮੌਸਮ ਇਸ ਵੇਲੇ, ਅਤੇ ਤੁਹਾਡੇ ਕੋਲ 15 ਕੁ ਦਿਨ ਰਹਿ ਗਏ ਨੇ ਟੋਟਲ ਸਾਰੇ ਸਬਜ਼ੀਆਂ ਲਗਾਉਣ ਦੇ ਅਤੇ ਫੁੱਲ ਬੂਟੇ ਲਗਾਉਣ ਦੇ। ਸਬਜ਼ੀਆਂ ਲਗਾਉਣੀਆਂ ਨੇ ਅਤੇ ਫੁੱਲ ਬੂਟੇ ਲਗਾਉਣੇ ਨੇ। ਗ੍ਰੀਨ ਵੈਲੀ ਗਾਰਡਨ ਸੈਂਟਰ ਜਿਹਨੂੰ ਮੈਂ ਪ੍ਰਮੋਟ ਕਰ ਰਿਹਾ ਪੂਰਾ ਜ਼ੋਰ ਸ਼ੋਰ ਦੇ ਨਾਲ, ਗ੍ਰੀਨ ਵੈਲੀ ਗਾਰਡਨ ਸੈਂਟਰ ਜਿਹੜਾ ਕਿ ਦੋ ਲੋਕੇਸ਼ਨ ਤੋਂ ਸਰਵ ਕਰ ਰਿਹਾ, ਇੱਕ ਹੈਗੀ ਆ ਮੇਫੀਲਡ ਐਂਡ ਮਕਵੀਨ ਦਾ ਇੰਟਰਸੈਕਸ਼ਨ ਹੈ, ਇੱਥੇ ਗ੍ਰੀਨ ਵੈਲੀ ਜਿਹੜਾ ਹੈਗਾ ਗ੍ਰੋਸਰੀ ਸਟੋਰ ਆ ਉਹਦੇ ਮੂਹਰੇ ਗਾਰਡਨ ਸੈਂਟਰ ਬਣਾਇਆ ਇਹਨਾਂ ਨੇ, ਅਤੇ ਉਸ ਗਾਰਡਨ ਸੈਂਟਰ 'ਚ। ਦੂਸਰੀ ਲੋਕੇਸ਼ਨ ਆ 1.5 ਏਕੜ ਦੇ ਵਿੱਚ ਬਣਿਆ ਹੋਇਆ ਗ੍ਰੀਨ ਹਾਊਸ, ਓਪਨ ਟੂ ਪਬਲਿਕ, ਫੁੱਲਾਂ ਦੀ ਬਹਾਰ, ਸਬਜ਼ੀਆਂ, ਭਿੰਡੀਆਂ, ਕੱਦੂ, ਚੱਪਣ, ਕਰੇਲੇ, ਤੁਸੀਂ ਘੀਏ, ਤੁਸੀਂ ਤੋਰੀਆਂ, ਘਰ ਜਾ ਕੇ ਪੁੱਛੋ ਅੱਜ ਕੀ ਬਣਾਇਆ, ਕਹਿੰਦੇ ਘਰ ਦਾ ਅੱਜ ਘੀਆ ਬਣਾਇਆ, ਅੱਜ ਘਰ ਦੇ ਕਰੇਲੇ ਨੇ ਇਹਦਾ ਜੂਸ ਬਣਾਇਆ, ਪੀਓ, ਸ਼ੂਗਰ ਥੱਲੇ ਲੈ ਕੇ ਆਓ, ਆਪਣੇ ਬੋਡੀ ਦੇ ਵਿੱਚੋਂ ਜਿਹੜੀਆਂ ਬਿਮਾਰੀਆਂ ਕੱਢੋ ਬਾਹਰ, ਬੈ ਨੂੰ ਕੱਢ ਦਿੰਦਾ ਕਰੇਲਾ, ਕਰੇਲਿਆਂ ਦਾ ਜੂਸ ਪੀਓ ਜੀ ਅੱਜ। ਅਤੇ ਤੁਸੀਂ ਬੂਟੇ ਲੈ ਕੇ ਆਉਣੇ, $2.49 ਨੂੰ ਬੂਟੇ ਸਟਾਰਟ ਹੋ ਜਾਂਦੇ ਨੇ, $50 ਅਤੇ $100 ਦੀ ਪਰਚੇਸ ਦੇ ਉੱਤੇ ਰੇਡੀਓ ਵਾਸ ਕਹਿਣਾ, ਤੁਹਾਨੂੰ ਇੱਕ ਜਾਂ ਤਾਂ ਰਿਓ ਦਾ ਬੈਗ ਦੇਣਗੇ, ਕੁਛ ਵੀ ਤੁਹਾਨੂੰ ਗਿਫਟ ਦੇਣਗੇ। ਜਿਨ੍ਹਾਂ ਨੇ ਟੋਪ ਸੋਇਲ ਪਾਉਣੀ ਆ, ਪੂਰੀ ਓਰਿਜਨਲ ਗਰੰਟੀ ਸ਼ੁਦਾ, ਜਿਨ੍ਹਾਂ ਨੇ ਫੁੱਲ ਲਗਾਉਣੇ ਨੇ ਕੰਸਲਟੇਸ਼ਨ ਕਰਕੇ ਵੀ ਫੁੱਲ ਕਿਵੇਂ ਲਗਾਈਦੇ ਨੇ, ਕਿਹੜੇ ਮਹੀਨੇ 'ਚ ਖੁੱਲ੍ਹਣਗੇ, ਕਿਹੜੇ ਕਿਹੜੇ ਫੁੱਲਾਂ ਵਾ, ਆਪਣੇ ਬੈਕਯਾਰਡ ਅਤੇ ਫਰੰਟ ਯਾਰਡ ਦੀ ਫੋਟੋ ਲੈ ਜਿਓ। ਫਰੀ ਕੰਸਲਟੇਸ਼ਨ ਆ ਜਿਹੜੇ ਹਾਰਟੀਕਲਚਰ ਸਪੈਸ਼ਲਿਸਟ ਨੇ ਇੱਥੇ, ਜਿਹੜੇ ਗ੍ਰੀਨ ਹਾਊਸ ਸਪੈਸ਼ਲਿਸਟ ਹੁੰਦੇ ਨੇ, ਪੰਜਾਬੀ ਔਰ ਹਿੰਦੀ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣਗੇ। 647-222-5601 ਲੋਕੇਸ਼ਨ ਹੈ ਗ੍ਰੀਨ ਵੈਲੀ ਗਾਰਡਨ ਸੈਂਟਰ ਦੀ। ਜਦੋਂ ਤੁਸੀਂ ਸਟੀਲ ਤੋਂ ਹੈਰੀਟੇਜ ਰੋਡ ਨੂੰ ਨੌਰਥ ਲੈਣਾ, ਟੂਵਰਡਸ ਔਰੇਂਜਵੈਲ, ਨੌਰਥ ਨੂੰ ਪਿੱਛੇ ਨੂੰ, ਸਾਊਥ ਨੂੰ ਮਿੱਸਾ ਗਾ, ਨੌਰਥ ਨੂੰ ਔਰੇਂਜਵੈਲ ਹੈ, ਅਤੇ ਤੁਸੀਂ ਜਦੋਂ ਕ੍ਰੋਸ ਕਰਨਾ ਹੈਗਾ, ਰੱਬ ਥੋੜ੍ਹਾ ਭਲਾ ਕਰੇ, ਤੁਸੀਂ ਐਮਾਜ਼ੋਨ ਦੀ ਬਿਲਡਿੰਗ ਆਉਣੀ ਉਹਨੂੰ ਕ੍ਰੋਸ ਕਰ ਜਾਣਾ, ਲੈਫਟ ਹੈਂਡ ਦੇ ਉੱਤੇ ਜਾਂਦਿਆਂ ਨੂੰ ਗ੍ਰੀਨ ਵੈਲੀ ਗਾਰਡਨ ਸੈਂਟਰ ਮਿਲੂਗਾ। ਕੋਈ ਵੀ ਜਾਣਕਾਰੀ ਲਈ 2547 ਐਂਬਲਟਨ ਰੋਡ ਬਰੈਂਪਟਨ, 647-222-5601 647-222-5601 ਸ਼ਰਨ ਕਾਲਜ ਦੇ ਏਰੀਏ 'ਚੋਂ, ਬਰੈਂਪਟਨ ਨੌਰਥ ਦੇ ਵਿੱਚੋਂ, ਬਰੈਂਪਟਨ ਵੈਸਟ ਦਾ ਕੋਈ ਵੀ ਏਰੀਆ, ਜੋਰਜਟਾਊਨ 'ਚ ਰਹਿੰਦੇ ਹੋ, ਮਿਲਟਨ, ਕੈਂਬਰਿਜ ਰਹਿੰਦੇ ਹੋ ਤੁਸੀਂ, ਕਿਚਨਰ, ਵਾਟਲੂ, ਹੈਮਿਲਟਨ ਰਹਿੰਦੇ ਹੋ, ਦੁਨੀਆ ਪਹੁੰਚ ਰਹੀ ਹੈ ਦੂਰ ਦੂਰ ਤੋਂ ਬੂਟੇ ਸਬਜ਼ੀਆਂ ਲੈਣ ਲਈ, ਕਿਉਂਕਿ ਪਨੀਰੀ ਸਪੈਸ਼ਲ ਕਿਸਮ ਦੀ ਹੈ, ਗ੍ਰੀਨ ਹਾਊਸ ਹੈ। ਗ੍ਰੋਸਰੀ ਸਟੋਰਾਂ 'ਤੇ ਬੂਟੇ ਜਿਹੜੇ ਰੱਖੇ ਹੁੰਦੇ ਨੇ ਚੱਲ ਮੈਂ ਜੇ, ਉਹ ਨਹੀਂ ਹੈਗੇ, ਇਹ ਗ੍ਰੀਨ ਹਾਊਸ ਓਨਰ ਕੰਪਨੀ ਆ। ਇਹਨਾਂ ਦਾ ਨੈਗਰਾ ਫਾਲ ਦੇ ਵਿੱਚ ਤਕਰੀਬਨ 21 ਏਕੜਾਂ ਦਾ ਜਿਹੜਾ ਤੁਸੀਂ ਤੁਰ ਕੇ ਚੱਲ ਨਹੀਂ ਸਕਦੇ, ਐਡਾ ਵੱਡਾ ਗ੍ਰੀਨ ਹਾਊਸ ਹੈ, ਉੱਥੇ ਸਾਰੀ ਇੰਡੀਆ ਦੀ ਪਨੀਰੀ ਤਿਆਰ ਕਰਕੇ ਲਿਆਉਂਦੇ। ਗ੍ਰੀਨ ਵੈਲੀ ਗਾਰਡਨ ਸੈਂਟਰ, 647-222-5601 ਦੇ ਉੱਤੇ ਤੁਸੀਂ ਕਾਲ ਕਰ ਰਹੇ ਹੋ।

0: ਸੋ ਬਹੁਤ ਕੁਛ ਹੋਰ ਸਾਡੇ ਨਾਲ ਪਵਨ ਵੀ ਹੈ। ਪਵਨ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਜਗਜੀਤ ਵੀ ਹੋਲਡ ਦੇ ਉੱਤੇ ਨੇ। ਜਗਜੀਤ ਹੋਲਡ ਰੱਖਣਾ ਪੈਣਾ ਤੁਹਾਨੂੰ। ਇੱਕ ਛੋਟੀ ਜਿਹੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕਰਨੀ ਸੀ। ਜਾਣਕਾਰੀ ਕੀ ਆ ਕਿ ਡੱਗ ਫੂਡ ਦੀ ਕੱਲ੍ਹ ਮੈਂ ਗੱਲ ਕੀਤੀ ਕਿ ਬਹੁਤ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ। ਕਹਿੰਦੇ ਹੁੰਦੇ ਨੇ ਕਿ ਡਾਇਪਰ ਅਤੇ ਪੋਲੀਟੀਸ਼ੀਅਨ ਐਕਸ ਵਾਈ ਜ਼ੈਡ ਕਰਦੇ ਰਹੋ, ਨਹੀਂ ਤਾਂ ਫਿਰ ਸਮੈਲ ਆਉਣ ਲੱਗ ਜਾਂਦੀ ਆ। ਹੁਣ ਸਮੈਲ ਆਉਣੀ ਸ਼ੁਰੂ ਹੋ ਗਈ ਆ। ਡੱਗ ਫੂਡ ਦੇ ਜਿਹੜੇ ਚੋਚਲੇ ਸੀਗੇ ਸਾਰੇ, ਬੀਅਰ ਚੱਕ ਦੂੰਗਾ, ਫਲਾਣੀ ਚੱਕ ਦੂੰਗਾ, ਉਹਦੀ ਜਿਹੜੀ ਹਾਈਪ ਆ ਉਹ ਖਤਮ ਹੋ ਗਈ। ਐਡਮਿਨਿਸਟ੍ਰੇਟਿਵ ਲੈਵਲ ਦੇ ਉੱਤੇ ਡੱਗ ਫੂਡ ਦੀ ਕੱਲ੍ਹ ਇੱਕ ਮਿਨਿਸਟਰ ਵੀ ਜਿਹੜੀ ਆ ਆਪਣਾ ਰੈਜ਼ਿਗਨੇਸ਼ਨ ਦੇ ਗਈ ਆ, ਇੱਕ ਫੈਡਰਲ ਵੀ ਦੇ ਰਿਹਾ ਪਰ ਇੱਕ ਡੱਗ ਫੂਡ ਦੀ ਵੀ ਦੇਗੀ। ਅਤੇ ਬ੍ਰਾਇਨ ਮਰੂਲੀ ਦੇ ਪਰਿਵਾਰ 'ਚੋਂ ਸੀ ਇਹ ਲੇਡੀ, ਇਹ ਬਾਏ ਬਾਏ ਕਰ ਗਈ ਆ ਡੱਗ ਫੂਡ ਦੀ ਮਿਨਿਸਟਰੀ ਨੂੰ ਕਿ ਮੈਂ ਨਹੀਂ ਹੁਣ ਰਹਿਣਾ ਹੈਗਾ। ਅਕਸਰ ਜਿਹੜੇ ਲੋਕ ਪ੍ਰਤਿਭਾਸ਼ਾਲੀ ਹੁੰਦੇ ਨੇ, ਜਿਨ੍ਹਾਂ ਲੋਕਾਂ ਦੇ ਜ਼ਮੀਰ ਹੁੰਦੇ ਨੇ, ਸਾਡੇ ਲੋਕਾਂ ਨੂੰ ਤਾਂ ਹਰਾਉਣਾ ਪੈਂਦਾ ਇਲੈਕਸ਼ਨ 'ਚ। ਜਦੋਂ ਤੁਸੀਂ ਹਰਾ ਤੇ ਉਦੋਂ ਨਿਕਲਦੇ, ਨਹੀਂ ਤਾਂ ਇਹਨਾਂ ਦੀ ਨੌਕਰੀ ਪੱਕੀ ਆ। ਇਹਨਾਂ ਨੂੰ ਤਾਂ ਨੌਕਰੀ ਆ, ਇਹ ਜੌਬ ਆ, ਤਨਖਾਹ, ਦੇਸ਼ ਭਗਤੀ ਗਈ ਐਕਸ ਵਾਈ ਜ਼ੈਡ ਲੈਣ। ਹੁਣ ਡੱਗ ਫੂਡ ਉਹਨਾਂ ਦੇ ਉੱਪਰ ਇੱਕ ਬੜਾ ਵੱਡਾ ਕੁਐਸਚਨ ਉੱਠ ਰਿਹਾ। ਓਨਟੈਰੀਓ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਨੇ ਖੁਰਦਮ ਮਚਾ ਦਿੱਤਾ, ਹਾਹਾਕਾਰ ਮਚਾਤੀ। ਲੋਕ ਤਾਂ ਬਚ ਬਚ ਕੇ ਗੱਡੀਆਂ ਚਲਾਉਂਦੇ ਨੇ ਵੀ ਕਿਸੇ 'ਚ ਵੱਜੇ ਨਾ ਮੇਰੀ, ਕਦੇ ਮੇਰੀ ਇੰਸ਼ੋਰੈਂਸ ਨਾ ਵੱਜੇ। ਬਿਨਾਂ ਗੱਡੀਆਂ ਵੱਜਿਆਂ ਤੁਹਾਡੀ ਇੰਸ਼ੋਰੈਂਸ ਵੱਧ ਰਹੀ ਹੈ, ਸਾਰਿਆਂ ਦੀ ਵਧੀ ਜਾ ਰਹੀ ਹੈ। ਮੈਂ ਹੁਣ ਗੱਡੀ ਚੱਕ ਕੇ ਲਿਆਇਆ, ਮੇਰੇ $72 ਵਧਾ ਤੇ ਨੇ, ਕੋਈ ਰੈਕਡ ਅਤੇ ਟਿਕਟ ਨਹੀਂ ਅੱਜ ਦੀ ਡੇਟ ਦੇ ਵਿੱਚ, ਅੱਜ ਦੀ ਡੇਟ ਦੇ ਵਿੱਚ ਕੋਈ ਐਕਸੀਡੈਂਟ ਨਹੀਂ। ਸੋ ਮੇਰੀ ਬੇਨਤੀ ਆ ਕਿ ਇਸ ਮੈਸੇਜ ਨੂੰ ਧਿਆਨ ਨਾਲ ਸੁਣੋ। ਅਤੇ ਕਾਫੀ ਲੋਕਾਂ ਦੇ, ਮੈਂ ਹਮੇਸ਼ਾ ਕਹਿੰਦਾ ਨਾ, ਦੋ ਲਾਸਟ ਫੈਮਿਲੀਜ਼ ਦੀ ਜਿਹੜੀ ਇੰਸ਼ੋਰੈਂਸ ਘਟੀਏ ਦੱਸੋ ਤਾਂ ਜੋ ਤੁਹਾਡੇ ਦਿਮਾਗ 'ਚ ਆਵੇ। ਤੁਸੀਂ ਪਵਨ ਕੌਰ ਗਿੱਲ ਨੇ, ਕੋਈ ਝੂਠ ਨਹੀਂ ਬੋਲਣਾ, ਕੋਈ ਜਿਹੜੇ ਆ ਸੋਸ਼ਲ ਮੀਡੀਆ 'ਤੇ ਨਹੀਂ। ਮੈਂ ਇੱਕ ਅੱਜ ਪੋਸਟ ਦੇਖ ਰਿਹਾ ਸੀ, ਇੱਕ ਰੈਸਟੋਰੈਂਟ ਵਾਲਿਆਂ ਨੇ ਪਾਈ ਹੋਈ ਸੀ, ਕਹਿੰਦੇ ਆਉਂਦੇ ਨੇ 1500 ਵੀਡੀਓ। ਮੈਂ ਪਹਿਲਾਂ ਤੁਹਾਨੂੰ ਔਨ ਏਅਰ ਦੱਸ ਦਵਾਂ, ਕਿਸੇ ਨੇ ਵੀ ਵੀਡੀਓ ਬਣਾਉਣੇ ਨੇ AI ਕੰਪਨੀ ਦੇ ਨਾਲ, ਅਸੀਂ ਮਿਲਟਨ ਫੋਰਡ ਦਾ ਵੀਡੀਓ ਬਣਾਇਆ, ਮੇਰੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਦੇਖ ਲਿਓ, ਮਿਲਟਨ ਫੋਰਡ ਦਾ ਉਹ ਵੀ ਚੱਲਦੇ ਚੱਲਦੇ ਬਣਾਇਆ, ਟ੍ਰਾਇਲ ਦੇ ਤੌਰ ਦੇ ਉੱਤੇ, ਕੋਈ ਪ੍ਰੋਫੈਸ਼ਨਲਿਜ਼ਮ ਨਹੀਂ ਪਾਇਆ ਉਹ 'ਚ। ਤੁਸੀਂ AI ਮਾਡਲਸ ਜਿਹੜੀਆਂ ਨੇ ਉਹ ਵੀਡੀਓ ਨੂੰ ਚਲਾਉਂਦੀਆਂ ਨੇ, ਮੇਰੇ ਫੇਸਬੁੱਕ 'ਤੇ ਮਿਲਟਨ ਫੋਰਡ ਦਾ ਤੁਸੀਂ NLG ਨੂੰ ਜਿਹਨੇ ਨਹੀਂ ਦੇਖਿਆ ਦੇਖਿਓ, ਵੀਡੀਓ ਪਾਇਆ ਸੀ, ਉਈਓ ਖੜੇ ਖੜੇ ਬਣਾਤਾ, ਖੜੇ ਖੜੇ, ਮੇਰੇ ਨਾਲ ਟੈਕਨੀਸ਼ੀਅਨਸ ਗਏ ਸੀ ਨਾਲ। ਇਹ 1500 ਰੁਪਏ ਇਹ ਕੰਮ ਨਹੀਂ ਕਰਦੇ। ਕੱਲ੍ਹ ਮੈਨੂੰ ਇੱਕ ਬੰਦਾ ਮਿਲਣ ਆਇਆ, ਮੈਨੂੰ ਕਹਿੰਦਾ ਤੁਹਾਡੇ ਨਾਲ ਕੰਮ ਕਰਨਾ ਜੀ, ਮੈਂ ਕਿਹਾ ਆ ਜਾਓ ਜੀ। ਐਡ ਪਾਈ ਸੀ ਮੈਂ, ਮੈਨੂੰ ਕਹਿੰਦਾ ਆ ਕੇ ਕਹਿੰਦਾ ਵੀ ਤੁਸੀਂ ਹਾਇਰ ਕਰ ਰਹੇ ਹੋ? ਮੈਂ ਕਿਹਾ ਹਾਂ। ਕਹਿੰਦਾ ਜੀ ਰੱਖ ਲਓ। ਬਾਅਦ 'ਚ ਮੈਨੂੰ ਨਾ ਕਹਾਣੀ ਪਾਤੀ, ਟੋਪੀ ਪਾਤੀ, ਕਹਿੰਦਾ ਤੁਸੀਂ ਐਂ ਕਰੋ ਤਾਂ ਮੈਨੂੰ ਤੁਸੀਂ ਸੋਸ਼ਲ ਮੀਡੀਆ ਵਾਸਤੇ ਰੱਖੋ, ਸੋਸ਼ਲ ਮੀਡੀਆ। ਉਹ ਮੈਂ ਕਿਹਾ ਮੇਰਾ ਸਿਰ ਦੁਖਣ ਲੱਗ ਜਾਂਦਾ, ਜਿਸ ਲੈਵਲ 'ਤੇ ਤੁਸੀਂ ਉਸ ਕੰਟੈਂਟ ਨੂੰ ਲੈ ਗਏ ਹੋ ਨਾ, ਤੁਹਾਡਾ ਕੰਟੈਂਟ ਅਤੇ ਚੀਨੀਆਂ ਦੇ ਕੰਟੈਂਟ 'ਚ ਜ਼ਮੀਨ ਅਸਮਾਨ ਦਾ ਫਰਕ ਆ। ਕਿਉਂਕਿ ਚਾਈਨਾ ਦੇ ਵਿੱਚ ਜੇ ਤੁਸੀਂ ਸੋ ਕਾਲਡ ਜਿਹੜੇ ਇਨਫਲੂਐਂਸਰ ਕਹਾਉਂਦੇ ਹੁੰਦੇ, ਜਾਂ ਕੱਛਾ ਸਸਤਾ ਲਗਾ, ਜਾਂ ਬਨੈਣ ਸਸਤੀ ਲੱਗੀ ਆ, ਇਹ ਕੱਛੇ ਬਣਾਉਣ ਦੇ ਕੰਮ ਦੇ ਵਾਸਤੇ ਤੁਹਾਨੂੰ ਲਾਇਸੈਂਸ ਲੈਣਾ ਪੈਂਦਾ, ਉੱਥੇ ਰਜਿਸਟਰਡ ਹੋਣਾ ਪੈਂਦਾ, ਤਾਂ ਜੋ ਮਿਸਲੀਡਿੰਗ ਇਨਫੋਰਮੇਸ਼ਨ ਨਾਲ ਤੁਹਾਡੀ ਨਾ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਾਵੇ, ਗਵਰਨਮੈਂਟ ਤੁਹਾਨੂੰ ਟਰੈਕ ਕਰ ਸਕੇ। ਇੱਥੇ ਉਹ ਰੈਸਟੋਰੈਂਟ ਵਾਲਾ ਕਹਿ ਰਿਹਾ ਸੀ, ਕਹਿੰਦਾ ਜੀ 1500-1500 ਰੁਪਏ ਮੰਗਦੇ ਨੇ, ਮੈਂ ਉਹਦੀ ਵੀਡੀਓ ਦੇਖ ਰਿਹਾ ਸੀ ਬੈਠਾ, ਅਤੇ ਕਹਿੰਦਾ ਬਈ ਇੱਕ ਜਣਾ ਆਇਆ, ਅੱਜੇ ਆਇਆ, ਸ਼ਾਮ ਨੂੰ 80,000 ਲੋਕਾਂ ਨੇ ਉਹ ਵੀਡੀਓ ਦੇਖ ਲਿਆ, 80,000 ਲੋਕਾਂ ਨੇ। ਤੁਹਾਨੂੰ ਮੈਂ ਸਾਰਿਆਂ ਨੂੰ ਅਵੇਅਰ ਕਰ ਦੇਵਾਂ, ਜਿੰਨੇ ਵੀ ਤੁਸੀਂ ਲੋਕ ਹੈਗੇ ਹੋ, ਜੇ 90,000 ਬੰਦੇ ਨੇ ਦੇਖਿਆ ਹੁੰਦਾ ਅਤੇ 15 ਕਮੈਂਟਸ ਹੁੰਦੇ ਨੇ, ਤਾਂ ਸਮਝ ਲਓ ਸਾਰਾ ਨਕਲੀ ਆ। 90,000 ਬੰਦਾ ਉੱਥੇ ਪਹੁੰਚਿਆ ਅਤੇ 12 ਕਮੈਂਟਸ ਨੇ, ਇਟ ਮੀਨਸ ਐਵਰੀਥਿੰਗ ਇਜ਼ ਫੇਕ। ਤੁਹਾਨੂੰ $5-10 ਦੇ ਵਿੱਚ ਨਕਲੀ ਲਾਈਕਸ, $5-10 ਦੇ ਵਿੱਚ ਨਕਲੀ ਜਿਹੜੀ ਵਿਊਇੰਗ ਮਿਲ ਜਾਂਦੀ ਹੈ, ਜੇ ਤੁਸੀਂ ਲੈਣੀ ਆ। ਅਗਾਉਣੇ ਵਾਲੇ ਵੀ ਇੱਦਾਂ ਹੀ ਲੈਂਦੇ ਨੇ। ਪੰਜਾਬੀਆਂ ਦੀ ਪਾਪੂਲੇਸ਼ਨ ਹੁੰਦੀ ਆ ਕਈ ਵਾਰੀ 110 ਮਿਲੀਅਨ, ਅਤੇ ਇਹਨਾਂ ਦੀ ਵੀਡੀਓ ਚੱਲ ਗਈ ਹੁੰਦੀ ਆ 250, ਕਾਲੇ ਵੀ ਦੇਖ ਲੈਂਦੇ, ਚੀਨੇ ਵੀ ਦੇਖ ਲੈਂਦੇ ਨੇ ਇਹਨਾਂ ਦੇ ਪੰਜਾਬੀ ਗਾਣਿਆਂ ਨੂੰ। ਸੋ ਇਹ ਨਕਲੀ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ, ਇਹਨਾਂ ਤੋਂ ਬਚੋ। ਅਤੇ ਤੁਸੀਂ ਕਿਸੇ ਨੇ ਵੀ ਪ੍ਰਮੋਸ਼ਨ ਕਰਾਉਣੀ ਆ, ਵੀਡੀਓਜ਼ ਵੀ ਬਣਾਉਣੇ ਨੇ, ਪ੍ਰੋਪਰ ਟੀਮ ਸਾਡੀ ਕੰਮ ਕਰੂਗੀ, ਟੈਕਨੀਸ਼ੀਅਨਸ ਨੇ, ਅਸੀਂ ਤੁਹਾਨੂੰ ਜਵਾਬ ਦੇ ਹਾਂ, ਕੋਈ ਗਲਤ ਚੀਜ਼ ਨਹੀਂ ਹੋਊਗੀ, ਕ੍ਰੈਡੀਬਿਲਿਟੀ ਹੋਊਗੀ। ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਸਾਨੂੰ ਵੀਡੀਓ ਔਰ ਆਡੀਓ ਦੋਨੋਂ ਐਡਸ ਵਾਸਤੇ 416 5182500 4158318 3200 'ਤੇ ਕਾਲ ਕਰਨੀ ਹੈ। ਅਤੇ ਮੈਨੂੰ ਕੱਲ੍ਹ ਉਹ ਜੋਬ ਵਾਲਾ ਕਹਿੰਦਾ ਉਹ ਦੇ ਦਿਓ ਕਰੋ, ਮੈਂ ਕਿਹਾ ਕੀ ਦੇਣਾ? ਕਹਿੰਦਾ $100 ਦੇ ਦਿਆ ਕਰਿਓ ਪਰ ਵੀਡੀਓ ਦਾ, ਵੀਕ ਦੀ ਇੰਨੀਆਂ ਬਣਾਇਆ ਕਰੋ, ਮਤਲਬ $100 ਘੰਟੇ ਦਾ ਤੁਸੀਂ ਮੈਨੂੰ ਪੇ ਕਰਦੇ। ਮੈਂ ਕਿਹਾ ਤੂੰ ਡਾਕਟਰ ਲੱਗਿਆ ਹੋਇਆ? ਖਿੱਚ ਗਿਆ ਬੈਠ ਕੇ ਉੱਠੇ ਖੜਾ, ਕਹਿੰਦਾ ਇੱਦਾਂ ਨਹੀਂ ਤੁਸੀਂ ਬੋਲ ਸਕਦੇ। ਮੈਂ ਕਿਹਾ ਮੇਰਾ ਖੂਨ ਗਰਮ ਹੋ ਗਿਆ ਤੈਨੂੰ ਦੇਖ ਕੇ, ਆ ਕੀ ਠੱਗੀਆਂ ਠੁਰੀਆਂ ਦਾ ਕੰਮ ਫੜਿਆ ਤੁਸੀਂ? ਤੂੰ ਡਾਕਟਰ ਲੱਗਿਆ ਵੀ ਤੈਨੂੰ ਰੁਪਈਆ ਘੰਟੇ ਦਾ ਅਸੀਂ ਦੇ ਦਈਏ? ਹੈ ਲੋਕ 2.5-2.5 ਲੱਖ ਦੇ ਟਰੱਕ ਪਾ ਕੇ, 2-2 ਲੱਖ ਦੇ ਟਰੱਕ ਪਾ ਕੇ, ਮੈਂ ਕਿਹਾ 300-300 ਰੁਪਈਆ ਘੰਟੇ ਦਾ ਤੁਸੀਂ ਇੱਥੇ ਖੜ੍ਹੇ ਮੰਗਣ ਲੱਗੇ ਹੁੰਦੇ ਲੋਕਾਂ ਦੀਆਂ ਦੁਕਾਨਾਂ 'ਤੇ, ਸ਼ਰਮ ਨਹੀਂ ਆਉਂਦੀ ਤੁਹਾਨੂੰ? ਮੈਂ ਕਿਹਾ ਅਸੀਂ $20,000 ਇਹ ਟਾਈਮ ਖਰਚ ਕੇ ਤਾਂ ਵੀ ਦੇਖੀ ਜਾਵੇ ਬਿਜ਼ਨਸ ਕਿੱਥੇ ਖੜਾ, ਵਿਚਾਰਾ ਕਿਤੇ ਡੁੱਬਦਾ ਨਹੀਂ ਰਿਹਾ, ਸਾਡੀ ਮਦਦ ਦੀ ਜ਼ਰੂਰਤ ਆ। ਤੁਹਾਡਾ ਤਾਂ ਮੈਂ ਕਿਹਾ ਸਰਿਆ ਹੀ ਪਿਆ, ਇਹ ਨਾ ਕੰਮ ਕਰਨਾ ਛੱਡ ਕੇ ਛੱਡ ਚੁੱਕੇ ਨੇ, ਮਾਡਲ ਲਿਆ ਹੀ ਹੈ ਜੀ ਮਾਡਲ। ਮਾਡਲ ਤਾਂ ਐਂ ਕਹਿੰਦਾ ਜਿਵੇਂ ਰੈਂਪਾਂ 'ਤੇ ਤੁਰਦੀਆਂ ਹੁੰਦੀਆਂ ਨੇ, ਉਹ ਵਿਚਾਰੇ ਟਿਮ ਹੋਟਨ ਤੋਂ ਆਈ ਹੁੰਦੇ, ਸ਼ਾਮ ਨੂੰ ਕੱਪੜੇ ਪਵਾ ਕੇ ਨਾਲ ਲਿਆਉਂਦੇ, ਕਹਿੰਦਾ ਮਾਡਲ ਲਿਆਈ ਹੈ, ਮਾਡਲ ਹੁੰਦੇ ਹੋ ਇਹਨਾਂ ਦੇ ਦੋਸਤਾਂ ਮਿੱਤਰਾਂ 'ਚੋਂ ਹੀ ਆ ਕੋਈ। ਇਸ ਸਭ ਕਾਸੇ ਤੋਂ ਬਚ ਕੇ ਆਪਣੇ ਜਿਹੜੇ ਰਿਸੈਸ਼ਨ 'ਚ ਪੈਸੇ ਨੇ ਸਹੀ ਢੰਗ ਨਾਲ ਖਰਚੋ, ਤੁਹਾਨੂੰ ਲੋਕ ਜਾਣ ਸਕਣ, ਤੁਹਾਡੇ ਬਾਹਰ। ਸੈਕਿੰਡਲੀ, ਤੁਸੀਂ ਔਨਲਾਈਨ ਐਡ ਪਾਉਂਦੇ ਹੋ, ਔਨਲਾਈਨ ਐਡ 'ਤੇ ਤੁਹਾਡੇ ਕੋਲ 2-4 ਆਈਟਮਸ ਦੇ ਲੋਕ ਜ਼ਰੂਰ ਆਉਣਗੇ, ਪਰ ਸਾਰੇ ਨਹੀਂ ਆਉਣਗੇ। ਉੱਥੇ ਜਿਹੜੇ ਲੋਕ ਤੁਸੀਂ ਉੱਥੇ ਰੈਨੋਵੇਸ਼ਨ ਦੀ ਐਡ ਪਾ ਰਹੇ ਹੋ, ਉੱਥੇ ਜਿਹੜੇ ਲੋਕ ਬੈਠੇ ਨੇ ਉਹ ਤਾਂ ਆਪ ਕਿਰਾਇਆਂ 'ਤੇ ਰਹਿੰਦੇ ਨੇ ਜ਼ਿਆਦਾਤਰ ਲੋਕ, ਤੁਹਾਡੀ ਰੈਨੋਵੇਸ਼ਨ ਜਿਹਨੇ ਕਰਾਉਣੀ ਆ ਉਹ ਤਾਂ ਸੜਕਾਂ 'ਤੇ ਕੰਮ ਕਰਨ ਲਈ ਤੁਰਿਆ ਫਿਰਦਾ। ਜਿਹੜਾ ਵਿਹਲਾ ਪਿਆ ਉਹਨਾਂ ਦੇ ਘਰ 'ਚ ਕਿਰਾਏ ਦੇ ਉੱਤੇ ਪਿਆ, ਸੁੱਤਾ ਪਿਆ ਥੱਲੇ ਬੇਸਮੈਂਟ 'ਚ, ਉਹਨੇ ਦੇਖਣੀ ਆ ਤੁਹਾਡੀ ਵੀਡੀਓ। ਆਪਣਾ ਜਿਹੜਾ ਤੁਹਾਡੀ ਹਰੇਕ ਵੀਡੀਓ ਦੀ ਰੀਚ, ਹਰੇਕ ਆਡੀਓ ਦੀ ਰੀਚ, ਐਡਵਰਟਾਈਜ਼ਮੈਂਟ ਦੀ ਰੀਚ ਤੁਹਾਨੂੰ ਦੇਖਣੀ ਪੈਂਦੀ ਹੈ, ਕਿਹੜੀ ਕਮਿਊਨਿਟੀ ਕਿੰਨੀ ਆ। ਜ਼ਰੂਰ ਕੰਟੈਕਟ ਕਰਨਾ 416-518-3200। ਪਵਨ, ਤੁਹਾਨੂੰ ਮੈਨੂੰ ਐਡ ਕਰਦਿਆਂ ਕਿੰਨਾ ਚਿਰ ਹੋ ਗਿਆ? ਇੱਕ ਸਾਲ ਤੋਂ ਜ਼ਿਆਦਾ ਹੋ ਗਿਆ। ਤੁਸੀਂ ਪਹਿਲਾਂ ਕਦੇ ਕੋਈ ਐਡ ਕੀਤੀ ਕਿਤੇ ਵੀ ਆਪਣੀ?
1: ਡਕਫੋਰਡ
0: ਹਰੇਕ ਪਲੇਟਫਾਰਮ ਤੇ ਫੇਲ ਹੋ ਗਿਆ। ਆਟੋ ਇੰਸ਼ੋਰੈਂਸ ਕੰਪਨੀਆਂ ਨੇ ਲੋਕਾਂ ਤੋਂ ਪੈਸੇ ਇਕੱਠੇ ਸ਼ੁਰੂ ਕਰਨੇ ਕਰਤੇ। ਪਹਿਲਾਂ ਇਹਨਾਂ ਨੇ ਮਕਾਨਾਂ ਦੇ ਪ੍ਰਾਈਸ ਚੱਕੇ, ਉਹ ਚੱਕ ਕੇ ਨਾ ਮਕਾਨ ਲੋਕ ਕਰਤੇ ਵੀ ਹੁਣ ਇਹ ਤੋਂ ਉੱਪਰ ਲਵਾਂਗੇ ਤਾਂ ਲੋਕ ਸੁਸਾਈਡ ਕਰ ਲੈਣਗੇ। ਹੁਣ ਐਂ ਕਰਦੇ ਕਾਰਾਂ ਚੱਕਣੀਆਂ ਸ਼ੁਰੂ ਕਰ ਦਿਓ, ਇੱਕ ਸਾਲ ਇਹ ਮਕਾਨ ਉੱਪਰ ਚੱਕ ਦਿੰਦੇ, ਇੱਕ ਸਾਲ ਕਾਰ। ਤੁਹਾਡੀ ਕਿਸੇ ਨੇ ਵੀ ਆਟੋ ਇੰਸ਼ੋਰੈਂਸ ਕਢਾਉਣੀ ਹੈ, ਕਈ ਵਾਰੀ ਸਾਈਡ ਕੰਪਨੀਜ਼ ਹੁੰਦੀਆਂ ਇੱਕ ਮੇਨ ਕੰਪਨੀ ਦੀ, ਜਿਵੇਂ ਅਵੀਵਾ ਇਹਦੇ ਨਾਲ 2-3 ਕੰਪਨੀਆਂ ਹੋਰ ਕੰਮ ਕਰਦੀਆਂ ਨੇ, ਸਾਈਡ ਕੰਪਨੀਜ਼ ਦੇ ਜਿਹੜੇ ਕੰਟਰੈਕਟ ਹੁੰਦੇ ਲੋਅਰ ਰੇਟ ਦੇ ਉੱਤੇ ਆ ਜਾਂਦੇ ਨੇ। ਤੁਸੀਂ ਕਾਲ ਕਰਨਾ 647-3251-900। ਪਵਨ, ਲਾਸਟ ਦੋ ਪਰਿਵਾਰਾਂ ਦੀ ਜਿਹੜੀ ਆਟੋ ਇੰਸ਼ੋਰੈਂਸ ਘਟੀ ਉਹਦੇ ਬਾਰੇ ਦੱਸੋ।
1: ਹਾਂਜੀ ਅਮਨ ਜੀ, ਮੇਰੇ ਕੋਲ ਲਾਸਟ ਆਏ ਆ, ਉਹਨਾਂ ਦੀ ਇੱਕ ਗੱਡੀ ਸੀ ਜੀ ਹੁਣ, ਤੇ ਟੈਨੈਂਟ ਇੰਸ਼ੋਰੈਂਸ ਦਿੱਤੀ ਆ ਉਹਨਾਂ ਨੂੰ ਨਾਲ ਮੈਂ, ਤੇ ਉਹਨਾਂ ਦੇ ਜੀ ਆਲਮੋਸਟ $70 ਘਟੇ ਨੇ ਪਰ ਮੰਥ ਆਟੋ ਦੇ ਵਿੱਚ ਨਾਲ ਟੈਨੈਂਟ ਦੇ ਕੇ।
0: ਮਤਲਬ ਟੈਨੈਂਟ ਦੇ ਨਾਲ ਐਕਸਟਰਾ ਕਵਰੇਜ ਮਿਲ ਗਈ ਨਾ ਉਹਨਾਂ ਨੂੰ,
1: ਐਕਸਟਰਾ ਕਵਰੇਜ ਵੀ ਮਿਲ ਗਈ ਤੇ ਪੈਸੇ ਵੀ ਘਟ ਗਏ।
0: ਸੋ ਯਾਨੀ ਪਹਿਲਾਂ ਟੈਨੈਂਟ ਦਾ ਕੁਝ ਨਹੀਂ ਮਿਲਣਾ ਸੀ, ਜੇ ਉਹਨਾਂ ਦਾ ਕੋਈ ਘਰ ਦੇ ਵਿੱਚ ਸਮਾਨ ਖਰਾਬ ਹੋ ਜਾਂਦਾ
1: ਸਮਾਨ,
0: ਹਾਂਜੀ ਉਹ ਸਾਰਾ ਕੁਝ ਹੁਣ ਜਿਹੜਾ ਹੈਗਾ ਇੰਸ਼ੋਰੈਂਸ 'ਚ ਕਵਰਡ ਆ, ਰਾਈਟ
1: ਜੀ? ਬਿਲਕੁਲ ਜੀ,
0: $70 ਪਰ ਮੰਥ ਦੇ ਹਿਸਾਬ ਨਾਲ ਹੋ ਗਏ, ਤੁਹਾਡੇ $700 ਸਾਲ ਦਾ ਹੋ ਗਿਆ, $140 ਹੋਰ ਹੋ ਗਏ, $840 ਤੁਹਾਡੇ ਬੱਚੇ ਨੇ। ਯਾਨੀ ਕਿ ਜੇ ਕੋਈ ਇੱਕ ਗੱਡੀ ਕਿਰਾਏ ਤੇ ਰਹਿੰਦਾ ਤਾਂ ਉਹ 3 ਮਹੀਨੇ ਦੀ ਆਪਣੀ ਗਰੋਸਰੀ ਦੇ ਪੈਸੇ ਬਚਾ ਚੁੱਕਿਆ। ਨੈਕਸਟ ਕਾਲ।
1: ਹਾਂਜੀ ਅਮਨ ਜੀ, ਮੇਰੇ ਕੋਲ ਹੋਰ ਕਾਲ ਆਈਆਂ ਸੀ, 2 ਗੱਡੀਆਂ ਸੀ ਤੇ ਨਾਲ ਉਹਨਾਂ ਦੀਆਂ 2 ਪ੍ਰੋਪਰਟੀਜ਼ ਵੀ ਸੀਗੀਆਂ ਤੇ ਜੀ ਉਹਨਾਂ ਦੀ ਆਲ ਟੂਗੈਦਰ ਜਿਵੇਂ ਸਾਲ ਦੀ $1700 ਘਟਾਈ ਆ ਜੀ, ਵਿੱਚ ਪ੍ਰੋਪਰਟੀਜ਼ ਤੇ ਵਿੱਚ ਉਹਨਾਂ ਦੀ ਆਟੋਸ ਦੋਨੋਂ ਪਾ ਕੇ। ਹਾਂਜੀ ਗੱਡੀਆਂ ਦੀ ਜੀ।
0: ਤੇ ਨੰਬਰ ਦੋ ਆਪਣਾ ਜਿਹਨੂੰ ਕਾਲ ਕਰਨ।
1: ਹਾਂਜੀ ਜੀ, ਆਪਾਂ ਜਿਵੇਂ ਹੁਣ ਹੋਮ ਆਟੋ ਤੁਸੀਂ ਦੱਸਿਆ ਹੀ ਆ ਤੇ ਸਾਰੀ ਤਰ੍ਹਾਂ ਦੀ ਕਮਰਸ਼ੀਅਲਸ ਵਿੱਚ ਵੀ ਡੀਲ ਕਰਦੇ ਆ ਤੇ ਜਿਨ੍ਹਾਂ ਦੀਆਂ ਰਿਨਿਊਅਲਸ ਆ ਰਹੀਆਂ ਉਹ ਵੀ ਇੱਕ ਵਾਰ ਮੈਨੂੰ ਜ਼ਰੂਰ ਚੈੱਕ ਕਰਵਾ ਲੈਣ ਜੀ। ਮੇਰਾ ਫੋਨ ਨੰਬਰ ਹੈਗਾ ਜੀ 647-3251-00, 647-3251-900।
0: 647-3251-900 ਤੋਂ ਕਾਲ ਕਰਨੇ, 647-3251-900, 647-3251-900 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।

0: ਸੋ ਸਾਡੇ ਨਾਲ ਜਗਜੀਤ ਜੀ, ਸਤਿ ਸ੍ਰੀ ਅਕਾਲ ਜੀ ਜਗਜੀਤ, ਕੀ ਹਾਲ ਚਾਲ ਹੈ?
1: ਸਤਿ ਸ੍ਰੀ ਅਕਾਲ ਜੀ, ਠੀਕ ਠਾਕ, ਤੁਸੀਂ ਦੱਸੋ ਠੀਕ ਹੋ?
0: ਠੀਕ ਹੈ ਭਾਜੀ, ਇੱਕ ਨਾ ਕਹਾਵਤ ਸੀ ਜਗਜੀਤ, ਉਹ ਕਹਿੰਦੇ ਸੀ ਇਕੱਠੇ, ਇਹ ਟੈਰੋਰਿਜ਼ਮ ਦੇ ਟਾਈਮ ਦੀ ਗੱਲ ਹੈ, ਜਦੋਂ ਕਹਿੰਦੇ ਖੜਕੂ ਬਾਦ ਪੰਜਾਬੀ ਜੋ ਮਰਜ਼ੀ ਸ਼ਬਦ ਯੂਜ਼ ਕਰ ਲਓ।
1: ਹਾਂਜੀ
0: ਹਾਂ, ਉਸ ਟਾਈਮ ਤੇ ਨਾ ਇੱਕ ਬੰਦਾ ਸੀ ਨੇਕ ਮਟਰਾਂ ਵਾਲਾ, ਅਸੀਂ ਬਹੁਤ ਛੋਟੇ ਜਿਹੇ ਹੁੰਦੇ ਸੀ, ਮਤਲਬ ਸਮਝ ਨਹੀਂ ਸੀ ਦੁਨੀਆ ਦੀ, ਉਹ ਬੜਾ ਪਾਪੂਲਰ ਹੋਇਆ ਸੀ ਸੁਣਿਆ ਤੋਂ। ਉਹਨਾਂ ਮੈਂ ਜਦੋਂ ਜਾ ਕੇ ਕਹਾ, ਮੈਨੂੰ ਸਮਝ ਆਉਣੀ ਸ਼ੁਰੂ ਹੋਈ, ਮੈਂ ਉਹਨੂੰ ਦੇਖਣਾ ਸ਼ੁਰੂ ਕੀਤਾ, ਯੂਟਿਊਬ ਵਗੈਰਾ ਤੇ ਪੈ ਗਿਆ, ਤਾਂ ਉਹਦੀ ਇੱਕ ਕਵਿਤਾ ਸੀ, ਉਹ ਕਹਿੰਦਾ ਸੀ ਇਕੱਠੇ ਹੋ ਗਏ ਅਮਲੀ ਚਾਰ,
1: ਓਕੇ ਜੀ,
0: ਚਾਰੇ ਮਿਲ ਕੇ ਕਰਨ ਵਿਚਾਰ, ਚਲੋ ਪੁਲਿਸ ਦਾ ਲਾਈਏ ਨਾਕਾ, ਨਾਲੇ ਡਿਊਟੀ ਨਾਲੇ ਝਾਕਾ, ਵੀ ਨਾਲੇ ਡਿਊਟੀ ਕਰੀ ਚੱਲਾਂਗੇ। ਅਮਲੀ ਚਾਰ ਇਕੱਠੇ ਹੋ ਕੇ ਨਕਲੀ ਵਰਦੀਆਂ ਪਾ ਕੇ ਨਾਕਾ ਲਾ ਲੈਂਦੇ ਨੇ, ਹੁੰਦੇ ਉਹ ਨਕਲੀ ਨੇ, ਅਸਲੀ ਨਹੀਂ ਹੁੰਦੇ, ਤੇ ਉਹ ਨਾ ਫਿਰ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨਾਕਾ ਲਾ ਕੇ। ਏਦਾਂ ਦਾ ਹੀ ਕੁਛ ਕੰਸਟਰਕਸ਼ਨ ਰੈਨੋਵੇਸ਼ਨ ਚ ਇੱਥੇ ਚੱਲਦਾ ਪਿਆ, ਹੋਮ ਡਿਪੂ ਤੋਂ ਥੋੜੀਆਂ ਚੱਕ ਲੈਣੀਆਂ ਨੇ, ਡਾਲਰ ਸਟੋਰ ਤੋਂ ਪਲਾਸ ਚੱਕ ਲੈਣੇ ਨੇ, ਤੇ ਕਿਤੋਂ ਹੋਰ ਡੱਬੇ ਡੁੱਬੇ ਲੈ ਕੇ ਇੱਕ ਟਰੱਕ ਜਾਂ ਇੱਕ ਵੈਨ ਜੀ ਲੈ ਕੇ ਵਿੱਚ ਸਮਾਨ ਸੁੱਟ ਲੈਣਾ, ਕਹਿ ਦੇਣਾ ਮੈਂ ਤਾਂ 30 ਸਾਲ ਤੋਂ ਇਹੀ ਕੰਮ ਕਰਦਾ, 30 ਸਾਲ ਤੋਂ ਬਣ ਜਾ ਰਿਹਾ ਵਾਂਗੂ ਤੁਰਿਆ ਫਿਰਦਾ, ਨਾ ਮੇਰੀ ਕੋਈ ਕੰਪਨੀ ਦਾ ਨਾਂ, ਨਾ ਮੈਨੂੰ ਕੋਈ ਜਾਣਦਾ, ਨਾ ਮੈਂ ਕੋਈ WSIB ਆ, ਨਾ ਮੈਨੂੰ ਲੋਕ ਜਾਣਦੇ ਨੇ ਕੌਣ ਆ। ਕੈਨ ਯੂ ਟੈਲ ਅਬਾਊਟ ਯੋਰ ਕੰਪਨੀ ਫਸਟ ਆਫ ਆਲ, HSP ਕੰਸਟਰਕਸ਼ਨ ਬਾਰੇ ਦੱਸੋਗੇ?
1: ਹਾਂਜੀ, ਮੈਂ ਕੰਪਨੀ ਦਾ ਨਾਮ ਹੈ HSP ਕੰਸਟਰਕਸ਼ਨ, ਆਪਾਂ ਰਜਿਸਟਰਡ ਕੰਪਨੀ ਆ ਤੇ ਆਪਣੀ ਇੰਸ਼ੋਰਡ ਵੀ ਆ ਤੇ ਆਪਾਂ ਸਰਟੀਫਾਈਡ ਵੀ ਹੈਗੇ ਆ।
0: ਠੀਕ ਹੈ, ਮੈਂ ਜਾਣਨਾ ਚਾਹੁੰਦਾ ਸੀ ਤੁਹਾਡੀ ਐਜੂਕੇਸ਼ਨ ਬਾਰੇ, ਪਹਿਲਾਂ ਤੁਸੀਂ ਇੰਜੀਨੀਅਰਿੰਗ ਕੀਤੀ?
1: ਹਾਂਜੀ, ਇੰਜੀਨੀਅਰਿੰਗ ਤੋਂ ਬਾਅਦ ਫਿਰ, ਹਾਂਜੀ ਉਸ ਤੋਂ ਬਾਅਦ ਫਿਰ ਮੈਂ ਆਪਣਾ ਇੱਥੇ ਆ ਗਿਆ, ਕੈਨੇਡਾ ਦੇ ਵਿੱਚ ਆ ਗਏ, ਫਿਰ ਇੱਥੇ ਆਪਾਂ ਪੜ੍ਹਾਈ ਕੀਤੀ, ਫਿਰ ਇਸ ਤੋਂ ਬਾਅਦ ਆਪਾਂ ਉਸੇ ਫੀਲਡ 'ਚ ਕੰਮ ਵੀ ਕੀਤਾ, ਤੇ ਫਿਰ ਜਦੋਂ ਡਿਊਰਿੰਗ ਦਾ ਕੋਵਿਡ ਟਾਈਮ ਸਾਨੂੰ ਲੇ ਆਫ ਹੋ ਗਈ ਸੀ, ਤੇ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਆਪਾਂ ਲਾਈਕ ਬੈਟਰ ਆ, ਲਾਈਕ ਯੂ ਨੋ ਮੇਰਾ ਇੱਕ ਸ਼ੌਂਕ ਵੀ ਸੀਗਾ ਇਹ, ਇੱਕ ਮੇਰਾ ਪੈਸ਼ਨ ਵੀ ਸੀਗਾ, ਤੇ ਫਿਰ ਆਪਾਂ ਰੈਨੋਵੇਸ਼ਨ ਐਂਡ ਕੰਸਟਰਕਸ਼ਨ ਦਾ ਫਿਰ ਇੱਕ ਕੋਰਸ ਲੈ ਕੇ 1 ਸਾਲ ਦਾ, ਤੇ ਉਹਦੇ ਵਿੱਚ ਆਪਾਂ ਪ੍ਰੋਪਰ ਪੜ੍ਹਾਈ ਕਰਕੇ ਪ੍ਰੋਪਰ ਟ੍ਰੇਨਿੰਗ ਲੈ ਕੇ, ਫਿਰ ਉਸ ਤੋਂ ਬਾਅਦ ਚਲੋ ਇਟਸ ਆਲ ਗੋਡਸ ਬਲੈਸਿੰਗ ਰਾਈਟ, ਤੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰ ਲਿਆ ਕੰਮ।
0: ਸੋ ਮੈਂ ਸਾਰਿਆਂ ਨੂੰ ਦੱਸ ਦਵਾਂ, ਉਹ ਕਹਿੰਦੇ ਆ ਸਰਟੀਫਾਈਡ, ਸਰਟੀਫਾਈਡ ਯੂਜ਼ ਕਰਨਾ ਵਰਡ ਬਹੁਤ ਸੌਖਾ, ਪਰ ਸਰਟੀਫਾਈਡ ਦਾ ਮਤਲਬ ਇਹ ਆ ਕਿ 1 ਸਾਲ ਪੜ੍ਹਨ ਤੋਂ ਬਾਅਦ ਫਿਰ ਇਹਨਾਂ ਨੇ ਟ੍ਰੇਨਿੰਗ ਲਈ ਕਾਲਜ ਦੇ ਥਰੂ, ਤੇ ਫਿਰ ਕੰਮ ਸ਼ੁਰੂ ਕੀਤਾ। ਇਸ ਵੇਲੇ ਇਹਨਾਂ ਦੀ ਕੰਪਨੀ ਪਿਛਲੇ 3 ਸਾਲ 'ਚ ਮਲਟੀਪਲ ਪ੍ਰੋਜੈਕਟ ਕਰ ਚੁੱਕੀ ਹੈ, ਸਾਰੇ ਹੀ ਇਹਨਾਂ ਕੋਲ ਜਿਹੜੇ ਲੋਕ ਨੇ ਉਹ ਵੈਲ ਟ੍ਰੇਨਡ ਇੰਸ਼ੋਰਡ ਨੇ, ਤੁਹਾਡੇ ਘਰ ਦੀ ਇੰਸ਼ੋਰੈਂਸ 'ਤੇ ਕੋਈ ਲਾਇਬਿਲਟੀ ਨਹੀਂ ਆ ਸਕਦੀ। ਨੰਬਰ 2 ਦੇ ਉੱਤੇ HSP ਕੰਸਟਰਕਸ਼ਨ ਐਕਸਟੈਂਸ਼ਨਸ ਨੇ ਘਰਾਂ ਦੀਆਂ, ਘਰ ਵੱਡੇ ਕਰਨੇ, ਗਰਾਜ ਦੇ ਉੱਪਰ ਕਮਰਾ ਬਣਾਉਣਾ, 2 ਰੈਂਟਲ ਯੂਨਿਟ ਤੁਹਾਡਾ ਘਰ ਬਣ ਚੁੱਕਿਆ, 3ਰਾ ਰੈਂਟਲ ਯੂਨਿਟ ਬੈਕਯਾਰਡ 'ਚ ਬਣਾਉਣਾ ਚਾਹੁੰਦੇ ਹੋ ਉਹ ਬਣਾਉਣਾ, ਜਾਂ ਤੁਹਾਡੀ ਕੋਈ ਕਮਰਸ਼ੀਅਲ ਕੰਸਟਰਕਸ਼ਨ ਡਿਊ ਪਈ ਹੈਗੀ ਆ, ਜਾਂ ਸਿਟੀ ਦੇ ਕੋਈ ਕਾਗਜ਼ ਨਿਕਲ ਚੁੱਕੇ ਨੇ, ਤੁਹਾਨੂੰ ਆਰਡਰ ਨਿਕਲ ਚੁੱਕੇ ਨੇ, ਸਿਟੀ ਦੇ ਆਰਡਰਸ ਨੂੰ ਇਹ ਟੇਕ ਓਵਰ ਕਰਦੇ ਨੇ, ਪਲੱਸ ਤੁਹਾਡੇ ਘਰਾਂ ਦੇ ਲੀਗਲ ਬੇਸਮੈਂਟਸ ਨੂੰ ਤਿਆਰ ਕਰ ਦਿੰਦੇ ਨੇ, ਤੇ ਇਸ ਸਮੇਂ ਤੁਸੀਂ ਪੂਰੇ ਬਿਜ਼ੀ ਚੱਲ ਰਹੇ ਹੋ?
1: ਹਾਂਜੀ ਬਿਲਕੁਲ ਜੀ ਬਿਲਕੁਲ, ਬਸ ਤੁਹਾਡੀ ਤੁਹਾਡੀ ਕਿਰਪਾ ਤੇ ਉੱਪਰ ਰੱਬ ਦੀ ਕਿਰਪਾ ਚੱਲੀ ਜਾ ਰਿਹਾ, ਬਿਲਕੁਲ ਬਿਜ਼ੀ ਬਿਜ਼ੀ। ਹਾਂਜੀ,
0: ਥੈਂਕ ਯੂ ਸੋ ਮਚ। ਤੇ ਆਪਣਾ ਨੰਬਰ ਬੋਲੋਗੇ ਜੇ ਤੇ ਲੋਕ ਕਾਲ ਕਰਨ ਫ੍ਰੀ ਐਸਟੀਮੇਟ ਲੈਣ ਲਈ ਕਿਸੇ ਵੀ ਸ਼ਹਿਰ ਦੇ ਵਿੱਚੋਂ ਕਿਸੇ ਵੀ ਜਗ੍ਹਾ ਤੋਂ? ਦੋ ਚੀਜ਼ਾਂ ਦੇਖ ਲਿਓ, ਜਦੋਂ ਤੁਸੀਂ ਸਿੰਘ ਨੂੰ ਇਹਨੂੰ ਮਿਲੋਗੇ ਨਾ, ਮੈਂ ਨਾ ਇੱਕ ਚੀਜ਼ ਲਈ ਮਾਫੀ ਚਾਹੁੰਦਾ, ਅਸੀਂ ਨਾ ਕੰਕਰੀਟ ਪਾਈਆਂ ਸੀਗੀਆਂ ਬਹੁਤ ਸਾਰੇ ਲੋਕ, ਮੈਨੂੰ ਲੱਗਿਆ ਕਿਤੇ ਸਾਡੀਆਂ ਕੰਕਰੀਟ ਖਰਾਬ ਹੋ ਗਈਆਂ, ਬਹੁਤ ਸਾਰੇ ਲੋਕਾਂ ਦੀਆਂ ਕੰਕਰੀਟ ਖਰਾਬ ਹੋ ਜਾਣਗੀਆਂ। ਅੱਜ ਮੈਂ ਰੇਡੀਓ ਤੇ ਕਾਲ ਵੀ ਲਊਂਗਾ ਕੁਛ, ਜੇ ਕੋਈ ਕਰੇ ਕਾਲ, ਉਹ ਕਹਿੰਦੇ ਕਿ ਇੱਕ ਚੀਜ਼ ਸਾਹਮਣੇ ਆਈ ਹੈ ਕਿ ਸਿਟੀ ਨੇ ਜਿਹੜੇ ਕੰਟਰੈਕਟਰ ਸੀ ਨਾ, ਇਹਨਾਂ ਨੇ ਮਾੜਾ ਨੂਣ ਖਰੀਦਿਆ, ਘਟੀਆ ਨੂਣ ਖਰੀਦਿਆ, ਉਹ ਨੂਣ ਟਾਇਰਾਂ ਨਾਲ ਲੱਗ ਲੱਗ ਕੇ ਲੋਕਾਂ ਦੇ ਕੰਕਰੀਟ ਦੇ ਡਰਾਈਵਾਂ ਤੇ ਗਏ, ਤੇ ਡਰਾਈਵ ਖਰਾਬ ਹੋ ਗਏ ਬਹੁਤ ਜ਼ਿਆਦਾ। ਕੋਈ ਹੋਰ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਕਿ ਨਹੀਂ? ਜੇ ਕੋਈ ਸੁਣਦਾ ਪਿਆ, ਤੁਹਾਡੀ ਵੀ ਕੰਕਰੀਟ ਖਰਾਬ ਹੋ ਗਈ, ਹੁਣ ਹੋਇਆ ਕੀ? ਸਾਡੀਆਂ ਪਿਛਲੀਆਂ ਕੰਕਰੀਟ ਤਾਂ ਠੀਕ ਨੇ ਜਿਹੜੀਆਂ ਸਾਰਿਆਂ ਦੀਆਂ,
1: ਹਾਂਜੀ,
0: ਇਸ ਗੱਲ ਕਰਕੇ ਮੈਨੂੰ ਡਾਊਟ ਜ਼ਿਆਦਾ ਨਹੀਂ ਹੋਇਆ, ਸਾਡੀਆਂ ਸਾਰਿਆਂ ਦੀਆਂ ਪਿਛਲੀਆਂ ਕੰਕਰੀਟ ਠੀਕ ਨੇ, ਬੈਕਯਾਰਡ ਦੀਆਂ ਤੇ ਜਿਹੜੀਆਂ ਪੋਰਚ ਦੀਆਂ ਸਾਰੀਆਂ ਠੀਕ ਨੇ, ਜਿੱਥੇ ਜਿੱਥੇ ਗੱਡੀ ਆਉਂਦੀ ਸੀ, ਭਾਵੇਂ ਆਪਾਂ ਨੂਣ ਪਾਇਆ ਨਹੀਂ ਪਾਇਆ, ਅਸੀਂ ਨੂਣ ਨਹੀਂ ਪਾਇਆ, ਪਰ ਸਾਨੂੰ ਹੈਰਾਨੀ ਰਹਿ ਗਈ ਕਿ ਨੂਣ ਤਾਂ ਸਿਟੀ ਦੇ ਗੱਡੀਆਂ ਦਾ ਟਾਇਰਾਂ ਨੂੰ ਲੱਗ ਕੇ ਆਇਆ। ਬਾਕੀ ਗੱਲ ਸਹੀ ਹੈ, ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਸਿਟੀ ਦੇ ਜਿਹੜੇ ਕੰਟਰੈਕਟਰ ਨੇ, ਇਹਨਾਂ ਨੇ ਨੂਣ ਮਾੜਾ ਖਰੀਦਿਆ ਘਟੀਆ ਵਾਲਾ, ਉਹ ਨੂਣ ਕੰਕਰੀਟ ਨੂੰ ਗਾਲ ਦਿੰਦਾ।
1: ਹਾਂਜੀ ਬਿਲਕੁਲ ਜੀ, ਉਹ ਤਾਂ ਹੈ,
0: ਉਹ ਤੁਹਾਡੇ ਘਾਹ ਨੂੰ, ਤੁਹਾਡੀ ਸਾਰੇ ਇਨਵਾਇਰਮੈਂਟਲ ਇੰਪੈਕਟ ਆ ਉਹਦਾ, ਤੇ ਇਹਦੇ ਬਾਰੇ ਮੈਂ ਪੁਸ਼ਟੀ ਚਾਹੁੰਦਾ ਜੇ ਕੋਈ ਹੋਰ ਦੱਸ ਸਕੇ ਕਿ ਹੋਇਆ। ਫਿਲਹਾਲ ਤੁਸੀਂ ਕਿਸੇ ਨੇ ਵੀ ਕੰਸਟਰਕਸ਼ਨ ਕਰਾਉਣੀ ਆ, ਕੋਈ ਵੀ, ਨੰਬਰ ਬੋਲੋ ਜੀ ਤੁਹਾਡਾ।
1: ਹਾਂਜੀ, ਮੇਰਾ ਨੰਬਰ ਹੈਗਾ 416-671-0709, 416-671-0709। ਤੇ ਭਾਜੀ ਮੈਂ ਇੱਕ ਗੱਲ ਹੋ ਸੀ ਕਹਿਣੀ, ਜਿੱਦਾਂ ਨਾ ਮੈਨੂੰ ਤੁਹਾਡੇ ਐਡ ਤੋਂ ਬਾਅਦ ਮੈਨੂੰ ਕਈ ਫੋਨ ਆ ਜਾਂਦੇ ਨਾ, ਤੇ ਉਹਨਾਂ ਨੂੰ ਮੈਂ ਕਈ ਵਾਰੀ ਵਾਪਸ ਕਾਲ ਨਹੀਂ ਕਰ ਪਾਉਂਦਾ ਟਾਈਮ ਟਾਈਮ ਤੇ, ਜਾਂ ਉਹਨਾਂ ਨਾਲ ਮੈਂ ਜੋ ਮੈਂ ਪ੍ਰੋਮਿਸ ਕੀਤਾ ਹੁੰਦਾ ਉਹ ਨਹੀਂ ਹੋ ਪਾਉਂਦਾ, ਬਟ ਉਹਨਾਂ ਨੂੰ ਮੈਂ ਤੁਹਾਡੇ ਥਰੂ ਇਹੀ ਕਹਿਣਾ ਕਿ ਤੁਸੀਂ ਥੋੜਾ ਪੇਸ਼ੈਂਸ ਰੱਖੋ ਤੇ ਮੈਂ ਜਿੱਦਾਂ ਹੀ ਮੇਰੇ ਨਾਲ ਕਿਸੇ ਨਾਲ ਜਿੱਦਾਂ ਮੈਨੂੰ ਇੱਕ ਫੋਨ ਆਇਆ ਸੀ ਲਾਸਟ ਵੀਕ ਕਿ ਉਹਨਾਂ ਨੇ ਏਜੈਕਸ ਦੇ ਵਿੱਚ ਨਾ ਉਹਨਾਂ ਦੇ ਘਰ ਹੈਗਾ ਉਹਨਾਂ ਨੇ ਉਹਨਾਂ ਨੂੰ ਉਹਨੂੰ ਤੋੜ ਕੇ ਨਾ ਉਹਨੇ ਬੰਗਲੋ ਟਾਈਪ ਹੈਗਾ ਉਹਨੂੰ ਬਣਾਉਣਾ ਹੈ ਨਾ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਕੋਈ ਗੱਲ ਨੀ ਆਪਾਂ ਕਰਕੇ
0: ਤੁਸੀਂ ਨਾ ਪਹਿਲਾਂ ਵੀਡੀਓ ਮੰਗਾ ਲਿਆ ਕਰੋ ਪ੍ਰੋਪਰਟੀ ਦਾ ਠੀਕ ਹੈ ਵੀਡੀਓ ਮੰਗਾ ਕੇ ਥੋੜਾ ਹੋਮਵਰਕ ਕਰ ਲਿਆ ਕਰੋ ਨਾਲੇ ਦੇਖਿਆ ਕਰੋ ਕਲਾਇੰਟ ਸੀਰੀਅਸ ਵੀ ਹੈ ਕਿ ਨਹੀਂ ਲੋਕ ਇਸ ਚੀਜ਼ ਦੀ ਵੈਲਿਊ ਨਹੀਂ ਸਮਝਦੇ ਕਿ ਕੋਈ ਬਹੁਤ ਦੂਰੋਂ ਚੱਲ ਕੇ ਸਾਡੇ ਕੋਲ ਆਊਗਾ ਹਨਾ ਕੰਸਲਟੇਸ਼ਨ ਦਾ ਤੁਸੀਂ ਜੇ ਇੱਦਾਂ ਦੇ ਕਰਨੇ ਉਹਨਾਂ ਨੂੰ ਦੱਸ ਦਿਓ ਵੀ ਮੈਂ $100 ਲੈ ਲੂੰਗਾ ਤੁਹਾਡੇ ਤੋਂ ਕਿਉਂਕਿ ਮੈਂ ਤੁਹਾਨੂੰ ਡਰਾਇੰਗ ਬਣਾ ਕੇ ਲੈ ਕੇ ਆਊਂਗਾ ਨਾਲ ਠੀਕ ਹੈ ਬਾਇਲੋ ਚੈੱਕ ਕਰਕੇ ਪ੍ਰੋਪਰਲੀ ਆਊਂਗਾ ਮਤਲਬ ਐ ਨਹੀਂ ਮੈਂ ਗੇੜਾ ਕੱਢਣ ਆਊਂਗਾ ਥੋੜਾ ਘਰ ਦੇਖਣ ਆਊਂਗਾ ਮੈਂ ਤੁਹਾਨੂੰ ਇੱਕ ਆਈਡੀਆ ਵੀ ਲੈ ਕੇ ਆਊਂਗਾ
1: ਕਿਉਂਕਿ ਜੇ ਮੇਰੇ ਨਾਲ ਆਰਕੀਟੈਕਟ ਵੀ ਮੇਰੇ ਨਾਲ ਉਹਦੀ ਵੀ ਇੱਕ ਕੰਸਲਟੇਸ਼ਨ ਫੀ ਹੁੰਦੀ ਉਹਦਾ ਵੀ ਆਉਣ ਦਾ ਇੱਕ ਉਹਨੇ
0: ਹਾਂ ਪਹਿਲਾਂ ਚਲੋ ਤੁਸੀਂ ਆਪ ਮਿਲ ਲਓ ਤੁਸੀਂ ਨੰਬਰ ਨੋਟ ਕਰੋ ਵੀ ਸਾਰੇ ਟੈਕਸਟ ਮੈਸੇਜ ਕਰ ਦਿਆ ਕਰੋ ਜੇ ਨਹੀਂ ਹੁੰਦੀ ਕੋਈ ਗੱਲਬਾਤ 416-076-0709 ਤੁਸੀਂ ਪਹਿਲੀ ਵਾਰ ਜ਼ਿੰਦਗੀ ਚ ਐਡ ਕੀਤੀ ਹੈ
1: ਹਾਂਜੀ ਪਹਿਲੀ ਵਾਰ ਤੁਹਾਡੇ ਥਰੂ ਹਾਂਜੀ
0: ਤੁਹਾਨੂੰ ਐਡ ਤੋਂ ਲੱਗਿਆ ਲੋਕਾਂ ਨੂੰ ਕਿ ਜਿਹੜੇ ਬਿਜ਼ਨਸ ਐਡ ਨਹੀਂ ਕਰਦੇ ਉਹ ਪਿੱਛੇ ਰਹਿ ਜਾਂਦੇ ਨੇ ਉਹਨਾਂ ਨੂੰ ਆਪਣਾ ਬਿਜ਼ਨਸ ਖਿੱਚਣਾ ਚਾਹੀਦਾ ਹੋਰ ਤੋਂ ਹੋਰ
1: ਹਾਂ ਬਿਲਕੁਲ ਚਾਹੀਦਾ ਹਾਂਜੀ ਹੁਣ ਤਾਂ ਮੈਂ ਇਹ ਵੀ ਸੋਚਦਾ ਜੇਕਰ ਆਪਾਂ ਜਿੱਦਾਂ ਹੁਣ ਤੁਹਾਡੇ ਥਰੂ ਆਪਾਂ ਕਰ ਰਹੇ ਨਾ ਤੇ ਬਿਜ਼ਨਸ ਜ਼ਿਆਦਾ ਆਉਂਦਾ ਆ ਕਿਉਂ ਨੀ ਆਪਾਂ ਹੋਰ ਟੀਮਾਂ ਪਾਈਏ ਨਾ ਹੋਰ ਜਿੱਦਾਂ ਹੋਰ ਬਹਿਨਾਂ ਖਰੀਦ ਲਈਏ ਖਰੀਦੀ ਉਹਨਾਂ ਨੂੰ ਚਲੋ ਸ਼ੁਰੂ ਕਰੀਏ ਚਲੋ ਇਕੱਠੇ ਹੋ ਗਏ ਅੱਲਾ ਮਾਰੀਏ
0: ਇਹ ਮੁੰਡਾ ਨਾ ਬਹੁਤ ਸ਼ਰੀਫ ਹੈ ਨੇਕ ਜਿਹਾ ਬੰਦਾ ਭੋਲਾ ਇਨਸਾਨ ਆ 416-076-0709 ਬਹੁਤ ਭੋਲਾ ਇਨਸਾਨ ਆ ਥੈਂਕ ਯੂ ਸੋ ਮਚ 416 ਤੈਨੂੰ ਪਤਾ ਭੋਲਿਆਂ ਦਾ ਰੱਬ ਹੁੰਦਾ
1: ਹਾਂਜੀ ਬਿਲਕੁਲ
0: ਸਾਡੇ ਨਾਲ ਇੱਕ ਅੰਕਲ ਕੰਮ ਕਰਦਾ ਸਾਰੇ ਉਹਦੇ ਮਗਰ ਪੈ ਗਏ ਵੀ ਇਹਨੂੰ ਰਹਿਣ ਦਿਓ ਮੈਂ ਉਹਨਾਂ ਨੂੰ ਬੁਲਾ ਕੇ ਰਿਹਾ ਮੈਂ ਕਿਹਾ ਖਬਰ ਆਪਾਂ ਇਹਦੇ ਕਰਮਾਂ ਦੀ ਰੋਟੀ ਖਾਈ ਜਾਂਦੇ ਹਾਂ ਪਤਾ ਹੁੰਦਾ ਤੁਹਾਨੂੰ ਕਿਹਦੇ ਕਰਮਾਂ ਦੀ ਰੋਟੀ ਖਾ ਰਹੇ ਹੋ ਤੁਸੀਂ ਹੈ ਉਹ ਮੈਂ ਕਿਹਾ ਭੋਲਿਆਂ ਦਾ ਰੱਬ ਹੁੰਦਾ ਭੋਲਾ ਬੰਦਾ ਤੁਸੀਂ ਕੁਛ ਵੀ ਬੋਲਦੇ ਨੇ ਮਾੜਾ ਚੰਗਾ ਹੱਸ ਕੇ ਸਾਰ ਦਿੰਦਾ ਕਦੇ ਇਸ ਬੰਦੇ ਨੇ ਮੂੰਹ 'ਚੋਂ ਜ਼ਬਾਨ 'ਚੋਂ ਤੁਹਾਨੂੰ ਕੁਛ ਵਾਪਸ ਰਿਪਲਾਈ ਕੀਤਾ ਫਿਰ ਇੱਕ ਬੰਦਾ ਜਿਹੜਾ ਬਹੁਤ ਗੁੱਸੈਲ ਸੀ ਉਹ ਕਹਿੰਦਾ ਹਾਂਜੀ ਮੈਂ ਨੋਟ ਕੀਤਾ ਤੁਹਾਡੇ ਕਹੇ 'ਤੇ ਕਿ ਇਹਨੂੰ ਮੈਂ ਕੁਛ ਨਾ ਕੁਛ ਬੋਲ ਦਿੰਦਾ ਇਹ ਹਮੇਸ਼ਾ ਹੱਸ ਕੇ ਬਸ ਸਾਰ ਦਿੰਦਾ ਅੱਗੇ ਜਵਾਬ ਨਹੀਂ ਦਿੰਦਾ ਹੱਸਣ ਲੱਗ ਜਾਂਦਾ ਬਸ ਜਿੰਨਾ ਮਰਜ਼ੀ ਗੁੱਸੇ ਨਾਲ ਬੋਲ ਦਿਓ ਇਸ ਲਈ ਭੋਲਿਆਂ ਦਾ
1: ਜਿਹੜਾ ਕੰਸਟਰਕਸ਼ਨ ਵਾਲਾ ਕੰਮ ਹੈ ਨਾ ਹੈਗਾ ਠੰਡੇ ਬੰਦਿਆਂ ਦਾ ਕੰਮ
0: 416-076-0709 ਇੰਜੀਨੀਅਰ ਹੈਗਾ ਮੁੰਡਾ ਇਹ ਤੁਹਾਡੀ ਹੈਲਪ ਕਰੂਗਾ ਆਪਣੀਆਂ ਇਹਨਾਂ ਪ੍ਰੋਪਰਟੀਆਂ ਦੇ ਵਿੱਚ ਇਨਵੈਸਟ ਕਰਕੇ ਇਹਨਾਂ 'ਚੋਂ ਇਨਕਮ ਵਧਾ ਲਓ ਆਹ ਜਿਹੜੇ ਪੈਸੇ ਡੈਡ ਪਏ ਨੇ ਤੁਹਾਡੇ ਕੋਲ ਕਿਸੇ ਕੋਲ ਲੱਖ ਰੁਪਇਆ ਪਿਆ ਅਕਾਊਂਟ 'ਚ ਉਹਦੇ ਨਾਲ ਆਪਣੀ ਪ੍ਰੋਪਰਟੀ 'ਤੇ ਇਨਵੈਸਟ ਕਰ ਲਓ ਨਾਲੇ ਤਾਂ ਵੈਲਿਊ ਵੱਧ ਗਈ ਪ੍ਰੋਪਰਟੀ ਦੀ ਨਾਲੇ ਤੁਹਾਨੂੰ ਮਹੀਨੇ ਦਾ 1500-1700 ਰੁਪਇਆ ਆਉਣ ਲੱਗ ਗਿਆ ਉਹ ਪੈਸੇ ਤੁਹਾਡੇ ਪਏ ਸੀ ਤੁਹਾਡੀ ਜੇਬ 'ਚ ਲੈ ਗਏ 416-076-0709 HSP ਕੰਸਟਰਕਸ਼ਨ ਨੂੰ ਕੰਟੈਕਟ ਕਰ ਰਿਹਾ ਹੈਗਾ ਸ਼ਬਾਨੂ ਮੇਰੇ ਨਾਲ ਸ਼ਬਾਨੂ ਮੇਰੀ ਜਾਨ ਮੈਂ ਤੁਝ ਪੇ ਕੁਰਬਾਨ ਮੈਂ ਤੇਰੀ ਤੂੰ ਮੇਰਾ ਜਾਣੇ ਸਾਰਾ ਹਿੰਦੁਸਤਾਨ ਹਾਂਜੀ ਸ਼ਬਾਨੂ ਸਾਹਿਬ ਕੀ ਹਾਲ ਹੈ
1: ਬਿਲਕੁਲ ਬੜੀਆ ਸਰ ਆਪ ਸੁਣਾਓ
0: ਆਪ ਕਹਾਂ ਚਲੇ ਗਏ ਥੇ ਯਾਰ
1: ਮੈਂ ਸਰ 3 ਦਿਨ ਕੀ ਮੈਡੀਟੇਸ਼ਨ ਰਿਟ੍ਰੀਟ ਪੇ ਗਿਆ ਥਾ
0: ਹਾਂ ਵਹਾਂ ਪੇ ਜਾ ਕੇ ਆਪ ਸਭ ਕੁਝ ਬੰਦ ਕਰ ਦਿੱਤੇ ਹੋ ਹੈ ਨਾ
1: ਸਭ ਬੰਦ ਕਰ ਦਿੱਤਾ ਸਰ
0: ਇੱਕ ਮਿੰਟ ਮੈਂ ਮੈਡੀਟੇਸ਼ਨ ਕੇ ਬਾਰੇ ਮੈਂ ਬਤਾ ਦੂੰ ਸਭੀ ਕੋ ਇਨਕੋ ਮੜ ਜਾ ਗਿਆਨ ਹੋ ਕੇ ਅੰਦਰ ਵੀ ਕੁਝ ਬਸ ਰਿਹਾ ਹੈ ਸਾਰਾ ਕੁਝ ਬਾਹਰ ਹੀ ਢੂੰਡ ਰਹੇ ਹੈ
1: ਹਾਂ ਸਰ ਬੇਸਿਕਲੀ ਕਿਆ ਹੋਤਾ ਹੈ ਕਿ ਹਮ ਜ਼ਿੰਦਗੀ ਭਰ ਭਾਗਤੇ ਰਹਤੇ ਹੈ ਕਰਤੇ ਰਹਤੇ ਹੈ ਕੁਛ ਦੌੜ ਭਾਗ ਮੇਂ ਲਗੇ ਰਹਤੇ ਹੈ ਔਰ ਯੇ ਨਹੀਂ ਸੋਚਤੇ ਕਿ ਜ਼ਿੰਦਗੀ ਭਾਗਤੀ ਚਲੀ ਜਾ ਰਹੀ ਹੈ ਔਰ ਬਹੁਤ ਟਾਈਮ ਕਮ ਬਚਾ ਹੈ ਹਮਾਰੇ ਪਾਸ ਤੋ ਥੋੜਾ ਸਾ ਡਿਸਕਨੈਕਟ ਹੋ ਕੇ ਆਪਣੇ ਅੰਦਰ ਆਪਣੇ ਆਪ ਕੋ ਢੂੰਡ ਲੈਣਾ ਚਾਹੀਏ ਕਭੀ ਕਭੀ ਔਰ ਜਬ ਆਪ ਆਪਣੇ ਅੰਦਰ ਆਪਣੇ ਆਪ ਕੋ ਢੂੰਡਤੇ ਹੋ ਤੋ ਆਪ ਕੋ ਲਗਤਾ ਹੈ ਕਿ ਸਾਰੇ ਜਹਾਨ ਮੇਂ ਜੋ ਚੀਜ਼ੇ ਹੈ ਵੋ ਸਭ ਆਪ ਹੀ ਕੀ ਹੈ ਆਪ ਹੀ ਉਸੀ ਕਾ ਪਾਰਟ ਹੋ ਵੋ ਆਪ ਕਾ ਪਾਰਟ ਹੈ ਤੋ ਸਭ ਕੋ ਐਸੇ ਲੈ ਕੇ ਚਲੋ ਕਿ ਸਭ ਆਪ ਕੇ ਹੈ ਔਰ ਸਭ ਆਪ ਮਤਲਬ ਆਪ ਸਭ ਕੇ ਹੋ ਔਰ ਸਭ ਆਪ ਕੇ ਤੋ ਵੋ ਫੀਲਿੰਗ ਆ ਜਾਤੀ ਹੈ ਜਬ ਆਪ ਡਿਸਕਨੈਕਟ ਹੋ ਜਾਤੇ ਹੋ ਕਿ ਸਭ ਕੁਛ ਏਕ ਹੀ ਹੈ ਐਵਰੀਥਿੰਗ ਇਜ਼ ਵਨ ਚਾਹੇ ਪੇੜ ਹੋ ਗਿਆ ਪੌਦਾ ਹੋ ਗਿਆ ਚਾਹੇ ਯੂਨੀਵਰਸ ਹੋ ਗਿਆ ਸਭ ਹਮ ਏਕ ਹੀ ਹੈ ਏਕ ਸੋਰ ਸਭ ਕਾ ਏਕ ਹੀ ਹੈ
0: ਹਾਂਜੀ ਸੋ ਤੁਸੀਂ ਸ਼ਬਾਨੂ ਨੂੰ ਬੁਲਾਉਣਾ ਬਹੁਤ ਸੁਹਿਰਦ ਜਾਣਕਾਰੀ ਰੱਖਣ ਵਾਲਾ ਬੰਦਾ ਹੈਗਾ ਫਾਲਤੂ ਗੱਲ ਕੋਈ ਨਹੀਂ ਕਰੂਗਾ ਸੱਜੇ ਦੀ ਖੱਬੇ ਦੀ ਤੁਹਾਡੇ ਕੋਲ ਆਊਗਾ ਇੱਕ ਵਿੰਡੋ ਨਾਲ ਲੈ ਕੇ ਆਊਗਾ ਬਣੀ ਹੋਈ ਵਿੰਡੋ ਐਸਟੀਮੇਟ 'ਤੇ ਤੁਸੀਂ 2 ਐਸਟੀਮੇਟ ਬਾਹਰ ਲੈ ਲਿਓ ਪਹਿਲਾਂ ਅਤੇ ਵਿੰਡੋਜ਼ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰ ਫਿਰ ਸਮਝਾ ਦੇਵਾਂ ਸਪੋਜ਼ ਤੁਹਾਡਾ 50 ਤੋਂ ਇਹ ਤੁਹਾਨੂੰ ਦੱਸ ਦੂਗਾ ਤੁਹਾਡਾ $50-$70 ਤੁਸੀਂ ਐਕਸਟਰਾ ਪੇ ਕਰਦੇ ਹੋ ਐਨਰਜੀ ਬਿੱਲ 'ਚ ਇੰਨੀ ਉਹ ਕਿਸ਼ਤ 'ਤੇ ਨਵੀਆਂ ਵਿੰਡੋਜ਼ ਪੈ ਜਾਣੀਆਂ ਤੁਹਾਡੀਆਂ ਠੀਕ ਹੈ ਅਪਰੋਕਸੀਮੇਟਲੀ ਉਨੀ ਕਿਸ਼ਤ 'ਤੇ ਨਵੀਂ ਵਿੰਡੋ ਪੈ ਜਾਂਦੀ ਹੈ ਅਤੇ ਇਹ ਸਰਟੀਫਾਈਡ ਕੰਮ ਕਰੂ ਵਾਰੰਟੀ ਕਿੰਨੇ ਚਿਰ ਦੀ ਤੁਹਾਡੀ ਵਿੰਡੋ ਦੀ
1: ਪੂਰੀ ਲਾਈਫ ਟਾਈਮ ਸਰ
0: ਮੈਨੂਫੈਕਚਰ ਨੂੰ ਚਾਈਨਾ ਤੋਂ ਮੰਗਾ ਕੇ ਭੇਜ ਦਿਓ
1: ਨਹੀਂ ਸਰ ਚਾਈਨਾ ਕਾ ਕੋਈ ਸਿਸਟਮ ਨਹੀਂ ਹੈ ਕਿਉਂਕਿ ਐਨਰਜੀ ਸਟਾਰ ਵਿੰਡੋਜ਼ ਹੈ ਤੋ ਐਨਰਜੀ ਸਟਾਰ ਵਿੰਡੋਜ਼ ਮੇਂ ਚਾਈਨੀਜ਼ ਪਾਰਟ ਲਗਾ ਦੇਤੇ ਹੈ ਤੋ ਵੋ ਡਿਸਕੁਆਲੀਫਾਈ ਹੋ ਜਾਤੀ ਹੈ ਤੋ ਹਮਾਰੇ ਕੋ ਮੈਕਸਿਮਮ ਹਮ ਅਮੇਰੀਕਨ ਗਲਾਸ ਥਰਮਲ ਰੱਖ ਸਕਤੇ ਹੈ ਔਰ ਕੋਈ ਵੀ ਜੋ EU ਸੇ ਸਰਟੀਫਾਈਡ ਹੈ ਯੂਰੋਪੀਅਨ ਯੂਨੀਅਨ ਸੇ ਵੋ ਚੀਜ਼ੇ ਲਗਾ ਸਕਤੇ ਹੈ
0: ਵੈਰੀ ਗੁੱਡ ਨੰਬਰ ਦੇ ਦੋ ਆਪਣਾ
1: 416-206-3200 416-206-3200
2: 3200। सो अमन भाई, मैं जाने से पहले एक बात ये कहना चाहूंगा कि कोई भी विंडोज और डोर्स, आज का मौसम बहुत बढ़िया है मुझे पता है, लेकिन आपने बहुत खराब सर्दी पीछे बिताई है, तो प्लीज वेट ना करें, अपनी विंडोज और डोर्स को चेंज कराएं, क्योंकि आने वाली सर्दी हो सकता है और भी कहर डाए, तो वेट मत करिए। अगर आप
0: चिंता नहीं करनी, किश्ता तो बना दूंगा है,
2: बिल्कुल
0: एक छोटा सा डाउन पेमेंट दे दियो, बाकी थोड़ा बिल जितना पे कर दें एक्स्ट्रा उतना ही बचूगा। और शबानू नु 416-206-3200, थैंक यू सो मच, 416-206-3200। रुपिंदर तुसी ऑन एयर हो प्लीज, रुपिंदर।
3: थैंक यू अमन जी, मेरे वालों तुहानू ते सारयां नू पैपर सति श्री अकाल एंड वेरी गुड मॉर्निंग जी। सो बिल्कुल जिदा आपां कल वी गल कीती सीगी इंश्योरेंस दे रिगार्डिंग, कोई भी पर्सनल इंश्योरेंस तुसी लैणा चाहुंदे हैगे हो अपने लई, अपने बच्चियां दे लई, जां तुसी अपने काम दे रिगार्डिंग, तां तुसी जो जिहड़ा हैगा कॉल कर सकदे हैगे हो 416-500-1800-416-561-1800। सो अज मैं जिहड़ा स्पैशल मैसेज हैगा आ सारे अपने जिन्ने भी परसन सैल्फ एम्पलॉयड हैगे ने, क्योंकि अगर तुसी सैल्फ एम्पलॉयड हुंदे आ तुहानू कोई भी कितों भी बेनीफिट नहीं हुंदा, सारी रिस्पोंसिबिलिटी जिहड़ी हैगी अपनी प्रोटेक्शन दी तुहाडे शोल्डर ते ही हुंदी हैगी आ। सो तुसी कंस्ट्रक्शन वर्कर हैगे हो, रूफर हैगे हो, पेंटर हैगे हो, ਜਾਂ ਤੁਸੀਂ ਜਿਹੜਾ ਹੈਗਾ ਟਰੱਕਿੰਗ ਪ੍ਰੋਫੈਸ਼ਨ ਦੇ ਵਿੱਚ ਹੈਗੇ ਹੋ, ਤਾਂ ਜਦੋਂ ਤੁਸੀਂ ਸੈਲਫ ਇੰਪਲਾਇਡ ਹੁੰਦੇ ਹੋ, ਕਿਉਂਕਿ ਆਈ ਨੋ ਕਿ ਆਪਣੇ ਤੇ ਬਹੁਤ ਸਾਰੀਆਂ ਰਿਸਪੋਂਸੀਬਿਲਿਟੀਜ਼ ਹੁੰਦੀਆਂ ਨੇ, ਰਾਈਟ? ਸੋ ਆਪਾਂ ਆਪਣੇ ਬਿਜ਼ਨਸ ਨੂੰ ਤਾਂ ਚਲਾ ਰਹੇ ਹੁੰਦੇ ਹਾਂ, ਸੋ ਉਹਦੇ ਕਈ ਵਾਰੀ ਇੰਨਾ ਬਿਜ਼ੀ ਹੋ ਜਾਂਦੇ ਹਾਂ ਤੇ ਆਪਾਂ ਆਪਣੇ ਬਾਰੇ ਜਿਹੜਾ ਹੈਗਾ ਸੋਚਦੇ ਨਹੀਂ, ਆਪਣੇ ਬਾਰੇ ਭੁੱਲ ਜਾਂਦੇ ਹਾਂ ਕਿ ਹਾਂਜੀ ਆਪਣੀ ਵੀ ਕੋਈ ਪ੍ਰੋਟੈਕਸ਼ਨ ਆਪਾਂ ਲੈਣੀ ਆ। ਆਪਾਂ ਆਪਣੇ ਕੰਮ 'ਚ ਇੰਨਾ ਬਿਜ਼ੀ ਹੋ ਜਾਂਦੇ ਹਾਂ ਕਿ ਆਪਾਂ ਬਿਜ਼ਨਸ ਨੂੰ ਅੱਗੇ ਗਰੋ ਕਿੱਦਾਂ ਕਰੀਏ, ਰਾਈਟ? ਸੋ ਕਈ ਵਾਰੀ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਆਪਣੇ ਕੋਲੇ ਕੀ ਪ੍ਰੋਟੈਕਸ਼ਨ ਹੈਗੀ ਆ ਜੇ ਸਾਨੂੰ ਕੱਲ ਨੂੰ ਕੁਛ ਹੁੰਦਾ ਹੈਗਾ ਆ। ਸੋ ਅਗਰ ਤੁਸੀਂ ਸੈਲਫ ਇੰਪਲਾਇਡ ਹੁੰਦੇ ਹੋ, ਇੱਕ ਚੀਜ਼ ਤੁਹਾਨੂੰ ਜ਼ਰੂਰ ਆਪਣੇ ਮਾਇੰਡ ਦੇ ਵਿੱਚ ਰੱਖਣੀ ਚਾਹੀਦੀ ਆ ਕਿ ਜਿਸ ਦਿਨ ਤੁਹਾਡਾ ਕੰਮ ਸਟੋਪ ਹੋਇਆ, ਸੇਮ ਡੇ ਤੁਹਾਡੀ ਜਿਹੜੀ ਹੈਗੀ ਆ ਇਨਕਮ ਵੀ ਸਟੋਪ ਹੋ ਜਾਣੀ ਆ, ਕਿਉਂਕਿ ਤੁਹਾਨੂੰ ਕੋਈ ਕੰਮ ਤੋਂ ਡਿਸਬਿਲਿਟੀ ਨਹੀਂ, ਤੁਹਾਨੂੰ ਕੋਈ ਕੰਮ ਤੋਂ ਲਾਈਫ ਇੰਸ਼ੋਰੈਂਸ ਨਹੀਂ, ਕੋਈ ਵੀ ਬੈਨੀਫਿਟਸ ਨਹੀਂ ਹੈਗਾ। ਸੋ ਇਸ ਕਰਕੇ ਸਭ ਸਾਰਿਆਂ ਨੂੰ ਮੈਂ ਇਹ ਜ਼ਰੂਰ ਜਿਹੜਾ ਹੈਗਾ ਰਿਕੁਐਸਟ ਕਹੂੰਗੀ, ਮੈਸੇਜ ਜਿਹੜਾ ਹੈਗਾ ਜ਼ਰੂਰ ਦਊਂਗੀ ਕਿ ਤੁਸੀਂ ਆਪਣੀ ਜਿਹੜੀ ਹੈਗੀ ਆ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਡਿਸਬਿਲਿਟੀ ਦੀ ਜਿਹੜੀ ਹੈਗੀ ਆ ਜ਼ਰੂਰ ਲੈ ਕੇ ਰੱਖੋ। ਅਗਰ ਤੁਸੀਂ ਟਰੱਕਿੰਗ ਪ੍ਰੋਫੈਸ਼ਨ ਦੇ ਵਿੱਚ ਹੈਗੇ ਹੋ, ਉਹਨਾਂ ਦੇ ਲਈ ਮੈਂ ਇੱਕ ਸਪੈਸ਼ਲ ਜਿਹੜਾ ਪਲਾਨ ਡਿਜ਼ਾਈਨ ਕੀਤਾ ਹੈਗਾ ਆ ਜਿਹਦੇ ਵਿੱਚ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਹੋਊਗੀ 5 ਲੱਖ ਦੀ ਐਂਡ ਡਿਸਬਿਲਿਟੀ ਇੰਸ਼ੋਰੈਂਸ ਦੀ ਹੋਊਗੀ ਐਂਡ ਤੁਸੀਂ USA ਨੂੰ ਜਾਂਦੇ ਹੋ ਟਰੈਵਲ ਇੰਸ਼ੋਰੈਂਸ ਕਵਰ ਹੋਊਗੀ। ਸੋ 3 ਜਿਹੜੀਆਂ ਕਵਰੇਜਸ ਹੋਣਗੀਆਂ ਲਾਈਫ ਇੰਸ਼ੋਰੈਂਸ ਦੀ, ਡਿਸਬਿਲਿਟੀ ਐਂਡ ਟਰੈਵਲ ਇੰਸ਼ੋਰੈਂਸ ਅੰਡਰ $100। ਸੋ ਤੁਸੀਂ ਜਿਹੜਾ ਹੈਗਾ ਜ਼ਰੂਰ ਉਹਦੇ ਲਈ ਕਾਲ ਕਰਨੀ ਹੈਗੀ ਆ। ਸੋ ਏਜ ਗਰੁੱਪ ਜਿਹੜਾ ਹੈਗਾ ਤੁਹਾਡਾ 20 ਤੋਂ ਲੈ ਕੇ 40 ਸਾਲ ਦੇ ਵਿੱਚ ਅਗਰ ਹੈਗਾ ਆ, ਅਗਰ ਉੱਪਰ ਵੀ ਤੁਹਾਡੀ ਏਜ ਹੈਗੀ ਆ ਤਾਂ ਥੋੜਾ ਬਹੁਤਾ ਡਿਫਰੈਂਸ ਆ ਸਕਦਾ ਹੈਗਾ ਆ ਪ੍ਰਾਈਸ ਦਾ। ਸੋ ਜ਼ਰੂਰ ਤੁਸੀਂ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਹੈਗੇ ਹੋ 416-500-1800-416-561-1800 ਜਾਂ ਤੁਹਾਡੇ ਪੇਰੈਂਟਸ ਜਿਹੜੇ ਹੈਗੇ ਨੇ ਸੁਪਰ ਵੀਜ਼ੇ ਤੇ ਆ ਰਹੇ ਹੈਗੇ ਨੇ, ਵਿਜ਼ਿਟਰ ਵੀਜ਼ੇ ਤੇ ਆ ਰਹੇ ਹੈਗੇ ਨੇ, ਕਿਉਂਕਿ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ। ਸੋ ਕਈ ਵਾਰੀ ਆਪਾਂ ਵਿਜ਼ਿਟਰ ਵੀਜ਼ੇ ਦੀ ਇੰਸ਼ੋਰੈਂਸ ਜਿਹੜੀ ਇਗਨੋਰ ਕਰ ਦਿੰਦੇ ਹਾਂ ਕਿਉਂਕਿ ਮੈਂਡੇਟਰੀ ਨਹੀਂ ਹੁੰਦੀ, ਸੋ ਸੁਪਰ ਵੀਜ਼ੇ ਦੀ ਰਿਕੁਆਇਰਮੈਂਟ ਹੁੰਦੀ ਆ, ਸੋ ਇਸ ਕਰਕੇ ਆਪਾਂ ਨੂੰ ਲੈਣੀ ਜ਼ਰੂਰੀ ਹੁੰਦੀ ਆ। ਬਟ ਤੁਸੀਂ ਮੇਕ ਸ਼ੋਰ ਇਹ ਕਰਨਾ ਹੈਗਾ ਆ ਜਿਹੜੀ ਵੀ ਕਵਰੇਜ ਤੁਸੀਂ ਲੈਂਦੇ ਹੋ ਪ੍ਰੋਪਰ ਆਪਣੇ ਪੇਰੈਂਟਸ ਦੀ ਹੈਲਥ ਨੂੰ ਡਿਸਕਲੋਜ਼ ਕਰਕੇ ਪ੍ਰੋਪਰ ਕਵਰੇਜ ਲਈ ਜਾਵੇ, ਕਿਉਂਕਿ ਕਾਫੀ ਸਾਰੇ ਕਲੇਮਸ ਆਉਂਦੇ ਨੇ। ਸੋ ਆਪਾਂ ਐਵਰੀ ਡੇ ਜਿਹੜਾ ਹੈਗਾ ਕਲੇਮਸ ਨਾਲ ਡੀਲ ਕਰਦੇ ਹੈਗੇ ਆ, ਇਹ ਨਹੀਂ ਦੇਖਣਾ ਕਿ ਕੋਈ ਪਰਸਨ ਹੈਲਦੀ ਹੈਗਾ, ਇੰਸ਼ੋਰੈਂਸ ਦੀ ਲੋੜ ਨਹੀਂ। ਸੋ ਆਪਾਂ ਨੂੰ ਫਿਊਚਰ ਦਾ ਕੁਛ ਨਹੀਂ ਪਤਾ, ਸੋ ਮੇਕ ਸ਼ੋਰ ਕਰੋ ਕਿ ਅਗਰ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾ ਰਹੇ ਹੋ ਤਾਂ ਉਹਨਾਂ ਦੀ ਪ੍ਰੋਪਰ ਕਵਰੇਜ ਲਓ। ਆਪਾਂ ਸਾਰੀਆਂ ਕੈਨੇਡੀਅਨ ਕੰਪਨੀਜ਼ ਦੇ ਨਾਲ ਡੀਲ ਕਰਦੇ ਹਾਂ, ਬੈਸਟ ਆਪਸ਼ਨਸ ਅਵੇਲੇਬਲ ਨੇ ਜਿਹੜੇ ਹੈਗੇ ਨੇ, ਪਲਾਨ ਮੰਥਲੀ ਅਵੇਲੇਬਲ ਹੈਗੇ ਨੇ, ਈਅਰਲੀ ਵੀ ਅਵੇਲੇਬਲ ਹੈਗੇ ਨੇ, ਤੁਹਾਡੀ ਅਫੋਰਡੇਬਿਲਟੀ ਦੇ ਵਿੱਚ ਜਿਹੜਾ ਹੈਗਾ ਜ਼ਰੂਰ ਉਹ ਸੈੱਟ ਹੋ ਗਏ। ਸੋ ਜ਼ਰੂਰ ਤੁਸੀਂ ਕਾਲ ਕਰਨੀ ਹੈਗੀ ਆ 416-500-1800-416-561-1800 ਰੁਪਿੰਦਰ ਰਾਏ 416-500-1800
0: ਸ਼ੁਕਰੀਆ।
3: ਥੈਂਕ ਯੂ ਜੀ,
0: ਸ਼ੁਕਰੀਆ।

0: ਬਫਲੋ ਦੇ ਵਿੱਚ ਆਟੋ ਬੋਡੀ ਸ਼ੋਪ ਦਾ ਕੰਮ ਕਰਦਾ, ਕਿਸੇ ਨੇ ਵੀ ਕਰਾਉਣਾ ਹੋਵੇ ਜ਼ਰੂਰ ਪਹੁੰਚਿਓ ਰਣਧੀਰ ਦੇ ਕੋਲ, ਲਾਜਵਾਬ ਮੁੰਡਾ ਬਫਲੋ ਦੇ ਏਰੀਏ 'ਚ, ਕਿਸੇ ਦੀ ਗੱਡੀ ਗੁੱਡੀ ਫੁੱਟ ਗਈ ਹੋਵੇ ਠੀਕ ਹੈ। ਅਤੇ ਉਹ ਮੈਂ ਕਹਿ ਰਿਹਾ ਸੀ ਲੋਕਾਂ ਕੋਲੋਂ ਗਰੋਸਰੀ ਅਫੋਰਡ ਨਹੀਂ ਹੋ ਰਹੀ ਅਮੈਰੀਕਾ 'ਚ, ਡੋਨਲਡ ਟਰੰਪ ਦੀ ਦੇਣ 'ਤੇ ਜਦੋਂ ਵੀ ਉਹਨੂੰ ਪੁੱਛੋ ਕਹਿੰਦਾ 8 ਜੰਗਾਂ ਰਕਾਤੀਆਂ, ਅਤੇ ਮੈਂ ਹਰ ਵਾਰ ਕਮੈਂਟਸ ਪਾਉਂਦਾ ਹੁੰਦਾ ਇਹ ਤੋਂ ਪੁੱਛ ਕੇ 5 ਦਾ ਨਾਂ ਲਿਖਿਓ ਕਿਹੜੀਆਂ 5 ਜੰਗਾਂ ਨੇ ਬੰਦ ਕੀਤੀਆਂ ਨੇ। ਫਿਲਹਾਲ ਕੈਨੇਡਾ ਦੇ ਵਿੱਚ ਗਰੋਸਰੀ ਦੇ ਵਿੱਚ ਟੌਪ ਦਾ ਨਾਮ ਫਰੈਸ਼ ਗਰੋਸਰੀ ਡਿਪੂ, ਦੋ ਲੋਕੇਸ਼ਨ ਵਿਟ ਬੀ ਯਾਨੀ ਕਿ ਡਰਮ ਰੀਜਨ ਦੇ ਵਿੱਚ, ਈਸਟ ਦੇ ਵਿੱਚ ਅਤੇ ਵੈਸਟ ਦੇ ਵਿੱਚ ਬ੍ਰੈਂਟਨ ਦੇ ਵਿੱਚ। ਜੀ ਜਨਾਬ, 30 ਸੈਕਿੰਡ ਦੇ ਵਿੱਚ ਕੁਛ।
1: ਹਾਂਜੀ ਅਮਨ ਭਾਜੀ, ਹਾਂਜੀ ਸਤਿ ਸ਼੍ਰੀ ਅਕਾਲ ਅਮਨ ਭਾਜੀ ਔਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਫਲਾਇਰ ਸਾਡਾ ਹਮੇਸ਼ਾ ਹੀ ਆਉਂਦਾ ਹੈ ਜੀ ਫਲਿੱਪ ਦੇ ਉੱਤੇ, ਤੁਸੀਂ ਪ੍ਰਾਈਜ਼ ਹਮੇਸ਼ਾ ਉੱਥੇ ਚੈੱਕ ਕਰ ਸਕਦੇ ਹੋ। ਦੇਸੀ ਘਿਓ ਅੱਜ ਅਖੀਰਲਾ ਦਿਨ ਹੈ ਜੀ ਇਸ ਡੀਲ ਦਾ, $22.99 ਮਤਲਬ $23 ਦੇ ਵਿੱਚ ਡੇਢ ਕਿਲੋ ਤੋਂ ਉੱਤੇ ਵਾਲਾ ਡੱਬਾ ਜਿਹੜਾ ਤੁਹਾਨੂੰ ਦੇਸੀ ਘਿਓ ਦਾ $30-32 ਚ ਮਿਲਦਾ, ਸਿਰਫ $23 ਦੇ ਵਿੱਚ ਮਿਲਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਚਾਹ ਪੱਤੀ ਦਾ 1 ਕਿਲੋ ਦਾ ਪੈਕ ਜਿਹੜਾ ਹੈ ਜੀ ਸਿਰਫ $9 ਦੇ ਵਿੱਚ ਮਿਲਣਾ। ਟਾਟਾ ਟੀ ਪ੍ਰੀਮੀਅਮ ਜਿਹੜੀ ਕਿ ਘੱਟੋ ਘੱਟ $14-15 ਦਾ ਬੈਗ ਹੈ ਜਿਹੜਾ ਬਾਹਰ ਮਿਲਦਾ। ਮਸਟਰਡ ਆਇਲ ਡਾਬਰ ਦਾ ਲੈ ਕੇ ਜਾਓ ਜੀ $5.90 ਦੇ ਵਿੱਚ 1 ਲੀਟਰ ਦਾ, ਜਿਹੜਾ ਕਿ $7-8 ਦਾ ਬਾਹਰ ਲੱਗਿਆ ਹੋਇਆ ਜੀ। ਪਨੀਰ ਲੈ ਜਾਓ ਜੀ $3.99 ਤੋਂ ਸ਼ੁਰੂ ਹੁੰਦਾ ਜੀ, $3.29 ਤੋਂ ਵੀ ਮਧਾਣੀ ਦਾ ਪਨੀਰ ਸ਼ੁਰੂ ਹੁੰਦਾ ਪਿਆ ਔਰ $3.99 ਤੋਂ ਨਾਨਕ ਦਾ ਪਨੀਰ ਸ਼ੁਰੂ ਹੁੰਦਾ ਪਿਆ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਡੀਲਾਂ ਸਾਡੇ ਕੋਲ ਹਮੇਸ਼ਾ ਹੀ ਆ, ਗਰੋਸਰੀ ਦੇ ਪ੍ਰਾਈਜ਼ ਸਾਡੇ ਹਮੇਸ਼ਾ ਹੀ ਘੱਟ ਹੁੰਦੇ ਆ ਜੀ। ਵਿਜਿਟ ਕਰੋ ਆਲ ਦਾ ਵੇ ਬ੍ਰੈਂਪਟਨ ਦੇ ਵਿੱਚ, 31 ਸਟੀਪਲ ਵੋਸ਼ ਐਵਨਿਊ ਬ੍ਰੈਂਪਟਨ ਔਰ 161A ਡੰਡਾਸ ਸਟਰੀਟ ਈਸਟ ਵਿਟਬੀ ਦੇ ਵਿੱਚ, ਦੋ ਲੋਕੇਸ਼ਨਾਂ, ਸੇਵਿੰਗ ਪੱਕੀਆਂ।
0: ਬਹੁਤ ਸ਼ੁਕਰੀਆ, ਦੋਨੋਂ ਲੋਕੇਸ਼ਨ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਪਹੁੰਚਣਾ, ਮਹਿੰਗਾਈ ਨਾਲ ਦੁਸ਼ਮਣੀ।

0: Brampton. Major intersection Steeles and Kennedy 90545126000.
1: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200 95 922000 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
2: ਭੈਣ ਜੀ ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ
3: ਮੈਨੂੰ ਪਤਾ ਹੈ ਕਿਉਂ ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
1: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਊਂਟਨੈਸ਼ ਐਂਡ ਬੋਵੇਡ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 TAWAKitchen.ca ਸੋ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸ਼ੁਰੂ ਦੇ ਵਿੱਚ ਸ਼ੋਅ ਦੇ ਵਿੱਚ ਕੋਈ ਸਾਡੇ ਨਾਲ ਸ਼ੋਅ ਦੇ ਵਿੱਚ ਆਇਆ ਸੀ ਤੇ ਹੁਣ ਤੱਕ ਸਾਡੇ ਨਾਲ ਅਸੀਂ ਦਰਵਾਜ਼ਾ ਖੋਲ ਦਿੱਤਾ ਪਰ ਅੰਦਰ ਨਹੀਂ ਉਹਨਾਂ ਨੂੰ ਵਾੜਿਆ ਅੰਦਰ ਵਾੜਨ ਲੱਗਿਆ ਸਤਿ ਸ਼੍ਰੀ ਅਕਾਲ ਸੰਤੋਸ਼ ਜੀ ਅੰਦਰ ਆ ਜਾਓ ਜੀ ਮੈਂ ਕਿਹਾ ਤੁਸੀਂ ਚੱਕ ਦੋ ਫੱਟੇ ਤੁਹਾਨੂੰ ਦੇਖਿਓ ਲੋਕਾਂ ਨੇ ਜਵਾਬ ਦੇ ਦੇ ਕੇ ਤੁਹਾਡਾ ਬੁਰਾ ਹਾਲ ਕਰ ਦੇਣਾ ਜਵਾਬ ਦੇ ਦੇ ਕੇ ਬੋਲੋ ਕੀ ਕੁਐਸਚਨ ਹੈ
4: ਮੈਂ ਕੁਐਸਚਨ ਕਰਦੀ ਆ ਸੋ ਮੈਂ ਇੱਕ ਗੱਲ ਦੱਸਦਾ ਕੁਐਸਚਨ ਦੇ ਨਾਲ ਸੋ ਪਹਿਲਾਂ ਬੁੱਝ ਲਓ ਕੀ ਹੈਗਾ ਆਨਸਰ ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਵਹੁਟੀ ਨੂੰ ਕੀ ਕਹਾਂਗੇ
1: ਗਵਾਂਢੀਆਂ ਦੀ ਮੰਮੀ
4: ਮੇਰੀ ਗੱਲ ਸੁਣੋ ਮੈਂ ਆਪਣੀ ਫਰੈਂਡ ਨੂੰ ਕੀਤਾ ਹਾਂ ਮੈਸੇਜ ਕਿ ਮੈਨੂੰ ਆਨਸਰ ਦੱਸੋ ਉਹਨੇ ਅੱਗੋਂ ਪਤਾ ਕੀ ਲਿਖ ਕੇ ਭੇਜਿਆ ਸੀਰੀਅਸਲੀ ਉਹਨੇ ਲਿਖਿਆ ਅਸੀਂ ਨਹੀਂ ਬੁਲਾਉਂਦੇ ਉਹਨੂੰ
1: ਇੱਕ ਵਾਰ ਆਰਾਮ ਨਾਲ ਪਾਣੀ ਦਾ ਗਲਾਸ ਲੈ ਲਓ ਆਰਾਮ ਥੋੜਾ ਹੌਲੀ ਚੱਲਿਓ ਫਿਰ ਸਾਰੇ ਤੁਹਾਨੂੰ ਦੱਸ ਦੇਣਗੇ ਹਾਂਜੀ
4: ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰਹ ਦੀ ਮਾਂ ਦੇ ਮੁੰਡੇ ਦੀ ਵਹੁਟੀ ਨੂੰ ਕੀ ਕਹਾਂਗੇ ਮੈਂ ਤੁਹਾਨੂੰ ਵੀ ਭੇਜਿਆ ਹੋਇਆ ਮੈਸੇਜ ਆਪਣਾ
1: ਚਲੋ 905-673-33337 ਨੇੜੇ ਦੀ ਰਿਸ਼ਤੇਦਾਰੀ ਦੂਰ ਦੀ ਆ
4: ਨੇੜੇ ਦੀ ਆ ਲੇਕਿਨ ਅਸੀਂ ਬੁਲਾਉਂਦੇ ਨਹੀਂ ਮੇਰੀ ਫਰੈਂਡ ਨੇ ਬੋਲਦਾ
1: ਤੁਸੀਂ ਬੁਲਾਉਂਦੇ ਨਹੀਂ 905-673

0: ਸੋ ਆਰ ਐਸ ਜੀ ਸੋਫਾ ਕਸਟਮ ਸੋਫੇ ਬਣਾਉਂਦੇ ਆ, ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ। ਪੁਰਾਣੇ ਸੋਫਿਆਂ ਨੂੰ ਨਵੇਂ ਬਣਾਓ, ਦੁਨੀਆ ਦਾ ਕੋਈ ਵੀ ਡਿਜ਼ਾਇਨ ਲਿਆਓ, ਵਰਲਡ ਦਾ ਕੋਈ ਵੀ, ਯੰਗਪਿੰਗ ਨੇ ਬਣਾਇਆ ਹੋਵੇ, ਜਪਾਨ ਨੇ ਬਣਾਇਆ ਹੋਵੇ, ਅਮੈਰੀਕਾ ਨੇ ਬਣਾਇਆ ਹੋਵੇ, ਉੱਦਾਂ ਦਾ ਸੋਫਾ ਤਿਆਰ ਕਰ ਦਿੰਦੇ ਨੇ। ਅਤੇ ਨੰਬਰ ਹੈ, ਕਿਸੇ ਨੇ ਵੀ ਕਸਟਮ ਸੋਫਿਆਂ ਦਾ ਕੰਮ ਕਰਾਉਣਾ ਹੈਗਾ, ਕਸਟਮ ਸੋਫਿਆਂ ਦਾ ਜਾਂ ਕਸਟਮ ਬੈੱਡ ਬਣਾਉਣਾ ਬਾਬਾ ਜੀ ਦੇ ਕਮਰੇ ਦੇ ਵਿੱਚ ਕੋਈ ਤੁਸੀਂ ਬਣਾਉਣਾ ਕੁਛ, 647-1317-6477051317 647-1317-1317 'ਤੇ ਕਾਲ ਕਰਨੀ ਹੈ। ਮੇਰੇ ਨਾਲ ਦਲਬੀਰ ਜੀ ਨੇ, ਦਲਬੀਰ ਜੀ ਕੀ ਆਂਸਰ ਹੈ?
1: ਅਮਨ ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਜੀ,
1: ਅਮਨ ਆਂਸਰ ਮਾਮੀ ਜੀ।
0: ਮਾਮੀ ਜੀ?
1: ਹਾਂਜੀ,
0: ਮਾਂ ਤੇ ਮਾਂ ਜੀ।
1: ਹਾਂਜੀ,
0: ਦੋ ਵਾਰ ਮਾਂ ਵਾਲੀ ਮਾਮੀ ਜੀ ਹੈ।
1: ਕੋਈ ਵੀ ਰਿਸ਼ਤਾ ਹੋਵੇ ਜੀ ਜ਼ਰੂਰ ਲਾਉਣਾ ਚਾਹੀਦਾ, ਮਗਰ
0: ਠੀਕ ਹੈ। ਪਰ ਸੰਤੋਸ਼ ਜੀ, ਇੱਕ ਵਾਰ ਕੁਇਕਲੀ ਕਰ ਦੋਗੇ ਤੇ ਹੌਲੀ ਦੇ ਕੇ ਕੁਇਕਲੀ ਵਾਲਾ ਬੋਲ ਦਿਓ
2: ਜੀ।
0: ਤੁਹਾਡੀ
2: ਮਾਮੀ, ਸੋਰੀ, ਮਾਸੀ ਦੀ ਸੱਸ ਦੇ ਪੋਤੇ,
0: ਹੌਲੀ, ਉਹਦਾ ਪੋਤਾ ਮੇਰੇ ਦਿਮਾਗ ਸਾਰਾ ਆ ਰਿਹਾ, ਉਹਦਾ ਪੋਤਾ ਆ ਗਿਆ ਕਿ ਹਾਂ,
2: ਉਹੀ ਤੇ ਨਹੀਂ ਲਿਆਉਣਾ ਮੈਂ।
0: ਹਾਂ, ਅੱਛਾ, ਉਹਦਾ ਪੋਤਾ ਅੱਗੇ ਚੱਲੋ।
2: ਮਾਸੀ ਦੀ ਸੱਸ ਦੇ ਪੋਤੇ ਦੇ ਬਾਪੂ ਦੀ ਨੂੰ ਦੀ ਮਾਂ ਦੇ ਮੁੰਡੇ ਦੀ ਵੋਟੀ ਨੂੰ ਕੀ ਕਹਾਂਗੇ?
0: ਵਾਓ, ਤੁਹਾਡੇ ਘਰ ਚ ਆ ਗਿਆ ਤਾਂ ਸਾਰਾ ਕੁਝ। 905-673-3333 ਬੁੱਝੋ ਵੀ ਕੀ ਹੈ, 905-673-3333 ਸੁਚੇਤ ਨੂੰ ਕਾਲ ਕਰਨਾ। ਫਾਈਨੈਂਸ਼ੀਅਲ ਵਰਲਡ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ, ਕੋਈ ਤੁਹਾਡਾ ਜ਼ਰੂਰਤ ਹੈ, ਆਰ ਈ ਐਸ ਪੀ ਬੱਚਿਆਂ ਵਾਸਤੇ ਨਾ ਸਪੈਸ਼ਲਾਈਜ਼ ਕਰਦੇ ਆ, ਬੱਚਿਆਂ ਦੇ ਐਜੂਕੇਸ਼ਨ ਨੂੰ ਸੈੱਟ ਕਰਕੇ ਦਿੰਦੇ ਆ। ਤੁਹਾਡਾ ਬੱਚਾ ਜਦੋਂ 16 ਜਾਂ 18 ਸਾਲ ਦਾ ਹੋਜੂਗਾ ਤਾਂ ਉਹ ਕੀ ਪੜੂਗਾ, ਕਿੱਦਾਂ ਦਾ ਉਹਦੇ ਕੋਲ ਪੈਸਾ ਹੋਊਗਾ, ਸੁਚੇਤ ਨੂੰ ਕਾਲ ਕਰਨੀ ਆ। 647-986-5-647-986-8049 ਦੇ ਉੱਤੇ ਤੁਸੀਂ ਕਾਲ ਕਰਨੀ ਆ ਜੀ। ਸੁਭਾਸ਼ ਜੀ ਕੀ ਕਹੋਗੇ?
3: ਹਾਂਜੀ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ,
3: ਸ਼ੋਰਟ ਦੇ ਵਿੱਚ ਇਹੀ ਹੈ ਜੀ, ਆਂਟੀ ਜੀ ਕਹਿ ਦੋ, ਜੋ ਸਾਰਾ ਵਿੱਚ ਕਵਰ ਹੋ ਜਾਂਦਾ ਜੀ।
0: ਆਂਟੀ ਜੀ ਕਹਿ ਦੋ, ਪਰ ਸੰਤੋਸ਼ ਕਹਿੰਦੇ ਵੀ ਉਹਨਾਂ ਨੂੰ ਅਸੀਂ ਬੁਲਾਉਂਦੇ ਨਹੀਂ ਗੇ,
3: ਉਹ ਨਾ ਬੁਲਾਉਣ, ਅਸੀਂ ਆਂਟੀ ਜੀ ਕਰਨੇ ਕਰਨੇ ਜੀ।
0: ਚਲੋ ਸੰਤੋਸ਼ ਜੀ, ਤੁਸੀਂ ਸਾਰਿਆਂ ਨੂੰ ਕਨਫਿਊਜ਼ ਕਰ ਰਹੇ, ਪਰ ਮੈਂ ਜਦੋਂ ਮਾਸੀ ਦੇ ਪੋਤੇ ਦੇ ਮੇਰੇ ਮਾਸੜ ਜੀ ਤੱਕ ਫਿਰ ਪਹੁੰਚ ਗਿਆ ਸੀ ਮੈਂ ਬੈਕ ਘੁੰਮ ਘੁੰਮ ਕੇ, ਫਿਰ ਤੁਸੀਂ ਉਹਦੇ ਮੁੰਡੇ ਦੀ ਨੋ, ਯਾਨੀ ਕਿ ਫਿਰ ਮੇਰੇ ਕਜ਼ਨ ਦੀ ਵਾਈਫ ਹੋ ਗਈ, ਉੱਥੇ ਤੱਕ ਮੈਂ ਪਹੁੰਚ ਗਿਆ ਸੀਗਾ, ਦੇਖ ਲਓ ਤੁਹਾਡੀ ਗੱਲ ਕਰਨ ਕਰਦੇ। ਹੋਰ ਕੋਈ ਸ਼ਹਿਰ ਚੋਂ ਜਿਹਨੂੰ ਸਮਝ ਆਵੇ ਜ਼ਰੂਰ ਕਾਲ ਕਰੋ, 905-673-3333 ਅਸ਼ੋਕ ਸੈਣੀ ਨੂੰ ਕੰਟੈਕਟ ਕਰਨਾ। ਤੁਸੀਂ ਕਿਸੇ ਨੇ ਵੀ ਟੈਕਸ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ, ਟੈਕਸ ਦੇ ਵਿੱਚ ਪ੍ਰੋਬਲਮ ਕਿਵੇਂ ਆ, ਤੁਹਾਡੇ ਅਕਾਊਂਟੈਂਟ ਤੁਹਾਡਾ ਫੋਨ ਨਹੀਂ ਚੱਕਦੇ ਜਾਂ ਪ੍ਰੋਪਰਲੀ ਦੱਸਦੇ ਨਹੀਂ, ਮੈਜੋਰਟੀ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਉਹਨਾਂ ਦੀ ਲਾਈਨ 150 ਕਿੰਨੀ ਸਬਮਿਟ ਕੀਤੀ ਹੈ CRH, ਮੈਜੋਰਟੀ ਲੋਕਾਂ ਨੂੰ ਉਹਨਾਂ ਦੀ CPP ਨਹੀਂ ਪਤਾ ਕਿੰਨੀ ਪੇ ਕਰ ਰਹੇ ਹੁੰਦੇ ਨੇ, ਕਾਰਪੋਰੇਟ ਟੈਕਸ ਕਿੰਨਾ ਪੇ ਕਰ ਰਹੇ ਆ। ਅਸ਼ੋਕ ਸੈਣੀ 905-458-1399 ਦੇ ਉੱਤੇ ਤੁਸੀਂ ਕਾਲ ਕਰਨਾ। ਰਿਐਲਟੀ ਗਰੁੱਪ ਆਫ ਕੰਪਨੀਜ਼, ਰਿਐਲਟੀ ਵਾਲਿਆਂ ਦਾ ਕੀਤਾ ਹੋਇਆ ਪੇਂਟ, ਇਹਨਾਂ ਨੇ ਫਾਇਰ ਸਟੇਸ਼ਨ ਪੇਂਟ ਕੀਤੇ ਨੇ, ਹੋਟਲਸ ਕੀਤੇ ਨੇ, ਮੋਟਲ ਪਲਾਜ਼ੇ ਪੇਂਟ ਕੀਤੇ ਨੇ, ਅਤੇ ਤੁਹਾਡੇ ਘਰਾਂ ਦੇ ਵਿੱਚ ਆ ਜਾਂਦੇ ਨੇ ਰਿਐਲਟੀ ਪੇਂਟਿੰਗ ਵਾਲੇ। ਵਾਸ਼ਰੂਮਸ ਦੇ ਉੱਪਰ ਸਪੈਸ਼ਲ ਡੀਲ ਲਗਾਈ ਹੈ, ਜਿਨ੍ਹਾਂ ਨੇ ਵਾਸ਼ਰੂਮ ਬਣਵਾਉਣੇ ਆ, ਕਿਸੇ ਨੇ ਵੀ ਵਾਸ਼ਰੂਮ ਰੈਨੋਵੇਟ ਕਰਾਓ, ਆਪਣੇ ਘਰ ਨੂੰ ਪੇਂਟ ਮਰਵਾ ਲਓ, ਅੰਦਰੋਂ ਅਤੇ ਬਾਹਰੋਂ ਬ੍ਰਿਕ ਨੂੰ ਵੀ ਪੇਂਟ ਕਰ ਦਿੰਦੇ ਆ। ਰਿਐਲਟੀ ਗਰੁੱਪ ਆਫ ਕੰਪਨੀ 416-816-8801 416-816-8401 416-816-8401 ਸੰਤੋਸ਼ ਜੀ ਗੱਲ ਪੁੱਛਣੀ ਸੀ ਛੋਟੀ ਜੀ, ਮੈਂ ਵੀ
2: ਜੀ ਜੀ ਅਮਨ ਜੀ ਪੁੱਛੋ।
0: ਮੈਂ ਕਿਸੇ ਨੂੰ ਵੀ ਕੋਈ ਵੀ ਗੱਲ ਦਿਲ ਚ ਨਹੀਂ ਰੱਖਦਾ, ਕਹਿ ਦਿੰਦਾ
2: ਜੀ ਬਿਲਕੁਲ।
0: ਮੈਂ ਕਿਸੇ ਦੀ ਕੋਈ ਗੱਲ ਦਿਲ ਚ ਰੱਖੀ ਬੈਠਾ ਸੀ ਬੜੇ ਚਿਰ ਤੋਂ, ਮੈਂ ਕਿਹਾ ਯਾਰ ਐਵੇਂ ਵਜਨ ਜਾ ਚੱਕੀ ਫਿਰਦੇ ਆ, ਮੈਂ ਉਹਨੂੰ ਕਹਿ ਦਿੱਤੀ, ਉਹ ਮੇਰੇ ਨਾਲ ਸਹੀ ਨਹੀਂ ਚੱਲੇ, ਮੈਂ ਆਪਣਾ ਪੱਕ ਕਹਿ ਦਿੱਤਾ ਕਿ ਤੁਹਾਡੇ ਕਰਕੇ ਮੇਰਾ ਕਾਫੀ ਨੁਕਸਾਨ ਹੋਇਆ, ਮੇਰਾ ਰਿਲੇਸ਼ਨ ਖਰਾਬ ਹੋਏ ਬਾਕੀਆਂ ਦੇ ਨਾਲ ਤੁਹਾਡੇ ਕਰਕੇ, ਤੁਸੀਂ ਇੱਦਾਂ ਨਾ ਕਰਦੇ ਸਾਡੇ ਆਪਸ 'ਚ ਰਿਲੇਸ਼ਨ ਨਾ ਖਰਾਬ ਹੁੰਦੇ, ਅਤੇ ਤੁਸੀਂ ਆਪਣੇ ਬੈਨੀਫਿਟ ਦੇਖੇ ਤੁਹਾਡੇ ਕਿੱਥੇ ਨੇ, ਉਹਦੇ ਹਿਸਾਬ ਨਾਲ ਤੁਸੀਂ ਛੜੱਪਾ ਮਾਰ ਕੇ ਇੱਧਰੋਂ ਉੱਧਰੋਂ ਉੱਧਰੋਂ ਇੱਧਰ ਹੋ ਗਏ
2: ਜੀ।
0: ਇਹ ਸਹੀ ਹੈ ਕਿ ਗਲਤ ਹੈ, ਕਿ ਕਹਿਣਾ ਨਹੀਂ ਚਾਹੀਦਾ, ਚੁੱਪ ਰਹਿਣਾ ਚਾਹੀਦਾ ਤੁਹਾਡੇ ਹਿਸਾਬ ਨਾਲ, ਮੇਰਾ ਨੇਚਰ ਆ ਕਹਿੰਦਾ ਯਾਰ ਸਮਵਨ ਐਲਸ ਆਲਸੋ। ਤੁਸੀਂ ਸਾਰੇ ਸਲਾਹ ਦਿਓਗੇ ਮੈਨੂੰ, ਮੈਂ ਸਲਾਹ ਮੰਗੀ ਹੈ, ਮੈਂ ਤੁਹਾਨੂੰ ਦਿੰਦਾ ਰਹਿੰਦਾ ਸਾਰਿਆਂ ਨੂੰ, ਕਿ ਇੱਦਾਂ ਮੈਨੂੰ ਕਹਿ ਦੇਣਾ ਚਾਹੀਦਾ ਕਿਸੇ ਨੂੰ ਦਿਲ 'ਚ ਨਹੀਂ ਰੱਖਣਾ ਚਾਹੀਦਾ, ਕਿ ਨਹੀਂ ਕਹਿਣਾ ਚਾਹੀਦਾ, ਲੋੜ ਕੀ ਸੀ ਕਹਿਣ ਦੀ। ਹਾਂਜੀ ਸੰਤੋਸ਼
2: ਜੀ, ਅਮਨ ਜੀ ਜੇ ਕਹਿ ਦੋ ਤੇ ਆਪਣਾ ਦਿਲ ਹਲਕਾ ਹੋ ਜਾਂਦਾ ਹੈ, ਲੇਕਿਨ ਮੈਨੂੰ ਲੱਗਦਾ ਕਹਿਣਾ ਚਾਹੀਦਾ ਤਾਂ ਕਿ ਅਗਲੇ ਬੰਦੇ ਨੂੰ ਵੀ ਪਤਾ ਹੋਵੇ ਕਿ ਤੁਹਾਨੂੰ ਵੀ ਪਤਾ,
0: ਇਹ ਜੇ ਲੋਕਾਂ ਨੂੰ ਪਤਾ ਹੀ ਹੁੰਦਾ ਸਭ ਕੁਝ, ਉਹ ਕੋਈ ਬੱਚੇ ਨਹੀਂ ਹੈਗੇ
2: ਜੀ, ਕਿਉਂਕਿ ਮੈਂ ਕਹੂੰਗੀ ਕਹਿ ਦੇਣਾ ਚਾਹੀਦਾ,
0: ਕਹਿ ਦੇਣਾ ਚਾਹੀਦਾ। ਬਾਏ ਬਣਾ, ਮੈਂ ਆਪ ਸਭ ਸੇ ਪੁੱਛਤਾ ਹੂੰ, ਆਪ ਸੇ ਮੇਰਾ ਬਹੁਤ ਪੁਰਾਣਾ ਨਾਤਾ ਹੈ, ਤੇ ਦੱਸੋਗੇ ਕਿ ਕਿਸੇ ਨੂੰ ਕਹਿ ਦੇਣਾ, ਮਨ 'ਚ ਰੱਖ ਲੈਣਾ ਵੀ ਉਹਨੂੰ ਸੁਣ ਕੇ ਬੁਰਾ ਲੱਗੂਗਾ ਅਤੇ ਆਪ ਬੁਰਾ ਫੀਲ ਕਰੀ ਜਾਣਾ ਹਰ ਵੇਲੇ, ਕਿ ਕਿਸੇ ਨੂੰ ਕਹਿ ਕੇ ਗੱਲ ਨੂੰ ਖਤਮ ਕਰ ਦੇਣਾ ਕਿ ਗਈ, ਮਰ ਗਈ, ਖਤਮ ਹੋ ਗਈ, ਦੋਵਾਂ 'ਚੋਂ ਕਿਹੜਾ ਬੈਟਰ ਆਈਡੀਆ? ਆ ਬਈ ਥੋੜਾ ਜਵਾਬ ਦੇਣਾ ਬਣਦਾ ਹੁੰਦਾ ਮੇਰੀ ਗੱਲ ਦੇ ਵਿੱਚ, ਮੈਂ ਤੁਹਾਡੀ ਸਾਰਿਆਂ ਦੀਆਂ ਗੱਲਾਂ 'ਤੇ ਤੁਹਾਨੂੰ ਹਰੇਕ ਨੂੰ ਸੁਜੈਸ਼ਨ ਦਿੰਦਾ, ਸਲਾਹ ਦਿੰਦਾ, ਸਭ ਕੁਝ ਦਿੰਦਾ। ਸੰਤੋਸ਼ ਕਹਿੰਦੀ ਹੈ ਕਿ ਕਹਿ ਦੇਣਾ ਚਾਹੀਦਾ।
2: ਬਿਲਕੁਲ,
0: ਅਤੇ ਮੈਨੂੰ ਕਿਸੇ ਨੇ ਸਿਖਾਇਆ ਸੀ ਵੀ ਕਹੋ ਨਾ ਚੁੱਪ ਰਹੋ, ਕਹੋਗੇ ਤੁਹਾਡੇ ਨਾਲ ਹੋਰ ਵੀ ਜ਼ਿਆਦਾ ਉਹ ਖਰਾਬ ਹੋਣਗੇ। ਤੁਸੀਂ ਕੀ ਕਹਿੰਦੇ ਸ਼ਰਮਾ ਜੀ?
3: ਹਾਂਜੀ ਰਮਨ ਜੀ, ਕਹਿ ਦੇਣਾ ਚਾਹੀਦਾ ਬਿਲਕੁਲ, ਆਪਣਾ ਗੱਲ ਕਹਿ ਕੇ ਅਗਲੇ ਨੂੰ ਰਿਲਾਈਜ਼ ਹੋਵੇ ਕਿ ਤੁਸੀਂ ਇੰਨੇ ਬੇਵਕੂਫ ਵੀ ਨਹੀਂ ਹੈਗੇ ਕਿ ਤੁਹਾਨੂੰ ਪਤਾ ਨਹੀਂ ਹੈਗਾ, ਔਰ ਉਹਨੂੰ ਵੀ ਪਤਾ ਲੱਗ ਜਾਵੇ ਕਿ ਜਿਹੜੀ ਗੱਲ ਉਹਨੇ ਕਹੀ ਹੈ ਔਰ ਜੋ ਹੈਗਾ ਠੀਕ ਮੈਂ ਕੀਤੀ ਹੈ ਤਾਂ ਉਹ ਮਹਿਸੂਸ ਜ਼ਰੂਰ ਕਰੇਗਾ।
0: ਧੰਨਵਾਦ ਤੁਹਾਡਾ। 905-600-7373 ਬੁਲਟਨ ਸਪਰਿੰਗ ਸ਼ਾਪ ਵਾਲੇ ਨੇ, ਤੁਸੀਂ ਪਟੇ ਕਮਾਣੀਆਂ ਟਰੱਕਾਂ ਦੇ ਸਾਰਿਆਂ ਦੇ ਜਿਹੜੇ ਵਰਕਸ਼ਾਪਸ ਨੇ ਬਾਹਰੋਂ ਕੰਮ ਕਰਾਉਂਦੇ ਹੋ, ਬੋਲਟਨ ਸਪਰਿੰਗ ਸ਼ਾਪ ਨੂੰ ਜ਼ਰੂਰ ਕੰਟੈਕਟ ਕਰਿਓ। 25 ਸਾਲ ਪੁਰਾਣਾ ਬਿਜ਼ਨਸ ਹੈਗਾ, ਆਪਣੇ ਪੰਜਾਬੀ ਭਰਾ ਨੇ, ਤੁਹਾਡੀ ਤਸੱਲੀ ਕਰਾਉਣਗੇ ਪ੍ਰੋਪਰਲੀ। ਬੋਲਟਨ ਦੇ ਵਿੱਚ ਨੇ ਇਹ, ਅਤੇ ਲੀਫ ਸਪਰਿੰਗ ਅਤੇ ਬੁਸ਼ਿੰਗ ਦਾ ਕੰਮ ਆ। 570 ਪ੍ਰੇਸੀ ਰੋਡ ਬੋਲਟਨ ਦੇ ਵਿੱਚ ਇਹ ਲੋਕੇਟਡ ਨੇ। ABS ਆਟੋ ਕੁਇਜ਼ਨ ਇਹ ਲੋਕੇਟਡ ਨੇ ਕੈਂਬਰੇਜ ਦੇ ਵਿੱਚ। ਕਿਸੇ ਦੀ ਵੀ ਗੱਡੀ ਲੱਗ ਗਈ, ਫੁੱਟ ਗਈ, ਕੋਈ ਜਿਹੜਾ ਹੈਗਾ ਐਕਸੀਡੈਂਟ ਹੋ ਗਿਆ, ਆਈ ਐਮ ਸੋ ਸੋਰੀ ਸੰਤੋਸ਼, ਦੇਖ ਲੋਕਾਂ ਦਾ ਸਲਾਹ ਦੇਣ ਦਾ ਢੰਗ ਦੇਖ ਲੋਕਾਂ ਦਾ, ਜਦੋਂ ਉਹਨਾਂ ਤੋਂ ਮੰਗੋ ਤਾਂ ਲੋਕ ਕਿਵੇਂ ਕਰਦੇ ਆ। ਦਲਵੀਰ ਜੀ, ਅਬ ਕਿਆ ਸਾਂਭ ਸੂ ਗਿਆ ਹੈ ਬਤਾਓ, ਬੋਲਾਂ ਚ ਇਹ ਕਿ ਨਹੀਂ ਜਦ ਸਾਰੇ ਬੜਬੜ ਬੜਬੜ ਕਰਕੇ ਬੋਲਦੇ ਹੁੰਦੇ ਹੋ। ABS ਆਟੋ ਕਲਿਜ਼ਨ ਦਾ ਨੰਬਰ ਨੋਟ ਕਰੋ, ਉਹ ਨੰਬਰ ਹੈਗਾ, ਤੁਸੀਂ ਕੋਈ ਵੀ ਗੱਡੀ ਆ, ਟਰੱਕ ਆ, ਉਹਦੀ ਚੈਸੀ ਦਾ ਕੰਮ ਕਰਾਉਣਾ, ਜੰਗਾਲ ਲੱਗ ਗਿਆ, ਡੈਂਟਿੰਗ ਪੇਂਟਿੰਗ, ਜਾਂ ਕਾਰ ਦਾ ਡੈਂਟਿੰਗ ਪੇਂਟਿੰਗ ਦਾ ਕੰਮ ਆ, ਕੈਂਬਰੇਜ 'ਚ ਇੱਕੋ ਲੋਕੇਸ਼ਨ ਹੈ, 416-520-1946 ਇਹ ਲੋਕੇਟਰ ਨੇ ਫਰੈਂਕਲਿਨ ਐਵਨਿਊ ਦੇ ਉੱਤੇ। ਹਰਜੀਤ ਜੀ, ਤੁਸੀਂ ਉਹਦੇ ਤੋਂ ਸਲਾਹ ਯਾਰ, ਬਾਕੀਆਂ ਤਾਂ ਮੈਨੂੰ ਪਤਾ ਨਹੀਂ ਲੱਗਿਆ ਕਿਆ ਜ਼ੂਮ ਗਿਆ ਹੈ।
4: ਮੈਂ ਇਹ ਕਹੂੰਗਾ ਵੀ ਬਿਲਕੁਲ ਕਹਿ ਦੇਣਾ ਚਾਹੀਦਾ, ਕਿਉਂਕਿ ਆਪ ਤੋਂ ਇਸ ਸਾਫ ਮਾਨੋ
0: ਉਹ ਬੰਦਾ ਔਖਾ ਹੋ ਕੇ ਚਲਾ ਜਾਂਦਾ ਤੁਹਾਡਾ, ਫਿਰ ਯਾਰ ਜੇ ਉਹਨੂੰ ਕਹਿ ਦੋ ਦੁਸ਼ਮਣ ਬਣ ਜਾਂਦਾ ਤੁਹਾਡਾ।
4: ਨੋ ਪ੍ਰੋਬਲਮ, ਇੱਕ ਔਖਾ ਹੋ ਕੇ ਚਲ ਜਾਊਗਾ, ਅੱਜ ਤੁਹਾਡੇ ਨਾਲ ਕੀਤਾ, ਕੱਲ੍ਹ ਹੋਰ ਨਾ ਕਰੂਗਾ, ਪਰਸੋਂ ਹੋਰ ਨਾ ਕਹੋ, ਤੁਸੀਂ ਉਹਨੂੰ ਕਹਿ ਦਿੱਤਾ, ਅੱਜ ਉਹਨੂੰ ਇਹ ਉਹਦੇ ਦਿਮਾਗ 'ਚ ਖੜਕੂਗੀ ਵੀ ਮੈਂ ਜੋ ਕੀਤਾ ਗਲਤ ਕੀਤਾ। ਤੁਸੀਂ ਕਿਸੇ ਨੂੰ ਸਿੱਧੇ ਰਾਹ ਪਾ ਰਹੇ ਹੋ ਉਹਨੂੰ ਉਹਦੇ ਮੂੰਹ ਤੇ ਗੱਲ ਕਰਕੇ,
0: ਠੀਕ ਹੈ? ਮੈਨੂੰ ਆਉਂਦਾ ਵੀ ਉਹ ਤੁਹਾਡੇ ਫਿਰ ਤੁਹਾਡੇ ਜਾਣੀ ਦੁਸ਼ਮਣ ਬਣ ਜਾਂਦੇ ਆ, ਬਣਨ ਦੋ। ਚਲੋ ਹੈਲੋ ਜੀ।
5: ਹੈਲੋ,
0: ਹਾਂਜੀ,
5: ਸਲੀਮ ਖਾਨ ਨਿਆਗਰਾ ਫਾਲ ਤੋਂ।
0: ਹਾਂਜੀ
5: ਜਨਾਬ, ਮਨ ਚ ਰੱਖਣ ਦੇ ਨਾਲ ਨਾ ਬੜੇ ਨੁਕਸਾਨ ਨੇ, ਔਰ ਮੈਂ ਬੜੇ ਨੁਕਸਾਨ ਉਠਾਏ ਨੇ।
0: ਅੱਛਾ,
5: ਲੋਕੀ ਝੂਠੀਆਂ ਸੱਚੀਆਂ ਇੱਕ ਦੂਸਰੇ ਦੀਆਂ ਸਮਝਦੇ ਜਾਂਦੇ ਨੇ, ਤੇ ਤੁਸੀਂ ਇਹ ਕਰਕੇ ਕਿ ਯਾਰ ਕੋਈ ਕੀ ਕਰੇਗਾ ਕੋਈ ਕੀ ਕਰੇਗਾ, ਚੁੱਪ ਰਹਿੰਦੇ ਹੋ ਨਾ, ਤੇ ਵਨ ਵੇ ਪ੍ਰੋਪਗੈਂਡਾ ਫਿਰ ਬੂਸਟ ਅਪ ਕਰ ਜਾਂਦਾ।
0: ਜੇ ਨਾ ਬੋਲਿਆ ਹਨੇਰਾ ਜਰੇ ਵਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਥੈਂਕ ਯੂ। ਤੇ ਸੁਰਜੀਤ ਪਾਤਰ ਜੀ ਕਰਕੇ ਕੁਛ, ਜੀ ਸੈਂਦੀ ਕਰਕੇ ਨੰਬਰ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ,
6: ਹੈਲੋ,
0: ਹਾਂਜੀ ਜੀ,
6: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਮੈਂ ਇਹ ਕਹਿਣਾ ਚਾਹੁੰਦੀ ਕਿ ਜੇ ਤੁਹਾਨੂੰ ਉਹ ਪਰਸਨ ਬਾਰੇ ਪਤਾ ਕਿ ਪਰਸਨ ਕਿਸ ਤਰ੍ਹਾਂ ਦਾ ਹੈਗਾ, ਸੁਭਾਅ ਕਿਸ ਤਰ੍ਹਾਂ ਦਾ ਹੈਗਾ, ਫਿਰ ਤੁਸੀਂ ਗੱਲ ਕਰ ਸਕਦੇ ਹੋ। ਅਗਰ ਪਤਾ ਕਿ ਗੁੱਸਾ ਕਰ ਜਾਊਗਾ ਫਿਰ ਤਾਂ
0: ਮੈਂ ਡਰੇ ਰਹੋ ਤੋਂ, ਡਰਦੇ ਰਹੋ ਤੋਂ। ਹਾਂਜੀ, ਜੇ ਤੁਹਾਡਾ ਕੁਝ ਗਲਤ ਵੀ ਕਰ ਗਿਆ ਤਾਂ ਵੀ ਡਰਦੇ ਰਹੋ ਤੋਂ।
6: ਨਹੀਂ, ਡਰਨ ਦੀ ਗੱਲ ਨਹੀਂ, ਵੈਸੇ ਗੱਲ ਕਰ ਨਹੀਂ,
0: ਗੁੱਸਾ ਕਰਦਾ ਤੁਹਾਨੂੰ ਕਿਉਂ ਫਿਕਰ ਹੋਣਾ ਚਾਹੀਦਾ? ਜੋ ਚੀਜ਼ ਉਹ ਗਲਤ ਕਰਦਾ ਤੁਹਾਨੂੰ ਉਹਦਾ ਨਹੀਂ ਫਿਕਰ ਹੋਣਾ ਚਾਹੀਦਾ ਵੀ ਆਪਾਂ ਨੂੰ ਉਹ ਕਹੀਏ? ਮੈਂ ਤੁਹਾਡੀ ਓਪੀਨੀਅਨ ਲੈ ਲਈ ਆ, ਮੈਂ ਤੁਹਾਨੂੰ ਬਹਿਸ ਨਹੀਂ ਕਰਾਂ, ਮੈਂ ਵੈਸੇ ਹੀ ਗੱਲ ਕਰਦਾ ਪਿਆ।
6: ਠੀਕ, ਚਲੋ ਠੀਕ ਹੈ ਨਾ।
0: ਥੋੜਾ ਥੈਂਕ ਯੂ ਤੁਹਾਡਾ ਕਾਲ ਕਰਨ ਲਈ, ਪਰ ਮੈਂ ਉਹਦਾ ਗੱਲ ਕਰਦਾ, ਆਪਣਾ ਆਪਣਾ ਪੱਖ ਕਹਿ ਕੇ ਕਰਦਾ। ਮੈਂ ਸੋਚਦਾ ਇਦਾਂ ਵੀ
6: ਨਾ, ਕਈ ਵਾਰ ਤੁਹਾਨੂੰ ਸਲਾਹ ਮਿਲ ਜਾਂਦੀ ਹੈ।
0: ਹਾਂ, ਥੈਂਕ ਯੂ ਸੋ ਮਚ। 905-600-7373 ਨਾਨਕ ਡਕਟ ਕਲੀਨਿੰਗ ਵਾਲਾ ਦਾ ਨੰਬਰ ਨੋਟ ਕਰੋ, $150 ਦੇ ਵਿੱਚ ਪੂਰੇ ਘਰ ਦੀ ਡਕਟ ਕਲੀਨਿੰਗ, ਅਤੇ ਨਾਲ ਫਿਲਟਰ ਫਰੀ ਹੋਊਗਾ ਤੁਹਾਡਾ, ਚੇਂਜ ਕਰਕੇ ਦੇਣਗੇ, ਫਿਲਟਰ ਫਰੀ, ਫਰੀ ਫਿਲਟਰ ਪਾਉਣਗੇ ਇਹ ਤੁਹਾਡੀ ਫਰਨਸ ਦਾ। 416-769-1521 416-769-1521 ਅਤੇ ਰਾਈਟ ਵਿੰਡੋ ਫੋਰਸ 416-206-3200। ਲੋਰੀਅਰ ਇਮੀਗ੍ਰੇਸ਼ਨ ਵਾਲੇ ਨੇ, ਇਹਨਾਂ ਦੇ ਵਿੱਚੋਂ ਇੱਕ ਕੰਸਲਟੈਂਟ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਸਰਕਾਰੀ ਨੌਕਰੀ ਵੀ ਕਰ ਚੁੱਕਿਆ, ਯਾਨੀ ਸਰਕਾਰੀ ਡਿਪਾਰਟਮੈਂਟ 'ਚ ਕਿਸੇ 'ਚ, ਅਤੇ 3 ਕੰਸਲਟੈਂਟ ਨੇ ਹੋਰ, 4 ਕੰਸਲਟੈਂਟ ਨੇ ਕੈਨੇਡੀਅਨ ਬੋਰਨ ਅਤੇ ਸਾਰੇ ਇੱਥੋਂ ਦੇ, ਅਤੇ ਪਲੱਸ ਇੰਡੀਆ ਤੋਂ ਆਏ ਹੋਏ, ਤੁਹਾਨੂੰ ਬਿਲਕੁਲ ਸਹੀ ਰਾਏ ਦੇਣਗੇ ਇਹ। ਲੋਰੀਅਰ ਇਮੀਗ੍ਰੇਸ਼ਨ, ਬ੍ਰੈਂਪਟਨ ਡਾਊਨਟਾਊਨ 905-903-3200 905-903-3200 ਕੋਮਲ ਸਾਡੀ ਆਪਣੀ ਕੁੜੀ ਆ ਔਲ ਲਿੰਕ ਟਰੈਵਲ ਤੋਂ, ਤੁਸੀਂ ਦੁਨੀਆ 'ਚ ਕਿਤੇ ਵੀ ਘੁੰਮਣ ਜਾਣਾ, ਔਲ ਲਿੰਕ ਟਰੈਵਲ ਦੀ ਕੋਮਲ ਨੂੰ ਕਾਲ ਕਰਨੀ ਆ, 905-239-1711 905-239-7711। ਇੰਡੀਆ ਦੀਆਂ ਟਿਕਟਸ ਲੈਣੀਆਂ ਨੇ, ਪਾਕਿਸਤਾਨ ਦੀਆਂ ਲੈਣੀਆਂ, ਇੰਡੀਆ ਤੋਂ ਆਉਣਾ ਕਿਸੇ ਨੇ ਤਾਂ ਵੀ 905-239-7711। ਆਟੋ ਇੰਸ਼ੋਰੈਂਸ ਨਹੀਂ ਕੱਟ ਰਹੀ, ਮਨਮੋਹਨ ਸਿੰਘ ਨੂੰ ਜ਼ਰੂਰ ਕਾਲ ਕਰ ਲਿਓ, ਇਮਾਨਦਾਰ ਬੰਦਾ, ਡਾਕਟਰ ਮਨਮੋਹਨ ਸਿੰਘ ਹੋਣਾ ਮੰਗੋ, ਤੁਹਾਡੀ ਆਟੋ ਇੰਸ਼ੋਰੈਂਸ ਘਟਾਉਣ ਲਈ ਜ਼ੋਰ ਲਾ ਦਿੰਦਾ। 416-990-3200 ਤੁਰੇ ਫਿਰਦੇ ਸੇਵਿੰਗ ਕਰ ਲਓ, ਜਿਵੇਂ ਮੈਂ ਕਿਹਾ ਕੱਲ੍ਹ ਨੂੰ ਗੱਡੀਆਂ 'ਚ ਤੇਲ ਪਵਾਇਓ, 10 ਸੈਂਟ ਸਸਤਾ ਪਊਗਾ, ਇੱਦਾਂ ਹੀ ਕਹਿੰਦਾ ਆਟੋ ਇੰਸ਼ੋਰੈਂਸ ਘਟਾ ਲਓ 416-990-3200 ਘਰਾਂ ਦੇ ਵਿੱਚ ਕੇਟਰਿੰਗ ਆ ਨਾ, ਟੋਪ ਦਾ ਕੰਮ ਚਾਹੁੰਦੇ ਹੋ, ਟੋਪ ਦਾ ਘਰਾਂ ਦੇ ਵਿੱਚ ਕੇਟਰਿੰਗ ਆ, ਕੇਟਰਿੰਗ ਦੇ ਵਿੱਚ ਤਵਾ ਕਿਚਨ ਇੱਕ ਪੂਰੀ ਵੈਜੀਟੇਰੀਅਨ ਲੋਕੇਸ਼ਨ ਲੈ ਕੇ ਆ ਗਿਆ, ਪੂਰੀ ਵੈਜੀਟੇਰੀਅਨ ਲੋਕੇਸ਼ਨ। ਉਹ ਲੋਕੇਸ਼ਨ ਬਾਰੇ ਰੋਜ਼ ਦੱਸਾਂਗੇ ਤੁਹਾਨੂੰ, ਤਵਾ ਕਿਚਨ ਨਵੀਂ ਖੁੱਲ੍ਹ ਰਿਹਾ ਜਿਹਦੇ ਵਿੱਚ ਪਿਓਰ ਵੈਜੀਟੇਰੀਅਨ ਕੇਟਰਿੰਗ ਆ, ਚਾਹੇ ਤੁਸੀਂ ਅੱਜ ਕਰਾ ਲਿਓ। ਤੁਹਾਡੀ ਵੇਟਰਿੰਗ ਨੂੰ ਕੇਟਰਿੰਗ ਨੂੰ ਗੁਰਸਿੱਖ ਬੰਦੇ ਤਿਆਰ ਕਰਨਗੇ, ਅੰਮ੍ਰਿਤਧਾਰੀ ਸਿੰਘ ਨੇ ਸਾਰੇ ਜਿਹੜੇ ਸ਼ੈੱਫ ਵਗੈਰਾ ਨੇ ਸਾਰੇ। ਅੰਕਲ ਨੇ ਜਿਹੜੇ ਮਠਿਆਈਆਂ ਬਣਾਉਂਦੇ ਨੇ ਉਹ ਲੋਹ ਦੇ ਭਾਂਡਿਆਂ 'ਚ ਬਣਾ ਕੇ ਖਾਣ ਵਾਲੇ ਨੇ ਖੁਦ ਆਪ, ਇਸ ਤਰ੍ਹਾਂ ਦੇ ਸੁੱਚਮਤਾ ਵਾਲੇ ਲੋਕ ਨੇ। ਕੇਟਰਿੰਗ ਕਰਾਉਣੀ ਹੈ ਤਾਂ ਤੁਸੀਂ ਕਾਲ ਕਰਨੀ ਹੈ 905-790-1699। ਪਿਓਰ ਵੈਜੀਟੇਰੀਅਨ ਕੇਟਰਿੰਗ ਤੁਹਾਡੀ ਅਲੱਗ ਯੂਨਿਟ ਤੋਂ ਤਿਆਰ ਹੋ ਕੇ ਆਉਣੀ ਹੈ, 905-790-1699 'ਤੇ ਕਾਲ ਕਰਨੀ ਹੈ। ਔਰ ਹਾਈਲੈਂਡ ਆਟੋ ਰਿਪੇਅਰ ਸੈਂਟਰ ਵਾਲੇ ਗੈਰੀ ਗਰੇਵਾਲ, ਯਾਰਾਂ ਦੇ ਯਾਰ, ਇੱਦਾਂ ਦਾ ਬੰਦਾ ਹੋਣਾ ਚਾਹੀਦਾ ਗੈਰੀ ਗਰੇਵਾਲ ਹੋਣਾ ਵਰਗਾ। ਕਿਸੇ ਨੇ ਗੱਡੀ ਰਿਪੇਅਰ ਕਰਾਉਣ ਜਾਣੀ ਹੈ ਨਾ, ਮੈਂ ਤੁਹਾਨੂੰ ਵਾਰਨਿੰਗ ਦੇਣ ਲੱਗਿਆ, ਤੁਹਾਡੀ ਦੋਸਤੀ ਪੈ ਜਾਣੀ ਹੈ ਇਹਨਾਂ ਨਾਲ, ਯਾਰੀ ਪੈ ਜਾਣੀ ਹੈ। 905-400-6363 'ਤੇ ਕਾਲ ਕਰੋ, 905-463-6363। ਟਰੱਕ ਡਰਾਈਵਰ ਦੀ ਜੋਬ ਚਾਹੀਦੀ ਹੈ, ਏਜਡ ਲਾਈਸੈਂਸ, 2 ਸਾਲ ਦਾ ਐਕਸਪੀਰੀਅੰਸ, $8,000-12,000 ਗਰੰਟੀ ਨਾਲ ਤਨਖਾਹ, ਕੈਨੇਡਾ ਦੀਆਂ ਦੋ ਵੱਡੀਆਂ ਕੰਪਨੀਜ਼ ਹਾਇਰ ਕਰ ਰਹੀਆਂ ਨੇ। 647-831-39-6478-31-4930। ਟ੍ਰਿਪਲ ਏ ਲੈਂਡਸਕੇਪਿੰਗ, ਕੌਂਕਰੀਟ ਦਾ ਕੰਮ, ਸੋਰੀ ਇੰਟਰਲੋਕਿੰਗ ਦਾ ਕੰਮ ਕਰਾਉਣਾ ਜਾਂ ਘਾਹ ਦਾ, ਟ੍ਰਿਪਲ ਏ ਲੈਂਡਸਕੇਪਿੰਗ ਵੱਡੇ ਵੱਡੇ ਪਲਾਜ਼ੇ ਮੈਨੇਜ ਕਰਦੀ ਹੈ। 647-784-12-13 ਦੇ ਉੱਤੇ ਕਾਲ ਕਰਨੀ ਹੈ। ਸੰਤੋਸ਼, ਤੁਹਾਡੀ ਰਿਸ਼ਤੇਦਾਰੀ ਕੀ ਨਿਕਲੀ ਭਾਈ?
2: ਜੀ ਬਿਲਕੁਲ, ਉਹ ਮਾਮੀ ਨਿਕਲੇ।
0: ਮਾਮੀ ਜੀ ਨਿਕਲੇ? ਦਲਵੀਰ ਜੀ ਨੇ ਫਿਰ ਸਹੀ ਕਿਹਾ ਸੀਗਾ ਤੁਹਾਨੂੰ, ਧੰਨਵਾਦ ਤੁਹਾਡਾ। ਤੇ ਐਟਲਸ ਕਿਚਨ ਕੈਬਨਿਟ ਵਾਲਾ ਨੰਬਰ ਨੋਟ ਕਰੋ, ਕਿਚਨ ਕੈਬਨਿਟ ਦਾ ਕੋਈ ਵੀ ਕੰਮ ਕਰਾਉਣਾ, 742-778-7800, 742-778-7800। ਤੁਸੀਂ ਕਿਸੇ ਕੋਲ ਵੀ ਕਰਜ਼ਾ ਹੈਗਾ, ਫਸੇ ਹੋਏ ਹੋ, ਘਬਰਾਓ ਨਾ, ਇੱਕ ਕਾਲ ਤੁਹਾਡੇ ਯਾਰ ਨੂੰ ਬੁਲਾਓ, ਅਮਨਦੀਪ ਸਿੰਘ ਬੈਨੀਪਾਲ। ਨੰਬਰ ਟੂ ਕਾਲ 416-518-3200, 416-518-3200, 416-518-3200 ਦੇ ਉੱਤੇ ਕਾਲ ਕਰਨੀ ਹੈ। ਆਪਣਾ ਬਿਜ਼ਨਸ ਪ੍ਰਮੋਟ ਕਰਨਾ ਤਾਂ ਵੀ ਸਾਨੂੰ ਕਾਲ ਕਰ ਲਿਓ, ਵੀਡੀਓ ਆਡੀਓ ਦੇ ਰਾਹੀਂ ਤੁਹਾਡੇ ਐਡਸ ਤਿਆਰ ਹੋਣਗੇ। 416-518-3200 ਤੇ ਗੱਲ ਕਰਨੀ ਆ ਤੇ ਨਜ਼ਾਰਾ।
7: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ ਏਜ਼ਲ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5557, 647-292-5757। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55, 905-452-9955।
5: जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023, 647-702 वी तेई।
6: लाइसेंस नंबर 10394।
7: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
8: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340, 647-765-2340।
9: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਮਈ ਮਹੀਨੇ ਦੀ 27 ਤਰੀਕ ਸਾਲ 2026 ਦਾ, ਤੇ ਅੱਜ ਦਿਨ ਕਿਹੜਾ ਹੋ ਗਿਆ ਜੀ, ਦਿਨ ਅੱਜ ਹੋ ਗਿਆ ਜੀ ਬੁੱਧਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੇ ਲਓ ਜੀ ਜੇਠ ਦਾ ਮਹੀਨਾ ਚੱਲ ਰਿਹਾ, ਅੱਜ ਹੋ ਗਈ 13 ਤਰੀਕ, 13 ਜੇਠ ਤੇ ਸੰਮਤ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:06 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਲਓ ਜੀ ਜਿਵੇਂ ਮਿਊਜ਼ਿਕ ਹੈ ਨਾ ਤੇਜ਼ ਤੇਜ਼, ਅੱਜ ਮੌਸਮ ਵੀ ਏਦਾਂ ਹੀ ਹੈ, ਬੜਾ ਵਧੀਆ ਹੈ ਨਾ। ਸੋ ਬੜੀ ਵਧੀਆ ਧੁੱਪ ਨਿਕਲੀ ਹੋਈ ਹੈ, ਹਵਾ ਚੱਲ ਰਹੀ ਥੋੜ੍ਹੀ ਥੋੜ੍ਹੀ, ਤੇ ਜਿਹੜੇ ਮੋਰਨਿੰਗ ਵਾਕ ਜਾਂਦੇ ਆ ਨਾ ਕਰਨ ਤੇ ਬਾਹਰ ਕੁਦਰਤ ਦਾ ਨਜ਼ਾਰਾ ਜਿਹੜਾ ਬਨ ਹੁੰਦਾ ਤੇ ਕਮਾਲ ਹੀ ਹੋ ਜਾਂਦੀ ਆ। ਸੋ ਜਦੋਂ ਜਾਂਦੇ ਆ ਨਾ ਆਪਾਂ ਵਾਕ ਤੇ, ਤੇ ਫਿਰ ਲੱਗਦਾ ਵੀ ਲੈ ਜੇ ਆਪਾਂ ਸੁੱਤੇ ਹੀ ਪਏ ਰਹਿੰਦੇ ਆ ਤਾਂ ਕਿੰਨਾ ਅਸੀਂ ਮਿਸ ਕਰ ਦਿੰਦੇ ਆ ਜਿਹੜੇ ਕੁਦਰਤੀ ਨਜ਼ਾਰੇ ਆ, ਜਾਂ ਰੱਬ ਨੇ ਸਾਨੂੰ ਇੰਨਾ ਕੁਛ ਬਖਸ਼ਿਆ ਮੋਰਨਿੰਗ ਟਾਈਮ। ਪਰ ਆਪਾਂ ਕਈ ਵਾਰ ਇਹ ਹੁੰਦਾ ਵੀ ਚਲੋ ਛੱਡੋ ਪਰੇ ਆ ਨਾ, ਸੁੱਤੇ ਪਏ ਰਹੋ, ਚਲੋ ਹੁਣ ਤੱਕ ਪਹਿਲਾਂ ਠੰਡ ਸੀ ਪਰ ਹੁਣ ਮੌਸਮ ਵਧੀਆ ਆਈ ਜਾ ਰਿਹਾ। ਸੋ ਜ਼ਰੂਰ ਜਿਹੜੀ ਵਾਕ ਹੈ ਨਾ ਉਹ ਕਰਨੀ ਚਾਹੀਦੀ ਹੈ। ਸੋ ਜ਼ਰੂਰ ਲਾਹਾ ਲਓ ਜੀ ਇਹਨਾਂ ਦਿਨਾਂ ਦਾ, ਕਿਉਂਕਿ ਪਤਾ ਨਹੀਂ ਲੱਗਣਾ ਟਾਈਮ ਕਿਵੇਂ ਨਿਕਲ ਜਾਣਾ, 2-3 ਮਹੀਨੇ ਤੇ ਬਸ ਉਹ ਤੋਂ ਬਾਅਦ ਫਿਰ ਠੰਡਾ ਮੌਸਮ ਸ਼ੁਰੂ ਹੋ ਜਾਣਾ ਤੇ ਫਿਰ ਸਨੋ ਪੈਣ ਲੱਗ ਜਾਂਦੀ, ਫਿਰ ਤਾਂ ਪੋਸੀਬਲ ਨਹੀਂ ਨਾ ਹੋ ਪਾਉਂਦਾ ਜਾਣਾ, ਪਰ ਹੁਣ ਆਪਾਂ ਜਾ ਸਕਦੇ ਹਾਂ। ਚਲੋ ਜੀ 19 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ। ਜੇ ਆਪਾਂ ਗੱਲ ਕਰੀਏ ਅੱਜ ਸਾਰਾ ਦਿਨ ਦੀ, ਤੇ ਅੱਜ ਹੁਣ ਥੋੜੀ ਬਹੁਤੀ ਬੱਦਲਵਾਈ ਹੈਗੀ ਹੈ ਪਰ ਅੱਜ ਸਾਰਾ ਦਿਨ ਧੁੱਪ ਪੂਰੀ ਨਿਕਲਣੀ। ਕੱਲ੍ਹ ਵੀ ਬੜੀ ਵਧੀਆ ਜਿਹੜੀ ਧੁੱਪ ਸੀਗੀ, ਕੱਲ੍ਹ ਤਾਂ ਐਨ ਜਿਵੇਂ ਕਹਿੰਦੇ ਨਾ ਗਰਮੀ ਵਾਲਾ ਦਿਨ ਪੂਰਾ ਲੱਗ ਰਿਹਾ ਸੀਗਾ। ਤੇ ਜੇ ਆਪਾਂ ਗੱਲ ਕਰੀਏ ਇਸ ਸਮੇਂ ਤਾਂ 19 ਡਿਗਰੀ ਹੈ, ਹਾਈ 24 ਡਿਗਰੀ ਜਾਣਾ ਤੇ ਲੋਅ ਜਾਣਾ 14 ਡਿਗਰੀ ਸੈਲਸੀਅਸ। ਸ਼ਾਮ ਨੂੰ ਥੋੜੇ ਬਹੁਤੇ ਬੱਦਲ ਹੋ ਸਕਦੇ ਆ ਪਰ ਓਵਰਆਲ ਤਾਂ ਜ਼ਿਆਦਾ ਧੁੱਪ ਹੀ ਹੈ। ਸੋ ਲਓ ਜੀ ਨਜ਼ਾਰਾ ਅੱਜ ਧੁੱਪ ਦਾ ਪੂਰਾ, ਤੇ 26 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ ਹਵਾ। 8:49 ਤੇ ਅੱਜ ਸਨਸੈਟ ਹੋਣਾ। ਰਾਤ ਦਾ ਟੈਂਪਰੇਚਰ ਵੀ ਵਧੀਆ, 17, 16, 15, 14। ਤੇ ਜੇ ਆਪਾਂ ਗੱਲ ਕਰੀਏ ਕੱਲ੍ਹ ਸਵੇਰੇ 5:00 12 ਡਿਗਰੀ ਸੈਲਸੀਅਸ, ਸੋ ਵਧੀਆ ਮੌਸਮ ਹੈ ਜੀ। 5:42 ਤੇ ਸਵੇਰੇ ਸਨਰਾਈਜ਼ ਹੋਣਾ ਤੇ ਕੱਲ੍ਹ ਨੂੰ ਵੀ ਪੂਰੀ ਚਮਚਮਾਉਂਦੀ ਧੁੱਪ ਤੁਸੀਂ ਇੰਜੋਏ ਕਰਨੀ ਹੈ ਜੀ।

0: ਲਓ ਜੀ, ਬੜਾ ਵਧੀਆ ਮੌਸਮ ਹੈ ਤੇ ਇਸ ਮੌਸਮ ਦੇ ਵਿੱਚ ਤੁਹਾਡੀਆਂ ਸਾਡੀਆਂ ਗੱਲਾਂ ਬਾਤਾਂ ਹੋ ਰਹੀਆਂ। ਪੂਰੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੀ ਜਾਣੀ ਹੈ ਤੇ ਤੁਸੀਂ ਵੀ ਗੱਲਬਾਤ ਕਰਨੀ ਹੈ ਤਾਂ ਸਟੂਡੀਓ ਦਾ ਨੰਬਰ 647 ਤੇ ਅੱਗੇ ਕੀ ਆ 874-1313 ਤੇ ਗੱਲਬਾਤ ਤੁਹਾਡੀ ਸਾਡੀ ਸਟੂਡੀਓ ਦੇ ਵਿੱਚ ਹੋ ਸਕਦੀ ਹੈ। ਤੇ ਲਓ ਜੀ, ਜੇ ਆਪਾਂ ਨਾ ਗੱਲ ਕਰੀਏ ਥੋੜ੍ਹੀ ਜਿਹੀ ਬਾਹਰ ਸੜਕਾਂ ਦੀ, ਸੜਕਾਂ 'ਤੇ ਆਪਾਂ ਦੇਖਦੇ ਹਾਂ ਕਿ ਕਾਰਾਂ ਟਰੱਕਾਂ ਵਾਲੇ ਜਾਂਦੇ ਆ ਜੀ, ਔਰ ਬਿਲਕੁਲ ਆਪਾਂ ਕਹਿੰਦੇ ਹੁੰਦੇ ਹਾਂ ਕਿ ਬੜਾ ਵਿਜੀਲੈਂਟ ਰਹੋ ਜਦੋਂ ਤੁਸੀਂ ਡਰਾਈਵ ਕਰਦੇ ਹੋ, ਕਿਉਂਕਿ ਜਦੋਂ ਨਵੇਂ ਨਵੇਂ ਡਰਾਈਵ ਕਰਦੇ ਹਾਂ ਉਦੋਂ ਤਾਂ ਇਹ ਹੁੰਦਾ ਵੀ ਬੜਾ ਸੰਭਲ ਸੰਭਲ ਕੇ ਡਰਾਈਵ ਕਰਦੇ ਹਾਂ, ਪਰ ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ, ਫਿਰ ਅਸੀਂ ਇੰਨਾ ਧਿਆਨ ਨਹੀਂ ਦਿੰਦੇ। ਅਤੇ ਇੱਕ ਕਾਲਰ ਜੁੜਿਆ, ਦੇਖਦੇ ਕੀ ਕਹਿਣਾ ਚਾਹੁੰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭੈਣਾ, ਕੀ ਹਾਲ ਹੈ?
0: ਹਾਂਜੀ, ਬਹੁਤ ਵਧੀਆ, ਤੁਸੀਂ ਦੱਸੋ, ਤੁਸੀਂ ਕਿੱਧਰ ਸੀਗੇ ਬੜੇ ਦਿਨਾਂ ਬਾਅਦ? ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ ਹੈ।
1: ਦਿਨਾਂ ਬਾਅਦ ਨਹੀਂ, ਸਾਲਾਂ ਬਾਅਦ।
0: ਅੱਛਾ, ਠੀਕ ਹੈ।
1: ਮੈਂ ਡਰਾਈਵ ਕਰ ਰਹੀ ਸੀ ਤੇ ਮੈਨੂੰ ਤੁਹਾਡਾ ਫੋਨ ਨਹੀਂ ਲੱਭ ਰਿਹਾ। ਜਦੋਂ ਮੈਂ ਪਾਇਆ ਵੀ ਤੁਹਾਡਾ ਨਾਮ ਤੇ ਉਹ ਤੁਹਾਡਾ ਉਦੋਂ ਹੀ ਆ ਗਿਆ, ਤੇ ਹੁਣ ਮੈਂ ਆਨ ਕਰਿਆ ਨਾ, ਮੈਂ ਬਾਹਰ ਹੀ ਸੀ। ਮੈਂ ਕਿਹਾ ਮੈਂ ਹੋਸਪਿਟਲ ਜਾ ਰਹੀ ਸੀ, ਵਾਲੰਟੀਅਰ ਕਰਦੀ ਹੋਈ ਆ ਮੈਂ ਨਾ ਦੁੱਖ ਦਿਨ।
0: ਅੱਛਾ ਜੀ,
1: ਤੇ ਤੁਸੀਂ ਗੱਲ ਕਰ ਰਹੇ ਸੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ। ਉਦੋਂ ਮੇਰੀ ਗੱਲ ਹੁੰਦੀ ਸੀ, ਹੁਣ ਚਲੋ ਮੈਂ ਪਾ ਲਿਆ ਫੋਨ ਚ ਤੁਹਾਡੇ ਤਾਂ, ਤੁਹਾਡਾ ਨੰਬਰ ਹੈਗਾ। ਹਾਂਜੀ, ਸੋ ਲਵ ਯੂ, ਇਟਸ ਵੈਰੀ ਨਾਈਸ ਪ੍ਰੋਗਰਾਮ। ਤੇ ਮੈਂ ਤੁਹਾਨੂੰ ਦੱਸਣ ਲੱਗੀ ਸੀ ਵੀ ਤੁਸੀਂ ਗੱਲ ਕਰ ਰਹੇ ਸੀ ਨਾ, ਸੁਬਹਾ ਮੈਂ 5 ਵਜੇ ਉੱਠਦੀ ਆ, 1 ਵਜੇ ਪੈਂਦੇ ਆ।
0: ਅੱਛਾ ਜੀ, ਸਵੇਰੇ 5 ਵਜੇ ਉੱਠਦੇ? ਠੀਕ ਆ,
1: 5 ਵਜੇ ਉੱਠ ਕੇ ਤੁਹਾਡੇ ਵੀਰ ਜੀ ਮਗਰੋਂ ਥੋੜਾ ਜਿਹਾ ਉੱਠਦੇ, ਸਾਰਾ ਦਿਨ ਬਹੁਤ ਬਿਜੀ ਰਹਿੰਦੇ, ਹੁਣ ਸਵਿਮਿੰਗ ਗਏ ਹੋਏ ਤੋਂ ਮਗਰੋਂ ਕੰਮ ਆਪਦਾ। ਤੇ ਮੈਂ ਕਿਹਾ ਮੈਂ ਤੇ ਮੈਂ 5 ਵਜੇ ਉੱਠ ਕੇ ਬਲਾਈਂਡ ਨੀ ਹੁਣ ਖੋਲਣੀ ਕਿਉਂਕਿ ਧੁੱਪ ਹੈ, ਤੇ ਪਾਣੀ ਆਨ ਕਰ ਦੇਣਾ, ਚਾਹ ਦਾ ਕੱਪ ਵਗੈਰਾ ਰੈਡੀ ਕਰ ਦੇਣੇ, ਇਹੀ ਬਣਾਉਂਦੇ ਬ੍ਰੇਕਫਾਸਟ। ਤੇ ਉਸ ਤੋਂ ਮਗਰੋਂ ਮੈਂ ਪਾਣੀ ਦੇ 2 ਗਲਾਸ ਪੀ ਕੇ ਵਾਸ਼ਰੂਮ ਜਾ ਕੇ ਨਾਰਮਲ ਚੇਂਜ ਕਰਕੇ, ਹੁਣ ਤਾਂ ਲੋੜ ਨੀ ਕੱਪੜੇ ਇੰਨੇ, ਵਾਹਿਗੁਰੂ ਦੀ ਕਿਰਪਾ, ਤੰਗ ਆਏ ਪਏ ਕੋਟਾਂ ਤੋਂ ਹਨਾ। ਵਿੰਟਰ ਟਾਈਮ ਹੀ ਆਪਣੇ 2 ਸਾਲ ਬੈਠ ਨੀ ਸੀ, ਪਰ ਕੋਲ ਨੀ ਜਾ ਰਹੇ ਸੀ, ਤੇ ਪਾ ਕੇ ਉਦੋਂ ਮਗਰੋਂ ਵਾਸ਼ਰੂਮ ਜਾ ਕੇ ਤੇ ਆਪਣੇ ਪ੍ਰਪੇਅਰ ਕਰਕੇ ਤੇ ਮੈਂ ਵਾਕ ਕਰਨ ਜਾਣਾ 45 ਮਿੰਟ।
0: ਅੱਛਾ, ਠੀਕ ਹੈ, ਵੈਰੀ ਗੁੱਡ।
1: ਆ ਕੇ ਮੈਂ ਮੂਹਰੇ ਬਹਿ ਜਾਣਾ, ਚੇਅਰ ਤੇ ਬਹਿ ਕੇ ਰੈਸਟ ਕਰਨੀ ਥੋੜੀ ਜੀ, ਫਿਰ ਅੰਦਰ ਜਾ ਕੇ ਜੈਕਟ ਵਗੈਰਾ ਲਾ ਕੇ ਤੇ ਸ਼ਾਵਰ ਕਰ ਲੈਣਾ, ਪਾਣੀ ਫਿਰ ਪੀਣਾ। ਤੇ ਇਹਨਾਂ ਨੇ ਆ ਕੇ ਇਹ ਵੀ ਤੁਰਨ ਗਏ ਹੁੰਦੇ, ਚਾਹ ਬਣਾ ਲੈਣੀ ਥੋੜੀ ਜੀ, ਜੋ ਬ੍ਰੇਕਫਾਸਟ ਲਈ ਖਾਣਾ ਥੋੜਾ ਜਿਹਾ ਉਹ ਬਣਾ ਲੈਣਾ, ਤੇ ਉਦੋਂ ਮਗਰੋਂ ਸਾਡਾ ਸਾਰਾ ਦਿਨ ਇੱਦਾਂ ਲੰਘਦਾ।
0: ਵੈਰੀ ਗੁੱਡ, ਬੜਾ ਵਧੀਆ ਤੁਹਾਡਾ ਤਾਂ ਸਕੈਜੂਲ ਐਨ ਪੂਰਾ ਐਨ ਫਿਕਸ ਕੀਤਾ ਹੋਇਆ ਹੈ, ਉਹਦੇ ਅਕੋਰਡਿੰਗ ਹੀ ਕੰਮ ਕਰਦੇ। ਹਾਂਜੀ,
1: ਦੇਖੋ ਭੈਣਾ, ਜਿਹੜਾ ਬੰਦਾ ਆਪਣੀ ਸਿਹਤ ਦਾ ਖਿਆਲ ਨਹੀਂ ਨਾ ਰੱਖਦਾ ਹਨਾ, ਮੈਂ ਨੀ ਗਲਤ ਨੀ ਕਹੂੰਗੀ, ਉਹ ਰੇਡੀਓ ਤੋਂ ਆ ਕੇ ਕਾਲਾਂ ਕਰ ਲਈਆਂ ਉੱਥੇ ਲੜ ਲਏ, ਇਹ ਕੰਮ ਆਪਾਂ ਨੂੰ ਛੱਡ ਦੇਣੇ ਚਾਹੀਦੇ ਆਪਦੇ। ਚਲੋ ਕਰੋ, ਮੈਂ ਨੀ ਕਹਿੰਦੀ ਗੀ ਤੁਹਾਡਾ ਫੇਵਰ ਕੋਈ ਪ੍ਰੋਗਰਾਮ, ਉੱਥੇ ਕਾਲ ਕਰ ਲਓ ਇੱਕ ਵਾਰੀ, ਆਪਣਾ ਕੰਮ ਕਰੋ, ਆਪਦੀ ਸਿਹਤ ਦਾ ਖਿਆਲ ਰੱਖੋ, ਖਾਣੇ ਦਾ ਖਿਆਲ ਰੱਖੋ, ਹੈਲਥ ਇਜ਼ ਵੈਲਥ, ਹੋਰ ਕੁਛ ਨੀ ਜ਼ਿੰਦਗੀ ਚ, ਆਪਣੇ ਦੁਨੀਆਂ ਜਾ ਰਹੀ ਹੈ ਇੱਥੋਂ ਤੇ। ਵੈਰੀ ਨਾਈਸ ਪ੍ਰੋਗਰਾਮ ਤੁਹਾਡੇ ਨਾਲ ਗੱਲ, ਹੁਣ ਮੈਂ ਤੁਹਾਨੂੰ ਕੰਟੀਨਿਊ ਫੋਨ ਕਰਿਆ ਕਰੂੰ। ਥੈਂਕ ਯੂ ਸੋ ਮਚ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਨਾ ਮੈਂ ਮਿਸ ਕਰਦੀ ਸੀ ਤੁਹਾਡੀ ਆਵਾਜ਼ ਨੂੰ, ਮੈਂ ਕਿਹਾ ਪਤਾ ਨੀ ਕਿੱਧਰ ਚਲੇ ਗਏ, ਤੇ ਮੈਂ ਕਿਹਾ ਪਤਾ ਨੀ ਤਾਂ ਕਿਤੇ ਘੁੰਮਣ ਫਿਰਨ ਗਏ ਹੋਏ ਆ ਬੜੇ ਦਿਨਾਂ ਬਾਅਦ।
1: ਘੁੰਮਣ ਘੁੰਮਣ ਫਿਰਨ ਅਸੀਂ 2019 ਚ ਗਏ ਸੀ ਜੂਰ ਪੈਕ ਮਹੀਨਾ, ਤੇ ਉਦੋਂ ਮਗਰੋਂ ਫਿਰ 4 ਸਾਲ ਹੋਏ ਛੋਟੇ ਬੇਟੇ ਦਾ ਵਿਆਹ ਸੀਗਾ।
0: ਅੱਛਾ ਅੱਛਾ, ਤੇ
1: ਅਸੀਂ ਏਦਾਂ ਦੇ ਕੋਈ ਵਿਆਹ ਵੂ ਕਰੇ ਨੀ ਜਿੱਦਾਂ ਦੇ ਲੋਕ ਕਰਦੇ ਆ। ਆਪਾਂ ਬੱਚਿਆਂ ਨੂੰ ਕਿਹਾ ਵੀ ਅਸੀਂ ਇੰਨਾ ਕਰ ਸਕਦੇ ਹਾਂ, ਤੁਸੀਂ ਤੁਹਾਨੂੰ ਐਜੂਕੇਸ਼ਨ ਦੇਤੀ, ਯੂਅਰ ਸੈਟਲ, ਵੀ ਹੈਲਪ ਯੂ, ਦੈਟਸ ਵਟ ਵੀ ਡਿਡ।
0: ਵੈਰੀ ਗੁੱਡ, ਚਲੋ ਥੈਂਕ ਯੂ ਜੀ,
1: ਬਹੁਤ ਤੁਹਾਨੂੰ, ਮੈਨੂੰ ਚੰਗਾ ਲੱਗਾ ਤੁਹਾਡੀ ਆਵਾਜ਼ ਸੁਣ ਕੇ। ਲਵ ਯੂ, ਟੇਕ ਕੇਅਰ
0: ਜੀ ਜੀ ਜੀ, ਥੈਂਕ ਯੂ,
1: ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੇ ਨਹੀਂ, ਬੜੇ ਦਿਨ ਬਾਅਦ ਇਹਨਾਂ ਦੀ ਆਵਾਜ਼ ਸੁਣੀ ਮੈਨੂੰ, ਪਹਿਲਾਂ ਰੈਗੂਲਰ ਕਰਦੇ ਹੁੰਦੇ ਸੀ ਕਾਲ, ਤੇ ਫਿਰ ਕਈ ਵਾਰ ਨੰਬਰ ਨੰਬਰ ਇੱਧਰ ਉੱਧਰ ਹੋ ਜਾਂਦਾ ਹੈ ਨਾ, ਤਾਂ ਕਰਕੇ ਫਿਰ ਨਹੀਂ ਕਰ ਸਕੇ। ਚਲੋ ਹੁਣ ਕਰਿਆ ਕਰਨਗੇ, ਗੁੱਡ ਹੈ। ਤੇ ਇਹਨਾਂ ਦੀਆਂ ਬੜੀਆਂ, ਪਹਿਲਾਂ ਤਾਂ ਡੇਲੀ ਕਰਦੇ ਹੁੰਦੇ ਸੀ ਕਾਲ, ਤੇ ਜਿਵੇਂ ਕਹਿੰਦੇ ਨਾ, ਮੈਂ ਕਿਹਾ ਬੜੇ ਦਿਨ ਹੋ ਗਏ, ਕਹਿੰਦੇ ਤਾਂ ਸਾਲ ਹੀ ਹੋ ਗਏ, ਕਈ ਹੈ, ਕਈ ਨਹੀਂ, 1 ਸਾਲ ਤੋਂ ਉੱਪਰ ਹੋ ਗਿਆ ਹੋਣਾ, ਯਾਨੀ ਕਿ। ਤੇ ਬਿਲਕੁਲ ਜਿਵੇਂ ਕਹਿੰਦੇ ਨਾ, ਦਿਨਾਂ ਦੇ ਮਹੀਨੇ, ਮਹੀਨਿਆਂ ਦੇ ਸਾਲ ਹੈ। ਸੋ ਇੱਕ ਗਾਣਾ ਬੜਾ ਵਧੀਆ ਹੈ ਨਾ ਹਿੰਦੀ ਦਾ, ਦਿਨ ਮਹੀਨੇ ਸਾਲ ਗੁਜ਼ਰਤੇ ਜਾਏਂਗੇ, ਸੋ ਉਹ ਵੀ ਲਾਉਂਦੇ ਹਾਂ ਅੱਜ, ਬੜੇ ਕਮਾਲ ਦਾ ਸੌਂਗ ਹੈ। ਸੋ ਹਿੰਦੀ ਗੀਤ ਅੱਜ ਥੋੜ੍ਹੇ ਜਿਹੇ ਲਾਉਂਦੇ ਹਾਂ ਨਾ, ਵਧੀਆ ਲੱਗਦੇ ਆ। ਸੋ ਹਿੰਦੀ ਗੀਤਾਂ ਦਾ ਜ਼ਿਆਦਾ ਜਿਹੜਾ ਹੈਗਾ ਮੈਨੂੰ ਥੋੜ੍ਹਾ ਜਿਹਾ ਪਤਾ, ਚਲੋ ਪੰਜਾਬੀ ਵੀ ਪਤਾ ਹੈ, ਪਰ ਨਾ ਕਈ ਜਿਹੜੇ ਪੁਰਾਣੇ ਆ ਉਹਨਾਂ ਦਾ ਕਈ ਵਾਰ ਪਤਾ ਵੀ ਨਹੀਂ ਲੱਗਦਾ, ਪਤਾ ਨਹੀਂ ਨਵਿਆਂ 'ਚ ਵੀ, ਅਤੇ ਕਈ ਜ਼ਿਆਦਾ ਪੁਰਾਣੇ ਜਿਹੜੇ ਹੈ ਨਾ, ਅਤੇ ਪਤਾ ਨਹੀਂ ਲੱਗਦਾ ਵੀ ਉਹਨਾਂ 'ਚ ਕਈ ਵਾਰ ਗੁੱਝੀਆਂ ਗੱਲਾਂ ਜੀ ਉਹ ਕਹਿ ਜਾਂਦੇ ਆ, ਫਿਰ ਉਹਨੂੰ ਲੱਗਦਾ ਵੀ ਇਹ ਕਿੱਥੇ ਅਸੀਂ ਲਗਾ ਦਿੱਤਾ ਹੈ ਨਾ, ਅਤੇ ਲਾਉਂਦੇ ਹਾਂ ਜੀ ਇਹ ਵੀ ਗੀਤ, ਅਤੇ ਹੋਰ ਵੀ ਮੈਂ ਇੱਕ ਦੋ ਕੱਢੇ ਹੋਏ ਆ ਗੀਤ, ਅਤੇ ਉਹ ਵੀ ਤੁਹਾਡੇ ਲਈ ਲਾਉਂਦੇ ਹਾਂ। ਅਤੇ ਆਪਾਂ ਗੱਲ ਕਰ ਰਹੇ ਸੀ ਰੋਡਸ ਦੀ, ਕਿ ਨਾ ਸੜਕਾਂ ਦੇ ਉੱਪਰ ਬੜੇ ਧਿਆਨ ਦੇ ਨਾਲ ਆਪਾਂ ਚਲਾਈਏ, ਜਦੋਂ ਨਵੇਂ ਹੁੰਦੇ ਆ ਉਦੋਂ ਤਾਂ ਨਾ ਪਤਾ ਹੀ ਲੱਗਦਾ ਸੜਕ ਕਿਹੜੀ ਆ ਗਈ, ਅਤੇ ਜਦੋਂ ਪੁਰਾਣੇ ਹੋ ਜਾਂਦੇ ਆ, ਮਤਲਬ ਜਦੋਂ ਤੁਸੀਂ ਡਰਾਈਵ ਕਰੀ ਜਾਂਦੇ ਹੋ, ਫਿਰ ਤਾਂ ਜਿਵੇਂ ਕਹਿੰਦੇ ਆਟੋਮੈਟਿਕਲੀ ਤੁਸੀਂ ਜਾਈ ਜਾਂਦੇ ਹੋ, ਆਪਣੇ ਆਪ ਪਤਾ ਹੁੰਦਾ ਵੀ ਹਾਂ ਇੱਧਰ ਉੱਧਰ, ਅਤੇ ਚਾਹੇ ਗੱਲਾਂ ਕਰੀ ਜਾਓ ਚਾਹੇ ਸੰਗੀਤ ਸੁਣੀ ਜਾਓ, ਹੈ ਨਾ। ਅਤੇ ਚਲੋ ਜਿਵੇਂ ਨਾ ਭੈਣ ਜੀ ਕਹਿ ਕੇ ਗਏ ਆ ਵੀ ਚਲੋ ਪ੍ਰੋਗਰਾਮ 'ਚ ਕੌਲਾਂ ਕਰਦੇ ਕਈ, ਤੇ ਚਲੋ ਕੌਲਾਂ ਕਰਨਾ ਵੀ ਜ਼ਰੂਰੀ ਹੈ ਜੀ, ਜਿਹੜੇ ਵੀ ਪ੍ਰੋਗਰਾਮ ਆਉਂਦੇ ਆ ਬਿਲਕੁਲ, ਜਿੰਨੇ ਸਾਡੇ ਲਿਸਨਰ ਹੈ ਕੌਲਸ ਕਰਦੇ ਆ, ਸੋ ਜ਼ਰੂਰ ਕਰਿਆ ਕਰੋ ਕੌਲ ਤਾਂ। ਪਰ ਰੇਡੀਓ ਦੇਖੋ ਇੱਕ ਇੱਦਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਜਿਹਨੇ ਵੀ ਕਾਢ ਕੱਢੀ ਹੈ ਨਾ, ਇਨਵੈਂਟ ਕੀਤਾ, ਤੇ ਬੜੇ ਕਮਾਲ ਦੀ ਚੀਜ਼ ਇਨਵੈਂਟ ਕੀਤੀ ਹੈ ਕਿ ਤੁਸੀਂ ਕੰਮ ਕਾਜ ਆਪਣੇ ਕਰਦੇ ਕਰਦੇ ਰੇਡੀਓ ਸੁਣ ਸਕਦੇ ਹੋ। ਹੁਣ ਜਿੰਨੀਆਂ ਵੀ ਜਿਵੇਂ ਸਾਡੀਆਂ ਬੀਬੀਆਂ ਭੈਣਾਂ ਹੈਗੀਆਂ ਕਿਚਨ ਦੇ ਵਿੱਚ, ਕਈਆਂ ਨੇ ਰੇਡੀਓ ਆਪਣੇ ਰੇਡੀਓ ਸੈੱਟ ਰੱਖੇ ਹੋਏ ਆ, ਤੇ ਆਰਾਮ ਦੇ ਨਾਲ ਆਪਣਾ ਕੰਮ ਕਾਜ ਕਰੀ ਜਾਂਦੇ, ਨਾਲੇ ਦਿਲ ਲੱਗਿਆ ਰਹਿੰਦਾ, ਨਾਲੇ ਚਾਹੇ ਨਿਊਜ਼ ਹੋਵੇ ਚਾਹੇ ਮਿਊਜ਼ਿਕ ਹੋਵੇ, ਹੈ ਨਾ, ਚਾਹੇ ਹੋਰ ਗੱਲਾਂ ਬਾਤਾਂ, ਜਿਹੜੇ ਵੀ ਕੋਈ ਕਿਸੇ ਟੌਪਿਕ ਤੇ ਗੱਲਬਾਤ ਕਰਦਾ, ਉਹ ਸਾਰਾ ਕੁਝ ਪਤਾ ਲੱਗੀ ਜਾਂਦਾ ਤੁਹਾਨੂੰ। ਇਹ ਨਹੀਂ ਹੁੰਦਾ ਵੀ ਹੁਣ ਟੀਵੀ 'ਚ ਤਾਂ ਫਿਰ ਵੀ ਇਹ ਹੁੰਦਾ ਕਿ ਯੂ ਹੈਵ ਟੂ ਸੀ, ਹੈ ਨਾ, ਤੁਸੀਂ ਵਾਚ ਕਰੋਗੇ ਟੀਵੀ ਨੂੰ, ਤੇ ਜਾਂ ਫਿਰ ਉਂਝ ਲੱਗਿਆ ਰਹੇ ਚਲੋ ਸੁਣ ਰਿਹਾ ਤੁਹਾਨੂੰ, ਪਰ ਰੇਡੀਓ ਦੇ ਵਿੱਚ ਕੋਈ ਇੱਦਾਂ ਦੀ ਕੰਪਲਸ਼ਨ ਨਹੀਂ ਹੈ ਦੇਖਣ ਦੀ, ਉਹਦੇ 'ਚ ਤਾਂ ਤੁਸੀਂ ਸੁਣੀ ਜਾਣਾ ਤੇ ਬਸ ਨਜ਼ਾਰਾ ਬੰਨ ਹੋਈ ਜਾਣਾ। ਤੇ ਮੈਂ ਗੱਲ ਕਰ ਰਹੀ ਸੀ ਰੋਡ ਤੇ, ਸੋ ਇਸ ਕਰਕੇ ਕੌਲਾਂ ਜ਼ਰੂਰ ਕਰਿਆ ਕਰੋ, ਕੌਲ ਦੀ ਕੋਈ ਉਹ ਨਹੀਂ ਹੈਗੀ। ਬਾਕੀ ਇਹ ਕਿ ਜਦੋਂ ਕਿਸੇ ਵੀ ਪ੍ਰੋਗਰਾਮ ਤੇ ਤੁਸੀਂ ਕੌਲ ਕਰਦੇ ਹੋ, ਹੈ ਨਾ, ਚਾਹੇ ਸਾਡੇ ਤੇ ਕਰਦੇ ਹੋ ਕਿਸੇ ਤੇ ਵੀ, ਵਾਚ ਯੋਰ ਵਰਡਸ, ਉਹਨਾਂ ਤੇ ਬੜਾ ਤੁਸੀਂ ਧਿਆਨ ਰੱਖਣਾ, ਵਧੀਆ ਤਰੀਕੇ ਦੇ ਨਾਲ ਵੀ ਕ੍ਰਿਟਿਸਿਜ਼ਮ ਆਲੋਚਨਾ ਹੋ ਸਕਦੀ ਹੈ, ਬਜਾਏ ਕਿ ਆਪਾਂ ਕੋਈ ਪੁੱਠਾ ਸਿੱਧਾ ਵਰਡ ਕੋਈ ਬੋਲੀਏ। ਕਿਉਂਕਿ ਪਤਾ ਕੀ ਹੈ, ਇੱਥੇ ਮੈਂ ਚਲੋ ਗੱਲ ਇੱਧਰ ਮੈਂ ਕਰਨੀ ਨਹੀਂ ਸੀ ਪਰ ਉਂਝ ਚੱਲੇਗੀ, ਕਈ ਵਾਰ ਕਈ ਰੇਡੀਓਜ਼ ਤੇ ਆ ਕੇ ਨਾ, ਮੈਂ ਚਲੋ ਕਈ ਵਾਰ ਆਪਾਂ ਸੁਣ ਲੈਂਦੇ ਹਾਂ ਜਦੋਂ ਆਪਾਂ ਡਰਾਈਵ ਕਰ ਰਹੇ ਹੁੰਦੇ ਹਾਂ ਇੱਧਰ ਉੱਧਰ ਹੋਰ ਸਟੇਸ਼ਨਸ ਤੇ ਲਾ ਕੇ, ਤੇ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਤਾਂ ਅਗਲੇ ਦੇ ਪ੍ਰੋਗਰਾਮ 'ਚ ਬੋਲ ਜਾਂਦੇ ਹੋ, ਹੈ ਨਾ, ਜਿਵੇਂ ਹੁਣ ਪਿਛਲੇ ਸਮਿਆਂ 'ਚ ਆਪਾਂ ਦੇਖਿਆ ਕਈ ਜਿਹੜੇ ਹੋਸਟ ਆ ਉਹਨਾਂ ਨੂੰ ਪ੍ਰੋਬਲਮ ਆਈ ਆ, ਜਿਹੜੇ ਲਿਸਨਰ ਸੁਣ ਰਹੇ ਆ, ਜਿਹੜੇ ਕਾਲਰ ਕਾਲ ਕਰ ਰਹੇ ਆ, ਉਹ ਤਾਂ ਆਪਣੇ ਵੱਲੋਂ ਬੋਲ ਜਾਂਦੇ ਆ, ਪਰ ਉਹ ਤਾਂ ਆਪਣੇ ਵੱਲੋਂ ਕਹਿ ਕੇ ਚਲੇ ਗਏ, ਹੈ ਨਾ, ਪਰ ਅਸਲ 'ਚ ਕੀ ਹੁੰਦਾ ਉਹ ਹੋਸਟ ਤੇ ਗੱਲ ਆ ਜਾਂਦੀ। ਇਸ ਕਰਕੇ ਕਦੇ ਵੀ ਕਿਸੇ ਹੋਸਟ ਨੂੰ ਕੋਈ ਪ੍ਰੋਬਲਮ ਨਾ ਆਵੇ, ਇਹ ਜਿਹੜੀ ਤੁਸੀਂ ਆਪਣੀ ਧਿਆਨ ਰੱਖਣਾ ਹੁੰਦਾ, ਸੋ ਇਸ ਕਰਕੇ, ਕਿਉਂਕਿ ਉਹਨਾਂ ਨੂੰ ਪ੍ਰੋਬਲਮ ਆਉਣੀ ਹੈ, ਆਉਣ ਨੂੰ ਜੇ ਹੋਸਟ ਚਾਹੂਗਾ ਤੇ ਤੁਹਾਡੇ ਤੇ ਵੀ ਪ੍ਰੋਬਲਮ ਆ ਜਾਣੀ ਹੈ, ਕਿਉਂਕਿ ਜਿਹੜੇ ਰਿਕਾਰਡਿੰਗ ਹੁੰਦੀ ਹਰੇਕ ਚੀਜ਼ ਦੀ, ਸਟੇਸ਼ਨ ਵਾਲਿਆਂ ਕੋਲ ਸਾਰੇ ਨੰਬਰ ਹੁੰਦੇ ਆ, ਜੇ ਤੁਸੀਂ 19-21 ਕਿਸੇ ਨੂੰ ਕਹਿ ਜਾਂਦੇ ਹੋ ਤੇ ਫਿਰ ਉਹਨਾਂ ਨੇ ਉਧਰੋਂ ਕੱਢ ਕੇ ਸਿੱਧਾ ਜਾਣਾ ਫਿਰ, ਹੈ ਨਾ, ਜਿੱਥੇ ਐਕਸ਼ਨ ਹੋਣਾ CRTC ਦੇ ਕੋਲ। ਸੋ ਇਸ ਕਰਕੇ ਆਪ ਵੀ ਤੁਸੀਂ ਪੰਗੇ 'ਚ ਪੈ ਸਕਦੇ ਹੋ, ਤੇ ਹੋਸਟ ਨੂੰ ਪਹਿਲਾਂ ਪਾਉਂਦੇ ਹੋ ਫਿਰ ਆਪ ਪੈਂਦੇ ਹੋ ਪੰਗੇ 'ਚ। ਇਸ ਕਰਕੇ ਬੜਾ ਧਿਆਨ ਰੱਖੋ ਜੀ ਇਹਨਾਂ ਗੱਲਾਂ ਦਾ, ਤੇ ਬਾਕੀ ਤਾਂ ਤੁਹਾਡੇ ਨਾਲ ਹੀ ਹੈ, ਜਿੰਨੇ ਸਾਡੇ ਕਾਲਰ ਕਾਲ ਕਰਦੇ, ਹੈ ਨਾ, ਜਾਂ ਹੋਰ ਪ੍ਰੋਗਰਾਮਾਂ 'ਚ ਕਾਲ ਕਰਦੇ ਆ, ਉਹਨਾਂ ਨਾਲ ਹੀ ਫਿਰ ਰੰਗ ਬੰਨਿਆ ਜਾਂਦਾ। ਸੋ ਬਿਲਕੁਲ ਜੀ, ਤੁਹਾਡਾ ਮੋਸਟ ਵੈਲਕਮ ਹੈ, ਬਿਲਕੁਲ ਗੱਲਬਾਤ ਕਰੋ। ਸੋ ਮੈਨੂੰ ਤਾਂ ਆਪਣਾ, ਸਾਰੇ ਮੇਰੇ ਲਿਸਨਰ ਮੈਨੂੰ ਬੜੇ ਵਧੀਆ ਲੱਗਦੇ ਆ, ਸਾਰੇ ਕਾਲਰ ਬੜੇ ਵਧੀਆ ਲੱਗਦੇ ਆ, ਬੜੇ ਸਲੀਕੇ ਨਾਲ ਗੱਲਬਾਤ ਕਰਕੇ ਜਾਂਦੇ ਆ ਮੇਰੇ ਪ੍ਰੋਗਰਾਮ 'ਚ, ਕਦੇ ਵੀ ਕਿਸੇ ਨੇ ਕੋਈ ਇੱਦਾਂ ਦੀ ਗੱਲਬਾਤ ਨਹੀਂ ਕੀਤੀ, ਤੇ ਆਈ ਹੋਪ ਕਿ ਇੱਦਾਂ ਹੀ ਸਾਰੇ ਮੇਰੇ ਲਿਸਨਰ ਰਹਿਣਗੇ, ਸਾਰੇ ਵਧੀਆ ਵਧੀਆ ਵਧੀਆ ਵਧੀਆ ਗੱਲਬਾਤ ਕਰੋ। ਨਾਲੇ ਕਈ ਵਾਰ ਨਾ ਕੋਈ ਗੱਲਬਾਤ ਹੁੰਦੀ ਵੀ ਹੈ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਚਾਹੇ ਉਸ ਪ੍ਰੋਗਰਾਮ ਬਾਰੇ ਜਾਂ ਕਿਸੇ ਕਾਲਰ ਬਾਰੇ ਜਾਂ ਕੋਈ ਆਪਣੀ ਰਾਏ ਦੇਣਾ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਹਮੇਸ਼ਾ ਨੰਬਰ ਦੇ ਕੇ ਜਾਂਦੀ ਹਾਂ, ਜਾਂ ਵੈਸੇ ਵੀ ਹੋਰ ਵੀ ਜਿਹੜੇ ਹੋਸਟ ਹੁੰਦੇ ਆ ਉਹ ਆਪਣਾ ਨੰਬਰ ਪਰਸਨਲ ਦੇ ਕੇ ਜਾਂਦੇ ਆ, ਹੈ ਨਾ, ਸੋ ਤੁਸੀਂ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਕਹਿ ਸਕਦੇ ਹੋ ਕੁਛ ਵੀ ਗੱਲਬਾਤ ਜੇ ਕਰਨੀ ਹੁੰਦੀ ਆ। ਸੋ ਇਸ ਕਰਕੇ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਜੀ। ਸੋ ਪਿਛਲੇ ਸਮਿਆਂ 'ਚ ਕਈ ਵਾਰ ਨਾ ਕਿਸੇ ਦਾ ਆਪਾਂ ਸੁਣਦੇ ਹਾਂ, ਬੜਾ ਅਫਸੋਸ ਜਿਹਾ ਲੱਗਦਾ ਵੀ ਲੈ ਦੱਸੋ ਬੰਦਾ ਇੰਨਾ ਵਧੀਆ ਪ੍ਰੋਗਰਾਮ ਕਰਦਾ ਸੀ, ਸੋ ਉਹਨੂੰ ਪ੍ਰੋਬਲਮ ਜਿਹੜੀ ਆ ਗਈ ਉਸ ਕਰਕੇ, ਸੋ ਬੀ ਵੈਰੀ ਵੈਰੀ ਕੇਅਰਫੁਲ। ਅੱਛਾ, ਜਿਹੜੀ ਮੈਂ ਗੱਲ ਕਰਨ ਲੱਗੀ ਸੀ ਸੜਕ ਦੀ, ਮੈਂ ਕਿਹਾ ਚਲੋ ਹੁਣ ਇਹ ਗੱਲ ਹੋਈ ਤਾਂ ਇਹਨੂੰ ਵੀ ਕੰਪਲੀਟ ਕਰ ਦਈਏ। ਸੜਕ ਦੀ ਆਪਾਂ ਗੱਲਬਾਤ ਕਰ ਰਹੇ ਸੀ ਕਿ ਡਰਾਈਵ ਬੜੇ ਧਿਆਨ ਨਾਲ ਕਰਿਆ ਕਰੋ ਜੀ, ਕਿਉਂਕਿ ਨਾ ਹੁਣ ਪਾਪੂਲੇਸ਼ਨ ਚਲੋ ਵੱਧ ਰਹੀ ਹੈ, ਤੇ ਕਈ ਵਾਰ ਅਨਾੜੀ ਡਰਾਈਵਰ ਵੀ ਹੁੰਦੇ ਆ, ਹੈ ਨਾ, ਸੋ ਇਸ ਕਰਕੇ ਜਦੋਂ ਤੁਸੀਂ ਐਨ ਪਰਿਪੱਕਵ ਹੋ ਜਾਂਦੇ ਹੋ, ਮਤਲਬ ਐਕਸਪੀਰੀਅੰਸਡ ਹੋ ਜਾਂਦੇ ਹੋ, ਉਦੋਂ ਹੀ ਤੁਸੀਂ ਜਿਹੜੀਆਂ ਗੱਡੀਆਂ ਜਾਂ ਟਰੱਕ ਹੈ ਉਹ ਚਲਾਉਣੇ ਆ, ਸੋ ਕਈ ਵਾਰੀ ਹੁਣ ਆਪਾਂ ਦੇਖਿਆ ਟਰੱਕਾਂ ਦੇ ਜਿਹੜੇ ਐਕਸੀਡੈਂਟ ਆ ਉਹ ਬੜੇ ਹੁੰਦੇ, ਈਵਨ ਕਿ ਹੁਣ ਤਾਂ ਆਪਾਂ ਬੱਸਾਂ ਦੇ ਵੀ ਕਈ ਪਿਛਲੇ ਸਮਿਆਂ 'ਚ ਦੇਖੇ ਆ, ਪਹਿਲਾਂ ਕਦੀ ਇੱਦਾਂ ਸੁਣਨ ਨੂੰ ਮਿਲਦਾ ਨਹੀਂ ਸੀਗਾ ਵੀ ਜਿਹੜੀਆਂ ਟ੍ਰਾਂਜ਼ਿਟ ਬੱਸਾਂ ਉਹਨਾਂ ਦੇ ਕੋਈ ਐਕਸੀਡੈਂਟ ਹੈਪਨ ਹੋਏ ਹੋਣ, ਹੈ ਨਾ, ਪਿਛਲੇ ਸਮਿਆਂ 'ਚ ਨਹੀਂ ਇੰਨਾ ਸੁਣਿਆ, ਪਰ ਹੁਣ ਉਹ ਵੀ ਕਈ ਸੁਣਿਆ, ਸੋ ਬੜਾ ਰੱਖੋ ਜੀ ਧਿਆਨ। ਅਤੇ ਹੁਣ ਇੱਕ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਿੱਲ M217 ਇਹ ਪਾਸ ਕੀਤਾ ਗਿਆ, ਇੱਥੇ ਮੈਨੂੰ ਤੁਸੀਂ ਦੱਸਿਓ ਵੀ ਇੱਦਾਂ ਦਾ ਕੁਛ ਹੈਗਾ ਕਿ ਨਹੀਂ ਹੈਗਾ ਆਪਣੇ ਓਨਟੈਰੀਓ ਦੇ ਵਿੱਚ। BC ਦੇ ਵਿੱਚ ਜਿਹੜਾ ਹੈ ਬਿੱਲ M217 ਪਾਸ ਕੀਤਾ ਗਿਆ, ਇਹਦੇ ਨਾਲ ਕੀ ਹੈ ਕਿ ਜਿਹੜੇ ਵਪਾਰਕ ਵਾਹਨ ਹੈਗੇ ਆ ਉਹਨਾਂ ਦੇ ਡੈਸ਼ਬੋਰਡ ਕੈਮਰਾ ਐਕਟ, ਆਪਾਂ ਕਹਿ ਸਕਦੇ ਹਾਂ ਇਹਨੂੰ ਵਪਾਰਕ ਵਾਹਨਾਂ ਵਿੱਚ ਡੈਸ਼ਬੋਰਡ ਕੈਮਰਾ ਐਕਟ ਇਹ ਪਾਸ ਹੋਇਆ, ਜਿਹਦੇ ਵਿੱਚ ਕੀ ਹੈ ਕਿ ਇਹ ਜਿਹੜੇ ਟਰੱਕ ਵਗੈਰਾ ਹੈਗੇ ਆ ਜੀ ਉਹਨਾਂ 'ਤੇ ਬਾਹਰ ਵੱਲ ਮੂੰਹ ਕਰਨ ਵਾਲੇ ਜਿਹੜੇ ਡੈਸ਼ ਕੈਮਰੇ ਆ ਉਹ ਲਗਾਉਣ ਅਤੇ ਚਲਾਉਣ ਦੀ ਲੋੜ ਹੈ। ਸੋ ਇਹ ਪ੍ਰਾਈਵੇਟ ਮੈਂਬਰ ਬਿੱਲ ਹੈ ਜਿਹੜਾ ਵਿਧਾਨ ਸਭਾ ਦੇ ਵਿੱਚ ਸਰਬ ਸੰਮਤੀ ਦੇ ਨਾਲ ਦੋ ਪੱਖੀ ਸਮਰਥਨ ਨਾਲ ਆਪਣੀ ਤੀਜੀ ਰੀਡਿੰਗ ਨੂੰ ਮਨਜ਼ੂਰੀ ਉਹਨਾਂ ਨੇ ਦੇ ਦਿੱਤੀ ਹੈ। ਸੋ ਇਹ BC ਦੇ ਵਿੱਚ ਇਹ ਲਾਅ ਜਿਹੜਾ ਹੈ ਪਾਸ ਹੋਇਆ ਬਿੱਲ M217। ਸੋ ਇਹਦੇ ਨਾਲ ਇਹ ਹੈ ਵੀ ਸਾਰਾ ਕੁਛ ਰਿਕਾਰਡ ਜਿਹੜਾ ਹੈ ਨਾ ਕੈਮਰਿਆਂ 'ਚ ਹੋਊਗਾ, ਜਿਹੜੀ ਵੀ ਸਰਗਰਮੀ ਹੋ ਰਹੀ ਹੈ ਸੋ ਉਹ ਲਾਜ਼ਮੀ ਮੈਂਡੇਟੋਰੀ ਹੋ ਗਈ ਹੈ ਨਾ, ਤਾਂ ਕਿ ਕੋਈ ਵੀ ਘਟਨਾ ਹੁੰਦੀ ਹੈ ਨਾ ਤਾਂ ਸਾਰਾ ਕੁਛ ਜਿਹੜਾ ਉਹ ਕਲੀਅਰ ਹੋ ਸਕੇ। ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਬਾਹਰ ਵੱਲ ਮੂੰਹ ਕਰਕੇ ਜਿਹੜੇ ਡੈਸ਼ ਕੈਮ ਹੈ ਜੀ ਕੈਮਰੇਜ਼ ਹੈ ਉਹਨਾਂ ਨੂੰ ਲਗਾਉਣ ਦੀ ਗੱਲਬਾਤ ਕੀਤੀ ਹੈ, ਤਾਂ ਕਿ ਬਿਲਕੁਲ ਕਲੀਅਰ ਹੋਵੇ ਜੇ ਕੋਈ ਵੀ ਗੱਲਬਾਤ ਇੱਦਾਂ ਦੀ ਹੋ ਜਾਂਦੀ ਹੈ। ਸੋ ਓਨਟੈਰੀਓ ਦੇ ਵਿੱਚ ਹੈਗਾ ਇੱਦਾਂ ਕਿ ਨਹੀਂ ਹੈਗਾ ਕਿ ਜਿਹੜੇ ਆਪਣੇ ਟਰੱਕਸ ਵਗੈਰਾ ਹੈਗੇ ਆ ਕਮਰਸ਼ੀਅਲ ਵਹੀਕਲਸ, ਸੋ ਉਹਨਾਂ 'ਤੇ ਜਿਹੜੇ ਡੈਸ਼ ਉਹ ਤਾਂ ਹੈਗਾ ਵੀ ਕੈਮਰੇ ਚਲੋ ਅੰਦਰ ਲੱਗੇ ਹੁੰਦੇ ਆ, ਇੱਦਾਂ ਹੈਗਾ ਕਿ ਬਾਹਰ ਵੱਲ ਮੂੰਹ ਕਰਕੇ ਕੈਮਰੇ ਜਿਹੜੇ ਹੈਗੇ ਆ ਉਹ ਹੈਗੇ ਆ ਕੈਮਰੇ ਜਿਹੜੇ ਹੈਗੇ ਆ ਉਹ ਹੈਗੇ ਆ ਕਿ ਨਹੀਂ ਹੈਗੇ। BC ਵਾਲਿਆਂ ਨੇ ਤਾਂ ਚਲੋ ਇਹ ਬਿੱਲ ਆ ਜਿਹੜਾ ਉਹ ਪਾਸ ਕਰ ਦਿੱਤਾ, ਤਾਂ ਕਿ ਕੋਈ ਵੀ 19-21 ਗੱਲ ਹੁੰਦੀ ਹੈ ਤਾਂ ਬਿਲਕੁਲ ਕਲੀਨ ਕਲੀਅਰ ਸਾਰਾ ਕੁਛ ਹੋਵੇ, ਪਤਾ ਲੱਗੇ, ਹੈ ਨਾ। ਸੋ ਵੈਸੇ ਵੀ ਚਲੋ ਦਿਖਦਾ ਰਹੇ ਇੱਧਰ ਉੱਧਰ, ਪਤਾ ਲੱਗਦਾ ਰਹੇ ਆਲੇ ਦੁਆਲੇ ਕੀ ਚੱਲ ਰਿਹਾ ਜਦੋਂ ਵੀ ਉਹਨਾਂ ਨੇ ਵਾਚ ਕਰਨਾ ਹੁੰਦਾ, ਦੇਖਣਾ ਹੁੰਦਾ। ਸੋ ਬਿਲਕੁਲ ਜੀ ਜੁੜਿਆ ਤੁਸੀਂ ਗੁਰਮਤਾਸ ਰੇਡੀਓ ਦੇ ਨਾਲ ਅਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਇਸ ਸੰਬੰਧ ਦੇ ਵਿੱਚ, ਓਨਟੈਰੀਓ ਦੇ ਵਿੱਚ ਇਹ ਪ੍ਰੋਵੀਜ਼ਨ ਹੈਗਾ ਕਿ ਨਹੀਂ ਹੈਗਾ, ਜੇ ਹੈਗਾ ਤਾਂ ਵਧੀਆ, ਜੇ ਨਹੀਂ ਹੈਗਾ ਫਿਰ ਇਹਨਾਂ ਨੂੰ ਵੀ ਇੱਦਾਂ ਦਾ ਕੁਛ ਕਰਨਾ ਚਾਹੀਦਾ। ਅਤੇ ਗੁਰਜੀਤ ਭਾਜੀ ਜੁੜਿਆ, ਹਾਂਜੀ ਭਾਜੀ ਕੀ ਹਾਲ ਚਾਲ?
2: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਕਿਵੇਂ ਆ ਗਿਆ ਜੀ?
0: ਜੀ
2: ਹਾਂਜੀ, ਤੁਹਾਡੀ ਖਬਰ ਤੇ ਵੀ ਗੱਲ ਕਰਦੇ ਜੀ, ਇੱਕ ਖਬਰ ਮੈਂ ਵੀ ਸੁਣਾ ਦਿੰਦਾ ਜੀ। ਹਾਂਜੀ, ਆ ਜਿਹੜੇ ਬਾਕਸ ਨੀ ਵੇਚਦੇ ਸੀ IPTV ਜਿਹੜੇ ਆ ਲੱਗੇ ਲੋਕਾਂ ਦੇ ਘਰਾਂ ਚ ਜੀ,
0: ਹਾਂਜੀ,
2: ਇਹਨਾਂ ਨੂੰ 45 ਬੰਦਿਆਂ ਨੂੰ ਕੋਰਟ ਚੋਂ ਲੈਟਰ ਆ ਗਈਆਂ ਜੀ।
0: ਅੱਛਾ,
2: ਇਹ ਲੀਗਲ ਆ, ਫਰੋਡ ਆ ਸਾਰਾ ਸਿਸਟਮ ਦੇ ਨਾਲ। ਉਹ ਕਹਿੰਦੇ ਤੁਹਾਡੇ ਅਕਾਊਂਟ ਚ 25-25-30-30 ਹਜ਼ਾਰ ਈ ਟ੍ਰਾਂਸਫਰ ਕਿੱਥੋਂ ਹੋ ਕੇ ਆ ਰਿਹਾ,
0: ਠੀਕ ਹੈ,
2: ਮਹੀਨੇ ਦਾ। ਇਹ ਕੈਸ਼ ਪੈਸੇ ਲੈਂਦੇ ਸੀ ਨਾ, ਈ ਟ੍ਰਾਂਸਫਰ ਕਰਾਉਂਦੇ ਸੀ।
0: ਅੱਛਾ,
2: ਇਹ ਫਸ ਗਏ ਆ ਜੀ ਬਹੁਤ ਕਸੂਤੇ, 45 ਬੰਦਿਆਂ ਨੂੰ। ਮੇਰੇ ਕੋਲ ਜਿਹੜੀ ਜਾਣਕਾਰੀ ਹੈ ਨਾ, ਇਹਨਾਂ ਦੇ ਅਕਾਊਂਟ ਵੀ ਫਰੀਜ ਕਰ ਲਏ ਬੈਂਕਾਂ ਨੇ, ਗੌਰਮੈਂਟ ਨੇ,
0: ਠੀਕ
2: ਹੈ। ਇਹ ਸਿਸਟਮ ਨਾ ਫਰੋਡ ਸੀ ਬਹੁਤ ਵੱਡਾ ਜੀ।
0: ਅੱਛਾ, ਇਹ ਨਿਊਜ਼ ਆਪਣੀ ਅਫੀਸ਼ੀਅਲੀ ਆ ਗਈ ਕਿ ਨਹੀਂ?
2: ਨਹੀਂ, ਇਹ ਸਾਡੇ ਕੋਲ ਖਬਰ ਹੈਗੀ ਆ ਜੀ, ਜਿਹੜੀ ਲੈਟਰ ਆਈ ਉਹ ਮੇਰੇ ਕਿਸੇ ਜਾਣਨ ਵਾਲੇ ਕੋਲ ਲੈਟਰ ਹੈਗੀ ਆ।
0: ਅੱਛਾ, ਮੈਨੂੰ ਵੀ ਭੇਜੋ, ਮੈਂ ਦੇਖਾਂ ਤਾਂ ਸਹੀ ਪਹਿਲਾਂ।
2: ਹਾਂਜੀ, ਮੈਂ ਉਹ ਤਾਂ ਮੰਗਾ ਕੇ ਭੇਜੂਗਾ ਤੁਹਾਨੂੰ, ਹਨਾ।
0: ਠੀਕ ਹੈ, ਠੀਕ,
2: ਉਹਦੇ 45 ਬੰਦਿਆਂ ਦੀ ਲਿਸਟ ਆ ਜੀ ਇਹ, ਮੈਂ ਤੁਹਾਨੂੰ ਆਫ ਦੀ ਏਅਰ ਬਾਅਦ ਚ ਕਾਲ ਕਰੂੰਗਾ ਨਾਲੇ,
0: ਠੀਕ ਹੈ।
2: ਤੇ ਬਾਕੀ ਜਿਹੜੀ ਤੁਸੀਂ ਆ ਕੈਮਰਿਆਂ ਦੀ ਗੱਲ ਕਰਦੇ ਨਾ ਜੀ, ਸਾਡੇ ਤਾਂ ਟਰੱਕਾਂ ਚ ਪਹਿਲੇ ਦਿਨ ਤੋਂ ਹੀ ਲੱਗੇ, ਬਹੁਤ ਚਿਰ ਦੇ ਲੱਗੇ ਜੀ, 2013-14 ਤੋਂ ਹੀ ਲਾਏ ਹੋਏ ਇਹਨਾਂ ਨੇ।
0: ਅੱਛਾ, ਨਹੀਂ ਇਹ ਕਹਿੰਦੇ ਬਾਹਰ ਵੱਲ ਮੂੰਹ ਕਰਕੇ
2: ਜਿੰਨੀਆਂ ਕੰਪਨੀਆਂ ਕੰਮ ਕੀਤਾ ਜੀ, ਆਲਮੋਸਟ 2-3 ਕੰਪਨੀਆਂ ਜੀ, ਉਹਨਾਂ ਚ ਲੱਗੇ ਮਿਲਦੇ ਆ ਜੀ, ਅੰਦਰ ਵੀ ਬਾਹਰ ਵੀ।
0: ਚਲੋ ਫਿਰ ਤਾਂ ਠੀਕ ਹੈ ਨਾ,
2: ਜੇ ਕੱਲ ਨੂੰ ਕੋਈ ਤੁਹਾਡਾ ਕੋਈ ਕੋਈ ਤੁਹਾਡਾ ਕਸੂਰ ਨੀ ਹੈਗਾ, ਕੋਈ ਤੁਹਾਡੇ ਚ ਮਾਰ ਜਾਂਦਾ ਜਾਂ ਕੋਈ ਤੁਹਾਡਾ ਟਰੱਕ ਗਲਤੀ ਤੋਂ ਤੁਹਾਡੀ ਨਹੀਂ ਹੁੰਦੀ, ਕੋਈ ਕਾਰ ਵਾਲਾ ਕਾਰ ਮਾਰ ਜਾਂਦਾ, ਤੁਸੀਂ ਸੇਫ ਆ ਜੀ,
0: ਬਿਲਕੁਲ,
2: ਹੈਨਾ
0: ਜੀ ਜੀ।
2: ਹਾਂਜੀ, ਇਸ ਗੱਲੋਂ ਤੁਹਾਡਾ ਬਚਾਅ ਵੀ ਹੈਗਾ ਜੀ, ਪਰ ਸਾਡੇ ਇੱਥੇ ਰੌਲਾ ਪਾਉਂਦੇ ਆ, ਕਹਿੰਦੇ ਨਹੀਂ ਲੱਗਣਾ ਚਾਹੀਦਾ, ਉਹ BC ਵਾਲਿਆਂ ਨੇ ਚੰਗਾ ਕੰਮ ਕੀਤਾ ਜੀ।
0: ਨਹੀਂ ਨਹੀਂ ਇਹ ਤਾਂ ਠੀਕ ਹੈ, ਨਹੀਂ ਹੁਣ ਤੁਸੀਂ ਕਹਿੰਦੇ ਨਾਲੇ ਵੀ ਇੱਥੇ ਲੱਗਿਆ ਹੋਇਆ ਆਪਣੇ।
2: ਹਾਂਜੀ ਇੱਥੇ ਤਾਂ ਪਹਿਲੇ ਇੰਟਰਵਿਊ ਤਾਂ ਹੈਗੇ, ਮੈਂ ਤਾਂ ਜਿੱਥੇ ਵੀ ਕੰਮ ਕੀਤਾ ਦੋ ਤਿੰਨ ਕੰਪਨੀਆਂ ਚ ਉਹਨਾਂ ਚ ਹੈਗੇ ਸੀ ਸਾਰਿਆਂ ਚ ਜੀ।
0: ਠੀਕ ਹੈ,
2: ਹਾਂਜੀ ਇਨਸਾਈਡ ਆਊਟਸਾਈਡ ਦੋਨੇ ਸੀ।
0: ਬੀਸੀ ਵਾਲਿਆਂ ਨੇ ਫਿਰ ਉਹਨਾਂ ਕੋਲ ਕੀਤਾ ਹੋਣਾ, ਪਹਿਲਾਂ ਨਹੀਂ ਹੋਣਾ ਨਾ।
2: ਹਾਂਜੀ ਪਹਿਲਾਂ ਹੀ ਸੀ ਉੱਥੇ ਉਹਨਾਂ ਨੇ ਹੁਣ ਕੀਤਾ ਜੀ।
0: ਠੀਕ ਹੈ, ਬੜਾ
2: ਵਧੀਆ, ਕਿਉਂਕਿ ਇੰਸ਼ੋਰੈਂਸ ਦਾ ਡਿਸਕਾਊਂਟ ਵੀ ਮਿਲਦਾ ਜੀ ਇਹ ਕਾਫੀ ਹੈ ਨਾ।
0: ਹਾਂਜੀ ਹਾਂਜੀ ਇਹਨਾਂ ਚੀਜ਼ਾਂ ਦਾ ਫਰਕ ਪੈਂਦਾ ਜੀ।
2: ਉਹ ਤਾਂ ਕਹਿ ਰਹੇ ਆਪਾਂ ਨੂੰ ਇੰਸ਼ੋਰੈਂਸ ਕੰਪਨੀ ਵਾਲੇ ਜੇ ਤੁਸੀਂ ਆਪਣੀਆਂ ਕਾਰਾਂ ਚ ਵੀ ਲਵਾ ਸਕਦੇ ਉੱਥੇ ਵੀ ਲਾ ਕੇ ਰੱਖੋ ਜੀ।
0: ਠੀਕ ਹੈ,
2: ਕੱਲ ਨੂੰ ਜਦੋਂ ਕਿਤੇ ਰਸਤੇ ਚ ਕੋਈ ਐਕਸੀਡੈਂਟ ਹੁੰਦਾ ਕਿਤੇ ਲੈਫਟ ਰਾਈਟ ਮਾਰਦੇ ਉਹ ਪਤਾ ਲੱਗ ਜਾਂਦਾ ਕਸੂਰ ਕਿਹਦਾ ਜੀ।
0: ਹਾਂ ਨਹੀਂ ਤਾਂ ਫਿਰ ਉਹੀ ਹੈ ਨਾ, ਪਤਾ ਨਹੀਂ ਲੱਗਦਾ ਹੈਗਾ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਥੈਂਕ ਯੂ ਭਾਜੀ।
2: ਹਾਂਜੀ ਇਦਾਂ
0: ਜੀ ਜੀ ਹਾਂਜੀ ਭਾਜੀ
2: ਹਾਂਜੀ ਥੈਂਕ ਯੂ
0: ਜੀ ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਬਿਲਕੁਲ ਜੀ ਇਹ ਤਾਂ ਡੈਸ਼ ਕੈਮ ਉਂਝ ਵਧੀਆ, ਕਿਉਂਕਿ ਕੋਈ ਵੀ 19-21 ਗੱਲ ਹੁੰਦੀ ਹੈ ਨਾ ਤੇ ਫਿਰ ਬੰਦੇ ਨੂੰ ਮਤਲਬ ਕਿ ਕੁਛ ਕਰਨ ਦੀ ਲੋੜ ਨਹੀਂ ਪੈਂਦੀ। ਇਹ ਹੁੰਦਾ ਵੀ ਹਾਂ ਠੀਕ ਹੈ, ਕਿਉਂਕਿ ਸਾਰੀ ਰਿਕਾਰਡਿੰਗ ਹੋਈ ਹੋਈ ਹੁੰਦੀ ਹੈ ਤੇ ਵਾਚ ਕਰ ਲੈਂਦੇ ਅਗਲੇ ਵੀ ਕਿਵੇਂ ਕੀ ਹੈ। ਸੋ ਚਲੋ ਬ੍ਰਿਟਿਸ਼ ਕੋਲੰਬੀਆ 'ਚ ਪਹਿਲਾਂ ਨਹੀਂ ਹੋਣਾ, ਸੋ ਉਹਨਾਂ ਨੇ ਵੀ ਇਹ ਬਿੱਲ ਪਾਸ ਕਰਤਾ, ਕਹਿੰਦੇ ਇੱਥੇ ਤਾਂ ਹੈਗਾ, ਕਿਉਂਕਿ ਨਾ ਜਿਹੜੇ ਓਨਰ ਹੈਗੇ ਆ ਟਰੱਕਿੰਗ ਕੰਪਨੀਆਂ ਦੇ ਉਹਨਾਂ ਨੂੰ ਵੀ ਫਿਰ ਪ੍ਰੋਬਲਮ ਆ ਜਾਂਦੀ, ਈਵਨ ਕਿ ਡਰਾਈਵਰ ਨੂੰ ਵੀ ਆ ਜਾਂਦੀ ਹੈ। ਸੋ ਜੇ ਇੱਦਾਂ ਦਾ ਸਾਰਾ ਕੰਮ ਕਲੀਨ ਕਲੀਅਰ ਹੁੰਦਾ ਤੇ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ। ਸੋ ਲਓ ਜੀ ਨਾਲ ਦੀ ਨਾਲ ਮੈਂ ਨੰਬਰ ਗੁਣਤਾਸ ਦਾ ਦੇ ਦਿੰਦੀ ਹਾਂ, ਜੇ ਤੁਸੀਂ ਆਟੋ ਹੋਮ ਤੇ ਬਿਜ਼ਨਸ ਇੰਸ਼ੋਰੈਂਸ ਕਰਾਉਣੀ ਹੈ, ਕਮਰਸ਼ੀਅਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਕੋਈ ਟਰੱਕਿੰਗ ਕੰਪਨੀਜ਼ ਦੇ ਸਾਡੇ ਓਨਰ ਸੁਣ ਰਹੇ ਆ ਤੇ ਉਹਨਾਂ ਕੋਲ ਟਰੱਕ ਹੈਗੇ, ਫਲੀਟ ਇੰਸ਼ੋਰੈਂਸ ਬਹੁਤ ਵਧੀਆ ਰੇਟ, ਕਿਉਂਕਿ ਇਹਨਾਂ ਕੋਲ ਇੱਕ ਕੰਪਨੀ ਹੈ ਜਿਨ੍ਹਾਂ ਨੇ ਤੁਹਾਨੂੰ ਬਹੁਤ ਵਧੀਆ ਡਿਸਕਾਊਂਟਡ ਜਿਹੜੇ ਰੇਟ ਆ ਉਹ ਦੇਣਗੇ। ਸੋ ਤੁਸੀਂ ਗੁਣਤਾਸ ਦਾ ਨੰਬਰ ਨੋਟ ਕਰ ਲਓ, 647-919-1002 647-919-1002 6479-919-1002 ਤੇ ਤੁਸੀਂ ਫਲੀਟ ਇੰਸ਼ੋਰੈਂਸ ਬਾਰੇ ਜਾਣਕਾਰੀ ਲੈ ਸਕਦੇ ਹੋ। ਤੇ ਲਓ ਜੀ ਹੁਣ ਆਪਾਂ ਗੱਲਬਾਤ ਕਰੀਏ ਰੀਅਲ ਅਸਟੇਟ ਦੀ, ਤੇ ਸਾਡੇ ਨਾਲ ਪਰਮਜੀਤ ਦਿਓਲ ਜੀ ਜੁੜੇ ਆ, ਉਹਨਾਂ ਤੋਂ ਆਪਾਂ ਉਹਨਾਂ ਦੀਆਂ ਲਿਸਟਿੰਗ ਸੁਣਦੇ ਆ, ਫਿਰ ਅਗਲੀ ਕਾਲ ਤੇ ਆਪਾਂ ਚੱਲਾਂਗੇ। ਪਰਮਜੀਤ ਜੀ ਸਵਾਗਤ ਤੁਹਾਡਾ।
3: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਪੀਜ਼ਾ ਸਟੋਰ ਜਿਸ ਦੀ ਸੇਲ ਤੁਹਾਨੂੰ $10,000 ਤੋਂ ਉੱਪਰ ਪਰ ਵੀਕ ਗਰੰਟੀ ਨਾਲ ਮਿਲੇਗੀ, ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਲੌਂਗ ਟਰਮ 5+5 ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋਐਸਟ ਪ੍ਰਾਈਸ ਉੱਤੇ ਲਿਸਟ ਕੀਤਾ ਗਿਆ। ਆਸਕਿੰਗ ਪ੍ਰਾਈਸ $299 ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਪੀਜ਼ਾ ਸਟੋਰ ਬਰਲਿੰਗਟਨ ਦੇ ਵਿੱਚ ਡੰਡਾਸ ਐਂਡ ਐਪਲਬੀ ਦੇ ਨਜ਼ਦੀਕ, ਜਾਂ ਤੁਸੀਂ ਨਾਗਰਾਫਲ ਦੇ ਵਿੱਚ ਫਾਲਸ ਦੇ ਨਜ਼ਦੀਕ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਬਿਲਕੁਲ ਤੁਹਾਨੂੰ ਲੇਕ ਸ਼ੋਰ ਦੇ ਉੱਪਰ ਮਿਲ ਰਿਹਾ ਵਾ, ਜਿਸ ਦੀ ਸੇਲ ਜਿਹੜੀ ਆ ਬਹੁਤ ਹੀ ਗੁੱਡ ਮਿਲੇਗੀ, ਰੈਂਟ ਸਿਰਫ ਤੇ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਲੌਂਗ ਟਰਮ ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋਐਸਟ ਪ੍ਰਾਈਸ ਦੇ ਉੱਤੇ ਇਹ ਲਿਸਟ ਕੀਤਾ ਗਿਆ, $69,000 ਆਸਕਿੰਗ ਪ੍ਰਾਈਸ ਆ ਮਿਸਾਗਾ ਦੇ ਵਿੱਚ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਮਿਸਾਗਾ ਦੇ ਵਿੱਚ, ਜਾਂ ਇੱਕ ਹੋਰ ਲਿਸਟ ਕੀਤਾ ਹੋਇਆ ਮਿਸਾਗਾ ਦੇ ਵਿੱਚ ਦੇਖਣਾ ਚਾਹੁੰਦੇ ਹੋ, ਦੋ ਬ੍ਰਾਂਪਟਨ ਦੇ ਵਿੱਚ ਅਤੇ ਇੱਕ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ, ਮੈਕਲਾਗਲਨ ਐਂਡ ਬੋਵੇਡ ਦੇ ਏਰੀਏ ਦੇ ਵਿੱਚ, ਬੜੇ ਪਲਾਜ਼ੇ ਦੇ ਵਿੱਚ, ਜਿਸ ਦੀ ਸੇਲ ਤੁਹਾਨੂੰ ਮੋਰ ਦੈਨ $50,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ, ਰੈਂਟ ਸਿਰਫ $5,200 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ, ਤੇ ਪ੍ਰਾਈਸ ਬਹੁਤ ਹੀ ਲੋਅਰ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਫਰੈਸ਼ੀ ਰੈਸਟੋਰੈਂਟ ਖਰੀਦਣਾ ਚਾਹੁੰਦੇ ਹੋ ਜਾਂ ਇਸ ਨੂੰ ਰੀਬ੍ਰੈਂਡ ਕਰਨਾ ਚਾਹੁੰਦੇ ਹੋ, ਕਿਸੇ ਵੀ ਕਿਸਮ ਦਾ ਹੋਰ ਰੈਸਟੋਰੈਂਟ ਖੋਲਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ, ਜਾਂ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕਸ ਜੀ
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਲਓ ਜੀ ਬਿਲਕੁਲ ਜੀ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਤੁਸੀਂ ਕਰਨੀ ਹੈ ਤੇ ਫਿਰ ਵਧੀਆ ਤੁਹਾਨੂੰ ਰੀਅਲ ਅਸਟੇਟ ਦੀ ਜਾਣਕਾਰੀ ਮਿਲ ਜਾਣੀ ਹੈ। ਤੇ ਲਓ ਜੀ ਸਾਡੇ ਨਾਲ ਹੁਣ ਮਨਜੀਤ ਵੀ ਜੁੜ ਗਿਆ, ਐਸੇ ਉਹ ਅਪਲਾਇੰਸਿਸ ਦੀਆਂ ਆਪਾਂ ਡੀਲਸ ਲਈਏ। ਮਨਜੀਤ ਕੀ ਹਾਲ ਚਾਲ?
4: ਬਸ ਵਧੀਆ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਸਟੇਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਤਾਂ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਕੋਈ ਇਨਵੈਸਟਮੈਂਟ ਪ੍ਰਾਪਰਟੀ ਜਾਂ ਪਰਸਨਲ ਯੂਜ਼ ਲਈ 5 ਦੇ 5 ਅਪਲਾਈਂਸਿਸ ਦਾ ਕੋਂਬੋ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਸਟੇਨਲੈਸ ਸਟੀਲ ਕਲਰ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟੋਲ ਟੱਬ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $5500 ਦੀ ਵੈਲਿਊ ਦੇ 5 ਅਪਲਾਈਂਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3199 ਚ ਇਸ ਵੀਕ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਡੀਲ ਦੇਖ ਰਹੇ ਨੇ, ਤਾਂ ਜੈਨੇਅਰ ਦੇ ਪ੍ਰੀਮੀਅਮ ਬ੍ਰਾਂਡ ਦੇ ਉੱਪਰ ਅਪ ਟੂ 20% ਡਿਸਕਾਊਂਟ, ਕਿਚਨੇਟ ਤੇ ਬੋਸ਼ ਦੇ ਉੱਪਰ $1200 ਦੀ ਸੇਵਿੰਗ ਬਿਲਟ ਇਨ ਅਪਲਾਈਂਸਿਸ ਤੇ, 35% ਦਾ ਡਿਸਕਾਊਂਟ ਤੁਸੀਂ ਸੈਮਸੰਗ, ਐਲਜੀ, ਵਰਲਪੂਲ, ਫਰਿਜਡੇਅਰ ਤੇ ਜੀਈ ਵਰਗੇ ਬ੍ਰਾਂਡ ਦੇ ਉੱਪਰ ਲਗਾ ਸਕਦੇ ਆ ਬਿਲਟ ਇਨ ਅਪਲਾਈਂਸਿਸ ਦੇ ਵਿੱਚ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ
0: 905-450-0054, ਕਿਉਂਕਿ ਬਹੁਤ ਵਧੀਆ ਡੀਲਸ ਜਿਹੜੀਆਂ ਤੁਹਾਨੂੰ ਅਪਲਾਇੰਸਿਸ ਚ ਮਿਲਣਗੀਆਂ, ਤੇ ਗਿਫਟ ਵਗੈਰਾ ਤਾਂ ਜ਼ਰੂਰ ਦੇ ਦੇਣਾ ਤੁਸੀਂ ਗੁਰਤਾਸ ਰੇਡੀਓ ਦਾ ਰੈਫਰੈਂਸ ਦੇ ਦਿਓ, ਤੇ ਰੇਟ ਵਗੈਰਾ ਸਭ ਐਨ ਵਧੀਆ ਤੁਹਾਨੂੰ ਮਿਲ ਜਾਊਗਾ। ਤੇ ਇੱਕ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਮੈਂ ਸਾਂਝੀ ਕਰਾਂ, ਫਿਰ ਮੈਂ ਗੀਤ ਬਿਲਕੁਲ ਰੇਡੀ ਰੱਖਿਆ ਤੁਹਾਨੂੰ ਲਾਉਣ ਨੂੰ। ਮੈਨੂੰ ਵੀ ਬੜਾ ਅੱਛਾ ਲੱਗਦਾ ਹੈ ਗੀਤ, ਫਿਲਮ ਵੀ ਬੜੀ ਵਧੀਆ ਸੀ ਅਵਤਾਰ, ਹੈ ਨਾ, ਸੋ ਇਹ ਸੁਣਾਉਂਦੇ ਆ। ਪਰ ਪਹਿਲਾਂ ਨਾ ਇਹ ਨਿਊਜ਼ ਹੈਗੀ ਕਿ ਸਰਵਿਸ ਓਨਟੈਰੀਓ ਦੇ ਇੰਪਲੋਈ ਅਤੇ ਹੋਰ 3 ਵਿਅਕਤੀ ਜਿਹਨਾਂ ਨੂੰ ਚਾਰਜ ਕੀਤਾ ਗਿਆ, ਜਿਨ੍ਹਾਂ ਨੇ ਇੱਕ ਆਟੋ ਥੈਫਟ ਰਿੰਗ ਹੈ ਜਿਹਦੇ ਵਿੱਚ ਜਿਹੜੇ ਵਿਨ ਨੰਬਰ, ਪਹਿਲਾਂ ਤਾਂ ਗੱਡੀਆਂ ਚੋਰੀ ਕਰਦੇ ਆ, ਫਿਰ ਵਿਨ ਨੰਬਰ ਚੇਂਜ ਕਰਕੇ ਉਹਨਾਂ ਨੂੰ ਜਿਹੜੇ ਸਟੋਲਨ ਵਹੀਕਲ ਹੈ, ਮਤਲਬ ਉਹਨਾਂ ਨੂੰ ਫਿਰ ਵੇਚ ਦਿੱਤਾ ਜਾਂਦਾ ਅੱਗੇ, ਹੈ ਨਾ। ਸੋ ਇਹ ਜਿਹੜਾ ਇੱਕ ਰਿੰਗ ਹੈ, ਥੈਫਟ ਰਿੰਗ ਆਪਾਂ ਕਹਿ ਸਕਦੇ ਹਾਂ, ਆਟੋ ਥੈਫਟ ਰਿੰਗ ਇਹਨੂੰ ਫੜਿਆ, ਔਰ 6 ਜਿਹੜੇ ਸਟੋਲਨ ਵਹੀਕਲ ਵੀ ਜਿਹੜੇ ਆ ਉਹ ਫੜੇ ਗਏ ਆ। ਇਹ ਕਿੱਥੇ ਕਿੱਥੇ ਹੈ, ਮੈਪਲ, ਬਰੈਂਪਟਨ ਅਤੇ ਕਿਚਨਰ ਤੋਂ। ਔਰ OPP ਨੇ ਇਹ ਜਿਹੜੇ ਫੋਰਜਡ ਡਾਕੂਮੈਂਟਸ ਦੇ ਨਾਲ ਜਿਹੜੇ ਕਿ ਯੂਜ਼ ਕੀਤੇ ਜਾਂਦੇ ਸੀ ਇਹਨਾਂ ਸਟੋਲਨ ਵਹੀਕਲ ਨੂੰ ਅੱਗੇ ਵੇਚਣ ਦੇ ਲਈ, ਹੈ ਨਾ, ਦੇ ਦੇਖ ਲਓ, ਉਹਦੇ ਵਿੱਚ ਸਰਵਿਸ ਓਨਟੈਰੀਓ ਦੇ ਇੰਪਲੋਈ ਵਿੱਚ ਰਲੇ ਹੋਏ ਸੀ। ਅਤੇ ਇਹ 5 ਵਿਅਕਤੀ ਹੈ ਜਿਨ੍ਹਾਂ ਦੇ ਨਾਮ ਆਏ ਆ, ਔਰ ਵੌਨ ਦੇ, ਬਰੈਂਪਟਨ ਦੇ ਅਤੇ ਕਿਚਨਰ ਦੇ ਇਹ ਵਿਅਕਤੀ ਆ। ਸੋ ਤੁਸੀਂ ਲਾ ਲਓ ਵੀ ਕੀ ਵੈਸੇ ਕਰਦੇ ਆ, ਹੈ ਨਾ, ਤੁਸੀਂ ਇੰਨੀ ਵਧੀਆ ਜੋਬ 'ਤੇ ਹੋ ਅਤੇ ਕੀ ਕੰਮ ਕਰਦੇ ਹੋ। ਹੁਣ ਜਿਵੇਂ ਚਲੋ IPTV ਦਾ ਵੀ ਦੱਸ ਕੇ ਗਏ ਆ ਕਿ ਉਹ ਵੀ ਜਿਹੜੇ ਆ ਨਾ, ਤੁਸੀਂ ਲੀਗਲ ਕੰਮ ਕੀਤਾ ਜਾਣਾ ਚਾਹੀਦਾ, ਜਿਹੜਾ ਇਲੀਗਲ ਕਰਦੇ ਆ ਉਹ ਦੇਰ ਸਵੇਰ ਕਦੇ ਨਾ ਕਦੇ ਅੱਗੇ ਆ ਜਾਂਦੀ ਆ ਉਹ ਗੱਲ, ਹੈ ਨਾ। ਅਤੇ ਇੱਕ ਜਿਹੜੀ ਨਿਊਜ਼ ਹੈ, ਦਿਨੇਸ਼ ਪਟਨਾਇਕ, ਹੈ ਨਾ, ਜਿਹੜੇ ਇੰਡੀਆਜ਼ ਹਾਈ ਕਮਿਸ਼ਨਰ ਹੈ ਟੂ ਕੈਨੇਡਾ, ਸੋ ਉਹਨਾਂ ਨੇ ਆਪਣੀ ਇੰਟਰਵਿਊ 'ਚ ਕਿਹਾ ਹੋਣਾ ਵੀ ਹਾਂਜੀ, ਜਿਹੜੇ RCMP ਹੈ ਜਾਂ CSIS ਹੈ, ਹੈ ਨਾ, ਕੈਨੇਡੀਅਨ ਇੰਟੈਲੀਜੈਂਸ ਸਰਵਿਸਿਜ਼, ਅਤੇ RCMP ਹੋ ਗਈ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ, ਹੈ ਨਾ। ਸੋ ਵੀ ਇਹਨਾਂ ਨੇ ਜਿਹੜੇ ਹੈ ਇਹ ਚੀਜ਼ ਦੱਸੀ ਹੈ ਵੀ ਇੰਡੀਆ ਨੇ ਜਿਹੜੇ ਇੰਡੀਅਨ ਓਫੀਸ਼ਲਸ ਹੈ ਉਹ ਮਿਲੇ ਹੋਏ ਆ, ਅਤੇ ਕੈਨੇਡਾ 'ਚ ਜੋ ਵੀ ਕ੍ਰਾਈਮ ਵਗੈਰਾ ਹੋਏ ਆ ਉਹਨਾਂ 'ਚ ਹੱਥ ਹੈ ਉਹਨਾਂ ਦਾ, ਹੈ ਨਾ। ਪਰ ਜਦੋਂ ਹੁਣ ਗਲੋਬ ਐਂਡ ਮੇਲ ਦੀ ਨੇ ਇਹ ਉਹਨਾਂ ਦੀ ਇੰਟਰਵਿਊ ਜਿਹੜੀ ਉਹਨਾਂ ਨੇ ਦਿੱਤੀ ਉਹਦੇ 'ਚ ਇਹ ਕਿਹਾ, ਉਹਨੂੰ ਛਾਪਿਆ, ਤਾਂ ਫਿਰ ਉਹ ਤੋਂ ਬਾਅਦ ਜਿਹੜੇ ਮਿਸਟਰ ਦਿਨੇਸ਼ ਪਟਨਾਇਕ ਹੈ ਉਹ ਨਕਾਰ ਰਹੇ ਆ ਇਹਨਾਂ ਐਲੀਗੇਸ਼ਨਸ ਨੂੰ। ਕਹਿੰਦੇ ਵੀ ਗਲੋਬ ਐਂਡ ਮੇਲ ਨੇ ਇਹ ਆਰਟੀਕਲ ਜਿਹੜਾ ਹੈ ਘੁਮਾ ਫਿਰਾ ਕੇ ਇੱਧਰ ਉੱਧਰ ਜਿਹੜਾ ਛਾਪਿਆ, ਵੀ ਮੈਂ ਇੱਦਾਂ ਨਹੀਂ ਕਿਹਾ ਹੈਗਾ। ਸੋ ਦੇਖ ਲਓ ਕਿੱਥੇ ਤਾਂ ਟ੍ਰੇਡ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਵੀ ਹਾਂ ਇੰਡੀਆ ਅਤੇ ਕੈਨੇਡਾ ਦਾ ਜਿਹੜਾ ਸੰਬੰਧ ਆ ਆਪਸ 'ਚ ਵਧੀਆ ਬਣੇ, ਪਰ ਕਿੱਥੇ ਜਿਹੜਾ ਹੈਗਾ ਵਿੱਚ, ਕਿਉਂਕਿ ਪਿੱਛੇ ਜ਼ਿਆਦਾ ਬਹੁਤ ਜ਼ਿਆਦਾ ਇੱਦਾਂ ਹੋਇਆ, ਹੈ ਨਾ, ਜਦੋਂ ਨਿੱਜਰ ਦਾ ਮਰਡਰ ਜਿਹੜਾ ਕੀਤਾ ਗਿਆ ਸੀ ਹਰਦੀਪ ਸਿੰਘ ਨਿੱਜਰ ਦਾ, ਉਹ ਤੋਂ ਬਾਅਦ ਕਿੰਨੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਪਰ ਗੱਲ ਇੱਦਾਂ ਕਹੀ ਵੀ ਜਾਂਦੇ ਆ, ਪਰ ਫਿਰ ਉਸ ਤੋਂ ਬਾਅਦ ਉਹਨੂੰ ਨਕਾਰ ਵੀ ਦਿੰਦੇ ਆ। ਪਰ ਚਲੋ ਕੈਨੇਡਾ ਵੱਲੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਸ ਦੇ ਵਿੱਚ ਵਧੀਆ ਸੰਬੰਧ ਹੋਣ, ਹੈ ਨਾ, ਟ੍ਰੇਡ ਵਗੈਰਾ ਚੱਲਣ, ਵਪਾਰਿਕ ਸਮਝੌਤੇ ਹੋਣ, ਪਰ ਫਿਰ ਇੱਦਾਂ ਦੀਆਂ ਗੱਲਾਂ ਬਾਤਾਂ ਕਰਕੇ ਜਦੋਂ ਤੁਸੀਂ ਫਿੱਕ ਪਾਉਣ ਵਾਲੀ ਗੱਲ ਫਿਰ ਬਣ ਜਾਂਦੀ ਹੈ ਨਾ, ਪਹਿਲਾਂ ਕਹਿਣਾ ਫਿਰ ਮੁੱਕਰਨਾ, ਹੁਣ ਬਾਕੀ ਦੇਖਦੇ ਹਾਂ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਇਸ ਸੰਬੰਧ ਦੇ ਵਿੱਚ। ਤੇ ਲਓ ਜੀ ਆਪਾਂ ਗੀਤ ਸੁਣਦੇ ਹਾਂ ਫਿਰ ਗੱਲਬਾਤ ਕਰਦੇ ਹਾਂ, ਤੇ ਰੇਸ਼ਮ ਜੀ ਦੀ ਕਾਲ ਲੈ ਲਈਏ, ਕਈ ਵਾਰ ਆ ਚੁੱਕੀ ਹੈ ਫਿਰ ਡ੍ਰੌਪ ਹੋ ਜਾਂਦੀ ਹੈ। ਹਾਂਜੀ ਭਾਜੀ ਕੀ ਹਾਲ ਚਾਲ? ਹਾਂਜੀ ਭਾਜੀ ਕੀ ਹਾਲ ਚਾਲ?
5: ਕਿੰਨੀ
6: ਦੁਨੀਆ ਸੁਣਦੀ ਹੈ, ਲੱਖਾਂ ਕੈਨੇਡਾ ਅਮਰੀਕਾ ਮਸੀ ਤੱਕ ਸੁਣਦੇ ਹੈ। ਬਾਕੀ ਜੀ ਜਿਹੜੇ ਹੁਣ ਆਪਣੇ ਕਈ ਕਿਲੋਮੀਟਰ ਘੁਮਾਉਣ ਦੇ ਗੱਡੀਆਂ ਦੇ ਪਿੱਛੇ ਕਰ ਦਿੰਦੇ, ਉਹਨਾਂ ਨੇ ਕੌਣ ਫੜਦੇ ਜੀ ਪੁਲਿਸ ਵਾਲੇ ਆਪਣੇ ਐਸਟੀ ਵਾਲੇ ਜੀ? ਜਿਵੇਂ ਕਈ ਕਾਰਾਂ ਸੈੱਲ ਕਰਦੇ ਪਏ ਨੇ ਪੁਰਾਣੀਆਂ,
5: ਹਾਂਜੀ,
6: ਉਹ ਕਿਲੋਮੀਟਰ ਪਿੱਛੇ ਬਹਿ ਕਰ ਦਿੰਦੇ ਆ।
5: ਹਾਂ ਉਹ ਵੀ ਕਰ ਦਿੰਦੇ ਆ, ਉਹਨਾਂ ਨੂੰ ਫੜਨਾ ਚਾਹੀਦਾ ਚੇਂਜ ਕਰ ਦਿੰਦੇ ਆ ਬਿਲਕੁਲ।
6: ਹਾਂਜੀ ਉਹ ਕਿਲੋਮੀਟਰ ਪਿੱਛੇ ਕਰ ਦਿੰਦੇ, ਉਹਨੂੰ ਵੀ ਫੜਨਾ ਚਾਹੀਦਾ ਜੀ, ਸਭ ਤੋਂ ਵੱਡਾ ਫਰੋਡ ਆ ਜੀ ਕਿਸੇ ਨੂੰ ਧੋਖਾ ਕਰਨਾ ਹੋਵੇ, ਧੋਖਾ ਕਰ ਲਈ ਜੇ ਲੋਕ ਚੰਗੀ ਗੱਲ ਨਹੀਂ ਜੀ।
5: ਜੀ ਜੀ ਜੀ
6: ਜਿਵੇਂ ਲੱਖ ਪਿੱਛੇ ਕਰ ਦੇਣਾ ਫਿਰ ਮੁੜ ਕੇ ਪੈਸੇ ਉਹਨੇ ਲੈਣੇ ਤੇ ਫਿਰ
5: ਜਿਹੜੇ ਤਫਤੀਸ਼ ਜਾਂਚ ਪੜਤਾਲ ਇਨਵੈਸਟੀਗੇਸ਼ਨਾਂ ਚੱਲੀ ਜਾਂਦੀਆਂ, ਕਿੰਨਾ ਕਿੰਨਾ ਸਮਾਂ ਲਾ ਕੇ ਜਿਹੜੇ ਇਹ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ, ਪਰ ਬਾਅਦ ਦੇ ਵਿੱਚੋਂ ਫਿਰ ਸਭ ਕੁਛ ਖੁਰਦ ਬੁਰਦ ਹੋ ਜਾਂਦਾ, ਫਿਰ ਓਦਾਂ ਹੀ ਚੱਲੀ ਜਾਂਦਾ ਹਨਾ। ਪਰ ਮੈਂ ਤਾਂ ਇਹ ਦੇਖਿਆ ਕਿ ਨਾ, ਚਲੋ 100% ਕੋਈ ਵੀ ਨਹੀਂ ਠੀਕ, 100% ਤਾਂ ਬੜਾ ਔਖਾ ਕੰਮ ਹੈ, ਉਹ ਤਾਂ ਰੱਬ ਹੀ ਹੈ ਬਸ 100%, ਬਾਕੀ ਨਹੀਂ ਕੋਈ ਵੀ ਹੋ ਸਕਦਾ। ਪਰ ਜਿਹੜੇ ਮਤਲਬ ਜਿਨ੍ਹਾਂ ਦਾ ਕੰਮ ਹੀ ਇਹ ਹੈ ਕ੍ਰਾਈਮ ਕਰਨਾ, ਚੋਰੀ ਚਕਾਰੀ ਠੱਗੀ ਧੋਖਾ, ਉਹ ਗਲਤ ਹੈ। ਜਦੋਂ ਤੁਸੀਂ ਪੈਰ ਪੈਰ 'ਤੇ ਇੱਦਾਂ ਦੇ ਕੰਮ ਕਰਦੇ ਹੋ, ਦੈਟਸ ਰੋਂਗ। ਚਲੋ ਹੁਣ ਆਪਾਂ ਗੀਤ ਸੁਣਦੇ ਹਾਂ ਫਿਰ ਅਗਲੀ ਗੱਲਬਾਤ ਕਰਦੇ ਹਾਂ।

0: ਲਓ ਜੀ, ਜੁੜਿਆ ਤੁਸੀਂ ਗੁਰਦਾਸ ਰੇਡੀਓ ਦੇ ਨਾਲ ਤੇ ਆਪਾਂ ਹੁਣ ਰਾਜਵੀਰ ਤੋਂ ਸੈੱਲਫੋਨ ਡੀਲਸ ਸੁਣ ਲੈਂਦੇ ਹਾਂ। ਸੋ ਤੁਹਾਡੇ ਕੋਲ ਇੰਟਰਨੈਟ ਸਰਵਿਸ ਤੁਹਾਨੂੰ ਚਾਹੀਦੀ ਹੈ ਜਾਂ ਵਧੀਆ ਵਧੀਆ ਡੀਲਸ ਚਾਹੀਦੀ ਹੈ ਤਾਂ ਤੁਸੀਂ ਨੰਬਰ ਪਹਿਲਾਂ ਨੋਟ ਕਰ ਲਓ 647-766-3545 6477663545 ਤੇ ਤੁਸੀਂ ਰਾਜਵੀਰ ਨੂੰ ਕੰਟੈਕਟ ਕਰਨਾ। ਜੀ ਰਾਜਵੀਰ
1: ਅਲੱਗ ਅਲੱਗ $50 ਦਾ ਪਲਾਨ ਹੈ, ਵਰਲਡ ਪਲਾਨ ਇਹਨੂੰ ਕਹਿੰਦੇ, ਬਹੁਤ ਫੇਮਸ ਪਲਾਨ ਚੱਲ ਰਿਹਾ ਸਰ। ਤੁਸੀਂ ਜਿੱਥੇ ਮਰਜ਼ੀ ਜਾ ਕੇ ਚਲਾਓ, ਕੈਨੇਡਾ ਹੋਵੋ, ਇੰਡੀਆ ਜਾਓ, USA, ਮੈਕਸੀਕੋ, ਡੁਬਈ, ਯੂਰਪ, ਜਿੱਥੇ ਮਰਜ਼ੀ ਜਾਓ, ਬਿੱਲ ਤੁਸੀਂ ਮਹੀਨੇ ਦਾ ਸਿਰਫ $50 ਪਲੱਸ ਟੈਕਸ ਦੇਣਾ। ਚ ਵਰਲਡ ਪਲਾਨ ਇਹਨੂੰ ਕਹਿ ਦਿੰਦੇ ਆ, ਅਨਲਿਮਿਟਡ ਡਾਟੇ ਦਾ ਕੋਈ ਰੋਲਾ ਨੀ। ਸੈਕਿੰਡ ਆਪਸ਼ਨ ਹੈ ਜੀ $40 ਦਾ ਪਲਾਨ ਹੈ, ਇਹਦੇ ਵਿੱਚ ਵੀ ਡਾਟਾ ਤੁਹਾਨੂੰ ਅਨਲਿਮਿਟਡ ਹੀ ਹੋਊਗਾ, ਪੂਰਾ ਫੁੱਲ ਸਪੀਡ ਚੱਲਦਾ ਹੈਗਾ। ਇਹ ਚ ਤੁਹਾਨੂੰ ਕੈਨੇਡਾ, US, ਮੈਕਸੀਕੋ ਹੋਊਗਾ, ਰੋਮਿੰਗ ਫ੍ਰੀ ਹੋਊਗੀ, ਕੋਈ ਐਕਸਟਰਾ ਪੈਸੇ ਨੀ ਦੇਣਾ। ਜੇ ਤੁਸੀਂ ਵਕੇਸ਼ਨ ਤੇ ਜਾਂਦੇ ਹੋ ਮੈਕਸੀਕੋ ਵਾਲਾ ਜਾਂ US ਜਾਂਦੇ ਹੋ, ਕੈਨੇਡਾ ਤੋਂ ਰਹਿ ਕੇ ਤੁਸੀਂ ਇੰਡੀਆ, ਪਾਕਿਸਤਾਨ, ਹੋਰ 27 ਕੰਟਰੀਆਂ ਹੈਗੀਆਂ, ਯੂਰਪ ਵਗੈਰਾ, ਤੁਸੀਂ ਅਨਲਿਮਿਟਡ ਕਾਲ ਉਹ ਵੀ ਕਰ ਸਕਦੇ ਹੋ, ਪਲਾਨ ਵਿੱਚ ਇੰਕਲੂਡ ਹੈਗਾ। ਅਗਰ ਪੇਰੈਂਟਸ ਦੇ ਬੱਚਿਆਂ ਨੂੰ ਲੈ ਕੇ ਦੇਣਾ ਤੇ $30 ਦਾ 60 GB ਪੂਰਾ ਫਾਸਟ ਚੱਲਦਾ, ਉਸ ਤੋਂ ਬਾਅਦ ਸਲੋ ਹੋ ਜਾਂਦਾ, ਉਹ ਵੀ ਇੱਕ ਤਰ੍ਹਾਂ ਅਨਲਿਮਿਟਡ ਡਾਟਾ ਹੀ ਆ ਜਾਂਦਾ। 60 GB ਪੂਰਾ ਫਾਸਟ ਸਲੋ ਹੋ ਜਾਣਾ ਜੀ, ਉਹ ਵੀ ਤੁਸੀਂ ਇੱਕ ਪਲਾਨ ਲਿਆ ਸਕਦੇ। ਚਾਰੇ ਤਿੰਨੇ ਪਲਾਨ ਆ, ਤੁਸੀਂ ਮਿਕਸ ਐਂਡ ਮੈਚ ਲੈ, ਹਰ ਵਿੱਚ ਮੇਨ ਲਾਈਨ 50 ਦੀ ਹੋਗੀ, ਬਾਕੀ ਤੁਸੀਂ 40 ਵਾਲੀਆਂ ਲੈ ਲਓ ਜਾਂ ਸਾਰੀਆਂ 30 ਵਾਲੀਆਂ ਲੈ ਲਓ, ਮਿਕਸ ਐਂਡ ਮੈਚ 4 ਲਾਈਨਾਂ ਦਾ ਇੱਕ ਬੰਡਲ ਤੁਸੀਂ ਕਰਵਾ ਸਕਦੇ ਹੋ। ਅਗਰ ਇਹਨਾਂ ਨਾਲ ਫੋਨ ਲੈਣੇ ਆ, ਸੈਮਸੰਗ S25 ਅਲਟਰਾ $5 ਦਾ ਲੱਗਾ ਹੋਇਆ ਜੀ, ਤੇ S26 ਜਾਂ S25 FE ਉਹ $0 ਲੱਗੇ ਨੇ। ਪਲਾਨ ਫਿਰ ਹੋ ਜੂਗਾ ਜੀ 50 ਵਾਲਾ 60 ਦਾ, 40 ਵਾਲਾ ਹੋ ਜੂਗਾ 50 ਦਾ, ਤੇ 30 ਵਾਲਾ ਹੋ ਜੂਗਾ 40 ਦਾ, ਤੇ ਪਲੱਸ ਨਾਲ ਫੋਨ ਦੇ ਪੈਸੇ ਕਿਹੜਾ 0 ਦਾ ਹੀ ਲੱਗਾ ਜੀ, ਉਹ ਤਾਂ ਤੁਹਾਨੂੰ ਮਿਲਣਾ ਹੀ 0 ਦਾ। ਤੇ ਕੋਈ ਆਈਫੋਨ ਮਾਡਲ ਲੈਣਾ, 17 Pro ਜਾਂ ਪ੍ਰੋ ਮੈਕਸ, ਉਹ ਵੀ ਤੁਸੀਂ ਐਡ ਕਰਵਾ ਸਕਦੇ ਹੋ। ਹਰ ਫੋਨ ਦੀ ਡਿਫਰੈਂਟ ਕੋਸਟ ਹੈਗੀ ਹੈ। ਤੇ ਨੰਬਰ ਆ ਜੀ ਆਪਣਾ 646-3545, ਤੇ ਘਰ ਦਾ ਹਾਈ ਸਪੀਡ ਹੈ, ਕੋਂਬੋ ਤੁਸੀਂ ਇਹਦੇ ਨਾਲ ਐਡ ਕਰਵਾ ਲੈਂਦੇ ਹੋ, $65 ਪਲੱਸ ਟੈਕਸ ਚ ਤੁਹਾਨੂੰ 1.5 GB ਮਿਲ ਜੂਗਾ, ਨਾਲ $600 ਦਾ ਬਿੱਲ ਕ੍ਰੈਡਿਟ ਮਿਲ ਜੂਗਾ, 3 ਸਾਲ ਦਾ ਕੋਂਟਰੈਕਟ ਹੋਊਗਾ ਜੀ। ਅਗਰ ਤੁਸੀਂ ਕੋਂਟਰੈਕਟ ਨਹੀਂ ਚਾਹੁੰਦੇ ਹੋ ਤੇ ਆਪਣੇ ਕੋਲ ਅਦਰ ਆਪਸ਼ਨ ਜੀ 1.5 GB ਵਿੱਚ ਬਿੱਲ ਕ੍ਰੈਡਿਟ ਨਹੀਂ ਹੈਗਾ, ਪਰ 2 ਸਾਲ ਦਾ ਕੋਂਟਰੈਕਟ, ਉਹ ਤੁਹਾਨੂੰ ਸਿਰਫ ਮਿਲ ਜੂਗਾ $55। ਹਰ ਐਡਰੈਸ ਤੇ ਹਰ ਏਰੀਏ ਦੀ ਡਿਫਰੈਂਟ ਸਪੀਡ ਹੁੰਦੀ ਤੇ ਡਿਫਰੈਂਟ ਪ੍ਰਾਈਸ ਆ, ਉਹਦੀ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਸਿੰਗਲ ਲਾਈਨ ਵੀ ਚਾਹੀਦੀ ਆ ਜਾਂ 2 ਲਾਈਨਾਂ ਜਾਂ ਸਾਲ ਵਾਲਾ ਪੈਕੇਜ ਵੀ ਚਾਹੀਦਾ ਬੱਚਿਆਂ ਦੀ, ਜਾਂ ਪੇਰੈਂਟਸ ਨੂੰ ਸਾਲ ਵਾਲਾ ਪੈਕੇਜ ਲੈ ਕੇ ਦੇਣਾ, ਉਹ ਵੀ ਆਪਣੇ ਕੋਲ ਅਵੇਲੇਬਲ ਆ ਜੀ। ਨੰਬਰ ਆ ਜੀ 645-766-3545 ਜੀ। ਥੈਂਕ ਯੂ ਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ। 647-766-3545 ਤੇ ਤੁਸੀਂ ਕੰਟੈਕਟ ਕਰੋ, 6477663545 ਤੇ। ਅੱਛਾ, ਇੱਕ ਵਧੀਆ ਖਬਰ ਵੀ ਸੁਣਾ ਦਿੰਦੇ ਹਾਂ ਤੁਹਾਨੂੰ। ਮਾਊਂਟ ਐਵਰੈਸਟ ਫਤਿਹ ਕਰਨ ਵਾਲਾ ਪਹਿਲਾ ਕੈਨੇਡੀਅਨ ਪੰਜਾਬੀ ਬਣਿਆ ਜੀ, ਅਜੇਪਾਲ ਸਿੰਘ ਧਾਲੀਵਾਲ। ਸੋ ਬਹੁਤ ਬਹੁਤ ਮੁਬਾਰਕਾਂ। ਦੇਖ ਲਓ, ਮਾਊਂਟ ਐਵਰੈਸਟ ਸਭ ਤੋਂ ਉੱਚੀ ਚੋਟੀ ਹੈ, ਆਪਾਂ ਪੜ੍ਹਦੇ ਹੁੰਦੇ ਸੀ ਨਾ ਸਕੂਲ ਦੇ ਵਿੱਚ ਤੇ ਜੋਗ੍ਰਾਫੀ 'ਚ ਪੜ੍ਹਦੇ ਹੁੰਦੇ ਸੀ, ਹੈ ਨਾ। ਸੋ ਬ੍ਰੈਂਪਟਨ ਦੇ ਇਹ ਰਹਿਣ ਵਾਲੇ ਆ, ਵਾਹ ਜੀ ਵਾਹ। ਅੱਛਾ, ਬ੍ਰੈਂਪਟਨ ਦੇ ਰਹਿਣ ਵਾਲੇ ਪੰਜਾਬੀ ਮੂਲ ਦੇ ਕੈਨੇਡੀਅਨ ਪਰਬਤਾਰੋਹੀ ਜਿਹੜੇ ਆਪਣੇ ਚੜ੍ਹਦੇ ਆ ਜੀ ਪਰਬਤਾਂ ਦੇ ਉੱਪਰ, ਸੋ ਪਰਬਤਾਰੋਹੀ ਉਹਨਾਂ ਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ। ਸੋ ਦੇਖੋ ਕਿੰਨੇ ਵਧੀਆ ਵਧੀਆ ਵਰਡ ਹੈ, ਹੈ ਨਾ। ਅਜੇਪਾਲ ਸਿੰਘ ਧਾਲੀਵਾਲ ਨੇ ਇਤਿਹਾਸ ਰਚਦਿਆਂ ਮਾਊਂਟ ਐਵਰੈਸਟ ਨੂੰ ਸਰ ਕਰਨ ਵਾਲੇ ਪਹਿਲੇ ਕੈਨੇਡੀਅਨ ਪੰਜਾਬੀ ਹੋਣ ਦਾ ਮਾਣ ਜਿਹੜਾ ਉਹ ਮਿਲਿਆ। ਸੋ ਬਹੁਤ ਬਹੁਤ ਮੁਬਾਰਕਾਂ ਜੀ। ਹਾਲਾਂਕਿ ਕਹਿੰਦੇ ਇਹ ਪ੍ਰਾਪਤੀ ਜਿੰਨੀ ਮਾਣ ਮੱਤੀ ਹੈ ਉਸ ਤੋਂ ਕਿਤੇ ਵੱਧ ਰੋਮਾਂਚਕ ਅਤੇ ਸੰਘਰਸ਼ ਪੂਰਨ ਰਹੀ ਹੈ। ਉਹਨਾਂ ਦੇ ਦੋਸਤ ਮੋਹਨ ਪਾਲ ਰੰਧਾਵਾ ਨੇ ਸੋਸ਼ਲ ਮੀਡੀਆ ਤੇ ਇਸ ਸਾਹਸੀ ਸਫ਼ਰ ਅਤੇ ਮੌਤ ਦੇ ਮੂੰਹੋਂ ਬਾਹਰ ਨਿਕਲਣ ਦੀ ਦਿਲ ਕੰਬਾਊ ਜਿਹੜੀ ਕਹਾਣੀ ਹੈ ਉਹ ਸਾਂਝੀ ਕੀਤੀ ਹੈ। ਕਿਉਂਕਿ ਓਬਵੀਅਸ ਹੈ ਜੀ, ਉੱਥੇ ਤਾਂ ਕਿਉਂਕਿ ਸਭ ਤੋਂ ਉੱਚੀ ਚੋਟੀ ਹੈ, ਇੰਨੀ ਠੰਡ ਹੁੰਦੀ ਹੈ ਜਿਹਦਾ ਅੰਤ ਹਿਸਾਬ ਨਹੀਂ, ਤੇ ਫਿਰ ਉਹ ਵੀ ਤੁਸੀਂ ਪਰਬਤ ਦੇ ਉੱਪਰ, ਪਹਾੜ ਦੇ ਉੱਪਰ ਚੜ੍ਹਨਾ ਤੇ ਐਡੀ ਉੱਚੀ ਚੋਟੀ ਦੇ ਉੱਪਰ ਚੜ੍ਹਨਾ, ਤੇ

ਵੀ ਸ਼ਾਮਲ ਸਨ। ਸ਼ਿਖਰ ਤੇ ਪਹੁੰਚਣ ਤੋਂ ਬਾਅਦ ਉਤਰਾਈ ਦਾ ਸਫ਼ਰ ਅਜੇ ਪਾਲ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ, ਕਿਉਂਕਿ ਨਾ ਜਿਵੇਂ ਸਟੀਪ ਹੁੰਦੀਆਂ ਬਿਲਕੁਲ ਸਿੱਧੀਆਂ ਜ਼ਿਆਦਾ ਔਰ ਸਲਿਪਰੀ ਕੰਡੀਸ਼ਨਸ ਹੁੰਦੀਆਂ ਕਿਉਂਕਿ ਸਨੋ ਜਿਹੜੀ ਉੱਥੇ ਤਾਂ ਜੰਮੀ ਪਈ ਹੁੰਦੀ ਹੈ ਠੰਡ ਕਰਕੇ। ਸੋ ਕਹਿੰਦੇ ਜਦੋਂ ਉਤਰਾਈ ਫਿਰ ਹੋਈ ਨਾ ਉਦੋਂ ਕਹਿੰਦੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। 8000 ਮੀਟਰ ਤੋਂ ਉੱਪਰ ਤਾਂ ਡੈਥ ਜ਼ੋਨ ਅਚਾਨਕ ਜਾਨਲੇਵਾ ਸਾਬਿਤ ਹੋਇਆ। ਮੋਹਨ ਪਾਲ ਰੰਧਾਵਾ ਨੇ ਦੱਸਿਆ ਕਿ ਉਤਰਾਈ ਸਮੇਂ ਸ਼ੈਰਪਾ ਵੱਲੋਂ ਸਾਥ ਛੱਡ ਦੇਣ ਅਤੇ ਆਕਸੀਜਨ ਦੀ ਘਾਟ ਕਾਰਨ ਸਥਿਤੀ ਨਾਜ਼ੁਕ ਹੋ ਗਈ ਸੀ, ਕਿਉਂਕਿ ਨਾ ਕਹਿੰਦੇ ਕਈ ਤਾਂ ਉੱਥੇ ਪਹੁੰਚਦੇ ਆ ਅਤੇ ਡੈਥ ਹੋ ਜਾਂਦੀ ਕਿਉਂਕਿ ਆਕਸੀਜਨ ਦੀ ਕਮੀ ਹੁੰਦੀ ਹੈ, ਆਕਸੀਜਨ ਨਾ ਮਿਲਣ ਕਰਕੇ ਜਾਂ ਥਕਾਵਟ ਹੋ ਗਈ, ਠੰਡ ਹੋ ਗਈ। ਸੋ ਬੜਾ ਔਖਾ ਹੈ। ਇੱਦਾਂ ਹੀ ਨਾ ਮੈਂ ਇੱਕ ਲੜਕੀ ਦਾ ਵੀ ਪੜ੍ਹ ਰਹੀ ਸੀ, ਆਪਣੇ ਪੰਜਾਬ ਦੀ ਹੈ, ਇੰਡੀਆ ਵਿੱਚ ਪੰਜਾਬ ਦੀ ਲੜਕੀ ਆ, ਉਹਨੇ ਵੀ ਇੱਦਾਂ ਹੀ ਜਿਹੜੀ ਪਰਬਤਾਰੋਹੀ ਆ ਉਹ ਵੀ ਯਾਨੀ ਕਿ ਪਹਾੜਾਂ 'ਤੇ ਚੜ੍ਹਨ ਵਾਲੇ ਮਾਊਂਟ ਕਲਾਈਮਰ ਜਿਹਨੂੰ ਆਪਾਂ ਕਹਿੰਦੇ ਹਾਂ, ਸੋ ਉਹ ਵੀ ਕੁੜੀ ਜਿਹੜੀ ਹੈ ਚੜ੍ਹੀ ਹੈ ਪਹਾੜ ਦੇ ਉੱਪਰ, ਇੱਦਾਂ ਹੀ ਬੜੀ ਉਚਾਈ ਵਾਲਾ ਪਹਾੜ ਸੀਗਾ, ਉਹਦੀ ਵੀ ਮੈਂ ਦੇਖੂੰਗੀ ਕਿਉਂਕਿ ਮੈਂ ਸੁਣਿਆ ਸੀਗਾ ਟੀਵੀ ਦੇ ਵਿੱਚ ਹੀ ਦੇਖਿਆ ਸੀਗਾ, ਪਰ ਉਹਦੀ ਪੂਰੀ ਜਿਹੜੀ ਜਾਣਕਾਰੀ ਲੈ ਕੇ ਜ਼ਰੂਰ ਤੁਹਾਡੇ ਤੱਕ ਆਪਾਂ ਪੇਸ਼ ਹੋਵਾਂਗੇ। ਸੋ ਬਿਲਕੁਲ ਜੀ, ਕਹਿੰਦੇ ਆ ਵੀ 8000 ਮੀਟਰ ਤੋਂ ਉੱਪਰ ਤਾਂ ਹੁਣ ਤੁਸੀਂ ਇਹ ਲਾ ਲਓ 8000 ਤਾਂ ਹੈ ਹੀ ਹੈ, 8000 ਮੀਟਰ ਤੱਕ ਦੀ ਗੱਲ ਕਰ ਰਹੇ ਹਾਂ ਕਿ ਉਸ ਤੋਂ ਉੱਪਰ ਤਾਂ ਡੈਥ ਜ਼ੋਨ ਜਿਹੜਾ ਡਿਕਲੇਅਰ ਕਰ ਦਿੰਦੇ ਆ ਕਿ ਉੱਥੇ ਤਾਂ ਕੁਛ ਵੀ ਹੋ ਸਕਦਾ ਕਿਉਂਕਿ ਆਕਸੀਜਨ ਨਹੀਂ ਹੁੰਦੀ। ਸੋ ਕਹਿੰਦੇ ਬੜਾ ਕਈਆਂ ਦੀ ਤਾਂ ਉੱਥੇ ਮੌਤ ਵੀ ਹੋ ਜਾਂਦੀ ਹੈ। ਸੋ ਕਹਿੰਦੇ ਆ ਇੱਥੇ ਮੁਹਿੰਮ ਦੌਰਾਨ ਦੋ ਹੋਰ ਪਰਬਤਾਰੋਹੀਆਂ ਸੰਦੀਪ ਅਰੇ ਅਤੇ ਅਰੁਣ ਕੁਮਾਰ ਤਿਵਾਰੀ ਦੀ ਦੁਖਦਾਈ ਮੌਤ ਹੋ ਗਈ। ਸੋ ਕੜਾਕੇ ਦੀ ਠੰਡ ਅਤੇ ਖਤਮ ਹੋਈ ਆਕਸੀਜਨ ਦੇ ਵਿਚਕਾਰ ਅਜੇ ਪਾਲ ਧਾਲੀਵਾਲ ਨੇ ਹਾਰ ਨਹੀਂ ਮੰਨੀ ਔਰ ਉਹਨਾਂ ਨੇ ਆਪਣੀ ਸੁਰੱਖਿਆ ਬੈਲਟ ਦੀ ਮਦਦ ਨਾਲ ਬਰਫੀਲੀਆਂ ਢਲਾਨਾਂ ਤੋਂ ਖਿਸਕ ਕੇ ਹੇਠਾਂ ਉਤਰਨ ਦਾ ਜੋਖਮ ਭਰਿਆ ਫੈਸਲਾ ਲਿਆ। ਇਸੇ ਦੌਰਾਨ ਇੱਕ ਵਾਰ ਉਹ ਡਿੱਗ ਕੇ ਬੇਹੋਸ਼ ਵੀ ਹੋ ਗਏ, ਪਰ ਹੋਸ਼ ਆਉਣ 'ਤੇ ਆਪਣੀ ਹੈਂਡ ਲੈਂਪ ਜਗਾ ਕੇ ਮਦਦ ਲਈ ਸੰਕੇਤ ਦਿੱਤਾ। ਮਿੰਗਜ਼ਾ ਤੇਨਜ਼ੀ ਸ਼ੈਰਪਾ ਦੀ ਅਗਵਾਈ ਵਾਲੀ 4 ਮੈਂਬਰੀ ਟੀਮ ਨੇ ਉਹਨਾਂ ਨੂੰ ਦੇਖ ਲਿਆ ਅਤੇ ਆਕਸੀਜਨ ਸਪਲਾਈ ਦੇ ਕੇ ਸੁਰੱਖਿਅਤ ਉਤਰਨ ਦੇ ਵਿੱਚ ਮਦਦ ਕੀਤੀ। ਅਜੇ ਪਾਲ ਦਾ ਇਹ ਸਫ਼ਰ ਦ੍ਰਿੜਤਾ, ਵਿਸ਼ਵਾਸ ਅਤੇ ਮਨੁੱਖੀ ਹੌਸਲੇ ਦੀ ਇੱਕ ਅਜਿਹੀ ਮਿਸਾਲ ਹੈ ਜੋ ਅੱਜ ਪੂਰੇ ਪੰਜਾਬੀ ਅਤੇ ਕੈਨੇਡੀਅਨ ਭਾਈਚਾਰੇ ਲਈ ਪ੍ਰੇਰਣਾ ਦਾ ਸਰੋਤ ਬਣ ਗਈ ਹੈ। ਸੋ ਬਿਲਕੁਲ ਜੀ, ਬਹੁਤ ਵਧੀਆ। ਸੋ ਜਿਹੜੇ ਅਜੇ ਪਾਲ ਸਿੰਘ ਜੀ ਹੈ, ਸੋ ਉਹਨਾਂ ਨੂੰ ਆਪਾਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਮਾਊਂਟ ਐਵਰੈਸਟ ਫਤਿਹ ਕੀਤੀ ਹੈ। ਸੋ ਫਤਿਹ ਫਤਿਹ ਫਤਿਹ। ਸੋ ਇਹ ਹੈਗੇ ਜੀ ਆਪਣੇ, ਇੱਕ ਵਾਰ ਫਿਰ ਦੱਸਦਾ, ਆਪਣੇ ਬ੍ਰੈਂਪਟਨ ਓਨਟੈਰੀਓ ਦੇ ਹੈਗੇ ਆ ਪੰਜਾਬੀ ਮੂਲ ਦੇ ਕੈਨੇਡੀਅਨ ਅਜੇ ਪਾਲ ਸਿੰਘ ਧਾਲੀਵਾਲ। ਸੋ ਬਹੁਤ ਬਹੁਤ ਮੁਬਾਰਕਾਂ ਇਹਨਾਂ ਦੇ ਪਰਿਵਾਰ ਨੂੰ, ਇਹਨਾਂ ਨੂੰ, ਸਾਰੀ ਪੰਜਾਬੀ ਕਮਿਊਨਿਟੀ ਨੂੰ ਅਤੇ ਜਿੰਨੇ ਵੀ ਸਾਡੇ ਲਿਸਨਰ ਸੁਣ ਰਹੇ ਸਾਰਿਆਂ ਨੂੰ, ਕਿਉਂਕਿ ਜਿਹੜੇ ਇੱਦਾਂ ਦੇ ਕੰਮ ਹੁੰਦੇ ਆ ਨਾ ਬੜੇ ਔਖੇ ਹੁੰਦੇ ਆ, ਅਤੇ ਆਪਾਂ ਗੱਲ ਤਾਂ ਕਰ ਸਕਦੇ ਹਾਂ ਨਾ, ਵਧਾਈ ਤਾਂ ਦੇ ਹੀ ਸਕਦੇ ਹਾਂ। ਸੋ ਅੱਜ ਵਧਾਈ ਇੱਕ ਹੋਰ ਵੀ ਆਪਾਂ ਦੇ ਦਈਏ, ਅੱਜ ਬਕਰੀਦ ਹੈ ਜੀ। ਸੋ ਸਾਰੀ ਸਾਡੀ ਮੁਸਲਿਮ ਕਮਿਊਨਿਟੀ ਨੂੰ ਬਹੁਤ ਬਹੁਤ ਮੁਬਾਰਕਾਂ, ਅੱਜ ਈਦ ਹੈ ਜੀ ਉਹਨਾਂ ਨੂੰ, ਅਤੇ ਉਹਨਾਂ ਦੀ ਈਦ ਹੈ, ਅੱਜ ਈਦ ਦਾ ਤਿਉਹਾਰ ਮਨਾ ਰਹੇ ਆ। ਸੋ ਬਕਰੀਦ ਨਾਮ ਦਿੱਤਾ ਗਿਆ, ਅਤੇ ਬਾਕੀ ਤੁਸੀਂ ਜੇ ਕੋਈ ਚਾਨਣਾ ਪਾਉਣਾ ਚਾਹੁੰਦੇ ਹੋ, ਇਸ ਸੰਬੰਧ ਦੇ ਵਿੱਚ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਦੱਸਣਾ ਚਾਹੁੰਦੇ ਹੋ ਸਾਡੇ ਲਿਸਨਰਸ ਨੂੰ, ਤਾਂ ਤੁਸੀਂ ਮੋਸਟ ਵੈਲਕਮ ਹੋ ਜੀ। ਸਾਡੀ ਸਾਰੀ ਮੁਸਲਿਮ ਕਮਿਊਨਿਟੀ, ਉਹਨਾਂ ਦੇ ਲਈ ਈਦ ਦਾ ਤਿਉਹਾਰ ਹੈ ਜੀ, ਬਹੁਤ ਬਹੁਤ ਮੁਬਾਰਕਬਾਦ ਉਹਨਾਂ ਨੂੰ ਆਪਾਂ ਦਿੰਦੇ ਹਾਂ। ਸੋ ETN ਟਰੈਵਲਸ ਵੱਲੋਂ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਜੀ। ETN ਟਰੈਵਲਸ 905-463-1301, ਅਤੇ ਬੜੀ ਵਧੀਆ ਸਰਵਿਸ ਹੈ ਇਹ, ਕਹਿੰਦੇ ਆ ਬਹੁਤ ਵਧੀਆ ਰੇਟ 'ਤੇ ਤੁਸੀਂ ਟਿਕਟਾਂ ਬਾਏ ਕਰੋ। ਸਰਵਿਸ ਜਿਹੜੀ ਹੈ ਅਸੀਂ ਬੜੀ ਵਧੀਆ ਪ੍ਰੋਵਾਈਡ ਕਰਾਂਗੇ ਤੁਹਾਨੂੰ, ਕੋਈ ਵੀ ਪ੍ਰੋਬਲਮ ਕਿਤੇ ਵੀ ਆਉਂਦੀ ਹੈ, ਇੱਥੇ ਜੇ ਤੁਸੀਂ ਕਿਤੇ ਚਲੇ ਜਾਂਦੇ ਹੋ ਉੱਥੇ ਵੀ, ਅਤੇ ਆਉਣ ਸਮੇਂ ਵੀ ਤੁਹਾਨੂੰ ਲੱਗੇ ਵੀ ਕੋਈ ਟਿਕਟਾਂ ਦਾ ਜਾਂ ਕਿਤੇ ਸਟੋਪੇਜ ਦਾ ਕੁਝ ਵੀ ਪੁੱਛਣਾ ਹੁੰਦਾ, ਜਾਂ ਸਮਾਨ ਕਿੰਨਾ ਲੈ ਕੇ ਜਾਣਾ, ਇਹ ਵੀ ਬੜਾ ਹੁੰਦਾ, ਇਹ ਵੀ ਬੜਾ ਚੱਕਰ ਰਹਿੰਦਾ, ਕਿੰਨੇ ਬੈਗ ਲੈ ਕੇ ਜਾਣੇ, ਕਿੰਨਾ ਵੇਟ ਹੋਵੇ, ਜੇ ਓਵਰ ਹੋ ਗਿਆ ਫਿਰ ਕੀ ਹੋਊਗਾ, ਹੈ ਨਾ, ਕਿਉਂਕਿ ਕਈ ਵਾਰ ਜ਼ਿਆਦਾ ਸਮਾਨ ਲਿਜਾਣ ਦੀ ਲੋੜ ਪੈਂਦੀ ਹੈ। ਸੋ ETN ਟਰੈਵਲਸ 905-463-1301, 905-463-1301 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ।

0: ਬਿਲਕੁਲ ਜੀ, ਬੜਾ ਪਿਆਰਾ ਸੌਂਗ ਤੇ ਨਿਰਵੈਰ ਪੰਨੂ ਦੀ ਆਵਾਜ਼ ਦੇ ਵਿੱਚ, ਕਿਉਂਕਿ ਨਵੇਂ ਗੀਤ ਨਵੇਂ ਐਲਬਮਸ ਜਿਹੜੀਆਂ ਆਉਂਦੀਆਂ ਰਹਿੰਦੀਆਂ ਤੇ ਆਪਣਾ ਪ੍ਰੋਗਰਾਮ ਹੀ ਬਿਲਕੁਲ ਐਕਸਕਲੂਸਿਵ ਜਿਹੜੀਆਂ ਨਿਊਜ਼, ਗੀਤ, ਸੰਗੀਤ, ਗੱਲਾਂ ਬਾਤਾਂ ਬਿਲਕੁਲ ਅਲੱਗ ਹੁੰਦੀਆਂ, ਹੈ ਨਾ। ਸੋ ਮੈਨੂੰ ਨਾ ਕੱਲ੍ਹ ਹੀ ਕਾਲ ਆਈ ਸਾਡੇ ਇੱਕ ਭਾਜੀ ਦੀ, ਕਹਿੰਦੇ ਤੁਹਾਡਾ ਨਾ ਪ੍ਰੋਗਰਾਮ ਬੜੀ ਉਡੀਕ ਰਹਿੰਦੀ, ਕਹਿੰਦੇ ਸਾਨੂੰ ਸਾਨੂੰ ਇਹ ਹੁੰਦਾ ਪਤਾ ਨਹੀਂ ਅੱਜ ਜਸਵਿੰਦਰ ਜੀ ਕੀ ਕਰਨਗੇ। ਸੋ ਥੈਂਕ ਯੂ ਵੈਰੀ ਮੱਚ ਜੀ, ਅਤੇ ਬੜਾ ਥੈਂਕ ਯੂ ਉਹਨਾਂ ਦਾ ਕਰਦੀ ਹਾਂ। ਸੋ ਤੁਹਾਡਾ ਵੀ ਸਾਰਿਆਂ ਦਾ ਥੈਂਕ ਯੂ, ਤੁਸੀਂ ਜੁੜਦੇ ਹੋ, ਗੱਲਬਾਤ ਕਰਦੇ ਹੋ, ਬੜੇ ਵਧੀਆ ਵਧੀਆ ਤੁਹਾਡੀ ਗੱਲ ਹੁੰਦੀ ਹਮੇਸ਼ਾ। ਅਤੇ ਇੱਕ ਹੋਰ ਨਿਊਜ਼ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ, ਕਿਉਂਕਿ ਇਹ ਵੀ ਓਲੰਪੀਅਨ ਹੀ ਸੀਗੇ ਜਿਨ੍ਹਾਂ ਦੀ ਡੈਥ ਹੋਈ ਹੈ। ਸੋ ਉਂਝ ਇਹ ਜਿਹੜੇ ਆਪਣੇ ਫਾਰਮਰ ਚੀਫ ਮਿਨਿਸਟਰ ਆਫ ਪੰਜਾਬ ਰਹੇ ਆ ਅਮਰਿੰਦਰ ਸਿੰਘ, ਸੋ ਉਹਨਾਂ ਦੇ ਚਚੇਰੇ ਭਾਈ ਇਹ ਲੱਗਦੇ ਆ ਓਲੰਪੀਅਨ ਅਤੇ ਅਰਜੁਨ ਅਵਾਰਡ ਨਾਲ ਸਨਮਾਨਿਤ ਨਿਸ਼ਾਨੇਬਾਜ਼ ਸੀਗੇ ਇਹ। ਸੋ ਇਹ ਵੀ ਆਪਣੇ ਸਪੋਰਟਸ ਦੇ ਨਾਲ ਹੀ ਸੰਬੰਧਿਤ ਆ ਜੀ ਖਬਰ, ਅਤੇ ਇਹ ਨਿਸ਼ਾਨੇਬਾਜ਼ ਸੀਗੇ ਰਾਜਾ ਰਣਧੀਰ ਸਿੰਘ। ਸੋ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਆ ਜੀ। ਓਲੰਪੀਅਨ ਅਤੇ ਏਸ਼ੀਅਨ ਗੇਮਸ ਦੇ ਵਿੱਚ ਉਹਨਾਂ ਨੂੰ 5 ਵਾਰ ਗੋਲਡ ਮੈਡਲ ਮਿਲਿਆ। ਸੋ 5 ਵਾਰ ਉਹਨਾਂ ਨੇ ਗੋਲਡ ਮੈਡਲ ਜਿੱਤਿਆ, ਅਤੇ ਓਲੰਪਿਕ ਗੇਮਾਂ 'ਚ ਤਾਂ ਹਰੇਕ ਦੀ ਜਿਹੜੀ ਚਾਹਤ ਹੁੰਦੀ ਆ ਵੀ ਮੈਨੂੰ ਮੈਡਲ ਮਿਲੇ, ਹੈ ਨਾ। ਅਤੇ ਜਿਵੇਂ ਹੁਣ ਗੁਰਿੰਦਰ ਵੀਰ ਦੀ ਆਪਾਂ ਨੇ ਗੱਲਬਾਤ ਕੀਤੀ ਕੱਲ੍ਹ ਕਿ ਜਿਹੜੇ 100 ਮੀਟਰ ਦੀ ਦੌੜ ਉਹਨਾਂ ਨੇ 10.9 ਸੈਕਿੰਡਾਂ ਦੇ ਵਿੱਚ ਪੂਰੀ ਕੀਤੀ। ਸੋ ਉਹਨਾਂ ਦਾ ਵੀ ਸੁਪਨਾ ਹੈ ਕਿ ਮੈਂ ਓਲੰਪਿਕਸ 'ਚ ਮੈਨੂੰ ਮੈਡਲ ਮਿਲੇ, ਉਹ ਵੀ ਗੋਲਡ ਮੈਡਲ, ਹੈ ਨਾ। ਚਲੋ ਹੁਣ ਉਹਨਾਂ ਨੇ ਜਾਣਾ ਹੋਰ ਜਗ੍ਹਾ ਵੀ ਖੇਲਣ ਵਾਸਤੇ। ਸੋ ਇਹ ਆਪਾਂ ਗੱਲਬਾਤ ਕਰ ਰਹੇ ਹਾਂ ਰਾਜਾ ਰਣਧੀਰ ਸਿੰਘ ਜੀ ਦੀ, ਜੋ ਕਿ ਨਿਸ਼ਾਨੇਬਾਜ਼ ਸੀਗੇ ਜੀ ਓਲੰਪਿਕਸ ਦੇ ਵਿੱਚ ਉਹਨਾਂ ਨੂੰ, ਅਤੇ ਅਰਜੁਨ ਅਵਾਰਡ ਵੀ ਉਹਨਾਂ ਨੂੰ ਮਿਲਿਆ ਹੋਇਆ, ਅਤੇ ਬਾਕੀ ਏਸ਼ੀਅਨ ਗੇਮਸ ਦੇ ਵਿੱਚ ਵੀ ਉਹਨਾਂ ਨੂੰ ਮੈਡਲ ਮਿਲੇ ਹੋਏ। ਸੋ 5 ਵਾਰ ਓਲੰਪੀਅਨ ਅਤੇ ਏਸ਼ੀਅਨ ਗੇਮਸ ਦੇ ਵਿੱਚ ਉਹਨਾਂ ਨੂੰ 5 ਵਾਰ ਗੋਲਡ ਮੈਡਲ ਮਿਲਿਆ। ਸੋ ਦਿੱਲੀ ਸਥਿਤ ਉਹਨਾਂ ਦਾ ਘਰ ਸੀ ਜੀ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਆ, ਔਰ 79 ਈਅਰਸ ਦੀ ਏਜ ਉਹਨਾਂ ਦੀ ਸੀਗੀ। ਸੋ ਇਹ ਫਾਰਮਰ CM ਅਮਰਿੰਦਰ ਸਿੰਘ ਜਿਹੜੇ ਹੈਗੇ ਆ ਉਹਨਾਂ ਦੇ ਚਚੇਰੇ ਭਰਾ ਸੀਗੇ। ਸੋ ਉਹਨਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜੀ ਸੋਸ਼ਲ ਮੀਡੀਆ 'ਤੇ, ਔਰ ਪਰਮਾਤਮਾ ਕਹਿੰਦੇ ਆ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ। ਬਿਲਕੁਲ, ਜਿਹੜੇ ਦੇਖੋ ਵਧੀਆ ਜਿਹੜੇ ਕੰਮ ਕਰਕੇ ਜਾਂਦੇ ਆ, ਹੈ ਨਾ, ਸੋ ਉਹ ਫਿਰ ਜਦੋਂ ਜ਼ਿੰਦਗੀ ਜਿਉਂਦੇ ਆ ਉਹ ਵੀ ਵਧੀਆ ਹੁੰਦੀ ਹੈ, ਅਤੇ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਲੋਕ ਯਾਦ ਕਰਦੇ ਆ। ਸੋ ਇੱਦਾਂ ਹੀ ਹੋਣਾ ਚਾਹੀਦਾ, ਜਿਵੇਂ ਹੁਣ ਦੇ ਸਮੇਂ ਦੇ ਵਿੱਚ ਆਪਾਂ ਬੜਾ ਸੁਣ ਰਹੇ ਹਾਂ, ਜਿਵੇਂ ਹੁਣ ਸਾਡੀ ਕਮਿਊਨਿਟੀ ਦੇ ਵਿੱਚ ਕਿੰਨੇ ਸਾਰੇ ਬਹੁਤ ਵਧੀਆ ਲੋਕ ਵੀ ਹੈਗੇ, ਹੈ ਨਾ, ਪਰ ਹੁਣੇ ਹੁਣੇ ਉਹ ਵੀ ਇੱਧਰ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਜਦੋਂ ਆਪਾਂ ਕੋਈ ਇੱਦਾਂ ਦੀਆਂ ਖਬਰਾਂ ਸੁਣਦੇ ਹਾਂ ਜਿਹੜੀਆਂ ਉਹਨਾਂ ਦੁਆਰਾ ਗਲਤ ਕੀਤੇ ਹੁੰਦੇ ਆ ਜਿਹੜੇ ਕਾਰਨਾਮੇ, ਸੋ ਫਿਰ ਸਾਰਿਆਂ ਨੂੰ ਬੜਾ ਅਫਸੋਸ ਹੁੰਦਾ ਵੀ ਇੱਦਾਂ ਨਹੀਂ ਹੋਣਾ ਚਾਹੀਦਾ, ਹੈ ਨਾ। ਸੋ ਜ਼ਰੂਰ ਇਹਨਾਂ ਗੱਲਾਂ ਵੱਲ ਆਪਾਂ ਗੌਰ ਕਰੀਏ।
1: ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
1: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-18

0: sofastudio.ca. Thank you, ji.
1: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340। ਜੀ ਬਿਲਕੁਲ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ ਤੇ ਲਓ ਜੀ ਬਲਦੇਵ ਭਾਜੀ ਦੀ ਕਾਲ ਆ ਰਹੀ ਹੈ। ਬਲਦੇਵ ਭਾਜੀ ਕੀ ਹਾਲ ਚਾਲ?
2: ਹਾਂ ਠੀਕ ਹੈ, ਚਾਲ ਤੁਹਾਨੂੰ ਦੱਸੀ ਬ੍ਰਹਮ ਟਰੈਵਲ ਦੇ ਦਿਖਾਵਾਂਗੇ।
1: ਠੀਕ ਹੈ ਜੀ,
2: ਤੇ ਗੋਸਲ ਦਾ ਵੀ ਡੱਬੀਆਂ ਦੀ ਗੱਲ ਕਰਕੇ ਗਏ ਆਈਸੀ ਬਾਕਸ ਦੇ, ਹੈ ਨਾ, ਉਹ ਮੈਂ ਵੀ ਸੁਣੀ ਆ ਗੱਲ।
1: ਅੱਛਾ,
2: ਇਹ ਹੁਣ ਬੰਦ ਹੋਣਗੀਆਂ?
1: ਨਹੀਂ, ਉਹ ਕੋਈ ਦੱਸ ਰਿਹਾ ਵੀ ਇਨਵੈਸਟੀਗੇਸ਼ਨ ਹੋਈ ਹੈ, ਬਾਕੀ ਉਹ ਪੂਰੀ ਖਬਰ ਹਲੇ ਆਈ ਨਹੀਂ ਤੇ ਆਉਂਦੀ ਜ਼ਰੂਰ ਦੱਸਾਂਗੇ।
2: ਹਾਂ ਮੈਂ ਸੁਣਿਆ, ਮੈਂ ਵੀ ਸੁਣਿਆ ਕਿ ਚਿੱਠੀਆਂ ਆਈਆਂ ਲੋ ਉਹਨਾਂ ਨੇ ਜਿਹੜੇ ਵੇਚਦੇ ਸੀਗੇ
1: ਲੱਗ ਜਾਣਾ ਪਤਾ।
2: ਬਾਕੀ
1: ਹਾਂਜੀ
2: ਖੋਜ ਕੱਢਿਓ ਭੈਣ ਜੀ, ਧੰਨਵਾਦ ਭੈਣ ਜੀ।
1: ਹਾਂਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਆਪਾਂ ਕੋਲ ਖਬਰ ਆਊਗੀ ਜ਼ਰੂਰ ਆਪਾਂ ਸਾਂਝੀ ਕਰਾਂਗੇ, ਕਿਉਂਕਿ ਜਦੋਂ ਅਫੀਸ਼ੀਅਲ ਤੌਰ ਤੇ ਆਉਂਦੀ ਹੈ ਨਾ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਬਿਲਕੁਲ ਸਹੀ ਹੈ, ਤੇ ਨਾਲੇ ਫਿਰ ਉਹ ਨਿਊਜ਼ ਆਪਾਂ ਕੋਲ ਤਾਂ ਹੀ ਆਉਂਦੀ ਹੈ, ਫਿਰ ਆਪਾਂ ਜ਼ਰੂਰ ਉਹ ਤੇ ਗੱਲ ਕਰਾਂਗੇ। ਤੇ ਲਓ ਜੀ ਹੁਣ ਨੰਬਰ ਮੈਂ ਦਵਾਂ SL ਵਿੰਡੋਜ਼ ਡੋਰਸ ਦਾ, ਵਧੀਆ ਤੁਸੀਂ ਵਿੰਡੋਜ਼ ਡੋਰਸ ਦਾ ਕੰਮ ਕਰਾਓ, ਕੈਸ਼ ਕਹਿੰਦੇ ਕਮਾਲ ਦਾ ਕੰਮ ਕਰਕੇ ਜਾਵਾਂਗੇ, ਤੇ ਬਾਕੀ ਬਿਜ਼ੀ ਚੱਲ ਰਹੇ ਆ, ਤੁਸੀਂ ਆਪਣੇ ਅਪੁਆਇੰਟਮੈਂਟ ਬਣਾ ਲਓ, ਕਿਉਂਕਿ ਕਈ ਵਾਰ ਆਪਾਂ ਇਹ ਸੋਚਦੇ ਆ ਵੀ ਪਤਾ ਨਹੀਂ ਕੱਲ ਨੂੰ ਜੇ ਬੁਲਾਉਣਾ ਅੱਜ ਆਪਾਂ ਕਾਲ ਕਰ ਦਾਂਗੇ ਤੇ ਉਹ ਡਨ ਹੋ ਜਾਊਗਾ। ਨਹੀਂ, ਉਹਨਾਂ ਨੇ ਵੀ ਆਪਣਾ ਸਮਾਂ ਤੁਹਾਨੂੰ ਦੱਸਣਾ ਹੁੰਦਾ ਵੀ ਕਿਸ ਸਮੇਂ ਉਹ ਅਵੇਲੇਬਲ ਆ, ਸੋ ਹੁਣ ਰਹਿੰਦੇ ਸਮੇਂ ਤੁਸੀਂ ਕਾਲ ਕਰੋ ਤਾਂ ਕਿ ਤੁਸੀਂ ਇਹਨਾਂ ਨਾਲ ਗੱਲਬਾਤ ਜਦੋਂ ਕਰੋਗੇ ਫਿਰ ਆਪਣੀ ਤੁਸੀਂ ਦੇਖਣਾ ਵੀ ਕਦੋਂ ਤੁਸੀਂ ਵਿੰਡੋਜ਼ ਡੋਰ ਦਾ, ਕਿਉਂਕਿ ਨਾ ਹੁਣ ਅੱਗੇ ਅੱਗੇ ਫਿਰ ਜਦੋਂ ਠੰਡ ਆ ਜਾਂਦੀ ਫਿਰ ਤਾਂ ਕਿਤੇ ਮਾੜੀ ਜੀ ਵੀ ਕਿਤੇ ਕਹਿੰਦੇ ਨਾ ਹੋਲ ਹੋਵੇ ਫਿਰ ਕਹਿੰਦੇ ਹਵਾ ਆ ਰਹੀ ਕਿਤੋਂ ਬਾਹਰੋਂ, ਗਰਮੀਆਂ 'ਚ ਚਾਹੇ ਖਿੜਕੀਆਂ ਖੋਲਦਾ ਤਾਂ ਵੀ ਨਹੀਂ ਲੱਗਦਾ ਹੈ ਨਾ ਵੀ ਹਵਾ ਆ ਰਹੀ ਹੈ। ਸੋ SL ਵਿੰਡੋਜ਼ ਡੋਰਸ ਦਾ ਕੰਮ ਤੁਸੀਂ ਕਰਾਉਣਾ ਚਾਹੁੰਦੇ ਹੋ, ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਤਾਂ SL ਵਿੰਡੋਜ਼ ਵਾਲਿਆਂ ਨੂੰ ਤੁਸੀਂ ਕਾਲ ਕਰਨੀ ਹੈ 647-942-0047। ਅਪਗ੍ਰੇਡ ਬੜਾ ਕੁਛ ਕਰ ਜਾਣਾ ਇਹਨਾਂ ਨੇ, ਤੇ ਬਾਕੀ ਫਾਈਨਾਂਸਿੰਗ ਵੀ ਔਨ ਦਾ ਸਪੋਟ ਹੀ ਹੈ, ਇਹਨਾਂ ਨੇ ਫਾਈਨਾਂਸ ਕਰ ਜਾਣਾ, ਕੋਈ ਚੱਕਰ ਨਹੀਂ ਪੈਸਿਆਂ ਦਾ ਜੇ ਨਹੀਂ ਹਲੇ ਹੈਗੇ। 647-942-0047 ਤੇ ਤੁਸੀਂ ਗੱਲਬਾਤ ਕਰੋ। ਤੇ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਭਾਜੀ ਕੋਲ ਟਰੱਕ ਜਿਹੜੇ ਆਏ ਸੀ ਨਾ, ਕਹਿੰਦੇ ਅੱਧੇ ਲੰਘ ਗਏ ਅੱਧੇ ਰਹਿ ਗਏ। ਸੋ ਜੇ ਤੁਸੀਂ ਆਪਣੀ ਡੀਲ ਬਣਾਉਣੀ ਹੈ ਨਾ ਬੜੀ ਵਧੀਆ, ਨਵਿਆਂ ਵਰਗੇ ਟਰੱਕ ਲੈਣੇ ਆ ਤਾਂ ਬਸ ਇਹ ਵੀ ਕਹਿੰਦੇ ਆ ਵੀ ਫਾਈਨਾਂਸਿੰਗ ਔਨ ਦਾ ਸਪੋਟ ਹੀ ਹੈ, ਬਸ ਤੁਸੀਂ ਮੂਡ ਬਣਾਓ ਵੀ ਟਰੱਕ ਲੈਣਾ ਤੇ ਆ ਜਾਓ ਸਾਡੇ ਕੋਲ 416-819-6000 ਤੇ ਗੱਲਬਾਤ ਕਰੋ, 416-819-6000। ਤੇ ਦੁਆਬਾ ਟੂਰਸ ਐਂਡ ਟਰੈਵਲਸ ਦੇ ਦੀਪਾਂਸ਼ ਕਹਿੰਦੇ ਆ ਕਿ ਬੜੇ ਵਧੀਆ ਰੇਟ ਦੇ ਉੱਪਰ ਟਿਕਟਾਂ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਤੇ ਨਵੀਆਂ ਟਿਕਟਾਂ ਕਹਿੰਦੇ ਅੱਜ ਹੁਣੇ ਹੀ ਪਹੁੰਚੀਆਂ, ਤੇ ਬਸ ਕਹਿੰਦੇ ਉੱਧਰ ਅਸੀਂ ਆਪਣਾ ਜਿਹੜਾ ਹੈਗਾ ਟਰੈਵਲ ਜਿਹੜੀ ਸਾਡੀ ਸ਼ੌਪ ਹੈ ਉਹ ਅਸੀਂ ਓਪਨ ਕੀਤੀ, ਨਾਲ ਹੀ ਨਵੇਂ ਰੇਟ ਆ ਗਏ, ਕਹਿੰਦੇ ਹੁਣ ਜੇ ਤੁਸੀਂ ਟਿਕਟਾਂ ਬਾਏ ਕਰਨੀਆਂ ਹੁਣ ਜਾਣਾ ਅਗਲੇ ਆਉਣ ਵਾਲੇ ਸਮੇਂ 'ਚ ਜਾਣਾ ਤੇ ਦੁਆਬਾ ਟਰੈਵਲਸ ਦੇ ਦੀਪਾਂਸ਼ ਨੂੰ ਕਰੋ ਕਾਲ ਤੇ ਟਿਕਟਾਂ ਕਰਾਓ ਬੁੱਕ ਤੇ ਘੁੰਮ ਫਿਰ ਕੇ ਆਓ। 905-673-1400 ਤੇ ਗੱਲਬਾਤ ਕਰਨੀ ਹੈ। ਤੇ ਅੱਜ ਨਾ ਨੈਸ਼ਨਲ ਗਰੇਪ ਡੇ ਹੈ, ਕਈ ਬੜੇ ਸ਼ੌਕੀਨ ਹੁੰਦੇ ਆ ਅੰਗੂਰ ਖਾਣ ਦੇ, ਹੈ ਨਾ, ਅੰਗੂਰ ਵੀ ਦੇਖੋ ਕਿੰਨੀ ਤਰ੍ਹਾਂ ਦੇ ਹੁੰਦੇ ਆ, ਛੋਟੇ ਵੱਡੇ ਹਰੇ ਕਲਰ ਅਲੱਗ ਅਲੱਗ ਹੁੰਦੇ ਆ, ਇੱਕ ਜਿਹੜਾ ਇਹਨਾਂ ਦਾ ਰੈਡਿਸ਼ ਜਿਹਾ ਕਲਰ ਹੁੰਦਾ, ਇੱਕ ਬਲੈਕ ਕਲਰ ਦੇ ਵੀ ਹੁੰਦੇ ਆ ਨਾ। ਸੋ ਅੱਜ ਨੈਸ਼ਨਲ ਗਰੇਪ ਡੇ ਆ। ਅੱਛਾ ਮੈਨੂੰ ਨਾ ਯਾਦ ਆ ਗਈ, ਸਾਡੇ ਵੀ ਅੰਬਾਲੇ ਅਸੀਂ ਰਹਿੰਦੇ ਸੀ, ਅਸੀਂ ਬੇਲ ਲਗਾਈ ਹੋਈ ਸੀਗੀ ਅੰਗੂਰਾਂ ਦੀ, ਅੰਗੂਰਾਂ ਦੇ ਗੁੱਛੇ ਲੱਗੇ ਹੁਣ ਗਲਹਿਰੀਆਂ ਨੇ ਐ ਆਉਣਾ ਖਾਣ ਵਾਸਤੇ। ਫਿਰ ਨਾ ਮੇਰੇ ਮੰਮਾ ਨੇ ਬੜੇ ਵਧੀਆ ਜਾਲੀ ਦੀਆਂ ਨਾ ਉਹ ਬਣਾਤੀਆਂ, ਛੋਟੀਆਂ ਛੋਟੀਆਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਝੋਲੇ ਜਿਹੇ ਹੁੰਦੇ ਆ ਛੋਟੇ ਛੋਟੇ, ਉਹ ਫਿਰ ਉੱਪਰ ਲਾ ਕੇ ਉਹਨਾਂ ਦੇ ਬੰਨ ਕੇ ਤੇ ਫਿਰ ਉੱਪਰੋਂ ਮੂੰਹ ਬੰਦ ਕਰ ਦਿੰਦੇ ਸੀ ਵੀ ਵਿੱਚ ਹਵਾ ਵੀ ਜਾਈ ਜਾਵੇ ਕਿਉਂਕਿ ਫਿਰ ਪੱਕਣੇ ਹੁੰਦੇ ਆ। ਸੋ ਇੱਕ ਨੈਸ਼ਨਲ ਗਰੇਪ ਡੇ ਆ ਅੱਜ, ਅੰਗੂਰ ਖਾਓ ਐਨ ਵਧੀਆ, ਤੇ ਫਿਰ ਰੇਜ਼ਨ ਵੀ ਅੰਗੂਰਾਂ ਦੇ ਬਣਦੇ ਆ, ਹੈ ਨਾ। ਅੱਛਾ ਨੈਸ਼ਨਲ ਫਲਿੱਪ ਫਲੋਪ ਡੇ ਵੀ ਆ ਅੱਜ, ਤੇ ਉਸ ਤੋਂ ਇਲਾਵਾ ਨੈਸ਼ਨਲ ਗਰੇਪ ਪੋਪਸਿਕਲ ਡੇ ਵੀ ਆ। ਅੱਛਾ ਬੜੇ ਕਈ ਖਾਂਦੇ ਆ ਪੋਪਸਿਕਲ, ਹੈ ਨਾ। ਸੋ ਅੱਜ ਫਿਟਨੈਸ ਡੇ ਵੀ ਹੈਗਾ, ਹੈਲਥ ਐਂਡ ਫਿਟਨੈਸ ਡੇ। ਸੋ ਬਿਲਕੁਲ ਜੀ ਆਪਣੀ ਫਿਟਨੈਸ ਦਾ ਰੱਖੋ ਧਿਆਨ, ਹੁਣ ਆਪਣਾ ਹੋ ਗਿਆ ਸਮਾਂ ਜਾਣ ਦਾ ਤੇ ਦਿਨ ਤਾਂ ਹੋਰ ਵੀ ਹੈਗੇ ਆ, ਤੇ ਜ਼ਰੂਰ ਆਪਾਂ ਤੇ ਭੈਣ ਜੀ ਫਿਰ ਆਏ ਆ, ਪਰ ਹੁਣ ਜਤਿੰਦਰ ਆਂਟੀ ਆਏ ਆ। ਆਂਟੀ ਕੀ ਕਹਿਣਾ ਚਾਹੁੰਦੇ ਹੋ ਫਟਾਫਟ ਬੋਲੋ। ਹੈਲੋ
3: ਹਾਂਜੀ ਬੇਟੇ
1: ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ
3: ਹਾਂਜੀ ਬੇਟੇ ਕਾਲੇ ਅੰਗੂਰ ਅਸੀਂ ਮੈਂ ਵੀ ਲਿਆਉਣੀ ਲਾਈਕ ਕਰਦੀ ਬਸ ਮੈਂ ਇੰਨਾ ਕੁਝ ਦੱਸਣਾ
1: ਠੀਕ ਹੈ ਥੈਂਕ ਯੂ ਤੇ ਲਓ ਜੀ ਸਮਾਂ ਹੋ ਗਿਆ ਤੇ ਸਤਿ ਸ੍ਰੀ ਅਕਾਲ ਸਮਾਂ ਹੋ ਗਿਆ
4: ਅਨਦਰ ਡੌਨ ਕਲੀਨ ਵਿਦ ਦ ਡੌਨ ਡਕਸ
5: Oh, he's doing dishes with Dawn Platinum.
6: The only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna make enchiladas.
5: More dishes? That's giving this duck goosebumps.
4: Dawn Platinum, the better grease getter.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਹੈ? ਠੀਕ ਹੋ ਸਾਰੇ ਜਾਣੇ? ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਰਿਹਾ ਹੈ ਔਰ ਤਕਰੀਬਨ 11:08 ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਗਏ ਆ। ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਹੋਏਗਾ, ਗੀਤ ਹੋਏਗਾ, ਸੰਗੀਤ ਹੋਏਗਾ, ਕੁਛ ਹਾਸੇ ਦੀਆਂ, ਕੁਛ ਮਜ਼ਾਕ ਦੀਆਂ, ਕੁਛ ਪਰਿਵਾਰਕ ਤੌਰ 'ਤੇ ਗੱਲਾਂ ਪੰਜਾਬੀ ਵਿਰਸਾ ਰੇਡੀਓ 'ਚ ਕੀਤੀਆਂ ਜਾਣਗੀਆਂ ਤੁਹਾਡੇ ਸਾਰਿਆਂ ਵਾਸਤੇ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਆਉਂਦਿਆਂ ਨਾਲ ਇੱਕ ਅਰਦਾਸ ਜਿਹੜੀ ਕਿ ਤੁਹਾਡੇ ਸਾਰਿਆਂ ਵਾਸਤੇ ਮੈਂ ਕਰਦਾ ਹੁੰਦਾ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਖੁਸ਼ ਰਹੋ। ਬਾਬਾ ਜੀ ਈਸ਼ਵਰ ਅੱਲਾ ਤਾਲਾ ਪਰਮਾਤਮਾ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ ਔਰ ਤੁਸੀਂ ਸਾਰੇ ਜਣੇ ਹੈਲਦੀ ਰਹੋ।

0: ਜਿੱਥੇ ਗੀਤ ਔਰ ਸੰਗੀਤ ਹੋਏਗਾ। ਅੱਜ ਦਿਨ ਚੜਿਆ, ਅੱਜ ਫਿਰ ਦਿਨ ਚੜਿਆ, ਅੱਜ ਦਿਨ ਚੜਿਆ ਸੋਹਣੇ ਸੋਹਣੇ ਸੱਜਣਾਂ ਦੇ ਰੰਗ ਵਰਗਾ। ਇਹ ਦਿਨ ਹੁਣ ਲੱਗਦੇ ਰੋਜ਼ ਹੀ ਸੱਜਣਾਂ ਦੇ ਰੰਗ ਵਰਗੇ ਚੜ੍ਹਨੇ ਆ, ਕਿਉਂਕਿ ਮੌਸਮ ਗਰਮੀਆਂ ਦਾ ਆ ਗਿਆ ਅਤੇ ਕੋਈ ਹੁਣ ਦਿਨ ਹੋਊਗਾ ਖਰਾਬ ਨਹੀਂ ਤਾਂ ਵਧੀਆ। ਮੌਸਮ ਲੱਗਾ ਬਾਹਰ, ਗਰਮੀ ਹੋ ਗਈ ਆ, ਏ ਸੀ ਔਨ ਹੋ ਗਿਆ ਘਰਾਂ ਦੇ ਵੀ, ਗੱਡੀਆਂ ਦੇ ਏ ਸੀ ਤਾਂ ਆਲਰੇਡੀ ਔਨ ਹੋਏ ਹੋਏ ਆ, ਠੀਕ ਹੈ ਨਾ। ਪਰ ਇਹੋ ਜਿਹੇ ਮੌਸਮ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਪਿਆਰਾ ਜਿਹਾ ਨਗਮਾ ਤੁਹਾਨੂੰ ਸੜਕ 'ਤੇ ਜਾਂਦੇ ਆ ਤੁਹਾਡੀ ਗੱਡੀ 'ਤੇ ਵੀ ਤੁਹਾਨੂੰ ਕੁਛ ਸੁਣਨ ਨੂੰ ਮਿਲ ਜਾਵੇ ਅਤੇ ਫਿਰ ਕੈਸਾ ਨਗਮਾ ਹੋਏਗਾ, ਕੈਸਾ ਗੀਤ ਹੋਏਗਾ, ਕੈਸਾ ਤੁਹਾਡੇ ਮਿਊਜ਼ਿਕ ਦਾ ਸਫ਼ਰ ਤੁਹਾਨੂੰ ਤੁਹਾਡੀ ਮੰਜ਼ਿਲ ਦੇ ਤੱਕ ਲੈ ਕੇ ਜਾਏਗਾ, ਠੀਕ ਹੈ ਨਾ। ਕੁਛ ਇੱਦਾਂ ਦਾ ਗੀਤ ਜੇ ਕਿਸੇ ਮੇਰੇ ਵੀਰ ਦੇ ਦਿਮਾਗ ਜਾਂਦਾ ਹੋਵੇ, ਸਾਡੀਆਂ ਲੇਡੀਜ਼ ਦੇ ਕਿਸੇ ਦਿਮਾਗ ਜਾਂਦਾ ਹੋਵੇ, ਕਿਉਂਕਿ ਦਿਨ ਬੜਾ ਸੋਹਣਾ ਹੈ, ਪੰਜਾਬੀ ਦਾ ਗੀਤ ਹੋਵੇ, ਹਿੰਦੀ ਦਾ ਗੀਤ ਹੋਵੇ, ਜਿਹੜਾ ਕਿ ਤੁਹਾਨੂੰ ਸੁਣ ਕੇ ਲੱਗੇ ਕਿ ਯੈਸ ਹਰਜੀਤ ਜੀ ਨੂੰ ਬਸ ਇਹੀ ਗੀਤ ਦੀ ਪਸੰਦ ਸੀ, ਔਰ ਅਤੇ ਇਹੀ ਗੀਤ ਲਾ ਦਿਓ ਅੱਜ ਵੀ। ਹਰਜੀਤ ਜੀ ਕੋਈ ਹੈ ਯਾਦ ਆ ਰਿਹਾ ਤੁਹਾਨੂੰ ਗੀਤ, ਜਿਹੜਾ ਗੀਤ ਸੁਣ ਕੇ ਤੁਹਾਨੂੰ ਲੱਗੇ ਕਿ ਵਾਕਈ ਹੀ ਇਸ ਗੀਤ ਦੇ ਨਾਲ ਅੱਜ ਜਿਹੜਾ ਅਸੀਂ ਸਫ਼ਰ ਜਿਹੜਾ ਹੈ ਸਾਡਾ ਜ਼ਿੰਦਗੀ ਦਾ ਹੋਰ ਜਿੱਥੇ ਤੁਸੀਂ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੈ ਹੋਰ ਖੂਬਸੂਰਤ ਹੋ ਜਾਵੇ, ਕੁਛ ਇੱਦਾਂ ਦਾ ਗੀਤ ਦੱਸਿਓ ਸਵੇਰੇ ਸਵੇਰੇ। ਹੋਵੇ ਪਿਆਰ ਵਾਲਾ, ਕੋਈ ਮੁਹੱਬਤ ਵਾਲਾ, ਕੋਈ ਇਸ਼ਕ ਵਾਲਾ, ਕੋਈ ਇੱਕ ਦੂਸਰੇ ਨੂੰ ਮਿਲਾਉਣ ਵਾਲਾ ਗੀਤ ਹੋਵੇ। ਭੱਜ ਭੱਜੇ ਜਿਹੜੇ ਗੀਤ ਤੁਹਾਨੂੰ ਪਤਾ ਮੈਨੂੰ ਬਿਲਕੁਲ ਨਹੀਂ ਪਸੰਦ ਅਤੇ ਨਾ ਮੈਂ ਇੱਦਾਂ ਦੇ ਗੀਤ ਰੇਡੀਓ 'ਤੇ ਲਾਉਂਦਾ, ਔਰ ਤੁਹਾਨੂੰ ਵੀ ਗੀਤ ਇੱਦਾਂ ਦੇ ਪਸੰਦ ਹੈ ਜਿਹੜੇ ਕਿ ਥੋੜ੍ਹੇ ਠਹਿਰਾਵ ਦੇ ਵਿੱਚ ਗੀਤ ਹੋਣ, ਜਿਹੜੇ ਕਿ ਇੱਕ ਤਰ੍ਹਾਂ ਦੇ ਬੜੇ ਨਾ ਸਿੰਪਲ ਜਿਹੇ ਪਿਆਰ ਵਾਲੇ ਗੀਤ ਹੋਣ, ਜਿਹੜੇ ਕਿ ਸੁਣ ਕੇ ਤੁਹਾਨੂੰ ਲੱਗੇ ਜਿਹਦੇ ਲਿਰਿਕਸ ਜਿਹੜੇ ਲਫ਼ਜ਼ਾਂ ਦੇ ਵਿੱਚ ਐਸੀ ਇੱਕ ਕਹਿੰਦੇ ਹੁੰਦੇ ਪਾਵਰਫੁੱਲ ਲਫ਼ਜ਼ ਹੋਣ, ਜਿਹੜੇ ਕਿ ਸੁਣ ਕੇ ਤੁਹਾਨੂੰ ਲੱਗੇ ਕਿ ਯੈਸ ਆਹ ਗੀਤ ਬੜਾ ਵਧੀਆ ਜੀ, ਹਰਜੀਤ ਜੀ ਆਹ ਗੀਤ ਲਾਓ ਅੱਜ। 905 ਸਟੂਡੀਓ ਦਾ ਨੰਬਰ ਵੈਸੇ ਸੇਮ ਹੀ ਹੁੰਦੇ ਹਰ ਰੋਜ਼ ਤਰ੍ਹਾਂ, 905-673-3337 'ਤੇ ਤੁਹਾਡੀ ਮੇਰੀ ਗੱਲ ਹੋ ਸਕਦੀ ਹੈ, 905-673-3337, 905-673-3337 'ਤੇ ਤੁਹਾਡੀ ਮੇਰੀ ਗੱਲ ਹੋ ਸਕਦੀ ਹੈ। ਕਿਹੜਾ ਗੀਤ ਇਹੋ ਜਿਹੇ ਮੌਸਮ ਵਿੱਚ ਢੁੱਕਦਾ, ਪੰਜਾਬੀ ਦਾ ਵਰਡ ਆ ਢੁੱਕਦਾ, ਕਿਹੜਾ ਐਸਾ ਗੀਤ ਹੋਏਗਾ ਜਿਹੜਾ ਕਿ ਗੀਤ ਸਵੇਰੇ ਸਵੇਰੇ ਲਾ ਕੇ ਤੁਸੀਂ ਵੀ ਕਹੋ ਹਰਜੀਤ ਜੀ ਵਾਹ ਕਿਆ ਬਾਤ ਹੈ, ਵਾਹ ਵਾਹ ਕਰਾਤੀ ਹੈ, ਪੰਜਾਬੀ ਵਿਰਸਾ ਰੇਡੀਓ ਦੇ ਨਾਲ ਤੁਸੀਂ ਜੁੜ ਗਏ ਆ। 905-673-3337 ਤੇ ਇੱਕ ਕਾਲ ਪਹਿਲੀ ਲੈ ਲਈ, ਉਸ ਤੋਂ ਬਾਅਦ ਅਗਲੀ ਕਾਲ ਲਵਾਂਗੇ, ਦੇਖਦੇ ਆ ਫਸਟ ਕਾਲਰ ਕੌਣ। ਹੈਲੋ
1: ਭਾਈ, ਸਤਿ ਸ਼੍ਰੀ ਅਕਾਲ ਜੀ, ਬੋਲਦਾ
0: ਸਤਿ ਸ਼੍ਰੀ ਅਕਾਲ ਜੀ,
1: ਵਧੀਆ
0: ਸੇਤਾ, ਆਵਾਜ਼ ਠੀਕ ਨੀ ਮੇਰੀ?
1: ਆਵਾਜ਼ ਬਾਈ ਬਹੁਤ ਵਧੀਆ,
0: ਤੇ ਜੇ ਆਵਾਜ਼ ਸਹੀ ਆ ਫਿਰ ਸੇਤਾ ਆਪਣੀ ਸੈੱਟ ਹੀ ਹੁੰਦੀ ਆ
1: ਬਾਈ, ਉਹ ਕੁਦਰਤ ਦੇ ਚੱਲੀ
0: ਆ। ਹਾਂਜੀ ਜੋ ਤੁਮੇ ਪਸੰਦ ਹੋ ਵਹੀ ਬਾਤ ਕਰੇਂਗੇ। ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ, ਹੈਲੋ,
2: ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਭਾਜੀ। ਉਹ ਇੱਕ ਗਾਣਾ ਹੈਗਾ, ਕਿਆ ਮੌਸਮ ਹੈ ਦੀਵਾਨੇ ਦਿਲ ਚੱਲ ਕਹੀਂ ਤੋਂ ਨਿਕਲ ਜਾਏ,
0: ਕਿਆ ਮੌਸਮ ਹੈ
2: ਇਹ ਦੀਵਾਨੇ ਦਿਲ ਹੈ, ਦੂਸਰੀ ਆਦਮੀ ਦਾ ਰਿਸ਼ੀ ਕਪੂਰ ਜੀ ਦਾ ਤੇ ਰਾਖੀ ਜੀ ਦਾ ਗਾਣਾ ਹੈ, ਕਿਆ ਮੌਸਮ ਹੈ ਦੀਵਾਨੇ ਦਿਲ ਚੱਲ ਕਹੀਂ ਦੂਰ ਨਿਕਲ ਜਾਏ।
0: ਪਰ ਮੌਸਮ ਥੋੜਾ ਜਿਹਾ ਗਰਮੀ ਆ ਰਿਹਾ, ਇਹੋ ਜਿਹਾ ਮੌਸਮ ਨਹੀਂ, ਮੌਸਮ ਥੋੜਾ ਆਸ਼ਿਕਾਨਾ ਜਿਹਾ, ਫਿਰ ਇਹੋ ਜਿਹਾ ਗੀਤ ਨਹੀਂ ਜ਼ਿਆਦਾ ਵਧੀਆ ਲੱਗਦਾ ਥੋੜਾ ਜਿਹਾ ਮੌਸਮ।
2: ਤੁਹਾਨੂੰ ਠੀਕ ਲੱਗੇ ਸਰ, ਮੈਨੂੰ ਚੰਗਾ
0: ਨਹੀਂ ਨਹੀਂ ਵੈਸੇ ਮੈਂ ਆਪਾਂ ਆਪਸ ਵਿੱਚ ਭਰਾ ਭਰਾ ਗੱਲ ਕਰ ਰਹੇ ਹਾਂ।
2: ਬਿਲਕੁਲ ਸਰ, ਬਿਲਕੁਲ ਬਿਲਕੁਲ ਠੀਕ ਕਿਹਾ
0: ਤੁਸੀਂ। ਕੁਝ ਹੋਰ ਹੋਰ ਕਰੋ ਪਸੰਦ ਥੋੜਾ ਜਿਹਾ,
2: ਮੈਂ ਸੋਚ ਕੇ ਤੇ ਦੱਸਦਾ ਤੁਹਾਨੂੰ,
0: ਪਲੀਜ਼ ਦੁਬਾਰਾ ਦੱਸੋ ਮੈਨੂੰ।
2: ਨੋ ਪ੍ਰੋਬਲਮ ਸਰ,
0: ਥੈਂਕ ਯੂ ਬ੍ਰਦਰ। ਕੀ ਨਾਮ ਤੁਹਾਡਾ? ਸੰਜੀਵ ਜੀ, ਥੈਂਕ ਯੂ ਵੈਰੀ ਮਚ ਫੋਰ ਤੁਹਾਡੀ ਕਾਲ ਦਾ। 905-673-3337 ਤੇ ਅਗਲੀ ਕਾਲ ਤੁਹਾਡੀ ਆ ਸਕਦੀ ਹੈ। ਮੈਂ ਚਾਹੁੰਦਾ ਹੁੰਦਾ ਵੈਸੇ ਗਾਣਾ ਦਾ, ਸੰਜੀਵ ਜੀ ਨੇ, ਸੰਜੀਵ ਜੀ ਦੀ ਕਾਲ ਪਹਿਲੀ ਵਾਰੀ ਆਈ ਸੀ, ਪਰ ਇਹਨਾਂ ਦਾ ਗਾਣਾ ਲਾਉਣਾ ਬਣਦਾ ਵੀ ਹੈ ਸਾਨੂੰ ਯਾਰ। ਮੈਂ ਅੱਗੇ ਸੰਜੀਵ ਜੀ ਦੀ ਆਵਾਜ਼ ਨਹੀਂ ਸੁਣੀ ਰੇਡੀਓ ਦੇ, ਪਰ ਦੇਖ ਲਓ ਸੰਜੀਵ ਜੀ ਜੇ ਕੋਈ ਹੋਰ ਤੁਹਾਡੀ ਚੋਇਸ ਬਣਦੀ ਹੈ ਤੇ ਉਹ ਵੀ ਲਾ ਦਿੰਦੇ ਆ। ਪਹਿਲਾਂ ਕੱਲ੍ਹ ਇੱਕ ਗਾਣੇ ਫਰਮਾਇਸ਼ ਆਈ ਸੀ, ਕੋਈ ਕੋਈ ਮੇਰੇ ਨਾ ਮਾਰੇ ਮੇਰੇ ਕਿੱਦਾਂ ਸੀ ਗਾਣਾ, ਕਰ ਲੈਲਾ ਮਜੂ ਦਾ ਗੀਤ ਸੀ ਇੱਕ ਦੱਸਿਆ ਭਾਜੀ ਇਹਨਾਂ ਨੇ, ਉਹ ਵੀ ਗਾਣਾ ਵਧੀਆ ਸੀ, ਪਰ ਦੇਖਦੇ ਹਾਂ ਕੋਈ ਹੋਰ ਵਧੀਆ ਗੀਤ ਮਿਲਦਾ ਤੇ। ਹੈਲੋ,
2: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਸਰ?
3: ਬਸ ਠੀਕ ਆ ਭਾਜੀ, ਤੇ ਸੁਣਾ ਜੀ ਕਿੱਦਾਂ?
0: ਮੈਨੂੰ ਪਤਾ ਤੁਸੀਂ ਗੀਤ
3: ਦੱਸਣਾ ਜੀ, ਗੈਰੋਂ ਗੈਰੋਂ ਪੇ ਕਰਮ ਆਪਣੋ ਪੇ ਸਤਮ, ਐ ਜਾਨੇ ਵਫਾ ਜੇ ਜ਼ੁਲਮ ਨਾ ਕਰ।
0: ਅੱਛਾ,
3: ਗਰਾਰੇ
0: ਕਰ ਲੈਣੇ ਆ, ਨਹੀਂ ਗਰਾਰੇ ਅਸੀਂ ਉੱਥੇ ਨਮਕ ਦੇ ਮੈਂ ਜ਼ਰੂਰ ਕਰਦਾ ਗਰਾਰੇ ਗਰਮ ਪਾਣੀ ਦੇ ਨਾਲ, ਲੂਣ ਪਾ ਕੇ ਵਿੱਚ
3: 3 4 ਐਕਸ ਰਮ ਰਮ ਦੇ ਕਰਦੇ ਆ।
0: ਰਮ ਵੈਸੇ ਕਿਹੜੀ ਵਧੀਆ ਹੁੰਦੀ ਭਾਜੀ ਤੁਹਾਡੇ ਖਿਆਲ ਨਾਲ?
3: ਆਪਣੇ ਇੰਡੀਆ ਤਾਂ 3 ਐਕਸ ਜਾਂ 4 ਐਕਸ ਹੁੰਦੀ ਸੀ, ਉਹੀ ਚੱਲਦੀ।
0: ਹੁਣ ਇੱਥੋਂ ਕਿੱਥੋਂ ਇੱਥੋਂ ਰਮ ਥੋੜਾ ਮਿਲਦੀ, ਉਹ 3 ਐਕਸ ਤਾਂ ਨਹੀਂ ਮਿਲਦੀ ਰਮ।
3: ਇਹ ਮਿਲ ਜਾਂਦੀ ਆ ਦੂਜੀ ਕਿਹੜੀ ਉਹ
0: ਕਿਹੜੀ
3: ਨੂੰ ਨਾ ਪਰ ਜਾ ਰੱਖੀ ਸੀ ਵਧੀਆ ਰਮਾਂ ਇੱਥੇ ਹੈਗੀ ਬਥੇਰੇ ਨੇ। ਬ੍ਰਾਂਡੀ ਲੈ ਲਓ, ਹੈਂਸੀ ਬ੍ਰਾਂਡੀ ਲੈ ਲਓ, ਉਹ ਬਹੁਤ ਵਧੀਆ
0: ਹੈਂਸੀ ਹੈ ਨਾ। ਤੇ ਕੱਲਾ ਬੰਦਾ ਪੀ ਸਕਦਾ ਇਹਦੇ ਨਾਲ ਕੋਈ ਚਾਹੀਦਾ ਹੁੰਦਾ ਪੀਣ ਨੂੰ?
3: ਪੀਓ ਤਾਂ ਮਜ਼ੇ ਦਾ ਮਾਜੀ ਮਾੜਾ ਜਿਹਾ ਰੋਟੀ ਨਾਲ ਨੂੰ ਪਾ ਕੇ ਰੱਖ ਲਿਆ ਨਾਲ ਗਲਾਸੀ ਦੇ। ਚਲੋ
0: ਤੇ ਫਿਰ ਕੱਲਾ ਤਾਂ ਹੋਇਆ ਨਾ, ਨਾਲ ਤਾਂ ਰੋਟੀ ਹੋ ਗਈ, ਕੱਲਾ ਥੋੜਾ ਪੀਤੀ ਬੰਦੇ ਨੇ।
3: ਨਹੀਂ ਕੱਲਾ ਪੀ ਲਓ, ਕੱਲਾ ਪੀ ਲਓ।
0: ਅੱਛਾ ਜਿਹੜੀ ਬ੍ਰਾਂਡੀ ਹੈ ਇਹ ਪੀਣੀ ਕਿੱਦਾਂ ਚਾਹੀਦੀ ਬੰਦੇ ਨੂੰ? ਵੈਸੇ ਸਿੱਧੀ ਪੀ ਲਾ, ਪਾਣੀ ਪੂਰੀ ਪਾ ਕੇ
3: ਜੇ ਪਾਣੀ ਪਾਣੀ ਕੋਸਾ ਜਿਹਾ ਪਾ ਲਓ, ਚਾਹੇ ਉੱਦਾਂ ਪਾਣੀ ਪਾ ਲਓ।
0: ਫਿਰ ਕੋਸਾ ਪਾਣੀ ਪਾ ਕੇ
3: ਬੈਟਰ ਹੈ?
0: ਨਹੀਂ ਮੇਰੇ
3: ਨਾ ਹੀ ਪਾਓ
0: ਕੋਸਾ ਪਾਣੀ ਪਾ ਕੇ, ਕੀ ਫਲੇਵਰ ਗਿਰੇਗਾ ਉਹ ਤਾਂ ਪਾਣੀ ਪੀ ਲਓ ਗਰਮ, ਉਸ ਤੋਂ ਚੰਗਾ ਤਾਂ ਫਿਰ ਬ੍ਰਾਂਡੀ ਜ਼ਰੂਰੀ ਪੀ ਲਈ।
3: ਥੋੜਾ ਪਾਉਣਾ, ਇਹ ਨਹੀਂ ਵੀ ਭਰ ਲੈਣਾ ਉੱਤੇ ਤੱਕ।
0: ਕਿੰਨਾ ਜੇ ਸਪੋਜ਼ ਕਰੋ ਅੱਧਾ ਗਲਾਸ ਪੈਕ ਦਾ, ਪੈਕ ਕਿੰਨਾ ਕੁ ਪਾਉਣਾ ਚਾਹੀਦਾ? ਅੱਧਾ ਗਲਾਸ ਠੀਕ ਆ?
3: ਆਪਣਿਆਂ ਦਾ ਤਾਂ ਜੀ ਉਹ ਪੁੱਠਾ ਕਰਕੇ ਫੋਨ ਨੂੰ ਫਿਰਦੇ ਹੁੰਦੇ ਆ।
0: ਹਾਂਜੀ
3: ਆਪਣੇ ਬੰਦਿਆਂ ਦਾ ਪੈਕ ਤਾਂ ਗਲਾਸ ਮੁੰਦਾ ਕਰਕੇ ਪਾ ਲਓਗੇ ਤਾਂ ਵੀ ਨਹੀਂ ਬਣਨਾ, ਉਹਨੇ ਕਹਿਣਾ ਜੀ ਥੋੜੀ ਆ।
0: ਅੱਛਾ ਨਹੀਂ ਵੈਸੇ ਸਟੈਂਡਰਡ ਸਾਈਜ਼ ਕੀ ਹੁੰਦਾ ਪੈਕ ਦਾ ਤੁਹਾਨੂੰ ਤਾਂ?
3: ਚਲੋ ਤੇ ਥੋੜਾ ਘੱਟ ਰੱਖੋ।
0: ਅੱਛਾ ਅੱਧਾ ਗਲਾਸ ਜਾਂ ਸਟੀਲ ਦਾ ਗਲਾਸ ਹੋਵੇ ਥੋੜਾ ਘੱਟ ਕਰ ਲਓ। ਸਟੀਲ ਦੇ ਗਲਾਸ ਪੀ ਲੈਣ ਚਾਹੀਦੇ ਆ?
3: ਹਾਂਜੀ ਹਾਂਜੀ ਜ਼ਰੂਰ। ਸਟੀਲ ਦਾ ਤਾਂ ਉਹਨੇ ਖੱਦਰ ਦਾ ਕਹੋ ਨਾ, ਸਟੀਲ ਦਾ ਨਾ ਕੋ ਖੱਦਰ ਦਾ ਗਲਾਸ।
0: ਅੱਛਾ ਉਹਦੇ ਪੀਣੇ ਚਾਹੀਦੇ ਆ? ਪਰ ਮੇਰੇ ਖਿਆਲ ਦੇ ਨਾਲ ਕੱਚ ਦਾ ਗਲਾਸ ਜਿਹੜਾ ਨਾ ਉਹਦੇ ਚ ਜ਼ਿਆਦਾ ਮਤਲਬ ਕਿ ਥੋੜਾ ਫਲੇਵਰ ਚੇਂਜ ਹੋ ਜਾਂਦਾ ਟੇਸਟ ਹੈ ਨਾ।
3: ਉਹ ਚ ਸਾਹਮਣੇ ਵੀ ਉਹ ਦੂਜੇ ਚ ਪਤਾ ਨਹੀਂ ਲੱਗਦਾ ਕਿੰਨੀ ਕੁ ਪਾ ਲਈ ਕਿੰਨੀ ਕੁ ਨਹੀਂ ਪਾ ਲਈ।
0: ਕਈ ਬੰਦੇ ਕੱਚ ਦੇ ਦੂਜੇ ਸਟੀਲ ਦੇ ਗਲਾਸ ਦੇ ਪੀਂਦੇ, ਉਹਦਾ ਕੀ ਰੀਜ਼ਨ ਆ ਕਿਉਂ ਪੀਂਦੇ? ਕੋਈ ਉਹ ਚ ਸਟੀਲ ਅੰਦਰ ਚੱਲ ਜਾਂਦਾ ਬੰਦੇ?
3: ਲੱਗੋ ਜੇ ਜ਼ਿਆਦਾ ਘੱਟ ਵੱਧ ਕਰਦੇ ਸਾਹਮਣੇ ਬੈਠੇ ਹੋਣ ਕਹਿਣਾ ਮੈਂ ਮਾੜੀ।
0: ਇੱਕ ਬੰਦਾ ਮੈਨੂੰ ਮਿਲਿਆ ਮੈਨੂੰ ਕਹਿੰਦਾ ਭਾਜੀ ਉਹ ਤਾਂਬੇ ਦੇ ਗਲਾਸ ਦੇ ਪੀਆ ਕਰੋ। ਲੈ ਮੈਂ ਕਿਹਾ ਦੱਸ ਲੈ ਉਹ ਗਲਾਸ ਉਹਦੇ ਪੀਣ ਦਾ ਕਿਵੇਂ?
3: ਚਲੋ ਕਿਸੇ ਰੀਜ਼ਨ ਨੂੰ ਕਹਿੰਦੇ ਹੋਗਾ ਉਦਾਂ ਟਕੋਰ ਕਰਨ ਘਰਦਿਆਂ ਨੂੰ ਕਹਿਣਾ ਮੈਂ ਕੁੱਟ ਕੇ ਛੋਟਾ ਜਿਹਾ ਪੈਕ ਲਾ ਲਵਾਂ
0: ਆਪਦਾ
3: ਪੌਣਾ ਗਲਾਸ।
0: ਅੱਛਾ
3: ਉਹ ਫਿਰ ਸਟੀਲ ਦੇ ਚ ਤਾਂ ਹੀ ਪਾਉਂਦੇ ਆ
0: ਫਿਰ। ਉਹ ਅੱਛਾ ਵੀ ਪਤਾ ਨਾ ਲੱਗੇ ਕਿੰਨੀ ਪਾ ਲਈ
3: ਸਾਹਮਣੇ ਘਰ ਦੇ ਬੈਠੇ ਹੋਣਾ ਤਾਂ ਇਹ ਕਹਿਣਾ ਲਾ ਲਈਏ ਜੀ ਮਾੜਾ ਜਿਹਾ ਹਲਕਾ ਜਿਹਾ।
0: ਅੱਛਾ
3: ਤੇ ਹਲਕੇ ਦਾ ਇਹ ਨੀ ਪਤਾ ਵੀ ਪੌਣਾ ਗਲਾਸ ਆ, ਪਾਣੀ ਵੀ ਨੀ ਪਾਇਆ।
0: ਅੱਛਾ ਘਰ ਦੇ ਮਨਾ ਕਰ ਦਿੰਦੇ ਦਾਰੂ ਪੀਂਦੇ ਵੀ ਨਾ ਪੀ ਬੰਦੇ ਦਾਰੂ? ਹੈ
3: ਹੁੰਦਾ ਯਾ ਘਰ ਡਿਪੈਂਡ ਆ ਹੁਣ ਘਰਦਿਆਂ ਨਾਲ ਕਿੱਦਾਂ ਦੀ।
0: ਅੱਛਾ ਕਈ ਲੇਡੀਜ਼ ਤਾਂ ਕਹਿੰਦੀਆਂ ਦੋ ਪੈਗ ਲਾ ਲਿਆ ਕਰ ਵੇ ਜਾਲਮਾ ਤੂੰ ਰੋਮਾਂਟਿਕ ਬੜਾ ਹੋ ਜਾਣਾ।
3: ਬੰਦੇ
0: ਵੈਸੇ ਤੁਸੀਂ ਦੱਸੋ ਬੰਦੇ ਰੋਮਾਂਟਿਕ ਹੋ ਜਾਂਦੇ ਭਾਜੀ ਪੈਗ ਲਾਉਣ ਦੇ ਨਾਲ?
3: ਹੋ ਜਾਂਦੇ
0: ਫਿਰ ਕੀ ਕਹਿੰਦੇ ਆ ਪਿਆਰ ਜ਼ਿਆਦਾ ਕਰਨ ਲੱਗ ਪੈਂਦੇ, ਲਵ ਯੂ ਕਰਦੇ ਆ?
3: ਮੈਂ ਕਿਹਾ ਪੁੱਛੋ ਨਾ ਫਿਰ ਤਾਂ।
0: ਓਏ ਹੋਏ
3: ਗਾਰਡਨ ਹੋ ਜਾਂਦੀ ਫਿਰ ਤਾਂ,
0: ਗਾਰਡਨ ਗਾਰਡ ਬਾਗੋ ਬਾਗ ਹੋਏ ਤੇ ਬਸ ਭਰਾਵਾ ਰੁਕ ਜਾਓ ਇੱਥੇ ਹੀ ਤੁਸੀਂ ਸਵੇਰੇ ਸਵੇਰੇ। ਨੈਕਸਟ ਕਾਲ, ਹੈਲੋ
1: ਭਾਈ ਬਲਵਿੰਦਰ ਦੁਬਾਰਾ ਬੋਲਦੇ
0: ਨੇ। ਆਓ ਜੀ ਤੁਸੀਂ ਵੀ ਦੱਸੋ ਮਹਾਰਾਜ ਜੀ।
1: ਭਾਈ ਜੀ ਓਲਡ ਮੌਂਕ ਬਹੁਤ ਵਧੀਆ ਸੀ, ਲੀ ਵਾਲੀ ਜਿੰਦੇ ਮਿਲਦੀ ਆ।
0: ਕਿਹੜੀ ਮੌਂਕ?
1: ਓਲਡ ਮੌਂਕ ਓਲਡ ਦੀ ਬੋਤਲ ਆ, ਇੱਕ ਗੋਲ ਟਾਈਪ ਹੈ।
0: ਇਹ ਕੀ ਹੈ, ਸਕਾਚ ਹੈ?
1: ਇਹ ਰਾਮ ਜੀ ਬਿਲਕੁਲ ਮਿਲਦੀ ਹੈ, ਇੱਥੇ ਮਿਲਦੀ ਹੈ।
0: ਕਿੱਥੋਂ ਮਿਲਦੀ ਹੈ ਤੁਹਾਨੂੰ, ਕਿੱਥੋਂ ਮਿਲਦੀ?
1: ਇੱਥੇ ਮਿਲਦੀ ਹੈ ਜੀ, ਤੇ ਜੀ ਆਪਣੇ ਖੜਾ ਬੋਤਲ ਨੇ
0: ਠੇਕੇ ਤੋਂ
1: ਮਿਲਦੀ ਹੈ। ਠੇਕੇ ਤੇ ਆ ਮਿਲਦੀ ਹੈ, ਰਾਮ ਮਿਲਦੀ।
0: ਅੱਛਾ ਇਹ ਤਾਂ ਮਿਲਦੀ ਆ, ਇੰਡੀਆ ਵਾਲੀ ਰਾਮ ਹੈ
1: ਭਾਈ? ਮਿਲਦੀ ਹੈ, ਇੱਥੇ ਮਿਲਦੀ ਹੈ, ਥੋੜੀ ਮਹਿੰਗੀ ਜੀ ਹੋਣਾ।
0: ਕਿੰਨੇ ਦੀ ਆ ਜਾਂਦੀ ਬੋਤਲ ਹੈ?
1: 30 ਡਾਲਰ ਜੀ।
0: ਲੈ ਫਿਰ ਮਹਿੰਗੀ ਕਾਹਦੀ ਹੋਈ ਤਾਂ ਦੱਸ ਦੱਸ। 30 ਡਾਲਰ ਦੀ
1: ਇੰਡੀਆ 300 ਰੁਪਏ ਦੀ ਆ।
0: ਫਿਰ ਇੰਡੀਆ ਲੈ ਆਈਏ ਜਾ ਕੇ ਟੈਚੀ ਭਰ ਲਈ ਹੁਣ?
1: ਨਹੀਂ ਜੀ, ਤਾਂ ਬਦਲੇ ਲਿਆਉਂਦੀ ਆ ਬੰਦਾ 10 ਹੋਰ ਲੈ ਆ, 2 ਰੁਪਏ ਦੇ ਦੀ ਉਹਨੇ।
0: ਨਹੀਂ ਇੰਡੀਆ ਤੋਂ ਲਿਆ ਸਕਦੇ ਤਾਂ ਭਾਜੀ?
1: ਅਨ ਭਾਈ ਲਿਆ ਸਕਦਾ, ਕੋਈ ਚੱਕਰ ਕੋਈ ਨਹੀਂ ਆ।
0: ਨਹੀਂ ਜੇ ਇੰਡੀਆ ਦਾ ਲਿਆ ਰਸਤੇ ਟੈਚੀ ਚ ਡੁੱਲ ਜਾਵੇ ਬੋਤਲ ਤੇ ਫਿਰ ਕੌਣ ਜ਼ਿੰਮੇਵਾਰ? ਨਹੀਂ ਨਹੀਂ ਜਹਾਜ਼ ਜੀ, ਮੈਂ ਜਹਾਜ਼ ਜਿੱਥੇ ਸਮਾਨ ਉੱਥੇ ਗਰਮੀ ਬਹੁਤ ਹੁੰਦੀ ਆ,
1: ਚੈੱਕ ਨਹੀਂ ਕਰਦਾ। ਜਿਹੜਾ ਚੈੱਕ ਵੀ ਕਰਦੇ ਉਹ ਪੰਜਾਬੀ ਬੰਦੇ ਆ,
0: ਹਾਂ
1: ਕਰਦੇ ਖੁਸ਼ ਹੋ ਜਾਂਦੇ ਆ।
0: ਤੇ ਅੱਧੀ ਉਹਨੂੰ ਪਲਾ ਦੇ ਬੰਦਾ ਉੱਥੇ ਹੀ ਨਾ ਦੱਸੇ ਜੀ,
1: ਉੱਥੇ ਉਹੀ ਪੁਰਾ ਉਹੀ ਨਾ ਉਹ ਪਲਾ ਦੇ
0: ਦੱਸੋ ਕੀ ਤੁਸੀਂ ਬੱਚਿਆਂ ਦੀ ਗੱਲ ਕਰਦੇ ਕਹਿੰਦੇ ਪੰਜਾਬੀ ਬੰਦੇ ਉੱਥੇ ਪਲਾ ਦਿਓ, ਏਦਾਂ ਕਿੱਦਾਂ ਬੰਦਾ ਪੀ ਲੂ ਫਿਰ?
1: ਦੇਖਿਆ ਜੀ ਮੈਂ ਖੁਦ ਮਿਲਦਾ ਹੋਇਆ ਜੀ, ਮੈਂ
0: ਕਿੱਦਾਂ ਹੋਇਆ ਦੱਸੋ ਮੈਨੂੰ ਸਟੋਰੀ ਦੱਸੋ।
1: ਇੱਕ ਬੰਦਾ ਕੈਨੇਡਾ ਤੋਂ ਗਿਆ ਜੀ।
0: ਅੱਛਾ ਕੈਨੇਡਾ।
1: ਲੋਕ ਤੋਂ ਬਾਅਦ ਕਬੈਕੀ ਬੋਤਲ ਲੈ ਗਿਆ।
0: ਕਿਹੜੀ ਬੋਤਲ?
1: 4-5 ਬੋਤਲ ਲੈ ਗਿਆ ਤੇ ਆਪਦੀ ਪੀਤੀ ਹੋਈ ਜੀ।
0: ਅੱਛਾ ਜਦੋਂ ਉਤਰਿਆ ਉੱਥੇ ਦਿੱਲੀ?
1: ਉਤਰਿਆ ਅੱਗੇ ਪੰਜਾਬੀ ਰੋਕ ਲਿਆ।
0: ਅੱਛਾ
1: ਕਹਿੰਦਾ ਇੱਕ ਬੋਤਲ
0: ਕੀ ਕਹਿੰਦਾ? ਤੁਹਾਡੀ ਆਵਾਜ਼ ਨੀ ਆਉਂਦੀ, ਘਰੋਂ ਤਾਂ ਨੀ ਕਿਤੇ ਆਵਾਜ਼ ਆ ਗਈ ਪਿੱਛੇ?
1: ਨਹੀਂ ਬਾਈ, ਘਰੇ ਪਾਠ ਪੂਜਾ ਵਾਲੇ ਬੰਦੇ ਉਹ
0: ਤੁਸੀਂ ਕਿਹੜੀਆਂ ਗੱਲਾਂ ਸਵੇਰੇ ਸਵੇਰੇ ਪੈ ਗਏ ਦੱਸੋ ਮੈਨੂੰ
1: ਬਾਈ, ਤੁਸੀਂ ਪੁੱਛਦੇ ਇਦਾਂ ਦੀ ਗੱਲ?
0: ਨਹੀਂ ਮੈਂ ਪੁੱਛਿਆ, ਮੈਨੂੰ ਤਾਂ ਨਹੀਂ ਪਤਾ ਸੀ, ਮੈਂ ਪੁੱਛ ਰਿਹਾ, ਤੁਸੀਂ ਤਾਂ ਮੈਨੂੰ ਪੂਰੀ ਹਿਸਟਰੀ ਦੱਸਦੀ ਹੈ ਚੱਕ ਕੇ, ਕਮਾਲ ਦੀ ਗੱਲ ਹੈ,
1: ਦੱਸਣਾ ਪੈਣਾ ਨਾ ਹੁਣ ਜੇ ਜੀ ਪੁੱਛੀ ਆ।
0: ਹਾਂ
1: ਤੇ ਤੁਹਾਡੇ ਵੀ ਨੌਲੇਜ ਵਧਣੀ ਜੀ ਹੈ।
0: ਹਾਂ ਇਹ ਗੱਲ, ਨੌਲੇਜ ਬਸ ਇਸ ਚੀਜ਼ ਦੀ ਵਧਾਇਓ, ਨੌਲੇਜ ਹੋ
1: ਕੋਈ ਆਦਾ
0: ਹੋਰ ਨੌਲੇਜ ਨਾ ਮੇਰੀ ਵਧਾਇਓ ਕਿਸੇ ਗੱਲ ਦੀ। 905-673-3337 ਪਟਾ ਸਾਹਿਬ ਕੀ ਹਾਲ ਚਾਲ ਹੈ?
4: ਮੈਂ ਠੀਕ ਹਾਂ ਜੀ, ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਉਹਦੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਅੱਛਾ ਦੇਖੋ ਆਪਾਂ ਨੂੰ ਕਿੰਨਾ ਸਾਨੂੰ ਪਿਆਰ ਕਰਦੇ ਆ ਸਾਰੇ ਜਾਣੇ, ਕਿੰਨਾ ਭਾਜੀ ਉਹ ਜਿਹੜੇ ਪਹਿਲਾਂ ਦਾ ਸੀ ਗਏ ਆ, ਬਰਾਂਡੀ ਇੱਥੋਂ ਮਿਲਦੀ ਆ, ਜਿਹੜੀ ਟ੍ਰਿਪਲ ਐਕਸ ਮੈਗਾ ਇੱਥੋਂ ਤਾਂ ਮਿਲਦੀ ਨੀ, ਕਹਿੰਦੇ ਆ ਇੱਕ ਸੱਜਣ ਹੋਰ ਆ ਗਿਆ ਨਾਮ ਹੀ ਦੱਸਦਾ, ਓਲਡ ਮੋਕ ਮਿਲਦੀ, ਇਹ ਬਰਾਂਡੀ ਰਾਮਾ ਬਰਾਂਡੀ, ਬਰਾਂਡੀ ਦੇ ਰਾਮੇ ਚ ਫਰਕ ਕੀ ਵੈਸੇ?
4: ਮੈਂ ਰਾਮੇ ਜੇ
0: ਰਾਮ ਤੇ ਬਰਾਂਡੀ ਚ ਕੀ ਫਰਕ ਆ
4: ਸਰ ਜੀ? ਹੈਗਾ ਸੇਮ ਹੀ ਆਲਮੋਸਟ, ਪਰ ਥੋੜ੍ਹਾ ਜਿਹਾ ਬਰਾਂਡੀ ਥੋੜ੍ਹੀ ਜ਼ਿਆਦਾ, ਜਿੱਦਾਂ ਸਪੀਰੀਅਰ ਇਕੱਲੇ A1 ਕਲਾਸ ਉੱਤੇ ਕਰੋ ਰਾਮ ਦਾ,
0: ਰਾਮ ਤੋਂ।
4: ਹਾਂਜੀ ਹਾਂਜੀ,
0: ਵੈਸੇ ਮੈਨੂੰ ਇੱਕ ਸੱਜਣ ਮਿਲਿਆ, ਉਹ ਕਹਿੰਦੇ ਤੁਸੀਂ ਵਿਸਕੀ ਪੀਂਦੇ ਆ ਨਾ,
4: ਹਾਂਜੀ ਹਾਂਜੀ,
0: ਜਾਂ ਤੁਸੀਂ ਸਕੋਚ ਪੀਂਦੇ ਆ, ਸਿੰਗਲ ਮਾਲਟ ਪੀਂਦੇ ਆ,
4: ਹਾਂਜੀ,
0: ਇਹਨਾਂ ਸਾਰਿਆਂ ਨਾਲੋਂ ਵਧੀਆ ਰਾਮ ਹੁੰਦੀ ਹੈ ਕਹਿੰਦੇ?
4: ਭਾਜੀ ਸਾਡੀ ਰਾਮ ਗਰਮ ਬਹੁਤ ਹੁੰਦੀ ਹੈ, ਗਰਮੀ 'ਚ ਇੱਦਾਂ ਹੁਣ ਗਾਂ ਜਿੱਦਾਂ ਸੀਜ਼ਨ ਆ ਰਿਹਾ, ਉੱਦਾਂ ਵੀ ਮਤਲਬ ਪੀਣੀ ਓਕੇ
0: ਰਾਮ, ਉਹ ਜ਼ਿਆਦਾ ਐਵਰੀ ਡੇ ਨਹੀਂ ਪੀਣੀ ਚਾਹੀਦੀ।
4: ਹਾਂਜੀ ਹਾਂਜੀ ਹਾਂਜੀ,
0: ਜੇ ਤੁਹਾਡਾ ਕੋਈ ਪਿਆਰਾ ਸੱਜਣ ਜਾਵੇ ਨਾਲ ਫਿਰ ਪੀ ਲਓ, ਦੋ ਦੋ ਪੈਗ ਲਾ ਲਓ ਨਾ।
4: ਹਾਂਜੀ, ਉਹ ਤਾਂ ਮੈਂ ਸੁਣ ਰਿਹਾ ਸੀ ਤੁਹਾਡੀਆਂ ਗੱਲਾਂ,
0: ਕਿਉਂਕਿ
4: ਇਕੱਲੇ ਨੇ ਪੀਣੀ ਚਾਹੀਦੀ ਜਾਂ
0: ਉਹ ਇਕੱਲੇ ਕਿੱਦਾਂ ਬੰਦਾ ਪੀਊਗਾ?
4: ਤੁਹਾਡੀ ਮੈਂ ਇੱਕ ਗੱਲ ਦਾ, ਜਿੱਦਾਂ ਤੁਸੀਂ ਕਿਹਾ ਸਟੀਲ ਦੇ ਗਲਾਸ 'ਚ,
0: ਹਾਂਜੀ,
4: ਇਹ ਸਰ ਜੀ ਇੱਕ ਰਿਸਪੈਕਟ ਹੁੰਦੀ ਆ, ਮਤਲਬ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਮੈਂ
0: ਸੋਰੀ ਪਟਾ, ਮੈਂ ਤੁਹਾਡੀ ਗੱਲ ਇੱਕ ਮੈਂ ਗੱਲ ਉਸ ਦਿਨ ਹੋਰ ਪੁੱਛੀ ਸੀ ਪਰਸੋਂ ਦੀ ਗੱਲ ਬਣੇਗੀ, ਮੈਂ ਕਿਹਾ ਜਿਹੜਾ ਦਾਰੂ ਜਿਹੜੇ ਛਿੱਟਾ ਦਿੰਦੇ ਉਹ ਕਾਹਦੇ ਕੋਲ ਦਿੰਦੇ ਆ?
4: ਉਹ ਅਸਲ 'ਚ ਬੰਦੇ ਮੇਰੇ ਖਿਆਲ ਸੀ ਆਪਣੇ ਆਪਣੇ ਸਮਝਦੇ ਪਏ, ਮੈਂ ਇਕੱਲਾ ਨਹੀਂ ਧਰਤੀ ਨੂੰ ਨਾਲ ਲੜ ਲੈਂਦੇ ਤਾਂ ਛਿੱਟਾ ਦੇ ਦਿੰਦੇ ਆ, ਮਤਲਬ ਜਿੱਦਾਂ ਕਹਿੰਦੇ ਕਹਿੰਦੇ
0: ਉਹ ਮੈਨੂੰ ਲੱਗਦਾ ਕਿ ਬੰਦਾ ਜ਼ਿਆਦਾ ਪੈਕ ਪੀ ਪੂ ਲਵੇ ਨਾ, ਧਰਤੀ ਮਾਤਾ ਸਾਂਭ ਲਈ ਮਿਲ
4: ਸਾਂਭ ਲਈ,
0: ਹੈਂ ਕੋਈ ਇੱਦਾਂ ਦਾ ਚੱਕਰ ਤਾਂ ਨਹੀਂ ਕਰਦੇ ਜਾਂ ਕਹਾਵਤ ਬਣਾ ਦਿਓ ਅੱਜ ਤੋਂ, ਸ਼ੁਰੂ ਕਰ ਦਿਓ ਕਹਾਵਤ, ਲਓ ਵੀ ਕਹਾਵਤ ਬਣ ਗਈ ਅੱਜ ਤੋਂ, ਪੰਜਾਬੀ ਵਿਰਸਾ ਲੈਣਾ ਕਹਾਵਤ ਬਣਾਤੀ ਹੈ, ਜਾਂ ਛਿੱਟਾ ਦਿੰਦੇ ਆ ਉਹ ਇਸ ਵੇਲੇ ਦਿੰਦੇ ਆ ਵੀ ਧਰਤੀ ਮਾਂ ਜੇ ਮੈਂ ਡਿੱਪਿਆ ਮੈਨੂੰ ਸਾਂਭ ਲਈ, ਲਓ ਜੀ ਇਹ ਕਹਾਵਤ ਆਪਾਂ ਦਿੱਤੀ ਬਣਾ, ਇਹ ਨਵੀਂ ਕਹਾਵਤ, ਜੇ ਤੁਹਾਨੂੰ ਪੁੱਛਿਆ ਨਾ ਦਾਰੂ ਦੇ ਛਿੱਟਾ ਕਿਉਂ ਦਿੰਦੇ ਆ, ਤੇ ਕਿਹਾ ਵੀ ਸਿੰਘ ਹਰਜੀਤ ਨੇ ਕਹਾਵਤ ਬਣਾਤੀ ਵਾਲੀ ਵੀ ਛਿੱਟਾ ਦੱਸ ਦਿੰਦੇ ਧਰਤੀ ਮਾਂ ਸਾਂਭ ਕੇ ਰੱਖੀ,
4: ਬਿਲਕੁਲ,
0: ਤੇ ਜੇ ਕੋਈ ਹੋਰ ਰੀਜ਼ਨ ਦਿਓ ਵੀ ਦੱਸ ਦਿਓ ਆਪਾਂ ਨੂੰ ਪਤਾ ਨਹੀਂ, ਇਹ ਵੈਸੇ ਹੈਗੀ ਆ ਪਟਾ, ਜਿਹੜੇ ਜਿਹੜੇ ਆਮ ਜਨਰੇਸ਼ਨ ਨਾ ਉਹ ਤਾਂ ਨਹੀਂ ਇੱਦਾਂ ਕਰਦੇ,
4: ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਜ਼ਰੂਰ ਕਰਦੇ,
0: ਮੈਂ ਐਵੇਂ ਆਪਾਂ ਸਮਝ ਆ ਕੇ ਚਲੋ ਇੱਕ ਡਿਫਰੈਂਸ ਹੋ ਜਾਂਦਾ ਸਿਸਟਮ, ਪਰ ਦੇਰ ਇਜ਼ ਅ ਸਮ ਰੀਜ਼ਨ ਬਿਹਾਈਂਡ, ਇਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੋਊਗਾ ਜ਼ਰੂਰ, ਜਿਹੜੀ ਹੁਣ ਸਿਆਣੇ ਬਜ਼ੁਰਗ ਸੀ ਸਾਡੇ, ਮੇਰੇ ਖੁਦ ਫਾਦਰ ਸਾਹਿਬ ਕਰਦੇ ਸੀ ਇੱਦਾਂ,
4: ਹਾਂਜੀ ਹਾਂਜੀ,
0: ਮੇਰੇ ਖੁਦ ਫਾਦਰ ਸਾਹਿਬ ਇੱਦਾਂ ਕਰਦਾ ਸੀ, ਮੇਰੇ ਹੁਣ ਵੀ ਇੱਥੇ ਰੇਡੀਓ ਦੇ ਸੱਜਣ ਹੈਗੇ ਆ, ਮੇਰੇ ਦੋਸਤ ਆ ਭਾਈ ਸੁਣਦੇ ਹੁਣ ਪ੍ਰੋਗਰਾਮ ਨੂੰ, ਜਦੋਂ ਵੈਰੀ ਉਹ ਵੀ ਦਿੰਦੇ ਛਿੱਟਾ,
4: ਨਹੀਂ ਅਸਲ ਦੇ ਵਿੱਚ ਜੇ ਉਹ ਹੁੰਦੇ ਜੇ ਤੁਸੀਂ ਇਕੱਲੇ ਬੈਠੇ ਆ, ਫੇਲ ਉਹ ਕਰਦੇ ਜੇ ਨਾਲ ਇਕੱਠੇ ਬੈਠੇ,
0: ਨਹੀਂ ਨਹੀਂ ਨਾਲ ਬੈਠੇ ਵੀ ਕਰਦੇ,
4: ਨਾਲ ਬੈਠੇ ਕਰਦੇ,
0: ਨਾਲ ਬੈਠੇ ਵੀ ਕਰਦੇ,
4: ਕੀ ਬਾਤ ਹੈ,
0: ਤੇ ਭਾਜੀ ਸੁਣਦੇ ਹੋਣੇ, ਭਾਜੀ ਛਿੱਟਾ ਦੇ ਉੱਤੇ ਨੂੰ ਬਹੁਤ ਦੇਰ ਹੋ ਗਈ ਨਾ ਬਣਾਈਏ ਪ੍ਰੋਗਰਾਮ ਇਦਾਂ, ਤੇ ਉਹ ਛਿੱਟਾ ਜਿਹੜਾ ਕੋਈ ਨਾ ਕੋਈ ਚੱਕਰਬਾਜੀ ਤਾਂ ਹੈਗੀ ਆ ਬਟਾ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਕੋਈ ਇੱਦਾਂ ਦਾ ਮੈਨੂੰ ਨਹੀਂ ਪਤਾ ਕਿ ਕਿਸੇ ਸੱਜਣ ਨੂੰ ਪਤਾ ਹੋਵੇ ਕਿ
4: ਆਪਣੇ ਭਾਈ ਸਾਹਿਬ ਰੰਗੀਲਾ ਜਿਹੜੇ ਆਲਵੇਜ਼ ਬਰਾਤ ਦੀਆਂ ਗੱਲਾਂ ਕਰਦੇ, ਉਹਨਾਂ ਜ਼ਰੂਰ ਪਤਾ ਹੋਊਗਾ,
0: ਉਹ ਪਤਾ ਨਹੀਂ ਕਿੱਥੇ ਗਵਾਚਿਆ ਭਾਈ ਅਮਰੀਕ ਸਿੰਘ ਸੈਣੀ ਸਾਹਿਬ ਸਾਡੇ, ਉਹ ਸੈਣੀ ਸਾਹਿਬ ਪਤਾ ਨਹੀਂ ਕਿੱਥੇ,
4: ਜਿਸ ਵੇਲੇ ਦੇਖੋ ਬਰਾਤ ਦੀ ਗੱਲ ਜ਼ਰੂਰ ਐਡ ਕਰਦੇ,
0: ਉਹ ਅੱਜ ਕੱਲ੍ਹ ਆਏ ਵੀ ਨਹੀਂ, ਪਤਾ ਨਹੀਂ ਕਿੱਥੇ ਗਵਾਚੇ ਗੁਚੇ ਲੱਗਦੇ ਮੈਨੂੰ, ਕਦੇ ਲੜਾਈ ਲੜੀ ਹੋ ਗਈ ਘਰੇ ਉਹਨਾਂ ਦੇ, ਪੰਗਾ ਪੈ ਗਿਆ ਜਨਾਨੀ ਦਾ ਕਿਤੇ, ਮਾੜਾ ਮੋਟਾ ਲੱਗਦਾ ਮੈਨੂੰ, ਪਰ ਪੰਗੇ ਪਿਆਰ ਦੇ ਪਿਆ ਹੀ ਜਾਂਦੇ ਆ ਕਿੰਨਾ ਕਦੇ ਨਾ, ਪਰ ਅਮਰੀਕ ਸਿੰਘ ਜੀ ਕਿੱਥੇ ਦੇਖ ਲਓ ਤੁਹਾਨੂੰ ਯਾਦ ਕਰਦੇ ਆ, ਉਹ ਕਹਿੰਦੇ ਅੱਛਾ ਉਹ ਬਰਾਤ ਧਰਮਸ਼ਾਲਾ ਤੋਂ ਬਾਹਰ ਕੱਢਦੇ ਹੀ ਨਹੀਂ,
4: ਕੱਢਦੇ
0: ਉਹ ਬਰਾਤ ਹੀ ਧਰਮਸ਼ਾਲਾ ਰਹਿੰਦੀ ਹੈ, ਉਹ ਭਾਈ ਕੱਢ ਲਓ ਬਰਾਤ ਕਿਤੇ ਬਾਹਰ ਅੱਗੇ ਪਿੱਛੇ ਲੈ ਜਾਓ, ਵਾਜੇ ਵਜਾ ਲਓ ਕਿਤੇ, ਬਰਾਤ ਜੀ ਧਰਮਸ਼ਾਲਾ 'ਚ ਬਹਿ ਗਈ ਆ ਹੁਣ ਜੀ, ਬਸ ਗੱਲ ਇੱਦਾਂ ਕਿ ਬਰਾਤੀ ਪੂਰੇ ਕੈਮ ਸਾਰਿਆਂ ਦੀ ਸੇਵਾ ਹੋ ਗਈ ਹੈ, ਪਹਿਲੇ ਤੋੜ ਦੀ ਚੱਲ ਰਹੀ ਹੈ, ਤੇ ਹਰਜੀਤ ਜੀ ਹੁਣ ਨੰਬਰ ਸਦੀਕ ਸਾਹਿਬ ਚਾਹੀਦੇ ਇੱਥੇ, ਉਹ ਅਮਰੀਕ ਸੈਣੀ ਸਾਹਿਬ ਕਿੱਥੇ ਵੀਰ ਮੇਰੇ ਹੋ? ਹੈਲੋ,
5: ਹੈਲੋ,
0: ਹਾਂਜੀ ਭਾਜੀ,
5: ਸਤਿ ਸ੍ਰੀ ਅਕਾਲ ਭਾਜੀ,
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
5: ਵਧੀਆ ਵਧੀਆ ਭਾਈ, ਤੁਸੀਂ ਸੁਣਾਓ ਭਾਜੀ, ਗਾਣਾ ਸੁਣਾ ਦੋ ਇੱਕ,
0: ਗਾਣਾ ਸੁਣਾਉਣੇ, ਇੰਨੀਆਂ ਇੰਟਰਸਟਿੰਗ ਗੱਲਾਂ ਲੱਗੀਆਂ ਤੁਹਾਨੂੰ ਯਾਰ, ਇੰਨੀਆਂ ਚੰਗੀਆਂ ਸੋਹਣੀਆਂ ਲੱਗੀਆਂ ਸਾਡੀਆਂ ਗੱਲਾਂ, ਭਰਾਵਾਂ ਨਾਲ ਸਾਰੇ ਕਰ ਰਹੇ ਗੱਲਾਂ ਜਿਹੜੀਆਂ ਆਪਾਂ ਸੁਣਾ ਰਹੇ, ਗਾਣਾ ਕਿਹੜਾ ਸੁਣਨਾ ਉਹ ਵੀ ਦੱਸੋ, ਉਹ ਵੀ ਸੁਣਾ ਦਿੰਦੇ ਵੀਰੇ,
5: ਛਾਪ ਛਾਪ ਕੇ ਚਿੱਠੀ ਦੇ ਬੋਲ ਆਪਣੇ ਮੈਂ ਭੇਜਿਆ ਪਿਆਰ ਚੰਨ ਵਿੱਚ, ਮਿਸ ਕੁਇਆ ਦਾ ਚਿੱਠੀਆਂ ਗਾਣਾ,
0: ਇਹ ਲਾਇਆ ਲਾ ਸੀ ਕੱਲ ਆਪਾਂ ਗਾਣਾ,
5: ਉਦੋਂ ਫਿਰ ਮੈਂ ਘਰੇ ਪੁੱਜ ਗਿਆ, ਮੈਂ ਨਾ ਗੱਡੀ ਸੁਣਦਾ ਹੁੰਦਾ ਜਦੋਂ ਤੁਸੀਂ, ਮੈਂ 15 ਮਿੰਟ ਦੂਜਾ ਸੁਣਦਾ ਰਿਹਾ ਜਿਹੜਾ ਤੁਸੀਂ ਹਿੰਦੀ ਲਾਇਆ, ਮੈਂ ਤਾਂ
0: ਤੇ ਫਿਰ ਮਜ਼ਾ ਥੋੜਾ ਆਇਆ ਵਾ ਏਦਾਂ, ਜੇ ਤੁਸੀਂ ਗੱਡੀ ਸੁਣਦੇ ਤੇ ਇਹਦਾ ਮਤਲਬ ਜੇ ਘਰੇ ਚਲੇ ਗਏ ਘਰੇ ਚ ਐਪ ਜਾ ਕੇ ਕਰੋ,
5: ਜਿਹੜਾ ਭਾਜੀ ਗੱਡੀ ਤੋਂ ਬਿਨਾਂ ਸੁਣਨਾ ਹੋਵੇ ਫਿਰ ਆਪਾਂ ਕਿਵੇਂ ਸੁਣ ਸਕਦੇ ਆ?
0: ਗੱਡੀ ਤੋਂ ਬਿਨਾਂ ਸੁਣਨਾ ਤੇ ਤੁਹਾਨੂੰ ਦੱਸਿਆ ਹੋਇਆ AM530.ca.
5: ਅੱਛਾ ਠੀਕ ਹੈ ਠੀਕ ਹੈ.
0: ਹਾਂ ਜਾਂ ਜਾਂ ਪੰਜਾਬੀ ਵਿਰਸਾ .ca ਤੇ ਚਲ ਜਾਓ, ਉੱਥੇ ਲਿੰਕ ਲੱਗਾ ਉਹਨੂੰ ਕਲਿੱਕ ਕਰ ਲਓ, ਜਾ ਕੇ ਜੈ ਜੈਕਾਰ ਹੋ ਜਾਣੀ ਹੈ.
5: ਚਲੋ ਉਹ ਤੇ ਸੁਣਾਉਂਗਾ ਭਾਜੀ.
0: ਠੀਕ ਹੈ, ਹੁਣ ਘਰੇ ਤਾਂ ਨਹੀਂ ਚੱਲੇ ਹਲੇ? ਬੰਦੇ ਬਾਹਰ ਹੱਸਦੇ ਬਹੁਤ ਹੋਣੇ ਹਰਜੀਤ ਭਾਜੀ, ਕਿੱਥੇ ਭਾਜੀ? ਮੈਨੂੰ ਇਹ ਨੀ ਗੱਲ ਦੱਸੋ, ਤੁਸੀਂ ਖੁਸ਼ ਕਿੰਨੇ ਹੁੰਦੇ ਹੋਣੇ ਸਾਰੇ ਜਣੇ ਬਾਅਦ ਜਦੋਂ ਮੈਂ ਪ੍ਰੋਗਰਾਮ ਕਰਦਾ? ਨਹੀਂ ਦੱਸੋ, ਉਹ ਕਹਿੰਦੇ ਵੀ ਗਰਮ ਪਾਣੀ ਪਾ ਲੋ ਰਾਮੇ ਚ, ਬੰਦਾ ਦੱਸਿਆ ਵੀ ਤੂੰ ਪਾਣੀ ਗਰਮ ਪਾ ਲਾ ਹੈ ਵੀ ਰਾਮੇ ਚ ਗਰਮ ਪਾਣੀ ਗਰਮ ਚ
5: ਪਾਣੀ. ਮੈਂ ਤਾਂ ਹੀ ਫੋਨ ਕਰਿਆ, ਮੈਨੂੰ ਉਹ ਗੱਲ ਬੜੀ ਘੈਂਟ ਲੱਗੀ. ਓਲਡ ਮੋਬਾਈਲ
0: ਬਈ ਤੂੰ ਗਰਮ ਪਾਣੀ ਓਦਾਂ ਹੀ ਪੀ ਲਾ, ਰਾਮੇ ਜ਼ਰੂਰੀ ਗਰਮ ਪਾਣੀ ਪਾਉਣ, ਨਾਲੇ ਰਾਮ ਦਾ ਟੇਸਟ ਖਰਾਬ ਕਰਨਾ ਨਾਲੇ ਪਾਣੀ ਦਾ ਖਰਾਬ ਕਰਨਾ. ਹੈ
5: ਬਈ ਤੁਸੀਂ ਬੁਰਾ ਸਵਾਲ ਲੈਣੇ.
0: ਦੇਖੋ ਗੱਲ ਪਤਾ ਕੀ ਹੈ, ਇਹ ਨਾ ਚਲੋ ਆਪਾਂ ਹੱਸਣਾ ਖੇਡਣਾ ਬੜੀ ਅੱਛੀ ਗੱਲ ਹੋਣਾ ਵੀ ਚਾਹੀਦਾ ਆਪਾਂ ਨੂੰ ਹੈ ਨਾ.
5: ਹਾਂਜੀ ਹਾਂਜੀ ਹਾਂਜੀ.
0: ਆਪਾਂ ਨੂੰ ਇਸ ਕੰਟਰੀ ਦੇ ਵਿੱਚ ਆਪਾਂ ਸਾਰਿਆਂ ਨੂੰ ਬੜੀਆਂ ਸਟ੍ਰੈਸ, ਡਜ਼ਨਟ ਮੈਟਰ ਮੈਂ ਆ ਤੁਸੀਂ ਆ ਭਾਵੇਂ ਐਕਸ ਵਾਈ ਜੈਡ ਕੋਈ ਵੀ ਪਰਸਨ ਹੈ ਨਾ, ਪਰ ਇੱਕ ਜਿਹੜਾ ਇੱਕ ਘੰਟਾ ਤੁਹਾਡਾ ਮੇਰਾ ਹੁੰਦਾ ਨਾ ਜ਼ਿੰਦਗੀ ਦਾ ਵੀਰ ਮੇਰਿਓ, ਇਹ ਮੇਰੀ ਜ਼ਿੰਦਗੀ ਦਾ ਇੱਕ, ਮੈਂ ਅੱਗੇ ਵੀ ਕਹਿੰਦਾ ਹੁੰਦਾ ਪਤਾ ਨਹੀਂ ਮਹਾਂਪੁਰਖਾਂ ਡਿਊਟੀ ਲਾਈ ਹੈ ਤੁਹਾਨੂੰ ਹਸਾਉਣਾ, ਤੁਹਾਡਾ ਇੰਟਰਟੇਨਮੈਂਟ ਕਰਾਉਣਾ ਬਸ, ਹੋਰ ਮੈਂ ਕੁਛ ਨਹੀਂ ਕਰਦਾ.
5: ਹਾਂਜੀ ਹਾਂਜੀ ਹਾਂਜੀ, ਮੈਂ ਉਬਰ ਕਰ ਦਿੰਦਾ, ਮੈਂ ਡੇਲੀ ਤੁਹਾਡਾ ਪ੍ਰੋਗਰਾਮ ਸੁਣਦਾ ਹੁੰਦਾ, ਕਦੇ ਕਦੇ ਕਾਲ ਵੀ ਕਰ ਲਈ.
0: ਚਲੋ ਚੰਗਾ ਲੱਗਾ ਨਾ ਵੀਰੇ.
5: ਭਾਈ ਇੱਕ ਦਿਨ ਨਾ ਤੁਹਾਡਾ ਉਹ ਬੰਦਾ ਨਹੀਂ ਆਇਆ ਯਾਰ, ਉਹਦੀ ਵੀ ਬਹੁਤ ਵੇਟ ਕਰ ਰਹੇ ਆ ਆਪਣੇ, ਆਈ ਥਿੰਕ ਬਾਬਾ ਜੀ ਬਜ਼ੁਰਗ ਹੀ ਲੱਗਦੇ ਨੇ ਮੈਨੂੰ, ਉਹ ਜਿਹੜੇ ਤੁਸੀਂ ਕਹਿੰਦੇ ਹੋ ਕਲਕੱਤੇ ਵਾਲੀ ਸਰਕਾਰ.
0: ਉਹ ਵੀ ਆਹੋ ਕਲਕੱਤੇ ਵਾਲੀ ਸਰਕਾਰ ਨਹੀਂ ਆ, ਕਲਕੱਤੇ ਵਾਲੀ ਸਰਕਾਰ ਆਹੋ, ਉਹ ਵੀ ਪਤਾ ਨਹੀਂ, ਉਹ ਤਾਂ ਇੰਡੀਆ ਗਏ ਸੱਚ. ਦੇਖੋ ਪਿਆਰ ਫਿਰ ਗੱਲ ਆ ਕਲਕੱਤੇ, ਉਹ ਭਰਾਵਾ ਉਹ ਕਲਕੱਤੇ ਦੇ ਕਹਿੰਦਾ ਕਹਿੰਦਾ ਮੈਂ ਕੀ ਕਹਿੰਦਾ ਹੁੰਦਾ, ਕਹਿੰਦਾ ਮੇਰੀ ਘਰ ਵਾਲੀ ਰਸ ਮਲਾਈ ਚੇਤਾ, ਕਹਿੰਦਾ ਕਹਿੰਦਾ ਮੈਂ ਰਸਗੁੱਲਾ ਤੇ ਮੈਂ ਘਰ ਵਾਲੀ ਕਹਿੰਦਾ ਰਸ ਮਲਾਈ. ਥੈਂਕ ਯੂ ਵੀਰੇ ਤੁਹਾਡੀ ਕਾਲ ਦਾ, ਥੈਂਕ ਯੂ. ਦੇਖੋ ਹੱਸਣਾ ਬੜੀ ਜ਼ਰੂਰੀ ਚੀਜ਼ ਹੈ, ਔਰ ਇਸੇ ਬਹਾਨੇ ਮੈਂ ਵੀ ਤੁਹਾਡੇ ਨਾਲ ਹੱਸ ਲੈਂਦਾ, ਔਰ ਪੱਟਾ ਸਾਹਿਬ ਵੀ ਹੱਸ ਲੈਂਦੇ ਇੱਥੇ ਖੁੱਲ ਕੇ, ਤੁਸੀਂ ਹੱਸਦੇ ਆ ਬਾਹਰ, ਕਿਉਂ ਜੀ ਪੱਟਾ ਸਾਹਿਬ? ਗਾਣੇ ਗੁਣੇ ਚਲੋ ਚੱਲਦੇ ਰਹਿੰਦੇ ਆ ਜਿਹੜੀਆਂ ਇਸ ਜ਼ਿੰਦਗੀ ਦੀਆਂ ਚੀਜ਼ਾਂ, ਪਰ ਕਹਿੰਦੇ ਆ ਕਿ ਹੱਸਣਾ ਜ਼ਿੰਦਗੀ ਵਾਸਤੇ ਬੜਾ ਜ਼ਰੂਰੀ ਹੈ, ਔਰ ਤੁਹਾਡੇ ਸਾਰਿਆਂ ਵਾਸਤੇ ਮੈਂ ਆਲਵੇਜ਼ ਵਿਸ਼ੇਸ ਹੀ ਕਰ ਸਕਦਾ, ਬਸ ਇੱਕੋ ਹੀ ਵਿਸ਼ੇਸ ਆ ਤੁਹਾਡੇ ਸਾਰਿਆਂ ਵਿੱਚ, ਪਹਿਲਾਂ ਕਿਹਾ ਕਹਿੰਦੇ ਆ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦਾਤਾਂ ਬਖਸ਼ਣ, ਭਾਵੇਂ ਕੋਈ ਸੰਜੀਵ ਜੀ ਸੁਣ ਰਿਹਾ, ਭਾਵੇਂ ਕੁਮਾਰ ਸੁਣ ਰਿਹਾ, ਭਾਵੇਂ ਕੋਈ ਸ਼ਰਮੇ ਸੁਣ ਰਿਹਾ, ਭਾਵੇਂ ਕੋਈ ਸਿੰਘ ਸੁਣ ਰਿਹਾ, ਭਾਵੇਂ ਕੋਈ ਵੀ ਸਾਡੀਆਂ ਫੈਮਿਲੀ ਸੁਣ ਰਹੀਆਂ, ਇਟਸ ਅ ਪਾਰਟ ਆਫ ਇੰਡੀਅਨ, ਵੀ ਆਰ ਇੰਡੀਅਨ, ਡਜ਼ਨਟ ਮੈਟਰ ਕਿ ਆਪਾਂ ਇੱਥੇ ਆ ਕੇ ਕੈਨੇਡੀਅਨ ਸਿਟੀਜ਼ਨਸ਼ਿਪ ਲੈ ਲਈ ਹੈ, ਪਰ ਯੈਸ ਵੀ ਆਰ ਬਿਲੋਂਗ ਟੂ ਇੰਡੀਆ, ਅਸੀਂ ਇੰਡੀਆ ਧਰਤੀ ਤੋਂ ਬਿਲੋਂਗ ਕਰਦੇ ਹਾਂ, ਔਰ ਇਸ ਚੀਜ਼ 'ਤੇ ਤੁਹਾਨੂੰ ਵੀ ਪ੍ਰਾਊਡ ਹੋਣਾ ਚਾਹੀਦਾ ਕਿ ਆਪਾਂ ਇੰਡੀਆ ਤੋਂ ਕੰਮ ਜਿਹੜੇ ਜੋ ਕਰਦੇ ਸੀ ਕਰ ਕਰਾ ਕੇ ਇੱਥੇ ਆ ਗਏ, ਗੁਰੂ ਸਾਹਿਬਾਂ ਨੇ ਤੁਹਾਨੂੰ ਤਰੱਕੀਆਂ ਬਖਸ਼ੀਆਂ, ਆਪਣੀਆਂ ਟਰਾਂਸਪੋਰਟਾਂ ਬਣ ਗਈਆਂ, ਵੀਰ ਸਾਡੇ ਊਬਰ ਚਲਾ ਰਹੇ ਆ, ਹੋਰ ਵੀ ਆਪਣੀ ਮੈਂ ਟੈਕਸੀਆਂ, ਕੋਈ ਇੰਸ਼ੋਰੈਂਸ ਦੇ ਫੀਲਡ ਦੇ ਜਾਂ ਕੋਈ ਆਪਣੇ ਗਰੋਸਰੀ ਲਾਈਨ ਦੇ ਬਿਜ਼ਨਸ ਵਿੱਚ ਆ, ਕੋਈ ਵੀ ਬਿਜ਼ਨਸ ਕਰ ਰਹੇ ਹੋ ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ, ਤੁਹਾਨੂੰ ਕੈਨੇਡਾ ਦੀ ਧਰਤੀ ਨੇ ਵੀ ਬੜਾ ਕੁਛ ਦਿੱਤਾ ਹੈ, ਪ੍ਰਾਊਡ ਟੂ ਬੀ ਕੈਨੇਡੀਅਨ ਟੂ. ਪੰਜਾਬੀ ਵਿਰਸਾ ਰੇਡੀਓ ਸੁਣ ਰਿਹਾ ਤੁਸੀਂ ਸਿੰਘ ਹਰਜੀਤ ਦੇ ਨਾਲ, ਤੁਹਾਡਾ ਹੋਸਟ, ਤੁਹਾਡਾ ਦੋਸਤ, ਤੁਹਾਡਾ ਅਜ਼ੀਜ਼, ਤੁਹਾਡਾ ਛੋਟਾ ਵੀਰ ਤੇ ਤੁਹਾਡਾ ਵੱਡਾ ਵੀਰ, ਕੋਈ ਆਖੇ ਲਵ ਗੁਰੂ ਤੇ ਕੋਈ ਆਖੇ, ਇੱਕ ਵੀਰ ਸਾਡਾ ਸਤਨਾਮ ਹਮਿਲਟਨ ਵਾਲਾ ਸੀ, ਉਹ ਕਹਿੰਦਾ ਯੰਗ ਬਰੋ, ਯੰਗ ਬਰੋ ਕਿਹਾ ਰਹਿ ਗਿਆ ਬਾਈ.

0: ਪੰਜਾਬੀ ਵਿਰਸਾ ਰੇਡੀਓ ਤੇ ਸੁਣਦੇ ਆ, ਇਹ ਕਾਲ ਲੈ ਲਈ। ਹੈਲੋ
1: ਹੈਲੋ,
0: ਹਾਂਜੀ ਸਰ,
1: ਸਤਿ
0: ਸ੍ਰੀ ਅਕਾਲ ਜੀ, ਕੀ ਹਾਲ ਆ ਵੀਰ ਜੀ?
1: ਬਸ ਵਧੀਆ ਸਰ, ਤੁਹਾਡਾ। ਮੈਂ ਤੇ ਪਹਿਲੇ ਅਰਦਾਸ ਕਰਦਾ ਜੀ ਤੁਹਾਡੇ ਵਾਸਤੇ ਕਿ ਤੁਹਾਡੀ 100 ਸਾਲ ਦੀ ਉਮਰ ਹੋਵੇ, ਤੁਸੀਂ ਸਾਰੇ ਨੂੰ ਬਹੁਤ ਪਸੰਦ ਹੋ, ਤੁਸੀਂ ਬਹੁਤ ਅੱਛਾ ਪ੍ਰੋਗਰਾਮ ਕਰਦੇ ਹੋ।
0: ਚਲੋ ਥੈਂਕ ਯੂ ਸਰ। 100 ਸਾਲ ਦੀ ਨਹੀਂ, 108 ਚਾਹੀਦੀ ਮੈਨੂੰ
1: ਸਰ। 108 ਕੀ, ਮੈਂ ਕਹਿੰਦਾ 200 ਸਾਲ ਦੀ ਹੋਵੇ ਸਰ। ਤੁਸੀਂ ਇੰਨਾ ਲੋਕਾਂ ਨਾਲ ਐਂਟਰਟੇਨਮੈਂਟ ਕਰਦੇ ਹੋ, ਕੁਝ ਕਹਿਣ ਦੀ ਹੱਦ ਨਹੀਂ।
0: ਤੇ 100 ਸਾਲ ਤੋਂ ਬਾਅਦ ਕਹਿੰਦੇ ਵਾਲ ਕਾਲੇ ਆਉਣੇ ਸ਼ੁਰੂ ਹੋ ਜਾਂਦੇ ਬੰਦੇ ਦੁਆਰਾ, ਠੀਕ ਹੈ ਨਾ? ਇਹ ਕਹਿੰਦੇ ਹੁੰਦੇ ਵੈਸੇ ਨਾ ਬਜ਼ੁਰਗਾਂ ਦੇ ਕਈਆਂ, ਸਾਡੇ ਆਮ ਹੀ, ਤੁਸੀਂ ਵੀ ਦੇਖਿਆ ਹੋਣਾ ਕਿਤੇ। ਆਪ ਜੀ ਦਾ ਸ਼ੁਭ ਨਾਮ ਕੀ ਬ੍ਰਦਰ? ਗੁਰਿੰਦਰ ਜੀ, ਤੁਸੀਂ ਵੀ ਦੇਖਿਆ ਹੋਏਗਾ ਸ਼ਾਇਦ ਆਪਣੀਆਂ ਫੈਮਿਲੀਜ਼ ਦੇ ਵਿੱਚ ਨਾ, ਕਈ ਵਾਰੀ ਏਜ ਹੋ ਜਾਂਦੇ ਆ ਲੋਕ, 90 ਪਲੱਸ ਹੋ ਜਾਂਦੇ ਆ ਨਾ, ਉਹਨਾਂ ਦੇ ਜਿਹੜੇ ਹੇਅਰ ਹੁੰਦੇ ਆ ਦੁਬਾਰਾ ਬਲੈਕ ਆਉਣੇ ਸ਼ੁਰੂ ਹੋ ਜਾਂਦੇ ਆ, ਤੁਸੀਂ ਨੋਟਿਸ ਕੀਤੀ ਗੱਲ ਕਦੀ?
1: ਨਹੀਂ ਸਰ, ਮੈਂ ਨਹੀਂ ਕੀਤੀ ਇਹ ਗੱਲ।
0: ਇਹ ਗੱਲ ਇਹ ਸੱਚੀ ਗੱਲ ਆ ਵੈਸੇ।
1: ਹੋ ਸਕਦਾ ਹੈਗਾ ਸਰ, ਮੈਂ ਤੇ ਤੁਹਾਨੂੰ ਇਸ ਕਰਕੇ ਫੋਨ ਕੀਤਾ
0: ਜੀ ਜੀ,
1: ਜਿਵੇਂ ਤੁਸੀਂ ਕਹਿੰਦੇ ਪਿਓ ਜੀ ਰਾਮ ਅੱਛੀ ਹੁੰਦੀ ਹੈ ਸਰ, ਕੋਈ ਐਸੀ ਜਗ੍ਹਾ ਦੱਸ ਦੋ ਕਿ ਲਾਸਟ ਤੋਂ ਕਾਫੀ ਟਾਈਮ ਪਹਿਲੇ ਨਾ ਇੱਕ ਵਾਰ ਤੁਸੀਂ ਟੋਪਿਕ ਛੇੜਿਆ ਹੋਇਆ ਸੀਗਾ, ਕਿਸੇ ਨਾਲ ਗੱਲ ਕਰਦੇ ਪਏ ਸੀਗੇ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਸ਼ਾਮੀ ਜਿਵੇਂ ਕੋਈ ਬੰਦਾ ਗਲਾਸ ਲੈ ਕੇ ਬੈਠਾ ਹੋਵੇ ਤੇ ਉਹ ਵੀ ਜਗ੍ਹਾ ਦੱਸ ਦੋ ਜਿੱਥੇ ਕਾਊਂਟਰ ਚੱਲਦਾ ਹੋਵੇ ਨਾਲ।
0: ਨਹੀਂ, ਗਲਾਸ ਲੈ ਕੇ ਬੈਠਾ, ਸੋਰੀ ਦੁਬਾਰਾ ਬੋਲਿਓ।
1: ਉਹ ਵੀ ਜਗ੍ਹਾ ਦੱਸ ਦੋ ਜਿੱਥੇ ਗਲਾਸ ਵੀ ਲੈ ਕੇ ਬੈਠ ਸਕੇ ਬੰਦਾ ਤੇ ਸ਼ਾਮੀ ਕਾਊਂਟਰ ਵੀ ਨਾਲ ਚੱਲਦਾ ਹੋਵੇ।
0: ਦੇਖੋ, ਤੁਸੀਂ ਏਦਾਂ ਦੀਆਂ ਮੈਨੂੰ ਔਨ ਏਅਰ ਗੱਲਾਂ ਨਾ ਪੁੱਛੋ ਪਲੀਜ਼। ਤੁਸੀਂ ਕਾਊਂਟਰ ਕੂੰਟਰ ਇੱਥੇ ਨਾ ਮਾਰ ਦਿਓ, 30 ਦਾ 40 ਦਾ ਕਾਊਂਟਰ ਨਾ ਮਾਰ ਦਿਓ ਸਵੇਰੇ ਸਵੇਰੇ।
1: ਸਰ ਮੈਂ ਤੇ ਕਹਿ ਰਿਹਾ ਨਾ ਉਹ ਜਗ੍ਹਾ ਦੱਸੋ ਨਾ ਸਰ, ਅਸੀਂ ਤੇ ਮਤਲਬ ਕਿ ਲੱਭਦੇ ਪਏ ਸਨ, ਜਗ੍ਹਾ ਨੀ ਮਿਲਦੀ ਬਈ।
0: ਅੱਛਾ, ਚਲੋ
1: ਜਾਂਦੇ ਸੀਗੇ, ਬੜਾ ਇੰਜੋਏ ਹੁੰਦਾ ਸੀ, ਹਫਤੇ ਚ 10 ਦਿਨ ਬਾਅਦ ਇੱਕ ਦਿਨ ਚੱਲੇ ਗਏ ਇੰਜੋਏ ਕਰਤਾ, ਇੱਥੇ ਵੀ ਇਹੋ ਜਿਹੀ ਜਗ੍ਹਾ ਹੋਏਗੀ।
0: ਇਹ ਤੁਹਾਨੂੰ ਕਾਊਂਟਰ ਜਿਹੜੇ ਆ ਨਾ ਬਾਹਰ ਤੇ ਜਾ ਕੇ ਮਿਲਣਗੇ, ਉੱਥੇ ਕਾਊਂਟਰ ਮਾਰੋ ਜਾ ਕੇ, 30 ਦੀ ਟਿਪ ਦੇ ਉਹਨਾਂ ਜਾ ਕੇ। ਪ੍ਰੋਗਰਾਮ ਪੰਜਾਬੀ ਵਿਰਸਾ, ਨੈਕਸਟ ਕਾਲ। ਹੈਲੋ
2: ਜੀ,
0: ਉਹ ਬੱਲੇ ਬੀਬਾ ਬੋਏ, ਕਿੱਥੇ ਸੀ ਇੰਨੀ ਦੇਰ ਦੇ?
2: ਬਸ ਭਾਜੀ, ਮੈਂ ਹੁਣੇ ਗੱਡੀ ਆਨ ਕੀਤੀ ਆ।
0: ਉਹ ਮੈਂ ਦੇਖਿਆ ਤੇਰਾ ਮੇਰਾ ਪਿਆਰ ਹੈ ਨੀ ਐਵੇਂ ਗੱਲਾਂ ਜੀ ਆ, ਗੱਡੀ ਆਨ ਕੀਤੀ ਕਿ ਫੋਨ ਤੇ ਉਦਾਂ ਨਹੀਂ 11 ਵਜੇ ਫੋਨ ਆਨ ਹੁੰਦਾ, ਦੱਸੋ।
2: ਨਹੀਂ ਭਾਜੀ, ਉਹ ਥੋੜੇ ਬੀਜ਼ੀ ਵੀ ਸੀਗੇ, ਮੈਂ ਕਿਹਾ ਭਾਜੀ ਨੂੰ ਫੋਨ ਕਰਦਾ, ਮੈਂ ਗੱਡੀ 'ਚ ਬਹਿ ਕੇ ਕਰਦਾ।
0: ਕਿਆ ਬਾਤ ਹੈ, ਕਿਆ ਬਾਤ ਹੈ, ਤੁਸੀਂ ਸੁਣੀ ਨੀ ਫਿਰ ਸਾਡੀ ਡਿਸਕਸ਼ਨ ਨਹੀਂ ਸੁਣੀ ਤੀ ਸਾਡੀ?
2: ਸਾਲੇਦਾਰੀ ਦੀ ਗੱਲਾਂ ਚੱਲ ਰਹੀਆਂ ਹੈ, ਤੁਸੀਂ ਸੂਫੀ ਬੰਦੇ ਨੂੰ ਦਾਰੂ ਦਿਖਾਈ ਜਾਂਦੇ ਸਿਰੇ ਸਿਰੇ।
0: ਅੱਛਾ, ਤੁਸੀਂ ਪੀਂਦੇ ਨੀ? ਮੈਂ ਧੁੱਪੇ ਨੀ ਪੀਣੀ, ਸ਼ਾਮਾਂ ਨੂੰ ਪੀਓ ਘਰੇ ਆ ਕੇ, ਵਿੱਚ ਪਾਣੀ ਨਾ ਪਾਇਓ, ਨਾ ਗਰਮ ਪਾਣੀ ਪਾਇਓ, ਨਾ ਠੰਡਾ, ਸਿਰਫ ਆਈਸ ਪਾ ਲਿਓ ਤੁਸੀਂ ਵਿੱਚ, ਸਿੰਗਲ ਮਾਲਟ ਪਾ ਲਿਓ ਬਸ।
2: ਮੈਂ ਕਹਿੰਦਾ ਆਈਸ ਤੋਂ ਵਧੀਆ ਜਗਾੜ ਹੈਗਾ, ਮੈਂ ਦਾਰੂ ਫ੍ਰਿਜ ਚ ਰੱਖ ਦਿੰਦਾ।
0: ਇਹ ਹੋਰ ਵਧੀਆ ਹੋ ਗਿਆ। ਵੈਸੇ ਕਈ ਲੋਕ ਡਰਿੰਕ ਵੀ ਰੱਖਦੇ ਹੋਣੇ ਫ੍ਰਿਜ ਚ, ਪੜਾ ਸਾਹਿਬ।
3: ਹਾਂਜੀ,
0: ਵੱਡਾ ਡਰਿੰਕ ਰੱਖਦੇ ਕੋਈ ਫ੍ਰਿਜ ਚ ਲੋਕ?
3: ਹਾਂ ਠੀਕ ਹੈ, ਜਿਹੜੇ ਜਿਹੜੀ ਅੱਜ ਕੱਲ ਜੰਗ ਜਨਰੇਸ਼ਨ ਹੈ ਉਹ ਪਹਿਲਾਂ ਬੋਤਲਾਂ ਪਹਿਲਾਂ ਫ੍ਰਿਜ ਚ ਰੱਖਦੀਆਂ।
2: ਮੈਂ ਤਾਂ ਕਹਿੰਦਾ ਕਿ ਦਾਰੂ ਜੇ ਆਈਸ ਬਣਾਉਣੀ ਆ ਫ੍ਰੀਜ਼ਰ ਚ ਰੱਖ ਦੋ, ਦਾਰੂ ਤੇ ਆਈਸ।
0: ਉਹ ਬੋਤਲ ਤੋੜਨੀ ਪੈਣੀ ਆ ਬਾਪੂ, ਖੁੱਲੂ ਕਿੱਦਾਂ ਵਿੱਚੋਂ?
2: ਉਹ ਸਰ ਜੀ ਪੌਪਸਿਕਲ ਬਣਾ ਕੇ ਚੂਸਤੀ ਆ। ਮਿਲਾ ਕੇ ਪੀਤੇ ਹੈ ਪਾਣੀ ਸ਼ਰਾਬ ਮੈਂ।
0: ਅੱਛਾ,
2: ਹੋਰ ਕੀ?
0: ਤੇ ਮੈਂ ਪੀ ਗਿਆ ਮਿਲਾ ਕੇ,
2: ਮੈਂ ਪੀ ਗਿਆ ਮਿਲਾ ਕੇ ਕੋਕ ਪਾਣੀ ਮੈਂ,
0: ਕੋਕ ਸ਼ਰਾਬ ਮੈਂ,
2: ਕੋਕ ਸ਼ਰਾਬ ਮੈਂ।

0: ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਸ਼ੋਅ ਮੈਂ ਇਸ ਆਰਟਿਸਟ ਦਾ ਕਰਾਇਆ ਸੀ।
1: ਠੀਕ ਹੈ।
0: ਮੇਰੀ ਲਾਈਫ ਦਾ ਸਭ ਤੋਂ ਪਹਿਲਾ ਸ਼ੋਅ ਹਿਸਟਰੀ ਸੀ ਅਰਵਿੰਦਰ ਸਿੰਘ ਦਾ ਕਰਾਇਆ ਸੀ। ਪ੍ਰੀਤ ਕੌਰ ਜੀ ਦੀ ਕਾਲ ਆ ਰਹੀ ਹੈ, ਕਰ ਲਓ ਜੀ ਦੁਬਾਰਾ ਕਾਲ।

0: ਪਟਾ ਸਾਹਿਬ ਆਪਾਂ ਕੋਈ ਕੰਮ ਕਰ ਲਈਏ ਤੇ ਨਹੀਂ ਕਰਨਾ, ਤੁਸੀਂ ਵੀ ਨਾਲ ਮੇਰੇ ਰਲ ਜਾਂਦੇ ਇੱਥੇ ਆ ਗਏ, ਨਾ ਆਪ ਕਰਦੇ ਕੰਮ ਨਾ ਮੈਨੂੰ ਕਰ ਦਿੰਦੇ ਕੰਮ।
1: ਕਿਆ ਬਾਤ ਕਿਆ ਬਾਤ।
0: ਦੱਸੋ ਮਾੜਾ ਜਿਹਾ, ਅੱਜ ਕੱਲ ਗਰਮੀ ਬੜੀ ਹੈ ਔਰ ਗਰਮੀ 'ਚ ਸਾਡੀਆਂ ਫੈਮਿਲੀਜ਼ ਬੜੀਆਂ ਇੰਡੀਆ ਤੋਂ ਆ ਰਹੀਆਂ।
1: ਹਾਂਜੀ ਹਾਂਜੀ।
0: ਤੇ ਸਾਡੀਆਂ ਪੇਰੈਂਟਸ ਨੇ ਸਾਡੇ ਨੇ ਆਉਣਾ ਹੈ ਔਰ ਸਾਨੂੰ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਚਾਹੀਦੀ ਹੈ।
1: ਹਾਂਜੀ।
0: ਕਈਆਂ ਨੇ ਵਿਜ਼ਟਰ ਤੇ ਆਉਣਾ ਹੈ, ਉਹਨਾਂ ਨੂੰ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ।
1: ਹਾਂਜੀ।
0: ਤੇ ਉਹਦੇ ਵਾਸਤੇ ਦੱਸੋ ਸਾਨੂੰ ਕੀ ਕਰਨਾ ਪੈਣਾ।
1: ਹਾਂਜੀ ਜੀ, ਦੇਖੋ ਇਹ ਤਾਂ ਬਹੁਤ ਜਿੱਦਾਂ ਈਜ਼ੀ ਜਿਹਾ ਹੈਗਾ, ਪਰ ਜਿੱਦਾਂ ਤੁਸੀਂ ਉੱਥੋਂ ਜਿੱਦਾਂ ਫਿਲਮ ਸਪੋਂਸਰ ਕਰਦੇ ਹੋ ਉਹਨਾਂ ਦਾ ਵੀਜ਼ਾ ਲੱਗ ਜਾਂਦਾ ਹੈਗਾ। ਮਤਲਬ ਮੈਂ ਆਲਵੇਜ਼ ਇੱਕ ਫੈਮਿਲੀ ਨੂੰ ਗੱਲ ਕਰਨਾ ਹੁੰਦਾ ਵੀ ਜਿਸ ਵੇਲੇ ਤੁਸੀਂ ਇੰਸ਼ੋਰੈਂਸ ਕਰਾਉਣੀ, ਜਦੋਂ ਇੰਡੀਆ ਤੋਂ ਤੁਰਦੇ ਹੋ ਉਦੋਂ ਕਰਾਓ, ਕਿਉਂਕਿ ਉਹ ਰਸਤੇ ਵਿੱਚ ਵੀ ਕਵਰ ਹੋਣ, ਅਤੇ ਉਹ ਤਕਰੀਬਨ ਇੱਥੇ ਜਿਹੜਾ ਹੈਗਾ 48 ਆਵਰ ਦੇ ਵਿੱਚ ਇੱਥੇ ਕੈਨੇਡਾ ਪਹੁੰਚਣੇ ਚਾਹੀਦੇ।
0: ਜੀ ਜੀ।
1: ਕਿਉਂਕਿ ਬਹੁਤ ਵਾਰੀ ਸਾਡੀਆਂ ਫੈਮਿਲੀਆਂ ਰਸਤੇ ਵਿੱਚ ਵੀ ਜਿੱਦਾਂ ਰੁਕ ਜਾਂਦੀਆਂ, ਮਤਲਬ ਉਹ ਕਹਿ ਕੇ ਕਹਿ ਦਿੰਦੇ ਵੀ ਅਸੀਂ ਚਲੋ ਇੱਕ ਵੀਕ ਇੰਗਲੈਂਡ ਰੁਕੇ ਆਵਾਂਗੇ ਜਾਂ ਰਸਤੇ ਵਿੱਚ ਕਿਤੇ ਰੁਕੇ ਫਿਰ ਇੱਥੇ ਆਜਵਾਂਗੇ, ਪਰ ਉਹ ਫਿਰ ਉੱਥੇ ਕਵਰ ਨਹੀਂ ਹੋਣਗੇ, ਕਿਉਂਕਿ ਮਤਲਬ ਜਿਸ ਵੇਲਾ ਇੱਥੇ ਆਉਣਗੇ ਉਸ ਵੇਲੇ ਉਹਨਾਂ ਨੇ ਕਵਰ ਹੋਣਾ। ਪਰ ਐਸ ਇੰਸ਼ੋਰੈਂਸ ਆਲਵੇਜ਼ ਇਸ ਤਰ੍ਹਾਂ ਦੀ ਹੋਣੀ ਚਾਹੀਦੀ, ਜਿਸ ਵੇਲੇ ਤੁਸੀਂ ਇੱਥੇ ਉਤਰਦੇ ਹੋ ਤਾਂ ਉਹ ਮਤਲਬ ਇੱਥੇ ਕੈਨੇਡਾ ਦੀ ਧਰਤੀ ਉੱਤੇ ਸਾਰੀ ਤੁਸੀਂ ਕਵਰ ਹੋ, ਕਿਉਂਕਿ ਏਅਰਪੋਰਟ ਤੋਂ
0: ਪੱਟਾ ਸਾਹਿਬ ਦੀ ਗੱਲ ਵਿਚਾਲੇ ਹੀ ਆ। ਮੈਂ ਤੁਹਾਨੂੰ ਨਾ ਇਸ ਚੀਜ਼ ਦਾ, ਦੇਖੋ ਅਸੀਂ ਹਰ ਰੋਜ਼ ਇਸ ਚੀਜ਼ ਨੂੰ ਅਨਾਊਂਸ ਕਰਦੇ ਹਾਂ ਪੱਟਾ ਸਾਹਿਬ ਜਦੋਂ ਵੀ ਹਰ ਹਫ਼ਤੇ ਆਉਂਦੇ ਆ, ਕਿਉਂਕਿ ਇਹ ਦੱਸਣ ਦੇ ਬਾਵਜੂਦ ਵੀ ਅਸੀਂ ਲੋਕ ਮੰਨਦੇ ਨਹੀਂ।
1: ਹਾਂਜੀ।
0: ਇੱਕ ਮਿੰਟ ਜੀ, ਪਾਣੀ ਸ਼ਰਾਬ ਮੈਂ ਜ਼ਰਾ ਬੰਦ ਕਰੋ, ਦੋ ਮਿੰਟ ਬਾਅਦ 'ਚ ਪਾਉਂਦੇ ਹਾਂ ਪਾਣੀ ਸ਼ਰਾਬ ਵਿੱਚ। ਜਿਹੜਾ ਇਹ ਸਿਸਟਮ ਹੈ, ਜਿਹੜਾ ਸਿਸਟਮ ਹੈ, ਜਿਹੜਾ ਇੱਕ ਪ੍ਰੋਟੋਕੋਲ ਜਦੋਂ ਆਪਾਂ ਕਹਿ ਦਿੰਦੇ ਹਾਂ ਕਿਸੇ ਨੇ ਆਉਣਾ ਹੈ, ਉਹਨਾਂ ਵਾਸਤੇ ਚੀਜ਼ਾਂ ਜ਼ਰੂਰੀ ਆ, ਇਟਸ ਕਾਲ ਲਾਈਕ ਪ੍ਰੋਟੋਕੋਲ ਹੀ ਹੋ ਜਾਂਦਾ ਹੈ।
1: ਹਾਂਜੀ।
0: ਜੇ ਤੁਸੀਂ ਉਹ ਚੀਜ਼ਾਂ ਨਹੀਂ ਕਰਵਾਉਂਦੇ, ਸਪੋਜ਼ ਕਰੋ, ਮੈਂ ਕਹਿੰਦਾ ਰੱਬ ਨਾ ਕਰੇ ਸਾਡੇ ਪੇਰੈਂਟਸ ਉੱਥੋਂ ਆਏ ਆ, ਸਾਡੀ ਸਿਸਟਰ ਜਾਂ ਬ੍ਰਦਰ, ਯੂ ਨੇਮ ਇਟ, ਕਿਸੇ ਕੋਈ ਵੀ ਗੈਸਟ ਆ ਸਕਦੇ ਸਾਡੇ।
1: ਹਾਂਜੀ।
0: ਇੱਥੇ ਏਅਰਪੋਰਟ ਦੇ ਉੱਤਰਦੇ ਉਹਨਾਂ ਨੂੰ ਕੋਈ ਇਸ਼ੂ ਆ ਜਾਂਦਾ ਹੈ,
1: ਬਿਲਕੁਲ,
0: ਤੁਸੀਂ ਦੱਸੋ ਜਿਹੜੇ ਸਾਰੇ ਜਣੇ ਸੁਣ ਰਹੇ ਆ, ਕੌਣ ਰਿਸਪੋਂਸੀਬਲ ਹੈ? ਇੱਥੇ ਕਿਹੜਾ ਪਿੰਡ ਦਾ ਡਾਕਟਰ ਬੈਠਾ RMD,
1: ਬਿਲਕੁਲ,
0: ਜਿਹਨੇ ਕਹਿੰਦਾ ਬਾਪੂ ਆਇਆ ਵੀ ਇੱਥੇ, ਦੇ ਦਵਾਈ ਟੀਕਾ ਲਾ ਦੇ ਘਰੇ ਆ ਗਏ।
1: ਹਾਂਜੀ ਹਾਂਜੀ।
0: ਕਿਸੇ ਨੇ ਘਰੇ ਨਹੀਂ ਆਉਣਾ ਤੇ ਕਿਸੇ ਨੇ ਆ ਕੇ ਤੁਹਾਨੂੰ ਪਰਚੀ ਨਹੀਂ ਦੇਣੀ, ਜਾ ਕੇ ਫਾਰਮੇਸੀ ਵਾਲਿਆਂ ਨੂੰ ਦਵਾਈ ਨਹੀਂ ਦੇ ਦੇਣੀ ਤੁਹਾਨੂੰ,
1: ਕੋਈ ਨਹੀਂ ਦਿੰਦਾ,
0: ਕੋਈ ਨਹੀਂ ਦਿੰਦਾ ਦਵਾਈਆਂ ਇੱਥੇ, ਤੇ ਜਿਹੜਾ ਫਾਰਮੇਸਟ ਹੋਊਗਾ ਉਹ ਆਪ ਫਸਦਾ।
1: ਹਾਂਜੀ ਬਿਲਕੁਲ।
0: ਜੇ ਕਦੇ ਇਨਕੁਆਇਰੀ ਹੋ ਜਾਵੇ,
1: ਬਿਲਕੁਲ,
0: ਤੇ ਮੈਨੂੰ ਇੰਨੀ ਗੱਲ ਦੱਸੋ, ਜੇ ਸਪੋਜ਼ ਕਰੋ ਤੁਹਾਡੀ ਫਲਾਈਟ ਇੰਡੀਆ ਤੋਂ 18 ਤਰੀਕ ਦੀ ਹੈ, ਪਾਪਾ ਜੀ ਸਵੇਰੇ 12:35 ਦੇ,
1: ਹਾਂਜੀ,
0: ਮੋਸਟਲੀ ਫਲਾਈਟ ਇੰਡੀਆ ਤੋਂ ਇੰਨੇ ਦੀ ਹੁੰਦੀ ਹੈ, 1:30-3 ਵਜੇ ਹੁੰਦੀ ਹੈ,
1: ਹਾਂਜੀ,
0: ਤੇ ਤੁਸੀਂ ਕਿਉਂ ਨਹੀਂ 17 ਤਰੀਕ ਨੂੰ ਇੰਸ਼ੋਰੈਂਸ ਇੱਥੋਂ ਸਟਾਰਟ ਕਰੇ, 18 ਤੋਂ ਸਟਾਰਟ ਹੋਵੇ ਇੰਸ਼ੋਰੈਂਸ, ਰਸਤੇ 'ਚ ਕੋਈ ਇਸ਼ੂ ਕ੍ਰੀਏਟ ਹੋ ਸਕਦਾ?
1: ਬਿਲਕੁਲ ਜੀ, ਹਾਂਜੀ,
0: ਮੈਂ ਕਹਿੰਦਾ ਫਿਰ ਕਹਿੰਦਾ ਰੱਬ ਨਾ ਕਰੇ ਰਸਤੇ ਵਿੱਚ ਕਿਤੇ ਕੋਈ ਇਸ਼ੂ ਆ ਗਿਆ, ਪਾਪਾ ਜੀ ਨੂੰ, ਬੀਜੀ ਨੂੰ ਕੋਈ ਇਸ਼ੂ ਆ ਗਿਆ,
1: ਹਾਂਜੀ ਹਾਂਜੀ,
0: ਤੁਸੀਂ ਕਿੱਥੇ ਸਟੈਂਡ ਕਰਦੇ ਆ, ਮੈਨੂੰ ਇਸ ਗੱਲ ਦਾ ਆਨਸਰ ਦੇ ਦਿਓ ਬਸ।
1: ਹਾਂਜੀ ਜੀ, ਇਹ ਨੰਬਰ ਪਰ ਬਹੁਤ ਵਾਰੀ
0: ਜਿਹੜੀ ਕੰਟਰੀ 'ਚ ਜਹਾਜ਼ ਲੱਥ ਗਿਆ,
1: ਹਾਂਜੀ,
0: ਅਗਲੇ ਨੇ ਦੇਖਣਾ ਕਿ ਬਾਪੂ ਜੀ ਆ ਕੈਨੇਡਾ ਚੱਲੇ ਸੀ ਮੁੰਡੇ ਕੋਲੋਂ, ਅਗਲੇ ਨੇ ਬਿੱਲ ਚੱਕ ਕੇ ਠਾ ਭੇਜਣਾ ਈਮੇਲ ਦੇ ਜ਼ਰੀਏ, ਨਹੀਂ ਤਾਂ ਬਾਪੂ ਜੀ ਨੇ ਉਹਨੇ ਉੱਥੇ ਬਿਠਾ ਲੈਣਾ।
1: ਹਾਂਜੀ ਬਿਲਕੁਲ,
0: ਬਈ ਬਾਪੂ ਬੈਠ ਇੱਥੇ ਜਿੰਨੇ ਦੇਰ ਤਾਂ ਪੈਸੇ ਨਹੀਂ ਆਉਂਦੇ। ਤੇ ਵੀਰ ਮੇਰੇ, ਉਹ ਸਾਡੀਆਂ ਲੇਡੀਜ਼ ਸੁਣ ਰਹੀਆਂ, ਇਸ ਚੀਜ਼ ਨੂੰ ਅਵੋਇਡ ਨਾ ਕਰਿਓ ਕਰੋ, ਪਲੀਜ਼, ਮੈਂ ਕਹਿ ਰਿਹਾ ਤੁਹਾਨੂੰ, ਔਰ ਇੱਥੇ ਪਤਾ ਨਹੀਂ ਕਿੰਨੇ ਹੈਪਨ ਇੱਦਾਂ ਦੇ ਹੋ ਚੁੱਕੇ ਆ।
1: ਹਾਂਜੀ।
0: ਔਰ ਰੋਜ਼ ਦਿਹਾੜੀ ਅਸੀਂ ਰੇਡੀਓ ਤੇ ਬਾਰ ਬਾਰ ਕਹਿੰਦੇ ਹਾਂ, ਪੱਡਾ ਸਾਹਿਬ ਇੰਨੇ ਪੁਰਾਣੇ ਬੰਦੇ ਆ, ਤੁਸੀਂ ਇਹਨਾਂ ਨਾਲ ਕੰਟੈਕਟ ਕਰੋ। 25 ਸਾਲ ਹੋ ਗਏ, 26 ਸਾਲ, 23 ਸਾਲ
1: ਹੋ ਗਏ,
0: 26 ਸਾਲ ਦਾ ਤਜਰਬਾ ਹੈ ਬੰਦਿਆਂ ਨੂੰ। ਇਹ ਬੰਦੇ ਜਿਹੜੇ ਆ, ਇਹ ਪੁਰਾਣੇ ਬੰਦੇ ਆ ਇੰਸ਼ੋਰੈਂਸ ਫੀਲਡ ਦੇ, ਤਜਰਬੇ ਵਾਲੇ ਬੰਦੇ ਆ, ਇਹਨਾਂ ਨੂੰ ਸਾਰੀਆਂ ਚੀਜ਼ਾਂ, ਕੱਲੀਆਂ ਕੱਲੀਆਂ ਚੀਜ਼ਾਂ ਪਤਾ। ਔਰ ਦੂਸਰੀ ਗੱਲ ਇਹ, ਕਲੇਮ ਜਦੋਂ ਆ ਗਿਆ, ਤੁਹਾਨੂੰ ਆਪ ਡਾਇਰੈਕਟ ਇੰਸ਼ੋਰੈਂਸ ਦੇ ਡਾਇਰੈਕਟਰ ਨਾਲ, ਜਿਹੜੇ ਸੁਪਰਵਾਈਜ਼ਰ ਨਾਲ, ਇੰਸ਼ੋਰੈਂਸ ਐਡਵਾਈਜ਼ਰ ਨਾਲ ਗੱਲ ਕਰਨ ਦੀ ਲੋੜ ਨਹੀਂ ਪੈਂਦੀ, ਇਹ ਆਪ ਗੱਲ ਕਰਦੇ ਆ ਉੱਥੇ ਜਿਹੜਾ ਕਲੇਮ ਦਾ ਆਫੀਸਰ ਹੁੰਦਾ। ਪੱਡਾ ਸਾਹਿਬ ਦਾ ਨੰਬਰ ਮੈਂ ਦਊਂਗਾ, 647-300-3100, 647-300-3100। ਜੀ ਪੱਡਾ ਸਾਹਿਬ।
1: ਹਾਂਜੀ ਹਾਂਜੀ ਜੀ, ਮੈਂ ਥੋੜ੍ਹਾ ਜਿਹਾ, ਚਲੋ ਸਟੂਡੈਂਟ ਵੀਜ਼ਾ ਬਾਰੇ ਤੁਸੀਂ ਗੱਲ ਕਰਦੇ, ਮੈਂ ਸਿਰਫ ਉਹਨਾਂ ਸਰੋਤਿਆਂ ਬਾਰੇ ਵੀ ਜ਼ਰੂਰ ਗੱਲ ਕਰਨੀ ਚਾਹੁੰਦਾ ਜਿਹੜੇ ਇੱਥੋਂ ਬਾਹਰ ਟਰੈਵਲ ਕਰਦੇ ਆ, ਉਹਨਾਂ ਨੂੰ ਵੀ ਆਪਣੀ ਜਿਹੜੀ ਇੰਸ਼ੋਰੈਂਸ ਜ਼ਰੂਰ ਕਰਾ ਕੇ ਜਾਣੀ। ਜਿੱਦਾਂ ਕਿ ਅੱਜ ਕੱਲ੍ਹ ਸਾਡੇ ਬੱਚੇ ਬਹੁਤ ਟਰੈਵਲ ਕਰ ਰਹੇ ਆ, ਮੈਕਸੀਕੋ ਜਾਂਦੇ ਹੈਗੇ ਜਾਂ ਅਰੂਬਾ ਜਾਂਦੇ ਹੈਗੇ ਆ,
0: ਜੀ ਜੀ,
1: ਉਹਨਾਂ ਨੂੰ ਆਪਣੀ ਟਰੈਵਲ ਇੰਸ਼ੋਰੈਂਸ ਜ਼ਰੂਰ ਕਰਾਉਣੀ ਚਾਹੀਦੀ। ਸਾਡੇ ਬਹੁਤ ਸਾਰੇ ਬੱਚੇ ਜਿਹੜੇ ਇੱਥੋਂ ਗਾਹਾਂ ਪੜ੍ਹਨ ਵਾਸਤੇ ਜਾਂਦੇ ਆ, ਉਹਨਾਂ ਨੂੰ ਇੰਸ਼ੋਰੈਂਸ ਕਰਾਉਣੀ ਚਾਹੀਦੀ ਆ। ਮੈਂ ਇੱਕੋ ਗੱਲ ਕਹਿੰਦਾ ਹੁੰਦਾ, ਕਿਉਂਕਿ ਦੇਖੋ ਅਰਜੀਤ ਜੀ, ਜਿਸ ਵੇਲੇ ਕਿਤੇ USA ਦੇ ਵਿੱਚ ਜਿੱਦਾਂ ਚੱਲ ਜਾਵੇ, ਤਾਂ ਮੈਂ ਸਾਡੇ ਕਿਸੇ ਐਸਾ ਡਰਾਈਵਰ ਵੀ ਜਿੱਦਾਂ ਉੱਥੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਸੀਗਾ, ਮਤਲਬ ਟਰੱਕ ਡਰਾਈਵਰ ਸੀਗੇ, ਉਹਨਾਂ ਦਾ ਤਕਰੀਬਨ ਬਿੱਲ ਬਹੁਤਾ ਨਹੀਂ, ਚਲੋ ਬਹੁਤਾ ਸੀਗਾ, ਤਾਂ ਬਹੁਤ ਜੇ ਦੇਖਿਆ ਜਾਵੇ 57,000 ਥੋੜ੍ਹਾ ਨਹੀਂ ਹੁੰਦਾ ਅਮੈਰੀਕਨ ਡਾਲਰ ਹੋਵੇ, ਤੇ ਉਹਨਾਂ ਨੂੰ ਕੰਪਨੀ ਨੇ ਪੇ ਕਰ ਦਿੱਤਾ। ਪਰ ਉਹ ਮੈਂ ਉਹਨਾਂ ਨੂੰ ਫਿਰ ਮੈਂ ਪੁੱਛਿਆ, ਮੈਂ ਕਿਹਾ ਵੀ ਤੁਸੀਂ ਉਸ 'ਤੇ ਪੇ ਕਿਸ ਹਿਸਾਬ ਨਾਲ ਕਰਦੇ? ਕਹਿੰਦਾ ਜੀ ਮੈਂ ਉਹਨਾਂ ਨੂੰ ਬਣਿਆ ਪੁੱਛਿਆ ਸੀ ਕਿ ਉਹ $870 ਪਰ ਆਵਰ ਲੈਂਦੇ ਆ।
0: ਓ ਹੋ ਹੋ ਹੋ, ਅੱਛਾ।
1: ਮਤਲਬ ਹੁਣ ਤੁਸੀਂ ਦੇਖ ਲਓ, ਜੇ ਤੁਹਾਨੂੰ ਇੱਕ ਦਿਨ ਦੋ ਦਿਨ ਚਾਰ ਦਿਨ ਉੱਥੇ ਰਹਿਣਾ ਪੈ ਗਿਆ ਤਾਂ ਕਿੰਨਾ ਖਰਚਾ?
0: ਮੈਂ ਤੁਹਾਡੀ ਗੱਲ ਫਿਰ ਬਚਾ ਲਈ ਆ।
1: ਹਾਂਜੀ ਹਾਂਜੀ।
0: ਕੋਈ ਇੱਦਾਂ ਦੇ ਵੀਰ ਸੁਣਦੇ ਹੋਣਗੇ ਜਿਨ੍ਹਾਂ ਦੇ ਮੰਮੀ ਡੈਡੀ ਜੀ ਹੁਣ ਇੰਡੀਆ ਤੋਂ ਚੜ੍ਹੇ ਹੋਣੇ, ਪਲੇਨ 'ਤੇ ਫੋਨ ਆ ਗਿਆ ਹੋਣਾ ਵੀ ਅਸੀਂ ਪੁੱਤਰ ਚੜ੍ਹਨ ਲੱਗੇ ਹਾਂ ਉੱਥੋਂ, ਅਤੇ ਜੇ ਇੰਸ਼ੋਰੈਂਸ ਨਹੀਂ ਕਰਾਈ ਤਾਂ ਮੈਂ ਤੁਹਾਨੂੰ ਇਹ ਰਿਕੁਐਸਟ ਕਰੂੰਗਾ ਕਿ ਕਿਰਪਾ ਕਰਕੇ ਉਹਨਾਂ ਦੀ ਟਰੈਵਲ ਇੰਸ਼ੋਰੈਂਸ ਕਰਾ ਲਓ, ਕਰਾ ਲਓ, ਕਰਾ ਲਓ, ਕਰਾ ਲਓ। ਗੱਡੀਆਂ ਦੀ ਇੰਸ਼ੋਰੈਂਸ ਅਸੀਂ ਕਰਾਉਂਦੇ ਹਾਂ ਨਾ।
1: ਹਾਂਜੀ ਬਿਲਕੁਲ।
0: ਕਿਉਂ ਕਰਾਉਂਦੇ ਹਾਂ? ਗੱਡੀ ਆਉਣੀ ਦੀ ਤਾਂ ਰੋਡ 'ਤੇ ਨਹੀਂ ਆਉਣੀ, ਅਤੇ ਜੇ ਸਾਡੀ ਜ਼ਿੰਦਗੀ ਹੈ ਔਰ ਸਾਡਾ ਮਾਂ ਪਿਓ ਦਿੱਤਾ ਤੁਸੀਂ ਖਾਂਦੇ ਹਾਂ, ਤੁਹਾਨੂੰ ਜੇ ਵੱਡੇ ਨਾ ਕਰਦੇ, ਪਾਲਣ ਪੋਸ਼ਣ ਤੁਹਾਡਾ ਵਧੀਆ ਨਾ ਹੁੰਦਾ, ਤੁਸੀਂ ਕੈਨੇਡਾ ਦੀ ਧਰਤੀ ਨਾ ਹੁੰਦੇ, ਉੱਥੇ ਕਿੱਲੇ ਕਿੱਲੇ ਜ਼ਮੀਨਾਂ ਗਹਿਣੇ ਰੱਖ ਕੇ ਤੁਹਾਨੂੰ ਭੇਜਿਆ ਉਹਨਾਂ ਨੇ ਇੱਥੇ, ਅਤੇ ਜਿਹੜੇ ਅੱਜ ਇੰਡੀਆ ਤੋਂ ਚੜ੍ਹ ਰਹੇ ਆ ਉੱਥੋਂ ਤੁਹਾਨੂੰ ਫੋਨ ਆ ਗਿਆ ਵੀ ਚੜ੍ਹ ਗਏ ਆ, ਹੁਣ ਵੀ ਇੰਸ਼ੋਰੈਂਸ ਕਰਾ ਲਓ।
1: ਬਿਲਕੁਲ, ਉਤਰਦੇ ਸਰ ਕਵਰ ਹੋਣਗੇ,
0: ਅਤੇ ਇੱਥੇ ਤਰੀਕ ਉਹੀ ਪੈ ਜਾਣੀ ਆ, ਅਤੇ ਜਦੋਂ ਇੱਥੇ ਬਾਪੂ ਜੀ ਉਤਰ ਗਏ, ਜੇ ਬਾਪੂ ਜੀ ਨੂੰ ਕੋਈ ਵੇਲੇ ਸਵੇਲੇ ਪੰਗਾ ਪੈ ਗਿਆ, ਫਿਰ ਕਹਿੰਦਾ ਰੱਬ ਨਾ ਕਰੇ, ਜੇ ਪੰਗਾ ਪੈ ਗਿਆ ਤੇ ਅੱਜ ਤਰੀਕ ਨਹੀਂ ਆ 27, ਤੇ ਫਿਰ 28 ਤਰੀਕ ਦੀ ਇੰਸ਼ੋਰੈਂਸ ਹੋਣੀ ਆ, 27 ਚ ਨਹੀਂ ਇੰਸ਼ੋਰੈਂਸ ਹੁੰਦੀ ਫਿਰ।
1: ਬਿਲਕੁਲ ਜੀ।
0: ਨੰਬਰ ਦਿਓ ਆਪਣਾ।
1: ਹਾਂਜੀ ਹਾਂਜੀ, ਮੇਰਾ ਨੰਬਰ ਹੈ 647-331-00 6473003100। ਮੈਂ ਇੱਕ ਵਾਰੀ ਫਿਰ ਇਹ ਕਹਿੰਦਾ ਕਿ ਜਿਹੜਾ ਤੁਹਾਡੇ ਇੱਥੇ ਬਜ਼ੁਰਗ ਆਉਂਦੇ, ਤੁਸੀਂ ਨੈਗਰਾ ਫਲ ਵੀ ਲੈ ਕੇ ਜਾਣਾ, ਫਸਲਾਂ ਵੀ ਲੈ ਕੇ ਜਾਣਾ, ਘੁੰਮਣਾ ਫਿਰਨਾ, ਉਹਨਾਂ ਨੂੰ ਪ੍ਰੋਟੈਕਟ ਜ਼ਰੂਰ ਕਰੋ ਬਸ। ਬਸ ਸਭ ਵਾਸਤੇ ਹਰਜੀ ਜੀ, ਮੇਰਾ ਇੱਕ ਨੰਬਰ ਹੈਗਾ 647-331-00-6473003100।
0: ਹੁਣ ਸੁਣਾਓ ਜੀ, ਚਾਹੂੰ ਤੋ ਸ਼ਰਾਬ
2: ਠੀਕ ਹੈ ਬੇਹਿਸਾਬ ਪੀਤਾ ਹੂੰ।
0: ਵਾਹ ਬਈ ਵਾਹ।
2: ਲੋਕ ਲੋਗੋ ਕਾ ਖੂਨ ਪੀਤੇ ਹੈ।
0: ਆਹ ਗੱਲ ਕੀਤੀ ਹੈ ਅਰਵਿੰਦਰ ਜੀ, ਕਮਾਲ ਦੀ।

0: ਪਰ ਇਹ ਕਹਿੰਦੇ ਸਭ ਤੋਂ ਮਿਲਾ ਕੇ ਪੀਤੇ ਆ ਪਾਣੀ ਸ਼ਰਾਬ ਮੈਂ, ਸਾਰੇ ਬੰਦੇ ਤਾਂ ਪਾਣੀ ਪਾਉਂਦੇ ਨੀ,
1: ਹਾਂਜੀ
0: ਕਈ ਬੰਦੇ ਪਾਉਂਦੇ ਸੋਡਾ
1: ਕਿ ਬਰਫ ਵਾਲੇ ਨਿਕਲੀ,
0: ਕਈ ਕਹਿੰਦੇ ਆਈਸ ਲੈਂਦੇ, ਆਈਸ ਡਰਿੰਕ ਲੈ ਲਓ, ਬਲੂ ਲੇਵਲ ਆ
1: ਹਾਂਜੀ,
0: ਜਾਂ ਤੁਸੀਂ ਕੋਈ ਟੌਪ ਦੀ ਹੋਟ ਡਰਿੰਕ ਲੈਣੀ ਹੈ ਤੇ ਤੁਹਾਨੂੰ ਜਿਹੜੀ ਸ਼ਵਾਸ ਸ਼ਿਕਰ ਤੁਸੀਂ 18 ਈਅਰ ਵਾਲੀ ਪੀਣੀ ਹੈ, ਹੁਣ ਉਹ 'ਚ ਪਾਣੀ ਪਾਉਣ ਦੀ ਕੀ ਲੋੜ ਤੁਹਾਨੂੰ? ਆਹ ਕੋਈ ਹਰਪਾਲ ਸਿੰਘ ਜੀ ਮੈਨੂੰ ਫੋਨ ਕਰ ਰਹੇ ਆ ਵੀ ਭਾਈ ਹਰਜੀਤ ਜੀ ਅੱਜ ਤਾਂ ਦਾਰੂ ਦੀਆਂ ਗੱਲਾਂ ਬੜੀਆਂ ਹੋ ਰਹੀਆਂ। ਉਹ ਭਾਈ ਕਈ ਬੰਦੇ ਅੱਧਾ ਸੋਡਾ ਤਾਂ ਪਾਣੀ ਵੀ ਪਾਉਂਦੇ ਆ, ਕਈ ਬੰਦੇ ਕ੍ਰੈਨਬੇਰੀ ਜੂਸ ਵੀ ਪਾਉਂਦੇ ਆ ਵੋਦਕਾ ਦੇ ਵਿੱਚ,
1: ਕੋਕ ਵੀ ਪਾਉਂਦੇ,
0: ਕਈ ਬੰਦੇ ਉਹ ਕੋਕ ਪਤਾ ਕਿਉਂ ਪਾਉਂਦੇ, ਜੋ ਬਕਾਰਡੀ ਹੋਵੇ,
1: ਹਾਂਜੀ
0: ਬਕਾਰਡੀ ਕੋਕ ਹੋਵੇ ਫਿਰ ਬਾਰਡੀ ਕੋ ਪਾਉਂਦੇ ਆ,
1: ਜਾਂ ਔਰੇਂਜ ਜੂਸ ਵੀ ਪਾਉਂਦੇ
0: ਕਈ ਬੰਦੇ। ਫਿਰ ਹੁਣ ਮੈਂ ਸਾਰੀਆਂ ਨੀ ਤੁਹਾਨੂੰ ਰੈਸਪੀ ਦੱਸਣੀ ਆ, ਕਈ ਵਾਰੀ ਪਾਈਨਐਪਲ ਦਾ ਥੋੜਾ ਜਿਹਾ ਵਿੱਚ ਫਲੇਵਰ ਵੀ ਪਾਉਂਦੇ ਆ, ਇਹ ਇਹ ਵੋਦਕਾ ਦੀਆਂ ਸਾਰੀਆਂ ਨਿਸ਼ਾਨੀਆਂ। ਕਈ ਬੰਦੇ ਫਿਰ ਉਸ 'ਚ ਪੁਦੀਨਾ
1: ਹਾਂਜੀ
0: ਤੇ ਮਾੜਾ ਜਿਹਾ ਘੋਟ ਕੇ
1: ਮਹੀ ਤੋਂ ਬਣਾਉਂਦੇ
0: ਆ, ਉਹ ਵੀ ਪਾਉਂਦੇ ਆ। ਇਹ ਹੁਣ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਬਿਲਕੁਲ ਨਹੀਂ ਦੱਸਣੀਆਂ। ਕਈ ਬੰਦੇ ਫਿਰ ਹੋਰ ਦੱਸਾਂ,
1: ਦੱਸੋ ਹੁਣ ਲੱਗਿਆ
0: ਇਹ, ਫਿਰ ਹੁਣ ਸਾਰੀਆਂ ਚੀਜ਼ਾਂ ਅੱਜ ਦੱਸ ਦੇਣੀਆਂ ਸਾਰੇ, ਕਿਤੇ ਸਾਰੇ ਨੇ ਟਰਾਈ ਕਰਨ ਆਪਣੇ ਘਰ ਜਾ ਕੇ ਅੱਜ, ਤੇ ਫਿਰ ਮੁੜ ਕੇ ਪੰਗਾ ਵੀ ਪੈ ਜਾਣਾ ਜਾ ਕੇ ਘਰ ਜਾ ਕੇ। ਬੀਬੀਆਂ ਨੇ ਕਹਿੰਦਾ ਲੱਸ ਆਹ ਕੀ ਹਰਜੀਤ ਦਾ ਸ਼ੋਅ ਆ, ਇਹ ਦਾਰੂ ਪੀਣ ਦੇ ਤਰੀਕੇ ਦੱਸ ਦਿਆ, ਕਿੱਦਾਂ ਦਾਰੂ ਪੀਣੀ ਆ ਘਰੇ ਜਾ ਕੇ ਦੱਸੋ। ਪਰ ਬੀਬੀਆਂ ਕਈ ਖੁਸ਼ ਹੁੰਦੀਆਂ, ਕਹਿੰਦੀਆਂ ਵੀ ਚੰਨ ਦੋ ਕੁ ਪੈਗ ਲਾ ਲਿਆ ਕਰ, ਤੂੰ ਬਾਹਲਾ ਹੀ ਰੋਮੈਂਟਿਕ ਜਿਹਾ ਹੋ ਜਾਂਦਾ। ਇੱਕ ਬੀਬੀ ਕਹਿੰਦੀ ਮੈਂ ਹੁਣ ਮੈਨੂੰ ਯਾਦ ਆ ਗੱਲ, ਮੈਂ ਗੱਲ ਪਤਾ ਕਿਉਂ ਕਰ ਰਿਹਾ, ਇਹ ਗੱਲ ਹੋਈ ਸੀ ਕਿਤੇ,
1: ਠੀਕ ਆ,
0: ਤੇ ਅਸੀਂ ਕਿਸੇ ਦੇ ਘਰੇ ਗਏ ਤੇ ਉਹਨਾਂ ਦੀ ਮਿਸਰੀ ਕਹਿੰਦੀ ਹੱਸੇ, ਕਹਿੰਦੀ ਮੈਨੂੰ ਤਾਂ ਮੇਰੇ ਹਸਬੈਂਡ ਚੰਗੇ ਨਹੀਂ ਲੱਗਦੇ ਜੇ ਦੋ ਪੈਗ ਨਾ ਲਾਏ ਹੁਣ। ਮੈਂ ਕਹਿੰਦਾ ਕਰ ਲਓ ਗੱਲ ਬਈ, ਕਰ ਲਓ ਘਿਓ ਨੂੰ ਭਾਂਡਾ। ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਸਿੰਘ ਸਾਹਿਬ, ਕੀ ਹਾਲ ਆ?
0: ਸਤਿ ਸ਼੍ਰੀ ਅਕਾਲ ਜੀ, ਠੀਕ ਹੈ ਜੀ, ਤੁਸੀਂ ਦੱਸੋ ਵੀਰ ਜੀ।
2: ਵਾਹ ਵਧੀਆ। ਮੈਂ ਕਿਹਾ ਸਿੰਘ ਸਾਹਿਬ ਤੁਸੀਂ ਬਚਪਨ ਤੋਂ ਹੀ ਲੁੱਟਣੋ ਕਿ

ਵੱਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰਾਈਟਰ ਰੈਵ ਸਿੰਘ।

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: मम्मा इस पर मैं भी कृष्णा मनूंगा
2: और मैं कृष्णा के लिए माखन लेकर आऊंगी।
3: अच्छा जी तो ठीक है इस बार भी हमेशा की तरह हम चलेंगे इंडिया सजावट एंड पूजा हट पर और अपने कृष्णा के लिए सुंदर सा क्राउन पीकॉक फेदर और बांसुरी भी लेंगे और कृष्णा की दीदी के लिए भी बहुत सुंदर सी ड्रेस लेंगे।
0: इंडिया सजावट एंड पूजा हट पर आएं और कृष्ण महोत्सव की ढेरों खुशियां मनाएं। खरीदिए कृष्ण जी के ब्यूटीफुल स्टैचूज जगमगाती ढेरों ड्रेसेस और सजावट का सामान भी। इंडिया सजावट एंड पूजा Hut, 31 Melanie Drive, Unit 5, Brampton, 905-458-6808.
4: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
5: ਓ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
6: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
7: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ
8: ਮੈਂ ਇੱਕ ਗਾਣਾ ਕੱਢਿਆ ਤੁਹਾਡੇ ਵਾਸਤੇ ਬਹੁਤ ਵਧੀਆ ਔਰ ਇਸ ਗਾਣੇ ਨੂੰ ਸਪੈਸ਼ਲੀ ਤੌਰ ਤੇ ਰਾਇਲ ਇੰਡੀਆ ਬੈਂਕਟ ਹਾਲ ਵਾਲੇ ਸਪਾਂਸਰ ਕਰ ਰਹੇ ਆ ਔਰ ਜੇ ਤੁਸੀਂ ਵੀ ਵਧੀਆ ਫੰਕਸ਼ਨ ਪਾਰਟੀਜ਼ ਕਰਨੇ ਆ 100 ਬੰਦਿਆਂ ਦੀ 150 ਬੰਦਿਆਂ ਦੀ ਪਾਰਟੀ ਕਰਨੀ ਆ 200 ਬੰਦਿਆਂ ਦੀ ਪਾਰਟੀ ਕਰਨੀ ਆ ਤੁਹਾਡੇ ਵਾਸਤੇ ਹਾਜ਼ਰ ਰਾਇਲ ਇੰਡੀਆ ਬੈਂਕਟ ਹਾਲ ਤੁਸੀਂ ਇੱਥੇ ਵਧੀਆ ਆਪਣੇ ਵਿਆਹ ਸ਼ਾਦੀਆਂ ਦੇ ਫੰਕਸ਼ਨ ਕਰ ਸਕਦੇ ਆ ਕੋਈ ਕਿੱਟੀ ਪਾਰਟੀ ਕਰਨੀ ਆ ਕੋਈ ਛੋਟੇ ਜਿਹੜੇ ਪ੍ਰੋਗਰਾਮ ਹੁੰਦੇ ਘਰਾਂ ਵਿੱਚ ਅਸੀਂ ਇੱਕ ਵਾਰੀ ਗੈਦਰਿੰਗ ਕਰ ਲੈਣੇ 100-150 ਬੰਦੇ ਦੀ ਬਹੁਤ ਸਾਡੀਆਂ ਲੇਡੀਜ਼ ਨੂੰ ਫਿਰ ਬਾਅਦ ਦੇ ਤੁਹਾਨੂੰ ਪਤਾ ਕਿ ਵੀਰਾਂ ਨੂੰ ਵੀ ਆਪ ਸਫਾਈਆਂ ਕਰਨੀਆਂ ਪੈਂਦੀਆਂ ਬਾਅਦ 'ਚ ਪਰ ਇੱਥੇ ਘੱਟ ਪੈਸਿਆਂ 'ਚ ਤੁਹਾਡਾ ਰੋਟੀ ਪਾਣੀ ਵਧੀਆ ਨਾਲੇ ਮੱਛੀ ਬੜੀ ਵਧੀਆ ਕਮਾਲ ਦੀ ਤਿਆਰ ਕਰਦੇ ਆ ਰਾਇਲ ਇੰਡੀਆ ਬੈਂਕਟ ਹਾਲ ਵਾਲੇ ਸਟੀਲ ਐਂਡ ਮੈਲਨੀ ਦੇ ਕਾਰਨਰ ਦੇ ਆ ਬਹੁਤ ਹੀ ਜ਼ਿਆਦਾ ਆਲਾ ਕਿਸਮ ਦਾ ਫੂਡ ਤਿਆਰ ਕਰਦੇ ਆ ਆਲਾ ਕਿਸਮ ਦਾ 905-458-0011 ਤੇ ਕਾਲ ਕੀਤੀ ਜਾ ਸਕਦੀ ਹੈ 905-458-0011 ਤੇ ਕਾਲ ਕੀਤੀ ਜਾ ਸਕਦੀ ਹੈ ਰਾਇਲ ਇੰਡੀਆ ਬੈਂਕਟ ਹਾਲ ਤੁਸੀਂ ਕਾਲ ਕਰਨੀ ਹੈ ਤੁਸੀਂ ਇਹਦੇ ਜਾਗੋ ਵੀ ਕੱਢ ਸਕਦੇ ਆ ਕਿਉਂਕਿ ਮੋਸਟਲੀ ਜਾਗੋ ਪੱਟਾ ਸਾਹਿਬ ਬੁੱਧਵਾਰ ਕੱਢਦੇ ਆ ਮੰਗਲਵਾਰ ਬੁੱਧਵਾਰ ਵੀਰਵਾਰ ਕਈ ਵਾਰ ਅਸੀਂ ਘਰ ਟਰੈਕਟਰ ਲੈ ਜਾਂਦੇ ਆ ਉਹ ਫਿਰ ਸਟਰੀਟ ਦੇ ਵਿੱਚ ਕਈ ਲੋਕ ਬੜੇ ਪਰੇਸ਼ਾਨ ਹੁੰਦੇ ਆ ਕੋਈ ਗੋਰੇ ਹੁੰਦੇ ਉਹਦਾ ਕੰਪਲੇਂਟ ਹੀ ਕਰ ਦਿੰਦੇ ਬਹੁਤ ਜ਼ਿਆਦਾ ਹੈ ਨਾ ਤੇ ਜਦ ਆਪਣੀਆਂ ਫੈਮਿਲੀ ਹੁੰਦੀ ਹੈ ਚਲੋ ਅੰਡਰਸਟੈਂਡ ਕਰਦੇ ਆ ਕਿ ਚਲੋ ਜੀ ਕੋਈ ਗੱਲ ਨਹੀਂ ਖੁਸ਼ੀ ਦਾ ਮਾਹੌਲ ਹੈ ਨਾ ਪਰ ਇੱਥੇ ਇਹਨਾਂ ਦਾ ਪਲਾਜ਼ੇ ਦੇ ਵਿੱਚ ਜਿਹੜਾ ਇਹ ਬੈਂਕਟ ਹਾਲ ਹੈ ਤੁਸੀਂ ਟਰੈਕਟਰ ਘੁਮਾਉਣਾ ਉੱਥੇ ਪਲਾਜ਼ੇ 'ਚ ਘੁਮਾ ਸਕਦੇ ਆ ਇਹ ਬੜੀ ਵਧੀਆ ਗੱਲ ਆ ਕੋਈ ਜੀਪਾਂ ਘੁਮਾਉਣੀਆਂ ਆਪਣੀਆਂ ਟਰੈਕਟਰ ਘੁਮਾਉਣੇ ਆ ਜੋ ਮਰਜ਼ੀ ਘੁਮਾਓ ਇਹ ਤੁਹਾਡੇ ਵਾਸਤੇ ਆ ਰਾਇਲ ਇੰਡੀਆ ਬੈਂਕ ਕਈ ਬੈਂਕਟ ਹਾਲ ਇੱਦਾਂ ਦੇ ਹੁੰਦੇ ਜਿਹਦੇ ਕਿ ਸਾਹਮਣੇ ਸੜਕ ਦਾ ਤੁਸੀਂ ਬਾਹਰ ਕਰ ਨਹੀਂ ਸਕਦੇ ਇੱਥੇ 200-300 ਬੰਦੇ ਤੁਸੀਂ ਗੈਦਰਿੰਗ ਕਰਨੀ ਹੈ ਨਾਲੇ ਕਿਸੇ ਨੇ ਜਾਗੋ ਦੇ ਟਰੈਕਟਰ ਘੁਮਾਉਣਾ ਦੱਸ ਦਿਆ ਕਰੋ ਪੰਜਾਬੀ ਵਿਰਸਾ ਰੇਡੀਓ ਸੁਣਿਆ ਤੇ ਫਿਰ ਪਤਾ ਕੋਈ ਨਹੀਂ ਤਾਂ ਇੱਕ ਅੱਧਾ ਗੁਲਾਬ ਜਾਮਨ ਐਕਸਟਰਾ ਹੀ ਰੱਖ ਦੇਣਾ ਉੱਥੇ ਗਜਰੇਲਾ ਦੇ ਨਾਲ ਵੀ ਨਾਲ ਗੁਲਾਬ ਜਾਮਨ ਐਕਸਟਰਾ ਰੱਖ ਦਿੰਦੇ ਹੁੰਦੇ ਜੇ ਪੰਜਾਬੀ ਵਿਰਸਾ ਦਾ ਬੋਨਸ ਵੀ ਹੁੰਦਾ ਸਾਡਾ ਨਾਲ ਵੀ ਥੋੜ੍ਹਾ ਜਿਹਾ ਇਹ ਜ਼ਰੂਰ ਦੱਸਿਆ ਕਰੋ ਜਦੋਂ ਵੀ ਤੁਸੀਂ ਰਾਇਲ ਇੰਡੀਆ ਦੇ ਵਿੱਚ ਬਹੁਤ ਪਾਰਟੀਆਂ ਬੁੱਕ ਹੋ ਗਈਆਂ ਆਲਰੇਡੀ ਮੈਨੂੰ ਦੱਸਿਆ ਇਹਨਾਂ ਨੇ ਇਹਨਾਂ ਦੇ ਓਨਰ ਨੇ ਕਹਿੰਦੇ ਹਰਜੀਤ ਜੀ ਬਹੁਤ ਲੋਕਾਂ ਦੀ ਫੈਮਿਲੀ ਹੈ ਕੋਈ 200 ਦੀ 250 ਦੀ 100-100 ਬੰਦੇ ਦੀ ਪਾਰਟੀ ਬੁੱਕ ਹੋਈ ਹੈ 80 ਬੰਦਿਆਂ ਦੀ ਪਾਰਟੀ ਬੁੱਕ ਹੋਈ ਹੈ ਤੁਸੀਂ ਜਿੰਨੇ ਮਰ ਕਈ ਵਾਰੀ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਪੱਟਾ ਸਾਹਿਬ ਕੋਈ ਵਾਰੀ ਵੱਡੇ ਬੈਂਕ ਵਾਲ ਹੁੰਦੇ ਨਾ ਉੱਥੇ ਬੰਦਾ ਸੌਗ ਬੈਠਾ ਹੋਵੇ ਉਹ ਬੰਦੇ ਪਤਾ ਨਹੀਂ ਲੱਗਦੇ ਜੇ ਬੈਠੇ ਨਹੀਂ ਬੈਠੇ ਨਾ ਵੀਡੀਓ ਬੰਦੀ ਚੰਗੀ ਤਰ੍ਹਾਂ ਨਾ ਫੋਟੋ ਖਿੱਚੀ ਜਾਂਦੀ ਹੈ ਇਹ ਛੋਟਾ ਜਿਹਾ ਬੈਂਕਟ ਹਾਲ ਬੜਾ ਬੜਾ ਖੂਬਸੂਰਤ ਹੈ ਔਰ ਨਵਾਂ ਰੈਨੋਵੇਸ਼ਨ ਕੀਤਾ ਗਿਆ ਬੈਂਕਟ ਹਾਲ ਹੈ ਰਾਇਲ ਇੰਡੀਆ ਬੈਂਕਟ ਹਾਲ ਤੁਸੀਂ ਫੋਨ ਕਰ ਲਓ ਨੰਬਰ ਤੁਹਾਡੇ ਹੋਇਆ ਪੰਜਾਬੀ ਵਿਰਸਾ ਰੇਡੀਓ ਦਾ ਹਵਾਲਾ ਦੇ ਦਿਓ ਜੇ ਤੁਹਾਡੀ

0: ਇੱਕ ਸਵੀਡਿਸ਼ ਲੱਗੀ ਹੈ ਨਾ ਉੱਥੇ, ਤੇ ਫਿਰ ਐਕਸਟਰਾ ਕਈ ਵਾਰੀ ਇੱਕ ਅੱਧੀ ਆਈਸਕ੍ਰੀਮ ਹੀ ਲਵਾ ਦੂੰਗਾ ਮੈਂ ਉੱਥੇ ਤੋਂ, ਨਾ ਬਸ ਮੇਰਾ ਚੱਲਦਾ ਉੱਥੇ, ਨਾ ਲੈ ਦਿਓ ਮੇਰਾ 905-458-0011 ਤੇ ਕਾਲ ਕੀਤੀ ਜਾ ਸਕਦੀ। ਪੱਟਾ ਸਾਹਿਬ ਹੋਰ ਕੀ ਕਹਿਣਾ ਚਾਹੋਗੇ? ਅਗਲਾ ਗਾਣਾ ਬਿਲਕੁਲ, ਅਗਲਾ ਗਾਣਾ ਲਾ ਦੀ ਥੋੜਾ ਜਿਹਾ ਕਰੀ।
1: ਹਾਂਜੀ
0: ਮਾੜਾ, ਮੈਂ ਚਾਹੁੰਦਾ ਕਿ ਐਸਾ ਗੀਤ ਕੱਢਿਆ ਮੈਂ ਸਵੇਰੇ ਸਵੇਰੇ, ਜਿੰਨੇ ਮੇਰੇ ਟਰੱਕਾਂ ਵਾਲੇ ਵੀਰ ਸੁਣ ਰਿਹਾ ਮੈਂ ਕਹਿਣਗੇ ਬਾਗੋ ਬਾਗ ਹੋ ਗਏ ਬਈ, ਜੈ ਜੈਕਾਰ ਹੀ ਹੋ ਗਈ ਇਹੋ ਜਿਹਾ ਗੀਤ ਕੱਢਿਆ। ਪਤਾ ਗੀਤ ਕਿਹੜਾ ਕਿਸੇ ਨੂੰ? ਮੇਰਾ ਖਿਆਲ ਆ ਲੱਗ ਗਿਆ ਹੋਣਾ ਪਤਾ। ਇੱਕ ਤਾਂ ਗੀਤ ਮੈਂ ਪੁੱਛਦਾ ਵੀ ਸੌਖਾ ਬੜਾ, ਸਾਰਿਆਂ ਨੂੰ ਪਤਾ ਲੱਗ ਜਾਂਦਾ। ਕੱਲ ਵੀ ਲਾਇਆ ਸੀ ਧਰਮਾਤਮਾ ਮੂਵੀ ਦਾ ਗੀਤ, ਪਤਾ ਲੱਗ ਗਿਆ। ਦੱਸੋ ਗੀਤ ਕਿਹੜਾ, ਦੱਸੋ ਯਾਰ।

ਲੱਗ ਗਿਆ ਜੀ ਪਤਾ ਗੀਤ ਕਿਹੜਾ। ਇਹ ਮੇਰਾ ਖਿਆਲ ਆ ਕਿ ਆਮ ਸ਼ੋਰ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ, ਜਿਹੜੇ ਸਾਡੇ ਪੰਜਾਬੀ ਫੈਮਿਲੀ ਸੁਣ ਰਹੀ ਹੈ ਉਹਨਾਂ ਨੂੰ ਡੈਫੀਨੇਟਲੀ ਪਤਾ ਹੋਵੇ ਗੀਤ ਹੈ ਕਿਹੜਾ। 905-673

0: ਬਸ ਬਸ ਬਸ ਬਸ ਬਸ ਬਸ ਬਸ ਹਲੇ ਵੀ ਨਹੀਂ ਪਤਾ ਲੱਗਾ ਬੜਾ ਸਾਹਿਬ ਕਿਸੇ ਨੂੰ, ਚਲੋ ਨਹੀਂ ਪਤਾ ਲੱਗਾ ਨਾ ਸੀ ਉਹਨੇ ਤਾਂ ਤੁਸੀਂ ਕਰੋ ਆਪਣਾ ਕੰਮ।
1: ਹਾਂਜੀ ਹਾਂਜੀ ਜੀ, ਜਿੱਦਾਂ ਅਸੀਂ ਆਲਵੇਜ਼ ਇੰਸ਼ੋਰੈਂਸ ਦੀ ਹਰ ਵੀਕ ਗੱਲ ਕਰਦੇ ਹਾਂ, ਮੈਂ ਤਕਰੀਬਨ ਜਿਹੜੀਆਂ ਇੰਸ਼ੋਰੈਂਸ ਹੈ ਜਿੰਨੇ ਤਰ੍ਹਾਂ ਦੇ ਵੀ ਹੈਗੇ, ਮੈਂ ਸੋਚਣ ਦੱਸਣਾ ਚਾਹੁੰਦਾ, ਇਹ ਇੱਕ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਹੁੰਦੀ ਆ, ਤੁਹਾਡੇ ਫੈਮਿਲੀ ਵਾਸਤੇ ਤੁਹਾਡੇ ਵਾਸਤੇ ਇੱਕ ਪੀਸ ਆਫ ਮਾਇੰਡ ਹੁੰਦਾ ਹੈਗਾ। ਇਹਨਾਂ ਇੰਸ਼ੋਰੈਂਸਾਂ ਬਾਰੇ ਤਕਰੀਬਨ ਹਰ ਜੀ ਉਸ ਬੰਦੇ ਨੂੰ ਜ਼ਿਆਦਾ ਕਦਰ ਹੁੰਦੀ ਆ ਜਿਸ ਵੇਲਾ ਕੋਈ ਮਤਲਬ ਤੁਹਾਨੂੰ ਹੈਪਨ ਹੋ ਗਈ ਆ, ਪਰ ਤੁਹਾਡੇ ਕੋਲ ਕੋਈ ਚੀਜ਼ ਹੈ ਨਹੀਂ, ਉਹ ਮਤਲਬ ਤੁਹਾਨੂੰ ਡਾਕਟਰ ਨੇ ਦੱਸ ਦਿੱਤਾ ਵੀ ਤੁਸੀਂ ਬਸ ਮਤਲਬ 6 ਮਹੀਨੇ ਸਾਲ ਹੈਗੇ ਆ,
0: ਠੀਕ ਹੈ,
1: ਸਾਡੇ ਕੋਲ ਲਾਈਫ ਇੰਸ਼ੋਰੈਂਸ ਨਹੀਂ ਔਰ ਮਿਲ ਵੀ ਨਹੀਂ ਸਕਦੀ, ਮਤਲਬ ਤੁਹਾਡੇ ਮਤਲਬ ਐਕਸੀਡੈਂਟ ਹੋ ਗਿਆ ਪਰ ਤੁਹਾਡੇ ਕੋਲ ਡਿਸਬਿਲਿਟੀ ਹੈ ਨਹੀਂ, ਉਹਨਾਂ ਹਾਲਾਤਾਂ ਵਿੱਚ ਮਤਲਬ ਬੰਦੇ ਨੂੰ ਉਹਨਾਂ ਉਸ ਫਿਰ ਜਿੱਦਾਂ ਹਰਜੀ ਜੀ ਮੈਂ ਇੱਥੇ ਕਿਸੇ ਦੇ ਫਿਊਨਰਲ 'ਤੇ ਗਿਆ ਸੀ, ਉਦੋਂ ਬਾਅਦ ਅਸੀਂ ਅਲੱਗ ਦੇ ਘਰ ਉਹਨਾਂ ਗਏ ਤਾਂ ਉਹਨਾਂ ਦੇ ਪਹਿਲੇ ਕੁਐਸਚਨ ਸੀਗੇ ਉਹਨਾਂ ਕੋਈ ਰਿਸ਼ਤੇਦਾਰ ਪੁੱਛੇ ਤੁਸੀਂ ਇੰਸ਼ੋਰੈਂਸ ਕਰਾਈ ਆ, ਮਤਲਬ ਹੁਣ ਇਹ ਜਿਹੜੀਆਂ ਚੀਜ਼ਾਂ ਜੇ ਤੁਹਾਡੇ ਕੋਲ ਕੋਈ ਕ੍ਰਿਟੀਕਲ ਲੱਗ ਗਈ ਤੁਹਾਡੇ ਕੋਲ ਕ੍ਰਿਟੀਕਲ ਇਲਨੈਸ ਹੈ ਨਹੀਂ, ਪਰ ਮੈਂ ਆਪਣੇ ਸਰੋਤਿਆਂ ਜ਼ਰੂਰ ਦੱਸਣਾ ਚਾਹੁੰਦਾ, ਮੈਂ ਥੋੜ੍ਹਾ ਜਿਹਾ ਕ੍ਰਿਟੀਕਲ ਇਲਨੈਸ ਬਾਰੇ ਜ਼ਰੂਰ ਗੱਲ ਕਰਨੀ ਚਾਹੁੰਦਾ, ਕ੍ਰਿਟੀਕਲ ਇਲਨੈਸ ਕੀ ਹੈਗੀ ਹੈ, ਕਿਉਂਕਿ ਮਤਲਬ ਇਹ ਮਤਲਬ ਉਹਨਾਂ ਬਿਮਾਰੀਆਂ ਵਾਸਤੇ ਪੇ ਕਰਦੀ ਜਿੰਨੀਆਂ ਤੁਹਾਡੀਆਂ ਬਿਮਾਰੀਆਂ ਤੁਹਾਡੀ ਪੋਲਸੀ 'ਤੇ ਲਿਖੀਆਂ ਆ,
0: ਠੀਕ ਹੈ,
1: ਮਤਲਬ ਹੁਣ ਤੁਹਾਡੀ ਪੋਲਸੀ ਦੇ 8 ਲਿਖੀਆਂ, 10 ਲਿਖੀਆਂ, 24 ਲਿਖੀਆਂ, 22 ਲਿਖੀਆਂ ਆ, 25 ਲਿਖੀਆਂ ਆ, ਜਾਂ 26 ਲਿਖੀਆਂ, ਮਤਲਬ ਜੇ ਤੁਹਾਡੇ ਕੋਲ ਉਹ ਇਲਨੈਸ ਆ ਗਈ ਤੁਹਾਡੀ ਪੋਲਸੀ 'ਤੇ ਨਹੀਂ ਲਿਖੀ ਤਾਂ ਤੁਹਾਨੂੰ ਜਿਹੜਾ ਬੈਨੀਫਿਟ ਨਹੀਂ ਮਿਲਦਾ,
0: ਠੀਕ ਹੈ।
1: ਫਿਰ ਕ੍ਰਿਟੀਕਲ ਇੰਸ਼ੋਰੈਂਸ ਹਰ ਜੀ ਇੱਕ ਇੱਦਾਂ ਦੀ ਕੁਛ ਜਿਹੜੀਆਂ ਕੰਪਨੀਆਂ ਵਿੱਚ ਇਹਨਾਂ ਦੇ ਰੇਟ ਹਰ 5 ਸਾਲ ਬਾਅਦ ਵੱਧ ਜਾਂਦੇ ਆ, ਮਤਲਬ ਤੁਸੀਂ ਇਹ ਪੋਲਿਸੀ ਦੇਖ ਕੇ ਲੈਣੀ ਵੀ ਤੁਹਾਡੀ ਜਿਹੜੇ ਰੇਟ ਬਿਲਕੁਲ ਬਿਲਕੁਲ ਠੀਕ ਹੈ, ਬਦਲਣਗੇ ਅੜਤ ਨਹੀਂ, ਤੁਸੀਂ ਇਹਨਾਂ ਚੀਜ਼ਾਂ ਨੂੰ ਪਹਿਲਾਂ ਉਹਨੂੰ ਫਰੰਟ 'ਤੇ ਪੁੱਛ ਸਕਦੇ ਹਾਂ। ਅਤੇ ਹਰ ਜੀ ਮੈਂ ਇੱਕ ਇਗਜ਼ੈਂਪਲ ਦੇਣੀ ਚਾਹੁੰਦਾ ਵੀ ਜਿੱਦਾਂ ਕੋਈ 30 ਸਾਲ ਦਾ ਬੰਦਾ ਹੈਗਾ, ਮਤਲਬ ਆਮ ਕੰਪਨੀਆਂ ਵਿੱਚ ਫਰਕ ਕੀ ਹੈਗਾ, ਮਤਲਬ ਜਿੰਨੀਆਂ ਵੀ ਕੰਪਨੀਆਂ ਹੈਗੀਆਂ ਕੋਈ 25 ਇਲਨੈਸ ਨੂੰ, ਕੋਈ 22 ਨੂੰ, ਕੋਈ 10 ਨੂੰ ਜਾਂ 26 ਨੂੰ ਵੀ ਕਵਰ ਕਰਦੇ ਹੈਗੇ ਆ, ਇਹ ਕੰਪਨੀ ਜਿੱਦਾਂ ਹੈਗੀ ਆ ਹੁਣ ਉਹ ਜਾਂ ਜਿੰਨੀਆਂ ਵੀ 99% ਕੰਪਨੀਆਂ ਉਹ ਸਾਰੇ ਹਰ ਕੈਂਸਰ ਨਹੀਂ ਕਵਰ ਕਰਦੀਆਂ। ਫਿਰ ਜੇ ਮਤਲਬ ਉਹਨਾਂ ਦੇ ਕੋਈ ਹੁੰਦਾ ਹੈ, ਇੱਕ ਕੰਪਨੀ ਹੈ ਜਿਹਨੂੰ ਲਿਖਿਆ ਸੀ ਆਲ ਟਾਈਪ ਆਫ ਕੈਂਸਰ, ਉਹਨਾਂ ਦੇ ਡੈਫੀਨੇਸ਼ਨ ਦੇ ਵਿੱਚ ਲਿਖਿਆ ਆ, ਅਸੀਂ ਤਾਂ ਇਹਨੂੰ ਕਵਰ ਕਰਦੇ ਹੈਗੇ ਹਾਂ। ਫਿਰ ਕੈਂਸਰ ਦੇ ਵਾਸਤੇ ਉਹਨਾਂ ਨੇ ਦੂਜੀ ਜਿਹੜੀ ਉਹਨਾਂ ਡੈਫੀਨੇਸ਼ਨ ਦਿੱਤੀ ਸੀ ਵੀ ਜਿਹੜੇ ਤੁਹਾਡੇ ਵੇਟਿੰਗ ਪੀਰੀਅਡ 30 ਦਿਨ ਦਾ ਨਾ ਹੋਊਗਾ,
0: ਠੀਕ ਹੈ,
1: ਮਤਲਬ ਤੁਹਾਨੂੰ ਸਿਰਫ 0 ਡੇ ਤੋਂ ਪਹਿਲੇ ਦਿਨ ਤੋਂ ਜਿੱਦਣ ਤੁਹਾਡੀ ਡਾਇਗਨੋਸ ਹੋ ਗਈ ਉਸ ਦਿਨ ਤੋਂ ਹੀ ਤੁਹਾਨੂੰ ਜਿਹੜਾ ਬੈਨੀਫਿਟ ਜਿਹੜਾ ਮਿਲ
0: ਜਾਊਗਾ,
1: ਉਸ ਦਿਨ ਤੋਂ ਹੀ ਤੁਹਾਨੂੰ ਜਿਹੜਾ ਬੈਨੀਫਿਟ ਜਿਹੜਾ ਮਿਲ
0: ਜਾਊਗਾ।
1: ਹਰ ਜੇ ਵੇਟਿੰਗ ਪੀਰੀਅਡ ਕੀ ਹੁੰਦਾ, ਮਤਲਬ ਜੇ ਤੁਹਾਨੂੰ ਕੋਈ ਡਾਇਗਨੋਸ ਹੋ ਗਈ ਆ ਉਹ ਤੋਂ ਬਾਅਦ ਤੁਸੀਂ 30 ਦਿਨ ਤੱਕ ਜੀਂਦੇ ਆ, ਮਤਲਬ ਉਹਨੂੰ ਅਸੀਂ ਇਹ ਗਿਣਦੇ, ਉਹ ਤੋਂ ਬਾਅਦ ਤੁਹਾਨੂੰ ਜਿਹੜਾ ਬੈਨੀਫਿਟ ਕੰਪਨੀਆਂ ਦਿੰਦੀਆਂ ਹੈਗੀਆਂ। ਫਿਰ ਨੰਬਰ 2 ਦੇ ਉੱਤੇ ਮੈਂ ਹੁਣ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ, ਜੇ ਤੁਸੀਂ 1 ਲੱਖ ਦੀ ਇੰਸ਼ੋਰੈਂਸ ਲਈ ਆ ਇੱਕ ਕੰਪਨੀ ਤੋਂ, ਉਹ ਕਹਿੰਦੇ ਜੇ ਤੁਹਾਨੂੰ ਇੱਕ ਕਿਸ਼ਤ ਦੇਣ ਤੋਂ ਬਾਅਦ ਵੀ ਕੁਛ ਹੈਪਨ ਹੋ ਜਾਂਦਾ ਤਾਂ ਤੁਹਾਨੂੰ ਅਸੀਂ $25,000 ਦਾ ਡੈਥ ਬੈਨੀਫਿਟ ਦੇਵਾਂਗੇ,
0: ਠੀਕ ਹੈ।
1: ਮਤਲਬ ਦੂਸਰੀ ਜੇ ਉਹ ਕਹਿੰਦੇ ਜੇ ਤੁਸੀਂ 2 ਲੱਖ ਦੀ ਕਹੀ ਲਈ ਆ ਤਾਂ ਅਸੀਂ ਤੁਹਾਨੂੰ $50,000 ਦਾ ਡੈਥ ਬੈਨੀਫਿਟ ਜੇ ਡੈਥ ਹੋ ਜਾਂਦਾ ਦੇਵਾਂਗੇ। ਬਾਕੀ ਕੰਪਨੀਆਂ ਵਿੱਚ ਕੀ ਹੈਗਾ, ਜੇ ਹੁਣ ਤੁਸੀਂ 30 ਸਾਲ ਦੇ 1 ਲੱਖ ਦੀ ਇੰਸ਼ੋਰੈਂਸ ਲਈ ਆ ਤਾਂ ਤੁਸੀਂ ਮਤਲਬ ਜੇ ਤੁਸੀਂ ਉਹਦੇ $122 ਦੇ ਦਿੱਤੇ 122 ਦੇ ਮੁੜਦੇ ਆ ਤਕਰੀਬਨ ਜਿੰਨੀਆਂ ਵੀ ਬਾਕੀ ਦੀਆਂ ਕੰਪਨੀਆਂ, ਇਹਨਾਂ ਨੇ ਕੀ ਆ ਕਿ ਇਹ ਫਿਰ ਨੰਬਰ ਇਹਦੀਆਂ ਚੀਜ਼ਾਂ ਹੈਗੀਆਂ। ਫਿਰ ਮੈਂ ਇੱਕ ਟਰਮ ਦੇ ਉੱਤੇ ਵੀ ਚੈੱਕ ਕਰ ਰਿਹਾ ਸੀਗਾ, ਆਮ ਕੰਪਨੀਆਂ ਕੀ ਆ ਕਿ ਜੇ ਤੁਸੀਂ ਹੁਣ ਮਤਲਬ ਆਪਣੇ ਹੈਗਾ ਆਪਣੇ 30 ਸਾਲ ਦਾ ਬੰਦਾ ਹੈਗਾ, ਤੁਸੀਂ 1 ਲੱਖ ਦੀ ਇੰਸ਼ੋਰੈਂਸ ਲਈ ਆ 10 ਸਾਲ ਵਾਸਤੇ ਲਈ ਆ, ਉਹਦਾ $30 ਮਹੀਨੇ ਦੇ ਆਉਂਦੇ ਆ ਤਾਂ ਤੁਸੀਂ ਤਕਰੀਬਨ $360 ਪਲੱਸ ਤੁਸੀਂ $3,600 ਸਾਲ ਦਾ ਆਪਣੇ 10 ਸਾਲਾਂ ਦਾ ਦਿੱਤਾ। ਪਰ ਜੇ ਤੁਹਾਡੀ ਹੁਣ ਕਿਸੇ ਡੈਥ ਹੋ ਗਈ ਤਾਂ ਤੁਹਾਨੂੰ $25,000 ਦਾ ਬੈਨੀਫਿਟ ਉੱਥੇ ਵੀ ਆ।
0: ਓਕੇ,
1: ਮਤਲਬ ਇਹ ਜਿਹੜੀਆਂ ਚੀਜ਼ਾਂ ਛੋਟੀ ਛੋਟੀਆਂ ਹੈਗੀਆਂ, ਮੈਂ ਉਹ ਆਪਣੇ ਸੁਰਤ ਇਹ ਕਹਿਣਾ ਚਾਹੁੰਦਾ ਜਿਹੜਾ ਤੁਸੀਂ ਕੋਈ ਵੀ ਇੰਸ਼ੋਰੈਂਸ ਲੈਂਦੇ ਆ ਤੁਸੀਂ ਇੱਕ ਵਾਰ ਸਾਡੇ ਨਾਲ ਬਹਿ ਕੇ ਬੈਠੋ, ਮੈਂ ਤੁਹਾਨੂੰ ਕੰਪੇਅਰ ਕਰਕੇ ਦੱਸ ਦਿੰਦਾ ਇਹ ਇੰਸ਼ੋਰੈਂਸ ਕੀ ਫਰਕ ਹੈ, ਕੀ ਫਰਕ ਹੈਗਾ।
0: ਬਹੁਤ ਅੱਛੀ ਗੱਲ
1: ਹੈ, ਇਹ ਸਭ ਵਾਸਤੇ ਮੇਰਾ ਇੱਕੋ ਇੱਕ ਨੰਬਰ ਹੈਗਾ 6437331300।
0: ਹੈਲੋ, ਮੈਂ ਤਾਂ ਅੱਗੇ ਹੈਰਾਨ ਸੀ, ਮੈਂ ਕਿਹਾ ਯਾਰ ਏਡਾ ਵਧੀਆ ਗੀਤ ਆ ਸਾਡੇ ਵੀਰਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਾ ਗੀਤ ਕਿਹੜਾ ਲਾ ਰਿਹਾ ਸਿੰਘ ਹਰਜੀਤ। ਉਹ ਨਹੀਂ ਲੱਭਣਾ ਬਈ ਸਰਦੂਲ ਵਾਲਾ ਗਵਈਆ, ਹੁਣ ਨਹੀਂ।

ਟਰੱਕ ਸੇਲਸ ਵੱਲੋਂ ਇਸ ਗੀਤ ਨੂੰ ਸਪਾਂਸਰ ਕੀਤਾ ਜਾ ਰਿਹਾ। ਯੂਜ਼ਡ ਤੁਸੀਂ ਟਰੱਕ ਲੈਣੇ ਆ, ਈਗਲ ਟਰੱਕ ਸੇਲਸ ਵਾਲਿਆਂ ਨੂੰ ਤੁਸੀਂ ਕਾਲ ਕਰ ਲਿਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਬਿੱਲ ਸੇਖੋ ਸਾਹਿਬ ਜਿੱਥੇ ਯਾਰਾਂ ਦੇ ਯਾਰ ਬੰਦੇ ਆ, ਦਿਲਦਾਰ ਬੰਦੇ ਆ, ਜਾ ਕੇ ਮਿਲੋ ਤੁਸੀਂ ਇੱਕ ਵਾਰੀ ਉਹਨਾਂ ਨੂੰ। ਭਾਈ ਲੋਨ ਕਰਾਉਣਾ 416-816-6000 ਦੇ ਕੌਕ ਦੀ ਜਾ ਸਕਦੀ ਹੈ, 416-816-6000 ਦੇ ਕੌਕ ਦੀ ਜਾ ਸਕਦੀ ਹੈ। ਈਗਲ ਟਰੱਕ ਸੇਲਸ।

0: ਤੂੰ ਸਫਾਈਆਂ ਤੇ ਨਾ ਜਿੰਨੇ ਨੇ ਜਿੱਡੀ ਰੋਡ ਦੇ ਉੱਤੇ
1: ਫਟਾ ਸਾਹਿਬ ਅਖੀਰ ਤੇ ਕਹਿਣਾ ਚਾਹੋਗੇ?
2: ਹਾਂਜੀ ਜੀ, ਸਾਡੇ ਇੱਕ ਵੀਰ ਦਾ ਜਿਹਦਾ ਕੁਐਸਚਨ ਆਇਆ ਉਹਦਾ ਜਵਾਬ ਜ਼ਰੂਰ ਦੇਣਾ। ਉਹਨਾਂ ਨੇ ਪੁੱਛਿਆ ਵੀ ਜੇ ਕ੍ਰਿਟੀਕਲ ਸਾਨੂੰ ਇਲਨੈਸ ਆ ਜਾਂਦੀ ਆ, ਜੇ 30 ਦਿਨਾਂ ਦੇ ਵਿੱਚ ਬੰਦੇ ਦੀ ਡੈਥ ਹੋ ਜਾਵੇ ਤਾਂ ਸਾਨੂੰ ਬੈਨੀਫਿਟ ਮਿਲੂਗਾ? ਦੇਖੋ ਮੈਨੂੰ ਇਹ ਵੀ ਪਤਾ ਵੀ ਤੁਸੀਂ ਇੱਕ ਬ੍ਰੋਕਰ ਹੈਗੇ ਆ, ਕਿਉਂਕਿ ਜੇ ਸਾਨੂੰ ਉਹਨੇ ਕੁਐਸਚਨ ਪੁੱਛਿਆ, ਕਿਉਂਕਿ ਆਮ ਬੰਦਾ ਨਹੀਂ ਪੁੱਛ ਸਕਦਾ,
1: ਕੋਈ ਗੱਲ ਨਹੀਂ,
2: ਅਤੇ ਮੈਂ ਜਵਾਬ ਜ਼ਰੂਰ ਦਊਂਗਾ। ਕਿਉਂਕਿ ਦੇਖੋ ਜੇ ਤੁਹਾਡਾ ਜਿੱਦਾਂ ਤੁਹਾਨੂੰ ਕੋਲ ਕ੍ਰਿਟੀਕਲ ਤੁਹਾਨੂੰ ਇਲਨੈਸ ਆ ਗਈ ਆ, ਪਰ ਤੁਸੀਂ 30 ਦਿਨਾਂ ਦਾ ਜਿਹੜਾ ਸਰਵਾਈਵਿੰਗ ਪੀਰੀਅਡ ਹੁੰਦਾ ਉਹਦੇ ਵਿੱਚ ਤੁਹਾਡੀ ਡੈਥ ਹੋ ਜਾਂਦੀ ਹੈ, ਤਾਂ ਤੁਹਾਨੂੰ ਜਿਹੜਾ ਡੈਥ ਬੈਨੀਫਿਟ ਮਿਲੂਗਾ ਤੁਹਾਨੂੰ ਕ੍ਰਿਟੀਕਲ ਦਾ ਬੈਨੀਫਿਟ ਨਹੀਂ ਮਿਲੂਗਾ, ਕਿਉਂਕਿ ਉਹਦੇ ਵਿੱਚ ਕੀ ਆ ਕਿ ਤੁਸੀਂ 30 ਦਿਨ ਸਰਵਾਈਵ ਨਹੀਂ ਕੀਤਾ ਉਸ ਚੀਜ਼ ਨੂੰ। ਬਾਕੀ ਹਰਜੀਤ ਜੀ, ਸਾਡੀ ਸੋਚ ਨਾਲ ਕਿਸੇ ਦਿਨ ਵੀ ਕੋਈ ਹੋਰ ਵੀ ਕੁਐਸਚਨ ਹੈਗਾ ਕਿਸੇ ਵੀ ਇੰਸ਼ੋਰੈਂਸ ਬਾਰੇ, ਭਾਵੇਂ ਲਾਈਫ ਆ, ਕ੍ਰਿਟੀਕਲ ਦਾ ਮੋਰਗੇਜ ਆ, ਸੋਰ ਵੀ ਦਾ ਇੰਸ਼ੋਰੈਂਸ ਆ, ਉਹ ਐਨੀ ਟਾਈਮ ਮੈਨੂੰ ਇੱਥੇ ਟੈਕਸ ਕਰ ਵੀ ਪੁੱਛ ਸਕਦੇ ਆ, ਮਤਲਬ ਤੁਹਾਨੂੰ ਰਾਈਟ ਵੀ ਤੁਹਾਨੂੰ ਜਵਾਬ ਮਿਲ ਜਾਊਗਾ। ਬਾਕੀ ਹਰਜੀਤ ਜੀ, ਮਤਲਬ ਹਰ ਤਰ੍ਹਾਂ ਦੀ ਇੰਸ਼ੋਰੈਂਸ ਵਾਸਤੇ ਇੱਕੋ ਇੱਕ ਨੰਬਰ ਹੈ 647-331-3100। ਮੈਂ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ, ਜੂਨ ਦਾ ਮਹੀਨਾ ਸ਼ੁਰੂ ਹੋ ਗਿਆ, ਜਿਨ੍ਹਾਂ ਦੇ ਬੱਚਿਆਂ ਨੇ ਯੂਨੀਵਰਸਿਟੀ ਕਾਲਜ ਜਾਣਾ ਹੈਗਾ, ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਜਿਹੜੇ ਆ ਆਪਣੇ RES ਵੀ ਜਿਹੜੇ ਆ ਆਪਣੇ ਉਹਨਾਂ ਨੇ ਮੈਚੋਰਟੀ ਫਾਰਮ ਆਉਣੇ ਹੈਗੇ ਆ, ਜਾਂ ਤੁਸੀਂ ਮਤਲਬ ਤੁਹਾਡੇ ਹਾਲੇ ਨਹੀਂ ਆਇਆ ਤਾਂ ਉਸ ਵਾਸਤੇ ਮੈਂ ਤੁਹਾਨੂੰ ਕਾਲ ਕਰ ਸਕਦਾ, ਮੈਂ ਤੁਹਾਨੂੰ ਦੱਸ ਸਕਦਾ ਵੀ ਕਿੱਥੇ ਜਾ ਕੇ ਤੁਸੀਂ ਇਹਨੂੰ ਪ੍ਰਿੰਟ ਕਰ ਲਓ। ਅਤੇ ਮਤਲਬ ਜੇ ਤੁਹਾਨੂੰ ਬੱਚਿਆਂ ਦੇ ਪੈਸੇ RES ਵਿੱਚ ਲੈਣ ਵਿੱਚ ਪ੍ਰੋਬਲਮ ਆ ਰਹੀ ਆ, ਤੁਸੀਂ ਮੇਰੇ ਤੋਂ ਕਰਾਇਆ ਨਹੀਂ ਕਰਾਇਆ, ਜੀ ਸਦਕੇ ਮੇਰੇ ਕੋਲ ਆਓ, ਮੈਂ ਸਾਰੀਆਂ ਸੇਵਾਵਾਂ ਆਲਵੇਜ਼ ਫ੍ਰੀ ਵੇਚ ਦਿੰਦਾ ਹੈਗਾ। ਹਾਂਜੀ ਜੀ, ਇਸ ਸਭ ਵਾਸਤੇ ਮੇਰਾ ਇੱਕੋ ਇੱਕ ਨੰਬਰ ਹੈਗਾ 647-331-3100। ਜਾਂ ਤੁਸੀਂ ਸਾਡੇ ਆਫਿਸ ਨੂੰ ਐਜ਼ ਏ ਇੰਸ਼ੋਰੈਂਸ ਬ੍ਰੋਕਰ ਵੀ ਜੁਆਇਨ ਕਰਨਾ ਚਾਹੁੰਦੇ ਹਾਂ ਤਾਂ ਸਾਡੇ ਸਭ ਵਾਸਤੇ ਜੀ ਇਹਨੂੰ ਇੱਕੋ ਇੱਕ ਨੰਬਰ 647-331-3100। ਹਾਂਜੀ ਸਰ ਜੀ,
1: 647-300-3100-3100 ਦੇ ਕਾਲ ਦੀ ਆ ਸਕਦੀ ਹੈ, ਇਸ ਨੰਬਰ 'ਤੇ ਤੁਸੀਂ ਕਾਲ ਕਰ ਲਓ, ਤੁਹਾਡੇ ਵਾਸਤੇ ਵੱਡਾ ਸਾਰਾ ਨੰਬਰ ਹਾਜ਼ਰ ਹੈ। ਮੈਂ ਇੱਕ ਵਾਰੀ ਫਿਰ ਦੱਸ ਰਿਹਾ ਤੁਹਾਨੂੰ, ਔਰ ਜਿਨ੍ਹਾਂ ਨੇ ਫੈਮਿਲੀਜ਼ ਦੇ ਸਾਡੇ ਬਜ਼ੁਰਗ ਸਾਡੇ ਪੇਰੈਂਟਸ ਇੰਡੀਆ ਤੋਂ ਚੜ੍ਹੇ ਅੱਜ, ਅਤੇ ਜੇ ਤੁਸੀਂ ਇੰਸ਼ੋਰੈਂਸ ਨਹੀਂ ਕਰਾਈ ਤਾਂ ਵੱਡਾ ਸਾਨੂੰ ਕਾਲ ਕਰ ਲਿਓ, ਕਿਉਂਕਿ ਕਈ ਵਾਰੀ ਨਾ ਹੋਕਾ ਅਸੀਂ ਦੇ ਦਿੰਦੇ ਹਾਂ, ਉਹ ਹੋਕਾ ਜਿਹੜਾ ਹੁੰਦਾ ਇਹਨਾਂ ਨੂੰ ਵਿੱਚੋਂ ਕੀ ਮਿਲ ਜਾਊਗਾ, $40-50 ਇਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਕਮਿਸ਼ਨ ਬਣਨੀ ਹੈ। $40-50 ਦਾ ਕਮਿਸ਼ਨ ਬਣਨੀ ਹੈ, ਪਰ ਇਹ ਦੇਖੋ ਲੱਖਾਂ ਡਾਲਰ ਜਿਹੜੀ, ਜੇ ਲੱਖ ਡਾਲਰ ਦੀ ਇੰਸ਼ੋਰੈਂਸ ਹੁੰਦੀ ਹੈ, ਵਾਹਿਗੁਰੂ ਨਾ ਕਰੇ, ਰੱਬ ਨਾ ਕਰੇ, ਕੁਛ ਇਨ ਕੇਸ ਕੁਛ ਵੀ ਹੋ ਜਾਂਦਾ ਤੇ ਯੂ ਆਰ ਸੇਫ। ਸੋ ਪਲੀਜ਼ ਕਾਲ ਮਿਸਟਰ ਪੱਡਾ 647-300-3100 ਦੇ ਕਾਲ ਕੀਤੀ ਜਾ ਸਕਦੀ ਹੈ। ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ ਡਾਇਰੈਕਟ ਲਾਈਨ ਦਾ 647-448-1000। ਥੈਂਕ ਯੂ।

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸੇਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸੇਡੋਵ ਨੂੰ
6: 647-737-9-8710।
8: ਸ਼ੀਸ਼ਾ ਹੋ ਯਾ ਦਿਲ ਹੋ, ਟੂਟ ਜਾਂਦਾ ਹੈ।
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
11: ਨਹੀਂ ਨਹੀਂ,
10: ਤੂੰ ਚੋਰ ਹੈ, ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ,
11: ਚੋਰ ਹੈ ਤੂੰ।
12: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000-647-871-5000-647-871-5000।
13: Indian Fruitland, one stop for all your grocery needs.
14: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
13: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
15: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
16: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
15: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
16: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
15: 40 ਸਾਲਾਂ ਤੋਂ ਬੇਦਾਗ ਸਰਵਿਸ,
17: ਗਿੱਲ ਇੰਟਰਨੈਸ਼ਨਲ ਟ੍ਰੈਵਲ।
16: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
17: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
16: 905-671-8400 or 905-796-8800 or visit giltravels.ca.
18: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
16: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
19: ਨਾਓ, ਓਪਨ ਟਿਲ 2 AM।
20: ਮੈਨੂੰ ਸਮਝਣਾ ਤੇਰੇ ਬਸ ਦੀ ਗੱਲ ਨਹੀਂ, ਆਪਣੀ ਸੋਚ ਨੂੰ ਬੁਲੰਦ ਕਰ ਜਾਂ ਫਿਰ ਸੋਚਣਾ ਹੀ ਬੰਦ ਕਰ ਦੇ।
21: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
1: ਉਹ ਸੇਠੀ ਸਾਹਿਬ ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ
11: ਉਹ ਜੀ ਕੀ ਦੱਸਾਂ ਮੁੰਡਾ ਮਗਰ ਪਿਆ ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ ਸਮਝ ਨਹੀਂ ਆ ਰਿਹਾ ਕਿਧਰ ਲੱਗ ਦਵਾਂ
1: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ
11: ਅੱਛਾ
1: ਉਹ ਕਿਵੇਂ
11: ਉਹ ਹੈ ਤਾਂ ਜੀ ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ
22: ਚਾਹੇ ਨਿਸਾਨ ਸੈਂਟਰਾ ਹੋਵੇ ਅਲਟੀਮਾ ਮੋਰੈਨੋ ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ ਯੂ ਗੈਟ ਦ ਜਾ ਡ੍ਰੋਪਿੰਗ ਡੀਲਸ ਗਾਰੰਟੀਡ ਐਵਰੀ ਮੰਥ ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਂਟਨ 905-791-4900
23: This is AM 530 CHLO AM serving

0: गुड मॉर्निंग आफ्टरनून, वेलकम टू डेव टाटला शो। आज के प्रोग्राम में बहनों और भाइयों आप सबका स्वागत है। आशावादी उम्मीद करते हैं तो अड्डा अज का दिन अच्छा गुजर रहा होगा। साड़ी कोशिश रहेगी 2 बजे तक नेशनल और इंटरनेशनल खबरों ना जोड़ के रखिए। अगे चल के किरण जी वतनों दूर प्रोग्राम तुहाडे लई पेश करनगे। खबरां होणगीआं, बहुत सारा होर समगरी होएगी, नाल दी नाल हरप्रीत सैनी जी भी अपनी हाजरी लाउणगे। सब तो पहला छतरी छत रिपोर्ट हाजर है। अज 5:42 ते सूरज सिंह आया, 8:47 ते चले जाणा मामा चंद सिंह लवारस जा, शाम नूं 5:35 ते आएगा, सवेरे 3:27 ते चले जाणा। अज दा जिहड़ा तापमान है यह 27 डिग्री तक जाएगा, मिक्स ऑफ सन एंड क्लाउड। कल नूं 24 डिग्री, मिक्स ऑफ मोस्टली सनी रहेगा। फ्राइडे नूं मोस्टली सनी 24 डिग्री, संडे नूं 20 डिग्री सूरज चमकदा रहेगा और मंडे नूं 21 डिग्री सूरज चमकदा रहेगा। सब तो पहला जानकारी दिने हैं क्विक ट्रक लू वाले दी। मई 28 तरीक नूं इन्हां वल्लों कस्टमर दा धन्नवाद करदे हुए ऑयल चेंज ते $100 ऑफ कीता है। $100 जिहड़ी इन्हां दी अपने नैपनी वाली लोकेशन है, $100 ऑफ कीता। हाईवे 401 ते जाने हो, 5 exit 579 लैणा है, उत्थे इन्हां दी लोकेशन है नियर फ्लाइंग जे। बारबीक्यू फ्री चलेगा सारा दिन और जिहड़े ट्रकां दा ग्रीस आ ओह वी फ्री कीता जाएगा। सो जिहड़े साडे ट्रक ड्राइवर इंडस्ट्री उधर नूं जांदे हुंदे आ, याद रखियो मई 28 नूं $100 ऑफ है। नंबर उत्थे दी लोकेशन दा है 519-622-0660, 519-622-0660। ਅਰਬੀ ਜੀ ਪ੍ਰੋਗਰਾਮ ਸਵਾਗਤ ਹੈ, ਕੀ ਹਾਲ ਹੈ?
1: ਥੈਂਕ ਯੂ ਸੋ ਮਚ ਦੇਵ ਜੀ। ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਖਬਰਾਂ ਬੜੀਆਂ ਨੇ। ਸਭ ਤੋਂ ਪਹਿਲਾਂ ਤਾਂ ਇਹ ਦੱਸੀਏ, ਕੱਲ ਬਾਲਕੋਨੀ ਤੋਂ ਟੋਰਾਂਟੋ ਚ ਇੱਕ 34 ਸਾਲ ਦਾ ਮੁੰਡਾ ਜਿਹੜਾ ਡਿੱਗ ਪਿਆ ਤੇ SIU ਇਹ ਉਹਦੀ ਜਾਂਚ ਪੜਤਾਲ ਕਰ ਰਹੀ ਹੈ। ਇੱਕ ਬੰਦੇ ਦੀ ਲਾਸ਼ ਲੱਭੀ ਹੈ ਗਰਾਜ ਦੇ ਵਿੱਚ, ਹੁਣ ਉਹਦੀ ਜਾਂਚ ਪੜਤਾਲ ਚੱਲ ਰਹੀ ਹੈ ਵੀ ਕੌਣ ਸੀ ਗਰਾਜ ਦੇ ਵਿੱਚ। ਬਲੂ ਜੀ ਵਾਲੇ ਕੱਲ 8-1 ਦੇ ਫਰਕ ਨਾਲ ਜਿੱਤੇ ਜੀ, ਵਧੀਆ ਖੇਡੇ ਆ। 9.8 million ਲੋਕ ਆ ਆਪਣੇ ਕੈਨੇਡਾ ਚ ਜਿਹੜੇ ਫੂਡ ਲਈ ਸਟਰਗਲ ਕਰਦੇ ਆ ਤੇ ਫੂਡ ਬੈਂਕ ਨੂੰ ਯੂਜ਼ ਕਰਦੇ ਆ। 9.8 million ਪੀਪਲ, 45 ਕਦਮ ਮੇਰੇ ਖਿਆਲ ਇਹਨਾਂ ਦੀ ਪਾਪੂਲੇਸ਼ਨ ਆ ਸਾਰੀ। ਐਨੀਵੇ ਤੁਸੀਂ ਇਹ ਸ਼ੋ ਦੇਖਣ ਗਏ ਹੋ ਟੋਰਾਂਟੋ ਚ ਜਦੋਂ CNE ਤੇ ਹੁੰਦਾ ਹੁੰਦਾ?
1: ਹਾਂਜੀ, ਇੱਕ ਅੱਧੀ ਵਾਰ ਦੇਖਿਆ।
0: ਹੁਣ ਇੱਕ ਅੱਧੀ ਵਾਰ ਨੀ, ਇੱਕ ਵਾਰ ਦੇਖਣਾ ਹੋਰ। ਉਦੋਂ ਬਾਅਦ 5 ਸਾਲ ਕੋਈ ਸ਼ੋ ਨੀ ਹੋਣੇ ਹੈਗੇ। ਜਹਾਜ਼ ਪੁਰਾਣੇ ਹੋ ਚੱਲੇ, ਉਹ ਪਾਰਕ ਕਰ ਦੇਣੇ, ਨਵੇਂ ਜਦੋਂ ਆਉਣਗੇ ਦੇਖੀ ਜਾਣਗੇ। ਤੇ ਜਿਹੜੇ ਨਾ ਹੁੰਦੇ ਆ ਨੈਗੇਟਿਵ ਲੋਕ, ਇਹ ਤਾਂ ਬੰਦ ਕਰਤਾ ਜੀ, ਇਹਨਾਂ ਨੇ ਬੰਦ ਕਰਤਾ। ਜੇ ਕਦੇ ਇੱਕ ਉਡੇ ਦਾ ਇੰਜਨ ਖਰਾਬ ਹੋ ਗਿਆ, ਇਹਨਾਂ ਨੇ ਬੰਦ ਕਿਉਂ ਨੀ ਕੀਤੇ ਜੀ, ਇਹਨਾਂ ਨੇ ਬੰਦ ਕਿਉਂ ਨੀ ਕੀਤੇ ਸੀ ਪਹਿਲਾਂ? ਸੋ ਰਿਗਾਰਡਲੈਸ, ਸਤੰਬਰ 5 ਅਤੇ 7 ਨੂੰ 3:40 ਤੇ ਇਹਨਾਂ ਦਾ ਹੋਵੇਗਾ ਸ਼ੋ, ਤੇ ਜ਼ਰੂਰ ਦੇਖਣਾ। ਇੱਥੇ ਰੈਫਰੈਂਡਮ ਹੋਇਆ ਸੀਗਾ ਕਬੈਕ ਦੇ ਵਿੱਚ ਵੀ ਅਸੀਂ ਅੱਡ ਹੋਣਾ ਕੈਨੇਡਾ ਤੋਂ, ਉਹ ਫੇਲ ਹੋ ਗਿਆ। ਹੁਣ ਅਲਬਰਟਾ ਵਾਲੇ ਕਹਿੰਦੇ ਅਸੀਂ ਕਰਨਾ, ਉਹਨਾਂ ਨਾਲ ਇਹ ਵੀ ਕਿਹਾ ਪਹਿਲਾਂ ਸੰਸਦ ਰੈਫਰੈਂਡਮ ਕਰਨਾ, ਲੇਕਿਨ ਰੈਫਰੈਂਡਮ ਲਈ ਰੈਫਰੈਂਡਮ ਕਰਨਾ ਆਪਦੀ, ਜਿਵੇਂ ਉਹਨਾਂ ਦੀ ਕੁਈਨਸ ਪਾਰਕ ਹੁੰਦੀ ਹੈ ਜਿਹੜੀ ਆਪਣੇ ਇੱਥੇ ਹੈਗੀ, ਉਹ ਚ ਵੋਟਾਂ ਪਾਉਣੀਆਂ ਵੀ ਕੀ ਰੈਫਰੈਂਡਮ ਕਰ ਲਈਏ। ਰੈਫਰੈਂਡਮ ਉੱਥੇ ਹੋਣਾ ਚਾਹੀਦਾ ਜਿੱਥੇ ਉਹਨਾਂ ਨੇ ਅੱਡ ਹੋਣਾ, ਇਹ ਨਹੀਂ ਵੀ ਬਾਹਰਲੇ ਮੁਲਕਾਂ ਜਾ ਕੇ ਰੈਫਰੈਂਡਮ ਕਰੀ ਚੱਲੋ। ਖੈਰ, ਤਾਂ ਜਿਹੜੇ 17 ਫੜੇ ਨੇ ਆਪਣੇ ਸਾਰੇ ਪੰਜਾਬੀ, ਉਹਨਾਂ ਚ ਇੱਕ ਬੰਦਾ ਜਿਹੜਾ ਇੰਡੀਆ ਦੇ ਵਿੱਚ ਮਰਡਰ ਦੇ ਚਾਰਜਿਸ ਵੀ ਲੱਗੇ ਹੋਏ, ਉਹਦੇ ਕਤਲ ਕਰਕੇ ਭੱਜ ਕੇ ਆਇਆ ਹੋਇਆ। ਇੱਕ ਮੋਸਟ ਵਾਂਟਡ ਲਿਸਟ ਬਣਾਈ ਸੀਗੀ ਆਪਣੇ 2-3 ਸਾਲ ਹੋ ਗਏ ਮੇਰੇ ਟਰੂਡੋ ਜਾਂ ਉਸ ਤੋਂ ਪਹਿਲਾਂ। ਉਹਦੇ ਸਿਲਸਿਲੇ ਚ ਅਲੀ ਨੂੰ ਪੁਲਿਸ ਨੇ ਫੜਿਆ ਹੈ, 25 ਸਾਲ ਦਾ ਹੈ, ਪਾਕਿਸਤਾਨੀ ਹੈ, ਜਿਹੜਾ 89 ਗਨ ਕੈਨੇਡਾ ਚ ਸਮਗਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, 90 ਗਨਾਂ। ਐਨੀਵੇ, ਦਿਨ ਵਧੀਆ ਆ ਗਏ, ਸਮਰ ਵਧੀਆ ਆ ਗਈ,
1: ਦੇਖੋ ਜੀ
0: ਮੂਡ ਜਾ ਵੀ ਵਧੀਆ ਲੱਗਦਾ ਸਾਰਿਆਂ ਦਾ, ਖਾਣ ਪੀਣ ਦਾ ਵੀ ਵਧੀਆ ਲੱਗਦਾ, ਮੇਲੇ ਵੀ ਬੜੇ ਹੋ ਰਹੇ ਆ। ਉਹ ਮੇਲਿਆਂ ਤੋਂ ਗੱਲ ਯਾਦ ਆਈ ਆ, ਤੀਆਂ ਦਾ ਮੇਲਾ ਵੀ ਹੋ ਰਿਹਾ ਹੁਣ। ਹਾਂਜੀ, 21 ਜੂਨ ਨੂੰ ਬੜੀ ਵੱਡੀ ਪੱਧਰ ਤੇ PSN ਕਨਵੈਨਸ਼ਨ ਸੈਂਟਰ ਤੇ ਹੋ ਰਿਹਾ, ਟਿਕਟਾਂ 28 ਤਰੀਕ ਤੋਂ ਬਾਅਦ ਅਵੇਲੇਬਲ ਹੈ ਔਰ ਇਹਦੀ ਜਾਣਕਾਰੀ ਅੱਗੇ ਚੱਲ ਕੇ ਕਿਰਨ ਜੀ ਦੇਣਗੇ। ਇਹ ਤੀਆਂ ਦੇ ਮੇਲੇ ਦੀ ਇੱਕ ਸਿਫਤ ਆ ਸੁਖੀ ਨੇ ਝਰੋਨਾ ਦੀ, ਇਹ ਕਲਾਕਾਰ ਲਿਆਉਂਦੇ ਆ, DJ ਤੇ ਨਹੀਂ ਨੱਚਦੇ ਲੋਕੀ, ਕਲਾਕਾਰ ਹੋਣਗੇ ਉੱਥੇ ਗਾਣੇ ਗਾਉਣਗੇ। ਜਾਣਕਾਰੀ 905-799-0999। ਪਹਿਲਾ ਸੰਦੇਸ਼ ਕੀ ਹੈ ਜੀ ਅੱਜ?
1: ਸੁਦੇਵ ਜੀ, ਜਿੱਥੇ ਆਪਾਂ ਸਮਰ ਦੀ ਗੱਲ ਕਰ ਰਹੇ ਹਾਂ, ਸੋ ਸਮਰ ਦੇ ਟਾਈਮ ਦੇ ਨਾਲ ਬਹੁਤ ਸਾਰੇ ਵਿਜ਼ਿਟਰਸ ਜਿਹੜੇ ਹੈਗੇ ਆ ਉਹਨਾਂ ਦਾ ਰੂਟੀਨ ਜੁੜੀ ਹੁੰਦੀ ਹੈ ਕਿ ਇੱਦਾਂ ਦਾ ਟਾਈਮ ਆਊਗਾ, ਇੱਦਾਂ ਦਾ ਮੌਸਮ ਹੋਊਗਾ, ਅਸੀਂ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਘੁੰਮਣ ਫਿਰਨ ਲਈ ਜਾਣਾ ਹੈਗਾ। ਔਰ ਜਿੱਥੇ ਆਪਾਂ ਵਿਜ਼ਿਟਰਸ ਦੀ ਗੱਲ ਕਰਦੇ ਹਾਂ, ਸੁਪਰ ਵੀਜ਼ਾ ਦੀ ਗੱਲ ਕਰਦੇ ਹਾਂ, ਜਦੋਂ ਸਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਇੱਥੇ ਆਉਂਦੇ ਹੈਗੇ ਆ, ਉਹਨਾਂ ਦੇ ਮੈਡੀਕਲ ਇੰਸ਼ੋਰੈਂਸ ਬਾਰੇ ਆਪਾਂ ਜ਼ਰੂਰ ਅਪਡੇਟ ਕਰਦੇ ਹਾਂ, ਸਪੈਸ਼ਲੀ ਕਿਉਂਕਿ ਜਦੋਂ ਕੋਈ ਵੀ ਵਿਜ਼ਿਟਰ ਇੱਥੇ ਆ ਰਿਹਾ ਆ, ਕੋਈ ਵੀ ਉਹ ਪਰਸਨ ਜਦੋਂ ਕੈਨੇਡਾ ਦੇ ਵਿੱਚ ਆਉਂਦੇ ਆ ਜਿਨ੍ਹਾਂ ਦੇ ਕੋਲ ਇੱਥੇ ਦਾ ਹੈਲਥ ਕਾਰਡ ਨਹੀਂ ਹੈਗਾ, ਉਹਨਾਂ ਦੇ ਬਾਰੇ ਆਪਾਂ ਹਮੇਸ਼ਾ ਇਹ ਗੱਲ ਕਰਦੇ ਰਹਿੰਦੇ ਹਾਂ ਕਿ ਉਹਨਾਂ ਦੇ ਕੋਲ ਮੈਡੀਕਲ ਐਮਰਜੈਂਸੀ ਕਵਰੇਜ ਜ਼ਰੂਰ ਹੋਣੀ ਚਾਹੀਦੀ ਆ, ਕਿਉਂਕਿ ਜਦੋਂ ਆਪਾਂ ਉਹਨਾਂ ਨੂੰ ਇੱਥੇ ਸਪੋਂਸਰ ਕਰਕੇ ਬੁਲਾ ਰਹੇ ਹਾਂ, ਕੱਲ੍ਹ ਇਨਕੇਸ ਉਹਨਾਂ ਨੂੰ ਕੋਈ ਵੀ ਮੈਡੀਕਲ ਐਮਰਜੈਂਸੀ ਇੱਥੇ ਆ ਜਾਂਦੀ ਆ, ਜਿਹਦੇ ਬਹੁਤ ਸਾਰੇ ਇੰਸੀਡੈਂਟ ਆਪਾਂ ਸ਼ੇਅਰ ਵੀ ਕਰਦੇ ਰਹਿੰਦੇ ਹਾਂ ਕਿ ਕੋਈ ਪਰਸਨ ਆਇਆ ਸੀ, ਉਹਨਾਂ ਨੂੰ ਇੱਥੇ ਆ ਕੇ ਹਾਰਟ ਦੀ ਕੰਡੀਸ਼ਨ ਹੋ ਗਈ, ਉਹਨਾਂ ਦਾ ਲੱਖ ਡਾਲਰ ਦਾ ਬਿੱਲ ਬਣ ਗਿਆ, ਸੋ ਉਹ ਸਾਰੇ ਜਿਹੜੇ ਇੰਸੀਡੈਂਟ ਹੈਗੇ ਉਹ ਰੀਅਲ ਸਿਨੈਰੀਓਜ਼ ਦੇ ਉੱਪਰ ਦੀ ਆਪਾਂ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ। ਬਟ ਇਸੇ ਕਰਕੇ ਆਪਾਂ ਇਹ ਵੀ ਗੱਲ ਕਰਦੇ ਹੈਗੇ ਹਾਂ ਕਿ ਜਦੋਂ ਵੀ ਕੋਈ ਵਿਜ਼ਿਟਰ ਆ ਰਿਹਾ ਹੈਗਾ, ਮੇਕ ਸ਼ੋਰ ਉਹਨਾਂ ਦੀ ਕਵਰੇਜ ਜ਼ਰੂਰ ਕਰਵਾਓ। ਐਂਡ ਦੋ ਤਿੰਨ ਚੀਜ਼ਾਂ ਦਾ ਧਿਆਨ 'ਚ ਰੱਖੋ, ਇੱਕ ਤਾਂ ਇਹ ਹੈਗਾ ਕਿ ਜਦੋਂ ਸਾਨੂੰ ਪਤਾ ਹੀ ਆ ਕਿ ਉਹਨਾਂ ਨੇ ਇੰਨੀ ਤਰੀਕ ਨੂੰ ਜੀ ਟਰੈਵਲ ਕਰਨਾ, ਉਹਨਾਂ ਦੀ ਇੰਨੀ ਤਰੀਕ ਦੀ ਟਿਕਟ ਹੈਗੀ ਆ, ਉਹਨਾਂ ਨੇ ਇੰਨੀ ਤਰੀਕ ਨੂੰ ਇੱਥੇ ਲੈਂਡ ਕਰ ਜਾਣਾ, ਵਾਈ ਨੋਟ ਆਪਾਂ ਇੱਕ ਦੋ ਦਿਨ ਪਹਿਲਾਂ ਉਹਨਾਂ ਦੀ ਇੰਸ਼ੋਰੈਂਸ ਕਰਵਾ ਲਈਏ ਤਾਂ ਕਿ ਉਹ ਰਸਤੇ ਦੇ ਵਿੱਚ ਵੀ ਕਵਰ ਹੋਣ। ਜੇ ਇੰਸ਼ੋਰੈਂਸ ਕਰਵਾਉਣੀ ਹੀ ਆ ਤਾਂ ਫਿਰ ਆਪਾਂ ਡਿਲੇ ਵਾਲੀ ਨੇਚਰ ਕਾਹਤੇ ਛੱਡਦੇ ਨਹੀਂ ਹੈਗੇ, ਬਿਲਕੁਲ ਜੀ, ਕਿਉਂਕਿ ਵੇਟ ਕਰਾਂਗੇ ਤਾਂ ਉਸ ਚੀਜ਼ ਦੀਆਂ ਜਿਹੜੀਆਂ ਲੂਜ਼ ਪੋਲਸ ਹੈਗੇ ਆ ਉਹਨਾਂ ਨੂੰ ਵੀ ਆਪਾਂ ਹੀ ਭੁਗਤਾਂਗੇ। ਹੁਣ ਆਪਾਂ ਸਿਰਫ ਇੱਕ ਜਾਂ ਦੋ ਦਿਨ ਕਰਕੇ ਕਈ ਵਾਰੀ ਪਾਲਿਸੀਜ਼ ਦੇ ਵਿੱਚ ਵੇਟਿੰਗ ਪੀਰੀਅਡ ਐਡ ਆਨ ਕਰਵਾ ਲੈਂਦੇ ਹਾਂ, ਬੰਦੇ ਨੂੰ ਆਏ ਨੂੰ ਸਿਰਫ ਇੱਕ ਦਿਨ ਹੀ ਆਇਆ ਹੁੰਦਾ ਤੇ ਤਾਂ ਅਸੀਂ ਇੰਸ਼ੋਰੈਂਸ ਲਈ ਕਾਲ ਕਰਦੇ ਹੈਗੇ ਆ ਤੇ ਉਹਦੇ ਵਿੱਚ 48 ਘੰਟੇ ਦਾ ਵੇਟਿੰਗ ਪੀਰੀਅਡ ਹੋ ਜਾਂਦਾ, ਸੋ ਇਹਦਾ ਮਤਲਬ ਇਹ ਹੈ ਕਿ 48 ਆਵਰਸ ਤਾਂ ਆਪਾਂ ਕਵਰ ਹੀ ਨਹੀਂ ਹੈਗੇ। ਜੇ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਕੈਨੇਡਾ 'ਚ ਆਇਆ ਨੂੰ, 8 ਦਿਨ ਤੱਕ ਦਾ ਜਾਂ 7 ਦਿਨ ਤੱਕ ਦਾ ਵੇਟਿੰਗ ਪੀਰੀਅਡ ਹੁੰਦਾ ਪਾਲਿਸੀਜ਼ ਦੇ ਵਿੱਚ।
0: ਹਰਪ੍ਰੀਤ ਜੀ, ਇੱਥੇ ਇੱਕ ਸਕਿੰਟ ਦਾ ਨਹੀਂ ਪਤਾ ਸਾਹ ਹੋਣਾ ਕਿ ਨਹੀਂ ਹੋਣਾ, ਹਾਰਟ ਅਟੈਕ ਹੋਇਆ ਕਿ ਨਹੀਂ ਹੋਇਆ, ਅਸੀਂ ਐਵੇਂ 8-8, 10-10 ਦਿਨ ਵੇਟਿੰਗ ਪੀਰੀਅਡ ਤੇ ਕਿਉਂ ਜਾਈਏ?
1: ਐਂਡ ਅਸੀਂ ਉਹਨਾਂ ਦਿਨਾਂ ਦੇ ਪੈਸੇ ਵੀ ਪੇ ਕਰਦੇ ਹਾਂ, ਮੇਨ ਗੱਲ ਇਹ
0: ਪੈਸੇ ਵੀ ਦੇਣੇ ਆ ਤੇ ਵੇਟ ਵੀ ਕਰਨਾ।
1: ਯੈਸ,
0: ਸੋ ਤੁਸੀਂ ਹਰਪ੍ਰੀਤ ਉਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਜਾਣਕਾਰੀ ਲੈ ਲਓ, ਤੁਹਾਡੇ ਲਾਹੇਬੰਦ ਲਈ ਆ, ਤੁਹਾਡੇ ਲਾਹੇ ਲਈ ਆ, ਤੁਹਾਡੇ ਜਿਹੜੇ ਮਾਂ ਬਾਪਾਂ ਨੇ ਇੱਥੇ ਆਉਣਾ ਉਹਨਾਂ ਦੀ ਸਿਹਤ ਲਈ ਆ। ਨੰਬਰ ਦਿਓ ਜੀ,
1: 416-816-7650-416-817-6500।
0: ਅਗਲੀ ਜਿਹੜੀ ਮੈਂ ਗੱਲ ਦੱਸਣੀ ਆ ਉਹ ਤੇ ਸਾਰਿਆਂ ਨੇ ਅਮਲ ਕਰਨਾ, ਲੇਕਿਨ ਜਿਹੜੀ ਗੱਲ ਤੁਸੀਂ ਕੀਤੀ ਆ ਇਹ ਕੋਈ ਨਾ ਕਰ ਲੈਨੇ ਆ, ਹੁਣ ਅੱਜ ਅੱਧੀ ਰਾਤੋਂ 9-10 ਸੈਂਟ ਪ੍ਰਾਈਸ ਥੱਲੇ ਆ ਰਹੀ ਹੈ ਪੈਟਰੋਲ ਦੀ, ਕਿਸੇ ਨੇ ਨੀ ਪਾਉਣਾ, ਅੱਜ ਕੱਲ ਨੂੰ ਪਾਉਣਗੇ ਸਾਰੇ, ਪਰ ਜਦੋਂ ਮਾਂ ਬਾਪ ਨੇ ਇੰਡੀਆ ਤੋਂ ਜਹਾਜ਼ ਚੜਨਾ ਉਦੋਂ ਕੋਈ ਕੇਅਰ ਹੀ ਨੀ ਕਰਦਾ। ਨੰਬਰ ਫਿਰ ਦੇ ਦੋ,
1: 416-816-7650-416-817-6500।
0: ਅਗਲੀ 6 ਸੈਕਿੰਡ ਦੀ ਇੱਕ ਲਾਈਨ ਸੁਣਾਉਣ ਲੱਗਿਆ,
1: ਹਾਂਜੀ,
0: ਜਿਹੜੇ ਨਾਰਥ ਅਮਰੀਕਾ ਦੀ ਪੋਲਿਟਿਕਸ ਨੂੰ ਸਮਝਦੇ ਆ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਇਹ ਕੀ ਚੀਜ਼ ਹੈ। ਰੈਡੀ? ਆਈ ਐਮ ਡੇਵ ਟਾਕਲਾ ਐਂਡ ਯੂ ਆਰ ਨਾਟ।
2: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
5: ਮੈਂ ਕਿਹਾ ਕਿੱਥੇ ਜਾ ਰਹੀ ਹੈ?
6: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
5: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
7: 100 ਕੈਨੇਡੀ ਰੋਡ, ਬ੍ਰੈਂਪਟਨ, ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ। ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
8: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
9: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
10: ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
11: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
10: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
11: ਕਾਲ ਰਵਿੰਦਰ ਤੰਬਰ 6477104659
10: ਜਾਂ ਹਰਮਨ ਢਿੱਲੋਂ 6479866760।
12: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
13: Vision Vanities de new shipment aa gayi hai. Bathroom vanities de selected models se bhi up to 60% off. Contractors lay special prices. Eh nahi nahi, vanities de purchase de selected range of mirrors free. Vision Vanities, Dixie and Dairy de bilkul nazdeek. Call 905-671-1800, 905-671-1800.
14: Conditions apply.
12: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
15: Radio with a difference. The Dave Tatla Show.
0: ਕੱਲ ਨੂੰ ਜੀ ਕੁਇਕ ਟਰੱਕ ਲੂਪ ਤੇ ਬੱਲੇ ਬੱਲੇ ਬਹਿਜਾ ਬਹਿਜਾ ਹੋ ਜਾਣੀ ਆ, ਉੱਥੇ $100 ਆਫ ਮਿਲਦਾ, ਇੱਥੇ ਕੋਈ ਚਵਾਨੀ ਨਹੀਂ ਕਿਸੇ ਨੂੰ ਦਿੰਦਾ, $100 ਆਫ ਮਿਲੇਗਾ ਆਇਲ ਚੇਂਜ ਤੇ। ਕਸਟਮਰਾਂ ਦਾ ਧੰਨਵਾਦ ਕੀਤਾ ਜਾ ਰਿਹਾ। ਕੁਇਕ ਟਰੱਕ ਲੂਪ ਦੀ ਜਿਹੜੀ ਨੈਪਨੀ ਵਾਲੀ ਲੋਕੇਸ਼ਨ ਆ ਉੱਥੇ ਤੁਸੀਂ ਜਾਣਾ ਹੈ, 401 ਤੋਂ ਐਗਜ਼ਿਟ 579 ਹੈ ਨੈਪਨੀ, ਨੀਅਰ ਫਲਾਇੰਗ ਜੇ, ਔਰ ਬਾਰਬੀਕਿਊ ਵੀ ਸਾਰਾ ਦਿਨ ਚੱਲੇਗਾ, ਨਾਲ ਦੀ ਨਾਲ ਟਰੱਕ ਦਾ ਜਿਹੜਾ ਗਰੀਸ ਹੈ ਫ੍ਰੀ ਕੀਤਾ ਜਾਏਗਾ। ਨੰਬਰ ਹੈ 519-622-0660 519-622-0660। ਆਪਣੇ ਨਾ ਇੱਧਰ ਡਾਊਨਸ ਵਿਊ ਚ ਬਣਿਆ ਇੱਕ ਰੋਜਰ ਸਟੇਡੀਅਮ, ਨਾਰਥ ਯਾਰਕ ਡਾਊਨਸ ਵਿਊ, ਉੱਥੇ ਜਦੋਂ ਸ਼ੋਅ ਹੁੰਦੇ ਆ ਨਾ ਉਹ 2-2 ਕਿਲੋਮੀਟਰ ਤੱਕ ਮਿਊਜ਼ਿਕ ਸੁਣਦਾ ਹੁੰਦਾ। ਸੋ ਜਿਹੜੇ ਮਹਾਰਾ ਜਦੋਂ ਆਪਣਾ ਸਕਾਈਡੋਮ ਬਣਿਆ ਸੀ ਨਾ ਇਹਦੇ ਚ ਵੀ ਪ੍ਰੋਪਰ ਮਿਊਜ਼ਿਕ ਨਹੀਂ ਚੱਲਦਾ ਸੀਗਾ, ਬਾਅਦ ਚ ਉਹਨਾਂ ਨੇ ਜੋ ਵੀ ਅੰਦਰ ਕੁਛ ਕੰਸਟਰਕਸ਼ਨ ਵਗੈਰਾ ਕੀਤੀ ਉਹਦੇ ਨਾਲ ਜਿਹੜਾ ਮਿਊਜ਼ਿਕ ਆ ਬਾਊਂਸ ਹੋਣੋਂ ਹਟ ਗਿਆ। ਉੱਥੇ ਵੀ ਏਦਾਂ ਹੀ ਆ, ਉਹ ਕਹਿੰਦੇ ਸਾਡੇ ਨਾ ਘਰ ਹਿੱਲੀ ਜਾਂਦੇ ਬੈਠਿਆਂ ਦੇ, ਉਹ ਜਿਹੜੀ ਜ਼ਮੀਨ ਹੈ ਨਾ ਉੱਥੇ ਉਹਦੇ ਥੱਲੇ ਅਬਜ਼ਰਵਰ ਲਾਉਣਾ ਪੈਣਾ ਤਾਂ ਕਿ ਅਬਜ਼ਰਵ ਕਰੇ ਉਹ ਮਿਊਜ਼ਿਕ ਨੂੰ, ਉਹ ਲਾਇਆ ਨਹੀਂ ਹੈ। ਇਹਦੇ ਹੁਣ ਦੋ ਤਰੀਕੇ ਆ, ਇੱਕ ਤਾਂ ਕਹਿੰਦੇ ਸਾਡੇ ਸੁਣਦਾ ਹੀ ਬਹੁਤ ਉੱਚੀ ਆ, ਭਾਈ ਕੰਨਾਂ ਜ਼ਰੂਰ ਲੈ ਲਓ ਉਨਾ ਚਿਰ, ਜਾਂ ਕੁਰਸੀ ਡਾ ਕੇ ਮੇਜ ਰੱਖ ਲਓ ਮੂਹਰੇ ਪੈਗਲਾ ਨਾਲ ਮਿਊਜ਼ਿਕ ਸੁਣੋ ਨਾਲੇ ਕਰੋ ਫ੍ਰੀ ਦੀ ਟਿਕਟ ਆ, ਉਹਦਾ ਰੌਲਾ ਪਿਆ ਹੋਇਆ। ਔਰ ਪੈਰਾਮਾਊਂਟ ਫਾਈਨ ਫੂਡ ਸੈਂਟਰ ਇਹਨੇ ਆਪਦਾ ਇਹਦਾ ਨਾਮ ਲਾ ਦੇਣਾ ਜੀ ਹੁਣ ਉਹਨਾਂ ਨੇ ਜੂਨ 1 ਤੋਂ, ਉਹ ਕਹਿੰਦੇ ਇਹਨਾਂ ਨੇ ਪੈਸੇ ਨਹੀਂ ਦਿੱਤੇ, ਇਹ ਕਹਿੰਦਾ ਇਹ ਸਾਡਾ ਆਪਦਾ ਡਿਸੀਜਨ ਅਸੀਂ ਲਾ ਹੀ ਦੇਣਾ, ਸਾਨੂੰ ਲੋੜ ਨਹੀਂ ਹੈ ਜੀ। ਜਿਹੜੇ ਨਵੇਂ ਘਰ ਆ ਜਦ ਉਹਨਾਂ ਨੇ ਫਸਟ ਟਾਈਮ ਬਾਇਰ ਨੂੰ ਟੈਕਸ ਰਿਬੇਟ ਦਿੱਤਾ, ਉਹਨਾਂ ਜਿਹੜੇ ਬਿਲਡਰ ਆ ਉਹਨਾਂ ਦੀ ਸੇਲ ਹੀ ਬਹੁਤ ਵਧ ਗਈ, ਉਹ ਇੰਨੇ ਤਾਂ 10 ਸਾਲਾਂ 'ਚ ਨਹੀਂ ਸੇਲ ਵਧੀ ਸੀਗੀ ਜਿੰਨੀ ਹੁਣ ਵਧ ਗਈ। ਐਨੀਵੇ ਕੱਲ੍ਹ ਨੂੰ ਕੁਇਕ ਟਰੱਕ ਲੂਪ 'ਤੇ ਆਇਲ ਚੇਂਜ ਹੋ ਰਿਹਾ, $100 ਆਫ ਹੈ ਨੈਪਨੀ ਵਾਲੀ ਲੋਕੇਸ਼ਨ 'ਤੇ। ਹੋਰ ਖਬਰਾਂ 'ਚ, ਅੱਛਾ ਇੱਕ ਟਿਕਟ ਮੈਨੂੰ ਤਾਂ ਪਤਾ ਹੀ ਨਹੀਂ ਆਏ, ਮੱਕੜ ਕੌਣ ਆ ਜੀ, ਕੋਈ ਰਿਪੋਰਟਰ ਰਿਪਾਰਟਰ ਪੱਗ ਜੀ ਬਣੀ ਹੋਈ ਸੀ ਮੁੰਡੇ ਦੇ, ਉਹ ਇੱਕੋ ਹੀ ਆ, ਮੱਕੜ ਠੋਕਤਾ, ਮੱਕੜ ਚੱਕਤਾ, ਮੱਕੜ ਆਹ ਕਰਤਾ, ਅਤੇ ਮੈਂ ਕਿਹਾ ਯਾਰ ਹੋਇਆ ਕੀ ਆ। ਉਹ ਫਿਰ ਇੱਕ ਰੀਲ ਜੀ ਦੇਖੀ ਕਿਸੇ ਸਿੰਗਰ ਸੁੰਗਰ ਨੂੰ, ਉਹਨੇ ਕਹਿਤਾ ਜੀ ਮੇਰਾ ਤੇਰਾ ਪਹਿਲਾਂ ਘਰੇ ਸੱਦਿਆ ਉਹਨੂੰ, ਉਹ ਪੋਡਕਾਸਟਿੰਗ ਕਰ, ਫਿਰ ਕਹਿੰਦਾ ਮੇਰਾ ਦਿਲ ਨਹੀਂ ਕਰਦਾ, ਤੇਰੇ ਕਰਨਾ ਨਹੀਂ ਚਾਹੀਦਾ ਸੀ, ਤੈਨੂੰ ਸੱਦਣਾ ਨਹੀਂ ਚਾਹੀਦਾ ਸੀ, ਉਹਨੇ ਇੱਕ ਗਾਣਾ ਜਿਹਾ ਕੱਢਤਾ, ਉਹ ਗਾਣੇ 'ਚ ਮੱਕੜ ਫੇਰ ਠੋਕਤਾ। ਐਨੀਵੇ ਜਿਹੜੇ ਰਿਪੋਰਟਰ ਵਗੈਰਾ ਭਾਈ ਧਿਆਨ ਨਾਲ ਲਓ ਜੀ, ਗੁਰਪ੍ਰੀਤ ਸਮਰਾ ਉਹਨਾਂ ਦਾ ਸੁਨੇਹਾ ਸੁਣੋ ਤੇ ਆਏ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
16: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਬਾਅਦ ਹੁਣ ਇਮੀਗ੍ਰੇਸ਼ਨ ਵਕੀਲਾਂ ਦੀ ਵਾਰੀ ਆਈ ਹੈ, ਜਿਨ੍ਹਾਂ ਨੇ ਝੂਠੇ ਦਾਅਵੇ ਦਾਖਲ ਕਰਵਾ ਕੇ ਇਮੀਗ੍ਰੇਸ਼ਨ ਅਦਾਲਤਾਂ ਦੀਆਂ ਅਰਜ਼ੀਆਂ ਦੇ ਢੇਰ ਲਾ ਦੇ। ਇਹ ਇੱਥੇ ਵੀ ਹੋਣਾ ਚਾਹੀਦਾ, ਇੱਥੇ ਵੀ ਢੇਰ ਲਾਏ ਹੋਏ ਇਮੀਗ੍ਰੇਸ਼ਨ ਵਾਲਿਆਂ ਨੇ।
14: ਪੰਜਾਬੀ ਬਾਏ ਨੇਚਰ, ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-905-2631।
2: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
17: Indian Fruitland, one stop for all your grocery needs.
18: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: Indian Fruitland ਹੈ ਸੱਚੀ one stop for all your grocery needs. ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ Indian Fruitland ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, on 25 Sandalwood Parkway, near Horantro Street, Brampton.
0: ਮੇਰੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ। ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002।
19: कल्चर ऑफ पंजाब, आपका डेली एंटरटेनमेंट डोज।
20: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
0: आई एम डेव टाटला एंड यू आर नॉट। ਪੰਜਾਬ ਹੁਣ ਪਾਕਿਸਤਾਨ ਖੁਫੀਆ ਏਜੰਸੀ ISI ਦੇ ਸਿੱਧੇ ਨਿਸ਼ਾਨੇ ਤੇ ਹੈ। ਮਿਲ ਗਏ ਸਬੂਤ ਕਹਿੰਦੇ ਪੰਜਾਬ ਵਿੱਚ ਜਸੂਸੀ ਅਤੇ ਨਸ਼ਾ ਤਸਕਰੀ ਨਾਲ ਜੁੜੇ ਇੱਕ ਵੱਡੇ ਨੈਟਵਰਕ ਦੇ ਸੰਕੇਤ ਸਾਹਮਣੇ ਆਏ ਹਨ। ਕੇਂਦਰੀ ਜਾਂਚ ਏਜੰਸੀਆਂ ਅਤੇ ਪੰਜਾਬ ਪੁਲਿਸ ਨੂੰ ਸ਼ੱਕ ਹੈ। ਆਪਣੇ ਐਵਰੈਸਟ ਟਰਾਂਸਪੋਰਟ ਵਾਲੇ ਵੀਰ, ਇਹਨਾਂ ਨੂੰ ਜੀ ਏਜ਼ ਦਾ ਡਰਾਈਵਰ ਚਾਹੀਦੇ ਨੇ, ਆਟੋ ਪਾਰਟ ਦੇ ਡੈਡੀਕੇਟਡ ਰਨ ਨੇ। ਡੇਲੀ ਤੁਸੀਂ ਸ਼ਾਮ ਨੂੰ ਘਰੇ ਹੋਵੋਗੇ, ਬੱਚਿਆਂ ਵਿੱਚ 3000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਵਧੀਆ ਕੰਪਨੀਆਂ ਟਾਈਮ ਸਿਰ ਪੈਸੇ ਮਿਲਦੇ ਨੇ। 905-846-2229, 846-2229, 846-2229, ਐਕਸਟੈਂਸ਼ਨ 4। ਅੰਮ੍ਰਿਤਸਰ ਲਾਗੇ 8 ਵਿਦੇਸ਼ੀ ਪਿਸਤੌਲ ਸਣੇ 5 ਗ੍ਰਿਫਤਾਰ ਕਰ ਲਏ ਗਏ ਨੇ। ਤੀਆਂ ਦਾ ਮੇਲਾ 21 ਜੂਨ ਨੂੰ ਹੋ ਰਿਹਾ ਜੀ, ਬੜੀ ਧੂਮਧਾਮ ਨਾਲ ਹੋ ਰਿਹਾ ਹੈ ਔਰ ਆਪਣੇ PSN ਕਨਵੈਨਸ਼ਨ ਸੈਂਟਰ ਚ ਹੋ ਰਿਹਾ ਹੈ। 905-799-0999 ਤੇ ਸਿੰਗਰ ਆ ਰਹੇ ਨੇ, DJ ਨਹੀਂ ਚੱਲੇਗਾ ਉੱਥੇ, ਸਿੰਗਰ ਆ ਰਹੇ ਨੇ, ਸਿੰਗਰਾਂ ਨੇ ਤੁਹਾਨੂੰ ਐਂਟਰਟੇਨ ਕਰਨਾ ਹੈ। ਕੱਲ ਨੂੰ ਦੁਪਹਿਰੇ 12-1 ਵਜੇ ਤੋਂ ਬਾਅਦ ਟਿਕਟਾਂ ਅਵੇਲੇਬਲ ਨੇ, ਉਹਦੀ ਵੀ ਗੱਲਬਾਤ ਕਰਦੇ ਹਾਂ। ਹਰਪ੍ਰੀਤ ਜੀ ਸਾਡੇ ਨਾਲ ਸਟੂਡੀਓ ਚ ਨੇ। ਹਰਪ੍ਰੀਤ ਜੀ,
1: ਬਖੋਦੇਵ ਜੀ, ਇਸ ਤੋਂ ਜਿੱਥੇ ਆਪਾਂ ਵਿਜ਼ਿਟਰ ਟਰੈਵਲ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀਗੇ, ਅੱਜ ਇੱਕ ਮੈਂ ਸਪੈਸ਼ਲ ਪਲਾਨ ਦੀ ਗੱਲ ਕਰਨ ਲੱਗੀ ਹਾਂ, ਕਿਉਂਕਿ ਜਦੋਂ ਵੀ ਆਪਾਂ ਕਦੇ ਵੀ ਇਸ ਗੱਲ ਦੀ ਗੱਲ ਕਰਦੇ ਹਾਂ ਕਿ ਕੋਈ ਮੈਡੀਕਲ ਐਮਰਜੈਂਸੀ ਆ ਜਾਵੇ, ਕੋਈ ਹਸਪਿਟਲਾਈਜੇਸ਼ਨ ਹੋ ਜਾਵੇ, ਕਿਸੇ ਤਰ੍ਹਾਂ ਦੇ ਬੰਦੇ ਨੂੰ ਕੋਈ ਡਿਸੇਬਿਲਟੀ ਹੋ ਜਾਵੇ, ਸੋ ਉਸ ਟਾਈਮ ਦੇ ਉੱਪਰ ਮੋਸਟ ਆਫ ਦਾ ਟਾਈਮ ਜਿਹੜਾ ਹੈਗਾ ਆ ਅਸੀਂ ਵੀ ਜ਼ਿਆਦਾਤਰ ਇਨਕਮ ਰਿਪਲੇਸਮੈਂਟ ਦੀ ਕਵਰੇਜ ਦੀ ਗੱਲ ਕਰਦੇ ਹਾਂ ਅਤੇ ਜਿੰਨੇ ਸਾਡੇ ਲਿਸਨਰਸ ਹੈਗੇ ਆ ਜਿਨ੍ਹਾਂ ਦੇ ਕੋਲ ਡਿਸੇਬਿਲਟੀ ਇੰਸ਼ੋਰੈਂਸ ਹੈਗੀ ਆ ਉਹਨਾਂ ਦੇ ਕੋਲ ਵੀ ਇਨਕਮ ਰਿਪਲੇਸਮੈਂਟ ਇੰਸ਼ੋਰੈਂਸ ਆ ਉਹਦਾ ਮਤਲਬ ਇਹ ਹੈਗਾ ਆ ਕਿ ਕੱਲੂ ਅਗਰ ਕੋਈ ਇੰਜਰੀ ਹੋ ਜਾਂਦੀ ਆ ਕੋਈ ਸਿਕਨੈਸ ਹੋ ਜਾਂਦੀ ਆ ਅਸੀਂ ਮਹੀਨਾ ਦੋ ਮਹੀਨੇ ਪੰਜ ਮਹੀਨੇ ਕੰਮ ਤੇ ਨਹੀਂ ਜਾ ਸਕਦੇ ਉਸ ਸਿਚੁਏਸ਼ਨ ਦੇ ਵਿੱਚ ਜਿਹੜੀ ਸਾਡੀ ਇਨਕਮ ਹੈਗੀ ਆ ਉਹ ਬੰਦ ਹੁੰਦੀ ਆ ਉਹਨੂੰ ਰਿਪਲੇਸ ਕਿੱਦਾਂ ਕੀਤਾ ਜਾਵੇ ਬਟ ਇਹ ਜਿਹੜਾ ਪਲਾਨ ਹੈਗਾ ਕਿਉਂਕਿ ਇਨਕਮ ਰਿਪਲੇਸਮੈਂਟ ਆ ਇਸ ਕਰਕੇ ਜੇ ਆਪਾਂ ਇੱਕ ਲਿਮਿਟ ਤੋਂ ਜ਼ਿਆਦਾ ਦੀ ਇਨਕਮ ਦੇ ਬੈਨੀਫਿਟ ਦਾ ਚੂਜ਼ ਕਰਦੇ ਹਾਂ ਤਾਂ ਇੰਸ਼ੋਰੈਂਸ ਕੰਪਨੀ ਪ੍ਰੂਫ ਮੰਗਦੀ ਆ ਸੋ ਹੁਣ ਜਿਹੜੇ ਸੈਲਫ ਇੰਪਲੋਇਡ ਪਰਸਨ ਹੈਗੇ ਆ ਕੋਈ ਟਰੱਕ ਡਰਾਈਵਰ ਲੈ ਲਈਏ ਰੈਨੋਵੇਸ਼ਨ ਲੈ ਲਈਏ ਕੰਸਟਰਕਸ਼ਨ ਲੈ ਲਈਏ ਉਹਨਾਂ ਦੇ ਵਿੱਚ ਇਹ ਹੁੰਦਾ ਕਿ ਨੈੱਟ ਇਨਕਮ ਕਾਫੀ ਘੱਟ ਸ਼ੋਅ ਕੀਤੀ ਹੁੰਦੀ ਆ ਕਿਉਂਕਿ ਉਹਨਾਂ ਦੇ ਰੈਗੂਲਰ ਜਿਹੜੇ ਖਰਚੇ ਹੈਗੇ ਆਪਣੇ ਕੰਮ ਦੇ ਨਾਲ ਰਿਲੇਟਡ ਉਹ ਸਾਰੇ ਕੱਢ ਕੇ ਐਕਸਪੈਂਸਿਸ ਸਾਰਾ ਕੁਝ ਕੱਢ ਕੇ ਉਹਨਾਂ ਦੀ ਨੈੱਟ ਇਨਕਮ ਘੱਟ ਹੁੰਦੀ ਹੈ ਇਸੇ ਕਰਕੇ ਉਹਨਾਂ ਦੇ ਕੋਲ ਜਿਹੜਾ ਡਿਸੇਬਿਲਟੀ ਦਾ ਬੈਨੀਫਿਟ ਹੈਗਾ ਉਹ ਕਾਫੀ ਘੱਟ ਅਮਾਊਂਟ ਦਾ ਹੁੰਦਾ ਹੁਣ ਰੈਗੂਲਰ ਲਈ ਬੰਦਾ $6,000-$7,000 ਜਾਂ $8,000-$10,000 ਬਣਾਉਂਦਾ ਹੋਊਗਾ ਕਿਉਂਕਿ ਨੈੱਟ ਇਨਕਮ ਘੱਟ ਸ਼ੋਅ ਕੀਤੀ ਹੈ ਇਸ ਕਰਕੇ ਡਿਸੇਬਿਲਟੀ ਦਾ ਬੈਨੀਫਿਟ ਸਿਰਫ $2,000 ਦਾ ਲਿਆ ਜੇ ਹੁਣ ਬੰਦੇ ਦੀ ਇਨਕਮ $8,000-$10,000 ਦੀ ਆ ਤੇ $2,000 ਦੇ ਨਾਲ ਅਗਰ ਉਹਨਾਂ ਨੂੰ $2,000 ਦਾ ਬੈਨੀਫਿਟ ਮਿਲ ਵੀ ਗਿਆ ਤਾਂ ਘਰ ਦੇ ਖਰਚੇ ਕਿੱਦਾਂ ਕਵਰ ਹੋਣੇ
0: ਬਿਲਕੁਲ
1: ਸੋ ਇਸ ਕਰਕੇ ਇਹਦੇ ਨਾਲ ਤੁਸੀਂ ਇੱਕ ਲੋਨ ਇੰਸ਼ੋਰੈਂਸ ਐਡ ਆਨ ਕਰਵਾ ਸਕਦੇ ਆ ਸੋ ਇੰਸ਼ੋਰੈਂਸ ਕੰਪਨੀਜ਼ ਨੇ ਇਸ ਗੱਲ ਦੀ ਆਪਸ਼ਨ ਦਿੱਤੀ ਆ ਕਿ ਜਿੰਨੇ ਵੀ ਤੁਹਾਡੇ ਲੋਨ ਹੈਗੇ ਆ ਚਾਹੇ ਉਹ ਮੋਰਗੇਜ ਦਾ ਲੋਨ ਆ ਚਾਹੇ ਤੁਹਾਡੀ ਕੋਈ ਗੱਡੀ ਦੀ ਲੀਜ਼ ਜਾਂ ਫਾਈਨੈਂਸ ਦੀ ਇੰਸਟਾਲਮੈਂਟ ਹੈਗੀ ਆ ਤੁਹਾਡਾ ਕੋਈ RRSP ਦਾ ਲੋਨ ਆ ਤੁਹਾਡਾ ਕੋਈ ਸਟੂਡੈਂਟ ਲੋਨ ਆ ਸੋ ਇਹਨਾਂ ਸਾਰੇ ਲੋਨਸ ਦੀਆਂ ਇੰਸਟਾਲਮੈਂਟ ਤੁਸੀਂ ਇਸ ਕਵਰੇਜ ਦੇ ਨਾਲ ਲੈ ਸਕਦੇ ਆ ਇਹਦੇ ਲਈ ਖਾਸੀਅਤ ਇਹਦੀ ਇਹ ਹੈਗੀ ਆ ਕਿ ਇਹ ਇਨਕਮ ਰਿਪਲੇਸਮੈਂਟ ਤੋਂ ਸੈਪਰੇਟ ਆ ਸੋ ਤੁਸੀਂ ਦੋਨੋਂ ਪਾਲਿਸੀਜ਼ ਵੀ ਰੱਖ ਸਕਦੇ ਆ ਦੂਜੀ ਚੀਜ਼ ਇਹ ਹੈਗੀ ਆ ਕਿ ਜੇ ਕਲੇਮ ਆ ਜਾਂਦਾ ਹੈਗਾ ਆ ਤਾਂ ਇਸ ਦੀ ਕਲੇਮ ਦੇ ਲਈ ਕੋਈ ਇਨਕਮ ਪ੍ਰੂਫ ਨਹੀਂ ਲੈਣਾ ਉਹਨਾਂ ਨੇ
0: ਠੀਕ ਹੈ
1: ਕਿਉਂਕਿ ਮੋਰਗੇਜ ਦਾ ਪ੍ਰੂਫ ਲੈਣਗੇ ਉਹ ਕਿ ਤੁਹਾਡੀ ਕਿੰਨੀ ਮੋਰਗੇਜ ਦੀ ਇੰਸਟਾਲਮੈਂਟ ਜਾਂਦੀ ਸੀਗੀ ਉਹਦਾ ਪ੍ਰੂਫ ਤੁਸੀਂ ਦੇ ਸਕਦੇ ਆ ਗੱਡੀ ਦੀ ਲੀਜ਼ ਫਾਈਨੈਂਸ ਦੀ ਕਿੰਨੀ ਕਿਸ਼ਤ ਜਾਂਦੀ ਹੈ ਤੁਸੀਂ ਉਹਦਾ ਪ੍ਰੂਫ ਦੇ ਸਕਦੇ ਆ ਸੋ ਜਿਹੜੇ ਵੀ ਤੁਹਾਡੇ ਲੋਨ ਵਾਲੇ ਚੀਜ਼ਾਂ ਹੈਗੀਆਂ ਆ ਉਹਨਾਂ ਦੀ ਕਿਹੜੀ ਇੰਸਟਾਲਮੈਂਟ ਜਾਂਦੀ ਆ ਉਹਦਾ ਪ੍ਰੂਫ ਹੀ ਉਹ ਲੈਣਗੇ ਤੇ ਇਹਦੇ ਨਾਲ ਤੁਸੀਂ ਆਪਣੀ ਕਵਰੇਜ ਨੂੰ ਐਨਹੈਂਸ ਕਰ ਸਕਦੇ ਆ ਸੋ ਜਿੰਨੀ ਤੁਹਾਡੇ ਕੋਲ ਆਲਰੇਡੀ ਕਵਰੇਜ ਹੈਗੀ ਆ ਉਸ ਦੇ ਵਿੱਚ ਐਕਸਟਰਾ ਕਵਰੇਜ ਤੁਸੀਂ ਹੁਣ ਨਾਲ ਐਡ ਕਰ ਸਕਦੇ ਆ ਤਾਂ ਕਿ ਤੁਹਾਡੇ ਜਿਹੜੇ ਖਰਚੇ ਹੈਗੇ ਆ ਉਹ ਪ੍ਰੋਪਰ ਤੌਰ ਤੇ ਕਵਰ ਹੋ ਸਕਣ ਜਿੱਥੇ $2,000 ਤੱਕ ਦਾ ਆਪਣਾ ਲਾਈਫ ਜਿਹੜਾ ਇਨਕਮ ਰਿਪਲੇਸਮੈਂਟ ਦਾ ਬੈਨੀਫਿਟ ਤੁਸੀਂ ਲਿਆ ਆ ਨਾਲ ਤੁਸੀਂ ਅਗਰ $4,000-$5,000 ਦਾ ਇਹ ਵਾਲੀ ਕਵਰੇਜ ਵੀ ਐਡ ਆਨ ਕਰਨਾ ਚਾਹੁੰਦੇ ਆ ਤਾਂ ਡੈਫੀਨੇਟਲੀ ਦੋਨਾਂ ਨੂੰ ਕਵਰ ਕੀਤਾ ਜਾ ਸਕਦਾ ਆ ਸੋ ਕੋਈ ਵੀ ਤੁਹਾਨੂੰ ਡਿਟੇਲ ਚਾਹੀਦੀ ਆ ਕਿੰਨਾ ਇਹਦਾ ਪ੍ਰੀਮੀਅਮ ਆਉਂਦਾ ਹੈਗਾ ਆ ਕਿੰਨੇ ਟਾਈਮ ਦੇ ਲਈ ਤੁਸੀਂ ਕਵਰੇਜ ਲੈਣੀ ਆ ਕੋਈ ਵੇਟਿੰਗ ਪੀਰੀਅਡ ਰੱਖਣਾ ਕਿ ਨਹੀਂ ਰੱਖਣਾ ਸੋ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ ਨੰਬਰ ਹੈਗਾ ਜੀ 416-817-6500-416-817-5500
6: ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 647-429-4040 ਲਾਈਵ ਕੁਕਿੰਗ ਕਰਾਉਣੀ ਆ ਘਰੇ ਨੋ ਪ੍ਰੋਬਲਮ 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 647-429-4040
21: ਆ ਭੈਣੇ ਖਰੀਦ ਲਿਆ ਗਹਿਣੇ
22: ਕਿੱਥੇ
21: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ
22: ਕਿੱਥੇ ਨਹੀਂ ਮਿਲਿਆ ਚੰਗਾ ਸੋਨਾ
21: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
22: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
23: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
24: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 bedroom 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 feet ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
0: ਹਰਪ੍ਰੀਤ ਜੀ ਆਪਾਂ ਸਾਡੇ ਬਿਜ਼ਨਸ ਕਰਨਾ ਚਾਹੁੰਦੇ ਬਹੁਤ ਸਾਰੇ
1: ਹਾਂਜੀ
0: ਉਹ ਪੀਜ਼ਾ ਸਟੋਰ ਲੈ ਲਿਆ ਕੋਈ ਇਸ ਤਰ੍ਹਾਂ ਦੇ 4-5 lakh ਦੀ ਚੀਜ਼ ਲੈ ਲਈ 5-6 hours ਮਸਾਂ ਵੱਜਦਾ ਮਹੀਨੇ ਦਾ ਮਹੀਨੇ ਦਾ ਤੇ ਜੇ ਤੁਸੀਂ ਕਾਟੇਜ ਲਵੋ 1 lakh ਦੀ ਇਨਕਮ ਆ ਸੋ ਫਾਰ ਦੂਜੇ ਸਾਲ ਦੇ ਵਿੱਚ ਆ ਹੁਣ ਤੀਜਾ ਸਾਲ ਚੱਲਣਾ ਸੋ ਪੀਜ਼ੇ ਬਣਨ ਵਾਲੇ ਬਣਾਓ ਸਾਰਾ ਦਿਨ ਧੱਕੇ ਖਾਓ ਉੱਥੇ ਕਮਿਸ਼ਨ ਦਿਓ ਜੇ ਪ੍ਰੋਪਰਟੀ ਮੈਨੇਜਮੈਂਟ ਰੱਖਣੀ ਆ ਵੀ ਉਹੀ ਸਾਰਾ ਉੱਥੇ ਕਰਨ ਫੇਰਦਾ ਹੈ ਵੀ ਤੁਸੀਂ ਇੱਥੋਂ ਬੈਠੇ ਸਾਰਾ ਕੁਝ ਕਰ ਸਕਦੇ
1: ਹੋ।
0: ਖੈਰ ਤੁਸੀਂ ਜਤਿੰਦਰ ਬਾਈ ਨਾਲ ਗੱਲ ਕਰ ਲਓ 416-265-22-265-22 ਉਹਨਾਂ ਦਾ ਨੰਬਰ ਹੈ।
5: ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
8: ਓ ਤੂੰ ਰੇਫੜਾ,
5: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ। ਓ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ।
0: ਅਭਿਸ਼ੇਕ ਜੀ ਸਾਡੇ ਨਾਲ ਹਾਜ਼ਰ ਨੇ, ਉਹਨਾਂ ਨਾਲ ਗੱਲ ਕਰਦੇ ਹਾਂ, ਦੇਖਦੇ ਹਾਂ ਕੀ ਕਹਿੰਦੇ ਆ।
9: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਡੀਲਸ ਲੈ ਕੇ ਆਇਆ ਜੀ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ, ਬ੍ਰਾਂਡ ਨਿਊ ਘਰ, 5,90,000 ਦੀ ਪਰਚੇਸ ਪ੍ਰਾਈਸ ਹੈ, ਅਵੇਲੇਬਲ ਹੈ ਸਿਰਫ 4,75,000 ਚ। ਹਾਂਜੀ, ਆਲਮੋਸਟ 1.25 ਲੱਖ ਡਾਲਰ ਦਾ ਡਿਸਕਾਊਂਟ ਹੈ। ਵਾਟਰਲੂ ਦੇ ਅੰਦਰ 2 ਬੈਡਰੂਮ 2 ਬਾਥਰੂਮ ਦਾ ਕੌਂਡੋ 3,99,000 ਦੇ ਅੰਦਰ। ਬ੍ਰੈਂਪਟਨ ਦੇ ਅੰਦਰ ਸਪੈਸ਼ਲ ਡੀਲ, ਡੀਟੈਚ ਘਰ ਬੈਕ ਸਪਲਿਟ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 3 ਕਿਚਨ 3 ਵਾਸ਼ਰ ਡਰਾਇਰ ਸਪੇਸ, 8 ਗੱਡੀਆਂ ਦੀ ਪਾਰਕਿੰਗ, ਲਿਸਟ ਪ੍ਰਾਈਸ ਓਨਲੀ 899,000। ਇਹ ਡੀਲ ਮਾਰਕੀਟ ਚ ਨਹੀਂ ਰਹੇਗੀ ਬਹੁਤ ਦੇਰ ਲਈ। ਕਮਰਸ਼ੀਅਲ ਆਫਿਸ ਸਪੇਸ ਅਵੇਲੇਬਲ ਹੈ ਰੈਂਟ ਲਈ ਸਟੀਲਸ ਐਂਡ ਟੋਰ ਰੂਮ ਦੇ ਉੱਤੇ। ਇਹਦੇ ਨਾਲ ਨਾਲ ਬਿਲਡਰ ਦੇ ਸਪੈਸ਼ਲ ਪ੍ਰਮੋਸ਼ਨ ਸਪੈਸ਼ਲ ਆਫਰ ਅਵੇਲੇਬਲ ਨੇ। ਸਾਨੂੰ ਹੁਣੇ ਕਾਲ ਕਰੋ 647-792-7000 647-792-7000
0: ਥੈਂਕ ਯੂ ਸਰ। ਧਰੰਦਰ ਮੂਵੀ ਜਿਹੜੀ ਆਈ ਸੀਗੀ ਉਹਦਾ ਜਿਹੜਾ ਪ੍ਰੋਡਕਸ਼ਨ ਡਿਜ਼ਾਈਨਰ ਹੈ ਉਹਦੇ ਜਬਰ ਜਨਾਹ ਦੇ ਕੇਸ ਦਰਜ ਹੋ ਗਏ। ਇਰਾਨ ਅਮਰੀਕਾ ਦਾ ਸਮਝੌਤਾ ਦੀ ਚਰਚਾ ਤੇਜ਼ ਹੋ ਗਈ, ਕਹਿੰਦੇ ਜਿਹੜਾ ਹਰਮੋਜ਼ ਹੈ ਉਹਨੂੰ ਖੋਲ ਦਿੱਤਾ ਜਾਏਗਾ, ਖੋਲੇ ਨਾ ਖੋਲੇ ਆਪਾਂ ਤੁਹਾਡੇ ਪੈਸੇ ਬਚਾਉਂਦੇ ਹਾਂ। ਲੈ ਕੇ ਚੱਲਦੇ ਹਾਂ ਗ੍ਰੈਂਡ ਫਰਨੀਚਰ ਤੇ ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ। ਹਾਂਜੀ
10: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਫਰਨੀਚਰ ਦੀ ਤੁਸੀਂ ਕੋਈ ਵੀ ਬਾਈ ਕਰਨੀ ਚਾਹੁੰਦੇ ਇਸ ਵੀਕਐਂਡ ਦੇ ਉੱਪਰ, ਭਾਰੀ ਡਾਲਰਾਂ ਦੀ ਸੇਵਿੰਗ ਤਾਂ ਤੁਹਾਡੀ ਹੋਣੀ ਹੋਣੀ ਆ। ਹਰੇਕ ਪਰਚੇਜ਼ ਨਾਲ ਤੁਹਾਨੂੰ ਤੋਹਫਾ ਦਿੱਤਾ ਜਾਣਾ, ਸੋ 20,000 ਸਕੁਅਰ ਫੁੱਟ ਸ਼ੋਰੂਮ ਦੇ ਵਿੱਚ ਤੁਹਾਡਾ ਵੈਲਕਮ ਕੀਤਾ ਜਾਣਾ। ਚਾਹੇ ਤੁਸੀਂ ਪਰਿਵਾਰਾਂ ਨੇ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, 25-30 ਸੈੱਟ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ, ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਬਣਵਾਉਣਾ ਚਾਹੁੰਦੇ ਹੋ ਮੈਜ਼ਰਮੈਂਟ ਦੇ ਅਕੋਰਡਿੰਗਲੀ ਉਹ ਵੀ ਬਣ ਸਕਦੇ ਨੇ, ਰੀਅਲ ਲੈਦਰ ਤੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਇਸ ਵੀਕਐਂਡ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ 3 ਦਿਨ ਤੁਹਾਡੀ ਭਾਰੀ ਡਾਲਰਾਂ ਦੀ ਸੇਵਿੰਗ ਹੋ ਸਕਦੀ ਆ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣ ਪਰਿਵਾਰ। ਤੇ ਨਾਲ ਦੀ ਨਾਲ ਮੈਂ ਡੀਲ ਦੇ ਦੇਣਾ ਪਰਿਵਾਰਾਂ ਨੂੰ, ਜਿਨ੍ਹਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦੇ ਲਈ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਨਾਲ, ਥੱਲੇ ਸਾਰੀ ਸਟੋਰੇਜ ਬਣ ਜਾਣੀ ਆ। ਤੁਸੀਂ ਮਾੜਾ ਜਿਹਾ ਮੈਟਰਸ ਨੂੰ ਇਸ਼ਾਰਾ ਦੇਣਾ, ਮੈਟਰਸ ਉੱਪਰ ਚੱਲ ਜਾਣਾ, ਥੱਲੇ ਸਾਰੀ ਸਟੋਰੇਜ ਬਣ ਜਾਣੀ। ਸੋ ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡਰੈਸਰ ਦੇ ਡਰੋਰ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ ਵੀ ਲੱਗਾ ਹੋਇਆ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਕੱਲਾ ਬੈੱਡ ਨਹੀਂ, ਪੂਰਾ ਬੈੱਡਰੂਮ ਸੈੱਟ ਦੀ ਡੀਲ ਦੇਣ ਲੱਗੇ ਆ। ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਜਿਹੜਾ ਤੁਸੀਂ 4,000 ਡਾਲਰ ਦਾ ਲੈਂਦੇ ਆਇਓ, ਪਰ ਵੀਕਐਂਡ ਸਪੈਸ਼ਲ ਫਰਾਈਡੇ ਸੈਟਰਡੇ ਸੰਡੇ ਜਿੰਨੇ ਵੀ ਪਰਿਵਾਰ ਪਹੁੰਚਣਗੇ 1499 ਡਾਲਰ ਦੇ ਵਿੱਚ, 1499 ਦੇ ਵਿੱਚ ਤੁਸੀਂ ਇਹ ਬੈੱਡਰੂਮ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਤੋਹਫਾ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਪੂਰਾ ਬੈੱਡਰੂਮ ਸੈੱਟ 1499 ਡਾਲਰ ਦਾ, 1499 ਦਾ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਭਾਜੀ।
0: ਬੜੀ ਮਿਹਰਬਾਨੀ ਸਰ। ਮਿਸਾਗਾ ਵਿੱਚ ਅੱਜ ਸਵੇਰੇ 1:30 ਵਜੇ ਇੱਕ ਘਰ ਵਿੱਚ ਦਾਖਲ ਹੋ ਕੇ ਕੀਤੇ ਗਏ ਹਮਲੇ ਦੌਰਾਨ 2 ਵਿਅਕਤੀਆਂ ਦੇ ਛੁਰੇ ਮਾਰੇ ਗਏ। ਇਹ ਘਟਨਾ ਹਾਈਵੇ 401 ਅਤੇ ਮੇਵਿਸ ਦੀ ਦੱਸੀ ਜਾ ਰਹੀ ਹੈ। ਟਰੱਕ ਖਰੀਦਣੇ ਆ ਤਾਂ ਆ ਸੁਣੋ,
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
25: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
13: ਉਨਾ ਇੰਨੇ ਪਰੇਸ਼ਾਨ ਕਾਦੀ ਹੈ ਫਰਸਟ੍ਰੇਸ਼ਨ?
15: ਉਹ ਕੀ ਦੱਸਾਂ, ਕਰਨਾ ਇੱਕ ਫੰਕਸ਼ਨ
13: ਤੇ ਚੱਲ ਫਿਰ ਟਿੱਕਾ ਜੰਕਸ਼ਨ।
16: ਟਿੱਕਾ ਜੰਕਸ਼ਨ 100 ਤੋਂ 125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ, 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫੋਰ 70 ਪੀਪਲ।
25: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ। 295 ਕੁਈਨ ਸਟਰੀਟ, ਬ੍ਰੈਂਪਟਨ, ਬਰਗਰ ਕਿੰਗ ਪਲਾਜ਼ਾ ਦੇ ਅੰਦਰ। 6477356072, 647-735-6072।
26: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
27: ਕਲਚਰ ਆਫ ਪੰਜਾਬ।
28: ਕਲਚਰ ਆਫ ਪੰਜਾਬ
26: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609, 416-670-0609।
27: ਕਲਚਰ ਆਫ ਪੰਜਾਬ।
28: ਕਲਚਰ ਆਫ ਪੰਜਾਬ।
29: ਲੋ ਜੀ, ਸਾਡੀ ਲਾਈਨ ਮਿਲ ਚੁੱਕੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ। ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ, ਵੈਲਕਮ ਟੂ ਦਾ ਸ਼ੋ।
30: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ, ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ। ਬਹੁਤ ਲੋ ਇਨਵੈਂਟਰੀ ਰਹਿ ਗਈ ਹੈ, ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ। 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ, ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ, ਉਹਨਾਂ ਵਾਸਤੇ 85 ਇੰਚ 999 ਦਾ, ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ। ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਨੰਬਰ ਹੈ। ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ। $700 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਦੇ ਵਿੱਚ। ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਇੰਸਿਸ ਨੂੰ ਮਿਸ ਨਾ ਕਰਨਾ, ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ, ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ, ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499, ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ। ਤੇ ਫ੍ਰੀ ਹੋਮ ਡਿਲੀਵਰੀ ਹੈ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828।
29: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
30: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
29: ਆਲਰਾਈਟ, ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32। 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
31: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
32: ਨਹੀਂ ਨਹੀਂ,
31: ਤੂੰ ਚੋਰ ਹੈ,
32: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ, ਚੋਰ ਹੈ ਤੂੰ।
2: ਕ੍ਰਿਮੀਨਲ ਡਿਫੈਂਸ ਲਾਇਰ ਸਕਾਟਨ ਲਾ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਬੇਲ ਹੇਅਰਿੰਗ ਡਰੰਕ ਡਰਾਈਵਿੰਗ ਘਰੇਲੂ ਝਗੜਾ ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ ਸਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਕਾਟਨ ਲਾ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਜਾਣੇ ਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ ਕਾਲ 6478715000
29: And you are not. ਦੁਨੀਆ ਤੇ ਕਾਹਦਾ ਗਿਲਵਾ ਕਾਹਦਾ ਗੁੱਸਾ ਜ਼ਖਮ ਤਾਂ ਆਪਣਿਆਂ ਨੇ ਹੀ ਦਿੱਤੇ ਨੇ
3: ਕੋਈ ਨਾ ਅੱਜ ਤੇਰੀ ਤਰੀ ਬਣਾਉ ਮੈਂ ਚਾਪਾ ਕੇ ਚੰਗਾ ਰਾਲਾ ਲਾਉ
29: ਕਿਉਂ ਇਹਦੇ ਮਗਰ ਪਏ ਹੋ ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਲਡ ਮੀਟ ਲੈ ਸਕਦੇ ਹੋ ਰੇ ਲੌਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
4: ਲੇਡੀਜ਼ ਐਂਡ ਜੈਂਟਲਮੈਨ ਡੇਵ ਟੈਟਲਰ
6: ਯੇਅ ਟੈਟਲਰ
29: ਫੇਰ ਸੁਣ ਲਓ ਮਈ 28 ਜਿਹੜੀ ਕਿ ਕੱਲ ਨੂੰ ਹੈ ਥਰਸਡੇ ਵਾਲੇ ਦਿਨ ਆਪਣੇ ਨੈਪਨੀ ਵਾਲੀ ਲੋਕੇਸ਼ਨ ਹੈ ਕੁਇਕ ਟਰੱਕ ਲੂਬ ਵਾਲਿਆਂ ਦੀ ਉੱਥੇ $100 $1-2-3-4 ਨਹੀਂ 10 ਨਹੀਂ 20 ਨਹੀਂ $100 ਆਫ ਦਿੱਤਾ ਜਾ ਰਿਹਾ ਸਿਰਫ ਕੱਲ ਦੇ ਤਰੀਕ ਲਈ ਜਦੋਂ ਤੁਸੀਂ ਆਇਲ ਚੇਂਜ ਕਰਾਓਗੇ ਬਾਰਬੀਕਿਊ ਫ੍ਰੀ ਖਾਇਓ ਫ੍ਰੀ ਟਰੱਕ ਗਰੀਸ ਮਿਲੇਗਾ ਤੁਹਾਨੂੰ ਜਾਣਾ ਪਏਗਾ ਤੁਹਾਨੂੰ ਕੁਇਕ ਟਰੱਕ ਲੂਬ ਦੀ ਨੈਪਨੀ ਵਾਲੀ ਲੋਕੇਸ਼ਨ ਜਦੋਂ ਉੱਧਰ ਜਾ ਰਹੇ ਹੋ ਜਿਹੜਾ ਫਲਾਇੰਗ ਜੇ ਆ ਉਹਦੇ ਨੇੜੇ ਹੈ 519-622-0660 519-622-0660 ਕੈਨੇਡਾ ਸਵੀਡਨ ਤੋਂ ਖਰੀਦੇਗਾ ਸਰਵੇਲੈਂਸ ਜਹਾਜ਼

0: ਜਿਹੜੇ ਅਪਲਾਇੰਸਸ ਆ
1: ਹਾਂਜੀ
0: ਬਹੁਤ ਸਾਰੇ ਕਹਿੰਦੇ ਆਪਾਂ ਰਿਪੇਅਰ ਕਰਾ ਲਓ ਇਹਨਾਂ ਨੂੰ, ਇਟਸ ਨੋਟ ਅ ਬੈਡ ਆਈਡੀਆ। ਜੇ 1000-1200 ਦਾ ਅਪਲਾਇੰਸਸ ਦਾ 100-150-150 ਲੱਖ ਦਾ ਕਰਾ ਲਓ, $1000 ਦਾ ਓਵਨ ਬਾਈ ਕਹਿੰਦਾ 1600 ਲੈ ਗਿਆ ਰਿਪੇਅਰ ਕਰਨ ਦਾ, ਨਵਾਂ 1000 ਦਾ। ਇਸੇ ਕਰਕੇ ਕਹਿੰਦੇ ਬ੍ਰਹਮ ਟੀਵੀ ਅਪਲਾਇੰਸਸ ਤੇ ਪਹਿਲਾਂ ਗੇੜਾ ਮਾਰ ਲਿਓ। ਟੋਰਾਂਟੋ ਵਿਚ 3 ਵੱਖ ਵੱਖ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਪੁਲਿਸ। ਟੋਰਾਂਟੋ ਵਿਚ ਮੋਟਰਸਾਈਕਲ ਹਾਦਸਿਆਂ ਵਿਚ 12 ਘੰਟਿਆਂ 'ਚ 2 ਦੀ ਵਿਅਕਤੀਆਂ ਦੀ ਮੌਤ ਹੋ ਗਈ। ਤਹਿਰਾਨ ਨੇ ਅਮਰੀਕਾ ਨਾਲ ਹਰਮੋਜ਼ ਨੂੰ ਖੋਲਣ ਦਾ ਫੈਸਲਾ ਕਰ ਲਿਆ। ਜਿਹੜੀ ਬਾਲ ਮਜ਼ਦੂਰੀ ਹੈ, ਜਿਹੜੇ ਯੰਗ ਬੱਚਿਆਂ ਨੂੰ ਰੱਖਦੇ ਆ, ਇਹਦੇ ਵੀ ਦੋ ਹਿੱਸੇ ਨੇ ਹਰਪ੍ਰੀਤ ਜੀ।
1: ਹਾਂਜੀ,
0: ਜੇ ਛੋਟੇ ਬੱਚੇ ਨੂੰ 10-12 ਸਾਲ ਦੇ ਬੱਚੇ ਨੂੰ, ਮੀਡੀਆ ਦੀ ਗੱਲ ਕਰਦਾ ਇੱਥੇ ਦਾ ਜਿਹੜਾ ਹੁੰਦਾ ਹੋਈ ਜਾਵੇ, ਉੱਥੇ ਜਿਹੜੇ ਬੱਚੇ ਆ, ਜੇ ਤਾਂ ਮੈਂ ਉਹਨੂੰ ਕੰਮ ਤੇ ਰੱਖਦਾ ਫਲਗਲਾ ਰੱਖਦੇ ਭਾਂਡੇ ਚੱਕਣ ਨੂੰ ਧੋਣ ਨੂੰ, ਉਹਨੂੰ 2-3 ਵਕਤ ਦੀ ਰੋਟੀ ਮਿਲ ਜਾਂਦੀ ਆ। ਜੇ ਨਹੀਂ ਰੱਖਦਾ ਉਹ ਭੁੱਖਾ ਮਰਦਾ। ਹੁਣ ਜਿਹੜੇ ਬਾਲ ਮਜ਼ਦੂਰ ਆ ਉਹਨਾਂ ਦੇ ਅਗੇਂਸਟ ਕਹਿੰਦੇ FIR ਹੋਣੀ ਚਾਹੀਦੀ ਆ ਕਿ ਨਹੀਂ ਹੋਣੀ ਚਾਹੀਦੀ ਜਿਹੜੇ ਉਹਨਾਂ ਨੂੰ ਰੱਖਦੇ ਆ। 9 ਸਾਲਾਂ ਵਿਚ 16ਵੀਂ ਵਾਰ ਪਰੋਲ ਤੋਂ ਬਾਹਰ ਆਇਆ ਸਿਰਸੇ ਵਾਲਾ ਰਾਮ ਰਹੀਮ ਸਿਰਸਾ ਡੇਰੇ ਪਹੁੰਚਿਆ। ਉਹ ਹਨੀਪ੍ਰੀਤ ਨੀ ਬਣਿਆ ਕਦੇ, ਉਹ ਨੀ ਸੁਣੀ ਹੁਣ ਵਿਚਾਰੀ ਕਦੇ ਕਿੱਧਰ ਗਈ। ਅਗਰ ਜਦੋਂ ਪਹਿਲੀ ਵਾਰ ਇਹਨੂੰ ਫੜਿਆ ਸੀ 9 ਸਾਲ ਪਹਿਲਾਂ, ਉਦੋਂ ਤਾਂ ਹਨੀਪ੍ਰੀਤ ਸਾਨੀ ਉਹਦੀਆਂ ਫੋਟੋਆਂ ਵੀਡੀਓ ਪਤਾ ਨੀ ਕੀ ਕੁਛ ਹੁੰਦਾ ਸੀ। ਹਿਜ਼ਬੁੱਲਾ ਵਿਰੋਧੀ ਹਮਲੇ ਤੇਜ਼ ਹੋਣ ਕਾਰਨ ਇਜ਼ਰਾਈਲ ਨੇ ਲਬਨਾਨ ਤੇ 120 ਤੋਂ ਵੱਧ ਹਵਾਈ ਹਮਲੇ ਕੀਤੇ। ਜਰਮਨੀ ਦੀ ਸਭ ਤੋਂ ਵੱਧ ਲੋੜੀਂਦਾ ਔਰਤ ਨੂੰ 3 ਦਹਾਕਿਆਂ ਬਾਅਦ ਪੁਲਿਸ ਨੇ ਫੜਿਆ। ਡਕੈਤੀ ਕੀਤੀ ਸੀ ਹਥਿਆਰਬੰਦ ਨਾਲ, ਸੋ 30 ਸਾਲਾਂ ਤੋਂ ਬਾਅਦ ਇਹਨੂੰ ਫੜਿਆ ਤੇ 30 ਸਾਲਾਂ ਤੋਂ ਬਾਅਦ ਇਹਨੂੰ 13 ਸਾਲਾਂ ਲਈ ਚੱਕੀ ਪੀਸਿੰਗ ਐਂਡ ਪੀਸਿੰਗ ਐਂਡ ਪੀਸਿੰਗ। ਹਰਪ੍ਰੀਤ ਜੀ
1: ਬਿਲਕੁਲ ਦੇਵ ਜੀ, ਸੋ ਜਿੱਥੇ ਆਪਾਂ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਪਲਾਨਸ ਦੀ ਗੱਲ ਕਰ ਰਹੇ ਹਾਂ, ਕਿਹਦੇ ਨਾਲ ਆਪਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ, ਕਿਉਂਕਿ ਇੱਕ ਲਾਈਫ ਦੇ ਨਾਲ ਰਿਲੇਟਡ ਬਹੁਤ ਵਾਰੀ ਜਦੋਂ ਆਪਾਂ ਕਲਾਇੰਟਸ ਨੂੰ ਮਿਲਦੇ ਹਾਂ ਨਾ, ਤਾਂ ਉਹਨਾਂ ਦਾ ਕੁਐਸਚਨ ਇਹ ਹੁੰਦਾ ਕਿ ਕਿਹੜਾ ਪਲਾਨ ਆਪਾਂ ਨੂੰ ਕਰਾਉਣਾ ਚਾਹੀਦਾ, ਕਿੰਨੀ ਅਮਾਊਂਟ ਦਾ ਕਰਾਉਣਾ ਚਾਹੀਦਾ ਆ। ਸੋ ਜਿਹੜੇ ਲਾਈਫ ਦੇ ਰਿਸਕ ਹੈਗੇ ਆ ਉਹਨਾਂ ਨੂੰ ਆਪਾਂ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਕਵਰ ਕਰ ਸਕਦੇ ਹਾਂ। ਸੋ ਉਹਦੇ ਵਿੱਚ ਮੇਨ ਜਿਹੜਾ ਆਪਣੀ ਹਿਊਮਨ ਬਾਡੀ ਦੇ ਨਾਲ ਰਿਲੇਟਡ ਹੈਗਾ ਉਹ 3 ਹੀ ਚੀਜ਼ਾਂ, ਜਾਂ ਬੰਦੇ ਨੂੰ ਕੋਈ ਸੱਟ ਲੱਗ ਸਕਦੀ ਆ, ਜਾਂ ਉਹਨੂੰ ਕੋਈ ਸਿਕਨੈਸ ਹੋ ਸਕਦੀ ਆ, ਜਾਂ ਬੰਦੇ ਦੀ ਡੈਥ ਹੋ ਸਕਦੀ ਆ। ਇਹਨਾਂ ਤਿੰਨਾਂ ਤੋਂ ਸਿਵਾ ਤਾਂ ਕੁਛ ਨਹੀਂ ਹੋ ਸਕਦਾ। ਸੋ ਹੁਣ ਇਹਨਾਂ ਤਿੰਨਾਂ ਨੂੰ ਹੀ ਆਪਾਂ ਇੱਕੋ ਪਾਲਿਸੀ ਦੇ ਅੰਡਰ ਕਵਰ ਕਰ ਸਕਦੇ ਹਾਂ, ਜਿਹਦੇ ਵਿੱਚ ਤੁਹਾਡੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਵੀ ਹੋਵੇ, ਜਿਹਦੇ ਵਿੱਚ ਤੁਹਾਡੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਵੀ ਹੋਵੇ, ਤੇ ਜਿਹਦੇ ਵਿੱਚ ਤੁਹਾਡੇ ਕੋਲ ਡਿਸੇਬਿਲਟੀ ਇੰਸ਼ੋਰੈਂਸ ਵੀ ਹੋਵੇ। ਸੋ ਸਮ ਟਾਈਮ ਇੱਦਾਂ ਹੁੰਦਾ ਹੈ ਕਿ ਸਾਡੇ ਕੋਲ ਗਰੁੱਪ ਕਵਰੇਜਿਸ ਹੈਗੀਆਂ ਆ, ਜਿਹਦੇ ਵਿੱਚ ਸਾਡੀ ਡਿਸੇਬਿਲਟੀ ਸ਼ਾਰਟ ਟਰਮ ਲੌਂਗ ਟਰਮ ਡਿਸੇਬਿਲਟੀ ਕਵਰ ਹੈਗੀ ਆ, ਤਾਂ ਅਸੀਂ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਲੈ ਸਕਦੇ ਹਾਂ। ਜਦੋਂ ਆਪਾਂ ਕੰਬੀਨੇਸ਼ਨ ਦੇ ਵਿੱਚ ਕੋਈ ਵੀ ਪਲਾਨ ਲੈਂਦੇ ਹਾਂ, ਅਫਕੋਰਸ ਆਪਾਂ ਨੂੰ ਪਾਲਿਸੀ ਫੀਸ ਜਿਹੜੀ ਹੈਗੀ ਉਹ ਇੰਸ਼ੋਰੈਂਸ ਕੰਪਨੀਜ਼ ਦੀ ਸੇਵ ਹੁੰਦੀ ਆ, ਤੇ ਜਿਹੜੇ ਕੰਬਾਈਨ ਕਰਨ ਦੇ ਨਾਲ ਸਾਨੂੰ ਇੰਸ਼ੋਰੈਂਸ ਕੰਪਨੀਜ਼ ਦੇ ਡਿਸਕਾਊਂਟਸ ਮਿਲਦੇ ਆ। ਸੋ ਕਈ ਵਾਰ ਸਾਡੇ ਲਿਸਨਰ ਦਾ ਕੁਐਸਚਨ ਹੁੰਦਾ ਕਿ ਸਾਨੂੰ ਲਾਈਫ ਇੰਸ਼ੋਰੈਂਸ 'ਚ ਵੀ ਡਿਸਕਾਊਂਟ ਮਿਲ ਸਕਦੇ ਆ। ਡੈਫੀਨੇਟਲੀ ਜਿੰਨੇ ਪ੍ਰੋਡਕਟ ਲਾਈਨ ਤੁਸੀਂ ਜ਼ਿਆਦਾ ਐਡ ਆਨ ਕਰੋਗੇ ਤਦ ਡਿਸਕਾਊਂਟ ਆ, ਆਪਣੀ ਆਪਣੇ ਸਪਾਊਸ ਦੀ ਕਵਰੇਜ ਨੂੰ ਐਡ ਆਨ ਕਰੋਗੇ ਤਦ ਡਿਸਕਾਊਂਟ ਆ। 2 ਮਿਲੀਅਨ ਤੋਂ ਉੱਪਰ ਦੀ ਕਵਰੇਜ ਲੈ ਰਹੇ ਹਾਂ ਐਂਡ ਤੁਹਾਡੀ ਹੈਲਥ ਵਧੀਆ ਹੈਗੀ ਆ, ਤੁਹਾਨੂੰ ਗੁੱਡ ਹੈਲਥ ਦਾ ਵੀ ਡਿਸਕਾਊਂਟ ਆ। ਸੋ ਜ਼ਰੂਰ ਤੁਸੀਂ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਡਿਸਕਸ ਕਰ ਸਕਦੇ ਹਾਂ ਕਿ ਕਿੱਦਾਂ ਕਿੱਦਾਂ ਤੁਸੀਂ ਕਿਹੜੇ ਕਿਹੜੇ ਡਿਸਕਾਊਂਟ ਲੈਣ ਲਈ ਕੁਆਲੀਫਾਈ ਕਰ ਸਕਦੇ ਹਾਂ। ਇੰਡੀਵਿਜੁਅਲ ਇੰਸ਼ੋਰੈਂਸ ਲੈਣੀ ਹੈਗੀ ਆ, ਜੁਆਇੰਟ ਕਵਰੇਜਿਸ ਲੈਣੀਆਂ ਹੈਗੀਆਂ ਆ, ਤੁਸੀਂ ਆਪਣੇ ਪੇਰੈਂਟਸ ਦੇ ਲਈ ਜੁਆਇੰਟ ਲਾਸਟ ਟੂ ਡਾਈ ਪਲਾਨ ਦੇਖ ਰਹੇ ਹਾਂ, ਇਹਨਾਂ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਲਈ ਨੰਬਰ ਹੈਗਾ ਜੀ ਮੇਰਾ 416-817-6500-416-817-6500।
0: ਹਰਪ੍ਰੀਤ ਜੀ, ਕੋਲਡ ਵਾਟਰ ਥੈਰੇਪੀ ਕਦੇ ਲਈ ਆ ਤੁਸੀਂ?
1: ਕੋਲਡ ਵਾਟਰ
0: ਥੈਰੇਪੀ?
1: ਯੈਸ,
0: ਮੈਕਸੀਕੋ ਗਿਆ ਸੀ ਮੈਂ ਇੱਕ ਵਾਰ, ਪਹਿਲਾਂ ਠੰਡੇ ਪਾਣੀ ਚ ਹੌਲੀ ਹੌਲੀ ਨਿੱਘਾ ਜਿਹਾ ਸੀ, ਐਨ ਠੰਡਾ ਕਰਤਾ, ਮੈਂ ਉਹ ਠੰਡਾ ਹੋ ਗਿਆ, ਕਹਿੰਦੇ ਖੜਾ ਰਹਾ ਇੱਥੇ, ਮੈਨੂੰ 10 ਮਿੰਟ ਕਢਾਈ ਰੱਖਿਆ, ਉਹ ਚੋਂ ਕੱਢ ਕੇ ਮੈਨੂੰ ਹੋਟ ਟੱਬ ਚ ਵਾੜਤਾ, 10 ਮਿੰਟ ਉੱਥੇ ਜਦੋਂ ਚੀਕਾਂ ਜਿਹੀਆਂ ਨਿਕਲੀਆਂ ਕੱਢ ਕੇ ਫੇਰ ਠੰਡੇ ਚ ਵਾੜਤਾ,
1: ਕੀੜੀਆਂ ਜਿਹੀਆਂ ਲੜਦੀਆਂ।
0: ਹਾਂ, ਪਰ ਉਹਦੇ ਨਾਲ ਕਹਿੰਦੇ ਜਿਹੜਾ ਸਟ੍ਰੈਸ ਆ, ਤੇ ਜਿੰਨੇ ਆਪਣੇ ਪਲੇਅਰ ਖੇਡਦੇ ਆ
1: ਨਾ,
0: ਇਹ ਖੇਡਣ ਤੋਂ ਬਾਅਦ ਠੰਡੇ ਪਾਣੀ ਚ ਆਈਸ ਨਾਲ ਭਰਿਆ ਹੁੰਦਾ ਟੱਬ ਜਿਹਾ, ਉਹ ਚ ਵਾੜ ਦਿੰਦੇ ਇਹਨਾਂ ਨੂੰ। ਖੈਰ, ਤਨਵੀਰ ਸਿੰਘ ਨੂੰ ਲਾਈਫ ਲਈ ਚੱਕੀ ਪੀਸਿੰਗ ਐਂਡ ਪੀਸਿੰਗ ਹੋ ਗਿਆ। ਉਹਨੇ ਇੱਕ ਸੈਕਸ ਵਰਕਰ ਦਾ ਕਤਲ ਕੀਤਾ ਸੀ, ਇਹਦੀ ਰਿਪੋਰਟ, ਇਹ ਬਾਈ ਦੀ ਸ਼ਕਲ ਕਿਹੋ ਜਿਹੀ ਆ, ਇਹ ਦੇਖਣ ਲਈ ਜਾ ਸਕਦੇ ਹੋ NRI ਸੈਕਸ਼ਨ DaveTadla.com ਤੇ। ਏਅਰ ਇੰਡੀਆ ਹਫ਼ਤੇ ਵਿੱਚ ਲਗਭਗ 800 ਘਰੇਲੂ ਉਡਾਨਾਂ ਘਟਾਏਗਾ, ਇੰਡੀਗੋ 7% ਘਟਾਏਗਾ। ਸਿਲੀਗੁੜੀ ਵਿੱਚ ਮਮਤਾ ਬੈਨਰਜੀ ਖਿਲਾਫ਼ FIR ਦਰਜ ਕਰ ਲਈ ਗਈ। ਦਵਾਈ ਕਾਰਨ ਹਨੀ ਸਿੰਘ ਗੰਜਾ ਹੋ ਗਿਆ ਸੀ, ਕਹਿੰਦਾ ਮੈਂ ਵਿਗ ਪਾਉਣ ਲੱਗ ਗਿਆ ਸੀ। ਬਾਈਪੋਲਰ ਡਿਸਆਰਡਰ ਕਾਰਨ ਉਸਦਾ ਜਿਹੜਾ ਭਾਰ 105 ਕਿਲੋ ਹੋ ਗਿਆ ਸੀ, 3 ਸਾਲਾਂ ਤੋਂ ਆਪਣੇ ਬੈਡਰੂਮ ਤੋਂ ਬਾਹਰ ਨਹੀਂ ਨਿਕਲਿਆ ਸੀ। ਪਾਕਿਸਤਾਨ ਦੇ 9 ਇਸਲਾਮੀ ਸਥਾਨਾਂ ਦੇ ਨਾਮ ਨਹੀਂ ਬਦਲੇ ਜਾਣਗੇ, ਹਿੰਦੂ ਸਿੱਖ ਯੁੱਗ ਦੇ ਨਾਮ ਰੱਖੇ ਜਾਣੇ ਸੀ। ਕੱਟੜਪੰਥੀ ਕਹਿੰਦੇ ਨਾ, ਓਏ ਨਾ ਮਿੱਤਰਾ, ਨਾ ਇਹ ਨਹੀਂ ਰੱਖਣ ਦੇਣੇ, ਹੁਣ ਉਹਨਾਂ ਨੇ ਕੈਂਸਲ ਕਰਤਾ। ਖੈਰ, ਕੱਲ੍ਹ ਨੂੰ 28 ਨੂੰ ਤੁਸੀਂ ਕੁਇਕ ਸਟ੍ਰਗਲ ਲੂਪ ਤੇ ਜਾ ਸਕਦੇ ਹੋ,

0: ਨੈਪਨਿੰਗ ਵਾਲੀ ਲੋਕੇਸ਼ਨ ਤੇ $100 ਆਫ ਮਿਲੇਗਾ ਜਦੋਂ ਟਰੱਕਾਂ ਦੇ ਆਇਲ ਚੇਂਜ ਕਰਾਉਂਗੇ। ਫ੍ਰੀ ਬਾਰਬਿਕਿਊ, ਫ੍ਰੀ ਟਰੱਕ ਗਰੀਸ ਮਿਲੇਗਾ। ਨੈਪਨਿੰਗ ਵਾਲੀ ਲੋਕੇਸ਼ਨ ਨੰਬਰ 519-622-0660 ਹੈ। ਲਓ ਜੀ ਜਾਣੇ ਆਉਂਦੇ ਹਾਂ ਸਟੇਟ। ਓ ਅਨੀਸ਼ਾ ਜੀ ਆ ਗਏ। ਨੀਸ਼ਾ ਜੀ ਵੈਲਕਮ ਟੂ ਦਾ ਸ਼ੋ।
1: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ। ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ, ਪਲੱਸ ਸਪੈਸ਼ਲ ਕ੍ਰੈਡਿਟਸ। ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ। ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525-647-946-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2
2: ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤਾਂ ਵੀ ਉੱਥੇ ਜਾਵਾਂ।
3: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
2: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ 2958 ਕੁਈਨ ਸਟਰੀਟ ਈਸਟ, ਯੂਨਿਟ 26, ਬ੍ਰੈਂਪਟਨ।
0: ਬੁੱਲੇ ਸ਼ਾਹ ਕਹਿੰਦਾ, ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ, ਦਿਲ ਦੇ ਕੇ ਵਾਪਸ ਲੈਣ ਦਾ ਆਸ ਰੱਖੀ, ਬੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ।
4: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
5: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
4: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
6: ਲੈ ਵੀ ਅੱਜ ਹੈਗਾ ਸੰਡੇ ਤੇ ਮੈਂ ਇੰਜੋਏ ਕਰਨ ਦੇ ਲਈ ਫਿਲਮ ਦੀਆਂ 3 ਟਿਕਟਾਂ ਖਰੀਦ ਲਈਆਂ।
7: 3 ਕਿਉਂ, ਆਪਾਂ ਤੇ 2 ਆ।
6: ਓਏ ਹੋਏ, 1 ਤੇਰੇ ਲਈ ਤੇ 2 ਤੇਰੇ ਮੰਮੀ ਡੈਡੀ ਲਈ। ਆਖਰ ਮੈਨੂੰ ਵੀ ਤਾਂ ਸ਼ਾਂਤੀ ਚਾਹੀਦੀ ਕਿ ਨਹੀਂ
7: ਹੈ।
8: ਫਿੱਟੇ ਮੂੰਹ ਤੇਰੇ।
9: ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
10: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
9: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਡੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
10: ਕਾਲ ਰਵਿੰਦਰ ਤੰਬਰ 6477104659
9: ਜਾਂ ਹਰਮਨ ਢਿੱਲੋਂ 6479866760।
0: ਗੱਲ ਇੱਦਾਂ ਹੈ, ਜਨਕ ਜੂਲਰ ਜੋ ਕਿ ਏਅਰਪੋਰਟ ਦੇ ਕੁਆਟਰਾਂ ਦੇ ਕਾਰਨਰ ਤੇ ਹੈ, ਉਹਨਾਂ ਵੱਲੋਂ ਮੰਡੀਆਂ ਦੇ ਭਾਅ ਦੱਸੇ ਜਾ ਰਹੇ ਨੇ। ਟੋਰਾਂਟੋ ਸਟਾਕ ਐਕਸਚੇਂਜ, ਨੈਸਡੈਕ, ਕਰੂਡ ਆਇਲ, ਡਾਲਰ, ਸੋਨਾ ਥੱਲੇ ਹੈ, ਸਿਰਫ ਡਾਓ ਜਿਹੜਾ ਇਸ ਸਮੇਂ ਉੱਪਰ ਚੱਲ ਰਿਹਾ ਹੈ। ਟਰੱਕ ਖਰੀਦਣ ਬਾਰੇ ਸੋਚ ਰਹੇ ਹੋ, ਸੋਚਣਾ ਛੱਡੋ।
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
12: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
13: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
13: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475189999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
14: अरे यार, क्या आप ट्रैफिक में फंसे हुए हैं?
15: Are you really stuck in traffic?
16: Are you stuck in a traffic? No problem. Take it easy, calm down and just relax. Culture of Punjab.
17: Hey, mere naam ji, mera business nahi chalta. Baba ji bade papad mein bill dekh le ne, koi gall nahi badti. Baba ji prasad chadaunga. $5 da prasad chadaunga. Baba ji mera business chala dio.
18: Oye, mainu kyon disturb kar rahe hain? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
19: ਕਿ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
0: ਹਰਪ੍ਰੀਤ ਜੀ, ਕ੍ਰਿਕਟ ਦਾ ਸਕੋਰ ਆਪਾਂ ਦੱਸਿਆ ਹੀ ਨਹੀਂ ਅੱਜ। ਰਾਜਸਥਾਨੀਆਂ ਨੇ ਬਣਾਏ ਸੀ 243 ਰਨ 8 ਵਿਕਟਾਂ ਤੇ ਹੈਦਰਾਬਾਦੀਆਂ ਨੇ ਬਣਾ ਲਏ 98 ਰਨ 5 ਵਿਕਟਾਂ ਤੇ। ਦੇਖਦੇ ਹਾਂ ਕੀ ਬਣਦਾ। ਐਨੀ ਹਾਓ, ਕੋਈ ਬਣਾਵੇ ਨਾ ਬਣਾਵੇ ਰਨ, ਅਸੀਂ ਤਾਂ ਬੈਠੇ ਤੇ ਕੰਮ ਕਰ ਰਹੇ ਹਾਂ। ਆਪਣੀ ਲੋਕੇਸ਼ਨ ਆਫਿਸ ਦੀ ਉਹ ਵੀ ਦੱਸ ਦਿਓ ਪਲੀਜ਼।
20: ਬਿਲਕੁਲ ਦੇਵ ਜੀ, ਸੋ ਕਿਸੇ ਨੇ ਵੀ ਕਿਸੇ ਇੰਸ਼ੋਰੈਂਸ ਦੇ ਰਿਗਾਰਡਿੰਗ ਫਾਈਂਡ ਆਊਟ ਕਰਨਾ ਹੋਵੇ, ਤੁਸੀਂ ਆਫਿਸ ਆ ਕੇ ਵਿਜ਼ਿਟ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਸਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਹੈਗਾ ਜੀ 416-817-6500-416-817-6500।
0: ਅੱਜ ਅੱਧੀ ਰਾਤ ਤੋਂ 10 ਸੈਂਟ ਪ੍ਰਾਈਸ ਥੱਲੇ ਆ ਰਹੀ ਹੈ ਪੈਟਰੋਲ ਦੀ, ਸੋ ਜੇ ਅੱਜ ਸਰਦਾ ਸਾਰ ਲਓ, ਕੱਲ੍ਹ ਨੂੰ ਪਵਾ ਲਿਓ, 4 ਪੈਸੇ ਬਚਾ ਲਿਓ। ਤੇ dave@davetatla.com ਤੇ ਆਪਣਾ 10ਵਾਂ ਦਸੌਂਦ ਕੱਢਣ ਲਈ ਤਿਆਰ ਹੋ ਜਾਓ। 10 ਸੈਂਟ ਕਮਾਉਣੇ ਆ ਤੇ 10 10ਵਾਂ ਦਸੌਂਦ ਤਾਂ ਚਾਹੀਦਾ ਨਾ ਫਿਰ।

0: प्यास लगी थी गजब की, मगर पानी में जहर था। पीता तो मर जाता, ना पीता तो भी मर जाता। यही दो मसले जिंदगी भर ना हल हुए, ना नींद पूरी हुई, ना ख्वाब मुकम्मल हुए। वक्त ने कहा काश थोड़ा और सबर होता, सबर ने कहा काश थोड़ा और वक्त होता। सुबह सुबह उठना पड़ता है कमाने के लिए साहब, आराम कमाने निकलता हूं आराम छोड़कर। हुनर सड़कों पर तमाशा करता रहता है और किस्मत महलों में राज करती है। शिकायतें तो बहुत हैं तुझसे ऐ जिंदगी, पर चुप हूं इसलिए कि जो दिया तूने वो बहुतों को नसीब नहीं होता। दौलत की भूख ऐसी लगी कि कमाने निकल गए, जब दौलत मिली तो हाथ से रिश्ते निकल गए। बच्चों के साथ रहने की फुर्सत ना मिल सकी, फुर्सत मिली तो बच्चे कमाने निकल गए।
1: ਆਪਣੇ ਨਾਲ ਸੰਪਰਕ ਕਰਨ ਲਈ ਨੰਬਰ ਨੇ 416-677-0609। ਉੱਪਰ ਵਾਲੇ ਦਾ ਦੁਆ ਕਰ ਮਰੇ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
2: ਮਿਲਣਗੇ। ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
3: ਬ੍ਰੈਂਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
6: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
5: This is Vatnoo Door Radio.

0: ਜੀ ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਵਤਨ ਦੂਰ ਦੇ ਲਿਸਨਰਸ ਨੂੰ, ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ। ਸੋ ਦਿਨ ਵੀ ਜਿਹੜਾ ਹੈ ਜੀ ਕਾਫੀ ਵਧੀਆ, ਵੈਦਰ ਇਜ਼ ਰੀਅਲੀ ਨਾਈਸ, ਐਂਡ ਵੈਦਰ ਦੇ ਨਾਲ ਨਾਲ ਤੁਸੀਂ ਜਿਹੜਾ ਜੀ ਰੇਡੀਓ ਪ੍ਰੋਗਰਾਮ ਨੂੰ ਇੰਜੋਏ ਕਰੋ। ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈ ਉਹਦੇ ਵਿੱਚ ਜਿਹੜਾ ਹੈ ਜੀ ਆਪਾਂ ਤੁਹਾਨੂੰ ਕੁਛ ਕੁ ਸਪੋਂਸਰਸ ਦੇ ਮੈਸੇਜਸ, ਕੁਛ ਕੁ ਜਿਹੜੀਆਂ ਜੀ ਨਿਊਜ਼ ਤੁਹਾਡੇ ਤੱਕ ਜ਼ਰੂਰ ਸਾਂਝੀਆਂ ਕਰਾਂਗੇ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਤੀਆਂ ਦਾ ਮੇਲਾ, ਬਿਲਕੁਲ ਜੀ ਤੀਆਂ ਦੇ ਮੇਲੇ ਦੀ ਵੀ ਅਪਡੇਟ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਕਿਹੜੇ ਕਿਹੜੇ ਸਿੰਗਰ ਆ ਰਹੇ ਹੈਗੇ ਆ ਔਰ ਕੀ ਜਿਹੜਾ ਹੈ ਜੀ ਸਪੈਸ਼ਲ ਹੈਗਾ ਆ ਉਹ ਤੁਹਾਨੂੰ ਦੱਸਾਂਗੇ। ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਦੱਸਵਾਂ, ਅੱਜ ਦਾ ਵੈਦਰ ਹੈਗਾ 24 ਡਿਗਰੀ, ਸ਼ਾਮ ਨੂੰ ਹੈਗਾ 18 ਡਿਗਰੀ, ਓਵਰਨਾਈਟ ਹੈਗਾ ਜੀ 13 ਡਿਗਰੀ, ਹਵਾ ਦੀ ਸਪੀਡ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਜਿੱਥੇ ਕਿ ਦਿਨ ਚੜਿਆ ਸੀ, ਸਨਰਾਈਜ਼ ਹੋਇਆ ਸੀ 5:43 AM ਤੇ, ਦਿਨ ਛੁਪ ਜਾਣਾ 8:49 PM ਤੇ। ਸੋ ਦਿਸ ਇਜ਼ ਦਾ ਵੈਦਰ ਰਿਪੋਰਟ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕਰ ਰਹੇ, ਨਾਲ ਦੀ ਨਾਲ ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਸਾਥ ਹੈ, ਨਾਲ ਦੀ ਨਾਲ ਹਰਪ੍ਰੀਤ ਸੈਨ ਜੀ ਨੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਪੋਂਸਰ ਕੀਤਾ ਆ, ਉਹ ਵੀ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਆ। ਜ਼ਰੂਰੀ ਸੂਚਨਾ, ਕੀ ਅਪਡੇਟ ਜਿਹੜੀਆਂ ਜੀ ਇੰਸ਼ੋਰੈਂਸ ਦੀ ਦੁਨੀਆਂ ਦੇ ਵਿੱਚ ਹੁੰਦੀਆਂ ਆ ਔਰ ਕਿੱਦਾਂ ਤੁਸੀਂ ਜਿਹੜਾ ਜੀ ਉਹਦਾ ਆਨੰਦ ਲੈ ਸਕਦੇ ਆ, ਤੇ ਗੱਲਬਾਤ ਆਪਾਂ ਤੁਹਾਡੀ ਉਹਨਾਂ ਦੇ ਨਾਲ ਕਰਵਾਵਾਂਗੇ। ਟੈਲੀਟਾਈਮ ਇਲੈਕਟ੍ਰੋਨਿਕ, ਬਿਲਕੁਲ ਟੀਵੀ ਅਪਲਾਈਸ, ਫਰਨੀਚਰ, ਮੈਟਰਸ, ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਆ ਤੁਸੀਂ ਟੈਲੀਟਾਈਮ ਇਲੈਕਟ੍ਰੋਨਿਕਸ ਤੇ ਜਿਹੜਾ ਜੀ ਪਹੁੰਚ ਸਕਦੇ ਆ। ਨਾਲ ਦੀ ਨਾਲ ਸਾਹਿਬ ਸਿੰਘ ਸੈਡਰਾ ਫਰੋਮ ਵੈਲਿਅਰ ਇੰਸ਼ੋਰੈਂਸ, ਉਹਨਾਂ ਦੇ ਸਿਗਨਾ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕੀਤਾ। ਤੁਸੀਂ ਆਟੋ, ਹੋਮ, ਲਾਈਫ, ਵਿਜ਼ਟਰ ਵੀਜ਼ਾ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਈ ਵੀ ਗੱਲਬਾਤ ਜਿਹੜੀ ਜੀ ਕਰਨੀ ਹੋਵੇ ਤੁਸੀਂ ਸਾਹਿਬ ਜੀ ਦੇ ਨਾਲ ਕਰ ਸਕਦੇ ਆ। 6472413 09 ਤੇ ਸਾਹਿਬ ਜੀ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਸਪੈਕਸ ਐਕਸਪ੍ਰੈਸ ਦਾ ਮੈਸੇਜ ਮੈਂ ਜ਼ਰੂਰ ਸਾਂਝਾ ਕਰ ਦਵਾਂ। ਸਪੈਕਸ ਐਕਸਪ੍ਰੈਸ ਤੁਹਾਨੂੰ 2 ਲੋਕੇਸ਼ਨ ਤੋਂ ਜਿਹੜਾ ਜੀ ਸਰਵ ਕਰਦੇ ਹੈਗੇ ਆ। ਤੁਸੀਂ ਪ੍ਰਿਸਕ੍ਰਾਈਬ ਆਈ ਗਲਾਸਿਸ ਬਣਵਾਉਣੇ ਆ ਜਾਂ ਤੁਸੀਂ ਡਿਜ਼ਾਈਨਰ ਫਰੇਮਸ ਬਣਵਾਉਣੇ ਆ ਜਾਂ ਤੁਸੀਂ ਰੂਟੀਨ ਆਈ ਚੈੱਕਅਪ ਕਰਾਉਣਾ ਹੈ, ਤੁਸੀਂ ਸਪੈਕਸ ਐਕਸਪ੍ਰੈਸ ਤੇ ਜਿਹੜੀ ਹੈ ਜੀ ਜਾ ਕੇ ਗੱਲਬਾਤ ਕਰ ਸਕਦੇ ਹੈਗੇ ਆ। ਨੰਬਰ 9054600888 9054600888 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ। ਪਹਿਲੀ ਲੋਕੇਸ਼ਨ ਹੈਗੀ ਆ 35 Resolution Drive, ਬਰੈਂਪਟਨ, ਕੈਨੇਡੀਅਨ ਸਟੀਲਸ ਦਾ ਜਿਹੜਾ ਜੀ ਇੰਟਰਸੈਕਸ਼ਨ ਆ। ਦੂਜੀ ਲੋਕੇਸ਼ਨ ਜਿਹੜੀ ਹੈ ਜੀ ਉਹ ਹੈਗੀ ਹੈ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਹੈਗਾ ਇਹ ਇੰਟਰਸੈਕਸ਼ਨ। ਔਰ ਨਾਲ ਦੀ ਨਾਲ ਜਿਹੜਾ ਜੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਨੰਬਰ 9057990999। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਜੇ ਤੁਸੀਂ ਜਿਹੜੀ ਹੈ ਜੀ ਕੋਈ ਤੀਆਂ ਦੇ ਰਿਲੇਟਡ ਇਨਫੋਰਮੇਸ਼ਨ ਲੈਣੀ ਹੋਵੇ, ਬਹੁਤ ਜਲਦੀ ਅਸੀਂ ਦੱਸਾਂਗੇ ਕਿਹੜੇ ਕਿਹੜੇ ਸਿੰਗਰਸ ਜਿਹੜੇ ਹੈ ਜੀ ਤੀਆਂ 'ਤੇ ਆ ਰਹੇ, ਵਨ ਬਾਏ ਵਨ ਅਸੀਂ ਉਹ ਵੀ ਅਨਾਊਂਸ ਕਰਾਂਗੇ। ਫਿਲਹਾਲ ਲਈ ਜਿਹੜਾ ਜੀ 21 ਜੂਨ ਨੂੰ ਤੀਆਂ ਦਾ ਮੇਲਾ ਜਿਹੜਾ ਜੀ ਸੰਡੇ ਨੂੰ ਹੋਣ ਜਾ ਰਿਹਾ ਹੈਗਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਔਰ ਬਹੁਤ ਸਾਰੇ ਜਿਹੜੇ ਜੇ ਸਿੰਗਰਸ ਉੱਥੇ ਪਰਫੋਰਮ ਕਰੋਗੇ, ਸਾਡੀ ਗਿੱਧੇ ਦੀ ਟੀਮ ਵੀ ਤੁਹਾਨੂੰ ਜਿਹੜਾ ਜੀ ਉੱਥੇ ਪਰਫੋਰਮੈਂਸ ਕਰਦੀ ਜ਼ਰੂਰ ਦੇਖੂਗੀ। ਪੂਰਾ ਜਿਹੜਾ ਜੀ 12 ਵਜੇ ਤੋਂ ਲੈ ਕੇ ਦੁਪਹਿਰ ਦੇ ਸ਼ਾਮ ਦੇ 8 ਵਜੇ ਤੱਕ ਦਾ ਇਹ ਜਿਹੜਾ ਜੀ ਪ੍ਰੋਗਰਾਮ ਹੈਗਾ ਆ। ਸਟਾਲ ਰਿਲੇਟਡ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਸਟਾਲ ਰਿਲੇਟਡ ਕੋਈ ਗੱਲਬਾਤ ਕਰਨੀ ਆ, ਆਪਣਾ ਬੂਥ ਬੁੱਕ ਕਰਨਾ ਚਾਹੁੰਦੇ ਆ ਤਾਂ ਨੰਬਰ 9057990999 ਤੇ ਕੀਤੀ ਜਾ ਸਕਦੀ ਹੈਗੀ ਆ। ਨੋਬਲ ਫਰੈਸ਼ ਫੂਡ, ਬਿਲਕੁਲ ਜੀ ਨੋਬਲ ਫਰੈਸ਼ ਫੂਡ ਤੇ ਤੁਸੀਂ ਜਾ ਕੇ ਜਿਹੜੀ ਹੈ ਜੀ ਬਹੁਤ ਸਸਤੀ ਔਰ ਬਹੁਤ ਘੱਟ ਕੀਮਤਾਂ ਤੇ ਜਿਹੜੀ ਹੈ ਜੀ ਗਰੋਸਰੀ ਦੀ ਸ਼ਾਪਿੰਗ ਕਰ ਸਕਦੇ ਆ। 2 ਲੋਕੇਸ਼ਨ ਤੋਂ ਇਸ ਟਾਈਮ ਤੁਹਾਨੂੰ ਜਿਹੜਾ ਜੀ ਸਰਵ ਕਰ ਰਹੇ ਹੈਗੇ ਆ, 20 ਗਿਲਿਗਮ ਡਰਾਈਵ ਤੇ ਦੂਜਾ ਜੀ 2945 ਸੈਂਡਲਵੁੱਡ ਪਾਰਕਵੇ। ਤੇ ਨਾਲ ਦੀ ਨਾਲ ਬਹੁਤ ਜਲਦੀ ਨਾਲ ਦੀ ਜਿਹੜੀ ਹੈ ਜੀ ਤੀਜੀ ਲੋਕੇਸ਼ਨ ਵੀ ਓਪਨ ਹੋਣ ਜਾ ਰਹੀ ਹੈਗੀ ਆ। ਹੋਲਸੇਲ ਰਿਲੇਟਡ ਇਨਕੁਆਇਰੀ ਕਰਨੀ ਹੈਗੀ ਆ, ਗੱਲਬਾਤ ਕਰਨੀ, ਨੰਬਰ 6474465050 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ ਆ। ਸੋ ਹਰਪ੍ਰੀਤ ਜੀ ਵੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਆ, ਸੋ ਇੱਕ ਵਾਰੀ ਹਰਪ੍ਰੀਤ ਜੀ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ।
1: ਥੈਂਕ ਯੂ ਸੋ ਮਚ ਕਿਰਨ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਔਰ ਕੀ ਹਾਲ ਚਾਲ ਆ?
1: ਬਹੁਤ ਵਧੀਆ ਜੀ, ਤੁਸੀਂ ਦੱਸੋ?
0: ਬਹੁਤ ਵਧੀਆ, ਐਂਡ ਆਈ ਹੋਪ ਤੁਸੀਂ ਵੈਦਰ ਇੰਜੋਏ ਕਰ ਰਹੇ ਹੋਵੋਗੇ।
1: ਬਿਲਕੁਲ ਜੀ,
0: ਲੱਗ ਰਿਹਾ ਫੇਸ ਤੋਂ ਦੇਖ ਕੇ ਪਤਾ ਲੱਗ ਜਾਂਦਾ ਕਿ ਠੀਕ ਆ, ਬਾਹਰ ਵੈਦਰ ਇਜ਼ ਗੁੱਡ, ਐਵਰੀਵਨ ਇਜ਼ ਹੈਪੀ, ਹੈ ਨਾ? ਸੋ ਦੈਟਸ ਰੀਅਲੀ ਗੁੱਡ। ਸੋ ਬਿਲਕੁਲ ਜੀ ਹਰਪ੍ਰੀਤ ਜੀ, ਜਿੱਥੇ ਕਿ ਹੁਣ ਸਮਰ ਆ ਚੁੱਕੀ ਹੈਗੀ ਆ, ਬਹੁਤ ਸਾਰੇ ਸਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ, ਸਾਡੇ ਰਿਲੇਟਿਵਸ ਜਾਂ ਸਾਡੇ ਫਰੈਂਡਸ ਸਾਨੂੰ ਵਿਜ਼ਿਟ ਕਰ ਰਹੇ ਹੁੰਦੇ ਆ ਇੱਥੇ, ਸੋ ਮੇਜਰ ਥਿੰਗ ਆਪਾਂ ਧਿਆਨ ਦੇ ਵਿੱਚ ਆਪਾਂ ਸਾਰਾ ਕੁਝ ਪੈਕ ਕਰ ਲਈਦਾ, ਸਾਰਾ ਕੁਝ ਰੱਖ ਵੀ ਲਈਦਾ, ਟਿਕਟਾਂ ਵੀ ਬੁੱਕ ਕਰ ਲਈ, ਬਟ ਇੱਕ ਇੰਪੋਰਟੈਂਟ ਚੀਜ਼ ਜਿਹੜੀ ਜੀ ਆਪਾਂ ਨੂੰ ਦਿਮਾਗ ਦੇ ਵਿੱਚ ਰੱਖਣ ਦੀ ਲੋੜ ਇਹ ਹੁੰਦੀ ਆ ਕਿ ਉਹਨਾਂ ਦੀ ਇੰਸ਼ੋਰੈਂਸ।
1: ਹਾਂਜੀ,
0: ਕਿਉਂਕਿ ਇੱਥੇ ਜੇ ਆਉਂਦੇ ਆ ਵੈਦਰ ਕਈ ਵਾਰੀ ਚੇਂਜ ਹੋ ਜਾਂਦਾ ਇੰਡੀਆ ਨਾਲੋਂ, ਇੱਥੇ ਵੈਦਰ ਦਾ ਬਹੁਤ ਫਰਕ ਹੈ, ਚਾਹੇ ਕਿਸੇ ਕੰਟਰੀ ਤੋਂ ਵੀ ਆਉਂਦੇ ਆ। ਸੋ ਮੇਕ ਸ਼ੋਰ ਕਰਨਾ ਚਾਹੀਦਾ ਜਿੱਥੇ ਆਪਾਂ ਇੰਨਾ ਖਰਚਾ ਕਰ ਰਹੇ ਉਹਨਾਂ ਨੂੰ ਇੱਥੇ ਲਿਆਉਣ ਦੇ ਲਈ, ਕਿਉਂ ਨਾ ਆਪਾਂ ਜਿਹੜੀ ਆ ਜੀ $20-25 ਦੀ ਇੱਕ ਇੰਸ਼ੋਰੈਂਸ ਲੈ ਲਈਏ।
1: ਬਿਲਕੁਲ ਕਿਰਨ, ਡੈਫੀਨੇਟਲੀ ਆਪਾਂ ਨੂੰ ਇੰਸ਼ੋਰੈਂਸ ਕਰਾਉਣੀ ਚਾਹੀਦੀ ਆ, ਕਿਉਂਕਿ ਉਹਦੀ ਇਨਫੋਰਮੇਸ਼ਨ ਆਪਾਂ ਦਿੰਦੇ ਹੀ ਰਹਿੰਦੇ ਹਾਂ। ਹੁਣ ਪਿਛਲੇ ਆਵਰਸ ਦੇ ਵਿੱਚ ਵੀ ਆਪਾਂ ਗੱਲ ਕਰਕੇ ਹਟੇ ਹਾਂ ਕਿ ਕਿੰਨਾ ਇੰਪੋਰਟੈਂਟ ਆ ਕਿ ਜਦੋਂ ਤੁਹਾਡੇ ਕੋਲ ਇੱਥੇ ਕੋਈ ਵੀ ਪਰਸਨ ਇੱਥੇ ਵਿਜ਼ਿਟ ਕਰਨ ਦੇ ਲਈ ਆ ਰਿਹਾ ਆ, ਉਹਨਾਂ ਨੂੰ ਪ੍ਰੋਟੈਕਟ ਕਰਨਾ, ਕਿਉਂਕਿ ਜਿੱਥੇ ਆਪਾਂ ਉਹਨਾਂ ਦਾ ਟਰੈਵਲ ਪਲਾਨ ਕਰ ਰਹੇ ਹਾਂ, ਜਿੱਥੇ ਆਪਾਂ ਜਿੱਦਾਂ ਤੁਸੀਂ ਕਿਹਾ ਕਿ ਸਾਰਾ ਖਰਚਾ ਕਰਕੇ ਆਪਾਂ ਵੀਜ਼ਾ ਲਵਾਇਆ, ਆਪਾਂ ਉਹਨਾਂ ਦੀਆਂ ਟਿਕਟਾਂ ਲਈਆਂ, ਸਾਨੂੰ ਪਤਾ ਵੀ ਆ ਕਿ ਜਦੋਂ ਹੁਣ ਇੱਥੇ ਬੰਦੇ ਨੇ ਆਉਣਾ ਹੈਗਾ ਆ ਉਹਨੇ ਕਿਹੜਾ ਕਰੀ ਰਹਿਣਾ ਆ, ਉਹਨੂੰ ਅਸੀਂ ਘੁਮਾਵਾਂਗੇ ਫਿਰਾਵਾਂਗੇ, ਸੋ ਆਪਾਂ ਡਿਫਰੈਂਟ ਡਿਫਰੈਂਟ ਥਾਵਾਂ ਤੇ ਲੈ ਕੇ ਜਾਵਾਂਗੇ, ਐਕਸੀਡੈਂਟ ਕੁੱਡ ਹੈਪਨ, ਅਗਰ ਉਹ ਹੈਲਦੀ ਵੀ ਹੋਣ ਤੁਹਾਨੂੰ ਲੱਗਦਾ ਵੀ ਹੋਵੇ ਕਿ ਨਹੀਂ ਨਥਿੰਗ ਕੁੱਡ ਵੀ ਹੈਪਨ, ਬਟ ਜਦੋਂ ਕਦੀ ਕੋਈ ਐਕਸੀਡੈਂਟ ਹੁੰਦਾ ਹੈਗਾ ਉਸ ਟਾਈਮ ਦੇ ਉੱਪਰ ਅਗਰ ਕੋਈ ਇੱਦਾਂ ਦੀ ਸਿਚੁਏਸ਼ਨ ਹੋ ਜਾਵੇ ਕਿ ਬੰਦੇ ਨੂੰ ਹੋਸਪਿਟਲਾਈਜੇਸ਼ਨ ਹੋ ਜਾਵੇ, ਤਾਂ ਇੱਕ ਰਾਤ ਵੀ ਹੋਸਪਿਟਲ ਦੀ ਜਿਹੜੀ ਸਟੇ ਹੈਗੀ ਆ ਉਹ $3,000-4,000 ਆ। ਹੋਸਪਿਟਲ ਦੇ ਵਿੱਚ ਤੁਸੀਂ ਐਂਟਰ ਹੋ ਜਾਓ ਤੇ ਤੁਹਾਨੂੰ ਤੁਸੀਂ ਆਪ ਜਾ ਕੇ ਉੱਥੇ ਰਜਿਸਟ੍ਰੇਸ਼ਨ ਤੇ ਫਾਈਂਡ ਆਊਟ ਕਰ ਸਕਦੇ ਹਾਂ ਜੀ ਕਿ ਬੰਦਾ ਵਿਜ਼ਿਟਰ ਆ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਦੇ ਚਾਰਜਿਸ ਕੀ ਆ। ਬ੍ਰੈਂਪਟਨ ਹੋਸਪਿਟਲ ਦੇ ਵਿੱਚ $1,000 ਦੀ ਰਜਿਸਟ੍ਰੇਸ਼ਨ ਚਾਰਜਿਸ ਆ। ਸੋ ਹੁਣ ਜਦੋਂ ਤੁਸੀਂ ਕਿਸੇ ਡਾਕਟਰ ਨੂੰ ਦੇਖਿਆ, ਜਸਟ ਤੁਸੀਂ ਨਾਮ ਰਜਿਸਟਰ ਕਰਵਾਇਆ, ਤੁਸੀਂ $800-1,000 ਉਸ ਚੀਜ਼ ਦਾ ਪੇ ਕਰ ਦਿੱਤਾ, ਉਸ ਤੋਂ ਬਾਅਦ ਤੁਸੀਂ ਡਾਕਟਰ ਨੂੰ ਵਿਜ਼ਿਟ ਕੀਤਾ, ਜੇ ਕਿਤੇ ਰਾਤ ਹੋਸਪਿਟਲ ਰਹਿਣੀ ਪੈ ਗਈ ਤਾਂ 3-4। ਮੇਰੇ ਇੱਕ ਕਲਾਇੰਟ ਦਾ ਕਲੇਮ ਆਇਆ ਸੀਗਾ, ਉਹਨਾਂ ਦੀ ਕੋਈ ਇੱਥੇ ਸਟਮਕ ਇਨਫੈਕਸ਼ਨ ਹੋ ਗਈ ਸੀ ਤੇ ਉਹਨਾਂ ਨੇ 10-15 ਦਿਨ ਉਹਨਾਂ ਨੂੰ ਹੋਸਪਿਟਲ ਦੇ ਵਿੱਚ ਰਹਿਣਾ ਪਿਆ। ਉਹਨਾਂ ਦਾ ਜਿਹੜਾ ਮੈਕਸੀਮਮ ਖਰਚਾ ਸੀਗਾ, ਜਦੋਂ ਮੈਂ ਬਾਅਦ ਵਿੱਚ ਉਹਨਾਂ ਦਾ ਬਿੱਲ ਦੇਖਿਆ, ਉਹ $30,000-35,000 ਦਾ ਬਿੱਲ ਸੀਗਾ। $30,000-35,000 ਦੇ ਬਿੱਲ ਦੇ ਵਿੱਚੋਂ ਸਿਰਫ $4,000-5,000 ਬਿੱਲ ਸੀਗਾ ਜਿਹੜਾ ਡਾਕਟਰ ਦੀ ਫੀਸ ਸੀਗੀ ਜਾਂ ਉਹਨਾਂ ਦੇ ਜਿਹੜੇ ਟੈਸਟ ਵਗੈਰਾ ਸੀ, ਬਾਕੀ ਸਾਰਾ ਬਿੱਲ ਉਹਨਾਂ ਦਾ ਜਿਹੜਾ ਸੀਗਾ ਉਹ ਰਾਤ ਜਿਹੜੀ ਉਹਨੇ ਉੱਥੇ ਹੋਸਪਿਟਲ ਚ ਸਟੇ ਕੀਤੀ ਉਸ ਚੀਜ਼ ਦਾ ਸੀ। ਸੋ ਕਈ ਵਾਰ ਆਪਾਂ ਸੋਚਦੇ ਵੀ ਨਹੀਂ ਹੈਗੇ ਕਿ ਹਾਂ ਕਿ ਛੋਟੀ ਜਿਹੀ ਗੱਲ ਕਰਕੇ ਵੀ ਆਪਾਂ ਨੂੰ ਇੰਨੇ ਦਿਨ ਹੋਸਪਿਟਲ ਦੇ ਵਿੱਚ ਰਹਿਣਾ ਪੈ ਸਕਦਾ ਆ ਤੇ ਉਹਦੇ ਕਰਕੇ ਸਾਡੇ ਇੰਨੇ ਐਕਸਪੈਂਸਿਸ ਜਿਹੜੇ ਹੈਗੇ ਉਹ ਐਡ ਆਨ ਹੋ ਸਕਦੇ ਆ। ਸੋ ਇਸ ਕਰਕੇ ਜਿਹੜੇ ਆਪਾਂ ਇਹ ਸਿਨੈਰੀਓਜ਼ ਦੱਸਦੇ ਰਹਿੰਦੇ ਆ ਉਹਨਾਂ ਤੋਂ ਲਰਨ ਕਰਨ ਦੀ ਜ਼ਰੂਰਤ ਹੁੰਦੀ ਆ। ਮਤਲਬ ਕਿ ਹਰੇਕ ਚੀਜ਼ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਕਿ ਹਾਂਜੀ ਕੋਈ ਨਹੀਂ ਜੀ ਬਾਅਦ ਚੋਂ ਕਰਾ ਲਾਂਗੇ, ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਉਹਨਾਂ ਨੇ ਤਾਂ ਹੀ ਕਰਕੇ ਵੇਟਿੰਗ ਪੀਰੀਅਡ ਐਡ ਆਨ ਕੀਤੇ ਹੋਏ ਆ। ਇਸੇ ਕਰਕੇ ਜਦੋਂ ਹੁਣ ਕੋਈ ਬੰਦਾ ਆਲਰੇਡੀ ਕੈਨੇਡਾ ਦੇ ਵਿੱਚ ਹੈਗਾ ਆ, ਇੰਸ਼ੋਰੈਂਸ ਕੰਪਨੀਜ਼ ਉਹਨਾਂ ਨੂੰ ਰਾਈਟ ਵੇ ਕਿਉਂ ਨਹੀਂ ਕਵਰ ਕਰਦੀਆਂ, ਇਸੇ ਕਰਕੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਬੰਦੇ ਨੇ ਤਦ ਤੱਕ ਇੰਸ਼ੋਰੈਂਸ ਨਹੀਂ ਕਰਾਉਣੀ ਜਦ ਤੱਕ ਕੋਈ ਸਿਚੁਏਸ਼ਨ ਨਹੀਂ ਆ ਗਈ, ਤੇ ਜਦੋਂ ਕੋਈ ਸਿਚੁਏਸ਼ਨ ਆਊਗੀ, ਹੁਣ ਬੰਦੇ ਨੂੰ 6 ਮਹੀਨੇ ਕਈ ਵਾਰੀ ਹੋ ਜਾਂਦੇ ਤੇ ਆਇਆ ਨੂੰ ਤੇ ਸਾਨੂੰ ਕਾਲ ਆਉਂਦੀ ਹੈ ਜੀ ਹੁਣ ਅਸੀਂ ਇੰਸ਼ੋਰੈਂਸ ਕਰਾਉਣੀ ਆ, ਤੇ ਸਾਡਾ ਪਹਿਲਾ ਕੁਐਸਚਨ ਵੀ ਹੁੰਦਾ ਕਿ ਪਹਿਲਾਂ ਕਿਉਂ ਨਹੀਂ ਕਰਵਾਈ ਸੀ 6 ਮਹੀਨੇ ਦਾ। ਕਈਆਂ ਦਾ ਚਲੋ ਕੰਸਰਨ ਹੁੰਦਾ ਹੈ ਜੀ ਕਿ ਉਹਨਾਂ ਦੀ ਐਕਸਟੈਂਸ਼ਨ ਲੈਣੀ ਆ ਤਾਂ ਸਾਨੂੰ ਜ਼ਰੂਰਤ ਆ, ਕਈਆਂ ਦਾ ਕੰਸਰਨ ਇਹ ਹੁੰਦਾ ਕਿ ਨਹੀਂ ਮੈਨੂੰ ਤਾਂ ਇੱਕ ਲਾਸਟ ਵੀਕ ਹੀ ਮੈਨੂੰ ਕਿਸੇ ਦੀ ਕਾਲ ਆਈ ਕਹਿੰਦੇ ਕਿ ਬੰਦਾ ਹਸਪੀਟਲ ਦੇ ਵਿੱਚ ਆ, ਸੋ ਹੁਣ ਉਹਨਾਂ ਦੀ ਇੰਸ਼ੋਰੈਂਸ ਕਰ ਦਿਓ।
0: ਇਟਸ ਪੋਸੀਬਲ,
1: ਇੰਸ਼ੋਰੈਂਸ ਜਦੋਂ ਕੋਈ ਬਲਦਾ ਘਰ ਹੋਵੇ ਉਹਨੂੰ ਕਿਸੇ ਨੇ ਇੰਸ਼ੋਰ ਨਹੀਂ ਕਰਨਾ, ਠੀਕ ਹੈ ਨਾ। ਸੋ ਇਸੇ ਕਰਕੇ ਜੇ ਆਲਰੇਡੀ ਕਲੇਮ ਆ ਚੁੱਕਾ ਹੈਗਾ, ਆਲਰੇਡੀ ਆਪਾਂ ਉਸ ਸਿਚੁਏਸ਼ਨ ਦੇ ਵਿੱਚ ਆ ਗਏ ਹਾਂ ਕਿ ਜਿੱਥੇ ਕਲੇਮ ਆਉਣਾ ਆ, ਫਿਰ ਇੰਸ਼ੋਰੈਂਸ ਕੰਪਨੀ ਨੇ ਕਿਸੇ ਨੂੰ ਕਵਰ ਨਹੀਂ ਕਰਨਾ। ਸੋ ਇਸੇ ਕਰਕੇ ਪਹਿਲਾਂ ਇੰਸ਼ੋਰੈਂਸ ਕਰਵਾਓ ਤਾਂ ਕਿ ਇੰਸ਼ੋਰੈਂਸ ਹੋਣ ਤੋਂ ਬਾਅਦ ਕੋਈ ਐਮਰਜੈਂਸੀ ਆ ਜਾਵੇ ਉਸ ਵੇਲੇ ਸਾਨੂੰ ਪ੍ਰੋਟੈਕਸ਼ਨ ਮਿਲ ਸਕੇ। ਡਿਫਰੈਂਟ ਡਿਫਰੈਂਟ ਪਲਾਨਸ ਹੈਗੇ ਆ, $10,000 ਤੋਂ ਲੈ ਕੇ $1,000,000 ਤੱਕ ਦੀ ਕਵਰੇਜ ਦੇ ਪਲਾਨਸ ਹੈਗੇ ਆ, ਡਿਫਰੈਂਟ ਡਿਫਰੈਂਟ ਡਿਡਕਟੀਵਲ ਆਪਸ਼ਨ ਆ। ਕਿਸੇ ਦਾ ਕੋਈ ਵੀ ਕੁਐਸਚਨ ਹੈਗਾ, ਨੰਬਰ ਹੈਗਾ ਜੀ 416-817-6500-416-817-6500।
0: ਬਿਲਕੁਲ ਜੀ, 416-817-6517 ਜੀ, ਇੱਥੇ ਮੇਰੇ ਇਹੀ ਲਿਖਿਆ ਹੈ 817,
1: ਤੁਸੀਂ 871 ਨਹੀਂ ਕਹਿੰਦੇ,
0: ਠੀਕ ਹੈ, ਓਕੇ 817, ਠੀਕ ਹੈ ਜੀ। ਸੋ ਹਰਪ੍ਰੀਤ ਜੀ ਹੁਣ ਤੁਸੀਂ ਦੱਸ ਦਿਓ ਇੱਕ ਵਾਰੀ ਨੰਬਰ।
1: ਹਾਂਜੀ, 416-817-6500-416-817-6500।
0: ਹਾਂਜੀ,
1: ਤੁਸੀਂ ਹਰ ਵਾਰ 871 ਕਹਿੰਦੇ ਆ,
0: ਓਕੇ
2: 416-817-6500
0: ਬਿਲਕੁਲ ਜੀ,
1: ਕਿੱਡੇ ਖੁਸ਼ ਆ।
2: ਜ਼ਰੂਰੀ ਨੀ ਹੁੰਦਾ ਕਿ ਰਿਸ਼ਤੇ ਏਦਾਂ ਦੇ ਹੁੰਦੇ ਤੁਹਾਡੇ ਕੋਲ ਰਹਿੰਦੇ ਵੀ ਤੁਸੀਂ ਇੱਕ ਦੂਜੇ ਨਾਲ ਲੜਦੇ ਰਹਿੰਦੇ ਆ, ਕਈ ਵਾਰੀ ਦੂਰ ਹੁੰਦੇ ਆ ਤੁਸੀਂ ਇੱਕ ਦੂਜੇ ਨੂੰ ਕਹਿੰਦੇ ਕਿ ਇਕੱਠੇ ਕਦੋਂ ਹੋਣਾ.
1: ਠੀਕ ਠੀਕ.
2: ਹਾਂਜੀ, ਤੇ ਹੁਣ ਆਪਾਂ ਗੱਲ ਕਰਦੇ ਆ ਤੀਆਂ ਦੇ ਮੇਲੇ ਦੀ. ਤੇ ਹਰਪ੍ਰੀਤ ਹੋਰੀ, ਹਰਪ੍ਰੀਤ ਜੀ, ਕਿੰਨੇ ਸਾਲ ਹੋ ਗਏ ਤੀਆਂ ਚ ਆਉਂਦਿਆਂ ਨੂੰ ਤੁਹਾਨੂੰ?
1: ਕਿੰਨੇ ਸਾਲ ਹੋ ਗਏ? ਮੈਨੂੰ ਲੱਗਦਾ ਜਿੰਨੇ ਸਾਲ ਕੈਨੇਡਾ ਚ ਹੋ ਗਏ.
2: ਚਲੋ ਅਜੇ ਵੀ ਪਤਾ ਲੱਗ ਜੂ ਕਿੰਨੇ ਸਾਲ ਕੈਨੇਡਾ ਚ ਹੋ ਗਏ.
1: ਮੈਨੂੰ ਲੱਗਦਾ ਤਕਰੀਬਨ 17 ਸਾਲ.
2: 17 ਸਾਲ. ਤੇ ਤੁਸੀਂ ਫਿਰ ਮੈਸ ਨੀ ਐਕਟ ਕੀਤਾ ਵੀ ਕਿਉਂ ਨੀ ਕੀਤਾ ਆਪਾਂ?
1: ਮੈਨੂੰ ਪਤਾ ਸੀਗਾ ਬਸ ਤੁਸੀਂ ਅਨਾਊਂਸ ਕਰ ਦੇਣਾ. ਆਪਾਂ ਹੁਣ ਹਰ ਵੀਕ ਤਾਂ ਹੀ ਕਹਿੰਦੇ ਆ ਰਹੇ ਹਾਂ ਕਿ ਡੇਟ ਅਨਾਊਂਸ ਕਰਦੇ, ਡੇਟ ਅਨਾਊਂਸ ਕਰਦੇ. ਹੁਣ ਐਟ ਦ ਐਂਡ ਆਖਿਰ ਦੇ ਵਿੱਚ
2: ਅਖੀਰ ਚ
1: ਡੇਟ ਡਿਸਾਈਡ ਹੋ ਗਈ.
2: ਨਹੀਂ ਪਰ ਉਹ ਦੇਖੋ ਆਪਾਂ ਤਾਂ ਕਈ ਵਾਰੀ ਨਾ ਕੋਈ ਕੰਮ ਕਰ ਕਰਕੇ, ਜਿੱਦਾਂ ਹੁਣ ਮੈਂ ਇੰਨੇ ਸਾਲ ਰੇਡੀਓ ਤੇ ਬੋਲ ਕੇ ਮੈਂ ਕਹਿੰਦਾ ਚਲ ਕੋਈ ਨੀ ਕਰਨ, ਹੁਣ ਹੀ ਕਰ ਰਿਹਾ ਠੀਕ ਆ, ਇੱਦਾਂ ਹੀ ਆਪਾਂ ਕਰਕੇ ਮੈਂ ਕਿਹਾ ਚਲੋ ਕੋਈ ਗੱਲ ਨੀ, ਹੋਰਾਂ ਲੋਕ ਵੀ ਕਰ ਰਹੇ ਆ ਉਹਨਾਂ ਨੂੰ ਕਰਨ ਦਿਓ. ਪਰ ਫਿਰ ਵੀ ਸਾਡੀਆਂ ਲੇਡੀਜ਼ ਨੇ, ਮਾਤਾਵਾਂ ਨੇ, ਭੈਣਾਂ ਨੇ, ਬੱਚੀਆਂ ਨੇ, ਕਹਿੰਦੇ ਨਹੀਂ ਨਹੀਂ ਜੀ ਤੁਸੀਂ ਕਰੋ ਕਰੋ ਕਰੋ. ਤੇ ਫਿਰ ਉਹ ਵੀ ਹੁਣ ਦੱਸ ਰਹੇ ਕਿ ਤੁਸੀਂ ਹੀ ਲੋਕ ਕਰ ਰਹੇ ਹੋ. ਮੈਂ ਤਾਂ ਉਦਾਂ ਹੀ ਆ, ਪਿੱਛੇ ਹੈਲਪ ਕਰਨ ਵਾਲਾ ਆ. ਕਿਰਨ ਹੋਣੀ ਕਰ ਰਿਹਾ, ਹਰਪ੍ਰੀਤ ਹੋਰੀ ਕਰ ਰਿਹਾ, ਹੋਰ ਵੀ ਜਿਹੜੇ ਸਾਡੇ ਮੋਹਣੀ ਹੋਣੀ ਆ, ਸਾਰੇ ਰਲ ਕੇ ਲੇਡੀਜ਼ ਹੀ ਕਰ ਰਹੀਆਂ ਨੇ. ਤੇ ਹੁਣ ਡੇਟ ਹੈਗੀ ਆ ਜੀ, ਅੱਗੇ ਆਪਾਂ ਕਰਦੇ ਸੀ ਮਦਰ ਡੇ ਤੇ, ਇਸ ਵਾਰੀ ਕਰਾਂਗੇ ਫਾਦਰ ਡੇ ਤੇ.
1: ਓ ਦੈਟਸ ਗੁੱਡ.
2: ਹਾਂਜੀ, ਇੱਕ ਦਿਨ ਫਾਦਰਾਂ ਨੂੰ ਖੁੱਲੀ ਛੁੱਟੀ, ਉਹਨਾਂ ਕਹਿੰਦਾ ਘਰੇ ਰਹੋ ਅੱਜ.
1: ਬਿਲਕੁਲ, ਰੈਸਟ ਕਰੋ,
2: ਅੱਜ ਰੈਸਟ ਕਰੋ, ਆਪਣੇ ਯਾਰਾਂ ਦੋਸਤਾਂ ਨੂੰ ਸੱਦੋ, ਬਾਰਬੀਕਿਊ ਕਰੋ, ਬੱਚਿਆਂ ਨੂੰ ਸੰਭਾਲੋ, ਤੇ ਲੇਡੀ ਚਲੀਆਂ ਤੀਆਂ ਦੇ ਮੇਲੇ ਤੇ.
1: ਹਾਂਜੀ, ਨਹੀਂ ਚਲੋ ਏਦਾਂ ਹੋ ਜਾਂਦਾ ਨਾ ਕਿ ਉਹ ਬੰਦੇ ਕਹਿੰਦੇ ਅਸੀਂ ਘਰ ਇੰਜੋਏ ਕਰਾਂਗੇ, ਤੇ ਬੱਚੇ ਵੀ ਲੈ ਜਾਓ. ਚਲੋ ਬੱਚੇ ਵੀ ਅਲਾਊਡ ਹੀ ਆ.
2: ਹਾਂ ਨਹੀਂ, ਬੱਚੇ ਵੀ ਅਲਾਊਡ ਆ. ਤੇ ਉਹਦੇ ਵਿੱਚ ਇੱਕ ਤਾਂ 21 ਤਰੀਕ ਨੂੰ ਇਹ ਹੈਗਾ 21 ਜੂਨ. ਹਾਂਜੀ, ਤੇ ਉਹਦੀ ਟਿਕਟਾਂ ਜਿਹੜੀਆਂ ਨੇ ਉਹ ਕਿਰਨ ਹੋਣਾ ਨੂੰ ਪਤਾ, ਬਾਕੀ ਕਿਰਨ ਜੀ ਦੱਸੋ.
0: ਜੀ ਬਿਲਕੁਲ ਜੀ, ਔਰ ਜਿੱਥੇ ਕਿ ਅਸੀਂ ਤੁਹਾਨੂੰ ਦੱਸਿਆ ਕਿ 21 ਜੂਨ ਨੂੰ ਜਿਹੜਾ ਜੀ ਸੰਡੇ ਦਾ ਦਿਨ ਜਿਹੜਾ ਜੀ ਪੈ ਰਿਹਾ ਹੈਗਾ, ਉਦਣ ਨੂੰ ਤੀਆਂ ਦਾ ਮੇਲਾ, ਇਹ 24ਵੇਂ ਸਾਲ ਦਾ ਤੀਆਂ ਦਾ ਮੇਲਾ ਜਿਹੜਾ ਜੀ ਹੋਣ ਜਾ ਰਿਹਾ ਹੈਗਾ ਆ. ਤੇ ਟਿਕਟ ਜਿਹੜੀਆਂ ਜੀ ਕੱਲ ਨੂੰ 28 ਮਈ ਨੂੰ ਜਿਹੜਾ ਹੈ ਜੀ ਅਰਾਊਂਡ 12:30 PM ਜਿਹੜਾ ਹੈ ਜੀ ਤੁਹਾਨੂੰ megastarevents.com ਤੇ ਜਿਹੜਾ ਹੈ ਜੀ ਮਿਲ ਜਾਣਗੀਆਂ. megastarevents.com ਤੇ ਤੁਸੀਂ ਜਿਹੜਾ ਜੀ ਜਾਣਾ ਹੈਗਾ ਆ, ਤੇ ਤੁਸੀਂ ਗੱਲਬਾਤ ਜਿਹੜੀ ਹੈ.
2: ਬਿਲਕੁਲ ਜੀ, ਔਰ ਕਿਰਨ ਜੀ ਇੱਥੇ ਮੈਂ ਸੋਰੀ ਰੁਕਦਾ ਆਪਣੇ ਹਰਪ੍ਰੀਤ ਜੀ, ਕਿਉਂਕਿ ਇਹ ਨਾ ਜਿਹੜਾ ਇਸ ਵਾਰ ਦਾ ਇਹ ਐਡਵਾਂਸ ਟਿਕਟਾਂ ਓਪਨ ਹੈ
1: ਜੀ. ਹਾਂਜੀ
2: ਹਾਂ, ਇਹ ਸਿਰਫ $30 ਦੀ ਐਡਵਾਂਸ ਚ.
1: ਠੀਕ ਹੈ ਜੀ.
2: ਤੇ ਫਿਰ ਜਿਹੜੇ ਅਗਲੇ ਵੀਕ ਤੋਂ ਰੁਕ ਗਿਆ ਜਿਹਨਾਂ ਤੋਂ ਨਹੀਂ ਲੈ ਹੋਈਆਂ, 50 ਦੀ ਹੋ ਜਾਣੀ ਆ. ਪਹਿਲਾਂ ਦੱਸ ਦਈਏ ਆਪਾਂ ਉਹਨਾਂ ਨੂੰ, ਹਨਾ? ਤੇ ਆਰਟਿਸਟ ਵੀ ਕਿਹੜੇ ਕਿਹੜੇ ਆ ਰਹੇ ਆਪਣੇ ਕਿਰਨ ਜੀ, ਜਿਹੜੇ ਕਿ ਆਪਣੇ ਇੱਕ ਰਿਵਾਜ ਰਿਹਾ ਹੁਣ ਤੱਕ ਕਿ ਆਪਾਂ ਹਰ ਸਾਲ ਕੁਛ ਨਾ ਕੁਛ ਨਵਾਂ ਕਰੀਦਾ, ਨਵੇਂ ਆਰਟਿਸਟ ਜਿਹੜੇ ਪਹਿਲਾਂ ਕੈਨੇਡਾ ਚ ਨਾ ਆਏ ਹੋਣ.
1: ਹਾਂਜੀ,
2: ਸੋ ਪਹਿਲਾਂ ਇੰਟਰੋਡਿਊਸ ਕਰ ਦਈਏ ਕੌਣ ਆ ਰਿਹਾ ਜੀ ਫਸਟ ਟਾਈਮ.
0: ਜੀ ਬਿਲਕੁਲ ਜੀ,
2: ਕਰੋ ਫਿਰ.
0: ਗੀਤ ਦੇ ਰਾਹੀਂ ਜਿਹੜਾ ਜੀ ਆਪਾਂ ਪਹਿਲਾਂ ਦੱਸਦੇ ਹਾਂ ਕਿ ਸਾਡਾ ਪਹਿਲਾ ਆਰਟਿਸਟ ਕਿਹੜਾ ਇਸ ਵਾਰੀ 24th ਐਨੂਅਲ ਥੀਆਂ ਦੇ ਮੇਲੇ ਤੇ ਪਹੁੰਚ ਰਿਹਾ.

0: ਜੀ ਦੋਸਤੋ, ਇੱਕ ਵਾਰੀ ਫਿਰ ਵਤਨ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਸੁਖੀ ਨਿੱਜਰ ਤੇ ਮੇਰੇ ਨਾਲ ਕਿਰਨ ਹੋਰੀ ਸਾਥ ਦੇ ਰਹੇ ਨੇ, ਹਰਪ੍ਰੀਤ ਸੋਹਣੀ ਸਟੂਡੀਓ 'ਚ ਨੇ ਤੇ ਨਾਲ ਦੀ ਨਾਲ ਸਾਡੀ ਟੀਮ ਦੇ ਸੀਨੀਅਰ ਲੀਡ ਕਰਦੇ ਜੀ ਮੋਹਣੀ ਜੀ ਇਸ ਟਾਈਮ ਸਾਡੇ ਨਾਲ ਹਾਜ਼ਰ ਨੇ। ਵੈਲਕਮ ਮੋਹਣੀ ਜੀ, ਵੈਲਕਮ ਜੀ ਆਇਆਂ ਨੂੰ।
1: ਖੁਸ਼ਖਬਰੀ ਦੱਸਣੀ ਥੋੜੀ ਜਿਹੀ ਮੈਨੂੰ ਪਤਾ ਆ।
0: ਨਹੀਂ ਤੁਸੀਂ ਤੁਸੀਂ ਆਪ ਦੱਸੋ, ਤੁਹਾਡਾ ਫੰਕਸ਼ਨ
1: ਕਿਉਂਕਿ ਆਪਾਂ ਹੁਣ ਸਾਰਿਆਂ ਨੂੰ ਦੱਸਣੀ ਨਾ ਰਲ ਕੇ ਇਕੱਠਿਆਂ ਨੇ
0: ਜੀ,
1: ਹਨਾ।
0: ਹਾਂਜੀ,
1: ਸੋ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਾਡੀ ਸਾਰੀ ਟੀਮ ਵੱਲੋਂ। ਤੇ ਖੁਸ਼ਖਬਰੀ ਆਪਾਂ ਭੈਣਾਂ ਨੂੰ ਆਪਣੀਆਂ ਦੱਸਣ ਜਾ ਰਹੇ ਹਾਂ, ਕਿਉਂਕਿ ਇਹ ਜਿਹੜਾ ਤੀਆਂ ਦਾ ਮੇਲਾ ਆ ਇਹ ਸਾਡਾ ਬ੍ਰਾਂਡ ਆ।
0: ਹਾਂਜੀ,
1: ਕਹਿੰਦੇ ਹੁੰਦੇ ਆ ਨਾ ਇੱਕ ਚੀਜ਼ ਦਾ ਬ੍ਰਾਂਡ ਹੁੰਦਾ ਆ, ਇਹ ਸਭ ਤੋਂ GTA ਦਾ ਸਭ ਤੋਂ ਵੱਡਾ ਮੇਲਾ ਆ। ਭੈਣਾਂ ਨੂੰ ਸਾਰਾ ਪਤਾ ਆ ਕਿਉਂਕਿ ਉਹ ਸਾਨੂੰ ਆਪ ਹੀ ਫੋਨ ਕਰ ਕਰਕੇ ਕਹਿ ਰਹੀਆਂ ਸੀਗੀਆਂ ਕਿ ਪਲੀਜ਼ ਮੇਲੇ ਦਾ ਦੱਸੋ, ਤੁਸੀਂ ਮੇਲੇ ਦੀ ਡੇਟ ਨੀ ਅਨਾਊਂਸ ਕਰ ਰਹੇ, ਹਨਾ।
0: ਹਾਂਜੀ,
1: ਅਸੀਂ ਥੋੜੇ ਡਿਲੇ ਹੋ ਗਏ ਆ ਪਰ ਕੋਈ ਗੱਲ ਨੀ, ਤੇ ਹੁਣ ਮੇਲੇ ਦੀ ਡੇਟ ਆਪਾਂ ਦੱਸ ਦਿੰਨੇ ਆ
0: ਜੀ। ਆਉਣ ਦਿਓ।
1: ਹਾਂਜੀ, ਖੁਸ਼ਖਬਰੀ ਆ ਸਾਰੀਆਂ ਭੈਣਾਂ ਨੂੰ ਇੱਕ ਵਾਰੀ ਫੇਰ ਤੁਹਾਡੀ ਡਿਮਾਂਡ ਤੇ, ਤੁਹਾਡੇ ਕਹਿਣ ਤੇ, ਕਿਉਂਕਿ ਤੁਸੀਂ ਸਾਨੂੰ ਬਹੁਤ ਜ਼ੋਰ ਪਾਇਆ, ਸੋ ਅਸੀਂ ਜਿਹੜਾ ਤੀਆਂ ਦਾ ਮੇਲਾ ਸਾਡਾ ਬ੍ਰਾਂਡ ਆ ਜਿਹੜਾ ਤੀਆਂ ਦਾ ਮੇਲਾ, ਸੋ ਉਹ ਆਪਾਂ ਸੁਖੀ ਨਿੱਜਰ ਵਾਲੀਆਂ ਤੀਆਂ ਐਕਚੁਅਲੀ ਭਾਜੀ ਮੈਂ ਸੱਚੀ ਕਹਿੰਦੀ ਹਾਂ, ਇਹ ਕੋਈ ਮੈਂ ਔਨੇਅਰ ਨੀ ਕਹਿ ਰਹੀ, ਜਦੋਂ ਵੀ ਫੋਨ ਕਰਦੇ ਹੋ ਮੈਨੂੰ ਪੁੱਛਦੇ ਆ ਕਿ ਸੁਖੀ ਨਿੱਜਰ ਵਾਲੀਆਂ ਤੀਆਂ ਕਦੋਂ ਆਉਣੀਆਂ, ਹਨਾ।
0: ਹਾਂਜੀ,
1: ਤੇ ਆਪਾਂ ਫੇਰ ਉਹਨਾਂ ਨੂੰ ਹੁਣ ਦੱਸਣ ਲੱਗੇ ਆ ਕਿ 21 ਜੂਨ।
0: ਹਾਂਜੀ,
1: ਰੈਡੀ ਹੋ ਜਾਓ ਸਾਰੀਆਂ ਭੈਣਾਂ, 21 ਜੂਨ ਨੂੰ ਬਹੁਤ ਵੱਡਾ ਮੇਲਾ ਬ੍ਰੈਂਪਟਨ ਦੇ ਵਿੱਚ ਹੋਣ ਜਾ ਰਿਹਾ।
0: ਹਾਂਜੀ,
1: ਸੋ ਆਪਾਂ ਬਾਕੀ ਦੀ ਇਨਫੋਰਮੇਸ਼ਨ, ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਹੈ ਆਪਾਂ ਕੋਲ, ਬਹੁਤ ਸਾਰੇ ਸਿੰਗਰਸ ਆ, ਹਨਾ, ਉਹ ਆਪਾਂ ਸਾਰੀ ਇਨਫੋਰਮੇਸ਼ਨ ਨਾਲ ਦੀ ਨਾਲ ਦੱਸਾਂਗੇ
0: ਜੀ।
1: ਪਰ ਮੈਂ ਇਹ ਭੈਣਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਕੱਢ ਲਓ ਪਰਾਂਦੀਆਂ ਤੇ ਕੱਢ ਲਓ ਸੂਟ ਫੁਲਕਾਰੀਆਂ ਤੇ ਕਰ ਲਓ ਤਿਆਰੀ, ਖਿੱਚ ਲਓ ਤਿਆਰੀ, ਤੇ ਅਸੀਂ ਐਤਕੀ ਬਹੁਤ ਕੁਛ ਡਿਫਰੈਂਟ ਕਰਨ ਜਾ ਰਹੇ ਹਾਂ।
0: ਕਿਆ ਬਾਤ, ਕਹਿੰਦੇ ਤੀਆਂ ਤੀਜ ਦੀਆਂ ਤੇ ਭਾਦੋਂ ਦੇ ਮਕਲਾਵੇ ਤੇ ਬਹੁਤੀਆਂ ਭਰਾਵਾਂ ਵਾਲੀ ਏ, ਤੈਨੂੰ ਤੀਆਂ ਚ ਲੈਣ ਨੀ ਆਏ। ਸੋ ਇਹ ਬ੍ਰਹਮਟਨ ਦੀਆਂ ਤੀਆਂ ਤੁਸੀਂ ਹੁਣ ਅਨਾਊਂਸ ਕੀਤੀਆਂ ਹੈ, ਔਰ ਇਹ ਦੱਸ ਦਈਏ ਕਿ ਟਿਕਟ ਕਿੱਥੋਂ ਮਿਲਣੀ ਆ। ਐਡਵਾਂਸ ਦੇ ਵਿੱਚ ਜਿਹੜੀ ਹੈਗੀ ਟਿਕਟ $30 ਆ, ਫਿਰ ਉਸ ਤੋਂ ਬਾਅਦ ਨੈਕਸਟ ਵੀਕ ਤੋਂ ਇਹ $50 ਦੀ ਹੋ ਜਾਣੀ ਆ। ਸੋ ਕਿਰਨ ਜੀ ਦੱਸੋ ਟਿਕਟ ਕਿੱਥੋਂ ਹਾਸਲ ਕਰਨਗੇ?
2: ਬਿਲਕੁਲ ਜੀ, ਸਾਡੇ ਲਿਸਨਰਸ ਜਿਹੜੇ ਜੀ, ਅਸੀਂ ਦੱਸ ਦਈਏ ਕਿ ਕੱਲ ਨੂੰ 28 ਮਈ ਨੂੰ ਜਿਹੜਾ ਜੀ ਅਰਾਊਂਡ 12:30 PM ਸਾਡੇ 12 ਵਜੇ ਦੇ ਨਾਲ ਟਿਕਟ ਜਿਹੜੀਆਂ ਜੀ ਸੇਲ ਤੇ ਆ ਜਾਣੀਆਂ। ਅਰਲੀ ਬਰਡ ਟਿਕਟ ਸਿਰਫ ਔਰ ਸਿਰਫ ਤੁਹਾਨੂੰ $30 ਦੇ ਵਿੱਚ ਜਿਹੜੇ ਜੀ ਜਨਰਲ ਐਡਮਿਸ਼ਨ ਦੇ ਮਿਲ ਜਾਣਗੇ। ਉਹ VIP ਲੈਣੀ ਹੈ ਤੇ ਤੁਸੀਂ ਸਾਡੇ ਹੈੱਡ ਆਫਿਸ ਤੋਂ ਵੀ ਲੈ ਸਕਦੇ ਜਾਂ VVIP ਲੈਣੀ ਹੈ ਉਹ ਵੀ ਹੈੱਡ ਆਫਿਸ, ਤੇ ਜਿਹੜੀਆਂ ਜਨਰਲ ਐਡਮਿਸ਼ਨ ਹੈ ਉਹ ਜਿਹੜੀਆਂ ਜੀ ਤੁਸੀਂ ਆਨਲਾਈਨ ਲੈ ਸਕਦੇ megastarevents.com, megastarevents.com ਤੋਂ ਜਾ ਕੇ ਜਿਹੜੀ ਹੈ ਜੀ ਤੁਸੀਂ ਇਹ ਟਿਕਟ ਆਪਣੀ ਰਾਖਵੀਂ ਕਰ ਸਕਦੇ ਹੋ
0: ਜੀ। ਬਿਲਕੁਲ, ਔਰ ਇਹਦੇ ਨਾਲ ਨਾਲ ਜੀ ਸਾਡੇ ਸਟੂਡੀਓ ਦੇ ਵਿੱਚ ਸਾਡੀ ਟੀਮ ਦੇ ਮੈਂਬਰ ਸ਼ਾਹ ਸਾਹਿਬ ਵੀ ਪਹੁੰਚੇ ਨੇ, ਔਰ ਜਿਹੜੇ ਕਿ ਸਾਰਾ ਸਟੇਜ ਦਾ, ਸਾਊਂਡ ਦਾ, ਟਿਕਟਾਂ ਦਾ ਸਾਰਾ ਪ੍ਰਬੰਧ ਕਰਦੇ ਨੇ, ਕਿਉਂਕਿ ਬਹੁਤ ਵੱਡਾ ਈਵੈਂਟ ਹੁੰਦਾ ਤੇ ਇਕੱਲੇ ਬੰਦੇ ਦਾ ਕੰਮ ਨਹੀਂ ਹੈ, ਸਾਰੀ ਟੀਮ ਹੁੰਦੀ ਹੈ। ਸ਼ਾਹ ਸਾਹਿਬ ਨਾਲ ਸਾਡੇ ਮੋਹਣੀ ਜੀ ਹੈਮਿਲਟਨ ਤੋਂ, ਇਹ ਵੀ ਆਪਣੀ ਟੀਮ ਦੇ ਮੈਂਬਰ ਨੇ
3: ਜੀ। ਬਿਲਕੁਲ ਮੋਹਣੀ ਜੀ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋ
1: ਜੀ? ਸਤਿ ਸ੍ਰੀ ਅਕਾਲ
3: ਜੀ, ਬਹੁਤ ਸ਼ੁਕਰੀਆ ਇੱਕ ਵਾਰੀ ਫਿਰ, ਬਹੁਤ ਵੱਡੀ ਨਿਊਜ਼ ਹੈ। ਦੇਖੋ ਬੜਾ ਕਹਿੰਦੇ, ਬੜੀ ਖੁਸ਼ੀ ਫੀਲ ਹੁੰਦੀ ਜਦੋਂ ਵੀ ਅਸੀਂ ਅਨਾਊਂਸਮੈਂਟ ਕਰਦੇ ਹਾਂ ਤੀਆਂ ਦੇ ਮੇਲੇ ਦੀ, ਉਹ ਦਿਲ ਕਹਿੰਦਾ, ਅਸੀਂ ਉਰਦੂ ਦਾ ਲਫ਼ਜ਼ ਹੈ ਬਾਗ ਬਾਗ ਹੋ ਜਾਣਾ, ਉਹ ਦਿਲ ਬਾਗ ਬਾਗ ਹੋ ਜਾਂਦਾ, ਔਰ ਅਸੀਂ ਬੜਾ ਇੰਜੋਏ ਕਰੀਦਾ ਗੱਲ ਕਰਕੇ। ਔਰ ਕਿਉਂਕਿ ਅਸੀਂ ਪੂਰਾ ਸਾਲ, ਸਾਨੂੰ ਕਾਲਸ ਆਉਂਦੇ ਰਹਿੰਦੇ ਨੇ ਮਾਵਾਂ ਧੀਆਂ ਭੈਣਾਂ ਦੀਆਂ ਵੀ ਇਹ ਤੀਆਂ ਦਾ ਮੇਲਾ ਕਦੋਂ ਹੋ ਰਿਹਾ, ਕੌਣ ਆ ਰਿਹਾ। ਅਸੀਂ ਪੂਰਾ ਸਾਲ ਅਸੀਂ ਬਿਜ਼ੀ ਰੱਖਣੇ ਆਪਣੇ ਆਪ ਨੂੰ, ਓਨਲੀ ਬਿਕਾਜ਼ ਸਾਡੀ ਮਾਵਾਂ ਦੀ ਵਜ੍ਹਾ ਤੋਂ, ਸਾਡੀ ਆਪਣੀ ਧੀਆਂ ਦੀ ਵਜ੍ਹਾ ਤੋਂ, ਆਪਣੀ ਭੈਣਾਂ ਦੀ ਵਜ੍ਹਾ ਤੋਂ, ਕਿ ਲੋਕ ਉਹ ਲੋਕ ਨੇ ਜਿਹੜੇ ਸਾਨੂੰ ਦਿਲੋਂ ਪਿਆਰ ਕਰਦੇ ਨੇ। ਔਰ ਅਸੀਂ ਵੀ ਕੋਸ਼ਿਸ਼ ਵੀ ਕਰੀਦੀ, ਜਦੋਂ ਸਾਨੂੰ ਇੰਨੀਆਂ ਕਾਲਸ ਆਉਂਦੀਆਂ ਨਾ, ਅਸੀਂ ਕਹਿੰਦੇ ਲਵੀ ਹੁਣ ਕੋਈ ਇਹੋ ਜਿਹਾ ਕੰਮ ਕਰੀਏ ਜਿਹਦੀ ਵਜ੍ਹਾ ਤੋਂ ਅਸੀਂ ਕੁਛ ਵਾਪਸ ਕਰ ਸਕੀਏ, ਉਹਨਾਂ ਦੇ ਪਿਆਰ ਨੂੰ ਥੋੜ੍ਹਾ ਜਿਹਾ, ਕਹਿੰਦੇ ਨਾ ਆਸਾਨ ਲਾਣਾ ਆਪਣੇ ਸਿਰ ਤੋਂ, ਥੋੜ੍ਹਾ ਜਿਹਾ ਵੀ ਭਾਰ ਲਾਣਾ, ਅਸੀਂ ਭਾਰ ਲਾਉਣ ਦੇ ਚੱਕਰ 'ਚ ਨਾ ਅਸੀਂ ਮਿਹਨਤ ਬੜੀ ਕਰੀਦੀ ਹੈ। ਅਤੇ ਮੋਹਣੀ ਜੀ, ਅਸੀਂ ਦਿਨ ਰਾਤੀ ਕਰਕੇ ਸਟੇਜ ਸਜਾਈਦਾ, ਫਿਰ ਸਾਊਂਡ ਚੰਗੇ ਤੋਂ ਚੰਗਾ ਲਿਆਈਦਾ, ਫਿਰ ਹਰ ਚੀਜ਼ ਉੱਥੇ ਚੰਗੀ ਹੁੰਦੀ ਹੈ। ਫਿਰ ਸੁੱਕੀ ਭਾਜੀ ਪੂਰੇ 2 ਮਹੀਨੇ ਲਾ ਕੇ ਆਏ ਨੇ ਇੰਡੀਆ, ਔਰ ਇੰਡੀਆ ਲਾ ਕੇ ਉਹਨਾਂ ਨੇ ਕੀਤਾ ਕੀ ਹੈ, ਸਿਰਫ ਉਹ ਸਿਰਫ ਚੰਗੇ ਆਰਟਿਸਟ ਲੱਭੇ ਨੇ, ਔਰ ਖਾਲੀ ਫਿਰ ਆਰਟਿਸਟ ਲੱਭਣਾ ਫਨ ਨਹੀਂ ਹੁੰਦਾ, ਫਿਰ ਆਰਟਿਸਟ ਦੇ ਨਾਲ ਨਾਲ ਜਿਹੜੇ ਅਸੀਂ ਫਿਰ ਵੀਜ਼ੇ ਲਵਾਉਣੇ ਹੁੰਦੇ ਨੇ, ਇਹ ਸਾਲ ਤੁਹਾਨੂੰ ਪਤਾ ਵੀ ਥੋੜ੍ਹਾ ਜਿਹਾ ਲੇਟ ਹੋਇਆ, ਉਹਦੀ ਵਜ੍ਹਾ ਤੋਂ ਵੀ ਸਿਰਫ ਵੀਜ਼ੇ ਵੂਜ਼ੇ ਤੁਹਾਨੂੰ ਪਤਾ ਕਾਫੀ ਸਖਤੀਆਂ ਆ ਗਈਆਂ, ਕਾਫੀ ਚੇਂਜਸ ਆ ਗਏ ਨੇ ਇਸ ਕੰਟਰੀ 'ਚ, ਅਤੇ ਉਹਦੀ ਵਜ੍ਹਾ ਤੋਂ ਅਸੀਂ ਹਰ ਸਾਲ ਦੀ ਤਰ੍ਹਾਂ ਸੀ, ਥੋੜਾ ਈਜ਼ੀ ਲੈ ਗਏ, ਲੇਕਿਨ ਹੁਣ ਅਸੀਂ ਬੜੇ ਅਗਰੈਸਿਵ ਹੋ ਕੇ ਕੰਮ ਕਰ ਰਹੇ ਹਾਂ ਔਰ ਇਹ ਚੀਜ਼ ਦੀ ਗਰੰਟੀ ਕਰ ਰਹੇ ਹਾਂ।
0: ਅੱਗੇ ਮਦਰ ਡੇ ਤੇ ਹੁੰਦਾ, ਹੁਣ ਫਾਦਰ ਡੇ ਤੇ।
3: ਦੇਖੋ ਜੀ ਗੱਲ ਤੇ ਉਹੀ ਹੈ ਨਾ, ਕੰਮ
1: ਹੋਇਆ।
3: ਹਾਂਜੀ ਦੇਖੋ ਸਾਨੂੰ ਤੇ ਖੁਸ਼ੀ ਹੈ ਵੀ ਸਾਡੀਆਂ ਮਾਵਾਂ ਧੀਆਂ ਭੈਣਾਂ ਇੰਜੋਏ ਕਰਨ ਉੱਥੇ ਆਵਣ, ਉਹ ਸਾਰਾ ਦਿਨ ਮੈਂ ਕਹਿੰਦਾ ਉਹਨਾਂ ਇੱਕ ਦਿਨ ਆਪਣੀ ਮਰਜ਼ੀ ਜੀਓ, ਉਹ ਇੱਕ ਦਿਨ ਜਿਹੜਾ ਅਸੀਂ ਤੁਹਾਨੂੰ ਦੇ ਰਹੇ ਹਾਂ ਨਾ, ਉਹ ਇੰਨਾ ਵਧੀਆ ਦੇ ਰਹੇ ਹਾਂ, ਤੁਸੀਂ ਸਾਰਾ ਦਿਨ ਇੱਕ ਸੈਕਿੰਡ ਵਾਸਤੇ ਤੁਹਾਨੂੰ ਫੀਲ ਨਹੀਂ ਹੋਏਗਾ ਕੋਈ ਅਸੀਂ ਇੱਕ ਮਿੰਟ ਜ਼ਾਇਆ ਕੀਤਾ ਜਾਂ ਇੱਕ ਸੈਕਿੰਡ ਜ਼ਾਇਆ ਕੀਤਾ। ਨਾਨ ਸਟਾਪ ਇੰਟਰਟੇਨਮੈਂਟ ਹੋਏਗੀ। 12 ਵਜੇ ਅਸੀਂ ਦਰਵਾਜ਼ੇ, ਅਸੀਂ 11 ਵਜੇ ਖੋਲਦੇ ਨੇ, 11 ਵਜੇ ਦਰਵਾਜ਼ੇ ਖੋਲਦੇ ਨੇ, ਲੇਕਿਨ ਜਿਹੜਾ ਸਟਾਰਟ ਅਸੀਂ ਕਰਨਾ ਹੈ, ਅਸੀਂ ਕੋਸ਼ਿਸ਼ ਕਰਨੀ 12 ਵਜੇ ਸਟਾਰਟ ਕਰੀਏ ਤੇ ਰਾਤੀ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ। ਔਰ ਇਸ ਵਧੀਆ ਗੱਲ ਕੀ ਹੋ ਸਕਦੀ, ਫਿਰ ਤੁਸੀਂ ਉੱਥੇ ਆਪਣੇ ਮਰਜ਼ੀ ਦਾ ਤੁਸੀਂ ਗਾਣੇ ਦੀ ਫਰਮਾਇਸ਼ਾਂ ਵੀ ਕਰ ਸਕਦੇ ਹੋ। ਉਹ ਸਿੰਗਰ ਜਿਹੜਾ ਅਸੀਂ ਦੱਸਾਂਗੇ ਨੋਨੀ ਜੀ, ਤੁਸੀਂ ਹੈਰਾਨ ਹੋ ਜਾਓਗੇ, ਇੰਨੇ ਵਧੀਆ ਸਿੰਗਰ, ਇੰਨੇ ਵਧੀਆ ਸਿੰਗਰ, ਤੁਸੀਂ ਬੱਲੇ ਬੱਲੇ ਕਰਾ ਦੇਣੀ ਹੈ। ਤੇ ਨੰਬਰ ਨੋਟ ਕਰ ਲਓ, ਕੋਈ ਜਾਣਕਾਰੀ ਲੈਣੀ ਹੈ 905-799
0: ਜ਼ੀਰੋ ਟ੍ਰਿਪਲ ਨਾਈਨ ਜ਼ੀਰੋ ਨੌ ਸੌ ਪੰਜ ਸੱਤ ਸੌ ਨੜਿਨਵੇਂ ਜ਼ੀਰੋ ਨੌ ਸੌ ਨੜਿਨਵੇਂ ਦੀ ਗੱਲ ਕਰ ਸਕਦੇ ਤੇ ਅੱਛਾ ਸਿੰਗਰਾਂ ਦੀ ਤੁਸੀਂ ਗੱਲ ਕੀਤੀ ਆ ਤੇ ਸਿੰਗਰ ਤਾਂ ਹੁਣੇ ਆਉਣਾ ਸ਼ੁਰੂ ਹੋ ਗਿਆ, ਪਹਿਲਾਂ ਸ਼ੁਰੂ ਕਰਾਓ।
4: ਸੁਖੀ ਭਾਈ ਜੀ ਬਹੁਤ ਬਹੁਤ ਮੁਬਾਰਕਾਂ ਪਹਿਲੇ ਤੇ ਅਨਾਊਂਸਮੈਂਟ, ਤੁਸੀਂ ਸਾਰੀ ਦੁਨੀਆਂ ਤੁਹਾਡੀ ਵੇਟ ਕਰ ਰਹੀ ਹੈ ਤੀਆਂ ਦੇ ਮੇਲੇ ਦੀ, ਤੇ ਅੱਜ ਤੁਸੀਂ ਅਨਾਊਂਸ ਕਰਕੇ ਦਿਲ ਖੁਸ਼ ਕਰ ਦਿੱਤਾ, ਸੋ ਵੈਲਕਮ। ਤੁਸੀਂ ਕੁਛ ਸ਼ੁਰੂ ਕਰੋ, ਫਿਰ ਮੈਂ ਗਾਣਾ ਵੀ ਸੁਣਾ ਦਾਂਗਾ ਤੁਹਾਨੂੰ।
3: ਪਹਿਲੇ ਸਿਮਰ ਜੀ ਤੁਸੀਂ ਇਹ ਦੱਸੋ ਵੀ ਤੁਸੀਂ ਸਿੰਗਿੰਗ ਕਦੋਂ ਸਟਾਰਟ ਕੀਤੀ, ਥੋੜਾ ਜਿਹਾ ਆਪਣੇ ਬਾਰੇ ਦੱਸੋ, ਕਿਤੇ ਸਾਨੂੰ ਖੁਸ਼ੀ ਹੋਏਗੀ, ਸਾਡੇ ਸੁਣਨ ਵਾਲਿਆਂ ਨੂੰ ਬਹੁਤ ਖੁਸ਼ੀ ਹੋਏਗੀ।
4: ਜੀ ਮੈਂ ਸਿੰਗਿੰਗ ਆਪਣੇ ਸਕੂਲ ਤੋਂ ਹੀ ਸਟਾਰਟ ਕੀਤੀ ਜੀ। ਹਾਂਜੀ ਹਾਂਜੀ ਹਾਂਜੀ, ਸਕੂਲੇ ਵੀ ਗਏ ਤੇ ਕਾਲਜ ਵੀ ਗਏ।
3: ਅੱਛਾ, ਨਿੱਕੀ ਹੁੰਦੀ ਸਟਾਰਟ ਕਰ ਲਈ?
4: ਹਾਂਜੀ ਹਾਂਜੀ।
3: ਤੇ ਤੁਹਾਡੇ ਉਸਤਾਦ ਜੀ ਦਾ ਨਾਮ ਦੱਸਣਾ ਪਸੰਦ ਕਰੋਗੇ ਤੁਸੀਂ? ਬੜੇ ਗਾਣੇ ਕੱਢੇ ਹਨ ਔਰ ਬਹੁਤ ਇੰਜੋਏ ਕਰਦੇ ਨੇ ਜਦੋਂ ਵੀ ਸਿੰਗਿੰਗ ਕਰਦੇ ਨੇ, ਔਰ ਸਾਨੂੰ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਸਿਮਰਨ ਭਾਜੀ ਅੱਛੇ ਸਿੰਗਰ। ਤੇ ਨੰਬਰ ਤੁਸੀਂ ਨੋਟ ਕਰ ਲਓ ਜਾਣਕਾਰੀ ਵਾਸਤੇ, 905-799-0999। ਔਰ ਮੈਂ ਅੱਜ ਰਿਕੁਐਸਟ ਕਰਾਂਗਾ, ਅਗਰ ਕੋਈ ਤੁਸੀਂ ਆਪਣੀ ਕਾਲ ਕਰਨੀ ਚਾਹੁੰਦੇ ਹੋ, ਕੋਈ ਇਨਫੋਰਮੇਸ਼ਨ ਕਰਨਾ ਚਾਹੁੰਦੇ ਹੋ, ਕੋਈ ਸਾਂਝ ਪਾਉਣਾ ਚਾਹੁੰਦੇ ਹੋ, ਤੇ ਨੰਬਰ ਇੱਕ ਵਾਰੀ ਨੋਟ ਕਰੋ। ਇਹ ਜਿਹੜਾ ਵਤਨ ਦੂ ਦਾ ਨੰਬਰ ਹੈ, ਇਹ ਬੜਾ ਜ਼ਰੂਰੀ ਹੈ, ਤੁਸੀਂ ਨੋਟ ਕਰ ਲਓ। ਬਹੁਤ ਸਾਰੇ ਲੋਕਾਂ ਨੂੰ ਇਸ ਨੰਬਰ ਦਾ ਨਹੀਂ ਪਤਾ, ਵਤਨ ਦੂ ਟੀਵੀ ਦਾ ਰੇਡੀਓ ਦਾ ਨੰਬਰ ਤੁਸੀਂ ਆਲਵੇਜ਼ ਆਪਣੇ ਕੋਲ ਹੈਂਡੀ ਸੇਵ ਕਰ ਲਓ। ਜਦੋਂ ਵੀ ਤੁਸੀਂ ਇਸ ਨੰਬਰ 'ਤੇ ਕਾਲ ਕਰੋਗੇ, ਅਸੀਂ ਤੁਹਾਨੂੰ ਕਾਲ ਵੀ ਚੁੱਕਾਂਗੇ, ਵੀ ਤੁਹਾਨੂੰ ਲਾਈਵ ਵੀ ਲਵਾਂਗੇ। 905-799-0999 'ਤੇ ਕਾਲ ਕਰ ਸਕਦੇ ਜੀ।
0: ਜੀ ਜੀ ਜੀ। ਔਰ ਹਰਪ੍ਰੀਤ ਜੀ, ਮੈਨੂੰ ਲੱਗਦਾ ਤੁਸੀਂ ਤਾਂ ਅੱਜ ਹੀ ਤੀਆਂ ਜੀ ਅੰਤਰ ਧਿਆਨ ਹੋ ਗਏ।
5: ਹਾਂ, ਮੈਨੂੰ ਲੱਗ ਰਿਹਾ ਵੈਸੇ, ਮੈਨੂੰ ਭਰਤੀਆਂ ਲੇਡੀਜ਼ ਦੀ ਬਜਾਏ ਮੈਨੂੰ ਜੈਂਟਸ ਦੀ ਜ਼ਿਆਦਾ ਲੱਗੀ ਜਾ ਰਹੀ ਹੈ।
0: ਨਹੀਂ ਨਹੀਂ, ਚਲੋ, ਹਰ ਦੇਖੋ ਪਰਿਵਾਰ ਦੇ ਵਿੱਚ ਫਾਦਰ ਵੀ ਹੁੰਦਾ, ਭਰਾ ਵੀ ਹੁੰਦਾ, ਹਰ ਬੰਦੇ ਹੁੰਦੇ ਆ ਜੀ। ਬੰਦਿਆਂ ਤੋਂ ਬਿਨਾਂ ਕੁਛ ਵੀ ਨਹੀਂ ਆ, ਫੈਮਿਲੀ ਪੂਰੀ ਕੰਪਲੀਟ ਹੁੰਦੀ ਹੈ। ਸੋ ਇਹ ਜ਼ਰੂਰੀ ਨਹੀਂ ਫੰਕਸ਼ਨ ਲੇਡੀਜ਼ ਦਾ, ਪਰ ਆਰਗੇਨਾਈਜ਼ਰ ਤੇ ਕਈ ਵਾਰੀ ਹੁਣ ਉੱਥੇ ਮਜੀਸ਼ੀਅਨ ਉਹ ਵੀ ਬੰਦੇ ਹੁੰਦੇ ਆ, ਸਿੰਗਰ ਵੀ ਕਈ ਮੈਨ ਆਉਣੇ ਆ। ਤੇ ਇੱਕ ਨਾ ਇਹਨਾਂ ਦਾ ਗੀਤ ਆ ਸਿਮਰਨ ਹੋਣਾ ਦਾ, ਸਿਮਰਨ ਜੀ ਇੱਕ ਲੇਡੀਜ਼ ਲਈ ਤੁਸੀਂ ਸਪੈਸ਼ਲ ਗੀਤ ਗਾਇਆ ਸੀ ਕਿ ਉਹ ਮੇਰੇ ਜਿੰਨਾ ਟਾਈਮ ਨਹੀਂ ਕੱਢਦਾ ਫਲਾਣਾ ਇਦਾਂ ਦਾ ਕੁਛ, ਉਹ ਸੁਣਾਇਓ ਪਲੀਜ਼।
4: ਹਾਂ, ਤੁਹਾਡਾ ਵੀ ਹੋਏ ਫੇਵਰੇਟ?
0: ਹਾਂ, ਮੇਰਾ ਵੀ ਫੇਵਰੇਟ।
4: ਉਹ ਗੀਤ ਇੱਦਾਂ ਸੀ ਜੀ, ਜਦੋਂ ਵਿਆਹ ਤੋਂ ਪਹਿਲਾਂ ਤੇ ਬੰਦਾ ਜਨਾਨੀ ਬਹੁਤ ਇੱਕ ਦੂਜੇ ਨੂੰ ਟਾਈਮ ਦਿੰਦੇ, ਤੇ ਮੁੜ ਕੇ ਜਦੋਂ ਸ਼ਾਦੀ ਹੋ ਜਾਂਦੀ ਹੈ ਤੇ ਮੁੜ ਕੇ ਫਿਰ ਆਪਣੇ ਆਪਣੇ ਕੰਮਾਂ ਕਾਜਾਂ ਚ।
0: ਭਾਜੀ ਉਹ ਪਤਾ ਕੀ ਆ, ਕਦੀ ਇਲੈਕਸ਼ਨ ਤੋਂ ਬਾਅਦ ਪ੍ਰਚਾਰ ਸੁਣਿਆ,
4: ਬਸ ਉਹ ਫਿਰ ਤੁਹਾਨੂੰ ਪਤਾ ਹੀ ਹੈ ਸਟੋਰੀ। ਸੋ ਉਹਦੇ ਤੇ ਅਸੀਂ ਗੀਤ ਬਣਾਇਆ ਸੀ ਜੀ ਕਿ ਬੰਦਾ ਆਪਣੇ ਕੰਮਾਂ ਕਾਰਾਂ ਚ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ ਤੇ ਮੁੜ ਕੇ ਫਿਰ ਘਰੋਂ ਕੰਪਲੇਂਟਾਂ ਆਉਣੀਆਂ ਕਿੱਦਾਂ ਸ਼ੁਰੂ ਹੁੰਦੀਆਂ।
0: ਹਾਂਜੀ ਹਾਂਜੀ,
4: ਕਹਿੰਦੀ
0: ਹਾਂਜੀ।

0: ਗਾ ਕਦੋਂ ਆ ਗਾਣਾ ਸੀ
1: ਸ਼ਾਹ ਸਾਹਿਬ ਇਹ ਤਾਂ ਵਾਕਈ ਵਧੀਆ ਗਾਉਂਦੇ
2: ਬਹੁਤ ਵਧੀਆ ਗਾ ਲੈਂਦੇ ਜੀ ਤੇ ਤੁਸੀਂ ਅੱਜ ਹੀ ਸਾਈਨ ਕਰੋ ਤੇ ਚਾਂਸ ਦੇਣਾ ਚਾਹੀਦਾ ਸਾਨੂੰ ਅੱਛੇ ਸਿੰਗਰਾਂ ਨੂੰ
1: ਲਾਸਟ ਪੈਨ ਵੀ ਨਾਲ ਹੀ ਲੈ ਕੇ ਆਏ ਆਪਾਂ
2: ਅੱਛਾ ਪੈਨ ਆਪਣਾ ਨਹੀਂ ਉਹ ਲੱਕੀ ਪੈਨ ਹੁੰਦਾ ਲੋਕਾਂ ਦਾ ਉਹ ਕੋਸ਼ਿਸ਼ ਕਰਦੇ ਆਲਵੇਜ਼ ਜਦੋਂ ਸਾਈਨ ਕਰਨ ਜਦੋਂ ਵੀ ਸਾਈਨ ਕਰਨਾ ਹੁੰਦਾ ਨਾ ਉਹ ਲੱਕੀ ਪੈਨ ਨਾਲ ਸਾਈਨ ਕਰਦੇ ਨੇ ਜੀ ਹਰਪ੍ਰੀਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੱਸੋ ਜ਼ਰਾ
3: ਨਹੀਂ ਬਹੁਤ ਸੋਹਣਾ ਗਾਇਆ
1: ਸੱਚੀ ਮਤਲਬ ਲੱਗਿਆ ਹਰ ਪਰਿਵਾਰ ਦੀ ਕੋਈ ਜਿਹੜੀ ਗੱਲਬਾਤ ਹੁੰਦੀ ਹੈ ਐਜ਼ ਏ ਸੰਗੀਤ ਔਰ ਕਿਉਂਕਿ ਇੱਥੋਂ ਪਤਾ ਲੱਗਦਾ ਇਹਨਾਂ ਨੇ ਵਾਕਿਆ ਹੀ ਕੋਈ ਉਸਤਾਦਾਂ ਦੀ ਮਾਰ ਖਾਧੀ
2: ਹਾਂਜੀ ਚੰਗੇ ਉਸਤਾਦਾਂ ਦੀ ਜੀ ਆਮ ਉਸਤਾਦ ਨਹੀਂ ਹੈਗੇ ਕਿਉਂਕਿ ਬਿਲੋਂਗ ਕਰਦੇ ਨੇ ਇੰਡੀਆ ਤੋਂ ਔਰ ਇੰਡੀਆ ਤੋਂ ਤੁਹਾਨੂੰ ਪਤਾ ਵੱਡੇ ਵੱਡੇ ਗੁਰੂ ਬੈਠੇ ਹਨ ਬੜੇ
1: ਤੇ ਹਰਪ੍ਰੀਤ ਜੀ ਜਿਹੜੇ ਤੁਸੀਂ ਹੁਣ ਜਦੋਂ ਕਿਉਂਕਿ ਹਰ ਸਾਲ 17 ਸਾਲ ਤੋਂ ਇਸ ਫੰਕਸ਼ਨ ਤੇ ਜਾਂਦੇ ਹੋ ਤੇ ਇਸ ਵਾਰ ਨੂੰ ਵੀ ਤੁਹਾਡਾ ਉੱਥੇ ਬੂਥ ਹੋਵੇਗਾ ਤੁਹਾਡਾ ਉੱਥੇ ਕੀ ਕੁਛ ਪ੍ਰੈਜੈਂਟ ਕਰਨ ਜਾ ਰਹੇ ਹੋ ਉਸ ਦਿਨ ਨੂੰ ਵੀ ਜਿਹੜਾ ਲੇਡੀਜ਼ ਕਈ ਇਸ ਫੀਲਡ 'ਚ ਆਉਣਾ ਚਾਹੁਣ ਇੰਸ਼ੋਰੈਂਸ ਫੀਲਡ 'ਚ ਉਹਨਾਂ ਨੂੰ ਤੁਸੀਂ ਉੱਥੇ ਉਸ ਦਿਨ ਨੂੰ ਕੁਛ ਟੀਚ ਕਰੋਗੇ ਜਾਂ ਇਨਵਾਈਟ
3: ਕਰੋਗੇ ਜਿੱਦਾਂ ਆਪਾਂ ਵੇਟ ਕਰ ਰਹੇ ਸੀਗੇ ਕਿ ਕਦੋਂ ਡੇਟ ਅਨਾਊਂਸ ਹੁੰਦੀ ਹੈ ਸਾਰਾ ਕੁਛ ਸੋ ਹੁਣ ਇਵੈਂਟ ਦੀ ਤਿਆਰੀ ਕਰਾਂਗੇ ਕਿ ਉੱਥੇ ਕਿਸ ਢੰਗ ਦੇ ਨਾਲ ਅਸੀਂ ਆਪਣੀ ਕੰਪਨੀ ਨੂੰ ਪ੍ਰੈਜ਼ੈਂਟ ਕਰ ਸਕਦੇ ਹਾਂ
1: ਕੋਈ ਡਰਾ ਵਗੈਰਾ ਵੀ ਕੱਢੋਗੇ
3: ਹਾਂਜੀ
1: ਗਿਫਟ ਵਗੈਰਾ
3: ਸਾਰਾ ਕੁਛ ਪਲਾਨ ਕਰਕੇ
1: ਅੱਛਾ ਜੀ ਕਿੰਨਾ ਔਖਾ ਹੈ ਜੇ ਇੰਸ਼ੋਰੈਂਸ ਫੀਲਡ 'ਚ ਆਉਣਾ
3: ਔਖਾ ਤਾਂ ਦੇਖੋ ਕੋਈ ਵੀ ਕੰਮ ਨਹੀਂ ਆ ਜੇ ਆਪਾਂ ਡੈਡੀਕੇਸ਼ਨ ਦੇ ਨਾਲ ਸ਼ੁਰੂ ਕਰੀਏ ਜੇ ਆਪਣੇ ਮਨ ਦੇ ਵਿੱਚ ਹੋਵੇ ਕਿ ਅਸੀਂ ਆਹ ਚੀਜ਼ ਕਰਨੀ ਹੈ ਜੇ ਅਸੀਂ ਹੁਣ ਧੱਕੇ ਦੇ ਨਾਲ ਕਹੀਏ ਕਿ ਹਾਂਜੀ ਸੁੱਖੀ ਜੀ ਤੁਸੀਂ ਲਾਇਸੈਂਸ ਲੈ ਲਓ ਤੇ ਫਿਰ ਬੰਦਾ ਕਹਿੰਦਾ ਕਿ ਨਹੀਂ ਮੈਂ ਨਹੀਂ ਲੈਣਾ ਤਾਂ ਫਿਰ ਔਖਾ ਹੈਗਾ
1: ਦੇਖੋ ਮੇਰਾ ਇੱਕ ਸ਼ੇਅਰ ਆ ਕਹਿੰਦੇ ਦੁਨੀਆਂ 'ਚ ਕੀ ਨਹੀਂ ਹੁੰਦਾ ਨਹੀਂ ਹੁੰਦਾ ਤੇ ਸਿਰਫ ਚੱਜ ਨਾਲ ਜੀ ਨਹੀਂ ਹੁੰਦਾ ਐ ਨਫ਼ਰਤ ਦੇ ਬੀਜ ਬੀਜਣ ਵਾਲਿਓ ਭਲਾ ਪਿਆਰ ਦਾ ਬੀ ਨਹੀਂ ਹੁੰਦਾ ਸੋ ਜ਼ਿੰਦਗੀ 'ਚ ਕੁਛ ਵੀ ਟੀਚਾ ਕਰ ਲਓ ਧਾਰ ਲਓ ਉਹ ਹੋ ਜਾਂਦਾ
3: ਬਿਲਕੁਲ ਜੀ
1: ਹਾਂਜੀ
3: ਸੋ ਬਸ ਮੰਨਣ ਦੀ ਗੱਲ ਹੈ ਕਿ ਆਪਾਂ ਕਰਨਾ ਚਾਹੁੰਦੇ ਆ
1: ਤਾਂ ਕਿੰਨੇ ਕਿ ਚਿਰ ਦਾ ਪ੍ਰੋਸੀਜਰ ਹੁੰਦਾ ਲਾਇਸੈਂਸ ਲੈਣ ਦਾ ਤੇ ਕਿੱਦਾਂ ਤੁਸੀਂ ਹੈਲਪ ਕਰੋਗੇ ਜੇ ਕੋਈ ਮੰਨ ਲਓ ਇਸ ਟਾਈਮ ਕੋਈ ਰੇਡੀਓ ਪ੍ਰੋਗਰਾਮ ਕਰ ਰਿਹਾ ਕੋਈ ਟੈਕਸੀ ਚਲਾ ਰਿਹਾ ਕੋਈ ਟਰੱਕ ਡਰਾਈਵਰ ਆ ਉਹ ਚਾਹਵੇ ਇਸ ਫੀਲਡ 'ਚ ਆਉਣਾ
3: ਬਿਲਕੁਲ ਜੀ ਇੱਕ HLLQP ਦਾ ਕੋਰਸ ਹੈਗਾ ਆ ਸੋ ਲਾਈਫ ਲਾਇਸੈਂਸ ਕੁਆਲੀਫਿਕੇਸ਼ਨ ਪ੍ਰੋਗਰਾਮ ਜਿਹਦੇ ਵਿੱਚ ਪਹਿਲਾਂ ਆਪਾਂ ਨੂੰ ਸਰਟੀਫਿਕੇਸ਼ਨ ਐਗਜ਼ਾਮ ਦੇਣੇ ਪੈਂਦੇ ਆ 4 ਆਨਲਾਈਨ ਐਗਜ਼ਾਮ ਹੁੰਦੇ ਆ ਪ੍ਰੋਕਟਰ ਦੇ ਸਾਹਮਣੇ ਐਂਡ ਉਸ ਤੋਂ ਬਾਅਦ 4 ਹੀ ਜਿਹੜੇ ਹੈਗੇ ਉਹ ਮਿਨਿਸਟਰੀ ਦੇ ਐਗਜ਼ਾਮ ਆ
1: ਸੋ
3: ਮਤਲਬ ਅੱਗੇ ਕੀ ਹੁੰਦਾ ਸੀ ਜਦੋਂ ਜਿੰਨਾ ਟਾਈਮ ਦੇ ਵਿੱਚ ਅਸੀਂ ਲਾਇਸੈਂਸ ਲਿਆ ਸੀਗਾ ਉਦੋਂ ਸਾਰੇ ਕੋਰਸਿਸ ਦੀ ਇੱਕੋ ਬੁੱਕ ਹੁੰਦੀ ਸੀ ਤੇ ਇੱਕੋ ਹੀ ਐਗਜ਼ਾਮ ਹੁੰਦਾ ਸੀ 4 ਘੰਟੇ ਦਾ
1: ਅੱਛਾ ਜੀ
3: ਹੁਣ ਉਹਨਾਂ ਨੇ ਕੀ ਕੀਤਾ ਇਹਨੂੰ 4 ਕੋਰਸਿਸ ਨੂੰ ਕਾਫੀ ਸਾਲਾਂ ਤੋਂ 4 ਮੋਡਿਊਲਸ ਦੇ ਵਿੱਚ ਡਿਵਾਈਡ ਕਰ ਦਿੱਤਾ 4 ਡਿਫਰੈਂਟ ਡਿਫਰੈਂਟ ਬੁੱਕਸ ਦੇ ਵਿੱਚ ਡਿਵਾਈਡ ਕਰ ਦਿੱਤਾ ਐਂਡ ਉਹ ਚਾਰੋਂ ਬੁੱਕਸ ਜਿਹੜੀਆਂ ਹੈਗੀਆਂ ਉਹਨਾਂ ਦੇ ਡਿਫਰੈਂਟ ਡਿਫਰੈਂਟ ਐਗਜ਼ਾਮ ਹੁੰਦੇ ਹੈਗੇ ਆ ਸੋ ਪਹਿਲਾਂ ਸਰਟੀਫਿਕੇਸ਼ਨ ਐਗਜ਼ਾਮ ਕਲੀਅਰ ਕਰਕੇ ਆਪਾਂ ਜਿਹੜੇ ਫਾਈਨਲ ਐਗਜ਼ਾਮ ਦੇ ਸਕਦੇ ਹਾਂ ਐਂਡ ਜਦੋਂ ਇੱਕ ਵਾਰੀ ਲਾਇਸੈਂਸ ਦਾ ਐਗਜ਼ਾਮ ਪਾਸ ਹੋ ਗਏ ਉਸ ਤੋਂ ਬਾਅਦ ਆਪਾਂ ਮਿਨਿਸਟਰੀ ਦੇ ਵਿੱਚ ਲਾਇਸੈਂਸ ਅਪਲਾਈ ਕਰਨ ਦੇ ਲਈ ਐਲੀਜੀਬਲ ਹੁੰਦੇ ਹਾਂ ਸੋ ਸਾਡੇ ਆਫਿਸ ਦਾ ਜਿਹੜਾ ਮੇਨ ਕੰਮ ਸ਼ੁਰੂ ਹੁੰਦਾ ਹੈਗਾ ਜਦੋਂ ਕੋਰਸਿਸ ਕੰਪਲੀਟ ਹੋ ਜਾਂਦੇ ਆ ਉਸ ਤੋਂ ਬਾਅਦ ਬਟ ਸਟਿਲ ਕਿਉਂਕਿ ਅਫਕੋਰਸ ਕੋਰਸ ਕੀਤੇ ਤੋਂ ਬਿਨਾਂ ਅਸੀਂ ਆ ਹੀ ਨਹੀਂ ਸਕਦੇ ਫਸਟ ਸਟੈਪ ਹੀ ਨਹੀਂ ਕੰਪਲੀਟ ਹੈਗਾ ਤਾਂ ਅਗਰ ਕਿਸੇ ਨੂੰ ਵੀ ਚਾਹੀਦਾ ਹੋਵੇ ਕਿ ਹਾਂਜੀ ਸਾਨੂੰ ਕਿਹੜੇ ਕੋਰਸਿਸ ਕਰਨੇ ਆ ਕਿਹੜੇ ਕਾਲਜ ਨੇ ਆਪਾਂ ਰਜਿਸਟ੍ਰੇਸ਼ਨ ਕਰਨੀ ਆ ਉਹਨਾਂ ਦਾ ਕੋਈ ਮਟੀਰੀਅਲ ਹੈਗਾ ਆ ਕੀ ਸਟੱਡੀ ਕਰੀਏ ਅਸੀਂ ਜਾਂ ਕੋਈ ਕੁਇਕ ਕੁਐਸਚਨਸ ਹੀ ਹੁੰਦੇ ਆ ਜਦੋਂ ਬੰਦਾ ਪੜ੍ਹਦਾ ਹੈ ਕਿ ਹਾਂ ਆਹ ਚੀਜ਼ ਸਮਝ ਨਹੀਂ ਆ ਰਹੀ ਡੈਫੀਨੇਟਲੀ ਉੱਥੇ ਆਪਣੀ ਜਿਹੜੀ ਸਾਡੀ ਸਾਰੀ ਟੀਮ ਅਵੇਲੇਬਲ ਹੁੰਦੀ ਆ
1: ਤੁਸੀਂ ਫ੍ਰੀ ਚ ਹੈਲਪ ਕਰਦੇ
3: ਹੋ ਬਿਲਕੁਲ ਜੀ ਫ੍ਰੀ ਦੇ ਵਿੱਚ ਹੈਲਪ ਹੁੰਦੀ ਹੈ
1: ਵਾਹ ਜੀ ਵਾਹ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਵੀ ਲਾਇਸੈਂਸ ਲੈ ਲੈਣਾ ਸੀ ਨੰਬਰ 800 416 1765
3: ਬਿਲਕੁਲ ਜੀ
1: ਹਾਂਜੀ 416-817-6500 ਤੇ ਤੁਸੀਂ ਹਰਪ੍ਰੀਤ ਹੋਣਾ ਨਾਲ ਗੱਲ ਕਰ ਲਓ ਔਰ ਕਾਲਾਂ ਸਾਡੀਆਂ ਬਾਜਰੀਆਂ ਦੇਖਦੇ ਜੀ ਅਗਲੇ ਕਾਲਰ ਪੁਰੇਵਾਲ ਸਾਹਿਬ ਲੱਗਦੇ ਜੀ ਆਇਆਂ ਨੂੰ ਜੀ
4: ਹਾਂਜੀ ਮਿੱਤਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
1: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
4: ਬਹੁਤ ਵਧੀਆ ਜੀ ਬਹੁਤ ਵਧੀਆ 401 ਤੇ ਜਾ ਰਹੇ ਹਾਂ ਜੀ ਗੁਲਫਨਾ ਚੱਲਿਆ
1: ਵਾਹ ਜੀ ਵਾਹ 401 ਤੇ ਟ੍ਰੈਫਿਕ ਕਿਦਾਂ
4: ਬਹੁਤ ਵਧੀਆ ਜੀ ਇਸ ਵੇਲੇ ਤਾਂ ਕਹਿ ਲਓ ਕਿ 105 ਤੇ ਤੁਰ ਗਿਆ
1: ਵਾਹ ਜੀ ਵਧੀਆ ਕੁਝ ਕਹਿਣਾ ਚਾਹੋਗੇ ਲਿਸਨਰ ਨੂੰ
4: ਹਾਂਜੀ ਹਾਂਜੀ ਬਹੁਤ ਵਧੀਆ ਜੀ ਤੇ ਪ੍ਰੋਗਰਾਮ ਦੀਆਂ ਤੁਹਾਨੂੰ ਪਹਿਲੇ ਵਧਾਈਆਂ
1: ਥੈਂਕ ਯੂ
4: ਦੂਜੇ ਨੰਬਰ ਤੇ ਸਿਮਰਨ ਦੀ ਆਵਾਜ਼ ਬਹੁਤ ਸੋਹਣੀ ਆ ਜੀ
1: ਅੱਛਾ ਜੀ
4: ਬਹੁਤ ਵਧੀਆ ਲੱਗਾ ਗਾਣਾ ਜੀ ਤੇ ਮੇਜਰ ਸਾਹਿਬ ਜੱਜਮੈਂਟ ਲਾ ਕੇ ਦੇਖਿਆ ਇਹਨਾਂ ਦੀ ਆਵਾਜ਼ ਮਾਸਟਰ ਸਲੀਮ ਨਾਲ ਮਿਲਦੀ ਆ ਥੋੜੀ ਥੋੜੀ
1: ਇਹ ਮਾਸਟਰ ਸਲੀਮ ਦੇ ਕੋਲੋਂ ਸਿੱਖਦੇ ਵੀ ਰਹੇ ਆ ਸਿਮਰ ਜੀ ਦੱਸੋ ਗੱਲ ਕਰੋ
5: ਹਾਂਜੀ ਬਿਲਕੁਲ ਜੀ ਬਿਲਕੁਲ ਮੇਰਾ ਪਹਿਲਾ ਗਾਣਾ ਮਾਸਟਰ ਸਲੀਮ ਹੋਣਾ ਨੇ ਹੀ ਸ਼ੁਰੂ ਕਰਾਇਆ ਸੀ ਜੀ ਜਿਹੜਾ ਪ੍ਰੋਫੈਸ਼ਨਲੀ
1: ਦੇਖੋ ਸ਼ਾਹ ਸਾਹਿਬ ਅਗਲੇ ਨੇ ਉਸਤਾਦ ਪੁੱਛਿਆ
2: ਦੋਸਤਾਂ ਨੇ ਕੀ ਬਾਤ ਹੈ ਬੜੀ ਗੱਲ
4: ਨਹੀਂ ਸਹੀ ਗੱਲ ਆ ਜੀ ਪੂਰੀ ਪੂਰੀ ਮਿਲਦੀ ਸੀ ਆਵਾਜ਼ ਤੇ ਮੈਂ ਤਾਂ ਹੀ ਕਾਲ ਕੀਤੀ ਮੈਂ ਕਿਹਾ ਦੱਸਾਂ ਨੇਜਰ ਸਾਹਿਬ ਨੂੰ ਵੀ
1: ਥੈਂਕ ਯੂ ਸਰ ਥੈਂਕ ਯੂ ਤੇ ਹੁਣ ਫਾਦਰ ਡੇ ਵਾਲਾ ਦਿਨ ਸਾਰੇ ਪਰਿਵਾਰ ਨੂੰ ਲੇਡੀਜ਼ ਨੂੰ ਭੇਜਣਾ ਤੀਆਂ ਦੇ ਮੇਲੇ ਤੇ
4: ਪੱਕਾ ਜੀ ਪੱਕਾ ਪੱਕਾ ਇਤਵਾਰਗਾ
1: ਹਾਂਜੀ ਥੈਂਕ ਯੂ ਸਰ
4: ਚਲੋ ਥੈਂਕ ਯੂ
1: ਥੈਂਕ ਯੂ ਔਰ ਲਓ ਫਿਰ ਅਗਲੇ ਇੱਕ ਗਾਣਾ ਇੰਟਰੋਡਿਊਸ ਤਾਂ ਅੱਗੇ ਕੀਤਾ ਸੀ ਹਰਪ੍ਰੀਤ ਜੀ ਸਿੰਗਰ ਨੈਕਸਟ ਸਿੰਗਰ ਵੀ ਦੱਸ ਦੀ
3: ਬਿਲਕੁਲ
1: ਹੌਲੀ ਹੌਲੀ ਆਪਾਂ ਜਿੰਨੇ ਦਿਨ ਹਾਲੇ ਹੈਗੇ ਉਹ ਸਿੰਗਰ ਤਾਂ ਫਿਰ ਮੈਨੂੰ ਤਾਂ ਵਧੀ ਜਾਣੇ ਵਧੀ ਜਾਣੇ ਜਦ ਤੱਕ ਤੇ ਲਓ ਫਿਰ ਦੇਖਦੇ ਹਾਂ ਜੀ ਅਗਲੇ ਆਰਟਿਸਟ ਕੌਣ ਆ ਰਹੇ ਤੀਆਂ ਦੇ ਮੇਲੇ ਤੇ 9057990999 ਅੱਜ ਦਾ ਨੰਬਰ ਹੈ

0: ਹੀ ਖੂਬਸੂਰਤ ਆਵਾਜ਼ ਸੁਦੇਸ਼ ਕੁਮਾਰੀ ਹੋਰਾਂ ਦੀ ਤੁਸੀਂ ਸੁਣ ਰਹੇ ਸੀ, ਇਹ ਵੀ ਪਹੁੰਚਣਗੇ ਉਸ ਦਿਨ ਨੂੰ। ਔਰ ਇਸ ਦੇ ਨਾਲ ਨਾਲ ਜੀ ਹੋਰ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਟੈਲੀਟਾਈਮ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਟੈਲੀਟਾਈਮ ਇਲੈਕਟ੍ਰੋਨਿਕ ਤੋਂ ਜਾ ਕੇ ਇਲੈਕਟ੍ਰੋਨਿਕ ਦਾ ਸਮਾਨ ਤੁਸੀਂ ਖਰੀਦ ਸਕਦੇ ਹੋ। ਬਹੁਤ ਸਾਰੇ ਗਿਫਟ ਉਸ ਦਿਨ ਟੈਲੀਟਾਈਮ ਵੱਲੋਂ ਵੀ ਕੱਢੇ ਜਾਣੇ ਨੇ। ਟਿੱਕਾ ਜੰਕਸ਼ਨ ਉਹਨਾਂ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ, ਨਾਲ ਬੁੱਢਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦਾ ਵੀ ਸਹਿਯੋਗ ਹੈ ਜੀ। ਤੇ ਨਾਲ ਦੀ ਨਾਲ ਬਾਕੀ ਵੀ ਸਾਡੇ ਜਿੰਨੇ ਸਪੋਂਸਰ ਉਹਨਾਂ ਦਾ ਧੰਨਵਾਦ ਹੈ। ਤੇ ਸ਼ਾਹ ਸਾਹਿਬ, ਆਪਾਂ ਤੁਹਾਨੂੰ ਪਤਾ ਕਿ ਨਾਲ ਨਾਲ ਜਿੱਥੇ ਤੁਸੀਂ ਮੌਰਗੇਜ ਦਾ ਕੰਮ ਕਰਦੇ ਹੋ ਤੇ ਸਾਡੀ ਟੀਮ ਸਿਮਰਨ ਹੋਣੀ, ਮੈਂ ਔਰ ਈਵਨ ਹਰਪ੍ਰੀਤ ਜੀ, ਸਾਰੇ ਅਸੀਂ ਰੀਅਲ ਸਟੇਟ ਦਾ ਵੀ ਕੰਮ ਕਰਦੇ ਹਾਂ
1: ਜੀ, ਬਿਲਕੁਲ।
0: ਔਰ ਇੱਕ ਪਲਾਜ਼ਾ ਆ ਰਿਹਾ ਹੈਗਾ ਜੀ ਬ੍ਰੈਂਪਟਨ ਦੇ ਇਲਾਕੇ ਦੇ ਵਿੱਚ, ਹਾਈਵੇ 410 ਤੇ ਮੇਫੀਲਡ ਦੇ ਇਲਾਕੇ ਚ, ਜਿਹੜਾ 2028 ਚ ਬਣ ਕੇ ਤਿਆਰ ਹੋਣਾ।
1: ਅੱਛਾ।
0: ਤੇ ਹਾਲੇ ਮੌਕਾ ਹੈਗਾ, ਜੇ ਕਿਸੇ ਨੇ ਮੈਡੀਕਲ ਦਾ ਜਾਂ ਕੋਈ ਸਪਾ ਜਾਂ ਕੋਈ ਫਾਰਮੇਸੀ ਜਾਂ ਕੋਈ ਲੋਇਰ ਕਿਸੇ ਤਰੀਕੇ ਦਾ ਵੀ ਕੋਈ ਬਿਜ਼ਨਸ ਉੱਥੇ ਕਰਨਾ, ਤੇ ਹਾਲੇ ਅਵੇਲੇਬਲ ਹੈ। ਫਿਰ ਜਦੋਂ ਪਬਲਿਕ ਚਲੇ ਗਿਆ ਫਿਰ ਤੁਹਾਨੂੰ ਪਤਾ
1: ਫਿਰ ਮੁਸ਼ਕਿਲ ਹੋ ਜਾਂਦਾ।
0: ਤੇ ਉਹ ਬੁੱਕ ਕਰਵਾ ਸਕਦੇ ਆ ਜੀ। ਨੰਬਰ ਹੈ 416-881-7070 ਦੇ ਉੱਤੇ ਜਿਹੜੀ ਹੈਗੀ ਆ ਉਹ ਕਾਲ ਕਰਕੇ ਬੁੱਕ ਕਰਾ ਸਕਦੇ। ਤੇ ਸ਼ਾਹ ਸਾਹਿਬ, ਅੱਜ ਜਿੱਥੇ ਆਪਾਂ, ਅੱਜ ਦਾ ਸ਼ੁਭ ਦਿਨ ਹੈ ਜਿੱਥੇ ਆਪਾਂ ਤੀਆਂ ਦੀ ਅਨਾਊਂਸਮੈਂਟ ਕੀਤੀ ਹੈ, ਤੇ ਅੱਜ ਈਦ ਵਾਲਾ ਦਿਨ ਵੀ ਹੈ
1: ਜੀ, ਬਿਲਕੁਲ।
0: ਈਦ ਮੁਬਾਰਕ ਤੁਹਾਨੂੰ।
1: ਹਾਂਜੀ, ਬਹੁਤ ਸ਼ੁਕਰੀਆ ਸੁਖੀ ਭਾਜੀ। ਹੋਰ ਤੁਹਾਨੂੰ ਪਤਾ ਹੈ ਇੱਕ ਬੜਾ ਵਧੀਆ ਤਿਉਹਾਰ ਹੈ, ਭਾਵੇਂ ਦੀਵਾਲੀ ਹੋਵੇ ਭਾਵੇਂ ਈਦ ਹੋਵੇ, ਅਸੀਂ ਕੋਸ਼ਿਸ਼ ਕਰਨੇ ਆ ਮਿਲ ਜੁਲ ਕੇ ਮਨਾਈਏ। ਤੇ ਹੁਣ ਮੈਂ ਇੱਥੇ ਤੁਹਾਡੇ ਕੋਲ ਆਏ ਹਾਂ, ਤੁਸੀਂ ਉਦੋਂ ਦੇ ਸੈਲੀਬ੍ਰੇਟ ਕਰੀ ਜਾਂਦੇ ਹੋ, ਉਦੋਂ ਦੇ ਰੌਣਕ ਲੱਗੀ ਹੈ, ਤੇ ਇਹੀ ਚੀਜ਼ਾਂ ਹੁੰਦੀਆਂ ਮਿਲ ਜੁਲ ਕੇ ਸੈਲੀਬ੍ਰੇਟ ਕਰਨੀ ਚਾਹੀਦੀ ਜੋ ਵੀ।
0: ਮੈਨੂੰ ਸ਼ੇਰ ਯਾਦ ਆਇਆ ਜੀ, ਹਰਪ੍ਰੀਤ ਹੋਣੀ ਉਹਨਾਂ ਸਹਿਮਤ ਹੋਣਗੇ। ਹਰਪ੍ਰੀਤ ਜੀ, ਆਪਾਂ ਇੱਕ ਸਾਂਝੇ ਬੰਦੇ ਨਾਲ ਫੋਨ ਤੇ ਵੀ ਗੱਲ ਕਰਦੇ ਸੀ ਨਾ,
2: ਹਾਂਜੀ,
0: ਕਹਿੰਦੇ ਈਦ ਵਾਲੇ ਦਿਨ ਲੋਕੀ ਕਰਦੇ ਪਿਆਰ ਨੇ, ਸਾਡੀ ਕਾਹਦੀ ਈਦ, ਸਾਨੂੰ ਸੱਦਿਆ ਹੀ ਨਹੀਂ ਯਾਰ ਨੇ।
1: ਕਿਆ ਬਾਤ ਹੈ, ਇਹ ਤੇ ਪੱਕੀ ਗੱਲ ਹੈ ਜੀ। ਲੇਕਿਨ ਬਹੁਤ ਬਹੁਤ ਈਦ ਮੁਬਾਰਕ ਜਿਹੜੇ ਲੋਕ ਵੀ ਸੁਣ ਰਹੇ ਨੇ ਸਾਰਿਆਂ ਨੂੰ। ਔਰ ਸੁਖੀ ਜੀ, ਤੀਆਂ ਦੇ ਮੇਲੇ 'ਚ ਇੱਕ ਵਾਰੀ ਮੈਂ ਫਿਰ ਜ਼ਿਕਰ ਕਰਨਾ ਚਾਹੂੰਗਾ, ਤੀਆਂ ਦਾ ਮੇਲਾ ਅਸੀਂ ਬੜੀ ਬੇਚੈਨੀ ਨਾਲ ਵੇਟ ਕਰ ਰਹੇ ਸਾਂ, ਸਾਨੂੰ ਬਹੁਤ ਸਾਰੀਆਂ ਰੋਜ਼ ਕਾਲਸ ਆਉਂਦੀਆਂ ਸਨ, ਅਸੀਂ ਲੇਟ ਕਿਉਂ ਹੋਏ ਹਾਂ, ਔਰ ਲੇਟ ਜਿਹੜੀ ਅਸੀਂ ਕਸਰ ਕੱਢਣ ਲੱਗੇ ਹਾਂ ਕਿਉਂਕਿ ਅਸੀਂ ਬਹੁਤ ਵੱਡੇ ਵੱਡੇ ਨਾਮ ਲੈ ਕੇ ਆ ਰਹੇ ਹਾਂ। ਤੁਸੀਂ ਪਹੁੰਚਣਾ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਪਹੁੰਚਣਾ। ਪੀਅਰਸਨ ਕਨਵੈਨਸ਼ਨ ਸੈਂਟਰ 'ਚ ਬਹੁਤ ਵੱਡਾ ਮੇਲਾ ਸੱਜਣ ਜਾ ਰਿਹਾ, ਤੀਆਂ ਦਾ ਮੇਲਾ ਜਿੱਦਾਂ ਤੁਸੀਂ ਪੂਰਾ ਸਾਲ ਵੇਟ ਕਰਦੇ ਹੋ, ਉਹ ਵਕਤ ਜਿਹੜਾ ਕਹਿ ਲਓ ਜ਼ਿਆਦਾ ਦੂਰ ਨਹੀਂ ਰਹਿ ਗਿਆ, ਥੋੜ੍ਹੇ ਜਿਹੇ ਦਿਨ ਰਹਿ ਗਏ ਨਾ। ਤੁਸੀਂ ਟਿਕਟਸ ਵਗੈਰਾ ਅਗਰ ਜਾਣਕਾਰੀ ਕੋਈ ਵੀ ਲੈਣੀ, 9057999000 'ਤੇ ਕਾਲ ਕਰ ਸਕਦੇ। ਬਾਕੀ ਸਪੋਂਸਰ ਸਾਨੂੰ ਆਲਵੇਜ਼ ਚਾਹੀਦੇ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕੋਈ ਵੀ ਅਸੀਂ ਕੰਮ ਕਰਨਾ ਹੋਵੇ ਵੱਡਾ ਛੋਟਾ, ਅਤੇ ਉਹਦੇ ਵਾਸਤੇ ਟੀਮ ਵਰਕ ਬੜੀ ਜ਼ਰੂਰੀ ਹੁੰਦੀ ਹੈ। ਅਗਰ ਸਾਨੂੰ ਸਪੋਂਸਰ ਮਿਲ ਜਾਵਣ ਅਤੇ ਉਹ ਸਾਨੂੰ ਕਹਿੰਦੇ ਵੀ ਕਾਫ਼ੀ 'ਚ ਸੇਵਿੰਗ ਹੋ ਜਾਂਦੀ, ਅਸੀਂ ਨਾਲ ਮਿਲ ਜੁਲ ਕੇ ਕੰਮ ਕਰ ਸਕਦੇ ਹਾਂ, ਔਰ ਅਸੀਂ ਚੀਜ਼ ਗਰੰਟੀ ਕਰਨੇ, ਜਿਹੜਾ ਵੀ ਸਾਨੂੰ ਸਪੋਂਸਰ ਕਰੇਗਾ ਅਸੀਂ ਉਹਨੂੰ ਪੂਰਾ ਪ੍ਰੋਟੋਕੋਲ ਦੇਵਾਂਗੇ, ਉਹਨੂੰ ਮੇਕ ਸ਼ੋਰ ਕਰਾਂਗੇ, ਉਹਨੂੰ ਜੋ ਵੀ ਹੋ ਸਕਦਾ ਸਟੇਜ 'ਤੇ ਵੀ ਬੁਲਾਵਾਂਗੇ, ਉਹਨੂੰ ਵੈਸੇ ਵੀ ਅਵਾਰਡਸ ਵਗੈਰਾ ਵੀ ਦੇਵਾਂਗੇ, ਹੋਰ ਕਈ ਚੀਜ਼ਾਂ ਨਾਲ ਅਸੀਂ ਉਹਨੂੰ ਦੇਵਾਂਗੇ। ਅਤੇ ਤੁਸੀਂ ਸਿਰਫ ਨੰਬਰ ਨੋਟ ਕਰ ਲਓ, 9057999000, ਉਹ ਸਟਾਲ ਲਗਾਉਣੇ ਤੁਸੀਂ। ਅਸੀਂ ਕੱਲ੍ਹ ਹੀ ਗਏ ਸਾਂ ਉੱਥੇ ਲੋਕੇਸ਼ਨ 'ਤੇ ਜਾ ਕੇ ਸਾਰੀ ਮੇਜਰਮੈਂਟਸ ਕਰਕੇ ਆਏ ਹਾਂ ਹਰ ਚੀਜ਼ ਦੀ, ਅਤੇ ਬੜੇ ਵਧੀਆ ਸਟਾਲਸ ਲੱਗ ਸਕਦੇ ਨੇ। ਤੁਸੀਂ ਅਗਰ ਕੋਈ ਕੱਪੜੇ, ਜੂਲਰੀ, ਕੋਈ ਵੀ ਸਟਾਲ ਲਾਉਣਾ ਹੈ, ਔਰ ਤੁਸੀਂ ਚਾਹੁੰਦੇ ਹੋ ਇੱਕ ਦਿਨ ਦੀ ਕਮਾਈ ਤੁਹਾਡੀ ਮਹੀਨੇ ਤੋਂ ਜ਼ਿਆਦਾ ਕਮਾਈ ਬਣੇ, ਔਰ ਤੁਸੀਂ ਇੱਕ ਦਿਨ 'ਚ ਕਮਾ ਸਕਦੇ ਹੋ ਕਿਉਂਕਿ ਸਟਾਲ ਲਾਓਗੇ, ਤੁਹਾਡੀ ਬਹੁਤ ਜ਼ਿਆਦਾ ਸੇਲ ਵਧੇਗੀ, ਔਰ ਸੇਲ ਵਧੇਗੀ ਨਾਲ ਨਾਲ ਨਾਮ ਵਧੇਗਾ, ਲੋਕ ਤੁਹਾਨੂੰ ਜਾਣਨਗੇ, ਤੁਸੀਂ ਆਪਣੇ ਕਾਰਡਸ ਫਲਾਇਰ ਵੀ ਦੇਵੋਗੇ, ਅਤੇ ਉਹਦਾ ਬਹੁਤ ਫਾਇਦਾ ਚੁੱਕ ਸਕਦੇ ਹੋ। ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, 9057999000 'ਤੇ ਕਾਲ ਕਰ ਸਕਦੇ ਹੋ ਜੀ। ਸੁਖੀ ਜੀ
0: ਜੀ, ਬਿਲਕੁਲ। ਔਰ ਨਾਲ ਦੀ ਨਾਲ ਮੈਗਾ ਸਟਾਰ ਈਵੈਂਟਸ 'ਤੇ ਜਾ ਕੇ ਆਨਲਾਈਨ ਟਿਕਟਾਂ ਅਗਰ ਲੈਣੀਆਂ ਤਾਂ ਉਹ ਕੱਲ੍ਹ ਤੋਂ ਅਵੇਲੇਬਲ ਹੋਣਗੀਆਂ। ਅਤੇ ਜੇ ਤੁਹਾਨੂੰ ਕੋਈ VIP ਜਾਂ VVIP ਟਿਕਟ ਚਾਹੀਦੀ ਹੈ, ਤਾਂ ਫਿਰ ਤੁਸੀਂ ਉਹ ਬ੍ਰੈਂਪਟਨ ਦੇ ਵਿੱਚੋਂ, ਸੋਰੀ ਮਿਸਾਗਾ ਦੇ ਵਿੱਚੋਂ ਵਤਨ ਦੂਰ ਦੇ ਆਫਿਸ 'ਚੋਂ ਲੈ ਸਕਦੇ ਹੋ
1: ਜੀ। ਹਾਂਜੀ, ਉਹ ਐਡਰੈਸ ਵੀ ਦੱਸ ਦਿਓ ਜੀ।
0: ਐਡਰੈਸ ਹੈਗਾ ਜੀ ਡਰੂ, ਆਪਣੇ
1: ਡਰੂ ਰੋਡ, ਡਰੂ ਐਂਡ ਏਅਰਪੋਰਟ ਦੇ ਬਿਲਕੁਲ ਕਾਨੇ, ਗ੍ਰੇਟ ਪੰਜਾਬ ਪਲਾਜ਼ਾ, ਬਹੁਤ ਵਧੀਆ ਪਲਾਜ਼ਾ, ਬੜਾ ਵੱਡਾ ਪਲਾਜ਼ਾ ਬਣਿਆ। ਉੱਥੇ ਤੁਸੀਂ ਯੂਨਿਟ ਨੰਬਰ 143 'ਤੇ ਆ ਕੇ ਤੁਸੀਂ ਟਿਕਟ ਬਾਏ ਕਰ ਸਕਦੇ ਹੋ, ਔਰ VIP ਔਰ VVIP ਟਿਕਟ ਸਿਰਫ ਸਾਡੇ ਕੋਲ ਪਈਆਂ ਇੱਥੇ, ਬਾਕੀ ਸਾਰੀਆਂ ਦੇ ਸਾਰੀਆਂ ਟਿਕਟਸ ਅਸੀਂ ਆਨਲਾਈਨ ਰੱਖਤੀਆਂ, ਔਰ ਬਾਕੀ ਦੇਖਾਂਗੇ। ਹੋਰ ਕੋਈ ਜਾਣਕਾਰੀ 9057999000 'ਤੇ ਕਾਲ ਕਰ ਸਕਦੇ ਹੋ ਜੀ।
0: ਜੀ ਬਿਲਕੁਲ ਜੀ। ਔਰ ਹਰਪ੍ਰੀਤ ਜੀ, ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਬਹੁਤ ਸਾਰੇ ਤੁਹਾਡੇ ਵੀ, ਤੁਹਾਡਾ ਪਰਿਵਾਰਾਂ ਦੇ ਨਾਲ ਤੁਸੀਂ ਬੱਚਿਆਂ ਦੀ RES ਵੀ ਕਰਦੇ ਹੋ, ਲੋਕਾਂ ਦੀ ਇੰਸ਼ੋਰੈਂਸ ਵੀ ਕਰਦੇ ਹੋ, ਔਰ ਇੱਕ ਨਾ ਮੈਂ ਸ਼ਾਹ ਸਾਹਿਬ ਹਰਪ੍ਰੀਤ ਹੋਰਾਂ ਦੀ ਮੈਨੂੰ ਇੱਕ ਬਹੁਤ ਚੰਗੀ ਗੱਲ ਲੱਗਦੀ ਆ
1: ਜੀ,
0: ਕਿੰਨੇ ਸਾਲਾਂ ਤੋਂ ਵਤਨ ਦੂਰ ਦੇ ਨਾਲ ਜੁੜੇ, ਇਹ ਨਾ ਕਹਿੰਦੇ ਕਿ ਜ਼ਰੂਰੀ ਨਹੀਂ ਕਿ ਇਹਨਾਂ ਕੋਲੋਂ ਇੰਸ਼ੋਰੈਂਸ ਕਰਾਓ।
1: ਅੱਛਾ,
0: ਜੇ ਕਿਸੇ ਨੇ ਇੰਡੀਆ, ਪਾਕਿਸਤਾਨ ਜਾਂ ਅਮੈਰੀਕਾ ਲਈ ਜਾਂ UK ਲਈ ਕੋਈ ਵੀਜ਼ੇ ਦੇ ਪੇਪਰ ਵੀ ਭਰਨੇ ਹੁੰਦੇ ਆ, ਵੀਜ਼ਾ ਲੈਣ ਲਈ, ਫ੍ਰੀ ਹੈਲਪ ਕਰਦੇ।
1: ਵਾਹ ਜੀ ਵਾਹ, ਹੋਰ ਕੀ ਚਾਹੀਦਾ ਜੀ। ਇਹ ਤੇ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ, ਇੰਨੀ ਤੁਸੀਂ ਸਰਵਿਸ ਦੇ ਰਹੇ ਹੋ, ਉਹ ਸਾਡਾ ਤੇ ਆਪੇ ਦਿਲ ਕਰੇਗਾ ਤੁਹਾਡੇ ਕੋਲ ਇੰਸ਼ੋਰੈਂਸ ਲਈਏ ਫਿਰ ਤੇ।
2: ਸੁਖ ਜੀ ਇਦਾਂ ਹੁੰਦਾ ਕਿਉਂਕਿ ਇੰਨੇ ਸਾਲਾਂ ਤੋਂ ਆਪਾਂ ਜਿਹੜੀਆਂ ਸਰਵਿਸਿਜ਼ ਇਹ ਪ੍ਰੋਵਾਈਡ ਕਰ ਰਹੇ ਹਾਂ ਕਿਉਂਕਿ ਕਮਿਊਨਿਟੀ ਦੇ ਲਈ ਹੀ, ਉਹਨਾਂ ਦੀ ਸਰਵਿਸ ਦੇ ਲਈ ਇਹ ਸਾਰਾ ਕੁਛ ਆਪਾਂ ਖੋਲਿਆ ਹੋਇਆ ਸਿਸਟਮ, ਜਿੱਥੇ ਆਪਾਂ ਇੰਸ਼ੋਰੈਂਸ ਇਨਵੈਸਟਮੈਂਟ ਦੀ ਇਨਫੋਰਮੇਸ਼ਨ ਦਿੰਦੇ ਹਾਂ। ਉੱਥੇ ਬਹੁਤ ਸਾਰੇ ਸਾਡੇ ਲਿਸਨਰਸ ਹੁੰਦੇ ਆ ਜਿਨ੍ਹਾਂ ਨੂੰ, ਖਾਸ ਕਰਕੇ ਜਿਹੜੇ ਬਜ਼ੁਰਗ ਹੈਗੇ ਆ ਜਿਨ੍ਹਾਂ ਨੂੰ ਕੰਪਿਊਟਰ ਸਿਸਟਮ ਦਾ ਨਹੀਂ ਪਤਾ, ਕਿਉਂਕਿ ਅੱਜ ਕੱਲ੍ਹ ਸਾਰਾ ਕੁਛ ਆਨਲਾਈਨ ਹੋ ਗਿਆ, ਸਾਰੀਆਂ ਇਹ ਐਪਲੀਕੇਸ਼ਨਾਂ, ਰਿਨਿਊਵਲ, ਪਾਸਵਰਡ ਰਿਨਿਊ ਕਰਾਉਣਾ, ਕੋਈ ਸਿਟੀਜ਼ਨਸ਼ਿਪ ਅਪਲਾਈ ਕਰਨੀ ਆ, ਕੋਈ PR ਕਾਰਡ ਦੀ ਰਿਨਿਊਵਲ ਦੀ ਐਪਲੀਕੇਸ਼ਨ ਕਰਨੀ ਆ। ਸੋ ਸਾਡੀ ਸਾਰੀ ਟੀਮ ਵੱਲੋਂ ਇਹ ਜਿਹੜੀ ਸਰਵਿਸ ਹੈਗੀ ਆ, ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਚਾਹੇ ਉਹ ਸਾਡੇ ਕਲਾਇੰਟ ਹੈਗੇ ਆ ਚਾਹੇ ਨਹੀਂ, ਉਹਨਾਂ ਨੂੰ ਇਹ ਫਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਆ। ਸੋ ਕਿਸੇ ਨੂੰ ਵੀ ਕੋਈ ਹੈਲਪ ਚਾਹੀਦੀ ਹੋਵੇ ਇਹਦੇ ਰਿਗਾਰਡਿੰਗ, ਜ਼ਰੂਰ ਤੁਸੀਂ ਮੈਨੂੰ ਕਾਲ ਕਰਕੇ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ। ਅਤੇ ਇਸ ਤੋਂ ਇਲਾਵਾ ਜਿਹੜੇ ਇੰਸ਼ੋਰੈਂਸ ਪਲਾਨਸ ਦੀ ਆਪਾਂ ਗੱਲ ਕਰ ਰਹੇ ਹਾਂ, ਜਿੱਥੇ ਆਪਾਂ ਸਮਰ ਦੇ ਟਾਈਮ 'ਤੇ ਵਿਜ਼ਿਟਰ ਟਰੈਵਲ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਦੀ ਗੱਲ ਕੀਤੀ ਆ, ਜਿੱਥੇ ਆਪਾਂ ਹਾਇਰਿੰਗ ਦੀ ਗੱਲ ਕੀਤੀ ਆ, ਆਪਾਂ ਆਉਣ ਨਵੇਂ ਐਡਵਾਈਜ਼ਰਸ ਨੂੰ ਵੀ ਹਾਇਰ ਕਰਦੇ ਰਹਿੰਦੇ ਹਾਂ ਆਪਣੀ ਟੀਮ ਦੇ ਵਿੱਚ, ਅਤੇ ਉੱਥੇ ਜਿਹੜੀਆਂ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ ਆ ਬਹੁਤ ਇੰਪੋਰਟੈਂਟ ਆ, ਕਿਉਂਕਿ ਆਪਾਂ ਹਮੇਸ਼ਾ ਇਹ ਗੱਲ ਸੁਣਦੇ ਰਹਿੰਦੇ ਹਾਂ ਕਿ ਅੱਜ ਕੱਲ੍ਹ ਜਿਹੜੀ ਰਿਟਾਇਰਮੈਂਟ ਦੀ ਏਜ ਇਨਕਰੀਜ਼ ਹੋ ਰਹੀ ਆ, ਜਾਂ ਬੰਦੇ ਜਿਹੜੇ ਚਾਹੁੰਦੇ ਸੀਗੇ ਕਿ ਅਸੀਂ ਅਰਲੀ ਰਿਟਾਇਰ ਹੋ ਜਾਈਏ, ਪਰ ਹੁਣ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਕਿਉਂਕਿ ਫਾਈਨੈਂਸ਼ੀਅਲੀ ਸਿਚੁਏਸ਼ਨ ਸਾਰੀਆਂ ਚੇਂਜ ਹੋ ਗਈਆਂ।
0: ਦੇਖੋ ਜੀ, ਮੇਰੇ ਖਿਆਲ 'ਚ ਮੈਂ ਕੱਲ੍ਹ ਹੀ ਦੇਖ ਰਿਹਾ ਸੀਗਾ ਕਿ ਜਦੋਂ ਰਿਟਾਇਰਮੈਂਟ 'ਤੇ ਪੈਨਸ਼ਨ ਵੀ ਲੱਗਦੀ ਆ, ਉਹਨੇ ਪੈਸਾ ਨਾਲ ਤੁਸੀਂ ਗੁਜ਼ਾਰਾ ਕਰ ਹੀ ਨਹੀਂ ਸਕਦੇ।
2: ਬਿਲਕੁਲ ਜੀ। ਸੋ ਐਂਡ ਅੱਗੇ ਕੀ ਹੁੰਦਾ ਸੀਗਾ, ਜਦੋਂ ਕੰਮ ਕਾਰ ਵਧੀਆ ਚੱਲਦੇ ਸੀਗੇ, ਖਰਚੇ ਘੱਟ ਸੀਗੇ, ਉਸ ਵੇਲੇ ਆਪਾਂ ਮੈਂ ਬਹੁਤ ਸਾਰੇ ਕਲਾਇੰਟਸ ਜਾਂ ਬਹੁਤ ਸਾਰੇ ਆਪਾਂ ਲਿਸਨਰਸ ਤੋਂ ਸੁਣਦੇ ਸੀਗੇ ਕਿ ਅਸੀਂ ਅਰਲੀ ਰਿਟਾਇਰ ਹੋ ਜਾਣਾ।
0: ਹਾਂਜੀ।
2: ਪਰ ਹੁਣ ਤੁਸੀਂ ਅਗਰ ਉਹੀ ਸਟੈਟਸ ਦੇਖੋ ਤਾਂ ਉਹਦੇ ਵਿੱਚ ਇਹ ਆਉਂਦਾ ਕਿ ਜਿਨ੍ਹਾਂ ਨੇ 60-65 'ਤੇ ਰਿਟਾਇਰ ਹੋਣਾ ਸੀਗਾ ਉਹ ਹੁਣ 70-75 ਤੱਕ ਚਲੇ ਗਏ, ਔਰ ਕਈ ਇਸ ਵੇਲੇ 20 ਬੰਦੇ ਹੈਗੇ ਆ ਜਿਹੜੇ 75-75 ਸਾਲਾਂ ਦੇ ਹੋ ਕੇ ਵੀ ਕੰਮ ਕਰ ਰਹੇ ਆ। ਪਰ ਉਹਦਾ ਮਤਲਬ ਸਿਰਫ ਇਹ ਹੈ ਕਿਉਂਕਿ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਚੇਂਜ ਹੋ ਗਈ, ਹੁਣ ਆਪਣੇ ਕੋਲ ਉਨੀ ਇਨਫ ਸੇਵਿੰਗ ਨਹੀਂ ਹੋਈ ਕਿ ਅਸੀਂ ਰਿਟਾਇਰ ਹੋ ਸਕੀਏ, ਜਿੱਦਾਂ ਤੁਸੀਂ ਕਿਹਾ ਕਿ ਪੈਨਸ਼ਨ ਦੇ ਨਾਲ ਘਰ ਨਹੀਂ ਕਵਰ ਹੋ ਰਿਹਾ, ਇਸ ਕਰਕੇ ਆਪਾਂ ਨੂੰ ਹੁਣ ਤੋਂ ਪਲੈਨਿੰਗ ਕਰਨੀ ਪੈਣੀ ਆ। ਸੋ ਉਹਦੇ ਲਈ ਇਹ ਹੈਗਾ ਆ ਕਿ ਤੁਸੀਂ ਅਗਰ ਹੁਣ ਤੋਂ ਜਿਹੜੀਆਂ ਆਪਾਂ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰਦੇ ਹਾਂ, ਕਿਉਂਕਿ ਜਿੱਥੇ ਆਪਾਂ ਇਸ ਗੱਲ ਦੇ ਉੱਪਰ ਜ਼ੋਰ ਦਿੰਦੇ ਹੈਗੇ ਹਾਂ ਕਿ ਕੱਲ੍ਹ ਨੂੰ ਅਗਰ ਅਨਸਰਟਨ ਡੈਥ ਹੋ ਗਈ ਤਾਂ ਉਸ ਟਾਈਮ ਦੇ ਉੱਪਰ ਸਾਡੀ ਫੈਮਿਲੀ ਕਵਰ ਹੋਣੀ ਚਾਹੀਦੀ ਆ। ਉਹਦਾ ਮਤਲਬ ਹੈਗਾ ਕਿ ਅਗਰ ਆਪਾਂ ਡਾਇੰਗ ਟੂ ਸੂਨ ਦੀ ਗੱਲ ਕਰਦੇ ਹਾਂ ਤਾਂ ਡਾਇੰਗ ਟੂ ਲੇਟ ਜਿਹੜਾ ਹੈਗਾ ਉਹਦੀ ਵੀ ਗੱਲ ਕਰਨੀ ਪੈਣੀ ਆ ਕਿ ਜੇ ਬੰਦੇ ਦੀ ਉਮਰ ਜ਼ਿਆਦਾ ਹੋਈ ਤਾਂ ਉਸ ਟਾਈਮ ਦੇ ਉੱਪਰ ਰਿਟਾਇਰਮੈਂਟ ਦੇ ਟਾਈਮ 'ਤੇ ਪੈਸੇ ਕਿੱਥੋਂ ਆਉਣੇ ਆ। ਸੋ ਬਹੁਤ ਤਰ੍ਹਾਂ ਦੀ ਪਲੈਨਿੰਗ ਜਿਹੜੀ ਹੈਗੀ ਉਹਦੀ ਜ਼ਰੂਰਤ ਆ, ਜਿੱਥੇ ਆਪਾਂ

0: ਪਲਾਨਸ ਜਿਨ੍ਹਾਂ ਦੇ ਵਿੱਚ ਇੰਸ਼ੋਰੈਂਸ ਵੀ ਹੋਵੇ ਤੇ ਇੰਸ਼ੋਰੈਂਸ ਦੇ ਨਾਲ ਸਾਡੀ ਅਸਟੇਟ ਪਲੈਨਿੰਗ ਵੀ ਹੋ ਸਕੇ ਉਹਨਾਂ ਸਾਰਿਆਂ ਪਲਾਨਸ ਦੀ ਇਨਫੋਰਮੇਸ਼ਨ ਦੇ ਲਈ ਨੰਬਰ ਹੈਗਾ ਜੀ 416-8167-6500 ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੁਆਇਸ ਇੰਸ਼ੋਰੈਂਸ ਦਾ ਆਫਿਸ ਤੇ ਨੰਬਰ ਮੇਰਾ ਅਗੇਨ 416-817-6500
1: ਓਕੇ ਹਰਪ੍ਰੀਤ ਜੀ ਇੱਥੇ ਇੱਕ ਸਵਾਲ ਹੁੰਦਾ ਮੈਂ ਹੁਣ ਤੁਹਾਡੀਆਂ ਗੱਲਾਂ ਚੋਂ ਗੱਲ ਨੋਟ ਕੀਤੀ ਕਿ ਕਈ ਵਾਰ ਬਹੁਤ ਸਾਰੇ ਪਰਿਵਾਰ ਜਿਹਨਾਂ ਚੋਂ ਅਸੀਂ ਵੀ ਆਉਂਦੇ ਹਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਵੀ ਆਹ ਇੰਸ਼ੋਰੈਂਸ ਸਾਨੂੰ ਚਾਹੀਦੀ ਕਿ ਨਹੀਂ ਚਾਹੀਦੀ ਆਪਾਂ ਉਦਾਂ ਹੀ ਕਈ ਵਾਰੀ ਕਰ ਲੈਂਦੇ ਹਾਂ ਤੇ ਉਹ ਬਾਅਦ ਚੋਂ ਕਿੰਨੇ ਸਾਲਾਂ ਬਾਅਦ ਉਹਨੂੰ ਦੇਖੀਦਾ ਤੇ ਵੀ ਇਹਦੀ ਲੋੜ ਵੀ ਨਹੀਂ ਸੀ
0: ਐਕਚੁਅਲੀ ਪਤਾ ਕੀ ਹੁੰਦਾ ਕਈ ਚੀਜ਼ਾਂ ਨਾ ਇੱਦਾਂ ਹੈਗੀਆਂ ਸੁਖੀ ਜੀ ਜਿੱਦਾਂ ਹੁਣ ਤੁਸੀਂ ਕਹੋ ਮੇਰੇ ਫਰੈਂਡ ਨੇ ਕਹਿ ਦਿੱਤੀ ਸੀ ਉਹ ਮੇਰੇ ਕਿਸੇ ਰਿਲੇਟਿਵ ਨੇ ਕੰਮ ਸ਼ੁਰੂ ਕੀਤਾ ਸਾਨੂੰ ਬਿਜ਼ਨਸ ਦਿਓ ਕਈ ਵਾਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਆਪਾਂ ਇਸ ਬੰਦੇ ਦੀ ਕਿਹੜੀ ਪਾਲਿਸੀ ਕਰ ਰਹੇ ਹਾਂ ਇਹਨੂੰ ਕਿਹੜੀ ਚੀਜ਼ ਦੀ ਜ਼ਰੂਰਤ
1: ਹਾਂਜੀ
0: ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਨਾ ਨੀਡ ਅਨਾਲਿਸਿਸ ਬਣੇ ਹੋਏ ਆ ਸੋ ਹੁਣ ਜਦੋਂ ਤੁਹਾਡੇ ਕੋਲ ਕੋਈ ਐਡਵਾਈਜ਼ਰ ਆਉਂਦਾ ਆ ਜਿਹੜਾ ਤੁਹਾਨੂੰ ਇੰਸ਼ੋਰੈਂਸ ਪਾਲਿਸੀ ਰਿਕਮੈਂਡ ਕਰ ਰਿਹਾ ਆ ਦੇਖੋ ਤੁਸੀਂ ਉਹ ਤੁਹਾਡਾ ਨੀਡ ਅਨਾਲਿਸਿਸ ਕਰ ਰਿਹਾ ਕਿ ਨਹੀਂ ਕਰ ਰਿਹਾ
1: ਔਰ ਮੈਂ ਖਾਸ ਕਰਕੇ ਇਹ ਵੀ ਕਹਾਂਗਾ ਮੈਂ ਯਾਰ ਡਰਦਾ ਨਹੀਂ ਮੈਂ ਕਹਿਣ ਤੋਂ ਕਿ ਤੁਸੀਂ ਦੇਖੋ ਕਿ ਉਹ ਫੁੱਲ ਟਾਈਮ ਇਹ ਕੰਮ ਕਰਦਾ
0: ਹਾਂਜੀ
1: ਕਈ ਵਾਰੀ ਉਹ ਕੰਮ ਹੋਰ ਕਰ ਰਿਹਾ ਤੇ ਨਾਲ ਨਾਲ ਆਪਣਾ ਇਹ ਕੰਮ ਕਰੀ ਬਾਅਦ ਚ ਉਹਨੂੰ ਵੀ ਨਹੀਂ ਪਤਾ ਹੁੰਦਾ ਮੈਂ ਕੀ ਕਰਦਾ
0: ਬਿਲਕੁਲ ਕਿਉਂਕਿ ਕਈ ਵਾਰ ਬਹੁਤ ਸਾਰੇ ਮਾਰਕੀਟ ਦੇ ਵਿੱਚ ਐਦਾਂ ਪਰਸਨ ਹੈਗੇ ਆ ਜਿਹੜੇ ਤੁਹਾਨੂੰ ਕਹਿੰਦੇ ਕਿ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦੇ ਨਾਲ ਬੰਦੇ ਕੋਈ ਹੋਰ ਹੀ ਆ ਰਿਹਾ ਪ੍ਰੈਜੈਂਟੇਸ਼ਨ ਦੇਣ ਦੇ ਲਈ
1: ਹਾਂਜੀ
0: ਸੋ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣੀਆਂ ਕਿਉਂਕਿ ਇਹ ਜਿਹੜਾ ਕੰਮ ਹੈਗਾ ਆ ਜਾਂ ਇਹ ਜਿਹੜੀ ਪਾਲਿਸੀ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਕੋਈ ਇੱਦਾਂ ਨਹੀਂ ਹੈਗਾ ਕਿ ਸਾਲ ਦੀ ਆ ਜੀ ਮਹੀਨੇ ਦੀ ਆ 2 ਮਹੀਨੇ ਦੀ ਆ ਆਪਾਂ ਲਾਈਫ ਟਾਈਮ ਦੀ ਗੱਲ ਕਰ ਰਹੇ ਹਾਂ
1: ਤੁਹਾਡੀ ਜ਼ਿੰਦਗੀ ਔਰ ਫਿਊਚਰ ਬੱਚਿਆਂ ਦਾ
0: ਬਿਲਕੁਲ ਜੀ ਉਹਦੇ ਉੱਪਰ ਡਿਪੈਂਡ ਕਰਦਾ ਹੈਗਾ ਸੋ ਡੈਫੀਨੇਟਲੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਧਿਆਨ ਰੱਖਣੀਆਂ ਚਾਹੀਦੀਆਂ ਆ ਸੋ ਕੋਈ ਵੀ ਤੁਹਾਡੀ ਕੰਸਰਨ ਹੈਗੀ ਆ ਜ਼ਰੂਰ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਹਾਂ ਜ਼ੂਮ ਤੇ ਮੀਟਿੰਗ ਸੈਟਅਪ ਕਰ ਸਕਦੇ ਹਾਂ ਜੋ ਨੰਬਰ ਹੈਗਾ ਜੀ ਮੇਰਾ 416-817-6500
1: ਜੀ ਨਾਲ ਦੀ ਨਾਲ ਇੱਕ ਵਾਰੀ ਫਿਰ ਅਸੀਂ ਯਾਦ ਕਰਵਾਉਂਦੇ ਹਾਂ ਕਿ ਜਿਹੜਾ ਤੀਆਂ ਦਾ ਮੇਲਾ ਹਰ ਸਾਲ ਪਿਛਲੇ 24 ਸਾਲ ਤੋਂ ਹੋ ਰਿਹਾ ਉਹ 21 ਜੂਨ ਨੂੰ ਹੋਵੇਗਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਔਰ megastarevents.com ਦੇ ਉੱਤੇ ਕੱਲ੍ਹ ਤੋਂ ਟਿਕਟਾਂ ਅਵੇਲੇਬਲ ਨੇ ਅਰਲੀ ਟਿਕਟ ਲਾਉਂਗੇ ਤਾਂ $30 ਦੀ ਆ ਉਸ ਤੋਂ ਬਾਅਦ ਇਹ $50 ਦੀ ਹੋ ਜਾਣੀ ਆ ਸੋ ਕੋਈ ਇਨਫੋਰਮੇਸ਼ਨ ਚਾਹੀਦੀ ਆ 9057990999 ਤੇ ਕਾਲ ਕਰ ਸਕਦੇ ਤੇ ਸ਼ਾਹ ਸਾਹਿਬ ਇੱਕ ਆਰਟਿਸਟ ਹੋਰ ਅਨਾਊਂਸ ਕਰਦੀ ਹੈ
2: ਜੀ ਬਿਲਕੁਲ
1: ਜਿਹੜੇ ਜੀ ਤੀਆਂ ਦੇ ਮੇਲੇ ਤੇ ਹਰਪ੍ਰੀਤ ਜੀ ਅਗਲੇ ਆਰਟਿਸਟ ਹੁਣ ਅਨਾਊਂਸ ਕਰਕੇ ਜਾਣਾ ਜੀ ਤੁਸੀਂ ਇੱਦਾਂ ਨਹੀਂ ਆ ਲਓ ਜੀ ਫਿਰ ਫਸਟ ਟਾਈਮ ਤੀਆਂ ਦੇ ਮੇਲੇ ਕੀ ਬਾਤ ਹੈ

0: ਜੀ ਦੋਸਤੋ ਇੱਕ ਵਾਰੀ ਫਿਰ ਬਤਨੂ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਔਰ 5 ਕੁ ਮਿੰਟ ਹੋਰ ਸਾਡੇ ਕੋਲ ਰਹਿ ਗਏ ਨੇ ਉਸ ਤੋਂ ਬਾਅਦ ਰਾਜਵੀਰ ਬੋਪਾ ਰਾਏ ਸਾਹਿਬ ਪੂਰੀ ਤਿਆਰੀ ਚ ਹੈ ਉਹ ਕਹਿੰਦੇ ਸ਼ਾਹ ਸਾਹਿਬ ਬੋਪਾ ਰਾਏ ਸਾਹਿਬ ਨੇ ਕਿਹਾ ਕਹਿੰਦੇ ਮੈਂ ਸੁਣਦਾ ਹੁੰਦਾ ਤੁਹਾਡਾ ਪ੍ਰੋਗਰਾਮ ਮੈਂ ਕਿਹਾ ਅੱਛਾ ਜੀ ਮੈਂ ਕਿਹਾ ਤਾਂ ਹੀ ਮੈਂ ਗਰਮ ਕਰਕੇ ਪ੍ਰੋਗਰਾਮ ਤੁਹਾਨੂੰ ਦੇ ਦਿੰਦਾ ਤੁਸੀਂ ਕਰੀ ਜਾਓ
1: ਬਾਤ ਹੈ ਸੁਖੀ ਜੀ ਦੇਖੋ ਤੁਸੀਂ ਅੱਜ ਦੇ ਥੋੜੇ ਵੈਸੇ ਰੇਡੀਓ ਪ੍ਰੋਗਰਾਮ ਤੁਸੀਂ ਆਲਮੋਸਟ 30 ਸਾਲਾਂ ਤੋਂ ਕਰ ਰਹੇ ਹੋ 30 ਸਾਲਾਂ ਤੋਂ ਤੁਸੀਂ ਬਹੁਤ ਕੁਝ ਸਿੱਖਿਆ ਔਰ ਤੁਹਾਡੇ ਨਾਲ ਕਈ ਲੋਕਾਂ ਨੇ ਕੰਮ ਸਟਾਰਟ ਕੀਤਾ ਔਰ ਕਈਆਂ ਨੇ ਅੱਗੇ ਤਰੱਕੀ ਕੀਤੀ ਹੈ ਸੋ ਸਾਨੂੰ ਖੁਸ਼ੀ ਹੁੰਦੀ ਹੈ ਕੋਈ ਵੀ ਇੱਕ ਦੂਸਰੇ ਨੂੰ ਸੁਣਦਾ ਔਰ ਸਪੋਰਟ ਕਰਨੀ ਚਾਹੀਦੀ ਮੈਂ ਆਲਵੇਜ਼ ਕਹਿੰਦਾ ਇੱਕ ਦੂਸਰੇ ਨੂੰ ਸਪੋਰਟ ਵੀ ਕਰਨੀ ਚਾਹੀਦੀ
0: ਬਿਲਕੁਲ ਜੀ ਅਸੀਂ ਕਹਿੰਦੇ ਕਿ 5:30 ਦੇ ਉੱਤੇ ਜਿੰਨੇ ਵੀ ਪ੍ਰੋਗਰਾਮ ਚੱਲਦੇ ਨੇ ਸਾਰੇ ਹੀ ਵਧੀਆ ਪ੍ਰੋਡਿਊਸਰ ਨੇ ਵਧੀਆ ਹੋਸਟ ਨੇ ਔਰ ਜੇ ਕਿਸੇ ਨੇ ਕਿਸੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਸਾਡੀ ਹੈਲਪ ਲੈਣੀ ਉਹ ਵੀ ਲੈ ਸਕਦੇ
1: ਹਾਂਜੀ ਬਿਲਕੁਲ ਇਸੇ ਤਰ੍ਹਾਂ ਜੀ ਮੈਂ ਦੇਖੋ ਇੱਕ ਜਿਹੜਾ ਮੀਡੀਆ ਹੈ ਨਾ ਇੱਕ ਮੀਡੀਆ ਐਸੀ ਚੀਜ਼ ਮੈਂ ਕਹਿੰਦਾ ਨਾ ਆਲ ਵਿਲ ਪੇ ਯੂ ਬੈਕ
0: ਹਾਂਜੀ
1: ਤੁਸੀਂ ਕਦੀ ਵੀ ਅਜ਼ਮਾ ਕੇ ਵੇਖੋ ਮੈਨੂੰ ਪਿਛਲੇ 25-30 ਸਾਲ ਤੋਂ ਮੈਂ ਐਡਾ ਪਾਉਣਾ ਪਿਆ ਔਰ ਐਸੇ ਚੱਕਰ ਚ ਮੈਨੂੰ ਪਤਾ ਹੈ ਰਿਸਪਾਂਸ ਮਿਲਦਾ ਸਾਰਾ ਕੁਝ ਰੱਬ ਦੀ ਮਿਹਰਬਾਨੀ ਹੈ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਕਾਲ ਕਰ ਸਕਦੇ ਹੋ 9057990 ਤੇ ਕਾਲ ਕਰ ਸਕਦੇ ਹੋ ਔਰ ਸੁਖੀ ਜੀ ਸਭ ਤੋਂ ਵਧੀਆ ਗੱਲ ਤੀਆਂ ਦਾ ਮੇਲਾ
0: ਹਾਂਜੀ
1: ਤੀਆਂ ਦਾ ਮੇਲਾ ਪੂਰਾ ਸਾਲ ਸਾਡੀਆਂ ਮਾਵਾਂ ਧੀਆਂ ਭੈਣਾਂ ਇੰਤਜ਼ਾਰ ਕਰ ਰਹੀ ਹੁੰਦੀਆਂ ਨੇ ਔਰ ਇਹ ਇੰਤਜ਼ਾਰ ਚ ਬੈਠੀ ਹੁੰਦੀਆਂ ਨੇ ਕਦੋਂ ਹੋਣਾ ਹੈ ਔਰ ਕੌਣ ਕੌਣ ਆਣਾ ਹੈ ਅਸੀਂ ਡੇਟ ਅੱਜ ਅਨਾਉਂਸ ਕਰਤੀ ਆਲਰੇਡੀ 21 ਜੂਨ
0: ਚਾਰ ਆਰਟਿਸਟ ਵੀ ਅਨਾਉਂਸ ਕਰਤੇ
1: ਹਾਂਜੀ ਵਿੱਚ ਵੇਖੋ ਨਾ ਹੁਣੇ
0: ਹਲੇ ਪੰਜਵਾਂ ਮੈਂ ਜਾਣ ਲੱਗੇ ਇੱਕ ਹੋਰ ਗੀਤ ਲਾ ਕੇ ਜਾਣਾ ਉਹ ਆਰਟਿਸਟ ਵੀ
1: ਆ ਗਿਆ ਦੇਖੋ ਤੁਹਾਡੀ ਕੋਸ਼ਿਸ਼ ਜੇ ਹੁੰਦੀ ਮੈਨੂੰ ਪਤਾ ਹੈ ਤੁਸੀਂ 2 ਮਹੀਨੇ ਰਹੇ ਹੋ ਇੰਡੀਆ ਉਹ 2 ਮਹੀਨੇ ਦੇ ਤੁਸੀਂ ਲੰਬੀ ਲਾਈਨ ਲਾਈ ਹੋਣੀ ਹੈ ਤੇ ਤੁਹਾਡੇ ਹਿਸਟਰੀ ਬੋਲਦੀ ਹੈ
0: ਭਾਜੀ ਰਾਜਵੀਰ ਭਾਜੀ ਹੋਰਾਂ ਦਾ ਮੈਸੇਜ ਆਇਆ ਕਹਿੰਦੇ ਯਾਰ ਮੈਂ ਅਨਾਉਂਸ ਕਰਨਾ ਸੀ ਤੀਆਂ ਦਾ ਤੂੰ ਪਹਿਲਾਂ ਕਰਦਾ
1: ਇੱਕੋ ਹੀ ਗੱਲ ਹੈ ਭਾਜੀ ਤੁਹਾਡੀ ਬੜੀ ਮਿਹਰਬਾਨੀ ਹੈ ਤੁਸੀਂ ਪਿਆਰ ਕਰਦੇ ਹੋ ਲੇਕਿਨ ਅਸੀਂ ਹੁਣ ਤੀਆਂ ਦਾ ਮੇਲਾ ਜਿਹੜਾ ਅਨਾਉਂਸ ਕੀਤਾ 21 ਜੂਨ ਤੁਸੀਂ ਆਪਣੇ ਕੈਲੰਡਰ ਤੇ ਨੋਟ ਕਰ ਲਓ ਥੋੜੇ ਜਿਹੇ 2-2.5 ਵੀਕ ਰਹਿ ਗਏ ਸਿਰਫ ਤੁਸੀਂ 2-3 ਵੀਕਾਂ ਤੋਂ ਬਾਅਦ 21 ਜੂਨ ਯਾਦ ਕਰ ਲਓ 21 ਜੂਨ ਨੂੰ ਪਹੁੰਚਣਾ ਕਿੱਥੇ ਭਾਜੀ ਪੀਅਰਸਨ ਕਨਵੈਨਸ਼ਨ ਸੈਂਟਰ ਸਟੀਲ ਐਂਡ ਏਅਰਪੋਰਟ ਉੱਤੇ ਹੈਗਾ
0: ਬਿਲਕੁਲ ਜੀ
1: ਪੀਅਰਸਨ ਹਾਂਜੀ ਬ੍ਰਿ੮ਮਟਨ ਚ ਦੇਖੋ ਅਸੀਂ ਪਿਛਲੇ 24 ਸਾਲ ਤੋਂ ਬ੍ਰਿ੮ਮਟਨ ਚ ਕਰ ਰਹੇ ਹਾਂ ਇਹ 25 ਸਾਲ ਵੀ ਅਸੀਂ ਬ੍ਰਿਮਟਨ ਚ ਹੀ ਪੂਰੇ ਕਰਨ ਜਾ ਰਹੇ ਹਾਂ ਪਾਰਕਿੰਗ ਬਿਲਕੁਲ ਫ੍ਰੀ ਪੀਅਰਸਨ ਕਨਵੈਨਸ਼ਨ ਸੈਂਟਰ ਏਅਰਪੋਰਟ ਐਂਡ ਡਰੂ ਦੇ ਬਿਲਕੁਲ ਏਅਰਪੋਰਟ ਐਂਡ ਸਟੀਲ ਦੇ ਕਾਰਨਰ ਤੇ ਔਰ ਤੁਸੀਂ ਪਹੁੰਚਣਾ ਹੈ ਔਰ ਆਪਣੀ ਸਾਰੀ ਮਾਵਾਂ ਧੀਆਂ ਭੈਣਾਂ ਨੂੰ ਨਾਲ ਲੈ ਕੇ ਆਉਣਾ ਤਾਂ ਕਿ ਉੱਥੇ ਤੁਸੀਂ ਇੰਜੋਏ ਕਰੋ ਔਰ ਮੈਂ ਆਲਵੇਜ਼ ਕਹਿੰਦਾ ਹੁੰਦਾ ਇੱਕ ਦਿਨ ਆਪਣੀ ਮਰਜ਼ੀ ਦਾ ਜੀਓ ਆਪਣੀ ਮਰਜ਼ੀ ਦਾ ਮਤਲਬ ਇੱਕ ਦਿਨ ਤੁਹਾਨੂੰ ਕੋਈ ਪੁੱਛਣ ਗਿੱਛਣ ਵਾਲਾ ਨਹੀਂ ਹੋਣਾ ਚਾਹੀਦਾ ਤੁਸੀਂ ਖੁੱਲ ਕੇ ਇੰਜੋਏ ਕਰੋ ਜਿੰਨਾ ਵੀ ਇੰਜੋਏ ਕਰ ਸਕਦੇ ਕਰੋ ਔਰ ਸਿੰਗਰ ਵੱਧ ਤੋਂ ਵੱਧ ਆ ਰਹੇ ਨੇ ਔਰ ਵਧੀਆ ਤੋਂ ਵਧੀਆ ਆ ਰਹੇ ਨੇ ਔਰ ਤੁਹਾਨੂੰ ਬਹੁਤ ਮਜ਼ਾ ਆਏਗਾ ਟਿਕਟਸ ਜਿਹੜੀਆਂ ਕੱਲ 12 ਤੋਂ ਬਾਅਦ ਆਨਲਾਈਨ ਹੋਣਗੀਆਂ
0: ਔਰ ਮੈਗਾ ਸਟਾਰ ਇਵੈਂਟਸ
1: ਜੀ ਮੈਗਾ ਸਟਾਰ ਇਵੈਂਟ ਤੇ ਜਾ ਕੇ ਤੁਸੀਂ ਆਨਲਾਈਨ ਟਿਕਟਾਂ ਬਾਈ ਕਰ ਸਕਦੇ ਹੋ ਔਰ VVIP ਟਿਕਟ ਅਗਰ ਬਾਈ ਕਰਨੀ ਹੈ ਉਹ ਤੁਸੀਂ ਵਤਨੋ ਦੂਰ ਰੇਡੀਓ ਜਿਹੜਾ ਆਪਣਾ ਮਾਲਟਨ ਚ ਗ੍ਰੇਟ ਪੰਜਾਬ ਪਲਾਜ਼ਾ ਹੈ ਉਹਦੇ ਵਿੱਚ ਯੂਨਿਟ 143 ਤੇ ਆ ਕੇ ਤੁਸੀਂ VVIP ਔਰ VIP ਟਿਕਟਸ ਬਾਈ ਕਰ ਸਕਦੇ ਹੋ ਜਾਣਕਾਰੀ ਦੇ ਨੰਬਰ ਨੋਟ ਕਰ ਲਓ 9057990999 ਤੇ ਕਾਲ ਕਰ ਸਕਦੇ ਜੀ ਸੁਖੀ
0: ਜੀ ਲਓ ਫਿਰ ਜਾਂਦੇ ਜਾਂਦੇ ਸ਼ਾਹ ਸਾਹਿਬ ਆਪਾਂ ਅਗਲੇ ਆਰਟਿਸਟ ਨੂੰ ਵੀ ਇੰਟਰੋਡਿਊਸ ਕਰਦੇ ਜਿਹੜੇ ਪਹੁੰਚ ਰਹੇ ਨੇ ਤੇ ਇੱਕ ਵਾਰੀ ਫਿਰ ਜੀ ਸਾਰੇ ਹੀ ਸਾਡੇ ਆਫਿਸ ਵੱਲੋਂ ਸਾਰੇ ਲਿਸਨਰ ਵੱਲੋਂ ਤੁਹਾਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ
1: ਬਹੁਤ ਸ਼ੁਕਰੀਆ ਥੈਂਕ ਯੂ ਜੀ
0: ਹਾਂਜੀ ਔਰ ਸਾਰੇ ਹੱਸਦੇ ਖੇਡਦੇ ਰਹਿਣ ਖੁਸ਼ੀਆਂ ਦੇ ਈਦਾਂ ਦੀਵਾਲੀਆਂ ਲੋਹੜੀਆਂ ਵਿਸਾਖੀਆਂ ਸਾਰੇ ਮਨਾਉਂਦੇ ਰਹੀਏ
1: ਜੀ ਬਿਲਕੁਲ
0: ਸੋ ਦਿਓ ਜੀ ਇਜਾਜ਼ਤ ਤੇ ਹੁਣ ਨਾਲ ਦੀ ਨਾਲ ਤੁਸੀਂ ਬੋਪਾ ਰਾਏ ਸਾਹਿਬ ਨੂੰ ਸੁਣਨਾ ਹੈ ਤੇ ਲਓ ਫਿਰ ਇਹ ਆਰਟਿਸਟ ਵੀ ਆ ਰਹੇ ਨੇ 21 ਜੂਨ ਨੂੰ ਤੁਹਾਡੇ ਲਈ ਤੀਆਂ ਦੇ ਮੇਲੇ ਤੇ ਫਾਦਰਸ ਡੇ ਵਾਲੇ ਦਿਨ ਤੀਆਂ ਦਾ ਮੇਲਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ

0: ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡ੍ਰਾਇਰ, ਐਲਈਡੀ ਟੀਵੀਜ਼, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828
2: Another Don Clean with the Don Ducks.
3: Oh, he's doing dishes with Don Platinum.
4: The only soap trusted to save wildlife affected by oil.
3: And Platinum removes up to 99% of grease and food residue, so he doesn't have to work so hard.
4: Well, flap my wings. What'll he do with all that unused elbow grease?
3: Organize the fridge, the spice rack, the junk drawer.
4: What are you quacking on about? He's gonna make enchiladas.
3: More dishes? That's giving this duck goosebumps.
2: Don Platinum, the better grease getter.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਫੁੱਲਾਂ ਦੀ ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼, ਵਿਊਜ਼, ਗੀਤ, ਸੰਗੀਤ, ਹਾਸੇ, ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ।

0: फैंसी सेट, चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: फोर एंड अवनीजर द इंटरसेक्शन ते मुर्दबारे बाय प्लाजा दे विच सिल्वर हट।
0: 6473393521
1: 6473395 4525 अवनीजर रोड ब्रैम्पटन सिल्वर हट।
2: वे जिथे चलेंगा चलूंगी नाल तेरे वे टिकटा दो ले लई।
3: लेनियां होन या चार, बिजनेस लई जाना होवे या फिर घूमन लई, इंडिविजुअल और कॉर्पोरेट, हर तरह दे ट्रैवलिंग पर्पस लई कांटेक्ट करो। एयर टिकट्स, इंश्योरेंस, पासपोर्ट एंड वीजा सर्विस ओवी रीजनेबल प्राइसेस ते। स्पेशल ट्रैवल पैकेजेस भी अवेलेबल ने। कटारिया टूर एंड ट्रैवल 2883 डेरी रोड ईस्ट मिसिसागा। कॉल 9056781200।
4: है की होया तुहानू, परेशान क्यों बैठे हो?
5: की दसा तैनू, ਆਪਾਂ ਆਫਰ ਤਾਂ ਵੱਡੇ ਘਰ ਦੀ ਪਾ ਦਿੱਤੀ, ਪਰ ਆਹ ਨਿਤ ਨਵੇਂ ਮੋਰਗੇਜ ਦੇ ਰੂਲ ਬਦਲੀ ਜਾਂਦੇ। ਪਰੇਸ਼ਾਨ ਨਾ ਹੋਵਾ ਤਾਂ ਕੀ ਕਰਾਂ?
4: ਓਹੋ, ਤੁਸੀਂ ਪਰੇਸ਼ਾਨ ਨਾ ਹੋਵੋ, ਮੇਰੀ ਰਾਏ ਮੰਨੋ ਤਾਂ ਤੁਸੀਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ। ਨਾਲੇ ਮੈਂ ਸੁਣਿਆ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਮੋਰਗੇਜ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਹੈ।
6: ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਫਰਸਟ ਜਾਂ ਸੈਕਿੰਡ ਮੋਰਗੇਜ ਹੋਵੇ, ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕਆਊਟ, ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ, ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ, ਤਾਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ। ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ, ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ, ਫੇਰ ਸਾਡੇ ਫੇਰਾ ਪਾਓ। ਮੋਰਗੇਜ ਦੀ ਜਦੋਂ ਹੋਵੇ ਲੋੜ, ਇੱਕ ਨੰਬਰ ਸਭ ਦੇ ਕੋਲ, ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ 416-804-2015 416-804-2015 ਲਾਇਸੈਂਸ ਨੰਬਰ 12455।
7: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ

0: ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਟਨ ਇੰਡੀਅਨ ਫਰੂਟਲੈਂਡ ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਟਨ ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟਲੈਂਡ 9054569900
1: IPL chal raha hai only on Karo Stream. Watch successful IPL season only on Karo Stream. www.karostream.com or call 905-204-1313.
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jaane pehchane ate tajrubekar Immigration Consultant, Gary Virk nu milo.
0: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 456-6161.
3: सही
0: सुनिया बई जिन्ना सोना रेस्टोरेंट है उस तो भी ज्यादा स्वाद स्वीट महल दी हर एक डिश है जलेबियां पकौड़े समोसे टिक्कियां व्याह होवे पार्टी या होण किट्टियां स्वीट महल दी वेज या नॉन वेज आइटम्स ले डाइनिंग करो या केटरिंग करवाओ इको नंबर कुमाओ 416-679-9999 और विजिट यूनिट 9680 रेक्सडेल बुलेवार्ड जॉबिको स्वीट महल ट्रेडिशन ऑफ टेस्ट
4: ना किद्दा दी तैयारी
5: ओ जी मैं रसोई नु निगाह मारी देखिया ग्रोसरी मुक गई सारी ते फिर मैं बेस्ट एशियन ग्रोसर दी खिच लई तैयारी
4: मेनू पता है आज ग्रोसरी दे नाल नाल आओ बारो खान पीन दी वारी क्योंकि इना कुल मिलदी है वैरायटी सारी
5: जी हां बेस्ट एशियन ग्रोसरी स्टोर जिथे ग्रोसरी ते रेस्टोरेंट दोनों ने जिथे तुहानू मिलेगा फिश गोट करी तंदूरी नान ते स्पेशल देसी स्टाइल पिज्जा फन सर्विस भी प्रोवाइड कर देने बेस्ट स्टेशन ग्रोसर इको प्लाजा विच तिन्नो ग्रोसरी देसी स्टाइल पिज्जा एंड रेस्टोरेंट कैम्ब्रिज कॉल 519-621-7774
6: ਜੀ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੁਪਰਾ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਵੀ ਹੋਣਗੀਆਂ ਗੀਤ ਸੰਗੀਤ ਵੀ ਹੋਏਗਾ ਤੇ ਨਾਲ ਦੀ ਨਾਲ ਹੀ ਸਵਰਨ ਸਿੰਘ ਟਾਣਾ ਸਾਹਿਬ ਕੁਝ ਪਲਾਂ ਤੱਕ ਹਾਜ਼ਰੀ ਲਗਵਾਉਣਗੇ ਤੇ ਉਸ ਤੋਂ ਬਾਅਦ ਅੱਜ ਕਹਾਣੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਮੋਨਾ ਮਹਿੰਗੀ ਜੀ ਆਪਣੀ ਜਿਹੜੀ ਹੈ ਇੰਸ਼ੋਰੈਂਸ ਸਰਵਿਸਿਜ਼ ਬਾਰੇ ਵੀ ਚਾਨਣਾ ਪਾਉਣਗੇ ਸੋ ਮੋਨਾ ਜੀ ਦਾ ਨੰਬਰ ਆ 416-509-1509 ਤੇ ਮੋਨਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਕੁਝ ਪਲਾਂ ਤੱਕ ਆਪਾਂ ਸਵਰਨ ਸਿੰਘ ਟਾਣਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਆਮ ਤੌਰ 'ਤੇ ਬਹੁਤ ਹੀ ਵਾਰ ਅਲੱਗ ਤਰ੍ਹਾਂ ਦੀਆਂ ਚੰਬੇ ਵਾਲੀਆਂ ਖਬਰਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਉੱਦਾਂ ਦੀਆਂ ਖਬਰਾਂ ਅੱਜ ਵੀ ਕੁਝ ਇੱਕ ਹੈਗੀਆਂ ਨੇ ਜਿਹੜੀਆਂ ਤੁਹਾਡੇ ਨਾਲ ਕੁਝ ਪਲਾਂ ਤੱਕ ਅਸੀਂ ਸਾਂਝੀਆਂ ਕਰਨ ਜਾ ਰਹੇ ਹਾਂ ਸੋ ਪ੍ਰੋਗਰਾਮ ਦਾ ਇਹ ਹਿੱਸਾ ਖਾਸ ਤੌਰ 'ਤੇ ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਵਾ ਜੇਕਰ ਤੁਸੀਂ ਹਜੇ ਤੱਕ ਗ੍ਰੈਂਡ ਫਰਨੀਚਰ 'ਤੇ ਨਹੀਂ ਗਏ ਤਾਂ ਕੀੜਾ ਤੁਸੀਂ ਜ਼ਰੂਰ ਗ੍ਰੈਂਡ ਫਰਨੀਚਰ 'ਤੇ ਮਾਰ ਕੇ ਆਇਓ ਗ੍ਰੈਂਡ ਫਰਨੀਚਰ 'ਤੇ ਇਸ ਹਫ਼ਤੇ 6685 ਟਮਕਰ ਰੋਡ 'ਤੇ ਇੱਕ ਬਹੁਤ ਵੱਡੀ ਸੇਲ ਆ ਜਿਹੜੀ ਉਹ ਲੱਗਣ ਜਾ ਰਹੀ ਹੈ ਅਤੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਰੈਪ ਐਂਡ ਮੂਵ ਵਾਲਿਆਂ ਵੱਲੋਂ ਵੀ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਸਪੌਂਸਰ ਕੀਤਾ ਜਾ ਰਿਹਾ ਸੋ ਤੁਸੀਂ ਘਰ ਦਾ ਸਮਾਨ ਮੂਵ ਕਰਵਾਉਣਾ ਚਾਹੁੰਦੇ ਹੋ ਤਾਂ ਰੈਪ ਐਂਡ ਮੂਵ ਵਾਲਿਆਂ ਨਾਲ ਸੰਪਰਕ ਕਰ ਲੈਣਾ ਅਤੇ ਤੁਸੀਂ ਨੰਬਰ ਨੋਟ ਕਰਕੇ ਰੱਖ ਲਓ 226-505-9970 'ਤੇ ਗੱਲਬਾਤ ਕੀਤੀ ਜਾ ਸਕਦੀ ਹੈ 226-505-9970 'ਤੇ ਤੁਸੀਂ ਰੈਪ ਐਂਡ ਮੂਵ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹੋ ਜਸ ਬਾਈ ਉਹਨਾਂ ਨਾਲ ਅਤੇ ਫੇਸਬੁੱਕ ਦੇ ਪੇਜ 'ਤੇ ਵੀ ਸਾਰੰਗ ਰੇਡੀਓ ਦਾ ਫੇਸਬੁੱਕ ਪੇਜ ਆ ਇਹਨੂੰ ਲਾਈਕ ਕਰ ਲਿਓ ਫੋਲੋ ਕਰ ਲਿਓ ਅਤੇ ਇਹਦੇ 'ਤੇ ਵੀ ਅਸੀਂ ਨਾਲ ਦੀ ਨਾਲ ਪ੍ਰੋਗਰਾਮ ਨੂੰ ਲਾਈਵ ਕਰ ਰਹੇ ਹਾਂ ਸੋ ਤੁਸੀਂ ਜੇਕਰ ਸਾਰੰਗ ਰੇਡੀਓ ਦਾ ਜੇ ਕਿਤੇ ਦੂਰ ਦੁਰਾਡੇ ਵੀ ਬੈਠੇ ਹੋ ਮਿੱਤਰ ਦੋਸਤ ਵੀ ਆ ਤੁਹਾਡੇ ਉਹਨਾਂ ਨੂੰ ਸੁਣਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਰੰਗ ਰੇਡੀਓ ਦਾ ਪੇਜ ਆ ਜਿਹੜਾ ਉਹ ਦੱਸ ਸਕਦੇ ਹੋ ਇੱਥੇ ਤੁਸੀਂ ਸੁਣ ਸਕਦੇ ਹੋ ਸੋ ਲਓ ਮੈਂ ਕੋਸ਼ਿਸ਼ ਕਰਦਾ ਸਵਰਨ ਸਿੰਘ ਟਾਣਾ ਸਾਹਿਬ ਨੂੰ ਤੁਹਾਡੇ ਰੂਬਰੂ ਕਰਾਂ ਲੈ ਕੇ ਆਉਣਾ ਜੀ ਅਤੇ ਆਪਾਂ 2 ਕਰੋੜ ਕਮਰਸ਼ਲ ਤੋਂ ਬਾਅਦ ਲੈ ਕੇ ਆਉਂਦੇ ਹਾਂ ਸਵਰਨ ਸਿੰਘ ਟਾਣਾ ਸਾਹਿਬ
3: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਜ਼ ਆਫ ਬਿਜ਼ਨੈਸਿਸ ਕਮਰਸ਼ੀਅਲ ਟ੍ਰਾਂਜੈਕਸ਼ਨ ਵਿਦ ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ ਤਾਂ ਸੋਚਣ ਦੀ ਲੋੜ ਨਹੀਂ ਇੱਕੋ ਨਾਮ ਯਾਦ ਰੱਖੋ ਲਾਅ ਆਫ ਅਮਨ ਸ਼ਰਮਾ ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ ਅਮਨ ਸ਼ਰਮਾ LLB ਬੈਰਿਸਟਰ ਸੋਲੀਸਿਟਰ ਐਂਡ ਨੋਟਰੀ ਪਬਲਿਕ 25 ਚੈਰੀ ਕ੍ਰੈਸਟ ਡਰਾਈਵ ਯੂਨਿਟ 6 ਬ੍ਰੈਂਪਟਨ ਕਾਲ 905-913-2355 905-913-2355
6: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ ਨਹੀਂ ਠੀਕ ਹੋ ਰਹੀ ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ ਚਾਹੇ ਅੰਦਰਲੇ ਪਾਸਿਓ ਜਾਂ ਫਿਰ ਬਾਹਰਲੇ ਪਾਸਿਓ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ ਨੰਬਰ ਨੋਟ ਕਰ ਲਓ 1 crack ਆ 2 crack ਨੇ ਫਾਊਂਡੇਸ਼ਨ 'ਚ ਕਰੈਕ ਆ ਤਾਂ ਨੰਬਰ ਨੋਟ ਕਰੋ 416-451-4565 416-451-4565 ਚੱਲਦੇ ਆਪਾਂ ਮੋਨਾ ਜੀ ਵੱਲ ਪਹਿਲਾਂ ਮੋਨਾ ਜੀ ਦੀ ਹਾਜ਼ਰੀ ਲਗਵਾਉਂਦੇ ਹਾਂ ਸੋ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਆਪਾਂ ਅੱਗੇ ਵਧਾਵਾਂਗੇ ਸੁਰਨ ਸਿੰਘ ਟਿਣਾ ਸਾਹਿਬ ਰੈਡੀ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੋਨਾ ਜੀ ਜੀ ਆਇਆਂ ਨੂੰ ਵੈਲਕਮ
7: ਥੈਂਕ ਯੂ ਸੋ ਮਚ ਰਾਜਵੀਰ ਜੀ ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਆਦਾਬ ਜੀ
6: ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਤੇ ਗੱਲਬਾਤ ਕਰਾਂਗੇ ਇੰਸ਼ੋਰੈਂਸ ਦੀ ਇੰਸ਼ੋਰੈਂਸ ਜਿਹੜੀ ਹੈਗੀ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਇਹ ਸਭ ਤੋਂ ਵੱਧ ਜ਼ਰੂਰੀ ਆ ਜਿਵੇਂ ਜੇ ਜਹਾਜ਼ ਦੇ ਵਿੱਚ ਬੈਠਦੇ ਆ ਨਾ ਜਹਾਜ਼ ਦੇ ਵਿੱਚ ਬੈਠਣ ਸਾਰ ਉਹ ਸਾਰਾ ਕੁਝ ਦੱਸ ਦਿੰਦਾ ਕਿ ਕਰਨਾ ਜੇਕਰ ਕੋਈ ਔਖਾ ਟਾਈਮ ਆ ਜਾਵੇ ਤਾਂ ਫਿਰ ਤੁਸੀਂ ਕੀ ਕਰਨਾ ਤਾਂ ਫਿਰ ਉਹ ਕਹਿੰਦੇ ਆ ਕਿ ਪਹਿਲਾਂ ਇੱਥੋਂ ਮਾਸਕ ਜਿਹਾ ਆਊਗਾ ਉੱਤੇ ਇਹ ਪਹਿਲਾਂ ਆਪ ਲਾਓ ਫਿਰ ਉਸ ਤੋਂ ਬਾਅਦ ਆਪਣੇ ਬੱਚਿਆਂ ਦੇ ਜਾਂ ਆਪਣੇ ਨਾਲ ਤੁਹਾਡੇ ਜਿਹੜੀ ਕੋਈ ਪੈਸੰਜਰ ਬੈਠਾ ਤੁਸੀਂ ਕਿਸੇ ਦੀ ਹੈਲਪ ਕਰੋ ਪਹਿਲਾਂ ਆਪਣੇ ਆਪ ਨੂੰ ਪ੍ਰੋਟੈਕਟ ਕਰੋ ਇਹ ਸਾਨੂੰ ਪਲੇਨ 'ਚ ਬੈਠਣ ਸਾਰ ਵੀ ਦੱਸਦੇ ਆ ਇਹ ਨਹੀਂ ਕਹਿੰਦੇ ਕਿ ਪਹਿਲਾਂ ਮਾਸਕ ਆਇਆ ਤੁਸੀਂ ਕਹੋ ਮੈਂ ਇਹਦੇ ਲਾ ਦਵਾਂ ਉਹਦੇ ਲਾ ਦਵਾਂ ਆਪ ਤੁਸੀਂ ਬਚੋ ਨਾ ਸੋ ਸਭ ਤੋਂ ਪਹਿਲਾਂ ਜੇਕਰ ਤੁਹਾਡੇ ਕੋਲ ਆਪਣੀ ਪ੍ਰੋਟੈਕਸ਼ਨ ਹੈਗੀ ਹੈ ਤਾਂ ਤੁਸੀਂ ਪਰਿਵਾਰ ਨੂੰ ਪ੍ਰੋਟੈਕਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਗੱਡੀ ਦਾ ਇੰਜਣ ਠੀਕ ਹੋਣਾ ਚਾਹੀਦਾ ਜੇ ਇੰਜਣ ਲੈ ਗਿਆ ਤਾਂ ਗੱਡੀ ਪਿੱਛੇ ਲਾਈਨ ਤੋਂ ਲੈ ਜਾਣੀ ਹੈ ਸੋ ਜੇਕਰ ਤੁਸੀਂ ਆਪਣੇ ਆਪ ਨੂੰ ਹਜੇ ਤੱਕ ਪ੍ਰੋਟੈਕਟ ਨਹੀਂ ਕੀਤਾ ਤਾਂ ਜ਼ਰੂਰ ਚਾਹੇ ਟਰਮ ਪਲਾਨ ਲੈ ਲਓ ਚਾਹੇ ਪਰਮਾਨੈਂਟ ਪਲਾਨ ਲੈ ਲਓ ਮੋਨਾ ਜੀ ਦਾ ਨੰਬਰ 416-509-1509 ਜੀ ਮੋਨਾ ਜੀ
7: ਬਿਲਕੁਲ ਰਾਜਵੀਰ ਜੀ ਠੀਕ ਕਿਹਾ ਤੁਸੀਂ ਕਿਉਂਕਿ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਹੁੰਦੀ ਹੈਗੀ ਆ ਅਕਸਰ ਇਹ ਆਪਾਂ ਰਿਕਮੈਂਡ ਕਰਦੇ ਹੁੰਦੇ ਹਾਂ ਕਿ ਚਾਹੇ ਅਸੀਂ ਮਨੀ ਬੈਕ ਪਾਲਿਸੀ ਵਿੱਚ ਜਾਈਏ ਚਾਹੇ ਅਸੀਂ ਟਰਮ ਇੰਸ਼ੋਰੈਂਸ ਵੱਲ ਜਾਈਏ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ ਸਪੈਸੀਫਿਕਲੀ ਹਮੇਸ਼ਾ ਹੀ ਜ਼ਰੂਰ ਕਹਿੰਦੇ ਹੈਗੇ ਕਿ ਸਭ ਨਾਲੋਂ ਪਹਿਲਾਂ ਜਿਹੜਾ ਵੀ ਪਰਸਨ ਬ੍ਰੈਡ ਅਰਨਰ ਹੈਗਾ ਫੈਮਿਲੀ ਦੇ ਵਿੱਚ ਸਪੈਸ਼ਲੀ ਮੈਂ ਤਾਂ ਕਹਿੰਦੀ ਹੁੰਦੀ ਹਾਂ ਕਿ ਹਸਬੈਂਡ ਐਂਡ ਵਾਈਫ ਚਾਹੇ ਦੋਨੋਂ ਕੰਮ ਕਰ ਰਹੇ ਜਾਂ ਇੱਕ ਜਣਾ ਕੰਮ ਕਰ ਰਿਹਾ ਕਿਉਂਕਿ ਜਿਹੜਾ ਰੈਸਟ ਬਿਹਾਈਂਡ ਜਿਹੜਾ ਘਰ ਪਰਸਨ ਸਪਾਊਸ ਜਿਹੜਾ ਘਰ ਦੀ ਟੇਕ ਕੇਅਰ ਕਰ ਰਿਹਾ ਫੈਮਿਲੀ ਦੀ ਟੇਕ ਕੇਅਰ ਕਰ ਰਿਹਾ ਤਾਂ ਹੀ ਇੱਕ ਜਿਹੜਾ ਦੂਜਾ ਬੰਦਾ ਹੈਗਾ ਕੰਮ ਤੇ ਜਾ ਸਕਦਾ ਹੁੰਦਾ ਸੋ ਇਸੇ ਕਰਕੇ ਦੋਨਾਂ ਦੀ ਇੰਸ਼ੋਰੈਂਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਈਦਰ ਚਾਹੇ ਸਾਡੇ ਕੋਲ ਜੇ ਟਰਮ ਇੰਸ਼ੋਰੈਂਸ ਵੀ ਹੁੰਦੀ ਹੈਗੀ ਹੈ ਤਾਂ ਇੱਕ ਤਾਂ ਉਹਦਾ ਬੈਨੀਫਿਟ ਹੈਗਾ ਫਰੋਮ ਦਾ ਫਸਟ ਡੇ ਤੁਹਾਡੀ ਪ੍ਰੋਟੈਕਸ਼ਨ ਸ਼ੁਰੂ ਹੋ ਜਾਂਦੀ ਹੈ ਦੂਜਾ ਬੈਨੀਫਿਟ ਇਹ ਹੁੰਦਾ ਹੈਗਾ ਕਿ ਤੁਹਾਡੀ ਇੰਸ਼ੋਰੇਬਿਲਟੀ ਲੌਕ ਇਨ ਹੋ ਜਾਂਦੀ ਹੈ ਫਿਊਚਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹਾਲਤ ਦੇ ਵਿੱਚ ਜਾਂਦੇ ਨੇ ਤਾਂ ਤੁਹਾਡੀ ਪਾਲਿਸੀ ਤਾਂ ਵੀ ਈਜ਼ੀਲੀ ਤੁਹਾਨੂੰ ਫੁੱਲੀ ਪ੍ਰੋਟੈਕਟ ਕਰਦੀ ਹੈ ਕਦੇ ਵੀ ਉਸ ਪਾਲਿਸੀ ਨੂੰ ਤੁਸੀਂ ਮਨੀ ਬੈਕ ਦੇ ਵਿੱਚ ਜੇ 10 ਸਾਲ ਦੇ ਟਰਮ ਲਈ ਸੀ 10 ਸਾਲ ਤੋਂ 20 ਸਾਲ ਦੇ ਵਿੱਚ 30 ਸਾਲ ਦੇ ਵਿੱਚ ਆਪਾਂ ਉਸਨੂੰ ਕਦੇ ਵੀ ਲਿਜਾ ਸਕਦੇ ਹੁੰਦੇ ਹਾਂ ਬਹੁਤ ਸਾਰੇ ਕੰਪਨੀਜ਼ ਹੈਗੀਆਂ ਜਿਹੜੀਆਂ ਕਿ 5 ਸਾਲ ਤੱਕ ਤੁਹਾਨੂੰ ਇਹ ਆਪਸ਼ਨ ਦਿੰਦੀਆਂ ਨੇ ਐਂਡ ਬਹੁਤ ਸਾਰੀ ਕੰਪਨੀਜ਼ ਹੈਗੀਆਂ ਜਿਹੜੀ ਕਿ 7 ਸਾਲ ਤੱਕ ਤੁਹਾਨੂੰ ਆਪਸ਼ਨ ਦਿੰਦੀਆਂ ਨੇ ਕਿ ਫਸਟ 7 ਈਅਰਸ ਦੇ ਵਿੱਚ ਤੁਸੀਂ 10 ਸਾਲ ਦੇ ਟਰਮ ਨੂੰ 20 ਸਾਲ ਦੇ ਵਿੱਚ 30 ਸਾਲ ਦੇ ਵਿੱਚ ਕਦੇ ਵੀ ਲਿਜਾ ਸਕਦੇ ਹੋ ਐਂਡ ਇੱਕ ਵੀ ਮੈਡੀਕਲ ਕੁਐਸਚਨ ਤੁਹਾਨੂੰ ਨਹੀਂ ਪੁੱਛਿਆ ਜਾਂਦਾ ਸੋ ਇੰਨੀ ਵੱਡੀ ਪ੍ਰਿਵਿਲੇਜ ਆਪਾਂ ਨੂੰ ਮਿਲਦੀ ਹੈਗੀ ਆ ਕਿ ਨੈਕਸਟ 7 ਈਅਰਸ ਦੇ ਵਿੱਚ 7 ਈਅਰਸ 10 ਈਅਰਸ ਬਹੁਤ ਲੰਬਾ ਟਾਈਮ ਹੈ ਕਹਿਣਾ ਈਜ਼ੀ ਹੁੰਦਾ ਹੈਗਾ ਪਰ ਇਸ ਇਹਨਾਂ ਸਾਲਾਂ ਦੇ ਵਿੱਚ ਸਾਡੀ ਹੈਲਥ ਦੇ ਵਿੱਚ ਕਈ ਤਰ੍ਹਾਂ ਦੀਆਂ ਚੇਂਜਿਸ ਆਉਂਦੀਆਂ ਨੇ ਕਈ ਤਰ੍ਹਾਂ ਦੀ ਚੇਂਜਿਸ ਸਾਡੀ ਫੈਮਿਲੀ ਦੇ ਵਿੱਚ ਵੀ ਆਉਂਦੀਆਂ ਨੇ ਸੋ ਉਸ ਟਾਈਮ ਤੇ ਤੁਹਾਡੇ ਤੁਹਾਨੂੰ ਫਿਰ ਵੀ ਉਹ ਕੰਪਨੀ ਰਾਈਟ ਦਿੰਦੀ ਹੈਗੀ ਹੈ ਕਿ ਤੁਸੀਂ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਮੋਡੀਫਿਕੇਸ਼ਨ ਕਰ ਸਕਦੇ ਹੁੰਦੇ ਹੋ ਸੋ ਮੈਂ ਜ਼ਰੂਰ ਕਹਿੰਦੀ ਹਾਂ ਕਿ ਹਰੇਕ ਪਰਸਨ ਨੂੰ ਬਿਲਕੁਲ ਤੁਸੀਂ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰੋ ਚਾਹੇ ਟਰਮ ਇੰਸ਼ੋਰੈਂਸ ਨਾਲ ਮਨੀ ਬੈਕ ਪਾਲਿਸੀ ਨਾਲ ਜੋ ਵੀ ਬਜਟ ਹੋਵੇ ਨੋ ਮੈਟਰ ਤੁਹਾਡਾ ਇਸ ਟਾਈਮ ਤੇ ਸਟੇਟਸ ਕਈ ਵਾਰ ਹੁੰਦਾ ਕਿ ਤੁਹਾਡੇ ਕਈ ਵਾਰ ਵੀ ਪਰਸਨ ਜ਼ਰੂਰ ਪੁੱਛਦੇ ਨੇ ਕਿ ਜਸਟ PR ਹੈਗੇ ਸਿਟੀਜ਼ਨ ਹੈ ਉਹਨਾਂ ਦੀ ਹੀ ਰਿਕੁਆਇਰਮੈਂਟ ਹੈ ਕਿ ਹਰੇਕ ਪਰਸਨ ਕਰਵਾ ਸਕਦਾ ਹਰੇਕ ਪਰਸਨ ਕਰਵਾ ਸਕਦਾ ਸਾਡੇ ਕੋਲ ਬਹੁਤ ਸਾਰੇ ਕਲਾਇੰਟਸ ਇਸ ਤਰ੍ਹਾਂ ਆਉਂਦੇ ਨੇ ਜਿਹੜੇ ਵਰਕ ਪਰਮਿਟ ਤੇ ਰਿਫਿਊਜੀ ਸਟੇਟਸ ਤੇ ਨੇ ਸਟੂਡੈਂਟ ਵੀਜ਼ਾ ਤੇ ਨੇ ਜਿਨ੍ਹਾਂ ਨੂੰ ਪ੍ਰੀਵੀਅਸ ਬੈਕ ਹੋਮ ਕੰਟਰੀ ਤੋਂ ਇੰਨਾ ਉਹਨਾਂ ਨੇ ਲਾਈਕ ਉਹਨਾਂ ਦੀ ਫੈਮਿਲੀਜ਼ ਨੇ ਉਹਨਾਂ ਨੂੰ ਇੰਨਾ ਲੋਨਸ ਲੈ ਕੇ ਇੱਥੇ ਭੇਜਿਆ ਹੁੰਦਾ ਐਂਡ ਉਹਨਾਂ ਦੇ ਇਸ ਟਾਈਮ ਤੇ ਇਨਕਮ ਤੇ ਹੀ ਉਹ ਸਰਵਾਈਵ ਕਰ ਰਹੇ ਹੁੰਦੇ ਬੈਕ ਹੋਮ ਕੰਟਰੀ ਦੇ ਵਿੱਚ ਫੈਮਿਲੀਜ਼, ਸੋ ਤੁਸੀਂ ਉਹਨਾਂ ਨੂੰ ਬੈਨੀਫਿਸ਼ਰੀ ਬਣਾ ਸਕਦੇ ਹੁੰਦੇ ਹੋ ਵਰਲਡਵਾਈਡ। ਜ਼ਰੂਰ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੇ ਬਾਰੇ, ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-5091-509। ਈਵਨ ਕਿ ਤੁਹਾਡੀ ਇਸ ਟਾਈਮ ਤੇ ਕੋਈ ਵੀ ਟਰਮ ਇੰਸ਼ੋਰੈਂਸ ਚੱਲ ਰਹੀ ਹੈ, ਤੁਸੀਂ ਜਾਣਨਾ ਚਾਹੁੰਦੇ ਹੋ ਉਹਦੇ ਵਿੱਚ ਕੀ ਕੀ ਆਪਸ਼ਨਸ ਅਵੇਲੇਬਲ ਹੈ, ਕੀ ਕੀ ਐਕਸਪਲੋਰ ਕਰ ਸਕਦੇ ਹੋ, ਤਾਂ ਵੀ ਕੋਈ ਵੀ ਇੰਸ਼ੋਰੈਂਸ ਕੰਪਨੀ ਨਾਲ ਉਹ ਪਾਲਿਸੀ ਚੱਲ ਰਹੀ ਹੈ, ਤਾਂ ਵੀ ਤੁਹਾਨੂੰ ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਵਿਦਆਊਟ ਐਨੀ ਓਬਲੀਗੇਸ਼ਨ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਜੀ 416-509-1509।
6: ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ ਪੁਲਿਸ ਮੁਲਾਜ਼ਮ ਨੇ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ, ਜਾਂ ਇਹ ਕਹਿ ਲਓ ਕਿ ਬਹਿਸ ਕਰ ਰਹੇ ਆ, ਜਾਂ ਇਹ ਕਹਿ ਲਓ ਕਿ ਉੱਚੀ ਆਵਾਜ਼ ਦੇ ਵਿੱਚ ਵੀ ਗੱਲ ਕਰ ਰਹੇ ਆ, ਤੁਸੀਂ ਨੂੰ ਤੂੰ ਦੀ ਜਗ੍ਹਾ ਤੇ ਵਰਤਿਆ ਜਾ ਰਿਹਾ, ਕਿ ਕਈ ਕਈ ਵਾਰ ਹੁੰਦਾ ਕਿ ਕਿਸੇ ਚੀਜ਼ ਦੀ ਕੋਈ ਅਹੁਦੇ ਦੀ ਰਿਸਪੈਕਟ ਹੁੰਦੀ ਆ, ਜਾਂ ਇਹ ਹੁੰਦਾ ਕਿ ਜਿਹੜੇ ਵੀ ਮੰਤਰੀ ਬਣ ਜਾਂਦੇ ਜੀ ਉਹਨਾਂ ਨੂੰ ਫਿਰ ਕਿਸੇ ਅਹੁਦੇ ਦੀ ਕੋਈ ਰਿਸਪੈਕਟ ਰਹਿ ਨਹੀਂ ਜਾਂਦੀ।
8: ਦੇਖੋ ਬਾਈ ਜੀ, ਇਹ ਤਾਂ ਗੱਲ ਨੈਤਿਕ ਤੌਰ ਤੇ ਗਲਤ ਆ ਵੀ ਆਪਾਂ ਕਿਸੇ ਵੀ ਓਨ ਡਿਊਟੀ ਬੰਦੇ ਦੀ ਰਿਸਪੈਕਟ ਨਾ ਕਰਕੇ, ਇਹ ਗੱਲ ਬਹੁਤ ਗਲਤ ਆ। ਨਹੀਂ ਕੱਲ ਜਦੋਂ ਨਿਗਮ ਦੀਆਂ ਚੋਣਾਂ ਹੋਈਆਂ ਧੂਰੀ ਦੇ ਵਿੱਚ, ਰਵਨੀਤ ਸਿੰਘ ਬਿੱਟੂ ਹੋਰੀ ਗਏ, ਉੱਥੇ ਅੰਦਰ ਜਾਣਾ ਚਾਹੁੰਦੇ ਸੀ ਦਫ਼ਤਰ ਦੇ ਵਿੱਚ, ਪੁਲਿਸ ਨੇ ਰੋਕ ਲਿਆ, SSP ਵੀ ਉੱਥੇ ਸੀ, ਹੋਰ ਵੀ ਬੜੀ ਪੁਲਿਸ ਸੀ, ਮੀਡੀਆ ਵੀ ਸੀ, ਇਹਨਾਂ ਦੇ ਵਰਕਰ ਵੀ ਸੀ, ਇਹਨਾਂ ਦੇ ਵਿਰੋਧੀ ਵੀ ਸੀ, ਸਾਰੇ ਸੀਗੇ ਉੱਥੇ। ਪੁਲਿਸ ਦੇ ਨਾਲ ਤੂੰ ਤੜਕ ਹੋਈ ਕਾਫੀ ਵੱਡੇ ਪੱਧਰ ਦੇ ਉੱਤੇ ਹੋਈ। ਫਿਰ ਪਤਾ ਲੱਗਿਆ ਜੀ ਕਿ ਇਹਨਾਂ ਨੇ ਇੱਕ ਪੁਲਿਸ ਮੁਲਾਜ਼ਮ ਦੇ ਗਲਮੇ ਨੂੰ ਹੱਥ ਪਾ ਲਿਆ, ਜਿਹਦੀਆਂ ਕਿ ਫੋਟੋਆਂ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈਆਂ। ਹੁਣ ਇਸ ਗੱਲ ਤੇ ਡਰਾਮੇਬਾਜ਼ੀ ਨਵੀਂ ਚੱਲ ਪਈ ਆ। BJP ਇਹ ਗੱਲ ਕਹਿ ਰਹੀ ਸੀ ਕਿ ਭਾਈ ਜਿਹਦੇ ਕੋਲ ਜੈਡ ਸਿਕਿਉਰਿਟੀ ਹੋਵੇ ਤੇ ਉਹਨੂੰ ਇਵੇਂ ਰੋਕਣਾ ਨੀ ਚਾਹੀਦਾ, ਇਹ ਜਾਣ ਬੁੱਝ ਕੇ ਖਿੱਟ ਕਰ ਰਹੇ ਆ। ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਵੀ ਇਹਨਾਂ ਦੀ ਬਦਮਾਸ਼ੀ ਸੀਗੀ ਜੀ, ਪਤਾ ਲੱਗ ਗਿਆ। ਕਾਂਗਰਸ ਇਹ ਗੱਲ ਕਹਿੰਦੀ ਵੀ ਭਾਈ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਗਾ ਵੀ ਕਿਸੇ ਪੁਲਿਸ ਮੁਲਾਜ਼ਮ ਦੇ ਗਲਮੇ ਸੱਥ ਪਾਉਣ। ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਮਾੜਾ ਹੋਇਆ, ਮੈਂ ਤੁਸੀਂ ਕਦ ਵੀ ਇਹ ਸੋਚ ਰਿਹਾ ਸੀ, ਮੈਂ ਕਿਹਾ ਵੀ ਜੇਕਰ ਇੱਕ ਨਿੱਕੀਆਂ ਜਿਹੀਆਂ ਚੋਣਾਂ, ਇਹਨਾਂ ਦਾ ਕੋਈ ਵਜੂਦ ਨਹੀਂ ਗਾ ਬਹੁਤਾ, ਜੇ ਭੋਰਾ ਕੁ ਚੋਣਾਂ ਦੇ ਲਈ ਆਹ ਕੁੱਝ ਹੋ ਸਕਦਾ ਨਿਗਮ ਚੋਣਾਂ ਦੇ ਲਈ, ਤੇ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਦੇ ਲਈ ਸਿਰ ਕਿਉਂ ਪਾੜਦੇ ਹੁਣ ਪਤਾ ਲੱਗਿਆ।
6: ਅੱਛਾ, ਇੱਕ ਹੋਰ ਜਿਹੜੀ ਖਬਰ ਆ ਉਹ ਇਹ ਆ ਕਿ ਪਟਿਆਲੇ ਦੇ ਵਿੱਚੋਂ ਇੱਕ ਡਰਮ ਦੇ ਵਿੱਚੋਂ ਕੁੜੀ ਦੀ ਲਾਸ਼ ਮਿਲੀ ਹੈ ਜੀ।
8: ਹਾਂ ਬਿਲਕੁਲ ਜੀ, ਪਟਿਆਲੇ ਦੇ ਵਿੱਚ ਇੱਕ ਜਿਹੜਾ ਡਰਮ ਦੇ ਵਿੱਚੋਂ ਲਾਸ਼ ਮਿਲੀ ਆ, ਉਹ ਇਸ ਕਰਕੇ ਮਿਲੀ ਹੈ ਕਿਉਂਕਿ ਇਹ ਕੋਈ ਇਸ਼ਕ ਦਾ ਮਾਮਲਾ ਲੱਗਦਾ। ਵੈਸੇ ਡਰਮ ਦੇ ਵਿੱਚੋਂ, ਨੀਲੇ ਡਰਮ ਦੇ ਵਿੱਚੋਂ ਲਾਸ਼ ਮਿਲਣੀ ਬੜਾ ਡਰਾਉਣ ਵਾਲੀ ਗੱਲ ਆ। ਤੁਹਾਨੂੰ ਚੇਤੇ ਹੋਣਾ ਮੀਰਠ ਦੇ ਵਿੱਚੋਂ ਇਹੋ ਜਿਹੀ ਕੇਸ ਘਟਨਾ ਸਾਹਮਣੇ ਆਈ ਸੀ, ਉੱਥੇ ਇੱਕ ਔਰਤ ਨੇ ਆਪਦੇ ਆਖਸ਼ੀ ਨਾਲ ਮਿਲ ਕੇ ਘਰ ਵਾਲੇ ਨੂੰ ਵੱਢ ਕੇ ਤੇ ਸੀਮੈਂਟ ਵਾਲੇ ਡਰੰਮ ਚ ਪਾਤਾ ਸੀ। ਆਪ ਉਹ ਘੁੰਮਣ ਫਿਰਨ ਵਾਸਤੇ ਚਲੀ ਗਈ ਸੀ ਪਹਾੜਾਂ ਤੇ, ਉਹਦੇ ਨੂੰ ਬੋਡੀ ਗਲ ਗਈ ਸੀ ਤੇ ਭਾਈ ਬਾਅਦ ਦੇ ਵਿੱਚ ਬੰਦੇ ਨੂੰ ਡਰੰਮ ਵੱਢ ਕੇ ਬਾਹਰ ਕੱਢਿਆ ਸੀ। ਹੁਣ ਉਦੋਂ ਦਾ ਮਨ ਦੇ ਵਿੱਚ ਡਰ ਪਿਆ ਸੀ ਇਹ ਡਰੰਮ ਵਾਲਾ। ਅੱਜ ਪਟਿਆਲੇ ਦੇ ਪੰਜਾਬੀ ਬਾਗ ਵੱਲ ਦੀ ਇਹ ਕੁੜੀ ਆ, ਉਹਦਾ ਨਾਂ ਹੈਗਾ ਨੇਹਾ, ਇਹ UP ਦੇ ਜੌਨਪੁਰ ਦੀ ਰਹਿਣ ਵਾਲੀ ਆ, ਪੰਜਾਬੀ ਬਾਗ ਪਟਿਆਲੇ ਵੱਲ ਟੱਬਰ ਰਹਿੰਦਾ। ਪਤਾ ਲੱਗਾ ਜੀ ਕਿ ਇਸ ਕੁੜੀ ਦੀ ਲਾਸ਼ ਮਿਲੀ ਆ ਜੀ ਸਵੇਰ ਦੇ ਵੇਲੇ, ਇਹਦੀ ਡੈਡ ਬੋਡੀ ਮਿਲੀ ਆ ਨੀਲੇ ਡਰੰਮ ਦੇ ਵਿੱਚੋਂ। ਉਸਨੇ ਗੱਲ ਕਹੀ ਹੈ ਵੀ ਮਾਮਲਾ ਇਸ਼ਕ ਪੇਚੇ ਵਾਲਾ ਕੋਈ ਲੱਗਦਾ, ਕਿਹਨੇ ਕਤਲ ਕੀਤਾ, ਕਿਉਂ ਕਤਲ ਕੀਤਾ, ਕਿੱਥੇ ਕਤਲ ਕੀਤਾ, ਇਹ ਆਉਣ ਵਾਲੇ ਵਕਤ ਦੇ ਵਿੱਚ ਪਤਾ ਲੱਗੂਗਾ। ਪਰ ਇਹ ਕੁੜੀ ਦੀ ਲਾਸ਼ ਮਿਲੀ ਤੇ ਆਲੇ ਦੁਆਲੇ ਦਾ ਇਲਾਕਾ ਠਿਠਮਰ ਗਿਆ ਇਸ ਗੱਲ ਤੋਂ ਬਾਅਦ ਜੀ।
6: ਜੀ ਅੱਛਾ, ਅੰਮ੍ਰਿਤਸਰ ਦੇ ਗੁਰੂ ਘਰ ਦੇ ਵਿੱਚ ਇੱਕ ਅੱਗ ਦੀ ਖਬਰ ਵੀ ਮਿਲ ਰਹੀ ਹੈ ਜੀ, ਕਹਿੰਦੇ ਕਾਫੀ ਉੱਥੇ ਹਫੜ ਦਫੜੀਆਂ ਮੱਚੀ ਹੈ।
8: ਜੀ ਚਾਰ ਦਿਨ ਪਹਿਲਾਂ ਦੀ ਗੱਲ ਆ, ਜਦੋਂ ਇਸੇ ਗੁਰੂ ਘਰ ਦੇ ਵਿੱਚ ਨਾ ਦੁਪਹਿਰ ਦੇ ਵੇਲੇ ਚੁਪਹਿਰਾ ਸਾਹਿਬ ਕਰਦੀਆਂ ਔਰਤਾਂ ਦੇ ਉੱਤੇ ਲੈਂਟਰ ਦੀ ਛੱਪੜ ਡਿੱਗ ਪਈ ਸੀ, ਦੋ ਔਰਤਾਂ ਪਾਠ ਕਰਦੀਆਂ ਦੁਨੀਆਂ ਤੋਂ ਚਲੀਆਂ ਗਈਆਂ, ਮੌਤ ਹੋ ਗਈ ਤੇ 7-8 ਸ਼ਰਧਾਲੂ ਆ ਜਿਹੜੇ ਜ਼ਖਮੀ ਹੋਏ। ਉਸੇ ਗੁਰਦੁਆਰੇ ਦੇ ਵਿੱਚ ਅੱਜ ਅੱਗ ਲੱਗੀ ਆ, ਅੰਮ੍ਰਿਤਸਰ ਦੇ ਵਿੱਚ ਗੁਰਦੁਆਰਾ ਸ਼ਹੀਦ ਗੰਜ, ਇੱਥੇ ਅੱਗ ਲੱਗੀ ਬਾਬਾ ਦੀਪ ਸਿੰਘ ਦੇ ਨਾਂ ਦੇ ਉੱਤੇ ਗੁਰਦੁਆਰਾ। ਅੱਜ ਇੱਥੇ ਜਿਹੜੇ ਟੈਂਟ ਲੱਗਾ, ਹੁਣ ਨਾ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ, ਕਿਉਂਕਿ ਸਾਰਾ ਗੁਰਦੁਆਰਾ ਤਾਂ ਕਵਰ ਨਹੀਂ ਹੁੰਦਾ ਗਾ, ਇਹ ਲੈਂਟਰ ਪਾਇਆ ਹੋਵੇ, ਬਰਾਂਡਾ ਪਾਇਆ ਹੋਵੇ, ਤੇ ਬਾਕੀ ਜਿਹੜੀ ਥਾਂ ਖਾਲੀ ਹੁੰਦੀ ਆ ਉੱਥੇ ਟੈਂਟ ਲਾ ਦਿੰਦੇ ਆ ਵੀ ਭਾਈ ਤਪਸ਼ ਘਟੇ ਨੇ ਤਾਂ ਪੈਰ ਬਹੁਤ ਬਚਦੇ ਸੰਗਤ ਦੇ। ਸੋ ਇਸ ਟੈਂਟ ਨੂੰ ਅੱਜ ਪਤਾ ਲੱਗਦਾ ਜੀ ਕਿ ਸ਼ਾਰਟ ਸਰਕਟ ਦੇ ਕਰਕੇ ਅੱਗ ਲੱਗ ਗਈ, ਬੜੀ ਮੁਸ਼ਕਲ ਦੇ ਨਾਲ ਸੰਗਤ ਨੇ ਅੱਗ ਨੂੰ ਬੁਝਾਇਆ ਜੀ।
6: ਅੱਛਾ, ਜਿੱਥੇ ਇਹ ਖਬਰ ਆ ਉੱਥੇ ਇੱਕ 328 ਸਰੂਪਾਂ ਬਾਬਤ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਇੱਕ ਲਿਖਿਆ ਜੀ, SIT ਨੂੰ ਖਤ ਲਿਖਿਆ ਵਾ, ਕੋਈ ਲੈਟਰ ਲਿਖੀ ਆ?
8: ਬਿਲਕੁਲ ਬਾਈ ਜੀ, SIT ਯਾਨੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਜਿਹੜੀ, ਉਹਦੀ ਜ਼ਿੰਮੇਵਾਰੀ ਲੱਗੀ ਹੈ ਜੀ ਕਿ 328 ਪਾਵਨ ਸਰੂਪਾਂ ਦੇ ਮਾਮਲੇ ਦੀ ਪੜਤਾਲ ਵਾਸਤੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਕੋਲੋਂ ਜਾਣਕਾਰੀ ਲੈਣੀ ਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਗੱਲ ਕਹੀ ਹੈ ਜੀ ਕਿ ਅਸੀਂ ਲਗਾਤਾਰ ਬਣਦਾ ਸਰਦਾ ਸਹਿਯੋਗ ਵੀ ਦੇ ਰਹੇ ਹਾਂ, ਪਰ ਅੱਜ ਇਹਦੇ ਵਿੱਚ ਨਵੀਂ ਗੱਲ ਆ ਗਈ। ਧਾਮੀ ਸਾਹਿਬ ਨੇ ਚਿੱਠੀ ਲਿਖੀ ਹੈ SIT ਨੂੰ, ਇਹ ਗੱਲ ਕਹੀ ਹੈ ਵੀ ਤੁਸੀਂ ਜਾਣਕਾਰੀ ਮੰਗੀ, ਅਸੀਂ ਜਾਣਕਾਰੀ ਦਿੱਤੀ, ਪਰ ਹੁਣ ਤੁਹਾਡੇ ਦੋ ਖਤ ਪ੍ਰਾਪਤ ਹੋਏ ਜਿਹਦੇ ਵਿੱਚ ਤੁਸੀਂ ਸ਼੍ਰੋਮਣੀ ਕਮੇਟੀ ਦੇ ਬੈਂਕ ਖਾਤੇ ਸਟੇਟਮੈਂਟ, ਜਿੰਨੀਆਂ ਵੀ ਨਿੱਜੀ ਗੱਲਾਂ ਵੀ ਕਿਹੜੇ ਚੈਨਲ ਨਾਲ ਕੀ ਕੰਟਰੈਕਟ ਹੋਇਆ, ਤੁਸੀਂ ਆਹ ਗੱਲਾਂ ਦੀ ਜਾਣਕਾਰੀ ਰੂਪ ਦੇ ਵਿੱਚ ਮੰਗ ਰਹੇ ਹੋ। ਇਹ ਦੱਸੋ ਜੀ ਕਿ 328 ਸਰੂਪ ਲਾਪਤਾ ਹੋਣ ਦੇ ਨਾਲ ਇਹਦਾ ਕੀ ਤਲੁੱਕ ਹੈਗਾ? ਮਤਲਬ ਇਹ ਜੀ ਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਵੀ ਤੁਸੀਂ ਪੰਥਕ ਮਾਮਲਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਮਾਮਲੇ 'ਚ ਦਖਲ ਨਹੀਂ ਦੇ ਸਕਦੇ, ਸਰੂਪਾਂ ਦੇ ਮਾਮਲੇ ਦੇ ਵਿੱਚ ਜਾਣਕਾਰੀ ਤੁਹਾਨੂੰ ਚਾਹੀਦੀ ਹੈ, ਦੇ ਰਹੇ ਹਾਂ, ਪਰ ਖਾਤਾ ਨੰਬਰ ਦਿਓ, ਫਲਾਣਾ ਦਿਓ, ਢਿੰਗੜਾ ਦਿਓ, ਇੱਦਾਂ ਨਹੀਂ ਹੋਣਾ ਹੈਗਾ ਜੀ।
6: ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਟੈਣਾ ਸਾਹਿਬ ਜਾਂਦੇ ਜਾਂਦੇ ਕੁਛ ਹੋਰ ਐਡ ਕਰਨਾ ਚਾਹੁੰਦੇ ਜੀ?
8: ਜਾਂਦੇ ਬਾਈ ਜੀ, ਗਰਮੀ ਦਾ ਡਰ ਇਹ ਐਡ ਕਰਨਾ, ਪੰਜਾਬ ਦੇ ਵਿੱਚ 46 ਡਿਗਰੀ ਟੈਂਪਰੇਚਰ ਸੀਗਾ ਜੀ ਅੱਜ, ਜਦੋਂ ਮੋਟਰਸਾਈਕਲ ਦੀ ਸੀਟ ਦੇ ਉੱਤੇ ਬਹਿੰਦੇ ਬਹਿਜਾ ਬਹਿਜਾ ਹੋ ਜਾਂਦੀ ਹੈ ਜੀ, ਇਉਂ ਲੱਗਦਾ ਵੀ ਭਾਈ ਸੱਚੀ ਮੁੱਚੀ ਤੁਸੀਂ ਭਾਵੇਂ ਆਮਲੇਟ ਬਣਾ ਲਓ ਸੀਟ ਦੇ ਉੱਤੇ ਅੱਜ ਕੱਲ੍ਹ। ਸੋ ਹੈਲਮਟ ਤਪਦੇ ਆ, ਲੋਕ ਭੁੱਜਦੇ ਆ, 46 ਡਿਗਰੀ ਟੈਂਪਰੇਚਰ ਆ, ਸੜਕਾਂ ਦੁਪਹਿਰੇ ਸੁੰਨੀਆਂ ਹੁੰਦੀਆਂ, ਲੁੱਕ ਪਿਘਲਦੀ ਆ, ਕਿਰਤੀ ਕੰਮ ਤੇ ਜਾਂਦੇ ਆ, ਵਿਹਲੜ ਘਰ ਬਹਿਦੇ ਖਾਂਦੇ ਆ। ਸੋ ਗੱਲ ਇਹ ਜੀ ਕਿ ਆਉਂਦੇ 48 ਘੰਟਿਆਂ ਦੇ ਵਿੱਚ ਵੀ ਪੰਜਾਬ ਦਾ ਮੌਸਮ ਇਵੇਂ ਹੀ ਗਰਮ ਰਹਿਣ ਦੀ ਭਵਿੱਖ ਬਣੀ ਆ
6: ਜੀ। ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ,
8: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
6: ਬਹੁਤ ਮਿਹਰਬਾਨੀ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਇਹ ਸਨ ਸਵਰਨ ਸਿੰਘ ਟਣਾ ਸਾਹਿਬ, ਟਣਾ ਸਾਹਿਬ ਦੇ ਨਾਲ ਗੱਲਬਾਤ ਸਾਡੀ ਚੱਲ ਰਹੀ ਸੀ, ਅਤੇ ਨਾਲ ਦੀ ਨਾਲ ਹੀ ਅਸੀਂ ਫੇਸਬੁੱਕ ਪੇਜ 'ਤੇ ਵੀ ਲਾਈਵ ਹਾਂ। ਸੋ ਤੁਸੀਂ ਵੀ ਜ਼ਰੂਰ ਦੱਸਿਓ ਕਿ ਕਿੱਥੋਂ ਦੇਖ ਰਹੇ ਹੋ ਅਤੇ ਫੇਸਬੁੱਕ ਪੇਜ ਦੇ ਨਾਲ ਕਿੱਥੋਂ ਤੁਸੀਂ ਜੁੜੇ ਹੋਏ ਹੋ, ਅਤੇ ਹੋ ਸਕਿਆ ਤਾਂ ਅੱਗੇ ਸ਼ੇਅਰ ਵੀ ਕਰ ਦਿਓ ਚੰਗੀਆਂ ਚੀਜ਼ਾਂ ਨੇ ਜਿਹੜੀਆਂ, ਅੱਜ ਕਹਾਣੀ ਲੈ ਕੇ ਵੀ ਤੁਹਾਡੇ ਰੂਬਰੂ ਹੋਵਾਂਗੇ। ਫੇਸਬੁੱਕ 'ਤੇ ਵੀ ਤਾਂ ਹੀ ਲਾਈਵ ਹੋਇਆ ਸੀ ਕਿ ਦੂਰ ਦੁਰਾਡੇ ਕਈ ਵਾਰ ਬੈਠਾ ਹੁੰਦਾ ਬੰਦਾ, ਆਊਟ ਆਫ ਪ੍ਰੋਵੈਂਸ ਵੀ ਬੈਠੇ ਹੁੰਦੇ ਹੋ, ਅਤੇ ਤੁਸੀਂ ਕਹਿੰਦੇ ਹੋ ਕਿ ਬਾਈ ਅਸੀਂ ਕਹਾਣੀ ਸੁਣਨੀ ਚਾਹੁੰਦੇ ਸੀ ਪਰ ਨਹੀਂ ਪਹੁੰਚ ਸਕੇ, ਅਤੇ ਤੁਸੀਂ ਜਿੱਥੇ ਵੀ ਬੈਠੇ ਹੋ ਉੱਥੇ ਤੁਸੀਂ ਕਹਾਣੀ ਸੁਣ ਸਕਦੇ ਹੋ। ਗੋਗੀ ਲੁਥਰਾ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਟੋਰਾਂਟੋ ਤੋਂ ਦਿੱਲੀ ਜਾਣਾ ਚਾਹੁੰਦੇ ਹੋ, ਟੋਰਾਂਟੋ ਤੋਂ ਦਿੱਲੀ ਇੱਕ ਸਟੋਪ ਹੋਊਗਾ, ਦੋ ਬੈਗ ਹੋਣਗੇ, ਤਾਂ ਤੁਸੀਂ 750 ਦੀ ਜੂਨ ਦੀ ਵਨ ਵੇ ਦੀ ਟਿਕਟ ਲੈ ਸਕਦੇ ਹੋ, 750 ਦੀ, 750 ਦੇ ਵਿੱਚ ਤੁਸੀਂ ਟੋਰਾਂਟੋ ਤੋਂ ਦਿੱਲੀ ਜਾਣਾ, ਅਤੇ ਦਿੱਲੀ ਤੋਂ ਟੋਰਾਂਟੋ ਆਉਣਾ ਇੱਕ ਸਟੋਪ ਹੋਊਗਾ, ਦੋ ਬੈਗ ਹੋਣਗੇ ਇਹਦੇ ਵਿੱਚ ਵੀ। ਸੋ ਇਹਦੇ ਲਈ ਵੀ ਤੁਸੀਂ ਟੋਰਾਂਟੋ ਤੋਂ ਦਿੱਲੀ ਤੋਂ ਟੋਰਾਂਟੋ ਆ ਸਕਦੇ ਹੋ, ਨੰਬਰ 905-673-1400 'ਤੇ ਤੁਸੀਂ ਕਾਲ ਕਰ ਲੈਣੀ, 905-673-1400 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 905-673-1400 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਗੋਗੀ ਲੋਥਰਾ ਸਾਹਿਬ ਵੀ ਸਾਡੇ ਨਾਲ ਆ, ਇਹਨਾਂ ਨਾਲ ਗੱਲਬਾਤ ਕਰਾਂਗੇ। ਗੋਗੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
9: ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ, ਤੇ ਸਾਰੇ ਲਿਸਨਰਸ ਨੂੰ ਗੋਗੀ ਲੋਥਰਾ ਦਾ ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
6: ਨਮਸਕਾਰ ਪਿਆਰ ਤੇ ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੋਗੀ ਬਾਈ, ਇੱਕ ਮੈਂ ਕੋਟੇਸ਼ਨ ਬੜੀ ਕਮਾਲ ਦੀ ਪੜ੍ਹੀ ਸੀ, ਉਹ ਕਹਿੰਦੇ ਈਵਨ ਪੇਨ ਕੈਨ ਵੀ ਆ ਵੰਡਰਫੁਲ ਟੀਚਰ। ਸੋ ਪੇਨ ਜਿਹੜੀ ਹੈਗੀ ਆ ਉਹ ਵੀ ਤੁਹਾਡੇ ਲਈ ਇੱਕ ਬਹੁਤ ਵਧੀਆ ਕਮਾਲ ਦਾ ਕੰਮ ਕਰ ਸਕਦੀ ਆ। ਦੁੱਖ ਜਿਹੜਾ ਹੈਗਾ ਉਹਦੇ ਵਿੱਚ ਵੀ ਸੁੱਖ ਲੁਕਿਆ ਹੁੰਦਾ, ਟੈਨਸ਼ਨ ਆ ਜਿਹੜੀ ਇਹ ਵੀ ਦੂਰ ਕੀਤੀ ਜਾ ਸਕਦੀ ਹੈ, ਜੇ ਟੈਨਸ਼ਨ ਤੁਹਾਨੂੰ ਕੋਈ ਦੁੱਖ ਦੇ ਰਹੀ ਆ, ਪੇਨ ਦੇ ਰਹੀ ਆ, ਇਹਨਾਂ ਦਿਨਾਂ ਦੇ ਵਿੱਚ ਤਾਂ ਮੌਰਗੇਜ ਦੀ ਪੇਨ ਬੰਦੇ ਤੋਂ ਝੱਲੀ ਨਹੀਂ ਜਾ ਰਹੀ, ਉਹਦੇ ਬਾਬਤ ਥੋੜ੍ਹਾ ਜਿਹਾ ਕਰਿਓ ਅਪਡੇਟ।
9: ਬਿਲਕੁਲ ਠੀਕ ਹੈ ਰਾਜਵੀਰ ਜੀ, ਪੇਨ ਹੋ ਗਈ ਜਾਂ ਫਿਰ ਕਹਿੰਦੇ ਨਾ ਬੰਦਾ ਜਦ ਲੂਜ਼ ਕਰਦਾ, ਜਦ ਬੰਦਾ ਗਿਰਦਾ ਤਾਂ ਹੀ ਸੰਭਲ ਕੇ ਖੜਾ ਹੋ ਸਕਦਾ, ਠੀਕ ਹੈ ਨਾ। ਜਿੰਨੇ ਕੀ ਕਹਿੰਦੇ ਨੇ ਹਾਰ ਦਾ ਚਸਕਾ ਨਹੀਂ ਲੱਗਿਆ, ਜਿਹਨੂੰ ਪਤਾ ਨਹੀਂ ਲੱਗਿਆ ਹਾਰ ਕਿਸ ਤਰ੍ਹਾਂ ਹੁੰਦੀ ਹੈ, ਉਹਨੂੰ ਸਵਾਦ ਨਹੀਂ ਆਉਣਾ ਜਿੱਤ ਦਾ, ਤੇ ਪੇਨ ਜਿਹੜਾ ਤੁਸੀਂ ਗੱਲ ਕਹੀ ਬਹੁਤ ਬਹੁਤ ਵਧੀਆ ਗੱਲ ਕਹੀ ਹੈ। ਹੁਣ ਮੌਰਗੇਜ ਦੀ ਜਿਹੜੀ ਪੇਨ ਹੈਗੀ ਹੈ, ਰਾਜੂ ਜੀ ਅੱਜ ਗੱਲ ਕਰਦੇ ਹਾਂ, ਬਹੁਤ ਵਧੀਆ ਪ੍ਰੋਡਕਟ ਹੈ ਜੇ ਕਾਫੀ ਬੰਦਿਆਂ ਨੂੰ ਉਹਨਾਂ ਦੀ ਪੇਨ ਜਿਹੜੀ ਹੈ ਡੈਟ ਦੀ ਉਹ ਬੇਸਿਕਲੀ ਰਿਜ਼ੋਲਵ ਕਰ ਸਕਦੀ ਹੈ, ਉਹ ਹੁੰਦਾ ਹੈ ਹੀਲੋਕ, ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ। ਰਾਜੂ ਜੀ ਇਹ ਬਹੁਤ ਹੀ ਵਧੀਆ ਪ੍ਰੋਡਕਟ ਹੈ ਕਿਉਂਕਿ ਇਹ ਸੈਕਿੰਡ ਪੋਜੀਸ਼ਨ 'ਚ ਰਜਿਸਟਰ ਹੁੰਦਾ ਹੈ। ਕਈ ਬੰਦੇ ਤੁਸੀਂ ਦੇਖੇ ਹੋਣਗੇ ਕਿ ਕਹਿੰਦੇ ਨੇ ਯਾਰ ਮੇਰੀ ਫਸਟ ਮੌਰਗੇਜ ਬੈਂਕ ਨਾਲ ਚੱਲਦੀ ਪਈ ਹੈ, ਰੇਟ ਘੱਟ ਹੈ, ਮੈਂ ਕੈਂਸਲ ਨਹੀਂ ਕਰਾਉਣੀ ਕਿਉਂਕਿ ਪੈਨਲਟੀ ਜ਼ਿਆਦਾ ਲੱਗਣੀ, ਉਹਨਾਂ ਲਈ ਤਾਂ ਬਹੁਤ ਹੀ ਵਧੀਆ ਪ੍ਰੋਡਕਟ ਹੈ ਕਿਉਂਕਿ ਇਹ ਸੈਕਿੰਡ ਪੋਜੀਸ਼ਨ 'ਚ ਰਜਿਸਟਰ ਹੋ ਜਾਣੀ। ਹੁਣ ਇਹਦੇ ਦੂਜਾ ਫਾਇਦਾ ਕੀ ਹੈਗਾ ਰਾਜੂ ਜੀ, ਇਹ ਇੱਕ ਰਿਵੋਲਵਿੰਗ ਕ੍ਰੈਡਿਟ ਹੈ, ਰਿਵੋਲਵਿੰਗ ਕ੍ਰੈਡਿਟ ਹੋ ਗਿਆ, ਜਿਸ ਤਰ੍ਹਾਂ ਤੁਹਾਡੇ ਕ੍ਰੈਡਿਟ ਕਾਰਡ ਨਹੀਂ ਹੁੰਦੇ, ਤੁਹਾਡੀ ਲਿਮਿਟ ਵੱਲੀ $1,00,000 ਦੀ ਹੋ, ਲੇਕਿਨ ਇੰਟਰਸਟ ਤੁਹਾਨੂੰ ਪੈਂਦਾ ਜਿੰਨਾ ਤੁਸੀਂ ਯੂਜ਼ ਕਰੋਗੇ, ਸਪੋਜ਼ ਕਰੋ ਤੁਸੀਂ 10,000 ਯੂਜ਼ ਕੀਤਾ ਤੇ $10,000 ਚ ਹੀ ਤੁਹਾਨੂੰ ਇੰਟਰਸਟ ਲੱਗਣਾ। ਤੀਜਾ ਫਾਇਦਾ, ਇਹ ਫੰਡਸ ਕਦੀ ਵੀ ਤੇ ਜਿਹੜੇ ਪਰਪਸ ਲਈ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਇਹਦੇ 'ਚ ਲਿਮਿਟੇਸ਼ਨ ਨਹੀਂ ਹੁੰਦੀ ਕਿ ਇਸ ਪਰਪਸ ਲਈ ਯੂਜ਼ ਕਰਨਾ ਜਾਂ ਫਲਾਂ ਪਰਪਸ ਲਈ ਯੂਜ਼ ਕਰਨਾ, ਇਹ ਕਿਸੇ ਪਰਪਸ ਲਈ ਜੇ ਲੋੜ ਹੈ ਤੁਹਾਨੂੰ ਤੇ ਇਹ ਫੰਡਸ ਯੂਜ਼ ਕੀਤੇ ਜਾ ਸਕਦੇ ਨੇ। ਹੁਣ ਰਾਜੂ ਜੀ, ਹੁਣ ਕੰਪੇਅਰ ਕਰਦੇ ਹਾਂ, ਦੇਖੋ ਸੈਕਿੰਡ ਪੋਜੀਸ਼ਨ 'ਚ ਹੋਰ ਕੌਣ ਸੀ, ਕੀ ਰਜਿਸਟਰ ਹੁੰਦਾ ਹੈ? ਸੈਕਿੰਡ ਮੌਰਗੇਜ ਪ੍ਰਾਈਵੇਟ ਵਾਲੀ। ਇਹਦੇ ਨਾਲ ਕੰਪੇਅਰ ਕਰੀਏ ਤਾਂ ਦੇਖੋ ਪ੍ਰਾਈਵੇਟ ਮੌਰਗੇਜ ਜਦ ਵੀ ਤੁਸੀਂ$75,000 ਤੋਂ ਉੱਤੇ ਲੈਂਦੇ ਹੋ ਨਾ, ਤੁਹਾਨੂੰ 2 ਲੋਇਰ ਲੱਗਦੇ ਨੇ ਤੇ ਲੀਗਲ ਫੀਸ ਦਾ ਖਰਚਾ ਦੋਨੋਂ ਲੋਇਰ ਦਾ ਬੋਰੋਅਰ ਨੂੰ ਪੇ ਕਰਨਾ ਪੈਂਦਾ। ਹੀਲੋਕ 'ਚ ਇੱਕੋ ਲੋਇਰ ਲੱਗਦਾ, ਤੁਹਾਡੀ ਲੀਗਲ ਫੀਸ ਅੱਧੀ ਹੋ ਗਈ। ਹੁਣ ਗੱਲ ਕਰੀਏ ਫੀਸਾਂ ਦੀ ਤੇ ਰੇਟ ਆਫ ਇੰਟਰਸਟ ਦੀ। ਜੇ ਦੇਖੋਗੇ ਤੁਸੀਂ ਪ੍ਰਾਈਵੇਟ ਦੇ ਹਮੇਸ਼ਾ ਫੀਸਾਂ ਜ਼ਿਆਦਾ ਆਉਂਦੀਆਂ, ਰੇਟ ਆਫ ਇੰਟਰਸਟ ਵੀ ਜ਼ਿਆਦਾ ਆਉਂਦੇ ਨੇ। ਇਹ ਹੀ ਲੋਕ ਜੇ ਤੁਹਾਡਾ ਕ੍ਰੈਡਿਟ ਸਕੋਰ 680 ਤੋਂ ਵੱਧ ਹੈ, ਤੁਸੀਂ ਜਿਹੜਾ ਲੋਨ ਜਿਹੜਾ ਬੋਰੋ ਕਰ ਰਹੇ ਹੋ ਜਾਂ ਹੀ ਲੋਕ ਜਿਹੜੀ ਬਣਾ ਰਹੇ ਹੋ 60% ਲੋਨ ਟੂ ਵੈਲਿਊ ਤੋਂ ਘੱਟ ਹੈ, ਇਹ ਰੇਟ 5.99 ਤੋਂ ਸ਼ੁਰੂ ਹੁੰਦੇ ਨੇ ਰਾਜਵੀਰ ਜੀ, ਬਹੁਤ ਹੀ ਅਟਰੈਕਟਿਵ ਰੇਟ ਹੁੰਦੇ ਨੇ ਇਹਦਾ ਦੇ। ਤੇ ਹੁਣ ਬਾਕੀ ਜਿਹੜੇ ਹੋਰ ਗੱਲ ਕਰੀਏ ਕਿ ਬੰਦਾ ਕਹਿੰਦਾ ਯਾਰ ਮੇਰਾ ਕ੍ਰੈਡਿਟ ਚੰਗਾ ਨਹੀਂ ਜਾਂ ਮੈਂ ਸੈਲਫ ਇੰਪਲੋਇਡ ਹਾਂ, ਮੇਰੀ ਡਿਕਲੇਅਰਡ ਇਨਕਮ ਘੱਟ ਹੈਗੀ ਹੈ, ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਸਾਡੇ ਕੋਲ ਲੈਂਡਰ ਹੈਗੇ ਨੇ ਜਿਹੜਾ ਸੈਲਫ ਇੰਪਲੋਇਡ ਇਨਕਮ ਜਾਂ ਕ੍ਰੈਡਿਟ ਦੇ ਚੈਲੰਜਸ ਆ ਉਹ ਵੀ ਕੰਸੀਡਰ ਕਰ ਲੈਂਦੇ ਨੇ। ਤੇ ਸਭ ਤੋਂ ਵਧੀਆ ਗੱਲ ਰਾਜਵੀਰ ਜੀ, ਤੁਸੀਂ ਦੇਖੋਗੇ ਅੱਜ ਜਿਹੜਾ ਕਾਮਨ ਪ੍ਰੋਬਲਮ ਆ ਰਹੀ ਜਿਹਨਾਂ ਨੇ ਸੈਕਿੰਡ ਮੌਰਗੇਜ ਲਈ ਹੋਈ ਹੈ ਨਾ, ਜਾਂ ਲੈਂਡਰ ਰੀਨਿਊ ਨਹੀਂ ਕਰ ਰਹੇ, ਕਿਉਂ ਨਹੀਂ ਕਰ ਰਹੇ? ਕਿਉਂਕਿ ਪ੍ਰੋਪਰਟੀ ਦੀ ਵੈਲਿਊ ਘੱਟ ਗਈ ਹੈ, ਉਹ ਕਹਿੰਦੇ ਯਾਰ ਇਹਨੂੰ ਪੇ ਬੈਕ ਕਰੋ ਜਾਂ ਰੀਨਿਊ ਜਿਹੜਾ ਕਰਦੇ ਵੀ ਹੈ ਉਹਨਾਂ ਦੀ ਫੀਸਾਂ ਜ਼ਿਆਦਾ ਹੈਗੇ ਨੇ। ਹੀਲੋਕ 'ਚ ਕੋਈ ਟਰਮ ਨਹੀਂ ਹੈਗਾ ਰਾਜਵੀਰ ਜੀ, ਜਦ ਤੱਕ ਤੁਸੀਂ ਇਹਨੂੰ ਕੈਂਸਲ ਨਹੀਂ ਕਰਦੇ ਜਾਂ ਆਪਣੀ ਮੌਰਗੇਜ 'ਚ ਕੋਈ ਚੇਂਜਸ ਨਹੀਂ ਲਾਉਂਦੇ, ਇਹ ਹੀਲੋਕ ਤੁਹਾਡੀ ਹਮੇਸ਼ਾ ਬਣੀ ਰਹੇਗੀ
6: ਜੀ।
9: ਬਾਕੀ ਦੇਖੋ ਮੌਰਗੇਜ ਦੇ ਰਿਲੇਟਡ ਕੋਈ ਵੀ ਤੁਹਾਡਾ ਸਵਾਲ ਹੈ ਜਾਂ ਕੋਈ ਵੀ ਪਰੇਸ਼ਾਨੀ ਹੈਗੀ ਹੈ, ਤੁਹਾਨੂੰ ਸੈਕਿੰਡ ਓਪੀਨੀਅਨ ਚਾਹੀਦਾ ਹੈ, ਬੇਝਿਜਕ ਮੈਨੂੰ ਕਾਲ ਕਰੋ। ਨਾ ਹੈ ਮੇਰਾ ਗੋਗੀ ਲੋਥਰਾ, ਫੋਨ ਨੰਬਰ ਹੈ 416-262-8937, 416-262-8937। ਬਹੁਤ ਬਹੁਤ ਧੰਨਵਾਦ,
6: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ ਇਸ ਗੋਗੀ ਲੋਥਰਾ ਜੀ। ਗੱਲਾਂ ਬਾਤਾਂ ਸਾਡੀ ਚੱਲ ਰਹੀਆਂ, ਕਹਾਣੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਕਹਾਣੀ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਹਫ਼ਤੇ ਲਾਈਵ ਲੋਕੇਸ਼ਨ ਸਾਡਾ ਹੋਏਗਾ ਗ੍ਰੈਂਡ ਫਰਨੀਚਰ 'ਤੇ, ਤੁਸੀਂ ਜ਼ਰੂਰ ਪਹੁੰਚਿਓ ਗ੍ਰੈਂਡ ਫਰਨੀਚਰ 'ਤੇ। ਅਤੇ ਜਦੋਂ ਹੁਣ ਤੁਸੀਂ 30 ਤਰੀਕ ਵਾਲਾ ਦਿਨ ਦਿਲ ਦੀ ਡਾਇਰੀ 'ਤੇ ਨੋਟ ਕਰਕੇ ਰੱਖ ਲਿਆ, ਤਾਂ ਉਹਦੇ ਲਈ ਇੱਕ ਤੁਹਾਨੂੰ ਦੱਸ ਦਈਏ ਕਿ ਗੁਰਵਿੰਦਰ ਬਰਾੜ ਸਾਹਿਬ ਸਕਾਈਟਮ ਗਰੁੱਪ ਆਫ ਕੰਪਨੀਜ਼ ਜਿਹੜੀ ਇੱਕ ਮੇਲਾ ਕਰਵਾ ਰਹੀ ਹੈ, ਜਿਹੜਾ ਕਸਟਮਰ ਐਪਰੀਸ਼ੀਏਸ਼ਨ ਡੇ ਹੁੰਦਾ, ਜਿੱਥੇ ਗੁਰਵਿੰਦਰ ਬਰਾੜ ਹੋਣੀ ਖੁੱਲ੍ਹਾ ਅਖਾੜਾ ਲਾਉਣਗੇ। ਸੋ ਤੁਸੀਂ ਉਹਨਾਂ ਦੀ ਗਾਇਕੀ ਦਾ ਆਨੰਦ ਮਾਣਨਾ, ਸਿਮਰਨ ਪ੍ਰਥੇ ਹੋਣੀ ਹੋਣਗੇ। ਸੋ ਸਕਾਈਡਮ ਗਰੁੱਪ ਆਫ ਕੰਪਨੀ 'ਤੇ ਪਹੁੰਚਣਾ ਤੁਸੀਂ 30 ਤਰੀਕ ਨੂੰ, ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਹੋਊਗਾ, ਬਹੁਤ ਸਾਰੇ ਇਨਾਮ ਨੇ ਜਿਹੜੇ ਉਹ ਵੀ ਤੁਹਾਨੂੰ ਨਿਕਲਣੇ ਆ। ਪਹੁੰਚਣਾ ਕਿੱਥੇ ਆ? ਪੂਰਾ ਫੁੱਲੀ ਬੈਂਡ ਲੈ ਕੇ ਪਹੁੰਚ ਰਹੇ ਆ ਗੁਰਵਿੰਦਰ ਬਰਾੜ ਹੋਣੀ, ਸ਼ਬਦ ਦੀ ਕਿਤਾਬ ਵਰਗੀ, ਕਵਿਤਾ ਵਰਗੇ ਸੱਜਣਾ ਵੇ, ਤੈਨੂੰ ਸ਼ੋਰ 'ਚ ਪੜਿਆ ਨਹੀਂ ਜਾਣਾ। ਸੋ ਇੱਦਾਂ ਦੇ ਗੀਤ ਗਾਉਣ ਵਾਲੇ ਗੁਰਵਿੰਦਰ ਬਰਾੜ, ਜਿਹਨੇ ਬੈਕਨਾ ਟਰਾਲੀ ਕਦੇ ਲਾਈ, ਕਾਹਦਾ ਉਹ ਪੁੱਤ ਜੱਟ ਦਾ ਸੋਲਮੇਟ। ਸੋ ਵਿਆਹ ਵਾਲਾ ਬਹੁਤ ਮੈਟਰ ਉਹਨਾਂ ਕੋਲ ਇੰਨਾ ਕੁ ਪਿਆ ਵਾ, ਕਮਾਲ ਕਮਾਲ ਦਾ ਮੈਟਰ ਆ। ਸੋ ਤੁਸੀਂ ਗੁਰਵਿੰਦਰ ਬਰਾੜ ਉਹਨਾਂ ਨੂੰ ਸੁਣਨਾ, ਸੁਣਨਾ ਕਿੱਥੇ ਆ? ਸਕਾਈਡਮ ਗਰੁੱਪ ਆਫ ਕੰਪਨੀ ਦਾ 30 ਤਰੀਕ ਨੂੰ ਮੇਲਾ ਹੁਣ ਜਾ ਰਿਹਾ, ਵਿਸਾਖੀ ਮੇਲਾ ਕਹਿ ਲਓ ਉਹਨੂੰ, ਜਾਂ ਕਸਟਮਰ ਐਪਰੀਸ਼ੀਏਸ਼ਨ ਡੇ ਕਹਿ ਲਓ, ਜਿੱਥੇ ਕੋਈ ਵੀ ਟਿਕਟ ਹੁੰਦੇ ਨਹੀਂ, ਕੋਈ ਟਿਕਟ ਨਹੀਂ ਹੈ, ਤੁਸੀਂ ਸਿਰਫ ਜਾਣਾ। ਫੂਡ ਵਗੈਰਾ ਦਾ ਪ੍ਰਬੰਧ ਹੋਊ, ਬੱਚਿਆਂ ਦੇ ਖੇਡਣ ਦੇ ਲਈ ਹੋਊਗਾ, ਬਹੁਤ ਸਾਰੇ ਗਿਫਟ ਹੋਣਗੇ ਅਤੇ ਨਾਲ ਖੁੱਲ੍ਹਾ ਗਾਇਕੀ ਦਾ ਅਖਾੜਾ ਹੋਊਗਾ। ਜੁੜਿਆ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ, ਅਤੇ ਹੁਣ ਅਸੀਂ ਚੱਲਾਂਗੇ ਇੱਕ ਵਾਰ ਮੋਨਾ ਜੀ ਵੱਲ। ਮੋਨਾ ਜੀ, ਅਤੇ ਥੋੜ੍ਹਾ ਜਿਹਾ ਆਪਾਂ ਸਟੋਰੀ ਤੋਂ ਪਹਿਲਾਂ ਫਿਰ ਕਰ ਦਈਏ ਅਪਡੇਟ।
7: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਹਾਂ, ਸਭ ਨਾਲੋਂ ਪਹਿਲਾਂ ਇਹ ਜ਼ਰੂਰ ਰਿਕੁਆਇਰਮੈਂਟ ਆਉਂਦੀ ਹੈ ਇਸ ਟਾਈਮ 'ਤੇ, ਸਮਰ ਦੇ ਟਾਈਮ 'ਤੇ, ਕਿ ਅਸੀਂ ਸੁਪਰਵੀਜ਼ਾ ਇੰਸ਼ੋਰੈਂਸ ਦੀ ਜ਼ਰੂਰ ਗੱਲ ਕਰੀਏ। ਸੁਪਰਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਕੋਈ ਵੀ ਅਸੀਂ ਇੰਸ਼ੋਰੈਂਸ ਦੀ ਗੱਲ ਕਰੀਏ, ਇਸ ਟਾਈਮ 'ਤੇ ਇਸ ਕਰਕੇ ਜ਼ਿਆਦਾ ਗੱਲ ਕਰਦੇ ਹੈਗੇ ਹਾਂ ਕਿਉਂਕਿ ਬਹੁਤ ਸਾਰੇ ਪੇਰੈਂਟਸ, ਗ੍ਰੈਂਡ ਪੇਰੈਂਟਸ, ਬਹੁਤ ਸਾਰੇ ਰਿਲੇਟਿਵਸ, ਫਰੈਂਡਸ ਇਸ ਟਾਈਮ 'ਤੇ ਜਿੱਦਾਂ ਅਸੀਂ ਦੇਖਦੇ ਹਾਂ ਬਹੁਤ ਈਵੈਂਟਸ ਹੋ ਰਹੇ ਨੇ, ਵੈਡਿੰਗਸ ਹੋ ਰਹੀਆਂ ਨੇ, ਸੋ ਇਸ ਟਾਈਮ 'ਤੇ ਹੀ ਜ਼ਿਆਦਾ ਟਾਈਮ ਹੁੰਦਾ ਹੈਗਾ ਜਦੋਂ ਸਾਰਿਆਂ ਨੇ ਇੱਥੇ ਆਉਣਾ ਹੁੰਦਾ ਹੈ। ਸੋ ਇਸ ਟਾਈਮ 'ਤੇ ਰਿਮਾਈਂਡਰਸ ਬਹੁਤ ਜ਼ਿਆਦਾ ਜ਼ਰੂਰੀ ਹੈ। ਨੋ ਡਾਊਟ ਕਿ ਇੰਸ਼ੋਰੈਂਸ ਤਾਂ ਹਮੇਸ਼ਾ ਹੀ ਚਾਹੀਦੀ ਹੈਗੀ ਹੈ, ਪਰ ਆਉਣ ਤੋਂ ਪਹਿਲਾਂ ਉਹਨਾਂ ਦੀ ਪਾਲਿਸੀ ਕਰਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ, ਤਾਂ ਕਿ ਕਿਸੇ ਵੀ ਤਰ੍ਹਾਂ ਦਾ ਵੇਟਿੰਗ ਪੀਰੀਅਡ ਨਾ ਆਵੇ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਵਿੱਚ ਕੋਈ ਐਕਸਕਲੂਜਨਸ ਨਾ ਆਵੇ, ਕਿਉਂਕਿ ਜਦੋਂ ਇੱਥੇ ਕੋਈ ਲੈਂਡ ਹੋ ਜਾਂਦਾ ਪਰਸਨ, ਉਸ ਤੋਂ ਚਾਹੇ ਨੈਕਸਟ ਡੇ ਆਪਾਂ ਪਾਲਿਸੀ ਕਰਵਾਉਂਦੇ ਹਾਂ, ਉਹਦੇ ਵਿੱਚ 48 ਆਵਰਸ ਦਾ ਵੇਟਿੰਗ ਪੀਰੀਅਡ ਆ ਜਾਂਦਾ, ਐਂਡ ਜੇ ਉਸ 48 ਆਵਰਸ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ, ਕਿਸੇ ਵੀ ਤਰ੍ਹਾਂ ਦੀ ਮੈਡੀਕਲ ਰਿਜ਼ਲਟਸ ਦੇ ਵਿੱਚ ਚੇਂਜਸ ਆ ਜਾਂਦੀਆਂ ਨੇ ਤਾਂ ਉਹ ਕੰਡੀਸ਼ਨਸ ਐਕਸਕਲੂਜਨ ਦੇ ਵਿੱਚ ਚਲੇ ਜਾਂਦੀਆਂ ਨੇ। ਸੋ ਮੇਕ ਸ਼ੋਰ ਕਰੀਏ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਪਾਲਿਸੀ ਕਰਵਾਈ ਜਾਵੇ। ਬਹੁਤ ਵਾਰ ਆਪਾਂ ਸੋਚਦੇ ਹਾਂ ਕਿ ਸ਼ਾਇਦ ਜਦੋਂ ਕੋਈ ਹੈਲਥ ਦੇ ਵਿੱਚ ਚੇਂਜਸ ਆ ਜੂਗੀਆਂ ਫਿਰ ਅਸੀਂ ਦੇਖ ਲਵਾਂਗੇ। ਬਹੁਤ ਵਾਰ ਇੱਦਾਂ ਦੀਆਂ ਸਿਚੁਏਸ਼ਨਸ ਦੇਖੀਆਂ ਜਾਂਦੀਆਂ ਨੇ, ਪਰ ਅਨਫੋਰਚੁਨੇਟਲੀ ਜੇ ਅਸੀਂ ਅੱਜ ਪਾਲਿਸੀ ਨਹੀਂ ਕਰਵਾਈ ਤੇ ਕੋਈ ਆਲਰੇਡੀ ਹੈਲਥ ਦੇ ਵਿੱਚ ਚੇਂਜਸ ਆ ਗਈਆਂ ਨੇ ਤੇ ਕੋਈ ਵੀ ਇੰਸ਼ੋਰੈਂਸ ਕੰਪਨੀ ਉਸ ਟਾਈਮ ਤੇ ਆਪਾਂ ਨੂੰ ਕਵਰ ਨਹੀਂ ਕਰ ਸਕਦੀ ਹੈਗੀ ਹੈ, ਨਾ ਹੀ ਕੋਈ ਐਡਵਾਈਜ਼ਰ ਸੇਵ ਕਰ ਸਕਦਾ। ਸੋ ਇਸੇ ਕਰਕੇ ਸਭ ਨਾਲੋਂ ਪਹਿਲਾਂ ਜ਼ਰੂਰੀ ਕੰਮ ਇਹੀ ਹੈਗਾ ਕਿ ਉਹਨਾਂ ਦੀ ਜਦੋਂ ਵੀ ਆਪਾਂ ਟਿਕਟਸ ਫਾਈਨਲਾਈਜ਼ ਕਰਦੇ ਸਭ ਨਾਲੋਂ ਪਹਿਲਾਂ ਉਹਨਾਂ ਦੀ ਇੰਸ਼ੋਰੈਂਸ ਜ਼ਰੂਰ ਲੌਕ ਇਨ ਕੀਤੀ ਜਾਵੇ। ਡਿਪੈਂਡਿੰਗ ਕਿੱਦਾਂ ਦੇ ਹੈਲਥ ਇਸ਼ੂਜ਼ ਹੈ, ਕਿੱਦਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਹੈ, ਐਨੂਅਲ ਪੇਮੈਂਟ ਆਪਸ਼ਨ, ਮੰਥਲੀ ਪੇਮੈਂਟ ਆਪਸ਼ਨ, ਹਰ ਤਰ੍ਹਾਂ ਦੀ ਆਪਸ਼ਨ ਅਵੇਲੇਬਲ ਹੁੰਦੀ ਹੈ। ਚਾਹੇ ਤੁਸੀਂ ਸੁਪਰ ਵੀਜ਼ਾ ਦੇ ਲਈ ਜਾਣਾ, ਚਾਹੇ ਵਿਜ਼ਿਟਰ ਇੰਸ਼ੋਰੈਂਸ ਦੇ ਲਈ ਜਾਣਾ ਹੈਗਾ, ਜਾਂ ਫਿਰ ਤੁਸੀਂ ਵਰਕ ਪਰਮਿਟ ਤੇ ਹੈਗੇ ਹੋ, ਅਪਲਾਈਡ ਸਟੇਟਸ ਤੇ ਇਸ ਟਾਈਮ ਹੈਲਥ ਕਾਰਡ ਨਹੀਂ ਵੈਲਿਡ ਹੈਗਾ, ਇਹ ਸਾਰੀਆਂ ਹੀ ਕੰਡੀਸ਼ਨ ਦੇ ਵਿੱਚ ਤੁਹਾਨੂੰ ਮੰਥਲੀ ਪੇਮੈਂਟ ਆਪਸ਼ਨ ਦੀ ਫਲੈਕਸੀਬਿਲਿਟੀ ਪੂਰੀ ਤਰ੍ਹਾਂ ਮਿਲ ਜਾਂਦੀ ਹੈਗੀ ਹੈ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜਾਂ ਆਲਰੇਡੀ ਪੇਰੈਂਟਸ ਜਾਂ ਕੋਈ ਰਿਲੇਟਿਵ ਇੱਥੇ ਹੈਗੇ ਨੇ, ਇਸ ਟਾਈਮ ਤੇ ਪਾਲਿਸੀ ਐਕਸਪਾਇਰ ਹੋਣ ਵਾਲੀ ਹੈ, ਸੋ ਉਹਨਾਂ ਦੀ ਪਾਲਿਸੀ ਦੀ ਐਕਸਪਾਇਰੀ ਤੋਂ ਪਹਿਲਾਂ ਪਹਿਲਾਂ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰੋ ਤਾਂ ਕਿ ਤੁਹਾਨੂੰ ਲੋਐਸਟ ਰੇਟ ਦੇ ਵਿੱਚ ਬੈਸਟ ਕਵਰੇਜ ਦਵਾਈ ਜਾ ਸਕੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜੀ ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਬਾਰੇ, ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਐਟ 416-509-1509। ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਬਹੁਤ ਵਾਰ ਮੈਨੂੰ ਕੰਸਰਨਸ ਆਉਂਦੇ ਨੇ ਉਹਨਾਂ ਦੇ ਲਈ ਸਪੈਸ਼ਲੀ ਜਿਹੜੇ ਕਿ 80+ ਨੇ। ਸੋ ਬਹੁਤ ਵਾਰ ਇਸ ਕਾਲਸ ਆਉਂਦੀਆਂ ਨੇ ਕਿ 80+ ਏਜ ਹੈਗੀ ਆ, ਕਿ ਉਹਨਾਂ ਦੇ ਲਈ ਇੰਸ਼ੋਰੈਂਸ ਹੋ ਜਾਏਗੀ। ਡੈਫੀਨੇਟਲੀ ਉਹਨਾਂ ਦੇ ਲਈ ਤੁਸੀਂ ਕੋਈ ਵੀ ਵਿਜ਼ਿਟਰ ਇੰਸ਼ੋਰੈਂਸ, ਸੁਪਰਵਾਈਜ਼ਰ ਇੰਸ਼ੋਰੈਂਸ ਕਰਵਾ ਸਕਦੇ ਹੁੰਦੇ ਹੋ, ਚਾਹੇ 80, 90 ਜਾਂ 100+ ਏਜ ਹੈਗੀ ਹੈ, ਤਾਂ ਵੀ ਸਾਡੇ ਕੋਲ ਪਾਲਿਸੀਜ਼ ਅਵੇਲੇਬਲ ਨੇ ਤਾਂ ਕਿ ਉਹਨਾਂ ਨੂੰ ਕਵਰ ਕੀਤਾ ਜਾ ਸਕੇ। ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜੀ, ਮੋਨਾ ਲਿੰਕੀ 416-509-1509
6: ਜੀ, 416-509-1509 ਮੋਨਾ ਜੀ ਦਾ ਨੰਬਰ ਹੈ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਕਹਾਣੀ ਦਾ ਟਾਈਮ ਬਿਲਕੁਲ ਹੋ ਗਿਆ, 2:30 ਹੋ ਗਿਆ, 2:30 ਤੇ ਆਪਾਂ ਕਹਾਣੀ ਲੈ ਕੇ ਆਉਂਦੇ ਹਾਂ, ਪਰ ਕਹਾਣੀ ਨੂੰ ਸਪੋਂਸਰ ਕੌਣ ਕਰ ਰਿਹਾ? ਇਸ ਕਹਾਣੀ ਨੂੰ ਸਪੋਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀ ਵੀ ਐਂਡ ਅਪਲਾਇੰਸਿਸ ਵੱਲੋਂ, ਸੁਲਤਾਨ ਜੀ ਦੇ ਵੱਲੋਂ। ਸੁਲਤਾਨ ਜੀ ਕਹਿੰਦੇ ਤੁਸੀਂ ਨੇੜੇ ਤੇੜੇ ਜਿੱਥੇ ਮਰਜ਼ੀ ਬੈਠੇ ਹੋ, ਤੁਸੀਂ ਇੱਕ ਵਾਰ ਬ੍ਰੈਂਪਟਨ ਟੀ ਵੀ ਐਂਡ ਅਪਲਾਇੰਸਿਸ ਤੇ ਜਦੋਂ ਬ੍ਰੈਂਪਟਨ ਦੇ ਵਿੱਚ ਆਵੋ ਤਾਂ ਗੇੜਾ ਮਾਰਿਓ, ਤੁਹਾਨੂੰ ਐਕਸਪੀਰੀਅੰਸ ਦਾ ਪਤਾ ਲੱਗੂਗਾ, ਤੁਹਾਨੂੰ ਰੇਟ ਦਾ ਪਤਾ ਲੱਗੂਗਾ, ਤੁਹਾਨੂੰ ਸਰਵਿਸ ਦਾ ਪਤਾ ਲੱਗੂਗਾ। ਸੁਲਤਾਨ ਜੀ, ਇਸ ਕਹਾਣੀ ਨੂੰ ਅੱਜ ਤੁਹਾਡੇ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਕਹਾਣੀ ਆ ਕਿ ਜਿਹੋ ਜਿਹਾ ਬੀਜਾਂਗੇ ਤੇ ਉਹੋ ਜਿਹਾ ਵੱਢਾਂਗੇ ਜੀ।
9: ਜੀ ਬਿਲਕੁਲ, ਡੈਫੀਨੇਟਲੀ ਜੀ, ਔਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਵੀ ਅਸੀਂ ਦੇਵਾਂਗੇ, ਖਾਸ ਤੌਰ ਤੇ ਜਿੱਥੇ ਸਾਡੇ ਐਸੇ ਭੈਣ ਭਰਾ ਜਿਹੜੇ ਕਿ ਬਿਗ ਸਕਰੀਨ ਟੀਵੀ ਲੈਣਾ ਚਾਹੁੰਦੇ ਆ, ਕਿਉਂਕਿ ਸੈਮਸੰਗ ਕੰਪਨੀ ਫੀਫਾ ਵਰਲਡ ਕੱਪ ਨੂੰ ਸਪੋਂਸਰ ਕਰ ਰਹੀ ਹੈ ਜੀ, ਤੇ ਸੈਮਸੰਗ ਨੇ ਡਿਸਾਈਡ ਕੀਤਾ ਕਿ ਐਕਸਕਲੂਸਿਵ ਡੀਲਰਸ ਨੂੰ ਇਹ ਸਪੈਸ਼ਲ ਪ੍ਰਾਈਸਿਸ ਦਿੱਤੀਆਂ ਜਾਣਗੀਆਂ। ਬੋਵੇਡ ਐਂਡ ਚਿੰਕੂਜ਼ੀ ਤੇ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਿੱਥੇ ਤੁਹਾਨੂੰ 85 ਇੰਚ ਦਾ ਕਿਊ ਐਲ ਈ ਡੀ ਸਿਰਫ ਤੇ ਸਿਰਫ $1,299 ਦਾ ਮਿਲ ਜਾਏਗਾ, ਜਦਕਿ $2,000 ਦੀ ਪ੍ਰਾਈਸ ਹੈ। ਪਰ ਕਿਊ ਐਲ ਈ ਡੀ ਹੈ, ਕੁਆਂਟਮ ਡੋਟ, ਕੁਆਂਟਮ ਪ੍ਰੋਸੈਸਰ ਦੇ ਨਾਲ ਹਾਈ ਐਂਡ ਟੈਕਨੋਲੋਜੀ ਹੈ ਜੀ। 55 ਇੰਚ ਲੈਣਾ ਸਿਰਫ $399 ਦਾ, ਜਾਂ 65 ਇੰਚ ਲੈਣਾ ਸਿਰਫ $699 ਦਾ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ ਜੀ। 905-450-2828 ਨੰਬਰ ਹੈ, ਤੇ ਜਿਹਨਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ ਉਹ ਮਿਸ ਨਾ ਕਰਨ, ਕਿਉਂਕਿ 40% ਦਾ ਡਿਸਕਾਊਂਟ ਜਿਹੜਾ ਹੋਮ ਅਪਲਾਈਸਿਸ ਦੇ ਉੱਪਰ ਹੈ। ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਸਿਰਫ ਤੇ ਸਿਰਫ $29.99 ਦਾ ਮਿਲੇਗਾ। ਇਹਦੀ $5,000 ਪ੍ਰਾਈਸ ਹੈ। $2,000 ਤੁਸੀਂ 3-ਪੀਸ ਕਿਚਨ ਬੰਡਲ ਤੇ ਸੇਵ ਕਰਨੇ ਹੈ, ਤੇ ਨਾਲ ਦੀ ਨਾਲ ਸਟੈਕੇਬਲ ਵਾਸ਼ਰ ਐਂਡ ਡਰਾਇਰ, ਜਿਹੜਾ ਕਿ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ $2,200 ਵਾਲਾ $14.99 ਚ ਲੈ ਕੇ $700 ਤੁਸੀਂ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਹੈ। ਸੋ $2,000 ਕਿਚਨ ਅਪਲਾਈਸਿਸ ਚ ਤੇ $700 ਲਾਂਡਰੀ ਚ ਸੇਵ ਕਰੋਗੇ, $2,700 5-ਪੀਸ ਬੰਡਲ ਪੈਕੇਜ ਤੇ ਸੇਵਿੰਗ ਹੋ ਰਹੀ ਹੈ, ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ ਜੀ। ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। 905-450-2828 ਨੰਬਰ ਹੈ, ਤੇ ਜਦੋਂ ਬਿਗ ਸਕਰੀਨ ਦੀ ਗੱਲ ਕਰਦੇ ਹਾਂ, 85 ਇੰਚ ਦੇ ਨਾਲ ਨਾਲ 98 ਇੰਚ ਟੀਵੀ ਵੀ ਅੱਜ $3,500 ਵਾਲਾ $1,999 ਦਾ ਮਿਲੇਗਾ। $1,500 98 ਇੰਚ ਟੀਵੀ ਤੇ ਵੀ ਸੇਵ ਕਰੋਗੇ। 905-450-2828 905-450-2828 ਜੀ।
6: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਵੈਰੀ ਮਚ।
10: थैंक यू वेरी मच जी, बहुत शुक्रिया,
6: बहुत बहुत शुक्रिया। लो जी हुण आपां अज कहानी लैके तुहाडे रूबरू हुंने आ। कहानी जिहो जिहा बीजांगे उहो जिहा वड्डांगे, ये कहानी है तुहाडे रूबरू करनी है भी जिहो जिहा बंदा बीजदा उहो जिहा वड्डदा। सो कई बार असीं चंगीआं चीज़ां बीजदे हां फिर चंगीआं वड्डणगे, जेकर तुसीं बस कुछ भी नहीं बीजोगे तो फिर घा फूस उगूगा। कई बार बंदा कहिंदा मैं तां बीजे नहीं कुछ, जे नहीं बीजे फिर घा फूस उगूगा। सो चलो आपां कहानी वल वधदे हां। ਉਹ ਹੁਣ ਮੈਤੋਂ ਗੱਠ ਉੱਚਾ ਹੋ ਗਿਆ ਸੀਗਾ, ਜੁੱਤੀ ਦਾ ਮੇਚ ਜਿਹੜੀ ਮੇਰੇ ਜੁੱਤੀ ਆਉਂਦੀ ਸੀ ਉਹੀ ਉਹਦੇ ਆਉਂਦੀ ਸੀਗੀ। ਮੇਰਾ ਉਹਨੂੰ ਦੇਖ ਦੇਖ ਕੇ ਉਹ ਤੋਂ ਵਾਰੇ ਵਾਰੇ ਜਾਣ ਨੂੰ ਦਿਲ ਕਰੇ, ਖੁਸ਼ੀ ਵੀ ਹੁੰਦੀ ਸੀ ਅੰਦਰੋਂ, ਚੜ੍ਹਦੀ ਜਵਾਨੀ ਉਹਦੀ, ਦਹਿਲੀਜ਼ 'ਤੇ ਉਹਦਾ ਪੈਰ ਧਰਨਾ ਮੈਨੂੰ ਸਕੂਨ ਦਿੰਦਾ ਸੀ। ਹਰ ਮਹੀਨੇ ਆਖਦਾ ਕਿ ਨਵੀਂ ਲੈ ਦਿਓ, ਜੁੱਤੀ ਦਾ ਮੇਚ ਆ ਜਿਹੜਾ ਉਹ ਵੀ ਵੱਡਾ ਹੁੰਦਾ ਜਾਂਦਾ, ਕਿ ਹੁਣ ਕੱਪੜੇ ਆ ਜਿਹੜੇ ਉਹ ਛੋਟੇ ਹੁੰਦੇ ਜਾਂਦੇ। ਸੋ ਹਰ ਮਹੀਨੇ ਉਹਦਾ ਕੁਛ ਨਾ ਕੁਛ ਨਵਾਂ ਹੀ ਹੋਣਾ, ਅਤੇ ਫਿਰ ਮੇਰੇ ਬੁੱਝ 'ਚੋਂ ਜਿੰਨੇ ਜੀ ਕਰਦਾ ਇਉਂ ਕੱਢ ਕੇ ਲੈ ਜਾਂਦਾ ਵੀ ਆਹ ਲਓ, ਮੈਂ ਹੁਣ ਕਦੇ 50 ਕੱਢ ਲਏ, ਕਦੇ 100 ਕੱਢ ਲਏ, ਕਦੇ 200 ਕੱਢ ਲਿਆ, ਜਿੰਨਾ ਉਹਦਾ ਚਿੱਤ ਕਰਨਾ ਉਨਾ ਮੇਰੇ ਬੁੱਝ 'ਚੋਂ ਕੱਢ ਕੇ ਲੈ ਜਾਣਾ। ਕੁਝ ਆਖਣ ਲੱਗਣਾ ਤਾਂ ਨਾਲ ਦੇ ਘਰਵਾਲੀ ਨੇ ਰੋਕ ਦਿਆ ਕਰਨਾ ਵੀ ਬਸ ਕਰੋ, ਰਹਿਣ ਦਿਆ ਕਰੋ, ਤੁਸੀਂ ਐਵੇਂ ਜਵਾਕ ਨੂੰ ਬੋਲਦੇ ਰਹਿੰਦੇ ਹੋ। ਉਹਦੇ ਹੱਕ 'ਚ ਖੜ ਜਾਂਦੀ ਸੀਗੀ, ਉਹਦੇ ਹੱਕ 'ਚ ਭੁਗਤ ਜਿਹਾ ਕਰੇ ਅਤੇ ਮੈਂ ਵੀ ਫਿਰ ਚੁੱਪ ਜਿਹਾ ਕਰ ਜਿਆ ਕਰਨਾ, ਮੈਨੂੰ ਚੇਤਾਵਨੀ ਜੀ ਦੇ ਦਿਆ ਕਰੇ, ਜੇ ਮੈਂ ਥੋੜ੍ਹਾ ਜਿਹਾ ਕਿਤੇ ਔਖਾ ਭਾਰਾ ਵੀ ਹੋਣਾ ਤਾਂ ਮੈਨੂੰ ਉਹਨੇ ਚੇਤਾਵਨੀ ਜੀ ਦੇ ਦੇਣੀ। ਠੀਕ ਹੁੰਦੇ ਹੋਏ ਵੀ ਤੁਸੀਂ ਗਲਤ ਹੋ, ਕਹਿੰਦੀ ਮੈਨੂੰ ਪਤਾ ਕਿ ਤੁਸੀਂ ਠੀਕ ਹੋ ਪਰ ਠੀਕ ਹੁੰਦੇ ਹੋਏ ਵੀ ਤੁਸੀਂ ਗਲਤ ਹੋ। ਜਿਹੜੀ ਜਵਾਨੀ ਹੁੰਦੀ ਆ ਨਾ ਇਹਦੇ 'ਚ ਬਹੁਤਾ ਘੂਰੀਦਾ ਨਹੀਂ ਹੁੰਦਾ, ਜਵਾਕਾਂ ਨੂੰ ਦੋਸਤ ਬਣਨਾ ਪੈਂਦਾ ਜਵਾਕਾਂ ਦੇ। ਜਵਾਨ ਜਦੋਂ ਔਲਾਦ ਹੋ ਜਾਂਦੀ ਆ, ਹੁਣ ਅੱਜ ਕੱਲ੍ਹ ਤਾਂ ਵੈਸੇ ਹੀ ਜ਼ਮਾਨਾ ਨਹੀਂ ਰਿਹਾ ਉਹਨਾਂ ਨੂੰ ਕੁਛ ਕਹਿਣ ਦਾ, ਪਤਾ ਨਹੀਂ ਕਿਹੜੇ ਵੇਲੇ ਕਿਹੜੀ ਗੱਲ ਦਿਲ 'ਤੇ ਲਾ ਲੈਣ। ਇਹ ਨਾ ਭੁੱਲੋ ਕਿ ਆਪਣੇ ਕੋਲੋਂ ਹੀ ਰੇਲ ਦੀ ਲੀਹ ਵੀ ਲੰਘਦੀ ਆ, ਇੰਨਾ ਕਹਿਣਾ ਹੀ ਬਹੁਤ ਸੀ ਉਹਦਾ, ਕਿ ਇਹ ਨਾ ਭੁੱਲੋ ਆਪਣੇ ਕੋਲੋਂ ਰੇਲ ਦੀ ਲੀਹ ਵੀ ਲੰਘਦੀ ਹੈ। ਮੈਂ ਸਮਝ ਗਿਆ ਵੀ ਕਹਿਣਾ ਕੀ ਚਾਹੁੰਦੀ ਹੈ। ਕਈ ਗਲਤੀਆਂ ਉਹਦੀਆਂ ਮੈਂ ਦਫਨਾ ਹੀ ਦਿੰਦਾ ਸੀ, ਮੈਨੂੰ ਪਤਾ ਹੁੰਦਾ ਸੀ ਕਿ ਇਹ ਗਲਤ ਆ, ਇਹ ਠੀਕ ਨਹੀਂ ਕਰ ਰਿਹਾ। ਪਰ ਫਿਰ ਸੋਚਣਾ ਵੀ ਸੱਚੀ ਗੱਲ ਆ, ਪੁੱਤ ਜਵਾਨ ਹੋ ਗਿਆ, ਛੱਡ ਯਾਰ ਹੁਣ ਇਹਨੂੰ ਕੀ ਕਹਿਣਾ, ਆਪੇ ਸੰਭਲ ਜੂ। ਮੈਂ ਦਲੀਲ ਦੇ ਦਿਆ ਕਰਾਂ ਪਰ ਫਿਰ ਵੀ ਬਸ ਇੰਨਾ ਹੀ ਦੱਸ ਜਾਇਆ ਕਰੇ ਵੀ ਮੈਂ ਹੋਰ ਤਾਂ ਤੂੰ ਕੁਛ ਮੰਗਦਾ ਨਹੀਂ, ਮੈਨੂੰ ਇੰਨਾ ਤਾਂ ਦੱਸ ਹੀ ਸਕਦਾ ਵੀ ਜਾਣਾ ਕਿੱਥੇ ਆ, ਕਦੋਂ ਮੁੜਨਾ, ਇਹ ਤਾਂ ਬੋਲਦਾ ਹੀ ਕੁਛ ਨਹੀਂ ਹੈਗਾ, ਚੁੱਪ ਕਰਕੇ ਜਦੋਂ ਜੀ ਕਰਦਾ ਤੁਰ ਜਾਂਦਾ, ਚੁੱਪ ਕਰਕੇ ਜਦੋਂ ਜੀ ਕਰਦਾ ਆ ਕੇ ਬਹਿ ਜਾਂਦਾ। ਯਾਰ ਮੈਨੂੰ ਪਤਾ ਤਾਂ ਹੋਵੇ ਵੀ ਬੰਦਾ ਗਿਆ ਕਿੱਥੇ ਆ, ਕਿਤੇ 100 ਹਵੀ ਨਵੀ ਹੋ ਜਾਂਦੀ ਆ, ਇੰਨਾ ਤਾਂ ਦੱਸ ਹੀ ਸਕਦਾ ਵੀ ਬੰਦਾ ਜਾਂਦਾ ਕਿੱਥੇ ਆ, ਮੁੜਨਾ ਕਦੋਂ ਆ, ਘਰੇ ਦੋ ਜਵਾਨ ਭੈਣਾਂ ਨੇ, ਉਹਨਾਂ ਦੇ ਵਿਆਹ ਕਰਨੇ ਆ, ਹੁਣ ਜੇ ਮੈਂ ਕੁਛ ਡਿਸਕਸ ਕਰਨਾ ਤਾਂ ਇਹਦੇ ਨਾਲ ਹੀ ਕਰਨਾ, ਜੇ ਮੈਂ ਕੋਈ ਗੱਲਬਾਤ ਕਰਨੀ ਤਾਂ ਇਹਦੇ ਨਾਲ ਹੀ ਕਰਨੀ ਆ, ਅਤੇ ਇਹ ਹੁਣ ਜਨਾਬ ਦੱਸਦੇ ਨਹੀਂ ਹੈ ਜਦੋਂ ਜੀ ਕਰਦਾ ਵੀ ਯਾਰ ਸਤਿ ਸ਼੍ਰੀ ਅਕਾਲ ਡੈਡੀ, ਸਤਿ ਸ਼੍ਰੀ ਅਕਾਲ, ਬਸ ਸਤਿ ਸ਼੍ਰੀ ਅਕਾਲ ਬੁਲਾ ਕੇ ਤੁਰਦੇ ਬਣੇ, ਜਦੋਂ ਆ ਗਏ ਫਿਰ ਸਤਿ ਸ਼੍ਰੀ ਅਕਾਲ। ਦੋ ਘੜੀ ਬੈਠੇ ਤਾਂ ਸਹੀ, ਮੇਰੇ ਕੋਲ ਗੱਲ ਤਾਂ ਕਰੇ, ਕੋਈ ਦੁੱਖ ਸੁੱਖ ਤਾਂ ਕਰੇ, 100 ਗੱਲਬਾਤ 100 ਸਲਾਹ ਹੁੰਦੀ ਆ ਪਿਓ ਪੁੱਤ ਵਿਚਾਲੇ, ਭੈਣਾਂ ਦੇ ਵਿਆਹ ਕਰਨੇ, ਕੋਈ ਮੁੰਡਾ ਦੇਖਣਾ, ਘੜੀ ਪਲ ਕੋਲੇ ਬੈਠੇ ਤਾਂ ਸਹੀ ਭਲਾ, ਕਾਰ ਨੂੰ ਮਲ ਮਲ ਨਵਾਈ ਜਾਊਗਾ ਬਸ, ਕਾਰ 'ਤੇ ਕੱਪੜਾ ਤੇ ਕੱਪੜਾ, ਕਾਰ 'ਤੇ ਕੱਪੜੇ ਤੇ ਕੱਪੜਾ, ਯਾਰ ਕਾਰ ਆ ਘਸਾਉਣੀਆਂ ਹੁਣ ਤੇ, ਇੰਨਾ ਕੱਪੜਾ ਕਾਰ 'ਤੇ, ਫਿਰ ਬੂਟ ਲਸ਼ਕਾਉਣ ਲੱਗ ਜੂਗਾ, ਫਿਰ ਕੱਪੜੇ ਪ੍ਰੈਸ ਕਰਨ ਲੱਗ ਜੂਗਾ, ਬਸ ਕਾਰ ਕੱਪੜੇ ਬੂਟ, ਚਲੋ ਜੀ ਮਾਰੀ ਸੈਲਫ ਬਾਹਰ। ਉਹ ਜਾਂਦਾ ਹੋਇਆ ਦੱਸਦਾ ਜਾ ਵੀ ਆਉਣਾ ਕਦੋਂ ਆ, ਕਿਹੜੇ ਕੰਮ ਚੱਲਿਆ, ਕਿਹਨੂੰ ਮਿਲਣ ਚੱਲਿਆ, ਗੱਲ ਕੀ ਹੈ। ਮੈਂ ਅਖਬਾਰ ਪੜ੍ਹਨ ਬਹਾਨੇ ਉਹਦੇ ਵੱਲ ਦੇਖਣਾ ਵੀ ਯਾਰ ਅਖਬਾਰ ਪੜ੍ਹਦੇ ਪੜ੍ਹਦੇ ਨਾ ਇਉਂ ਬਈ ਮਲਾਊ ਅੱਖ ਕਿ ਨਹੀਂ, ਜੇ ਅੱਖ ਮਲਾ ਲਵੇ ਤਾਂ ਚੱਲ ਮੈਨੂੰ ਤਸੱਲੀ ਜੀ ਹੋਜੂ। ਮੈਂ ਉਡੀਕਣਾ ਵੀ ਕਦੋਂ ਸਾਡੀਆਂ ਅੱਖਾਂ 2 ਤੋਂ 4 ਹੁੰਦੀਆਂ ਨੇ, ਲੋਕ ਤਾਂ ਅੱਖਾਂ ਕੁੜੀਆਂ ਨਾਲ 2 ਤੋਂ 4 ਕਰਦੇ, ਮੈਂ ਤਾਂ ਆਪਣੇ ਪੁੱਤ ਨਾਲ ਹੀ ਅੱਖਾਂ 2 ਤੋਂ 4 ਕਰਨ ਨੂੰ ਕਹਿੰਦਾ ਸੀ ਕਿ ਯਾਰ ਜਾਂਦਾ ਜਾਂਦਾ ਜੇ ਤੁਰਨ ਵੀ ਲੱਗਿਆ ਭਰਾ ਅੱਖ ਦੇ ਨਾਲ ਅੱਖ ਮਿਲਾ ਕੇ ਸਿਰ ਜਾ ਤਾਂ ਹਲਾ ਜਾ ਕੇ ਡੈਡੀ ਚੱਲਿਆ ਮੈਂ ਇੰਨੇ ਕੁ ਵਜੇ ਨੂੰ ਆ ਜਾਊਂਗਾ, ਐਡਾ ਵੀ ਕਿਹੜਾ ਜ਼ਰੂਰੀ ਕੰਮ ਹੋ ਗਿਆ, ਐਡਾ ਵੀ ਕਿਹੜਾ ਤੂੰ ਮਾਡਰਨ ਬਣ ਗਿਆ, ਐਡਾ ਵੀ ਕਿਹੜਾ ਯਾਰ ਮੈਂ ਬੁੜਾ ਹੋ ਗਿਆ, ਵੀ ਤੂੰ ਹੁਣ ਦੱਸਣਾ ਵੀ ਜ਼ਰੂਰੀ ਨਹੀਂ ਸਮਝਦਾ ਵੀ ਕਿੱਥੇ ਚੱਲਿਆ, ਕੀ ਕਰਨ ਚੱਲਿਆ, ਕਿਹਨੂੰ ਮਿਲਣ ਚੱਲਿਆ। ਚੱਲ 100 ਕੰਮ ਹੁੰਦੇ ਆ ਮੁੰਡੇ ਖੁੰਡਿਆਂ ਦੇ, ਮੈਂ ਤੈਨੂੰ ਇਹ ਵੀ ਨਹੀਂ ਕਹਿੰਦਾ ਕਿ ਇਕੱਲੀ ਇਕੱਲੀ ਗੱਲ ਮੈਨੂੰ ਦੱਸ ਵੀ ਇਕੱਲੇ ਇਕੱਲੇ ਪਲ ਦਾ ਹਿਸਾਬ ਦੇ, ਪਰ ਥੋੜ੍ਹਾ ਬਹੁਤ ਅੱਗੇ ਤੇ ਮੇਰਾ ਵੀ ਜੀ ਕਰਦਾ ਗੱਲਾਂ ਮਾਰਨ ਨੂੰ ਤੇਰੇ ਨਾਲ, ਪਰ ਨਹੀਂ ਚਲੋ। ਇੱਕ ਵਾਰ ਅੱਧੀ ਰਾਤ ਨੂੰ 3 ਵੱਜ ਗਏ ਜੀ, ਹੁਣ ਅੱਧੀ ਰਾਤ 3 ਵੱਜੇ ਹੁਣ ਘਰੇ ਪੁੱਤ ਨਾ ਮੁੜਿਆ ਹੋਵੇ, ਇਹ ਤਾਂ ਉਸ ਪਿਓ ਤੋਂ ਹੀ ਪੁੱਛਿਆ ਜਾਣੀ ਹੈ ਨਾ। ਇਹ ਤਾਂ ਕੋਈ ਥੋ ਪਤਾ ਨਹੀਂ, ਪਹਿਲਾਂ 12, 1, 2 ਜਦੋਂ 3 ਵਜੇ ਕੋਈ ਥੋ ਪਤਾ ਨਹੀਂ ਵੀ ਕਿੱਥੇ ਹੋਊ, ਕਦੋਂ ਮੁੜੂ। ਮੇਰੇ ਤਾਂ ਡੋਬੂ ਜਿਹਾ ਪਈ ਜਾਵੇ ਜਾਣੀ, ਸੋਚਣ ਦੀ ਉਧੇੜ ਬਣੋ ਕਿਤੇ ਯਾਰ ਕੋਈ ਐਕਸੀਡੈਂਟ ਨਹੀਂ ਨਹੀਂ ਨਹੀਂ ਕਿਹਾ ਜੀ, ਕਿਹਾ ਜੀ ਐਂ ਨਹੀਂ ਹੋ ਸਕਦਾ, ਕਿਤੇ ਕੋਈ ਲੜਾਈ ਨਹੀਂ ਨਹੀਂ ਕਿਤੇ ਨਸ਼ੇ 'ਚ ਫਿਰ, ਮਤਲਬ ਭੈੜੇ ਭੈੜੇ ਖਿਆਲ ਆ ਜਿਹੜੇ ਉਹ ਆਉਣ। ਉਸਲ ਵੱਟੇ ਲਈ ਜਾਵਾਂ, ਕਦੇ ਇੱਧਰ ਨੂੰ ਪਾਸਾ ਕਦੇ ਇੱਧਰ ਨੂੰ ਪਾਸਾ, ਨੀਂਦ ਆਵੇ ਨਾ। ਹਾਰ ਕੇ ਇੱਕ ਨਾ ਪੁਰਾਣਾ ਸੰਦੂਕ ਪਿਆ ਸੀ ਸਾਡੇ ਘਰੇ, ਮੈਂ ਉਹ ਸੰਦੂਕ ਖੋਲ੍ਹਿਆ, ਉਹਦੇ 'ਚ ਪਾਪਾ ਜੀ ਦੀ ਇੱਕ ਪੁਰਾਣੀ ਡਾਇਰੀ ਪਈ ਸੀਗੀ। ਇਉਂ ਮੈਂ ਡਾਇਰੀ ਕੱਢੀ, ਡਾਇਰੀ ਕੱਢ ਕੇ ਮੈਂ ਇਉਂ ਖੋਲ੍ਹੀ, ਉਹ ਖੋਲ੍ਹ ਕੇ ਪੜ੍ਹਨ ਲੱਗਿਆ ਵੀ ਪਾਪਾ ਜੀ ਨੇ ਕੀ ਲਿਖਿਆ ਹੋਊ ਯਾਰ। 4 ਦਹਾਕੇ ਪਹਿਲਾਂ ਉਹ 'ਤੇ ਲਿਖੇ ਹੋਏ ਅੱਖਰ ਜਿਹੜੇ ਇੱਕ ਥਾਂ 'ਤੇ ਆਖ ਰਹੇ ਸੀ ਪਾਪਾ ਜੀ ਨੇ ਲਿਖਿਆ ਹੋਣਾ ਇੱਕ ਡਾਇਰੀ 'ਤੇ ਕਿ ਅੱਜ ਵੀ ਬਿਨਾਂ ਦੱਸੇ ਚਲੇ ਗਿਆ। 40 ਸਾਲ ਪਹਿਲਾਂ ਪਾਪਾ ਜੀ ਨੇ ਉਹ ਡਾਇਰੀ ਲਿਖੀ ਅਤੇ ਜਿਹੜੀ ਮੈਂ ਅੱਜ ਆਪਦਾ ਪੁੱਤ ਜਦੋਂ ਮੇਰਾ ਨਹੀਂ ਸੀ ਮੁੜਿਆ ਉਹਨੂੰ ਉਡੀਕਦੇ ਉਡੀਕਦੇ ਨੇ ਉਹ ਸੰਦੂਕ ਖੋਲ੍ਹ ਕੇ ਉਹ ਡਾਇਰੀ ਪੜ੍ਹੀ ਤਾਂ ਉਹ 'ਤੇ ਲਿਖਿਆ ਸੀ ਅੱਜ ਵੀ ਬਿਨਾਂ ਦੱਸੇ ਚਲੇ ਗਿਆ। ਅੱਧੀ ਰਾਤ ਮੁੜਿਆ, ਸਿਰਫ ਇੰਨਾ ਹੀ ਪੁੱਛਿਆ ਸੀ ਵੀ ਪੁੱਤ ਕਵੇਲਾ ਕਿਉਂ ਹੋ ਗਿਆ। ਇੰਨਾ ਤਾਂ ਪਿਓ ਪੁੱਛ ਹੀ ਸਕਦਾ ਪੁੱਤ ਨੂੰ, ਪੁੱਤ ਕਵੇਲਾ ਕਿਉਂ ਹੋ ਗਿਆ। ਤਾਂ ਫਿਰ ਅੱਖਾਂ ਕੱਢ ਕੇ ਝਾਕਣ ਲੱਗ ਗਿਆ, ਮਤਲਬ ਜਿਵੇਂ ਉਹ ਘੂਰ ਰਿਹਾ ਹੋਵੇ ਮੈਨੂੰ ਕੁਛ, ਵੀ ਉਹਦੀਆਂ ਅੱਖਾਂ 'ਚੋਂ ਮੈਨੂੰ ਇਉਂ ਲੱਗਿਆ ਜਿਵੇਂ ਇਹ ਪੁੱਛ ਰਿਹਾ ਹੋਵੇ ਵੀ ਤੂੰ ਕੌਣ ਹੁੰਦਾ ਮੈਨੂੰ ਪੁੱਛਣ ਵਾਲਾ ਵੀ ਅੱਜ ਕਵੇਲਾ ਕਿਵੇਂ ਹੋ ਗਿਆ। ਫਿਰ ਬਿਨਾਂ ਕੁਛ ਆਖੀ ਕਮਰੇ 'ਚ ਜਾ ਵੜਿਆ, ਬੂਹਾ ਠਾਹ ਕਰਕੇ ਮਾਰਿਆ, ਸਿੱਧਾ ਮੇਰੀ ਰੂਹ 'ਤੇ ਵੱਜਿਆ ਉਹ ਬੂਹਾ। ਬਾਪੂ ਜੀ ਲਿਖਦੇ ਸੀ ਕਿ ਸਿੱਧਾ ਮੇਰੀ ਰੂਹ 'ਤੇ ਵੱਜਿਆ, ਇੰਨੀ ਸ਼ਰਮਿੰਦਗੀ ਇੰਨਾ ਦੁੱਖ ਪਹਿਲੀ ਵਾਰ ਹੋਇਆ ਸੀਗਾ। ਨਿੱਕੇ ਜੇ ਇਹਨੂੰ ਹੱਥੀਂ ਖੰਡਾਇਆ ਸੀ ਯਾਰ, ਮੈਂ ਕਦੇ ਸੋਚਿਆ ਵੀ ਨਹੀਂ ਸੀ ਵੀ ਜੇ ਮੈਂ ਇੰਨਾ ਹੀ ਪੁੱਛ ਲੂੰ ਪਤਾ ਅੱਜ ਕਵੇਲਾ ਕਿੱਥੇ ਹੋਊਗਾ, ਅਤੇ ਉਹ ਦਰਵਾਜ਼ਾ ਪਟੱਕ ਦੇਣੀ ਮਾਰ ਕੇ ਅੰਦਰ ਵੜ ਜੂ, ਦੱਸਣਾ ਤਾਂ ਕੀ ਜ਼ਰੂਰੀ ਉਹਨੇ ਸਮਝਣਾ ਸੀਗਾ। ਲਿਬੜਿਆ ਹੁੰਦਾ ਸੀ ਜਦੋਂ ਮੈਂ ਉਹਨੂੰ ਨਿਭਾਉਂਦਾ ਫਿਰਦਾ ਸੀ ਗਾਰੇ ਦੇ ਵਿੱਚੋਂ ਆਉਂਦੇ ਨੂੰ, ਉਹਦਾ ਜੂਠ ਖਾਂਦਾ ਹੁੰਦਾ ਸੀ ਯਾਰ, ਆਪ ਤਾਂ ਪਾਟਿਆ ਹੋਇਆ ਪਾ ਲੈਂਦਾ ਸੀ ਪਰ ਉਹਨੂੰ ਨਵੇਂ ਸਮਾਸਵਾਂ ਦਿੰਦਾ ਸੀ, ਹਰ ਜ਼ਿੱਦ ਉਹਦੀ ਪੂਰੀ ਕਰਦਾ ਸੀ। ਪਰ ਪਤਾ ਨਹੀਂ ਕਿੱਥੇ ਗਲਤੀ ਹੋ ਗਈ, ਪਾਪਾ ਜੀ ਨੇ ਵੀ ਪਿੱਛੇ ਲਿਖਿਆ ਸੀ ਕਿ ਪਤਾ ਨਹੀਂ ਫਿਰ ਵੀ ਕਿੱਥੇ ਗਲਤੀ ਹੋ ਗਈ, ਕਿ ਮੇਰੀ ਪਰਵਰਿਸ਼ 'ਚ ਹੀ ਗਲਤੀ ਹੋ ਗਈ। ਫਿਰ ਅੱਗੇ 2-3 ਅੱਖਰਾਂ ਦੀ ਨਾ ਹੋਰ ਲਾਈਨਾਂ ਜਿਹੀਆਂ ਆਈਆਂ, 2-3 ਅੱਖਰਾਂ ਮੈਂ ਹਜੇ ਪੜ੍ਹਦਾ ਸੀ 2-3 ਅੱਖਰਾਂ ਦੀਆਂ ਹੋਰ ਲਾਈਨਾਂ ਆਈਆਂ ਥੱਲੇ, ਅਤੇ ਉਹ ਤੋਂ ਬਾਅਦ ਅੱਖਰ ਧੁੰਦਲੇ ਜਿਹੇ ਹੋ ਗਏ, ਇਉਂ ਲੱਗਿਆ ਜਿਵੇਂ ਪਾਣੀ ਡੁੱਲ ਗਿਆ ਹੁੰਦਾ ਉਹਨਾਂ ਅੱਖਰਾਂ 'ਤੇ ਕਿਤੇ। ਪਰ ਮੈਂ ਖੁਦ ਦੇ ਸਿਰ ਦੇ ਵਿੱਚ ਮਾਰਿਆ ਠੋਲਾ ਜਿਹਾ, ਕਮਲਿਆ ਇਹ ਪਾਣੀ ਦੇ ਤੁਪਕੇ ਨਹੀਂ ਹੈਗੇ, ਇਹ ਪਾਪਾ ਜੀ ਜਦ ਲਿਖ ਰਹੇ ਹੋਣੇ ਨਾ ਉਹਨਾਂ ਦੇ ਹੰਝੂ ਡੁੱਲੇ ਹੋਣੇ ਇੱਥੇ। ਫਿਰ ਆਪਣੀਆਂ ਅੱਖਾਂ ਦੇਖੀਆਂ, ਉਹ ਅੱਖਾਂ ਮੀਚੀਆਂ, ਠੀਕ ਉਸੇ ਥਾਂ 'ਤੇ ਮੇਰੀਆਂ ਅੱਖਾਂ ਦੇ ਵਿੱਚੋਂ ਵੀ ਕਿੰਨੇ ਸਾਰੇ ਤਬਕੇ ਹੰਝੂ ਬਣ ਕੇ ਡਿੱਗ ਪਏ। ਲਗਾਤਾਰ ਥੋੜ੍ਹੇ ਬਹੁਤ ਜਿਹੜੇ ਪੜ੍ਹੇ ਜਾਂਦੇ ਸੀ ਪਹਿਲਾਂ ਅੱਖਰ, ਉਹ ਹੁਣ ਹੋਰ ਵੀ ਧੁੰਦਲੇ ਹੋ ਗਏ। ਅਸਲ 'ਚ ਇਹ ਤੁਪਕੇ ਨਹੀਂ ਸੀ ਅੱਖਾਂ 'ਚੋਂ ਡੁੱਬਦੇ, ਇਹ ਪਛਤਾਵਾ ਸੀ ਅਸਲ 'ਚ, ਉਹ ਪਛਤਾਵਾ ਹੰਝੂ ਬਣ ਕੇ ਡੁੱਲ ਰਿਹਾ ਸੀਗਾ ਮਾਫ਼ੀ ਦੀ ਆਸ ਦੇ ਵਿੱਚ। ਮੇਰਾ ਦਿਲ ਕਰਦਾ ਸੀ ਕਿ ਬਾਪੂ ਜੀ ਜੋ ਤੁਸੀਂ ਲਿਖਿਆ ਹੋਇਆ ਮੈਂ ਤੁਹਾਡੇ ਤੋਂ ਮਾਫ਼ੀ ਮੰਗਾਂ, ਪਰ ਮੰਗਾਂ ਕੀ ਤੋਂ ਯਾਰ, ਬਾਪੂ ਜੀ ਤਾਂ ਉੱਥੇ ਤੁਰ ਗਏ ਸੀ ਜਿੱਥੋਂ ਕਿ ਮੁੜਿਆ ਹੀ ਨਹੀਂ। ਕੰਧ 'ਤੇ ਤਸਵੀਰ ਟੰਗੀ ਸੀ ਬਾਪੂ ਜੀ ਦੀ, ਤਸਵੀਰਾਂ ਵੀ ਭਲਾ ਕਦੇ ਕਿਸੇ ਨੂੰ ਮਾਫ਼ ਕਰਦੀਆਂ ਨੇ। ਚਾਰ ਦਹਾਕੇ ਪਹਿਲਾਂ ਦੀ ਫੋਟੋ, ਫੋਟੋਆਂ ਨੇ ਕਦ ਕਿਸੇ ਨੂੰ ਕਦੇ ਮਾਫ਼ ਕੀਤਾ, ਕਦੇ ਵੀ ਨਹੀਂ। ਮਾਫ਼ੀ ਤਾਂ ਜਿਉਂਦੇ ਜੀ ਦਿੰਦੇ ਹੁੰਦੇ ਆ, ਮੈਂ ਆਪਣੇ ਪਿਓ ਦੀ ਨਹੀਂ ਸੀ ਸੁਣਦਾ ਉਦੋਂ, ਕਿੰਨਾ ਦੁੱਖ ਲੱਗਿਆ ਹੋਊ ਉਹਨਾਂ ਨੂੰ ਜਦ ਮੈਂ ਦਰਵਾਜ਼ਾ ਮਾਰਿਆ ਹੋਊ। ਜਦ ਮੈਂ ਅੱਖਾਂ ਕੱਢ ਕੇ ਝਾਕਿਆ ਹਾਂ, ਬੋਲੇ ਉਦੋਂ ਵੀ ਨਹੀਂ ਉਹ ਕੁਛ, ਸਿਰਫ ਆਪਣੀ ਡਾਇਰੀ 'ਤੇ ਲਿਖਤਾ। ਮੈਂ ਕਿਹੜੀ ਡਾਇਰੀ 'ਤੇ ਲਿਖਾਂ ਕਿ ਅੱਜ ਮੇਰਾ ਪੁੱਤ ਵੀ ਉਹੀ ਕੁਛ ਕਰ ਰਿਹਾ 40 ਸਾਲ ਬਾਅਦ ਜੋ ਮੈਂ ਆਪਣੇ ਪਿਓ ਨਾਲ ਕੀਤਾ ਸੀ। ਕਿਹਨੂੰ ਲਾਭਾ ਦੇਵਾਂ ਮੈਂ, ਆਪਣੇ ਆਪ ਨੂੰ, ਆਪਣੇ ਪੁੱਤ ਨੂੰ? ਮੈਂ ਬੀਜੇ ਹੀ ਇਹ ਸੀ। ਮੇਰੇ ਬਾਪੂ ਨੇ ਮੈਨੂੰ ਕੁਛ ਨਹੀਂ ਕਿਹਾ, ਮੈਂ ਇਹਨੂੰ ਕੁਛ ਨਹੀਂ ਕਿਹਾ, ਪਰ ਜੋ ਅੱਖਰ ਉਹ ਲਿਖ ਗਿਆ, ਅੱਜ ਉਹਨਾਂ ਅੱਖਰਾਂ ਨੇ ਮੈਨੂੰ ਬਹੁਤ ਕੁਛ ਕਹਿਤਾ। ਸਮਝ ਮੈਨੂੰ ਆਈ ਆ, ਪਰ 40 ਸਾਲ ਬਾਅਦ ਮਾਫ਼ੀ ਮੰਗਣ ਨੂੰ ਜੀ ਕਰਦਾ, ਬਾਪੂ ਨੂੰ ਘੁੱਟ ਕੇ ਮਿਲਣ ਨੂੰ ਜੀ ਕਰਦਾ, ਉਹਦੀਆਂ ਮਿੰਨਤਾਂ ਕਰਨ ਨੂੰ ਜੀ ਕਰਦਾ, ਪਰ ਕਰ ਨਹੀਂ ਸਕਦਾ। ਅੱਜ ਉਹ ਜਿੱਥੇ ਵੀ ਹੋ, ਜੇ ਸੁਣਦਾ ਹੋ ਤਾਂ ਦਿਲੋਂ ਮਾਫ਼ੀ ਮੰਗਦਾ, ਮੈਨੂੰ ਮਾਫ਼ ਕਰ ਦੇ ਬਾਪੂ। ਜੇ ਹੋ ਸਕਿਆ ਤਾਂ ਆਪਣੀਆਂ ਬਲੈਸਿੰਗਸ ਆਪਣੇ ਪੋਤੇ ਨੂੰ ਦੇ, ਇਹਦੇ ਬੱਚੇ ਇਹਦੇ ਨਾਲ ਇਉਂ ਨਾ ਕਰਨ। ਤੁਰ ਗਏ ਤਾਂ ਸਿਰਫ ਚੇਤਾ ਕਰਵਾਉਂਦੇ ਹੁੰਦੇ ਇੱਕ ਗੱਲ ਦਾ, ਉਹ ਕਿਹੜੀ ਗੱਲ ਆ? ਜਿਹੜੇ ਤੁਰ ਜਾਂਦੇ ਆ ਉਹ ਇਹ ਚੇਤਾ ਕਰਵਾਉਂਦੇ ਆ ਵੀ ਜਿਹੋ ਜਿਹਾ ਬੀਜੋਗੇ ਨਾ, ਵੱਢਣਾ ਤਾਂ ਉਹੋ ਜਿਹਾ ਹੀ ਪੈਣਾ ਮਿੱਤਰੋ। ਹੁਣ ਅਸੀਂ ਕੀ ਬੀਜਣਾ ਇਹ ਸਾਡੇ 'ਤੇ ਨਿਰਭਰ ਕਰਦਾ।

0: ਕਹਾਣੀ ਨਾਲ ਜੁੜਨ ਲਈ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੋਨਾ ਜੀ ਵੀ ਸਾਡੇ ਨਾਲ ਹੀ ਨੇ। ਮੋਨਾ ਜੀ, ਤੁਸੀਂ ਕੁਛ ਐਡ ਕਰਨਾ ਚਾਹੁੰਦੇ ਹੋ?
1: ਬਿਲਕੁਲ ਰਾਜਵੀਰ ਜੀ, ਬਹੁਤ ਵਧੀਆ ਕਹਾਣੀ ਸੀ। ਮੈਂ ਕਹੂੰਗੀ ਕਿ ਬਹੁਤ ਹੀ ਮੀਨਿੰਗਫੁਲ, ਇੱਕ ਲੈਸਨ ਹਰੇਕ ਪਰਸਨ ਦੇ ਲਈ ਮਿਲਦਾ ਹੈਗਾ। ਡੈਫੀਨੇਟਲੀ ਇਹੀ ਚੀਜ਼ ਆ ਜਾਂਦੀ ਹੈਗੀ ਕਿ ਜੋ ਵੀ ਅਸੀਂ ਅੱਜ ਕਰ ਰਹੇ ਹੈਗੇ ਹਾਂ, ਉਸ ਤਰੀਕੇ ਦੇ ਹੀ ਰਿਜ਼ਲਟਸ ਸਾਨੂੰ ਮਿਲਣੇ ਹੈਗੇ ਆ। ਬਿਲਕੁਲ ਤੁਸੀਂ ਠੀਕ ਕਿਹਾ ਇਹਦੇ ਵਿੱਚ। ਐਂਡ ਸਪੈਸੀਫਿਕਲੀ ਮੈਂ ਤਾਂ ਇਹ ਕਹਿੰਦੀ ਹੈਗੀ ਹਾਂ ਕਿ ਸਮਟਾਈਮਸ ਇਹ ਵੀ ਕਹਿ ਸਕਦੇ ਹਾਂ ਕਿ ਕਰਮਾ ਇਸ ਦੇ ਜੋ ਸਾਨੂੰ ਅਸੀਂ ਜੋ ਕਰਦੇ ਹੈਗੇ ਹਾਂ ਉਹੀ ਅੱਗੇ ਜਾ ਕੇ ਸਾਡੇ ਸਾਹਮਣੇ ਆਉਂਦਾ। ਸੋ ਇਸੇ ਕਰਕੇ ਹਮੇਸ਼ਾ ਚੰਗੇ ਕਰਮ ਹੀ ਕਰੀਏ ਤੇ ਵੱਡਿਆਂ ਦੀ ਰਿਸਪੈਕਟ ਤੇ ਆਪਣੇ ਕਰਮ ਵਧੀਆ ਕਰਦੇ ਚਲੇ ਜਾਈਏ, ਇਹੀ ਮੇਨਲੀ ਹੈਗੀ ਆ।
0: ਜੀ ਸਰ, ਨਾਲ ਹੋਰ ਵੀ ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭੈਣ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਭੈਣ ਜੀ,
2: ਤੁਹਾਡੀ ਸਟੋਰੀ ਨੇ ਬਹੁਤ ਦਿਲ ਨੂੰ ਛੂਹਿਆ। ਮੈਂ ਡਰਾਈਵ ਕਰਦੀ ਕਰਦੀ ਰੋਈ ਜਾਂਦੀ ਆ। ਹੈਲੋ।
0: ਹਾਂਜੀ ਭੈਣ ਜੀ, ਹਾਂਜੀ। ਸੋ
2: ਹਾਂਜੀ,
0: ਬਹੁਤ ਸ਼ੁਕਰੀਆ, ਤੁਸੀਂ ਐਪਰੀਸ਼ੀਏਟ ਕੀਤਾ
2: ਬਹੁਤ। ਡੀਪ ਡੀਪਲੀ ਤੁਸੀਂ ਇਹ ਸਟੋਰੀ ਸੁਣਾਈ ਆ ਕਿ ਜਿਹੜਾ ਕਿ ਅੱਜ ਕੱਲ ਸਾਡੇ ਨਾਲ ਵੀ ਹੋ ਰਿਹਾ, ਸਾਡੇ ਖੁਦ ਨਾਲ ਵੀ ਹੋ ਰਿਹਾ।
0: ਜੀ ਬਿਲਕੁਲ ਬਿਲਕੁਲ ਭੈਣ ਜੀ, ਬਿਲਕੁਲ।
2: ਪਰਮਾਤਮਾ ਕਰੇ ਜਿਨ੍ਹਾਂ ਦੇ ਬੱਚੇ ਜਵਾਨ ਨੇ ਉਹਨਾਂ ਨੂੰ ਸਮਰਤ ਬਖਸ਼ੇ, ਜੋ ਸਾਤੋਂ ਗਲਤੀਆਂ ਹੋਈਆਂ ਤੇ ਸਾਡੇ ਬੱਚੇ ਨਾ ਅੱਗੇ ਭੁਗਤੇ।
0: ਜੀ ਸੋ ਅੱਜ ਦੀ ਕਹਾਣੀ ਸ਼ਾਇਦ ਸੁਣ ਕੇ ਕਿਸੇ ਤੇ ਅਸਰ ਜ਼ਰੂਰ ਹੋਵੇ।
2: ਮੈਂ ਤਾਂ ਜੀ ਗੱਡੀ ਥੱਲੇ ਬੈਠੀ ਹੋਈ ਸੀ ਜਦੋਂ ਤੁਹਾਡੀ ਕਹਾਣੀ ਸ਼ੁਰੂ ਹੋਈ। ਮੈਂ ਘਰ ਪਹੁੰਚਣ ਵਾਲੀ ਹਾਂ ਤੇ ਲੱਗਦਾ ਸੀ ਮੈਨੂੰ ਕਿ ਅੱਜ ਰਸਤਾ ਨਾ ਖਤਮ ਹੀ ਨਾ ਹੋਵੇ, ਮੈਂ ਤੁਹਾਡੀ ਕਹਾਣੀ ਸੁਣੀ ਜਾਵਾਂ ਤੇ ਦਿਲ ਦਾ ਭਾਰ ਹੌਲਾ ਹੋਈ ਜਾਵੇ ਮੇਰਾ।
0: ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ, ਥੈਂਕ ਯੂ। ਅਗਲੀ ਕਾਲ ਵੀ ਅਸੀਂ ਲੈ ਲਈਏ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
0: ਜੀ ਭਾਈ ਜੀ,
3: ਕਹਾਣੀ ਸੁਣ ਕੇ ਮੈਨੂੰ ਮੇਰਾ ਫਾਦਰ ਬਹੁਤ ਯਾਦ ਆਇਆ ਭਾਜੀ। ਹੁਣ ਮੇਰਾ ਬੇਟਾ ਹੈਗਾ 27-28 ਈਅਰ ਓਲਡ ਤੇ ਮਤਲਬ ਉਹ ਕਾਫੀ ਅੱਛਾ ਮੇਰੇ ਨਾਲ, ਹਰ ਵੇਲੇ ਮੇਰੇ ਨਾਲ ਕਮਿਊਨੀਕੇਟ ਕਰਦਾ। ਪਰ ਕਹਾਣੀ ਸੁਣ ਕੇ ਮੈਨੂੰ ਮੇਰੇ ਫਾਦਰ ਬਹੁਤ ਜ਼ਿਆਦਾ ਯਾਦ ਹੈ।
0: ਬਹੁਤ ਬਹੁਤ ਸ਼ੁਕਰੀਆ ਵੀਰੇ, ਤੁਸੀਂ ਕਹਾਣੀ ਦੇ ਨਾਲ ਜੁੜੇ, ਤੁਹਾਡੀ ਭਾਵੁਕਤਾ ਸੋ ਦੱਸ ਰਹੀ ਆ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਸੋ ਬਹੁਤ ਧੰਨਵਾਦ ਜੀ। ਪਰਮਾਤਮਾ ਤੁਹਾਡੇ ਬੇਟੇ ਨੂੰ ਵੀ ਤੰਦਰੁਸਤੀ ਬਖਸ਼ੇ, ਤੁਹਾਨੂੰ ਵੀ ਤੰਦਰੁਸਤੀ ਬਖਸ਼ੇ, ਤੁਹਾਡੇ ਸਾਰਿਆਂ ਦੇ ਰਿਲੇਸ਼ਨ ਬਹੁਤ ਸੋਹਣੇ ਬਣੇ ਰਹਿਣ। ਭਾਈ ਰਾਣਾ ਰਣਵੀਰ ਉਹਨਾਂ ਨੇ ਇੱਕ ਗੀਤ ਵੀ ਲਿਖਿਆ ਸੀ, ਆ ਜਾ ਬਾਪੂ ਆ ਜਾ, ਜੈਜ਼ ਵੀ ਉਹਨਾਂ ਨੇ ਗਾਇਆ ਸੀ, ਬਹੁਤ ਕਮਾਲ ਦਾ ਸੀਗਾ ਕਿ ਜਦੋਂ ਤੁਰ ਜਾਂਦੇ ਆ ਨਾ ਉਹਨਾਂ ਨੂੰ ਫਿਰ ਉਦੋਂ ਕਦਰ ਹੁੰਦੀ ਆ। ਫਿਰ ਤਸਵੀਰਾਂ ਤੋਂ ਮਾਫੀਆਂ ਮੰਗਦੇ ਫਿਰਦੇ ਹਾਂ ਯਾਰ ਅਸੀਂ, ਤਸਵੀਰਾਂ ਭਲਾ ਕਦੇ ਕਿਸੇ ਨੂੰ ਮਾਫ਼ ਕਰਦੀਆਂ ਨੇ? ਤਸਵੀਰਾਂ ਤੋਂ ਕਾਹਦੀ ਮਾਫ਼ੀ, ਜਿਉਂਦੇ ਜੀ ਮੰਗ ਲਿਆ ਕਰੋ, ਮੰਗ ਲਿਆ ਕਰੋ ਜਿਉਂਦੇ ਜੀ। ਅੱਜ ਜਿਨ੍ਹਾਂ ਦੇ ਬਾਪੂ ਹੈਗੇ ਨਾ, ਘੁੱਟ ਕੇ ਜੱਫੀ ਪਾ ਲਿਓ, ਆਈ ਲਵ ਯੂ ਕਹਿ ਦਿਓ ਬਾਪੂ ਨੂੰ, ਅੱਜ ਜਾ ਕੇ ਕਹਿ ਦਿਓ, ਸੰਗਣ ਦੀ ਲੋੜ ਨਹੀਂ ਹੁੰਦੀ ਹੈ। ਸੋ ਪਰ ਆਪ ਚੰਗੇ ਕਰਮ ਕਰ ਲਈਏ ਤਾਂ ਕਿ ਅਸੀਂ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਸਾਨੂੰ ਅੱਗੇ ਵਧਣਾ ਪੈਣਾ। ਸੋ ਸਾਡੇ ਨਾਲ ਸੰਦੀਪ ਮੰਦੇਰ ਸਾਹਿਬ ਵੀ ਆ, ਉਹ ਕਹਿੰਦਾ ਜੀ ਬਹੁਤ ਖੂਬਸੂਰਤ ਕਹਾਣੀ ਆ। ਬਾਈ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਅਤੇ ਇਹ ਵੀ ਦੱਸ ਦਈਏ ਕਿ ਪੰਦੇਰ ਸਾਹਿਬ ਐਡਮਿੰਟਨ ਦੇ ਵਿੱਚ ਜਿਹੜਾ ਸਾਡਾ ਬੰਦੇ ਬਣੋ ਬੰਦੇ ਸ਼ੋਅ ਆ ਜੀ, ਉਹ 31 ਤਰੀਕ ਨੂੰ ਹੋਣ ਜਾ ਰਿਹਾ। ਸੋ ਬਾਈ ਰਾਣਾ ਰਣਵੀਰ ਹੋਣੀ ਵੀ ਪਹੁੰਚ ਜਾਣੇ ਜੀ, ਬਹੁਤ ਵੱਡੇ ਲੈਵਲ 'ਤੇ ਤਿਆਰੀਆਂ ਉੱਥੇ ਪੰਦੇਰ ਸਾਹਿਬ ਦੀ ਟੀਮ ਆ ਜਿਹੜੀ ਉਹ ਪੂਰੀ ਕਰ ਰਹੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਬੰਦੇ ਬਣੋ ਬੰਦੇ। ਆਪੋ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰ ਦੱਸ ਦਿਓ ਕਿ 31 ਤਰੀਕ ਨੂੰ ਬੰਦੇ ਬਣੋ ਬੰਦੇ ਐਡਮਿੰਟਨ ਦੇ ਵਿੱਚ ਸ਼ੋਅ ਹੋਏਗਾ, ਉੱਥੇ ਐਡਮਿੰਟਨ ਵਾਲਿਆਂ ਦੇ ਦਰਸ਼ਨ ਕਰਾਂਗੇ ਜੀ। ਸੋ ਪੋਜ਼ਿਟਿਵ ਐਨਰਜੀ ਉਹਨਾਂ ਤੋਂ ਲਵਾਂਗੇ। ਸੋ ਥੈਂਕ ਯੂ ਵੈਰੀ ਮੱਚ। ਮੋਨਾ ਜੀ, ਤੁਸੀਂ ਜਾਂਦੇ ਜਾਂਦੇ ਕੀ ਐਡ ਕਰਨਾ ਚਾਹੁੰਦੇ ਜੀ?
1: ਬਿਲਕੁਲ ਰਾਜਵੀਰ ਜੀ, ਜਾਂਦੇ ਜਾਂਦੇ ਮੈਂ ਜਦੋਂ ਇੰਸ਼ੋਰੈਂਸ ਦੀ ਜੇ ਗੱਲ ਕਰਦੇ ਹੈਗੇ ਹਾਂ, ਡੈਫੀਨੇਟਲੀ ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿ ਜੋ ਅਸੀਂ ਯੰਗ ਏਜ ਦੇ ਵਿੱਚ ਇਸ ਟਾਈਮ ਤੇ ਆਪਣੇ ਲਈ ਕੋਈ ਵੀ ਸੇਵਿੰਗਸ ਕਰ ਰਹੇ ਹੈਗੇ ਆਪਣੀ ਓਲਡ ਏਜਿਸ ਦੇ ਵਾਸਤੇ, ਕਾਫੀ ਵਾਰ ਅਸੀਂ ਦੇਖਦੇ ਹੈਗੇ ਹਾਂ ਅਸੀਂ ਅੱਜ ਦੀ ਡੇਟ ਦੇ ਵਿੱਚ ਜੋ ਅਸੀਂ ਇਨਕਮ ਅਰਨ ਕੀਤੀ ਉਹਨੇ ਹੀ ਖਰਚੇ ਕਰ ਲਏ, ਉਸੇ ਤਰੀਕੇ ਦੇ ਨਾਲ ਆਪਣੀਆਂ ਫੈਸਿਲਿਟੀਜ਼ ਵਧਾ ਲਿੱਤੀਆਂ, ਉਸੇ ਤਰੀਕੇ ਦੇ ਨਾਲ ਅਸੀਂ ਆਪਣਾ ਲਿਵਿੰਗ ਸਟੈਂਡਰਡ ਵਧਾ ਲਿੱਤਾ ਤੇ ਸਾਡੀ ਇਨਕਮ ਜਿਹੜੀ ਵੀ ਆਉਂਦੀ ਹੈਗੀ ਇਸੇ ਤਰੀਕੇ ਦੇ ਨਾਲ ਖਰਚ ਹੋਈ ਜਾਂਦੀ ਹੈ। ਸੋ ਈਵਨ ਦੋ ਹਾਈ ਇਨਕਮ ਹੋਣ ਦੇ ਬਾਵਜੂਦ ਕਾਫੀ ਵਾਰ ਦੇਖਣ ਦੇ ਵਿੱਚ ਆਉਂਦਾ ਹੈਗਾ ਕਿ ਕਾਫੀ ਵਾਰ ਫੈਮਿਲੀਜ਼ ਦੇ ਵੱਲੋਂ ਸੁਣਨ ਦੀ ਗੱਲ ਆਉਂਦੀ ਹੈਗੀ ਹੈ ਕਿ ਸੇਵਿੰਗਸ ਨਹੀਂ ਪ੍ਰੋਪਰ ਹੋ ਪਾਉਂਦੀਆਂ। ਸੇਵਿੰਗਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਮੈਂ ਕਹੂੰਗੀ ਕਿ ਉਸ ਟਾਈਮ ਤੇ ਜ਼ਿਆਦਾ ਜ਼ਰੂਰੀ ਹੈ ਜਦੋਂ ਅਸੀਂ 20s, 30s ਦੇ ਵਿੱਚ ਹੈਗੇ ਹਾਂ, 40s ਦੇ ਵਿੱਚ ਹੈਗੇ ਹਾਂ, ਤਾਂ ਕਿ ਉਹ ਸੇਵਿੰਗਸ ਗਰੋ ਕਰ ਸਕਣ ਜਦੋਂ ਅਸੀਂ ਰਿਟਾਇਰ ਹੋਣਾ ਹੈਗਾ। ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਅਸੀਂ ਓਲਡਰ ਏਜਿਸ ਦੇ ਵਿੱਚ ਜਾਣਾ, 65-70s ਤੇ ਪਹੁੰਚਣਾ ਹੈਗਾ, ਉਸ ਟਾਈਮ ਤੇ

0: ਸਾਡੇ ਕੋਲ ਕੁਝ ਨਾ ਕੁਝ ਲਿਕੁਇਡ ਸੇਵਿੰਗਸ ਜ਼ਰੂਰ ਹੋਣ, ਕਿਉਂਕਿ ਅਸੀਂ ਜੇ ਸੋਚਦੇ ਹਾਂ ਕਿ ਅਸੀਂ ਘਰ ਪੇ ਆਫ ਕਰਨ ਦੇ ਵਿੱਚ ਹੀ ਲੱਗੇ ਹੋਏ ਹੈਗੇ ਆ, ਨੋ ਡਾਊਟ ਕਿ ਉਹ ਵੀ ਵਧੀਆ ਚੀਜ਼ ਹੁੰਦੀ ਹੈ, ਪਰ ਸਾਡੇ ਕੋਲ ਡਿਫਰੈਂਟ ਡਿਫਰੈਂਟ ਆਪਸ਼ਨਸ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਕਿ ਉਸ ਟਾਈਮ 'ਤੇ ਜੇ ਸਾਡੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਲਿਕੁਇਡ ਮਨੀ ਦੀ ਜ਼ਰੂਰਤ ਪੈਂਦੀ ਹੈਗੀ ਤਾਂ ਸਾਡੇ ਕੋਲ ਅਵੇਲੇਬਿਲਟੀ ਡਿਫਰੈਂਟ ਡਿਫਰੈਂਟ ਆਪਸ਼ਨਸ ਹੋਣ। ਸੋ ਇਸੇ ਤਰੀਕੇ ਦੀ ਸੇਵਿੰਗਸ ਦੀ ਮੈਂ ਗੱਲ ਕਰੂੰਗੀ ਕਿ ਜਦੋਂ ਅਸੀਂ ਅੱਜ ਦੀ ਡੇਟ ਦੇ ਵਿੱਚ ਗੱਲ ਕਰਦੇ ਹਾਂ ਸੇਵਿੰਗਸ ਦੀ, ਤਾਂ ਸਭ ਨਾਲੋਂ ਪਹਿਲਾਂ ਮਾਈਂਡ ਦੇ ਵਿੱਚ ਆਉਂਦਾ ਕਿ ਸੇਵਿੰਗਸ ਟੂਲ, RRSP ਕਰ ਲਈ ਅਸੀਂ ਆਪਣੀ ਰਿਟਾਇਰਮੈਂਟ ਸੇਵਿੰਗਸ ਪਲਾਨ, TFSA ਕਰ ਲਈਏ। ਸੋ ਉਸ ਟਾਈਮ ਤੇ ਪਰ ਇੱਕ ਚੀਜ਼ ਦਾ ਜ਼ਰੂਰ ਕੁਐਸਚਨ ਆ ਜਾਂਦਾ ਕਿ ਕੰਟਰੀਬਿਊਸ਼ਨ ਰੂਮ, ਹਮੇਸ਼ਾ ਉਹਨਾਂ ਟੂਲਸ ਦੇ ਵਿੱਚ ਕੰਟਰੀਬਿਊਸ਼ਨ ਰੂਮ ਦੀ ਲਿਮਿਟੇਸ਼ਨ ਜ਼ਰੂਰ ਹੁੰਦੀ ਹੈ ਕਿ ਇੰਨੀ ਅਮਾਊਂਟ ਤੱਕ ਹੀ ਅਸੀਂ ਪਾ ਸਕਦੇ, ਉਸ ਤੋਂ ਜ਼ਿਆਦਾ ਨਹੀਂ ਜਾ ਸਕਦੇ। ਪਰ ਇਸ ਦੇ ਨਾਲ ਨਾਲ ਜੇ ਅਸੀਂ ਇੱਦਾਂ ਦੀ ਇੱਕ ਪੋਲਿਸੀਜ਼ ਦੇ ਵਿੱਚ ਜਾਈਏ ਜਿਹੜੀਆਂ ਕਿ ਲਾਈਫ ਇੰਸ਼ੋਰੈਂਸ ਪੋਲਿਸੀਜ਼ ਦੀ ਗੱਲ ਕਰੀਏ ਕਿ ਜਿਹਦੇ ਵਿੱਚ ਸਾਡੇ ਕੋਲ ਪ੍ਰੋਟੈਕਸ਼ਨ ਵੀ ਹੋਊਗੀ, ਨਾਲ ਦੀ ਨਾਲ ਸੇਵਿੰਗਸ ਵੀ ਹੋਏਗੀ, ਨਾਲ ਦੀ ਨਾਲ ਇਹ ਵੀ ਚੀਜ਼ ਹੈ ਕਿ ਜੋ ਵੀ ਅਸੀਂ ਸੇਵਿੰਗਸ ਕਰ ਰਹੇ ਹੈਗੇ ਹਾਂ ਉਹਦੇ ਵਿੱਚ ਸਾਨੂੰ ਗਰੋਥ ਮਿਲਣੀ ਹੈਗੀ ਹੈ। ਜਿੱਦਾਂ ਜਿੱਦਾਂ ਟਾਈਮ ਨਿਕਲ ਰਿਹਾ ਉਹ ਸੇਵਿੰਗਸ ਗਰੋ ਵੀ ਹੁੰਦੀਆਂ ਜਾਣਗੀਆਂ, ਨਾਲ ਦੀ ਨਾਲ ਸਾਨੂੰ ਇੱਕ ਪੀਸ ਆਫ ਮਾਈਂਡ ਹੈਗਾ ਕਿ ਜਿਹੜੀ ਵੀ ਸਾਡੀ ਪੋਲਿਸੀ ਚੱਲ ਰਹੀ ਹੈ ਇਸ ਪੋਲਿਸੀ ਦਾ ਪ੍ਰੀਮੀਅਮ ਜਿਹੜਾ ਵੀ, ਚਾਹੇ ਅਸੀਂ 10 ਸਾਲ 15 ਸਾਲ 20 ਸਾਲ ਜਿੰਨਾ ਟਾਈਮ ਫਰੇਮ ਅਸੀਂ ਚੂਜ਼ ਕੀਤਾ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਵੀ ਸਾਡੀ ਸਾਰੀ ਉਮਰ ਚੱਲਣੀ ਹੈ। ਸੋ ਇਸ ਤਰੀਕੇ ਦੀ ਪਲੈਨਿੰਗ ਜ਼ਰੂਰ ਹੋਣੀ ਚਾਹੀਦੀ ਹੈ, ਐਂਡ ਉਹ ਵੀ ਅਰਲੀ ਏਜਿਸ ਦੇ ਵਿੱਚ ਹੋਵੇ ਤਾਂ ਜ਼ਿਆਦਾ ਤੁਹਾਨੂੰ ਬੈਨੀਫਿਸ਼ੀਅਲ ਰਹਿੰਦੀ ਹੈ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ ਕਿ ਜੇ ਤੁਸੀਂ ਵੀ ਇਸ ਟਾਈਮ 'ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੇ ਰਿਲੇਟਿਡ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੈਗੇ ਹੋ, ਚਾਹੇ ਆਪਣੇ ਲਈ, ਬੱਚਿਆਂ ਦੇ ਲਈ, ਕਿਸੇ ਵੀ ਤਰ੍ਹਾਂ ਦਾ ਇੱਦਾਂ ਦਾ ਸੇਵਿੰਗਸ ਟੂਲ ਯੂਜ਼ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਤੁਹਾਨੂੰ ਗਰੋਥ ਦੇ ਨਾਲ ਨਾਲ ਪ੍ਰੋਟੈਕਸ਼ਨ ਵੀ ਮਿਲੇ, ਚਾਹੇ ਉਹ ਤੁਸੀਂ ਆਪਣੀ ਪਰਸਨਲ ਪੋਲਿਸੀ ਦੀ ਗੱਲ ਕਰੀਏ, ਕਾਰਪੋਰੇਟ ਓਨਡ ਪੋਲਿਸੀ ਦੀ ਗੱਲ ਕਰੀਏ। ਬਹੁਤ ਵਾਰ ਕਾਰਪੋਰੇਸ਼ਨ ਦੇ ਵਿੱਚ ਆਪਾਂ ਸੋਚਦੇ ਹਾਂ ਕਿ ਸਾਨੂੰ ਜਸਟ 12% ਹੀ ਟੈਕਸ ਪੈ ਰਿਹਾ ਹੈਗਾ, ਕੋਈ ਜ਼ਿਆਦਾ ਟੈਕਸੇਸ਼ਨ ਨਹੀਂ ਹੈ, ਪਰ ਉੱਥੇ ਜਿਹੜੀ ਰਿਟੇਨ ਅਰਨਿੰਗ ਜੁੜ ਰਹੀ ਹੈਗੀ ਆ, ਅਸੀਂ ਉਸਨੂੰ ਕਿਸ ਤਰੀਕੇ ਦੇ ਨਾਲ ਬਾਹਰ ਕੱਢਣਾ, ਕਿਉਂਕਿ ਓਬਵੀਅਸਲੀ ਜਦੋਂ ਉਸਨੂੰ ਅਸੀਂ ਯੂਜ਼ ਕਰਾਂਗੇ ਆਪਣੀ ਇਨਕਮ ਦੇ ਲਈ ਤਾਂ ਉਸ ਟਾਈਮ 'ਤੇ ਸਾਨੂੰ ਟੈਕਸੇਸ਼ਨ ਪੈਣਾ ਹੀ ਪੈਣਾ। ਸੋ ਪਰ ਇਸ ਤਰੀਕੇ ਦੇ ਆਪਸ਼ਨਸ ਅਵੇਲੇਬਲ ਹੁੰਦੀਆਂ ਨੇ, ਇਸ ਤਰੀਕੇ ਦੇ ਟੂਲਸ ਅਵੇਲੇਬਲ ਹੁੰਦੇ ਨੇ ਜਿਹਦੇ ਵਿੱਚ ਕਿ ਨਾ ਦੇ ਬਰਾਬਰ ਤੁਹਾਨੂੰ ਟੈਕਸ ਪਊਗਾ। ਸੋ ਉਹਦੇ ਲਈ ਜ਼ਰੂਰ ਡਿਟੇਲ ਵਿੱਚ ਗੱਲ ਕਰਨ ਲਈ, ਚਾਹੇ ਕਾਰਪੋਰੇਟ ਓਨਡ ਪੋਲਿਸੀਜ਼, ਪਰਸਨਲ ਪੋਲਿਸੀਜ਼, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਬਾਰੇ, ਜਾਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ, ਅਸਟੇਟ ਪਲੈਨਿੰਗ ਦੇ ਬਾਰੇ ਕੋਈ ਵੀ ਡਿਟੇਲ 'ਚ ਗੱਲ ਕਰਨਾ ਚਾਹੁੰਦੇ ਹੋ, ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਜੀ, 9280 ਗੋਰਵੇ ਡਰਾਈਵ, ਯੂਨਿਟ C110, ਤਾਂ ਕਿ ਤੁਹਾਡੀ ਪੋਲਿਸੀਜ਼ ਜੋ ਚੱਲ ਵੀ ਰਹੀਆਂ ਉਹਨਾਂ ਨੂੰ ਰਿਵਿਊ ਕਰਕੇ ਤੁਹਾਨੂੰ ਪ੍ਰੋਪਰ ਪਲੈਨਿੰਗ ਪ੍ਰੋਵਾਈਡ ਕੀਤੀ ਜਾਵੇ ਅਤੇ ਐਡਵਾਈਸ ਕੀਤਾ ਜਾਵੇ। ਸੋ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਰਾਜ,
1: ਬਹੁਤ ਬਹੁਤ ਧੰਨਵਾਦ ਮੋਨਾ ਜੀ, ਥੈਂਕ ਯੂ ਵੈਰੀ ਮੱਚ। ਲਓ ਜੀ ਲਾਈਵ ਔਨ ਲੋਕੇਸ਼ਨ ਜਿਹੜਾ ਸਾਡਾ ਹੋਣਾ ਇਸ ਫਰਾਈਡੇ ਵਾਲੇ ਦਿਨ, ਸੁਖਬਾਈ ਜੀ ਆ ਗਏ ਆ। ਸੁਖ ਜੀ ਜੀ ਆਇਆਂ ਨੂੰ ਵੈਲਕਮ,
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਵਪਾਰ ਸਰ। ਬਿਲਕੁਲ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਫਰਾਈਡੇ ਵਾਲੇ ਦਿਨ, ਤੇ ਜਿੰਨੇ ਵੀ ਲਿਸਨਰ ਸਾਡੇ ਨੇ ਇਸ ਟਾਈਮ ਜੁੜੇ ਹੋਏ ਨੇ, ਫਰਨੀਚਰ ਦੀ ਕੋਈ ਬਾਈਕਾਂ ਨਹੀਂ ਚਾਹੁੰਦੇ ਤੇ ਫਰਾਈਡੇ ਵਾਲਾ ਦਿਨ ਮਿਸ ਨਾ ਕਰਿਓ, ਵੱਡੀ ਸੇਵਿੰਗ ਤੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰਨਗੇ। 86 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ, ਤੁਸੀਂ ਪਰਿਵਾਰਾਂ ਨੇ ਯਾਦ ਰੱਖਣਾ। ਤੇ ਬੋਪਰਾ ਰਾਮ ਸਾਹਿਬ, ਮੈਂ ਇੱਕ ਡੀਲ ਦੇਣਾ ਪਰਿਵਾਰਾਂ ਨੂੰ ਜਿਨ੍ਹਾਂ ਨੇ ਸੋਲਿਡ ਵੁੱਡ ਦਾ ਕੌਫੀ ਟੇਬਲ ਲੈਣਾ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕੌਫੀ ਟੇਬਲ, ਜਿਹਦੀ ਰੈਗੂਲਰ ਕੀਮਤ $400-500 ਸੀ। ਫਰਾਈਡੇ ਵਾਲੇ ਦਿਨ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਪਹਿਲੇ 5 ਪਰਿਵਾਰ ਜਿਹੜੇ ਪਹੁੰਚਣਗੇ, ਸੋਲਿਡ ਵੁੱਡ ਦਾ ਕੌਫੀ ਟੇਬਲ ਸਿਰਫ $99 ਦਾ, $99 ਦੇ ਵਿੱਚ ਕੌਫੀ ਟੇਬਲ ਮਿਲੂਗਾ, ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਫ੍ਰੀ ਫ੍ਰੀ। ਸੋਲਿਡ ਵੁੱਡ ਦਾ ਕੌਫੀ ਟੇਬਲ $99 ਦਾ, ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਮਿਲਣੇ, ਮਿਲਣੇ ਕਿੱਥੋਂ ਆ, 6085 ਟੋਮਕਨ ਰੋਡ, 6685 ਟੋਮਕਨ ਰੋਡ ਬਪਾਰਾ ਸਾਹਿਬ।
1: ਬਾਜੀ ਆਉਣਾ ਨਾ ਭੁੱਲਿਓ, ਟੋਮਕਨ ਰੋਡ ਤੇ ਇੱਕ ਵਾਰ ਆ ਜਾਇਓ ਤੇ ਧੜਾ ਧੜ ਤੁਸੀਂ ਦੇਖਿਓ ਡੀਲ ਤੇ ਡੀਲੇ ਤਾਂ ਹਜੇ ਥੋੜੀਆਂ ਜਿਹੀਆਂ ਦੱਸੀਆਂ ਨੇ। ਉੱਥੇ ਜਦੋਂ ਆਓਗੇ 6085 ਟੋਮਕਨ ਰੋਡ ਤੇ ਤਾਂ ਤੁਹਾਨੂੰ ਕਮਾਲ ਦੀਆਂ ਡੀਲਸ ਨੇ ਜਿਹੜੀਆਂ, ਹੋਰ ਵੀ ਬਹੁਤ ਸਾਰੀਆਂ ਮਿਲਣਗੀਆਂ। ਤੇ ਜਿਹੜੇ ਜੇ ਤੁਸੀਂ ਇਹਨਾਂ ਨੇ ਜਿਹੜੀਆਂ ਦੱਸੀਆਂ ਉਹ ਤੋਂ ਬਿਨਾਂ ਵੀ ਕੋਈ ਸਮਾਨ ਲੈਣਾ ਹੋਇਆ ਉਹ 'ਤੇ ਵੀ ਸਪੈਸ਼ਲ ਡਿਸਕਾਊਂਟ ਲਵਾ ਕੇ ਦੇਵਾਂਗੇ। ਕਈ ਚੀਜ਼ਾਂ ਤਾਂ 70% ਤੱਕ ਡਿਸਕਾਊਂਟ ਆ ਜਿਹੜਾ ਉਹ ਤੁਹਾਨੂੰ ਦਵਾਵਾਂਗੇ। ਬਸ ਆਉਣਾ ਕਿੱਥੇ ਆ, 6085 ਟੋਮਕਨ ਰੋਡ 'ਤੇ। ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ,
2: ਥੈਂਕ ਯੂ ਭਾਜੀ।

ਸਵੀਟ ਮਹਿਲ ਤੇ ਜਾਣਾ ਤੁਸੀਂ ਬਿਲਕੁਲ ਨਾ ਜੀ ਭੁੱਲਿਓ। ਸਵੀਟ ਮਹਿਲ ਤੇ ਸਰੋਂ ਦਾ ਸਾਗ, ਮੱਕੀ ਦੀ ਰੋਟੀ ਤੇ ਲੱਸੀ ਦਾ ਗਲਾਸ। ਸਪੈਸ਼ਲ ਸਪੈਸ਼ਲ ਸਪੈਸ਼ਲ ਮੰਗਲਵਾਰ ਵਾਲੇ ਦਿਨ ਹੁੰਦਾ ਸਪੈਸ਼ਲ ਸਵੀਟ ਮਹਿਲ ਤੇ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਓ। ਸਵੀਟ ਮਹਿਲ ਤੇ ਸਰੋਂ ਦਾ ਸਾਗ ਗੰਦਰਾਂ ਵਾਲਾ ਤਾਜ਼ਾ ਸਾਗ ਆ ਜਿਹੜਾ ਉਹ ਬਣਿਆ ਹੁੰਦਾ, ਸੋ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਉਣਾ ਸਵੀਟ ਸਵੀਟ ਸਵੀਟ ਮਹਿਲ ਤੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਜਿੱਥੇ ਸਾਡੇ ਬਹੁਤ ਸਾਰੇ ਜਿਹੜੇ ਸਪੋਂਸਰ ਨੇ ਅਤੇ ਨਾਲ ਦੀ ਨਾਲ ਉਹਨਾਂ ਦਾ ਧੰਨਵਾਦ, ਅਤੇ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਸੁਨੇਹਾ ਤੁਹਾਨੂੰ ਦੇ ਦੇਵਾਂ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਜੇਕਰ ਤੁਸੀਂ ਕੋਈ ਡਿਸਪੋਜ਼ੇਬਲ ਲੈ ਕੇ ਆਉਣੇ ਚਾਹੁੰਦੇ ਹੋ ਤਾਂ ਤੁਸੀਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਜਾਣਾ ਭਾਜੀ। ਕੈਸ਼ ਐਂਡ ਕੈਰੀ 'ਤੇ ਤੁਹਾਨੂੰ ਪਤਾ ਹੀ ਹੈ ਸਾਰਾ ਹੀ ਸਮਾਨ ਮਿਲ ਜਾਂਦਾ। ਕੋਈ ਜਿਹੜੀਆਂ ਤੁਸੀਂ ਕਾਰਾਂ ਦੀ ਕਲੀਨਿੰਗ ਕਰਦੇ ਹੋ, ਡਿਟੇਲਿੰਗ ਦਾ ਕੰਮ ਆ, ਜਾਂ ਤੁਸੀਂ ਦਾਲਾਂ ਦੀਆਂ ਵੱਡੀਆਂ ਪੈਕਿੰਗ ਲੈ ਕੇ ਆਉਣੀ ਚਾਹੁੰਦੇ ਹੋ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਇੱਕ ਗੇੜਾ ਤੁਸੀਂ ਜ਼ਰੂਰ ਮਾਰ ਰਹੇ ਹੋ। ਉੱਥੋਂ ਕਾਫੀ ਤੁਹਾਨੂੰ ਜਿਹੜੀ ਸੇਵਿੰਗ ਹੋ ਜਾਣੀ ਆ। DLK ਸੈਪਟਿਕ ਸਰਵਿਸ ਵਾਲੇ, ਇਹ ਸੈਪਟਿਕ ਟੈਂਕ ਜੇ ਤੁਸੀਂ ਕੋਈ ਲਗਵਾਉਣਾ ਚਾਹੁੰਦੇ ਹੋ ਤਾਂ 905-584-2261 DLK ਸੈਪਟਿਕ ਸਰਵਿਸ ਤੋਂ ਸਪੋਂਸਰ ਕੀਤਾ ਗਿਆ ਜੀ। ਅਤੇ ਯੂਨੀ ਗਲੋਬਲ ਬਾਈ ਜੀ, ਯੂਨੀ ਗਲੋਬਲ ਵਾਲੇ ਸਪੈਸ਼ਲੀ ਤੌਰ 'ਤੇ ਨਾਗਪਾਲ ਸਾਹਿਬ ਕੱਲ੍ਹ ਵੀ ਦੱਸ ਕੇ ਗਏ ਸੀਗੇ ਕਿ ਜੇਕਰ ਤੁਸੀਂ 70,000 ਤੋਂ ਘੱਟ ਇਨਕਮ 2024 ਦੀ ਪੇ ਸ਼ੋਅ ਕੀਤੀ ਹੋਈ ਆ ਤਾਂ ਤੁਸੀਂ ਚਾਹੇ PR ਹੋ ਜਾਂ ਸਿਟੀਜ਼ਨ ਹੋ ਤਾਂ ਤੁਸੀਂ ਸਪੈਸ਼ਲੀ ਤੌਰ 'ਤੇ ਇਹ ਗ੍ਰਾਂਟ ਐਂਡ ਲੋਨ ਦੇ ਹੱਕਦਾਰ ਹੋ ਸਕਦੇ ਹੋ। ਜਿਹੜੀ ਤੁਸੀਂ ਤੁਹਾਡੇ ਕੋਲ ਸਿਰਫ 10ਵੀਂ ਜਾਂ 12ਵੀਂ ਦਾ ਸਰਟੀਫਿਕੇਟ ਹੈਗਾ, ਤੁਹਾਡਾ ਸਰਟੀਫਿਕੇਟ ਜਿਹੜਾ ਮੈਰਿਜ ਸਰਟੀਫਿਕੇਟ ਉਹ ਚਾਹੀਦਾ, ਬੱਚਿਆਂ ਦੇ ਬਰਥ ਸਰਟੀਫਿਕੇਟ ਚਾਹੀਦੇ ਆ, ਨਾ ਕ੍ਰੈਡਿਟ ਚੈੱਕ ਹੋਣਾ ਅਤੇ ਨਾ ਕ੍ਰੈਡਿਟ ਹਿਸਟਰੀ ਚੈੱਕ ਹੋਣੀ ਆ। ਸੋ ਤੁਹਾਨੂੰ ਗ੍ਰਾਂਟ ਆ ਜਿਹੜੀ ਤੁਹਾਡੀ ਫੈਮਿਲੀ 'ਤੇ ਡਿਪੈਂਡ ਕਰਦਾ ਕਿ ਉਹ ਦੋ ਬੰਦੇ ਤੁਸੀਂ ਫੈਮਿਲੀ 'ਚ ਚਾਰ ਹੋ ਜਾਂ ਪੰਜ ਹੋ, ਜਿੰਨੀ ਫੈਮਿਲੀ ਵੱਡੀ ਆ ਇਨਕਮ ਘੱਟ ਆ ਉਨੀ ਗ੍ਰਾਂਟ 'ਤੇ ਜਿਹੜਾ ਲੋਨ ਆ ਉਹ ਤੁਹਾਨੂੰ ਜ਼ਿਆਦਾ ਮਿਲ ਸਕਦਾ। ਤੁਸੀਂ ਯੂਨੀ ਗਲੋਬਲ 'ਤੇ ਸੰਪਰਕ ਕਰ ਲੈਣਾ 437-264-3175 'ਤੇ ਤੁਸੀਂ ਕਾਲ ਕਰਕੇ ਬਾਈ ਜੀ ਪਤਾ ਕਰ ਲਿਓ। ਬਹੁਤ ਸਾਰੇ ਲੋਕ ਨੇ ਜਿਹੜੇ ਆਲਰੇਡੀ ਲਾਹਾ ਲੈ ਲਿਆ, ਜਿਨ੍ਹਾਂ ਦੇ ਗ੍ਰਾਂਟ ਵੀ ਆਲਰੇਡੀ ਆ ਗਈਆਂ ਨੇ। ਸੋ ਔਨਲਾਈਨ ਜਿੱਥੇ ਜਿੱਥੇ ਬੈਠੇ ਹੋ ਤੁਸੀਂ, ਔਨਲਾਈਨ ਤੁਸੀਂ ਅੰਟਾਰੀਓ ਦੇ ਵਿੱਚ ਕਿਤੇ ਵੀ ਬੈਠੇ ਹੋ ਤਾਂ ਔਨਲਾਈਨ ਇਹ ਕੋਰਸ 3 ਘੰਟੇ ਦੀ ਸ਼ਾਮ ਨੂੰ ਕਲਾਸ ਤੁਸੀਂ ਲਾਉਣੀ ਆ ਔਨਲਾਈਨ। ਕਈ ਤਾਂ ਸੈਲਫ ਸਟੱਡੀ ਵਾਲੇ ਵੀ ਹੈਗੇ ਵੀ ਤੁਸੀਂ ਉੱਥੇ, ਉਹ ਕਹਿੰਦੇ ਆਪ ਹੀ ਪੜ੍ਹਨਾ ਬਸ, ਕੋਈ ਪੇਪਰ ਨਹੀਂ, ਕੋਈ ਐਗਜ਼ਾਮ ਨਹੀਂ, ਕੋਈ ਫੇਲ ਹੋਣ ਦਾ ਚੱਕਰ ਨਹੀਂ, ਸਿਰਫ ਅਸਾਈਨਮੈਂਟ ਨੇ ਜਿਹੜੀਆਂ ਉਹ ਤੁਸੀਂ ਉਹਨਾਂ ਨੂੰ ਦੇਣੀਆਂ ਨੇ। ਸੋ ਤੁਸੀਂ 40-50-60-70-80-90,000 ਲੱਖ ਡਾਲਰ ਵੀ ਕਈਆਂ ਨੂੰ ਆਇਆ ਹਸਬੈਂਡ ਵਾਈਫ ਨੂੰ, ਤਾਂ ਤੁਸੀਂ ਵੀ ਇਹਦੇ ਹੱਕਦਾਰ ਬਣ ਸਕਦੇ ਹੋ। ਅਗਸਤ ਮਹੀਨੇ ਤੋਂ ਇਹ ਰੂਲ ਚੇਂਜ ਹੋ ਜਾਣੇ ਆ। ਉਹ ਤੋਂ ਪਹਿਲਾਂ ਤੁਸੀਂ 437-264-3175 'ਤੇ ਹੁਣੇ ਕਾਲ ਕਰਕੇ ਆਪਣੀ ਅਸੈਸਮੈਂਟ ਕਰਵਾ ਸਕਦੇ ਹੋ। 437-264-3175, ਇਹਨਾਂ ਦੀ ਆਪਣੀ ਫੀਸ ਸਿਰਫ 199 ਆ, ਉਹ ਵੀ ਤੁਹਾਡੇ ਵਿੱਚ ਅਕਾਊਂਟ 'ਚ ਪੈਸੇ ਆਉਣ ਤੋਂ ਬਾਅਦ। 437-264-3175 ਦਿਓ ਜਾਂ ਤੁਹਾਨੂੰ ਸੁਣੋਗੇ ਦੇਸ਼ ਪ੍ਰਦੇਸ਼।

32 55 80 ਤੇ 98 81 ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ ਕਾਊਂਟਿੰਗ ਨਹੀਂ ਇਹ ਤੇ 32 55 80 ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ ਹੀ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ,
4: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪਰਦੇਸ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪਰਦੇਸ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 4 ਸ਼ਾਮ ਦੇ 4 ਵਜੇ ਤੱਕ ਦੇਸ਼ ਪਰਦੇਸ ਨਾਲ ਸਾਂਝ ਪਾਉਂਦੇ ਹੋ। ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, 416-725-2551। ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 days a week ਤੁਹਾਡੇ ਅੰਗ ਸੰਗ। ਚਲੋ AM 530
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
7: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
9: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509,
9: ਔਰ ਵਿਜ਼ਿਟ insuranceforyou.ca।
3: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-238-7011, 905-239-7711। ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਕਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੁੱਧਵਾਰ ਦਾ ਦਿਨ ਹੈ ਅਤੇ 27 ਮਈ ਅੱਜ ਹੋ ਚੁੱਕੀ ਹੈ। 3:07 ਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ। ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਬਟ ਮੇਰਾ ਅਤੇ ਤੁਹਾਡਾ ਸਾਥ ਰਹੇਗਾ ਪੂਰਾ 1 ਘੰਟਾ, ਯਾਨੀ ਕਿ 4 ਵਜੇ ਤੱਕ। ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਆਉਣਗੇ ਅਤੇ ਤੁਹਾਨੂੰ ਕੈਨੇਡੀਅਨ ਨਿਊਜ਼ ਦੇ ਨਾਲ ਪੂਰਾ ਅਪਡੇਟ ਕਰ ਦੇਣਗੇ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਸਟੂਡੀਓ ਦਾ ਨੰਬਰ ਜਿੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ 1 ਘੰਟੇ ਦੇ ਲਈ। ਬਟ ਪ੍ਰੋਗਰਾਮ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਆਪਣੀ ਸਾਂਝ ਪਾਓ, ਪੂਰੇ 3 ਘੰਟੇ ਦਾ ਤੁਹਾਡਾ ਸਾਡਾ ਸਾਥ ਹੈ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਸਟੂਡੀਓ ਦਾ ਨੰਬਰ 905-564-6444, 905-564-6444 ਦੇ ਉੱਪਰ ਤੁਹਾਡੀ ਅਤੇ ਸਾਡੀ ਗੱਲਬਾਤ ਹੁੰਦੀ ਹੈ ਜਦੋਂ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ। ਇਸ ਤੋਂ ਇਲਾਵਾ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਹੀ ਸੁਣਨਾ ਚਾਹੁੰਦੇ ਹੋ ਤਾਂ ਇੱਕ ਡਿਫਰੈਂਟ ਨੰਬਰ ਹੈ, ਉਹਨੂੰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ। ਸਿਰਫ ਸੁਣਨ ਦੇ ਲਈ ਨੰਬਰ ਹੁੰਦਾ ਹੈ 416-4007-2040 ਦੇ ਉੱਪਰ ਤੁਸੀਂ ਕਾਲ ਕਰਕੇ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ, ਜਾਂ ਤੁਸੀਂ ਵੈਬਸਾਈਟ 'ਤੇ ਵਿਜ਼ਿਟ ਕਰੋ www.desprdeshtv.com ਜਾਂ ਫਿਰ www.desprdeshradio.com। ਇੱਥੇ ਜਾ ਕੇ ਵੀ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਪਾ ਸਕਦੇ ਹੋ। ਜੇ ਤੁਹਾਡੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਸਕਦੇ ਹੋ ਅਤੇ ਤੁਸੀਂ ਮੇਰੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰਾ 1 ਘੰਟਾ। ਅਦਰਵਾਈਜ਼ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਤੁਹਾਡੇ ਲਈ ਐਵਰੀ ਡੇ 3 ਘੰਟੇ ਦੇ ਲਈ ਆਉਂਦਾ ਆ ਅਤੇ ਤੁਸੀਂ 6 ਵਜੇ ਤੱਕ ਸਾਡੇ ਨਾਲ ਜੁੜ ਕੇ ਰਹਿਣਾ ਅੱਜ ਵੀ। ਅਤੇ ਐਵਰੀ ਡੇ ਤੁਹਾਡੇ ਲਈ ਪ੍ਰੋਗਰਾਮ 3 ਤੋਂ 6 ਐਵਰੀ ਡੇ ਤੁਹਾਡੇ ਲਈ ਹੁੰਦੇ ਨੇ, ਮੰਡੇ ਟੂ ਫਰਾਈਡੇ ਐਂਡ ਸੈਟਰਡੇ 1 ਤੋਂ 4। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਬਹੁਤ ਹੀ ਖੂਬਸੂਰਤ ਜਿਹਾ ਦਿਨ ਹੈ, 25 ਡਿਗਰੀ ਸੈਲਸੀਅਸ ਟੈਂਪਰੇਚਰ ਚੱਲ ਰਿਹਾ ਬ੍ਰੈਂਪਟਨ ਦੇ ਵਿੱਚ। ਅਤੇ ਗੱਲਾਂ ਬਾਤਾਂ ਅਸੀਂ ਕਰਾਂਗੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ, ਅਤੇ ਅੱਜ ਸਾਡੇ ਮਹਿਮਾਨ ਵੀ ਹੁੰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ, ਉਹਨਾਂ ਦੇ ਨਾਲ ਵੀ ਅੱਗੇ ਜਾ ਕੇ ਗੱਲਾਂ ਬਾਤਾਂ ਕਰਾਂਗੇ, ਕੁਛ ਇੰਸ਼ੋਰੈਂਸ ਦੇ ਰਿਲੇਟਡ ਉਹਨਾਂ ਤੋਂ ਵੀ ਟਿਪਸ ਲਵਾਂਗੇ। ਬਟ ਫਿਲਹਾਲ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਵਾਹਿਗੁਰੂ ਦਾ ਆਸਰਾ ਲੈਂਦੇ ਹਾਂ ਅਤੇ ਆਪਾਂ ਭਾਈ ਗੁਰੂ ਕਿਰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਸਰਵਣ ਕਰਦੇ ਹਾਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। 3:14 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ, ਤੇ ਉਮੀਦ ਹੈ ਕਿ ਸਾਰਿਆਂ ਦਾ ਇਹ ਦਿਨ ਬੜਾ ਵਧੀਆ ਨਿਕਲ ਰਿਹਾ ਹੋਏਗਾ। ਸਟੂਡੀਓ ਦਾ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਕਿਸੇ ਨੇ ਵੀ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਜਾਂ ਫਿਰ ਤੁਸੀਂ ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸੇ ਨੰਬਰ 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, 905-564-6444। ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਹੈ ਯੂਨੀ ਗਲੋਬਲ ਐਡਵਾਈਜ਼ਰੀ ਦੇ ਵੱਲੋਂ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਵਾਲੇ ਤੁਹਾਡੇ ਲਈ ਬਹੁਤ ਹੀ ਸੁਨਹਿਰੀ ਮੌਕਾ ਲੈ ਕੇ ਆਏ ਨੇ। ਗਵਰਨਮੈਂਟ ਤੁਹਾਡੇ ਸਟੱਡੀ ਪ੍ਰੋਗਰਾਮਸ ਨੂੰ ਸਪੋਂਸਰ ਕਰਦੀ ਹੈ, ਅਤੇ ਨਾਲ ਹੀ ਜਿੰਨੇ ਵੀ ਲਿਵਿੰਗ ਐਕਸਪੈਂਸਿਸ ਨੇ ਉਹਨਾਂ ਦੇ ਲਈ 30,000 ਤੋਂ ਲੈ ਕੇ 100,000, 30,000 ਤੋਂ ਲੈ ਕੇ 1,00,000 ਤੱਕ ਪਰ ਈਅਰ ਫੰਡਿੰਗ ਵੀ ਦਿੰਦੀ ਹੈ, ਜਿਹਦੇ ਵਿੱਚ ਅਪਰੋਕਸੀਮੇਟਲੀ ਹਾਫ ਪੋਰਸ਼ਨ ਤਾਂ ਨੋਨ ਰਿਫੰਡੇਬਲ ਗ੍ਰਾਂਟਸ ਦਾ ਹੀ ਹੁੰਦਾ। ਜੇ ਤੁਸੀਂ ਪੀ ਆਰ ਹੋ, ਸਿਟੀਜ਼ਨ ਹੋ, ਪ੍ਰੋਟੈਕਟਡ ਪਰਸਨ ਹੋ, ਜਾਂ ਇੱਥੇ ਨਵੇਂ ਵੀ ਆਏ ਹੋ ਕੈਨੇਡਾ ਦੇ ਵਿੱਚ, ਅਤੇ ਤੁਹਾਡੀ ਫੈਮਿਲੀ ਇਨਕਮ $70,000 ਤੋਂ ਘੱਟ ਹੈ, ਯਾਨੀ ਕਿ $70,000 ਤੋਂ ਤੁਹਾਡੀ ਇਨਕਮ ਜਿਹੜੀ ਫੈਮਿਲੀ ਇਨਕਮ ਹੈ ਉਹ ਘੱਟ ਹੈ, ਤਾਂ ਤੁਸੀਂ ਘਰ ਬੈਠੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਆਪਣੇ ਸਕਿੱਲਸ ਡਿਵੈਲਪ ਕਰ ਸਕਦੇ ਹੋ। ਅਤੇ ਇਹਦੇ ਵਿੱਚ ਤੁਹਾਨੂੰ ਯੂਨੀ ਗਲੋਬਲ ਐਡਵਾਈਜ਼ਰੀ ਬਾਰੇ ਪੂਰੀ ਹੈਲਪ ਕਰਦੇ ਨੇ। ਅਤੇ ਮੈਂ ਦੱਸਦੇ ਕਿ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ, ਇਹਨਾਂ ਦੇ ਜ਼ਿਆਦਾਤਰ ਕਲਾਇੰਟਸ ਦੀ ਏਜ 40+ ਵੀ ਹੈਗੀ ਹੈ, ਅਤੇ ਸਭ ਤੋਂ ਵਧੀਆ ਸੂਟ ਕਰਦੇ ਨੇ ਤੁਹਾਨੂੰ ਜਿੰਨੇ ਵੀ ਤੁਸੀਂ ਸੈਲਫ ਇੰਪਲੋਇਡ ਹੋ, ਜਿੰਨੇ ਵੀ ਹਾਊਸ ਵਾਈਫਸ ਨੇ, ਊਬਰ ਡਰਾਈਵਰਸ ਨੇ, ਟਰੱਕ ਡਰਾਈਵਰਸ ਨੇ, ਉਹਨਾਂ ਨੂੰ ਇਹ ਬਹੁਤ ਵਧੀਆ ਇਹ ਸੂਟ ਕਰਦੇ ਆ ਇਹ ਵਾਲੇ ਪ੍ਰੋਗਰਾਮਸ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਫੀਸ ਜਿਹੜੀ ਹੈਗੀ ਸਿਰਫ ਹੀ ਫਲੈਟ $199 ਹੈ, $199 ਤੋਂ ਲੈ ਕੇ $499 ਤੱਕ ਹੁੰਦੀ ਹੈ, ਡਿਪੈਂਡ ਕਰਦਾ ਕਿ ਤੁਸੀਂ ਕੋਰਸ ਕਿਹੜਾ ਲੈਂਦੇ ਹੋ। ਅਤੇ ਫੰਡਿੰਗ ਵੀ ਇਹ ਤੁਹਾਡੇ ਅਕਾਊਂਟ 'ਚ ਆਉਣ ਤੋਂ ਬਾਅਦ ਫਿਰ ਆਪਣੀ ਫੀਸ ਲੈਂਦੇ ਨੇ, ਜਦੋਂ ਤੁਹਾਡੇ ਅਕਾਊਂਟ 'ਚ ਫੰਡਿੰਗ ਆ ਜਾਂਦੀ ਹੈ ਉਸ ਤੋਂ ਬਾਅਦ ਇਹ ਆਪਣੀ ਫੀਸ ਤੁਹਾਨੂੰ ਚਾਰਜ ਕਰਦੇ ਨੇ, ਅਤੇ ਉਸ ਤੋਂ ਪਹਿਲਾਂ ਕੋਈ ਅਪਫਰੰਟ ਫੀਸ ਨਹੀਂ, ਕੋਈ ਹਿਡਨ ਚਾਰਜਿਸ ਨਹੀਂ। ਯੂਨੀ ਗਲੋਬਲ ਐਡਵਾਈਜ਼ਰੀ ਦੇ ਨਾਲ ਤੁਸੀਂ ਕੋਂਟੈਕਟ ਕਰ ਲਓ, ਜਾਂ ਤੁਸੀਂ ਇਹਨਾਂ ਦੇ ਕੋਲ ਵਿਜ਼ਿਟ ਕਰ ਸਕਦੇ ਹੋ। 218 ਐਕਸਪੋਰਟ ਬੁਲੇਵਰਡ, ਮਿਸਿਸ ਆਗਰ ਦੇ ਵਿੱਚ ਲੋਕੇਟਡ ਨੇ। ਜਾਂ ਨੰਬਰ ਤੁਸੀਂ ਨੋਟ ਕਰੋ 437-264-3175, 437-264-3175 ਦੇ ਉੱਪਰ ਤੁਸੀਂ ਕੋਂਟੈਕਟ ਕਰਨਾ ਯੂਨੀ ਗਲੋਬਲ ਐਡਵਾਈਜ਼ਰੀ ਨੂੰ। ਜਿਵੇਂ ਕਿ ਹਰ ਵੈਂਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ, ਮੋਨਾ ਮਹਿੰਗੀ ਜੀ ਸਾਡੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ। ਜੇਕਰ ਤੁਸੀਂ ਵੀ ਹਜੇ ਤੱਕ ਆਪਣੀ ਜਾਂ ਆਪਣੀ ਫੈਮਿਲੀ ਵਿੱਚ ਕਿਸੇ ਵੀ ਪਰਸਨ ਦੇ ਲਈ ਹਜੇ ਤੱਕ ਵੀ ਇੰਸ਼ੋਰੈਂਸ ਪੋਲਿਸੀ ਨਹੀਂ ਲਈ, ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਕੋਂਟੈਕਟ ਕਰੋ। ਤੁਹਾਨੂੰ ਇਹ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਤੁਹਾਡੀ ਇਹ ਲਾਈਫ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਤੁਹਾਡੇ ਬੱਚਿਆਂ ਦੇ RESP ਪਲਾਨਸ ਹੋ ਗਏ, ਜਾਂ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕਿਸੇ ਹੋਰ ਕੰਟਰੀ ਤੋਂ ਕੈਨੇਡਾ ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਲਈ ਤੁਸੀਂ ਸੁਪਰ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਬਹੁਤ ਹੀ ਘੱਟ ਮੰਥਲੀ ਪ੍ਰਾਈਸਿਸ ਦੇ ਉੱਪਰ ਤੁਹਾਡੇ ਲਈ ਇੰਸ਼ੋਰੈਂਸ ਕਰਕੇ ਦੇਣਗੇ। ਅਤੇ ਆਪਾਂ ਗੱਲਬਾਤ ਕਰਦੇ ਹਾਂ, ਆਪਣੇ ਟਿਪਸ ਲੈ ਕੇ ਆਏ ਨੇ ਸਾਡੇ ਨਾਲ ਅੱਜ ਜੁੜੇ ਹੋਏ ਨੇ ਮੋਨਾ ਮਹਿੰਗੀ ਜੀ। ਨੰਬਰ ਤੁਸੀਂ ਨੋਟ ਕਰੋ 416-509-1509, ਮੋਨਾ ਮਹਿੰਗੀ ਜੀ ਦਾ ਨੰਬਰ ਹੈ। ਹਾਂਜੀ ਮੈਮ, ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਮੈਮ। ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਕਈ ਲੋਕਾਂ ਨੂੰ ਨਾ ਵੈਸੇ ਸੋਚ ਲੈਂਦੇ ਨੇ ਕਿ ਪਤਾ ਨਹੀਂ ਕਿੰਨੀ ਕੁ ਜ਼ਿਆਦਾ ਫੀਸ ਹੋਣੀ ਹੈ, ਸਾਡੀ ਇੰਨੀ ਇਨਕਮ ਨਹੀਂ ਹੈਗੀ, ਵੀ ਲਾਈਫ ਇੰਸ਼ੋਰੈਂਸ ਚਲੋ ਬਾਅਦ 'ਚ ਕਰਵਾ ਲਾਂਗੇ, ਹੈ ਨਾ, ਕਈ ਵਾਰ ਇੱਦਾਂ ਸੋਚ ਕੇ ਬਹਿ ਜਾਂਦੇ ਆ। ਬਟ ਇੱਕ ਤਾਂ ਸਾਨੂੰ ਇਹ ਦੱਸੋ ਕਿ ਕਿੰਨੀ ਜ਼ਰੂਰੀ ਹੈ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣੀ, ਅਤੇ ਫਿਰ ਤੁਸੀਂ ਆਪਣਾ ਮੈਸੇਜ ਵੀ ਦਿਓ।
1: ਬਿਲਕੁਲ ਮਨਪ੍ਰੀਤ, ਸਭ ਨਾਲੋਂ ਪਹਿਲਾਂ ਡੈਫੀਨੇਟਲੀ ਜ਼ਰੂਰੀ ਦੀ ਗੱਲ ਕਰ ਲੈਂਦੇ ਹੈਗੇ ਆ, ਕਿਉਂਕਿ ਹਰੇਕ ਪਰਸਨ ਦੇ ਨਾਲ ਕੋਈ ਨਾ ਕੋਈ ਪਰਸਨ ਜ਼ਰੂਰ ਅਟੈਚਡ ਹੁੰਦਾ, ਚਾਹੇ ਉਹਨਾਂ ਦੇ ਪੇਰੈਂਟਸ ਹੈਗੇ ਆ, ਚਾਹੇ ਉਹਨਾਂ ਦੇ ਸਪਾਊਸ ਹੈ, ਚਾਹੇ ਉਹਨਾਂ ਦੇ ਕਿਡਸ ਹੈਗੇ ਆ, ਹਰੇਕ ਪਰਸਨ ਦੇ ਨਾਲ ਉਹਨਾਂ ਦੀ ਫੈਮਿਲੀ ਅਟੈਚਡ ਜ਼ਰੂਰ ਹੁੰਦੀ ਹੈਗੀ ਹੈ। ਅੱਜ ਜੇ ਕੋਈ ਵੀ ਪਰਸਨ ਨੂੰ ਦੇ ਨਾਲ ਕੋਈ ਵੀ ਕੁਛ ਵੀ ਮਿਸਹੈਪ ਹੁੰਦਾ ਹੈਗਾ, ਡੈਫੀਨੇਟਲੀ ਵਰਕ ਪਲੇਸ ਦੇ ਉੱਤੇ ਨਵਾਂ ਬੰਦਾ ਰੱਖ ਲਿਆ ਜਾਊਗਾ ਉਹਨਾਂ ਦੀ ਆਕੂਪੇਸ਼ਨ ਦੇ, ਡੈਫੀਨੇਟਲੀ ਉਹਨਾਂ ਦੀ ਜਗ੍ਹਾ ਤੇ ਹਰ ਜਗ੍ਹਾ ਤੇ ਉਹਨਾਂ ਦੇ ਜਗ੍ਹਾ ਤੇ ਕੋਈ ਨਾ ਕੋਈ ਨਵਾਂ ਪਰਸਨ ਜ਼ਰੂਰ ਆਜੂਗਾ, ਪਰ ਫੈਮਿਲੀ ਦੇ ਵਿੱਚ ਉਹ ਪਰਸਨ ਰਿਪਲੇਸ ਨਹੀਂ ਕੀਤਾ ਜਾ ਸਕਦਾ। ਜਿਹੜਾ ਫਾਦਰ ਹੈ ਤਾਂ ਉਹ ਹਮੇਸ਼ਾ ਉਸ ਫਾਦਰ ਦੇ ਸਪੋਟ ਤੇ ਕੋਈ ਨਹੀਂ ਆ ਸਕੂਗਾ। ਜੇ ਉਹਨਾਂ ਦਾ ਕੋਈ ਬ੍ਰਦਰ ਹੈ, ਕੋਈ ਵੀ ਪੇਰੈਂਟਸ ਦਾ ਸਨ ਹੈਗਾ, ਉਹਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ ਹੁੰਦਾ। ਸੋ ਇਹੀ ਚੀਜ਼ ਹੈਗੀ ਹੈ ਕਿ ਇਸ ਚੀਜ਼ ਦੇ ਲਈ ਜਿਹੜੀ ਇਮੋਸ਼ਨਲੀ ਤਾਂ ਅਸੀਂ ਇਸ ਦੇ ਲਈ ਕੁਛ ਵੀ ਨਹੀਂ ਕਰ ਸਕਦੇ ਹੁੰਦੇ, ਪਰ ਫਾਈਨੈਂਸ਼ਲੀ ਡੈਫੀਨੇਟਲੀ ਕਰ ਸਕਦੇ ਹੁੰਦੇ ਹਾਂ, ਕਿਉਂਕਿ ਉਸ ਫੈਮਿਲੀ ਦੇ ਨਾਲ ਜਦੋਂ ਪਰਸਨ ਅਟੈਚਡ ਹੈਗਾ, ਓਬਵੀਅਸਲੀ ਇਮੋਸ਼ਨਲੀ ਤੇ ਫਾਈਨੈਂਸ਼ਲੀ ਦੋਨੋਂ ਹੀ ਚੀਜ਼ਾਂ ਤੇ ਇੰਪੈਕਟ ਪੈਂਦਾ ਹੁੰਦਾ। ਸੋ ਇਸੇ ਕਰਕੇ ਹਮੇਸ਼ਾ ਹੀ ਕਹਿੰਦੇ ਹੈਗੇ ਆ ਕਿ ਜੋ ਸਾਡੇ ਹੱਥ ਦੇ ਵਿੱਚ ਹੈਗਾ, ਜੋ ਅਸੀਂ ਕਰ ਸਕਦੇ ਹਾਂ, ਉਸਨੂੰ ਜ਼ਰੂਰ ਅਸੀਂ ਟਾਈਮ ਸਿਰ ਕਰੀਏ। ਫਾਈਨੈਂਸ਼ਲੀ ਜੇ ਅਸੀਂ ਇਸ ਚੀਜ਼ ਨੂੰ ਕਵਰ ਅਪ ਕਰ ਸਕਦੇ ਹਾਂ ਤਾਂ ਉਹ ਕਰ ਸਕਦੇ ਇੰਸ਼ੋਰੈਂਸ ਦੇ ਨਾਲ। ਸੋ ਇਸੇ ਕਰਕੇ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਹਰੇਕ ਨੂੰ ਪਤਾ ਹੈਗਾ ਕਿ ਅਨਪ੍ਰਡਿਕਟੇਬਲ ਹੈਗੀ ਹੈ ਸਾਡੀ ਲਾਈਫ, ਲਾਈਫ ਦੇ ਵਿੱਚ ਕਦੋਂ ਹੈਲਥ ਦੇ ਵਿੱਚ ਕਦੋਂ ਚੇਂਜਸ ਆਉਣੀ ਹੈ ਸਾਨੂੰ ਪਤਾ ਨਹੀਂ ਹੁੰਦਾ। ਇਸੇ ਕਰਕੇ ਜ਼ਰੂਰੀ ਹੈਗਾ ਕਿ ਅਸੀਂ ਆਪਣੀ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕਰਵਾਈਏ। ਜਿੰਨੀ ਜਲਦੀ ਕਰਵਾਉਂਦੇ ਓਨਾ ਹੀ ਬੈਸਟ ਰਹਿੰਦਾ, ਕਿਉਂਕਿ ਹੈਲਥ ਇਸ ਟਾਈਮ ਤੇ ਜੇ ਸਾਡੀ ਵਧੀਆ ਹੈਗੀ ਹੈ ਤਾਂ ਅੱਜ ਦੀ ਡੇਟ ਦੇ ਵਿੱਚ ਅਸੀਂ ਆਪਣੀ ਇੰਸ਼ੋਰੇਬਿਲਟੀ ਨੂੰ ਲੌਕ ਇਨ ਕਰ ਸਕਦੇ ਹਾਂ। ਦੂਜੀ ਚੀਜ਼ ਜਿਹੜੀ ਤੁਸੀਂ ਕਿਹਾ ਕਿ ਜਿਹੜਾ ਕਿ ਕਾਫੀ ਵਾਰ ਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਪਤਾ ਨੀ ਕਿੰਨੂ ਕੋਈ ਐਕਸਪੈਂਸਿਵ ਹੋ, ਪਤਾ ਨੀ ਸਾਡਾ ਬਜਟ ਅਲਾਓ ਕਰੇਗਾ ਕਿ ਨਹੀਂ। ਉਹਦੇ ਲਈ ਮੈਂ ਜ਼ਰੂਰ ਕਹਿੰਦੇ ਹਾਂ ਕਿ ਅਸੀਂ ਗਰੰਟੀ ਕਰਦੇ ਹਾਂ ਕਿ ਜੋ ਵੀ ਤੁਹਾਡਾ ਬਜਟ ਹੈਗਾ ਉਸਦੇ ਵਿੱਚ ਡੈਫੀਨੇਟਲੀ ਤੁਹਾਡੀ ਪਾਲਿਸੀ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਇਨ ਕੀਤਾ ਜਾਂਦਾ ਹੈ ਕਿ ਤੁਹਾਡੀ ਪਾਲਿਸੀ ਉਸ ਬਜਟ ਦੇ ਵਿੱਚ ਡੈਫੀਨੇਟਲੀ ਫਿੱਟ ਕਰਦੀ ਹੈਗੀ ਹੈ। ਨੋ ਮੈਟਰ ਵਟ ਕਿ ਇਸ ਟਾਈਮ ਤੇ ਜੋ ਵੀ ਬਜਟ ਹੈਗਾ, ਇਹ ਹੋ ਸਕਦਾ ਕਿ ਇਸ ਟਾਈਮ ਤੇ ਆਪਾਂ ਮਨੀ ਬੈਕ ਪਲਾਨ ਦੇ ਵਿੱਚ ਨਾ ਜਾ ਸਕੀਏ, ਪਰ ਟਰਮ ਇੰਸ਼ੋਰੈਂਸ ਕਰਵਾ ਕੇ ਐਟਲੀਸਟ ਅਸੀਂ ਆਪਣੀ ਇੰਸ਼ੋਰੇਬਿਲਟੀ ਨੂੰ ਜ਼ਰੂਰ ਲੌਕ ਇਨ ਕਰ ਸਕਦੇ ਹਾਂ, ਤਾਂ ਕਿ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਵੀ ਪਰਸਨ 10 ਸਾਲ ਦੇ ਵਿੱਚ ਜਿਹਨਾਂ ਦੀ ਟਰਮ ਚੱਲਦੀ ਹੈਗੀ ਹੈ, ਟਰਮ 10 ਚੱਲ ਰਹੀ ਹੈਗੀ ਹੈ, ਚਾਹੇ ਉਹ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਉਹਨਾਂ ਦੇ ਕੋਲ ਅਕਸਰ ਇਹ ਆਪਸ਼ਨਸ ਹੁੰਦੀਆਂ ਨੇ ਕਿ ਫਸਟ 5 ਈਅਰਸ ਦੇ ਵਿੱਚ ਜਾਂ ਫਸਟ 7 ਈਅਰਸ ਦੇ ਵਿੱਚ ਉਸ ਪਾਲਿਸੀ ਨੂੰ, 10 ਸਾਲ ਦੀ ਪਾਲਿਸੀ ਨੂੰ 20 ਸਾਲ ਦੇ ਵਿੱਚ 30 ਸਾਲ ਦੇ ਵਿੱਚ ਲਿਜਾ ਸਕਦੇ ਹੁੰਦੇ ਨੇ ਵਿਦਆਊਟ ਐਨੀ ਮੈਡੀਕਲ ਕੁਐਸਚਨ। ਐਂਡ ਮੈਨੂੰ ਲੱਗਦਾ ਕਿ 5 ਸਾਲ ਜਾਂ 7 ਸਾਲ ਦੀ ਜੇ ਗੱਲ ਕਰਦੇ ਹਾਂ ਤਾਂ ਉਹ ਬਹੁਤ ਹੀ ਲੰਬਾ ਟਾਈਮ ਫਰੇਮ ਹੈ ਜਿਹਦੇ ਵਿੱਚ ਕਿ ਕਾਫੀ ਵਾਰ ਅਸੀਂ ਦੇਖਦੇ ਹਾਂ ਹੈਲਥ ਦੇ ਵਿੱਚ ਅਨਫੋਰਚੁਨੇਟਲੀ ਚੇਂਜਸ ਆ ਚੁੱਕੀਆਂ ਹੁੰਦੀਆਂ ਨੇ। ਐਂਡ ਇਹ ਬਹੁਤ ਹੀ ਵੱਡਾ ਰਿਵਾਰਡਿੰਗ ਪ੍ਰਿਵਿਲੇਜ ਹੈ ਮੈਂ ਕਹੂੰਗੀ ਕਿ ਸਾਨੂੰ ਹੈਲਥ ਦੇ ਬਾਰੇ ਇੱਕ ਵੀ ਕੁਐਸਚਨ ਨਹੀਂ ਪੁੱਛਿਆ ਜਾਂਦਾ, ਚਾਹੇ ਅਸੀਂ ਉਸਨੂੰ 20 ਸਾਲ ਦੇ ਵਿੱਚ 30 ਸਾਲ ਦੀ ਟਰਮ ਦੇ ਵਿੱਚ ਲੈ ਕੇ ਜਾਈਏ ਜਾਂ ਅਸੀਂ ਉਸਨੂੰ ਮਨੀ ਬੈਕ ਪਾਲਿਸੀਜ਼ ਦੇ ਵਿੱਚ ਲੈ ਕੇ ਜਾਈਏ, ਕਿਸੇ ਵੀ ਤਰ੍ਹਾਂ ਦੀਆਂ ਤੁਸੀਂ ਚੇਂਜਸ ਕਰ ਸਕਦੇ ਹੁੰਦੇ ਹੋ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ, ਬੇਝਿਜਕ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰੋ ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਜਾਂ ਡਿਸੇਬਿਲਟੀ ਇੰਸ਼ੋਰੈਂਸ ਬਾਰੇ। ਇੱਕ ਚੀਜ਼ ਜ਼ਰੂਰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਜ਼ਰੂਰ ਦੇ ਦਿੰਦੀ ਹਾਂ ਕਿ ਲਾਈਫ ਇੰਸ਼ੋਰੈਂਸ ਦੀ ਜੇ ਗੱਲ ਕਰੀਏ, ਇਸ ਟਾਈਮ ਦੇ ਵਿੱਚ ਕੋਈ ਵੀ ਪਰਸਨ 20s, 30s ਦੇ ਵਿੱਚ ਹੈਗੇ, 40s ਦੇ ਵਿੱਚ ਹੈਗੇ ਆ, ਜਸਟ $12 ਪਰ ਮੰਥ ਤੋਂ ਪਾਲਿਸੀ ਸ਼ੁਰੂ ਹੋ ਜਾਂਦੀਆਂ ਨੇ, $12 ਪਰ ਮੰਥ ਤੋਂ ਪਾਲਿਸੀ ਸ਼ੁਰੂ ਹੁੰਦੀਆਂ ਨੇ, ਜਿਹਦੇ ਵਿੱਚ ਕਿ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ, ਰਿਕੁਆਇਰਮੈਂਟ ਦੇ ਹਿਸਾਬ ਨਾਲ ਚੂਜ਼ ਕਰ ਸਕਦੇ ਹੁੰਦੇ ਹੋ। ਇਸੇ ਤਰੀਕੇ ਦੇ ਨਾਲ ਜੇ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰੀਏ ਕਿ ਤਿੰਨੇ ਕਵਰੇਜਿਸ ਅਸੀਂ ਪਾਲਿਸੀ ਦੇ ਵਿੱਚ ਕਰਵਾਉਂਦੇ ਹਾਂ, ਲੈਸ ਦੈਨ $2 ਪਰ ਡੇ ਦੇ ਹਿਸਾਬ ਨਾਲ ਤੁਸੀਂ ਤਿੰਨੇ ਪਾਲਿਸੀਜ਼, ਤਿੰਨੇ ਕਵਰੇਜਿਸ ਇੱਕੋ ਪਾਲਿਸੀ ਦੇ ਵਿੱਚ ਡਿਜ਼ਾਇਨ ਕੀਤੀਆਂ ਜਾ ਸਕਦੀਆਂ। ਜ਼ਰੂਰ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮੈਂਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਮੋਨਾ ਮੈਂਗੀ ਜੀ ਦੇ ਨਾਲ, ਇੰਸ਼ੋਰੈਂਸ ਫੋਰ ਯੂ ਦੇ ਨਾਲ ਕੰਮ ਕਰਦੇ ਨੇ। ਨੰਬਰ ਹੈ 416-509-1509, 416-509-1509। ਹਰ ਵੈਨਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਅਤੇ ਤੁਹਾਨੂੰ ਡਿਫਰੈਂਟ ਡਿਫਰੈਂਟ ਟਿਪਸ ਦਿੰਦੇ ਨੇ ਇੰਸ਼ੋਰੈਂਸ ਦੇ ਰਿਲੇਟਡ, ਤੁਸੀਂ ਵੀ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਜੇਕਰ ਤੁਸੀਂ ਵੀ ਹਜੇ ਤੱਕ ਆਪਣੀ ਕੋਈ ਵੀ ਇੰਸ਼ੋਰੈਂਸ ਪਾਲਿਸੀ ਨਹੀਂ ਕਰਵਾਈ। ਸਟੂਡੀਓ ਨੰਬਰ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਓਂਕਾਰ ਹੋਮਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇਕਰ ਤੁਸੀਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਵਾਉਣਾ ਤਾਂ ਸਮਰ ਟਾਈਮ ਇਟਸ ਦ ਬੈਸਟ ਟਾਈਮ ਕਿ ਤੁਸੀਂ ਆਪਣਾ ਸਾਰਾ ਇਹ ਰੈਨੋਵੇਸ਼ਨ ਦਾ ਕੰਸਟਰਕਸ਼ਨ ਦਾ ਕੰਮ ਕਰਵਾ ਸਕਦੇ ਹੋ। ਓਂਕਾਰ ਹੋਮਸ ਤੁਹਾਡੇ ਲਈ ਸਾਰਾ ਰੈਨੋਵੇਸ਼ਨ ਦਾ ਵਰਕ ਡਨ ਕਰਦੇ ਨੇ, ਸਿਟੀ ਪਰਮਿਟਸ ਦੇ ਨਾਲ ਇਨਕਲੂਡਿੰਗ ਡਰਾਇੰਗਸ। ਜੇ ਤੁਸੀਂ ਗਾਰਡਨ ਸੂਟ ਤਿਆਰ ਕਰਵਾਉਣੇ ਨੇ ਜਾਂ ਫਿਰ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਇਹ ਪੂਰੇ ਸਪੈਸ਼ਲਿਸਟ ਨੇ। ਇਹਨਾਂ ਨੇ ਪਿਛਲੇ ਸਾਲ ਵੀ 20 ਗਾਰਡਨ ਸਵੀਟਸ ਰੈਡੀ ਕੀਤੇ ਨੇ, ਅਤੇ ਜੇਕਰ ਤੁਸੀਂ ਆਪਣਾ ਪੂਰਾ ਘਰ ਕਸਟਮ ਬਿਲਡ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਹਰ ਤਰ੍ਹਾਂ ਦੀ ਨਾਲੇ ਤਾਂ ਕਸਟਮਾਈਜ਼ਡ ਕਰ ਦੇਣਗੇ ਤੁਹਾਡੇ ਲਈ ਸਾਰੀਆਂ ਕੰਮ। ਅਤੇ ਜੇਕਰ ਤੁਸੀਂ ਕੋਈ ਕਮਰਸ਼ੀਅਲ ਜੋਬ ਵੀ ਕਰਾਉਣੀ ਹੋਵੇ ਉਹਦੇ ਲਈ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਆਫਿਸ ਆਪਣੀ ਮਨਪਸੰਦ ਤੁਸੀਂ ਤਿਆਰ ਕਰਵਾ ਸਕਦੇ ਹੋ ਜਾਂ ਰੈਸਟੋਰੈਂਟ ਆਪਣੇ ਪਸੰਦ ਦਾ ਤਿਆਰ ਕਰਾਉਣਾ, ਪੂਰਾ ਕਸਟਮਾਈਜ਼ ਕਰਕੇ ਇਹ ਤੁਹਾਡੇ ਲਈ ਸਾਰਾ ਵਰਕ ਡਨ ਕਰਨਗੇ। ਅਤੇ ਸਪੈਸ਼ਲ ਡਿਸਕਾਊਂਟਸ ਤੁਹਾਨੂੰ ਦੇ ਰਹੇ ਨੇ ਹੋਮ ਰੈਨੋਵੇਸ਼ਨਸ ਦੇ ਉੱਪਰ। ਦੇਸ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, $5,000 ਤੱਕ ਤੁਹਾਨੂੰ ਡਿਸਕਾਊਂਟ ਦੇਣਗੇ। ਜੇ ਤੁਸੀਂ ਆਪਣਾ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਹੈ ਜਾਂ ਫਿਰ ਤੁਸੀਂ ਗਾਰਡਨ ਸਵੀਟ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਓਂਕਾਰ ਹੋਮਸ ਦੇ ਪੌਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ ਅਤੇ ਰੈਫਰੈਂਸ ਜ਼ਰੂਰ ਦਿਓ। ਤੁਹਾਨੂੰ ਕਾਫੀ ਵੱਡੇ ਡਿਸਕਾਊਂਟਸ ਮਿਲ ਰਹੇ ਨੇ। 416-817-3600 ਇਹਨਾਂ ਦਾ ਨੰਬਰ ਹੈ। 416-817-3600 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਓਂਕਾਰ ਹੋਮਸ ਦੇ ਨਾਲ। ਪਹਿਲੇ ਕਾਲਰ ਜੁੜੇ ਨੇ 2865। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
2: ਬਹੁਤ ਵਧੀਆ ਸੋਚ ਆ ਰਿਹਾ ਜੀ।
0: ਹਾਂਜੀ ਥੈਂਕ ਯੂ।
2: ਅੱਜ ਮੈਂ ਥੋੜਾ ਬਿਜੀ ਹੋ ਗਿਆ ਸੀ ਇੱਥੇ ਟ੍ਰੇਨ ਦਿੰਦੇ ਨਾ ਕੇ ਨੈ ਨੂੰ।
0: ਅੱਛਾ ਹਾਂਜੀ ਹਾਂਜੀ ਹਾਂਜੀ
2: ਅੱਛਾ ਨੌਰਥ ਵਾਲੇ ਪਾਸੇ ਸੀ।
0: ਠੀਕ ਹੈ ਠੀਕ ਹੈ ਠੀਕ ਹੈ।
2: ਨੌਰਥ ਵਾਲੇ ਸਾਂ ਜੋ ਟ੍ਰੇਨ ਦਿੰਦੇ ਹੋ ਨਾ ਅੱਛਾ ਜਿਹੜੇ ਕੁੱਤੇ ਕੇ ਨੈ ਨਾ ਉਹਨੂੰ ਪਹਿਲੇ ਟ੍ਰੇਨ ਦਿੰਦੇ ਹੋਣੇ ਜੀ ਉਹਨੇ ਨਾਲ ਹੀ ਮੈਂ ਤੁਰਿਆ ਗਿਆ।
0: ਉਹ ਅੱਛਾ ਅੱਛਾ
2: ਹਾਂਜੀ ਉਹਨੂੰ ਪੁੱਛਿਆ ਵੀ ਮੈਂ ਵਾਕ ਕਰਤਾ ਉਹ ਨਾ ਕਿਤੇ ਆ ਸਕਦਾ ਨਾਲ ਵਾਪਸ ਆ ਗਿਆ ਹੁਣ ਜੀ। ਹਾਂਜੀ
0: ਉਹ ਅੱਛਾ ਠੀਕ ਹੈ।
2: ਹੁਣ ਇੰਡੀਆ ਵਿੱਚ ਕੁੱਤੇ ਨੇ ਰਲੇ ਮਾਰ ਰਹੇ ਫਿਰ ਟ੍ਰੇਨ ਦਿੰਦੇ ਆ ਕੁੱਤਿਆਂ ਨੂੰ।
0: ਹਾਂਜੀ
2: ਬਾਅਦ ਕੋਈ ਟੀ ਸ਼ਰਟ ਸੁੱਟ ਕੇ ਉਹਨੂੰ ਲੱਭਣ ਕਹਿੰਦੇ ਲੱਭ ਕੇ ਲਿਆ ਫਿਰ ਲੱਭ ਕੇ ਲਿਆਉਂਦਾ ਫਿਰ ਉਹ ਸਾਨੂੰ ਟ੍ਰੇਨ ਦੇ ਲੈਣ। ਹਾਂਜੀ
0: ਬਿਲਕੁਲ ਇਹ ਤਾਂ ਜ਼ਰੂਰੀ ਵੀ ਹੈ ਹਨਾ।
2: ਹਾਂ ਜ਼ਰੂਰੀ ਹੈ ਇੱਥੇ। ਹਾਂਜੀ ਮੈਂ ਤਾਂ ਕਹਿੰਦਾ ਆਪਣੇ ਬਾਗੇ ਬੰਦਿਆਂ ਨੂੰ ਦੇਣੀ ਚਾਹੀਦੀ ਦੇਖ ਹਨਾ ਕੋਈ ਵੀ ਹਨਾ ਜੀ। ਹਾਂਜੀ ਤਾਂ ਸੁਣਦੇ ਤਾਂ ਜੀ ਮੈਂ ਵਾਕ ਕਰਕੇ ਆਈ ਥੱਕਿਆ ਲਿਆ ਜੀ।
0: ਠੀਕ ਹੈ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਤੇ ਤੁਸੀਂ ਆਪਣੀ ਹਾਜ਼ਰੀ ਲਗਾਈ। ਦੇਖੋ ਜਿਹੜੇ ਹਨਾ ਜਾਨਵਰਾਂ ਨੂੰ ਟ੍ਰੇਨਿੰਗ ਦੇਣਾ ਤਾਂ ਚਲੋ ਹਨਾ ਹੈਗਾ ਹੀ ਹੈ ਬਹੁਤ ਲਾਜ਼ਮੀ ਹੈ, ਬਟ ਜਿਹੜੇ ਤੁਸੀਂ ਕਹੀ ਗੱਲ ਵੀ ਬੰਦਿਆਂ ਨੂੰ ਵੀ ਟ੍ਰੇਨਿੰਗ ਮਿਲਣੀ ਚਾਹੀਦੀ ਉਹ ਤਾਂ ਆਈ ਥਿੰਕ ਸਟਾਰਟਿੰਗ ਛੋਟੇ ਹੁੰਦੇ ਆ ਤੋਂ ਜਦੋਂ ਕੋਈ ਛੋਟਾ ਬੱਚਾ ਹੁੰਦਾ ਉਹਨੂੰ ਆਪਾਂ ਕਹਿ ਲਓ ਕਿ ਪੇਰੈਂਟਸ ਜਿੰਨੇ ਹੁੰਦੇ ਆ ਉਹ ਟ੍ਰੇਨ ਕਰਦੇ ਆ ਹੌਲੀ ਹੌਲੀ ਹੌਲੀ ਹੌਲੀ ਫਿਰ ਉਹ ਆਪਣੇ ਆਪ ਸਿੱਖ ਜਾਂਦਾ ਹਨਾ। ਬਾਕੀ ਵੱਡਾ ਹੋ ਕੇ ਉਹ ਕੀ ਕਰਦਾ ਆ ਉਹ ਫਿਰ ਉਹ ਆਪਣੇ ਆਪ 'ਚ ਜਦੋਂ ਹੋ ਜਾਂਦੇ ਆ ਫਿਰ ਉਹਨਾਂ 'ਤੇ ਡਿਪੈਂਡ ਕਰਦਾ ਆ। ਬਾਕੀ ਐਨੀ ਹਾਓ ਅਸੀਂ ਗੱਲਬਾਤ ਜ਼ਰੂਰ ਕਰਾਂਗੇ। 4 ਵਜੇ ਤੱਕ ਤੁਹਾਡਾ ਮੇਰੇ ਨਾਲ ਸਾਥ ਹੈ ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ 2 ਘੰਟੇ ਤੁਹਾਡੇ ਨਾਲ ਹੋਣਗੇ 6 ਵਜੇ ਤੱਕ। ਅਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਮਿਊਜ਼ੀਕਲ ਬ੍ਰੇਕ ਲੈ ਲਈਏ ਅਤੇ ਉਸ ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਅਤੇ ਇੱਕ ਗਾਣਾ ਇਹ ਬੜਾ ਡਿਫਰੈਂਟ ਜਿਹਾ ਬੜਾ ਨਵਾਂ ਗਾਣਾ ਆਇਆ ਥੋੜ੍ਹੇ ਦਿਨ ਪਹਿਲਾਂ, ਮੈਂ ਥੋੜ੍ਹਾ ਜਿਹਾ ਸੁਣਿਆ, ਮੈਂ ਸੋਚਿਆ ਕਿ ਚੱਲ ਤੁਹਾਡੇ ਨਾਲ ਵੀ ਸ਼ੇਅਰ ਕਰੀਏ। ਅਤੇ ਅਰਸ਼ ਰਿਆਜ਼ ਸੁੱਖੀ ਖਾਨ ਜੀ ਇਹਨਾਂ ਦਾ ਇਹ ਗਾਣਾ। ਇਹਨਾਂ ਦੇ ਗਾਣੇ ਬੜੇ ਡਿਫਰੈਂਟ ਜਿਹੇ ਬੜੇ ਸੋਹਣੇ ਜਿਹੇ ਗਾਣੇ ਹੁੰਦੇ ਆ, ਤੁਸੀਂ ਵੀ ਸੁਣੋ ਅਤੇ ਇੰਜੋਏ ਕਰੋ। ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 3:30 ਹੋ ਚੁੱਕੇ ਨੇ, ਪ੍ਰੋਗਰਾਮ ਦੇ ਵਿੱਚ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡਾ ਸਾਥ ਬਣੇਗਾ 2 ਘੰਟਿਆਂ ਦਾ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇਕਰ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਔਨ ਲਿੰਕ ਟਰੈਵਲ ਮਿਸਿਸ ਆਗਾ ਵਾਲਿਆਂ ਦੇ ਨਾਲ ਤੁਸੀਂ ਗੱਲਬਾਤ ਕਰੋ। ਟੋਰੋਂਟੋ ਤੋਂ ਡੈਲੀ ਡਾਇਰੈਕਟ ਫਲਾਈਟ ਦੀ ਟਿਕਟ ਤੁਹਾਨੂੰ ਮਿਲ ਰਹੀ ਹੈ $890 ਦੀ। $890 ਦੇ ਵਿੱਚ ਤੁਸੀਂ ਟਰੈਵਲ ਕਰਨਾ ਹੋਵੇ, ਔਨ ਲਿੰਕ ਟਰੈਵਲ ਮਿਸਿਸ ਸਾਗਾ ਵਾਲਿਆਂ ਦੇ ਨਾਲ ਗੱਲਬਾਤ ਕਰੋ। ਅਤੇ ਜੇਕਰ ਤੁਸੀਂ ਜੂਨ ਦੇ ਵਿੱਚ ਜਾਣਾ ਆ ਇੰਡੀਆ ਨੂੰ 1-way ਟਿਕਟ ਲੈ ਕੇ, ਤਾਂ ਬਹੁਤ ਹੀ ਰਿਡਿਊਸਡ ਪ੍ਰਾਈਸਿਸ ਨੇ ਇਹ, ਕਿਉਂਕਿ ਇਸ ਤੋਂ ਬਾਅਦ ਪ੍ਰਾਈਸਿਸ ਜਦੋਂ ਤੁਸੀਂ ਇੱਕਦਮ ਆਪਣੀ ਟਿਕਟ ਬੁੱਕ ਕਰਾਉਂਦੇ ਹੋ ਤੁਹਾਨੂੰ ਇਹ ਜਾਂ ਇੰਨੀਆਂ ਲੋਵੈਸਟ ਪ੍ਰਾਈਸਿਸ ਨਹੀਂ ਮਿਲਦੀਆਂ, ਤਾਂ ਕਾਫੀ ਵਧੀਆ ਹੁਣ ਅੱਜ ਕੱਲ੍ਹ ਪ੍ਰਾਈਸਿਸ ਤੁਹਾਡੇ ਲਈ ਹੈਗੀਆਂ ਨੇ। ਜੇ ਤੁਸੀਂ ਸਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ ਕਰਨੀ ਹੋਵੇ ਟੋਰੋਂਟੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਿਰ ਵਾਪਸੀ ਟੋਰੋਂਟੋ ਦੀ ਕਰਨੀ ਹੈ, ਤਾਂ $1520 ਦੀ ਰਿਟਰਨ ਟਿਕਟ ਹੈ ਇਹ। 2 ਚੈੱਕ-ਇਨ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਔਨ ਲਿੰਕ ਟਰੈਵਲ ਮਿਸਿਸਾਗਾ 'ਤੇ ਰਿਤੂ ਧਾਲੀਵਾਲ ਜੀ ਨੂੰ ਤੁਸੀਂ ਕਾਲ ਕਰੋ, ਗੱਲਬਾਤ ਕਰੋ। ਨੰਬਰ ਹੈ 905-565-8704, 905-565-8704 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਔਨ ਲਿੰਕ ਟਰੈਵਲ ਮਿਸਿਸਾਗਾ ਵਾਲਿਆਂ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅਤੇ ਜੇਕਰ ਤੁਸੀਂ ਆਪਣੀ ਕਾਰਸ ਦੀ ਬਹੁਤ ਜ਼ਿਆਦਾ ਇੰਸ਼ੋਰੈਂਸ ਪੇ ਕਰਕੇ ਤੰਗ ਆ ਚੁੱਕੇ ਹੋ, ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਅਤੇ ਇਹ ਤੁਹਾਨੂੰ ਆਟੋ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ, ਕਮਰਸ਼ੀਅਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਸਟ ਡੀਲ ਦੇਣਗੇ। ਇਹਨਾਂ ਦੇ ਕੋਲ ਅਪ ਟੂ 35% ਡਿਸਕਾਊਂਟਸ ਵੀ ਹੈਗੇ ਨੇ। ਜਿੰਨੇ ਵੀ ਪ੍ਰੋਫੈਸ਼ਨਲਸ ਨੇ, ਤੁਹਾਡਾ ਕੋਈ ਵੀ ਕੰਮ ਕਰ ਰਿਹਾ, ਤੁਸੀਂ ਇੰਜੀਨੀਅਰ ਹੋ, ਟੀਚਰ ਹੋ, ਤੁਸੀਂ ਨਰਸਿਸ ਹੋ, ਜਾਂ ਫਿਰ ਤੁਸੀਂ ਡਾਕਟਰਸ ਹੋ, ਜਾਂ ਫਿਰ ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ, ਤੁਸੀਂ ਆਪਣਾ ਇੱਕ ਵਧੀਆ ਰੇਟ ਸਿਕਿਓਰ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ। ਮਨੂ ਸ਼ਰਮਾ ਜੀ ਤੁਹਾਨੂੰ ਬੈਸਟ ਰੇਟਸ ਲੈ ਕੇ ਦੇਣਗੇ ਮਾਰਕੀਟ 'ਚੋਂ। ਨੰਬਰ ਨੋਟ ਕਰ ਲਓ, 2899952-9532 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ। ਆਟੋ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ, ਕਮਰਸ਼ੀਅਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਸਟ ਡੀਲ ਲੈ ਕੇ ਦਿੰਦੇ ਨੇ ਮਨੂ ਸ਼ਰਮਾ ਜੀ। ਜੇਕਰ ਅੱਜ ਕੁਛ ਖਾਣਾ ਪੀਣਾ ਹੋਵੇ ਸਵਾਦ ਜਿਹਾ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ। ਇਹਨਾਂ ਦੇ ਕੋਲ ਟੇਕ ਆਊਟ ਡੀਲਸ ਲੱਗੀਆਂ ਹੋਈਆਂ ਨੇ 1 ਜੂਨ ਤੱਕ, ਅਤੇ ਬਹੁਤ ਹੀ ਵਧੀਆ ਡੀਲਸ ਨੇ, ਬਾਏ 1 ਗੈੱਟ 1 ਫਰੀ ਵਾਲੀਆਂ ਡੀਲਸ, ਜਿਹੜੀਆਂ ਕਿ ਤੁਸੀਂ ਇਹਨਾਂ ਦੇ ਕੋਲੋਂ ਐਵਰੀਡੇ ਲੈ ਸਕਦੇ ਹੋ ਅੰਟਿਲ June 1st। ਅਤੇ ਪਹਿਲੀ ਡੀਲ ਹੈਗੀ ਹੈ ਚਿਕਨ ਪਕੌੜਾ, ਬਾਏ 1 ਗੈੱਟ 1 ਫਰੀ ਲਓ। ਫਿਸ਼ ਪਕੌੜਾ ਵੀ ਬਾਏ 1 ਗੈੱਟ 1 ਫਰੀ। ਕੋਈ ਵੀ ਤੁਸੀਂ ਬਿਰਿਆਨੀ ਖਾਣਾ ਚਾਹੁੰਦੇ ਹੋ, ਵੈੱਜ ਚਾਹੇ ਨੋਨ ਵੈੱਜ, ਚਾਹੇ ਤੁਸੀਂ ਵੈੱਜ ਬਿਰਿਆਨੀ ਖਾਣੀ ਹੈ, ਚਾਹੇ ਚਿਕਨ ਬਿਰਿਆਨੀ, ਚਾਹੇ ਗੋਟ ਬਿਰਿਆਨੀ ਖਾਣਾ ਚਾਹੁੰਦੇ ਹੋ, ਤਾਂ ਉਹ ਵੀ ਤੁਹਾਨੂੰ 1 ਦੇ ਨਾਲ 1 ਫਰੀ ਮਿਲੂਗੀ। ਅਤੇ ਇਸ ਤੋਂ ਇਲਾਵਾ ਪਾਵ ਭਾਜੀ ਤੁਸੀਂ ਲੈ ਕੇ ਆਓ, 1 ਦੇ ਨਾਲ 1 ਫਰੀ ਮਿਲਦੀ ਹੈ ਤੁਹਾਨੂੰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਦੇ ਉੱਪਰ। ਤੁਸੀਂ ਜ਼ਰੂਰ ਪਹੁੰਚੋ ਇਹਨਾਂ ਦੇ ਕੋਲ। ਅਤੇ ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਗੈੱਟ ਟੂਗੈਦਰ ਕਰ ਰਹੇ ਹੋ, ਕੋਈ ਗੈਦਰਿੰਗ ਕਰ ਰਹੇ ਹੋ, ਤੁਹਾਡੇ ਘਰ 'ਚ ਕੋਈ ਫੰਕਸ਼ਨ ਹੈ, ਕੋਈ ਪਾਰਟੀ ਹੈ, ਜਾਂ ਵੀਕਐਂਡ ਦੇ ਉੱਪਰ ਤੁਸੀਂ ਕੋਈ ਵੀ ਆਪਣੇ ਘਰਾਂ 'ਚ ਮਹਿਮਾਨ ਤੁਹਾਡੇ ਆ ਰਹੇ ਨੇ, ਕੇਟਰਿੰਗ ਦੇ ਆਰਡਰਸ ਦੇਣੇ ਹੋਣ, ਤਾਂ $12.99 ਪਰ ਪਰਸਨ ਤੋਂ ਇਹ ਕੇਟਰਿੰਗ ਕਰਦੇ ਨੇ, ਜਿਹਦੇ ਵਿੱਚ 3 ਕਰੀਜ਼ ਇੰਕਲੂਡ ਹੁੰਦੀਆਂ ਨੇ। ਵੈੱਜ ਜਾਂ ਨੋਨ ਵੈੱਜ ਕੋਈ ਵੀ ਤੁਸੀਂ ਕੇਟਰਿੰਗ ਦੇ ਆਰਡਰਸ ਦਿਓ, 3 ਕਰੀਜ਼ ਵਾਲੀ ਜਿਹੜੀ ਇਹ ਕੇਟਰਿੰਗ ਹੈ ਪਰ ਪਰਸਨ $12.99 ਤੋਂ ਸਟਾਰਟ ਹੋ ਜਾਂਦੀ ਹੈ। ਅਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 3 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਦੇ ਉੱਪਰ ਨੇ। ਨੰਬਰ ਇੱਥੋਂ ਦਾ 905-794-8111, 905-794-8111 ਦੇ ਉੱਪਰ ਕਾਲ ਹੋਏਗੀ, ਜਾਂ ਤੁਸੀਂ ਦੂਸਰੀ ਲੋਕੇਸ਼ਨ 'ਤੇ ਕਾਲ ਕਰ ਸਕਦੇ ਹੋ, 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ 905-593-4400, 905-593-4400 ਦੇ ਉੱਪਰ ਵੀ ਕਾਲ ਕਰ ਸਕਦੇ ਹੋ। ਜਾਂ ਫਿਰ ਤੁਸੀਂ ਤੀਸਰੀ ਲੋਕੇਸ਼ਨ 'ਤੇ ਪਹੁੰਚੋ, 15 ਫੈਂਡਰ ਵੇ, ਬੋਬੇਡ ਐਂਡ ਜਨਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਲੋਕੇਟ।

0: ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 905-564-6444-905-564-6464 ਉੱਪਰ ਤੁਹਾਡੇ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਅਤੇ ਵੈਸੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਪਾ ਸਕਦੇ ਹੋ, ਪੂਰੇ 6 ਵਜੇ ਤੱਕ ਦੇਸ ਪ੍ਰਦੇਸ ਰੇਡੀਓ ਦੇ ਨਾਲ ਤੁਹਾਡੀ ਸਾਂਝ ਪਈ ਹੋਈ ਹੈ। ਅਤੇ ਲਓ ਫਿਰ ਗੱਲਬਾਤ ਕਰੀਏ ਇੰਸ਼ੋਰੈਂਸ ਫੋਰ ਯੂ ਤੋਂ। ਮੋਨਾ ਮਹਿੰਗੀ ਜੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਅਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਕੋਂਟੈਕਟ ਕਰੋ। 416-509-1509 ਦੇ ਉੱਪਰ ਤੁਹਾਡਾ ਕੋਂਟੈਕਟ ਹੋ ਸਕਦਾ ਹੈ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਦੇ ਨਾਲ। ਹਾਂਜੀ ਮੈਮ, ਇੱਕ ਵਾਰ ਫਿਰ ਤੋਂ ਸਵਾਗਤ ਹੈ।
1: ਥੈਂਕ ਯੂ ਸੋ ਮਚ ਮਨਪ੍ਰੀਤ।
0: ਹਾਂਜੀ ਮੋਨਾ ਜੀ, ਆਪਾਂ ਹੁਣ ਇਸ ਵਾਰ ਗੱਲਬਾਤ ਕਰਦੇ ਹਾਂ, ਜਿਵੇਂ ਬੱਚਿਆਂ ਦੀ ਆਪਾਂ RESP ਕਰਵਾਈ ਹੁੰਦੀ ਹੈ, ਅਤੇ ਉਸ ਤੋਂ ਬਿਨਾਂ ਸਪੋਜ਼ ਪੇਰੈਂਟਸ ਕੋਈ ਹੋਰ ਸੇਵਿੰਗ ਕਰਨਾ ਚਾਹੁੰਦੇ ਹੋਣ। ਕਈ ਵਾਰ ਇੱਦਾਂ ਹੁੰਦਾ ਕਿ ਗ੍ਰੈਂਡ ਪੇਰੈਂਟਸ ਆ ਜਾਂਦੇ ਨੇ ਕਿਸੇ ਕੰਟਰੀ ਤੋਂ, ਹੈ ਨਾ, ਇੱਥੇ ਕੈਨੇਡਾ ਦੇ ਵਿੱਚ, ਅਤੇ ਉਹ ਚਾਹੁੰਦੇ ਹੁੰਦੇ ਨੇ ਵੀ ਅਸੀਂ ਵੀ ਆਪਣੇ ਗ੍ਰੈਂਡ ਚਿਲਡਰਨ ਦੇ ਲਈ ਕੋਈ ਸੇਵਿੰਗ ਕਰੀਏ। ਕੋਈ ਇੱਦਾਂ ਦੀ ਕੋਈ ਇਸ ਤੋਂ ਬਿਨਾਂ RESP ਤੋਂ ਬਿਨਾਂ ਕੋਈ ਸੇਵਿੰਗ ਪਲਾਨ ਹੈਗਾ ਆ ਬੱਚਿਆਂ ਦੇ ਲਈ? ਆਪਾਂ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ।
1: ਜ਼ਰੂਰ ਮਨਪ੍ਰੀਤ, ਇੱਦਾਂ ਹੁੰਦਾ ਹੈਗਾ ਕਿ ਜਦੋਂ ਵੀ ਬੱਚਿਆਂ ਦੀ ਸੇਵਿੰਗਸ ਦੀ ਗੱਲ ਹੁੰਦੀ ਹੈਗੀ ਆ ਤਾਂ RESP ਜਿਹੜੀ ਹੈਗੀ ਉਹ ਮੇਨ ਪ੍ਰਾਇਰਟੀ ਤੇ ਆ ਜਾਂਦੀ ਹੈ ਡੈਫੀਨੇਟਲੀ, ਕਿਉਂਕਿ ਉਹਦੇ ਨਾਲ ਆਪਾਂ ਐਜੂਕੇਸ਼ਨ ਦੇ ਲਈ ਫੰਡਿੰਗ ਇਕੱਠੀ ਕਰ ਸਕਦੇ ਹਾਂ। ਬੱਚਿਆਂ ਨੇ ਜਦੋਂ ਯੂਨੀਵਰਸਿਟੀ ਜਾਣਾ ਹੈਗਾ, ਚਾਹੇ ਵਿਦ ਇਨ ਕੈਨੇਡਾ ਆਊਟ ਆਫ ਕੈਨੇਡਾ ਕਿਤੇ ਵੀ ਪੜ੍ਹਨਾ ਹੈਗਾ, ਤਾਂ ਉਸ ਟਾਈਮ ਤੇ ਆਪਾਂ ਨੂੰ ਇੱਕ ਪਹਿਲਾਂ ਫੰਡਿੰਗ ਚਾਹੀਦੀ ਹੁੰਦੀ ਹੈ। ਐਂਡ RESP ਦਾ ਟੂਲ ਇੱਕ ਇੱਦਾਂ ਦਾ ਟੂਲ ਹੈਗਾ ਜਿਹਦੇ ਵਿੱਚ ਆਪਾਂ ਨੂੰ ਗੌਰਮੈਂਟ ਵੱਲੋਂ ਗ੍ਰਾਂਟਸ ਵੀ ਮਿਲਦੀਆਂ ਨੇ।
0: ਹਾਂਜੀ,
1: ਕਿ ਜਦੋਂ ਅਸੀਂ ਐਜ਼ ਆ ਪੇਰੈਂਟ ਉਹਦੇ ਵਿੱਚ ਕੰਟਰੀਬਿਊਸ਼ਨ ਕਰ ਰਹੇ ਹੈਗੇ ਆ, ਨਾਲ ਦੀ ਨਾਲ ਗੌਰਮੈਂਟ ਵੀ ਆਪਾਂ ਨੂੰ 20% ਦੀ ਗ੍ਰਾਂਟ ਦਿੰਦੀ ਹੈ, ਨਾਲ ਦੀ ਨਾਲ ਕੰਪਾਊਂਡਿੰਗ ਇੰਟਰਸਟ ਗਰੋ ਹੁੰਦਾ ਹੈਗਾ, ਤਾਂ ਕਿ ਉਹਨਾਂ ਦੀ ਸਟੱਡੀਜ਼ ਦੇ ਲਈ ਵਧੀਆ ਅਮਾਊਂਟ ਜੁੜ ਜਾਂਦੀ ਹੈਗੀ ਆ। ਪਰ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਹੈ ਕਿ RESP ਦੇ ਵਿੱਚ ਜਦੋਂ ਆਪਾਂ ਕੰਟਰੀਬਿਊਸ਼ਨ ਕਰ ਰਹੇ ਹੈਗੇ ਆ, ਉਸ ਤੋਂ ਇਲਾਵਾ ਇੱਕ ਹੋਰ ਐਡੀਸ਼ਨਲ ਜੇ ਅਸੀਂ ਕੋਈ ਚਾਹੀਏ ਕਿ ਅਸੀਂ ਕੋਈ ਇਨਵੈਸਟਮੈਂਟ, ਕੋਈ ਸੇਵਿੰਗ ਇੱਦਾਂ ਦੀ ਕਰਨੀ ਚਾਹੀਏ ਜਿਹਦੇ ਵਿੱਚ ਗਰੋਥ ਹੋ ਸਕੇ, ਬੱਚਿਆਂ ਦੇ ਲਈ ਫਿਊਚਰ ਪ੍ਰੋਟੈਕਸ਼ਨ ਵੀ ਹੋ ਜਾਵੇ ਤੇ ਨਾਲ ਦੀ ਨਾਲ ਗਰੋਥ ਵੀ ਹੋ ਜਾਵੇ, ਤਾਂ ਉਸ ਕੇਸ ਦੇ ਵਿੱਚ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਬਹੁਤ ਹੀ ਵਧੀਆ ਆਪਸ਼ਨਸ ਅਵੇਲੇਬਲ ਹੁੰਦੀਆਂ ਨੇ। ਇਸ ਟਾਈਮ ਤੇ ਬਹੁਤ ਜ਼ਿਆਦਾ ਮੈਂ ਕਹੂੰਗੀ ਕਿ ਅਵੇਅਰਨੈਸ ਹੈਗੀ ਹੈ ਆਪਣੀ ਕਮਿਊਨਿਟੀ ਦੇ ਵਿੱਚ, ਇਸੇ ਕਰਕੇ ਬਹੁਤ ਸਾਰੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਹੈਗੇ ਆ ਜਿਹੜੇ ਕਿ ਬੱਚਿਆਂ ਦੀ ਜਦੋਂ RESP ਦੀ ਗੱਲ ਕਰਦੇ ਆ 0 ਏਜ ਦੇ ਉੱਤੇ, ਤੇ ਜੇ ਬਜਟ ਅਲਾਓ ਕਰਦਾ ਹੁੰਦਾ ਤਾਂ ਨਾਲ ਦੀ ਨਾਲ ਹੀ ਉਹਨਾਂ ਦੀ ਲਾਈਫ ਇੰਸ਼ੋਰੈਂਸ ਵੀ ਡੈਫੀਨੇਟਲੀ ਪੇਡ ਅਪ ਆਪਸ਼ਨ ਦੇ ਨਾਲ ਚਲੇ ਜਾਂਦੇ ਨੇ, ਤਾਂ ਕਿ ਇਹਦੇ ਵਿੱਚ ਇੱਕ ਤਾਂ ਪ੍ਰੋਟੈਕਸ਼ਨ ਹੈਗੀ ਆ ਸਾਰੀ ਉਮਰ ਦੇ ਲਈ, ਲਿਮਿਟਿਡ ਟਾਈਮ ਲਈ ਪੇਮੈਂਟ ਕਰਨੀ ਹੈਗੀ ਆ, ਡਿਪੈਂਡਿੰਗ ਤੁਸੀਂ ਅੱਜ 5 ਸਾਲ, 10 ਸਾਲ, 15 ਸਾਲ ਜਾਂ 20 ਸਾਲ, ਜਿੰਨਾ ਵੀ ਟਾਈਮ ਫਰੇਮ ਤੁਸੀਂ ਚੂਜ਼ ਕੀਤਾ ਹੈ ਉਨਾ ਟਾਈਮ ਹੀ ਤੁਸੀਂ ਪੇਮੈਂਟ ਕਰਨੀ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਸਾਰੀ ਉਮਰ ਚੱਲਦੀ ਰਹੂਗੀ। ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਆ ਕਿ ਕਵਰੇਜ ਦੇ ਵਿੱਚ ਤੇ ਕੈਸ਼ ਵੈਲਿਊ ਦੇ ਵਿੱਚ ਤੁਹਾਨੂੰ ਗਰੋਥ ਮਿਲਦੀ ਚਲੇ ਜਾਂਦੀ ਸਾਰੀ ਉਮਰ ਦੇ ਲਈ, ਕਿਉਂਕਿ ਚਾਹੇ ਪੇਮੈਂਟਸ ਬੰਦ ਹੋ ਗਈਆਂ ਨੇ ਉਸ ਲਿਮਿਟਿਡ ਟਾਈਮ ਪੀਰੀਅਡ ਤੋਂ ਬਾਅਦ ਤੁਸੀਂ ਕੋਈ ਪ੍ਰੀਮੀਅਮ ਨਹੀਂ ਪੇ ਕਰ ਰਹੇ, ਪਰ ਗਰੋਥ ਸਟਿਲ ਸਾਰੀ ਉਮਰ ਚੱਲਣੀ ਹੈਗੀ। ਇੱਕ ਐਗਜ਼ਾਮਪਲ ਜ਼ਰੂਰ ਦੇ ਦਿੰਦੀ ਹਾਂ ਕਿ ਜੇ ਕੋਈ ਅੱਜ ਦੀ ਡੇਟ ਦੇ ਵਿੱਚ ਜੇ ਅੱਜ ਦੀ ਡੇਟ ਦੇ ਵਿੱਚ 3 ਲੱਖ ਦੀ ਕਵਰੇਜ ਲੈਂਦੇ ਨੇ ਕੋਈ ਨਿਊ ਬੋਰਨ ਬੱਚੇ ਹੈਗੇ ਆ 0 ਏਜ ਜਾਂ 1 ਈਅਰ ਓਲਡ ਏਜ ਦੇ ਵਿੱਚ, ਤਾਂ ਜਦੋਂ ਉਸ ਬੱਚੇ ਨੇ ਆਪਣੀ ਏਜ 40s ਦੇ ਵਿੱਚ 50s ਦੇ ਵਿੱਚ ਪਹੁੰਚਣਾ ਹੁੰਦਾ ਹੈਗਾ, ਤਾਂ ਉਸ ਟਾਈਮ ਤੇ ਸਾਨੂੰ ਹਰੇਕ ਪਰਸਨ ਨੂੰ ਹੁੰਦਾ ਕਿ ਕੁਛ ਨਾ ਕੁਛ ਇਹੋ ਜਿਹਾ ਹੋਵੇ ਸੇਵਿੰਗਸ ਕਿ ਬੱਚਾ ਜੇ ਆਪਣੇ ਲਈ ਯੂਜ਼ ਕਰਨਾ ਚਾਹੇ ਜਾਂ ਫਿਰ ਕਹਿ ਲਓ ਕਿ ਆਪਣੀ ਰਿਟਾਇਰਮੈਂਟ ਤੇ ਆਪਣੇ ਲਈ ਯੂਜ਼ ਕਰਨਾ ਚਾਹੇ, ਤਾਂ ਡੈਫੀਨੇਟਲੀ ਉਸ ਟਾਈਮ ਤੇ ਅਪਰੋਕਸੀਮੇਟਲੀ 500,000 ਦੀ ਅਮਾਊਂਟ ਅਵੇਲੇਬਲ ਹੁੰਦੀ ਹੈ ਕਿ ਉਹ ਆਪਣੇ ਲਈ ਯੂਜ਼ ਕਰ ਸਕਦੇ ਹੁੰਦੇ ਨੇ। ਜੇ ਅਸੀਂ ਕਵਰੇਜ ਦੀ ਗੱਲ ਕਰੀਏ, ਜੇ ਅੱਜ ਅਸੀਂ 3 ਲੱਖ ਦੀ ਕਵਰੇਜ ਲਿੱਤੀ ਸੀ, ਉਹੀ ਕਵਰੇਜ $1 million ਤੋਂ ਉੱਪਰ ਤੱਕ ਦੀ ਕਵਰੇਜ ਪਹੁੰਚ ਜਾਂਦੀ ਹੈਗੀ ਹੈ, ਕਿਉਂਕਿ ਜਦੋਂ ਵੀ ਤੁਹਾਨੂੰ ਡਿਵੀਡੈਂਡਸ ਮਿਲਦੇ ਹੈਗੇ ਉਹਦੇ ਨਾਲ ਤੁਹਾਡੀ ਕਵਰੇਜ ਦੇ ਵਿੱਚ ਵੀ ਤੇ ਕੈਸ਼ ਵੈਲਿਊ ਦੇ ਵਿੱਚ ਵੀ ਦੋਨਾਂ ਦੇ ਵਿੱਚ ਗਰੋਥ ਚੱਲਦੀ ਚੱਲੀ ਜਾਂਦੀ ਹੈ। ਐਂਡ ਸਭ ਨਾਲੋਂ ਵੱਡਾ ਬੈਨੀਫਿਟ ਇਹ ਹੈਗਾ ਕਿ ਮਾਰਕੀਟ ਦੇ ਵਿੱਚ ਜਿੱਦਾਂ ਮਰਜ਼ੀ ਦੀ ਫਲਕਚੁਏਸ਼ਨ ਹੋਵੇ, ਚਾਹੇ ਸਟਾਕ ਮਾਰਕੀਟ, ਇਕਿਊਟੀਜ਼, ਚਾਹੇ ਕਿਸੇ ਵੀ ਤਰ੍ਹਾਂ ਦੇ ਵਿੱਚ ਮਾਰਕੀਟ ਦੇ ਵਿੱਚ ਗਿਰਾਵਟ ਆ ਰਹੀ ਹੈਗੀ ਹੈ, ਇਹਨਾਂ ਪੋਲਿਸੀਜ਼ ਦੇ ਉੱਤੇ ਕੋਈ ਇੰਪੈਕਟ ਨਹੀਂ ਪੈਂਦਾ, ਕਦੇ ਵੀ ਨੈਗੇਟਿਵ ਦੇ ਵਿੱਚ ਨਹੀਂ ਜਾਂਦੀਆਂ ਹੈਗੀਆਂ। ਸੋ ਦਿਸ ਕਾਇੰਡ ਆਫ ਗਰੰਟੀ ਆਪਾਂ ਨੂੰ ਮਿਲਦੀ ਹੁੰਦੀ ਹੈ ਐਜ਼ ਅ ਐਡਵਾਈਜ਼ਰ, ਐਜ਼ ਅ ਕਲਾਇੰਟ ਐਜ਼ ਵੈਲ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਤੁਸੀਂ ਆਪਣੇ ਬੱਚਿਆਂ ਦੇ ਲਈ, ਆਪਣੇ ਲਈ ਕੋਈ ਵੀ ਇਸ ਤਰੀਕੇ ਦੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਜਿੱਦਾਂ ਕਿ ਥੋੜ੍ਹੀ ਦੇਰ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਹਰ ਤਰ੍ਹਾਂ ਦੀ ਪਾਲਿਸੀ ਅਵੇਲੇਬਲ ਹੁੰਦੀ ਹੈ, ਤੁਹਾਡੀ ਰਿਕੁਆਇਰਮੈਂਟ ਤੁਹਾਡੇ ਬਜਟ ਦੇ ਹਿਸਾਬ ਦੇ ਨਾਲ ਡਿਜ਼ਾਈਨ ਕਰ ਸਕਦੇ ਹਾਂ। ਡੈਫੀਨੇਟਲੀ ਜੇ ਤੁਸੀਂ ਮਨੀ ਬੈਕ ਪਾਲਿਸੀ ਚਾਹੁੰਦੇ ਹੋ, ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਆਪਣੀ ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹੁੰਦੇ ਹੋ ਆਪਣੀ ਇੰਸ਼ੋਰੈਂਸ ਪਾਲਿਸੀ ਦੇ ਵਿੱਚ, ਡੈਫੀਨੇਟਲੀ ਉਹ ਡਿਜ਼ਾਈਨ ਕੀਤੀ ਜਾ ਸਕਦੀ ਹੈ। ਜਾਂ ਫਿਰ ਜੇ ਕਿਸੇ ਪਰਸਨ ਦਾ ਬਜਟ ਘੱਟ ਹੁੰਦਾ ਹੈਗਾ ਤਾਂ ਡੈਫੀਨੇਟਲੀ ਉਸ ਤਰੀਕੇ ਦੀ ਵੀ ਪਾਲਿਸੀ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ। ਵਰਕਿੰਗ ਐਜ਼ ਅ ਬ੍ਰੋਕਰ ਕੈਨੇਡਾ ਦੀਆਂ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਅਸੀਂ ਡੀਲ ਕਰਦੇ ਹੈਗੇ ਹਾਂ। ਸੋ ਜ਼ਰੂਰ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਚਾਹੇ ਤੁਸੀਂ ਪਰਸਨਲ ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਕੋਈ ਵੀ ਬਿਜ਼ਨਸ ਕਰ ਰਹੇ ਹੈਗੇ ਹੋ, ਕਾਰਪੋਰੇਸ਼ਨ ਹੈਗੀਆਂ, ਕਾਰਪੋਰੇਟ ਓਨਡ ਪਾਲਿਸੀਜ਼ ਕਰਵਾਉਣਾ ਚਾਹੁੰਦੇ ਹੋ ਤਾਂ ਕਿ ਤੁਹਾਡੀ ਟੈਕਸ ਐਫੀਸ਼ੀਐਂਟ ਵੇ ਦੇ ਨਾਲ ਪਲੈਨਿੰਗ ਕੀਤੀ ਜਾ ਸਕੇ। ਜ਼ਿਆਦਾ ਡਿਟੇਲ ਵਿੱਚ ਗੱਲ ਕਰਨ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509-1509-1509-1509-1509-1509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-
0: ਬਾਤ ਕਰੋ 416-509-1509 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਪੀਲ ਐਕਸਕਵੇਸ਼ਨ ਸਰਵਿਸ ਦੀ ਜਿਹੜੇ ਕਿ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਐਕਸਕਵੇਸ਼ਨ ਤੇ ਡੈਮੋਲੀਸ਼ਨ ਦੇ ਐਕਸਪਰਟਸ ਨੇ ਤੁਸੀਂ ਆਪਣੀ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੋਵੇ ਜਾਂ ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ ਟਰੱਕ ਯਾਰਡ ਦਾ ਕੰਪਲੀਟ ਕੰਮ ਕਰਦੇ ਨੇ ਗ੍ਰੇਡਿੰਗ ਗ੍ਰੇਵਲਿੰਗ ਪੇਵਿੰਗ ਸਾਰਾ ਕੁਝ ਤੁਹਾਡੇ ਲਈ ਕਰਕੇ ਦੇਣਗੇ ਸੈਪਟਿਕ ਟੈਂਕ ਦਾ ਵੀ ਤੁਸੀਂ ਕੰਪਲੀਟ ਕੰਮ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ ਹਰ ਤਰ੍ਹਾਂ ਦਾ ਕੰਕਰੀਟ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ ਤੇ ਜੇ ਕੋਈ ਵੀ ਬਿਲਡਿੰਗ ਢਾਉਣੀ ਹੋਵੇ ਚਾਹੇ ਉਹ ਕੋਈ ਘਰ ਹੈ ਜਾਂ ਕੋਈ ਕਮਰਸ਼ੀਅਲ ਬਿਲਡਿੰਗ ਹੈ ਹਰ ਤਰ੍ਹਾਂ ਦਾ ਡੈਮੋਲੀਸ਼ਨ ਦਾ ਕੰਮ ਵੀ ਇਹ ਕਰਦੇ ਨੇ ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ ਤੁਸੀਂ ਫ੍ਰੀ ਐਸਟੀਮੇਟ ਦੇ ਲਈ ਕਾਲ ਕਰੋ 416-891-1722 416-891-1722 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਪੀਲ ਐਕਸਕਵੇਸ਼ਨ ਸਰਵਿਸ ਤੋਂ ਜਗਤਾਰ ਚੌਹਾਨ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਤੇ ਲਓ

ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ। 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਓਪਨ 7 ਡੇਜ਼ ਆ ਵੀਕ। ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਆਉਣ ਵਾਲੇ ਫਰਾਈਡੇ, ਦਿਸ ਫਰਾਈਡੇ ਯਾਨੀ ਕਿ ਅੱਜ ਹੋ ਗਈ ਹੈ 27, ਅਤੇ ਇਸ ਫਰਾਈਡੇ ਨੂੰ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾ ਕੇ ਰੱਖਣੀ, ਕਿਉਂਕਿ ਫਰਾਈਡੇ ਵਾਲੇ ਦਿਨ 29 ਮਈ ਨੂੰ ਯਾਨੀ ਕਿ ਪਰਸੋਂ ਵਾਲੇ ਦਿਨ ਬਹੁਤ ਹੀ ਕਮਾਲ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਣ ਜਾ ਰਿਹਾ ਪੰਜਾਬੀ ਬਾਈ ਨੇਚਰ ਦੇ ਉੱਪਰ। ਪੰਜਾਬੀ ਬਾਈ ਨੇਚਰ ਦੀ ਜੋ ਸਭ ਤੋਂ ਲੇਟੈਸਟ ਜਿਹੜੀ ਇਹ ਬ੍ਰਾਂਚ ਹੈ ਇਹਨਾਂ ਦੀ, 58 ਕੁਐਰੀ ਐਜ ਡਰਾਈਵ ਹਾਈਵੇ 10 ਐਂਡ ਬੋਬੇਡ ਦੇ ਇੰਟਰਸੈਕਸ਼ਨ ਦੇ ਉੱਪਰ, ਇੱਥੇ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਟੇਕ ਆਊਟ ਐਂਡ ਡਾਈਨਿੰਗ ਡੀਲਸ ਲੱਗਣਗੀਆਂ। ਅਤੇ ਦੇਸ਼ ਪ੍ਰਦੇਸ਼ ਦੀ ਟੀਮ ਜਦੋਂ ਵੀ ਪਹੁੰਚਦੀ ਹੈ ਤਾਂ ਤੁਹਾਨੂੰ ਪਤਾ ਹੀ ਹੈ ਲਾਈਵ ਔਨ ਲੋਕੇਸ਼ਨ ਦੇ ਜ਼ਰੀਏ ਤੁਹਾਡਾ ਬਹੁਤ ਸਾਰਾ ਮੈਕਸੀਮਮ ਫਾਇਦਾ ਹੁੰਦਾ ਆ, ਤਾਂ ਤੁਸੀਂ ਵੀ ਇੱਥੇ ਜ਼ਰੂਰ ਪਹੁੰਚਣਾ ਅਤੇ ਤੁਸੀਂ ਵੀ ਆਪਣੀਆਂ ਟੇਕ ਆਊਟ ਐਂਡ ਡਾਈਨਿੰਗ ਡੀਲਸ ਜ਼ਰੂਰ ਲੈਣੀਆਂ ਨੇ। ਪੰਜਾਬੀ ਬਾਈ ਨੇਚਰ 'ਤੇ ਤੁਹਾਡੇ ਲਈ ਕਾਫੀ ਜ਼ਿਆਦਾ ਘੱਟ ਪ੍ਰਾਈਸਿਸ ਦੇ ਵਿੱਚ ਹੋ ਸਕਦਾ ਕੋਈ ਬਾਏ ਵਨ ਗੈਟ ਵਨ ਫ੍ਰੀ ਵਾਲੀ ਲਗਾ ਦਈਏ, ਹੋ ਸਕਦਾ ਕਿ ਤੁਹਾਡੇ ਲਈ ਕਾਫੀ ਵਧੀਆ ਵਧੀਆ ਹੋਰ ਵੀ ਆਫਰਸ ਲੱਗ ਜਾਣ। ਬਟ ਤੁਸੀਂ ਪਰਸੋਂ ਨੂੰ ਯਾਨੀ ਕਿ ਫਰਾਈਡੇ ਵਾਲੇ ਦਿਨ ਦੇਸ਼ ਪ੍ਰਦੇਸ਼ ਦੇ ਨਾਲ ਜ਼ਰੂਰ ਜੁੜ ਕੇ ਰਹਿਣਾ, ਤੁਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵਿੱਚ ਪਹੁੰਚ ਵੀ ਸਕਦੇ ਹੋ 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ, ਅਤੇ ਤੁਹਾਡੇ ਲਈ ਕਾਫੀ ਵਧੀਆ ਵਧੀਆ ਡੀਲਸ ਲੱਗਣਗੀਆਂ। ਪੰਜਾਬੀ ਬਾਈ ਨੇਚਰ ਦੀ ਇਸ ਲੋਕੇਸ਼ਨ ਦਾ ਨੰਬਰ ਜ਼ਰੂਰ ਨੋਟ ਕਰੋ, 905-793-5300। ਵੈਜ ਐਂਡ ਨੋਨ ਵੈਜ ਹਰ ਤਰ੍ਹਾਂ ਦਾ ਬਹੁਤ ਹੀ ਲਾਜਵਾਬ ਖਾਣਾ ਇਹਨਾਂ ਦੇ ਕੋਲ ਬਣਦਾ ਆ। ਦੇਸੀ ਘਿਓ ਦੀਆਂ ਜਲੇਬੀਆਂ ਤੁਹਾਡੇ ਲਈ ਐਵਰੀ ਡੇ ਲਾਈਵ ਕੱਢੀਆਂ ਜਾਂਦੀਆਂ ਨੇ, ਜਿਹੜੇ ਕਿ ਤੁਸੀਂ ਬੈਠ ਕੇ ਖਾਣੀਆਂ ਹੁਣ ਬੈਠ ਕੇ ਖਾ ਲਓ, ਜਾਂ ਫਿਰ ਤੁਸੀਂ ਗਰਮਾ ਗਰਮ ਘਰ ਲੈ ਕੇ ਆਉਣੀਆਂ ਆਪਣੀਆਂ ਉਹ ਵੀ ਲੈ ਕੇ ਆ ਸਕਦੇ ਹੋ, ਨਾਲ ਤੁਸੀਂ ਰਬੜੀ ਵੀ ਪਵਾ ਸਕਦੇ ਹੋ। ਪੰਜਾਬੀ ਬਾਈ ਨੇਚਰ 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ ਨੇ, ਹਰ ਅੰਟਾਰੀਓ ਐਂਡ ਬੋਬੇਡ ਦਾ ਇੰਟਰਸੈਕਸ਼ਨ ਜਾਂ ਹਾਈਵੇ 10 ਐਂਡ ਬੋਬੇਡ ਦਾ ਇੰਟਰਸੈਕਸ਼ਨ, ਵਾਲਮਾਰਟ ਐਂਡ ਫੋਰਟੀਨੋਜ਼ ਵਾਲਾ ਇਹ ਪਲਾਜ਼ਾ ਆ ਜਿੱਥੇ ਤੁਹਾਡੇ ਲਈ ਪੰਜਾਬੀ ਬਾਈ ਨੇਚਰ ਦੇ ਉੱਪਰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ ਦਿਸ ਫਰਾਈਡੇ 3 PM to 6 PM। ਅਤੇ ਲੋ ਫਿਰ ਇੱਕ ਵਾਰ ਗੱਲਬਾਤ ਕਰਦੇ ਹਾਂ ਮੋਨਾ ਮਹਿੰਗੀ ਜੀ ਦੇ ਨਾਲ, ਸਾਡੇ ਇੱਕ ਵਾਰ ਫਿਰ ਤੋਂ ਲਾਈਨ 'ਤੇ ਜੁੜ ਚੁੱਕੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ। 416-509-1509 ਦੇ ਉੱਪਰ ਤੁਸੀਂ ਕੰਟੈਕਟ ਜ਼ਰੂਰ ਕਰ ਸਕਦੇ ਹੋ। ਹਾਂਜੀ ਮੋਨਾ ਜੀ, ਸਵਾਗਤ, ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ।
1: ਥੈਂਕ ਯੂ ਸੋ ਮਚ ਮਨਪ੍ਰੀਤ।
0: ਹਾਂਜੀ ਮੈਮ, ਲਾਸਟ ਵਿੱਚ ਤੁਸੀਂ ਜਾਂਦਿਆਂ ਦੇ ਕੀ ਕਹਿਣਾ ਚਾਹੋਗੇ, ਆਪਣਾ ਮੈਸੇਜ ਜ਼ਰੂਰ ਦਿਓ ਪਲੀਜ਼।
1: ਜ਼ਰੂਰ ਮਨਪ੍ਰੀਤ, ਜਾਂਦੇ ਜਾਂਦੇ ਬਸ ਇਹਨੇ ਕਹਿਣਾ ਚਾਹੂੰਗੀ ਜਿੱਦਾਂ ਕਿ ਹੁਣ ਇਸ ਟਾਈਮ ਆਪਾਂ ਦੇਖ ਰਹੇ ਹੈਗੇ ਹਾਂ ਕਿ ਵੈਦਰ ਦੇ ਵਿੱਚ ਚੇਂਜਸ ਆ ਰਹੀਆਂ ਨੇ, ਐਂਡ ਇਹੀ ਵੈਦਰ ਹੁੰਦਾ ਜਦੋਂ ਆਪਾਂ ਨੂੰ ਬਹੁਤ ਸਾਰੇ ਆਪਣੇ ਰਿਲੇਟਿਵਸ, ਫਰੈਂਡਸ, ਪੇਰੈਂਟਸ, ਗ੍ਰੈਂਡ ਪੇਰੈਂਟਸ ਇੱਥੇ ਜੁਆਇਨ ਕਰਨ ਆਉਂਦੇ ਨੇ ਕੈਨੇਡਾ ਦੇ ਵਿੱਚ। ਸੋ ਮੇਕ ਸ਼ੋਰ ਕਰੀਏ ਕਿ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਕਰਵਾਈਏ, ਨੋ ਮੈਟਰ ਚਾਹੇ ਉਹ ਸੁਪਰ ਵੀਜ਼ਾ 'ਤੇ ਆ ਰਹੇ ਨੇ, ਵਿਜ਼ਿਟਰ ਵੀਜ਼ਾ 'ਤੇ ਆ ਰਹੇ ਨੇ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਜੇ ਕੱਲ੍ਹ ਨੂੰ ਰੱਬ ਨਾ ਕਰੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਕਨੈਸ, ਕੋਈ ਇੰਜਰੀ ਅਕਰ ਹੁੰਦੀ ਹੈਗੀ ਹੈ, ਤਾਂ ਤੁਹਾਡੇ ਉੱਤੇ ਉਹ ਲਾਇਬਿਲਟੀ ਆਉਣ ਦੀ ਬਜਾਏ ਉਹ ਇੰਸ਼ੋਰੈਂਸ ਕੰਪਨੀ ਉਹ ਕਵਰ ਕਰੇਗੀ ਸਾਰਾ ਕੁਝ, ਜੇ ਆਪਾਂ ਉਹਨਾਂ ਦੀ ਪਾਲਿਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਕਰਵਾਈ ਹੋਏਗੀ। ਸੋ ਉਹਨਾਂ ਦੀ ਜੋ ਵੀ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈ, ਕਿਸੇ ਵੀ ਤਰ੍ਹਾਂ ਦੇ ਹੈਲਥ ਇਸ਼ੂਜ਼ ਹੈ, ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਹੁੰਦੇ ਸਾਡੇ ਨਾਲ, ਤਾਂ ਕਿ ਅਸੀਂ ਦੇਖ ਸਕੀਏ ਕਿ ਕਿਹੜੀ ਕੰਪਨੀ ਦੇ ਵਿੱਚ ਕਿਹੜੀ ਪਾਲਿਸੀ ਉਹਨਾਂ ਦੇ ਲਈ ਸੂਟੇਬਲ ਰਹੇਗੀ, ਕਿੱਥੇ ਉਹ ਐਲੀਜੀਬਲ ਹੁੰਦੇ ਨੇ, ਤਾਂ ਕਿ ਗੋਡ ਫੋਰਬਿਡ ਕੋਈ ਵੀ ਸਿਕਨੈਸ ਇੰਜਰੀ ਹੁੰਦੀ ਹੈ ਤਾਂ ਹਰ ਤਰੀਕੇ ਦੀ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਕਵਰ ਕੀਤੇ ਜਾ ਸਕਣ। ਸੋ ਸਾਡੇ ਲਿਸਟਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਐਨੂਅਲ ਪੇਮੈਂਟ ਆਪਸ਼ਨ ਜਾਂ ਮੰਥਲੀ ਪੇਮੈਂਟ ਆਪਸ਼ਨ ਦੇ ਵਿੱਚ ਜਾਣਾ ਚਾਹੁੰਦੇ ਹੋ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਤੁਸੀਂ ਖੁਦ ਅਪਲਾਈਡ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਆਪਣੀ ਮੈਡੀਕਲ ਇੰਸ਼ੋਰੈਂਸ ਕਰਵਾਉਣਾ ਜਾਣਾ ਚਾਹੁੰਦੇ ਹੋ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਸਕਦੇ ਹੋ, 9280 ਗੋਰਫੇ ਡਰਾਈਵ, ਯੂਨਿਟ C110। ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਬਾਰੇ, ਜਾਂ ਫਿਰ ਆਪਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੇ ਬਾਰੇ ਕੋਈ ਕੰਸਰਨ ਹੈਗਾ, ਜਾਂ ਬੱਚਿਆਂ ਦੀ RESP ਆਪਣੀ ਇਨਵੈਸਟਮੈਂਟਸ ਦੇ ਲਈ, FHSA, TFSA, RRSP ਲਈ ਕੋਈ ਵੀ ਕੰਸਰਨ ਹੋਵੇ, ਜਾਂ ਸਟੇਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋਵੋ, ਜਾਂ ਫਿਰ ਇੰਸ਼ੋਰੈਂਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ, LLQP ਲਾਇਸੈਂਸ ਹੋਲਡਰ ਹੈਗੇ ਹੋ, ਕਿਤੇ ਪ੍ਰੋਪਰ ਸਪੋਰਟ ਨਹੀਂ ਮਿਲ ਪਾਈ ਤਾਂ ਪ੍ਰੋਫੈਸ਼ਨਲਿਜ਼ਮ ਦਾ ਨਾਲ ਕੰਮ ਕਰਨਾ, ਜਾਂ ਫਿਰ ਲਾਇਸੈਂਸ ਲੈਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਸਾਨੂੰ ਮੈਨੂੰ ਕੰਟੈਕਟ ਕਰ ਸਕਦੇ ਹੋ, 416-509-1509, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ। ਥੈਂਕ ਯੂ ਸੋ ਮਚ ਮਨਪ੍ਰੀਤ ਦੇਣ ਲਈ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਮੋਨਾ ਮਹਿੰਗੀ ਜੀ ਦੇ ਨਾਲ, ਇੰਸ਼ੋਰੈਂਸ ਫੋਰ ਯੂ ਤੋਂ ਨੇ ਤੇ ਤੁਹਾਡੇ ਲਈ ਇਹ ਸਾਰੀਆਂ ਹੈਲਥ ਪਾਲਿਸੀਜ਼ ਕਰਦੇ ਨੇ ਇੰਸ਼ੋਰੈਂਸ ਪਾਲਿਸੀਜ਼। ਨੰਬਰ ਹੈ 416-509-1509 416-509-1509 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ANG ਆਟੋਮੋਟਿਵ ਰਿਪੇਅਰ ਦੇ ਨਾਲ ਤੁਸੀਂ ਜ਼ਰੂਰ ਕੰਟੈਕਟ ਕਰੋ ਜੇ ਤੁਸੀਂ ਆਪਣੀ ਕਾਰਜ ਨੂੰ ਰਿਪੇਅਰ ਕਰਾਉਣਾ ਹੋਵੇ ਤੇ ਇਹਨਾਂ ਦੇ ਕੋਲ ਪਹੁੰਚੋ। ਸਾਰਾ ਰਿਪੇਅਰ ਦਾ ਕੰਮ ਕਰਦੇ ਨੇ, ਹਰ ਤਰ੍ਹਾਂ ਦਾ ਸਸਪੈਂਸ਼ਨ ਵਰਕ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਹੈ ਉਹ ਤੁਸੀਂ ਕਰਵਾ ਸਕਦੇ ਹੋ। ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਾਉਣਾ ਚਾਹੁੰਦੇ ਹੋ ਜਾਂ ਆਇਲ ਚੇਂਜ ਕਰਾਉਣਾ ਹੋਵੇ ਗੱਡੀਆਂ ਦਾ ਜਾਂ ਤੁਸੀਂ ਰਸਟ ਪ੍ਰੂਫਿੰਗ ਕਰਾਉਣੀ ਹੈ, ANG ਆਟੋਮੋਟਿਵ ਰਿਪੇਅਰ ਤੁਹਾਡੇ ਲਈ ਐਵਰੀਡੇ ਓਪਨ ਨੇ। ਇਹਨਾਂ ਦੇ ਕੋਲ ਤੁਹਾਡੇ ਲਈ ਨਵੇਂ ਸਮਰ ਟਾਇਰਸ ਵੀ ਹੈਗੇ ਨੇ, ਜੇ ਤੁਸੀਂ ਪੁਰਾਣੇ ਆਪਣੀ ਗੱਡੀਆਂ ਦੇ ਟਾਇਰਸ ਨੂੰ ਚੇਂਜ ਕਰਾਉਣਾ ਚਾਹੁੰਦੇ ਹੋ ਉਹ ਵੀ ਕਰ ਦੇਣਗੇ ਤੇ ਨਾਲ ਦੀ ਨਾਲ ਵੀਲ ਅਲਾਈਨਮੈਂਟ ਵੀ ਕਰਦੇ ਨੇ। ਤੁਸੀਂ ਜ਼ਰੂਰ ਪਹੁੰਚੋ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਇੰਗਲਿਸ਼, ਪੰਜਾਬੀ, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਨੰਬਰ 905-857-7596 905-857-7596 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ANG ਆਟੋਮੋਟਿਵ ਰਿਪੇਅਰ ਦੇ ਨਾਲ। ਤੇ ਲਓ ਫਿਰ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਈਏ ਤੇ ਉਸ ਤੋਂ ਬਾਅਦ ਸਟੇਸ਼ਨ ID ਲੈ ਕੇ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: परम गीत गौर फोन दा 905-792-8053 सोफा मार्ट और कैसा लेदर इको ही कंपनी दा नाम
2: मल्ली टेंट सर्विसेज तुहाडे स्पेशल इवेंट्स दे हर एक साइज दे वाटरप्रूफ टेंट्स प्रोवाइड करदे ने 10x10 feet तो लेके 40x100 feet दे तंबू ने टेबल्स ते कुर्सियां भी नाल लेके आउंदे ने ते तुहाडे बैकयार्ड नु बैंक्वेट हॉल वांगू बणाउंदे ने फैंसी चेयर्स भी अवेलेबल हन LED ग्लो इन द डार्क बड़ी बनाईयां बार्स टेबल्स ते कुर्सियां भी तुसी रेंट कर सकदे अज ही मल्ली टेंट सर्विसेज नु कॉल करो 647-999-2569 647-999-2569
3: ब्रेक तो बाद एक बार फिर तो बहुत निघा स्वागत है अपने प्रोग्राम दे विच देश परदेश प्राइम टाइम रेडियो दे नाल तुसी टून कीता होया है मैं हां तुहाडी होस्ट मनप्रीत कौर तौर उम्मीद है तुसी प्रोग्राम पूरा एंजॉय कर रहे हो सिटी ऑफ ब्रैम्पटन वालों एक मैसेज है जिहड़ा कि तुहाडे लई बहुत ही लाजमी है इस सीजन ऑब्वियसली गल है कि समर टाइम आपां तुहानूं पता ही है कि काफ़ी सारी गैदरिंग्स करदे आ काफ़ी गैट टूगैदरस हुंदियां ने ते शोर शराबा भी फिर उन्ना ही ज़्यादा हुंदा आ सिटी ऑफ ब्रैम्पटन वाले कहिंदे ने कि जिन्नी भी एक्सैसिव नॉइज तुसी करदे हो एक्सैसिवली तुसी शोर शराबा ਕਰਦੇ ਹੋ ਉਹਨੂੰ ਥੋੜਾ ਜਿਹਾ ਘੱਟ ਰੱਖੋ ਤੇ ਜਿੰਨੇ ਵੀ ਤੁਹਾਡੇ ਸਾਈਡ ਵਾਕਸ ਨੇ ਘਰਾਂ ਦੇ ਬਾਹਰ ਬਾਈਕ ਲੇਨਸ ਨੇ ਉਹਨਾਂ ਨੂੰ ਹੋ ਸਕਦਾ ਹੈ ਜਿੰਨਾ ਜ਼ਿਆਦਾ ਕਲੀਅਰ ਕਰਕੇ ਰੱਖੋ ਯਾਨੀ ਉੱਥੇ ਉਹਨਾਂ ਨੂੰ ਬਲੌਕ ਨਾ ਕਰੋ ਕਦੇ ਵੀ ਤੇ ਜਿੰਨਾ ਵੀ ਵੇਸਟ ਹੁੰਦਾ ਆ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਗੈਦਰਿੰਗ ਕਰ ਲੈਂਦੇ ਹੋ ਉਸ ਤੋਂ ਬਾਅਦ ਓਬਵੀਅਸਲੀ ਗੱਲ ਹੈ ਵੇਸਟ ਤਾਂ ਹੋਊਗਾ ਹੀ ਉਹ ਆਪਣੀ ਪ੍ਰੋਪਰਲੀ ਤੁਸੀਂ ਬਿਨਸ ਦੇ ਵਿੱਚ ਹੀ ਪਾਓ ਇੱਧਰ ਉੱਧਰ ਡੰਪ ਨਾ ਕਰੋ ਕੋਈ ਵੀ ਪਬਲਿਕ ਪ੍ਰੋਪਰਟੀ ਹੋਵੇ ਜਾਂ ਕਿਸੇ ਦੀ ਪ੍ਰਾਈਵੇਟ ਪ੍ਰੋਪਰਟੀ ਹੈ ਤੇ ਜਿੰਨਾ ਵੀ ਵੇਸਟ ਹੈ ਉਹਨੂੰ ਪ੍ਰੋਪਰਲੀ ਬਿਨਸ ਦੇ ਵਿੱਚ ਡਿਸਪੋਜ਼ ਕਰੋ ਇੱਧਰ ਉੱਧਰ ਨਾ ਸੁੱਟੋ ਤੇ ਇਸ ਤੋਂ ਇਲਾਵਾ ਸਟਰੀਟ ਪਾਰਕਿੰਗ ਵੀ ਕਾਫੀ ਲਿਮਿਟਿਡ ਹੈ 3 hours ਦੇ ਲਈ ਜੇ ਤੁਸੀਂ ਡੇ ਟਾਈਮ ਕਿਤੇ ਪਾਰਕ ਕਰਦੇ ਹੋ ਸਟਰੀਟ ਪਾਰਕਿੰਗ 3 ਘੰਟੇ ਦੇ ਲਈ ਲਿਮਿਟਿਡ ਹੈ ਤੇ ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ 2 AM to 6 AM ਪਾਰਕਿੰਗ ਬਿਲਕੁਲ ਹੀ ਪ੍ਰੋਹਿਬਿਟਿਡ ਹੈ ਤੁਸੀਂ ਸਟਰੀਟ ਦੇ ਉੱਪਰ 2 ਵਜੇ ਤੋਂ ਲੈ ਕੇ 6 ਵਜੇ ਤੱਕ ਪਾਰਕਿੰਗ ਨਹੀਂ ਕਰ ਸਕਦੇ ਤੇ ਨਹੀਂ ਤਾਂ ਤੁਹਾਨੂੰ ਪਤਾ ਕਿ ਕੁਛ ਨਾ ਕੁਛ ਟਿਕਟ ਕੋਈ ਫਾਈਨਸ ਲੱਗ ਸਕਦੇ ਨੇ ਸਿੰਪਲ ਐਕਸ਼ਨਸ ਨੇ ਬਟ ਬਹੁਤ ਸਾਰੇ ਡਿਫਰੈਂਸਿਸ ਕ੍ਰੀਏਟ ਕਰ ਸਕਦੇ ਨੇ ਸਿਟੀ ਆਫ ਬ੍ਰੈਮਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਤੇ ਜ਼ਰੂਰ ਤੁਸੀਂ ਇਸ ਦੇ ਬਾਰੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸਿਟੀ ਆਫ ਬ੍ਰੈਮਪਟਨ ਦੀ ਵੈਬਸਾਈਟ ਤੇ ਜਾ ਕੇ brampton.ca/bylaws ਤੁਸੀਂ ਵਿਜ਼ਿਟ ਕਰੋ ਤੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਹੋਰ ਵੀ ਮਿਲ ਜੂਗੀ ਤੇ ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ ਤੇ ਹੁਣ ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ ਨੂੰ ਹੋਏਗੀ ਸੇਮ ਟਾਈਮ ਦੇ ਉੱਪਰ ਤੇ ਥੋੜੇ ਟਾਈਮ ਤੱਕ ਸਿਮਰਾਜ ਸਿੱਧੂ ਤੁਹਾਡੇ ਨਾਲ ਸਾਂਝ ਪਾਉਣਗੇ ਤੇ ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ ਕੱਲ ਨੂੰ ਮਿਲਦੇ ਹਾਂ ਸਤਿ ਸ਼੍ਰੀ ਅਕਾਲ

0: ਹੱਡ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File. Gal ki, Immigration di har problem da solution lain lai, Community de jaane pehchane ate tajrubekar Immigration Consultant, Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 416-456-6161
4: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
5: ਅੱਜ ਜਣੇ ਖਣੇ ਦੇ ਵਾਸੀ ਗੱਲ ਨਹੀਂ ਹੈ।

0: ਸ਼ੁਭਾਵਾਂ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473213322, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
5: Simply Indian brings you all simply delicious deals. Buy one, get one free every day. Surya Das ko sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian.
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
7: ਤਾਂ ਫਿਕਰ ਕਿਉਂ ਕਰਦੇ ਹੋ?
8: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
8: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
6: 647-7710-647-739-8710, license number M2000-3450.
9: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇਸ, ਦੇਸ ਪਰਦੇਸ।
10: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
9: ਇਨਫੋਰਮੇਸ਼ਨ,
10: ਕਾਲ ਅਸ ਨਾਓ 416-457-3381, 416-457-3381, ਜਾਂ ਫਿਰ 416-725-2551, 416-725-2551।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545। ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ, 5 ਫੈਂਡਰ ਵੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਪਲਰ ਰੋਡ ਕੈਂਬਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ। ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ। ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ, ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ, ਸਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ। ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ, ਔਰ ਨਾਲ ਦੀ ਨਾਲ ਔਰਗੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ, ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ, ਇਨਸ਼ੋਰੈਂਸ ਤੋਂ ਸਾਰੇ ਪੈਸੇ ਕਵਰ ਕਰਨਗੇ। ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸਨੇਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਟੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਟੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਟੈਕਸ ਐਕਸਪ੍ਰੈਸ ਵਾਲਿਆਂ ਦਾ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਐਟੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $104 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ ਬੜੇ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ
7: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪ ਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939
0: 9055464

530 AM band des pradesh prime time radio program de naal jude hoye sade sare hi srotiyan nu sade sare darshakan nu simraj singh siddhu walon pyar preet sat shikal dosto ajj sade is bahut hi khoobsurat wednesday sham de vich 3 ghantiyan de andar hun to leke theek 6 baje tak tuhanu is rush hour prime time drive time de vich pure te pure 24 ghantiyan vichon pure din de vichon sab to busiest commute karn wale time slot de vich ਰੇਡੀਓ ਸੁਣਨ ਵਾਲੇ ਟਾਈਮ ਸਲਾਟ ਦੇ ਵਿੱਚ ਸਾਡੇ ਨਾਲ ਹੁਣ ਦੋਸਤੋ ਜੇਕਰ 6 ਵਜੇ ਤੱਕ ਜੁੜੇ ਰਹੋਗੇ ਤੁਹਾਨੂੰ ਕੈਨੇਡਾ ਵਾਈਡ ਅੰਟੇਰੀਓ ਵਾਈਡ ਤੇ ਲੋਕਲ GTA ਦੀਆਂ ਨਵੀਆਂ ਤਾਜ਼ੀਆਂ ਖਬਰਾਂ ਤੇ ਸਾਡੇ ਵਿਚਾਰ ਨਿਊਜ਼ ਤੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ ਨਿਊਜ਼ ਤੇ ਵਿਊਜ਼ ਤੋਂ ਇਲਾਵਾ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਾਂਗੇ ਐਂਟਰਟੇਨਮੈਂਟ ਦਾ ਸਾਡਾ ਇੱਕ ਮੇਨ ਮਕਸਦ ਹੁੰਦਾ ਹੈ ਤੇ ਤੁਹਾਨੂੰ ਐਂਟਰਟੇਨ ਕਰਾਂਗੇ ਤੁਹਾਡੇ ਹੀ ਫਰਮਾਇਸ਼ੀ ਗੀਤਾਂ ਸੰਗੀਤਾਂ ਦੇ ਨਾਲ ਉਹ ਵੀ ਅਸੀਂ ਟਰਨ ਬਾਈ ਟਰਨ ਬਾਰੀ ਬਾਰੀ ਤੁਹਾਡੇ ਫਰਮਾਇਸ਼ੀ ਗਾਣੇ ਲਾਉਂਦੇ ਰਵਾਂਗੇ ਪ੍ਰੋਗਰਾਮ ਦੇ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਡੇ ਇੱਕ ਬਾਈ ਨੇ ਇਹ ਫਰਮਾਇਸ਼ ਕੀਤੀ ਆ ਮੈਂ ਗਾਣਾ ਕੱਢਦਾ ਕਿਹੜਾ ਸੀ ਇਹਨਾਂ ਨੇ ਭੇਜਿਆ ਸੀ ਭਾਅ ਜੀ ਪਲੀਜ਼ ਪਲੇ ਸੌਂਗ ਬੋਤਲਾਂ ਸ਼ਰਾਬ ਦੀਆਂ ਬਾਈ ਬਾਲੀ ਸੱਗੂ ਲਾਉਂਦੇ ਹਾਂ ਵੇ ਬੈਕ ਵੇ ਬੈਕ ਉਹ ਵੀ ਤਲੇ ਜ਼ਰੂਰ ਲਾਉਂਦੇ ਹਾਂ ਤੁਸੀਂ ਵੀ ਕੋਈ ਵੀ ਸਾਨੂੰ ਟੈਕਸਟ ਵਟਸਐਪ ਮੈਸੇਜ ਭੇਜਣਾ ਹੋਵੇ ਦੋਸਤੋ ਹੁਣ ਤੋਂ ਲੈ ਕੇ 6 ਵਜੇ ਤੱਕ ਲਾਈਵ ਬਾਈ ਟੈਕਸਟ ਔਰ ਵਟਸਐਪ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਆਪਣਾ ਮੈਸੇਜ ਖਾਸ ਆਪਣਾ ਕੋਈ ਫਰਮਾਇਸ਼ੀ ਗੀਤ ਸੰਗੀਤ ਸੁਣਨਾ ਹੋਵੇ ਰਿਕੁਐਸਟ ਕਰਨੀ ਹੋਵੇ ਆਪਦਾ ਨਾਮ ਲਿਖ ਦਿਆ ਕਰੋ ਕਿ ਕੌਣ ਪੂਰਾ ਨਾਮ ਲਿਖਣ ਦੀ ਵੀ ਕੋਈ ਲੋੜ ਹੈਗੀ ਫਰਸਟ ਨੇਮ ਤੇ ਕਿਹੜੇ ਸ਼ਹਿਰ ਤੋਂ ਮੰਨ ਲਓ ਸਮਰਾਜ ਬ੍ਰੈਂਪਟਨ ਆਏ ਲਿਖ ਦਿਆ ਕਰੋ ਤੇ ਕਿਹੜਾ ਗਾਣਾ ਸੁਣਨਾ ਉਹ ਵੀ ਤੁਸੀਂ ਭੇਜ ਸਕਦੇ ਹੋ ਸਾਨੂੰ ਟੈਕਸਟ ਔਰ ਵਟਸਐਪ ਤੇ ਰਾਹੀਂ 416-457-3381 ਟੈਕਸਟ ਔਰ ਵਟਸਐਪ 416-457-3381 416-457-3381 ਤੇ ਤੁਸੀਂ ਸਾਨੂੰ ਟੈਕਸਟ ਔਰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਆਹੀ ਸੇਮ ਨੰਬਰ ਤੇ ਮੈਸੇਜ ਕਰ ਸਕਦੇ ਹੋ ਜੇ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਕਮਰਸ਼ਲ ਕੋਈ ਐਡਵਰਟਾਈਜ਼ਮੈਂਟ ਸੁਣੀ ਆ ਕਿਸੇ ਵੀ ਪ੍ਰੋਡਕਟ ਸਰਵਿਸ ਬਿਜ਼ਨਸ ਲਈ ਤੇ ਨੰਬਰ ਤੋਂ ਪਹਿਲਾਂ ਨੋਟ ਨਹੀਂ ਕੀਤਾ ਗਿਆ ਜਾਂ ਘੁਮਾਇਆ ਨਹੀਂ ਗਿਆ ਜਾਂ ਡਰਾਈਵ ਕਰ ਰਹੇ ਸੀ ਹੁਣ ਵਿਹਲੇ ਹੋ ਗਏ ਹੋ ਤੇ ਨੰਬਰ ਚਾਹੀਦਾ ਹੋਵੇ 416-457-3381 416-457-3381 ਸੋ ਖਬਰਾਂ ਵੀ ਵਿਚਾਰ ਵੀ ਗੀਤ ਸੰਗੀਤ ਵੀ ਤੇ ਨਾਲ ਨਾਲ ਕੰਮ ਦੀਆਂ ਗੱਲਾਂ ਵੀ ਕਰਾਂਗੇ ਕਿਹਨਾਂ ਦੇ ਨਾਲ ਸਾਡੇ ਖਾਸ ਐਡਵਰਟਾਈਜ਼ਰਸ ਦੇ ਨਾਲ ਸਾਡੇ ਡਿਫਰੈਂਟ ਡਿਫਰੈਂਟ ਸਪਾਂਸਰਸ ਅੱਜ ਆ ਕੇ ਆਪਣੇ ਮੈਸੇਜਸ ਤੁਹਾਡੇ ਤੱਕ ਪੇਸ਼ ਕਰਨਗੇ ਅੱਜ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਤੁਹਾਡੇ ਲਈ ਬਹੁਤ ਜ਼ਰੂਰੀ ਇਮੀਗ੍ਰੇਸ਼ਨ ਰਿਲੇਟਡ ਅਪਡੇਟਸ ਹੋਣਗੀਆਂ ਕੁਝ ਨੈਚੁਰਲ ਹੈਲਥ ਹੋਮਿਓਪੈਥੀ ਅਪਡੇਟਸ ਹੋਣਗੀਆਂ ਨਾਲ ਦੇ ਨਾਲ ਕੁਝ ਮੋਰਗੇਜ ਰਿਲੇਟਡ ਗੱਲਬਾਤ ਵੀ ਕਰਾਂਗੇ ਤੇ ਹੋਰਾਂ ਵੀ ਇੰਡਸਟਰੀ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਕਰਦੇ ਰਵਾਂਗੇ ਠੀਕ 6 ਵਜੇ ਤੱਕ ਹੋਪਫੁਲੀ ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਰਹੂਗੀ ਨੰਬਰ ਤੁਸੀਂ ਇੱਕੋ ਇੱਕ ਸਟੂਡੀਓ ਦਾ ਡਾਇਰੈਕਟ ਘੁਮਾਉਣਾ ਹੈ ਡਾਇਰੈਕਟ ਨੰਬਰ ਟਿਲ 6 PM ਹੈ 905-564-6444 905-564-6444 905-564-6444 ਦੋਸਤੋ ਕੁਝ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ ਸੋ ਅੱਜ ਇੱਕ ਇੰਡਸਟਰੀ ਐਨਲਿਸਟ ਨੇ ਕਿਹਾ ਕਿ ਜੇਕਰ ਤੁਸੀਂ ਪਰਸੋਂ ਤੱਕ ਠਹਿਰ ਸਕਦੇ ਹੋ ਫਿਰ ਠਹਿ ਜਾਓ ਭਰਾਵੋ ਗੱਡੀ ਦੇ ਵਿੱਚ ਜੇ ਗੈਸ ਜਾਂ ਡੀਜ਼ਲ ਭਰਨਾ ਹੈ ਕਾਫੀ ਜ਼ਿਆਦਾ ਬੱਚਤ ਹੋ ਸਕਦੀ ਆ ਅਤੇ ਬੱਚਤ ਕਿਉਂ ਹੋ ਰਹੀ ਆ ਕਿਉਂਕਿ ਬਾਬਾ ਟਰੰਪ ਹੁਣ ਕੋਈ 5ਵੀਂ 6ਵੀਂ 7 ਵਾਰੀ ਹੀ ਕਹਿ ਚੁੱਕਿਆ ਹੈ ਵੀ ਗੈਟਿੰਗ ਅ ਡੀਲ ਬਹੁਤ ਹੀ ਜਲਦ ਪਹੁੰਚਣ ਵਾਲਾ ਹੈ ਪੀਸ ਡੀਲ ਤੱਕ ਅਤੇ ਚਰਚਾ ਹੀ ਕਰਕੇ ਹੈਡਲਾਈਨਸ ਹੀ ਕਰਕੇ ਪ੍ਰਾਈਸਿਸ ਘੱਟ ਰਹੀਆਂ ਹਨ ਅਤੇ ਲੱਗਦਾ ਤਾਂ ਹੈ ਕਿ ਪਰਸੋਂ ਨੂੰ 9 ਤੋਂ ਲੈ ਕੇ 10 ਸੈਂਟ ਪਰ ਲੀਟਰ ਤੱਕ ਪ੍ਰਾਈਸ ਡਿੱਗਣ ਲੱਗੀ ਆ ਅਤੇ ਇੰਨੀ ਘੱਟ ਪ੍ਰਾਈਸ ਤਾਂ 1 ਤੋਂ ਵੀ ਵੱਧ ਮਹੀਨੇ ਪਹਿਲਾਂ ਹੀ ਦੇਖੀ ਗਈ ਸੀ ਇਹਦੇ ਬਾਰੇ ਤੁਹਾਨੂੰ ਜਲਦ ਦੱਸਦੇ ਹਾਂ ਅਤੇ ਦੋਸਤੋ ਇਟਸ ਅਫੀਸ਼ੀਅਲ ਜਿੱਥੇ ਕਿ ਕੱਲ੍ਹ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਚਰਚਾ ਇਹ ਹੋ ਰਹੀ ਸੀ ਕਿ ਫੋਰਮਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਫੋਰਮਰ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਮਿਨਿਸਟਰ ਸਟੀਵਨ ਗੀਬੋ ਸ਼ਾਇਦ ਲਿਬਰਲ ਪਾਰਟੀ ਰਿਜ਼ਾਈਨ ਕਰਕੇ ਲਿਬਰਲ ਕਾਕਸ ਛੱਡ ਕੇ ਆਜ਼ਾਦ ਇੰਡੀਪੈਂਡੈਂਟ MP ਦੇ ਤੌਰ ਤੇ ਬੈਠੂਗਾ ਹੁਣ ਤਾਂ ਬੰਦਾ ਕਹਿ ਚੁੱਕਿਆ ਮੈਂ ਤਾਂ ਬਹਿਣਾ ਹੀ ਨਹੀਂ ਹੈਗਾ ਹਾਊਸ ਆਫ ਕਾਮਨਸ ਦੇ ਵਿੱਚ ਮੈਂ ਤਾਂ ਪੋਲਿਟਿਕਸ ਹੀ ਛੱਡ ਰਿਹਾ ਤੇ ਸਮਰ ਦੇ ਵਿੱਚ ਹੀ ਅਫੀਸ਼ੀਅਲ ਰੈਜ਼ਿਗਨੇਸ਼ਨ ਪੇਸ਼ ਕੀਤਾ ਜਾਊਗਾ ਆਮ ਨਾਟ ਸ਼ੁਰ ਕਿ ਅੱਜ ਇਹਨੇ ਕਿਉਂ ਅਨਾਊਂਸਮੈਂਟ ਪੇਸ਼ ਕੀਤੀ ਆ ਜੇ ਸਮਰ ਤੱਕ ਹੀ ਵੇਟ ਕਰ ਲੈਂਦਾ ਸਮਰ ਛੁੱਟੀਆਂ ਵੀ ਕਿਹੜਾ ਦੂਰ ਆ ਇਹਨਾਂ ਦੇ ਲਈ 2-3 ਮਹੀਨੇ ਤਾਂ ਹੁਣ ਮੌਜਾਂ ਹੀ ਕਰਨਗੇ ਅਖੰਡ ਪਾਠਾਂ ਦੇ ਵਿੱਚ ਅਤੇ ਪਾਰਟੀਆਂ ਪੂਰੀ ਵਿਆਹਾਂ ਦੇ ਵਿੱਚ ਸੋ ਉਦੋਂ ਵੀ ਵੇਟ ਕਰ ਸਕਦਾ ਸੀ ਪਰ ਆ ਗਿਆ ਸੀ ਦਿਨ ਸੋ ਅੱਜ ਹੀ ਸਟੀਵਨ ਗੀਬੋ ਜੋ ਕਿ ਇਸ ਮੁਲਕ ਦੇ ਵਿੱਚ ਬਹੁਤ ਹੀ ਜ਼ਿਆਦਾ ਇਕਨੋਮਿਕ ਨੁਕਸਾਨ ਕਾਜ਼ ਕਰਨ ਵਾਲਾ ਇੱਕ ਪੋਲੀਟੀਸ਼ੀਅਨ ਹੈ
billions and billions and billions of dollars in nuksan cause karne wala ek politician hai oh aaj keh chukya hai ki I'm leaving politics te main hun politics de rahi nahi shayad kise alag tareeke de rahi ਕਲਾਈਮੇਟ ਚੇਂਜ ਲਈ ਲੜਾਈ ਮੈਂ ਅੱਗੇ ਵਧਾਊਂਗਾ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ ਨਾਲ ਦੇ ਦੋਸਤੋ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਪ੍ਰੀ ਕੰਸਟਰਕਸ਼ਨ ਨਿਊ ਡੀਟੈਚ ਸੈਮੀ ਡੀਟੈਚ ਟਾਊਨ ਅਤੇ ਕੌਂਡੋ ਸੇਲਸ ਹੁਣ ਇੱਕੋ ਹੀ ਸਾਲ ਪਹਿਲਾਂ ਨਾਲੋਂ ਤਕਰੀਬਨ 3 ਗੁਣਾ ਵੱਧ ਚੁੱਕੀਆਂ ਹਨ 100% ਡਾਇਰੈਕਟਲੀ ਕਿਉਂਕਿ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਲੌਬੀ ਕੀਤਾ ਇਕੱਠੇ ਹੋ ਕੇ ਕਿਹਾ ਕਿ ਭਾਈ ਤੂੰ ਵੀ ਮੈਂ ਵੀ 8% ਅਤੇ 5% ਕੁੱਲ ਮਿਲਾ ਕੇ 13% ਲੋਕਾਂ ਦਾ ਆਪਾਂ ਸੇਵ ਕਰਵਾਈਏ 13% ਜਿਹੜਾ ਫਸਟ ਟਾਈਮ ਐਂਡ ਇਨਵੈਸਟਰ HST ਰੀਬੇਟ ਹੈ ਉਹਦਾ ਹੁਣ ਦੋਸਤੋ ਡਾਇਰੈਕਟ ਅਸਰ ਨਜ਼ਰ ਆ ਰਿਹਾ ਹੈ ਰੀਅਲ ਇਸਟੇਟ ਦੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਯਾਨੀ ਕਿ ਨਵੇਂ ਬੁੱਕ ਕੀਤੇ ਜਾਂਦੇ ਘਰਾਂ ਦੇ ਕੰਮ ਕਾਰੋਬਾਰ ਦੇ ਵਿੱਚ ਪਿਛਲੇ ਅਪ੍ਰੈਲ ਤੋਂ ਲੈ ਕੇ ਇਸ ਅਪ੍ਰੈਲ ਇੱਕੋ ਹੀ ਸਾਲ ਦੇ ਵਿੱਚ ਹੁਣ ਆਲਮੋਸਟ 3 ਗੁਣਾ ਸੇਲਸ ਵੱਧ ਚੁੱਕੀਆਂ ਹਨ ਅਤੇ ਇਸ ਤੋਂ ਬਗੈਰ ਤਾਂ ਇਟ ਵੁੱਡ ਬੀਨ ਈਵਨ ਪ੍ਰੋਬਬਲੀ ਲੋਅਰ ਪਰ ਹੁਣ ਬਚਾਅ ਹੋ ਗਿਆ ਹੈ ਥੋੜ੍ਹਾ ਬਹੁਤਾ ਇੱਥੇ ਪ੍ਰੀ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਇਹਦੇ ਬਾਰੇ ਵੀ ਤੁਹਾਨੂੰ ਅਤੇ ਐਗਜੈਕਟ ਨੰਬਰਸ ਵੀ ਤੁਹਾਨੂੰ ਅੱਗੇ ਜਾ ਕੇ ਪੇਸ਼ ਕਰਾਂਗੇ ਅਤੇ ਦੋਸਤੋ ਅੱਜ ਅਰਲੀ ਮਾਰਨਿੰਗ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਵਾਇਲੈਂਟ ਹੋਮ ਇਨਵੇਜਨ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਚੋਰਾਂ ਨੇ ਸਮਾਨ ਤਾਂ ਚੋਰੀ ਕਰ ਵੀ ਲਿਆ ਪਰ ਕਰਦੇ ਕਰਦੇ ਦੋ ਬੰਦਿਆਂ ਨੂੰ ਸਟੈਬ ਵੀ ਕੀਤਾ ਦੋਨੇ ਹੁਣ ਹਸਪੀਟਲ ਦੇ ਵਿੱਚ ਨੇ ਅਤੇ ਮਲਟੀਪਲ ਹੁਣ ਸਸਪੈਕਟਸ ਲੱਭੇ ਜਾ ਰਹੇ ਨੇ ਇਸ ਪੋਟੈਂਸ਼ੀਅਲੀ ਟਾਰਗੇਟਡ ਇੰਸੀਡੈਂਟ ਦੇ ਵਿੱਚ ਅਤੇ ਨਾਲ ਅਗਰ ਦੋਸਤੋ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਇੱਕ ਤੋਂ ਵੀ ਵੱਧ ਸਾਲ ਦੀ ਹਾਈ ਐਂਡ ਲੈਕਸਿਸ ਐਂਡ ਟਾਇਓਟਾ ਮਹਿੰਗੀਆਂ ਅਤੇ ਨਵੀਆਂ ਗੱਡੀਆਂ ਦੇ ਚੋਰੀ ਅਤੇ ਇਨਵੈਸਟੀਗੇਸ਼ਨ ਦੇ ਵਿੱਚ ਕਮਾਲ ਦੀ ਗੱਲ ਆ ਨਾਇਗਰਾ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਇੱਕੋ ਹੀ ਗੱਡੀ ਦੀ ਚੋਰੀ ਨੂੰ ਫੋਲੋ ਕਰਦੇ ਹੋਏ ਇਨਵੈਸਟੀਗੇਟ ਕਰਦੇ ਹੋਏ ਇੰਨੇ ਕੁ ਵੱਡੇ ਇੱਕ ਕ੍ਰਿਮੀਨਲ ਨੈਟਵਰਕ ਨੂੰ ਲੱਭਿਆ ਗਿਆ ਹੈ ਹੁਣ ਬੰਦ ਕੀਤਾ ਗਿਆ ਹੈ ਜਿਨ੍ਹਾਂ ਦੇ 5 ਮਿਲੀਅਨ ਤੋਂ ਵੀ ਜ਼ਿਆਦਾ ਚੋਰੀ ਕੀਤੀਆਂ ਹੋਈਆਂ ਗੱਡੀਆਂ ਰਿਕਵਰ ਵੀ ਕੀਤੀਆਂ ਗਈਆਂ ਪਰ ਸ਼ੱਕ ਹੈ ਕਿ ਇਹਨਾਂ ਬੰਦਿਆਂ ਨੇ 20 ਮਿਲੀਅਨ ਤੋਂ ਵੀ ਜ਼ਿਆਦਾ ਗੱਡੀਆਂ ਚੋਰੀ ਕਰਕੇ ਪੋਰਟ ਆਫ ਮੌਂਟਰੀਅਲ ਦੇ ਰਾਹੀਂ ਭੇਜੀਆਂ ਵੈਸਟ ਅਫਰੀਕਾ ਤੱਕ ਹੁਣ ਉਸ ਕਿਹੜਾ ਚਾਈਲਡ ਸੋਲਜਰ ਵਾਰਲੋਰਡ ਉਹਦਾ ਹੁਣ ਫਾਇਦਾ ਉਠਾ ਰਿਹਾ ਹੈ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅਤੇ ਨਾਲ ਦੀ ਨਾਲ ਇੱਕ ਨਵੀਂ ਸਰਕਾਰੀ ਰਿਪੋਰਟ ਰਿਲੀਜ਼ ਹੋਈ ਹੈ ਦੋਸਤੋ ਸਾਡੇ ਪਾਰਲੀਮੈਂਟਰੀ ਬਜਟ ਆਫਿਸਰ ਦੇ ਵੱਲੋਂ ਜਿਹਦੇ ਮੁਤਾਬਕ ਹੁਣ ਸੁਣੋ ਮੇਰੀ ਗੱਲ ਧਿਆਨ ਦੇ ਨਾਲ ਜੇ ਗੁੱਸਾ ਚੜ੍ਹਦਾ ਨਹੀਂ ਜੇ ਤੁਹਾਨੂੰ ਪ੍ਰੋਟੈਸਟ ਕਰਨ ਦਾ ਹਜੇ ਤੱਕ ਵੀ ਫੀਲਿੰਗ ਆਈ ਨਹੀਂ ਹੈਗੀ ਫੀਲਿੰਗ ਦਿਲਵਾ ਦਿੰਦੇ ਹਾਂ ਫਿਕਰ ਨਾ ਕਰੋ PBO ਨੇ ਰਿਪੋਰਟ ਕੀਤਾ ਹੈ ਕਿ ਪਿਛਲੇ ਸਾਲ ਦੇ ਵਿੱਚ ਸਾਡੇ ਹੀ ਟੈਕਸ ਪੇਅਰਸ ਦੇ $722 million ਬਰਬਾਦ ਕੀਤੇ ਗਏ ਉਹਨਾਂ ਲੋਕਾਂ 'ਤੇ ਰੈਫਿਊਜੀ ਅਸਾਈਲਮ ਕਲੇਮੈਂਟਸ ਅਤੇ ਜਿਨ੍ਹਾਂ ਦੇ ਵਿੱਚੋਂ 30% ਤੋਂ ਵੀ ਜ਼ਿਆਦਾ ਤਾਂ ਆਲਰੇਡੀ ਸਰਕਾਰ ਦੇ ਵੱਲੋਂ ਰਿਜੈਕਟ ਕੀਤੇ ਗਏ ਅਤੇ 10,000 ਦੀ ਗਿਣਤੀ ਦੇ ਵਿੱਚ ਤਾਂ ਡੀਪੋਰਟੇਸ਼ਨ ਆਰਡਰ ਫੇਸ ਕਰ ਰਹੇ ਅਤੇ ਡੀਪੋਰਟੇਸ਼ਨ ਆਰਡਰ ਫੇਸ ਕਰਕੇ ਭੱਜੇ ਹੋਏ ਉਹਨਾਂ ਲੋਕਾਂ 'ਤੇ ਹੈਲਥ ਕੇਅਰ ਸੇਵਾਵਾਂ 'ਤੇ ਪੈਸੇ ਖਰਚੇ ਗਏ ਸਾਡੇ ਟੈਕਸ ਪੇਅਰਸ ਦੇ $722 million ਸਮਝੋ ਬਾਹਰ ਹੈ ਕਿ ਜੇਕਰ ਇਹਨਾਂ ਦੇ ਵਿੱਚੋਂ ਕੋਈ ਲਗਭਗ 30,000 ਡੀਪੋਰਟੇਸ਼ਨ ਆਰਡਰ ਫੇਸ ਕਰ ਰਿਹਾ ਲਗਭਗ 30,000 ਤਾਂ ਡੀਪੋਰਟੇਸ਼ਨ ਆਰਡਰ ਫੇਸ ਕਰਨ ਤੋਂ ਬਾਅਦ ਹੁਣ ਗਾਇਬ ਹੋ ਗਏ ਨੇ ਇਹਨਾਂ ਨੂੰ ਹੈਲਥ ਕੇਅਰ ਸੇਵਾਵਾਂ ਕਿਵੇਂ ਵੀ ਮਿਲੀਆਂ ਜਾਂਦੀਆਂ ਇਹ ਹਸਪੀਟਲ ਕਿਵੇਂ ਜਾ ਰਹੇ ਆ ਇਹ ਡਾਕਟਰ ਕਿਵੇਂ ਜਾ ਰਹੇ ਆ ਫਾਰਮੇਸੀ 'ਤੇ ਕਿਵੇਂ ਜਾ ਰਹੇ ਆ ਡੈਂਟਿਸਟ 'ਤੇ ਕਿਵੇਂ ਜਾ ਰਹੇ ਆ ਜਦੋਂ ਇਹਨਾਂ ਨੂੰ ਲਿਟਰਲੀ ਡੀਪੋਰਟੇਸ਼ਨ ਦਾ ਆਰਡਰ 'ਤੇ ਅਥੋਰਿਟੀਜ਼ ਦੇ ਵੱਲੋਂ ਲੱਭਿਆ ਜਾ ਰਿਹਾ ਇਹ ਇੰਨੀ ਵੱਡੀ ਗਿਣਤੀ ਦੇ ਵਿੱਚ ਫਿਰ ਵੀ ਸਾਡੇ ਹੈਲਥ ਕੇਅਰ ਦੀਆਂ ਸੇਵਾਵਾਂ ਐਕਸੈਸ ਕਰ ਰਹੇ ਨੇ ਇਨਫੈਕਟ ਦੋਸਤੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ ਹੁਣ ਤੁਹਾਨੂੰ ਕੀ ਮਿਲਦਾ ਹੈ ਤੁਹਾਡੇ ਉਹ ਹਿਪ ਕਾਰਡ ਦੇ ਨਾਲ ਤੁਹਾਨੂੰ ਕਿਹੜਾ ਫ੍ਰੀ 'ਚ ਦਵਾਈਆਂ ਮਿਲਦੀਆਂ ਤੁਹਾਨੂੰ ਕਿਹੜਾ ਫ੍ਰੀ ਦੇ ਵਿੱਚ ਕੋਈ ਦੰਦਾਂ ਦਾ ਕੰਮ ਮਿਲਦਾ ਹੈ ਕੁਛ ਵੀ ਨਹੀਂ ਮਿਲਦਾ ਹੈ ਅਤੇ ਇਹਨਾਂ ਲੋਕਾਂ ਨੂੰ ਸਾਡੇ ਤੋਂ ਵੀ ਜ਼ਿਆਦਾ ਹੈਲਥ ਕੇਅਰ ਸੇਵਾਵਾਂ ਮਿਲਦੀਆਂ ਨੇ ਵਿਚ ਇਜ਼ ਰਿਡੀਕਿਊਲਸ ਫਸਟ ਆਫ ਆਲ ਅਤੇ ਇਹ ਉਹ ਫਿਰ ਵੀ ਹੈਲਥ ਕੇਅਰ ਸੇਵਾਵਾਂ ਐਕਸੈਸ ਕਰ ਰਹੇ ਨੇ ਸਾਡੇ ਟੈਕਸ ਪੇਅਰ ਦਾ ਪੈਸਾ ਬਰਬਾਦ ਕਰ ਰਹੇ ਨੇ ਭਾਵੇਂ ਡੀਪੋਰਟੇਸ਼ਨ ਆਰਡਰ ਫੇਸ ਕਰ ਰਹੇ ਆ ਇਹਨਾਂ ਨੂੰ ਤਾਂ ਹੁਣ ਕਰਨਾ ਕੀ ਚਾਹੀਦਾ ਹਰੇਕ ਹਸਪੀਟਲ ਦੇ ਬਾਹਰ ਡੈਂਟਿਸਟ ਦੇ ਬਾਹਰ ਪੁਲਿਸ ਵਾਲਾ ਖੜਾ ਕਰਾ ਦਿਓ ਪੁੱਛੋ ਕਿ ਕੀ ਸਟੈਟਸ ਆ ਸ਼ੋ ਮੀ ਯਰ ਪੇਪਰਸ ਅਤੇ ਜੇਕਰ ਰੈਫਿਊਜੀ ਡੀਪੋਰਟੇਸ਼ਨ ਆਰਡਰ ਫੇਸ ਕਰ ਰਿਹਾ ਹੈ ਲੱਤ ਮਾਰ ਕੇ ਬਾਹਰ ਕੱਢੋ ਹੋਰ ਕੀ ਕਰਨਾ ਚਾਹੀਦਾ ਯਾਰ $722 million ਕੋਈ ਦਰਖਤ ਤਾਂ ਨਹੀਂ ਲੱਗਦਾ ਇਹ ਸਾਡਾ ਹੀ ਟੈਕਸ ਪੇਅਰ ਦਾ ਪੈਸਾ ਹੈ ਜੋ ਕਿ ਹੁਣ ਇਸ PBO ਰਿਪੋਰਟ ਦੇ ਮੁਤਾਬਕ ਐਵਰੀ ਸਿੰਗਲ ਈਅਰ ਇਨਕਰੀਜ਼
ਵੀ ਹੋਣਾ ਹੈ। ਬਿਲੀਅਨ ਪਲੱਸ ਤੱਕ ਵੀ ਖਰਚਾ ਸਾਡਾ ਇੱਕ ਇੱਕ ਸਾਲ ਦਾ ਇਹਨਾਂ 'ਤੇ ਹੀ ਬਰਬਾਦ ਕੀਤਾ ਜਾਣਾ ਹੈ, ਕਿਉਂਕਿ ਆਲਮੋਸਟ 3 ਸਾਲਾਂ ਤੱਕ ਦੀ ਬੈਕਲੋਗ ਵੀ ਹੈ ਜਸਟ ਹੀਅਰ ਏ ਅਸਾਈਲਮ ਕਲੇਮੈਂਟ ਕੇਸ। ਇਹਦੇ ਬਾਰੇ ਵੀ ਅਤੇ ਐਗਜੈਕਟ ਨੰਬਰਸ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਦੋਸਤੋ, ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ ਨਿਊਜ਼ ਤੇ ਵਿਊਜ਼ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ, ਅਤੇ 6 ਵਜੇ ਤੱਕ ਹੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਹੁਣ ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ 905-564-6444 905-564-6444 905-564-6444 ਜਾਂ ਫਿਰ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਵੀ ਮੈਨੂੰ ਸਿੱਧੇ ਭੇਜ ਸਕਦੇ ਹੋ ਟੈਕਸਟ ਔਰ ਵਟਸਐਪ ਐਟ 416-457-3381 416-457-3381 416-457-3381 416-457-3381 ਅਤੇ ਟੈਕਸਟ ਔਰ ਵਟਸਐਪ ਮੈਸੇਜ ਵੀ ਆਪਣਾ ਲਾਈਵ ਸਾਨੂੰ ਭੇਜ ਸਕਦੇ ਹੋ। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਦੋਸਤੋ ਤੇ ਸਿਮਰਾਜ ਸਿੰਘ ਸਿੱਧੂ ਵੱਲੋਂ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਪੰਜਾਬੀ ਬਾਈ ਨੇਚਰ ਦੇ ਵੱਲੋਂ, ਜਿੱਥੇ ਕਿ ਅਸੀਂ ਇਹਨਾਂ ਦੀ ਇੱਕ ਬਹੁਤ ਹੀ ਸ਼ਾਨਦਾਰ ਨਵੀਂ ਬ੍ਰੈਂਪਟਨ ਲੋਕੇਸ਼ਨ 'ਤੇ ਫਰਾਈਡੇ ਨੂੰ ਪਰਸੋਂ ਨੂੰ ਇੱਕ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ 3 PM ਟਿਲ 6 PM ਪਰਸੋਂ ਨੂੰ ਫਰਾਈਡੇ ਨੂੰ ਔਨ ਦਾ 29th ਅਸੀਂ ਪਹੁੰਚਾਂਗੇ ਇਹਨਾਂ ਦੀ ਬੋਵੇਰਡ ਐਂਡ ਹਰ ਇੰਟੀਰੀਅਰ ਲੋਕੇਸ਼ਨ 'ਤੇ, ਜਿਹੜਾ ਵੱਡਾ ਵਾਲਮਾਰਟ ਅਤੇ ਫਰਟੀਨੋ ਵਾਲਾ ਪਲਾਜ਼ਾ ਹੈ ਬੋਵੇਰਡ ਅਤੇ ਹਰ ਇੰਟੀਰੀਅਰ 'ਤੇ, ਉੱਥੇ 58 ਕੁਆਰੀ ਐਜ ਡਰਾਈਵ ਬ੍ਰੈਂਪਟਨ 'ਤੇ ਅਸੀਂ ਫਰਾਈਡੇ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਲਈ ਪੇਸ਼ ਕਰ ਰਹੇ ਹਾਂ ਐਟ ਪੰਜਾਬੀ ਬਾਈ ਨੇਚਰ, ਜਿੱਥੇ ਕਿ ਤੁਹਾਨੂੰ ਇਸ ਫਰਾਈਡੇ ਸੈਟਰਡੇ ਅਤੇ ਸੰਡੇ ਤਿੰਨ ਦਿਨ ਲਗਾਤਾਰ ਪੰਜਾਬੀ ਬਾਈ ਨੇਚਰ 'ਤੇ ਕਾਫੀ ਕਮਾਲ ਦੀਆਂ ਡਾਈਨ ਇਨ ਐਂਡ ਟੇਕ ਆਊਟ ਡੀਲਾਂ ਮਿਲ ਰਹੀਆਂ ਨੇ। ਸੋ ਜੇ ਤੁਸੀਂ ਫਰਾਈਡੇ ਸੈਟਰਡੇ ਸੰਡੇ ਪਹੁੰਚੋਗੇ ਪੰਜਾਬੀ ਬਾਈ ਨੇਚਰ 'ਤੇ, ਤੁਹਾਨੂੰ ਤੁਹਾਡੇ ਪਸੰਦ ਦੀ ਜਿਹੜੀ ਮਰਜ਼ੀ ਚਾਟ ਮਿਲੂਗੀ ਸਿਰਫ ਅਤੇ ਸਿਰਫ $6.99 ਡਾਈਨ ਇਨ ਔਰ ਟੇਕ ਆਊਟ। ਪਰੌਂਠਾ ਪਲੇਟ, ਜਿਹੜਾ ਮਰਜ਼ੀ ਵੱਡਾ ਪਰੌਂਠਾ ਇਹਨਾਂ ਤੋਂ ਤਿਆਰ ਕਰਵਾਓ, ਪੂਰਾ ਪਲੇਟ ਮਿਲੂਗਾ, ਦਹੀਂ ਵੀ ਘਿਓ ਵੀ ਸਭ ਕੁਝ ਨਾਲ ਹੀ $6.99 ਦੇ ਵਿੱਚ। ਅਤੇ ਵੈੱਜ ਥਾਲੀ ਮਿਲਣੀ ਹੈ ਤੁਹਾਨੂੰ ਇਹਨਾਂ ਦੀ ਬਹੁਤ ਕਮਾਲ ਦੀ ਸਿਰਫ $9.99 ਦੇ ਵਿੱਚ। ਪਾਓ ਭਾਜੀ $7.99, ਚਨਾ ਭਟੂਰਾ $7.99, ਮਸਾਲਾ ਡੋਸਾ $7.99, ਹਲਵਾ ਪੂਰੀ $7.99, ਅਤੇ ਤੁਹਾਨੂੰ ਫਿਸ਼ ਪਕੌੜਾ ਬਾਏ ਵਨ ਗੈਟ ਵਨ ਫ੍ਰੀ ਮਿਲੂਗਾ। ਸੋ ਫਰਾਈਡੇ ਸੈਟਰਡੇ ਸੰਡੇ ਤਿੰਨ ਦਿਨ ਲਗਾਤਾਰ ਇਹ ਕਮਾਲ ਦੀਆਂ ਡੀਲਾਂ ਤੁਹਾਨੂੰ ਮਿਲਣਗੀਆਂ ਸਿਰਫ ਅਤੇ ਸਿਰਫ ਪੰਜਾਬੀ ਬਾਈ ਨੇਚਰ ਦੀ ਇੱਕ ਲੋਕੇਸ਼ਨ 'ਤੇ, ਜਿਹੜੀ ਬੋਵੇਰਡ ਅਤੇ ਹਰਨ ਸੇਰੀਓ 'ਤੇ ਹੈ, 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਇਨ ਦਾ ਫਰਟੀਨੋਜ਼ ਐਂਡ ਵਾਲਮਾਰਟ ਪਲਾਜ਼ਾ। ਅਤੇ ਅਸੀਂ ਫਰਾਈਡੇ ਨੂੰ ਪੰਜਾਬੀ ਬਾਈ ਨੇਚਰ 'ਤੇ ਲਾਈਵ ਲੋਕੇਸ਼ਨ ਪ੍ਰੋਗਰਾਮ ਲਈ ਪੇਸ਼ ਕਰਾਂਗੇ 3 PM ਟਿਲ 6 PM ਐਟ 58 ਕੁਆਰੀ ਐਜ ਡਰਾਈਵ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਆਫ ਬੋਵੇਰਡ ਐਂਡ ਹਰਨ ਸੇਰੀਓ। ਅਤੇ ਪੰਜਾਬੀ ਬਾਈ ਨੇਚਰ ਤੋਂ ਇਲਾਵਾ ਅੱਜ ਦੇ ਸਾਡੇ ਪ੍ਰੋਗਰਾਮ ਨੂੰ ਖਾਸ ਤੌਰ 'ਤੇ ਸਪਾਂਸਰ ਕੀਤਾ ਜਾ ਰਿਹਾ ਹੈ ਯੂਨਾ ਗਲੋਬਲ ਐਡਵਾਈਜ਼ਰੀ ਦੇ ਵੱਲੋਂ। ਦੋਸਤੋ, ਜੇ ਤੁਸੀਂ ਆਪਦੇ ਜੋਬ ਦੇ ਨਾਲ ਹੁਣ ਅੱਗੇ ਪਏ ਹੋ, ਚਾਹੁੰਦੇ ਹੋ ਕਿ ਪੜ੍ਹਾਈ ਕਰ ਲਈਏ, ਕੋਈ ਵਧੀਆ ਕੰਮ ਕਾਰੋਬਾਰ ਸ਼ੁਰੂ ਕਰ ਲਈਏ, ਅਤੇ ਪੜ੍ਹਾਈ ਵੀ ਫ੍ਰੀ ਦੇ ਵਿੱਚ ਹੀ ਹੋ ਜਾਵੇ, ਅਤੇ ਸਾਨੂੰ ਪੜ੍ਹਨ ਦੇ ਲਈ ਹੀ ਪੈਸੇ ਮਿਲ ਜਾਣ, ਸਾਨੂੰ ਸਰਕਾਰ ਤੋਂ ਹੀ ਗ੍ਰੈਂਟ ਮਿਲ ਜਾਣ ਜੋ ਕਿ ਸਾਨੂੰ ਕਦੇ ਮੋੜਨ ਦੀ ਕੋਈ ਲੋੜ ਵੀ ਨਹੀਂ ਹੈਗੀ, ਅਤੇ ਕੋਰਸ ਵੀ ਇਸ ਤਰ੍ਹਾਂ ਦੇ ਹੋਣ ਜਿਹਦੇ ਵਿੱਚ ਬਹੁਤ ਹੀ ਸਿੰਪਲ ਆਪਦੇ ਟਾਈਮ 'ਤੇ ਕੰਪਿਊਟਰ ਖੋਲ੍ਹ ਕੇ ਕੋਰਸ ਕਰੋ ਆਰਾਮ ਦੇ ਨਾਲ, ਕੋਈ ਵੀ ਐਗਜ਼ਾਮ ਗਜ਼ੂਮ ਕੁਛ ਨਹੀਂ ਹੈਗਾ, ਸਿੰਪਲ ਅਸਾਈਨਮੈਂਟ ਕਰਨੀਆਂ ਹਨ। ਫਿਰ ਯੂਨਾ ਗਲੋਬਲ ਐਡਵਾਈਜ਼ਰੀ ਦੇ ਮਿਸਟਰ ਨਾਗਪਾਲ ਦੇ ਨਾਲ ਅੱਜ ਹੀ ਸੰਪਰਕ ਕਰੋ ਐਟ 437-264-3175 437-264-3175। ਹੁਣ ਤੱਕ ਦੋਸਤੋ ਮੈਨੂੰ ਲੱਗਦਾ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ, ਈਵਨ ਕੋਈ 30-40-50-60-70+ ਉਮਰ ਦੇ ਲੋਕਾਂ ਨੇ ਵੀ ਇਹਨਾਂ ਤੋਂ ਡਾਇਰੈਕਟ ਹੁਣ ਗ੍ਰੈਂਟ ਸਰਕਾਰੀ ਪੈਸੇ ਹਾਸਲ ਕੀਤੇ ਆ, ਜੋ ਕਿ ਕਦੇ ਵੀ ਤੁਹਾਨੂੰ ਮੋੜਨ ਦੀ ਕੋਈ ਲੋੜ ਨਹੀਂ ਪੈਂਦੀ। ਅਤੇ ਗੱਲ ਮੇਰੇ ਹੁਣ ਧਿਆਨ ਨਾਲ ਸੁਣੋ, ਕਿਉਂਕਿ ਇਹ ਹੁਣ ਜੁਲਾਈ ਮਹੀਨੇ ਦੇ ਐਂਡ ਤੱਕ ਹੀ ਪ੍ਰੋਗਰਾਮ ਚੱਲਣਾ ਹੈ। ਤੁਸੀਂ ਸੁਣਿਆ ਹੀ ਹੋਣਾ ਹੈ, ਫੋਰਡ ਸਰਕਾਰ ਨੇ ਕਿਹਾ ਕਿ ਹੁਣ ਤਾਂ ਲੋਨ ਹੀ ਦੇਵਾਂਗੇ, ਗ੍ਰੈਂਟ ਤਾਂ ਬਹੁਤ ਘੱਟ ਹੀ ਕੁਛ ਨਹੀਂ ਮਿਲਣਾ ਖਾਸ। ਸੋ ਹੁਣ ਤੁਹਾਡੇ ਕੋਲ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ ਇਹ ਸਰਕਾਰੀ ਗ੍ਰੈਂਟਸ ਹਾਸਲ ਕਰਨ ਦੇ ਲਈ। ਸੋ ਨੰਬਰ ਤੁਸੀਂ ਹੁਣੇ ਘੁਮਾਓ ਅਤੇ ਪੂਰਾ ਇਹ ਲਜਿਰਮੇਟ ਪ੍ਰੋਗਰਾਮ ਦੇ ਬਾਰੇ ਤੁਹਾਨੂੰ ਜਾਣਕਾਰੀ ਦੱਸਣਗੇ ਯੂਨਾ ਗਲੋਬਲ ਐਡਵਾਈਜ਼ਰੀ ਦੇ ਸਰਾਂਸ਼ ਨਾਗਪਾਲ। 437-264-3175 ਤੇ ਕਾਲ ਕਰਕੇ ਅਪੋਇੰਟਮੈਂਟ ਬੁੱਕ ਕਰਕੇ ਇਹਨਾਂ ਦੇ ਦਫ਼ਤਰ 218 ਐਕਸਪੋਰਟ ਬੁਲਵਰਡ ਮਿਸਿਸਾਗਾ ਵਿੱਚ ਜਾ ਕੇ ਮਿਲ ਸਕਦੇ ਹੋ। ਅਪ ਫਰੰਟ ਤੁਸੀਂ ਇਹਨਾਂ ਨੂੰ ਕੁਛ ਵੀ ਨਹੀਂ ਪੇ ਕਰਨਾ, ਇਹ ਸਭ ਤੋਂ ਕਮਾਲ ਦੀ ਗੱਲ ਆ। 437-264-3175। ਸੋ ਯੂਨਾ ਗਲੋਬਲ ਐਡਵਾਈਜ਼ਰੀ ਇੰਕ ਤੁਹਾਡੇ ਲਈ ਲੈ ਕੇ ਆਏ ਹਨ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ। ਜੇ ਤੁਸੀਂ ਇੱਕ ਨਵੀਂ ਪੜ੍ਹਾਈ ਕਰਨਾ ਚਾਹੁੰਦੇ ਹੋ, ਸਰਕਾਰ ਤੁਹਾਡੇ ਪੜ੍ਹਾਈ ਨੂੰ ਹੀ ਬੇਸਿਕਲੀ ਸਪਾਂਸਰ ਕਰ ਰਹੀ ਹੈ ਅਤੇ ਤੁਹਾਡੇ ਰਹਿਣ ਦਾ ਵੀ ਖਰਚਾ ਸਪਾਂਸਰ ਕਰ ਰਹੀ ਆ, ਤੁਹਾਨੂੰ ਇੱਕ ਇੱਕ ਸਾਲ ਦਾ 30,000 ਤੋਂ ਲੈ ਕੇ ਈਵਨ $1,00,000 ਤੱਕ ਦੀ ਫੰਡਿੰਗ ਮਿਲ ਸਕਦੀ ਆ, ਜਿਹਦੇ ਵਿੱਚੋਂ ਤਕਰੀਬਨ ਅੱਧਾ ਨਾਨ ਰਿਫੰਡਬਲ ਹੈ, ਤੁਹਾਨੂੰ ਕਦੇ ਵੀ ਮੋੜਨ ਦੀ ਕੋਈ ਲੋੜ ਵੀ ਨਹੀਂ ਹੈਗੀ। ਸੋ ਇਹਦੇ ਵਿੱਚ ਦੋ ਹਿੱਸੇ ਨੇ, ਇੱਕ ਤਾਂ ਗ੍ਰੈਂਟ ਹੈ ਜੋ ਕਿ ਤੁਹਾਨੂੰ ਅੱਧਾ ਮਿਲੂਗਾ, ਅਤੇ ਅੱਧਾ ਆਪਸ਼ਨਲ ਲੋਨ ਹੈ, ਤੁਹਾਨੂੰ ਲੈਣ ਦੀ ਲੋੜ ਵੀ ਨਹੀਂ ਹੈਗੀ ਪਰ ਆਪਸ਼ਨਲ ਤਾਂ ਹੈ। ਤੁਹਾਨੂੰ 30,000-100,000 ਸਾਲ ਦਾ ਪੈਸਾ ਈਜ਼ਲੀ ਮਿਲ ਸਕਦਾ ਹੈ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ। ਚਾਹੇ ਤੁਸੀਂ PR ਹੋ, ਸਿਟੀਜ਼ਨ ਹੋ ਜਾਂ ਕੋਈ ਪ੍ਰੋਟੈਕਟਡ ਪਰਸਨ ਰੈਫਿਊਜੀ ਹੋ, ਨਿਊ ਕਮਰ ਵੀ ਹੋ, ਤੁਹਾਡੀ ਫੈਮਿਲੀ ਦੀ ਜਿਹੜੀ ਇਨਕਮ ਹੈ ਦੋ ਜਾਣੇ ਕੰਮ ਕਰਕੇ 70,000 ਤੋਂ ਘੱਟ ਹੋਣੀ ਚਾਹੀਦੀ ਹੈ, ਅਤੇ ਤੁਸੀਂ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਸਕਿੱਲ ਵੀ ਡਿਵੈਲਪ ਕਰ ਸਕਦੇ ਹੋ, ਅਤੇ ਤੁਹਾਡਾ ਜੀਣ ਦਾ ਜਿਹੜਾ ਖਰਚਾ ਹੈ 30,000 ਤੋਂ ਲੈ ਕੇ 1,00,000 ਤੱਕ ਦਾ ਸਾਲ ਦਾ ਸਰਕਾਰ ਦੇ ਵੱਲੋਂ ਮਿਲੇਗਾ। ਲਿਟਰਲੀ ਕੋਈ ਵੀ ਏਜ ਲਿਮਿਟ ਨਹੀਂ, ਯੂ ਕੈਨ ਬੀ 85, ਯੂ ਕੈਨ ਬੀ 95, ਯੂ ਕੈਨ ਬੀ 105, ਯੂ ਕੈਨ ਬੀ ਐਨੀ ਏਜ ਐਟ ਆਲ। ਜ਼ਿਆਦਾਤਰ ਤਾਂ ਇਹਨਾਂ ਦੇ ਕਲਾਇੰਟਸ ਦੀ ਉਮਰ ਤਾਂ 40 ਤੋਂ ਉੱਪਰ ਹੀ ਹੈ। ਸੋ ਇਹ ਸਭ ਤੋਂ ਵਧੀਆ ਹੈ ਸੈਲਫ ਇੰਪਲੋਇਡ ਲੋਕਾਂ ਲਈ, ਹਾਊਸ ਵਾਈਫਸ ਦੇ ਲਈ, ਊਬਰ ਡਰਾਈਵਰਸ, ਟਰੱਕ ਡਰਾਈਵਰਸ ਐਕਸੈਟਰਾ। ਅਤੇ ਇਹਨਾਂ ਦੀ ਜਿਹੜੀ ਫੀਸ ਹੈ ਅਪ ਫਰੰਟ ਵੀ ਨਹੀਂ ਪੇ ਕਰਨੀ, ਜਦੋਂ ਪੈਸੇ ਸਰਕਾਰ ਤੋਂ ਲੈ ਕੇ ਤੁਹਾਡੇ ਬੈਂਕ ਅਕਾਊਂਟ ਤੱਕ ਜਾਂਦੇ ਆ, ਸਿੱਧੇ ਤੁਹਾਨੂੰ ਮਿਲਣੇ ਆ, ਉਦੋਂ ਤੁਸੀਂ ਇਮਾਨਦਾਰੀ ਰੱਖ ਕੇ, ਆਨੈਸਟੀ ਰੱਖ ਕੇ ਇਹਨਾਂ ਨੂੰ ਜਾ ਕੇ ਫਿਰ ਸਿਰਫ $199 ਤੋਂ ਲੈ ਕੇ $499 ਤੱਕ ਦਾ ਦੇਣਾ ਹੈ, ਡਿਪੈਂਡਿੰਗ ਔਨ ਕਿਹੜਾ ਕੋਰਸ ਹੈ, ਤੁਸੀਂ ਬਾਅਦ 'ਚੋਂ ਹੀ ਪੇ ਕਰਨਾ ਹੈ। ਸੋ ਕਾਲ ਯੂਨੋ ਗਲੋਬਲ ਐਡਵਾਈਜ਼ਰੀ 437-264-3175, 437-264-3175। ਇਹ ਜਿਹੜਾ ਸਰਕਾਰੀ ਫੰਡਿੰਗ ਹੈ ਜੋ ਕਿ ਤੁਹਾਨੂੰ 30,000 ਤੋਂ 1,00,000 ਦਾ ਮਿਲਦਾ ਇੱਕ ਇੱਕ ਸਾਲ ਦਾ ਪੜ੍ਹਨ ਲਈ, ਇਹ ਸਿਰਫ ਹੁਣ ਜੂਨ ਅਤੇ ਜੁਲਾਈ ਤੱਕ ਹੀ ਮਿਲਣੇ ਆ, ਉਸ ਤੋਂ ਬਾਅਦ ਸਰਕਾਰ ਕੱਟ ਡਾਊਨ ਕਰ ਰਹੀ ਹੈ, ਕੁਛ ਨਹੀਂ ਮਿਲਣਾ ਉਸ ਤੋਂ ਬਾਅਦ। ਸੋ ਐਕਟ ਨਾਓ, 437-264-3175। ਨਾਲ ਦੇ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਅਨਕਾਰ ਹੋਮਸ ਦੇ ਵੱਲੋਂ। ਜੇ ਦੋਸਤੋ ਘਰ ਦੇ ਵਿੱਚ ਰੈਨੋਵੇਸ਼ਨ ਅਪਗ੍ਰੇਡ, ਪੂਰੀ ਕਿਚਨ ਨਵੀਂ ਬਹੁਤ ਹੀ ਸੋਹਣੀ ਤਿਆਰ ਕਰਵਾਉਣੀ ਆ, ਵਾਸ਼ਰੂਮ ਅਪਗ੍ਰੇਡ ਕਰਨੇ ਆ, ਜਿਹੜਾ ਮਰਜ਼ੀ ਕੰਮ ਕਰਵਾਉਣਾ ਹੈ, ਖਾਸ ਤਾਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਗਾਰਡਨ ਸਵੀਟ ਤਿਆਰ ਕਰਵਾਉਣਾ, ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਅਨਕਾਰ ਹੋਮਸ ਦੇ ਨਾਲ ਅੱਜ ਹੀ ਗੱਲਬਾਤ ਕਰੋ, ਅੱਜ ਹੀ ਸੱਦੋ, ਅੱਜ ਹੀ ਐਸਟੀਮੇਟ ਲਓ, ਕਿਉਂਕਿ ਤੁਹਾਨੂੰ ਮਈ ਮਹੀਨੇ ਯਾਨੀ ਕਿ ਇਸ ਹੀ ਮਹੀਨੇ ਸੰਡੇ ਤੱਕ ਜੇਕਰ ਇਹਨਾਂ ਨੂੰ ਸੱਦੋਗੇ, ਕੰਮ ਬਾਅਦ 'ਚੋਂ ਵੀ ਕਰਵਾ ਲਓ, ਪਰ ਤੁਹਾਨੂੰ ਮਈ ਮਹੀਨੇ ਸਪੈਸ਼ਲ ਇਹੀ ਹੈ ਦੇਸ ਪ੍ਰਦੇਸ਼ ਦੇ ਹਵਾਲੇ ਨਾਲ ਕਿ ਗਾਰਡਨ ਸਵੀਟ ਤਿਆਰ ਕਰਵਾਉਣੀ ਆ ਜਾਂ ਲੀਗੋ ਬੇਸਮੈਂਟ ਤਿਆਰ ਕਰਵਾਉਣੀ ਆ, ਜਦੋਂ ਮਰਜ਼ੀ ਤਿਆਰ ਕਰਵਾਓ, ਸੰਪਰਕ ਤਾਂ ਹੁਣੇ ਕਰੋ ਅਤੇ ਤੁਹਾਨੂੰ $5,000 ਦਾ ਡਿਸਕਾਊਂਟ ਦੇਣਗੇ ਸਾਡੇ ਕਹਿਣ 'ਤੇ, ਦੇਸ ਪ੍ਰਦੇਸ਼ ਦੇ ਰੈਫਰੈਂਸ ਦੇਣ ਦੇ ਨਾਲ। 416-817-3600, 416-817-3600। ਇਹ ਬਹੁਤ ਹੀ ਸ਼ਾਨਦਾਰ ਕੰਮ ਕਰਦੇ ਆ, ਸਾਰਾ ਦਾ ਸਾਰਾ ਪਰਮਿਟ ਲੈ ਕੇ ਹੀ, ਅਫੀਸ਼ੀਅਲ ਡਰਾਇੰਗਸ ਦੇ ਹਿਸਾਬ ਦੇ ਨਾਲ ਹੀ ਕੰਮ ਕਰਦੇ ਨੇ, ਸਾਰੇ ਪਰਮਿਟ ਲਈ ਸ਼ਹਿਰ ਤੋਂ ਆਪ ਹੀ ਅਪਲਾਈ ਕਰਕੇ ਦੇਣਗੇ, ਕੀਤਾ ਹੋਇਆ ਕੰਮ ਵੀ ਇਹਨਾਂ ਦਾ ਇੰਨੇ ਸਾਲਾਂ ਦਾ ਵੀ ਦੇਖ ਸਕਦੇ ਹੋ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ। ਕਾਲ ਅਨਕਾਰ ਹੋਮਸ, ਪਾਓ ਗਰੇਵਾਲ, 416-817-3600, 416-817-3600, 416-817-3600। ਜਲਦ ਦੋਸਤੋ ਖਬਰਾਂ ਵੀ ਪੇਸ਼ ਕਰਾਂਗੇ, ਪਰ ਪਹਿਲਾਂ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਪਹਿਲੇ ਸਪਾਂਸਰ ਦੇ ਨਾਲ। ਹੁਣ ਸਾਡੇ ਨਾਲ ਜੁੜ ਚੁੱਕੇ ਨੇ CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ, ਜੋ ਕਿ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਤੁਹਾਡੇ ਲਈ ਸਪੈਸ਼ਲਾਈਜ਼ ਕਰਦੇ ਆ ਰਹੇ ਨੇ, ਅਤੇ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਮਰਜ਼ੀ ਤੁਹਾਡਾ ਕੰਮ ਹੈ, ਇਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ, ਪ੍ਰੂਵਨ ਟਰੈਕ ਰੈਕਰਡ ਹੈ, ਅਤੇ ਇਹ ਬਹੁਤ ਟ੍ਰਾਂਸਪੇਰੈਂਸੀ, ਸਿੱਧੇ ਹਿਸਾਬ ਨਾਲ ਹੀ ਕੰਮ ਕਰਦੇ ਆ, ਸਭ ਕੁਛ ਹੀ ਤੁਹਾਨੂੰ ਅਪ ਫਰੰਟ ਦੱਸਦੇ ਆ। ਨੰਬਰ ਹੈ 416-456-6161, CIC Immigration, Gary Virk, 416-456-6161. Call, book an appointment, jaake free consultation karo, Malton, Mississauga, Malton Gurukar de bilkul nere, Great Punjab Plaza, which in the office hai, 416-456-6161, CIC Immigration, to Gary Virk nal judde haan. Bhai ji, Sat Shri Akaal ji.
1: ਸ਼ੁਕਰੀਆ ਸਮਰਾਜ, ਸਤਿ ਸ਼੍ਰੀ ਅਕਾਲ।
0: ਕੀ ਹਾਲ ਚਾਲ ਹੈ
1: ਤੁਹਾਨੂੰ ਦੇਸ਼ ਦੇ ਮਹਿਫਲ ਜੀ? ਫੇਰ ਵੈਰੀ ਵੈਰੀ ਗੁੱਡ ਈਵਨਿੰਗ
0: ਜੀ। ਬਾਈ ਜੀ, ਸਭ ਤੋਂ ਪਹਿਲਾਂ ਦੱਸੋ ਕਿ ਜਿਹੜੇ ਲੋਕਾਂ ਨੇ ਇੱਥੇ ਆਲਰੇਡੀ ਆਪਦੇ ਹਸਬੈਂਡ ਵਾਈਫ ਨੇ ਸੱਦਿਆ ਹੋਇਆ ਅਤੇ ਇਨਲੈਂਡ ਸਪਾਊਸੋ ਉਹਨਾਂ ਨੇ ਫਾਈਲ ਲਾਈ ਹੋਈ ਆ, ਉਹਦੇ ਵਿੱਚ ਕੋਈ ਡਿਲੇਜ਼ ਨੇ, ਕੋਈ ਅਪਡੇਟ ਆ, ਕੀ ਕੁਛ ਹੋ ਰਿਹਾ ਅੱਜ ਕੱਲ੍ਹ ਦੱਸੋ।
1: ਸਪਾਊਸਲ ਇਨਲੈਂਡ ਐਪਲੀਕੇਸ਼ਨ ਸਮਰਾਜ ਜੀ ਹਮੇਸ਼ਾ ਚੱਲਦੀ ਰਹੀ ਹੈ, ਔਰ ਉਹਦੇ 'ਚ ਜਿਹੜਾ ਡੈਫੀਨੇਸ਼ਨ ਹੈ ਕਿ ਜਦੋਂ ਕੋਈ ਟੈਂਪਰੇਰੀ ਰੈਜ਼ੀਡੈਂਟ ਉੱਥੇ ਕੈਨੇਡਾ ਵਿੱਚ ਪਹੁੰਚਿਆ ਹੋਇਆ, ਚਾਹੇ ਸਟੱਡੀ ਪਰਮਿਟ 'ਤੇ ਹੈ, ਵਿਜ਼ਟਰ ਵੀਜ਼ੇ 'ਤੇ ਹੈ, ਜਾਂ ਕੋਈ ਪੁਰਾਣਾ ਰਿਫਿਊਜੀ ਵਰਕ ਪਰਮਿਟ 'ਤੇ ਹੈ, ਉਹਨਾਂ ਦਾ ਇੱਥੇ ਕਿਸੇ PR ਦੇ ਨਾਲ ਘੱਟੋ ਘੱਟ ਜਿਹੜਾ PR ਹੈਗਾ ਇੰਡੀਵਿਜੁਅਲ ਉਹਦੇ ਨਾਲ ਵਿਆਹ ਹੁੰਦਾ, ਤਾਂ ਉਹ ਜਿਹੜੀ ਫਾਈਲ ਹੈ ਉਹ ਸਪਾਊਸਲ ਇਨਲੈਂਡ ਐਪਲੀਕੇਸ਼ਨ ਦੇ ਤਹਿਤ ਸਪੋਂਸਰ ਕੀਤੀ ਜਾਂਦੀ ਹੈ। ਸੋ ਇਹਦੇ 'ਚ ਕਈ ਡੈਫੀਨੇਸ਼ਨ ਨੇ, ਕਈ ਕੰਪੋਨੈਂਟਸ ਹੁੰਦੇ ਨੇ। ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਹੁੰਦਾ ਕਿ ਜਿਹੜਾ ਜਿਹਦੇ ਨਾਲ ਵਿਆਹ ਹੋ ਰਿਹਾ ਹੈ ਕੀ ਇਹ ਉਹਦੀ ਪਹਿਲੀ ਮੈਰਿਜ ਹੈ, ਅਤੇ ਉਹ ਆਪ ਕੈਨੇਡਾ PR ਕਿੱਦਾਂ ਹੋਇਆ ਸੀ, ਆਪ ਸਕਿੱਲਡ ਵਰਕਰ ਦੇ ਤੌਰ 'ਤੇ PR ਹੋਇਆ ਹੈ ਜਾਂ ਐਕਸਪੀਰੀਅੰਸ ਸੈਂਟਰ 'ਚ ਹੋਇਆ, ਜਾਂ ਪਹਿਲਾਂ ਵਿਆਹ ਕਰਾ ਕੇ ਆਇਆ ਹੋਇਆ, ਉਹ ਵਿਆਹ ਤੋਂ ਬਾਅਦ ਡਿਵੋਰਸ ਕਦੋਂ ਹੋਇਆ, ਉਹ ਕਿੰਨੇ ਸਾਲ ਹੋ ਚੁੱਕੇ ਨੇ। ਸੋ ਉਸ ਤੋਂ ਪਹਿਲਾਂ ਜਿਹੜੀ ਆਮ ਤੌਰ ਤੇ ਕਲਾਇੰਟਸ ਦੇ ਮਨ ਚ ਹੁੰਦਾ ਕਿ ਅਸੀਂ ਕੋਰਟ ਮੈਰਿਜ ਕਰਾ ਲੈਣੀ ਆ, ਜੋ ਪਲਾਨ ਕਰ ਰਹੇ ਹੁੰਦੇ ਨੇ, ਕੋਰਟ ਮੈਰਿਜ ਕਦੇ ਨੀ ਹੁੰਦੀ, ਕੋਰਟ ਦੇ ਵਿੱਚ ਕਦੇ ਮੈਰਿਜ ਨੀ ਹੁੰਦੀ, ਕੋਰਟ ਤਾਂ ਇੱਥੋਂ ਡਿਵੋਰਸ ਹੁੰਦੇ ਨੇ। ਸੋ ਜਿਹੜੀ ਪਹਿਲਾ ਕੰਪੋਨੈਂਟ ਹੈ ਕਿ ਵਿਆਹ, ਤੁਸੀਂ ਜਿਹੜੀ ਸਿਟੀ ਰਹਿੰਦੇ ਹੋ ਉਸ ਸਿਟੀ ਆਫਿਸ ਵਿੱਚ ਜਾ ਕੇ ਤੁਸੀਂ ਮੈਰਿਜ ਲਾਇਸੈਂਸ ਲੈਣਾ ਹੈ, ਉਸ ਤੋਂ ਬਾਅਦ ਤੁਸੀਂ ਮੈਰਿਜ ਦੀ ਜਿਹੜੀ ਸੋਲਮਨਾਈਜੇਸ਼ਨ ਕਰਨੀ ਹੈ, ਉਸ ਤੋਂ ਬਾਅਦ ਤੁਹਾਡਾ ਮੈਰਿਜ ਸਰਟੀਫਿਕੇਟ ਜਿਹੜਾ ਹੈਗਾ ਉਹ ਵੀ ਰਜਿਸਟਰਡ ਹੋ ਕੇ ਰਜਿਸਟ੍ਰੇਸ਼ਨ ਆਫ ਸਰਟੀਫਿਕੇਟ ਆਫ ਮੈਰਿਜ ਮਿਲਣਾ ਚਾਹੀਦਾ ਹੈ, ਤੇ ਦੈਨ ਸਾਰੀ ਫਾਈਲ ਦੀ ਜੋ ਤੁਹਾਡੀ ਇਨ ਡਿਟੇਲ ਸਬਮਿਸ਼ਨ ਹੈਗੀ, ਸਟੋਰੀ ਲਾਈਨ ਹੈ, ਫਸਟ ਕੰਟੈਕਟ ਕਿੱਦਾਂ ਹੋਣਾ ਹੈ, ਵਿਆਹ ਕਿੱਥੇ ਹੋ ਰਿਹਾ ਹੈ, ਕਿਹੜਾ ਰਿਲੀਜਨ ਹੈ, ਉਹ ਸਾਰੀਆਂ ਡਿਟੇਲ ਤੁਹਾਡੀ ਸਬਮਿਸ਼ਨ ਜਾਣੀਆਂ ਲਾਜ਼ਮੀ ਨੇ। ਹੁਣ ਪਿੱਛੇ ਜੇ ਦੇਖਿਆ ਕਿ ਰਿਫਿਊਜ਼ਲ ਵੀ ਕਾਫੀ ਆ ਰਹੀਆਂ ਨੇ, ਔਰ ਕਈ ਫਾਈਲਾਂ ਵਿੱਚ ਜਿਵੇਂ ਇੰਟਰਵਿਊ ਨਹੀਂ ਆਉਣੀ ਹੁੰਦੀ ਉਹ ਵੀ ਆ ਜਾਂਦੀ ਹੈ। ਰੀਜ਼ਨ ਇਹ ਹੁੰਦਾ ਕਿ ਕੈਜੂਅਲ ਅਪਰੋਚ ਦੇ ਨਾਲ ਐਪਲੀਕੇਸ਼ਨ ਲੱਗੀ ਹੋਈ ਹੈ, ਫੋਲੋਅਪ ਨਹੀਂ ਹੋ ਰਿਹਾ। ਜਿਹੜੇ ਐਪਲੀਕੇਸ਼ਨ ਫਾਰਮ ਨੇ ਉਹ ਫਾਰਮ ਦੀ ਜਿੰਨੀ ਕੁ ਸਪੇਸ ਹੈ ਉਹਦੇ 'ਚ ਵਨ ਵਨ ਲਾਈਨ ਆਂਸਰ ਲਿਖ ਕੇ ਭੇਜੇ ਗਏ ਨੇ ਕਈ ਜਿਹੜੇ ਕਲਾਇੰਟਸ ਦੁਆਰਾ ਆਉਂਦੇ ਨੇ ਕਿਤੋਂ ਫਾਈਲ ਲਵਾ ਕੇ। ਸੋ ਇੱਕ ਹਿਊਜ ਸਬਮਿਸ਼ਨ ਕਰਨੀ ਹੁੰਦੀ ਹੈ, ਹਰ ਡਿਟੇਲ ਦੇਣੀ ਹੁੰਦੀ ਹੈ, ਉਹ ਤੁਹਾਡੇ ਸਰਕਮਸਟਾਂਸ ਦੇ ਅਕੋਰਡਿੰਗ, ਤੁਹਾਡੇ ਸਪੋਂਸਰ ਦੇ ਜਾਂ ਐਪਲੀਕੈਂਟ ਦੇ ਜੋ ਹਾਲਾਤ ਨੇ। ਉਸ ਤੋਂ ਬਾਅਦ ਜਦੋਂ ਵਿਆਹ ਤੋਂ ਬਾਅਦ, ਇਹ ਫਾਈਲ ਦੀ ਮੇਨ ਡੈਫੀਨੇਸ਼ਨ ਹੈ ਕਿ ਆਫਟਰ ਮੈਰਿਜ ਤੁਸੀਂ ਐਸ ਏ ਹਸਬੈਂਡ ਵਾਈਫ ਕੋਹੈਬਿਟੇਸ਼ਨ ਦੇ ਐਵੀਡੈਂਸ ਤੁਹਾਡੀ ਫਾਈਲ 'ਚ ਲੱਗੇ ਹੋਣੇ ਲਾਜ਼ਮੀ ਨੇ। ਜਦੋਂ ਤੱਕ ਫਾਈਲ ਤੁਹਾਡੀ ਫਾਈਨਲ ਸਟੇਜ 'ਤੇ ਨਹੀਂ ਜਾਂਦੀ, ਉਹਦੇ ਇਨ ਬਿਟਵੀਨ ਜਿਹੜੀ ਫੀਲਡ ਇਨਵੈਸਟੀਗੇਸ਼ਨ ਵੀ ਹੋ ਰਹੀ ਹੈ ਉਹ ਵੀ ਹੋ ਸਕਦੀ ਹੈ। ਸੋ ਕੁੱਲ ਮਿਲਾ ਕੇ ਸਪੋਜ਼ਲ ਇਨਲੈਂਡ ਦੀ ਐਪਲੀਕੇਸ਼ਨ ਉੱਤੇ ਕਾਫੀ ਕੰਮ ਹੁੰਦਾ, ਕਾਫੀ ਐਕਸਪੀਰੀਅੰਸ ਐਕਸਪੀਰੀਅੰਸ ਚਾਹੀਦੀ ਹੁੰਦੀ ਹੈ। ਸੋ ਜਿੰਨੇ ਵੀ ਸਰੋਤੇ ਪਲਾਨ ਕਰ ਰਹੇ ਨੇ, ਤੁਹਾਡਾ ਇੱਦਾਂ ਦਾ ਕੋਈ ਹਾਲਾਤ ਬਣ ਰਹੇ ਨੇ, ਸੋ ਸਲਾਹ ਮਸ਼ਵਰਾ ਕਰੋ ਕਿ ਤੁਹਾਡੇ ਕੰਪੋਨੈਂਟਸ ਨੇ, ਕੀ ਕੀ ਡਾਕੂਮੈਂਟਸ ਨੇ, ਕੀ ਕੀ ਇਨਫੋਰਮੇਸ਼ਨ ਹੈ, ਕਿੱਦਾਂ ਕਿੱਦਾਂ ਫਾਈਲ ਚੱਲਣੀ ਹੈ, ਕੀ ਕੁਛ ਚਾਹੀਦਾ। ਉਹ ਸਾਰੀ ਡਿਟੇਲ ਤੁਹਾਡੀ ਵਾਸਤੇ ਨੰਬਰ ਹੈਗਾ 416-456-6161। ਔਰ ਜੇ ਇਹ ਫਾਈਲ ਤੁਹਾਡੀ ਆਫਿਸਰ ਰਿਫਿਊਜ਼ ਕਰ ਦਿੰਦਾ ਹੈ ਕਿ ਉਹਨੂੰ ਵਿਆਹ ਜੈਨੂਇਨ ਨਹੀਂ ਲੱਗ ਰਿਹਾ, ਤਾਂ ਇਹਦੇ ਉੱਤੇ ਅਪੀਲ ਦਾ ਅਧਿਕਾਰ ਵੀ ਨਹੀਂ ਹੁੰਦਾ। ਸੋ ਬਹੁਤ ਜ਼ਰੂਰੀ ਬਣ ਜਾਂਦਾ ਕਿ ਸਟਾਰਟਿੰਗ ਤੋਂ ਹੀ ਹਮੇਸ਼ਾ ਇੱਕ ਐਕਸਪੀਰੀਅੰਸ ਸਲਾਹ ਲੈ ਕੇ ਫਾਈਲ ਦੀ ਪ੍ਰੋਸੈਸਿੰਗ, ਉਸ ਤੋਂ ਅੱਗੇ ਫੋਲੋਅਪ, ਉਸ ਤੋਂ ਅੱਗੇ ਮੋਰਚੇ ਫਤਿਹ ਹੋਣ ਤੱਕ ਤੁਹਾਡੀ ਫਾਈਲ ਦੀ ਜ਼ਿੰਮੇਵਾਰੀ। 416-456-6161
0: CIC Immigration, Gary Virk, 416-456-6161, 416-456-6161. ਤੇ ਬਾਈ ਜਿਹੜਾ ਐਕਸਪ੍ਰੈਸ ਐਂਟਰੀ ਡਰਾ ਹੈ, ਕੋਈ ਨਵਾਂ ਨਿਕਲਿਆ, ਇਹਦੀ ਕੀ ਅਪਡੇਟ ਆ?
1: ਬਿਲਕੁਲ, ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ ਨਿਕਲਿਆ ਸਵਰਾਜ ਜੀ, ਜਿਹਦਾ 518 ਦਾ ਕੱਟ ਆਫ ਆਇਆ, ਔਰ 3000 ਇਨਵੀਟੇਸ਼ਨ ਟੂ ਅਪਲਾਈ ਅੱਜ ਦਿੱਤੀਆਂ ਗਈਆਂ ਨੇ, ਔਰ ਇਹ ਜਿਹੜਾ CEC ਦਾ ਡਰਾ ਹੈਗਾ 5 ਹਫ਼ਤਿਆਂ ਬਾਅਦ ਨਿਕਲਿਆ। ਸੋ ਜਿਹੜੇ ਇੰਡੀਵਿਜੁਅਲ ਨੂੰ ITA ਆ ਚੁੱਕੀ ਹੈ, ਫਰਦਰ PR ਦੀ ਫਾਈਲ ਸਬਮਿਟ ਕਰਨੀ ਹੈ, ਮੋਸਟ ਇੰਪੋਰਟੈਂਟ ਫਾਈਲ ਹੈ ਤੁਹਾਡੀ। ਔਰ ਇਸ ਤੋਂ ਬਿਨਾਂ ਹਜ਼ਾਰਾਂ ਹੀ ਇੰਡੀਵਿਜੁਅਲ ਨੇ ਜਿਹੜੇ ਹਜੇ ਵੇਟ ਹੀ ਕਰ ਰਹੇ ਨੇ। ਜੇ ਤੁਹਾਡਾ ਪ੍ਰੋਫਾਈਲ ਕਾਫੀ ਦੇਰ ਦਾ ਪ੍ਰੋਫਾਈਲ 'ਚ ਬੈਠੇ ਹੋ ਤਾਂ ਹਜੇ ਤੱਕ ਤੁਹਾਨੂੰ ITA ਨਹੀਂ ਮਿਲੀ, ਤਾਂ ਪ੍ਰੋਫਾਈਲ ਐਕਸਪਾਇਰ ਵੀ ਹੋ ਜਾਂਦਾ, ਉਹਦਾ ਵੀ ਧਿਆਨ ਰੱਖੋ। ਔਰ ਤੁਹਾਡਾ ਸਕੋਰ ਕੀ ਹੈ, 518 ਦਾ ਹੁਣ ਸਕੋਰ ਆਇਆ, ਤੁਸੀਂ ਕਿਹੜੇ ਸਕੋਰ 'ਤੇ ਬੈਠੇ ਹੋ, ਸਕੋਰ ਕਿੱਦਾਂ ਤੁਹਾਡਾ ਐਡ ਆਨ ਹੋ ਸਕਦੇ ਨੇ ਪੁਆਇੰਟਸ, ਉਹਦੇ ਬਾਰੇ ਸਲਾਹ ਮਸ਼ਵਰਾ ਕਰੋ। ਅਤੇ ਉਸ ਤੋਂ ਅੱਗੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਤਬਦੀਲ ਹੋਣੇ ਨੇ, ਕਿਹੜੇ ਕਿਹੜੇ ਸਕਿੱਲਡ ਆਕੂਪੇਸ਼ਨ ਨੇ, ਕਿਹੜੇ ਕਿਹੜੇ ਆਕੂਪੇਸ਼ਨ ਤੁਹਾਡੀ ਫਰਦਰ, ਈਵਨ PNP ਜੇ ਇੰਪਲੋਇਰ ਬੇਸ ਤੁਹਾਨੂੰ ਸਪੋਰਟ ਮਿਲ ਰਹੀ ਹੈ ਤਾਂ PNP ਜਿਹੜੀਆਂ ਨੋਮੀਨੇਸ਼ਨ ਵੀ ਤੁਹਾਡੀਆਂ ਹੋ ਸਕਦੀਆਂ ਨੇ। ਸੋ ਜੋ ਵੀ ਤੁਹਾਡੇ ਜੋ ਚੱਲ ਰਿਹਾ ਸਿਚੁਏਸ਼ਨ ਉਹਦੇ ਵਾਸਤੇ ਆ ਕੇ ਆਪਣੀ ਡਿਸਕਸ਼ਨ ਕਰੋ, ਕੰਸਲਟੇਸ਼ਨ ਕਰੋ। ਔਰ ਕਈ ਵਾਰ ਬਹੁਤ ਛੋਟੀ ਛੋਟੀਆਂ ਤੁਹਾਡੀਆਂ ਐਪਲੀਕੇਸ਼ਨ ਹੁੰਦੀਆਂ ਨੇ, ਔਰ ਮੋਸਟ ਇੰਪੋਰਟੈਂਟ ਐਪਲੀਕੇਸ਼ਨ ਤੁਹਾਡੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਹੁੰਦੀ ਹੈ, ਉਹਨੂੰ ਕਦੇ ਵੀ ਕੈਜੂਅਲ ਹੋ ਕੇ ਨਾ ਚੱਲੋ, ਔਰ ਤੁਹਾਡੀਆਂ ਗ੍ਰੈਜੂਏਸ਼ਨ ਹੋ ਚੁੱਕੀਆਂ ਨੇ, ਉਸ ਤੋਂ ਬਾਅਦ ਸਾਰੇ ਕੰਪੋਨੈਂਟਸ ਐਡ ਆਨ ਹੋਣੇ ਚਾਹੀਦੇ ਨੇ। ਔਰ ਜੇ ਉਹਦੇ ਵਿੱਚ ਤੁਹਾਡੀ ਰਿਫਿਊਜ਼ਲ ਹੋ ਗਈ ਤਾਂ ਫਰਦਰ ਤੁਹਾਡੀ ਪਾਥਵੇ ਟੂ PR ਵੀ ਨਹੀਂ ਹੋਣੀ। ਔਰ ਬਹੁਤ ਸਾਰੇ ਪੁਰਾਣੀਆਂ ਫਾਈਲਾਂ ਤੁਹਾਡੀਆਂ ਜੇ ਐਕਸਪ੍ਰੈਸ ਐਂਟਰੀ ਲੱਗੀਆਂ ਹੋਈਆਂ ਨੇ ਜਿਹਦੇ 'ਚ ਸਪਾਊਸ ਨੂੰ ਨੋਨ ਕੰਪਨੀ ਕੀਤਾ ਹੋਇਆ, ਉਹਨਾਂ ਉੱਤੇ PFL ਆ ਰਹੀ ਹੈ, ਔਰ PFL ਆ ਗਈ ਤਾਂ ਉਸ ਤੋਂ ਬਾਅਦ ਰਿਫਿਊਜ਼ਲ ਦੀ ਲੈਟਰ ਵੀ ਆਉਣ ਦੀ ਤਿਆਰੀ ਹੁੰਦੀ ਹੈ। ਸੋ ਉਹਦੇ ਉੱਤੇ ਵੀ ਇਮੀਡੀਏਟਲੀ ਫੋਕਸ ਕਰੋ ਕਿ ਕੁਛ ਤੁਸੀਂ ਐਕਸਪਲੇਨੇਸ਼ਨ ਲਿਖ ਕੇ ਭੇਜੀ ਸੀ ਉਹਦੇ ਉੱਤੇ। ਫਰਦਰ ਜੇ ਰਿਫਿਊਜ਼ਲ ਆ ਚੁੱਕੀ ਹੈ ਤੁਹਾਡੀ PR ਦੀ ਫਾਈਲ ਉੱਤੇ, ਤਾਂ ਜੁਡੀਸ਼ੀਅਲ ਰਿਵਿਊ ਵੀ ਕਰ ਸਕਦੇ ਹੋ, ਜਿਹੜਾ ਫੈਡਰਲ ਕੋਰਟ ਦੀ ਅਪੀਲ ਹੋ ਸਕਦੀ ਹੈ, ਜੁਡੀਸ਼ੀਅਲ ਰਿਵਿਊ ਕਿਹਾ ਜਾਂਦਾ ਹੈ। ਸੋ ਕੋਈ ਵੀ ਤੁਹਾਡਾ ਸਵਾਲ ਹੈ, ਕਿਸੇ ਵੀ ਸਿਚੁਏਸ਼ਨ 'ਚ ਬੈਠੇ ਹੋ, ਮੈਸੇਜ ਕਰ, ਵਟਸਐਪ ਕਰੋ ਨੰਬਰ 416-456-6161,
0: 416-456-6161, 416-456-6161, CIC Immigration ਦਾ ਫੋਨ ਨੰਬਰ ਹੈ। ਅਤੇ ਬਾਈ ਜੀ ਇਹ ਦੱਸੋ ਕਿ ਜੇਕਰ ਕੋਈ ਵੀ ਆਪਦੇ ਪੇਰੈਂਟਸ ਨੂੰ ਇੱਥੇ ਲੌਂਗ ਟਰਮ ਲਈ ਸੱਦਣਾ ਚਾਹੁੰਦਾ ਹੈ ਸੁਪਰ ਵੀਜ਼ਾ 'ਤੇ, ਇਹਦੀ ਕੀ ਕੁਛ ਰਿਕੁਆਇਰਮੈਂਟ ਦੀ?
1: ਬਿਲਕੁਲ ਸਮਰਾਜ ਜੀ, ਸੁਪਰ ਵੀਜ਼ਾ ਹਮੇਸ਼ਾ ਆਪਾਂ ਅਕਸਰ ਟੱਚ ਬੇਸ ਕਰਦੇ ਹੁੰਦੇ ਹਾਂ ਕਿ ਹਰ ਪਰਿਵਾਰ ਦੀ ਜ਼ਰੂਰਤ ਹੈ, ਖਾਸ ਕਰਕੇ ਜਦੋਂ ਤੁਸੀਂ PR ਹੋ ਚੁੱਕੇ ਹੋ, ਚਾਹੇ ਹੁਣੇ ਹੁਣੇ PR ਹੋਈ ਹੋ, ਤੁਹਾਡੀ COPR ਹਜੇ ਈਮੇਲ ਦੇ ਵਿੱਚ ਹੀ ਹੈ, ਔਰ ਪੇਰੈਂਟਸ ਨੂੰ ਤੁਸੀਂ ਸੁਪਰ ਵੀਜ਼ਾ ਸਪੋਂਸਰ ਕਰਨਾ ਚਾਹੁੰਦੇ ਹੋ, ਤਾਂ ਇੱਕ ਡਿਫਾਈਨ ਪ੍ਰੋਗਰਾਮ ਹੈ ਪਿਛਲੇ ਸਾਲ ਦੀ ਜਾਂ ਉਸ ਤੋਂ ਪਿਛਲੇ ਸਾਲ ਦੀ, 2 ਸਾਲਾਂ 'ਚੋਂ ਕੋਈ ਵੀ ਤੁਹਾਡੀ ਗਰੋਸ ਇਨਕਮ ਜਿਹੜੀ ਐਜ਼ ਪਰ ਹੈਗੀ ਹੈ ਉਹ ਤੁਹਾਡੇ ਲਾਈਕ ਉਹਦੇ ਅਕੋਰਡਿੰਗ ਹੈਗੀ।

0: ਨੰਬਰ 416 456 6161 ਸੀਆਈਸੀ ਇਮੀਗ੍ਰੇਸ਼ਨ। ਥੈਂਕ ਯੂ ਸਮਰਾਜ ਜੀ, ਧੰਨਵਾਦ।
1: ਧੰਨਵਾਦ ਜੀ, ਤੁਸੀਂ ਵੀ ਸੀ ਆਈ ਸੀ ਇਮੀਗ੍ਰੇਸ਼ਨ ਗੈਰੀ ਵਿਰਕ ਨਾਲ ਸੰਪਰਕ ਕਰ ਸਕਦੇ ਹੋ 416-456-6161 ਜਿਹੜਾ ਮਰਜ਼ੀ ਇਮੀਗ੍ਰੇਸ਼ਨ ਦਾ ਕੰਮ ਹੋਵੇ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। ਇਹ ਤੁਹਾਨੂੰ ਫੁੱਲ ਟ੍ਰਾਂਸਪੇਰੈਂਸੀ ਨਾਲ ਇੱਕ ਇੱਕ ਚੀਜ਼ ਸਮਝਾਉਣਗੇ ਅਤੇ ਬਿਲਕੁਲ ਫ੍ਰੀ ਕੰਸਲਟੇਸ਼ਨ ਹੈ। ਸੋ ਨੰਬਰ ਅਗੇਨ 416-456-6161 ਸੀ ਆਈ ਸੀ ਇਮੀਗ੍ਰੇਸ਼ਨ ਗੈਰੀ ਵਿਰਕ। ਦੋਸਤੋ, ਇੱਕ ਇੰਡਸਟਰੀ ਐਨਲਿਸਟ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਹੁਣ ਵੀਰਵਾਰ ਤੱਕ ਯਾਨੀ ਕਿ ਕੱਲ੍ਹ ਤੱਕ ਵੇਟ ਕਰ ਸਕਦੇ ਹੋ ਫਿਰ ਉਦੋਂ ਹੀ ਗੱਡੀ ਦੇ ਵਿੱਚ ਗੈਸ ਭਰਿਓ ਟਮੋਰੋ, ਕਿਉਂਕਿ ਤੁਹਾਡੇ ਕਾਫੀ ਜ਼ਿਆਦਾ ਪੈਸੇ ਬਚ ਸਕਦੇ ਨੇ ਔਨ ਗੈਸ ਐਂਡ ਡੀਜ਼ਲ। ਕੈਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਤੋਂ ਪੈਟਰੋਲੀਅਮ ਐਨਲਿਸਟ ਡੈਨ ਮਿਕਟੀਗ ਨੇ ਕਿਹਾ ਹੈ ਕਿ ਇੱਥੇ ਸਾਦਰਨ ਅੰਟਾਰੀਓ ਦੇ ਵਿੱਚ ਗੈਸੋਲੀਨ ਪ੍ਰਾਈਸਿਸ 10 ਸੈਂਟ ਪਰ ਲੀਟਰ ਨਾਲ ਘਟਣਗੀਆਂ ਕੱਲ੍ਹ ਨੂੰ, ਥਰਸਡੇ ਮੇ 28 ਤਰੀਕ ਆ ਕੱਲ੍ਹ ਨੂੰ ਇਹ 10 ਸੈਂਟ ਦੇ ਨਾਲ ਪਰ ਲੀਟਰ ਪ੍ਰਾਈਸ ਘਟੂਗੀ ਡਾਊਨ ਟੂ 173.9 cents per liter. ਅਤੇ ਇੰਨੀ ਘੱਟ ਗੈਸੋਲੀਨ ਪ੍ਰਾਈਸ ਤਾਂ ਇੱਕ ਤੋਂ ਵੀ ਵੱਧ ਮਹੀਨੇ ਪਹਿਲਾਂ April 24, 2026 ਨੂੰ ਦੇਖੀ ਗਈ ਸੀ। ਸੋ ਸ਼ੁਕਰ ਹੈ ਕਿ ਜ਼ਿਆਦਾ ਜ਼ਰੂਰੀ ਡੀਜ਼ਲ ਫੋਰ ਟ੍ਰਾਂਸਪੋਰਟੇਸ਼ਨ ਉਹ ਵੀ ਪ੍ਰਾਈਸਿਸ ਕੱਲ੍ਹ ਨੂੰ ਹੁਣ ਘਟਣਗੀਆਂ ਅੰਡਰ $2 ਪਰ ਲੀਟਰ। ਵਾਓ, ਹੋਣਗੀਆਂ 7 ਸੈਂਟ ਘੱਟ ਡਾਊਨ ਟੂ 195.9 ਪਰ ਲੀਟਰ। ਸੋ ਡੈਨ ਮਿਕਟੀਗ ਦੇ ਮੁਤਾਬਕ ਪ੍ਰਾਈਸਿਸ ਕਾਫੀ ਜ਼ਿਆਦਾ ਘੱਟ ਰਹੀਆਂ ਹਨ। ਮੇਨ ਸਟ੍ਰੀਮ ਮੀਡੀਆ ਦੀਆਂ ਹੈਡਲਾਈਨਸ ਕਰਕੇ ਚਰਚਾ ਹੋ ਰਹੀ ਹੈ ਕਿ ਸ਼ਾਇਦ ਦਿਸ ਮਾਈਟ ਬੀ ਦ ਟਾਈਮ US ਤੇ ਇਰਾਨ ਦੇ ਆਪਸ ਦੇ ਵਿੱਚ ਕੋਈ ਨਾ ਕੋਈ ਕਿਸਮ ਦੀ ਪੀਸ ਡੀਲ ਜਲਦ ਪੇਸ਼ ਕੀਤੀ ਜਾਣੀ ਹੈ। ਹਜੇ ਹੋਈ ਤਾਂ ਹੈ ਨਹੀਂ ਵੈਸੇ, ਪਰ ਮਾਰਕੀਟਸ ਇਹਨੂੰ ਸੁਣ ਕੇ ਬੜੇ ਅਮਿਊਜ਼ ਹੋ ਰਹੇ ਨੇ। ਸੋ ਡੈਨ ਮਿਕਟੀਗ ਨੇ ਕਿਹਾ ਕਿ ਕਾਫੀ ਅਜੀਬ ਗੱਲ ਆ ਕਿ ਹੁਣ ਤੱਕ ਤਾਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਕੋਈ 5 ਜਾਂ 6 ਵਾਰੀ ਤੱਕ ਕਹਿ ਚੁੱਕਿਆ ਹੈ ਵੀ ਆਰ ਆਲਮੋਸਟ ਦੇਅਰ, ਵੀ ਆਰ ਗੋਇੰਗ ਟੂ ਗੈਟ ਅ ਡੀਲ, ਵੀ ਆਰ ਕਲੋਸ ਟੂ ਅ ਡੀਲ, ਅਸੀਂ ਪੀਸ ਡੀਲ ਤੱਕ ਪਹੁੰਚਣ ਲੱਗੇ ਹਾਂ ਅਤੇ ਸਟ੍ਰੇਟ ਆਫ ਹਰਮੂਜ਼ ਖੋਲਣ ਲੱਗੇ ਹਾਂ। ਪਰ ਇਸ ਵਾਰੀ ਤਾਂ ਮਾਰਕੀਟਸ ਦੇ ਵਿੱਚ ਤਾਂ ਵੱਡੇ ਇਨਵੈਸਟਰਸ ਆਪਣੇ ਪੋਜੀਸ਼ਨਸ ਬਦਲਣ ਲਈ ਤਿਆਰ ਲੱਗਦੇ ਨੇ। ਸੋ ਲੱਗਦਾ ਤਾਂ ਹੈ ਕਿ ਬਣੂ ਕੁਛ, ਹੋਪਫੁਲੀ ਬਣੂ ਕੁਛ, ਅਤੇ ਪ੍ਰਾਈਸਾਂ ਹੋਰ ਵੀ ਆਫਿਸਲੀ ਫਿਰ ਹੋਪਫੁਲੀ ਘਟਣਗੀਆਂ। ਪਰ ਕੱਲ੍ਹ ਨੂੰ 10 ਸੈਂਟ ਪਰ ਲੀਟਰ ਪ੍ਰਾਈਸ ਡ੍ਰਾਪ ਪੇਸ਼ ਹੋ ਰਹੀ ਹੈ। ਸੋ ਕੱਲ੍ਹ ਨੂੰ ਹੀ ਟੈਂਕੀ ਭਰਿਓ। ਦੋਸਤੋ, ਹੁਣ ਇਟਸ ਅਫੀਸ਼ਲ, ਲਿਬਰਲ MP ਸਟੀਵਨ ਗੀਬੋ ਨੇ ਅਨਾਊਂਸ ਕੀਤਾ ਹੈ ਕਿ ਉਹ ਸਿਰਫ ਲਿਬਰਲ ਕਾਕਸ ਨਹੀਂ ਪਰ MP ਦੀ ਕੁਰਸੀ ਛੱਡ ਰਿਹਾ ਹੈ। ਪੋਲੀਟਿਕਸ ਹੀ ਛੱਡ ਕੇ ਕਹਿੰਦਾ ਕਿ ਮੈਂ ਹੋਰ ਕਿਸੇ ਤਰੀਕੇ ਦੇ ਰਾਹੀਂ ਇਨਵਾਇਰਮੈਂਟਲ ਪ੍ਰੋਟੈਕਸ਼ਨ ਦੀ ਇਹ ਜਿਹੜੀ ਫਾਈਟ ਹੈ ਇਹਨੂੰ ਲੜੂੰਗਾ। ਸੋ ਕੱਲ੍ਹ ਕਾਫੀ ਜ਼ਿਆਦਾ ਮੇਨ ਸਟ੍ਰੀਮ ਮੀਡੀਆ ਚਰਚਾ ਹੋ ਰਹੀ ਸੀ ਕਿ ਫੋਰਮਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਫੋਰਮਰ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਮਿਨਿਸਟਰ ਸਟੀਵਨ ਗੀਬੋ ਨੇ ਲਿਬਰਲ ਪਾਰਟੀ ਨੂੰ ਛੱਡ ਕੇ ਐਜ਼ ਐਨ ਇੰਡੀਪੈਂਡੈਂਟ ਆਜ਼ਾਦ MP ਬਹਿਣਾ ਸੀ ਹਾਊਸ ਆਫ ਕਾਮਨਸ ਦੇ ਵਿੱਚ, ਪਰ ਅੱਜ ਤਾਂ ਇਹਨੇ ਆਪ ਹੀ ਕਿਹਾ ਕਿ ਉਹ ਹੁਣ ਤਾਂ ਉਹ ਵੀ ਨਹੀਂ ਕਰੂਗਾ, ਪੋਲਿਟਿਕਸ ਹੀ ਛੱਡ ਰਿਹਾ ਹੈ, ਇੰਟਾਇਰਲੀ ਹੀ ਛੱਡ ਰਿਹਾ ਹੈ। ਸੋ ਇਹ ਉਹੀ ਬੰਦਾ ਹੈ ਜਿਹਨੇ ਸਾਲ 2001 ਦੇ ਵਿੱਚ ਇਨ ਦ ਈਅਰ 2001 ਐਜ਼ ਅ ਗ੍ਰੀਨ ਪੀਸ ਐਕਟਿਵਿਸਟ ਡਾਊਨ ਟਾਊਨ ਟੋਰਾਂਟੋ ਦੇ ਮਸ਼ਹੂਰ CN ਟਾਵਰ ਨੂੰ ਹੀ ਕਲਾਈਮ ਕਰਕੇ ਕਿੰਗ ਕੌਂਗ ਬਾਂਦਰ ਵਾਂਗੂ 340 meters ਚੜ੍ਹ ਕੇ ਆਊਟਸਾਈਡ ਆਫ ਦ CN ਟਾਵਰ ਇੱਕ ਬੈਨਰ ਅਨਰੋਲ ਕੀਤਾ ਜਿਹਦੇ 'ਤੇ ਇੰਟਰਨੈਸ਼ਨਲ ਅਟੈਂਸ਼ਨ ਮਿਲਿਆ ਅਤੇ ਲਿਖਿਆ ਕੀ ਹੋਇਆ ਸੀ ਬੈਨਰ 'ਤੇ, ਕੈਨੇਡਾ ਐਂਡ ਬੁਸ਼ ਕਲਾਈਮੇਟ ਕਿਲਰਸ। ਇਸ ਤਰ੍ਹਾਂ ਦੇ ਹਿੱਲੇ ਹੋਏ ਇਨਸਾਨ ਨੂੰ ਐਜ਼ ਅ ਲਿਬਰਲ ਕੈਂਡੀਡੇਟ ਸਿਲੈਕਟ ਕੀਤਾ ਗਿਆ ਹਿੱਲੀ ਹੋਈ ਪਾਰਟੀ ਵੱਲੋਂ, ਅਤੇ ਲੋਕਾਂ ਨੇ ਵੀ ਪਤਾ ਨਹੀਂ ਕੀ ਸੋਚਿਆ, ਇਹਨੂੰ ਬਣਾ ਦਿੱਤਾ ਵੋਟਾਂ ਪਾ ਕੇ MP। ਅਤੇ ਫੋਰਮਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿਹਾ ਕਿ ਇਹਦੇ ਨਾਲੋਂ ਜ਼ਿਆਦਾ ਬਿਹਤਰ ਤਾਂ ਕੋਈ ਹੋ ਹੀ ਨਹੀਂ ਸਕਦਾ ਟੂ ਬੀ ਦੀ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਮਿਨਿਸਟਰ। ਇਹਦੀਆਂ ਹੀ ਮਾੜੀਆਂ ਪਾਲਿਸੀਜ਼ ਕਰਕੇ ਦੋਸਤੋ ਕੈਨੇਡਾ, ਜਿੱਥੇ ਅੱਜ ਦੁਨੀਆ ਦਾ ਸਭ ਤੋਂ ਵੱਡਿਆਂ ਦੇ ਵਿੱਚੋਂ, ਸਭ ਤੋਂ ਅਮੀਰ ਦੇ ਵਿੱਚੋਂ ਮੁਲਕ ਹੋਣਾ ਚਾਹੀਦਾ ਸੀ, ਐਨਰਜੀ ਸੁਪਰ ਪਾਵਰ ਹੋਣੀ ਚਾਹੀਦੀ ਸੀ, ਨੈਚੁਰਲ ਰਿਸੋਰਸ ਰਿਚ ਸਾਨੂੰ ਹੋਣਾ ਚਾਹੀਦਾ ਸੀ, ਸਾਡਾ ਬਣਿਆ ਕੁਛ ਵੀ ਨਹੀਂ, ਤਬਾਹ ਹੀ ਸਾਨੂੰ ਕੀਤਾ ਗਿਆ ਹੈ ਇਸ ਬੰਦੇ ਦੀਆਂ ਪਾਲਿਸੀਜ਼ ਕਰਕੇ। ਇਹਨੇ ਕਿਹੜਾ ਆਪ ਹੀ ਤਿਆਰ ਕੀਤੀਆਂ ਹੋਈਆਂ, ਜਿਹੜਾ ਵੀ ਧਾਗੇ ਖਿੱਚਣ ਵਾਲਾ ਹੋਊਗਾ ਫਾਪੇ ਮਾਸਟਰ ਉਹਨਾਂ ਦੇ ਕਹਿਣ ਕਰਕੇ ਕੀਤੀਆਂ, ਪਰ ਇਹਦੇ ਹੀ ਅਫੀਸ਼ਲ ਪਾਲਿਸੀਜ਼ ਹੀ ਪੇਸ਼ ਕੀਤੀਆਂ ਗਈਆਂ। ਸੋ ਆਹੀ ਬੇਕਾਰ ਬੰਦਾ ਸਟੀਵਨ ਗੀਬੋ ਜ਼ਿੰਮੇਵਾਰ ਕਿਹੜੇ ਕਿਹੜੇ ਕੰਮਾਂ ਲਈ ਸੀ ਇਸ ਮੁਲਕ ਦੇ ਵਿੱਚ? ਸ਼ਾਇਦ ਸਭ ਤੋਂ ਜ਼ਿਆਦਾ ਹੇਟਡ ਇੱਕ ਪਾਲਿਸੀ ਕੰਜ਼ੂਮਰ ਕਾਰਬਨ ਪ੍ਰਾਈਸਿੰਗ, ਕਾਰਬਨ ਟੈਕਸ ਤੁਹਾਨੂੰ ਯਾਦ ਹੈ ਜੋ ਕਿ ਕਾਰਨੀ ਨੂੰ ਆਉਂਦੇ ਸਰ ਪਾਵਰ ਦੇ ਵਿੱਚ ਬੰਦ ਕਰਨਾ ਪਿਆ। ਇਹਦੀ ਪੇਸ਼ਕਸ਼ ਸੀ, ਇਹਦੀ ਹੀ ਇੰਟਰੋਡਕਸ਼ਨ ਸੀ।

ਕੰਜ਼ੂਮਰ ਕਾਰਬਨ ਟੈਕਸ ਪੇਸ਼ ਕਰਨ ਦੇ ਲਈ ਇਹ ਜ਼ਿੰਮੇਵਾਰ ਸੀ, ਕੈਨੇਡਾ ਦੇ ਆਇਲ ਐਂਡ ਗੈਸ ਸੈਕਟਰ 'ਤੇ ਐਮਿਸ਼ਨ ਕੈਪ ਲਾਉਣ ਦੇ ਲਈ ਇਹ ਜ਼ਿੰਮੇਵਾਰ ਸੀ, ਇਲੈਕਟ੍ਰਿਕ ਵਹੀਕਲ ਮੈਂਡੇਟਸ ਦੇ ਧੱਕੇ ਲਈ ਇਹ ਜ਼ਿੰਮੇਵਾਰ ਸੀ, ਜੋ ਕਿ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਮੈਸਿਵ ਮੈਸਿਵ ਫੇਲੀਅਰ ਹੈ ਈ ਵੀ ਆਪਰੇਸ਼ਨ ਇਨ ਕੈਨੇਡਾ। ਭੱਜੀ ਜਾਂਦੀਆਂ ਨੇ ਇਹ ਕੰਪਨੀਆਂ, ਹਾਂਡਾ ਇੰਨੀ ਵੱਡੀ ਕੰਪਨੀ ਹੈ ਦੁਨੀਆ ਦੀ, ਉਹਨਾਂ ਨੇ ਕਿਹਾ ਹੈ ਕਿ ਇਹ ਪਹਿਲਾ ਸਾਲ ਲਾਉਣ ਦੀ ਹਿਸਟਰੀ ਦੇ ਵਿੱਚ ਇਹਨਾਂ ਦੇ ਈ ਵੀ ਪਲਾਨ ਦੇ ਰਾਹੀਂ ਇਹਨਾਂ ਦਾ ਪਹਿਲੀ ਵਾਰੀ ਘਾਟਾ ਪੇਸ਼ ਹੋਇਆ ਹੈ ਇਹਨਾਂ ਦੇ ਲਾਈਫ ਦੇ ਵਿੱਚ, ਇਹਨਾਂ ਦੇ ਹਿਸਟਰੀ ਦੇ ਵਿੱਚ। ਹੋਰ ਬਣਾ ਈ ਵੀਜ਼ ਗੈਸ ਪਾਵਰਡ ਗੱਡੀਆਂ ਨੂੰ ਕੰਪਲੀਟਲੀ ਫੇਜ਼ ਆਊਟ ਕਰਕੇ ਉਹਨਾਂ ਨੂੰ ਇਵੈਂਚੁਅਲੀ ਬੈਨ ਕਰਨ ਦੀ ਸਾਜ਼ਿਸ਼ ਲਈ ਇਹ ਬੰਦਾ ਜ਼ਿੰਮੇਵਾਰ ਹੈ। ਸੋ ਇਹਨੂੰ ਜੁੱਤੀਆਂ ਦਾ ਹਾਰ ਮਿਲਣਾ ਚਾਹੀਦਾ ਹੈ, ਨਾ ਕਿ ਇਹਨੂੰ ਲਾਈਫ ਲੌਂਗ ਹੁਣ ਟੈਕਸ ਪੇਅਰ ਫੰਡਡ ਪੈਨਸ਼ਨ ਮਿਲਣੀ ਚਾਹੀਦੀ ਆ, ਜਿਹਦਾ ਹੁਣ ਇਹ ਹੱਕਦਾਰ ਹੋ ਗਿਆ ਹੈ। 7 ਸਾਲ ਕੱਟੇ ਨੇ ਐਜ਼ ਅ ਐਮ ਪੀ, ਇਹਨੂੰ ਜੁੱਤੀਆਂ ਦਾ ਵੀ ਹਾਰ ਰਹਿਣ ਦਿਉ, ਇਹਨੂੰ ਉਸ ਤੋਂ ਵੀ ਜ਼ਿਆਦਾ ਵੱਡਾ ਇੱਕ ਅਖੀਲਾ ਇੱਕ ਇਨਾਮ ਮਿਲਣਾ ਚਾਹੀਦਾ, ਪਰ ਮੈਂ ਇਹ 'ਤੇ ਕੀ ਕਹਾਂ ਹੁਣ। ਸੋ ਪਿਛਲੇ ਸਾਲ ਨਵੰਬਰ 27, 2025 ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਨਾਲ ਲੈਂਡ ਲਾਕਡ ਅਲਬਰਟਾ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਦੇ ਵੈਸਟ ਕੋਸਟ ਤੱਕ ਇੱਕ ਬਿਚਮਿਨ ਪਾਈਪਲਾਈਨ ਬਣਾਉਣ ਦੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਲਿਟਰਲੀ ਜਸਟ ਫੇਕ ਅਗਰੀਮੈਂਟ ਬਣਾਉਣ ਦੇ ਨਾਲ ਸਾਈਨ ਕਰਨ ਤੋਂ ਬਾਅਦ ਸਟੀਵਨ ਗੀਬੋ ਨੇ ਮਾਰਕ ਕਾਰਨੀ ਦੀ ਹੀ ਕੈਬਨਿਟ ਤੋਂ ਰਿਜ਼ਾਈਨ ਕੀਤਾ ਸੀ ਪਿਛਲੇ ਸਾਲ ਨਵੰਬਰ 27, 2025 ਨੂੰ। He resigned as the Minister of Canadian Identity and Culture and Minister responsible for official languages. Obviously, he took a bit of a haircut. ਇਹਨੂੰ ਘੱਟ ਹੀ ਤਨਖਾਹ ਮਿਲੀ, ਪਰ ਬੰਦਾ ਕਹਿੰਦਾ ਮੈਂ ਅਸੂਲ ਦਾ ਹੀ ਪੱਕਾ ਹਾਂ ਅਤੇ ਸਿਰਫ ਇੱਕ ਆਮ ਲਿਬਰਲ ਐਮ ਪੀ ਦੇ ਤੌਰ 'ਤੇ ਹੀ ਇਹਨੇ ਸਰਵ ਕੀਤਾ, ਕਿਉਂਕਿ ਉਹ ਬਿਲਕੁਲ ਵੀ ਨਹੀਂ ਖੁਸ਼ ਸੀ ਕਿ ਇੱਕ ਦਿਨ ਮੇ ਬੀ ਸਾਡੇ ਜੀਂਦੇ ਜੀ ਇੱਕ ਨਵੀਂ ਪਾਈਪਲਾਈਨ ਬਣਾਈ ਜਾ ਸਕਦੀ ਆ, ਅਤੇ ਬਣਾਉਣ ਦੇ ਲਈ ਇਨਵਾਇਰਮੈਂਟਲ ਪ੍ਰੋਟੈਕਸ਼ਨ ਪੋਲਿਸੀਜ਼ ਜੋ ਕਿ ਇਹਨੇ ਹੀ ਇੰਪਲੀਮੈਂਟ ਕੀਤੀਆਂ ਪਿਛਲੇ ਟਰੂਡੋ ਸਰਕਾਰ ਦੇ ਟਾਈਮ ਦੇ ਵਿੱਚ, ਉਹਦੇ 'ਤੇ ਕਾਰਨੀ ਹੁਣ ਬੈਕ ਸਲਾਈਡ ਕਰਨ ਲੱਗ ਗਿਆ ਹੈ। ਦੈਟਸ ਵਾਈ ਹੀ ਰਿਜ਼ਾਈਨਡ ਫਰੋਮ ਕੈਬਨਿਟ ਪਰ ਸਟੇਡ ਐਜ਼ ਐਨ ਐਮ ਪੀ। ਸੋ ਅੱਜ ਇਸ ਬੇਕਾਰ ਬੰਦੇ ਨੇ ਕਿਹਾ, I have come to the conclusion that it is time for me to pursue my fight for environmental protection and fight against climate change in a different way. Ki pata is vari CN Tower te charan di jagah de vich jivein kita 2001 de vich, ki pata hun 26 de vich Niagara Falls de vich chhal mare hopefully, but eh is summer de vich hi officially resign karuga aun wale kuch haftiyan de vich. Hun dekho kafi zyada Canadians nu hun convince kita gaya hai, unna nu hun lagda vi hai ki ek navi Alberta to BC pipeline ek reality banugi, par mainu nahi lagda hai eh sab kuch dikhawa hi hai. Stephen Gibault ne 7 to vi vadh saal serve kite ne as an MP, ਬਥੇਰੇ ਪੈਸੇ ਬਣਾਏ ਆ ਅਤੇ ਉਹਦੀ ਲਾਈਫ ਲੌਂਗ ਪੈਨਸ਼ਨ ਪੱਕੀ ਹੋ ਗਈ ਆ, ਅਤੇ ਇਹ ਮੈਨੂੰ ਤਾਂ ਲੱਗਦਾ ਹੈ ਕਿ ਇੱਕ ਸਾਜ਼ਿਸ਼ ਹੀ ਹੈ ਅਲਬਰਟਾ ਦੇ ਸੈਪਰੇਸ਼ਨਿਸਟ ਨੂੰ ਦੱਬਣ ਦੇ ਲਈ ਵਿਦ ਦਿਸ ਇੰਟਾਇਰ ਪਾਈਪਲਾਈਨ MOU, ਅਤੇ ਪੂਰੇ ਕੈਨੇਡੀਅਨਸ ਨੂੰ ਦਿਖਾਉਣ ਦੇ ਲਈ, ਗੁੰਮਰਾਹ ਕਰਨ ਦੇ ਲਈ ਕਿ ਪਾਈਪਲਾਈਨ ਬਣਾਈ ਵੀ ਜਾਊਗੀ, ਤਾਂ ਹੀ ਤਾਂ ਇਹ ਜਿਹੜਾ ਇੰਨਾ ਸਟਾਂਚ ਕਲਾਈਮੇਟ ਐਕਟਿਵਿਸਟ, ਇੰਨਾ ਵੱਡਾ ਜੋ ਕਿ ਹੈਗਾ ਇਹ ਆਪਦੇ ਹੀ ਪਾਰਟੀ ਦੇ ਖਿਲਾਫ ਹੁਣ ਸਟੈਂਡ ਲੈ ਕੇ ਪੋਲਿਟਿਕਸ ਤੋਂ ਰਿਜ਼ਾਈਨ ਕਰ ਰਿਹਾ ਹੈ, ਮੈਨੂੰ ਤਾਂ ਸਿਰ ਦਿਖਾਵਾ ਲੱਗਦਾ ਸਿੱਧੀ ਜੀ ਗੱਲ ਆ। ਸੋ ਅਸਲ ਦੇ ਵਿੱਚ ਲੱਗਦਾ ਤਾਂ ਹੈ ਕਿ ਇਹਨੂੰ ਮਾਰਕ ਕਾਰਨੀ ਗਵਰਨਮੈਂਟ ਦੇ ਵੱਲੋਂ ਹੀ ਕੋਈ ਨਾ ਕੋਈ ਨਵੀਂ ਵੱਡੀ ਅਹਿਮ ਵਧੀਆ ਤਨਖਾਹ ਵਾਲੀ ਜ਼ਿਆਦਾ ਤਨਖਾਹ ਵਾਲੀ ਕੋਈ ਨਾ ਕੋਈ ਇਨਵਾਇਰਮੈਂਟਲ ਪੋਜੀਸ਼ਨ ਦਿੱਤੀ ਜਾਊਗੀ, ਜਿਵੇਂ ਕਿ ਹੁਣ ਪਿਛਲੇ ਇੱਕ ਮਹੀਨਿਆਂ ਦੇ ਵਿੱਚ ਮਾਰਕ ਕਾਰਨੀ ਦੇ ਨਵੇਂ 30x30 ਇਨੀਸ਼ੀਟਿਵ ਦੇ ਵਿੱਚ ਜੋ ਕਿ ਰੀਸੈਂਟਲੀ ਅਨਾਊਂਸ ਕੀਤੀ ਗਈ ਆ, ਉਹਦੇ ਵਿੱਚ ਹੁਣ ਫੈਡਰਲ ਕਮਿਟਮੈਂਟ ਹੈ ਕਿ ਕੈਨੇਡਾ ਦੇ ਜਿਹੜੇ ਲੈਂਡ ਅਤੇ ਓਸ਼ਨ ਹੈ, ਪਾਣੀ ਹੈ ਅਤੇ ਜ਼ਮੀਨ ਹੈ, ਉਹਦੇ ਵਿੱਚੋਂ ਪੂਰਾ 30% ਨੂੰ 2030 ਤੱਕ 30x30 ਪ੍ਰਿਜ਼ਰਵ ਕੀਤਾ ਜਾਊਗਾ, ਲੋਕਾਂ ਨੂੰ ਰੋਕਿਆ ਜਾਊਗਾ ਕਦੇ ਵੀ ਉੱਥੇ ਜਾਣ ਦੇ ਲਈ, ਲੋਕਾਂ ਨੂੰ ਲਈ ਰਿਸਟ੍ਰਿਕਟ ਕੀਤਾ ਜਾਊਗਾ 30% ਆਫ ਦ ਕੰਟਰੀ ਐਂਡ ਵਾਟਰ ਦੇ ਵਿੱਚੋਂ ਕਦੇ ਵੀ ਜਾਣ ਦੇ ਲਈ ਇਨ ਦ ਨੇਮ ਆਫ ਇਨਵਾਇਰਮੈਂਟਲ ਪ੍ਰੈਜ਼ਰਵੇਸ਼ਨ। ਸੋ ਉੱਥੇ ਹੀ ਸ਼ਾਇਦ ਇਹਨੂੰ ਕੋਈ ਵੱਡੀ ਪੋਜੀਸ਼ਨ ਮਿਲ ਸਕਦੀ ਆ। ਅਤੇ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਪਾਰਲੀਮੈਂਟ ਹੈਲਥ ਅਤੇ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਅਲਬਰਟਾ ਦੇ ਨਾਲ ਇੱਕ ਨਵੀਂ ਪਾਈਪਲਾਈਨ ਬਣਾਉਣ ਦੀ MOU ਦਾ ਕੋਈ ਫਾਇਦਾ ਹੋਇਆ, ਜੇਕਰ ਇੰਨਾ ਵੱਡਾ ਤੁਹਾਡਾ ਇਹ ਜਿਹੜਾ ਕੈਬਨਿਟ ਮੰਤਰੀ ਸੀ ਅਤੇ ਹੁਣ MP ਸੀ ਇਹ ਸਟੀਵਨ ਗੀਬੋ ਲਿਬਰਲ ਪਾਰਟੀ ਵੀ ਅਤੇ ਹੁਣ ਪੋਲਿਟਿਕਸ ਹੀ ਛੱਡ ਰਿਹਾ ਹੈ, ਕੀ ਫਾਇਦਾ ਹੋਇਆ ਕਿ ਨਹੀਂ? ਅਤੇ ਮਾਰਕ ਕਾਰਨੀ ਨੇ ਸਹੀ ਆਂਸਰ ਦਿੱਤਾ, ਵਿਚ ਇਜ਼ ਹਾਰਡ ਫੋਰ ਮੀ ਟੂ ਸੇ। ਇਹਨੇ ਇੱਕੋ ਹੀ ਵਰਡ ਪਹਿਲਾਂ ਕਿਹਾ, ਐਬਸੋਲੂਟਲੀ, ਯਾਨੀ ਕਿ ਬੇਸ਼ੱਕ ਫਾਇਦਾ ਫਿਰ ਵੀ ਹੈ ਕਿਉਂਕਿ ਪਾਈਪਲਾਈਨ ਬਣਾਉਣੀ ਜ਼ਿਆਦਾ ਅਹਿਮ ਹੈ ਇਸ ਮੁਲਕ ਲਈ ਇੱਕ ਬੰਦੇ ਦੇ ਅਸੂਲਾਂ ਨਾਲੋਂ। ਪਰ
ਮੈਨੂੰ ਬੜਾ ਸ਼ੱਕ ਹੈ ਕਿ ਇਹ ਪਾਈਪਲਾਈਨ ਬਣ ਵੀ ਸਕਦੀ ਹੈ ਕੋਈ ਅਗਲੇ 10 ਜਾਂ 15 ਜਾਂ 20 ਜਾਂ 30 ਸਾਲ ਦੇ ਵਿੱਚ ਬਿਨਾਂ ਓਵਰ ਬਜਟ ਜਾਣ ਤੋਂ ਅਤੇ ਬਿਨਾਂ ਕੋਈ ਵੀ ਗਵਰਨਮੈਂਟ ਟੈਕਸ ਪੇਅਰ ਫੰਡਡ ਪੈਸੇ ਖਰਚਣ ਤੋਂ, ਕਿਉਂਕਿ ਕੋਈ ਵੀ ਪ੍ਰਪੋਨੈਂਟ ਤਾਂ ਹਜੇ ਤੱਕ ਹੈ ਹੀ ਨਹੀਂ। ਹੁਣ ਦੇਖਦੇ ਹਾਂ ਜੇਕਰ ਬਾਕੀ 14 ਅਨੋਨਮਸ ਲਿਬਰਲ ਐਮ ਪੀਜ਼ ਜਿਨ੍ਹਾਂ ਨੇ ਮਾਰਕ ਕਾਰਨੀ ਨੂੰ ਖੱਤ ਭੇਜਿਆ ਉਹਨਾਂ ਦੀਆਂ ਇਨਵਾਇਰਮੈਂਟਲ ਐਂਡ ਕਲਾਈਮੇਟ ਚੇਂਜਸ ਤਕਲੀਫਾਂ ਦੇ ਨਾਲ, ਜੇਕਰ ਇਹ ਡਰਪੋਕ 14 ਲਿਬਰਲ ਐਮ ਪੀਜ਼ ਸਾਹਮਣੇ ਆਉਂਦੇ ਨੇ, ਕੁਛ ਬਿਆਨ ਦਿੰਦੇ ਆ, ਕੁਛ ਕਰਦੇ ਵੀ ਆ, ਗੀ ਬੋਧ ਨਾਲ ਜਾਣਦੇ ਆ, ਹੋਪਫੁਲੀ ਜਾਣਗੇ, ਦੈਟ ਬੀ ਗ੍ਰੇਟ, ਪਰ ਲੱਗਦਾ ਤਾਂ ਹੈ ਨਹੀਂ। ਮੇਰੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444। ਇੱਕ ਹੋਰ ਘੰਟੇ ਲਈ ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ, ਅਤੇ ਨੰਬਰ ਹੁਣ ਘੁਮਾ ਸਕਦੇ ਹੋ ਜਿਹੜੀ ਮਰਜ਼ੀ ਆਫ ਕੇ ਗੱਲਬਾਤ ਕਰਨੀ ਹੋਵੇ 905-564-6444 905-564-6444। ਅਤੇ ਵੁੱਡਬ੍ਰਿਜ ਤੋਂ ਪਰਮਵੀਰ ਦੀ ਫਰਮਾਇਸ਼ ਤੁਹਾਡੇ ਲਈ ਹੁਣ ਪੇਸ਼ ਕਰਦੇ ਹਾਂ। ਵਾਂਸ ਅਗੇਨ ਸਟੂਡੀਓ ਫੋਨ ਨੰਬਰ ਇਜ਼ 905-564-6444 905-564-6444 905-564-6444।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕੈਨੇਡਾ
3: ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: Simply Indian brings you all simply delicious deals. Buy one, get one free every day. Suvare 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are Simply Indian. This sariya hi locations se. Dining, take-out and catering also available. Call at 905-794-8111. Simply delicious. Matlab, Simply Indian.
7: Mortgage di duniya de vich chamkda sitara Prabdeep Singh. Eta di mortgage renew hon wali hai. Tusi private mortgage stuck ho gaye ho te vadh interested pay kar rahe ho. Eh tadi mortgage banka na karwa ke low interest rate te guarantee na karawange te naal di naal line of credit bhi tadi banwa denge. Te $3500 tuhanu cash wapas bhi ditta jayega. Jaan fir business loan lena ya line of credit banwani hai. Aaj hi call karo Prabdeep Singh 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

0: 530 AM band ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਬ੍ਰੈਂਪਟਨ ਦੇ ਵਿੱਚ, ਉਹ ਵੀ 3 ਲੋਕੇਸ਼ਨਸ ਤੋਂ। 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲ ਮੋਰ ਤੇ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਬੋਵੇਰਡ ਤੇ ਚਿੰਕੂਜ਼ੀ ਦੇ ਬਿਲਕੁਲ ਨਜ਼ਦੀਕ, 15 ਫੈਂਡਰ ਵੇ। ਤੇ ਤੀਜੀ ਲੋਕੇਸ਼ਨ ਹੈ 85 ਮੌਂਟਪੈਲੀਏ ਸਟਰੀਟ, ਜੋ ਕਿ ਮਿਸਿਸਾਗਾ ਰੋਡ ਤੇ ਫਾਈਨੈਂਸ਼ੀਅਲ ਦੀ ਇੰਟਰਸੈਕਸ਼ਨ ਤੇ ਹੈ। ਤੇ ਦੋਸਤੋ, ਤੁਹਾਨੂੰ ਹੁਣ ਮੰਡੇ ਜੂਨ 1 ਤਰੀਕ ਤੱਕ, ਅੱਜ ਤੋਂ ਲੈ ਕੇ ਮੰਡੇ ਤੱਕ ਤੁਹਾਨੂੰ ਬਾਏ ਵਨ ਗੈਟ ਵਨ ਫਰੀ ਕਾਫੀ ਸਪੈਸ਼ਲ ਡੀਲਾਂ ਮਿਲ ਰਹੀਆਂ ਨੇ ਟੇਕ ਆਊਟ ਦੇ ਲਈ। ਸੋ ਤੁਸੀਂ ਆਪਣੇ ਨੇੜਲੇ 3 ਡਿਫਰੈਂਟ ਬ੍ਰੈਂਪਟਨ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ ਤੇ ਪਹੁੰਚ ਕੇ 1 ਪਾਊਂਡ ਫਿਸ਼ ਪਕੌੜਾ ਨਾਲ ਦੂਜਾ ਪਾਊਂਡ ਫਰੀ ਲੈ ਸਕਦੇ ਹੋ, 1 ਪਾਊਂਡ ਚਿਕਨ ਪਕੌੜਾ ਨਾਲ ਦੂਜਾ ਪਾਊਂਡ ਫਰੀ ਲੈ ਸਕਦੇ ਹੋ, 1 ਪਾਓ ਭਾਜੀ ਨਾਲ ਦੂਜੀ ਫਰੀ ਲੈ ਸਕਦੇ ਹੋ, ਅਤੇ ਜਿਹੜੀ ਮਰਜ਼ੀ ਬਿਰਿਆਨੀ, ਚਾਹੇ ਵੈੱਜ ਚਾਹੇ ਨੋਨ ਵੈੱਜ ਬਿਰਿਆਨੀ ਹੋਵੇ, ਬਾਏ ਵਨ ਗੈਟ ਵਨ ਫਰੀ। 4 ਡਿਫਰੈਂਟ ਸਪੈਸ਼ਲ ਆਈਟਮਸ ਇਹ ਤੁਹਾਨੂੰ 1 ਤਰੀਕ ਤੱਕ, ਯਾਨੀ ਕਿ ਮੰਡੇ ਤੱਕ ਆਫਰ ਕਰ ਰਹੇ ਨੇ। ਬਾਏ ਵਨ ਗੈਟ ਵਨ ਫਰੀ ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ ਜਾਂ ਫਿਰ ਵੈੱਜ ਜਾਂ ਨੋਨ ਵੈੱਜ ਬਿਰਿਆਨੀ, ਬਾਏ ਵਨ ਗੈਟ ਵਨ ਫਰੀ ਸਪੈਸ਼ਲਸ। ਜੇ ਤੁਸੀਂ ਸਪੈਸ਼ਲ ਕੇਟਰਿੰਗ ਕਰਵਾਉਣੀ ਹੈ ਆਪਣੇ ਕਿਸੇ ਵੀ ਇਵੈਂਟ ਦੇ ਲਈ, ਕਿਸੇ ਵੀ ਸਪੈਸ਼ਲ ਇਵੈਂਟ ਨੂੰ ਜ਼ਿਆਦਾ ਹੀ ਸਪੈਸ਼ਲ ਬਣਾਉਣਾ ਇਹਨਾਂ ਦੇ ਪਕਵਾਨ ਦੇ ਨਾਲ, ਫਿਰ $12.99 ਸੈਂਟ ਤੋਂ ਹੀ ਕੇਟਰਿੰਗ ਦੀ ਪ੍ਰਾਈਸ ਸ਼ੁਰੂ ਹੋ ਜਾਂਦੀ ਆ। $12.99 ਪਰ ਪਰਸਨ ਤੋਂ ਪ੍ਰਾਈਸ ਸ਼ੁਰੂ ਹੋ ਜਾਂਦੀ ਹੈ। ਕਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ 10 ਟਰੱਕ ਦੇ ਉਹਨਾਂ ਨੇ, ਅਤੇ ਜਿੱਥੇ ਮਰਜ਼ੀ ਜਿੰਨੇ ਮਰਜ਼ੀ ਮਹਿਮਾਨ ਹਨ ਉਹਨਾਂ ਲਈ ਲਾਈਵ ਬਹੁਤ ਹੀ ਸਵਾਦ ਕੇਟਰਿੰਗ ਕਰਨਗੇ। 905-794-8111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਸਾਡੇ ਅੱਜ ਦੇ ਪ੍ਰੋਗਰਾਮ ਦੇ ਖਾਸ ਸਪਾਂਸਰ ਹਨ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਥੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਫਸਟ ਟਾਈਮ ਹੋਮ ਬਾਇਰਸ ਐਂਡ ਇਨਵੈਸਟਰਸ ਲਈ ਇੱਕ ਬਹੁਤ ਹੀ ਵਧੀਆ ਆਪਰਚੁਨਿਟੀ। ਇਨਫੈਕਟ ਸਭ ਤੋਂ ਬੈਸਟ ਆਪਰਚੁਨਿਟੀ, ਜੇ ਤੁਸੀਂ ਪੂਰੇ ਪੀਐਲ ਰੀਜਨ ਦੇ ਵਿੱਚ, ਬ੍ਰੈਂਪਟਨ, ਕੈਲਡਨ, ਮਿਸਿਸਾਗਾ, ਪੂਰੇ ਅਤੇ ਪੂਰੇ ਪੀਐਲ ਰੀਜਨ ਦੇ ਵਿੱਚ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਫਰੀ ਹੋਲਡ ਟਾਊਨ ਹਾਊਸ, ਉਹ ਵੀ ਡਬਲ ਕਾਰ ਗਰਾਜ ਨਾਲ, 4 ਗੱਡੀਆਂ ਦੀ ਪਾਰਕਿੰਗ ਨਾਲ ਬੁੱਕ ਕਰਨਾ ਚਾਹੁੰਦੇ ਹੋ, ਆਹੀ ਐਬਸੋਲੂਟਲੀ ਬੈਸਟ ਪ੍ਰਾਈਸ ਹੈ, ਲੋਵੈਸਟ ਪ੍ਰਾਈਸ ਹੈ। 650,000 6.5 ਲੱਖ ਦੀ ਪ੍ਰਾਈਸ ਹੈ। ਕੈਲਡਨ ਸ਼ਹਿਰ ਦੇ ਵਿੱਚ, ਬ੍ਰੈਂਪਟਨ ਤੋਂ ਨਾਟ ਈਵਨ ਮਿੰਟ ਦੂਰ, ਕੈਲਡਨ ਅਤੇ ਬ੍ਰੈਂਪਟਨ ਦੇ ਬਾਰਡਰ 'ਤੇ ਮੇਫੀਲਡ ਐਂਡ ਚਿੰਕੂਜ਼ੀ, ਮੇਫੀਲਡ ਐਂਡ ਚਿੰਕੂਜ਼ੀ ਅਤੇ ਮੇਫੀਲਡ ਐਂਡ ਮੈਕਲਾਗਨ ਦੇ ਇਨ ਬਿਟਵੀਨ, ਕਲੋਸਰ ਟੂ ਮੇਫੀਲਡ ਐਂਡ ਚਿੰਕੂਜ਼ੀ, ਇਹ ਜਿਹੜੇ ਫੁੱਲੀ ਫਰੀ ਹੋਲਡ ਟਾਊਨ ਹਾਊਸਿਸ ਨੇ, ਤਿਆਰ ਹੋਣੇ ਆ ਅਗਲੇ ਸਾਲ ਆਗਸਟ 2027 ਅਤੇ ਉਸ ਤੋਂ ਅੱਗੇ। ਸੋ 1 ਤੋਂ ਵੀ ਵੱਧ ਸਾਲ ਪਿਆ ਹੈ, ਮੋਰ ਦੈਨ 1 ਈਅਰ ਪਿਆ ਹੈ ਕਲੋਜ਼ਿੰਗ ਤੱਕ। ਹੌਲੀ ਹੌਲੀ ਕਿਸ਼ਤਾਂ ਦੇ ਵਿੱਚ ਬਹੁਤ ਹੀ ਘੱਟ ਡਿਪੋਜ਼ਿਟ ਪੇ ਕਰਨਾ ਹੈ। ਸੋ ਇਹ ਕੈਲਡਨ ਬ੍ਰੈਂਪਟਨ ਦੇ ਬਾਰਡਰ 'ਤੇ, ਮੇਫੀਲ ਅਤੇ ਚਿੰਕੂਜ਼ੀ 'ਤੇ, ਨੈਕਸਟ ਈਅਰ ਆਗਸਟ 2027 ਆਨਵਰਡਸ ਫੁੱਲੀ ਫਰੀ ਹੋਲਡ ਟਾਊਨ ਹਾਊਸਿਸ ਤਿਆਰ ਹੋਣੇ ਆ, ਜਿਨ੍ਹਾਂ ਦੇ ਵਿੱਚ ਡਬਲ ਕਾਰ ਗਰਾਜ ਹੈ ਅਤੇ ਕੁੱਲ ਮਿਲਾ ਕੇ 4 ਗੱਡੀਆਂ ਦੀ ਪਾਰਕਿੰਗ ਹੈ। 6.5 ਲੱਖ ਦੀ ਹੀ ਪ੍ਰਾਈਸ ਹੈ, 650,000, ਚਾਹੇ ਤੁਹਾਡਾ ਪਹਿਲਾ ਘਰ ਆ, ਚਾਹੇ 10ਵਾਂ ਘਰ ਆ, ਚਾਹੇ ਫਸਟ ਟਾਈਮ ਹੋਮ ਬਾਇਰ, ਚਾਹੇ ਇਨਵੈਸਟਰ ਹੋ, ਓਨਲੀ 650,000, 6.5 ਲੱਖ ਦੀ ਪ੍ਰਾਈਸ। ਅਤੇ 1700 ਸਕੁਆਇਰ ਫੁੱਟ ਤੋਂ ਲੈ ਕੇ 2600 ਸਕੁਆਇਰ ਫੁੱਟ ਤੱਕ ਦੇ ਇਹ ਮਕਾਨ ਤਿਆਰ ਹੋ ਰਹੇ ਨੇ। 3 ਤੋਂ ਲੈ ਕੇ 5 ਬੈਡਰੂਮ, 3 to 5 ਬੈਡਰੂਮਸ, 2.5 to 3.5 ਬਾਥਰੂਮਸ, ਡਬਲ ਕਾਰ ਗਰਾਜ, ਟੋਟਲ 4 ਕਾਰ ਪਾਰਕਿੰਗ ਅਤੇ ਅਨਫਿਨਿਸ਼ ਬੇਸਮੈਂਟ ਦੇ ਨਾਲ। ਤੁਹਾਨੂੰ ਬਿਲਡਰ ਕਾਫੀ ਜ਼ਿਆਦਾ ਇਨਸੈਂਟਿਵ ਵਿੱਚ ਹੀ ਦੇ ਰਹੀ ਹੈ, ਜਿਵੇਂ ਕਿ ਫਰੀ ਅਪਲਾਇੰਸਿਸ ਐਕਸੈਟਰਾ। ਸੋ ਇਹ ਐਬਸੋਲੂਟਲੀ ਲੋਵੈਸਟ ਪ੍ਰਾਈਸ ਹੈ ਪੂਰੇ ਪੀਐਲ ਰੀਜਨ ਦੇ ਵਿੱਚ, ਕੈਲਡਨ ਅਤੇ ਬ੍ਰੈਂਪਟਨ ਦੇ ਬਾਰਡਰ 'ਤੇ, ਮੇਫੀਲਡ ਐਂਡ ਚਿੰਕੂਜ਼ੀ, 6.5 ਲੱਖ ਦੇ ਵਿੱਚ ਡਬਲ ਕਾਰ ਗਰਾਜ ਵਾਲੇ ਫੁੱਲੀ ਫਰੀ ਹੋਲ ਟਾਊਨ ਹਾਊਸਿਸ ਨੈਕਸਟ ਸਮਰ ਤਿਆਰ ਹੋ ਰਹੇ ਨੇ। ਕਾਲ ਥੀਮ ਸਿੱਧੂ 416-302-0016 416-302-0016 0016 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਨਾਲ ਦੀ ਨਾਲ ਸਾਡੇ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ। ਜੇ ਤੁਸੀਂ ਇੰਡੀਆ ਪਾਕਿਸਤਾਨ ਜਾਣਾ ਹੋਵੇ ਜਾਂ ਇੰਡੀਆ ਪਾਕਿਸਤਾਨ ਤੋਂ ਕਿਸੇ ਨੂੰ ਇੱਥੇ ਸੱਦਣਾ ਹੋਵੇ, ਪੈਸੇ ਬਚਾਉਣੇ ਆ, ਫਿਰ ਨੰਬਰ ਸਿੱਧੇ ਘਮਾਓ। ਆਲ ਲਿੰਕ ਟਰੈਵਲ ਮਿਸਿਸਾਗਾ 905-565-8704 905-565-8704। ਇਹਨਾਂ ਨੇ ਕੁਝ ਸਪੈਸ਼ਲ ਫੇਅਰ ਭੇਜੇ ਨੇ। ਜੇਕਰ ਕੋਈ ਵੀ ਹੁਣ ਜੂਨ ਮਹੀਨੇ ਵਿੱਚ ਰਾਈਟ ਵੇ ਤਿਆਰੀ ਕਰ ਲਓ। ਜੂਨ ਮਹੀਨੇ ਵਿੱਚ ਜਾਣਾ ਹੋਵੇ ਟੋਰਾਂਟੋ ਤੋਂ ਲੈ ਕੇ ਦਿੱਲੀ ਡਾਇਰੈਕਟ ਫਲਾਈਟ ਲੈ ਕੇ ਤੁਹਾਨੂੰ $890 ਮਿਲ ਜੂਗੀ। ਵਨ ਵੇ ਡਾਇਰੈਕਟ ਫਲਾਈਟ ਟੋਰਾਂਟੋ ਦਿੱਲੀ ਇਨ ਜੂਨ $890 ਦੇ ਵਿੱਚ। ਜੇ ਤੁਸੀਂ ਹੁਣ ਸਪਟੈਂਬਰ ਟੂ ਅਕਟੋਬਰ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਜਾਓ, ਤੁਸੀਂ ਸਪਟੈਂਬਰ ਵਾਪਸ ਆਓ ਅਕਟੋਬਰ, $1520 ਵਿੱਚ ਟਿਕਟ ਬੁੱਕ ਕਰ ਸਕਦੇ ਹਾਂ ਅਤੇ ਉਹਦੇ ਵਿੱਚ ਹੀ ਦੋ ਬੈਗ ਇੰਕਲੂਡਡ ਨੇ, ਟੂ ਚੈੱਕ ਬੈਗਸ ਇੰਕਲੂਡਡ। ਸੋ ਕਾਲ ਆਲ ਲਿੰਕ ਟਰੈਵਲ, ਤੁਹਾਡੇ ਕੋਈ ਸਪੈਸੀਫਿਕ ਡੇਟ ਨੇ, ਸਪੈਸੀਫਿਕ ਵੀਕ, ਸਪੈਸੀਫਿਕ ਮੰਥ ਜੋ ਵੀ ਹੈਗਾ ਉਹਦੇ ਹਿਸਾਬ ਨਾਲ ਫਿਰ ਵੀ ਤੁਹਾਡੇ ਕਾਫੀ ਜਿਹਾ ਪੈਸੇ ਬਚਾ ਦੇਣਗੇ। 905-565-8704 ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਸਿੰਘ, KD ਹੋਮਿਓਪੈਥੀ ਡਾਕਟਰ ਕੁਲਦੀਪ ਸਿੰਘ। ਇਹਨਾਂ ਦਾ ਦੋਸਤੋ 47 ਸਾਲਾਂ ਦਾ ਤਜ਼ਰਬਾ ਹੈ, ਕਮਾਲ ਦੀ ਗੱਲ ਹੈ ਯਾਰ, 47 years of experience in homeopathy. ਮੈਨੂੰ ਲੱਗ ਰਿਹਾ ਹੈ ਨਹੀਂ ਪੂਰੇ ਮੁਲਕ ਦੇ ਵਿੱਚ ਹੀ, ਕੀ ਪਤਾ ਪੂਰੇ ਦੁਨੀਆ ਦੇ ਵਿੱਚ ਵੀ ਨਹੀਂ, ਇੰਨਾ ਤਜ਼ਰਬੇਕਾਰ ਕੋਈ ਹੋਮਿਓਪੈਥ ਹੋਊਗਾ। 47 years of experience, ਡਾਕਟਰ ਕੁਲਦੀਪ ਸਿੰਘ, KD ਹੋਮਿਓਪੈਥੀ। ਫੋਨ ਨੰਬਰ ਹੈ 647-818-0055 ਨੰਬਰ ਕਮਾਓ, ਗੱਲਬਾਤ ਕਰੋ, ਅਪੋਇੰਟਮੈਂਟ ਬੁੱਕ ਕਰੋ, ਜਾ ਕੇ ਮਿਲੋ, ਕੌਂਸਲਟੇਸ਼ਨ ਕਰੋ ਅਤੇ ਐਂ ਕੈਮੋ ਕੈਮ ਹੋ ਜਾਓ ਬਸ, ਨੈਚੁਰਲ ਬਿਨਾਂ ਸਾਈਡ ਇਫੈਕਟ ਦੇ ਤਰੀਕਿਆਂ ਨਾਲ ਇਹ ਤੁਹਾਨੂੰ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਦਿੰਦੇ ਨੇ, ਸਭ ਤੋਂ ਅਹਿਮ ਗੱਲ ਆ। ਅਤੇ ਇਹਨਾਂ ਦਾ ਦਫ਼ਤਰ ਹੈ ਬ੍ਰੈਂਪਟਨ ਸ਼ਹਿਰ ਦੇ ਵਿੱਚ, ਏਅਰਪੋਰਟ 'ਤੇ ਕੁਈਨ 'ਤੇ, ਏਅਰਪੋਰਟ 'ਤੇ ਕੁਈਨ ਦੇ ਇੰਟਰਸੈਕਸ਼ਨ 'ਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ, 20 Maritime ਅੰਟੇਰੀਓ ਬੁਲਵਰਡ, ਯੂਨਿਟ ਨੰਬਰ 2 ਐਟ ਏਅਰਪੋਰਟ ਐਂਡ ਕੁਈਨ। 6478180055 ਡਾਕਟਰ ਕੁਲਦੀਪ ਸਿੰਘ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਿਮਰਾਜ ਜੀ, ਤੁਹਾਨੂੰ ਤੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਐਂਡ ਗੁੱਡ ਈਵਨਿੰਗ।
0: ਡਾਕਟਰ ਸਾਹਿਬ ਮੈਂ ਐਕਚੁਅਲੀ ਹੁਣ ਕਾਫੀ ਇੰਟਰਸਟਿਡ ਹੋ ਗਿਆ, ਮੈਂ ਵਾਕਈ ਪਤਾ ਕਰਨਾ ਚਾਹੁੰਦਾ ਕਿ ਤੁਹਾਡੇ ਨਾਲ ਜ਼ਿਆਦਾ ਕੋਈ ਐਕਸਪੀਰੀਅੰਸ ਹੈ ਇਸ ਮੁਲਕ ਦੇ ਵਿੱਚ ਹੋਮਿਓਪੈਥੀ ਕਿ ਨਹੀਂ, ਤੁਹਾਨੂੰ ਪਤਾ ਹੈ?
1: ਨਹੀਂ ਮੇਰੇ ਖਿਆਲ ਤਾਂ ਨਹੀਂ ਹੈਗਾ, ਸ਼ਾਇਦ ਕੋਈ ਹੋਵੇ
0: ਡਾਕਟਰ ਸਾਹਿਬ
1: ਇਸ ਮੁਲਕ 'ਚ, ਨਹੀਂ ਕਿਤੇ ਪੂਰੇ ਨਾਰਥ ਅਮਰੀਕਾ ਦੀ ਮੇਰੀ ਗੱਲ ਕਰ,
0: ਠੀਕ
1: ਹੈ, ਕੋਈ ਵੀ ਨਹੀਂ ਹੈਗਾ, ਠੀਕ ਹੈ।
0: ਡਾਕਟਰ ਸਾਹਿਬ ਹੁਣ ਤੁਸੀਂ ਇਹ ਦੱਸੋ ਕਿ ਕਿਹੜੀਆਂ ਕਿਹੜੀਆਂ ਹੈਲਥ ਦੀਆਂ ਇਸ਼ੂਜ਼ ਨੇ ਜੋ ਕਿ ਤੁਸੀਂ 47 ਸਾਲਾਂ ਦੇ ਵਿੱਚ ਪੱਕੇ ਤੌਰ 'ਤੇ ਲੋਕਾਂ ਨੂੰ ਠੀਕ ਕਰਦੇ ਆ ਰਹੇ ਹੋ ਬਿਨਾਂ ਕੋਈ ਵੀ ਸਾਈਡ ਇਫੈਕਟ ਤੋਂ, ਇਹ ਦੱਸੋ ਜੀ ਅੱਜ।
1: ਦੇਖੋ ਜੀ, ਇੱਦਾਂ ਹੈ ਕਿ ਮੈਂ ਤੁਹਾਨੂੰ, ਦੇਖੋ ਨਾ, ਪੂਰੀ ਜ਼ਿੰਦਗੀ ਇਹੀ ਕੰਮ ਕਰਦਿਆਂ ਨੇ ਹੋ ਗਿਆ, ਮੈਂ ਇਸ 'ਚ ਪੜ੍ਹਾਈ ਕੀਤੀ ਔਰ ਜੇ ਹੈ ਪੂਰੀ ਕੋਈ ਵੀ ਇਸ਼ੂ ਹੈਗਾ, ਦੇਖੋ ਮੇਰੇ ਕੋਲ ਚੀਜ਼ ਜਿਹੜੇ ਜਿਹਨੂੰ ਵਿਸ਼ਵਾਸ ਨਹੀਂ ਆ ਕੇ ਮੇਰੇ ਕੋਲ ਦੇਖ ਸਕਦਾ, ਮੈਂ ਪ੍ਰੂਫ ਦੇ ਸਕਦਾ ਉਸ ਚੀਜ਼ ਦਾ। ਕੋਈ ਵੀ ਬਿਮਾਰੀ ਹੈਗੀ ਹੈ ਤੁਹਾਨੂੰ, ਪੇਟ ਦੀ ਬਿਮਾਰੀ ਹੈ, ਪਾਇਲਸ ਹੈ, ਥਾਇਰਾਇਡ ਹੈ, ਕੋਲੈਸਟਰੋਲ ਹੈ, ਡਾਇਬਟੀਜ਼ ਹੈਗੀ ਹੈ, ਦਮਾ ਹੈਗਾ, ਐਲਰਜੀ ਹੈ ਪੁਰਾਣੀ ਤੇ ਪੁਰਾਣੀ, ਮੇਰੇ ਕੋਲ ਇਹੋ ਜਿਹੇ ਪੇਸ਼ੈਂਟ ਨੇ, ਦਾਦਾ 20-20 ਸਾਲ ਤੋਂ ਐਲਰਜੀ ਦੇ ਪਰੇਸ਼ਾਨ ਸੀਗੇ, ਉਹ ਠੀਕ ਨੇ, ਅੱਜ ਤੱਕ ਠੀਕ ਨੇ, ਠੀਕ ਹੈ। ਐਸਿਡਿਟੀ ਹੈਗੀ ਹੈ ਔਰ ਜਿਵੇਂ ਕੌਂਸਟੀਪੇਸ਼ਨ ਹੈ, ਕਈਆਂ ਨੂੰ ਗੈਸ ਬਣਦੀ ਰਹਿੰਦੀ ਹੈ, ਇੱਕ ਗੈਸ ਦੀ ਮੈਂ ਦੱਸਦਾ ਤੁਹਾਨੂੰ, ਇੱਕ ਪੇਸ਼ੈਂਟ ਸੀਗਾ ਉਹ, ਮੈਂ ਕਿਹਾ ਹੈਮਿਲਟਨ ਤੋਂ ਆਉਂਦਾ, ਉਹ ਕਹਿੰਦਾ ਸਾਰੇ ਡਾਕਟਰ ਦੇਖ ਲਏ, ਮੈਂ ਕਿਹਾ ਸਾਰੇ ਡਾਕਟਰ ਦੇਖ ਲਏ ਮੈਨੂੰ ਨਹੀਂ ਦੇਖਿਆ, ਠੀਕ ਹੈ ਜੀ, ਉਹ ਅੱਜ ਤੱਕ ਠੀਕ ਹੈ, ਉਹ ਵਧੀਆ, ਉਹ ਪਹਿਲੀ ਵਾਰ 'ਚ, ਠੀਕ। ਤਾਂ ਇਸ ਕਰਕੇ ਮੈਂ ਬਹੁਤ ਡਿਵੋਟਡ ਹੈਗਾ ਆਪਣੇ ਕੰਮ ਪਿੱਛੇ, ਮੈਨੂੰ ਕੋਈ ਵੀ 1% ਵੀ ਲਾਲਚ ਨਹੀਂ ਹੈਗਾ, ਕੋਈ ਨਹੀਂ ਹੈਗਾ, ਮੈਂ ਚਾਹੁੰਦਾ ਕਿ ਹਰ ਬੰਦਾ ਸੁਖੀ ਰਹੇ, ਮੈਂ ਲੱਕੀ ਹੈਗਾ ਉਹਦੇ ਬ੍ਰੈਂਪਟਨ ਦੇ ਵਿੱਚ ਸੇਵਾ ਕਰ ਰਿਹਾ ਲੋਕਾਂ ਦੀ, ਜੇ ਲੋਕ ਕਈ ਵਾਰੀ ਆਉਂਦੇ ਨੇ, ਮੈਂ ਕਿਹਾ ਕਿਵੇਂ ਪਤਾ ਲੱਗੇ, ਕਈ ਵਾਰੀ ਕਹਿੰਦੇ ਉਹ ਮੇਰੇ ਪੇਸ਼ੈਂਟ ਨੇ ਦੱਸਿਆ, ਮੈਂ ਕਿਹਾ ਜੇ ਅੱਖ ਕੰਨ ਗਲਾ ਸੁਣ ਖੋਲ੍ਹ ਕੇ ਰੱਖਿਆ ਗਿਆ, ਰੇਡੀਓ ਸੁਣਿਆ ਕਰੋ, ਮੈਂ ਕਿਹਾ ਕਿੰਨੇ ਸਾਲਾਂ ਤੋਂ ਮੈਂ ਰੇਡੀਓ ਦੇ ਉੱਪਰ ਆਉਂਦਾ, ਠੀਕ ਹੈ ਜੀ, ਮੈਂ ਕਿਹਾ ਰੇਡੀਓ ਸੁਣਿਆ ਕਰੋ, ਤੁਹਾਨੂੰ ਪਤਾ ਲੱਗੇ ਵੀ ਕਿੰਨੇ ਸਾਲਾਂ ਤੋਂ ਮੈਂ, ਤਾਂ ਇੱਦਾਂ ਤੋਂ ਧਿਆਨ ਰੱਖਿਆ ਕਰੋ ਹਰ ਬੰਦੇ ਦਾ, ਮੈਂ ਕਿਹਾ ਕੈਨੇਡਾ ਦੇ ਵਿੱਚ ਤੁਹਾਨੂੰ ਨਹੀਂ ਪਤਾ ਲੱਗਦਾ ਬੰਦਾ ਕਿੱਥੇ ਬੈਠਾ ਹੈ, ਨੀ ਤੂੰ ਕਿਤੇ ਕਿਵੇਂ ਪਤਾ ਲੱਗੇਗਾ, ਮੀਡੀਆ ਤੋਂ ਪਤਾ ਲੱਗੇਗਾ ਤੁਹਾਨੂੰ, ਮੇਰੀਆਂ ਹੁਣ ਵੀਡੀਓ ਹੈਗੀਆਂ ਨੇ ਟਿਕਟੋਕ 'ਤੇ, ਵੀਡੀਓ ਹੈਗੀ ਹੈ ਯੂਟਿਊਬ 'ਤੇ, ਹੈਗੀ ਇੰਸਟਾਗ੍ਰਾਮ 'ਤੇ ਹੈਗੀ ਹੈ, ਕੋਸ਼ਿਸ਼ ਕਰਦਾ ਕਿ ਹਰ ਬੰਦੇ ਨੂੰ ਪਤਾ ਲੱਗੇ, ਕਿਹੜੀ ਹੋਮਿਓਪੈਥੀ ਪਾਉਂਗੇ ਸਾਰੀ ਵੀਡੀਓ ਮੇਰੀ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਐਂਗਜ਼ਾਇਟੀ ਹੈ, ਡਿਪਰੈਸ਼ਨ ਹੈ, ਆਰਥਰਾਈਟਿਸ ਹੋ ਗਈ, ਪੇਨ ਕਿਸੇ ਤਰ੍ਹਾਂ ਦੀ ਹੈਗੀ ਹੈ, ਐਗਜ਼ੀਮਾ ਹੈਗਾ, ਸਰਾਇਸਿਸ ਹੈਗੀ ਹੈ, ਫੁਲਵੈਰੀ, ਮਾਈਗ੍ਰੇਨ, ਸਲੀਪ ਐਪਨੀਆ, ਆਟੋਮਿਊਨ ਡਿਜ਼ ਸਾਰੀ, ਔਰ ਬੱਚਿਆਂ ਦਾ ਆਟਿਜ਼ਮ ਦਾ ਜ਼ਰੂਰ ਨਾਲ ਮੰਗਾ ਸਿਮਰਾਜ ਜੀ, ਆਟਿਜ਼ਮ ਦੇ ਮੇਰੇ ਕੋਲ ਪੂਰੀ ਦੁਨੀਆ ਦੇ ਬੱਚੇ ਨੇ, ਤੋ ਕਈ ਬੱਚੇ ਇੱਕ ਦੂਸਰੇ ਨੂੰ ਦੱਸਦੇ ਨੇ, ਜਿਹਨਾਂ ਨੂੰ ਘੱਟ ਪ੍ਰੋਬਲਮ ਹੈ, ਜਿਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੈ ਉਹਨਾਂ ਨੂੰ ਟਾਈਮ ਲੱਗਦਾ, ਜਿਹੜੇ ਘੱਟ ਪ੍ਰੋਬਲਮ ਜਲਦੀ ਠੀਕ ਹੋ ਜਾਂਦਾ, ਹਰ ਬਿਮਾਰੀ ਦਾ ਇਲਾਜ ਹੈਗਾ, ਪਰਮਾਨੈਂਟ ਇਲਾਜ ਹੈਗਾ, ਉਹ ਬਹੁਤ ਜਲਦੀ। ਹੁਣੇ ਮੇਰੇ ਕੋਲ ਇੱਕ ਪੇਨ ਵਾਲਾ ਪੇਸ਼ੈਂਟ, ਕਿਸੇ ਪੇਸ਼ੈਂਟ ਨੇ ਮੇਰੇ ਭੇਜਿਆ ਸੀ, ਉਹਦੇ ਲੱਤਾਂ 'ਚ ਦਰਦ ਹੋ ਰਿਹਾ ਸੀਗਾ, ਮੈਂ ਕਿਹਾ ਹੁਣੇ ਦਵਾਈ ਪਾਉਂਦਾ, 10 ਮਿੰਟ ਬਾਅਦ ਮੈਂ ਪੁੱਛਿਆ, ਮੈਂ ਕਿੱਦਾਂ, ਕਹਿੰਦਾ ਹਾਂ ਡਾਕਟਰ ਸਾਹਿਬ ਥੋੜ੍ਹੀ ਘਟੀ ਹੈ, ਮੈਂ ਕਿਹਾ ਅਜੇ 10 ਮਿੰਟ ਹੋਏ ਨੇ, ਕਿਉਂਕਿ ਜਿਹਨੂੰ ਲੱਗਦਾ ਕਿ ਹੋਮਿਓਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ, ਜ਼ਰੂਰ ਮੇਰੇ ਕੋਲ ਵਿਜਿਟ ਕਰਨਾ, ਮੈਂ ਪ੍ਰੂਵ ਕਰਾਂਗਾ ਕਿ ਹੋਮਿਓਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ ਹੈਗੀ। ਠੀਕ ਹੈ ਜੀ ਸੰਦਾਸ ਜੀ, ਹੁਣ ਹੁਣ ਥੋੜ੍ਹਾ ਲੇਡੀਜ਼ ਦੀ ਬਿਮਾਰੀਆਂ ਬਾਰੇ ਥੋੜ੍ਹੀ ਜਾਣਕਾਰੀ ਦਿੰਦਾ ਮੈਂ। ਠੀਕ ਹੈ, ਲੇਡੀਜ਼ ਪੋਲੀਸਿਸਟਿਕ ਓਵਰੀ ਸਿੰਡਰੋਮ ਕਹਿੰਦੇ ਹਾਂ ਆਪਾਂ, ਇਹਦੇ ਇਹ ਹਾਰਮੋਨ ਦਾ ਡਿਸਬੈਲੈਂਸ ਕਰਕੇ ਹੁੰਦਾ, ਆਸਟ੍ਰੋਜਨ ਪ੍ਰੋਗੇਸਟਰੋਨ ਹਾਰਮੋਨ ਹੁੰਦੇ ਨੇ। ਇਹਦੇ 'ਚ ਹੁੰਦਾ ਕੀ ਹੈ, ਸਭ ਤੋਂ ਬੜੀ ਚੀਜ਼ ਹੁੰਦੀ ਹੈ ਇਹਦੇ 'ਚ ਐਕਨੀ ਹੋ ਜਾਂਦੇ ਨੇ, ਵੇਟ ਗੋਨ ਹੁੰਦਾ, ਤੁਹਾਡੇ ਬੋਡੀ ਵਿੱਚ ਐਕਸਟਰਾ ਹੇਅਰ ਹੋ ਜਾਂਦੇ ਨੇ, ਇਰੈਗੂਲਰ ਪੀਰੀਅਡ ਹੁੰਦੇ ਨੇ, ਔਰ ਤੁਹਾਡੇ ਹੈਵੀ ਪੀਰੀਅਡ ਹੁੰਦੇ ਨੇ। ਸਭ ਤੋਂ ਬੜੀ ਪ੍ਰੋਬਲਮ ਹੈ ਲੇਡੀਜ਼ ਹੈ ਪ੍ਰੈਗਨੈਂਟ ਨਹੀਂ ਹੋ ਪਾਉਂਦੀਆਂ ਜੀ। ਠੀਕ ਹੈ, ਭੈਣਾਂ ਸਾਡੀਆਂ ਮਾਤਾਵਾਂ ਜਿਹੜੀਆਂ ਜੋ ਵੀ ਹੈਗੀਆਂ ਨੇ, ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਕਿਸ ਤੋਂ ਸਾਡੇ ਕੋਲ ਬਹੁਤ ਵਧੀਆ ਦਵਾਈਆਂ ਨੇ ਹਾਰਮੋਨ ਬੈਲੈਂਸ ਕਰਨ ਵਾਸਤੇ, ਕਈਆਂ ਨੂੰ ਬੈਲੈਂਸ ਹਾਰਮੋਨ ਬੈਲੈਂਸ ਕਰਕੇ ਪੀਰੀਅਡ ਨਹੀਂ ਆਉਂਦੇ, ਐਮੀਨੋਰੀਆ ਕਹਿੰਦੇ ਆਪਾਂ, ਐਮੀਨੋਰੀਆ ਨੂੰ ਜਿਹਨਾਂ ਨੂੰ ਕਈ ਪੇਨਫੁਲ ਪੀਰੀਅਡ ਹੁੰਦੇ ਨੇ ਉਹਨੂੰ ਡਿਸਮੀਨੋਰੀਆ ਕਹਿੰਦੇ ਆ। ਜ਼ਿੰਦਗੀ ਭਰ ਲੋਕ ਪਤਾ ਨਹੀਂ ਲੱਗਦਾ ਵੀ ਕਿੱਥੇ ਜਾਈਏ ਕੀ ਕਰੀਏ। ਮੈਨੋਰੇਜੀਆ ਬਲੀਡਿੰਗ ਹੁੰਦੀ ਰਹਿੰਦੀ ਹੈ, ਹਰ 15 ਦਿਨਾਂ ਉਹ ਬਲੀਡਿੰਗ ਹੁੰਦੀ ਰਹਿੰਦੀ ਹੈ, ਐਬੋਰਸ਼ਨ ਵਾਰ ਵਾਰ ਹੋ ਜਾਂਦਾ, ਪ੍ਰੈਗਨੈਂਸੀ ਦੀ ਪ੍ਰੋਬਲਮ, ਬ੍ਰੈਸਟ ਵਿੱਚ ਟਿਮਰ ਹੋ ਗਿਆ, ਸ਼ਿਸ਼ਟ ਹੋ ਗਿਆ, ਲਿਕੋਰੀਆ ਜਿਹਨੂੰ ਪਾਣੀ ਦੀ ਸ਼ਿਕਾਇਤ ਕਰਨੀ ਆ ਉਹ ਹੈਗਾ, ਫਾਈਬ੍ਰੈਡ ਹੋ ਜਾਂਦਾ ਯੂਟਰਸ ਦੇ ਵਿੱਚ, ਇਹ ਸਾਰੀਆਂ ਪ੍ਰੋਬਲਮ ਦਾ। ਹੋਮਿਓਪੈਥੀ ਬਹੁਤ ਜਲਦੀ ਘੱਟ ਪ੍ਰੋਬਲਮ ਜਲਦੀ ਠੀਕ ਹੋ ਜਾਂਦੀਆਂ ਨੇ, ਕਈ ਜ਼ਿਆਦਾ ਪ੍ਰੋਬਲਮ ਠੀਕ ਹੈ। ਹੁਣ ਮੇਰੇ ਕੋਲ ਆਉਂਦੇ ਰਹਿੰਦੇ ਸਿਮਰਾਜ ਜੀ, ਹਰ ਤਰ੍ਹਾਂ ਦਾ ਪੇਸ਼ੈਂਟ ਹੈਗਾ, ਉਹ ਬਹੁਤ ਜਲਦੀ, ਬਹੁਤ ਕਿਰਪਾ ਹੈ ਮਹਾਰਾਜ ਦੀ। ਮੈਂ ਚਾਹੁੰਦਾ ਕਿ ਹਰ ਬੰਦਾ ਸੁਖੀ ਰਹੇ, ਤੰਦਰੁਸਤ ਰਹੇ, ਔਰ ਮੇਰਾ ਨੰਬਰ ਹਮੇਸ਼ਾ ਯਾਦ ਰੱਖੋ, ਆਪਣੇ ਦੋਸਤ ਮਿੱਤਰਾਂ ਨੂੰ ਦਿਓ, 6478180055, 647-818-0055 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਐਵਰੀ ਡੇ ਮੇਰੀ ਕਲੀਨਿਕ ਹੁੰਦੀ ਹੈ, ਟਿਊਜ਼ਡੇ ਮੇਰਾ ਆਫ ਹੁੰਦਾ, 647-818-0055, 647-818-0055 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ।
0: ਠੀਕ ਕਰ ਸਕਦੇ ਆ, ਜਿਹੜੀ ਮਰਜ਼ੀ ਜਿੰਨੀ ਪੁਰਾਣੀ ਇਸ਼ੂ ਹੋਵੇ, ਜਿੰਨੀ ਨਵੀਂ ਇਸ਼ੂ ਹੋਵੇ। ਨੰਬਰ ਹੈ 6478180055, 6478180055।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਦੋਸਤ ਦੱਸਦੀ ਹੈ ਕਿ ਹੁਣ ਇੱਕ ਤੋਂ ਵੀ ਵੱਧ ਸਾਲ ਦੇ ਹਾਈ ਐਂਡ ਗੱਡੀਆਂ ਦੀਆਂ ਚੋਰੀਆਂ ਦੇ ਪੁਲਿਸ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ $5 million ਤੋਂ ਵੀ ਜ਼ਿਆਦਾ ਦੀਆਂ ਗੱਡੀਆਂ ਹੁਣ ਰਿਕਵਰ ਕੀਤੀਆਂ ਗਈਆਂ ਹਨ ਅਤੇ ਮਲਟੀਪਲ ਲੋਕ ਅਰੈਸਟ ਕੀਤੇ ਗਏ ਨੇ ਅਤੇ ਮਲਟੀਪਲ ਲੋਕ ਹੁਣ ਲੱਭੇ ਵੀ ਜਾ ਰਹੇ ਨੇ ਅਤੇ ਹੋ ਵੀ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਲੋਕਾਂ ਦੇ ਖਿਲਾਫ਼ ਹੋਰ ਵੀ ਚਾਰਜ ਲੇ ਕੀਤੇ ਜਾ ਸਕਦੇ ਨੇ ਕਿਉਂਕਿ ਇਹ ਇੱਕ ਆਨ ਗੋਇੰਗ ਕਾਫ਼ੀ ਵੱਡੀ ਕ੍ਰਿਮੀਨਲ ਨੈਟਵਰਕ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਪਰ ਹੁਣ ਤੱਕ ਨਾਇਗਰਾ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਪ੍ਰੋਜੈਕਟ ਜੈਕ ਲਿੰਕਸ ਇਹ ਪਿਛਲੇ ਸਾਲ April 2025 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਜਦੋਂ ਉਹਨਾਂ ਦੇ ਰੀਜਨ ਦੇ ਵਿੱਚ ਇਕੱਲੀ ਗੱਡੀ ਚੋਰੀ ਹੋਣ ਦੀ ਇਨਵੈਸਟੀਗੇਸ਼ਨ ਦੇ ਨਾਲ ਇੱਕ ਨਵੀਂ ਮਹਿੰਗੀ ਲੈਕਸਿਸ SUV ਚੋਰੀ ਕੀਤੀ ਗਈ ਪਰ ਉਸ ਇਕੱਲੀ ਗੱਡੀ ਦੀ ਚੋਰੀ ਦੇ ਨਾਲ ਤਾਂ ਇੱਕ ਪੂਰੇ ਅਤੇ ਪੂਰੇ ਬਹੁਤ ਹੀ ਵੱਡੇ ਕ੍ਰਿਮੀਨਲ ਨੈਟਵਰਕ ਦੇ ਨਾਲ ਲਿੰਕ ਕੀਤਾ ਗਿਆ ਜੋ ਕਿ ਆਲ ਓਵਰ ਸਦਰਨ ਅੰਟਾਰੀਓ ਵੱਖ ਵੱਖ ਸ਼ਹਿਰਾਂ ਦੇ ਵਿੱਚੋਂ ਨਵੀਆਂ ਮਹਿੰਗੀਆਂ ਲੈਕਸਿਸ ਅਤੇ ਟਾਇਓਡਾ ਵਹੀਕਲਸ ਨੂੰ ਹੀ ਟਾਰਗੇਟ ਕਰ ਰਹੇ ਸੀ ਸੋ April 2025 ਤੋਂ ਲੈ ਕੇ November 2025 ਤੱਕ ਨਾਇਗਰਾ ਰੀਜਨਲ ਪੁਲਿਸ ਨੇ ਇਸ ਕ੍ਰਿਮੀਨਲ ਨੈਟਵਰਕ ਤੋਂ ਘੱਟ 50 ਗੱਡੀਆਂ ਲਿੰਕ ਕੀਤੀਆਂ ਹਨ ਇਕੱਲੇ ਨਾਇਗਰਾ ਰੀਜਨ ਦੇ ਵਿੱਚ ਇਮੈਜਿਨ ਕਿੰਨੀਆਂ ਚੋਰੀਆਂ ਕੀਤੀਆਂ ਹੋਣੀਆਂ ਗੱਡੀਆਂ ਯਾਰ ਜੇ ਇਕੱਲੇ ਨਾਇਗਰਾ ਰੀਜਨ ਦੇ ਵਿੱਚ ਹੀ 50 ਚੱਕ ਲਈਆਂ ਇਹਨਾਂ ਨੇ ਅਤੇ ਲਿੰਕ ਕੀਤਾ ਗਿਆ ਹੈ ਪਰ ਪੂਰੇ ਸਦਰਨ ਅੰਟਾਰੀਓ ਦੇ ਵਿੱਚ ਤਾਂ ਇਹ ਨੈਟਵਰਕ ਪੁਲਿਸ ਦੇ ਮੁਤਾਬਕ ਸ਼ਾਇਦ $20 million ਤੋਂ ਵੀ ਜ਼ਿਆਦਾ ਦੀਆਂ ਗੱਡੀਆਂ ਖੋਣ ਦੇ ਲਈ ਜ਼ਿੰਮੇਵਾਰ ਹਨ ਦੈਟਸ ਅ ਲੋਟ 20 million ਸੋ ਇਸ ਕ੍ਰਿਮੀਨਲ ਨੈਟਵਰਕ ਦਾ ਮਕਸਦ ਇਹੀ ਸੀ ਕਿ ਇਹਨਾਂ ਨਵੀਆਂ ਮਹਿੰਗੀਆਂ ਲੈਕਸਿਸ ਐਂਡ ਟਾਇਓਡਾ ਗੱਡੀਆਂ ਨੂੰ ਅੰਟਾਰੀਓ ਤੋਂ ਲੈ ਕੇ ਓਵਰਸੀਜ਼ ਸ਼ਿਪ ਕਰਨਾ ਵੀਆ ਪੋਰਟ ਆਫ ਮੌਂਟਰੀਅਲ ਟੂ ਵੈਸਟ ਅਫਰੀਕਾ ਯੂ ਨੈਵਰ ਨੋ ਉੱਥੇ ਕੋਈ ਚਾਈਲਡ ਸੋਲਜਰ ਵਾਰਲੋਰਡ ਬੈਠਾ ਹੋਊਗਾ ਉਹਨਾਂ ਨੂੰ ਅੱਗੇ ਵੇਚਣ ਦੇ ਲਈ ਪਰ ਵੈਸਟ ਅਫਰੀਕਾ ਤੱਕ ਹੀ ਇਹਨਾਂ ਨੂੰ ਭੇਜਿਆ ਜਾ ਰਿਹਾ ਸੀ ਸੋ ਪਿਛਲੇ ਦਿਨਾਂ ਦੇ ਵਿੱਚ ਹੀ ਅਥੋਰਟੀਜ਼ ਨੇ ਹੈਮਿਲਟਨ ਦੇ ਵਿੱਚ ਸਰਚ ਵਾਰੰਟਸ ਐਕਸੀਕਿਊਟ ਕਰਕੇ ਇੱਕ 23 ਸਾਲ ਦੇ ਅਤੇ ਇੱਕ 18 ਸਾਲ ਦੇ ਬੰਦੇ ਨੂੰ ਫੜਿਆ ਬੰਦਾ ਕੀ ਜਵਾਕ ਅਤੇ ਨਾਲੇ ਇੱਥੇ ਫੀਲ ਰੀਜਨ ਦੇ ਵਿੱਚ ਅਤੇ ਹਾਲਟਨ ਰੀਜਨ ਦੇ ਵਿੱਚ 5 ਹੋਰ ਜਵਾਕ ਸੁਣ ਲਓ ਧਿਆਨ ਨਾਲ 16 ਤੋਂ ਲੈ ਕੇ 17 ਸਾਲ ਦੀ ਉਮਰ ਦੀ ਰੇਂਜ ਦੇ ਵਿੱਚ 5 ਜਵਾਕ ਇੱਥੋਂ ਚੱਕੇ ਗਏ ਨੇ ਅਤੇ ਹੁਣ 2 ਬੰਦਿਆਂ ਨੂੰ ਵੀ ਲੱਭਿਆ ਜਾ ਰਿਹਾ ਹੈ ਕੁੱਲ ਮਿਲਾ ਕੇ ਇਸ ਪ੍ਰੋਜੈਕਟ ਜੈਕ ਲਿੰਕਸ ਦੇ ਰਾਹੀਂ ਨਾਇਗਰਾ ਰੀਜਨਲ ਪੁਲਿਸ ਦੇ ਵੱਲੋਂ 112 ਕ੍ਰਿਮੀਨਲ ਚਾਰਜਿਸ ਹੁਣ ਲੇ ਕੀਤੇ ਗਏ ਹਨ ਪਰ ਨਾਇਗਰਾ ਰੀਜਨਲ ਪੁਲਿਸ ਨੇ ਅੱਜ ਹੀ ਦੱਸਿਆ ਹੈ ਕਿ ਕਿਉਂਕਿ ਹੁਣ ਵੀ ਉਹ ਡਿਜੀਟਲ ਐਵੀਡੈਂਸ ਸਰਵੇਲੈਂਸ ਫੁਟੇਜ ਅਤੇ ਫੋਰੈਂਸਿਕ ਮਟੀਰੀਅਲਸ ਰਿਵਿਊ ਕਰ ਰਹੇ ਨੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਤਾਂ ਹੋਰ ਵੀ ਅਰੈਸਟ ਅਤੇ ਹੋਰ ਵੀ ਕ੍ਰਿਮੀਨਲ ਚਾਰਜਿਸ ਐਕਸਪੈਕਟਡ ਹਨ ਆਫਕੋਰਸ ਐਕਸਪੈਕਟਡ ਹਨ ਜੇ ਪਤੰਦਰਾਂ ਨੇ ਤਾਂ $20 million ਦੀਆਂ ਗੱਡੀਆਂ ਚੋਰੀ ਕੀਤੀਆਂ ਤਾਂ ਇੰਨੇ ਕੋਈ 4-5 ਬੰਦਿਆਂ ਨੂੰ ਫੜ ਕੇ ਕਿਹੜਾ ਕੰਮ ਨਿਬੇੜਿਆ ਜਾ ਸਕਦਾ ਹੈ 50 ਬੰਦੇ ਤਾਂ ਹੋਣੇ ਹੋਣਗੇ ਆਬਵੀਅਸਲੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕਹਿੰਦੇ ਨੇ ਕਿ ਹੋਰ ਵੀ ਬੰਦਿਆਂ ਨੂੰ ਫੜਾਂਗੇ ਜਵਾਕਾਂ ਨੂੰ ਵੀ ਫੜਾਂਗੇ ਅਤੇ ਨਾਲ ਦੀ ਨਾਲ ਚਾਰਜਿਸ ਵੀ ਲੇ ਕਰਾਂਗੇ ਅਤੇ ਹੁਣ ਦੋਸਤ ਦੱਸ ਦਈਏ ਕਿ ਇੱਕ ਨਵੀਂ ਸਰਕਾਰੀ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਦੇ ਵਿੱਚ ਸਾਡੇ ਹੀ ਕੈਨੇਡੀਅਨ ਟੈਕਸ ਪੇਅਰਸ ਦਾ $722 million ਬਰਬਾਦ ਕੀਤਾ ਗਿਆ ਅਸਾਈਲਮ ਸੀਕਰਸ ਦੇ ਐਕਸਟੈਂਸਿਵ ਹੈਲਥ ਕੇਅਰ ਖਰਚਿਆਂ ਦੇ ਵੱਲ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਮਾੜੀ ਗੱਲ 30% ਤੋਂ ਵੀ ਜ਼ਿਆਦਾ ਤਾਂ ਡੀਪੋਰਟੇਸ਼ਨ ਆਰਡਰਸ 'ਤੇ ਹੀ ਲੱਭੇ ਜਾ ਰਹੇ ਨੇ ਇਮੈਜਿਨ ਦ ਕੰਟਰੀ ਵੀ ਲਿਵ ਇਨ ਡੀਪੋਰਟੇਸ਼ਨ ਆਰਡਰ ਭੇਜਿਆ ਹੋਇਆ ਅੱਧਿਆਂ ਨੇ ਤਾਂ ਟੱਪਿਆ ਹੋਇਆ ਲੱਭਦੇ ਵੀ ਨਹੀਂ ਹੈਗੇ ਪਰ ਜਾ ਕੇ ਫਾਰਮੇਸੀ 'ਚੋਂ ਦਵਾਈਆਂ ਜਾ ਕੇ ਦੰਦਾਂ ਦੀਆਂ ਸੇਵਾਵਾਂ ਜਾ ਕੇ ਮੈਂਟਲ ਹੈਲਥ ਇਲਨੈਸ ਦੀਆਂ ਸੇਵਾਵਾਂ ਕਾਉਂਸਲਿੰਗ ਸੇਵਾਵਾਂ ਹੋਸਪਿਟਲ ਡਾਕਟਰ ਸਾਰੀਆਂ ਸੇਵਾਵਾਂ ਆਮ ਅੰਟਾਰੀਓ ਹੈਲਥ ਕਾਰਡ ਹੋਲਡਰ ਤੋਂ ਵੀ ਵੱਧ ਸੇਵਾਵਾਂ ਇਹਨਾਂ ਨੂੰ ਮਿਲੀਆਂ ਜਾਂਦੀਆਂ ਭਾਵੇਂ ਡੀਪੋਰਟੇਸ਼ਨ ਆਰਡਰ ਲੱਗਿਆ ਹੋਇਆ ਹੈ ਇਹ ਕਿਹੜੀ ਕਲਾਊਨ ਦੁਨੀਆ ਦੇ ਵਿੱਚ ਅਸੀਂ ਰਹਿ ਰਹੇ ਹਾਂ ਮੇਕਸ ਨੋ ਸੈਂਸ ਐਟ ਆਲ ਸੋ ਪਾਰਲੀਮੈਂਟਰੀ ਬਜਟ ਆਫਿਸਰ PBO ਦੇ ਵੱਲੋਂ ਅੱਜ ਹੀ ਇੱਕ ਨਵੀਂ ਰਿਪੋਰਟ ਰਿਲੀਜ਼ ਕੀਤੀ ਗਈ ਹੈ ਜਿਸ ਦੇ ਮੁਤਾਬਕ ਪਿਛਲੇ ਫਿਸਕਲ ਸਾਲ ਦੇ ਵਿੱਚ ਕੁੱਲ ਮਿਲਾ ਕੇ ਮੇਰਾ ਤੁਹਾਡਾ ਸਾਰੇ ਟੈਕਸ ਪੇਅਰ ਦਾ $722 million ਖਰਚੇ ਗਏ ਹਨ ਅਸਾਈਲਮ ਸੀਕਰਸ ਨਾਲੇ ਸੁਣੋ ਧਿਆਨ ਦੇ ਨਾਲ ਐਗਜੈਕਟ ਨੰਬਰ ਵੀ ਦੱਸਿਆ ਗਿਆ 74,000 ਤੋਂ ਵੀ ਜ਼ਿਆਦਾ ਰਿਜੈਕਟਿਡ ਫੇਲਡ ਰੈਫਿਊਜੀ ਕਲੇਮੈਂਟਸ ਦੇ ਵੱਲ ਜਿਨ੍ਹਾਂ ਵਿੱਚੋਂ ਆਲਮੋਸਟ 24,000 ਤਾਂ ਆਲਰੇਡੀ ਡੀਪੋਰਟੇਸ਼ਨ ਆਰਡਰ ਫੇਸ ਕਰ ਰਹੇ ਨੇ ਅਤੇ ਆਲਮੋਸਟ 28,000 ਜੋ ਕਿ ਡੀਪੋਰਟੇਸ਼ਨ ਆਰਡਰ ਲੱਗਣ ਦੇ ਬਾਵਜੂਦ ਪੇਸ਼ ਹੀ ਨਹੀਂ ਹੋਏ
ਪੇਸ਼ ਕੀ ਹੋਣਾ, ਮੌਜਾਂ ਹੀ ਮੌਜਾਂ। ਇੱਥੇ ਕੈਨੇਡਾ ਵਿੱਚ ਡੀਪੋਰਟੇਸ਼ਨ ਆਰਡਰ ਲੱਗਿਆ ਵੀ ਹੈ, ਫਿਰ ਵੀ ਹੈਲਥ ਕੇਅਰ ਮਿਲੀ ਜਾਂਦੀ ਆ, ਓਨਲੀ ਇਨ ਕੈਨੇਡਾ। ਸੋ ਇਮੈਜਿਨ 74,000 ਰਿਜੈਕਟਡ, ਆਲਰੇਡੀ ਰਿਜੈਕਟ ਹੋਏ ਕਲੇਮ, ਦੇ ਫੇਲਡ ਰੈਫਿਊਜੀ ਕਲੇਮਿੰਟਸ, ਅਤੇ ਪੈਸੇ ਖਰਚੇ ਗਏ ਨੇ ਉਹਦੇ ਵਿੱਚੋਂ 24,000 ਤਾਂ ਡੀਪੋਰਟੇਸ਼ਨ ਆਰਡਰ ਫੇਸ ਕਰ ਰਹੇ ਆ, ਅਤੇ 28,000 ਦੇ ਨੇੜੇ ਤਾਂ ਆਰਡਰ ਲੱਗਣ ਦੇ ਬਾਵਜੂਦ ਵੀ ਨਜ਼ਾਰੇ ਲੈ ਰਹੇ ਨੇ ਹੈਲਥ ਕੇਅਰ ਦੀਆਂ ਸੇਵਾਵਾਂ ਦੀਆਂ। ਲੱਭੇ ਜਾ ਰਹੇ ਨੇ ਅਥੋਰਟੀਜ਼ ਦੇ ਵੱਲੋਂ, ਜੋ ਕਿ ਮੇਰੇ ਨਾਲੋਂ, ਤੁਹਾਡੇ ਨਾਲੋਂ, ਆਮ ਕੈਨੇਡੀਅਨ ਨਾਲੋਂ ਵੀ ਵੱਧ ਹੈਲਥ ਕੇਅਰ ਸੇਵਾਵਾਂ ਦੇ ਹੱਕਦਾਰ ਹਨ। ਥੈਂਕ ਯੂ ਲਿਬਰਲ। ਅਤੇ ਇਹ ਖਰਚੇ ਵਧਣੇ ਹਨ ਅਕੋਰਡਿੰਗ ਟੂ ਦਿਸ PBO ਰਿਪੋਰਟ। 722 million ਤਾਂ ਕੁਛ ਵੀ ਨਹੀਂ ਹੈਗਾ, ਇਹ ਇਸ ਸਾਲ ਅਤੇ ਅਗਲੇ ਸਾਲ ਅਤੇ ਉਸ ਤੋਂ ਅਗਲੇ ਸਾਲ ਦੇ ਵਿੱਚ ਤਾਂ ਖਰਚਾ ਸਾਡਾ ਟੈਕਸ ਪੇਅਰ ਦਾ ਬਰਬਾਦੀ, ਸਾਡੇ ਟੈਕਸ ਪੇਅਰ ਦੀ ਵਧਣੀ ਵਧਣੀ ਆ। ਕਿਉਂ? ਕਿਉਂਕਿ PBO ਨੇ ਰਿਪੋਰਟ ਕੀਤਾ ਹੈ ਕਿ ਸਾਡੇ ਕੈਨੇਡਾ ਦੇ ਵਿੱਚ ਅਸਾਇਲਮ ਸੀਕਿੰਗ ਸਿਸਟਮ ਦੇ ਵਿੱਚ ਬਹੁਤ ਵੱਡੀ ਬੈਕਲੋਗ ਹੈ, ਅਤੇ ਕੁਛ ਕੇਸਿਸ ਨੂੰ ਸੁਣਨ ਤੱਕ ਤਾਂ 3 ਸਾਲ ਵੀ ਲੱਗ ਜਾਂਦੇ ਨੇ। ਉਨੀ ਚਿਰ ਇੰਟਰਮ ਫੈਡਰਲ ਹੈਲਥ ਪ੍ਰੋਗਰਾਮ ਦਾ IFHP ਇੰਟਰੋਡਿਊਸਡ ਬਾਏ ਦਾ ਲਿਬਰਲਸ, ਇਹਦੇ ਰਾਹੀਂ ਇਹਨਾਂ ਨੂੰ ਸਾਡੇ ਨਾਲੋਂ ਯੂਨੀਵਰਸਲ ਹੈਲਥ ਕੇਅਰ ਸਿਸਟਮ ਨਾਲੋਂ ਵੀ ਵੱਧ ਕਵਰੇਜ ਮਿਲਦੀ ਹੈ। ਸੋ ਮੈਂ ਤੁਹਾਨੂੰ ਇਹ ਦੱਸਦਾ ਦੋਸਤੋ, ਆਈ ਡੋਂਟ ਹੇਟ ਰੈਫਿਊਜੀਜ਼, ਆਮ ਨਾ ਹਾਰਟਲੈਸ। ਮੈਨੂੰ ਅਸਲੀ ਰੈਫਿਊਜੀਜ਼, ਜੋ ਕਿ ਕੋਈ ਲੜਾਈ, ਕੋਈ ਭੁੱਖ, ਕੋਈ ਵੋਰ, ਕੋਈ ਫੈਮਿਨ, ਕੋਈ ਡਿਜ਼ੀਜ਼ ਤੋਂ ਭੱਜ ਕੇ ਜੋ ਕਿ ਆਏ ਨੇ, ਪਰਸੀਕਿਊਸ਼ਨ ਤੋਂ ਭੱਜ ਕੇ ਇੱਥੇ ਆਏ ਨੇ ਫੋਰ ਬੈਟਰ ਲਾਈਫ, ਉਹਨਾਂ ਲਈ ਤਾਂ ਬਥੇਰੀ ਹਮਦਰਦੀ ਆ, ਜਸਟ ਐਸ ਮੱਚ ਐਸ ਦ ਨੈਕਸਟ ਗਾਇ, ਸ਼ੋਰ, ਆਮ ਨਾ ਹਾਰਟਲੈਸ। ਪਰ ਇਹ ਕਿਉਂਕਿ ਕਾਫੀ ਜ਼ਿਆਦਾ ਤਾਂ ਫੇਕ ਰੈਫਿਊਜੀਜ਼ ਨੇ ਜੋ ਕਿ ਆਲਰੇਡੀ ਰਿਜੈਕਟ ਹੋ ਚੁੱਕੇ ਹਨ, ਇਹ ਗੱਲ ਗਲਤ ਹੈ। ਇਹਨਾਂ ਨੂੰ ਕੁਛ ਨਹੀਂ ਮਿਲਣਾ ਚਾਹੀਦਾ। ਜੇ ਤੁਹਾਡੀ ਫਾਈਲ ਹੀ ਰਿਜੈਕਟ ਹੋ ਗਈ ਆ ਸਰਕਾਰ ਤੋਂ, ਤੁਹਾਨੂੰ ਫਿਰ ਕੀ ਮਿਲਣਾ ਚਾਹੀਦਾ ਹੈ? ਨਥਿੰਗ ਐਟ ਆਲ। ਮੇ ਬੀ ਬੈਸਟ ਕੇਸ ਸਿਨੈਰੀਓ ਆਹ ਦੱਸ ਦਿੰਦਾ ਕਿ ਹੋਸਪਿਟਲ ਹੁਣ ਜਾਂਦੇ ਹੋ ਤੁਸੀਂ ਇੱਥੇ, ਭਾਵੇਂ ਹੈਲਥ ਕਾਰਡ ਹੈ ਕਿ ਨਹੀਂ ਹੈ, ਇੱਥੇ ਕਦੇ ਵੀ ਕਿਸੇ ਨੂੰ ਐਮਰਜੈਂਸੀ ਦੇ ਵਿੱਚ ਮਨਾ ਨਹੀਂ ਕੀਤਾ ਜਾਂਦਾ। ਦੇ ਹੈਵ ਟੂ ਬੀ ਟੇਕਿੰਗ ਕੇਅਰ ਆਫ। ਉਹਨਾਂ ਨੂੰ ਜੇਕਰ ਬੇਹੱਦ ਜ਼ਰੂਰੀ, ਲੈਟਸ ਸੇ ਲਾਈਫ ਸੇਵਿੰਗ, ਐਮਰਜੈਂਸੀ, ਕ੍ਰਿਟੀਕਲ ਹੈਲਥ ਕੇਅਰ ਚਾਹੀਦੀ ਹੈ, ਫਿਰ ਤਾਂ 100% ਐਨੀਬਡੀ ਇਨ ਕੈਨੇਡਾ ਨੂੰ ਤਾਂ ਹੋਸਪਿਟਲ ਦੇ ਵਿੱਚ ਟ੍ਰੀਟਮੈਂਟ ਤਾਂ ਮਿਲਣੀ ਚਾਹੀਦੀ ਹੈ, ਓਨਲੀ ਫੋਰ ਐਮਰਜੈਂਸੀਜ਼। ਪਰ ਐਮਰਜੈਂਸੀ ਕਵਰੇਜ ਤੋਂ ਇਲਾਵਾ ਇਹਨਾਂ ਰੈਫਿਊਜੀਜ਼, ਚਾਹੇ ਰੈਫਿਊਜੀ ਦੀ ਫਾਈਲ ਹਜੇ ਰਿਵਿਊ ਹੋ ਰਹੀ ਆ, ਚਾਹੇ ਰਿਜੈਕਟ ਹੋ ਗਈ, ਚਾਹੇ ਡੀਪੋਰਟੇਸ਼ਨ ਆਰਡਰ 'ਤੇ ਆਲਰੇਡੀ ਹਨ, ਚਾਹੇ ਭੱਜੇ ਹੋਏ ਨੇ, ਫਰਾਰ ਹੋਏ ਹੋਏ ਨੇ, ਇਹਨਾਂ ਨੂੰ ਐਮਰਜੈਂਸੀ ਕਵਰੇਜ ਤੋਂ ਇਲਾਵਾ ਐਬਸੋਲੂਟਲੀ ਨਥਿੰਗ, ਕੁਛ ਵੀ ਨਹੀਂ। ਸਾਡੇ ਵਾਂਗੂ ਸਾਨੂੰ ਕੁਛ ਹੋਰ ਮਿਲਦਾ ਨਹੀਂ ਹੈਗਾ ਹੈਲਥ ਕੇਅਰ ਦੇ ਵਿੱਚ, ਸਾਡੇ ਨਾਲੋਂ ਵੱਧ ਤਾਂ ਮਿਲਣਾ ਨਹੀਂ ਚਾਹੀਦਾ। ਸਿੰਪਲ ਐਜ਼ ਦੈਟ, ਐਜ਼ ਅ ਟੈਕਸ ਪੇਅਰ ਵੀ ਸ਼ੁੱਡ ਗੈਟ ਮੋਰ, ਨਾਟ ਦੈਮ। ਸਿੰਪਲ ਐਜ਼ ਦੈਟ। ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਣੇ ਚਾਹੀਦੇ ਹੋ, ਯੂ ਸ਼ੁੱਡ ਬੀ ਜੇ ਦਿਮਾਗ ਚੱਲਦਾ ਹੈ। ਪਰ ਇਹਨਾਂ ਨੂੰ ਐਮਰਜੈਂਸੀ ਕਵਰੇਜ ਤੋਂ ਇਲਾਵਾ ਐਬਸੋਲੂਟਲੀ ਕੁਛ ਵੀ ਨਹੀਂ ਮਿਲਣਾ ਚਾਹੀਦਾ ਹੈ। ਬਾਕੀ ਕੈਨੇਡੀਅਨਸ ਦੇ ਵਾਂਗੂ ਹੀ ਸਿਰਫ ਅਤੇ ਸਿਰਫ ਆਹੀ ਮਿਲਣਾ ਚਾਹੀਦਾ ਹੈ। ਖਾਸ ਜੇਕਰ ਹੁਣ ਮੈਂ ਆਪਦੇ ਜੀਂਦੇ ਜੀ ਤਾਂ ਹੁਣ ਤੱਕ ਤਾਂ ਡੋਨੇਟ ਤਾਂ ਲੱਖਾਂ ਡਾਲਰ ਕਰ ਚੁੱਕੇ ਹਾਂ CRA ਨੂੰ, ਅਨਫੋਰਚੁਨੇਟਲੀ, ਅਤੇ ਮਿਲੀਅਨਸ ਤੱਕ ਲਾਈਫ ਦੇ ਵਿੱਚ ਤਾਂ ਮੈਂ ਵੀ, ਤੁਸੀਂ ਵੀ ਕਰੋਗੇ ਅਨਫੋਰਚੁਨੇਟਲੀ। ਸਾਡੇ ਨਾਲੋਂ ਤਾਂ ਵੱਧ ਨਹੀਂ ਮਿਲਣਾ ਚਾਹੀਦਾ ਇਹਨਾਂ ਨੂੰ। ਸਿੰਪਲ ਜੀ ਗੱਲ ਹੈ, ਇਟ ਮੇਕਸ ਨੋ ਸੈਂਸ ਐਟ ਆਲ। ਸੋ doesn't make a difference to me jekar eh politically correct gal hai ni, I don't really care about political correctness, but simple as that, they should not get more than us. Je hun sanu aam bande nu free de vich dandan diyan swaawan, free de vich dawaiyan wagaira nahi mildiyan, inna nu kyon mildiyan han, eh mainu haje tak ta samajh nahi lagi hai. Tuhanu je samajh lagi hove mainu samjha deyo please, I'd like to understand. Conservative MP and immigration critic Michelle Rempel Gardner ne kiya ki liberal government de eh temporary program has turned into a multi-year taxpayer-funded entitlement. Dasaan hazaaran hi bogus, nakli, fake te rejected asylum claimants lai, jinnanu health benefits milde han, jo ke aam Canadians are not eligible for. Ene kya, ki liberal government nu samjhaun di lod hai lokaan nu, ki jehde asylum claim de vich already reject ho gaye ne, removal order, yani ki deportation order face kar rahe ne, ਰਿਮੂਵਲ ਦੇ ਲਈ ਹਾਜ਼ਰ ਹੀ ਨਹੀਂ ਹੋਏ, ਲੱਭੇ ਜਾ ਰਹੇ ਨੇ ਐਕਟਿਵਲੀ ਅਥੋਰਟੀਜ਼ ਦੇ ਵੱਲੋਂ, ਭੱਜੇ ਹੋਏ ਨੇ, ਲੁਕੇ ਹੋਏ ਨੇ, ਉਹਨਾਂ ਨੂੰ ਫਿਰ ਵੀ ਇੰਨੇ ਡਲਕਸ ਟੈਕਸਪੇਅਰ ਫੰਡਡ ਹੈਲਥ ਬੈਨੀਫਿਟਸ ਕਿਵੇਂ ਮਿਲ ਰਹੀਆਂ ਹਨ? ਕੈਨ ਦਾ ਗਵਰਨਮੈਂਟ ਐਕਸਪਲੇਨ ਦਿਸ ਟੂ ਅਸ? ਹਾਓ ਆਰ ਦੇ ਸਟਿਲ ਗੈਟਿੰਗ ਬੈਨੀਫਿਟਸ ਜੇ ਡੀਪੋਰਟੇਸ਼ਨ ਆਰਡਰ ਆਲਰੇਡੀ ਲੱਗਿਆ ਹੋਇਆ ਹੈ ਅਤੇ ਭੱਜੇ ਹੋਏ ਨੇ? ਉਹ ਮੂੰਹ ਚੱਕ ਕੇ ਡਾਕਟਰ ਜਾਂ ਹਾਸਪਿਟਲ ਜਾਂ ਫਾਰਮੇਸੀ ਕਿਵੇਂ ਜਾ ਰਹੇ ਨੇ ਜੇਕਰ ਉਹਦੇ ਖਿਲਾਫ਼ ਡੀਪੋਰਟੇਸ਼ਨ ਆਰਡਰ ਹੈ? 24,000 ਦੇ ਨੇੜੇ ਲੱਗਿਆ ਹੋਇਆ, 28,000 ਆਰਡਰ ਲੱਗਣ ਦੇ ਬਾਵਜੂਦ ਭੱਜੇ ਹੋਏ ਨੇ,
ਇੰਨੀ ਵੱਡੀ ਗਿਣਤੀ ਅਤੇ ਫਿਰ ਵੀ ਕੁੱਲ ਮਿਲਾ ਕੇ 74,000 ਰਿਜੈਕਟਿਡ ਰੈਫਿਊਜੀਜ਼ ਨੂੰ ਪਿਛਲੇ ਸਾਲ ਦੇ ਵਿੱਚ ਟੈਕਸ ਪੇਅਰ ਫੰਡਡ ਸਾਡੇ ਤੋਂ ਵੀ ਵੱਧ ਹੈਲਥ ਕੇਅਰ ਸੇਵਾਵਾਂ ਮਿਲੀਆਂ। ਮੇਕਸ ਨੋ ਸੈਂਸ ਆਲ। ਇੱਕ ਹੋਰ ਗੱਲ, ਮੈਨੂੰ ਨਹੀਂ ਪਤਾ ਹੈ ਕਿ ਜੇਕਰ ਇਹਨਾਂ ਦੇ ਥਰਡ ਵਰਲਡ ਕੰਟਰੀਜ਼ ਦੇ ਵਿੱਚ ਡੈਂਟਿਸਟ ਹੈ ਨਹੀਂ ਔਰ ਵੱਟ ਇਸ਼ੂ ਹੈ, ਪਰ ਇੱਥੇ ਤਾਂ ਇਹਨਾਂ ਨੂੰ ਮੌਜਾਂ ਹੀ ਲੱਗ ਗਈਆਂ ਹਨ। ਪੀ ਬੀ ਓ ਨੇ ਰਿਪੋਰਟ ਕੀਤਾ ਹੈ ਕਿ 2019 ਤੋਂ ਲੈ ਕੇ 2025 ਤੱਕ ਲਿਬਰਲ ਗਵਰਨਮੈਂਟ ਦੇ ਇਸ ਰੈਫਿਊਜੀ ਹੈਲਥ ਕੇਅਰ ਪ੍ਰੋਗਰਾਮ ਦੇ ਰਾਹੀਂ ਡੈਂਟਲ ਕਲੇਮਸ 43% ਵਧੀਆਂ ਹਨ 19 ਤੋਂ ਲੈ ਕੇ 25 ਤੱਕ। ਮੈਨੂੰ ਤਾਂ ਲੱਗਦਾ ਕੋਈ ਡੈਂਟਿਸਟ ਵੀ ਵਿੱਚ ਸ਼ਾਮਿਲ ਹੋਏ ਹੋਣਗੇ ਕਿ ਨਕਲੀਆਂ ਕਲੇਮਾਂ ਕਰ ਰਹੇ ਆ। ਇੰਨਾ ਵੱਡਾ ਫਰਕ ਕਿਵੇਂ ਪੇਸ਼ ਹੋ ਸਕਦਾ ਕੁਛ ਕੁ ਸਾਲਾਂ ਦੇ ਵਿੱਚ? 2019 ਅਤੇ 2025 43% ਇਨਕਰੀਸ ਇਨ ਰੈਫਿਊਜੀ ਡੈਂਟਲ ਕਲੇਮਸ। ਲੱਗਦਾ ਹੈ ਇਹ ਵੀ ਇੱਕ ਕੋਈ ਨਵੀਂ ਸਕੀਮ ਆ, ਜਿਵੇਂ ਉਹ ਮੁੰਡੇ ਨੇ ਜਾ ਕੇ ਮਿਨਾਸੋਰਾ ਦੇ ਵਿੱਚ ਸਮਾਲੀਅਨ ਫਰਾਡ ਪਤਾ ਕੀਤਾ ਸੀ, ਇੱਥੇ ਵੀ ਕੈਨੇਡਾ ਦੇ ਵਿੱਚ ਰੈਫਿਊਜੀ ਫਰਾਡ ਕਿਸੇ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈ ਆਨਸਟਲੀ। ਸੋ ਟੈਕਸ ਪੇਅਰ ਫੰਡਡ ਡੈਂਟਲ ਖਰਚਾ ਸਾਲ ਦਾ 2019 ਦੇ ਵਿੱਚ ਕਿੰਨਾ ਸੀ ਰੈਫਿਊਜੀਜ਼ ਲਈ? 30 million, 30 million, ਅਤੇ 25 ਦੇ ਵਿੱਚ ਕਿੰਨੇ ਤੱਕ ਵਧਿਆ ਸਾਲ ਦਾ? 257 million। ਕਿੱਥੇ 30 million ਸਾਲ ਦਾ, ਕਿੱਥੇ 257 million? ਲੱਗਦਾ ਤਾਂ ਹੈ ਕਿ ਇਹ ਵੀ ਕੋਈ ਨਾ ਕੋਈ ਫਰਾਡ ਹੀ ਸਕੀਮ ਹੋਣੀ ਹੈ, ਕਿ ਅਚਾਨਕ ਹੀ ਇੰਨੇ ਜ਼ਿਆਦਾ ਦੰਦਾ ਦਾ ਕੰਮ ਕਿੱਥੋਂ ਕਰਾਉਣ ਲੱਗ ਗਏ ਸਮਝੋ ਬਾਹਰ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਅਤੇ ਦੋਸਤੋ ਅਗਲਾ ਹੁਣ ਫਰਮੈਸ਼ੀ ਕਰਨ ਲਾਉਂਦੇ ਹਾਂ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ। ਸਾਡੇ ਨਾਲ ਅਗਲੇ 30 ਹੋਰ ਮਿੰਟਾਂ ਲਈ ਜੁੜੇ ਰਹੋ। ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444. ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋਏ ਦੋਸਤੋ ਨੂੰ ਦੱਸ ਦਈਏ ਕਿ ਜੇ ਤੁਸੀਂ ਆਪਦੀ ਆਰ ਓ ਇੰਸ਼ੋਰੈਂਸ ਦੀ ਕਿਸ਼ਤ ਘਟਾਉਣਾ ਚਾਹੁੰਦੇ ਹੋ ਫਿਰ ਅਸੀਂ ਇੱਕ ਨਾਮ ਤੇ ਨੰਬਰ ਤੁਹਾਨੂੰ ਦਿੰਦੇ ਹਾਂ ਮਨੂ ਸ਼ਰਮਾ 289-952-9532 ਆਹ ਨਾਮ ਤੇ ਆਹ ਨੰਬਰ ਤੁਹਾਨੂੰ ਹਰੇਕ ਮਹੀਨੇ ਤੋਂ ਲੈ ਕੇ ਸਾਲ ਤੱਕ ਹੰਡਰਡ ਤੋਂ ਲੈ ਕੇ ਥਾਊਜ਼ੈਂਡਸ ਆਫ ਡਾਲਰਸ ਸੇਵ ਕਰਵਾ ਸਕਦੇ ਨੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ 'ਤੇ ਸੋ ਗੱਡੀ ਜਿਹੜੀ ਮਰਜ਼ੀ ਹੋਵੇ ਤੁਸੀਂ ਇੰਸ਼ੋਰੈਂਸ ਦੀ ਕਿਸ਼ਤ ਘਟਾਉਣੀ ਆ ਰਿਨਿਊਅਲ ਆ ਗਈ ਆ ਚਿੱਠੀ ਮਿਲ ਗਈ ਆ ਪਤਾ ਲੱਗ ਗਿਆ ਰੇਟ ਕਿੰਨਾ ਘਟਣ ਜਾਂ ਵਧਣ ਲੱਗਿਆ ਹੈ ਇੱਕ ਵਾਰੀ ਇਹਨਾਂ ਨੂੰ ਕਾਲ ਕਰ ਲਓ ਅਤੇ ਪ੍ਰਾਈਸ ਤੁਹਾਡੀ ਘਟਾ ਸਕਦੇ ਆ ਕਿਉਂਕਿ ਸਾਰੀਆਂ ਮੇਜਰ ਕੰਪਨੀ ਨਾਲ ਡਾਇਰੈਕਟ ਡੀਲ ਕਰਦੇ ਨੇ ਜਿਹੜੀ ਵੀ ਕੰਪਨੀ ਵਿੱਚ ਘੱਟ ਪ੍ਰਾਈਸ ਹੋਊਗੀ ਸਿੱਧਾ ਹਿਸਾਬ ਆ ਉੱਥੇ ਕੰਮ ਕਰਵਾ ਦੇਣਗੇ ਮਨੂ ਸ਼ਰਮਾ ਆਰੋ ਇੰਸ਼ੋਰੈਂਸ Home, car, the insurance, commercial, kaam karobar, business, the insurance, call 289-952-9532. 289-952-9532 ਅਤੇ ਇੱਕ ਹੋਰ ਗੱਲ ਜੇ ਘਰ ਦੇ ਵਿੱਚ ਮਲਟੀਪਲ ਡਰਾਈਵਰ ਨੇ ਮਲਟੀਪਲ ਗੱਡੀਆਂ ਨੇ ਮਲਟੀਪਲ ਡਿਫਰੈਂਟ ਇੰਸ਼ੋਰੈਂਸ ਕੰਪਨੀਆਂ ਨੇ ਅਕਸਰ ਇੱਦਾਂ ਹੀ ਹੁੰਦਾ ਹੈ ਸਾਰਿਆਂ ਨੇ ਆਰਡਰ ਕਰਾਈ ਹੋਈ ਆ ਜੇ ਹੁਣ ਤੁਸੀਂ ਸਾਰਿਆਂ ਦੀ ਕੰਪਨੀ ਇੱਕੋ ਹੀ ਰੱਖਦੇ ਹੋ ਭਾਵੇਂ ਕਿਸ਼ਤਾਂ ਆਰਡਰ ਅਕਾਊਂਟ 'ਚ ਵੀ ਰੱਖ ਲਓ ਕੋਈ ਟੈਨਸ਼ਨ ਨਹੀਂ ਸੇਮ ਐਜ ਇਜ਼ ਪੇਮੈਂਟ ਸੈਪਰੇਟ ਵੀ ਰੱਖ ਲਓ ਪਰ ਕੰਪਨੀਆਂ ਸਾਰੀਆਂ ਇੱਕੋ ਹੀ ਇਕੱਠੇ ਕਰ ਲਓ ਅਤੇ ਤੁਹਾਡੇ ਮਹੀਨੇ ਦੇ ਹੀ ਹੰਡਰਡ ਡਾਲਰਸ ਈਜ਼ਲੀ ਬਚ ਸਕਦੇ ਆ ਕਾਲ ਮਨੂ ਸ਼ਰਮਾ ਆਰੋ ਇੰਸ਼ੋਰੈਂਸ ਬ੍ਰੋਕਰ 289-952-9532 ਅਤੇ ਦੋਸਤੋ ਫਰਾਈਡੇ ਘਰੇ ਕੋਈ ਤੜਕਾ ਤੁੜਕਾ ਕੁਛ ਵੀ ਲਾਉਣ ਦੀ ਲੋੜ ਨਹੀਂ ਹੈਗੀ ਸਿੱਧੇ ਤੁਸੀਂ ਆਉਣਾ ਹੈ ਪੰਜਾਬੀ ਬਾਏ ਨੇਚਰ 'ਤੇ ਇਹਨਾਂ ਦੀ ਜਿਹੜੀ 58 ਕੋਰੀ ਐਜ ਡਰਾਈਵ ਬਰੈਂਪਟਨ ਵਾਲੀ ਲੋਕੇਸ਼ਨ ਹੈ ਫਰਾਈਡੇ ਨੂੰ ਸਾਡੀ ਦੇਸ਼ ਪ੍ਰਦੇਸ਼ ਦੀ ਟੀਮ 3 PM ਟੂ 6 PM ਸ਼ਾਮ 3 ਤੋਂ ਲੈ ਕੇ 6 ਵਜੇ ਤੱਕ 3 ਘੰਟੇ ਲਗਾਤਾਰ ਤੁਹਾਨੂੰ ਲਾਈਵ ਲੋਕੇਸ਼ਨ ਤੋਂ ਸੱਦਾ ਪੱਤਰ ਦੇਵਾਂਗੇ ਕਿ ਆਓ ਪੰਜਾਬੀ ਬਾਈ ਨੇਚਰ 'ਤੇ ਬੋਵੇਰਡ ਐਂਡ ਹਰਨਸੇਰੀਓ ਜਿਹੜਾ ਵੱਡਾ ਵਾਲਮਾਰਟ ਅਤੇ ਫਟੀਨੋ ਵਾਲਾ ਪਲਾਜ਼ਾ ਬੋਵੇਰਡ ਅਤੇ ਹਰਨਸੇਰੀਓ 'ਤੇ ਉੱਥੇ 58 ਕੋਰੀ ਐਜ ਡਰਾਈਵ ਬਰੈਂਪਟਨ ਵਾਲੀ ਲੋਕੇਸ਼ਨ 'ਤੇ ਤੁਹਾਨੂੰ ਫਰਾਈਡੇ ਦੇਸ਼ ਪ੍ਰਦੇਸ਼ 'ਤੇ ਲਾਈਵ ਪਹੁੰਚਣ ਦੇ ਨਾਲ ਅਤੇ ਨਾਲੇ ਸੈਟਰਡੇ ਅਤੇ ਨਾਲੇ ਸੰਡੇ 3 ਦਿਨ ਲਗਾਤਾਰ ਫਰਾਈਡੇ ਸੈਟਰਡੇ ਸੰਡੇ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਟੇਕ ਆਊਟ ਐਂਡ ਡਾਈਨ ਇਨ ਯੂ ਕੈਨ ਡੂ ਵਟ ਐਵਰ ਯੂ ਵਾਂਟ ਬਹਿ ਕੇ ਖਾਓ ਪੀਓ ਜਾਂ ਟੇਕ ਆਊਟ ਕਰੋ ਤੁਹਾਨੂੰ ਡੀਲਾਂ ਮਿਲਣਗੀਆਂ ਕਾਫੀ ਕਮਾਲ ਦੀਆਂ ਜਿਵੇਂ ਕਿ ਫਿਸ਼ ਪਕੌੜਾ ਬਾਏ ਵਨ ਗੈਟ ਵਨ ਫਰੀ ਚਾਟ ਪਾਪੜੀ ਜਿਹੜੀ ਮਰਜ਼ੀ 6.99 ਪਰੌਂਠਾ ਪਲੇਟ 6.99 ਵੈਜ ਥਾਲੀ ਸਿਰਫ 9.99 ਪਾਓ ਭਾਜੀ ਚਨਾ ਭਟੂਰਾ ਮਸਾਲਾ ਡੋਸਾ ਹਲਵਾ ਪੂਰੀ ਸਿਰਫ ਅਤੇ ਸਿਰਫ 7.99 ਸੋ ਕਾਫੀ ਜ਼ਬਰਦਸਤ ਇਹਨਾਂ ਦਾ ਪਕਵਾਨ ਹੈ ਪੰਜਾਬੀ ਬਾਈ ਨੇਚਰ ਦਾ ਅਤੇ ਇਹਨਾਂ ਦੀ ਇੱਕ ਲੋਕੇਸ਼ਨ ਹੈ 58 ਕੋਰੀ ਐਜ ਡਰਾਈਵ ਬਰੈਂਪਟਨ ਸਿਰਫ ਇਸ ਲੋਕੇਸ਼ਨ 'ਤੇ ਫਰਾਈਡੇ ਨੂੰ ਅਸੀਂ ਲਾਈਵ ਲੋਕੇਸ਼ਨ ਪਹੁੰਚਾਂਗੇ ਪਰਸੋਂ ਨੂੰ 58 ਕੋਰੀ ਐਜ ਡਰਾਈਵ ਬਰੈਂਪਟਨ ਐ ਬੋਵੇਰਡ ਐਂਡ ਹਰਨਸੇਰੀਓ ਅਤੇ ਇਹ ਤੁਹਾਨੂੰ 3 ਡੇਜ਼ ਨੰਬਰ ਫਰਾਈਡੇ ਸੈਟਰਡੇ ਸੰਡੇ ਕਾਫੀ ਕਮਾਲ ਦੀਆਂ ਟੇਕ ਆਊਟ ਐਂਡ ਡਾਈਨ ਇਨ ਡੀਲਸ ਮਿਲਣਗੀਆਂ ਚਾਟ ਪਰੌਂਠਾ ਵੈਜ ਥਾਲੀ ਪਾਓ ਭਾਜੀ ਚਨਾ ਭਟੂਰਾ ਮਸਾਲਾ ਡੋਸਾ ਹਲਵਾ ਪੂਰੀ ਫਿਸ਼ ਪਕੌੜਾ ਕਾਫੀ ਵਧੀਆ ਵਧੀਆ ਡਾਈਨ ਇਨ ਐਂਡ ਟੇਕ ਆਊਟ ਡੀਲਾਂ ਹੋਣਗੀਆਂ ਤੁਹਾਡੇ ਲਈ ਨਾਲ ਦਿਆਂ ਦੋਸਤ ਨੂੰ ਦੱਸ ਦਈਏ ਕਿ ਸਿਟੀ ਆਫ ਬਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਜਿਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਤੁਹਾਡੇ ਸ਼ਹਿਰ ਦੀਆਂ ਸਾਰੀਆਂ ਬਾਇਲਾਸ ਪਤਾ ਹੋਣੀਆਂ ਚਾਹੀਦੀਆਂ ਹਨ ਜਿਵੇਂ ਕਿ ਤੁਹਾਨੂੰ ਆਪਣੇ ਯਾਰਡ ਆਪਣੀ ਲੋਨ ਘਾਹ ਘੂ ਅਤੇ ਬੈਕਯਾਰਡ ਦਾ ਜਿਹੜਾ ਘਾਹ ਹੈ ਉਹਨੂੰ ਸਹੀ ਤਰ੍ਹਾਂ ਮੇਨਟੇਨ ਕਰਨ ਦੀ ਲੋੜ ਹੈ ਕੱਟਣਾ ਚਾਹੀਦਾ ਹੈ ਮੈਂ ਆਲਰੇਡੀ ਦੇਖ ਰਿਹਾ ਆਮ ਨਾਟ ਟ੍ਰਾਇੰਗ ਟੂ ਬੀ ਅ ਕੇਅਰਨ ਪਰ ਲੋਕ ਤਾਂ ਮੇਰੇ ਆਲਮੋਸਟ ਨੀ ਹਾਈਟ ਤੱਕ ਤਾਂ ਘਾਹ ਆਲਰੇਡੀ ਗਰੋ ਹੋਇਆ ਹੋਇਆ ਅਤੇ ਘੱਟਦੇ ਵੀ ਨਹੀਂ ਹੈਗੇ ਸ਼ਿਕਾਇਤ ਤਾਂ ਕਰਨੀ ਕੁਰਨੀ ਹੈ ਨਹੀਂ ਵੀ ਸਨੈਚਿਨ ਪਰ ਫਿਰ ਵੀ ਘੱਟ ਦਾ ਕਰ ਲਓ ਯਾਰ ਚਾਹੇ ਕਿਰਾਏ 'ਤੇ ਰਹਿੰਦੇ ਹੋ ਚਾਹੇ ਆਪਦਾ ਘਰ ਹੈ ਖੱਚਰ ਗ੍ਰੈਸ ਮੈਨ ਸੋ ਘਾਹ ਕੱਟੋ ਅਤੇ ਨਾਲ ਦੀ ਨਾਲ ਕੀਪ ਐਕਸੈਸਿਵ ਨੋਇਜ਼ ਡਾਊਨ ਅਤੇ ਆਪਣੇ ਸਾਈਡ ਵਾਕ ਵੀ ਕਲੀਅਰ ਰੱਖੋ ਗੱਡੀ ਸਾਈਡ ਵਾਕ 'ਤੇ ਨਾ ਪਾਰਕ ਕਰਿਆ ਕਰੋ ਅਤੇ ਨਾਲ ਦੇ ਬਾਈਕ ਲੇਨ ਜੇਕਰ ਲੱਗ ਗਿਆ ਤੁਹਾਡੇ ਘਰ ਦੇ ਸਾਹਮਣੇ ਉਹਨੂੰ ਵੀ ਕਲੀਅਰ ਰੱਖੋ ਫਰੋਮ ਐਨੀ ਅਬਸਟਰਕਸ਼ਨਸ ਇਹ ਸਿਟੀ ਆਫ ਬਰੈਂਪਟਨ ਦੇ ਵੱਲੋਂ ਪੇਡ ਮੈਸੇਜ ਹੈ ਅਤੇ ਸਿਟੀ ਆਫ ਬਰੈਂਪਟਨ ਦੇ ਕਹਿਣਾ ਹੈ ਕਿ ਪਲੀਜ਼ ਫੋਰ ਦਾ ਲਵ ਆਫ ਗੋਡ ਤੁਸੀਂ ਪਬਲਿਕ ਪਾਰਕਸ ਦੇ ਵਿੱਚ ਅਤੇ ਪਬਲਿਕ ਥਾਵਾਂ ਦੇ ਵਿੱਚ ਆਪਦਾ ਗਾਰਬੇਜ ਨਾ ਸਿੱਟਿਆ ਕਰੋ ਡੋਂਟ ਮੇਕ ਦਿਸ ਇਨ ਟੂ ਅ ਥਰਡ ਵਰਲਡ ਕੰਟਰੀ ਪਲੀਜ਼ ਇਹ ਬਹੁਤ ਸੋਹਣਾ ਮੁਲਕ ਹੈ ਡੂ ਨਾਟ ਡਿਸਪੋਜ਼ ਆਫ ਯੂਰ ਵੇਸਟ ਇਨ ਪਬਲਿਕ ਔਰ ਪ੍ਰਾਈਵੇਟ ਪ੍ਰਾਪਰਟੀਜ਼ ਇਸਪੈਸ਼ਲੀ ਨਾਟ ਇਨ ਪਾਰਕਸ ਅਤੇ ਯਾਦ ਰੱਖੋ ਕਿ ਜਿਹੜੀ ਸਟਰੀਟ ਪਾਰਕਿੰਗ ਹੈ ਜੋ ਕਿ ਗੱਡੀ ਤੁਸੀਂ ਸੜਕ 'ਤੇ ਲਾਉਂਦੇ ਹੋ ਉਹ ਸਿਰਫ 3 ਘੰਟੇ ਲਗਾਤਾਰ ਹੀ ਲਾ ਸਕਦੇ ਹੋ ਅਤੇ ਜੇ ਸਵੇਰੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਗੱਡੀ ਲਾਉਣੀ ਆ ਸੜਕ 'ਤੇ ਤੁਹਾਨੂੰ ਆਨਲਾਈਨ ਜਾ ਕੇ ਬਰੈਂਪਟਨ ਦੀ ਅਫੀਸ਼ਲ ਵੈਬਸਾਈਟ 'ਤੇ ਜਾ ਕੇ ਆਪਣੀ ਲਾਈਸੈਂਸ ਪਲੇਟ ਐਕਸੈਟਰਾ ਸਾਰਾ ਕੁਝ ਭਰਨਾ ਹੁੰਦਾ ਹੈ ਅਤੇ ਪੂਰੀ ਜਾਣਕਾਰੀ ਲਓ www.brampton.ca/bylaws ਇਹ ਬਰੈਂਪਟਨ ਸ਼ਹਿਰ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਨਾਲ ਦੀ ਨਾਲ ਦੋਸਤ ਨੂੰ ਦੱਸ ਦਈਏ ਕਿ ਜੇ ਤੁਸੀਂ ਆਪਦੇ ਕੋਈ ਵੀ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਆ
ਕੋਈ ਕਮਰਸ਼ਲ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਆ, ਟਰੱਕ ਯਾਰਡ ਦਾ ਕੰਪਲੀਟ ਕੰਮ ਕਰਵਾਉਣਾ ਹੈ ਫਰੋਮ ਗ੍ਰੇਡਿੰਗ, ਗ੍ਰੈਵਲ ਪੇਵਿੰਗ ਐਕਸੈਟਰਾ, ਜਾਂ ਤੁਸੀਂ ਸੈਪਟਿਕ ਟੈਂਕ ਦਾ ਕੰਪਲੀਟ ਕੰਮ ਕਰਵਾਉਣਾ, ਕੋਈ ਤੁਸੀਂ ਬਹੁਤ ਹੀ ਸੋਹਣਾ ਕੰਕਰੀਟ ਦਾ ਰੈਜ਼ੀਡੈਂਸ਼ੀਅਲ ਔਰ ਕਮਰਸ਼ਲ ਕੰਮ ਕਰਵਾਉਣਾ, ਪੂਲ ਡਿਗਿੰਗ ਕਰਵਾਉਣੀ ਆ, ਕੋਈ ਪੁਰਾਣਾ ਘਰ ਹੈ ਉਹਨੂੰ ਢਾਉਣਾ, ਕੋਈ ਬਾਰਨ ਫਾਰਮ ਸਟਰਕਚਰ ਅੱਧਾ ਟੁੱਟਿਆ ਹੋਇਆ ਉਹਨੂੰ ਢਾਉਣਾ, ਜਾਂ ਕੋਈ ਕਮਰਸ਼ਲ ਡੈਮੋਲਿਸ਼ਨ ਕਰਨੀ ਆ, ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਫੀਓ ਐਕਸਕਵੇਸ਼ਨ ਸਰਵਿਸ ਦੇ ਜਗਤਾਰ ਚੌਹਾਨ ਨਾਲ ਅੱਜ ਹੀ ਸੰਪਰਕ ਕਰੋ। ਜੇ ਪਹਿਲਾਂ ਹੀ ਸੰਪਰਕ ਕਰੋਗੇ ਪਹਿਲਾਂ ਹੀ ਤੁਹਾਨੂੰ ਬੈਸਟ ਪ੍ਰਾਈਸ ਮਿਲਣੀ ਆ, ਪਰ ਇਹ ਕਹਿੰਦੇ ਨੇ ਕਿ ਪਹਿਲਾਂ ਕਿਸੇ ਹੋਰ ਨੂੰ ਪੁੱਛਿਆ, ਜਿੱਥੋਂ ਮਰਜ਼ੀ ਪੁੱਛ ਲਓ, ਜਿਹੜੀ ਮਰਜ਼ੀ ਰਿਟਨ ਪ੍ਰਾਈਸ ਐਸਟੀਮੇਟ ਹੈ ਉਹਨੂੰ ਮੈਚ ਨਹੀਂ ਬੀਟ ਕਰਾਂਗੇ। ਬੈਟਰ ਵਰਕ, ਮੋਰ ਪ੍ਰੋਫੈਸ਼ਨਲ ਵਰਕ, ਫਾਸਟਰ ਵਰਕ ਐਂਡ ਚੀਪਰ ਵਰਕ, ਵਟ ਐਲਸ ਕੈਨ ਯੂ ਵਾਂਟ। ਨੰਬਰ ਹੈ ਜਗਤਾਰ ਚੌਹਾਨ ਪੀਓ ਐਕਸਕਵੇਸ਼ਨ ਸਰਵਿਸ, 416-891-1722, 416-891-1722, ਦੈਟਸ 416-891-1722 ਤੇ ਸੰਪਰਕ ਕੀਤਾ ਜਾ ਸਕਦਾ ਹੈ ਪੀਓ ਐਕਸਕਵੇਸ਼ਨ ਸਰਵਿਸ ਵਾਲਿਆਂ ਦੇ ਨਾਲ। ਤੇ ਦੋਸਤੋ, ਜੇ ਤੁਸੀਂ ਆਪਦੇ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ, ਕੋਈ ਬੀਮਰ ਹੋਵੇ, ਰੇਂਜ ਰੋਵਰ ਹੋਵੇ, ਆਉਡੀ ਹੋਵੇ, ਚਾਹੇ ਕੋਈ ਵੀ ਡੋਮੈਸਟਿਕ ਗੱਡੀ ਹੋਵੇ, ਚਾਹੇ ਏਸ਼ੀਅਨ ਗੱਡੀ ਹੋਵੇ, ਯੂਰੋਪੀਅਨ ਗੱਡੀ ਹੋਵੇ, ਜਿਹੜੀ ਮਰਜ਼ੀ ਹੋਵੇ, ਜੇ ਤੁਸੀਂ ਨਵੇਂ ਟਾਇਰ ਪਾਉਣੇ ਆ, ਇਹ ਕਹਿੰਦੇ ਨੇ ਕਿ ਕੋਈ ਵੀ ਸਾਡੀ ਪ੍ਰਾਈਸ ਬੀਟ ਨਹੀਂ ਕਰ ਸਕਦਾ, ਨਵੇਂ ਟਾਇਰ ਪਵਾਓ, ਗੱਡੀ ਦੀ ਵੀਲ ਅਲਾਈਨਮੈਂਟ ਕਰਵਾਓ। ਜੇ ਤੁਸੀਂ ਓਇਲ ਚੇਂਜ ਕਰਵਾਉਣਾ, ਬਾਵਾ ਟਾਈਮ ਹੋ ਗਿਆ, ਕਰਵਾਇਆ ਨਹੀਂ, ਕਰਵਾ ਲਓ, ਕੋਈ ਅਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੈਗੀ, ਪਹੁੰਚੋ ਸਿੱਧੇ ਹਾਈਵੇ 50 ਐਂਡ ਮੇਫੀਲਡ, 91 ਹੀਲੀ ਰੋਡ, ਬੋਲਟਨ, ਜਿਹੜਾ ਵੱਡਾ ਹੋਮ ਡੀਪ ਵਾਲਾ ਪਲਾਜ਼ਾ ਹੈ, ਹਾਈਵੇ 50 ਅਤੇ ਮੇਫੀਓ ਦੇ ਨੇੜੇ, ਉਹਦੇ ਬਿਲਕੁਲ ਨਜ਼ਦੀਕ ਹੈ 91 ਹੀਲੀ ਰੋਡ ਬੋਲਟਨ, ਅਤੇ ਏ ਐਂਡ ਜੇ ਆਰੋ ਰਿਪੇਅਰ, ਜੋ ਕਿ ਤੁਹਾਡੀ ਬੋਲੀ ਬੋਲਦੇ ਬਹੁਤ ਹੀ ਚੱਜ ਦੇ ਸਰਟੀਫਾਈਡ ਮਕੈਨਿਕ ਨੇ, ਅਤੇ ਤੁਹਾਡੇ ਲਈ ਗੱਡੀ ਦਾ ਸਸਪੈਂਸ਼ਨ ਦਾ ਕੰਮ, ਇੰਜਨ ਦਾ ਜਿਹੜਾ ਮਰਜ਼ੀ ਕੰਮ, ਬ੍ਰੇਕਾਂ ਦਾ, ਐਗਜ਼ਾਸਟ ਦਾ ਕੰਮ, ਅਤੇ ਰਸਟ ਪਰੂਫਿੰਗ ਦਾ ਵੀ ਕੰਮ ਕਰਦੇ ਨੇ। ਪਰ ਖਾਸ ਓਇਲ ਚੇਂਜ ਕਰਾਉਣੀ ਆ ਜਾਂ ਤੁਸੀਂ ਨਵੇਂ ਟਾਇਰ ਪਵਾਉਣੇ ਆ, ਏ ਐਂਡ ਜੇ ਆਰੋ ਰਿਪੇਅਰ, ਕਾਲ 905-857-7596, 905-857-7596, ਜਾ ਗੱਡੀ ਸਿੱਧੇ ਲੈ ਕੇ ਜਾਓ, 91 ਹੀਲੀ ਰੋਡ ਬੋਲਟਨ, ਰਾਈਟ ਬਾਏ ਹਾਈਵੇ 50 ਐਂਡ ਮੇਫੀਲਡ। ਦੋਸਤੋ, ਅੱਜ ਸਵੇਰੇ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਵਾਇਲੈਂਟ ਹੋਮ ਇਨਵੇਜ਼ਨ ਦੇ ਵਿੱਚ ਅਨਫੋਰਚੁਨੇਟਲੀ 2 ਬੰਦਿਆਂ ਨੂੰ ਕੱਟ ਅਤੇ ਸਟੈਬ ਕੀਤਾ ਗਿਆ, ਅਤੇ ਹੁਣ ਮਲਟੀਪਲ ਸਸਪੈਕਟਸ ਨੂੰ ਲੱਭਿਆ ਜਾ ਰਿਹਾ ਹੈ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਕਿ ਅੱਜ ਵੈਨਸਡੇ ਮੇ 27, 2026 ਅਰਲੀ ਮਾਰਨਿੰਗ 1:28 AM ਪੀਓ ਰੀਜਨਲ ਪੁਲਿਸ ਦੇ ਆਫਿਸਰਸ ਅਤੇ ਐਮਰਜੈਂਸੀ ਕਰੂਜ਼ ਨੂੰ ਮਿਸਿਸਾਗਾ ਸ਼ਹਿਰ ਦੇ ਵਿੱਚ ਹਾਈਵੇ 401 ਐਂਡ ਮੇਵਿਸ ਰੋਡ ਦੇ ਏਰੀਆ ਦੇ ਵਿੱਚ ਕਾਲ ਕੀਤਾ ਗਿਆ ਇੱਕ ਘਰ ਤੱਕ ਕੋਈ ਨਾ ਕੋਈ ਡਿਸਟਰਬੈਂਸ ਦੇ ਲਈ। ਜਦੋਂ ਐਮਰਜੈਂਸੀ ਕਰੂਜ਼ ਸੀਨ 'ਤੇ ਪਹੁੰਚੇ, ਉਹਨਾਂ ਨੇ ਘਰ ਦੇ ਵਿੱਚ 2 ਬੰਦਿਆਂ ਨੂੰ ਲੱਭਿਆ, ਇੱਕ ਜੋ ਕਿ ਐਕਚੁਅਲ ਸਟੈਬ ਵੂਨਸ ਦੇ ਨਾਲ ਸਫ਼ਰ ਕਰ ਰਿਹਾ ਸੀ, ਦੂਜਾ ਜੋ ਕਿ ਖੱਤ ਦੇ ਨਾਲ ਸਫ਼ਰ ਕਰ ਰਿਹਾ ਸੀ, ਅਤੇ ਉਹਨਾਂ ਨੂੰ ਸੀਰੀਅਸ ਪਰ ਨਾਨ ਲਾਈਫ ਥਰੈਟਨਿੰਗ ਇੰਜਰੀ ਨਾਲ ਹੁਣ ਹਾਸਪਿਟਲ ਤੱਕ ਰਸ਼ ਕੀਤਾ ਗਿਆ ਹੈ ਟ੍ਰੀਟਮੈਂਟ ਲਈ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਅਨਨੋਨ ਸਸਪੈਕਟਸ ਨੇ ਇਸ ਘਰ ਦੇ ਵਿੱਚ ਬ੍ਰੇਕ ਐਂਡ ਐਂਟਰ ਕਰਕੇ ਐਂਟਰੀ ਹਾਸਲ ਕੀਤੀ, ਅਤੇ ਘਰ ਦੇ ਆਕਿਊਪੈਂਟਸ ਤੋਂ ਵੈਲਿਊਬਲਸ, ਦੱਸਿਆ ਹੈ ਨਹੀਂ ਕਿ ਕੀ ਡਿਮਾਂਡ ਕੀਤੀ ਆ, ਕੋਈ ਕੈਸ਼, ਕੋਈ ਗਹਿਣੇ ਜਾਂ ਕੀ, ਪਰ ਸਿਰਫ ਦੱਸਿਆ ਹੈ ਕਿ ਵੈਲਿਊਬਲਸ ਦੀ ਡਿਮਾਂਡ ਕੀਤੀ, ਚਾਕੂ ਨਾਲੇ ਹਥਿਆਰ ਵੀ ਦਿਖਾਏ, ਅਤੇ ਲੱਕਲੀ ਹਥਿਆਰ ਨਹੀਂ ਵਰਤਿਆ, ਇਕੱਲਾ ਚਾਕੂ ਹੀ ਵਰਤਿਆ ਹੈ, ਅਤੇ ਉਹਨਾਂ ਨੂੰ ਯੂਜ਼ ਕਰਨ ਦੀਆਂ ਧਮਕੀਆਂ ਪਹਿਲਾਂ ਪੇਸ਼ ਕੀਤੀਆਂ, ਪਰ ਸਸਪੈਕਟਸ ਨੇ ਘਰ ਦੇ ਆਕੂਪੈਂਟਸ ਨਾਲ ਲੜਾਈ ਸ਼ੁਰੂ ਕੀਤੀ। ਐਲਟਰਕੇਸ਼ਨ ਦੇ ਵਿੱਚ ਇੱਕ ਨੂੰ ਸਟੈਬ ਕੀਤਾ ਗਿਆ, ਇੱਕ ਨੂੰ ਕੱਟ ਕੀਤਾ ਗਿਆ, ਅਤੇ ਸਸਪੈਕਟਸ ਫਿਰ ਵੀ ਵੈਲਿਊਬਲਸ ਲੈ ਕੇ ਹੋ ਗਏ ਫਰਾਰ। ਸੋ ਪੀਓ ਰੀਜਨਲ ਪੁਲਿਸ ਕਾਂਸਟੇਬਲ ਮਨਦੀਪ ਖਤਰਾ ਦੇ ਮੁਤਾਬਕ ਇਹ ਇੱਕ ਆਈਸੋਲੇਟਡ ਇੰਸੀਡੈਂਟ ਹੈ, ਸ਼ਾਇਦ ਟਾਰਗੇਟਡ ਇੰਸੀਡੈਂਟ ਹੈ, ਅਤੇ ਸਸਪੈਕਟਸ ਦੇ ਬਾਰੇ ਤਾਂ ਬਿਲਕੁਲ ਕੁਛ ਵੀ ਨਹੀਂ ਜਾਣਕਾਰੀ ਪੇਸ਼ ਕੀਤੀ ਗਈ ਹੈ। ਅਤੇ ਨਾਲ ਦੇ ਦੋਸਤ ਨੂੰ ਦੱਸ ਦਈਏ ਕਿ ਪ੍ਰੀ ਕੰਸਟਰਕਸ਼ਨ ਘਰਾਂ ਦੇ ਲਈ ਨਵੇਂ ਫਰਸਟ ਟਾਈਮ ਹੋਮ ਬਾਇਰ ਐਂਡ ਇਨਵੈਸਟਰ 13% HST ਰੀਬੇਟ ਸ਼ੁਰੂ ਹੋਣ ਤੋਂ ਬਾਅਦ ਉਹਦੇ ਪਹਿਲੇ ਮਹੀਨੇ ਦਾ ਅਸਰ ਹੁਣ ਦੇਖਿਆ ਗਿਆ ਹੈ। ਇੱਥੇ ਅੰਥੇਰੀਓ ਪ੍ਰੀ ਕੰਸਟਰਕਸ਼ਨ ਹੋਮ ਸੇਲਸ ਦਾ ਡਾਟਾ ਰਿਲੀਜ਼ ਹੋ ਚੁੱਕਿਆ ਹੈ, ਅਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਯੀਅਰ ਓਵਰ ਯੀਅਰ ਬੇਸਿਸ ਦੇ ਹਿਸਾਬ ਦੇ ਨਾਲ ਤਾਂ ਆਲਮੋਸਟ 3 ਗੁਣਾ ਵੱਧ ਨਵੇਂ ਘਰ ਬੁੱਕ ਕੀਤੇ ਗਏ ਨੇ ਲੋਕਾਂ ਦੇ ਵੱਲੋਂ। ਸੋ ਬਿਲਡਿੰਗ ਇੰਡਸਟਰੀ ਐਂਡ ਲੈਂਡ ਡਿਵੈਲਪਮੈਂਟ ਐਸੋਸੀਏਸ਼ਨ ਬਿਲ ਦੇ ਵੱਲੋਂ ਅੱਜ ਹੀ ਇੱਕ ਨਵੀਂ ਰਿਪੋਰਟ ਰਿਲੀਜ਼ ਕੀਤੀ ਗਈ ਆ, ਜਿਸ ਦੇ ਮੁਤਾਬਕ ਪਿਛਲੇ ਮਹੀਨੇ April 2026 ਦੇ ਵਿੱਚ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕੁੱਲ ਮਿਲਾ ਕੇ 1100 ਨਵੇਂ ਘਰ ਵੇਚੇ ਗਏ, 1100, ਜੋ ਕਿ ਇੱਕੋ ਹੀ ਸਾਲ ਪਹਿਲਾਂ April 2025 ਦੇ
ਸਿਰਫ 384 ਨਿਊ ਹੋਮ ਸੋਲ ਫਿਗਰ ਨਾਲੋਂ ਤਾਂ ਆਲਮੋਸਟ 3 ਗੁਣਾ ਵੱਧ ਅਮਾਊਂਟ ਹੈ। 1100 ਨਵੇਂ ਵੇਚੇ ਗਏ ਘਰਾਂ ਦੇ ਵਿੱਚੋਂ 901 ਤਾਂ ਸਿੰਗਲ ਫੈਮਿਲੀ ਹੋਮਸ ਯਾਨੀ ਕਿ ਡੀਟੈਚਡ ਸੈਮੀ ਡੀਟੈਚਡ ਜਾਂ ਟਾਊਨ ਹਾਊਸਿਸ ਵੇਚੇ ਗਏ ਜੋ ਕਿ ਪਿਛਲੇ 10 ਸਾਲ ਦੇ ਅਪ੍ਰੈਲ ਮਹੀਨੇ ਦੇ ਐਵਰੇਜ ਨਾਲੋਂ ਵੀ 21% ਵੱਧ ਅਮਾਊਂਟ ਹੈ। ਸੋ ਬਿਲ ਦੇ COO ਜਸਟਿਨ ਸ਼ਰਵੁੱਡ ਨੇ ਕਿਹਾ ਹੈ ਕਿ ਫੈਡਰਲ ਅਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ 13% ਦੇ HST ਰੀਬੇਟ ਦਾ ਜਿਹੜਾ ਪਹਿਲਾ ਮਹੀਨਾ ਅਪ੍ਰੈਲ ਸੀ ਉਹਦਾ ਅਸਰ ਹੁਣ ਸਾਫ ਨਜ਼ਰ ਆ ਰਿਹਾ ਹੈ ਅਤੇ ਓਵਰਆਲ ਇਹ ਇੱਕ ਵੈਰੀ ਪੋਜ਼ਿਟਿਵ ਸਾਈਨ ਹੈ ਨਵੇਂ ਘਰਾਂ ਬਣਾਉਣ ਦੀ ਇੰਡਸਟਰੀ ਦੇ ਲਈ ਅਤੇ 10,000 ਕੰਸਟਰਕਸ਼ਨ ਵਰਕਰਸ ਅਤੇ ਲੈ ਕੇ ਅੱਗੇ ਅਤੇ ਅੱਗੇ ਕਨੈਕਟਡ ਲੱਖਾਂ ਤੱਕ ਦੀਆਂ ਜੋਬਸ ਲਈ ਜੋ ਕਿ ਇਸ ਤੋਂ ਬਗੈਰ ਸ਼ਾਇਦ ਬਿਨਾਂ ਕੰਮ ਤੋਂ ਹੀ ਘਰੇ ਬੈਠੇ ਹੁੰਦੇ ਆਂਡੇ ਦਿੰਦੇ ਇਸ ਟਾਈਮ 'ਤੇ ਵਿਦਆਊਟ ਦਿਸ 13% HST ਰੀਬੇਟ। ਸੋ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਹੈ, ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਸੰਭਾਵ ਮਨਾਇਆ ਕਿ ਸਾਰੇ ਕੈਨੇਡਾ ਦੇ ਵਿੱਚੋਂ ਰੀਅਲ ਇਸਟੇਟ ਦਾ ਬੁਰਾ ਹਾਲ ਹੋਣ ਦੇ ਬਾਵਜੂਦ ਇਕੱਲੇ ਇੱਥੇ ਅੰਟੇਰੀਓ ਦੇ ਵਿੱਚ ਹੀ ਦੋਨੇ ਆਪਣੇ ਪੋਰਸ਼ਨਸ ਆਫ ਦ HST 5% ਐਂਡ 8% ਨੂੰ ਹਟਾਉਣ। ਅੰਟੇਰੀਓ ਦੇ ਵਿੱਚ ਫਸਟ ਟਾਈਮ ਹੋਮ ਬਾਇਰਸ ਨਾਲੇ ਈਵਨ ਇਨਵੈਸਟਰਸ ਦੇ ਲਈ ਅਪ ਟੂ $1.5 million ਦੇ ਨਵੇਂ ਘਰ ਯਾਨੀ ਕਿ ਪ੍ਰੀ ਕੰਸਟਰਕਸ਼ਨ ਬੁੱਕ ਕੀਤੇ ਜਾਂਦੇ ਘਰਾਂ ਦੇ ਲਈ 13% ਤੱਕ ਯਾਨੀ ਕਿ ਮੈਕਸੀਮਮ 1,30,000 ਤੁਹਾਡਾ ਬਚ ਹੋ ਸਕਦਾ ਹੈ। ਪਰ ਇਹ ਜਿਹੜੀ ਇਨਸੈਂਟਿਵ ਹੈ ਸਿਰਫ 1 ਸਾਲ ਦੇ ਲਈ ਹੀ ਅਵੇਲੇਬਲ ਹੈ, ਮਤਲਬ ਕਿ ਤੁਹਾਨੂੰ ਮਾਰਚ 31, 2027 ਤੋਂ ਪਹਿਲਾਂ ਹੀ ਇੱਕ ਨਵਾਂ ਡੀਟੈਚ ਸੈਮੀ ਡੀਟੈਚ ਟਾਊਨ ਜਾਂ ਕਾਂਡੋ ਬੁੱਕ ਕਰਨੀ ਪਊਗੀ ਜੇ ਤੁਸੀਂ 13% ਦਾ HST $1,30,000 ਤੱਕ ਬਚਾਉਣਾ ਚਾਹੁੰਦੇ ਹੋ। ਸਿਰਫ ਅਗਲੇ ਸਾਲ ਮਾਰਚ 31, 2027 ਤੋਂ ਪਹਿਲਾਂ ਤੁਹਾਨੂੰ ਇਹ ਬੁੱਕ ਕਰਨਾ ਪਊਗਾ, ਚਾਹੇ ਫਸਟ ਟਾਈਮ ਹੋਮ ਬਾਇਰ ਹੋ ਚਾਹੇ ਇਨਵੈਸਟਰ ਹੋ। ਅਤੇ ਦੋਸਤੋ, ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਚਾਹੇ ਇਨਵੈਸਟ ਕਰਨਾ ਚਾਹੁੰਦੇ ਹੋ, ਟੀਮ ਸਿੱਧੂ ਨਾਲ ਸੰਪਰਕ ਕਰੋ ਜੋ ਕਿ ਲੈ ਕੇ ਆਏ ਨੇ ਐਬਸੋਲੂਟਲੀ ਲੋਵੈਸਟ ਪ੍ਰਾਈਸ ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ ਨਵੇਂ ਡਬਲ ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ ਦੇ ਨਾਲ ਫਰੀ ਹੋਲਡ ਟਾਊਨ ਹਾਊਸਿਸ ਦਾ ਪ੍ਰੋਜੈਕਟ ਲੈ ਕੇ ਆਏ ਨੇ ਮੇਫੀਲਡ ਐਂਡ ਚਿੰਕੂਜ਼ੀ 'ਤੇ ਜੋ ਕਿ ਅਗਲੇ ਸਾਲ ਸਮਰ 2027 ਆਨਵਰਡਸ ਤਿਆਰ ਹੋਣੇ ਆ ਮੇਫੀਲਡ ਅਤੇ ਚਿੰਕੂਜ਼ੀ 'ਤੇ। 6.5 lakh ਦੀ ਪ੍ਰਾਈਸ ਹੈ, ਸਿਰਫ ਅਤੇ ਸਿਰਫ 650,000 ਤੋਂ ਪ੍ਰਾਈਸ ਸ਼ੁਰੂ ਹੁੰਦੀ ਆ 6.5 lakh ਦੇ ਵਿੱਚ। ਤੁਹਾਨੂੰ 1700 ਤੋਂ ਲੈ ਕੇ 2600 ਸਕੁਆਇਰ ਫੁੱਟ, 3 ਤੋਂ ਲੈ ਕੇ 5 ਬੈਡਰੂਮ, 2.5 to 3.5 ਬਾਥਰੂਮ, ਡਬਲ ਕਾਰ ਗਰਾਜ, 4 ਗੱਡੀਆਂ ਦੀ ਟੋਟਲ ਪਾਰਕਿੰਗ ਦਾ ਇੱਕ ਫਰੀ ਹੋਲਡ ਟਾਊਨ ਹਾਊਸ ਮਿਲੂਗਾ। ਕੋਈ ਵੀ ਮੰਥਲੀ ਕਾਂਡੋ ਫੀ ਜਾਂ POTL ਫੀ ਹੈ ਹੀ ਨਹੀਂ, ਸਾਰੇ ਫਰੀ ਅਪਲਾਇੰਸ ਵਿੱਚ ਹੀ ਮਿਲਣੇ ਆ, ਅਨਫਿਨਿਸ਼ ਬੇਸਮੈਂਟ ਵੀ ਹੈ। 6.5 lakh ਦੇ ਵਿੱਚ ਤੁਸੀਂ ਇੱਕ ਬਹੁਤ ਹੀ ਕਮਾਲ ਦਾ ਫਰੀ ਹੋਲਡ ਡਬਲ ਕਾਰ ਗਰਾਜ, 4 ਗੱਡੀਆਂ ਪਾਰਕਿੰਗ ਵਾਲਾ

ਜੂਨ ਮਹੀਨੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਤੁਸੀਂ ਆਪਦੇ ਕਿਸੇ ਵੀ ਲਵਡ ਵਨ ਨੂੰ ਵਨ ਵੇ ਸੱਦਣਾ ਹੋਵੇ, 799 ਸਪੈਸ਼ਲ ਡੀਲ, $799 ਵਿੱਚ ਜੂਨ ਮਹੀਨੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਜਿਹਨੂੰ ਮਰਜ਼ੀ ਸੱਦੋ, ਵਨ ਵੇ ਫੋਰ ਓਨਲੀ 799. ਜੇ ਤੁਸੀਂ ਦਿੱਲੀ ਤੋਂ ਜਾਂ ਬਾਂਬੇ ਤੋਂ ਕਿਸੇ ਨੂੰ ਇੱਥੇ ਟੋਰਾਂਟੋ ਤੱਕ ਸੱਦਣਾ ਚਾਹੁੰਦੇ ਹੋ ਜੂਨ ਦੇ ਵਿੱਚ ਅਤੇ ਵਾਪਸ ਭੇਜਣਾ ਚਾਹੁੰਦੇ ਹੋ ਔਗਸਟ ਦੇ ਵਿੱਚ, ਇਹ ਜੂਨ ਔਗਸਟ ਰਾਊਂਡ ਟ੍ਰਿਪ ਤੁਸੀਂ 1369 ਓਨਲੀ 1369 ਵਿੱਚ ਬੁੱਕ ਕਰ ਸਕਦੇ ਹੋ। ਜੇ ਤੁਸੀਂ ਆਪ ਫਾਲ ਦੇ ਵਿੱਚ ਰਾਊਂਡ ਟ੍ਰਿਪ ਬੁੱਕ ਕਰਨੀ ਆ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਤੱਕ, ਜਾਓ ਸਪਟੈਂਬਰ, ਵਾਪਸ ਆਓ ਅਕਟੋਬਰ, ਰਾਊਂਡ ਟ੍ਰਿਪ 2 ਬੈਗਸ ਇੰਕਲੂਡਿਡ, 2 ਟੈਚੀ ਵਿੱਚ ਹੀ ਆ, $1699 ਦੇ ਵਿੱਚ, $1699 ਰਾਊਂਡ ਟ੍ਰਿਪ, ਕਾਫੀ ਵਧੀਆ ਪ੍ਰਾਈਸ ਹੈ। ਕਾਲ ਇਹਨਾਂ ਦੀ ਇਟੋਬੋਕੋ ਲੋਕੇਸ਼ਨ 905-588-5100 ਜਾਂ ਦਿਓਲ ਟਰੈਵਲ ਇਨ ਬਰੈਂਪਟਨ 905-588-4200 ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ।

ਦੋਸਤੋ ਜੇ ਤੁਸੀਂ ਪ੍ਰੋਫੈਸ਼ਨਲ ਲੈਂਡਸਕੇਪਿੰਗ ਤੇ ਲੋਨ ਕੇਅਰ ਦੀਆਂ ਸੇਵਾਵਾਂ ਦੇ ਭਾਲ ਦੇ ਵਿੱਚੋਂ ਖਾਸ ਕੇ ਕੋਈ ਸਾਡੇ ਹਰੇਕ ਹਫਤੇ ਉਹੀ ਦਿਨ ਉਹੀ ਟਾਈਮ ਪੱਕਾ ਹੀ ਆ ਕੇ ਘਾਹ ਕੱਟੇ ਤੇ ਸਾਰਾ ਹੀ ਪੂਰਤ ਪੂਰਾ ਲੈਂਡਸਕੇਪਿੰਗ ਦਾ ਪ੍ਰਬੰਧ ਕਰੇ, ਫਿਰ SS ਲੋਨ ਕੇਅਰ ਐਂਡ ਲੈਂਡਸਕੇਪਿੰਗ ਦੇ ਗੁਰਪ੍ਰੀਤ ਦੇ ਨਾਲ ਅੱਜ ਹੀ ਸੰਪਰਕ ਕਰੋ 437-655-1984 ਬਹੁਤ ਸਾਫ ਸੁਥਰਾ ਪ੍ਰੋਫੈਸ਼ਨਲ ਤੇ ਅਫੋਰਡੇਬਲ ਕੰਮ ਕਰਦੇ ਨੇ। ਜੇ ਤੁਹਾਨੂੰ ਟਾਪ ਕੁਆਲਿਟੀ ਸੋਇਲ ਚਾਹੀਦੀ ਆ, ਇਹ ਸੋਇਲ ਵੀ ਡਰਾਪ ਆਫ ਕਰ ਦੇਣਗੇ। ਤੁਸੀਂ ਜੇ ਆਪ ਗਾਰਡਨਿੰਗ ਕਰਨੀ ਹੋਵੇ, ਫੁੱਲ ਬੂਟੇ ਪਲੈਂਟ ਪਲੂੰਟ ਲਾਉਣੇ ਹੋਣ ਜਾਂ ਤੁਸੀਂ ਕੋਈ ਸਬਜ਼ੀਆਂ ਸੁਬਜ਼ੀਆਂ ਲਾਉਣੀਆਂ ਹੋਣ, ਤੁਸੀਂ ਇਹਨਾਂ ਤੋਂ ਵੀ ਲਵਾ ਸਕਦੇ ਹੋ। ਪਰ ਜੇ ਆਪ ਹੀ ਕੰਮ ਕਰਨਾ ਹੈ, ਤੁਸੀਂ ਇਹਨਾਂ ਤੋਂ ਸੋਇਲ ਡਿਲੀਵਰ ਕਰਵਾ ਲਓ। ਅਤੇ ਜੇ ਤੁਸੀਂ ਕੋਈ ਟ੍ਰੀ ਪਲੈਂਟਿੰਗ ਐਕਸੈਟਰਾ, ਕੋਈ ਟ੍ਰੀ ਰਿਮੂਵਲ ਐਕਸੈਟਰਾ ਵੀ ਕਰਵਾਉਣਾ ਹੋਵੇ, ਜਿਹੜਾ ਮਰਜ਼ੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਵੀ ਲੈਂਡਸਕੇਪਿੰਗ ਦਾ ਲੋਨ ਕੇਅਰ ਦਾ ਕੰਮ ਹੋਵੇ, ਇਹਨਾਂ ਦੀ ਬਹੁਤ ਹੀ ਵੱਡੀ ਟੀਮ ਹੈ। ਕਾਲ SS ਲੋਨ ਕੇਅਰ ਐਂਡ ਲੈਂਡਸਕੇਪਿੰਗ 437-655-1984 ਨਾਲ ਦੀ ਨਾਲ। ਜੇਕਰ ਤੁਸੀਂ ਇੱਕ ਬਹੁਤ ਹੀ ਸੋਹਣੀ ਨਵੀਂ ਐਨਕ ਤਿਆਰ ਕਰਵਾਉਣੀ ਆ, ਫਿਰ ਪਹੁੰਚੋ ਸਪੈਕਸ ਐਕਸਪ੍ਰੈਸ ਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਜੋ ਕਿ ਕੈਨੇਡੀ ਐਂਡ ਸਟੀਲਸ ਦੇ ਬਿਲਕੁਲ ਨਜ਼ਦੀਕ ਹੈ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਸਪੈਕਸ ਐਕਸਪ੍ਰੈਸ ਇੱਕ ਬਹੁਤ ਹੀ ਸ਼ਾਨਦਾਰ ਆਪਟੀਕਲ ਸਟੋਰ ਹੈ, ਜਿੱਥੇ ਕਿ ਤੁਹਾਨੂੰ ਬੇਸ਼ੁਮਾਰ ਵਰਾਇਟੀ ਮਿਲਦੀ ਹੈ ਡਿਫਰੈਂਟ ਡਿਫਰੈਂਟ ਡਿਜ਼ਾਈਨਰ ਐਨਕਾਂ ਦੀ। ਅਤੇ ਤੁਹਾਨੂੰ ਦੋਸਤੋ ਸਿਰਫ ਅਤੇ ਸਿਰਫ $129 ਦੇ ਵਿੱਚ ਦੇਣਗੇ ਤੁਹਾਨੂੰ ਡਿਜ਼ਾਈਨਰ ਫਰੇਮ, ਅਤੇ ਉਹਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਵੀ ਪਾ ਕੇ ਦੇਣਗੇ ਸਿਰਫ

100 ਨੱਤੀ ਡਾਲ ਦੇ ਵਿੱਚ, ਚਾਹੇ ਇੰਸ਼ੋਰੈਂਸ ਤੱਕ ਬਿੱਲ ਕਰਨਾ ਹੋਵੇ ਡਾਇਰੈਕਟ, ਚਾਹੇ ਤੁਸੀਂ ਪੱਲਿਓਂ ਪੇ ਕਰਨਾ ਹੋਵੇ ਡਾਇਰੈਕਟ, ਪ੍ਰਾਈਸ 19 ਰਹਿਣੀ ਆ। ਤੁਹਾਨੂੰ ਇਹ ਕੋਈ 30 ਕੁ ਨੇੜੇ ਬ੍ਰਾਂਡਸ ਆਫਰ ਕਰ ਰਹੇ ਆ, ਲੀਵਾਈਜ਼, ਰੂਟਸ, ਲੰਡਨ ਫੋਗ, ਰੈਂਗਲਰ, ਮੈਨੀ ਮੈਨੀ ਮੋਰ ਡਿਫਰੈਂਟ ਬ੍ਰਾਂਡਸ। ਸੋ ਡਿਜ਼ਾਈਨਰ ਫਰੇਮ ਐਂਡ ਤੁਹਾਡੇ ਸਿੰਗਲ ਵਿਜ਼ਨ ਲੈਂਸ ਸਿਰਫ ਅਤੇ ਸਿਰਫ 129 ਡਾਲ ਦੇ ਵਿੱਚ ਤਿਆਰ ਕਰਕੇ ਦੇਣਗੇ ਫਟਾਫਟ। ਕਾਲ ਕਰ ਲਓ ਸਪੈਕਸ ਐਕਸਪ੍ਰੈਸ ਵਾਲਿਆਂ ਨੂੰ 905-460-8888, 905-460-8888, ਜਾਂ ਸਿੱਧੇ ਜਾਓ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਰਾਈਟ ਬਾਈ ਕੈਨੇਡੀਅਨ ਸਟੀਲਸ, 35 ਰੈਜ਼ੋਲੂਸ਼ਨ ਡਰਾਈਵ 'ਤੇ ਪਹੁੰਚੋ ਸਪੈਕਸ ਐਕਸਪ੍ਰੈਸ 'ਤੇ। ਨਾਲ ਦੇ ਦੋਸਤੋ, ਜੇ ਤੁਸੀਂ ਹਜੇ ਤੱਕ ਆਪਦਾ ਘਰ ਦਾ ਡਕਟ ਨਹੀਂ ਸਾਫ਼ ਕਰਵਾਏ, ਫਿਰ ਕਰਵਾ ਲਓ ਅਕਾਲ ਡਕਟ ਕਲੀਨਿੰਗ ਤੋਂ, ਜੋ ਕਿ ਤੁਹਾਨੂੰ ਸਿਰਫ ਅਤੇ ਸਿਰਫ $140 ਡਾਲਰ ਦੇ ਹੈਵਲੀ ਡਿਸਕਾਊਂਟ ਪ੍ਰਾਈਸ ਦੇ ਵਿੱਚ ਸਪੈਸ਼ਲ ਪ੍ਰਮੋਸ਼ਨ ਆਫਰ ਕਰ ਰਿਹਾ। ਜੇ ਤੁਸੀਂ 3000 ਸਕੁਆਇਰ ਫੁੱਟ ਤੱਕ ਦਾ ਮਕਾਨ ਬਰੈਂਪਟਨ, ਕੈਲਡਨ, ਮਿਸਿਸਾਗਾ ਅਤੇ ਇੱਥੇ ਹੀ ਸਰਾਊਂਡਿੰਗ ਏਰੀਆਜ਼ ਦੇ ਵਿੱਚ ਹੀ ਲੋਕਲ ਹੋ, ਤੁਹਾਨੂੰ $250 ਨਹੀਂ ਸਿਰਫ $140 ਹੀ ਚਾਰਜ ਕਰਨਗੇ। ਅਕਾਲ ਡਕਟ ਕਲੀਨਿੰਗ 40 ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਆ, 7 days a week ਬਹੁਤ ਹੀ ਸਾਫ਼ ਸੁਥਰਾ ਪ੍ਰੋਫੈਸ਼ਨਲ ਡਕਟ ਕਲੀਨਿੰਗ ਦਾ ਕੰਮ ਕਰਦੇ ਆ। ਨੰਬਰ ਕਮਾਓ ਅਕਾਲ ਡਕਟ ਕਲੀਨਿੰਗ ਦਾ, 416-710-0662, 416-710-0662। ਜੇ ਤੁਸੀਂ ਕੋਈ ਵੀ ਏਸੀ ਰਿਪੇਅਰ, ਕੋਈ ਵੀ ਏਸੀ ਜਾਂ ਫਰਨਸ ਰਿਪੇਅਰ ਕਰਵਾਉਣੀ ਆ, ਇੰਸਟਾਲੇਸ਼ਨ ਕਰਵਾਉਣੀ ਆ, ਉਹਦਾ ਵੀ ਇਹ ਪ੍ਰੋਫੈਸ਼ਨਲ ਕੰਮ ਕਰਦੇ ਆ। 416-710-0662 ਅਕਾਲ ਡਕਟ ਕਲੀਨਿੰਗ। ਦੋਸਤੋ, ਕੋਮਲ ਟਰੈਵਲ ਨਾਲ ਸੰਪਰਕ ਕਰੋ ਜੇ ਤੁਸੀਂ ਸਭ ਤੋਂ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਨੀ ਆ ਇੰਡੀਆ ਪਾਕਿਸਤਾਨ ਆਉਣ ਜਾਣ ਦੇ ਲਈ। ਕੁਝ ਸਪੈਸ਼ਲ ਫੇਅਰਸ ਇਹਨਾਂ ਨੇ ਭੇਜੇ ਨੇ ਸਾਨੂੰ। ਜੇਕਰ ਕੋਈ ਵੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਤੁਸੀਂ ਵਨ ਵੇ ਟਿਕਟ ਬੁੱਕ ਕਰਨਾ ਚਾਹੁੰਦੇ ਹੋ ਜਾਂ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦੇ ਹੋ ਸਮਰ ਦੇ ਲਈ, ਇਹਨਾਂ ਨੂੰ ਅੱਜ ਹੀ ਕਾਲ ਕਰਕੇ ਪਤਾ ਕਰ ਲਓ ਕਿ ਸਮਰ ਪੈਕੇਜ ਕਿੰਨੇ ਪ੍ਰਾਈਸ ਦੇ ਵਿੱਚ ਆ। ਡਿਫਰੈਂਟ ਡਿਫਰੈਂਟ ਮੰਥ, ਜੂਨ, ਜੁਲਾਈ, ਔਗਸਟ ਦੇ ਤੁਹਾਨੂੰ ਸਪੈਸ਼ਲ ਪੈਕੇਜ ਮਿਲ ਜਾਣਗੇ ਦਿੱਲੀ ਤੋਂ ਲੈ ਕੇ ਟੋਰਾਂਟੋ ਐਂਡ ਰਾਊਂਡ ਟ੍ਰਿਪ ਔਰ ਵਨ ਵੇ। ਕਾਲ ਕੋਮਲ ਟਰੈਵਲ ਐਟ 905-239-7711, 905-239-7711, 905-239-7711, ਕੋਮਲ ਟਰੈਵਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਜੇ ਤੁਸੀਂ ਕੋਈ ਵੀ ਵਿਆਹ, ਸ਼ਾਦੀ, ਪਾਰਟੀ ਪੂਰਟੀ, ਸਪੈਸ਼ਲ ਇਵੈਂਟ, ਗ੍ਰੈਂਡ ਓਪਨਿੰਗ, ਕਿਸੇ ਬਿਜ਼ਨਸ ਦੀ, ਕੋਈ ਮੇਲਾ, ਕੋਈ ਵੀ ਐਜ਼ ਇਨ ਸਪੈਸ਼ਲ ਇਵੈਂਟ ਹੋਸਟ ਕਰ ਰਹੇ ਹੋ, ਤੁਹਾਨੂੰ ਜੇਕਰ ਟੇਬਲ ਚਾਹੀਦੇ ਆ, ਕੁਰਸੀਆਂ ਚਾਹੀਦੀ ਆ, ਟੈਂਟ ਚਾਹੀਦਾ, ਪੂਰਾ ਪ੍ਰਬੰਧ ਕਰਕੇ ਦੇਣਗੇ, ਚਾਹੇ ਇੱਕ ਦਿਨ ਹੋਵੇ, ਚਾਹੇ ਪੂਰਾ ਹਫ਼ਤਾ ਹੋਵੇ। ਮੱਲੀ ਟੈਂਟ ਸਰਵਿਸਿਜ਼, 647-999-2569, 647-999-2569। ਸੋ 10x10 ਤੋਂ ਲੈ ਕੇ 40x160 ਫੁੱਟ ਤੱਕ ਦੇ ਵੱਡੇ ਸਾਫ਼ ਸੁਥਰੇ ਵਾਟਰਪਰੂਫ ਟੈਂਟ ਲਾ ਦੇਣਗੇ। ਤੁਹਾਨੂੰ ਕੋਈ ਵੀ ਮੈਜ਼ਰਮੈਂਟ ਕਰਨ ਦੀ ਲੋੜ ਨਹੀਂ ਹੈਗੀ ਬੈਕਯਾਰਡ ਦੇ ਵਿੱਚ, ਇਹਨਾਂ ਨੂੰ ਸੱਦੋ, ਇਹੀ ਤੁਹਾਨੂੰ ਆਪ ਦੱਸਣਗੇ ਕਿਹੜਾ ਸਾਈਜ਼ ਦਾ ਕਿੱਥੇ ਲੱਗੂਗਾ, ਇਹਨਾਂ ਦਾ ਤਜ਼ਰਬਾ ਇਹੀ ਆ। ਅਤੇ ਕਲੀਅਰ ਟੈਂਟ ਵੀ ਨੇ ਨਵੇਂ, ਅਤੇ ਵਾਈਟ ਟੈਂਟ ਵੀ ਨੇ ਟ੍ਰੈਡੀਸ਼ਨਲ, ਟੈਂਟ ਫਲੋਰ, ਟੈਂਟ ਕਾਰਪੇਟ, ਡਾਂਸ ਫਲੋਰ, ਸਾਰਾ ਕੁਝ ਹੀ ਸੈਟਅਪ ਕਰ ਦੇਣਗੇ, ਈਵਨ ਸਟੇਜ ਤੱਕ ਵੀ ਸੈਟਅਪ ਕਰ ਦੇਣਗੇ, ਬਾਰ ਵੀ ਸੈਟਅਪ ਕਰ ਦੇਣਗੇ, ਲਾਈਨਰ ਡਰੇਪਿੰਗ ਡੈਕੋਰੇਸ਼ਨ ਵੀ, ਡਿਫਰੈਂਟ ਡਿਫਰੈਂਟ ਕਿਸਮ ਦੀਆਂ ਕੁਰਸੀਆਂ ਨੇ, ਫੋਲਡਿੰਗ ਚੇਅਰਸ ਜਿਹੜੇ ਬੇਸਿਕ ਜੀਆਂ ਹੁੰਦੀਆਂ ਨੇ ਤੋਂ ਲੈ ਕੇ ਫੈਂਸੀ ਸ਼ਮੈਂਸੀ ਵੀ ਚੇਅਰ ਵੀ ਤੁਸੀਂ ਇਹਨਾਂ ਤੋਂ ਲਵਾ ਸਕਦੇ ਹੋ। ਦਿਨੇ ਗਰਮੀ ਲਈ ਵੱਡੇ ਪੱਖੇ ਲਾਉਂਦੇ ਆ, ਰਾਤ ਠੰਡ ਲਈ ਵੱਡੇ ਪ੍ਰੋਪੇਨ ਦੇ ਹੀਟਰ ਵੀ ਲਾਉਂਦੇ ਆ, ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਵੀ ਸੈਟਅਪ ਕਰਵਾ ਸਕਦੇ ਹੋ। ਹੁਣ ਜੇ ਮਹਿਮਾਨ ਆਉਣੇ ਆ ਇੰਨੀ ਵੱਡੀ ਗਿਣਤੀ ਵਿੱਚ, ਤੁਹਾਨੂੰ ਇੱਕ ਵਾਸ਼ਰੂਮ ਦੇ ਨਾਲ ਮੇਨ ਫਲੋਰ 'ਤੇ ਕੰਮ ਸਾਰਨਾ ਨਹੀਂ ਹੈਗਾ, ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਲਵਾਓ ਘਰ ਦੇ ਸਾਹਮਣੇ, ਜਿਹਦੇ ਵਿੱਚ ਸੈਪਰੇਟ ਪੌੜੀਆਂ, ਸੈਪਰੇਟ ਐਂਟਰੈਂਸ, ਸੈਪਰੇਟ ਸੈਕਸ਼ਨ ਹੈ ਮੈਨਸ ਐਂਡ ਵਿਮੈਨਸ ਵਾਸ਼ਰੂਮਸ ਦੇ ਲਈ। ਅਤੇ ਇੰਡੀਆ ਵਾਲੀਆਂ, ਵਿਆਹ ਵਾਲੀਆਂ, ਘਰ ਵਾਲੀਆਂ ਲਾਈਟਾਂ ਵੀ ਲਵਾ ਸਕਦੇ ਹੋ ਪੂਰੇ ਹਫ਼ਤੇ ਲਈ। ਕਾਲ ਮੱਲੀ ਟੈਂਟ ਸਰਵਿਸਿਜ਼ ਐਟ 647-999-2569, 647-999-2569। ਦੋਸਤੋ, ਇਹ ਸੀ ਸਾਡਾ ਅੱਜ ਦਾ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਕੱਲ੍ਹ ਨੂੰ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ 3 PM ਟੂ 6 PM, 3 to 6 PM ਲੈ ਕੇ ਸ਼ਾਮ 6 ਲਗਾਤਾਰ। ਅਤੇ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ ਜਾਂ ਇਨਫੋਰਮੇਸ਼ਨ ਚਾਹੀਦੀ ਹੋਵੇ, ਜੇ ਤੁਸੀਂ ਆਪਦੇ ਬਿਜ਼ਨਸ ਨੂੰ AM 530 ਦੇਸ ਪ੍ਰਦੇਸ ਦੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ ਐਟ 416-457-3381
416-457-3381 416-457-3381 416-457-3381 ਤੇ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੰਘ ਸਿੱਧੂ ਨਾਲ ਤੁਸੀਂ ਜੇਕਰ ਆਪਣੇ ਪਰਿਵਾਰ ਦੇ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ ਦੀ ਪਲੈਨਿੰਗ ਜਾਂ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਕੋਈ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੋਵੇ ਕੋਈ ਪੁਰਾਣੀ ਪਾਲਿਸੀ ਕੀਤੀ ਹੋਈ ਆ ਉਹਨੂੰ ਫ੍ਰੀ ਦੇ ਵਿੱਚ ਬਿਲਕੁਲ ਰਿਵਿਊ ਕਰਵਾਉਣਾ ਚਾਹੁੰਦੇ ਹੋ ਜਿਹੜੀ ਮਰਜ਼ੀ ਇੰਸ਼ੋਰੈਂਸ ਦੀਆਂ ਸੇਵਾਵਾਂ ਲਈ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਹੁਣ 416-457-3381 416-457-3381 ਇੱਥੇ ਤੋਂ ਆ ਗਿਆ ਜੀ ਸਤਿ ਸ਼੍ਰੀ ਅਕਾਲ

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Punjabi
2: Lehra program samarpit hai rangle Punjab nu
1: Punjabi boli te Punjabi sabhyachar nu
2: Guru Sahiban peeran fakiran di tarti nu
1: thandiyan chhaavan jiyan maavan nu
2: chaudiyan chhatiyan wale gabruan nu
1: charkha kattdiyan te pinga chotdiyan mutyaran nu
2: lok geetan bhangde ate giddiyan diyan chhankaran nu
1: program Punjabi Lehra
2: hafte de satte din prime time te Punjabi Lehra Punjabiyat di seva vich.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
0: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।
6: ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 4376551984।

0: locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-15

ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਵੈਲਕਮ ਵੈਲਕਮ ਵੈਲਕਮ, ਪਿਆਰ ਸਤਿਕਾਰ ਤੇ ਹੈਪੀ ਮਿਡ ਵੀਕ। ਕਿਆ ਬਾਤ ਹੈ, ਕੱਲ ਨੂੰ ਫਰਾਈਡੇ ਜੂਨੀਅਰ, ਪਰਸੋਂ ਨੂੰ ਫਰਾਈਡੇ ਤੇ ਵੀਕਐਂਡ, ਬਸ ਆਇਆ ਹੀ ਲਓ।

ਜੈਜ਼ੀ ਜੀ ਕੋਈ ਨਾ ਯਾਰ ਮਿਊਜ਼ਿਕ ਹੀ ਤੁਹਾਡਾ ਇੰਨਾ ਵਧੀਆ ਜੀ ਕਰਦਾ ਕਿ ਮਿਊਜ਼ਿਕ ਹੀ ਸੁਣੀ ਜਾਈਏ, ਬਟ ਜਦੋਂ ਫਿਰ ਜੈਜ਼ੀ ਵੀ ਭਾਜੀ ਆਉਂਦੇ ਆ ਤੇ ਹੈ ਕੋਈ ਕੀਲ ਸਪੇਰਾ ਕਹਿੰਦੇ ਆ ਤਾਂ ਬਾਕੀ ਲੋਕ ਸਾਰੇ ਕੀਲੇ ਜਾਂਦੇ ਆ। ਸੋ ਗਾਣਾ ਸੁਣਾਉਂਦੇ ਆ ਤੁਹਾਨੂੰ ਜ਼ਰੂਰ। ਤਾਂ ਰੌਣਕ ਮੇਲਾ ਸ਼ੁਰੂ ਹੈ ਤੇ ਤੁਹਾਡੇ ਨਾਲ ਨੰਬਰ ਹੈ ਆਪਣਾ 9056733337 9056733337 ਆਪਣਾ ਫੋਨ ਨੰਬਰ ਹੈ 905-673-3337। ਆ ਜਾਓ ਫਿਰ ਕਰਦੇ ਹਾਂ ਕੁਝ ਮਿੱਠੀਆਂ ਪਿਆਰੀਆਂ ਗੱਲਾਂ ਬਾਤਾਂ। ਮਿੱਠੀਆਂ ਪਿਆਰੀ ਕਰੀਦੀਆਂ ਆਪਾਂ, ਸਿੱਧੀ ਜੀ ਗੱਲ ਹੈ, ਕੋਈ ਕੰਟਰੋਵਰਸੀ ਚੱਲ ਰਹੀ ਹੈ ਉਹਦੇ ਤੇ ਕੋਈ ਆਪਾਂ ਚਾਨਣ ਨਹੀਂ ਪਾਉਂਦੇ। ਆਨਲਾਈਨ ਕੋਈ ਦੋ ਬੰਦੇ ਲੜ ਪਏ ਇੱਕ ਦੂਜੇ ਨਾਲ, ਉਹਦੇ ਉੱਪਰ ਆਪਾਂ ਕੋਈ ਗੱਲ ਨਹੀਂ ਕਰਨੀ। ਇਹਨੇ ਉਹਨੂੰ ਆਹ ਕਹਿਤਾ, ਉਹਨੇ ਮੁੜ ਕੇ ਉਹ ਕਹਿਤਾ, ਉਹ ਇੱਦਾਂ ਦਾ ਬੰਦਾ, ਉਹ ਉੱਦਾਂ ਦਾ ਬੰਦਾ, ਆਪਾਂ ਕੀ ਲੈਣਾ ਯਾਰ। ਆਪਾਂ ਆਪਣੀਆਂ ਗੱਲਾਂ ਬਾਤਾਂ ਕਰੀਏ ਅਤੇ ਵਧੀਆ ਯਾਰ ਆਪਾਂ ਆਪਣੀ ਸ਼ਾਮ ਨੂੰ ਇੰਜੋਏ ਕਰੀਏ। ਹੁਣ ਬਹਿ ਗਏ ਇੱਥੇ ਅਤੇ ਮੈਂ ਕਹਿਣ ਲੱਗ ਗਿਆ ਉਹਨੇ ਉਹਦੇ ਬਾਰੇ ਆਹ ਕਹਿਤਾ, ਯੇ ਕਰਤਾ, ਵੋ ਕਰਤਾ, ਕਾਹਦੇ ਲਈ ਯਾਰ। ਦੇਖੋ ਜ਼ਿੰਦਗੀ ਅੱਗੇ ਬਹੁਤ ਸ਼ੋਰਟ ਹੈ, ਲਾਈਫ ਦਾ ਅਗਲੇ ਸਾਹ ਦਾ ਕੱਖ ਨਹੀਂ ਪਤਾ। ਜੇ ਆਪਾਂ 3 ਘੰਟੇ ਬਹਿ ਕੇ ਬਸ ਇਹੀ ਡਿਸਕਸ ਕਰਨਾ ਨਾ ਕਿ ਆਨਲਾਈਨ ਕੀ ਕੰਟਰੋਵਰਸੀਆਂ, ਕੀ ਡਰਾਮੇ ਚੱਲ ਰਹੇ ਆ, ਕਿਹਨੇ ਕੀ ਕਰਤਾ, ਕਿਹਨੇ ਕੀ ਕਹਿਤਾ, ਫਿਰ ਤਾਂ ਆਈ ਡੋਂਟ ਨੋ। ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਥੋੜ੍ਹੇ ਆਪਾਂ ਅਪਸੈਟ ਹੀ ਹੋਵਾਂਗੇ, ਮਨਾਂ 'ਚ ਨਫ਼ਰਤ ਭਰੀ ਜਾਊਗੀ, ਅਪਸੈਟ ਹੋਵਾਂਗੇ, ਗੁੱਸੇ ਵਧਣਗੇ। ਕਾਹਦੇ ਲਈ, ਪਿਆਰ ਦੀਆਂ ਗੱਲਾਂ ਕਰੋ। ਗਾਣਾ ਨਹੀਂ ਸੀ ਗੈਰੀ ਬਾਈ ਦਾ, ਮੇ ਬੀ ਲਾਵਾਂਗੇ ਜੇ ਟਾਈਮ ਲੱਗਿਆ।

0: ਕਰੀਏ ਸੋ ਲਾਵਾਂਗੇ। 4022 ਹੈਲੋ
1: ਜੀ ਨਵੀਂ ਜੀ, ਗੁੱਡ ਈਵਨਿੰਗ।
0: ਗੁੱਡ ਈਵਨਿੰਗ ਜੀ, ਕਿਵੇਂ ਹੋ?
1: ਫਸੇ
0: ਹੋਏ ਆ ਯਾਰ ਇੱਥੇ, ਆਪਣਾ 410
1: ਪੰਜਾਬੀ
0: ਲਹਿਰਾ ਆਉਣ, ਹਰੇਕ ਕਹਿੰਦਾ ਕਿ ਹੌਲੀ ਹੌਲੀ ਜਾਣੇ ਆ, ਕਾਹਨੂੰ ਕਾਹਲੀ ਕਰਨੀ ਆ?
1: ਨਹੀਂ ਨਹੀਂ, ਕਾਹਲੀ ਤਾਂ ਅਸੀਂ ਇਸੇ ਕਰਕੇ ਨਾ ਪੂਰਾ ਰਿਲੈਕਸ ਆ, ਤੁਹਾਨੂੰ ਫੋਨ ਕਾਲ ਕੀਤੀ ਆ।
0: ਆਪਣੇ ਵਿਆਹ ਨਾ ਜਦੋਂ ਖਤਮ ਹੁੰਦੇ ਆ, ਫਿਰ ਬੰਦੇ ਦਾ ਹਫਤਾ ਦੋ ਹਫਤੇ ਜੀਵ ਹੀ ਨਹੀਂ ਲੱਗਦਾ।
1: ਨਹੀਂ ਲੱਗਦਾ ਨੀ ਜੀ, ਪਰ ਲਾਸਟ ਹੀ ਮਤਲਬ ਮੇਰੇ ਥ੍ਰੀ ਕਿਡਸ ਹੈਗੇ ਆ, ਲਾਸਟ ਹੀ ਵਿਆਹ ਸੀਗਾ।
0: ਅੱਛਾ,
1: ਪਰ ਵਿਆਹ ਤੋਂ ਬਾਅਦ ਫਿਰ ਇਹ ਆ ਕਿ ਰਿਲੈਕਸ ਬੰਦਾ ਜਿਹੜੇ ਆਉਂਦੇ ਆ, ਕੋਈ ਵੈਨਕੂਵਰ ਤੋਂ ਆਇਆ ਸੀ, ਕੋਈ ਯੂਐਸਏ ਤੋਂ ਆਇਆ ਸੀ, ਉਹ ਚਲੇ ਗਏ ਸਾਰੇ।
0: ਚਲੋ ਦੇਖੋ, ਤੁਹਾਡੀਆਂ ਜ਼ਿੰਮੇਵਾਰੀ ਖਤਮ ਹੋਣ, ਆਪਣੀ ਲਾਈਫ ਇੰਜੋਏ ਕਰੋ, ਬੱਚੇ ਸੈਟਲ ਨੇ, ਹੋਰ ਕੀ ਚਾਹੀਦਾ ਇੱਕ ਪੇਰੈਂਟ ਨੂੰ? ਬਹੁਤ ਧੰਨਵਾਦ। ਦੇਖੋ ਯਾਰ ਕਿੰਨੀ ਪਿਆਰੀ ਗੱਲ ਹੈ, ਕਹਿੰਦੇ ਕਿ ਤਿੰਨੇ ਬੱਚੇ ਹੁਣ ਵਿਆਹੇ ਗਏ, ਤੇ ਬਾਕੀ ਇੱਕ ਪੇਰੈਂਟ ਦੀ ਇਹ ਸਭ ਤੋਂ ਵੱਡੀ, ਮੈਂ ਨਹੀਂ ਕਹਿੰਦਾ ਕਿ ਸਟ੍ਰੈਸ ਹੈ, ਇੱਕ ਚਲੋ ਸਟ੍ਰੈਸ ਤਾਂ ਇੱਕ ਬੜਾ ਵੱਡਾ ਸ਼ਬਦ ਹੈ, ਬਟ ਇੱਕ ਜਿਹੜੀ ਜ਼ਿੰਮੇਵਾਰੀ ਜਦੋਂ ਖਤਮ ਹੋ ਜਾਂਦੀ ਹੈ ਨਾ, ਫਿਰ ਬੰਦਾ ਥੋੜ੍ਹਾ ਜਿਹਾ ਰਿਲੈਕਸ ਹੋ ਜਾਂਦਾ, ਭਾਵੇਂ ਲੱਗ ਜਾਂਦੇ ਆ 25-30 ਸਾਲ, ਬਟ ਜਦੋਂ ਸਮਾਂ ਆਉਂਦਾ ਫਿਰ ਇੱਕ ਪੇਰੈਂਟ ਨੂੰ ਹੁੰਦਾ ਕਿ ਯਾਰ ਵਧੀਆ ਹੁਣ ਆਪਾਂ ਆਪਣੀ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਰਿਟਾਇਰਮੈਂਟ ਨੂੰ ਇੰਜੋਏ ਕਰੀਏ। ਸੋ 905-673-3337 ਨੰਬਰ ਹੈ ਆਪਣਾ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905-673-3337 905-673-3337 ਤੇ ਗੱਲਾਂ ਬਾਤਾਂ ਥੋੜੀਆਂ ਸਾਡੀਆਂ ਥੋੜੀਆਂ ਹੋਣਗੀਆਂ, ਹੋ ਰਹੀਆਂ ਨੇ, ਤੇ ਲੈਟਸ ਇੰਜੋਏ। ਇੱਕ ਤਾਂ ਤੁਹਾਨੂੰ ਅਸੀਂ ਮੈਸੇਜ ਦੇ ਰਹੇ ਹਾਂ ਕਿ ਗਿੱਲ ਫਾਰਮ ਤੇ ਜਾਓ, ਤੁਹਾਨੂੰ ਕਿਸੇ ਵੀ ਸਬਜ਼ੀ ਦੀ ਪਨੀਰੀ ਚਾਹੀਦੀ ਹੈ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ, ਤਾਂ ਗਿੱਲ ਫਾਰਮ ਪਨੀਰੀ ਸਿਰਫ $2.49 ਤੋਂ। ਡਿਕਸੀ ਤੇ ਕਿੰਗ ਦਾ ਕੋਰਨਰ ਹੈ, 14085 ਡਿਕਸੀ ਰੋਡ, ਗਿੱਲ ਫਾਰਮ। ਇੱਥੇ ਸੋਇਲ, ਮਨੂਅਰ, ਔਰਗੈਨਿਕ ਕੰਪੋਸਟ, ਫਰੈਸ਼ ਦੇਸੀ ਆਂਡੇ, ਫਰੈਸ਼ ਸ਼ਹਿਦ, ਫਰੈਸ਼ਲੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ ਆਦਿ। ਤੁਸੀਂ ਜਾਓ, 11-7 ਡੇਲੀ ਖੁੱਲਿਆ, ਹੁਣ ਵੀ ਖੁੱਲੇ ਨੇ ਗਿੱਲ ਫਾਰਮ। 905-925-2300 905-925-2300 ਡਿਕਸੀ ਕਿੰਗ, 14085 ਡਿਕਸੀ ਰੋਡ ਤੇ ਗੇੜਾ ਮਾਰ ਕੇ ਆਓ।

0: ਉਸ ਦੇ ਨਾਲ ਨਾਲ ਵਿਆਹਾਂ ਦਾ ਸੀਜ਼ਨ ਪੂਰਾ ਸ਼ੁਰੂ ਹੈ। ਹਰ ਵੀਕ ਐਤਕੀ ਤਾਂ ਬਿਜ਼ੀ ਬਹੁਤ ਆ, ਹਰ ਵੀਕਐਂਡ ਹੀ ਕੋਈ ਨਾ ਕੋਈ ਵਿਆਹ। ਚਲੋ ਵਧੀਆ ਗੱਲ ਹੈ, ਅਤੇ ਹੁੰਦਾ ਹੀ ਆ ਆਪਣੇ ਤਾਂ ਯਾਰ ਇਹੀ 3 ਕੁ ਮਹੀਨੇ ਹੁੰਦੇ ਆ ਕਿ ਵਿਆਹਾਂ ਦਾ ਜ਼ੋਰ ਚੱਲਦਾ। ਅਤੇ ਤੁਸੀਂ ਟੈਂਟ ਲਗਵਾਉਣੇ ਆ ਨਾ ਤਾਂ ਮੱਲੀ ਟੈਂਟ ਕੋਲ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਸਾਈਜ਼ ਤੱਕ ਦੇ ਟੈਂਟ ਨੇ ਮੱਲੀ ਟੈਂਟ ਕੋਲ। ਇਸ ਦੇ ਨਾਲ ਨਾਲ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਨੇ। ਸੋ ਮੱਲੀ ਟੈਂਟ ਚੇਅਰਾਂ ਚਾਹੀਦੀਆਂ, ਡਾਂਸ ਫਲੋਰ ਚਾਹੀਦੇ ਆ, ਵਾਈਟ ਟੈਂਟ ਚਾਹੀਦਾ, ਕਲੀਅਰ ਟੈਂਟ ਚਾਹੀਦਾ, LED ਬਾਰ ਚਾਹੀਦਾ, ਟੇਬਲ ਚਾਹੀਦੇ ਆ, ਪੱਖੇ ਚਾਹੀਦੇ ਆ, ਸਾਰਾ ਕੁਛ। 647-999-2569 647-999-2569 '6479-2569 ਕਾਲ ਕਰ ਲਓ ਅਤੇ ਮੱਲੀ ਮੱਲੀ ਮੱਲੀ ਫਾਰਮ ਵਾਲੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਅਤੇ ਮੱਲੀ ਟੈਂਟ ਸੋ ਮੱਲੀ ਟੈਂਟ 'ਤੇ ਤੁਸੀਂ ਇੱਕ ਵਾਰ ਜ਼ਰੂਰ ਕਾਲ ਕਰ ਲਓ 647-999-2569 ਮੱਲੀ ਟੈਂਟ ਸਰਵਿਸਿਜ਼ ਵਾਲਿਆਂ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਸੋ ਇਸ ਵੀਕਐਂਡ ਦਿਲਜੀਤ ਸਾਹਿਬ ਆ ਰਹੇ ਆ ਬਈ, ਹੈਂ ਦਿਲਜੀਤ ਹੁਣਾਂ ਦੇ ਹੁਣ ਨਿਊਯਾਰਕ ਦੇ ਸ਼ੋਅ ਖਤਮ ਅਤੇ ਅਗਲਾ ਸ਼ੋਅ ਹੁਣ ਸੰਡੇ ਦਾ ਹੋ ਰਿਹਾ ਆਪਣੇ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ। ਸੋ ਟੋਰਾਂਟੋ ਦੇ ਵਿੱਚ ਦਿਲਜੀਤ ਹੁਣੇ ਪਾਉਣਗੇ ਧਮਾਲਾਂ ਅਤੇ ਦੇਖਦੇ ਹਾਂ ਫਿਰ ਸ਼ੋਅ ਤਾਂ ਚਲੋ ਵਧੀਆ ਹੀ ਹੋਊਗਾ। ਦਿਲਜੀਤ ਹੁਣਾਂ ਦੇ ਸ਼ੋਅ ਕੋਈ ਮਾੜੇ ਕਦੇ ਹੋਏ ਨੇ? ਸੋ ਵੈਰੀ ਗੁੱਡ ਯਾਰ, ਨਿਊਯਾਰਕ 2 ਦਿਨ ਲਗਾਤਾਰ MSG ਸੋਲਡ ਆਊਟ ਦੇਖ ਕੇ ਬੜਾ ਯਾਰ ਆਨੰਦ ਆਇਆ। ਸੋ ਇਸ ਤੋਂ ਬਾਅਦ ਫਿਰ ਦਿਲਜੀਤ ਹੁਣੇ ਜਾ ਰਹੇ US ਨੂੰ, ਮੈਨੂੰ ਲੱਗਦਾ US ਟੂਰ LA, ਨਹੀਂ US ਟੂਰ ਵੀ ਚੱਲ ਰਿਹਾ ਬਟ ਹੁਣ ਕੁਝ ਦਿਨਾਂ ਦੀ ਬ੍ਰੇਕ ਹੈ, ਫਿਰ LA ਅਤੇ ਸੈਨ ਫਰਾਂਸਿਸਕੋ। US ਤਾਂ ਮੈਂ ਕਹਿ ਕੇ ਹਟਿਆ, ਹੁਣ ਨੈਸ਼ਵਿਲ, ਐਟਲਾਂਟਾ, MSG ਨਿਊਯਾਰਕ, ਨੈਸ਼ਵਿਲ ਵਰਗੀ ਮੈਂ ਕੱਲ੍ਹ ਪਰਸੋਂ ਵੀ ਕਹਿ ਰਹੇ ਸੀ ਕਿ ਸਿਟੀਜ਼ ਵਿੱਚ ਵੀ ਸੋਲਡ ਆਊਟ ਸ਼ੋਅ ਹੈ। ਵੈਰੀ ਗੁੱਡ, ਓਕੇ ਤੁਹਾਡੇ ਲਈ 2 ਬੋਲ ਲਾਉਂਦੇ ਹਾਂ ਅਤੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਕਰਾਂਗੇ। ਨੰਬਰ ਹੈ 905-673-3337 ਆਪਣਾ, 905-673-3337 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905-673-3337 ਕੋਈ ਵੀ ਤੁਸੀਂ ਗੀਤ ਸੰਗੀਤ ਸੁਣਨਾ ਜੀ ਸਦਕੇ ਐਨੀ ਟਾਈਮ ਤੁਸੀਂ ਬਸ ਕਾਲ ਕਰ ਲਓ ਅਤੇ ਤੁਹਾਡੇ ਮਨਪਸੰਦ ਦੇ ਜਿਹੜੇ ਵੀ ਗਾਣੇ ਤੁਸੀਂ ਕਹੋਗੇ ਲੱਗਣਗੇ 9 ਵਜੇ ਤੱਕ ਤੁਹਾਡੇ ਨਾਲ ਆ। ਸੋ ਵਧੀਆ ਟੋਪ ਟੋਪ ਟੋਪ ਦੇ ਗੀਤ ਜ਼ਰੂਰ ਲਾਵਾਂਗੇ। 4667 ਹੈਲੋ, ਮੌਸਮ ਬੰਦੇ ਦਾ ਮੂਡ ਅਪਲਿਫਟ ਕਰ ਦਿੰਦਾ ਜਦੋਂ ਯਾਰ ਬਾਹਰ ਨਿਕਲਦੇ ਆ ਤੇ ਜੀ ਕਰਦਾ ਕਿ ਅੰਦਰ ਹੀ ਨਾ ਜਾਈਏ।
1: ਕਿੰਨੇ ਦੀਆਂ ਟਿਕਟਾਂ ਵੇਚਣੀਆਂ?
2: ਕਿਹੜੀ ਸੈਕਸ਼ਨ ਹੈ?
1: ਸੈਕਸ਼ਨ
2: ਦੀਆਂ ਟਿਕਟਾਂ ਨੇ ਵੇਖੋ
1: ਆਨਲਾਈਨ ਇਹ ਅਰਾਊਂਡ 450-500 ਦੀਆਂ ਟਿਕਟ ਮਾਸਟਰਸ ਤੇ ਹੈਗੀਆਂ ਨੇ, ਤੋ ਲਾਈਕ ਇਟ ਵਿਲ ਬੀ ਚੀਪਰ ਜੇ ਮਤਲਬ ਮੇਰੇ ਤੋਂ ਕਿਸੇ ਨੇ ਲੈਣੀਆਂ।
2: ਮੈਂ ਦੇਖ ਲਵਾਂ, ਦੇਖੋ ਮੈਂ ਚਾਹੁੰਦਾ ਸਾਡੇ ਲਿਸਨਰ ਮੈਨੂੰ ਨਾ ਕਹਿਣ ਕਿ ਨਵੀਂ ਯਾਰ ਤੁਸੀਂ ਮਹਿੰਗੀਆਂ ਦਵਾਤੀਆਂ।
1: ਹਾਂਜੀ ਹਾਂਜੀ, ਨਹੀਂ ਤੇ ਚੈੱਕ ਕਰ ਲਓ 4 ਟੁਗੇਦਰ ਹੈਗੀਆਂ ਨੇ ਇਹ ਅਰਾਊਂਡ, ਤੁਸੀਂ ਟਿਕਟ ਮਾਸਟਰ ਤੇ ਦੇਖੋਗੇ ਤਾਂ 400+450
2: ਦੇਖੋ ਟਿਕਟ ਮਾਸਟਰ ਤੇ ਸੈਕਸ਼ਨ 510 ਦੀਆਂ ਟਿਕਟਾਂ 310 ਦੀਆਂ ਨੇ।
1: ਇਹ ਸਿੰਗਲ ਟਿਕਟ ਹੈ 4 ਟਿਕਟਸ?
2: 2
1: ਓਕੇ 2 ਟਿਕਟਸ, ਠੀਕ ਹੈ ਮੈਂ ਮੈਚ ਕਰ
2: ਚਲੋ ਮੈਂ ਇਹਨਾਂ ਦੇਖੋ ਜੇ ਕਿਸੇ ਨੇ ਦਿਲਜੀਤ ਦੀਆਂ ਟਿਕਟਾਂ ਲੈਣੀ ਇਹਨਾਂ ਕੋਲ ਟਿਕਟਾਂ ਹੈਗੀਆਂ ਨੇ। ਤੁਸੀਂ ਜਿਹੜੇ ਵੀ ਬੰਦੇ ਲੈ ਰਹੇ ਆ ਆਨਲਾਈਨ ਦੇਖ ਲਿਓ ਕਿੰਨੇ ਦੀ ਆ, ਫਿਰ ਇਹਨਾਂ ਨੂੰ ਕਹਿ ਦਿਓ ਕਿ ਆਨਲਾਈਨ ਨੂੰ ਬੀਟ ਕਰ ਦੇਣ। ਤੁਸੀਂ ਆਪ ਆਪਣੀ ਡਿਊ ਡਿਲੀਜੈਂਸ ਕਰ ਲਿਓ, ਬਾਅਦ ਚੋਂ ਮੈਨੂੰ ਨਾ ਕਿਹਾ। ਵੀਰ ਹੋਣਾ ਦਾ ਨੰਬਰ ਹੈ 4376847667 4376847467 4376847467। ਚਲੋ ਬ੍ਰਦਰ, ਗੁੱਡ ਲੱਕ। ਸਾਡੇ ਨਾਲ ਸੁਖਪਾ ਜੀ ਜੁੜ ਚੁੱਕੇ ਆ ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ ਤੋਂ, ਤੇ ਗ੍ਰੈਂਡ ਹੋਮ ਫਰਨੀਚਰ ਤੇ ਪਰਸੋਂ ਨੂੰ ਪੰਜਾਬੀ ਲਹਿਰਾ ਲਾਈਵ ਵਨ ਲੋਕੇਸ਼ਨ ਪ੍ਰੋਗਰਾਮ ਹੋਣ ਜਾ ਰਿਹਾ, ਗੇਟ ਰੈਡੀ। ਤੇ 6885 ਟੋਮਕਨ ਰੋਡ ਤੇ ਸੁਖਪਾ ਜੀ ਨੇ ਫਿਰ ਕੀ ਡੀਲਾਂ ਲਾਈਆਂ ਪਤਾ ਕਰਦੇ। ਸੁਖ ਜੀ ਵੈਲਕਮ।
3: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਉਸ ਦਿਨ ਪਹੁੰਚਣਗੇ ਗਿਫਟ ਡਿਸਕਾਊਂਟ ਔਨ ਏਅਰ ਵਾਅਦਾ ਕਰ ਰਹੇ ਹਾਂ, ਤੇ ਵੱਡੇ ਵੱਡੇ ਡਿਸਕਾਊਂਟ ਤੇ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਦਿੱਤੇ ਜਾਣੇ ਆ। ਫਰਨੀਚਰ ਦੀ ਕੋਈ ਵੀ ਬਾਈ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ ਇਸ ਵੀਕਐਂਡ ਦੇ ਉੱਪਰ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਸੇਵਿੰਗ ਤੇ ਡਿਸਕਾਊਂਟ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰਨਗੇ, ਤੇ ਨਾਲ ਦੀ ਨਾਲ ਡੀਲ ਦੇ ਦਿੰਦੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਓਨਲੀ ਫੋਰ ਦਿਸ ਵੀਕਐਂਡ 5 ਸੈੱਟ ਆਏ ਨੇ ਨਵੀਂ ਭਾਜੀ। ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਵਾਈਟ ਕਲਰ ਦਾ, ਇਟਾਲੀਅਨ ਸੀਰੀਜ਼ ਦਾ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਲੱਗੀਆਂ ਹੋਈਆਂ, ਸਾਈਡਾਂ ਤੇ ਗਲਾਸ ਲੱਗਾ ਹੋਇਆ, ਸੋ ਕਿੰਗ ਸਾਈਜ਼ ਦਾ ਮਾਡਰਨ ਬੈੱਡ, ਨਾਲ ਵੈਨਿਟੀ ਮਿਰਰ ਸਟੂਲ ਨਾਈਟ ਸੈਂਡ, ਸੋ ਕਿੰਗ ਸਾਈਜ਼ ਦਾ ਬੈੱਡ ਵੈਨਿਟੀ ਮਿਰਰ ਸਟੂਲ ਦੇ ਨਾਲ ਨਾਲ ਤੁਹਾਨੂੰ ਨਾਈਟ ਸੈਂਡ ਵੀ ਮਿਲਣਾ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ ਵਾਈਟ ਕਲਰ ਦਾ, ਵਾਈਟ ਕਲਰ ਐਲਈਡੀ ਲਾਈਟਰ ਦੇ ਨਾਲ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3,000 ਸੀ, ਪਰ ਵੀਕਐਂਡ ਸਪੈਸ਼ਲ ਸਿਰਫ $999 ਦਾ 3,000 ਵਾਲਾ ਬੈੱਡਰੂਮ ਸੈੱਟ ਵੈਨਿਟੀ ਦੇ ਨਾਲ $999 ਦਾ ਮਿਲੂਗਾ। $1,000 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਲੈ ਕੇ ਜਾ ਸਕਦੇ ਹੋ, ਤੇ ਨਾਲ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਪਹੁੰਚਣਾ ਕਿੱਥੇ ਜੀ ਪਰਿਵਾਰਾਂ ਨੇ? 6885 ਟੋਮਕਨ ਰੋਡ ਦੇ ਉੱਪਰ। ਜੇ ਤੁਸੀਂ ਮੇਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ, ਕੁਈਨ ਸਟਰੀਟ ਵਾਲੇ ਪਾਸਿਓਂ ਆ ਰਹੇ ਹੋ, ਸਟੀਲ ਵਾਲੇ ਪਾਸਿਓਂ ਆ ਰਹੇ ਹੋ, ਤੇ ਹਾਈਵੇ 410 ਲੈ ਲੈਣਾ, ਹਾਈਵੇ 410 ਲੈ ਕੇ ਡੈਰੀ ਰੋਡ ਤੇ ਲੈਫਟ, ਜੀ ਹਾਂ ਡੈਰੀ ਰੋਡ ਤੇ ਲੈਫਟ ਮਾਰ ਕੇ ਟੋਮਕਨ ਰੋਡ ਦੇ ਉੱਪਰ ਰਾਈਟ ਕਰਕੇ ਬਿਲਕੁਲ ਟੋਮਕਨ ਰੋਡ ਦੇ ਉੱਪਰ 6885 ਟੋਮਕਨ ਰੋਡ 6685 ਟੋਮਕਨ ਟੋਮਕਨ ਟੋਮਕਨ ਰੋਡ ਨਵੀਂ ਭਾਜੀ।
2: ਕੀ ਬਾਤ ਹੈ, ਵੈਰੀ ਗੁੱਡ। 6885 ਟੋਮਕਨ ਰੋਡ 2865। ਹਾਂਜੀ ਬਾਈ ਜੀ, ਵਧੀਆ, ਕਿਵੇਂ ਹੋ?
4: ਚੜ੍ਹਦੀ ਕਲਾ ਜੀ, ਟਾਈਮ ਲੱਗਾ ਨਾ ਇੰਟਰੋਡਕਸ਼ਨ ਆ ਦੋ ਮੇਜਰ ਰਾਜਸਥਾਨੀ ਦਾ, ਟਾਈਮ ਲੱਗਾ ਤਾਂ
2: ਕਿਹੜਾ
4: ਜਿਹੜਾ ਮਾਸੀ ਸਾਹਿਬ ਮੇਜਰ ਰਾਜਸਥਾਨੀ ਦਾ,
2: ਤੁਸੀਂ
4: ਟਰੱਕ ਜੀ ਵੀ ਗਾਏ ਹੋਏ ਹਨ ਜੀ,
2: ਤੁਸੀਂ ਟਰੱਕ ਤੇ ਹੋ ਇਸ ਵਕਤ?
4: ਹਾਂਜੀ, ਬਸ ਲੋਕੇਸ਼ਨ ਤੇ ਪਹੁੰਚਣਾ ਨਹੀਂ ਯਾਰ ਦੇ ਵਿੱਚ।
2: ਤੁਸੀਂ ਨਾ ਅਗਲੀ ਵਾਰੀ ਜਦੋਂ ਟਰੱਕ ਦੇ ਟਾਇਰ ਪਵਾਉਣੇ ਆ ਜਾਂ ਅਲਾਈਨਮੈਂਟ ਕਰਾਉਣੀ ਹੈ ਜਾਂ ਆਇਲ ਚੇਂਜ ਕਰਾਉਣਾ ਨਾ, ਇੱਥੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵਾਲੇ ਆ, ਹੁਣ ਮਿਲਟਨ ਦੇ ਵਿੱਚ ਖੁੱਲੇ ਆ। ਨਵੀਂ ਲੋਕੇਸ਼ਨ ਖੁੱਲੀ ਆ, ਤੇ ਜਾਇਓ ਤੇ ਸਾਡਾ ਨਾਂ ਲੈ ਜਾਓ। ਠੀਕ ਹੈ, ਅਗਲੀ ਵਾਰੀ ਇਹਨਾਂ ਕੋਲ ਜਾਇਓ, ਪਤਾ ਲੱਗੇ ਯਾਰ ਕਿ ਨਵੀਂ ਕੋਲੋਂ ਆਏ ਨੇ ਬੰਦੇ। ਠੀਕ ਹੈ, ਸੁਣੋ, ਇੰਜੋਏ ਕਰੋ, ਤੇ ਗਾਣਾ ਥੋੜਾ ਤਾਂ ਲੱਗੂਗਾ ਜੇ ਤੁਸੀਂ ਟਾਇਰ ਇਹਨਾਂ ਕੋਲੋਂ ਪਵਾਓਗੇ, ਆਇਲ ਚੇਂਜ ਇਹਨਾਂ ਕੋਲੋਂ ਕਰਾਓਗੇ, ਤੇ ਟਰੱਕਾਂ ਦੀ ਅਲਾਈਨਮੈਂਟ ਇਹਨਾਂ ਕੋਲੋਂ ਕਰਾਓਗੇ। ਸੋ ਈਗਲ ਟਰੱਕ ਅਲਾਈਨਮੈਂਟ ਐਂਡ ਟਾਇਰ ਸੈਂਟਰ, ਯਾਨੀ ਕਿ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਆਇਲ ਚੇਂਜ ਵੀ ਕਰਦੇ ਆ। ਸਟੀਅਰਸ ਅਤੇ ਜੇਮਸ ਸਨੋ ਦੇ ਕੋਰਨਰ ਤੇ ਨਵੀਂ ਲੋਕੇਸ਼ਨ ਖੋਲ੍ਹੀ ਇਹਨਾਂ ਨੇ, 10874 ਸਟੀਅਰਸ ਐਵਨਿਊ, 401 ਦੇ ਬਿਲਕੁਲ ਨਾਲ। ਤੁਸੀਂ 401 ਤੋਂ ਉਤਰਦੇ ਹੋ ਨਾਲ ਹੀ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵਾਲੇ ਨੇ, ਆਇਲ ਚੇਂਜ ਵੀ ਕਰਦੇ ਆ, ਟਰੱਕਾਂ ਦੇ ਟਾਇਰ ਵੀ, ਟਰੱਕ ਦੀ ਅਲਾਈਨਮੈਂਟ ਵੀ। ਤੁਸੀਂ ਹੁਣੇ ਮਨੂ ਨੂੰ ਕਾਲ ਕਰੋ, ਸਪੈਸ਼ਲ ਡਿਸਕਾਊਂਟ ਪੰਜਾਬੀ ਲਹਿਰਾਂ ਦੇ ਨਾਮ ਤੇ। ਨੰਬਰ ਹੈ 6472346293 6472346293 6472346293 ਦੇ ਉੱਤੇ ਕਾਲ ਕਰ ਲਓ। 6472346293 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਮੈਂ ਮੇਜਰ ਰਾਜਸਥਾਨੀ ਸਾਹਿਬ ਦਾ ਬਾਅਦ ਚੋਂ ਲਾਉਣਾ, ਪਹਿਲਾਂ ਮੈਂ ਇੱਕ ਲੋਡ ਕੀਤਾ ਹੋਇਆ, ਮੈਂ ਕਿਹਾ ਮੌਸਮ ਸੋਹਣਾ, ਇੱਕ ਚਿੱਲ ਜਿਹਾ ਮਾਣਕ ਸਾਹਿਬ ਦਾ ਗੀਤ ਸੁਣ ਲਈਏ।

0: ਕਿਆ ਬਾਤ ਹੈ, ਨਹੀਂ ਸਾ ਚੱਕ ਤੇ ਫਟੇ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ, ਨੰਬਰ ਹੈ ਆਪਣਾ 9056733337 9056733337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ ਐਨੀ ਟਾਈਮ। ਨੰਬਰ ਆਪਣਾ ਦਿਖਾਓ, ਕਾਲ ਲੈ ਲਾਂਗੇ, ਨਹੀਂ ਤਾਂ ਔਖਾ। ਐਂਡ ਜ਼ਰੂਰ ਪ੍ਰਾਈਵੇਟ ਨਾ ਕਰਿਆ ਕਰੋ, ਫਿਰ ਸਵਾਦ ਜਿਹਾ ਨਹੀਂ ਆਉਂਦਾ। ਸੋ ਸਾਰੇ ਸਾਡੇ ਜਿੰਨੇ ਵੀ ਮਿੱਤਰ ਸੱਜਣ ਪਰਿਵਾਰਕ ਮੈਂਬਰ ਈਦ ਸੈਲੀਬ੍ਰੇਟ ਕਰ ਰਿਹਾ, ਤੁਹਾਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਸਾਡੇ ਵੱਲੋਂ, ਸਾਡੇ ਪੂਰੇ ਸਟੇਸ਼ਨ ਵੱਲੋਂ, ਸਾਡੀ ਪੂਰੀ ਟੀਮ ਵੱਲੋਂ ਈਦ ਦੀਆਂ ਬਹੁਤ ਬਹੁਤ ਬਹੁਤ ਸਾਰੀਆਂ ਮੁਬਾਰਕਾਂ। ਤੁਸੀਂ ਟੀ ਐੱਸ ਸੀ ਕੰਸਟਰਕਸ਼ਨ ਦੇ ਤਲਵਿੰਦਰ ਬਾਈ ਜੀ ਦਾ ਨੰਬਰ ਲਿਖੋ। ਜੇ ਕੌਂਕਰੀਟ ਪਵਾਉਣੀ ਹੈ, ਇੰਟਰਲੋਕਿੰਗ ਕਰਵਾਉਣੀ ਹੈ, ਇੰਟਰਲੋਕਿੰਗ ਦੇ ਮਾਹਰ ਨੇ ਮੈਨੂੰ ਨਾ ਕੱਲ੍ਹ ਹੀ ਭਾਅ ਜੀ ਉਹਨਾਂ ਨੇ ਆਪਣੀਆਂ ਕੁਝ ਇੱਕ ਆਪਣੇ ਜੋਬਸ ਦੀ ਫੋਟੋਆਂ ਭੇਜੀ। ਇੰਨਾ ਸੋਹਣਾ ਕੰਮ ਯਾਰ ਇੰਟਰਲੋਕਿੰਗ ਦਾ ਕਰਦੇ ਆ। ਕਹਿੰਦੇ ਆ ਕਿ ਨਵੀਂ ਸਾਡਾ ਲਾਇਆ ਪੱਥਰ ਮਾੜਾ ਜਿਹਾ ਵੀ ਹਿੱਲ ਜਾਵੇ ਨਾ, ਅਸੀਂ ਜਦੇ ਹੀ ਆ ਕੇ ਸੈੱਟ ਕਰਦੇ ਹਾਂ ਅਬਲਾ, ਤਾਂ ਕਹਿੰਦੇ ਸਾਡਾ ਪੱਥਰ ਹਿੱਲਦਾ ਹੀ ਨਹੀਂ ਸਾਨੂੰ ਪੁੱਛੇ ਬਗੈਰ। ਸੋ ਤੁਸੀਂ ਨੰਬਰ ਨੋਟ ਕਰ ਲਓ, ਕਾਲ ਤੁਸੀਂ ਕਰਨੀ ਹੈ ਟੀ ਐੱਸ ਸੀ ਕੰਸਟਰਕਸ਼ਨ ਨੂੰ, ਅਗਰ ਇੰਟਰਲੋਕਿੰਗ ਕਰਾਉਣੀ ਹੈ, ਡਰਾਈਵੇ ਬਣਵਾਉਣਾ, 416-930-4238 416-930-4238 ਦੇ ਉੱਤੇ ਤੁਸੀਂ ਕਾਲ ਕਰੋ ਅਤੇ ਤੁਹਾਡੇ ਲਈ ਹਾਜ਼ਰ ਟੀ ਐੱਸ ਸੀ ਕੰਸਟਰਕਸ਼ਨ ਬਾਈ ਜੀ ਹੁਣੇ ਆ, ਇਹਨੂੰ ਮੈਂ ਕੱਲ੍ਹ ਪਰਸੋਂ ਮਿਲ ਕੇ ਹਟੇ ਯਾਰ, ਬਹੁਤ ਸੋਹਣਾ ਕੰਮ ਕਰਦੇ। ਇੱਕ ਵਾਰ ਇਹਨਾਂ ਨਾਲ ਤੁਸੀਂ ਕਰੋ ਗੱਲਬਾਤ ਅਤੇ ਰੇਟ ਵੀ ਬਹੁਤ ਹੀ ਵਾਜਬ ਆ, ਨਹੀਂ ਕਿ ਚੱਕ ਚੱਕ ਕੇ ਰੇਟ ਲਾਉਂਦੇ ਆ, ਵੈਰੀ ਰੀਜ਼ਨੇਬਲ। ਸੋ ਪ੍ਰੋਗਰਾਮ ਪੰਜਾਬੀ ਲੈਣਾ, ਓਕੇ ਚੱਲਦੇ ਹਾਂ ਹਰਪ੍ਰੀਤ ਸੈਣੀ ਜੀ ਦੇ ਕੋਲ। ਸੋ ਟੌਪ ਚੋਇਸ ਇੰਸ਼ੋਰੈਂਸ ਏਜੰਸੀ, ਹਰਪ੍ਰੀਤ ਸਾਡੇ ਨਾਲ ਨੇ। ਹਰਪ੍ਰੀਤ ਕਿਵੇਂ ਹੋ?
1: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਇੰਜੋਏ ਕਰ ਰਹੇ ਹੋ ਮੌਸਮ ਨੂੰ?
1: ਹਾਂਜੀ ਹਾਂਜੀ ਬਿਲਕੁਲ,
0: ਹਾਂ ਕਰਨਾ ਹੀ ਹੈ, ਹੁਣ ਫਾਈਨਲੀ ਇੰਨਾ ਸੋਹਣਾ ਮੌਸਮ ਆਇਆ। ਯਾ ਪਰ ਤੁਹਾਡਾ ਤਾਂ ਅੰਦਰ ਹੀ ਸਮਾਂ ਲੰਘਦਾ ਆਫਿਸ ਦੇ ਵਿੱਚ।
1: ਨਹੀਂ ਮੈਨੂੰ ਬਸ ਹੁਣ ਹੁੰਦਾ ਕਿ ਫਟਾਫਟ ਮੈਂ ਨਵੀ ਦਾ ਵੀਡੀਓ ਖਤਮ ਕਰਾਂ ਤੇ ਵਾਕ ਲੈ ਜਾਵਾਂ।
0: ਵਾਕ ਲਈ ਜਾਵਾਂ, ਠੀਕ ਹੈ ਠੀਕ ਹੈ, ਚਲੋ ਵੈਰੀ ਗੁੱਡ। ਵਾਕ ਵੀ ਜ਼ਰੂਰੀ ਹੈ ਅੱਜ ਕੱਲ੍ਹ ਤਾਂ, ਹੁਣ ਚਹਿਲ ਪਹਿਲ, ਰੌਣਕ ਇੰਨੀ ਆ, ਲੋਕ ਨਿਕਲੇ ਹੋਏ ਨੇ ਬਾਹਰ, ਇਟਸ ਗ੍ਰੇਟ ਟਾਈਮ ਆਫ ਈਅਰ। ਸੋਰੀ ਜ਼ਰੂਰ, ਅੱਜ ਕੀ ਮੈਸੇਜ ਆਪਾਂ ਦੇ ਰਹੇ ਹਾਂ ਸਭ ਨੂੰ?
1: ਨਵੀ, ਆਪਾਂ ਜਿੱਥੇ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਰਹਿੰਦੇ ਹਾਂ, ਕਿੰਨੀ ਕੁ ਅਮਾਊਂਟ ਦੀ ਕਵਰੇਜ ਚਾਹੀਦੀ ਆ, ਕਿਹੜਾ ਪਲਾਨ ਸਾਨੂੰ ਚਾਹੀਦਾ ਆ, ਸੋ ਇਹਦੇ ਬਾਰੇ ਆਪਾਂ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ ਕਿ ਆਪਾਂ ਕਿੱਦਾਂ ਅਸੈਸ ਕਰ ਸਕਦੇ ਹਾਂ ਕਿ ਸਾਡੀਆਂ ਕਿਹੜੀਆਂ ਕਿਹੜੀਆਂ ਇਮੀਡੀਏਟ ਨੀਡਸ ਹੈਗੀਆਂ ਆ, ਜਿਹਨਾਂ ਨੂੰ ਸਾਨੂੰ ਕਵਰ ਕਰਨ ਦੇ ਲਈ ਜ਼ਿਆਦਾ ਜ਼ਰੂਰਤ ਆ। ਸੋ ਬਹੁਤ ਵਾਰ ਜਦੋਂ ਅਸੀਂ ਕਲਾਇੰਟਸ ਨੂੰ ਮਿਲਦੇ ਹਾਂ, ਹਮੇਸ਼ਾ ਸਭ ਤੋਂ ਪਹਿਲਾਂ ਇਹ ਕੰਸਰਨ ਹੁੰਦਾ ਹੈ ਕਿ ਲਾਈਫ ਇੰਸ਼ੋਰੈਂਸ ਦੇ ਪਲਾਨ ਸਮਝ ਲਏ, ਅਸੀਂ ਟਰਮ ਇੰਸ਼ੋਰੈਂਸ ਆ, ਪਰਮਾਨੈਂਟ ਆਪਸ਼ਨਸ ਆ, ਡਿਵੀਡੈਂਡ ਵਾਲੇ ਪਲਾਨ ਆ, ਪਰ ਬਹੁਤੀ ਵਾਰ ਜਦੋਂ ਆਪਾਂ ਪਲਾਨਸ ਦਾ ਕੰਪੈਰੀਜ਼ਨ ਕਰਕੇ ਦੱਸਦੇ ਹੈਗੇ ਹਾਂ, ਤਾਂ ਹਰੇਕ ਬੰਦੇ ਨੂੰ ਹੁੰਦਾ ਕਿ ਚਲੋ ਕੋਈ ਨਾ ਕੋਈ ਇੱਦਾਂ ਦਾ ਇੰਸ਼ੋਰੈਂਸ ਦਾ ਪਲਾਨ ਹੋਵੇ ਕਿ ਸਾਡੀ ਕਵਰੇਜ ਵੀ ਹੋ ਜਾਵੇ, ਸਾਡੇ ਲਈ ਮਨੀ ਬੈਕ ਆਪਸ਼ਨ ਵੀ ਹੋ ਜਾਵੇ, ਸਾਨੂੰ ਪੈਸੇ ਵੀ 20 ਸਾਲ ਹੀ ਦੇਣੇ ਪੈਣ, ਉਸ ਤੋਂ ਬਾਅਦ ਸਾਨੂੰ ਪ੍ਰੀਮੀਅਮ ਵੀ ਨਾ ਦੇਣਾ ਪਵੇ ਤੇ ਕਵਰੇਜ ਵੀ ਸਾਡੀ ਇਨਕਰੀਜ਼ ਹੁੰਦੀ ਜਾਵੇ। ਨੋ ਡਾਊਟ ਇਹ ਵਾਲੇ ਜਿਹੜੇ ਪਲਾਨਸ ਹੈਗੇ ਆ ਮਾਰਕੀਟ ਦੇ ਵਿੱਚ, ਤੇ ਅਸੀਂ ਵੀ ਉਹਨਾਂ ਦੀ ਵਾਰੀ ਪ੍ਰਮੋਟ ਕਰਦੇ ਹੀ ਰਹਿੰਦੇ ਹਾਂ ਕਿ ਡਿਵੀਡੈਂਡ ਵਾਲੇ ਪਲਾਨਸ ਦੇ ਤੁਸੀਂ ਬੈਨੀਫਿਟਸ ਲਓ, ਪਰ ਜਦੋਂ ਅਸੀਂ ਆਪਣੀ ਕਵਰੇਜ ਦੇ ਬਾਰੇ ਕੰਸਰਨਡ ਹੁੰਦੇ ਹਾਂ ਕਿ ਸਾਨੂੰ ਕਿੰਨੀ ਕੁ ਅਮਾਊਂਟ ਦੀ ਕਵਰੇਜ ਚਾਹੀਦੀ ਆ, ਆਪਣੀਆਂ ਲਾਇਬਿਲਟੀਜ਼ ਨੂੰ ਆਪਾਂ ਫੁੱਲੀ ਪ੍ਰੋਟੈਕਟ ਕਰੀਏ, ਉੱਥੇ ਮੈਂ ਹਮੇਸ਼ਾ ਆਪਣੇ ਕਲਾਇੰਟਸ ਨੂੰ ਇਹ ਗੱਲ ਰਿਕਮੈਂਡ ਕਰਦੀ ਹੁੰਦੀ ਹਾਂ ਕਿ ਰੈਦਰ ਦੈਨ ਅਸੀਂ $1-2 lakh ਦੀ ਪਰਮਾਨੈਂਟ ਇੰਸ਼ੋਰੈਂਸ ਲਈਏ ਤੇ ਉੱਧਰਲੇ ਪਾਸੇ ਤੁਹਾਡੀਆਂ $8-9 lakh ਦੀਆਂ ਲਾਇਬਿਲਟੀਜ਼ ਪਈਆਂ ਹੋਣ, ਉਹਦੇ ਨਾਲੋਂ ਬੈਟਰ ਇਹ ਹੈਗਾ ਆ ਕਿ ਅਸੀਂ ਜਾਂ ਤਾਂ ਕੰਬੀਨੇਸ਼ਨ ਕਰੀਏ ਜਿਹਦੇ ਵਿੱਚ ਸਾਡੇ ਕੋਲ ਥੋੜੀ ਅਮਾਊਂਟ ਪਰਮਾਨੈਂਟ ਵੀ ਹੋਵੇ ਤੇ ਨਾਲ ਦੇ ਨਾਲ ਟਰਮ ਇੰਸ਼ੋਰੈਂਸ ਵੀ ਹੋਵੇ ਜਿਹੜੇ ਸਾਡੇ ਇਮੀਡੀਏਟ ਰਿਸਕ ਕਵਰ ਕਰ ਸਕੇ, ਕਿਉਂਕਿ ਇੰਸ਼ੋਰੈਂਸ ਦਾ ਮੇਨ ਪਰਪਸ ਇਹ ਹੈਗਾ ਆ ਕਿ ਕੱਲ ਨੂੰ ਅਗਰ ਕੋਈ ਵੀ ਫੈਮਿਲੀ ਦੇ ਵਿੱਚ ਮਿਸ ਹੈਪਨਿੰਗ ਹੋ ਜਾਂਦੀ ਆ, ਐਟ ਲੀਸਟ 19 ਅਮਾਊਂਟ ਘਰ ਦੇ ਵਿੱਚ ਜ਼ਰੂਰ ਆ ਜਾਵੇ ਜਿਹਦੇ ਨਾਲ ਸਾਡਾ ਘਰ ਪੇ ਆਫ ਹੋ ਸਕੇ, ਜਿਹਦੇ ਨਾਲ ਸਾਡੇ ਬੱਚਿਆਂ ਦੀ ਸਟੱਡੀ ਕਵਰ ਹੋ ਸਕੇ, ਸਾਡੀ ਫੈਮਿਲੀ ਦੇ ਲਈ ਜਿਹੜਾ ਹੈਗਾ ਉਹਨਾਂ ਦਾ ਸੇਮ ਲਾਈਫ ਸਟਾਈਲ ਮੇਨਟੇਨ ਰਹਿ ਸਕੇ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਜੇ ਆਪਾਂ $1-2 lakh ਦੀ ਪਰਮਾਨੈਂਟ ਇੰਸ਼ੋਰੈਂਸ ਲੈ ਲੈਂਦੇ ਹਾਂ ਤੇ ਜੇ ਅਰਲੀ ਏਜ ਦੇ ਵਿੱਚ ਕੋਈ ਮਿਸ ਹੈਪਨਿੰਗ ਹੋ ਜਾਂਦੀ ਆ ਤਾਂ ਉਹ $1-2 lakh ਹੀ ਆਉਣੇ ਆ ਘਰ ਦੇ ਵਿੱਚ ਤੇ ਉਹਦੇ ਨਾਲ ਇਹ ਸਾਡੀਆਂ ਸਾਰੀਆਂ ਚੀਜ਼ਾਂ ਕਵਰ ਨਹੀਂ ਹੋਣੀਆਂ ਹੈਗੀਆਂ। ਸੋ ਜਦੋਂ ਆਪਾਂ ਆਪਣੇ ਲਈ ਪਲਾਨ ਦੇਖਣਾ ਹੁੰਦਾ ਆ, ਆਪਾਂ ਨੂੰ ਲੱਗਦਾ ਹੁੰਦਾ ਕਿ ਪਰਮਾਨੈਂਟ ਪਲਾਨ ਲਓ ਉਹਦੇ ਵਿੱਚ ਸਾਡੀ ਰਿਟਾਇਰਮੈਂਟ ਕਵਰ ਹੋ ਜੂਗੀ, ਪਰ ਜਦੋਂ ਅਸੀਂ ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਪਲੈਨਿੰਗ ਕਰਦੇ ਹੈਗੇ ਹਾਂ ਕਿ ਕੱਲ ਨੂੰ ਅਗਰ ਅਰਲੀ ਏਜ ਦੇ ਵਿੱਚ ਕੋਈ ਮਿਸ ਹੈਪਨਿੰਗ ਹੋ ਗਈ ਤਾਂ ਸਾਡੀ ਫੈਮਿਲੀ ਨੂੰ ਕਿੰਨੀ ਕੁ ਅਮਾਊਂਟ ਚਾਹੀਦੀ ਹੈਗੀ ਆ, ਸੋ ਉਸ ਵੇਲੇ ਹਮੇਸ਼ਾ ਮੈਂ ਇਹ ਗੱਲ ਰਿਕਮੈਂਡ ਕਰਦੀ ਹਾਂ ਕਿ ਜਾਂ ਤਾਂ ਤੁਸੀਂ ਕੰਬੀਨੇਸ਼ਨ ਕਰੋ ਜਾਂ ਫਿਰ ਤੁਸੀਂ ਹਲੇ ਸਿਰਫ ਟਰਮ ਇੰਸ਼ੋਰੈਂਸ ਨਾਲ ਸਟਾਰਟ ਕਰੋ, ਲੇਟਰ ਆਨ ਉਹਨੂੰ ਤੁਸੀਂ ਪਲਾਨ ਨੂੰ ਜਦੋਂ ਮਰਜ਼ੀ ਪਰਮਾਨੈਂਟ ਦੇ ਵਿੱਚ ਚੇਂਜ ਕਰਨਾ ਹੈਗਾ ਤੁਹਾਡੇ ਕੋਲ ਉਹ ਆਪਸ਼ਨ ਹੋਣੀ ਚਾਹੀਦੀ ਆ। ਬਟ ਕਿਉਂਕਿ ਜਦੋਂ ਵੀ ਕੋਈ ਮਿਸ ਹੈਪਨਿੰਗ ਹੁੰਦੀ ਆ, ਫੈਮਿਲੀ ਨੂੰ ਡਜ਼ਨ ਕੋਈ ਮੈਟਰ ਨਹੀਂ ਹੁੰਦਾ ਕਿ ਤੁਹਾਡੇ ਕੋਲ ਪਰਮਾਨੈਂਟ ਪਾਲਿਸੀ ਸੀਗੀ ਕਿ ਟਰਮ ਇੰਸ਼ੋਰੈਂਸ ਸੀਗੀ, ਫੈਮਿਲੀ ਓਨਲੀ ਕੇਅਰਸ ਕਿ ਕਿੰਨੀ ਅਮਾਊਂਟ ਘਰ ਦੇ ਵਿੱਚ ਆ ਰਹੀ ਆ, ਸੋ ਇਸ ਕਰਕੇ ਆਪਣੀ ਕਵਰੇਜ ਜਿਹੜੀ ਹੈਗੀ ਆ ਉਹਨਾਂ ਨੂੰ ਜ਼ਰੂਰ ਰਿਵਿਊ ਕਰੋ। ਅਗਰ ਤੁਹਾਡੇ ਕੋਲ ਬਹੁਤ ਘੱਟ ਅਮਾਊਂਟ ਦੀ ਕਵਰੇਜ ਹੈਗੀ ਆ ਤੇ ਤੁਸੀਂ ਬਹੁਤ ਜ਼ਿਆਦਾ ਪ੍ਰੀਮੀਅਮ ਪੇ ਕਰ ਰਹੇ ਆ, ਤਦ ਵੀ ਤੁਸੀਂ ਆਪਣੀਆਂ ਪਾਲਿਸੀਜ਼ ਨੂੰ ਰਿਵਿਊ ਕਰ ਸਕਦੇ ਆ, ਕਿਉਂਕਿ ਕਈ ਵਾਰੀ ਮੈਂ ਕਲਾਇੰਟ ਦੇਖੇ ਹੈਗੇ ਆਇਆਂ ਨੂੰ ਕੈਨੇਡਾ ਦੇ ਵਿੱਚ ਸਿਰਫ 1-2 ਸਾਲ ਹੀ ਹੋਏ ਆ ਔਰ ਪ੍ਰੀਮੀਅਮ ਅਸੀਂ $500-600 ਦਾ ਪੇ ਕਰ ਰਹੇ ਆ, ਔਰ ਸਿਰਫ ਇਸ ਖਿਆਲ ਦੇ ਵਿੱਚ ਕਿ ਸ਼ਾਇਦ 1-2 ਸਾਲਾਂ ਬਾਅਦ ਪਤਾ ਨਹੀਂ ਸਾਨੂੰ ਡਾਊਨ ਪੇਮੈਂਟ ਲਈ ਉਹਦੇ ਵਿੱਚੋਂ ਪੈਸੇ ਮਿਲ ਜਾਣੇ ਆ। ਸੋ ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਸੁਣਨ ਲਈ ਵਧੀਆ ਲੱਗਦੀਆਂ ਬਟ ਰੀਅਲਿਸਟਿਕਲੀ ਕਿਤੇ ਵੀ ਉਹ ਹੁੰਦੀਆਂ ਨਹੀਂ ਹੈਗੀਆਂ, ਕਿਉਂਕਿ ਕਿਹੜੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਇੱਦਾਂ ਦਾ ਪਲਾਨ ਦੇ ਸਕਦੀ ਆ ਜਿਹਦੇ ਵਿੱਚ ਤੁਸੀਂ ਅੱਜ ਦੀ ਡੇਟ ਦੇ ਵਿੱਚ $500-600 ਦਾ ਪ੍ਰੀਮੀਅਮ ਦਵੋ ਤੇ 2 ਸਾਲ ਬਾਅਦ ਤੁਸੀਂ ਡਾਊਨ ਪੇਮੈਂਟ ਲਈ ਉਹਦੇ ਵਿੱਚੋਂ ਆਪਣੀ ਅਮਾਊਂਟ ਕੱਢ ਲਓ। ਸੋ ਇੱਦਾਂ ਦੇ ਕੁਛ ਐਗਜ਼ਿਸਟ ਨਹੀਂ ਕਰਦਾ ਹੈਗਾ। ਜਿਹੜੇ ਮਨੀ ਬੈਕ ਵਾਲੇ ਪਲਾਨਸ ਹੈਗੇ ਆ ਉਹਨਾਂ ਦੇ ਵਿੱਚ ਲੌਂਗ ਰਨ ਦੇ ਵਿੱਚ ਕੈਸ਼ ਵੈਲਿਊਜ਼ ਹੈਗੀਆਂ ਆ, ਅੱਜ ਤੋਂ 15-20 ਸਾਲਾਂ ਬਾਅਦ ਤੁਸੀਂ ਪੈਸੇ ਕਢਾਉਣੇ ਹੋਣ ਡੈਫੀਨੇਟਲੀ ਉਹਦੇ ਵਿੱਚ ਪੈਸੇ ਵਧੀਆ ਬਣ ਜਾਣਗੇ, ਪਰ ਇਮੀਡੀਏਟਲੀ ਤੁਹਾਨੂੰ ਅਗਰ ਤੁਸੀਂ ਪਰਮਾਨੈਂਟ ਪਲਾਨ ਲੈ ਰਹੇ ਆ ਉਹਦੇ ਵਿੱਚ ਜਿਹੜੀਆਂ ਸ਼ੁਰੂ ਵਾਲੇ ਸਾਲ ਹੈਗੇ ਆ ਤੁਹਾਡੀ ਪ੍ਰੋਟੈਕਸ਼ਨ ਵਾਲੀ ਸਾਈਡ ਦੇ ਉੱਪਰ ਜ਼ਿਆਦਾ ਪ੍ਰੀਮੀਅਮ ਜਾ ਰਿਹਾ ਰੈਦਰ ਦੈਨ ਇਨਵੈਸਟਮੈਂਟ ਵਾਲੀ ਸਾਈਡ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ, ਇੱਦਾਂ ਦਾ ਕੋਈ ਵੀ ਸਿਨੈਰੀਓ ਹੈਗਾ ਆ ਜਿਹਦੇ ਵਿੱਚ ਤੁਸੀਂ ਕਵਰੇਜ ਲਈ ਹੋਈ ਆ ਐਂਡ ਤੁਸੀਂ ਸੈਟਿਸਫਾਈ ਨਹੀਂ ਹੈਗੇ ਕਿ ਕਿਹੜਾ ਪਲਾਨ ਮੈਂ ਲਿਆ ਹੋਇਆ ਔਰ ਕਿਹਦੇ ਲਈ ਮੈਂ ਇੰਨਾ ਪ੍ਰੀਮੀਅਮ ਪੇ ਕਰ ਰਿਹਾ, ਤਾਂ ਤੁਸੀਂ ਜ਼ਰੂਰ ਸਾਡੇ ਕੋਲੋਂ ਪਲਾਨ ਨੂੰ ਰਿਵਿਊ ਕਰਵਾ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500-416-817-6500
0: ਛੱਤ ਨਵੀਂ ਲਗਵਾਉਣੀ ਹੈ, ਰੂਫ ਰਿਪੇਅਰ ਕਰਾਉਣੀ ਹੈ, ਮੈਟਲ ਰੂਫ ਦੀ ਗੱਲਬਾਤ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫੋਨ ਕਰੋ। ਗੁਰਲਾਲ ਬਾਈ ਜੀ ਤੁਹਾਡੇ ਲਈ ਹਾਜ਼ਰ ਨੇ ਬਈ, ਬਹੁਤ ਮੈਂ ਕਹਿੰਦਾ ਪਿਆਰੇ ਬੰਦੇ ਆ, ਰੂਫ ਨਵੀਂ ਇਹਨਾਂ ਕੋਲੋਂ, ਮੇਰੇ ਫੈਮਿਲੀ ਨੇ ਵੀ ਲਵਾਈ ਹੈ, ਮੇਰੇ ਦੋਸਤਾਂ ਨੇ ਵੀ ਲਵਾਈ ਹੈ। ਸੋ ਇਹ ਕਹਿੰਦੇ ਨਹੀਂ ਹੁੰਦੇ ਵੀ ਇੱਕ ਪਰਖਿਆ ਹੋਇਆ ਨਾਮ ਹੈ, 647-919-9413 ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੇਖਿਆ, ਕੋਈ ਐਸਾ ਨੰਬਰ ਨਹੀਂ ਹੈਗਾ ਜਿਹੜਾ ਸਾਡੇ ਕੋਲ ਅਵੇਲੇਬਲ ਨਹੀਂ, ਸਾਰੇ ਨੰਬਰ ਆਲਵੇਜ਼ ਪੰਜਾਬੀ ਦਾਰਾ ਕੋਲ ਅਵੇਲੇਬਲ ਹੈ, ਜਿੰਨੇ ਮਰਜ਼ੀ ਲਾਓ ਤੇ ਜਦੋਂ ਮਰਜ਼ੀ ਨੰਬਰ ਲਓ। ਨਵਾਂ ਘਾਹ ਲਗਵਾਉਣਾ ਲਿਖੋ, SS ਲੋਨ ਕੇਅਰ ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984-437-655-1984। ਵੈਰੀ ਗੁੱਡ। ਓਕੇ ਦੋ ਬੋਲ ਤੁਹਾਡੇ ਲਈਏ ਤੇ ਫਿਰ ਅੱਜ ਗੱਲਬਾਤ ਕਰਨੀ ਹੈ ਤੁਹਾਡੇ ਨਾਲ ਪੈਸਿਆਂ ਬਾਰੇ ਨਹੀਂ ਮੈਂ ਕਹੂੰਗਾ, ਬਟ ਚਲੋ ਕੁਝ ਇੱਕ ਵੈਲਿਊਬਲ ਚੀਜ਼ਾਂ ਬਾਰੇ ਅੱਜ ਤੁਹਾਡੇ ਨਾਲ ਗੱਲਬਾਤ ਥੋੜ੍ਹੀ ਜਿਹੀ ਹੋਵੇਗੀ ਤੇ ਸਟੇ ਟਿਊਨਡ। ਤੇ ਫਿਰ ਤੁਹਾਡੇ ਲਈ ਕਾਲਾਂ ਖੋਲ੍ਹਣ ਦਾ ਤਾਂ ਸਾਨੂੰ ਚਾਅ ਹੀ ਬੜਾ ਹੁੰਦਾ ਹੈ, ਐਕਸਾਈਟਮੈਂਟ ਰਹਿੰਦੀ ਹੈ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ, ਵਧੀਆ ਇਕੱਠੇ ਇੰਜੋਏ ਕਰੀਏ। 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਪੰਜਾਬੀ ਲਹਿਰਾਂ ਦੇ ਵਿੱਚ ਇੱਕ ਬਹੁਤ ਹੀ ਖਾਸ ਅਨਾਊਂਸਮੈਂਟ ਅੱਜ ਪਹਿਲੀ ਵਾਰ ਕਰਨ ਜਾ ਰਹੇ ਹਾਂ ਕਿ ਤੁਹਾਡੇ ਸ਼ਹਿਰ ਟੋਰਾਂਟੋ 14 ਅਗਸਤ ਨੂੰ ਪਹੁੰਚ ਰਹੇ ਨੇ ਐਮੀ ਵਿਰਕ ਅਤੇ ਸਰਗਨ ਮਹਿਤਾ, ਯੂਨਿਟੀ ਟੂਰ ਲੈ ਕੇ ਸਕੋਸ਼ੀਬੈਂਕ ਅਰੀਨਾ 'ਚ ਪਹੁੰਚ ਰਹੇ ਨੇ। ਗੇਟ ਰੈਡੀ, ਬਹੁਤ ਹੀ ਸ਼ਾਨਦਾਰ ਸ਼ਾਮ ਐਮੀ ਵਿਰਕ ਅਤੇ ਸਰਗੁਨ ਮਹਿਤਾ ਹੋਣਾਂ ਦੇ ਨਾਲ 14 ਅਗਸਤ ਉਹ ਵੀ ਸਕੋਸ਼ੀਬੈਂਕ ਅਰੀਨਾ ਦੇ ਵਿੱਚ ਪਹਿਲੀ ਵਾਰ ਐਮੀ ਵਿਰਕ ਅਤੇ ਸਰਗੁਨ ਹੁਣੇ ਪਰਫੋਰਮ ਕਰ ਰਹੇ ਆ। ਸੋ ਗੇਟ ਰੈਡੀ, ਟਿਕਟਾਂ ਫਰਾਈਡੇ ਨੂੰ 10 ਵਜੇ ਸੇਲ ਤੇ ਹੋ ਜਾਣਗੀਆਂ ਔਨ ਟਿਕਟ ਮਾਸਟਰ .ca ਫਰਾਈਡੇ ਸੁਬਾਹ 10 ਵਜੇ, ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਇੱਕ ਐਸੀ ਸ਼ਾਮ ਜਿਹੜੀ ਤੁਸੀਂ ਮਿਸ ਨਹੀਂ ਕਰਨਾ ਚਾਹੋਗੇ। ਸੈਲੂਲਰ ਪੁਆਇੰਟ ਅਤੇ ਟਰੂ ਸਾਊਂਡ ਲਾਈਵ ਵੱਲੋਂ ਇਹ ਇਵੈਂਟ ਕੀਤਾ ਜਾ ਰਿਹਾ। ਟਿਕਟਸ ਔਨ ਸੇਲ ਫਰਾਈਡੇ ਸੁਬਾਹ 10 ਵਜੇ, ਟਿਕਟ ਮਾਸਟਰ .ca, ਐਮੀ ਵਿਰਕ, ਸਰਗੁਣ ਮਹਿਤਾ ਲਾਈਵ। ਤੇ ਹੁਣ ਸੁਣਦੇ ਹੈ ਐਮੀ ਦਾ ਬਹੁਤ ਹੀ ਪਿਆਰਾ, ਬਹੁਤ ਹੀ ਖੂਬਸੂਰਤ ਗੀਤ ਜਿਹੜਾ ਕਿ ਜਦੋਂ ਲਾਈਵ ਸੁਣਾਇਆ ਗਿਆ ਨਾ, ਮੈਂ ਕਹਿੰਦਾ ਭੰਗੜੇ ਪੈਣਗੇ, ਇੰਜੋਇਮੈਂਟ ਫੁੱਲ ਹੋਊਗੀ। ਸੋ ਗੈਟ ਰੈਡੀ, ਐਮੀ ਵਿਰਕ, ਸਰਗੁਣ ਮਹਿਤਾ ਆ ਰਿਹਾ ਬਈ ਟੋਰਾਂਟੋ।

ਸੀਤਲ ਪਨੇਸਰ ਜੀ ਦੇ ਵੱਲੋਂ ਇਹ ਬਹੁਤ ਹੀ ਪਿਆਰਾ ਬਹੁਤ ਹੀ ਗ੍ਰੈਂਡ ਸ਼ੋਅ ਲੈ ਕੇ ਆਇਆ ਜਾ ਰਿਹਾ। ਸੋ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਇਸ ਸ਼ੋਅ ਬਾਰੇ, ਸਪੋਂਸਰਸ਼ਿਪ ਹੋਊਗੀ, ਟਿਕਟਾਂ ਦੀ ਜਾਣਕਾਰੀ, ਦ ਵਨ ਐਂਡ ਓਨਲੀ ਸੀਤਲ ਪਨੇਸਰ ਸਾਹਿਬ ਨੂੰ ਫੋਨ ਕਰੋ 416-464-8649 ਸੀਤਲ ਪਨੇਸਰ ਐਂਡ ਟੀਮ ਲੈ ਕੇ ਆ ਰਹੇ ਨੇ ਐਮੀ ਵਿਰਕ ਐਂਡ ਸਰਗੁਨ ਮਹਿਤਾ।

0: वाह वाह वाह, क्या बात है यार, अमेजिंग। सो प्रोग्राम है पंजाबी रंग ते, स्टूडियो नंबर 905-673-3337 905-673-3337 ते गलबात थोड़ी साड़ी हो रही है ते जरूर एनी टाइम कोई भी गीत संगीत सुनना दस दिया करो। इंस्टाग्राम से बड़े थोड़े मैसेज आते रहेंगे, थैंक यू। कोई भी नंबर चाहिए किसी भी बिजनेस परसन किसी भी साढ़े स्पॉन्सर के, इंस्टाग्राम पेज है साडा पंजाबी लहरा PUNJABILEHRAN इंस्टाग्राम से मैसेज कर दो ते थोड़े लिए कोई भी नंबर चाहिए हाजिर ने। मनजीत साढ़े नाल ने अपलायंस जंक्शन तो, मनजीत वेलकम।
1: थैंक यू सो मच नवी, ते प्रोग्राम सुन रहे सारे श्रोतियों नूं मेरे वालों प्यार भरी सत श्री अकाल। ते इस वीक दीआं स्पैशल डील्स ने, सब तो पहले जिन्हें भी क्लाइंट इस टाइम अपना किचन रेनोवेट कर रहे हैं, बिल्ट इन अपलायंसिस दा पूरे दा पूरा कॉम्बो सैट है जिदे विच 36 इंच दा आइस एंड वाटर डिस्पेंसर वाला काउंटर डेप्थ बिल्ट इन फ्रिज, 36 इंच दा बिल्ट इन कुकटॉप, 30 इंच दा बिल्ट इन वाल ओवन ते माइक्रोवेव कॉम्बीनेशन विद बिल्ट इन स्टेनलेस स्टील दी डिशवाशर, $13,000 दी वैल्यू दा पूरे दा पूरा बिल्ट इन अपलायंसिस दा बंडल है जिहड़ा कि सिर्फ $69.99 च इस वीक तुसी अपलायंस जंक्शन ते लगा सकते हैं। जिन्हें भी इन्वेस्टर इस टाइम प्रोग्राम सुन रहे ने, इन्वेस्टमेंट प्रॉपर्टी दे पांच अपलायंसेस दा कॉम्बो है जिदे विच 36 इंच दा फुल साइज फ्रिज, ग्लास टॉप वाला इलेक्ट्रिक स्टोव, टॉल टब दी डिशवाशर विद वॉशर ते ड्रायर, $5,500 दी वैल्यू दे पांच अपलायंसेस दा कॉम्बो है जिहड़ा कि सिर्फ $3,199 च इस वीक तुसी अपलायंस जंक्शन ते लगा सकते हैं। ते लास्ट दे विच नवी सॉकर वर्ल्ड कप आ रहा, सो सैमसंग दा एक नवा टीवी आया मिनी एलईडी करके जिदे च सॉकर मोड है, उदे विच प्रॉपर सॉकर दे रिलेटेड उन्होंने कंटेंट जिहड़ा पाया जिदे विच थानू ग्राउंड दा कलर वगैरह पूरा लगेगा। 65 इंच दा टीवी है जिहड़ा कि $1,300 दी प्राइस तो एक्सक्लूसिव घटा के $899 च सॉकर मोड वाला मिनी एलईडी सैमसंग दा नवा टीवी है 65 इंच दा तुसी लगा सकते हैं। दो लोकेशनां तो असीं सर्व करदे हां, ब्रैम्पटन वैस्ट मिसिसागा स्टील्स ते ब्रैम्पटन ईस्ट एयरपोर्ट रोड एंड क्लार्क। नंबर टू कॉल इज
0: 905-450-0054-905-450-0054 ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਮਨਜੀਤ ਤੁਹਾਡੇ ਲਈ ਅਵੇਲੇਬਲ ਨੇ। ਅੱਜ ਇੱਕ ਤੁਹਾਡੇ ਨਾਲ ਗੱਲਬਾਤ ਕਰਨੀ ਇੱਕ ਆਸਟ੍ਰੇਲੀਅਨ ਪਰਿਵਾਰ ਦੇ ਬਾਰੇ। ਤੁਸੀਂ ਕਹੋਗੇ ਨਵੀਂ ਯਾਰ ਆਸਟ੍ਰੇਲੀਅਨ ਪਰਿਵਾਰ ਦੀ ਕਿਹੜੀ ਗੱਲ ਕਰਕੇ ਬਾਤ ਕਰਨੀ ਹੈ, ਤੁਹਾਨੂੰ ਦੱਸ ਦਿਆਂ ਜ਼ਰੂਰ। ਬਟ ਕੁਝ ਇੱਕ ਮੈਸੇਜ ਕਲੀਅਰ ਕਰ ਲਈਏ ਅਤੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ। 60 million ਦੀ ਗੱਲ ਕਰਨੀ ਹੈ ਆਪਾਂ ਅੱਜ, 60 million ਕਿਸ ਨੂੰ ਪਤਾ 60 million ਦੀ ਕਿਹੜੀ ਗੱਲ ਹੋ ਸਕਦੀ ਹੈ। ਸਟੇ ਟਿਊਨਡ, ਕੱਲ੍ਹ ਨੂੰ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਦੇ ਦਫ਼ਤਰ, ਕੱਲ੍ਹ ਨੂੰ ਯਾਨੀ ਕਿ ਥਰਸਡੇ ਸ਼ਾਮੀ 6 ਤੋਂ ਲੈ ਕੇ 9 ਤੱਕ ਤੁਹਾਨੂੰ ਐਜੂਕੇਸ਼ਨ ਦੀਆਂ ਗ੍ਰਾਂਟਸ ਦੀ ਜਾਣਕਾਰੀ ਅਸੀਂ ਦੇਵਾਂਗੇ। ਐਂਡ ਸਰਾਸ਼ ਜੇ ਸਾਡੇ ਨਾਲ ਜੁੜ ਜਾਣਗੇ ਠੀਕ ਹੈ, ਨਹੀਂ ਤਾਂ ਮੈਂ ਆਪ ਜਾਣਕਾਰੀ ਦੇ ਦਿੰਦਾ, ਫਿਰ ਬਾਅਦ ਚੋਂ ਗੱਲ ਹੋਊਗੀ। ਸੋ ਬਿਲਕੁਲ ਸਰਾਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ, ਕੱਲ੍ਹ ਨੂੰ ਪੰਜਾਬੀ ਦੇ ਨਾਲ ਸ਼ਾਮ ਨੂੰ ਲਾਈਵ ਲੋਕੇਸ਼ਨ ਹੋਵੇਗਾ। ਸਰਾਸ਼ ਪਹਿਲਾਂ ਤਾਂ ਵੈਲਕਮ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।
0: ਸੋ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਨੇ, ਤੁਹਾਨੂੰ ਗਵਰਨਮੈਂਟ ਪੈਸੇ ਦੇ ਰਹੀ ਹੈ, ਤੁਸੀਂ ਐਜੂਕੇਸ਼ਨ ਦੇ ਵਿੱਚ ਆਪਣਾ ਵਾਧਾ ਕਰੋ, ਐਜੂਕੇਸ਼ਨ ਪ੍ਰਾਪਤ ਕਰੋ, ਪੈਸੇ ਤੁਹਾਨੂੰ ਵਾਪਸ ਨਹੀਂ ਕਰਨੇ ਪੈਂਦੇ, ਸਾਰੇ ਲਿਵਿੰਗ ਐਕਸਪੈਂਸਿਸ ਤੁਹਾਡੇ ਕਵਰ ਹੋਣਗੇ। ਸਰਾਸ਼, ਸੋ ਪਹਿਲਾਂ ਤਾਂ ਦੱਸੋ ਕਿ ਇਹਦੀ ਰਿਕੁਆਇਰਮੈਂਟਸ ਕੀ ਹੈ, ਐਲੀਜੀਬਿਲਿਟੀ ਕੀ ਹੈ?
2: ਹਾਂਜੀ, ਲਾਈਕ ਇਸਮੇ ਰਿਕੁਆਇਰਮੈਂਟ ਅਭੀ ਕੇ ਟਾਈਮ ਪੇ, ਆਜ ਕੇ ਟਾਈਮ ਪੇ ਜੋ 2 ਮਹੀਨੇ ਰਹਿ ਗਏ ਔਰ 2 ਬੈਚ ਰਹਿ ਗਏ ਹੈ ਇਸ ਅਕੈਡਮਿਕ ਈਅਰ ਕੋ, ਤੋ ਉਸਮੇ ਰਿਕੁਆਇਰਮੈਂਟ ਲਾਈਕ ਆਪਕੀ ਹੋਣੀ ਚਾਹੀਏ ਕਿ ਆਪਕੇ ਪਾਸ ਸਟੇਟਸ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਕਾ ਹੋਣਾ ਚਾਹੀਏ, ਐਂਡ ਆਪਕੀ ਇਨਕਮ ਜਿਤਨੀ ਕਮ ਹੈ, ਜ਼ਿਆਦਾ ਨਹੀਂ ਕਮ ਹੈ, ਉਤਨਾ ਆਪਕੋ ਜ਼ਿਆਦਾ ਬੈਨੀਫਿਟ ਹੈ। ਸਕਿੱਲ ਹਾਸਿਲ ਕਰੇਂ, 30-100,000 ਕੀ ਫੰਡਿੰਗ ਆਪਣੇ ਅਕਾਊਂਟ ਮੇ ਡਾਇਰੈਕਟ ਗਵਰਨਮੈਂਟ ਸੇ ਹਾਸਿਲ ਕਰੇਂ, ਸੌਖੇ ਜੇ ਕੋਰਸਿਸ ਨੇ ਜੀ, ਐਂਡ ਆਜ ਕੇ ਟਾਈਮ ਪੇ ਜੋ ਹਾਫ ਅਮਾਊਂਟ ਆਪਕੋ ਆ ਰਹਾ ਹੈ ਅਪਰੋਕਸੀਮੇਟਲੀ ਦੈਟ ਇਜ਼ ਨੋਨ ਰਿਫੰਡੇਬਲ ਗ੍ਰਾਂਟਸ, ਔਰ ਸਾਰਾ ਅਮਾਊਂਟ ਕੋ ਕਹੀਂ ਵੀ ਕੈਸੇ ਵੀ ਯੂਜ਼ ਕਰ ਸਕਤੇ ਹੈ ਜੀ। ਇਸਮੇ ਕੋਈ ਕੋਲੈਟਰਲ ਸਿਕਿਉਰਟੀ ਨਹੀਂ ਹੋਤੀ ਹੈ ਇਸਮੇ, ਸੋ ਦੇਰ ਇਜ਼ ਨੋ ਕੋਲੈਟਰਲ, ਨੋ ਸਿਕਿਉਰਟੀ, ਕੋਈ ਕੈਚ ਨਹੀਂ ਹੈ ਜੀ ਇਸਕੇ ਅੰਦਰ।
0: ਕਿਆ ਬਾਤ ਹੈ, ਨਹੀਂ ਰੀਸਾ ਸਰਾਸ਼ ਨਾਲ ਦੀ ਨਾਲ ਤੁਸੀਂ ਇਹ ਦੱਸੋ ਜੇ ਫੈਮਿਲੀ ਹੈ ਕੋਈ ਤੇ ਸਾਰੀ ਐਲੀਜੀਬਿਲਿਟੀ ਰਿਕੁਆਇਰਮੈਂਟਸ ਮੀਟ ਕਰਦੀ ਹੈ ਤਾਂ ਉਹਨਾਂ ਦੀ ਕਿੰਨੀ ਕੁ ਗ੍ਰਾਂਟ ਬਣ ਜਾਂਦੀ ਹੈ?
2: ਡਿਪੈਂਡ ਕਰਤਾ ਆਪਕੇ ਫੈਮਿਲੀ ਸਾਈਜ਼ ਪੇ, ਅਗਰ ਆਪਕੇ ਨੰਬਰ ਆਫ ਕਿਡ ਜ਼ਿਆਦਾ ਹੈ ਐਂਡ ਅਗਰ ਆਪਕੀ ਇਨਕਮ ਕਮ ਹੈ, 2024 ਕਾ ਨੋਟਿਸ ਆਫ ਅਸੈਸਮੈਂਟ ਅਭੀ ਦੇਖਾ ਜਾ ਰਹਾ ਹੈ, ਤੋ ਆਪਕੋ ਜ਼ਿਆਦਾ ਬੈਨੀਫਿਟ ਹੈ। ਅਗਰ ਆਪ ਕਹੇਂਗੇ ਆਪਕੀ ਇਨਕਮ 25,000 ਹੈ, ਵਾਈਫ ਕੀ 30,000 ਹੈ ਐਂਡ ਆਪਕੇ 3 ਕਿਡਸ ਹੈ, ਤੋ ਆਪਕੇ ਅਪ ਟੂ 100,000 ਕੀ ਫੰਡਿੰਗ ਬਣਤੀ ਹੈ, ਜਿਸਮੇ ਸੇ ਹਾਫ ਪੈਸਾ $50,000 ਇਜ਼ ਨੋਨ ਰਿਫੰਡੇਬਲ ਗ੍ਰਾਂਟਸ। और कहीं भी आप सारे अमाउंट को कैसे भी खर्च कर सकते हैं। और जो लोन भी होता है ना, वो आपने अगर 1 साल का

ਮਲਕੀਤ ਜੀ ਕਿਆ ਬਾਤ ਹੈ, ਪੱਟ ਤਾਂ ਹੈ ਗਾਣਾ ਮੈਂ ਸੁਣਿਆ, ਪਤਾ ਨਹੀਂ ਸੁਣਿਆ ਤਾਂ ਹੋਊਗਾ ਬਟ ਬੜੇ ਲੰਬੇ ਸਮੇਂ ਬਾਅਦ ਸੁਣਿਆ। ਸੋ ਪ੍ਰੋਗਰਾਮ ਹੈ ਪੰਜਾਬੀ ਰਾ 905-673-3337 ਨੰਬਰ ਹੈ ਆਪਣਾ, ਅਤੇ ਕਰਦੇ ਤੁਹਾਡੇ ਨਾਲ ਗੱਲਬਾਤ ਸ਼ੁਰੂ। ਐਂਡ ਇੱਕ ਦੋ ਨੰਬਰ ਦੇ ਦੀਏ ਪਲੀਜ਼। ਇੱਕ ਤਾਂ ਤੁਸੀਂ ਗੁਰਕਰਮ ਢੀਂਡ ਸਾਨੂੰ ਕਾਲ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਵਧੀਆ ਟੋਪ ਦਾ ਰੇਟ ਲੈਣਾ ਤਾਂ ਗੁਰਕਰਮ ਢੀਂਡ ਸਾ ਜੀ ਤੁਹਾਡੇ ਲਈ ਹਾਜ਼ਰ ਨੇ, ਗੁਰਕਰਮ ਨੂੰ ਫੋਨ ਕਰੋ। ਸਾਡੇ ਬਹੁਤ ਸਾਰੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾਈ ਹੈ ਗੁਰਕਰਮ ਨੇ। 416-876-4605-416-876-4605 ਗੁਰਕਰਮ ਢੀਂਡ ਸਾਨੂੰ ਕਾਲ ਕਰ ਲਓ। ਮਿਸਟਰ ਸਿੰਘ ਪੀਜ਼ੇ ਦੀ ਬਹੁਤ ਹੀ ਜ਼ਬਰਦਸਤ ਡੀਲ ਦੇ ਦਈਏ ਤੁਹਾਨੂੰ। ਮਿਸਟਰ ਸਿੰਘ ਪੀਜ਼ਾ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਫਰੀ ਡਿਪਿੰਗ ਸੌਸ ਅਤੇ 2 ਲੀਟਰ ਕੋਕ ਦੀ ਬੋਤਲ 20 ਨਾਲ ਫਰੀ, ਸਿਰਫ $40 ਦੇ ਵਿੱਚ। ਮਿਸਟਰ ਸਿੰਘ ਪੀਜ਼ਾ 905-500-4000 905-500-4000 ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ ਅਤੇ ਵਧੀਆ ਕਮਾਲ ਦੀਆਂ ਡੀਲਾਂ ਲਓ ਐਟ ਮਿਸਟਰ ਸਿੰਘ ਪੀਜ਼ਾ। ਇੱਕ ਪਰਿਵਾਰ ਹੈ ਜ਼ੈਮਿਟ ਫੈਮਿਲੀ ਸਿਡਨੀ ਦੇ ਵਿੱਚ, ਅਤੇ ਉਹਨਾਂ ਬਾਰੇ ਅੱਜ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰਨੀ ਹੈ। ਉਹਨਾਂ ਨੇ ਕਿੰਨੇ ਪੈਸੇ ਦੀ ਇੱਕ ਜਿਹੜੀ ਔਫਰ ਹੈ ਡਿਕਲਾਈਨ ਕੀਤੀ ਹੈ, ਕਿਉਂ ਡਿਕਲਾਈਨ ਕੀਤੀ ਹੈ, ਕਿਵੇਂ ਕੀਤੀ ਹੈ, ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਦੇ ਹਾਂ। ਅਤੇ ਤੁਸੀਂ ਵੀ ਸੁਣ ਕੇ ਕਹੋਗੇ ਬੱਲੇ ਬੱਲੇ ਬੱਲੇ, ਲੋਕਾਂ ਕੋਲ ਯਾਰ ਇੰਨਾ ਪੈਸਾ, ਲੋਕ ਪਰਵਾਹ ਹੀ ਨਹੀਂ ਕਰਦੇ ਕਿ ਸਾਨੂੰ ਔਫਰਾਂ ਮਿਲ ਰਹੀਆਂ ਨੇ, ਅਤੇ ਅਸੀਂ ਔਫਰ ਨੂੰ ਹਾਂ ਹੀ ਕਰ ਦਈਏ। ਇੱਥੇ ਆਪਾਂ ਨੂੰ $50 ਮਿਲ ਜਾਣ, ਆਪਾਂ ਭੱਜ ਭੱਜ ਕੇ ਹਾਂ ਕਰਦੇ ਹਾਂ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਵੈਰੀ ਗੁੱਡ, ਜ਼ਰੂਰ ਤੁਸੀਂ ਕਾਲ ਕਰੋ, ਤੁਹਾਡੇ ਲਈ ਬਿਲਕੁਲ ਬਿਲਕੁਲ ਬਿਲਕੁਲ ਹਾਜ਼ਰ ਨੇ ਬਾਈ ਜੀ ਹੁਣੇ, ਅਤੇ ਬਹੁਤ ਵਧੀਆ, ਬਹੁਤ ਸੋਹਣਾ, ਬੜਾ ਖੂਬਸੂਰਤ ਕੰਮ ਭਾਅ ਜੀ ਹੁਣੇ ਤੁਹਾਡੇ ਲਈ ਕਰਦੇ ਨੇ। ਸੋ ਇੱਕ ਵਾਰ ਇਹਨਾਂ ਨਾਲ ਗੱਲਬਾਤ ਕਰੋ, 4375261 3175 4 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰ ਲਓ। ਅਸੀਂ ਤੁਹਾਨੂੰ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ, ਫਰੈਸ਼ ਫੂਡ ਸੈਂਟਰ ਦਾ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ ਪੈਂਦਾ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫਰੈਸ਼ ਫਰੈਸ਼ ਫੂਡ ਸੈਂਟਰ ਨੂੰ ਤੁਸੀਂ ਇੱਕ ਵਾਰ ਕਾਲ ਕਰ ਲਓ, ਕਾਲ ਨਹੀਂ ਸੋਰੀ ਪਹੁੰਚੋ, ਡੀਲਾਂ ਦੇਖੋ, ਕੁਆਲਿਟੀ ਆਫ ਗਰੋਸਰੀ ਦੇਖੋ। 12570 ਕੈਨੇਡੀ ਰੋਡ ਦੇ ਉੱਤੇ ਤੁਹਾਡੇ ਲਈ ਲੋਕੇਟਡ ਹੈ ਫਰੈਸ਼ ਫੂਡ ਸੈਂਟਰ। ਇੱਕ ਪਰਿਵਾਰ ਹੈ ਸਿਡਨੀ ਦੇ ਰਹਿਣ ਵਾਲਾ, ਉਹਨਾਂ ਕੋਲ ਤਕਰੀਬਨ 5 acres ਪ੍ਰੋਪਰਟੀ ਹੈ ਸਿਡਨੀ ਦੇ ਕੁਇਕਰਸ ਹਿੱਲ ਏਰੀਆ ਦੇ ਵਿੱਚ। ਉਹਨਾਂ ਨੂੰ ਡਿਵੈਲਪਰਸ ਨੇ $50 ਤੋਂ ਲੈ ਕੇ $60 million ਤੱਕ ਦੀ ਆਫਰ ਦਿੱਤੀ ਵੀ ਅਸੀਂ ਤੁਹਾਡਾ ਲੈਂਡ, ਤੁਹਾਡੀ ਏਰੀਆ ਖਰੀਦਣੀ ਆ। ਉਹਨਾਂ ਦੇ ਘਰ ਦੇ ਆਲੇ ਦੁਆਲੇ ਬਹੁਤ ਸਾਰੇ ਮਾਡਰਨ ਘਰ ਨੇ ਅਤੇ ਵਿਚਾਲੇ ਇਹਨਾਂ ਦੀ ਪ੍ਰੋਪਰਟੀ ਹੈ, ਤੁਸੀਂ ਦੇਖ ਸਕਦੇ ਹੋ। ਅਤੇ ਅਪ ਟੂ $60 million ਤੱਕ ਦੇ ਆਫਰ ਨੂੰ ਇਹਨਾਂ ਨੇ ਰਿਫਿਊਜ਼ ਕੀਤਾ, ਕਹਿੰਦੇ ਅਸੀਂ ਪ੍ਰੋਪਰਟੀ ਨੂੰ ਬਹੁਤ ਪਿਆਰ ਕਰਦੇ ਹਾਂ, ਲਾਈਫ ਸਟਾਈਲ ਸਾਨੂੰ ਬੜਾ ਵਧੀਆ ਲੱਗਦਾ ਅਤੇ ਸਾਡੀ ਏਰੀਆ ਦੇ ਨਾਲ ਇਮੋਸ਼ਨਸ ਬਹੁਤ ਜੁੜੀਆਂ ਨੇ। ਸੋ ਬੜੇ ਲੋਕਾਂ ਨੇ ਤਾਰੀਫ ਵੀ ਕੀਤੀ ਹੈ ਕਿ ਵਾਹ ਯਾਰ, ਜਿੰਨੇ ਮਰਜ਼ੀ ਪੈਸੇ ਮਿਲ ਜਾਣ ਪਰ ਤੁਹਾਨੂੰ ਇੰਨੀ ਅਟੈਚਮੈਂਟ ਹੈ ਕਿਸੇ ਚੀਜ਼ ਨਾਲ। ਕਈ ਲੋਕ ਕਹਿੰਦੇ ਯਾਰ ਪੈਸੇ ਲਓ ਅਤੇ ਜਿੱਡਾ ਮਰਜ਼ੀ ਘਰ ਜਿੱਥੇ ਮਰਜ਼ੀ ਬਣਾ ਲਓ, ਬਟ ਦੇਖ ਲਓ ਕਈ ਲੋਕਾਂ ਲਈ ਕੁਝ ਕੁ ਚੀਜ਼ਾਂ ਪ੍ਰਾਈਸਲੈਸ ਬਹੁਤ ਹੁੰਦੀਆਂ ਨੇ। ਸੋ ਤੁਸੀਂ ਹਿਸਾਬ ਲਾ ਲਓ ਯਾਰ, ਇੰਨੇ ਪੈਸੇ ਮਿਲਦੇ ਹੁਣ ਕਿਹੜਾ ਬੰਦਾ ਨਾ ਕਰਦਾ, ਹੁਣ ਸਿੱਧੀ ਜਿਹੀ ਗੱਲ ਹੈ, ਹਰੇਕ ਕਹਿੰਦਾ ਪੈਸੇ ਲਓ ਅਤੇ ਬੁੱਲੇ ਲੁੱਟੋ। ਬਟ ਜ਼ਿੰਦਗੀ 'ਚ ਨਾ ਕੁਝ ਕੁ ਚੀਜ਼ਾਂ ਐਸੀਆਂ, ਘਰ ਬਾਰ ਹੋ ਗਿਆ, ਤੁਹਾਡਾ ਫੈਮਲੀ ਦਾ ਘਰ ਹੈ ਜਿਹੜਾ ਬੜੇ ਲੰਬੇ ਸਮੇਂ ਤੋਂ, ਉਹਦੀ ਗੱਲ ਕਰ ਲਈਏ, ਜਾਂ ਯੂਨੋ ਕੁਝ ਕੁ ਆਪਣੇ ਕੋਲ ਕਲੈਕਟੇਬਲ ਕੀ ਆਈਟਮਸ ਹੁੰਦੇ ਨੇ, ਜਿੰਨੇ ਮਰਜ਼ੀ ਪੈਸੇ ਮਿਲ ਜਾਣ ਆਪਾਂ ਵੇਚਦੇ ਨਹੀਂ। ਮੇਰੇ ਮਨ 'ਚ ਸੀ ਗੱਲ ਕਿ ਯਾਰ ਮੈਂ ਤੁਹਾਨੂੰ ਪੁੱਛਾਂ ਤੁਹਾਡੀ ਲਾਈਫ 'ਚ ਕੋਈ ਐਸੀਆਂ ਚੀਜ਼ਾਂ ਹੈਗੀਆਂ, ਮੈਂ ਨਹੀਂ ਕਹਿੰਦਾ ਮਿਲੀਅਨਸ ਆਫ ਡਾਲਰ ਦੀਆਂ, ਬਟ ਭਾਵੇਂ $5-10-100 ਦੀ ਵੀ ਕੋਈ ਚੀਜ਼ ਹੈ ਵੀ ਬੰਦਾ ਤੁਹਾਨੂੰ ਜਿੰਨੇ ਮਰਜ਼ੀ ਪੈਸੇ ਆਫਰ ਕਰ ਦੇਵੇ, ਤੁਸੀਂ ਕਦੇ ਨਾ ਵੇਚੋ। ਉਹ ਕਿਹੜੀ ਚੀਜ਼ ਹੈ? ਕੋਈ ਬਟੂਆ ਹੋ ਸਕਦਾ, ਕੋਈ ਘੜੀ ਹੋ ਸਕਦੀ ਹੈ, ਕੋਈ ਤੁਹਾਡੀ ਜ਼ਮੀਨ ਹੋ ਸਕਦੀ ਹੈ, ਤੁਹਾਡਾ ਘਰ ਹੋ ਸਕਦਾ, ਕੋਈ ਟਰੈਕਟਰ ਹੈ, ਕੋਈ ਗੱਡੀ ਹੈ, ਕੋਈ ਕੁਛ ਵੀ। ਕਿਉਂਕਿ ਹਰੇਕ ਬੰਦੇ ਲਈ ਡਿਫਰੈਂਟ ਡਿਫਰੈਂਟ ਚੀਜ਼ਾਂ ਨੇ ਜਿਹੜੀਆਂ ਬਹੁਤ ਵੈਲਿਊਬਲ ਹੁੰਦੀਆਂ ਨੇ, ਰਿਗਾਰਡਲੈਸ ਤੁਹਾਨੂੰ ਕਿੰਨੇ ਪੈਸੇ ਮਿਲ ਰਹੇ ਹੋਣ। ਨੰਬਰ ਹੈ ਆਪਣਾ 9056733337 9056733337 905-673-3337 ਆਪਣਾ ਨੰਬਰ ਹੈ 9056733337 905-673-3337 9056733337 ਅਤੇ ਜ਼ਰੂਰ ਸ਼ੇਅਰ ਕਰੋ ਯਾਰ, ਜੇ ਤੁਹਾਡੇ ਲਾਈਫ ਦੇ ਵਿੱਚ ਕੋਈ ਐਸੀਆਂ ਚੀਜ਼ਾਂ, ਕੋਈ ਸ਼ੂਜ਼ ਨੇ, ਕੋਈ ਸ਼ਰਟਸ ਨੇ, ਬੀ ਇਟ ਐਨੀਥਿੰਗ, ਵੀ ਜਿੰਨੇ ਮਰਜ਼ੀ ਪੈਸੇ ਮਿਲ ਜਾਣ ਤੁਸੀਂ ਨਹੀਂ ਵੀ ਵੇਚਦੇ। ਬਿਯੋਂਡ ਆਈਵਰਡ ਨੂੰ ਸਾਰੇ ਯਾਦ ਰੱਖੋ, ਐਨਕਾਂ ਨਵੀਆਂ ਚਾਹੀਦੀਆਂ, ਸਨ ਗਲਾਸਿਸ ਹੋ ਗਈਆਂ, ਪ੍ਰਸਕ੍ਰਿਪਸ਼ਨ ਦੀ ਐਨਕਾਂ ਹੋ ਗਈਆਂ। ਬਿਯੋਂਡ ਆਈਵਰ ਦੇ ਰੋਮੀ ਬਾਈ ਜੀ ਅਤੇ ਰੋਮੀ ਦੀ ਟੀਮ ਨੂੰ ਕਾਲ ਕਰੋ 9057933937 ਆਈ ਡਾਕਟਰ ਇੱਥੇ ਅਵੇਲੇਬਲ ਨੇ 9057933937 9057933937 ਬਿਯੋਂਡ ਆਈਵਰ ਤੁਹਾਡੇ ਲਈ ਹਾਜ਼ਰ ਹੈ ਜੀ। 8177 ਵੈਲਕਮ।
4: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਜੀ।
3: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਬਸ ਚੜ੍ਹਦੀ ਕਲਾ ਜੀ
3: ਜੀ
4: ਹਾਂਜੀ ਮੈਂ ਤਾਂ ਇਨਸਾਨਾਂ ਲਈ ਜ਼ਿਆਦਾ ਪ੍ਰੈਫਰੈਂਸ ਦਿੰਦੀ ਮੈਨੂੰ ਕੋਈ ਕਿਸੇ ਵੀ ਕੀਮਤ ਤੇ ਮਨੀ ਦੇ ਦੇਵੇ ਮੈਂ ਇਨਸਾਨੀਅਤ ਨੂੰ ਨਹੀਂ ਛੱਡ ਸਕਦੀ
3: ਨਹੀਂ ਇਨਸਾਨ ਨੂੰ ਤਾਂ ਕੀ ਇਨਸਾਨ ਕਿਹੜਾ ਕੋਈ ਤੁਹਾਡੇ ਤੋਂ ਖਰੀਦ ਰਿਹਾ
4: ਮੈਨੇ ਖਰੀਦ ਨਹੀਂ ਰਿਹਾ ਇੱਕ ਪਾਸੇ ਇਨਸਾਨ ਖੜਾ ਕਰ ਦਿਓ ਦੂਜੇ ਪਾਸੇ ਪੈਸਾ ਰੱਖ ਦਿਓ ਮੈਂ ਇਨਸਾਨ ਨੂੰ ਚੁਣੂਗੀ ਬੰਦੇ ਨੂੰ ਚੁਣੂਗੀ
3: ਨਹੀਂ ਪਰ ਤੁਹਾਡੇ ਲਈ ਡਿਪੈਂਡ ਤੁਸੀਂ ਨਹੀਂ ਪਰ ਤੁਸੀਂ ਇੱਕੋ ਘਰ ਚ ਰਹਿ ਰਹੇ ਹੋ ਸ਼ੁਰੂ ਤੋਂ ਹੀ
4: ਹਾਂਜੀ ਨਹੀਂ ਘਰ ਇੱਕ ਚੋਂ ਨਹੀਂ ਰਹਿ ਰਹਿ ਰਹਿ ਹੈਗੇ ਪਰ ਅਸੀਂ ਇਹ ਆ
3: ਲੋਕਾਂ ਨੂੰ ਬੜਾ ਪਿਆਰ ਕਰਦੇ ਹੋ ਤੁਸੀਂ ਕੋਈ ਤੁਹਾਨੂੰ ਕਵੇ ਕਿ ਆ ਚੱਕੋ $10 million ਤੇ ਨਵੀਂ ਨੂੰ ਨੀ ਅੱਜ ਤੋਂ ਸੁਣਨਾ ਤੁਸੀਂ ਕਹੋਗੇ ਨਹੀਂ ਬਈ ਅਸੀਂ ਤਾਂ ਨਵੀਂ ਨੂੰ ਚੁਣਾਂਗੇ ਹੈ ਬਹੁਤ ਸ਼ੁਕਰੀਆ ਮੈਂ ਤੁਸੀਂ ਮੈਨੂੰ ਚੋਣਾਂ ਚ ਖੜਾਓਗੇ ਜਿਹੜੇ ਹਿਸਾਬ ਨਾਲ ਤੁਸੀਂ ਮੇਰੀ ਤਾਰੀਫ ਕਰਤੀ ਆਪਾਂ ਕੀ ਲੈਣਾ ਹੈ ਤੈਨੂੰ ਪਤਾ ਹੀ ਆ ਵੀ ਕੰਮ ਬੜਾ ਪੰਗੇ ਵਾਲਾ ਹੁੰਦਾ ਚਲੋ ਠੀਕ ਹੈ ਕੋਈ ਨਾ ਥੈਂਕ ਯੂ ਗੁੱਡ ਲੱਕ ਤੁਹਾਡੇ ਮੁੰਡਿਆਂ ਨੂੰ ਥੈਂਕ ਯੂ ਜੀ 4398 ਹੈਲੋ ਠੀਕ ਹੈ ਵੀਰੇ ਕੀ ਹਾਲ ਆ
5: ਵਧੀਆ ਵਧੀਆ ਵੀਰੇ ਤੁਸੀਂ ਪਤਾ ਨੀ ਐਗਜ਼ਾਮਪਲ ਦਿੱਤੀ ਮੇਰੀ ਵੀ ਨਾ ਕੱਲ ਆਹੀ ਸੇਮ ਥਿੰਗ ਹੋਈ ਹੈ ਕੱਲ ਨਾ ਮੇਰਾ ਫਰੈਂਡ ਮੇਰੇ ਘਰ ਵਾਲੀ ਸਾਈਡ ਉਹਨਾਂ ਦੀ ਨਾ ਕੋਈ ਡਿਊਟੀ ਲੱਗੀ ਉਹ ਗਿਆ ਹੁਣ ਮੈਨੂੰ ਕੈਨੇਡਾ ਫੋਨ ਕੀਤਾ ਕਹਿੰਦਾ ਯਾਰ ਕਿੱਧਰ ਘਰ ਪਾਈ ਫਿਰਦੇ ਹੋ ਯਾਰ ਕਹਿੰਦਾ ਅਸੀਂ ਹੁਣੇ ਨਵੀਂ ਕੋਠੀ ਪਾਈ ਹੈ ਤੇ ਪੁਰਾਣਾ ਘਰ ਨੀ ਢਾਇਆ ਲਾਈਕ ਜਿਹਦੇ ਚ ਅਸੀਂ ਵੱਡੇ ਹੋਏ ਆ ਮੰਮੀ ਡੈਡੀ ਸਾਡੇ ਉੱਥੇ ਡੈਡੀ ਵੱਡੇ ਹੋਏ ਆ ਉਹ ਨੀ ਢਾਇਆ ਨਾਲ ਕੋਠੀ ਪਾ ਲਈ ਅਸੀਂ ਯਾਰ ਉਹ ਕਹਿੰਦਾ ਕਿੱਧਰ ਯਾਰ ਕਹਿੰਦਾ ਵੱਡੇ ਸ਼ਹਿਰ ਆ ਜਾਓ ਸਾਡੇ ਉਹ ਸ਼ਹਿਰ ਤੋਂ ਗਿਆ ਸੀ ਸਾਡੇ ਪਿੰਡਾਂ ਵੱਲ ਉਦੋਂ ਮੈਨੂੰ ਉਹਦੇ ਕੋਲ ਜਵਾਬ ਨੀ ਆਇਆ ਤੇ ਜਦੋਂ ਮੈਂ ਉਹਨੂੰ ਫੋਨ ਕਰਤਾ ਮੈਂ ਉਹਨੂੰ ਓਕੇ ਜੇ ਫੋਨ ਕਰਤਾ ਪਰ ਮੈਂ ਸੋਚੀ ਗਿਆ ਮੈਂ ਗਿਆ ਮੇਰੀਆਂ ਤਾਂ ਸਾਰੀਆਂ ਯਾਦਾਂ ਹੀ ਹੋਏ ਆ ਉੱਥੇ ਭਾਈ ਦੇ ਮਤਲਬ ਪਿੱਛੇ ਜਾ ਪੜਿਆ ਦੋ ਤਿੰਨ ਮੰਜ਼ਿਲਾ ਸਾਡਾ ਘਰ ਆ ਜਿਹੜਾ ਇੱਕ ਮੰਜ਼ਿਲ ਆ ਜਿਵੇਂ ਉੱਥੇ ਤੁਸੀਂ ਇੰਨਾ ਮੇਰਾ ਕੱਦ ਵੱਧ ਗਿਆ ਮੈਂ ਲਮਕ ਕੇ ਵੀ ਚੜ ਸਕਦਾ ਉਹ ਘਰ ਅਸੀਂ ਸਾਰਾ ਸਾਂਭ ਕੇ ਰੱਖਿਆ ਹੋਇਆ ਵਧੀਆ ਘਰ ਰੱਖਿਆ ਹੋਇਆ ਜਿਹੜੇ ਕਮਰਿਆਂ ਦਾ ਨਾਮ ਵੀ ਕੋਈ ਚੀਜ਼ ਰੱਖਤੀ ਕਹਿੰਦਾ ਉਹਨਾਂ ਦੇ ਕਮਰਿਆਂ ਦੇ ਨਾ ਹੀ ਪੈ ਗਏ ਪੇਟੀ ਵਾਲਾ ਕਮਰਾ ਬਾਬੇ ਦੀ ਫੋਟੋ ਹੈ ਜਿੱਥੇ ਬਾਬੇ ਵਾਲਾ ਕਮਰਾ ਸਾਨੂੰ ਨਾ ਇੱਕ ਵਾਰੀ ਵੀ ਕਿਹਾ ਨਾ ਹੀ ਅਸੀਂ ਉਹਨਾਂ ਨੂੰ ਇੱਕ ਵਾਰੀ ਕਿਹਾ ਉਹਨਾਂ ਨੇ ਨਾਲ ਸਾਡੇ ਸੀਗਾ ਜੀ ਖਾਲੀ ਜਗ੍ਹਾ ਵਾਹਵਾ ਖੁੱਲਾ ਥਾਂ ਤੇ ਖੇਤਾਂ ਚ ਅਸੀਂ ਆਪਦੇ ਨਾਲ ਕੋਠੀ ਜ਼ਰੂਰ ਪਾਈ ਆ ਮੰਨਦੇ ਆ
3: ਜਿੱਥੇ ਸਾਰੇ ਵੱਡੇ ਹੋਏ ਨੇ ਤੁਹਾਡੇ ਮਾਂ ਬਾਪ ਨੇ ਉਹ ਮੈਮਰੀਜ਼ ਨੂੰ ਨਹੀਂ ਛੱਡ ਸਕਦੇ ਆਪਣੀ ਕੁਦਰਤੀ ਗੱਲਬਾਤ ਤੁਹਾਡੇ ਨਾਲ ਮਿਲ ਗਈ ਠੀਕ ਹੈ ਵੀਰੇ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ ਨਹੀਂ ਦੇਖੋ ਨਹੀਂ ਤਾਂ ਹੁਣ ਜੇ ਆਪਾਂ ਕੋਠੀ ਪਾ ਰਹੇ ਹਾਂ ਸਪੋਜ਼ ਕਰੋ ਅਗਲਾ ਕਹਿੰਦਾ ਯਾਰ ਅਸੀਂ ਪੁਰਾਣੇ ਘਰ ਨੂੰ ਉਹ ਸਪੇਸ ਕਿਸੇ ਹੋਰ ਚੀਜ਼ ਲਈ ਵਰਤ ਲੈਂਦੇ ਹਾਂ ਪੁਰਾਣੇ ਘਰ ਨੂੰ ਢਾਹ ਹੀ ਦਿੰਦੇ ਹਾਂ ਸੋ ਚਲੋ ਨੰਬਰ ਹੈ ਆਪਣਾ 9056733337 ਤੇ ਕਾਲ ਕਰ ਰਹੇ ਹੋ 9056733337 ਤੇ ਹੈਗੀਆਂ ਨੇ ਕੁਝ ਚੀਜ਼ਾਂ ਯਾਰ ਕਿ ਉਹਨਾਂ ਤੇ ਭਾਵੇਂ ਤੁਸੀਂ ਕੋਈ ਵੀ ਪ੍ਰਾਈਸ ਟੈਗ ਲੈ ਦੋ ਅਗਲਾ ਕਹਿੰਦਾ ਨਾ ਬਈ ਨਾ ਇਸ ਚੀਜ਼ ਤੇ ਜ਼ੀਰੋ ਪ੍ਰਾਈਸ ਹੈ ਭਾਵੇਂ ਸਾਨੂੰ ਕੋਈ ਕਰੋੜ 10 ਕਰੋੜ ਦੇ ਦੇਵੇ ਨਾ ਇਹ ਚੀਜ਼ ਨਹੀਂ ਅਸੀਂ ਵੇਚਦੇ ਜਾਂ ਅੱਗੇ ਕਰਦੇ ਦੁਆਬਾ ਟਰੈਵਲ ਨੂੰ ਯਾਦ ਰੱਖੋ ਇੰਡੀਆ ਦੀਆਂ ਟਿਕਟਾਂ ਹੁਣ ਬਹੁਤ ਸਾਰੇ ਲੋਕ ਇੰਡੀਆ ਤੋਂ ਵਾਪਸ ਆ ਰਹੇ ਆ ਇਹਨਾਂ ਨੇ ਤੁਹਾਨੂੰ ਲੋਵੈਸਟ ਪ੍ਰਾਈਸ ਤਾਂ ਦੇਣੀ ਦੇਣੀ ਆ ਉਹ 'ਚ ਕੋਈ ਦੋ ਰਾਏ ਨਹੀਂ ਬਟ ਇਹਨਾਂ ਦੀ ਸਰਵਿਸ ਜਿਹੜੀ ਹੈ ਨਾ ਉਹ ਨਹੀਂ ਕੋਈ ਬੀਟ ਕਰ ਸਕਦਾ ਦੁਆਬਾ ਟਰੈਵਲ ਅਮਨ ਅਤੇ ਸੌਰਵ ਹੁਣੇ ਜਾਨ ਲਾ ਦਿੰਦੇ ਆ ਵੀ ਤੁਸੀਂ ਇਹਨਾਂ ਕਹਿ ਦਿਓ ਕਿ ਬੱਲੇ ਯਾਰ ਇਹਨਾਂ ਦੀ ਸਰਵਿਸ ਬਸ ਨੰਬਰ ਵਨ ਹੀ ਆ ਸੋ ਦੁਆਬਾ ਟਰੈਵਲ 9057967800 9057967800 ਦੁਆਬਾ ਟਰੈਵਲ ਦੀ ਟੀਮ ਦੇ ਨਾਲ ਗੱਲਬਾਤ ਤੁਸੀਂ ਕਰ ਲਓ ਇੰਡੀਆ ਦੀਆਂ ਟਿਕਟਾਂ ਲਈ ਏਰਨ ਮਿਲਸ ਐਕਿਰਾ ਨੂੰ ਯਾਦ ਰੱਖੋ ਐਕਿਰਾ ਦੀ ਗੱਡੀ ਲੈਣੀ ਹੈ ਐਕਿਰਾ ਦਾ ਐਸਯੂਵੀ ਲੈਣਾ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਨੂੰ ਫੋਨ ਕਰ ਲਓ 9058285800 ਤੁਸੀਂ ਅਗਰ ਗੱਡੀ ਦਾ ਕੋਈ ਕੰਮ ਕਰਾਉਣਾ ਇੰਜਨ ਟਰਾਂਸਮਿਸ਼ਨ ਦਾ ਕੋਈ ਪੰਗਾ ਪੈ ਗਿਆ ਊਬਰ ਜਾਂ ਲਿਫਟ ਦੀ ਸੇਫਟੀ ਬਹੁਤ ਹੀ ਰੀਜ਼ਨੇਬਲ ਕਰਾਉਣੀ ਆ ਤਾਂ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਕੋਰਨਰ ਦੇ ਉੱਤੇ 9057967800 9057967800 ਸੋਰੀ ਨੰਬਰ ਯਾਰ ਗਲਤ ਦਿੱਤਾ ਰੋਇਲ ਆਟੋ ਦਾ ਨੰਬਰ ਹੈ 9057991478 ਸਟੀਲਸ ਮੈਲਨੀ ਰੋਇਲ ਆਟੋ ਸੈਂਟਰ ਨੰਬਰ 1 ਮਕੈਨਿਕ ਸ਼ਾਪ 9057991478 ਜੀ 1240 ਹੈਲੋ
6: ਹਾਂਜੀ ਨਵੀ ਜੀ ਕੀ ਹਾਲ ਪੱਤਰ
3: ਵਧੀਆ ਜੀ ਕਿਵੇਂ ਹੋ
6: ਬਹੁਤ ਵਧੀਆ ਚੜ੍ਹਦੀ ਕਲਾ ਦੋਵਾਂ ਤੁਹਾਡੀਆਂ
3: ਜੀ
6: ਤੇ ਅੱਜ ਉਹ ਗੱਲ ਜਿਹੜੀ ਤੁਸੀਂ ਸਟੇਜ ਵਿੱਚ ਕੀਤੀ ਹੈ ਇਹ ਉਹ ਬੰਦੇ ਦੇ ਬਿਲਕੁਲ ਆਪਣੇ ਆਪਣੇ ਖਿਆਲ ਹੁੰਦੇ ਆ ਅਸੀਂ ਪਿਛਲੇ ਸਾਲ ਗਏ ਅਸੀਂ ਸਾਰੀ ਫੈਮਿਲੀ ਪਹਿਲਾਂ ਇਕੱਠੇ ਰਹਿੰਦੇ ਅਸੀਂ ਹੁਣ ਪੰਜ ਭਰਾ ਪਹਿਲੇ ਸਾਲ ਡਿਵਾਈਡ ਹੋ ਕੇ ਆਏ ਹਾਂ ਤੇ ਸਾਡੇ ਭਤੀਜੇ ਆ ਕਿ ਇੱਥੇ ਇੱਕ ਅਮਰੀਕਾ ਜਾਣ ਕੇ ਕਹਿ ਤਾ ਕਹਿੰਦੇ ਚਾਚਾ ਜੀ ਤੁਸੀਂ ਇਹਦੇ ਕੋਲ ਆਪਣੀ ਪ੍ਰੋਪਰਟੀ ਜਿਹਦੇ ਦੱਸੋ ਪੈਸੇ ਕਿੰਨੇ ਲੈਣੇ ਆ
3: ਅੱਛਾ
6: ਇੰਨੀ ਆਫਰ ਦਿੰਦਾ ਮੈਂ ਤੁਹਾਨੂੰ ਉਹ ਕਹਿੰਦਾ ਮੈਂ ਨਹੀਂ ਦਿੰਦਾ ਆਫਰ ਮੈਂ ਗੱਲ ਸੁਣੋ ਇਹ ਬਾਪ ਦੀ ਪ੍ਰੋਪਰਟੀ ਹੈ ਨਾ ਮੈਂ ਖਰੀਦੀ ਨਾ ਤੁਸੀਂ ਖਰੀਦੀ ਨਾ ਤੁਹਾਡੇ ਬਾਪ ਨੇ ਖਰੀਦੀ ਇਹਦੇ ਨਾਲ ਸਾਡੇ ਬਾਪ ਦੀਆਂ ਯਾਦਾਂ ਆ ਮੈਂ ਉਹ ਨਹੀਂ ਵੇਚ ਸਕਦਾ ਬਾਕੀ ਜੋ ਮਰਜ਼ੀ ਤੁਸੀਂ ਮੇਰੇ ਤੋਂ ਮੇਰੀ ਦੂਜੀ ਪ੍ਰੋਪਰਟੀ ਨਾਲ ਹੋਰ ਹੈਗੀ ਮੈਂ ਤੁਹਾਨੂੰ ਦਿੰਦਾ ਇੱਕ ਉਹਦੀ ਗੱਲ ਹੁੰਦੀ ਆ ਉਹਦਾ ਨਾਮ ਵੀ ਬੰਜਰਾ ਆ ਬੰਜਰ ਜ਼ਮੀਨ ਬਈ ਜਿਹੜੇ ਬਾਪ ਨੇ ਬਣਾਈ ਆ ਪਲਟ ਪਲਟ ਕੇ ਕਾਕਾ ਪਤਾ ਕਿਹੜੇ ਜ਼ਮਾਨੇ ਦੇ ਵਿੱਚ
3: ਆਪਣੇ
6: ਬਾਪ ਦੀ ਕੀ ਆ ਮੇਰੇ ਬਾਪ ਦੇ ਪਤਾ ਹੈ ਜਿਸ ਇਨਸਾਨ ਨੇ ਬੰਜਰ ਪਲਟ ਕੇ ਜ਼ਮੀਨ ਵਿੱਚ ਬਣਾਈ ਆ ਉਹਦਾ ਨਾਂ ਵੀ ਬੰਜਰ ਵਾਲਾ ਖੂਹ ਅੱਜ ਤੱਕ ਸਾਡੇ ਪਿੰਡ ਦੀ ਵੱਜਦਾ
3: ਚਲੋ ਨਹੀਂ ਵਧੀਆ ਗੱਲ ਹੈ ਇਹ ਹੁਣ ਜਿਹੜੇ ਤੁਸੀਂ ਲੋਕ ਹੋ ਸਾਡੇ ਹੁਣ ਡੈਡੀ ਹੁਣ ਦੀ ਉਮਰ ਦੇ ਜਾਂ ਵੱਡੇ ਬਜ਼ੁਰਗ ਨੇ ਉਹਨਾਂ ਨੂੰ ਇਹ ਚੀਜ਼ਾਂ ਦੀ ਬਹੁਤ ਵੈਲਿਊ ਹੈ ਨਹੀਂ ਤਾਂ ਸਾਡੇ ਵਰਗੇ ਬੱਚੇ ਤਾਂ ਮਨੀ ਨੂੰ ਹੀ ਵੈਲਿਊ ਕਰਦੇ ਆ ਥੈਂਕ ਯੂ ਭਾਜੀ ਬਹੁਤ ਸ਼ੁਕਰੀਆ ਤੁਹਾਡਾ ਸੋ 905-673-3337 ਆਪਣਾ ਨੰਬਰ ਹੈ 9057333-3337 ਤੇ ਗੱਲਬਾਤ ਤੁਹਾਡੀ ਸਾਡੀ ਤੁਹਾਡੀ ਹੋ ਰਹੀ ਹੈ ਕਾਲ ਕਰ ਰਹੇ ਹੋ ਹੋਲਡ ਕਰ ਲਓ ਸਾਰਿਆਂ ਦੀ ਕਾਲਾਂ ਲਵਾਂਗੇ ਮੈਨੂੰ ਤੁਸੀਂ ਇੱਕ ਅੱਧੇ ਮਿੰਟ ਦਾ ਸਮਾਂ ਦੇ ਦਿਆ ਕਰੋ ਅਤੇ ਲਾਈਨ 'ਤੇ ਰਹੋ ਅਤੇ ਸਾਰੇ ਸ਼ੇਅਰ ਕਰੋ ਬੜੀਆਂ ਸੋਹਣੀਆਂ ਤੁਹਾਡੀਆਂ ਜਿਹੜੀਆਂ ਕਾਲਾਂ ਆ ਰਹੀਆਂ ਦਵਿੰਦਰ ਪਵਾਰ ਜੀ ਸਾਡੇ ਨਾਲ ਨੇ ਮੌਰਗੇਜ ਦੀ ਦੁਨੀਆ ਦੇ ਮਾਹਰ ਪਵਾਰ ਸਾਹਿਬ ਆ ਜਾਓ
7: ਬਹੁਤ ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣਾਂ ਭਰਾਵਾਂ ਨੇ ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ ਬਿਲਕੁਲ ਜੀ ਮੌਰਗੇ ਰਿਗਾਰਡਿੰਗ ਕਿਸੇ ਵੀ ਭੈਣ ਭਰਾ ਦਾ ਕੋਈ ਵੀ ਕੁਐਸਚਨ ਆ ਤੇ ਐਨੀ ਟਾਈਮ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ ਬਹੁਤ ਸਾਰੇ ਭੈਣ ਭਰਾ ਦੀਆਂ ਕਾਲਸ ਆਉਂਦੀਆਂ ਜੀ ਸਾਡੀ ਮੌਰਗੇ ਰਿਨਿਊਲ ਤੇ ਆਈ ਹੋਈ ਆ ਸਾਡੇ ਅਸੀਂ ਪ੍ਰੋਪਰਟੀ ਬਾਏ ਕੀਤੀ ਹੋਈ ਆ ਸਾਡੀ ਕਲੋਜ਼ ਨਹੀਂ ਹੋ ਰਹੀ ਉਹ ਕਿਸ ਤਰ੍ਹਾਂ ਕਲੋਜ਼ ਕੀਤੀ ਜਾ ਸਕਦੀ ਆ ਜੀ ਬਿਲਕੁਲ ਜੀ ਹਰ ਇੱਕ ਚੀਜ਼ ਦਾ ਹੱਲ ਹੁੰਦਾ ਆ ਪਰ ਜੇ ਟਾਈਮ ਸਿਰ ਗੱਲ ਪਤਾ ਲੱਗ ਜਾਵੇ ਤਾਂ ਹੱਲ ਵਧੀਆ ਤਰੀਕੇ ਨਾਲ ਕੱਢਿਆ ਜਾ ਸਕਦਾ ਆ ਇਸ ਕਰਕੇ ਕਾਲ ਕਰ ਲਓ ਕਾਲ ਕਰਨ ਲਈ ਨੰਬਰ ਆ 6478887031 ਥੋੜੀ ਜਿਹੀ ਗੱਲ ਕਰਾਂਗੇ ਅੱਜ ਉਹਨਾਂ ਭੈਣਾਂ ਭਰਾਵਾਂ ਵਾਸਤੇ ਜਿਨ੍ਹਾਂ ਨੇ ਇਸ ਵੇਲੇ ਮੌਰਗੇਜ ਲਾ ਕੇ ਆ ਤੋੜਨੀ ਨਹੀਂ ਚਾਹੁੰਦੇ ਪਰ ਪੈਸੇ ਧੇਲੇ ਦੀ ਲੋੜ ਪੈ ਗਈ ਆ ਸਿਕਿਓਰ ਲਾਈਨ ਆਫ ਕ੍ਰੈਡਿਟ ਇੱਕ ਪ੍ਰੋਡਕਟ ਹੈਗਾ ਸਾਡੇ ਕੋਲ ਬਿਨਾਂ ਮੋਰਗੇਜ ਤੋੜਨ ਤੋਂ ਤੁਹਾਡੇ ਘਰ ਦੇ ਉੱਤੇ ਤੁਹਾਨੂੰ $1,00,000 ਤੋਂ ਲੈ ਕੇ $5,00,000 ਤੱਕ ਲੈ ਕੇ ਦਿੱਤੀ ਜਾ ਸਕਦੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ। ਉਹ ਲੈ ਕੇ ਤੁਸੀਂ ਕੋਈ ਵੀ ਡੈਟ ਕੰਸੋਲੀਡੇਟ ਕਰ ਸਕਦੇ ਆ, ਕੋਈ ਕ੍ਰੈਡਿਟ ਕਾਰਡਾਂ ਦਾ ਡੈਟ, ਕੋਈ ਮਹਿੰਗੇ ਭਾਅ ਦੀ ਚੱਕੀ ਸੈਕਿੰਡ ਮੋਰਗੇਜ ਹੋ ਸਕਦੀ ਆ। ਗੱਲ ਕੀ ਜਦੋਂ ਤੇ ਜਿੰਨੀ ਯੂਜ ਕਰਾਂਗੇ ਉਦੋਂ ਹੀ ਉਹਦੇ ਤੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ 6478887831। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕੋਈ ਕਮਰਸ਼ੀਅਲ ਮੋਰਗੇਜ ਹੈ, ਕੋਈ ਯੂਨਿਟ ਦੀ ਮੋਰਗੇਜ ਹੈ, ਕੋਈ ਪ੍ਰੋਪਰਟੀ ਆਪਾਂ ਬਿਜ਼ਨਸ ਦੇ ਨਾਲ ਲੈ ਰਹੇ ਹਾਂ ਉਹਦੀ ਮੋਰਗੇਜ ਕਰਾਉਣੀ ਆ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਇਕੁਇਪਮੈਂਟ ਲੋਨ ਕਰਾਉਣਾ ਤੇ ਤੁਸੀਂ ਐਨੀ ਟਾਈਮ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479887831 6479887831 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਗੱਲ ਕਹਿ ਦੀ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਰਹੇ। ਬਹੁਤ ਬਹੁਤ ਧੰਨਵਾਦ ਜੀ।
3: ਨੰਬਰ ਇੱਕ ਵੀ ਕਿਹਾ 6479887831 ਜੀ 7143। ਹੈਲੋ,
8: ਹਾਂ ਵੀ ਨਵੀਂ ਕੀ ਹਾਲ ਚਾਲ ਆ?
3: ਵਧੀਆ ਜੀ, ਕੀ ਹਾਲ ਆ?
8: ਬਸ ਠੀਕ ਹੈ, ਠੀਕ ਹੈ, ਵਧੀਆ। ਟੌਪਿਕ ਏਦਾਂ ਦਾ ਹੁੰਦਾ ਕਈ ਵਾਰੀ ਮਜਬੂਰ ਹੋ ਜਾਈਦਾ ਕਾਲ ਕਰਨ ਤੋਂ।
3: ਬਿਲਕੁਲ,
8: ਤੇ ਮੈਂ ਕਿਹਾ ਵੀ ਦੇਖਲਾ ਵੀ ਏਦਾਂ ਦੀਆਂ ਯਾਦਾਂ ਜੁੜੀਆਂ ਹੁੰਦੀਆਂ, ਬੰਦਾ ਕੋਈ ਵੀ ਆਪਣਾ ਨਾ ਪੁਰਾਣਾ ਘਰ ਵੇਚਣਾ ਵੀ ਨੀ ਚਾਹੁੰਦਾ ਹੁੰਦਾ ਤੇ ਧੋਣਾ ਵੀ ਨੀ ਚਾਹੁੰਦਾ ਹੁੰਦਾ।
3: ਬਿਲਕੁਲ,
8: ਸਾਡੇ ਵੀ ਅਜੇ ਉੱਥੇ ਨਾ ਏਦਾਂ ਹੀ ਆ, ਉੱਪਰ 35-40 ਸਾਲ ਹੋ ਗਏ ਸਾਨੂੰ ਪਿੰਡ ਛੱਡਿਆ ਨੂੰ, ਪਰ ਘਰ ਓਦਾਂ ਦਾ ਓਦਾਂ ਹੀ ਉੱਥੇ ਹੀ ਆ, ਤੇ ਪਿੰਡ ਛੱਡਿਆ ਘਰ ਓਦਾਂ ਹੀ ਆ ਉੱਥੇ।
3: ਅੱਛਾ, ਘਰ ਨੂੰ ਵੀ ਤੁਸੀਂ ਕੁਛ ਨੀ ਉੱਥੇ ਕੋਠੀ ਕਾਠੀ ਕੁਛ ਨੀ ਪਾਈ ਹੈ?
8: ਨਹੀਂ ਨਹੀਂ, ਘਰ ਓਦਾਂ ਦਾ, ਕਿਉਂਕਿ ਬਾਹਰ ਆ ਗਏ ਸੀਗੇ ਫਿਰ ਪਾਉਣ ਦਾ ਫਾਇਦਾ ਨੀ ਸੀ, ਪਰ ਉਹ ਓਦਾਂ ਦਾ ਓਦਾਂ ਹੀ ਰੱਖਿਆ। ਦਿਲ ਹੀ ਨੀ ਕਰਦਾ ਵੇਚਣ ਨੂੰ, ਨਾ ਵੇਚਣ ਨੂੰ ਨਾ ਕਿਹਾ, ਓਦਾਂ ਦਿੱਤਾ ਕਿਸੇ ਦੇ ਕੋਲ ਆ, ਬਸ ਓਦਾਂ ਦਾ ਓਦਾਂ ਹੀ ਆ।
3: ਪਰ ਕੋਈ ਕਿਸੇ ਨੇ ਕਦੇ ਕਿਹਾ ਕਿ ਵੀ ਸਾਨੂੰ ਵੇਚ ਦੋ ਅਸੀਂ ਲੈ ਲੈਣੇ ਆ?
8: ਹਾਂਜੀ ਹਾਂਜੀ ਹਾਂਜੀ, ਨਾਲ ਦਿਆਂ ਨੇ ਕਈਆਂ ਨੇ ਕਿਹਾ।
3: ਅੱਛਾ,
8: ਕਈਆਂ ਨੇ ਕਿਹਾ ਸਾਨੂੰ ਦੇ ਦਿਓ ਸਾਨੂੰ ਦੇ ਦਿਓ, ਪਰ ਅਸੀਂ ਗੁਆਂਢੀਆਂ ਨੂੰ ਦਿੱਤਾ ਹੋਇਆ ਸੀ ਕਿ ਤੁਸੀਂ ਉੱਥੇ ਰਹੋ, ਜੋ ਮਰਜ਼ੀ ਕਰੋ, ਪਰ ਵੇਚਣਾ ਨੀ, ਦੇਣਾ ਨੀ। ਅਸੀਂ ਭਾਵਾਂ ਜਦੋਂ ਮਰਜ਼ੀ ਜਾਈਏ, ਭਾਵਾਂ 8 ਸਾਲਾਂ 10 ਸਾਲਾਂ ਬਾਅਦ, ਪਰ ਜਾਣਾ ਜ਼ਰੂਰ ਹੁੰਦਾ
3: ਪੈਂਦਾ। ਪਰ ਤੁਹਾਨੂੰ ਆਫਰ ਵੀ ਜਿਹੜੇ ਮਿਲੇ ਆ ਵਧੀਆ ਵੀ ਪ੍ਰਾਈਸ ਨੂੰ ਮਿਲੀ ਆ?
8: ਹਾਂ ਹਾਂ, ਪ੍ਰਾਈਸ ਵੀ ਵਧੀਆ ਦਿੰਦੇ ਰਹੇ ਆ। ਤੇ ਇੱਕ ਥਾਂਦੀ ਦਾ ਗਾਣਾ ਸੀਗਾ ਜਿਹੜਾ, ਉਹ ਬੈਕ ਯਾਰਡ ਵਾਲਾ ਨੀ ਮੁੰਡਾ ਗਾਉਂਦਾ ਹੁੰਦਾ,
3: ਬਹੁਤ ਸੋਹਣਾ, ਬਹੁਤ ਸੋਹਣਾ। ਹਾਂ
8: ਉਹ ਇੱਕ ਥਾਂਦੀ ਦਾ ਗਾਣਾ ਜੇ ਉਹ ਲਾ ਦਿਓ ਨਾ, ਜਿਹੜਾ ਕਿ ਪੁੱਤਾ ਵਿੱਚ ਢਾਈ ਨਾ ਪੁਰਾਣੀ ਹਵੇਲੀ ਨਿਸ਼ਾਨੀ, ਤੇ ਬਾਪੂ ਦੀ ਨਿਸ਼ਾਨੀ,
3: ਮੈਂ ਲੱਭ ਲੈਣਾ। ਹਾਂ
8: ਕਰਿਓ ਕਰਿਓ, ਉਹ ਲਾ ਦਿਓ ਜ਼ਰੂਰ। ਹਾਂਜੀ
3: ਜ਼ਰੂਰ ਲਾ ਦਿਓ, ਨੋ ਪ੍ਰੋਬਲਮ।
8: ਥੈਂਕ ਯੂ ਥੈਂਕ ਯੂ,
3: ਕੋਈ ਗੱਲ ਨਹੀਂ ਸਰ, ਬਹੁਤ ਸ਼ੁਕਰੀਆ ਤੁਹਾਡਾ। 9181 ਹਾਂਜੀ ਬਾਈ ਜੀ,
9: ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
9: ਮੈਂ ਠੀਕ ਹਾਂ, ਫਸਟ ਕਲਾਸ। ਉਹ ਮੈਂ ਤਾਂ ਕੀਤਾ ਵੀ ਉਹ ਭੈਣ ਸਾਡੀ ਕਹਿ ਗਈ ਸੀ ਵੋਟਾਂ ਚ ਖੜ ਜਾਓ, ਮੈਂ ਕਿਹਾ 5 ਵੋਟਾਂ ਅਸੀਂ ਪਾ ਦਿਆਂਗੇ।
3: 5 ਦੀ ਨਾ ਚਾਹੀਦੀਆਂ, 5 ਲੱਖ ਚਾਹੀਦੀਆਂ ਹੋਣਗੀਆਂ,
9: ਪੱਕੀ ਹੋਰ ਹੀ ਪਾਵਾਂਗੇ ਨਾ, 5 ਵੋਟਾਂ ਤਾਂ ਪੱਕੀਆਂ ਹੀ ਨਾ।
3: ਚਲੋ ਕੋਈ ਨਾ, ਜੇ ਕਿਤੇ ਮੌਕਾ ਆਇਆ ਤਾਂ ਦੇਖ ਲਾਂਗੇ।
9: ਆ ਦੇਖ ਲਓ, 5 ਵੋਟਾਂ ਦਾ ਠਾ ਵੱਟਦੇ ਪਈ ਆ।
3: ਕੀ ਬਾਤ ਹੈ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਬ੍ਰੈਂਪਟਨ ਆ ਗਏ ਵਾਪਸ ਪੱਕੇ ਕੈਨਸਸ ਸਿਟੀ ਤੋਂ, ਕਿਆ ਬਾਤ ਹੈ, ਕੈਨਸਸ ਸਿਟੀ ਛੱਡਿਆ, ਇਹ ਅਮਰੀਕਾ ਤਾਂ ਜਾਣਾ ਸੁਪਨਾ ਹੁੰਦਾ ਕਈਆਂ ਦਾ। ਸੋ ਸਟੂਡੀਓ ਦਾ ਨੰਬਰ ਹੈ 9056733337। ਤੇ ਸਾਡੇ ਨਾਲ ਸੁਖ ਭਾਜੀ ਵੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਸੁਖ ਜੀ ਵੈਲਕਮ,
10: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ, ਫਰਨੀਚਰ ਦੀ ਪਰਿਵਾਰ ਕੋਈ ਵੀ ਬੁਆਇੰਗ ਕਰਨੀ ਚਾਹੁੰਦੇ ਨੇ ਇਸ ਵੀਕਐਂਡ ਉੱਪਰ, ਚਾਹੇ ਤੁਸੀਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬੁਆਇੰਗ ਕਰਨੀ ਆ, ਭਾਰੀ ਡਾਲਰਾਂ ਦੀ ਸੇਵਿੰਗ, ਤੇ ਹਰੇਕ ਪਰਚੇਜ਼ ਨਾਲ ਤੋਹਫਾ ਤੇ ਮਿਲਣਾ ਹੀ ਮਿਲਣਾ, ਕਿਉਂਕਿ ਫਰਾਈਡੇ ਵਾਲੇ ਦਿਨ ਲਾਈਵੋ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਸਾਰੇ ਪਰਿਵਾਰਾਂ ਨੇ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ ਪਰਿਵਾਰਾਂ ਨੇ, ਤੇ ਨਾਲ ਦੀ ਨਾਲ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, 3-ਸੀਟਰ ਸੋਫਾ, 2-ਸੀਟਰ ਲੈਫਟ ਸੀਟ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2,500 ਸੀ, ਫਰਾਈਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਪਹੁੰਚਣਗੇ 999 ਦਾ, ਜੀ ਹਾਂ, $2,500 ਵਾਲਾ ਰਿਕਲਾਈਨਰ ਸੋਫਾ ਸੈੱਟ $999 ਦਾ, $1,000 ਦਾ ਮਿਲੂਗਾ, ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ ਤੇ ਵੱਡੇ ਸਾਈਜ਼ ਦਾ ਟੈਲੀ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਫ੍ਰੀ ਦਿੱਤਾ ਜਾਊਗਾ ਸੋ ਰਿਕਲਾਈਨਰ ਸੋਫਾ ਸੈੱਟ 2500 ਡਾਲਰ ਵਾਲਾ 999 ਡਾਲਰ ਦਾ ਗਲਾਸ ਦਾ ਮਾਡਰਨ ਕਾਫੀ ਟੇਬਲ ਫ੍ਰੀ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਇਸ ਵੀਕਐਂਡ ਪਹੁੰਚ ਸਕਦੇ ਹੋ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਦਾ ਵੀ ਭਾਜੀ
3: ਕੀ ਬਾਤ ਹੈ 6685 ਟੋਮਕਨ ਰੋਡ ਤੇ ਪਹੁੰਚੋ ਅੱਜ ਅਸੀਂ ਗੱਲਬਾਤ ਕਰ ਰਹੇ ਸੀ ਇੱਕ ਪਰਿਵਾਰ ਬਾਰੇ ਮੈਂ ਸਟੋਰੀ ਇੱਕ ਸ਼ੇਅਰ ਕੀਤੀ ਕਿ ਇੱਕ ਫੈਮਿਲੀ ਹੈ ਆਸਟ੍ਰੇਲੀਆ ਸੋਰੀ ਸਿਡਨੀ ਦੇ ਵਿੱਚ ਸਿਡਨੀ ਐਗਜ਼ੈਕਟ ਦੇ ਵਿੱਚ ਨੇ ਤੇ ਇਹਨਾਂ ਦੇ ਘਰ ਦੇ ਆਲੇ ਦੁਆਲੇ ਬਹੁਤ ਘਰ ਬਣੇ ਆ ਤੇ ਇਹਨਾਂ ਕੋਲ 5 ਏਕੜ ਨੇ ਉਹਨਾਂ ਸਾਰੇ ਜਿਹੜੇ ਨਵੇਂ ਘਰ ਨੇ ਉਹਨਾਂ ਦੇ ਵਿਚਾਲੇ ਤੇ ਇਹਨਾਂ ਨੇ ਉਹ ਘਰ ਨਹੀਂ ਵੇਚਿਆ ਆਫਰ ਵੀ ਮਿਲਿਆ ਕਹਿੰਦੇ ਨੇ ਕਿ ਬਿਲਡਰ ਨੇ ਅਪ ਟੂ ਤਕਰੀਬਨ 60 ਮਿਲੀਅਨ ਡਾਲਰ ਤੱਕ ਦਾ ਆਫਰ ਦਿੱਤਾ ਬਟ ਇਹਨਾਂ ਨੇ ਫਿਰ ਵੀ ਨਹੀਂ ਵੇਚਿਆ ਸੋ ਤੁਸੀਂ ਹਿਸਾਬ ਲਾਓ ਕਿ ਕਿੰਨਾ ਅਗਲਿਆਂ ਨੂੰ ਆਪਣੀ ਪ੍ਰੋਪਰਟੀ ਨਾਲ ਇੱਕ ਅਟੈਚਮੈਂਟ ਹੈ 50 to 60 ਮਿਲੀਅਨ ਡਾਲਰ ਤੁਸੀਂ ਕਹਿ ਰਹੇ ਹੋ ਕਿ ਯਾਰ ਅਸੀਂ ਨਹੀਂ ਲੈਣਾ ਤੇ ਮੈਂ ਅੱਜ ਪੁੱਛ ਰਿਹਾ ਸੀ ਤੁਹਾਨੂੰ ਸਭ ਨੂੰ ਕਿ ਤੁਹਾਡੇ ਲਈ ਕੋਈ ਐਸੀ ਚੀਜ਼ ਹੈ ਤੁਹਾਡੀ ਲਾਈਫ 'ਚ ਵੀ ਤੁਹਾਨੂੰ ਭਾਵੇਂ ਜਿੰਨਾ ਮਰਜ਼ੀ ਪੈਸਾ ਮਿਲ ਜਾਵੇ ਤੁਸੀਂ ਵੇਚਦੇ ਨਹੀਂ ਹੁਣ ਕਈ ਸੱਜਣ ਮਿੱਤਰ ਸ਼ੇਅਰ ਕਰ ਰਹੇ ਨੇ ਵੀ ਸਾਡੇ ਵੀ ਘਰੇ ਘਰ ਪਏ ਨੇ ਜ਼ਮੀਨਾਂ ਪਈਆਂ ਅਸੀਂ ਤਾਂ ਕਦੇ ਨਾ ਵੇਚਾਂਗੇ ਭਾਵੇਂ ਜਿਹੜੀ ਮਰਜ਼ੀ ਵੈਲਿਊ ਸਾਨੂੰ ਮਿਲ ਜਾਵੇ ਕੋਈ ਕਹਿ ਰਿਹਾ ਕਿ ਨਵੀਂ ਸਾਡੇ ਯੂਨੋ ਵੀ ਪੁਰਾਣੇ ਘਰ ਨੇ ਜੋ ਮਰਜ਼ੀ ਹੋ ਜਾਵੇ ਅਸੀਂ ਕਦੇ ਨਹੀਂ ਢਾਉਂਦੇ ਸੋ ਜੇ ਤੁਹਾਡਾ ਵੀ ਕੋਈ ਮੈਂ ਦੇਖੋ ਮੈਂ ਸਿਰਫ ਘਰਾਂ ਦੀ ਪ੍ਰੋਪਰਟੀਜ਼ ਦੀ ਗੱਲ ਨਹੀਂ ਕਰ ਰਿਹਾ ਕੋਈ ਵੀ ਚੀਜ਼ ਹੈ ਤੁਹਾਡੀ ਵੀ ਤੁਹਾਨੂੰ ਜਿੰਨੇ ਮਰਜ਼ੀ ਪੈਸੇ ਕੋਈ ਦੇ ਦੇਵੇ ਤੁਸੀਂ ਕਦੇ ਵੀ ਨਹੀਂ ਵੇਚੋਗੇ ਉਹ ਕਿਹੜੀ ਚੀਜ਼ ਹੈ ਉਹ ਗੱਡੀ ਵੀ ਹੋ ਸਕਦੀ ਹੈ ਉਹ ਕੋਈ ਜ਼ਮੀਨ ਵੀ ਹੋ ਸਕਦੀ ਹੈ ਉਹ ਕੋਈ ਘਰ ਵੀ ਹੋ ਸਕਦਾ ਕੋਈ ਕਹਿ ਲਓ ਕਿ ਘੜੀ ਵੀ ਹੋ ਸਕਦੀ ਹੈ ਕੁਛ ਵੀ ਕੋਈ ਹੈ ਤੁਹਾਡੀ ਲਾਈਫ 'ਚ ਇੱਕ ਐਸੀ ਚੀਜ਼ ਤੁਸੀਂ ਵੀ ਬੜੀ ਸਾਂਭ ਕੇ ਰੱਖੀ ਤੁਹਾਡੇ ਦਿਲ ਦੇ ਉਹ ਚੀਜ਼ ਬਹੁਤ ਨੇੜੇ ਆ ਵੀ ਤੁਹਾਨੂੰ ਜਿੰਨਾ ਮਰਜ਼ੀ ਪੈਸਾ ਮਿਲ ਜਾਵੇ ਤੁਸੀਂ ਕਦੇ ਨਹੀਂ ਵੇਚਦੇ ਤਾਂ ਉਹ ਕਿਹੜੀ ਚੀਜ਼ ਹੈ ਅੱਜ ਇਹ ਸਾਡੀ ਗੱਲਬਾਤ ਹੋ ਰਹੀ ਹੈ ਤੁਹਾਡੇ ਨਾਲ ਨੰਬਰ ਹੈ ਆਪਣਾ 9056733337 9056733337 905-673-3337 ਆਪਣਾ ਨੰਬਰ ਹੈ 9056733337 9056733337 905-673-3337 ਸੋ ਸ਼ੇਅਰ ਕਰੋ ਯਾਰ ਮੈਨੂੰ ਪਤਾ ਕਿ ਆਪਣੇ ਕੋਲ ਬਹੁਤ ਕਹਿ ਲਓ ਕਿ ਪ੍ਰਾਈਸਲੈਸ ਚੀਜ਼ਾਂ ਪਈਆਂ ਜਿਨ੍ਹਾਂ ਉੱਤੇ ਆਪਾਂ ਕਦੇ ਕੋਈ ਪ੍ਰਾਈਸ ਟੈਗ ਹੀ ਨਹੀਂ ਲਾ ਸਕਦੇ ਸੋ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਜੇ ਤੁਹਾਡੇ ਕੋਲ ਕੋਈ ਹੈ ਇੱਕ ਐਸੀ ਚੀਜ਼ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ 9056733337 ਆਪਣਾ ਫੋਨ ਨੰਬਰ ਹੈ ਅਤੇ ਤੁਸੀਂ ਸ਼ੇਅਰ ਜ਼ਰੂਰ ਜ਼ਰੂਰ ਜ਼ਰੂਰ ਸਾਡੇ ਨਾਲ ਕਰ ਸਕਦੇ ਹੋ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਸਬਜ਼ੀ ਮਾਰਕੀਟ ਦੀ ਸਬਜ਼ੀ ਮਾਰਕੀਟ ਬਹੁਤ ਹੀ ਕਮਾਲ ਦਾ ਨਾਲੇ ਇੱਕ ਰੈਸਟੋਰੈਂਟ ਹੈ ਨਾਲੇ ਇੱਕ ਗਰੋਸਰੀ ਸਟੋਰ ਹੈ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਤੁਹਾਡੇ ਲਈ ਖੁੱਲ੍ਹਾ ਸਬਜ਼ੀ ਮਾਰਕੀਟ 'ਤੇ ਇੱਕ ਵਾਰ ਤੁਸੀਂ ਗੇੜਾ ਮਾਰ ਕੇ ਆਓ ਕਿਸੇ ਨੇ ਵੀ ਅਗਰ ਵਧੀਆ ਟੋਪ ਟੋਪ ਟੋਪ ਗਰੋਸਰੀ ਵੀ ਲੈਣੀ ਹੈ ਰੈਸਟੋਰੈਂਟ ਦਾ ਫੂਡ ਵੀ ਖਾਣਾ ਇੱਥੇ ਪਹੁੰਚੋ ਨਾਲ ਇੱਥੇ ਤੁਹਾਨੂੰ ਵਿਆਹਾਂ ਦਾ ਬਹੁਤ ਸਮਾਨ ਮਿਲ ਰਿਹਾ ਢੋਲਕੀਆਂ ਛੱਜ ਪੱਖੀਆਂ ਜਾਗੋਆਂ ਮਿਲ ਰਹੀਆਂ ਨਾਨਕੇ ਦਾਦਕੇ ਵਾਲੀਆਂ ਪੱਖੀਆਂ ਮੁੰਡੇ ਦੇ ਵਿਆਹ ਕੁੜੀ ਦੇ ਵਿਆਹ ਵਾਲੀਆਂ ਪੱਖੀਆਂ 10 ਲੋਰਡ ਮੈਲ ਗੇਟ ਸੈਂਡਲਵੁੱਡ ਐਂਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ ਜੀ 2524 ਹੈਲੋ
11: ਲੰਗੋਟਾ ਉਹ ਸਾਨੂੰ ਬਹੁਤ ਪਿਆਰਾ ਹੁੰਦਾ ਕਦੀ ਵੀ ਕੋਈ ਉਹਦਾ ਮੁੱਲ ਨੀ ਲਾ ਸਕਦਾ ਕੋਈ ਵੀ ਜਿੱਦਾਂ ਗੇਮ ਸਪੋਰਟਸ ਮੈਨ ਨੂੰ ਉਹਦੀ ਕਿੱਟ ਜਿੱਦਾਂ ਸਭ ਤੋਂ ਪਿਆਰੀ ਹੁੰਦੀ ਆ ਮੁੱਲ ਹੀ ਹੁੰਦੀ ਆ
3: ਕਿੱਟ ਦੇ ਵਿੱਚ ਕੀ ਕੀ ਆਉਂਦਾ ਹੈਗਾ
11: ਭਾਈ ਜਿੱਦਾਂ ਹਰੇਕ ਗੇਮ ਦੀ ਆਪਣੀ ਆਪਣੀ ਕਿੱਟ ਹੁੰਦੀ ਆ ਜਿੱਦਾਂ ਭਲਵਾਨਾ ਦੀ ਕੋਸਟਿਊਮ ਹੁੰਦੀ ਆ ਰੁਮਾਲੀ ਹੁੰਦੀ ਆ ਸਰੋਂ ਦਾ ਤੇਲ ਜਿੱਦਾਂ ਮਾਲਾ ਹੁੰਦਾ ਉਹ ਹੁੰਦਾ ਜੀ
3: ਤੇ ਤੁਸੀਂ ਹਜੇ ਵੀ ਆਪਣੇ ਦਾਦਾ ਜੀ ਦੀ ਪੂਰੀ ਜਿਹੜੀ ਕਿੱਟ ਹੈ ਸਾਰਾ ਕੁਛ ਸੰਭਾਲਿਆ ਹੋਇਆ ਹੈ?
11: ਹਾਂਜੀ ਮੈਮ, ਮੈਨੂੰ ਦਾਦਾ ਆਸਟ੍ਰੇਲੀਆ ਗਿਆ ਸੀ 18 ਸਾਲਾਂ ਦੇ, ਅਸੀਂ ਉਹ ਕਿੱਟ ਜਿੱਦਾਂ ਨਾਲ ਲੈ ਕੇ ਜਾਣਾ ਸੀ, ਫਿਰ ਮੈਂ ਕੈਨੇਡਾ ਇੱਧਰ ਮੂਵ ਹੋਇਆ 2 ਸਾਲਾਂ ਨੂੰ, ਫਿਰ ਇੱਧਰ ਕਿੱਟ ਲੈ ਕੇ ਆਇਆ, ਉਹ ਜਿੱਦਾਂ ਸਪੈਸ਼ਲ ਰੱਖੀ ਹੁੰਦੀ ਆ।
3: ਵੈਰੀ ਗੁੱਡ। ਅੱਛਾ,
11: ਉਹ ਜਿੱਦਾਂ ਉਹ ਹੁੰਦਾ ਨਾ ਜਿੱਦਾਂ ਸਾਡੇ ਬਜ਼ੁਰਗਾਂ ਤੋਂ ਆਈ ਚੱਲੀ ਰੀਤ, ਉਹ ਕੱਲ ਨੂੰ ਮੇਰੇ ਹੁਣ ਮੁੰਡਾ ਉਹਨੂੰ ਵੀ ਮੈਂ ਦਊਂਗਾ ਇੱਥੇ, ਕਿ ਉਹ ਰੀਤ ਜਿੱਦਾਂ ਚੱਲਦੀ ਰਹੇ।
3: ਠੀਕ ਹੈ, ਸੋ ਉਹਦਾ ਕੋਈ ਵੀ ਤੁਹਾਨੂੰ ਮੁੱਲ ਮਿਲ ਜਾਵੇ ਤੁਸੀਂ ਕਦੇ ਨੀ ਵੇਚਦੇ?
11: ਨਹੀਂ ਜੀ ਨਹੀਂ। ਹਾਂਜੀ,
3: ਤੁਹਾਨੂੰ 10 ਮਿਲੀ ਤੁਹਾਨੂੰ ਕੋਈ 10 ਮਿਲੀ ਲਲਰ ਦੇ ਦੇਵੇ ਫਿਰ ਵੀ ਨੀ?
11: ਨਹੀਂ ਭਾਈ, ਜਿੱਦਾਂ ਉਹ ਆ ਗਈ ਸਾਡੀ ਭਾਈ ਲੈਗਸੀ ਆ, ਸੋ ਜਿੱਦਾਂ ਉਹ ਚੀਜ਼ ਨੂੰ ਜਿੱਦਾਂ ਪੁੱਤੇ ਰੱਖਦੇ ਆ, ਇਹ ਮੈਂ ਨੀ ਕੱਲਾ ਭਾਈ, ਸਾਰੇ ਰੱਖੂਗੇ ਜਿਹੜਾ ਵੀ ਜਿੱਦਾਂ ਜਿਹਨਾਂ ਦੇ ਲੈਗਸੀ ਚੱਲੀ ਆਉਂਦੀ ਕੋਈ ਵੀ
3: ਜੀ,
11: ਕੋਈ ਵੀ ਗੇਮ ਦੀ ਜਾਂ ਕਿਸੇ ਵੀ ਚੀਜ਼ ਦੀ, ਉਹ ਫਿਰ ਉਹ ਮੈਨੂੰ ਲੱਗਦਾ ਕਿ ਉਹ ਬੰਦਾ ਉਹਨੂੰ ਪ੍ਰਾਇਓਰਟੀ ਵਿਚਾਰ
3: ਦਊਗਾ। ਠੀਕ ਹੈ, ਨਹੀਂ ਥੈਂਕ ਯੂ ਵੀਰੇ। ਕਈਆਂ ਦੀਆਂ ਨਾ ਘਰ ਦੀਆਂ ਗੱਡੀਆਂ ਬਹੁਤ ਨੇ, ਕੁਝ ਕੁ ਮੈਂ ਮੇਰੇ ਨੋਨ ਚ ਨੇ ਉਹਨਾਂ ਕੋਲ, ਕਹਿ ਲਓ ਕਿ ਅੱਜ ਤੋਂ 30-35 ਸਾਲ ਪੁਰਾਣੀਆਂ ਕੀ ਗੱਡੀਆਂ ਨੇ, ਉਹ ਕਹਿੰਦੇ ਕਿ ਨਾ ਵੀ ਅਸੀਂ ਗੱਡੀ ਕਦੇ ਨੀ ਵੇਚਾਂਗੇ ਭਾਵੇਂ ਸਾਨੂੰ ਜਿੱਡੀ ਮਰਜ਼ੀ ਆਫਰ ਮਿਲ ਜਾਵੇ। ਤੁਹਾਡੇ ਕੋਲ ਹੈਗੀਆਂ ਕਿਸ ਕੋਲ ਕੋਈ ਇਦਾਂ ਦੀਆਂ ਕਾਰਾਂ? 8349। ਹੈਲੋ,
12: ਹਾਂਜੀ ਬਾਈ ਜੀ, ਕੀ ਹਾਲ ਹੈ ਜੀ?
3: ਵਧੀਆ ਜੀ, ਕਿਵੇਂ ਹੋ?
12: ਵਧੀਆ ਵਧੀਆ ਹੈ ਤਾਈ। ਆਪਣੇ ਸਾਡੇ ਨੇ ਬਾਪੂ ਦਾ ਸਕੂਟਰ ਆ ਤੇ ਉਹ ਮੈਂ ਕਰਾਇਆ ਸੀਗਾ ਮੋਡੀਫਾਈ, ਸਾਂਭ ਰੱਖਣਾ ਵਾ ਤੇ ਬਈ ਵੇਚਣਾ ਹੀ ਨੀਗਾ।
3: ਤੇ ਉਹ ਕਿਹੜਾ ਸਕੂਟਰ ਹੈ?
12: ਚੇਤਕ ਸਕੂਟਰ ਆ, 95 ਮਾਡਲ।
3: ਚੇਤਕ 95? ਤੇ ਉਹਦਾ ਵਧੀਆ ਹੁਣ ਤੁਹਾਨੂੰ ਕੀਮਤ ਵਧੀਆ ਮਿਲ ਜਾਏਗੀ ਜੇ ਵੇਚੋਗੇ?
12: ਸਕੂਟਰ ਦਾ ਜਿਵੇਂ ਉਦੋਂ 2000-2500 ਦੇ, ਜਿਵੇਂ ਕਿਉਂਕਿ ਕਬਾੜ ਦੇ ਭਾਅ ਦਾ ਹੀ ਹੁੰਦਾ ਸੀ ਜਿਵੇਂ
3: ਜੀ।
12: ਤੇ ਉਦੋਂ ਬਾਅਦ ਫੇਰ ਇਹਨਾਂ ਦਾ ਹੁਣ ਕਹਿ ਦਈਏ ਟਾਈਮ ਆ ਗਿਆ ਸੀਗਾ ਇੱਕ ਵਾਰੀ ਫੇਰ ਸਕੂਟਰ ਆਪਣੇ ਮੋਡੀਫਾਈ ਕਰਾਉਣ ਦਾ, ਮੈਨੂੰ ਲੱਗਦਾ 7-8 ਸਾਲ ਪਹਿਲਾਂ। ਫਿਰ ਪ੍ਰੀਆ ਸਕੂਟਰ ਜਿਵੇਂ ਹੁਣ ਮਿਲਦੇ ਨੀ ਆਪਣੇ, ਤੇ ਮੇਰਾ ਹੁਣ ਘਰਦਿਆਂ ਨੂੰ ਕਹਿੰਦਾ ਹੁੰਦਾ ਮੈਂ ਕਿਹਾ ਵੀ ਜਿਵੇਂ ਡੈਡੀ ਇੱਕ ਟਾਈਮ ਆਊਗਾ ਜਿਵੇਂ ਪ੍ਰੀਆ ਨੀ ਮਿਲਦੇ, ਇਹ ਵੀ ਨੀ ਮਿਲਣੇ,
3: ਇਹ ਵੀ ਨੀ ਮਿਲਣੇ।
12: ਬਈ ਉਹ ਕਿਉਂਕਿ ਹਾਂਜੀ ਬਈ ਇਹ ਬਈ ਇਹ ਵੀ ਆਪਣੇ ਅੱਜ ਹੋਰ ਮੈਂ ਦੱਸਦਾ ਮੈਂ ਚੇਤੇ ਆ, ਆਪਣੇ ਮੇਰੇ ਡੈਡੀ ਦੀ ਦਾਦੀ ਦਾ ਸੰਦੂਕ ਆ ਜੀ, ਉਹ ਆਪਾਂ ਆਪਣਾ ਕਿਹਨੇ ਇੰਨਾ ਵਧੀਆ ਤਿਆਰ ਕਰਵਾ ਕੇ ਰੱਖਿਆ ਜੀ ਉਹ ਘਰੇ, ਹਨਾ ਪਿੱਤਲ ਆ ਉਹਦਾ ਲੱਗਿਆ ਪਿਆ। ਮੈਂ ਆਪਣੇ ਘਰਦਿਆਂ ਤੋਂ ਫੋਟੋ ਮੰਗਾ ਕੇ ਤੁਹਾਨੂੰ ਆਪਣੇ ਇੰਸਟਾਗ੍ਰਾਮ ਤੇ ਭੇਜ
3: ਜ਼ਰੂਰ ਭੇਜਿਓ ਜ਼ਰੂਰ।
12: ਤੇ ਇੱਕ ਚਰਖਾ ਜੀ ਆਪਣੇ ਕੋਲੇ, ਹਾਂਜੀ ਮੈਂ ਤੁਹਾਨੂੰ ਬਹੁਤ ਸੋਹਣਾ ਉਹ ਆਪਣੇ ਤਿਆਰ ਕਰਵਾਇਆ ਜੀ, ਉਹਦੀ ਆਪਣੇ ਸੰਦੂਕ ਨੀ ਨਾ ਬਾਰੀਆਂ ਛੋਟੀਆਂ ਸੀਗੀਆਂ, ਤੇ ਕਿਉਂਕਿ ਉਹਦਾ ਵਿੱਚ ਅੰਦਰ ਸਮਾਨ ਰੱਖਣਾ ਜਿਵੇਂ ਔਖਾ ਹੁੰਦਾ ਹੁੰਦਾ
3: ਜੀ ਜੀ,
12: ਸਾਨੂੰ ਇੱਕ ਆਪਣੇ ਲੱਕੜੀ ਦਾ ਮਿਸਤਰੀ ਲੱਗਿਆ ਸੀਗਾ ਘਰੇ ਜੀ, ਉਹਦੇ ਹੱਥ ਚ ਕਲਾਕਾਰੀ ਬਹੁਤ ਆ, ਉਹਨੇ ਇਹੋ ਜਿਹੇ ਕਲਾਕਾਰੀ ਨਾਲ ਹੀ ਉਹਦੀਆਂ ਜਿਵੇਂ ਬੈਚੀ ਉਹ ਬਾਰੀਆਂ ਵਾ, ਤੇ ਬਈ ਉਹਦੀਆਂ ਸਪੇਸ ਬਣਾਤੀ ਬਈ ਉਹਦੇ ਮੂਹਰੋਂ ਸਾਰਾ ਖੁੱਲ ਜਾਂਦਾ, ਹੁਣ ਪਤਾ ਨੀ ਲੱਗਦਾ ਵੀ ਆਪਣੀਆਂ ਵੱਡੀਆਂ ਬਾਰੀਆਂ ਵਾਂਗੂ। ਮੈਂ ਤੁਹਾਨੂੰ ਫੋਟੋ ਭੇਜੂਗਾ ਜੀ ਤੁਹਾਨੂੰ ਇੰਸਟਾਗ੍ਰਾਮ
3: ਤੇ, ਜ਼ਰੂਰ ਭੇਜੋ।
12: ਇੱਕ ਆਪਣੇ ਕੋਲੇ ਸੰਦੂਕ ਆ ਹਾਂਜੀ, ਇੱਕ ਚਰਖਾ,
3: ਠੀਕ ਹੈ,
12: ਇੱਕ ਸਕੂਟਰ।
3: ਚਲੋ ਠੀਕ ਹੈ, ਸੰਦੂਕ, ਚਰਖਾ ਤੇ ਸਕੂਟਰ, ਥੈਂਕ ਯੂ ਵੀਰੇ। ਸੋ ਨੰਬਰ ਹੈ 905-673-3337 ਆਪਣਾ, ਤੁਸੀਂ ਜ਼ਰੂਰ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ। ਇਹਨਾਂ ਦਾ ਹੁਣੇ ਮੈਸੇਜ ਆਇਆ ਕਹਿੰਦੇ ਨਵੀਂ ਜਿਹੜਾ ਵੀ ਬੰਦਾ ਪੰਜਾਬੀ ਲਰਨ ਦਾ ਰੈਫਰੈਂਸ ਦਊਗਾ ਉਹਨਾਂ ਨੂੰ ਬਹੁਤ ਹੀ ਖਾਸ ਡਿਸਕਾਊਂਟ ਦੇਵਾਂਗੇ। ਸੋ ਤੁਸੀਂ ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਅਲਾਈਨਮੈਂਟ ਕਰਾਉਣਾ, ਟਰੱਕ ਦਾ ਨਵਾਂ ਆਇਲ ਚੇਂਜ ਕਰਾਉਣਾ, 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਅਤੇ ਜੇਮਸ ਸਨੋ ਪਾਰਕਵੇ ਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਐਂਡ ਆਇਲ ਚੇਂਜ ਵਾਲੇ। 6472346293-6472346293। ਸੋ ਸਾਰੇ ਟਾਇਰ ਅਲਾਈਨਮੈਂਟ ਦਾ ਕੰਮ ਕਰਦੇ ਆ ਬਹੁਤ ਖੂਬੀ ਦੇ ਨਾਲ, 401 ਤੋਂ ਬਿਲਕੁਲ ਨਾਲ ਨੇ ਈਗਲ ਟਰੱਕ। 2002। ਹੈਲੋ,
13: ਹਾਂ ਜੀ ਨਵੀਂ ਜੀ, ਕੀ ਹਾਲ ਹੈ ਵੀਰ?
3: ਵਧੀਆ ਜੀ, ਕਿਵੇਂ ਹੋ?
13: ਵੈਰੀ ਗੁੱਡ ਵੈਰੀ ਗੁੱਡ। ਨਵੀਂ ਮੇਰੇ ਨਾ ਫਾਦਰ ਦਾ ਸਕੂਟਰ ਹੈ ਇੰਡੀਆ ਪਿਆ ਹਲੇ ਵੀ, ਪ੍ਰੀਆ, ਬਜਾਜ ਪ੍ਰੀਆ।
3: ਬਜਾਜ ਪ੍ਰੀਆ, ਠੀਕ ਹੈ।
13: ਉਹ ਮੇਰਾ 75 ਦਾ ਬਰਥ ਆ ਮੇਰੇ ਤੋਂ ਪਹਿਲਾਂ ਦਾ ਮੇਰੇ ਤੋਂ ਪਹਿਲਾਂ ਦਾ ਆਇਆ ਉਹ ਔਰ ਸਾਡੇ ਏਰੀਏ ਦੇ ਵਿੱਚ ਉਸ ਵੇਲੇ ਤਿੰਨ ਚਾਰ ਬੰਦਿਆਂ ਕੋਲ ਸਕੂਟਰ ਹੁੰਦੇ ਸੀ ਉਦੋਂ ਤੇ ਉਹ ਹਾਲੇ ਵੀ ਪਿਆ ਔਰ ਟੂ ਸਟ੍ਰੋਕ ਹੁੰਦਾ ਸੀ ਮੈਨੂੰ ਸ਼ਾਇਦ ਉਹਨੂੰ ਕਹਿੰਦੇ ਇੰਜਣ ਹੈ ਨਾ ਉਹ ਹਾਲੇ ਵੀ ਚੱਲਦਾ ਅਸੀਂ ਇੱਕ ਵਾਰੀ ਇਹਨੂੰ ਪੇਂਟ ਕਰਵਾਇਆ ਸੀਗਾ ਆਈ ਥਿੰਕ ਮੈਨੂੰ ਲੱਗਦਾ 92 ਕਿ 93 ਦੇ ਵਿੱਚ
3: ਠੀਕ ਹੈ
13: ਤੇ ਉਦੋਂ ਡੈਡੀ ਕਹਿੰਦੇ ਨਾ ਆਪਾਂ ਪੇਂਟ ਕਰਾਉਣਾ ਪੇਂਟ ਖਰਾਬ ਹੋਇਆ ਹੋਇਆ ਪਹਿਲਾਂ ਹੁੰਦਾ ਸੀ ਉਹ ਬਲੂ ਜਿਹਾ ਕਲਰ ਦਾ ਜਾਨੀ ਗ੍ਰੇ ਜਿੱਦਾਂ ਹੁੰਦਾ ਨਾ ਗ੍ਰੇ ਬਲੂ ਜਿਹਾ ਹੁੰਦਾ ਉਦਾਂ ਦਾ ਕਲਰ ਦਾ ਫਿਰ ਅਸੀਂ ਇਹਨੂੰ ਬਾਅਦ ਦੇ ਵਿੱਚ ਕਰਾਇਆ ਸੀਗਾ ਆਪਣੇ ਬਰਾਊਨ ਜਿਹਾ ਕਲਰ ਲਾਈਟ ਬਰਾਊਨ ਤੇ ਉਹ ਹਾਲੇ ਵੀ ਖੜਾ ਆ ਔਰ ਹਾਲੇ ਵੀ ਚੱਲਦਾ ਸਕੂਟਰ ਜਦੋਂ ਵੀ ਕਿਤੇ ਇੰਡੀਆ ਜਾਂਦੇ ਆ ਕਿਤੇ ਬ੍ਰਦਰ ਜਾਇਆ ਵੇ ਜਗਦੀਪ ਹਨਾ ਤਾਂ ਜਾਇਆ ਵੇ ਕਿਤੇ ਉਹ ਕਿੱਕ ਕੁੱਕ ਜੀ ਮਾਰ ਕੇ ਸਟਾਰਟ ਕਰਕੇ ਗੇੜ ਚ ਕੱਢਿਆ ਹੁੰਦਾ ਅਦਰਵਾਈਜ਼ ਉੱਥੇ ਹੀ ਖੜਾ ਆ ਉਹ ਇੱਕ ਸਾਡੇ ਕੋਲੇ ਮੇਰੇ ਪੜਦਾਦਾ ਜੀ ਦੀ ਤੱਕੜੀ ਪਈ ਆ ਸਾਡੇ ਕੋਲੇ ਨਾ ਆਪਣੇ ਅੰਗਰੇਜ਼ਾਂ ਦੇ ਟਾਈਮ ਵੇਲੇ ਨਾ ਸਾਡੇ ਕੋਲ ਚਾਹ ਪੱਤੀ ਦੇ ਠੇਕੇ ਸੀਗੇ ਚਾਹ ਪੱਤੀ ਸਾਨੂੰ ਆਉਂਦੀ ਸੀਗੀ ਡੱਬਿਆਂ ਦੇ ਵਿੱਚ ਤੇ ਉਹ ਤੋਲ ਕੇ ਵੇਚ ਦਿੰਦੀ ਸੀ ਉਦੋਂ ਮਤਲਬ ਕਿ ਪੈਕਟਾਂ ਵੀ ਨੀ ਸੀ ਆਉਂਦੀ ਹੁੰਦੀ ਉਦੋਂ ਤੁਸੀਂ ਆਪ ਤੋਲ ਕੇ ਵੇਚ ਦਿੰਦੇ ਸੀਗੇ ਉਹ ਤੱਕੜੀ ਪਈ ਆ ਸਾਡੇ ਕੋਲੇ ਹਾਲੇ ਵੀ ਇੱਕ ਪਈ ਹੈ ਸਾਡੇ ਕੋਲੇ ਸਾਡੀ ਖੰਨੇ ਸ਼ੋਪ ਹੁੰਦੀ ਸੀਗੀ ਉੱਥੇ ਸਾਡਾ ਬਈ ਖਾਤਾ ਪਿਆ ਜਿਹੜਾ ਲੋਕਾਂ ਨੂੰ ਕੱਪੜਾ ਵਗੈਰਾ ਦਿੰਦੇ ਸੀ ਨਾ ਵੇਚ ਕੇ ਉਹ ਜਿਹੜਾ ਕੱਪੜਾ ਵਿਕਦਾ ਸੀਗਾ ਉਹ ਕੱਪੜੇ ਦੀ ਸਾਰੀਆਂ ਜ਼ਮੀਨਦਾਰ ਜਿੰਨੇ ਵੀ ਆਲੇ ਦੁਆਲੇ ਸੀਗੇ ਸਾਡੇ ਪਿੰਡਾਂ ਦੇ ਆਲੇ ਦੁਆਲੇ 27-28 ਪਿੰਡ ਲੱਗਦੇ ਸੀ ਖੰਨੇ ਦੇ ਨਾਲ ਤਾਂ ਉਹ ਅਸੀਂ ਜਿਹੜੀ ਬਹੀ ਖਾਤਾ ਲਿਖਦੇ ਸੀ ਉਹ ਉਰਦੂ ਚ ਲਿਖਦੇ ਸੀ ਮੇਰੇ ਦਾਦਾ ਜੀ ਉਹ ਸਾਡੇ ਕੋਲ ਹਾਲੇ ਵੀ ਪਿਆ ਉਹ ਮੈਨੂੰ ਲੱਗਦਾ ਸ਼ਾਇਦ 1960 ਤੋਂ ਲੈ ਕੇ ਸ਼ੁਰੂ ਹੋਇਆ ਹੋਇਆ ਉਹ
3: ਅੱਛਾ
13: 1960 ਤੋਂ ਹਾਲੇ ਵੀ ਪਈਆਂ ਨੇ ਬਈਆਂ ਉੱਥੇ ਸਾਡੇ ਆਪਣੇ ਦਰਾਹੇ ਘਰ ਅਸੀਂ ਆਪਣਾ ਪ੍ਰਸ਼ਕਤੀ ਦੇ ਉੱਤੇ ਸਾਰਾ ਕੁਝ ਸਾਂਭ ਕੇ ਰੱਖਿਆ ਮੇਰੇ ਮਦਰ ਜਾਂਦੇ ਸੀ ਪਹਿਲਾਂ 2-3 ਸਾਲ ਬਾਅਦ ਤਾਂ ਹੁਣ ਉਹਨਾਂ ਨੂੰ 2-3 ਸਾਲ ਹੋ ਕੇ ਗਏ ਨੀਗੇ ਪਰ ਜਦੋਂ ਵੀ ਉਹ ਗੇੜਾ ਮਾਰਦੇ ਸੀਗੇ ਨਾ ਉਹਨਾਂ ਨੇ ਹਰ ਸਾਲ ਜਾ ਕੇ ਚੀਜ਼ਾਂ ਸਫਾਈ ਸਫੂਈ ਕਰਾ ਕੇ ਰੱਖਣੀਆਂ ਮੇਰਾ ਤੇ ਕੱਪੜਾ ਕੁਪੜਾ ਮਾਰ ਦੋ ਕਲੀਨਿੰਗ ਵਾਲੇ ਲੇਡੀ ਤਾਂ ਹੁਣ ਵੀ ਆਉਂਦੀਆਂ ਨੇ ਸਾਂਭ ਸੰਭਾਈ ਕਰ ਲੈਣ ਪਰ ਜਿਹੜੀਆਂ ਇਹ ਪਰਟੀਕੁਲਰ ਚੀਜ਼ਾਂ ਨੇ ਉਹ ਉੱਪਰ ਸਾਂਭ ਕੇ ਰੱਖੀਆਂ
3: ਬਿਲਕੁਲ
13: ਸਫਾਈ ਸਫੂਈ ਕਰਕੇ ਰੱਖੇ ਹੁੰਦੇ ਆ
3: ਵੈਰੀ ਗੁੱਡ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਮਚ ਫੋਰ ਯੂਰ ਕਾਲ ਕਿਆ ਬਾਤ ਹੈ ਦੇਖੋ ਯਾਰ ਚੀਜ਼ਾਂ ਦੇ ਪਿੱਛੇ ਜਦੋਂ ਕੋਈ ਫੈਮਿਲੀ ਦੀ ਇਮੋਸ਼ਨਲ ਵੈਲਿਊ ਜੀ ਇੱਕ ਇਮੋਸ਼ਨਸ ਜੁੜੇ ਆ ਨਾ ਫਿਰ ਆਪਾਂ ਮੈਂ ਕਹਿੰਦਾ ਕਿ ਭਾਵੇਂ ਫਰਾਰੀ ਖੜੀ ਹੋਵੇ ਨਾ ਉਹਨੂੰ ਨਹੀਂ ਇੰਨਾ ਆਪਾਂ ਚਮਕਾ ਕੇ ਰੱਖਦੇ ਜਿੰਨੀ ਇਹ ਚੀਜ਼ਾਂ ਨੂੰ ਚਮਕਾ ਕੇ ਰੱਖਾਂਗੇ ਸੋ 905-673-3337 ਨੰਬਰ ਹੈ ਆਪਣਾ ਤੁਸੀਂ ਇੱਕ ਯਾਦ ਰੱਖੋ ਟੈਕਸੈਲ ਅਕਾਊਂਟਿੰਗ ਵਾਲਿਆਂ ਨੂੰ ਟੈਕਸਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ ਪੇਰੋਲ ਕਾਰਪੋਰੇਟ ਟੈਕਸ ਫਾਈਲਿੰਗ HST ਸਪੋਰਟ ਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਇਹ ਤੁਹਾਡੀ ਮਦਦ ਕਰਦੇ ਨੇ ਬਿਲਕੁਲ ਫ੍ਰੀ ਆਪਣੀ 15-20 ਮਿੰਟ ਦੀ ਬਿਜ਼ਨਸ ਟੈਕਸ ਰਿਵਿਊ ਬੁੱਕ ਕਰੋ 647-461-0361 ਦੇ ਉੱਤੇ ਕਾਲ ਕਰੋ HK ਮੂਵਰਸ ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ ਬਹੁਤ ਪੁਰਾਣੇ ਬੰਦੇ ਨੇ ਬਹੁਤ ਐਕਸਪੀਰੀਅੰਸ ਬੰਦੇ ਨੇ HK ਮੂਵਰਸ 416-524-6704
14: ਟੋਪਿਕ ਤੋਂ ਥੋੜਾ ਹਟ ਕੇ ਗੱਲ ਕਰਨੀ ਸੀਗੀ ਪਹਿਲੀ ਵਾਰੀ ਗੱਲ ਕਰ ਰਿਹਾ ਬਰਲਿੰਗਟਨ ਸਿਟੀ ਤੋਂ ਹੀ
3: ਹਾਂਜੀ ਵੀਰੇ
14: ਹਾਂਜੀ ਮੈਂ ਨਾ ਜਿੱਦਾਂ ਉਹ ਇਹੀ ਗੱਲ ਕਰਨੀ ਤੁਹਾਡੇ ਨਾਲ ਕਿ ਜਿੱਦਾਂ ਹਾਲਾਤਾਂ ਬਾਰੇ ਜਿੱਦਾਂ ਕੈਨੇਡਾ ਦੇ ਜੋ ਪਿੱਛੇ ਹੁਣ 17 ਮੁੰਡੇ ਆਪਣੇ ਹੋਰ ਫੜੇ ਗਏ ਆ ਤੇ ਮੈਂ ਉਹਦੇ ਬਾਰੇ ਗੱਲ ਕਰਨੀ ਸੀ ਮੈਂ ਵੀ ਚਲੋ ਪੰਜਾਬ ਚ ਵੀ ਸਰਕਾਰਾਂ ਵੀ ਆਪਾਂ ਵੀ ਜ਼ਿੰਮੇਵਾਰ ਰਹੇ ਹਾਂ ਜਾਂ ਹੁਣ ਵੀ ਸਰਕਾਰਾਂ ਵੀ ਤੇ ਇੱਥੇ ਵੀ ਮੈਂ ਹੁਣ ਇਹ ਗੱਲ ਕਰਨੀ ਕੈਨੇਡਾ ਦੇ ਵਿੱਚ ਕਿ ਜਿੱਦਾਂ ਹੀ ਹੁਣ PR ਦਾ ਇਹਨਾਂ ਨੇ ਸੱਦ ਤਾਂ ਬਹੁਤ ਲਏ ਆ ਬਟ PR ਦਾ ਹੁਣ ਬਹੁਤ ਇਹਨਾਂ ਨੇ ਔਖਾ ਕਰਤਾ ਆ ਤੇ ਮੈਂ ਉਹਨਾਂ ਨੂੰ ਵੀ ਗਲਤ ਨੀ ਠਹਿਰਾਉਂਗਾ ਚਲੋ ਵੈਸੇ ਤਾਂ ਕਈ ਮੁੰਡੇ ਬਹੁਤ ਗਲਤ ਨੇ ਤੇ ਪਿੱਛੋਂ ਹੀ ਏਦਾਂ ਦੇ ਹੁੰਦੇ ਨੇ ਪਰ ਕਈ ਇੱਧਰ ਆ ਕੇ ਹਾਲਾਤਾਂ ਦੇ ਹਿਸਾਬ ਨਾਲ ਗਲਤ ਹੋ ਜਾਂਦੇ ਆ ਬਟ ਮੈਂ ਇਹੀ ਮਤਲਬ ਕਿ ਕਹੂੰਗਾ ਕਿ ਮੈਂ ਕਈ ਵਾਰੀ ਸੋਚਦਾ ਵੀ ਹੁੰਦਾ ਆ ਕਿ ਜਿੱਦਾਂ ਉਹ ਮੁੰਡੇ ਗਲਤ ਰਾਹ ਅਪਣਾਉਂਦੇ ਆ ਤੇ ਕੀ ਤੁਹਾਨੂੰ ਲੱਗਦਾ ਨਾ ਵੀ ਇੱਥੇ ਸਰਕਾਰਾਂ ਵੀ ਉਹ ਚੀਜ਼ ਦੀਆਂ ਜ਼ਿੰਮੇਵਾਰ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਮੈਂ ਵੀ ਇਹ ਚੀਜ਼ ਚੋਂ ਗੁਜ਼ਰ ਰਿਹਾ ਬਟ ਮੈਂ ਕਦੇ ਏਦਾਂ ਦਾ ਕੁਛ ਕਦੇ ਨੀ ਚਾਹਿਆ ਬਟ ਕਿਉਂਕਿ ਮੈਨੂੰ ਆਪਦੇ ਮਾਂ ਪਿਓ ਦਾ ਪਤਾ ਵਾ ਤੇ ਪਰ ਮੈਂ ਇਹ ਚੀਜ਼ ਬਾਰੇ ਜ਼ਰੂਰ ਸੋਚਦਾ ਹੁੰਦਾ ਵਾਂ ਕਿ ਬਈ ਕੀ ਸਰਕਾਰਾਂ ਵੀ ਇੱਥੋਂ ਦੀਆਂ ਨਾ ਬਹੁਤ ਜ਼ਿੰਮੇਵਾਰ ਆ ਕਿ ਜਿਹੜੇ ਆਪਣੇ ਵਰਗੇ ਸਾਡੇ ਵਰਗੇ ਮੁੰਡੇ ਆ ਹੀ ਉਹ ਇਸ ਰਾਹ ਤੇ ਤੁਰਦੇ ਆ ਅਜੇ ਜਿੱਦਾਂ ਮੇਰੀ 26-27 ਸਾਲ ਦੀ ਉਮਰ ਆ ਕਿਉਂਕਿ ਮੈਂ ਬਹੁਤ ਗਹਿਰਾਈ ਨਾਲ ਮਤਲਬ ਇਹ ਚੀਜ਼ ਨੂੰ ਸੋਚਦਾ ਹੁੰਦਾ ਵਾਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਆਪਣੇ ਬੰਦੇ ਗਲਤ ਪਾਸੇ ਜਾਂਦੇ ਆ ਜੀ
3: ਠੀਕ ਹੈ ਵੀਰੇ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮਚ ਹੈਲੋ
14: ਹਾਂਜੀ ਹਾਂਜੀ
3: ਹਾਂਜੀ ਨਹੀਂ ਥੈਂਕ ਯੂ ਵੀਰੇ ਤੁਹਾਡੇ ਵਿਚਾਰਾਂ ਲਈ ਬਹੁਤ ਧੰਨਵਾਦ
14: ਠੀਕ ਹੈ
3: ਠੀਕ ਹੈ ਵੀਰੇ, ਬਹੁਤ ਸ਼ੁਕਰੀਆ. ਓਕੇ, ਵੈਲਕਮ ਬੈਕ ਟੂ ਦ ਟੋਪਿਕ. ਡਿਸਕਸ਼ਨ ਜਿਹੜੀ ਆਪਣੀ ਹੋ ਰਹੀ ਸੀ, ਸੋ ਹਰਪ੍ਰੀਤ ਸੈਣੀ ਜੀ ਸਾਡੇ ਨਾਲ, ਇਹ ਜੋ ਗੱਲਾਂ ਨੇ ਆਪਾਂ ਜ਼ਰੂਰ ਕਿਸੇ ਦਿਨ, ਆਪਾਂ ਵੈਸੇ ਰੋਜ਼ ਹੀ ਕਰਦੇ ਰਹਿੰਦੇ ਹਾਂ ਗੱਲਬਾਤ, ਕਿੱਧਰ ਨੂੰ ਸਾਡੇ ਬੱਚੇ ਜਾ ਰਹੇ ਆ ਅਤੇ ਉੱਧਰ ਨੂੰ ਨਹੀਂ ਜਾਣਾ ਚਾਹੀਦਾ. ਬਟ ਓਕੇ, ਵਿਲ ਟੇਕ ਅ ਲਿਟਲ ਬ੍ਰੇਕ, ਫਿਰ ਵਾਪਸ ਆਪਣੀ ਡਿਸਕਸ਼ਨ ਵੱਲ ਆਉਂਦੇ ਹਾਂ. ਹਰਪ੍ਰੀਤ ਸੈਣੀ ਜੀ ਸਾਡੇ ਨਾਲ ਨੇ ਇੱਕ ਵਾਰ ਫਿਰ. ਹਰਪ੍ਰੀਤ, ਵੈਲਕਮ ਅਗੇਨ.
15: ਥੈਂਕ ਯੂ ਸੋ ਮਚ ਨਵੀ. ਸੋ ਜਿੱਦਾਂ ਅਸੀਂ ਪਹਿਲਾਂ ਅਪਡੇਟ ਦੇ ਰਹੇ ਸੀਗੇ, ਸਪੈਸ਼ਲੀ ਅੱਜ ਜਿਹੜੀ ਆਪਾਂ ਗੱਲ ਕੀਤੀ ਸੀਗੀ ਕਿ ਕਿਹੜੀਆਂ ਕਿਹੜੀਆਂ ਸਰਵਿਸਿਜ, ਕਿਹੜੀਆਂ ਕਿਹੜੀਆਂ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ, ਕਿੰਨੇ ਕੁ ਅਮਾਊਂਟ ਦੀ ਤੁਹਾਨੂੰ ਲਾਈਫ ਇੰਸ਼ੋਰੈਂਸ ਦੀ ਕਵਰੇਜ ਦੀ ਜ਼ਰੂਰਤ ਆ, ਕਿਹੜਾ ਪਲਾਨ ਤੁਸੀਂ ਲੈ ਸਕਦੇ ਆ, ਕਿੱਦਾਂ ਤੁਸੀਂ ਆਪਣੀਆਂ ਨੀਡਸ ਨੂੰ ਕਵਰ ਕਰ ਸਕਦੇ ਆ, ਉਹਦੀ ਆਪਾਂ ਡਿਟੇਲ ਇਨਫੋਰਮੇਸ਼ਨ ਦਿੱਤੀ ਸੀਗੀ. ਸੋ ਜਿੰਨੇ ਵੀ ਸਾਡੇ ਲਿਸਨਰ ਜੁੜੇ ਆ, ਬਹੁਤ ਵਾਰ ਇੱਦਾਂ ਹੁੰਦਾ ਹੈਗਾ ਕਿ ਅਸੀਂ ਹਮੇਸ਼ਾ ਪਾਲਿਸੀ ਰਿਵਿਊ ਦੀ ਗੱਲ ਕਰਦੇ ਹਾਂ, ਕਈ ਵਾਰ ਸਾਡੀਆਂ ਪਾਲਿਸੀਜ਼ ਬਹੁਤ ਪੁਰਾਣੀਆਂ ਲਈਆਂ ਹੁੰਦੀਆਂ, ਉਦੋਂ ਸਾਡੀਆਂ ਨੀਡਸ ਘੱਟ ਹੁੰਦੀਆਂ, ਸਾਡੀਆਂ ਜਿਹੜੀਆਂ ਲਾਇਬਿਲਟੀਜ਼ ਹੈਗੀਆਂ ਉਹ ਘੱਟ ਹੁੰਦੀਆਂ, ਉਹਦੇ ਅਕੋਰਡਿੰਗਲੀ ਆਪਾਂ ਆਪਣਾ ਬੈਨੀਫਿਟ ਚੂਜ਼ ਕੀਤਾ ਹੁੰਦਾ. ਬਟ ਅੱਜ ਦੇ ਟਾਈਮ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਵਿੱਚ ਚੇਂਜਿਸ ਆ ਗਏ ਆ. ਸੋ ਅਗਰ ਤੁਹਾਡੀ ਮੌਰਗੇਜ ਇਨਕਰੀਜ਼ ਹੋ ਗਈ ਆ, ਤੁਸੀਂ ਐਕਸਟਰਾ ਜਿਹੜੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਐਡ ਆਨ ਕਰ ਲਈਆਂ ਹੈਗੀਆਂ, ਸੋ ਆਪਣੀ ਕਵਰੇਜ ਨੂੰ ਜ਼ਰੂਰ ਰਿਵਿਊ ਕਰਵਾਓ ਤਾਂ ਕਿ ਤੁਸੀਂ ਜਿੰਨੀਆਂ ਤੁਹਾਡੀਆਂ ਲਾਇਬਿਲਟੀਜ਼ ਹੈਗੀਆਂ ਉਹਦੇ ਹਿਸਾਬ ਦੇ ਨਾਲ ਤੁਹਾਡੇ ਕੋਲ ਕਵਰੇਜ ਹੋਵੇ. ਅਤੇ ਅਗਰ ਜਿਹੜੀ ਲਾਈਫ ਇੰਸ਼ੋਰੈਂਸ ਦੀਆਂ ਪਾਲਿਸੀਜ਼ ਹੈਗੀਆਂ, ਇੱਕ ਤੋਂ ਵਾਧੂ ਕਵਰੇਜਿਸ ਤੁਸੀਂ ਲੈ ਸਕਦੇ ਆ. ਸੋ ਜੇ ਤੁਹਾਡੇ ਕੋਈ ਵੀ ਕੁਐਸਚਨਸ ਹੈਗੇ ਆ ਪਾਲਿਸੀ ਰਿਵਿਊ ਨੂੰ ਲੈ ਕੇ, ਇੱਕ ਵਾਰ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ. ਅਤੇ ਜਿੱਥੇ ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀਜ਼ ਲਈਆਂ ਹੋਈਆਂ, ਕਈ ਵਾਰ ਆਪਾਂ ਸੋਚਿਆ ਹੁੰਦਾ ਹੈ ਕਿ ਲੇਟਰ ਔਨ ਇਨ ਫਿਊਚਰ ਦੇ ਵਿੱਚ ਆਪਾਂ ਇਹਨਾਂ ਨੂੰ ਪਰਮਾਨੈਂਟ ਕਰਾਉਣਾ ਹੈਗਾ ਆ, ਸੋ ਜਿੰਨੀ ਜਲਦੀ ਹੋ ਸਕੇ ਉਨੀ ਛੇਤੀ ਪਰਮਾਨੈਂਟ ਕਰਵਾ ਲੈਣੀਆਂ ਚਾਹੀਦੀਆਂ, ਕਿਉਂਕਿ ਏਜ ਦੇ ਅਕੋਰਡਿੰਗਲੀ ਪਰਮਾਨੈਂਟ ਪਲਾਨਸ ਦੇ ਰੇਟ ਜਿਹੜੇ ਹੈਗੇ ਉਹ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲੋਂ ਜ਼ਿਆਦਾ ਇਨਕਰੀਜ਼ ਹੁੰਦੇ ਆ. ਸੋ ਅਗਰ ਤੁਹਾਡੀ ਪਾਲਿਸੀ ਰਿਨਿਊਅਲ ਦੇ ਉੱਪਰ ਆ, ਤਾਂ ਇੱਕ ਵਾਰ ਜ਼ਰੂਰ ਤੁਸੀਂ ਰਿਨਿਊਅਲ ਦੀਆਂ ਆਪਸ਼ਨਸ ਵੀ ਸਾਡੇ ਨਾਲ ਡਿਸਕਸ ਕਰ ਸਕਦੇ ਆ. ਸੋ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ, ਬਹੁਤ ਤਰ੍ਹਾਂ ਦੀਆਂ ਇੰਸ਼ੋਰੈਂਸ ਕੰਪਨੀਜ਼ ਆ, ਹਰੇਕ ਇੰਸ਼ੋਰੈਂਸ ਕੰਪਨੀ ਕੋਲ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਲਾਨਸ ਹੈਗੇ ਆ. ਐਂਡ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਆ. ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ, ਚਾਹੇ ਉਹ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ, ਤੁਹਾਡੇ ਕੋਲ ਕੋਈ ਕਵਰੇਜ ਨਹੀਂ ਹੈਗੀ, ਤੇ ਤੁਹਾਨੂੰ ਕੋਈ ਮੈਡੀਕਲ ਕੰਸਰਨਸ ਹੈਗੇ ਆ, ਤਾਂ ਸਾਡੇ ਕੋਲ ਨਾਨ ਮੈਡੀਕਲ ਪਲਾਨ ਦੇ ਵਿੱਚ ਵੀ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨਸ ਅਵੇਲੇਬਲ ਹੈਗੇ ਆ. ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਇੱਕ ਸਪੈਸ਼ਲ ਪਲਾਨ, ਜਿਹਦੇ ਵਿੱਚ ਅਗਰ ਤੁਹਾਨੂੰ ਪਹਿਲਾਂ ਕੋਈ ਵੀ ਮੈਡੀਕਲ ਇਸ਼ੂਜ਼ ਆ ਚੁੱਕੇ ਆ, ਉਹਦੇ ਨਾਲ ਰਿਲੇਟਡ ਅਗਰ ਤੁਹਾਡਾ ਕੋਈ ਵੀ ਕਲੇਮ ਆਉਂਦਾ ਹੈਗਾ, ਤਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਤੁਸੀਂ ਲੈ ਸਕਦੇ ਆ. ਚਾਹੇ ਤੁਹਾਨੂੰ ਪਹਿਲਾਂ ਹਾਰਟ ਕੰਡੀਸ਼ਨ ਆਈ ਹੋਈ ਸੀਗੀ, ਹੁਣ ਇਹ ਪਲਾਨ ਦੇ ਵਿੱਚ ਤੁਹਾਡਾ ਸੈਕਿੰਡ ਟਾਈਮ ਵੀ ਹਾਰਟ ਕੰਡੀਸ਼ਨ ਜਿਹੜੀ ਹੈਗੀ ਉਹ ਦੁਬਾਰਾ ਤੋਂ ਕਵਰ ਹੈਗੀ ਆ. ਸੋ ਇਹਦੀ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਨੰਬਰ ਹੈਗਾ ਜੀ 416-817-6500. ਆਫਿਸ ਸਾਡਾ ਲੋਕੇਟਡ ਹੈਗਾ ਆ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ ਬ੍ਰੈਂਪਟਨ ਦੇ ਵਿੱਚ. ਨੰਬਰ ਅਗੇਨ 416-817-6500, 416-817-6500.
3: 416-817-6500 ਤੇ ਕਾਲ ਕਰੋ. ਹਰਪ੍ਰੀਤ, ਥੈਂਕ ਯੂ ਸੋ ਮਚ.
15: ਥੈਂਕ ਯੂ ਜੀ.
3: 2024, ਹੈਲੋ.
16: ਹੈਲੋ,
3: ਹਾਂਜੀ ਵੀਰੇ.
16: ਹਾਂਜੀ ਰਮੀ ਭਾਜੀ,
3: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
16: ਹਾਂਜੀ ਠੀਕ ਹੈ ਜੀ. ਭਾਜੀ ਮੈਂ 2 ਮਹੀਨੇ ਨਾ, ਮੈਂ 2 ਮਹੀਨੇ ਤੁਹਾਡਾ ਪ੍ਰੋਗਰਾਮ ਸੁਣਿਆ ਕਰਦਾ. ਮੈਂ ਡੇਲੀ ਕੰਮ ਤੇ ਆ ਗਿਆ, ਤੁਹਾਡਾ ਪ੍ਰੋਗਰਾਮ ਸੁਣਦਾ ਡੇਲੀ. ਜੇ ਮੈਂ ਨਾ ਸੁਣਾ ਫਿਰ ਮੈਨੂੰ ਮਤਲਬ ਕਿ ਚੈਨ ਨਹੀਂ ਆਉਂਦਾ. ਮੈਂ ਦਿੱਲੀ ਆ ਕੇ ਨਾ ਕਿਚਨ ਚ ਆ ਕੇ ਤੁਹਾਡਾ ਰੇਡੀਓ ਰੱਖਿਆ ਵਾ.
3: ਕੀ ਬਾਤ ਹੈ,
16: ਮੈਂ ਤੁਹਾਡਾ ਪ੍ਰੋਗਰਾਮ ਦੇਖ ਲੈਂਦਾ. ਹਾਂਜੀ ਭਾਜੀ,
3: ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ.
16: ਹਾਂਜੀ, ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ ਆ. ਤੁਸੀਂ ਪ੍ਰੋਗਰਾਮ ਬਹੁਤ ਸਹੀ ਡੀਲ ਕਰਦੇ, ਬਹੁਤ ਸਹੀ ਡੀਲ ਕਰਦੇ ਤੁਸੀਂ ਪ੍ਰੋਗਰਾਮ ਭਾਜੀ.
3: ਚਲੋ ਕੋਸ਼ਿਸ਼ ਰਹਿੰਦੀ ਹੈ ਭਾਜੀ ਕਿ ਸਹੀ ਡੀਲ ਕਰੀਏ, ਟਰਾਈ ਬੈਸਟ ਰਹਿੰਦੀ ਹੈ.
16: ਹਾਂਜੀ ਭਾਜੀ, ਜਿਹੜਾ ਜੋਤਿਸ਼ਾਲਾ ਪ੍ਰੋਗਰਾਮ ਕਦੋਂ ਹੋਣਾ? ਜੋਤਿਸ਼ਾਲਾ
3: ਕਿਹੜਾ ਪ੍ਰੋਗਰਾਮ?
16: ਜਿਹੜੇ ਟਿਬੜੇ ਟੁਬੜੇ ਦੇਖਦੇ ਹੁੰਦੇ ਜੀ.
3: ਹਾਂਜੀ, ਮੈਨੂੰ ਲੱਗਦਾ ਐਤਵਾਰ ਨੂੰ ਸ਼ਾਮੀ 7 ਵਜੇ.
16: ਸੰਡੇ, ਅੱਛਾ, 7 PM. ਠੀਕ ਹੈ ਜੀ, ਠੀਕ ਹੈ ਨੰਬੀ ਭਾਜੀ, ਥੈਂਕ ਯੂ ਜੀ.
3: ਕੋਈ ਗੱਲ ਨਹੀਂ, ਅਸੀਂ ਦੱਸ ਦਿੰਦੇ ਹਾਂ ਕੀ ਪੁੱਛਣਾ ਹੋਰਸਕੋਪ ਬਾਰੇ.
16: ਹਾਂਜੀ,
3: ਮੈਂ ਕੀ ਪੁੱਛਣਾ ਆਪਣੇ ਹੋਰਸਕੋਪ ਬਾਰੇ?
16: ਪੁੱਛਣਾ ਆਪਣਾ ਪੁੱਛਣਾ ਭਾਜੀ, 9 ਸਾਲ ਹੋ ਗਏ ਮੈਨੂੰ ਇੱਥੇ. ਮੇਰਾ ਨਾਮ ਅਸ਼ਵਨੀ ਕੁਮਾਰ ਹੈ. 9 ਸਾਲ ਹੋ ਗਏ, PR ਨਹੀਂ ਮਿਲਿਆ ਕਰਦੀ, ਰਿਫਿਊਜੀ ਕੇਸ ਲੱਗਿਆ ਭਾਜੀ ਮੇਰਾ.
3: ਚਲੋ, ਸਾਰਾ ਕੁਛ ਪ੍ਰੋਪਰ ਤਰੀਕੇ ਨਾਲ ਫਾਈਲ ਫੁੱਲ ਕੀਤਾ ਹੋਇਆ?
16: ਹਾਂਜੀ, 12,000-15,000 ਡਾਲਰ ਰੱਖ ਚੁੱਕਿਆ ਤੇ ਕੋਈ.
3: ਵਧੀਆ ਨੇ ਤੁਹਾਡੇ ਵਕੀਲ ਜਿਹੜੇ ਤੁਸੀਂ ਲਏ ਹੋਏ ਆ?
16: ਹਾਂਜੀ, ਖੇੜਾ ਸਾਹਿਬ ਬ੍ਰਹਮਣ ਤੋਂ.
3: ਚਲੋ ਕੋਈ ਨਾ, ਹੋ ਜੂਗਾ ਜੀ, ਕਈ ਵਾਰ ਸਮਾਂ ਲੱਗ ਜਾਂਦਾ ਹੁੰਦਾ.
16: ਥੈਂਕ ਯੂ ਜੀ,
3: ਹੋ ਜੂਗਾ ਸਰ.
16: ਸ਼ਾਇਦ ਤੁਹਾਡਾ ਬੋਸ ਜਿਹੜੇ ਤੁਹਾਡੇ ਮੂੰਹ ਤੋਂ ਬੋਲੇ ਕਿ ਚੰਗਾ ਹੋ ਜਾਵੇ, ਮੈਂ ਤੁਹਾਨੂੰ ਮਿਲਣਾ ਆ ਗਿਆ.
3: ਕੋਈ ਨਾ ਜੀ, ਬਹੁਤ ਬੈਸਟ ਵਿਸ਼ੇਸ ਤੁਹਾਨੂੰ. ਠੀਕ ਹੈ, ਠੀਕ ਹੈ, ਗੁੱਡ ਲੱਕ ਤੁਹਾਨੂੰ. ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਅਤੇ 905-673-3337 ਆਪਣਾ ਫੋਨ ਨੰਬਰ ਹੈ. ਗੱਲ ਅਸੀਂ ਅੱਜ ਕਰ ਰਹੇ ਹਾਂ ਕਈ ਚੀਜ਼ਾਂ ਦੀ ਕੋਈ ਕੀਮਤ ਨਹੀਂ ਹੁੰਦੀ। ਤੁਹਾਨੂੰ ਕੋਈ ਭਾਵੇਂ ਮਿਲੀਅਨਸ ਆਫ ਡਾਲਰ ਵੀ ਦੇ ਦੇਵੇ ਨਾ ਵੀ ਆ ਵੀ ਸਾਨੂੰ ਵੇਚ ਦਿਓ, ਬੰਦਾ ਕਹੂਗਾ ਕਦੀ ਵੀ ਨਹੀਂ, ਹੋ ਹੀ ਨਹੀਂ ਸਕਦਾ। ਹੁਣ ਚਾਹੇ ਤੁਸੀਂ ਗੱਲ ਕਰੋ ਆਪਣੇ ਕਿਸੇ ਗੱਡੀ ਦੀ, ਕਿਸੇ ਘਰ ਦੀ। ਹੁਣ ਮੈਂ ਜਿੱਥੋਂ ਸਟੋਰੀ ਸ਼ੁਰੂ ਕੀਤੀ ਆ, ਅਸੀਂ ਡਿਸਕਸ਼ਨ ਕਰ ਰਹੇ ਸੀ ਵੀ ਇੱਕ ਫੈਮਿਲੀ ਹੈ ਸਿਡਨੀ ਦੇ ਵਿੱਚ, ਉਹਨਾਂ ਕੋਲ 5 ਏਕੜ ਲੈਂਡ ਹੈ ਨਾਲ ਘਰ ਹੈ। ਉਹਨਾਂ ਨੂੰ ਇੱਕ ਆਫਰ ਆਇਆ ਬਿਲਡਰ ਵੱਲੋਂ ਕਿ ਅਸੀਂ ਤੁਹਾਨੂੰ$60 million ਦਿੰਦੇ ਹਾਂ, ਅਤੇ ਉਹਨਾਂ ਨੇ ਮਨਾ ਕਰਤਾ ਕਿ ਬਈ ਨਹੀਂ, ਅਸੀਂ ਪੈਸੇ ਨਹੀਂ ਲੈਣੇ, ਪ੍ਰੋਪਰਟੀ ਸਾਡੇ ਲਈ ਬਹੁਤ ਵੈਲਿਊਬਲ ਹੈ, ਸਾਡਾ ਘਰ ਹੈ, ਅਸੀਂ ਲਾਈਕ ਕਰਦੇ ਹਾਂ। ਇਹਦੇ ਆਲੇ ਦੁਆਲੇ ਭਾਵੇਂ ਘਰ ਹੀ ਘਰ ਬਣ ਗਏ, ਜਿਵੇਂ ਆਪਣੇ ਨੇ ਇੱਥੇ ਸਬ ਡਿਵੀਜ਼ਨਸ ਵਿੱਚ ਹਜ਼ਾਰਾਂ ਘਰ ਬਣ ਜਾਂਦੇ, ਉਵੇਂ ਵਿਚਾਲੇ ਪ੍ਰੋਪਰਟੀ ਇਹਦੇ ਆਲੇ ਦੁਆਲੇ ਹਜ਼ਾਰਾਂ ਹੀ ਘਰ ਨੇ, ਇਹ ਫਿਰ ਵੀ ਨਹੀਂ ਵੇਚ ਰਹੇ। ਕਹਿੰਦੇ ਕਿ ਨਹੀਂ ਯਾਰ, ਸਾਡੀ ਪ੍ਰੋਪਰਟੀ ਅਸੀਂ ਬਹੁਤ ਲਾਈਕ ਕਰਦੇ ਹਾਂ, ਸ਼ੁਰੂ ਤੋਂ ਅਸੀਂ ਇੱਥੇ ਰਹਿ ਰਹੇ ਹਾਂ, ਅਤੇ ਇਹਨਾਂ ਨੇ ਵੇਚੀ ਹੋਈ ਨਹੀਂ, $60 million ਮਿਲ ਰਿਹਾ। ਸੋ ਮੈਂ ਅੱਜ ਤੁਹਾਨੂੰ ਪੁੱਛ ਰਿਹਾ ਸੀ, ਕੋਈ ਐਸੀ ਚੀਜ਼ ਜਿਹੜੀ ਤੁਸੀਂ ਕਦੇ ਵੀ ਨਾ ਵੇਚੋ, ਭਾਵੇਂ ਤੁਹਾਨੂੰ ਜਿੰਨਾ ਮਰਜ਼ੀ ਪੈਸਾ ਮਿਲ ਜਾਵੇ, ਉਹ ਕਿਹੜੀ ਚੀਜ਼ ਹੈ? ਕੋਈ ਤੁਹਾਡਾ ਅਗਰ ਘਰ ਹੈ, ਕੋਈ ਜ਼ਮੀਨ ਹੈ, ਕੋਈ ਗੱਡੀ ਹੈ, ਕੋਈ ਸਕੂਟਰ ਹੈ, ਕੁਛ ਵੀ ਹੋਵੇ ਤੁਹਾਡੇ ਲਈ, ਉਹ ਕਿਹੜੀ ਇੱਕ ਐਸੀ ਚੀਜ਼ ਹੈ ਤੁਸੀਂ ਕਦੇ ਵੀ ਨਾ ਵੇਚੋ? ਅੱਜ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ, ਨੰਬਰ ਹੈ ਆਪਣਾ 9056733337 ਆਪਣਾ ਨੰਬਰ ਹੈ, 905-673-3337 9056733337 ਆਪਣਾ ਨੰਬਰ ਹੈ, 905-673-3337। ਹੁਣ ਕੁਝ ਕੁ ਲੋਕ ਬੜਾ ਕ੍ਰੀਏਟਿਵ ਜਿਹੀਆਂ ਚੀਜ਼ਾਂ ਕਹਿ ਰਹੇ, ਇੱਕ ਬਾਈ ਹੁਣੇ ਕਹਿੰਦੇ ਨਵੀਂ ਸਾਡੇ ਦਾਦਾ ਜੀ ਹੁਣੇ ਪਹਿਲਵਾਨ ਰਹੇ ਆ, ਉਹਨਾਂ ਦੀਆਂ ਕੁਝ ਕੁ ਯੂਨੀਫੋਰਮਸ ਨੇ, ਐਸੀਆਂ ਚੀਜ਼ਾਂ ਨੇ, ਸਾਨੂੰ ਭਾਵੇਂ ਜੋ ਮਰਜ਼ੀ ਕੀਮਤ ਮਿਲ ਜਾਵੇ ਅਸੀਂ ਕਦੇ ਨਾ ਵੇਚਾਂਗੇ। ਕੋਈ ਕਹਿੰਦਾ ਨਵੀਂ ਸਾਡੇ ਘਰ ਕੋਈ ਸਕੂਟਰ ਪਏ ਆ, ਬੜੇ ਪੁਰਾਣੇ, ਮੋਡੀਫਾਈ ਕਰਾਏ ਆ, ਘਰ ਦੇ ਕਹਿੰਦੇ ਵੇਚ ਹੁਣ ਪਰਾ ਕਰ, ਅਸੀਂ ਕਿਹਾ ਨਹੀਂ ਬਈ ਇਹ ਤਾਂ ਘਰ ਦੀ ਚੀਜ਼ ਹੈ। ਇੱਕ ਬਾਈ ਜੀ ਕਹਿੰਦੇ ਨਵੀਂ ਅਸੀਂ ਨਵੀਂ ਕੋਠੀ ਪਾਈ ਹੈ, ਬਟ ਪੁਰਾਣਾ ਘਰ ਨਹੀਂ ਅਸੀਂ ਸਾਡਾ ਢਾਇਆ। ਮੈਂ ਕਿਹਾ ਵਾਹ ਬਈ ਵਾਹ, ਕਿਆ ਬਾਤ ਹੈ। ਸੋ 905-673-3337 ਨੰਬਰ ਹੈ, ਤੁਸੀਂ ਨਵੀਂ ਕਿਚਨ ਰੈਡੀ ਕਰਾਓ। ਹੁਣ ਦੇਖੋ ਮੌਸਮ ਵਧੀਆ, ਹੁਣੀ ਟਾਈਮ ਹੈ, ਘਰ ਦੀ ਰੈਨੋਵੇਸ਼ਨ ਕਰਾ ਲਓ ਜਦੋਂ ਕਰਾ ਸਕਦੇ ਹੋ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਨੂੰ ਯਾਦ ਰੱਖੋ, ਟੋਪ ਟੋਪ ਟੋਪ ਦੀ ਕਿਚਨ ਰੈਡੀ ਕਰਾਓ, ਨਿਊ ਹਾਈਟਸ ਕਿਚਨ। ਕਾਲ ਕਰੋ ਤੁਸੀਂ ਜਸਪਾਲ ਭਾਅ ਜੀ ਨੂੰ, 416-859-1920। ਬਹੁਤ ਹੀ ਸੋਹਣਾ ਭਾਅ ਜੀ ਕੰਮ ਕਰਦੇ ਆ, ਸਾਡਾ ਨਾਂ ਲੈ ਦਿਓ, ਵਧੀਆ ਡਿਸਕਾਊਂਟ ਮਿਲ ਜੂਗਾ। ਨਵੀਂ ਕਿਚਨ 416-859-1920 ਜਾਂ ਵੈਨਿਟੀਜ਼ ਨਵੀਆਂ, ਕਾਊਂਟਰਟੌਪ ਨਵੇਂ, ਇੰਟਰਟੇਨਮੈਂਟ ਯੂਨਿਟ ਨਵਾਂ, 416-859-1920। ਜੀ 1919, ਹੈਲੋ 1919, ਹੈਲੋ ਜੀ 1919, ਓਕੇ ਆਵਾਜ਼ ਨਹੀਂ ਆ ਰਹੀ ਜੀ, 1542, ਹੈਲੋ।
17: ਹਾਂਜੀ ਨਵੀਂ ਜੀ, ਰੇਡੀਓ ਵਾਲੇ ਸਮੂਹ ਸਰੋਤੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ,
3: ਵਾਹਿਗੁਰੂ ਜੀ ਕੀ ਫਤਿਹ।
17: ਅਨਵੀਰ ਜੀ, ਤੁਸੀਂ ਦਾ ਟੌਪਿਕ ਸ਼ੁਰੂ ਕੀਤਾ ਵੀ ਕੋਈ ਚੀਜ਼ ਇਸ ਤਰ੍ਹਾਂ ਦੀ ਹੋਵੇ। ਮੈਂ ਨਾ ਮੇਰੇ ਕੋਲ, ਮੈਂ ਉੱਥੇ ਜ਼ਿਮੀਦਾਰ ਦਾ ਕੰਮ ਕਰਦਾ ਆ ਖੇਤੀਬਾੜੀ ਦਾ, ਤੇ ਹਰੇਕ ਸੰਦ ਮੇਰੇ ਕੋਲ ਜੋ ਡਰਿੱਲਾਂ ਝੋਨੇ ਵਾਲੀਆਂ, ਕਣਕ ਵਾਲੀਆਂ, ਜਿੰਨੇ ਵੀ ਸੰਦ ਆਪਣੇ ਟੂਲ ਚਾਹੀਦੇ ਆਪਾਂ ਨੂੰ, ਲਗਭਗ ਸਾਰੇ ਟੂਲ ਸਾਰੇ ਨਵੇਂ। ਤੇ ਬੱਚਿਆਂ ਨੇ ਮੇਰੇ ਮਗਰੋਂ, ਬੱਚਾ ਘਿੰਡੀਆ ਵਾ ਤੇ ਬੱਚਾ ਛੋਟਾ, ਤੇ ਉਹ ਜਦੋਂ ਕਿਸੇ ਨੇ ਮੰਗ ਕੇ ਲੈ ਕੇ ਜਾਣਾ ਬੜੀ ਪਰੇਸ਼ਾਨੀ ਹੋਣੀ, ਤੇ ਉਹਨੇ ਟੂਲ, ਮੈਂ ਵੀ ਮੇਰੇ ਨਾਲ ਉਹਨੇ ਗੱਲ ਕੀਤੀ, ਮੈਨੂੰ ਕਹਿੰਦਾ ਬਾਈ ਮੈਂ ਟੂਲ ਦੇ ਦਈਏ ਵੀ, ਮੈਂ ਮੁੜ ਕੇ ਲੋਕ ਵਾਪਸ ਨੀ ਕਰਕੇ ਜਾਂਦੇ ਵੀ ਤੇਰਾ ਬਾਪ ਇੱਥੇ ਨੀ, ਕੋਈ ਚਲਾਉਂਦਾ ਨੀ ਵੀ ਯਾਰ ਇਹਨੂੰ ਇੱਕ ਦਿਨ ਹੋਰ ਵਰਤ ਲੈਣ ਦੇ। ਮੈਂ ਚੱਲ ਤੂੰ ਦੇ ਦੇ, ਤੇ ਮੈਂ ਵੀ ਟਰੈਕਟਰ ਤੇ ਟਰਾਲਾ ਉਹ ਵੀ ਨਵਾਂ ਆਪਾਂ ਲਿਆ ਸੀਗਾ, ਤੇ ਆਂਦਾ ਵੀ ਟਰੈਕਟਰ ਟਰਾਲਾ ਨੀਗਾ ਦੇਣਾ, ਇੱਕ ਇੱਥੇ ਬੇਟਾ ਇੱਕ ਉੱਥੇ, ਆਂਦਾ ਦੋਵਾਂ ਨੇ ਆਖਿਆ ਵੀ ਜੋ ਮਰਜ਼ੀ ਹੋ ਜੇ ਇਹ ਟਰੈਕਟਰ ਟਰਾਲਾ ਨੀ ਦੇਣਾ, ਬਾਕੀ ਭਾਵੇਂ ਟੂਲ ਸਾਰੇ ਵੇਚ ਦੋ, ਟੂਲ ਸਾਰੇ ਵੇਚ ਦੋ, ਦਿੱਤਾ ਨੀ ਨਾ ਬੱਚਿਆਂ ਦੇ ਵੀ ਨਾ, ਇਹ ਨੀ
3: ਦੇਣਾ ਸਾਰੇ ਟੂਲ ਸਾਰੇ ਵੇਚਦੇ ਹੈ।
17: ਹਾਂਜੀ ਉਹ ਟੂਲ ਤਾਂ ਸਾਰੇ ਹੋਏ, ਲੋਕ ਜ਼ਿਆਦਾ ਮੰਗ ਕੇ ਲੈ ਜਾਂਦੇ ਵੀ ਤਰ੍ਹਾਂ, ਕਿਸੇ ਨੇ ਰੋਟਾਵੇਟਰ ਕੋਲ ਲੈ ਗਿਆ, ਕੋਈ ਝੋਨੇ ਵਾਲੀ ਡਰਿੱਲ ਲੈ ਗਿਆ ਜਾਂ ਮਟਰਾਂ ਵਾਲੀ, ਸਾਰੀਆਂ ਸਾਰੇ ਸਬਜ਼ੀ ਟੁੱਟ ਲਈ ਸਰ। ਉਹ ਬੱਚੇ ਇੱਥੋਂ ਵਾਲੇ ਨੇ ਵੀ ਇਹ ਗੱਲ ਕਹੀ ਵੀ ਜੋ ਮਰਜ਼ੀ ਹੋਵੇ ਆਪਾਂ ਟਰੈਕਟਰ ਨੀ ਦੇਣਾ, ਵੀ ਆਪਾਂ ਨੂੰ ਟਰੈਕਟਰ ਬਹੁਤ ਜ਼ਿਆਦਾ ਆਪਾਂ ਨੂੰ ਉਹਨੇ ਮਤਲਬ ਕਿ ਜਿਸ ਤਰ੍ਹਾਂ ਕਮਾਈ ਕਰਕੇ
3: ਹਾਂ ਇੱਥੇ ਤੱਕ ਪਹੁੰਚਾਇਆ ਉਹ ਟਰੈਕਟਰ ਨੇ।
17: ਹਾਂਜੀ ਬਿਲਕੁਲ ਜੀ ਇੱਥੋਂ ਤੱਕ ਪਹੁੰਚਾਇਆ, ਜ਼ਮੀਨ ਮੇਰੀ ਥੋੜੀ ਆ, ਜ਼ਮੀਨ ਮੇਰੀ 4.5 ਕਿੱਲੇ ਹੀ ਆ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਮੈਂ ਉੱਥੇ ਰੈਂਟ ਤੇ ਕੰਮ ਕਰਦਾ ਆਇਆ ਮਸ਼ੀਨਰੀ ਦਾ ਤੇ ਵੱਡੇ ਸ਼ੈੱਡ ਪਏ ਆ, ਸ਼ੈੱਡ ਦੇ ਵਿੱਚ ਲੱਗੇ ਆ ਤੁਹਾਨੂੰ ਕੋਈ ਚੱਕਰ ਨੀ ਹੈਗਾ।
3: ਚਲੋ ਸਾਡੇ 4-4.5 ਕਿੱਲੇ ਵੀ ਬਥੇਰੇ ਹੁੰਦੇ ਆ, ਇਹਨਾਂ ਕਿਆ ਕਰੋ ਕਿ ਥੋੜੀ ਆ।
17: ਨਹੀਂ ਉਸ ਤਰ੍ਹਾਂ ਗੱਲ ਕਰਦੇ ਚਲੋ ਵੱਡੇ ਜ਼ਿਮੀਦਾਰਾਂ ਨੂੰ ਆਪਾਂ ਆਮ ਠੀਕ ਹੈ, ਨਹੀਂ ਆਪਾਂ ਇਹ ਨਹੀਂ ਕਹਿੰਦੇ ਬਹੁਤ ਸੋਹਣੀ ਰੋਟੀ ਸੀ ਨਵੀਂ ਜੀ, ਫਿਰ ਏਦਾਂ ਹੋ ਜਾਂਦਾ ਵੀ ਉਸ ਤਰ੍ਹਾਂ ਮੇਰਾ ਆਉਣ ਦਾ ਕੋਈ ਮਕਸਦ ਨਹੀਂ। ਜਦੋਂ ਆਪਣਾ ਜਿਹੜੇ ਆਪਾਂ ਜ਼ਿਮੀਦਾਰ ਆ ਨਾ, ਜਦੋਂ ਆਪਾਂ ਕਿਸੇ ਨੂੰ ਬੱਚਾ ਜਾਂ ਕੋਈ ਚੀਜ਼ ਆਪਾਂ ਮੰਗਣੀ ਆਪਾਂ ਮੰਨ ਲਓ ਟਾਈਮ ਆਉਂਦਾ ਬੱਚਿਆਂ ਦਾ ਇਹ ਉਮਰ ਦੇ ਲਿਹਾਜ਼ ਨਾਲ ਤੇ ਉਦੋਂ ਜਦੋਂ ਇਹ ਚੀਜ਼ ਸਭ ਤੋਂ ਪਹਿਲਾਂ ਵਿਚੋਲਾ ਪੁੱਛਦਾ ਵੀ ਜ਼ਮੀਨ ਕਿੰਨੀ ਆਉਂਦੀ।
3: ਹਾਂ ਜ਼ਮੀਨ ਕਿੰਨੀ ਆਉਂਦੀ ਹੈ, ਨਹੀਂ ਉਹ ਹੁੰਦਾ ਹੀ ਉਹ ਪਹਿਲਾ ਸਵਾਲ ਦਾ ਇਹੀ ਹੈ ਵੀ ਚਲੋ ਅਸੀਂ ਇਹ ਪਤਾ ਕਰ ਲਈਏ। ਚਲੋ ਬਾਈ ਜੀ ਬਹੁਤ ਸ਼ੁਕਰੀਆ ਤੁਹਾਡਾ। ਤੇ ਟਰੈਕਟਰ ਵੀ ਯਾਰ ਹੈ ਨਹੀਂ ਸੀ, ਰਾਜ ਬਰਾੜ ਸਾਹਿਬ ਦਾ ਗਾਣਾ ਕਿ ਟਰੈਕਟਰ ਵਿੱਚ ਯਾਰ ਰੋ ਰੋ ਕੇ, ਕਿਉਂਕਿ ਉਹ ਟਰੈਕਟਰ ਨੇ ਕਮਾਈ ਬਹੁਤ ਕਰਕੇ ਦਿੱਤੀ। 7581 ਹੈਲੋ,
18: ਸਤਿ ਸ਼੍ਰੀ ਅਕਾਲ ਭਾਜੀ।
3: ਸਤਿ ਸ਼੍ਰੀ ਅਕਾਲ
18: ਸਰ, ਮੈਂ ਇਸ ਸਬਜੈਕਟ ਤੋਂ ਮਾਮੂਲੀ ਜਿਹਾ ਨੋਟਿਸ ਲਿਆਉਣਾ ਚਾਹੁੰਦਾ ਕਿ ਇੱਕ ਇਸ ਵੇਲੇ ਬੜਾ ਬਰਨਿੰਗ ਇਸ਼ੂ ਹੈ, ਇੱਕ ਓਨਟਾਰੀਓ ਗੌਰਮੈਂਟ ਨੇ 1 ਅਪ੍ਰੈਲ ਤੋਂ ਲੈ ਕੇ ਜਿਹੜੇ ਕੋਈ ਨਵੇਂ ਬਾਇਰ ਨੇ ਜਿਹਨਾਂ ਨੇ ਘਰ ਖਰੀਦਣੇ ਨੇ ਉਹਨਾਂ ਨੂੰ ਰਿਬੇਟ ਦਿੱਤੀ ਹੈ ਤੇ ਕਈ ਆਨਲਾਈਨ ਰੇਟਸ ਪੈ ਰਹੀਆਂ ਜਾਂ ਪਟੀਸ਼ਨ ਵਗੈਰਾ ਜਾਂ ਪ੍ਰੋਟੈਸਟ ਵਗੈਰਾ ਚੱਲ ਰਹੇ ਨੇ, ਤਾਂ ਮੈਂ ਜਨਾਬ ਨੂੰ ਬੇਨਤੀ ਕਰਦਾ, ਤੁਹਾਡੀ ਸੋਸਾਇਟੀ 'ਚ ਬੜੀ ਸੁਣਵਾਈ ਹੈ ਤੇ ਇਹ ਵੀ ਟੋਪਿਕ ਇੱਕ ਵਾਰੀ ਲਿਆਓ, ਇਹਦੇ 'ਚ ਕੀ ਮੈਰਿਟ ਡੀਮੈਰਿਟ ਜਾਂ ਕੀ ਹੋਣਾ ਚਾਹੀਦਾ।
3: ਕੀ ਤੁਸੀਂ ਟੋਪਿਕ ਚਾਹੁੰਦੇ ਹੋ?
18: ਮੈਂ ਇਹ ਬੇਨਤੀ ਕਰਦਾ, ਓਨਟਾਰੀਓ ਗਵਰਨਮੈਂਟ ਨੇ ਇੱਕ ਰਿਬੇਟ ਇਸ਼ੂ
3: ਕੀਤੀ ਹੈ।
18: ਜੀ ਜੀ ਜੀ, ਉਹ ਜਿਹੜੇ ਇਸ ਪੀਰੀਅਡ ਤੋਂ ਪਹਿਲਾਂ ਦੇ ਨੇ ਕੁਛ ਜਾਂ ਇਸ ਪੀਰੀਅਡ ਤੋਂ ਬਾਅਦ ਦੇ ਨੇ, ਇਹਨਾਂ ਦੇ ਵਿੱਚ ਬੜਾ ਇਸ ਵੇਲੇ ਨਾ ਚੱਲ ਰਿਹਾ ਹੈ, ਆਨਲਾਈਨ ਪਟੀਸ਼ਨ ਮੇਰੇ ਕੋਲ ਆਈਆਂ ਨੇ ਵੀ ਆਈ ਸਾਈਨ ਕਰ ਦਿਓ, ਇੱਦਾਂ ਕਰ ਦਿਓ, ਪ੍ਰੋਟੈਸਟ ਹੋਏ ਨੇ ਇੱਥੇ ਟੋਰਾਂਟੋ ਦੇ ਵਿੱਚ 2-3 ਵਾਰੀ ਪ੍ਰੋਟੈਸਟ ਹੋ ਚੁੱਕੇ ਨੇ, ਇਹ ਕਈ ਕੁਛ ਫੇਸਬੁੱਕ ਜਾਂ ਆਨਲਾਈਨ ਇਹ ਬੜਾ ਕੁਛ ਘੁੰਮ ਰਿਹਾ ਹੈ ਇੱਥੇ। ਮੈਂ ਬੇਨਤੀ ਕਰਦਾ ਜੇ ਤੁਸੀਂ ਠੀਕ ਸਮਝੋ ਤਾਂ ਇਹਦੇ ਲਈ ਵੀ ਥੋੜਾ ਟਾਈਮ ਕੱਢ ਕੇ ਇਹਦੇ ਤੇ ਵੀ ਡਿਸਕਸ਼ਨ ਸੋਸਾਇਟੀ ਦੀ ਕਰਾ ਲਓ।
3: ਕੋਈ ਗੱਲ ਨਹੀਂ ਸਰ, ਥੈਂਕ ਯੂ ਸੋ ਮਚ। ਸੋ ਕੁਝ ਕਾਲਾਂ ਤੁਹਾਡੀਆਂ ਕੱਟੀਆਂ ਗਈਆਂ, ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ। ਕੋਈ ਨਾ ਤੁਹਾਡੇ ਡਿਸਕਸ਼ਨਸ ਟੌਪਿਕਸ ਹੁੰਦੇ ਆ ਪਲੀਜ਼ ਜੀ ਸਦ ਕੇ ਤੁਸੀਂ ਭੇਜੋ, ਈਮੇਲ ਕਰਦਾ ਕਰੋ info@punjabilehran.com, ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ ਉੱਥੇ ਭੇਜਦਿਆ ਕਰੋ, ਕਿਉਂਕਿ ਡਿਊਰਿੰਗ ਡਿਸਕਸ਼ਨ ਆਪਾਂ ਕਈ ਵਾਰ ਸ਼ੇਅਰ ਕਰਦੇ ਹਾਂ ਫਿਰ ਆਪਣੀ ਜਿਹੜੀ ਗੱਲ ਹੋ ਰਹੀ ਹੁੰਦੀ ਹੈ ਉਹ ਕਿਤੇ ਨਾ ਕਿਤੇ ਡੀਰੇਲ ਹੋ ਜਾਂਦੀ ਹੈ। ਸੋ ਜੀ ਸਦ ਕੇ ਭੇਜੋ, ਅਸੀਂ ਚਾਹੁੰਦੇ ਹਾਂ ਤੁਸੀਂ ਈਮੇਲ ਕਰੋ info@punjabilehran.com, ਇੰਸਟਾਗ੍ਰਾਮ ਅਗੈਨ ਮੈਂ ਦੱਸ ਰਿਹਾ ਉੱਥੇ ਭੇਜ ਦਿਉ, ਪੰਜਾਬੀ ਲਹਿਰਾਂ ਪੇਜ ਹੈ ਅਤੇ ਜ਼ਰੂਰ ਭੇਜੋ ਐਨੀ ਟਾਈਮ, ਬਟ ਲਿਖ ਕੇ ਭੇਜ ਦਿਉ, ਨਾਲੇ ਸਾਡੇ ਕੋਲ ਚੀਜ਼ ਪਈ ਰਹਿੰਦੀ ਆ। ਹੁਣ ਤੁਸੀਂ ਮੈਨੂੰ ਇੱਥੇ ਦੱਸਤਾ, ਮੈਂ ਤਾਂ ਭੁੱਲ ਜਾਣਾ ਕੱਲ੍ਹ ਨੂੰ ਵੀ ਕਿਹਨੇ ਕੀ ਕਿਹਾ ਸੀਗਾ। ਸੋ ਜ਼ਰੂਰ ਰਾਈਟਿੰਗ ਦੇ ਵਿੱਚ ਹੋਵੇ ਥੋੜ੍ਹਾ, ਫਿਰ ਉਹ ਚੀਜ਼ ਯਾਦ ਵੀ ਰਹਿੰਦੀ ਹੈ। ਰਾਜਵੰਤ ਨੂੰ ਕਾਲ ਕਰੋ, ਰਾਜਵੰਤ ਕੌਰ, ਰਾਜਵੰਤ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ, 25 ਤੋਂ ਵੱਧ ਕੰਪਨੀਆਂ ਦੇ ਨਾਲ ਰਾਜਵੰਤ ਡੀਲ ਕਰਦੇ ਆ। ਰਾਜਵੰਤ ਕੌਰ ਤੁਹਾਡੇ ਲਈ ਅਵੇਲੇਬਲ, ਕੋਈ ਵੀ ਤੁਸੀਂ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਕਰਾਉਣੀ ਹੈ, ਨੰਬਰ ਹੈ ਰਾਜਵੰਤ ਦਾ 6476744735 6476744735, ਰਾਜਵੰਤ ਕੌਰ 1919। ਹੈਲੋ 1919, ਹੈਲੋ ਜੀ, 1919 ਨੰਬਰ, ਹੈਲੋ ਦੇਖ ਲਓ। ਚਲੋ ਜੀ ਕਾਲ ਕੀਤੀ, ਥੋੜ੍ਹਾ ਧਿਆਨ ਦੇ ਲਿਆ ਕਰੋ ਵੀਰ ਬਣ ਕੇ ਤਾਂ ਤੁਹਾਡੇ ਨਾਲ ਗੱਲਬਾਤ ਹੋ ਸਕੇ ਆਪਣੀ। ਮੈਂ ਫਿਲਹਾਲ ਇੱਕ ਤੁਹਾਨੂੰ ਫਿਰ ਮੈਸੇਜ ਦੇ ਦੇਵਾਂ ਤੇ ਫਿਰ ਬਾਕੀ ਗੱਲਬਾਤ ਕਰਦੇ ਹਾਂ। ਨੰਬਰ ਹੈ 9056733337905673

0: ਕੀ ਕਹਿੰਦੇ ਆ ਰੈਫਰੈਂਸ ਦੇ ਦਿਓ।
1: ਹਾਂਜੀ ਹਾਂਜੀ ਜ਼ਰੂਰ ਭਾਜੀ, ਹਾਂਜੀ
0: ਠੀਕ ਹੈ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਭਾਜੀ। 1919 ਹੈਲੋ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
2: ਭਾਜੀ, ਦੋ ਚੀਜ਼ਾਂ ਨੇ ਜਿਹੜੀ ਨਹੀਂ ਵੇਚਣੀਆਂ ਚਾਹੀਦੀਆਂ, ਮੁਰਖਿਆਂ ਦੀ ਜ਼ਮੀਨ ਤੇ ਆਪਣਾ ਜ਼ਮੀਰ।
0: ਜ਼ਮੀਨ ਤੇ ਜ਼ਮੀਰ,
2: ਬਸ ਜੀ ਬਸ, ਇਹ ਦੋਨੋਂ ਚੀਜ਼ਾਂ ਕਹਿੰਦੇ ਨਹੀਂ ਵੇਚਣੀਆਂ ਚਾਹੀਦੀਆਂ।
0: ਠੀਕ ਹੈ ਕਿ ਹੁਣ ਕਾਫੀ, ਵੈਸੇ ਕਾਫੀ ਲੋਕ ਵੇਚ ਰਹੇ ਨੇ,
2: ਕਦੋਂ ਜਦੋਂ ਬੱਚੇ ਵੱਡੇ ਹੁੰਦੇ ਆ ਉਹਨਾਂ ਨੂੰ ਲੋੜ ਪੈਂਦੀ ਆ, ਤੇ ਫਿਰ ਜਦੋਂ ਜ਼ਮੀਨ ਨਹੀਂ ਹੁੰਦੀ ਫਿਰ ਜ਼ਮੀਨ ਵੇਚਣਾ ਪੈਂਦਾ। ਜ਼ਮੀਨ ਰਹੇਗੀ ਤਾਂ ਜ਼ਮੀਰ ਵੀ ਰਹੇਗਾ।
0: ਠੀਕ ਹੈ, ਜ਼ਮੀਨ ਵੀ ਨਾ ਵੇਚੋ, ਜ਼ਮੀਰ ਵੀ ਨਾ ਵੇਚੋ, ਭਾਜੀ ਹੁਣਾਂ ਦੀ ਗੱਲ ਸੁਣੋ।
3: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca.
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
6: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: Wow, Mom. Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੁਆਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਵੈਰੀ ਗੁੱਡ। ਕੋਈ ਹੈ ਯਾਰ ਗਾਣਾ ਜਿਹੜੀ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ, ਵੀ ਕੋਈ ਚੀਜ਼ਾਂ ਐਸੀਆਂ ਜਿਨ੍ਹਾਂ ਦੀ ਬੜੀ ਕਹਿ ਲਓ ਕਿ ਇੰਪੋਰਟੈਂਸ ਹੈ ਆਪਣੀ ਲਾਈਫ 'ਚ, ਉਹ ਤਾਂ ਹੈਗਾ ਟਰੈਕਟਰ ਵਿੱਚ ਰੋ ਰੋ ਕੇ, ਉਹ ਥੋੜ੍ਹਾ ਜਿਹਾ ਸੈਡ ਜਿਹਾ ਹੋ ਜਾਣਾ, ਪਰ ਚਲੋ ਉਹੀ ਲਾ ਦਿੰਦੇ ਹਾਂ ਫਿਰ। ਫੋਰਡ ਟਰੈਕਟਰ ਰਾਜ ਬਰਾੜ ਜੀ ਦਾ ਹੈ, ਥੋੜ੍ਹਾ ਸੈਡ ਗਾਣਾ, ਬਟ ਆਈ ਥਿੰਕ ਬੜੇ ਲੋਕ ਰਿਲੇਟ ਕਰ ਸਕਣਗੇ। ਸੋ ਤੁਹਾਨੂੰ ਦੋ ਬੋਲ ਉਸਦੇ ਸੁਣਾ ਦਿੰਦੇ ਹਾਂ, ਫਿਰ ਥੋੜ੍ਹਾ ਜਿਹਾ ਇੱਕ ਅਪਬੀਟ ਜਿਹਾ ਵੀ ਕੋਈ ਸੁਣਾ ਦਿੰਦੇ ਹਾਂ। ਇੱਕ ਤੁਸੀਂ ਫੈਸ਼ਨ ਆਈਕਿਊ 'ਤੇ ਜਾਣਾ, ਜੇ ਤੁਹਾਨੂੰ ਕੋਟ ਪੈਂਟ ਚਾਹੀਦੇ ਆ, ਕੁੜਤੇ ਪਜਾਮੇ ਵਿਆਹਾਂ ਲਈ ਚਾਹੀਦੇ ਆ, ਫੈਸ਼ਨ ਆਈਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਲ। ਫੈਸ਼ਨ ਆਈਕਿਊ ਬਹੁਤ ਯਾਰ ਜ਼ਬਰਦਸਤ ਬੰਦੇ ਨੇ, ਐਂਡ ਕੋਟ ਪੈਂਟ ਅਤੇ ਕੁੜਤਾ ਪਜਾਮਾ ਇੱਕ ਲਓ ਅਤੇ ਦੂਜਾ 40% ਦੂਜਾ 25% ਡਿਸਕਾਊਂਟ 'ਤੇ, 25%। ਅਤੇ ਫੈਸ਼ਨ ਆਈਕਿਊ ਜੇ ਤੁਸੀਂ 15-20 ਕੁੜਤੇ ਪਜਾਮੇ ਮੈਚਿੰਗ ਰੈਡੀ ਕਰਾਉਣੇ ਆ, ਉਹ ਵੀ ਕਰਾ ਲਓ। ਲੇਡੀ ਸੂਟ 50% ਆਫ, ਨੰਬਰ ਹੈ 9052523 2225 9052523 2225। ਫੈਸ਼ਨ ਆਈਕਿਊ ਐਂਡ ਕੈਲਡਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀਆਂ ਗੱਡੀਆਂ ਲਓ, 10 ਸਾਲ ਦੀ ਵਾਰੰਟੀ ਮਿਲ ਰਹੀ ਹੈ ਗੱਡੀਆਂ 'ਤੇ, ਨੰਬਰ 1 ਟੀਮ ਹੈ। ਤੁਸੀਂ ਇੱਕ ਵਾਰ ਸਾਡੇ ਕਹਿਣ 'ਤੇ ਕਾਲ ਕਰ ਲਓ ਜੀਵਨ ਨੂੰ। ਮੈਂ ਸਿੱਧਾ ਦੇਖੋ ਮਾਲਕਾਂ ਦਾ ਨੰਬਰ ਦੇ ਰਿਹਾ ਤੁਹਾਨੂੰ, ਜੀਵਨ ਦਾ ਫੋਨ ਨੰਬਰ ਹੈ 6476782754 6476782754।

7 6 7 8 2 7 5 4 ਦੇ ਉੱਤੇ ਜੀਵਨ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਕਰ ਲਵੋ। ਅਤੇ ਮਾਸਟਰ ਜੂਲਰਸ ਦੀ ਨਵੀਂ ਲੋਕੇਸ਼ਨ ਏਅਰਪੋਰਟ ਰੋਡ ਮੇਫੀਲਡ 6231 ਮੇਫੀਲਡ ਰੋਡ। ਸੋਨੇ ਦੀ ਖਰੀਦਦਾਰੀ ਕਰੋ, 3000 ਸਕੁਆਇਰ ਫੁੱਟ ਦੇ ਵਿੱਚ ਲਗਜ਼ਰੀ ਜੂਲਰੀ ਦਾ ਸ਼ੋਰੂਮ ਮਾਸਟਰ ਜੂਲਰਸ ਏਅਰਪੋਰਟ ਰੋਡ ਐਂਡ ਮੇਫੀਲਡ ਦੇ ਬਿਲਕੁਲ ਕੋਰਨਰ 'ਤੇ। ਦੋ ਬੋਲ ਸੁਣਦੇ ਹਾਂ ਅਤੇ ਫਿਰ ਵਾਪਸ ਆ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਕਰਦੇ ਹਾਂ। ਗਾਣਾ ਥੋੜ੍ਹਾ ਜਿਹਾ ਹਲਕਾ ਜਿਹਾ ਸੈਡ, ਬਟ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਰਿਲੇਟ ਜ਼ਰੂਰ ਕਰਨਗੇ।

0: ਸਾਹਿਬ ਦੇ ਗਾਣੇ ਵੀ ਬਹੁਤ ਕਮਾਲ ਦੇ ਹੈ, ਲਿਖਦੇ ਬਹੁਤ ਵਧੀਆ ਸੀ। ਰਾਜ ਬਰਾੜਾ ਨੇ ਦੇਖੋ ਇੱਦਾਂ ਦੇ ਵੀ ਗਾਏ ਨੇ ਵੀ ਜੱਟ ਵਰਗਾ ਪੁੱਤ ਵਰਗਾ ਫੋਰ ਟਰੈਕਟਰ ਤੇ ਸਾਡੇ ਵਾਰੀ ਰੰਗ ਮੁੱਕਿਆ, ਤੇ ਦੂਜੇ ਪਾਸੇ ਜਦੋਂ ਫਿਰ ਰਾਜ ਬਰਾੜ ਸਾਹਿਬ ਹਨੀ ਸਿੰਘ ਉਹਨਾਂ ਨਾਲ ਜੁੜੇ, ਪਹਿਲੀ ਉੱਡੀ ਫਰ, ਦੂਜੀ ਉੱਡੀ ਫਰ, ਮਤਲਬ ਇਹ ਵੀ ਉਹਨਾਂ ਦਾ ਹੀ ਸੀਗਾ। ਤੇ ਉਹਦੇ ਨਾਲ ਨਾਲ ਇੱਕ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੁੱਟਿਆ ਕਿੱਡਾ ਚੱਲਿਆ ਹੈ, ਤੇ ਸਰਪੰਚੀ ਵਰਗੇ ਗੀਤ ਪਹਿਲਾਂ ਪਹਿਲਾਂ ਬਹੁਤ ਗਾਏ। ਸੋ ਰਾਜ ਬਰਾੜ ਜੀ ਵੀ ਬਹੁਤ ਯੰਗ ਏਜ ਚਲੇ ਗਏ। ਕਿਹਨਾਂ ਦਾ ਟੋਰਾਂਟੋ ਗਾਣਾ ਬਹੁਤ ਸੋਹਣਾ ਸੀਗਾ ਯਾਰ। ਸੋ ਉਹਦੇ ਵੀ ਦੋ ਬੋਲ ਲਾਵਾਂਗੇ ਜੇ ਸਮਾਂ ਲੱਗਿਆ। ਕਿੰਨਾ ਕੁ ਰੋਈ ਸੀ ਹੈ ਜੋਸ਼ ਬਰਾੜਨ ਦਾ ਮੁੰਡਾ, ਉਹ ਵੀ ਬੜਾ ਟੈਲੈਂਟਡ ਹੈ। ਸੋ ਪ੍ਰੋਗਰਾਮ ਪੰਜਾਬੀ ਦਾਰਾ 905-6-6-3-3-7 ਆਪਣਾ ਨੰਬਰ ਹੈ, 905-6-7-3-3-3-7-9-0-5-6-7-3-3-7। ਤੁਹਾਡੇ ਲਈ ਕੋਈ ਇੱਕ ਐਸੀ ਚੀਜ਼ ਜਿਹੜੀ ਤੁਸੀਂ ਕਦੇ ਵੀ ਨਾ ਵੇਚੋ, ਭਾਵੇਂ ਤੁਹਾਨੂੰ ਕੋਈ ਬੰਦਾ $50 million ਵੀ ਦੇ ਦੇਵੇ ਕਿ ਆਹ ਚੱਕ $50 million ਸਾਨੂੰ ਵੇਚ, ਤੁਸੀਂ ਕਹੋਗੇ ਨਾ ਬਈ ਨਾ। ਕੋਈ ਘੜੀ ਹੋਵੇ, ਕੋਈ ਘਰ ਹੋਵੇ, ਕੋਈ ਜ਼ਮੀਨ ਹੋਵੇ, ਕੋਈ ਟਰੈਕਟਰ ਹੋਵੇ, ਕੋਈ ਟਰੱਕ ਹੋਵੇ, ਕੋਈ ਹੈ ਤੁਹਾਡੀ ਜ਼ਿੰਦਗੀ 'ਚ ਐਸੀ ਚੀਜ਼ ਜਿਹਦੀ ਇੰਨੀ ਵੈਲਿਊ ਹੈ ਤੁਹਾਡੇ ਮਨ 'ਚ ਕਿ ਨਹੀਂ ਯਾਰ ਅਸੀਂ ਤਾਂ ਕਦੇ ਵੀ ਨਾ ਵੇਚਾਂਗੇ, ਤਾਂ ਉਹ ਕਿਹੜੀ ਚੀਜ਼ ਹੈ? ਨੰਬਰ ਹੈ ਆਪਣਾ 905-6-7-3-3-3-7। ਹੁਣ ਬੜੇ ਲੋਕ ਡਿਫਰੈਂਟ ਡਿਫਰੈਂਟ ਚੀਜ਼ਾਂ ਸ਼ੇਅਰ ਕਰ ਰਹੇ ਆ, ਤੁਹਾਡੇ ਮਨ 'ਚ ਵੀ ਕੋਈ ਐਸੀ ਚੀਜ਼ ਹੈਗੀ ਹੈ ਸਾਡੇ ਨਾਲ ਸਾਂਝੀ ਕਰੋ। ਤੇ ਨੰਬਰ ਹੈ 905-6-7-3-3-3-3-7-9-0-5-6-7-3-3-3-3-7 ਆਪਣਾ ਨੰਬਰ ਹੈ, 905-6-7-3-3-3-7-3-3 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6-4-7-5-0-4-1-5-5-7 6-47-5-0-4-15-57। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6-4-7-5-0-4-1-5-5-7-6-47-5-0-4-15-57। ਵੈਰੀ ਗੁੱਡ ਜੀ, 5-9-1-5 ਹੈਲੋ।
1: ਹਾਂਜੀ ਭਾਈ ਜਾਨ, ਕੀ ਹਾਲ?
0: ਠੀਕ ਹੈ ਸਰ, ਠੀਕ ਹੈ ਜੀ, ਕਿਵੇਂ ਹੋ?
1: ਅੱਛਾ, ਕੀ ਗੱਲ ਹੈ?